0: 64 31 75 437 264 31 75 437 264 3175 Siraj, thank you, sir.
1: Thank you, sir.
0: Thank you. So, Veer ne bade pyar naal ek request kiti Sidhu da brota. ਮੈਂ ਲੋੜ ਲੱਗਿਆ ਸੀ ਹੋਰ ਕਿਉਂਕਿ ਬਰੋਟਾ ਲਾਤਾ ਸੀਗਾ ਪਰਸ ਕੱਲ ਪਰ ਕੋਈ ਨਾ ਬਰੋਟਾ ਹੀ ਸੁਣਦੇ ਜਦੋਂ ਵੀਰ ਨੇ ਕਿਹਾ ਹੀ ਬਰੋਟਾ ਯਾਰ ਮੈਂ ਹੋਰ ਲਾਤਾ ਤਾਂ ਗਲਤ ਗੱਲ ਹੈ ਹਾਲੋ ਵੀਰੇ ਇੰਜੋਏ ਕਰੋ

0: ਗੀਤ ਹੈ ਬੱਲੇ ਬੱਲੇ 9181 ਹਾਂਜੀ ਬਾਜੀ
1: ਜੀ ਸਤਿ ਸ਼੍ਰੀ ਅਕਾਲ ਨਬੀ ਜੀ
0: ਕਿਵੇਂ ਹੋ
1: ਬਸ ਠੀਕ ਆ ਫਸਟ ਕਲਾਸ
0: ਕਿਵੇਂ ਆ ਸਿਹਤਾਂ ਮੈਂ ਵੀ ਅੱਜ ਲੋਟਰੀ ਬਾਰੇ ਸੁਣੀ
1: ਜਾਂਦਾ
0: ਸੀ ਮੈਂ ਦੋ ਮਿਲ ਤਾਂ ਜਾਣ ਕਦੇ ਅੱਛਾ ਚਲੋ ਕੋਈ ਨਾ ਅਗਲੀ ਵਾਰੀ ਸਹੀ ਫਿਰ
1: ਬੰਦਾ ਕਹਿੰਦਾ ਵੀ ਮੇਰੇ ਪੇਟ ਮੈਂ ਸ਼ਰਾਬ ਪੀਂਦਾ ਘਰੋਂ ਫੜਤਾ ਕੋਈ ਕਹਿੰਦਾ ਦੇ ਦੇਣੇ ਚਾਹੀਦੇ ਆ
0: ਨਹੀਂ ਨਹੀਂ ਨਹੀਂ ਅਸੀਂ ਅੱਜ ਪਿਓ ਦੀ ਗੱਲ ਨੀ ਕਰ ਰਹੇ ਕੋਈ ਸ਼ਰਾਬ ਵਾਲੀ ਦੀ
1: ਨਹੀਂ ਨਹੀਂ ਨਹੀਂ ਮੈਂ ਉਹੀ ਕਹਿੰਦਾ ਵੀ ਜਿਹੜੇ ਕੱਢਤਾ ਲੋਟਰੀ ਦੀ ਗੱਲ ਕਰਦੇ ਆ ਤੁਸੀਂ ਤਾਂ ਮੁੰਡੇ ਲੋਟਰੀ ਨਿਕਲੀ ਆ ਵਿੱਚ ਮੈਂ ਕਿਹਾ ਵੀ ਮੁੰਡੇ ਨੂੰ ਜਿੰਨਾ ਉਹਨੂੰ ਮੁੰਡਾ 8 ਲੱਖ ਦਿੰਦਾ ਉਹ ਲੈ ਲੈਣਾ ਚਾਹੀਦਾ ਤੇ ਬਾਕੀ ਸਾਰੇ ਨੀ ਮੰਗਣੇ ਚਾਹੀਦੇ ਹੁਣ ਇੱਕ ਚ ਰੀਜਨ ਆ ਜੇ ਕੋਈ ਮੁੰਡੇ ਨੇ ਕੋਈ ਬਿਜ਼ਨਸ ਕਰਨਾ ਹੋਵੇ ਜਾਂ ਕੁਛ ਚੀਜ਼ ਲੈਣੀ ਹੋਵੇ ਤਾਂ ਪੇਰੈਂਟਸ ਮੇਰੇ ਫਿਰ ਦੁਬਾਰਾ ਹੱਥ ਛੱਡੂਗਾ ਫਿਰ ਕਹੂਗਾ ਪਾਪਾ ਆਹ ਕਰਨਾ ਡੈਡੀ ਮੈਂ ਆਹ ਚੀਜ਼ ਲਿਆਉਣੀ ਆ ਮੈਂ ਆਹ ਬਿਜ਼ਨਸ ਖੋਲਣਾ ਡੈਡੀ ਕਹੂਗਾ ਆਹ ਬਿਜ਼ਨਸ ਖੋਲਣਾ ਨੀ ਤੂੰ ਆਹ ਖੋਲ
0: ਹੈ ਠੀਕ ਹੈ
1: ਫਿਰ ਮੁੰਡਾ ਬਸ ਇਹ ਬੰਨਿਆ ਰਿਹਾ ਨਾ ਕਿ ਆਪਣੀ ਮਰਜ਼ੀ ਦਾ ਕੋਈ ਕੰਮ ਹੀ ਨੀ ਕਰ ਸਕਿਆ ਆਪਣੀ ਮਨਸੋਂ ਦਾ ਕੰਮ ਕਰੋ ਤਾਂ ਉਹ ਵਧੀਆ ਦੌੜਦਾ
0: ਤੇ ਨਾਲੇ ਨਾ ਆਪਾਂ ਨੂੰ ਚਲੋ ਹੁਣ ਕਈ ਵਾਰ ਆਪਾਂ ਕਹਿੰਦੇ ਬੱਚੇ ਨੂੰ ਇਹ ਨੀ ਪਤਾ ਬੱਚੇ ਨੂੰ ਉਹ ਨੀ ਪਤਾ ਬਟ ਮੈਨੂੰ ਲੱਗਦਾ ਕਿ ਬੱਚੇ ਬੜੇ ਸਿਆਣੇ ਨੇ ਅੱਜ ਕੱਲ੍ਹ 24-25 ਦੀ ਉਮਰ ਦੇ ਵਿੱਚ ਵੀ ਨਾ ਉਹਨਾਂ ਨੂੰ ਹੁੰਦੀ ਆ ਨੌਲੇਜ ਵੀ ਸੀ ਕੀ ਕਰਨਾ ਕੀ ਨਹੀਂ ਕਰਨਾ ਬਿਲਕੁਲ ਚਲੋ ਹੋਰ ਸੁਣਾਓ ਠੀਕ ਠਾਕ ਚਲੋ ਇੰਜੋਏ ਕਰੋ ਕੋਈ ਗਾਣਾ ਗੁਣਾ ਨੀ ਸੁਣਨਾ ਅੱਜ
1: ਰੂਪ
0: ਦੀ ਰਾਣੀ ਤੂੰ ਰੂਪ ਨੂੰ ਜ਼ਮਾਨੀ ਬਹੁਤ ਯਾਰ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਦਾ ਮੈਂ ਬੜਾ ਸ਼ੌਕੀਨ ਆ ਤੇ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਸੋ ਲਾਉਂਦੇ ਹਾਂ ਤੇ ਇੰਜੋਏ ਕਰਦੇ ਹਾਂ ਪ੍ਰੋਗਰਾਮ ਨੂੰ ਵੈਸੇ ਇੰਜੋਏ ਤਾਂ ਆਪਾਂ ਕਰ ਹੀ ਰਹੇ ਹਾਂ ਯਾਰ ਇੰਨੀਆਂ ਮੈਂ ਕਹਿੰਦਾ ਕਿ ਧੜਾ ਧੜ ਤੁਹਾਡੀਆਂ ਕਾਲਾਂ ਡਿੱਗ ਰਹੀਆਂ ਨੇ ਸਾਡੇ ਕੋਲ ਮੇਕ ਸ਼ੁਰ ਕਰ ਲਈ ਸਾਰੇ ਮੈਸੇਜ ਵੀ ਤੁਹਾਨੂੰ ਮਿਲ ਰਹੇ ਨੇ ਕਿਉਂਕਿ ਸਾਡੇ ਸਪੋਂਸਰ ਸਾਡੀ ਜਿੰਦ ਜਾਨ ਨੇ ਦੁਆਬਾ ਟਰੈਵਲ ਇੰਡੀਆ ਤੋਂ ਕੋਈ ਆ ਰਿਹਾ ਇੰਡੀਆ ਜਾਣਾ ਚਾਹੇ ਸਪਤੰਬਰ ਅਕਤੂਬਰ ਜਾਣਾ ਹੁਣੇ ਟਿਕਟਾਂ ਬੁੱਕ ਕਰੋ 905-7-9-7-800 9057967800 ਦੁਆਬਾ ਟਰੈਵਲ ਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ ਹਰਜਿੰਦਰ ਜੀ ਨੂੰ ਕਾਲ ਕਰਦੇ ਹਾਂ ਯਾਰ ਹਰਜਿੰਦਰ ਜੀ ਹੁਣ ਜਿੰਨੇ ਸਾਡੇ ਸੱਜਣ ਮਿੱਤਰ ਦੇਖੋ ਤੁਹਾਨੂੰ ਗੱਲ ਭਾਵੇਂ ਕੌੜੀ ਲੱਗੇ ਲੱਗੂਗੀ ਸ਼ਾਇਦ ਹਰੇਕ ਨੇ ਤੁਰ ਜਾਣਾ ਤੁਹਾਨੂੰ ਨਹੀਂ ਪਤਾ ਕਦੋਂ ਤੁਹਾਡਾ ਅਖੀਰਲਾ ਦਿਨ ਹੈ ਠੀਕ ਹੈ ਇੱਕੋ ਇੱਕ ਸੱਚਾਈ ਹੈ ਕਿ ਆਪਾਂ ਤੁਰ ਜਾਣਾ ਤੇ ਇੱਕੋ ਇੱਕ ਗੱਲ ਹੈ ਕਿ ਆਪਣਾ ਫਿਊਨਰਲ ਕਿਸੇ ਨਾ ਕਿਸੇ ਦਿਨ ਹੋਣਾ ਹੀ ਹੋਣਾ ਕਿਉਂ ਨਾ ਤੁਸੀਂ ਆਪਣੇ ਫਿਊਨਰਲ ਦੀ ਪਲੈਨਿੰਗ ਹੁਣੇ ਕਰ ਲਓ ਭਾਵੇਂ 25 ਸਾਲਾਂ ਬਾਅਦ ਹੋਵੇ ਅੱਧਾ ਘੰਟਾ ਛੱਡੋ ਇੰਨਾ ਨਾ ਚਾਹੀਦੀ ਹੋਵੇ ਚਾਹੇ 25 ਸਾਲਾਂ ਬਾਅਦ ਹੋਵੇ 30 ਸਾਲਾਂ ਬਾਅਦ ਹੋਵੇ 40 ਸਾਲਾਂ ਬਾਅਦ ਹੋਵੇ ਅੱਜ ਦਾ ਰੇਟ ਲੋਕ ਕਰ ਲਓ ਤੁਸੀਂ ਹਿਸਾਬ ਲਾ ਲਓ ਜੇ ਕਿਸੇ ਦਾ ਫਿਊਨਰਲ ਅੱਜ ਤੋਂ 25 ਸਾਲ ਬਾਅਦ ਹੈ ਕਿੰਨੀ ਪ੍ਰਾਈਸ ਵੱਧ ਜਾਣੀ ਹੈ ਇਨਫਲੇਸ਼ਨ ਕਰਕੇ ਅੱਜ ਦਾ ਰੇਟ ਲੋਕ ਹੋ ਜਾਊਗਾ ਮੈਂ ਤਾਂ ਕਹਿੰਦਾ ਆਪਣਾ ਵੀ ਬੱਚਿਆਂ ਦਾ ਵੀ ਸਾਰਿਆਂ ਦਾ ਲੋਕ ਕਰ ਲਓ ਫਿਊਨਰਲ ਦੀ ਪ੍ਰਾਈਸ ਸੋ ਬ੍ਰੈਂਪਟਨ ਕ੍ਰੈਮੇਟੋਰੀਅਮ 905-458-2222 ਤੇ ਸਾਡੇ ਨਾਲ ਹਰਜਿੰਦਰ ਜੀ ਜੁੜਿਆ ਜੋ ਕਿ ਹੋਰ ਜਾਣਕਾਰੀ ਦੇਣਗੇ ਜੀ ਹਰਜਿੰਦਰ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਮੈਂ ਕਿਹਾ ਅੱਧਾ ਘੰਟਾ ਤਾਂ ਮੈਂ ਜ਼ਿਆਦਾ ਹੀ ਕਿਹਾ ਤਾਂ ਥੋੜ੍ਹਾ ਫਾਸਟ
2: ਤੁਹਾਡੇ ਪਿਆਰੇ ਸ਼ਰੋਤਾਨਾਂ ਪਿਆਰੀ ਮਿੱਠੀ ਸਤਿ ਸ਼੍ਰੀ ਅਕਾਲ ਬਸ ਮੈਂ ਇਹੀ ਕਹਿਣਾ ਚਾਹੁੰਦਾ ਬਈ ਤੁਸੀਂ ਬੜੀ ਗੱਲ ਹਾਲਾਂਕਿ ਸੱਚਾਈ ਹੈ ਠੀਕ ਹੈ ਚੁਭਵੀ ਹੋ ਸਕਦੀ ਹੈ ਕਿਸੇ ਵੇਲੇ ਪਰ ਇਹ ਸਿਆਣਪ ਵਾਲੀ ਗੱਲ ਹੈ ਕਿ ਬਈ 20 ਸਾਲ 30 ਸਾਲ ਡਾਊਨ ਦਾ ਲਾਈਨ 50 ਸਾਲ ਬਾਅਦ ਵੀ ਕਿਸੇ ਨੂੰ ਲੋੜ ਪੈਂਦੀ ਹੈ ਤੇ ਅੱਜ ਦੇ ਪ੍ਰਾਈਸ ਤੁਸੀਂ ਬਿਲਕੁਲ ਠੀਕ ਕਿਹਾ ਕਿ ਕਿੱਥੇ ਹੋਣਗੇ ਯੂ ਨੈਵਰ ਨੋ ਤੁਹਾਨੂੰ ਨੀ ਪਤਾ ਕਿੱਥੇ ਹੋਣਗੇ ਪਰ ਪਿਛਲੇ 10 ਸਾਲ ਦੀ ਹਿਸਟਰੀ ਦੱਸ ਰਹੀ ਹੈ ਇਟ ਇਜ਼ ਆਲਮੋਸਟ ਡਬਲਡ, ਇਹ ਦੁੱਗਣੇ ਹੋ ਗਏ 10 ਸਾਲਾਂ ਦੇ ਵਿੱਚ। ਤੇ ਫਿਰ ਆਪ ਜੀ ਇਨਫਲੇਸ਼ਨ ਦੇ ਹਿਸਾਬ ਨਾਲ ਲਾ ਸਕਦੇ ਹੋ ਕਿ ਕਿੱਥੇ ਪਹੁੰਚ ਜਾਣਗੇ। ਤੇ ਅੱਜ ਲੌਕ ਹੋ ਗਿਆ, ਔਰ ਉਹ ਵੀ ਲੌਕ ਕਰਕੇ ਜਿਹੜਾ ਪੈਸਾ ਉਹ ਇੰਸ਼ੋਰੈਂਸ ਕੰਪਨੀ ਜਮਾ ਹੋਣਾ ਹੈ, ਤੇ ਉਹ ਵੀ ਇੱਕ ਮੁਸ਼ਤ ਨਹੀਂ, ਸਿੰਗਲ ਪੇਮੈਂਟ ਨਹੀਂ ਹੈ, ਇਟ ਕੈਨ ਬੀ ਸਿੰਗਲ ਪੇਮੈਂਟ, ਪਰ ਉਹ ਸਪਰੈਡ ਵੀ ਕੀਤਾ ਜਾ ਸਕਦਾ ਓਵਰ ਵਨ ਈਅਰ। ਵਨ ਈਅਰ ਦੇ ਨਾਲ ਇਹ ਹੋ ਜਾਂਦਾ ਕਿ ਕੋਈ ਇੰਟਰਸਟ ਨਹੀਂ ਲੱਗਦਾ ਐਕਸਟਰਾ, ਜੋ ਕਿਸੇ ਨੇ ਫਿਕਸ ਕੀਤਾ 8,000-10,000 ਉਹ ਫਿਕਸ ਹੋ ਜਾਣਾ, ਤੇ ਉਹ ਸਾਲ 12 ਕਿਸ਼ਤਾਂ ਚ ਦਿੱਤਾ ਜਾ ਸਕਦਾ ਇਕੁਅਲ ਕਿਸ਼ਤਾਂ। ਜੇ ਲੌਂਗਰ ਪੀਰੀਅਡ ਚ ਕੋਈ ਦਿੰਦਾ 2-5 ਸਾਲ, ਤਾਂ ਉਸ ਪ੍ਰੀ ਪਲੈਨਿੰਗ ਦੇ ਵਿੱਚ ਥੋੜਾ ਜਿਹਾ ਇੰਟਰਸਟ ਜਿਹੜਾ ਉਹ ਐਡ ਹੋ ਜਾਂਦਾ, ਇੰਟਰਸਟ ਐਲੀਮੈਂਟ ਐਂਟਰ ਕਰ ਜਾਂਦਾ। ਪਰ ਇੱਕ ਬੜੀ ਅੱਛੀ ਚੀਜ਼ ਹੈ ਕਿ ਪਿਓਰ ਸਾਨੂੰ ਜਿਹੜੀ ਇੱਕ ਮੋਰਟੈਲਿਟੀ ਬੈਨੀਫਿਟ ਵਾਲੀ ਵੀ ਪਾਲਿਸੀ ਅਵੇਲੇਬਲ ਹੈ, ਜਿਹਦੇ 10-20 ਸਾਲ ਚ ਵੀ ਦਿੱਤਾ ਜਾ ਸਕਦਾ ਪੈਸਾ। ਕਿਸੇ ਦੀ ਏਜ ਛੋਟੀ ਇਸੇ 60 ਹੈ, ਤਾਂ 80 ਤੱਕ ਆਰਾਮ ਨਾਲ ਬੰਦਾ ਦੇ ਕੇ ਫ੍ਰੀ ਹੋ ਸਕਦਾ, ਤੇ ਉਸ ਤੋਂ ਬਾਅਦ 100 ਸਾਲ ਜਿਵੇਂ ਅਸੀਂ ਵਿਸ਼ ਕਰਦੇ ਹਾਂ ਸਾਰਿਆਂ ਨੂੰ, ਤੇ ਉਹ ਐਪਲੀਕੇਬਲ ਰਹੇਗੀ, ਮੀਨਸ ਲਾਸਟ ਬ੍ਰੈਥ ਤੱਕ, ਜੀਵਨ ਦੇ ਅਖੀਰ ਤੱਕ ਪਾਲਿਸੀ ਜਿਹੜੀ ਹੈ ਵੈਲਿਡ ਰਹਿੰਦੀ ਹੈ। ਇਹ ਨਹੀਂ ਕਿ 10 ਸਾਲ ਚ ਪੇ ਕਰ ਦਿੱਤਾ ਜਾਂ 2 ਸਾਲ ਚ ਪੇ ਕਰ ਦਿੱਤਾ ਤੇ ਖਤਮ ਹੋ ਜਾਏਗੀ, ਨਹੀਂ, ਇਟ ਵਿਲ ਰਿਮੇਨ ਵੈਲਿਡ ਟਿਲ ਦਾ ਐਂਡ। ਸੋ ਇਹਦੇ ਨਾਲ ਨਾਲ ਇੱਕ ਹੋਰ ਵੀ ਬੜੀ ਜ਼ਰੂਰੀ ਚੀਜ਼ ਮੈਂ ਦੱਸਦਿਆਂ ਆਪਣੇ ਪਿਆਰੇ ਸ਼ਰੋਤਾਵਾਂ ਨੂੰ ਕਿ ਦੇਖੋ, ਅਸੀਂ ਇੰਡੀਆ ਜਾਂ ਕਿਧਰੇ ਹੋਰ ਕੰਟਰੀ ਟਰੈਵਲ ਕਰ ਰਹੇ ਹਾਂ, ਮਾਲਕ ਨਾ ਕਰੇ ਕੋਈ ਭਾਣਾ ਵਰਤ ਜਾਏ, ਕੋਈ ਚਲਾਣਾ ਕਰ ਜਾਏ, ਪਾਸਵੇ ਕਰ ਜਾਏ, ਤਾਂ ਉੱਥੋਂ ਲਿਆਉਣ ਦਾ ਖਰਚਾ ਅੱਜ ਦੀ ਡੇਟ ਚ ਵੀ ਅਸੀਂ ਦੇਖਦੇ ਹਾਂ ਕਿ $8,000-10,000 ਲੱਗ ਜਾਂਦਾ। ਤੇ ਉਸਨੂੰ ਸਿਕਿਓਰ ਕਰ ਸਕਦੇ ਹੋ ਇੱਕ ਜਰਨੀ ਬੈਕ ਹੋਮ ਪਾਲਿਸੀ ਦੇ ਨਾਲ, ਸਿਰਫ $595 ਦੀ ਹੈ, ਜਿਹਦੇ ਨਾਲ ਸਾਨੂੰ ਬੜਾ ਅੱਛਾ ਇਹਦਾ ਰਿਸਪੋਂਸ ਮਿਲ ਰਿਹਾ ਕਿ ਲੋਕੀ ਆਮ ਤੌਰ ਤੇ ਟਰੈਵਲ ਕਰਦੇ ਨੇ। ਤੇ 595, ਔਰ ਇਹ ਵੀ ਅਗਰ ਪ੍ਰੀ ਪਲੈਨਿੰਗ ਦੇ ਨਾਲ ਦੋਨੋਂ ਲਈਆਂ ਜਾਣ ਤਾਂ ਇਹ ਵੀ $10 ਵੀ ਨਹੀਂ ਆਏਗੀ, ਔਰ ਆਰਾਮ ਨਾਲ 5-10 ਸਾਲ ਪੇ ਹੋ ਸਕਦੀ ਹੈ। ਪਰ ਡੇ 1 ਤੋਂ ਲਾਗੂ ਹੋ ਜਾਂਦੀ ਹੈ ਫਾਇਦਾ, ਬੰਦਾ ਕਿਧਰੇ ਵੀ ਟਰੈਵਲ ਕਰ ਰਿਹਾ, ਔਰ ਸਾਰੇ ਜਿਹੜੇ ਡਾਕੂਮੈਂਟੇਸ਼ਨ ਦਾ ਕੰਮ ਹੈ, ਸਾਰਾ ਜਿਹੜਾ ਪੇਪਰ ਵਰਕ ਹੈ ਕੌਂਸੂਲੇਟ ਦੇ ਨਾਲ, ਲੀਗਲ ਵਰਕ ਹੈ, ਉਹ ਵੀ ਨਾਲ ਹੀ ਸਾਰੀ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ। ਸੋ ਇਹ ਵੀ ਮੈਂ ਰਿਕਮੈਂਡ ਕਰਾਂਗਾ ਕਿ ਸਭ ਨੂੰ ਲੈਣੀ ਚਾਹੀਦੀ ਹੈ $595 ਦੀ। ਪ੍ਰੀ ਪਲੈਨਿੰਗ ਲਈ ਸਾਡੇ ਨਾਲ ਕਿਸੇ ਵੇਲੇ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ, ਨੋ ਆਬਲੀਗੇਸ਼ਨ, ਨੋ ਕੋਸਟ ਮੀਟਿੰਗ ਕਰਕੇ ਤੁਸੀਂ ਕਿਧਰੇ ਵੀ ਸਾਨੂੰ ਕ੍ਰੇਮੇਟੋਰੀਅਮ ਵਿੱਚ ਆ ਸਕਦੇ ਹੋ, ਬਾਹਰ ਕਿਧਰੇ ਬੁਲਾ ਸਕਦੇ ਹੋ, ਕਾਫੀ ਸ਼ਾਪ ਤੇ ਬੈਠ ਕੇ ਸਾਰਾ ਕੰਪਲੀਟ ਡਿਸਕਸ ਕਰ ਲਾਂਗੇ, ਤੇ ਆਪਣੀ ਸੂਟੇਬਿਲਟੀ ਮੁਤਾਬਿਕ ਕੋਈ ਵੀ ਕਿਹੜੀ ਵੀ ਸਕੀਮ ਲੈ ਸਕਦਾ।
0: ਨੰਬਰ ਹੈ 9054582222, 9054582222, ਐਂਡ ਬਰਲਿੰਗਟਨ ਏਜੈਕਸ ਦੇ ਵਿੱਚ ਵੀ ਅਵੇਲੇਬਲ ਨੇ 9054582222। ਬਹੁਤ ਸ਼ੁਕਰੀਆ ਸਰ, ਥੈਂਕ ਯੂ,
2: ਥੈਂਕ ਯੂ।
0: ਸਰ, ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337।

ਓਕੇ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਜਾਣਕਾਰੀ ਲੈ ਲਓ ਬਈ, ਜਲਦੀ ਲੈ ਲਓ, ਨਹੀਂ ਤਾਂ ਬਾਅਦ ਵਿੱਚ ਕਹੋਗੇ ਨਵੀਂ ਯਾਰ ਹਿੱਸਾ ਰਹਿ ਗਏ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415571 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: Keel Bridge Mohan. Contact us at bridgemohan.com.
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
2: S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो 416-655-2000।
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।

0: ਤੁਹਾਨੂੰ ਨਚਾਈ ਦੀ ਇੰਨਾ ਸੋਹਣਾ ਮੌਸਮ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਅਤੇ 905-673-3337 ਨੰਬਰ ਹੈ ਆਪਣਾ। ਕੀ ਮੂਡ ਹੈ ਯਾਰ, ਪੀਜ਼ਾ ਖਵਾ ਦਈਏ? ਸੋ ਪੀਜ਼ੇ ਦੇ ਮੂਡ 'ਚੋਂ ਤਾਂ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਨੇ ਬਹਿਰਾ ਬਹਿਰਾ ਕਰਾਈ ਪਈ ਆ। ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਅਤੇ ਇਕੱਲੇ ਬਰੈਂਪਟਨ 'ਚ ਹੀ ਮਿਲਦਾ 15 ਲੋਕੇਸ਼ਨਾਂ ਹੋਣਗੀਆਂ। ਸੋ ਪਿਓਰ 100% ਵੈਜੀਟੇਰੀਅਨ, 2 ਲਾਰਜ ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਫ੍ਰੀ, $40 ਦੇ ਵਿੱਚ ਸਾਰਾ ਸਮਾਨ। ਨੰਬਰ ਹੈ 905-504-4000, 9055004000। ਮਿਸਟਰ ਸਿੰਘ ਪੀਜ਼ੇ ਦੇ ਇੱਕ ਵਾਰ ਗੇੜਾ ਮਾਰਿਓ ਫਿਰ ਤੁਸੀਂ। ਹੋਰ ਤੁਹਾਨੂੰ ਇੱਕ ਤਾਂ ਯਾਰ ਕਿਚਨ ਲਈ ਨੰਬਰ ਦਿੰਦਾ, ਉਹਨਾਂ ਨੂੰ ਕਿਚਨ ਬਣਵਾਉਣੀ ਤਾਂ ਹੈਗੀ ਆ, ਕਿਉਂ ਨਾ ਵਧੀਆ ਬੰਦਿਆਂ ਤੋਂ ਬਣਵਾਓ। ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਦਾ। ਜਸਪਾਲ ਜੀ ਨੂੰ ਤੁਸੀਂ ਕਾਲ ਕਰੋ, ਬਹੁਤ ਵੱਡਾ ਡਿਸਕਾਊਂਟ ਦੇਣਗੇ। ਮੇਰਾ ਨਾਂ ਲੈ ਦਿਓ, ਇੱਕ ਅੰਡਰਮਾਊਂਟ ਡਬਲ ਸਿੰਕ ਫ੍ਰੀ ਦੇਣਗੇ। ਨਿਊ ਹਾਈਟਸ ਕਿਚਨ 416-859-1920, 416-859-1920, ਨਿਊ ਹਾਈਟਸ ਕਿਚਨ 416-859-1920 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰੋ, ਅਗਰ ਕਿਸੇ ਨੇ ਵੀ ਕਿਚਨ ਤਿਆਰ ਕਰਾਉਣੀ ਹੈ ਤਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਓਕੇ, ਇੱਕ ਨਾ ਤੁਸੀਂ ਮੈਸੇਜ ਯਾਦ ਰੱਖਣਾ ਗਲੋਬਲ ਕੰਫਰਟ ਏਅਰ ਦਾ। ਤੁਸੀਂ ਅਗਰ ਏਸੀ ਨਵਾਂ ਲਗਵਾਉਣਾ, ਫਰਨੈਸ ਨਵਾਂ ਲਗਵਾਉਣਾ, ਏਸੀ ਤੇ ਫਰਨੈਸ ਨਵੇਂ ਦੇ ਉੱਤੇ ਤੁਹਾਨੂੰ$1800 ਤੱਕ ਦਾ ਰੀਬੇਟ ਮਿਲ ਰਿਹਾ। $1800 ਤੱਕ ਦਾ ਰੀਬੇਟ ਏਸੀ ਫਰਨੈਸ ਨਵਾਂ। ਤੇ ਜੇ ਕੋਈ ਏਸੀ ਦੀ ਰਿਪੇਅਰ ਹੋਣ ਵਾਲੀ ਹੈ, ਫਰਨੈਸ ਦੀ ਰਿਪੇਅਰ ਹੋਣ ਵਾਲੀ ਹੋਣੀ, ਯਾਰ ਗਰਮੀਆਂ ਦਾ ਸੀਜ਼ਨ ਹੈ, ਬਹੁਤ ਲੋੜ ਹੈ। ਸੋ ਨੰਬਰ ਹੈ 905-790-9080। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ ਨੂੰ ਫੋਨ ਕਰੋ 9057909080, 905-790-9080, 905-790-9080, 9057909080। ਏਸੀ ਰਿਪੇਅਰ ਜਾਂ ਏਸੀ ਫਰਨੈਸ ਨਵਾਂ, ਨੰਬਰ ਇੱਕੋ ਇੱਕ ਤੁਸੀਂ ਯਾਦ ਰੱਖਣਾ ਵੰਸ ਅਗੇਨ ਗਲੋਬਲ ਕੰਫਰਟ ਏਅਰ 905-790-9080 ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ ਨਾ, ਹੁਣ ਬਹੁਤ ਸਾਰੇ ਨੰਬਰ ਮੈਂ ਬੋਲਦਾ ਬੜੇ ਬਿਜ਼ਨਸਿਸ ਦੇ, ਤੁਹਾਡੇ ਤੋਂ ਕੋਈ ਨੰਬਰ ਜੇ ਲਿਖਿਆ ਨਹੀਂ ਜਾਂਦਾ, ਸਾਡਾ ਇੰਸਟਾਗ੍ਰਾਮ ਪੇਜ ਹੈ ਉੱਥੇ ਮੈਸੇਜ ਕਰ ਦਿਓ। ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਜਾਂ ਸਾਨੂੰ ਟੈਕਸਟ ਮੈਸੇਜ ਕਰ ਦਿਓ। ਟੈਕਸਟ ਮੈਸੇਜ ਕਰਕੇ ਲਿਖ ਦਿਓ ਕਿ ਨਵੀਂ ਹੁਣ ਫੋਰ ਐਗਜ਼ਾਮਪਲ ਕਿ ਤੁਸੀਂ ਏਸੀ ਦਾ ਨੰਬਰ ਬੋਲਿਆ ਸੀ, ਸਾਨੂੰ ਭੇਜਿਓ। ਸਾਡਾ ਟੈਕਸਟ ਵਾਲਾ ਨੰਬਰ ਹੈ 647-504-1557, 647-504-1557, 647-504-1557 ਸਾਡਾ ਟੈਕਸਟ ਮੈਸੇਜ ਵਾਲਾ ਫੋਨ ਨੰਬਰ ਹੈ। 647-504-1557 ਜੀ 8585। ਹੈਲੋ ਹੈਲੋ ਜੀ 8585 8585। ਹੈਲੋ ਚਲੋ ਫੋਨ ਮੈਨੂੰ ਕੀਤਾ ਬਟ ਗੱਲ ਕਿਤੇ ਹੋਰ ਕਰ ਰਹੇ ਬਾਈ ਜੀ ਹੁਣੇ। ਸੋ ਕੋਈ ਗੱਲ ਨਹੀਂ, ਜਦੋਂ ਫ੍ਰੀ ਹੋਏ ਸਾਡੇ ਨਾਲ ਗੱਲਬਾਤ ਕਰ ਲਿਓ। ਅਤੇ ਖੈਰ ਪ੍ਰੋਗਰਾਮ ਹੈ ਪੰਜਾਬੀ ਦਾ, ਕਈ ਵਾਰ ਨਾ ਕਾਲਾਂ ਆਉਂਦੀਆਂ ਅਤੇ ਫੋਨ ਕਿਤੇ ਹੋਰ ਲੱਗਿਆ ਹੁੰਦਾ, ਅਤੇ ਯੂਨੋ ਮੈਂ ਬੜਾ ਸੋਚਦਾ ਕਿ ਯਾਰ ਇਹਨਾਂ ਨੇ ਕਾਲ ਕਿੱਥੇ ਲਾਈ ਹੈ, ਗੱਲ ਮੇਰੇ ਨਾਲ ਕਰ ਰਹੇ ਆ, ਬਟ ਲੱਗਦਾ ਕਿ ਕਿਤੇ ਹੋਰ ਕਾਲ ਲਾਈ ਹੋਈ ਹੈ। ਸੋ ਖੈਰ ਕੋਈ ਗੱਲ ਨਹੀਂ, ਆਲਵੇਜ਼ ਵੈਲਕਮ। ਅਤੇ ਨੰਬਰ ਹੈ 905-673-3337, 9056733 3337 ਆਪਣਾ ਫੋਨ ਨੰਬਰ ਹੈ। ਖਬਰਾਂ ਵੱਲ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਬਹੁਤ ਹੀ ਜਲਦ। ਖਬਰਾਂ ਦਾ ਬੁਲੇਟਿਨ ਜਲੰਧਰ ਤੋਂ ਲਾਈਵ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ। ਅਤੇ ਮੱਲੀ ਟੈਂਟ ਵਾਲਿਆਂ ਦੇ ਫੋਨ ਖੜਕਾ ਦਿਓ ਫਿਰ, ਹੁਣ ਵੈਡਿੰਗ ਸੀਜ਼ਨ ਹੈ, ਕੋਈ ਮਹਿੰਦੀ ਮਾਈਆਂ ਜਾਗੋ ਘਰੇ ਕਰ ਰਹੇ, ਹੁਣ ਵਿਆਹ ਲਈ ਟੈਂਟ ਤਾਂ ਲਾਉਣਾ ਹੀ ਆ, ਕਿਉਂ ਨਾ ਵਧੀਆ ਬੰਦਿਆਂ ਕੋਲੋਂ ਲਵਾਓ। ਛੋਟੇ ਤੋਂ ਵੱਡਾ ਕਿਸੇ ਵੀ ਸਾਈਜ਼ ਦਾ ਟੈਂਟ, ਕਲੀਅਰ ਟੈਂਟ ਲਵਾਉਣਾ, ਵਾਈਟ ਟੈਂਟ ਲਵਾਉਣਾ, ਟੇਬਲ ਚਾਹੀਦੇ ਆ, ਚੇਅਰਾਂ ਚਾਹੀਦੀਆਂ, ਤਾਂ ਮੱਲੀ ਟੈਂਟ ਸਰਵਿਸਿਜ਼ 6479992569 ਮੱਲੀ ਟੈਂਟ ਸਰਵਿਸਿਸ। ਇਹਨਾਂ ਕੋਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਹੈ। 6479992569 ਮੱਲੀ ਟੈਂਟ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਜਲਦੀ ਤੋਂ ਜਲਦੀ ਕਰ ਲਵੋ, ਅਤੇ ਮੱਲੀ ਟੈਂਟ ਵਾਲੇ ਹਾਜ਼ਰ ਨੇ ਤੁਹਾਡੇ ਲਈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜੇ ਕਿਸੇ ਨੇ ਵੀ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਵਾਉਣਾ ਜਾਂ ਟਰੱਕ ਦਾ ਓਇਲ ਚੇਂਜ ਕਰਵਾਉਣਾ, ਤਾਂ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਐਂਡ ਓਇਲ ਚੇਂਜ ਵਾਲੇ, ਇਹਨਾਂ ਨੇ ਕਹਿਤਾ, ਕਹਿੰਦੇ ਹੁੰਦੇ ਨਾ ਕਿ ਐਲਾਨ ਕਰਤਾ ਕਿ ਜਿਹੜਾ ਵੀ ਬੰਦਾ ਪੰਜਾਬੀ ਦਰ ਦਾ ਰੈਫਰੈਂਸ ਦਊਗਾ ਉਹਨਾਂ ਨੂੰ ਬਹੁਤ ਵੱਡਾ ਡਿਸਕਾਊਂਟ ਮਿਲੇਗਾ। ਸੋ ਈਗਲ ਟਰੱਕ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਮਿਲਟਨ 'ਚ, 401 ਤੋਂ ਉੱਤਰ ਅਨੁਸਾਰ 6472346293 ਈਗਲ ਟਰੱਕ। ਦੇਖਿਆ ਮੈਂ ਕਿਹਾ ਕੋਈ ਵੀ ਨੰਬਰ ਚਾਹੀਦੇ ਮੈਨੂੰ ਪੁੱਛੋ। ਇੱਕ ਮੈਸੇਜ ਆਇਆ ਕਿ ਮੈਂ ਯੂਜ਼ਡ ਗੱਡੀ ਲੈਣੀ ਆ, ਪਲੀਜ਼ ਮੈਨੂੰ ਰੈਫਰੈਂਸ ਦਿਓ। ਆ ਚੱਕੋ ਜੀ ਰੈਫਰੈਂਸ, ਅਤੇ ਗਿਵ ਨਵੀਜ ਰੈਫਰੈਂਸ, ਕੋਈ ਵੀ ਨੰਬਰ ਚਾਹੀਦਾ ਯਾਰ, ਗੱਡੀ ਲੈਣੀ ਹੈ, ਘਰ ਲੈਣਾ, ਮੋੜਗੇ ਚਾਹੀਦੀ ਹੈ, ਤੁਸੀਂ ਫਰਨੈਸ ਰਿਪੇਅਰ ਕਰਾਉਣੀ ਹੈ, ਗੱਲ ਕੀ, ਕੋਈ ਵੀ ਨੰਬਰ ਚਾਹੀਦਾ, ਤਾਂ ਸਾਡਾ ਟੈਕਸਟ ਮੈਸੇਜ ਵਾਲਾ ਨੰਬਰ ਹੈ, ਮੈਸੇਜ ਕਰ ਦਿਓ ਕਿ ਨਵੀਂ ਯਾਰ ਨੰਬਰ ਦਿਓ, ਅਤੇ 6475041557 ਸਾਡਾ ਨੰਬਰ ਹੈ, 6475041557 6475041557 647-545-1545-1554-1557 ਅਤੇ ਹਾਜ਼ਰ ਹਾਂ। ਸੋ ਖਬਰਾਂ ਵੱਲ ਚੱਲਦੇ ਹਾਂ, ਅਤੇ ਜੁੜੇ ਰਹੋ ਸਾਡੇ ਤੋਂ ਬਾਅਦ, ਰੇਡੀਓ ਉਡਾਨ ਹਾਜ਼ਰ ਹੈ, ਅਤੇ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਇਨੀ ਦਿਨੀ ਹਰ ਵਾਰ ਦੀ ਤਰ੍ਹਾਂ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਸੰਬੰਧੀ ਸਮਾਗਮ ਹੋ ਰਹੇ ਨੇ, ਤੇ ਇਸ ਸੰਬੰਧੀ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ। ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਿੱਚ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਸਰਕਾਰ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ। ਇਸ ਤਹਿਤ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਤੇ 4000 ਪੁਲਿਸ ਕਰਮਚਾਰੀ ਵੀ ਸੁਰੱਖਿਆ ਪ੍ਰਬੰਧਾਂ ਲਈ ਅੰਮ੍ਰਿਤਸਰ ਵਿਖੇ ਤੈਨਾਤ ਕੀਤੇ ਗਏ ਨੇ। ਇਸ ਮੌਕੇ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ BSF ਰੈਪਿਡ ਐਕਸ਼ਨ ਫੋਰਸ ਅਤੇ ITBP ਸ਼ਾਮਲ ਨੇ। ਚਿੱਤ ਰਹੇ ਕਿ ਭਾਰਤੀ ਸਮੇਂ ਮੁਤਾਬਕ ਅੱਜ ਯਾਨੀ ਕਿ 4 ਜੂਨ ਨੂੰ ਘੱਲੂਘਾਰਾ ਦਿਵਸ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਜਿਸ ਦੇ ਭੋਗ ਪਰਸੋਂ 6 ਜੂਨ ਨੂੰ ਪੈਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਘੱਲੂਘਾਰਾ ਦਿਵਸ ਮੌਕੇ ਅਰਦਾਸ ਦਿਵਸ ਸਮਾਗਮ ਸ਼ਾਂਤੀਪੂਰਵਕ ਮੁਕੰਮਲ ਹੋਵੇ, ਇਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਨੇ। ਇਸ ਦੇ ਨਾਲ ਨਾਲ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਭਲਕੇ 5 ਜੂਨ ਦੀ ਸ਼ਾਮ ਨੂੰ ਘੱਲੂਘਾਰਾ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ, ਅਤੇ ਪਰਸੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਜਾ ਚੁੱਕਿਆ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਬਣਾਏ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਦੇ ਸੈਕਟਰ 37 ਸਥਿਤ ਸੂਬਾ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜੂਦ ਸਨ। ਕੇਵਲ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਸਮਾਗਮ ਕਰਵਾ ਕੇ ਸੰਭਾਲਿਆ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਕੇਂਦਰ ਸਰਕਾਰ ਦੇ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਵਿੱਚ ਭਾਜਪਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਨ ਦੇਣ ਦੀ ਗੱਲ ਆਖੀ ਹੈ ਤੇ ਇੱਕ ਕਿਸਮ ਨਾਲ ਭਾਜਪਾ ਦੀ ਪੰਜਾਬ ਇਕਾਈ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਆਈਕੋਨ ਵਜੋਂ ਪੇਸ਼ ਕੀਤਾ ਹੈ। ਉਧਰ ਕੇਵਲ ਸਿੰਘ ਢਿੱਲੋਂ ਦੇ ਪੰਜਾਬ ਭਾਜਪਾ ਪ੍ਰਧਾਨ ਬਣਨ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੀ ਕਾਫੀ ਗੱਲ ਹੋ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਸੰਬੰਧੀ ਚੁੱਕੇ ਸਵਾਲਾਂ ਤੋਂ ਕੁਝ ਦਿਨ ਬਾਅਦ ਕੈਪਟਨ ਦੀ ਪਤਨੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਨਵੇਂ ਸੂਬਾ ਪ੍ਰਧਾਨ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਅਹਿਦ ਲਿਆ। ਕਾਂਗਰਸ ਛੱਡ ਕੇ ਕੈਪਟਨ ਵਾਂਗ ਹੀ ਭਾਜਪਾ ਵਿੱਚ ਸ਼ਾਮਲ ਹੋਈ ਬੀਬੀ ਪ੍ਰਨੀਤ ਕੌਰ ਨੇ ਕੇਵਲ ਸਿੰਘ ਢਿੱਲੋਂ ਦੇ ਤਾਜਪੋਸ਼ੀ ਸਮਾਗਮ ਦੌਰਾਨ ਇਹ ਸਪਸ਼ਟ ਸੰਦੇਸ਼ ਦਿੱਤਾ ਹੈ। ਇਸ ਸਮਾਗਮ ਦੌਰਾਨ ਸਟੇਜ ਉੱਤੇ ਲੱਗੀ ਇੱਕ ਵੱਡੀ ਫਲੈਕਸ ਸ਼ੀਟ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਵਿੱਚ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਧ ਅਤੇ ਸਾਬਕਾ ਆਗੂਆਂ ਦੇ ਨਾਲ ਨਾਲ ਰਵਨੀਤ ਸਿੰਘ ਬਿੱਟੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਪ੍ਰਮੁੱਖਤਾ ਨਾਲ ਲਾਈ ਗਈ ਸੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹਾਲੀਆ ਮਤਭੇਦਾਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਅਹਿਮੀਅਤ ਦੇ ਰਹੀ ਹੈ। ਬਿਕਰਮ ਸਿੰਘ ਮਜੀਠੀਆ ਦਾ ਹਾਲੇ ਤੱਕ ਵੀ ਕੋਈ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਉਹਨਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ, ਪਰ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਸ ਦਰਮਿਆਨ ਥਾਣੇ ਵਿੱਚੋਂ ਸਮਰਥਕ ਨੂੰ ਜਬਰੀ ਛਡਾਉਣ ਦੇ ਯਤਨਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀਆਂ 12 ਟੀਮਾਂ 4 ਦਿਨ ਤੋਂ ਮਜੀਠੀਆ ਦੀ ਭਾਲ ਕਰ ਰਹੀਆਂ ਨੇ, ਪਰ ਮਜੀਠੀਆ ਨੂੰ ਲੱਭ ਨਹੀਂ ਸਕੀਆਂ। ਇਸ ਦਰਮਿਆਨ ਹੁਣ ਮਜੀਠਾ ਹਲਕੇ ਵਿੱਚ ਉਹਨਾਂ ਦੀ ਗੁੰਮਸ਼ੁਦਗੀ ਦੇ ਵੱਡੇ ਵੱਡੇ ਹੋਰਡਿੰਗਸ ਲੱਗ ਗਏ ਨੇ। ਹੋਰਡਿੰਗ ਉੱਤੇ ਗੁੰਮਸ਼ੁਦਾ ਭਗੌੜੇ ਦੀ ਭਾਲ ਲਿਖਿਆ ਗਿਆ ਹੈ ਅਤੇ ਮਜੀਠੀਆ ਦੀ ਤਸਵੀਰ ਨਾਲ ਲਾਈ ਗਈ ਹੈ। ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਪੁਲਿਸ ਮਜੀਠਾ ਥਾਣੇ ਉੱਤੇ ਹੋਏ ਕਥਿਤ ਹਮਲੇ ਦੇ ਸੰਬੰਧ ਵਿੱਚ ਮਾਸਟਰਮਾਈਂਡ ਬਿਕਰਮ ਸਿੰਘ ਮਜੀਠੀਆ ਦੀ ਭਾਲ ਕਰ ਰਹੀ ਹੈ ਤੇ ਜੇਕਰ ਕਿਸੇ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕਰਨ। ਇਸ ਦਰਮਿਆਨ ਰੌਚਕ ਗੱਲ ਇਹ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਹੋਰਡਿੰਗਸ ਕਿਸ ਨੇ ਲਗਵਾਏ ਨੇ। ਹਾਲਾਂਕਿ ਦੇਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਬੋਰਡ ਪਾੜ ਵੀ ਦਿੱਤੇ। ਕੁੱਲ ਮਿਲਾ ਕੇ ਮਜੀਠੀਆ ਸੰਬੰਧੀ ਮਜੀਠਾ ਵਿੱਚ ਲੱਗੇ ਇਹ ਹੋਰਡਿੰਗਸ ਕਾਫੀ ਚਰਚਾ ਦਾ ਵਿਸ਼ਾ ਬਣ ਗਏ ਨੇ ਕਿ ਇਹ ਕਿਹਨੇ ਲਾਏ ਅਤੇ ਇਸ ਸੰਬੰਧੀ ਇਹ ਸ਼ਬਦਾਵਲੀ ਕਿਸ ਵੱਲੋਂ ਲਿਖੀ ਗਈ ਹੈ। ਮਜੀਠਾ ਥਾਣੇ ਵਿੱਚ ਹੰਗਾਮਾ ਕਰਨ ਅਤੇ ਪੁਲਿਸ ਹਿਰਾਸਤ ਵਿੱਚੋਂ ਇੱਕ ਮੁਲਾਜ਼ਮ ਨੂੰ ਛਡਾਉਣ ਦੇ ਦੋਸ਼ ਹੇਠ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਤੋਂ ਬਾਅਦ ਸਿਆਸਤ ਵੀ ਭੱਕ ਗਈ ਹੈ। ਮਜੀਠੀਆ ਦੀ ਪਤਨੀ ਅਤੇ ਹਲਕਾ ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕਾ ਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਰਮ ਸਿੰਘ ਮਜੀਠੀਆ ਸੰਬੰਧੀ ਦਿੱਤੇ ਬਿਆਨਾਂ ਉੱਤੇ ਤਿੱਖਾ ਪਲਟਵਾਰ ਕੀਤਾ ਹੈ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਬਿਕਰਮ ਮਜੀਠੀਆ ਨਾ ਤਾਂ ਭੱਜੇ ਨੇ ਅਤੇ ਨਾ ਹੀ ਕਦੇ ਭੱਜਣਗੇ। ਉਹ ਇਸ ਵੇਲੇ ਆਪਣੀ ਕਾਨੂੰਨੀ ਟੀਮ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ ਅਤੇ ਇਸ ਮਾਮਲੇ ਨੂੰ ਅਦਾਲਤ ਰਾਹੀਂ ਚੁਣੌਤੀ ਦਿੱਤੀ ਜਾਵੇਗੀ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਾਗਜ਼ੀ ਸ਼ੇਰ ਦੱਸਦਿਆਂ ਕਿਹਾ ਸੀ ਕਿ ਹੁੱਲੜਬਾਜ਼ੀ ਉਹਨਾਂ ਦੇ ਖੂਨ ਵਿੱਚ ਹੈ। ਇਸ ਦੇ ਜਵਾਬ ਵਿੱਚ ਹੁਣ ਬੀਬੀ ਗਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਾਨਾ ਤੇ ਗੁੰਮਰਾਹ ਕੁੰਨ ਕਰਾਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਜਾਰੀ ਕੀਤੇ ਲੁੱਕ ਆਊਟ ਸਰਕੂਲਰ ਉੱਤੇ ਬੋਲਦਿਆਂ ਗਨੀਵ ਕੌਰ ਮਜੀਠੀਆ ਨੇ ਖੁਲਾਸਾ ਕੀਤਾ ਹੈ ਕਿ ਮਜੀਠੀਆ ਦਾ ਪਾਸਪੋਰਟ ਤਾਂ ਪਹਿਲਾਂ ਹੀ ਅਦਾਲਤ ਵਿੱਚ ਜਮ੍ਹਾਂ ਕੀਤਾ ਜਾ ਚੁੱਕਿਆ ਹੈ। ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਉੱਤੇ ਐਂਟਰੀ ਬੈਰੀਅਰ ਟੈਕਸ ਦਾ ਮੁੱਦਾ ਕਾਫੀ ਗਰਮਾਇਆ ਹੋਇਆ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਸੂਬੇ ਵਿੱਚ ਆਉਣ ਵਾਲੇ ਵਾਹਨਾਂ ਉੱਤੇ ਐਂਟਰੀ ਟੈਕਸ ਲਾਇਆ ਗਿਆ ਸੀ ਅਤੇ ਇਸ ਨੂੰ ਲੈ ਕੇ ਖਾਸ ਕਰ ਪੰਜਾਬ ਦੇ ਕੀਰਤਪੁਰ ਸਾਹਿਬ ਅਤੇ ਉਸ ਨੇੜਲੇ ਇਲਾਕੇ ਦੇ ਲੋਕਾਂ ਵੱਲੋਂ ਕਾਫੀ ਰੋਸ ਜ਼ਾਹਰ ਕੀਤਾ ਗਿਆ ਹੈ ਅਤੇ ਲਗਾਤਾਰ ਇਸ ਬੰਨੇ ਪ੍ਰਦਰਸ਼ਨ ਵੀ ਹੋ ਰਹੇ ਨੇ। ਇਸ ਦਰਮਿਆਨ ਹੁਣ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਇਸ ਬੰਨੇ ਐਂਟਰੀ ਕੀਤੀ ਹੈ ਅਤੇ ਉਹਨਾਂ ਨੇ ਸੰਕੇਤਕ ਤੌਰ ਤੇ ਕੱਲ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ। ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਵਾਹਨਾਂ ਉੱਤੇ ਲਾਏ ਜਾ ਰਹੇ ਐਂਟਰੀ ਟੈਕਸ ਦਾ ਵਿਰੋਧ ਉਸ ਵੇਲੇ ਇੱਕ ਨਵੇਂ ਰੂਪ ਵਿੱਚ ਨਜ਼ਰ ਆਇਆ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਪੰਜਾਬ ਵਿੱਚ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੋਂ ਖਾਲਸਾ ਟੈਕਸ ਵਸੂਲਣ ਦਾ ਐਲਾਨ ਕੀਤਾ। ਪਹਿਲਾਂ ਤੋਂ ਕੀਤੇ ਐਲਾਨ ਮੁਤਾਬਕ ਸਵੇਰੇ 10 ਵਜੇ ਗੜਾ ਮੋੜਾ ਟੋਲ ਪਲਾਜ਼ਾ ਨੇੜੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅੰਦਰ ਪ੍ਰਵੇਸ਼ ਕਰਨ ਵਾਲੇ ਵਾਹਨਾਂ ਤੋਂ ਖਾਲਸਾ ਟੈਕਸ ਵਸੂਲਿਆ ਗਿਆ। ਨਿਹੰਗ ਸਿੰਘ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਟੈਕਸ ਤੋਂ ਇਕੱਠੀ ਹੋਣ ਵਾਲੀ ਰਕਮ ਸਰਬੱਤ ਦੇ ਭਲੇ ਅਤੇ ਹੋਰ ਸਮਾਜਿਕ ਕੰਮਾਂ ਲਈ ਵਰਤੀ ਜਾਵੇਗੀ ਅਤੇ ਇਹ ਕਦਮ ਹਿਮਾਚਲ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਚੁੱਕਿਆ ਜਾ ਰਿਹਾ। ਜੇਕਰ ਫਿਰ ਵੀ ਐਂਟਰੀ ਟੈਕਸ ਉੱਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਦਰਮਿਆਨ ਨਿਹੰਗ ਸਿੰਘ ਜਥੇਬੰਦੀਆਂ ਨੇ ਜਦੋਂ ਪੰਜਾਬ ਹਿਮਾਚਲ ਹੱਦ ਉੱਤੇ ਖੜ ਕੇ ਗੱਡੀਆਂ ਨੂੰ ਰੋਕਿਆ ਤਾਂ ਕਿਸੇ ਨੂੰ ਵੀ ਜਬਰੀ ਟੈਕਸ ਦੇਣ ਲਈ ਨਹੀਂ ਕਿਹਾ ਬਲਕਿ ਬੜੇ ਪਿਆਰ ਨਾਲ ਲੋਕਾਂ ਨੂੰ ਇਹ ਸਮਝਾਇਆ ਕਿ ਉਹ ਅਜਿਹਾ ਕਿਉਂ ਕਰ ਰਹੇ ਨੇ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਜੋ ਐਂਟਰੀ ਟੈਕਸ ਲਾਇਆ ਗਿਆ ਉਸ ਦਾ ਵਿਰੋਧ ਕਰਨ ਦੇ ਲਈ ਅਤੇ ਉਸ ਸੰਬੰਧੀ ਆਇਨਾ ਵਿਖਾਉਣ ਲਈ ਉਹਨਾਂ ਨੂੰ ਇਹ ਕਰਨਾ ਪੈ ਰਿਹਾ। ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਉਹ ਭਾਈਚਾਰਾ ਪੂਰੀ ਤਰ੍ਹਾਂ ਬਣਾ ਕੇ ਰੱਖਣਗੇ ਅਤੇ ਇਸ ਇੱਕ ਦਿਨ ਦੇ ਸੰਕੇਤਕ ਰੋਸ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਮ ਜਨਤਾ ਇਸ ਦਾ ਸਮਰਥਨ ਕਰਦੀ ਹੈ ਤਾਂ ਉਹ ਅੱਗੇ ਇਸ ਨੂੰ ਜਾਰੀ ਰੱਖਣਗੇ ਅਤੇ ਜੇਕਰ ਆਮ ਜਨਤਾ ਇਸ ਦਾ ਸਮਰਥਨ ਨਹੀਂ ਕਰਦੀ ਤਾਂ ਉਹ ਇਸ ਮੁਹਿੰਮ ਨੂੰ ਬੰਦ ਵੀ ਕਰ ਦੇਣਗੇ। ਸੋ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਲਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਖਾਲਸਾ ਟੈਕਸ ਲਾ ਕੇ ਇੱਕ ਸੰਕੇਤ ਦਿੱਤਾ ਹੈ, ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ। ਪਿਛਲੇ ਕਾਫੀ ਅਰਸੇ ਤੋਂ ਪੰਜਾਬ ਅੰਦਰ ਵੱਖ ਵੱਖ ਥਾਵਾਂ ਉੱਤੇ ਧਮਕੀ ਭਰੀਆਂ ਈਮੇਲ ਆਉਣ ਦਾ ਸਿਲਸਿਲਾ ਜਾਰੀ ਹੈ, ਜਿਸ ਵਿੱਚ ਕਈ ਨਾਮੀ ਥਾਵਾਂ ਨੂੰ ਧਮਕੀਆਂ ਪ੍ਰਾਪਤ ਹੁੰਦੀਆਂ ਰਹੀਆਂ ਨੇ। ਲੰਘੇ ਕੱਲ ਇੱਕ ਹੋਰ ਇਹੋ ਜਿਹੀ ਧਮਕੀ ਭਰੀ ਈਮੇਲ ਆਈ ਜਦੋਂ ਜ਼ਿਲ੍ਹਾ ਮੋਹਾਲੀ ਦੀ ਅਦਾਲਤ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਇੱਕ ਬੇਹੱਦ ਸਨਸਨੀਖੇਜ਼ ਅਤੇ ਖੌਫਨਾਕ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਭਾਰੀ ਦਹਿਸ਼ਤ ਅਤੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਹ ਸ਼ਰਾਰਤ ਭਰਪੂਰ ਧਮਕੀ ਇੱਕ ਅਗਿਆਤ ਈਮੇਲ ਰਾਹੀਂ ਭੇਜੀ ਗਈ ਜਿਸ ਵਿੱਚ ਮੋਹਾਲੀ ਅਦਾਲਤ ਤੋਂ ਇਲਾਵਾ ਗੁਆਂਢੀ ਸ਼ਹਿਰ ਚੰਡੀਗੜ੍ਹ ਦੇ ਕਈ ਨਾਮਵਰ ਸਕੂਲਾਂ ਅਤੇ ਕੁੱਝ ਮੁੱਖ ਸਰਕਾਰੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕਹੀ ਗਈ। ਸੂਚਨਾ ਮਿਲਦਿਆਂ ਹੀ ਮੋਹਾਲੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਅਦਾਲਤ ਕੰਪਲੈਕਸ ਨੂੰ ਖਾਲੀ ਕਰਵਾ ਕੇ ਪੂਰੇ ਹਿੱਸੇ ਨੂੰ ਘੇਰੇ ਵਿੱਚ ਲੈ ਲਿਆ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਭੇਜੀ ਗਈ ਇਸ ਧਮਕੀ ਭਰੀ ਈਮੇਲ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਸਮੇਤ ਪੰਜਾਬ ਦੇ DGP ਦੇ ਨਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਸੀ। ਚਿੱਠੀ ਨੁਮਾ ਇਸ ਈਮੇਲ ਵਿੱਚ ਗ੍ਰੇਨੇਡ ਹਮਲੇ ਕਰਨ ਦੀ ਗੱਲ ਆਖੀ ਗਈ ਸੀ, ਜਿਸ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਘਟਨਾ ਸਥਾਨ ਉੱਤੇ ਪਹੁੰਚੀ ਪੁਲਿਸ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਵੱਲੋਂ ਅਦਾਲਤ ਦੇ ਕੋਨੇ ਕੋਨੇ ਪਾਰਕਿੰਗ ਖੇਤਰਾਂ ਤੇ ਨੇੜਲੀਆਂ ਇਮਾਰਤਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ ਪਰ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਦਰਮਿਆਨ ਕਿਸੇ ਵੀ ਅਣਸੁਖਾਵੀ ਸਥਿਤੀ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦੀਆਂ ਗੱਡੀਆਂ ਨੂੰ ਅਹਿਤਿਆਤ ਵਜੋਂ ਮੌਕੇ ਉੱਤੇ ਤਾਇਨਾਤ ਕਰ ਦਿੱਤਾ ਗਿਆ ਸੀ। ਇੱਥੇ ਤੁਹਾਨੂੰ ਚੇਤੇ ਕਰਾ ਦਈਏ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਮੋਹਾਲੀ ਅਤੇ ਚੰਡੀਗੜ੍ਹ ਦੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਅਜਿਹੀਆਂ ਫਰਜ਼ੀ ਈਮੇਲਸ ਭੇਜਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਕਾਰਨ ਸੁਰੱਖਿਆ ਏਜੰਸੀਆਂ ਹਾਈ ਅਲਰਟ ਉੱਤੇ ਨੇ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ਉੱਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ। ਪੁਲਿਸ ਦੀ ਸਾਈਬਰ ਸੈੱਲ ਟੀਮ ਵੱਲੋਂ ਇਸ ਈਮੇਲ ਦੇ ਆਈਪੀ ਐਡਰੈਸ ਨੂੰ ਟਰੇਸ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦੇ ਮੁੱਖ ਸਰੋਤ ਦਾ ਪਤਾ ਲਾ ਕੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਿਆ ਜਾ ਸਕੇ। ਆਸਟ੍ਰੇਲੀਆ ਦੇਸ਼ ਦੀ ਸਿਆਸਤ ਵਿੱਚ ਪ੍ਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ। ਉੱਥੇ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਦਬਾਅ ਵੱਧ ਰਿਹਾ ਹੈ। ਆਵਾਸ ਨੂੰ ਆਉਂਦੇ 10 ਸਾਲਾਂ ਲਈ ਰੋਕਣ ਦੀ ਚਰਚਾ ਵੀ ਚੱਲ ਪਈ ਹੈ। ਵਨ ਨੇਸ਼ਨ ਦੀ ਸਥਾਪਨਾ ਉੱਥੇ ਸੰਨ 1996 ਵਿੱਚ ਹੋਈ ਸੀ ਅਤੇ ਇਹ ਪਾਰਟੀ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਲਈ ਮਸ਼ਹੂਰ ਹੈ, ਖਾਸ ਕਰਕੇ ਆਸਟ੍ਰੇਲੀਆ ਵਿੱਚ ਬਾਹਰੋਂ ਆਏ ਲੋਕਾਂ ਸੰਬੰਧੀ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਵਿੱਚ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਵੱਡੀਆਂ ਸਿਆਸੀ ਪਾਰਟੀਆਂ ਚਿੰਤਿਤ ਨੇ। ਰਿਪੋਰਟ ਮੁਤਾਬਕ ਆਸਟ੍ਰੇਲੀਆ ਅੰਦਰ ਵੱਖ ਵੱਖ ਲੋਕਾਂ ਨਾਲ ਗੱਲਬਾਤ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਉੱਥੇ ਨਸਲਵਾਦ ਹਾਵੀ ਹੋ ਰਿਹਾ ਹੈ ਅਤੇ ਇਸ ਕਾਰਨ ਪ੍ਰਵਾਸੀ ਭਾਈਚਾਰਿਆਂ ਉੱਤੇ ਵੱਡਾ ਅਸਰ ਪੈ ਸਕਦਾ ਹੈ, ਜਿਨ੍ਹਾਂ ਵਿੱਚ ਭਾਰਤੀ, ਪੰਜਾਬੀ ਅਤੇ ਹੋਰ ਏਸ਼ੀਆਈ ਮੂਲ ਦੇ ਲੋਕ ਸ਼ਾਮਲ ਨੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪੰਜਾਬ ਸਰਕਾਰ ਵੱਲੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ। ਸੂਬੇ ਅੰਦਰ ਸਕੂਲਾਂ ਵੱਲੋਂ ਫੀਸਾਂ ਵਧਾਉਣ ਵਿੱਚ ਜੋ ਮਨਮਰਜ਼ੀ ਕੀਤੀ ਜਾਂਦੀ ਹੈ ਉਸ ਉੱਤੇ ਰੋਕ ਲਾਈ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬੇ ਅੰਦਰ ਸਕੂਲ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ ਤੇ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਵੱਲ ਇਸ ਹੁਕਮ ਨੂੰ ਲਾਗੂ ਕੀਤਾ ਜਾਵੇਗਾ। ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਲੰਘੇ ਕੱਲ ਇੱਕ ਬਹੁਤ ਵੱਡੀ ਅੱਗ ਲੱਗਣ ਦੀ ਦੁਖਦਾਈ ਘਟਨਾ ਵਾਪਰੀ ਹੈ। ਦਿੱਲੀ ਵਿਖੇ ਇੱਕ ਹੋਟਲ ਜਿਸਦੀ ਨਾਜਾਇਜ਼ ਉਸਾਰੀ ਹੋਈ ਸੀ, ਯਾਨੀ ਕਿ ਜਗ੍ਹਾ ਘੱਟ ਸੀ ਪਰ ਵਾਧੂ ਕਮਰੇ ਬਣਾ ਕੇ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਵਿੱਚ ਅੱਗ ਲੱਗਣ ਕਾਰਨ 11 ਵਿਦੇਸ਼ੀ ਨਾਗਰਿਕਾਂ ਸਮੇਤ 21 ਲੋਕਾਂ ਦੀ ਮੌਤ ਹੋਈ ਹੈ। ਧੂੰਏ ਵਿੱਚ ਦਮ ਘੁੱਟਣ ਅਤੇ ਝੁਲਸਣ ਨਾਲ ਲਗਭਗ 37 ਲੋਕ ਜ਼ਖਮੀ ਵੀ ਹੋਏ ਨੇ। ਪਤਾ ਲੱਗਾ ਕਿ ਜਿਸ ਬਿਲਡਿੰਗ ਵਿੱਚ ਅੱਗ ਲੱਗੀ ਉਸ ਵਿੱਚ ਨਿਯਮਾਂ ਵਿਰੁੱਧ ਹੋਟਲ ਚਲਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਨੇ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕਰਕੇ ਹੋਟਲ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੱਛਮੀ ਬੰਗਾਲ ਵਿੱਚ ਸੱਤਾ ਤੋਂ ਬਾਹਰ ਹੋਈ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਦੋਫਾੜ ਹੋ ਗਈ ਹੈ ਅਤੇ 58 ਵਿਧਾਇਕਾਂ ਨੇ ਬਾਗੀ ਹੋ ਕੇ ਖੁਦ ਨੂੰ ਅਸਲ ਤ੍ਰਿਣਮੂਲ ਕਾਂਗਰਸ ਹੋਣ ਦਾ ਦਾਅਵਾ ਕਰ ਦਿੱਤਾ ਹੈ। ਇਸ ਬਾਗੀ ਧੜੇ ਦੀ ਅਗਵਾਈ ਰਿਤਬ੍ਰਤ ਬੈਨਰਜੀ ਨਾਂ ਦੇ ਆਗੂ ਕਰ ਰਹੇ ਨੇ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉੱਤੇ 1000 ਸਿੱਖ ਸ਼ਰਧਾਲੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। 18 ਜੂਨ ਨੂੰ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਅਤੇ ਇਸ ਤੋਂ ਬਾਅਦ 19 ਜੂਨ ਨੂੰ ਉਸੇ ਰਾਹ ਇਹ ਜਥਾ ਵਾਪਸ ਆਵੇਗਾ। ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਦਾਇਰਾ ਵਧਾ ਦਿੱਤਾ ਹੈ। ਅੱਜ ਭਾਰਤੀ ਸਮੇਂ ਮੁਤਾਬਕ 4 ਜੂਨ ਦਾ ਦਿਨ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਵਸ ਹੈ ਅਤੇ ਇਸ ਮੌਕੇ ਕਈ ਥਾਈਂ ਸਮਾਗਮ ਹੋ ਰਹੇ ਨੇ। ਪੰਜਾਬ ਦੇ ਮੌਸਮ ਦੀ ਜਾਣਕਾਰੀ ਹੈ ਕਿ ਮੌਸਮ ਵਿਭਾਗ ਨੇ 3 ਦਿਨ ਮੀਂਹ ਪੈਣ ਦੀ ਅਤੇ ਹਵਾਵਾਂ ਚੱਲਣ ਦੀ ਸੰਭਾਵਨਾ ਦੱਸ ਕੇ ਲੋਕਾਂ ਨੂੰ ਆਸ ਜਗਾਈ ਸੀ, ਪਰ ਪਹਿਲੇ ਦਿਨ ਯਾਨੀ ਕਿ 3 ਜੂਨ ਨੂੰ ਤਾਂ ਅਜਿਹਾ ਕੋਈ ਰਾਹਤ ਦਾ ਸੁਨੇਹਾ ਅਸਮਾਨ ਦੀ ਤਰਫੋਂ ਨਹੀਂ ਆਇਆ। ਉਹ ਕਿਸੇ ਵੀ ਇਲਾਕੇ ਵਿੱਚ ਮੀਂਹ ਨਹੀਂ ਪਿਆ ਅਤੇ ਅੱਜ ਵੀ ਮੌਸਮ ਵਿਭਾਗ ਨੇ ਲੋਕਾਂ ਨੂੰ ਮੀਂਹ ਪੈਣ ਅਤੇ ਗਰਮੀ ਤੋਂ ਰਾਹਤ ਦੀ ਆਸ ਬੰਨੀ ਹੋਈ ਹੈ। ਵੇਖਣਾ ਇਹ ਹੈ ਕਿ ਅੱਜ ਮੀਂਹ ਪੈਂਦਾ ਤੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੀ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟੋਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।

0: ਟੋਣ ਕਰਕੇ ਸੱਟ ਲੱਗੀ ਹੈ ਨਾ, ਤਾਂ ਹਜ਼ਾਰਾਂ ਲੱਖਾਂ ਡਾਲਰ ਤੁਹਾਨੂੰ ਰੂਪਾ ਬਾਈ ਜੀ ਲੈ ਕੇ ਦੇ ਸਕਦੇ ਨੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਫਾਈਟ ਕਰਕੇ, ਤੇ ਸਾਰੀ ਫੀਸ ਸੈਟਲਮੈਂਟ ਹੋਣ ਤੋਂ ਬਾਅਦ ਲੈਣਗੇ। ਕਾਲ ਰੂਪਾ ਬਾਈ 416-999-4169-591-5939 ਯੋਰ ਪਰਸਨਲ ਇੰਜਰੀ ਲੋਇਰ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ 416-999-5939।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੁਰੀਐ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਮੇਜ਼ਬਾਨ ਗੱਲਾਂ ਬਾਤਾਂ ਕਰਾਂਗੇ। ਬਹੁਤ ਹੀ ਖੂਬਸੂਰਤ ਇਸ ਪ੍ਰੋਗਰਾਮ ਦੇ ਹਿੱਸੇ ਨੂੰ ਅੱਜ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਕੁੜਤੇ ਪਜਾਮੇ ਲੈਣੇ ਹੋਣ, ਲਹਿੰਗੇ, ਗਰਾਰੇ, ਸ਼ਰਾਰੇ ਜਾਂ ਸ਼ੇਰਵਾਨੀਆਂ, ਹੁਣ ਵਿਆਹਾਂ ਦੀ ਸ਼ੋਪਿੰਗ ਦੇ ਲਈ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ, ਤੁਸੀਂ ਬਸ ਫੈਸ਼ਨ ਆਈਕ ਦੇ ਕੇ ਗੇੜਾ ਲਾ ਕੇ ਆਓ ਅਤੇ ਫਿਰ ਸਾਰੀਆਂ ਤੁਹਾਡੀਆਂ ਡਿਮਾਂਡਸ ਪੂਰੀਆਂ ਹੋ ਜਾਣੀਆਂ। ਸੋ ਟੋਪ ਕੁਆਲਿਟੀ ਦਾ ਕੱਪੜਾ ਅਤੇ ਤੁਸੀਂ ਜਾ ਕੇ ਕਹਿਣਾ ਕਿ ਵਾਹ ਬਾਈ ਰੇਡੀਓ ਡਾਂਸ ਸੁਣ ਕੇ ਆਏ, ਅਤੇ ਤੁਹਾਨੂੰ ਪਿਆਰੇ ਪਿਆਰੇ ਤੋਹਫੇ ਅਤੇ ਡਿਸਕਾਊਂਟ ਵੀ ਮਿਲ ਜਾਣੇ ਆ। ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ। ਕਿਆ ਬਾਤ ਹੈ ਜੀ, 905-673-3337 ਔਰ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਡਰੀਮ ਹੋਮ ਅਪਲਾਈਂਸਿਸ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਈਂਸਿਸ ਲੈਣ ਜਾ ਰਹੇ ਹੋ ਤਾਂ ਡਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000-905-805-3000-905-3000। ਸੋ ਗੱਲਾਂ ਬਾਤਾਂ ਵੀ ਅੱਜ ਖੂਬਸੂਰਤੀਆਂ ਕਰਾਂਗੇ। ਸੋ ਹਮੇਸ਼ਾ ਦੀ ਤਰ੍ਹਾਂ ਇੱਕ ਮੈਸੇਜ, ਇੱਕ ਸੁਨੇਹਾ ਤੁਹਾਨੂੰ ਮੈਂ ਦਿਊਂਗਾ, ਉਸ ਤੋਂ ਪਹਿਲਾਂ ਖੂਬਸੂਰਤ ਜਿਹਾ ਗੀਤ ਸੁਣ ਲਈਏ, ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ। ਸੋ ਤਦ ਤੱਕ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ, ਆਪਣਾ ਕੋਈ ਵੀ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਹੋਵੇ, ਅਤੇ ਫਿਰ ਉਸ ਤੋਂ ਬਾਅਦ ਜੁੜਦੇ ਹਾਂ ਆਪਾਂ ਗੱਲਾਂ ਬਾਤਾਂ ਕਰਾਂਗੇ। 905-673-3337

1984 ਦਾ ਇਹ ਦਿਨ, ਅੱਜ ਦੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦੇ ਉੱਪਰ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਸਨ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਘਿਰ ਗਈਆਂ। ਬਾਹਰ ਕਰਫਿਊ ਦਾ ਐਲਾਨ ਹੋ ਗਿਆ, ਚਾਰੇ ਪਾਸੇ ਸੁਣ ਸੰਗਤਾਂ ਦੇ ਮਨ ਦੇ ਵਿੱਚ ਸੀ ਕਿ ਕੋਈ ਭਾਣਾ ਵਰਤਣ ਵਾਲਾ ਆ, ਬੱਚੇ ਬਜ਼ੁਰਗ ਮਾਤਾਵਾਂ ਚੜ੍ਹਦੀ ਕਲਾ ਦੇ ਵਿੱਚ ਸਨ, ਅਤੇ ਦੂਜੇ ਪਾਸੇ ਜੁਝਾਰੂਆਂ ਨੇ ਮੋਰਚੇ ਸਾਂਭ ਲਏ ਸਨ, ਬਾਹਰ ਫੌਜਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਅਤੇ ਅੰਦਰ ਸੈਂਕੜੇ ਸਿੰਘ ਜਵਾਬਦਾਰੀ ਲਈ ਤਿਆਰ। ਪਰ ਕੋਈ ਵੀ ਗੱਲਬਾਤ ਜਾਂ ਮਾਸੂਮਾਂ ਦੀਆਂ ਜਾਨਾਂ ਬਚਾਉਣ ਦਾ ਕੋਈ ਯਤਨ ਨਹੀਂ। ਸੋ ਇਹ 3 ਜੂਨ ਦਾ ਜਿਹੜਾ ਦਿਨ ਸੀ, ਕਰਫਿਊ ਲੱਗ ਗਿਆ ਸੀਗਾ, ਬਾਹਰ ਕਰਫਿਊ ਦਾ ਐਲਾਨ ਹੋ ਚੁੱਕਿਆ ਸੀ, ਕੁਛ ਵੱਡਾ ਹੋਣ ਵਾਲਾ ਸੀ, ਟੈਂਕ ਮੰਗਾਏ ਜਾ ਰਹੇ ਸੀ, ਚਾਰੇ ਪਾਸੇ ਖਾਕੀ ਵਰਦੀਆਂ ਦਾ ਦੌਰ, ਰੋਡਾਂ ਦੇ ਉੱਪਰ ਹਾਈਵੇ ਦੇ ਉੱਪਰ ਫੌਜਾਂ ਦੀਆਂ ਗੱਡੀਆਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਲੰਘ ਰਹੀਆਂ ਸਨ। ਵੱਡੇ ਆਉਣ ਵਾਲੇ ਖਤਰੇ ਦਾ ਅਭਿਆਸ ਹੋ ਰਿਹਾ ਸੀ ਸੰਗਤਾਂ ਨੂੰ। ਕੱਲ੍ਹ ਨੂੰ ਫਿਰ 4 ਜੂਨ ਦੀ ਗੱਲਬਾਤ ਕਰਾਂਗੇ।

905-673-3337 905-673-3337 ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਅੱਜ ਦਾ ਬੜਾ ਹੀ ਖੂਬਸੂਰਤ ਦਿਨ, ਬਹੁਤ ਹੀ ਚੜ੍ਹਦੀ ਕਲਾ ਵਾਲਾ ਦਿਨ, ਔਰ ਮੌਸਮ ਹੁਣ ਸਮਰ ਦਾ ਅਭਿਆਸ ਹੋਣ ਲੱਗ ਗਿਆ ਸਾਨੂੰ ਸਾਰਿਆਂ ਨੂੰ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਸਿਰਸੇ ਨੂੰ ਫਰੈਸ਼ ਹੇਅਰ ਟੋਨਿਕ ਵੀ ਸਪੋਂਸਰ ਕਰ ਰਹੇ ਨੇ। ਜਫਰ ਮਲਕ ਜੀ, ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਜਫਰ ਮਲਕ ਹੁਣਾਂ ਨਾਲ ਕਾਲ ਕਰ ਲਓ। ਕਿਸੇ ਵੀ ਵਾਲਾਂ ਦੀ ਸਮੱਸਿਆ ਬਾਰੇ ਗੱਲਬਾਤ ਕਰਨੀ ਹੈ, ਜਫਰ ਮਲਕ ਜੀ ਹੁਣਾਂ ਨੇ ਇੱਕ ਫਰੈਸ਼ ਹੇਅਰ ਟੋਨਿਕ ਬਣਾਇਆ 21 ਸਾਲਾਂ ਦੇ ਤਜਰਬੇ ਤੋਂ ਬਾਅਦ। ਗਰੰਟੀ ਦੇ ਨਾਲ ਕਹਿੰਦੇ ਨੇ ਕਿ ਤੁਸੀਂ ਇੱਕ ਵਾਰ ਲਾਓ ਅਤੇ ਤੁਸੀਂ ਇਸ ਨੂੰ ਮਹਿਸੂਸ ਕਰੋਗੇ। ਸੋ 647-551-5059 ਫਰੈਸ਼ ਹੇਅਰ ਟੋਨਿਕ, ਜਫਰ ਮਲਕ ਜੀ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। ਜਫਰ ਮਲਕ ਜੀ।

0: ਨਾਲ ਦੀ ਨਾਲ ਬੀ ਡੀ ਐਸ ਹੋਮ ਪੇਂਟਿੰਗ ਤੋਂ ਜੁਗਰਾਜ ਬਾਈ ਜੀ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰ ਰਹੇ ਨੇ। ਜੇ ਤੁਸੀਂ ਘਰ ਵਿੱਚ ਬੇਸਮੈਂਟ ਦੇ ਵਿੱਚ ਇਨਵੈਸਟਮੈਂਟ ਪ੍ਰੋਪਰਟੀ ਉੱਪਰ ਜਾਂ ਤੁਸੀਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਬੀ ਡੀ ਐਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ, 12 ਸਾਲਾਂ ਦਾ ਤਜ਼ਰਬਾ। ਬਾਈ ਜੀ ਕਹਿੰਦੇ ਕਿ ਕੰਮ ਤਸੱਲੀ ਬਖਸ਼ ਕਰਕੇ ਦਿਆਂਗੇ, ਗਰੰਟਿਡ ਪੇਂਟ ਦਾ ਕੰਮ ਜਿਹੜਾ ਐਸਾ ਦਿਆਂਗੇ ਕਰਕੇ ਕਿ ਚਮਕਾ ਕੇ ਤੁਹਾਨੂੰ ਲੱਗੂਗਾ ਕਿ ਇਹ ਬਈ ਘਰ ਨਵਾਂ ਹੀ ਬਣ ਗਿਆ। ਇੰਟੀਰੀਅਰ ਐਕਸਟੀਰੀਅਰ ਦਾ ਕਿਸੇ ਵੀ ਤਰ੍ਹਾਂ ਦਾ ਕੰਮ, ਪੇਂਟਿੰਗ ਦੀਆਂ ਸੇਵਾਵਾਂ ਦੇ ਲੈਣ ਲਈ, ਨਾਲ ਦੀ ਨਾਲ ਤੁਸੀਂ ਫਲੋਰਿੰਗ ਦਾ ਕੰਮ ਕਰਾਉਣਾ ਆ, ਫਲੋਰਿੰਗ ਪਾਉਣ ਵਾਸਤੇ ਡੈਕ ਫੈਂਸ ਪੇਂਟ ਕਰਾਉਣ ਵਾਸਤੇ ਜੁਗਰਾਜ ਸਿੰਘ ਸੰਧੂ ਸਿੱਧੂ ਬਰਾੜ ਓਕੇ ਐਨੀਵੇ ਜੁਗਰਾਜ ਸਿੰਘ ਹੀ ਕਾਫੀ ਆ। ਸੋ 905-965-6311 905-965-6311 ਬੀਡਿਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ। ਸੋ 905-673-3337 ਗੱਲਾਂ ਬਾਤਾਂ ਵੀ ਕਰ ਰਹੇ ਹਾਂ ਆਪਾਂ ਅੱਜ, ਅਤੇ ਅੱਜ ਗੱਲਬਾਤ ਨਾ ਇੱਕ ਕਹਾਵਤ 'ਤੇ ਕਰਨੀ ਆ। ਮੈਂ ਕਿੱਥੇ ਪੜ੍ਹ ਰਿਹਾ ਸੀ, ਤੁਸੀਂ ਇੱਕ ਕਹਾਵਤ ਸੁਣੀ ਹੋਣੀ ਆ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਤੁਹਾਨੂੰ ਪਤਾ ਕਿ ਮੈਨੂੰ ਅੱਜ ਮੈਂ ਕਿਤੋਂ ਪੜ੍ਹਿਆ, ਕਹਿੰਦੇ ਕਿ ਇਹ ਕਹਾਵਤ ਗਲਤ ਆ, ਅੱਜ ਤੱਕ ਆਪਾਂ ਇਹ ਕਹਾਵਤ ਹੀ ਗਲਤ ਬੋਲਦੇ ਆਏ ਹਾਂ। ਕੋਈ ਮੈਨੂੰ ਦੱਸ ਸਕਦਾ ਕਿ ਸਹੀ ਕਹਾਵਤ ਕੀ ਆ, ਧੋਬੀ ਦਾ ਕੁੱਤਾ ਜਿਹੜਾ ਉਹ ਘਰ ਦਾ ਅਤੇ ਘਾਟ ਦਾ ਕਿਉਂ ਨਹੀਂ ਆ, ਕਾਰਨ ਇਹਦੇ ਪਿੱਛੇ ਲੌਜਿਕ ਕੀ ਆ, ਕੋਈ ਸਮਝਾ ਸਕਦਾ ਕਿ ਕਹਿੰਦੇ ਹੁੰਦੇ ਨਾ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਇਹਦਾ ਲੌਜਿਕ ਕੀ ਬਣਿਆ। ਮੈਂ ਕਿਤੇ ਪੜ੍ਹ ਰਿਹਾ ਸੀ ਅਤੇ ਕਹਿੰਦੇ ਇਹ ਅੱਜ ਤੱਕ ਆਪਾਂ ਇਸ ਕਹਾਵਤ ਨੂੰ ਗਲਤ ਹੀ ਬੋਲਦੇ ਆਏ ਹਾਂ। ਤੁਸੀਂ ਇਸ ਕਹਾਵਤ ਦੇ ਅਸਲੀ ਕਹਾਵਤ ਨੂੰ, ਇਸ ਦੇ ਮਤਲਬ ਨੂੰ ਜਾਣਦੇ ਹੋ ਕਿ ਕੋਈ ਇਸ ਕਹਾਵਤ ਨੂੰ ਦਰੁਸਤ ਕਰਦਾ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਕਿਵੇਂ ਕਿਉਂ ਕਿਹਾ ਗਿਆ। 905-673-3337 ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਜੁੜੇ ਹੋਏ ਹੋ ਅਤੇ ਗੱਲਾਂ ਬਾਤਾਂ ਕਰ ਰਹੇ ਹਾਂ ਜੀ। 905-673-3337 ਕਹਿੰਦੇ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਇਹ ਕਹਾਵਤ ਹੀ ਗਲਤ ਆ। ਕੋਈ ਐਕਸਪਲੇਨ ਕਰ ਸਕਦਾ, ਕੋਈ ਦੱਸ ਸਕਦਾ ਕਿ ਇਹ ਕਹਾਵਤ ਗਲਤ ਕਿਉਂ ਆ ਅਤੇ ਜੇ ਸਹੀ ਆ ਤਾਂ ਕਿਵੇਂ ਸਹੀ ਆ। 905-673-3337 905-673-3337 ਪੰਜਾਬੀ ਦੀ ਗੱਲਬਾਤ ਕਰਾਂਗੇ ਅੱਜ, ਕੁਛ ਐਸੀਆਂ ਕਹਾਵਤਾਂ 'ਤੇ ਗੱਲਬਾਤ ਕਰਾਂਗੇ ਜਿਹੜੀਆਂ ਕਹਿੰਦੇ ਕਿ ਸਹੀ ਨਹੀਂ ਹੈ, ਇਹ ਗਲਤ ਆ, ਪਰ ਆਪਾਂ ਗਲਤ ਹੀ ਬੋਲ ਰਹੇ ਹਾਂ ਜੀ। ਗੁਰਭੇਜ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਹਾਂਜੀ ਬਹੁਤ ਵਧੀਆ ਭਾਜੀ। ਮੈਨੂੰ ਲੱਗਦਾ ਇਹ ਸ਼ਾਇਦ ਉਹ ਜਿਹੜਾ ਕੁੱਤਾ ਨਾ ਉਹਦਾ ਵਰਡਿੰਗ ਕੁਝ ਹੋਰ ਉਹਨੂੰ ਕਹਿੰਦੇ ਆ, ਤੇ ਉਹ ਉਹਦੇ ਨਾਲ ਕੱਪੜੇ ਧੋਈਦੇ ਸੀਗੇ ਪੁਰਾਣੇ ਸਮੇਂ 'ਚ, ਤੇ ਉਹ ਫਿਰ ਆਈ ਥਿੰਕ ਉਹ ਘਰ ਨਹੀਂ ਲੈ ਕੇ ਜਾਂਦੇ ਹੁੰਦੇ ਸੀ, ਉਹਨੂੰ ਬਾਹਰ ਰੱਖਦੇ ਸੀ, ਤਾਂ ਕਰਕੇ ਕਿਹਾ ਜਾਂਦਾ ਸੀਗਾ।
0: ਉਹ ਕੀ ਬਾਤ, ਤੁਸੀਂ ਤਾਂ ਛਾਗੇ ਭਾਈ, ਤੇ ਇਹ ਆਪਾਂ ਅੱਜ ਤੱਕ ਗਲਤੀ ਬੋਲਦੇ ਆਏ ਹਾਂ।
1: ਹਾਂਜੀ ਹਾਂਜੀ, ਹੋਰ ਵੀ ਕਾਫੀ ਜਿਹੜੀਆਂ,
0: ਇਹ ਤਾਂ ਭਾਈ ਆਪਣੇ ਸਿਆਣੇ ਵੀ ਝੂਠੇ ਹੋ ਗਏ, ਆਪਣੇ ਸਿਆਣੇ ਨੇ ਸਾਨੂੰ ਸਮਝਾਇਆ ਨਹੀਂ ਭਾਈ ਇਹ ਗਲਤ ਬੋਲ ਰਹੇ ਹੋ ਤੁਸੀਂ।
1: ਉਹ ਸਾਡੇ ਸਿਆਣੇ ਵਿਚਾਰੇ ਤੇ ਉੱਥੇ ਟਾਲੀ ਥੱਲੇ ਬਹਿ ਕੇ ਗੱਲਾਂ ਮਾਰਦੇ।
0: ਬਹੁਤ ਸ਼ੁਕਰੀਆ, ਪਰ ਦੇਖੋ ਟੈਕਨੋਲੋਜੀ ਦਾ ਫਾਇਦਾ ਵੀ ਹੈ, ਜੇ ਟੈਕਨੋਲੋਜੀ ਨੂੰ ਆਪਾਂ ਚੰਗੇ ਪਾਸੇ ਲਾਉਣਾ ਹੋਵੇ। ਸੂਝਵਾਨ ਸਰੋਤੇ ਜਿਵੇਂ ਸੋਸ਼ਲ ਮੀਡੀਆ 'ਤੇ ਬੜਾ ਕੁਛ ਲਿਖਦੇ ਆ, ਬੜਾ ਕੁਛ ਬੋਲਦੇ ਆ, ਸੋ ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਪਰ 70-80% ਮੈਂ ਮੰਨਦਾ ਕਿ ਉੱਥੇ ਕੁਛ ਬਹੁਤਾ ਵੇਖਣ ਵਾਲਾ ਜਾਂ ਸੁਣਨ ਪੜ੍ਹਨ ਵਾਲਾ ਨਹੀਂ ਹੁੰਦਾ, ਪਰ ਵਿੱਚੋਂ ਜੇ ਤੁਸੀਂ ਕੰਮ ਦੀਆਂ ਗੱਲਾਂ ਵੀ ਲੱਭਣੀਆਂ ਹੋਣ ਤਾਂ ਲੱਭ ਜਾਂਦੀਆਂ 30%। ਸੋ
1: ਹਾਂਜੀ ਬਿਲਕੁਲ, ਕਿਉਂ ਉੱਥੇ ਸੋਸ਼ਲ ਮੀਡੀਆ ਅੱਜ ਕੱਲ ਉਹ ਹੋ ਗਿਆ ਨਾ ਕਿ ਪੈਸੇ ਕਮਾਉਣ ਦਾ ਜ਼ਰੀਆ ਤੇ ਖੁਦ ਫੇਮਸ ਹੋਣ ਦਾ, ਸੋ ਨਵੇਂ ਨਵੇਂ ਕੰਟੈਂਟ ਤਿਆਰ ਕਰਨ ਦੇ ਨਾਲ ਕੁਝ ਜਿਹਨਾਂ ਦੇ ਚੰਗੇ ਪਾਸੇ ਵਾਲੇ ਨਹੀਂ ਕੰਟੈਂਟ ਚੱਲਦੇ ਉਹ ਫਿਰ ਦੂਜੇ ਪਾਸੇ ਹੋ ਜਾਂਦੇ, ਜਿਹਨਾਂ ਦੇ ਚੰਗੇ ਪਾਸੇ ਵਾਲੇ ਚੱਲਦੇ ਜਿਹਨਾਂ ਨੂੰ ਲੋਕ ਸੁਣਦੇ ਉਹ ਫਿਰ ਨਵੀਆਂ ਨਵੀਆਂ ਚੀਜ਼ਾਂ ਕੱਢਦੇ ਆ ਕਿ ਲੋਕਾਂ ਨੂੰ ਅਟਰੈਕਟ ਹੋ ਸਕਣ। ਵਧੀਆ ਨੇ
0: ਜੀ ਬਿਲਕੁਲ। ਹੋਰ ਕਿਹੜੀਆਂ ਕਿਹੜੀਆਂ ਕਹਾਵਤਾਂ ਤੁਹਾਨੂੰ ਲੱਗਦਾ ਕਿ ਗਲਤ ਬੋਲੀਆਂ ਜਾਂਦੀਆਂ? ਵੈਸੇ ਤਾਂ ਤੁਸੀਂ ਥੋੜਾ ਬਹੁਤਾ ਦੱਸ ਦਿੱਤਾ ਆ, ਪਰ ਸਰੋਤਿਆਂ ਤੋਂ ਵੀ ਜਾਣਦੇ ਆ ਕਿ ਵਾਕਈ ਧੋਬੀ ਦਾ ਕੁੱਤਾ ਹੀ ਹੁੰਦਾ, ਤੇ ਜੇ ਹੁੰਦਾ ਕਿਹਨੂੰ ਐਕਸਪਲੇਨ ਕਰੀਏ, ਉਹਦਾ ਮੇਕ ਸੈਂਸ ਕੀ ਬਣਦੀ ਆ, ਉਹਦੀ ਮੀਨ ਕੀ ਆ, ਮਤਲਬ ਕੀ ਆ। ਸੋ ਜੇ ਕੋਈ ਕਹਿੰਦਾ ਕਿ ਨਹੀਂ ਬਈ ਧੋਬੀ ਦਾ ਕੁੱਤਾ ਹੀ ਆ, ਤੇ ਉਹ ਕਿਵੇਂ ਆ? ਬਿਲਕੁਲ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
1: ਹਾਂਜੀ, ਇੱਕ ਸੌਂਗ ਲਈ ਮੈਂ ਕਹਿਣਾ ਸੀਗਾ ਜੀ, ਰਿਕੁਐਸਟ ਕਰਨੀ ਸੀਗੀ ਕਿ ਪੁਰਾਣੇ ਉਹ ਇੱਕ ਪਿੰਡ ਪੈਰਾ ਲੱਗਦਾ ਬੱਬੂ ਮਾਨ ਦਾ ਸੌਂਗ ਹੁੰਦਾ ਸੀਗਾ ਜੀ।
0: ਹਾਂ, ਹੁੰਦਾ ਨਹੀਂ ਸੀ, ਹੈਗਾ ਅਜੇ ਵੀ। ਹਾਂਜੀ ਹਾਂਜੀ,
1: ਉਹ ਲੱਗ ਸਕੇ ਤੇ ਬਹੁਤ
0: ਬਿਲਕੁਲ ਜ਼ਰੂਰ ਜ਼ਰੂਰ ਸੁਣਾਂਗੇ। ਪਿੰਡ ਪੈਰਾ ਲੱਗਦਾ, ਉਹ ਤਾਂ ਮੈਨੂੰ ਲੱਗਦਾ ਕਿ ਐਸਾ ਗਾਣਾ ਸੀਗਾ ਕਿ ਬਈ ਕੋਈ ਐਸਾ ਵਿਆਹ ਨਹੀਂ ਸੀ ਜਿਹੜਾ ਇਸ ਗਾਣੇ ਤੇ ਨੱਚਿਆ ਨਾ ਹੋਵੇ, ਜਾਂ ਯਾਰਾਂ
1: ਲਿਸ਼ਕਾਰਾ ਆਉਂਦਾ ਹੁੰਦਾ ਸੀਗਾ ਜਾਂ ਹੋਰ ਪ੍ਰੋਗਰਾਮ, ਅਸੀਂ ਉੱਥੇ ਨੱਚਦੇ ਹੁੰਦੇ ਸੀਗੇ ਛੋਟੇ ਹੁੰਦੇ, ਜਦੋਂ ਗਾਣਾ ਆਉਣਾ ਤੇ ਸੁੱਤੇ ਪਿਆ ਜਦੋਂ ਸ਼ਾਮ ਨੂੰ, ਜਿੱਦਾਂ ਬੱਚੇ ਦੀ ਨੀਂਦ ਜਿਹੜੀ ਆ ਨਾ ਉਹ ਉੱਠਦਾ ਨਹੀਂ ਹੁੰਦਾ ਥੋੜੀ ਕੀਤਿਆਂ।
0: ਅੱਛਾ, ਉਹਨਾਂ ਦਿਨਾਂ ਦੀ ਖਾਸ ਗੱਲ ਆ ਕਿ ਉਦੋਂ ਵਾਕਿਆ ਦੇ ਵਿੱਚ ਪੈਰੇ ਲੱਗਦੇ ਹੁੰਦੇ ਸੀਗੇ।
1: ਹਾਂਜੀ ਹਾਂਜੀ, ਪਿੰਡਾਂ ਚ ਹਾਂਜੀ ਲੱਗਦੇ ਸੀਗੇ ਪੈਰੇ ਤੇ, ਉਦੋਂ ਅਸੀਂ ਉਹ ਗਾਣੇ ਤੇ ਮੈਂ ਭੰਗੜਾ ਪਾਉਂਦਾ ਹੁੰਦਾ ਸੀ ਮੇਰੇ ਘਰ ਦੇ, ਜਦੋਂ ਕਿਤੇ ਗਾਣਾ ਲੱਗਣਾ ਤੇ ਮੇਰੇ ਮੰਮੀ ਡੈਡੀ ਹੋਣਾ ਨੇ ਠਾਉਣਾ ਮੈਨੂੰ, ਮੇਰਾ ਗਾਣਾ ਲੱਗ ਗਿਆ ਜੀ ਤੇ ਪਏ ਨੀ ਨੱਚਣ ਲੱਗ ਪੈਣਾ ਜਿਦਾਂ ਨੀਂਦ ਸੀ।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ। ਸੋ ਟੋਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ, ਤੁਹਾਨੂੰ ਪਤਾ ਇਸ ਕਹਾਵਤ ਦਾ ਮਤਲਬ ਕੀ ਆ, ਕੋਈ ਦੱਸ ਸਕਦਾ? 905-673-3337 ਤੇ ਗੱਲਾਂ ਬਾਤ ਆਉਣੀਆਂ, ਕਿਉਂਕਿ ਮਤਲਬ ਨਹੀਂ ਮੈਨੂੰ ਦੱਸਿਆ ਕਿਸੇ ਨੇ। ਜੇ ਧੋਬੀ ਦੇ ਕੁੱਤੇ ਦੀ ਗੱਲਬਾਤ ਕਰੀਏ ਤਾਂ ਕਿਉਂ ਉਹ ਘਰ ਘਾਟਦਾ, ਕਿਉਂ ਨਹੀਂ ਆ, ਅਤੇ ਜੇ ਹੈ ਤਾਂ ਕਿਉਂ? 905-673-3337 ਕਹਾਵਤਾਂ ਗਲਤ ਹੀ ਬੋਲੀ ਗਿਆ, ਆਪਾਂ ਇੰਨਾ ਚਿਰ ਪਤਾ ਨਹੀਂ ਲੱਗਿਆ ਜਾਂ ਦੱਸਿਆ ਨਹੀਂ ਕਿਸੇ ਨੇ। ਕਿਆ ਬਾਤ ਆ, ਬਾਈ ਜੀ ਹੁਣਾਂ ਨੇ ਗਾਣਾ ਲਵਾ ਕੇ ਬੁੱਧਵਾਰ ਤੋਂ, ਬਸ ਬੁੱਧਵਾਰ ਨੂੰ ਹੀ ਫਰਾਈਡੇ ਬਣਾਤਾ।

ਓਕੇ ਜੀ, ਆਪਾਂ ਸੁਣਦੇ ਹਾਂ ਗਾਣਾ, ਹੋਰ ਵੀ ਸੁਣਾਂਗੇ, ਪਰ ਮੈਨੂੰ ਇੱਥੋਂ ਇੱਕ ਗੱਲ ਯਾਦ ਆਈ ਕਿ ਪਿੰਡ ਪਹਿਰਾ ਲੱਗਦਾ, ਇਹ ਪਿੰਡ ਪਹਿਰੇ ਕਿਉਂ ਲੱਗਦੇ ਸੀ, ਪਿੰਡਾਂ ਦੇ ਵਿੱਚ ਪਹਿਰੇ ਕਿਉਂ ਲੱਗਦੇ ਸੀ? 905-673-3337 ਅੱਛਾ, ਤੁਸੀਂ ਕਦੇ ਪਹਿਰੇ ਲਾਏ ਆ? ਤੁਸੀਂ ਕਦੇ ਪਹਿਰਿਆਂ ਦਾ ਹਿੱਸਾ ਬਣੇ ਹੋ ਪਿੰਡਾਂ ਦੇ ਵਿੱਚ ਪਹਿਰੇ ਲੱਗਣੇ? ਅੱਛਾ, ਉਹ ਮੈਨੂੰ ਲੱਗਦਾ ਕਿ ਪਹਿਰੇ ਘੱਟ ਹੁੰਦੇ ਸੀ ਅਤੇ ਗੱਲਾਂ ਬਾਤਾਂ ਮਾਰਨ ਦਾ ਚਾਅ ਜ਼ਿਆਦਾ ਹੁੰਦਾ ਸੀ ਮੁੰਡਿਆਂ ਨੂੰ ਕਿ ਭਾਈ ਸਾਰੇ ਰਲ ਕੇ ਗੱਲਾਂ ਬਾਤਾਂ ਮਾਰਾਂਗੇ, ਸੋ ਜਿਹਦਾ ਪਹਿਰੇ ਦਾ ਵਾਰੀ ਆ ਜਾਣੀ ਅਤੇ ਉਹਨੂੰ ਚਾਅ ਚੜ੍ਹ ਜਾਣਾ ਜੀ। 905-673-3337 905-673-3337 ਪਹਿਰੇ ਕਿਉਂ ਲੱਗਦੇ ਸੀ ਅਤੇ ਕਦੀ ਤੁਸੀਂ ਆਪ ਪਹਿਰਾ ਲਾਇਆ?

0: ਅੱਛਾ ਉਦੋਂ ਪੈਰੇ ਲੱਗਣੇ ਤੇ ਵੈਸੇ ਹੀ ਸਾਰੇ ਨੇ ਸ਼ਾਮ ਜੀ ਨੂੰ ਵੈਸੇ ਹੀ ਡਰਦੇ ਰਹਿਣਾ, ਡਰ ਪੈ ਜਾਣਾ, ਬਹੁਤ ਸਾਰੇ ਪਰਿਵਾਰਾਂ ਦੇ ਮਨ 'ਚ ਡਰ ਹੋਣਾ, ਜਿਨ੍ਹਾਂ ਦੇ ਘਰ ਬਾਹਰ ਇਕੱਲੇ ਹੋਣੇ ਉਹਨਾਂ ਨੇ ਬੜਾ ਡਰਿਆ ਕਰਨਾ, ਅਤੇ ਉਦੋਂ ਮਾਹੌਲ ਇਸ ਤਰ੍ਹਾਂ ਦਾ ਸੀਗਾ। ਅਤੇ ਵੈਸੇ ਪਹਿਰੇ ਲੱਗਦੇ ਕਿਉਂ ਸੀ ਕੋਈ ਦੱਸ ਸਕਦਾ? 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ। ਸਰ ਸਤਿ ਸ਼੍ਰੀ ਅਕਾਲ, 0705 ਤੁਸੀਂ ਆਉਣੇ ਰਹੋ ਜੀ।
1: ਸਤਿ ਸ਼੍ਰੀ ਅਕਾਲ ਵੀਰ
0: ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਵਧੀਆ, ਵਾਕੇ ਪੈਰੇ ਲੱਗਦੇ ਸੀਗੇ।
0: ਹਾਂ, ਪਰ ਉਹ ਲੱਗਦੇ ਕਿਉਂ ਸੀ ਪੈਰੇ?
1: ਇਹ ਪਤਾ ਕੀ ਹੈ, ਪਹਿਲੇ ਟਾਈਮ 'ਚ ਜਿਵੇਂ ਨਾ ਚੋਰੀਆਂ ਚੋਰੀਆਂ ਜੇ ਹੋ ਜਾਂਦੀਆਂ ਸੀ, ਤੇ ਮੇਰੇ ਹਿਸਾਬ ਨਾਲ ਪਤਾ ਕੀ ਹੁੰਦਾ ਸੀਗਾ ਵੀ ਪਹਿਰੇਦਾਰ ਨਹੀਂ ਸੀ ਹੁੰਦੇ ਗੇ। ਜਿਵੇਂ ਇੰਡੀਆ 'ਚ ਕਹਿ ਦਿੰਦੇ ਨਾ ਵੀ ਇਹ ਤੁਹਾਡੇ ਮੁਹੱਲੇ ਦਾ ਪਹਿਰੇਦਾਰ ਆਊਗਾ, ਪਹਿਰੇਦਾਰ ਲਾਉਂਦੇ ਹੁੰਦੇ ਸੀ ਪਹਿਰੇਦਾਰ। ਤੇ ਫਿਰ ਇਹਨਾਂ ਨੇ ਕੀ ਕੀਤਾ ਸਾਨੂੰ ਯਾਦ ਹੈ, ਮੁਹੱਲੇ ਮੁਹੱਲੇ ਦੇ ਮੁੰਡਿਆਂ ਨੂੰ ਕਹਿਣਾ ਵੀ ਇੱਕ ਦਿਨ ਤੁਹਾਡੀ ਵਾਰੀ, ਇੱਕ ਦਿਨ ਤੁਹਾਡੀ ਵਾਰੀ, ਉਹ ਪਹਿਰਾ ਮੁਹੱਲੇ 'ਚ ਲਾਉਣਾ ਵੀ ਚੋਰੀ ਨਾ ਹੋ ਜਾਵੇ। ਚੋਰੀਆਂ ਹੁੰਦੀਆਂ ਸੀ, ਫਿਰ ਹੌਲੀ ਹੌਲੀ ਪਹਿਰੇਦਾਰ, ਜਿਵੇਂ ਕੋਈ ਗਰੀਬ ਤਬਕੇ ਦੇ ਬੰਦੇ ਹੁੰਦੇ ਸੀ ਕਹਿਣਾ ਅਸੀਂ ਪਹਿਰੇਦਾਰੀ ਕਰਦੇ ਹਾਂ, ਫਿਰ ਲੋਕਾਂ ਨੇ ਹੌਲੀ ਹੌਲੀ ਉਹਨਾਂ ਨੂੰ ਹਾਇਰ ਕਰ ਲੈਣਾ ਵੀ ਇੱਕ ਮਹੀਨੇ ਦੇ ਪੈਸੇ ਸਾਰੇ ਘਰਾਂ ਨੇ ਮਹੀਨੇ ਮਹੀਨੇ ਦੇ ਦੇਣੇ ਇਕੱਠੇ ਕਰਕੇ, ਤੇ ਫਿਰ ਉਹ ਪਹਿਰਾ ਲਾਉਂਦਾ ਹੁੰਦਾ
0: ਸੀਗਾ। ਅੱਛਾ, ਪੈਸੇ ਵੀ ਇਕੱਠੇ ਕਰਕੇ ਦਿੰਦੇ ਹੁੰਦੇ ਸੀ?
1: ਹਾਂਜੀ, ਉਹ ਬੰਦੇ ਨੂੰ ਫਿਰ ਰਾਤ ਜਿੰਨੇ ਕੱਟਣੀ ਹੈ ਸਾਰੀ ਰਾਤ ਉਹਨੂੰ ਸਾਰੇ, ਜਿਵੇਂ ਕਿਸੇ ਨੇ ਕਹਿਣਾ ਵੀ ਦੋ ਗਲੀਆਂ ਦੋ ਮੁਹੱਲੇ ਲੈ ਲਏ, ਉਹ ਸਾਰੇ ਮੁਹੱਲੇ, ਜਿਵੇਂ ਸਾਡਾ ਮੁਹੱਲਾ ਸੀ ਤਿੰਨ ਚਾਰ ਗਲੀਆਂ ਵਾਲਾ, ਉੱਥੇ ਨਾ ਫਿਰ ਉਹ ਸਾਰੀ ਰਾਤ ਡੰਡਾ ਖੜਕਾ ਖੜਕਾ ਪਤਾ ਲੱਗ ਜਾਂਦਾ ਸੀ ਵੀ ਅੱਜ ਪਹਿਰੇਦਾਰ ਫਿਰਦਾ ਵਾ।
0: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਕਦੀ ਆਪ ਪਹਿਰਾ ਲਾਇਆ? ਅੱਛਾ, ਪਹਿਰਾ ਲਾਇਆ, ਕਦੀ ਕੋਈ ਬੰਦੇ ਫੜੇ, ਤੁਹਾਨੂੰ ਲੱਗਿਆ ਕਿ ਭਾਈ ਵਾਕਈ ਪਿੰਡਾਂ ਦੇ ਵਿੱਚ? ਅੱਛਾ, ਪਹਿਰੇ ਲੱਗਦੇ ਕਿਉਂ ਸੀ, ਅਸਲ ਕਾਰਨ ਪਹਿਰਿਆਂ ਦਾ ਕੀ ਸੀ? ਉਸ ਸਮੇਂ ਦਾ ਜਿਹੜਾ ਡਰ ਸੀ ਉਹ ਮੈਂ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦਾ, ਉਹ ਕੀ ਡਰ ਸੀ, ਕਿਉਂ ਲੱਗਦੇ ਸੀ? 905-673-3337 ਪਹਿਰੇ ਕਿਉਂ ਲੱਗਦੇ ਸੀ, ਪਹਿਰੇ ਮਸ਼ਹੂਰ ਕਿਉਂ ਹੋਏ ਸੀ ਇੰਨੇ? ਪਹਿਰਿਆਂ 'ਤੇ ਗਾਣੇ ਵੀ ਬਣੇ, ਪਹਿਰਿਆਂ ਦਾ ਇੱਕ ਡਰ ਹੁੰਦਾ ਸੀ ਉਦੋਂ ਕਿ ਨਹੀਂ ਭਾਈ। ਅੱਛਾ, ਜਿਹੜੇ ਦੁਬਾਰਾ ਆਉਂਦੇ ਹੁੰਦੇ ਸੀਗੇ ਉਹਨਾਂ ਨੂੰ ਵੀ ਤਾਂ ਡਰ ਹੋਊਗਾ ਨਾ? ਸੋ ਬਈ ਪਹਿਰਿਆਂ ਦਾ ਉਦੋਂ ਜਿਹੜੇ ਪਿੰਡ 'ਚ ਪਹਿਰਾ ਲੱਗਦਾ ਭਾਈ ਉੱਥੇ ਨਹੀਂ ਜਾਣਾ। ਸੋ 905-673-3337 905-673-3337 ਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੋ? ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ?
2: ਦੋ
0: ਪਹਿਲਾਂ ਲੱਗਦੇ ਸੀ। ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 905-673-3337-7583 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
3: ਜੀ, ਕਾਲੇ ਕੱਛਾਂ ਵਾਲੇ
0: ਕਾਲੇ ਕੱਛੇ, ਪਰ ਤੁਸੀਂ ਕਾਲੇ ਕੱਛੇ ਵਾਲੇ ਕਦੀ ਵੇਖੇ ਆਪ ਫੜੇ ਜਾਂ ਐਵੇਂ ਗੱਲਾਂ ਹੀ ਬਣੀਆਂ ਸੀ?
3: ਨਹੀਂ ਨਹੀਂ, ਫੜੇ ਨੀ ਜੀ, ਉਹ ਮਸ਼ਹੂਰ ਹੋ ਗਿਆ ਸੀ ਬਹੁਤ ਕੰਮ, ਉਹ ਕਾਲੇ ਕੱਛੇ ਪਾ ਕੇ ਆਉਂਦੇ ਆ ਤੇਲ ਲਾ ਕੇ ਆਉਂਦੇ, ਫੜੇ ਨੀ ਜਾਂਦੇ ਹੁੰਦੇ, ਜਿਹਦੇ ਮਗਰੋਂ ਕਿਸੇ ਦੇ ਘਰਦਿਆਂ ਨੇ ਫੜਨਾ ਤੇਲ ਲੱਗਣ ਦੇ ਭੱਜ ਜਾਂਦੇ ਸੀ ਉਹ।
0: ਪਰ ਕਰਨ ਕੀ ਆਉਂਦੇ ਸੀ, ਚੋਰੀ ਕਰਨ ਆਉਂਦੇ ਸੀ?
3: ਹਾਂ, ਚੋਰੀਆਂ ਕਰਨ ਆਉਂਦੇ ਸੀ
0: ਉਹ ਕੀ, ਜਦੋਂ ਉਹਨਾਂ ਨੇ ਪਾਇਆ ਤਾਂ ਕੋਲੇ ਹੁੰਦਾ ਨੀ ਸੀ ਕੁਛ, ਤੇ ਨਾ ਹੀ ਉਹਨਾਂ ਕੋਲੇ ਕੋਈ ਵਹੀਕਲ ਹੁੰਦਾ ਹੋਣਾ, ਤੇ ਫਿਰ ਲੈ ਕੇ ਕੀ ਜਾਂਦੇ ਹੋਣੇ, ਚੱਕ ਕੀ ਜਾਂਦੇ ਹੋਣੇ?
3: ਲੈ ਕੇ ਸੋਨਾ ਸਾਨਾ ਉਹੋ ਜਿਹੀਆਂ ਚੀਜ਼ਾਂ ਲੈ ਕੇ ਜਾਂਦੇ ਸੀ ਜੀ।
0: ਪਰ ਕਾਲੇ ਕੱਛਿਆਂ ਲਈ ਕਿਸੇ ਨੇ ਵੇਖੇ ਪਹਿਰੇ ਤਾਂ ਲੱਗਦੇ ਸੀ, ਚਲੋ ਮੰਨ ਲਿਆ, ਪਰ ਕਦੀ ਵੇਖੇ ਕਦੀ ਕਿਸੇ ਨੇ ਫੜੇ ਜਾਂ ਪਿੰਡ ਦੇ ਆਸ ਪਾਸ ਤੁਸੀਂ ਸੁਣੀ ਹੋਵੇ ਖਬਰ?
3: ਵੇਖੇ ਕਰਕੇ ਪਹਿਰੇ ਲੱਗਣ ਲੱਗੇ ਆ ਜੀ, ਹੁਣ ਉਹ ਇਸ ਚੀਜ਼ ਨੂੰ ਬਦਲਤਾ, ਆਪਣੇ ਇੱਥੇ ਆ ਕੇ ਸਕਿਉਰਿਟੀ ਗਾਰਡ ਕਹਿਣ ਲੱਗ ਗਏ।
0: ਹਾਂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਸ ਬਈ, ਔਰ ਕੱਟੀਆਂ ਵੀ ਗਈਆਂ ਵਿੱਚੋਂ ਬਹੁਤ ਸਾਰੀਆਂ ਕਾਲਸ। 6124 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
4: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ?
4: ਭਾਈ ਸਾਡੇ ਪਿੰਡ ਵੀ ਇਹ ਫੜੇ ਗਏ ਸੀ ਭਾਜੀ।
0: ਅੱਛਾ, ਫੜੇ ਗਏ ਸੀ?
4: ਫੜੇ ਗਏ ਸੀ ਤੇ ਸੀ ਬੰਦੇ ਸਾਡੇ ਪਿੰਡ ਦੇ, ਇਹਨਾਂ ਨੇ ਕੁੱਟੇ ਬਹੁਤ।
0: ਅੱਛਾ, ਵਾਕਈ ਉਹਨਾਂ ਨੇ ਕਾਲੇ ਕੱਛੇ ਪਾਏ ਸੀ?
4: ਹਾਂਜੀ ਭਾਜੀ, ਤੇ ਬਾਅਦ ਚ ਭਾਜੀ ਉਹ ਬੰਦੇ ਪੁਲਿਸ ਦੇ ਹੀ ਨਿਕਲੇ ਸੀ, ਤੇ ਸਾਡੇ ਪਿੰਡ ਇਹ ਵਾਲੇ ਇੱਕ ਵਾਰੀ ਟਰੱਕ ਲੈ ਕੇ ਗਏ ਸੀ ਤੇ ਪੁਲਿਸ ਵਾਲੇ ਨੇ ਫਿਰ ਉਹਨੂੰ ਕੁੱਟਿਆ ਬਹੁਤ ਸੀ, ਬਹੁਤ ਜ਼ਿਆਦਾ ਉਹਨਾਂ ਨੇ ਕੇਰਟ ਰੱਖੀ ਸਾਡੇ ਪਿੰਡ ਦਾ ਨਾ, ਉਹ ਪੁਲਿਸ ਦੇ ਹੀ ਬੰਦੇ ਨਿਕਲੇ ਸੀ।
0: ਅੱਛਾ, ਪੁਲਿਸ ਵਾਲੇ ਕਾਲੇ ਕੱਛਿਆਂ ਦੇ ਬਣ ਕੇ ਆਏ?
4: ਹਾਂਜੀ, ਬੰਦੇ ਉਹਨਾਂ ਦੇ ਸੀ, ਪੁਲਿਸ ਵਾਲੇ ਤਾਂ ਨਾ ਹੋਗੇ, ਬੰਦੇ ਉਹਨਾਂ ਦੇ।
0: ਅੱਛਾ, ਬੰਦੇ? ਅੱਛਾ,
4: ਉਹ ਕੁੱਟਣ ਹੀ ਨਹੀਂ ਦਿੰਦੇ ਸੀ ਪਿੰਡ ਵਾਲਿਆਂ ਨੂੰ ਉਹਨਾਂ ਨੂੰ।
0: ਅੱਛਾ, ਕੁੱਲ ਮਿਲਾ ਕੇ ਤੁਸੀਂ ਕਹਿੰਦੇ ਕਿ ਉਹੀ ਡਰ ਉਹਨਾਂ ਨੇ ਫੈਲਾਇਆ ਸੀਗਾ?
4: ਬਸ ਜੀ ਬਸ
0: ਕਿਆ ਬਾਤ ਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅੱਛਾ ਇਹ ਇਹ ਨਵੀਂ ਚੀਜ਼ ਪਤਾ ਲੱਗੀ ਕਿ ਕਾਲੇ ਕੱਛਿਆਂ ਵਾਲੇ ਪੁਲਿਸ ਦੀ ਫਲਾਈ ਹੋਈ ਸੀ ਬਾਈ ਕੋਈ ਪੁਲਿਸ ਵਾਲਾ ਬੰਦਾ ਰਿਟਾਇਰ ਕੋਈ ਸੁਣ ਰਿਹਾ ਸਾਨੂੰ ਜ਼ਰੂਰ ਦੱਸੋ ਭਾਈ ਤੁਸੀਂ ਇੱਦਾਂ ਕਿਉਂ ਕਰਦੇ ਹੁੰਦੇ ਸੀ 905-6-77-33-37 ਤੁਸੀਂ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਹਰਾਮ ਕਰਤੀਆਂ 905-6-77-33-37-9200 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਚੜ੍ਹਦੀ ਕਲਾ ਬਾਈ ਜੀ ਤੁਸੀਂ ਸੁਣਾਓ ਠੀਕ ਹੋ
5: ਅਸੀਂ ਵੀ ਭਾਜੀ ਲਾਉਂਦੇ ਰਹੇ ਪਹਿਲੇ ਪਿੰਡਾਂ 'ਚ ਪਹਿਰਾ ਅਸੀਂ ਪਿੰਡ ਲਾਈ ਜਾਣਾ ਤਾਂ ਉਹਨੇ ਰਾਤ ਨੂੰ ਮੋਟਰਾਂ ਦੀਆਂ ਤਾਰਾਂ ਲਾ ਕੇ ਲੈ
0: ਜਾਣੀਆਂ ਗੇਮ ਪਾ ਜਾਂਦੇ ਸੀ
5: ਮੋਟਰ ਤੇ ਜਾਣਾ ਤੇ ਉਹ ਉੱਥੇ ਹੋਣੀਆਂ ਹੀ ਨੇ ਤਾਰਾਂ
0: ਅੱਛਾ ਗੇਮ ਪਾ ਜਾਂਦੇ ਸੀ ਉਹਨਾਂ ਨੂੰ ਪਤਾ ਕਿ ਪਿੰਡ ਪਹਿਰਾ ਲੱਗਿਆ ਬਾਹਰੋਂ ਬਾਹਰੋਂ ਲੈ ਜਾਓ ਕੁਛ ਨਾ ਕੁਛ ਕੀ ਬਾਤ ਅੱਛਾ ਤੁਸੀਂ ਬਾਈ ਜੀ ਕਹਿੰਦੇ ਕਿ ਤੁਸੀਂ ਸੁਣ ਰਹੇ ਸੀ ਬਾਈ ਜੀ ਕਹਿੰਦੇ ਕਿ ਉਹ ਪੁਲਿਸ ਵਾਲਿਆਂ ਦੇ ਬੰਦੇ ਹੁੰਦੇ ਸੀ
5: ਹਾਂਜੀ ਹਾਂਜੀ ਭਾਜੀ ਇਹ ਸੱਚੀ ਗੱਲ ਆ ਪਿੱਛੇ ਤਾਂ ਚਲੋ ਅਸੀਂ ਤਾਂ ਨਹੀਂ ਕਦੀ ਇੱਦਾਂ ਫੜੇ ਪਰ ਆਲੇ ਦੁਆਲੇ ਅਸੀਂ ਸੁਣਦੇ ਹੈਗੇ
0: ਖਾੜਕੂਵਾਦ ਸੀ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਸਿੰਘ ਨਾ ਆ ਜਾਣਾ ਮੇ ਬੀ ਕਿਤੇ ਨਾ ਕਿਤੇ ਕੋਈ ਪੋਲਿਟਿਕਸ ਹੋਊਗੀ ਇਹਦੇ ਵਿੱਚ ਵੀ ਕੋਈ ਸਕੀਮ ਹੋਣੀ ਆ ਤਾਂ ਕਿ ਲੋਕਾਂ ਨੂੰ ਜਗਾ ਕੇ ਰੱਖਿਆ ਜਾਵੇ ਡਰਾ ਕੇ ਰੱਖਿਆ ਜਾਵੇ ਆਈ ਡੋਂਟ ਨੋ ਪੁੱਛਦੇ ਹਾਂ ਜੇ ਕਿਸੇ ਨੂੰ ਹੋਰ ਪਤਾ ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਮਚ 905-6-77-33-37 ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਹੋ 2825 ਬਾਈ ਜੀ ਕੀ ਹਾਲ ਚਾਲ ਮੇਰਾ ਕੰਮ ਹੀ ਆ ਕਿ ਬਿਨਾਂ ਵੀਜ਼ੇ ਤੋਂ ਬਿਨਾਂ ਟਿਕਟ ਤੋਂ ਬਿਨਾਂ ਫਲਾਈਟ ਤੋਂ ਤੁਹਾਨੂੰ ਪਿੱਛੇ ਲੈ ਕੇ ਜਾਣਾ ਮੇਰਾ ਕੰਮ ਹੀ ਇਹ
5: ਕਿਲੋ ਕੁ ਮੀਟਰ ਤੇ ਹੱਡ ਮਾਰ ਜਾਂਦਾ ਜਿੱਦਾਂ ਦੂਧ ਹੈਗਾ ਹਨਾ
0: ਜੀ
5: ਉੱਥੇ ਮਤਲਬ ਪੁਰਾਣੇ ਸਾਲਾਂ ਚ ਉੱਥੇ ਅਸੀਂ ਮਤਲਬ ਜਦੋਂ ਸਾਡੇ ਬਾਬੇ ਹੋਣੀ ਪਹਿਲਾਂ ਖੇਤੀ ਕਰਦੇ ਹੁੰਦੇ ਸੀ ਉਦੋਂ ਉੱਥੇ ਰਹਿਣ ਲੱਗ ਪਏ ਸੀ ਹਨਾ
0: ਜੀ ਤੁਸੀਂ ਵੀ ਤੁਸੀਂ ਵੀ ਮੰਨਦੇ ਹੋ ਕਿ ਉਹੀ ਹੁੰਦੇ ਸੀ ਉਹਨਾਂ ਦੇ ਬੰਦੇ ਸੀ ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ 905-6-77-33-37 ਥੋੜੀ ਕਾਲ ਦੇ ਵਿੱਚ ਵੀ ਕੁਛ ਡਿਸਟਰਬੈਂਸ ਆ ਰਹੀ ਸੀਗੀ ਸੋ 905-6-77-33-37
6: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9965-6311 905-965-3611
0: 905-6-77-33-37 905-673-3337 ਹਰਚਰਨ ਜੀ ਤੁਹਾਡੀ ਕਾਲ ਮਾਫ਼ ਕਰਨਾ ਮੇਰੇ ਤੋਂ ਗਲਤੀ ਨਾਲ ਕੱਟੀ ਗਈ ਆ ਤੁਸੀਂ ਦੁਬਾਰਾ ਕਾਲ ਕਰ ਲਓ 1023 ਤੁਸੀਂ ਓਨਰ ਹੋ ਜੀ ਸਤਿ ਸ਼੍ਰੀ ਅਕਾਲ
7: ਹਾਂਜੀ ਉਹ ਤੁਸੀਂ ਪੁੱਛ ਰਹੇ ਸੀ ਦੋ ਵੀਰਾ ਕੁੱਤਾ ਨਾ ਗਰਕਾ ਨਾ ਗਾਟਕਾ
0: ਹਾਂ ਜੀ
7: ਹਾਂਜੀ ਉਹ ਅਸੀਂ ਜਿਹੜਾ ਸੁਣਿਆ ਹੈ ਉਹਦੇ ਚ ਕਹਿੰਦੇ ਰਹੇ ਕਿ ਉਹ ਕੁੱਤਾ ਨਹੀਂ ਹੈਗਾ ਉਹ ਕੱਤਾ ਹੈ
0: ਕੱਤਾ
7: ਹਾਂਜੀ ਕੱਤਾ ਉਹ ਚੀਜ਼ ਹੈ ਜਿਹਦੇ ਨਾਲ ਧੋਬੀ ਕੁੱਟਦਾ ਸੀ ਨਾ ਕੱਪੜਿਆਂ ਨੂੰ
0: ਜੀ
7: ਉਹ ਡੰਡਾ ਜਿਹਾ ਉਹ ਕੱਤਾ ਹੁੰਦਾ ਉਹਨੂੰ ਉਹ ਕਦੀ ਘਰ ਛੱਡ ਆਉਂਦਾ ਤੇ ਕਦੀ ਉਹਨੂੰ ਨਾਲ ਲੈ ਆਉਂਦਾ ਜਾਂ ਕਦੀ ਆਪਣੀ ਗਾਟ ਤੇ ਛੱਡ
0: ਆਉਂਦਾ ਨਾ ਇਧਰ ਦਾ ਨਾ ਉਧਰ ਦਾ ਬਹੁਤ ਸਾਰੀਆਂ ਕਹਾਵਤਾਂ ਆ ਬਿਲਕੁਲ ਬਹੁਤ ਸਾਰੀਆਂ ਕਹਾਵਤਾਂ ਜਿਹੜੀਆਂ ਅਸੀਂ ਗਲਤੀ ਬੋਲੀਏ ਸਾਡੇ ਬਜ਼ੁਰਗਾਂ ਨੇ ਸਾਨੂੰ ਕਰੈਕਟ ਕੀਤਾ ਹੀ ਨਹੀਂ ਪਈ ਇੱਥੇ ਤਾਂ ਸਾਡੇ ਸਿਆਣੇ ਤੇ ਬਜ਼ੁਰਗ ਵੀ ਗਲਤ ਹੋ ਗਏ ਸੋ ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ 905-6-77-33-37 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਸਾਡੇ ਸਪੋਂਸਰ ਸਾਹਿਬਾਨ ਦੇ ਸੁਨੇਹੇ ਦੇ ਦਈਏ ਉਦੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ ਬੁਝਾਰਤਾਂ 'ਤੇ ਵੀ ਗੱਲਾਂ ਬਾਤਾਂ ਕਰਾਂਗੇ ਕਰਾਂਗੇ ਇਹ ਕਹਾਵਤਾਂ ਜਿਹੜੀਆਂ ਬਣੀਆਂ ਇਹ ਗਲਤ ਕਿਉਂ ਬਣੀਆਂ, ਕਿਵੇਂ ਬਣ ਗਈਆਂ, ਕੀ ਹੁੰਦੀਆਂ ਅਸਲ ਦੇ ਵਿੱਚ, ਔਰ ਨਾਲ ਦੀ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਪਿੰਡ ਪਹਿਰੇ ਲੱਗਦੇ ਸੀ ਉਦੋਂ ਬਹੁਤ ਡਰ ਹੁੰਦਾ ਸੀ। ਬਾਈ ਜੀ ਇੱਕ ਨਵੀਂ ਗੱਲ ਦੱਸ ਗਈ, ਕਹਿੰਦੇ ਕਿ ਜਿਹੜੇ ਪੈਰ ਉਸ ਟਾਈਮ ਕਾਲੇ ਕੱਛਿਆਂ ਵਾਲੇ ਆਉਂਦੇ ਸੀ ਉਹ ਕਹਿੰਦੇ ਪੁਲਿਸ ਦੇ ਹੀ ਬੰਦੇ ਹੁੰਦੇ ਸੀਗੇ, ਉਹ ਪੁਲਿਸ ਵਾਲੇ ਕਿਉਂ ਮਨਾਂ ਦੇ ਵਿੱਚ ਵਹਿਮ ਪਾਉਂਦੇ ਸੀ, ਡਰ ਪਾ ਰਹੇ ਸੀ ਪਿੰਡਾਂ ਦੇ ਵਿੱਚ, ਕਿਉਂ ਇਹ ਸ਼ਹਿਰਾਂ 'ਚ ਕਿਉਂ ਨਹੀਂ ਆਉਂਦੇ ਸੀ, ਇਹ ਪਿੰਡਾਂ 'ਚ ਹੀ ਕਿਉਂ ਆਉਂਦੇ ਸੀ ਕਾਲੇ ਕੱਛਿਆਂ ਵਾਲੇ, ਸ਼ਹਿਰਾਂ ਦੇ ਵਿੱਚ ਵੀ ਆਉਂਦੇ ਸੀ? ਕਿ ਸ਼ਹਿਰਾਂ ਵਾਲਾ ਵੀਰ ਕੋਈ ਸੱਜਣ ਭੈਣ ਮਿੱਤਰ ਸਾਨੂੰ ਸੁਣ ਰਿਹਾ 80-90s ਜਾਂ 2000 ਦੇ ਦਹਾਕੇ ਦੀਆਂ ਗੱਲਾਂ ਕੋਈ ਸੁਣ ਰਿਹਾ ਆ, ਕਿ ਸ਼ਹਿਰਾਂ ਦੇ ਵਿੱਚ ਕਾਲੇ ਕੱਛਿਆਂ ਵਾਲੇ ਆਉਂਦੇ ਸੀ ਕਿ ਉੱਥੇ ਲਾਲ ਪੀਲੇ ਨੀਲੇ ਕੱਛਿਆਂ ਵਾਲੇ ਆਉਂਦੇ ਸੀ ਜਾਂ ਆਉਂਦੇ ਹੀ ਨਹੀਂ ਸੀ, ਜਾਂ ਪਿੰਡਾਂ ਦੇ ਵਿੱਚ ਹੀ ਇਕੱਲੇ ਆਉਂਦੇ ਸੀ? ਜ਼ਰੂਰ ਦੱਸਿਓ। ਔਰ ਨਾਲ ਦੀ ਨਾਲ ਵਾਓ ਈਟਸ, ਤੁਸੀਂ ਦਿੱਲੀ ਸਟ੍ਰੀਟ ਚਾਟ ਵਰਗਾ ਸਵਾਦ ਲੈਣਾ ਆ, ਤੁਸੀਂ ਵੈੱਜ ਪਿਓਰ ਵੈੱਜ ਹਾਈਜੀਨਿਕ ਵੈੱਜ ਮੋਮੋ ਖਾਣੇ ਆ, ਵੈੱਜ ਕੀਮਾ ਮੋਮੋ ਓਨਲੀ 399 ਦੇ ਵਿੱਚ, 2 ਫਰੈਸ਼ ਮੇਡ ਪਫ ਪੈਟੀ ਵਿਦ 1 ਪੌਪ ਓਨਲੀ 499 ਦੇ ਵਿੱਚ, ਫਰੈਸ਼ ਪੈਟੀਆਂ ਬਣਾਉਂਦੇ ਆ, ਫਰੈਸ਼ ਮੂੰਹ 'ਚ ਜਾ ਕੇ ਖੁਰਦੀਆਂ ਜਾਣੀਆਂ ਪੈਟੀਆਂ। ਸੋ ਤੁਸੀਂ ਜ਼ਰੂਰ ਪਹੁੰਚਣਾ ਆ ਜੀ, ਵਾਓ ਈਟਸ ਮਿਸੀਸਾਗਾ, ਮਾਫ ਕਰਦਾ ਡੇਰੀ ਐਂਡ ਏਅਰਪੋਰਟ, ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਗੂਗਲ ਕਰ ਲਿਓ ਵਾਓ ਈਟਸ, WOW EATS ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ। ਔਰ ਨਾਲ ਦੀ ਨਾਲ ਤੁਸੀਂ ਜੇ ਇੱਥੋਂ ਸਟੀਮ ਮੋਮੋ ਖਾਣੇ ਆ 7 ਪੀਸ 599 ਦੇ ਓਨਲੀ, ਸਾਰਾ ਮੈਨਿਊ ਇਹਨਾਂ ਦਾ ਨਾ ਅੰਡਰ $10 ਹੀ ਆ। ਸੋ ਤੁਸੀਂ ਜ਼ਰੂਰ ਪਹੁੰਚੋ ਵਾਓ ਈਟਸ, ਫਰੈਸ਼ ਵੈੱਜ, ਵੈੱਜ ਦਾ ਮਤਲਬ ਇਹ ਹੈ ਕਿ ਜਿਹੜੇ ਵੈੱਜ ਲਵਰਸ ਆ ਉਹਨਾਂ ਵਾਸਤੇ, ਭਾਅ ਜੀ ਹੁਣੀ ਬਹੁਤ ਪਿਆਰ ਨਾਲ ਬਹੁਤ ਹਾਈਜੀਨਿਕ ਤਰੀਕੇ ਦੇ ਨਾਲ ਮੋਮੋ ਤਿਆਰ ਕਰਦੇ ਨੇ, ਤੁਸੀਂ ਜ਼ਰੂਰ ਜਾਇਓ ਵਾਓ ਈਟਸ 'ਤੇ ਮੋਮੋ ਖਾ ਕੇ ਆਓ ਏਅਰਪੋਰਟ ਐਂਡ ਡੈਰੀ ਵਾਲੇ ਇੰਟਰਸੈਕਸ਼ਨ 'ਤੇ। ਔਰ ਨਾਲ ਦੀ ਨਾਲ ਤੁਸੀਂ ਬ੍ਰੈਂਪਟਨ ਬੈਸਟ ਡੀਲ, ਤੁਸੀਂ ਬਹੁਤ ਸਾਰੇ ਇਲੈਕਟ੍ਰੋਨਿਕਸ ਅਤੇ ਅਪਲਾਈਸਿਸ ਦੇ ਉੱਪਰ ਤੁਸੀਂ 30-40-50% ਤੱਕ ਦਾ ਡਿਸਕਾਊਂਟ ਲੈ ਸਕਦੇ ਹੋ। ਬ੍ਰਾਂਡ ਨਿਊ ਸਟੱਫ ਤੁਸੀਂ ਲੈਣਾ ਆ, ਤੁਸੀਂ ਜੂਸਰ, ਹਿਊਮਡੀਫਾਇਰ, ਏ ਸੀ, ਏਅਰ ਕੰਡੀਸ਼ਨਰਸ, ਜੇ ਤੁਸੀਂ ਮਿਕਸੀ ਗ੍ਰੈਂਡਰ ਵਾਸ਼ਰ ਜੂਸਰ, ਬੜਾ ਕੁਛ ਇਹਨਾਂ ਕੋਲ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਸਕਦੀ ਆ। 905-965-6941 ਬ੍ਰੈਂਪਟਨ ਬੈਸਟ ਡੀਲ 'ਤੇ ਤੁਸੀਂ ਪਹੁੰਚਣਾ ਆ। ਉਹ ਬੱਲੇ ਬੱਲੇ ਬਹੁਤ ਸਾਰੀਆਂ ਕਾਲਸ, ਸਾਰੀਆਂ ਹੀ ਲਾਈਨਸ ਬਿਜ਼ੀ ਆ। ਪਹਿਲਾਂ ਹਰਚਰਨ ਹੋਣਾ ਦੀ ਕਾਲ ਲਈਏ। ਹਰਚਰਨ ਜੌਹਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ?
8: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
8: ਸਾਡੇ ਵੀ ਪਿੰਡ ਕਾਲੇ ਕੱਛਿਆਂ ਵਾਲੇ ਆਏ ਸੀ।
0: ਤੁਹਾਡੇ ਪਿੰਡ ਕਾਲੇ ਕੱਛਿਆਂ ਵਾਲੇ ਆਏ ਸੀ?
8: ਹਾਂਜੀ ਜੀ। ਪੰਡਵੇ ਤਾਂ ਅਸੀਂ ਨਾ ਬੁੜੀਆਂ ਬਾਹਰ ਜਾਂਦੀਆਂ ਹੁੰਦੀਆਂ ਸੀ, ਤਾਂ ਬੁੜੀਆਂ ਉੱਥੇ ਬੈਠੀਆਂ ਸੀ, ਤਾਂ ਉਹਨਾਂ ਦੇ ਕਾਲ ਕਲਾਈ ਸੀ, ਕਾਲੇ ਕੱਛਿਆਂ ਵਾਲੇ ਆਏ ਤਾਂ ਬੁੜੀਆਂ ਨੇ ਦੇਖ ਲਿਆ, ਤਾਂ ਬੁੜੀਆਂ ਨੇ ਪਿੰਡ ਚ ਰਾਹ ਪਾ ਕੇ ਕੋਲ ਥੋੜੇ ਰਾਹ ਪੈ ਗਿਆ ਵੀ ਕਾਲੇ ਕੱਛਿਆਂ ਵਾਲੇ ਆਏ ਆ,
0: ਫਿਰ ਫੜ ਲਏ ਜਿਹਨਾਂ ਨੇ
8: ਦੱਸਦੀ ਆ। ਮੁੜ ਕੇ ਨਾ ਜਦੋਂ ਫਿਰ ਉਹ ਰੋਜੀ ਚਲੇ ਗਿਆ, ਰੋਜੀ ਉਹ ਕਣਕਾਂ ਬਾਹੀਆਂ ਟਰੈਕਟਰ
0: ਜੀ ਜੀ। ਆਈ ਥਿੰਕ ਤੁਹਾਡੀ ਕਾਲ ਕੱਟੀ ਗਈ ਜੀ, ਪਲੀਜ਼ ਦੁਬਾਰਾ ਕਾਲ ਕਰ ਲਓ, ਥੋੜ੍ਹੀ ਕਾਲ ਡਿਸਕਨੈਕਟ ਹੋ ਗਈ ਹੈ। 905-673-3337 ਪਲੀਜ਼ ਦੁਬਾਰਾ ਕਾਲ ਕਰ ਲਓ। ਔਰ ਨਾਲ ਦੀ ਨਾਲ ਨੈਕਸਟ ਕਾਲ 2556 ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
9: ਮਿਹਰਬਾਨੀ
0: ਜੀ।
9: ਅੱਛਾ ਜੀ, ਇਹ ਜਿਹੜੇ ਕਾਲੇ ਕੱਛਿਆਂ ਵਾਲੇ ਸੀਗੇ, ਤੁਹਾਡੀ ਗੱਲ ਠੀਕ ਹੈ ਜੀ, ਕਾਫੀ ਪੁਲਿਸ ਵਾਲੇ ਅਨਸਰ ਵੀ ਨਾਲ ਜੁੜੇ ਸੀ। ਉਹ ਜਦੋਂ ਪਤਾ ਲੱਗ ਜਾਂਦਾ ਕਿ ਵੀ ਇਹ ਚੀਜ਼ 'ਚ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਜੀ ਫੈਲਦੀ
0: ਜੀ,
9: ਪੈਸਿਆਂ ਦੀ ਲੁੱਟ ਖਸੁੱਟ ਵੀ ਹੋ ਸਕਦੀ ਹੈ ਤੇ ਹਰ ਬੰਦਾ ਜੁੜਦਾ। ਫਿਰ ਦੂਜੀ ਗੱਲ ਸੀ ਤੁਹਾਡੀ ਸ਼ਹਿਰਾਂ ਵੱਲੋਂ, ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਸੀਗਾ ਜੀ ਕਿ ਜਿਵੇਂ ਹਰ ਗਲੀ ਹੈ ਜਿਹੜੀ, ਜਿੰਨੇ ਗਲੀ ਦੇ ਘਰ ਨੇ, ਮੰਨ ਲਓ ਗਲੀ ਦੇ ਵਿੱਚ ਕੋਈ 20-22 ਘਰ ਨੇ, ਹਾਂਜੀ, ਉਹ 20-22 ਘਰਾਂ ਨੇ ਇੱਕ ਚੌਂਕੀਦਾਰ ਰੱਖਿਆ ਹੁੰਦਾ ਸੀਗਾ ਜੀ ਆਪਣਾ, ਜਿਹੜਾ ਸੀਟੀਆਂ ਮਾਰਦਾ ਰਹਿੰਦਾ ਸੀਗਾ ਪੂਰੀ ਰਾਤ, ਉਹਨਾਂ ਨੂੰ ਮੈਂ ਡਿਊਟੀ ਦੇ ਰਿਹਾ
0: ਜੀ,
9: ਪੂਰੀ ਰਾਤ ਉਹਨੇ ਸੀਟੀਆਂ ਮਾਰੀ ਜਾਣੀਆਂ, ਤੇ ਜਿਹੜੇ ਘਰ ਨੇ ਪੈਸੇ ਨਾ ਦਿੱਤੇ ਹੋਣੇ ਉਹ ਉਹਨਾਂ ਦੀ ਰਾਖੀ ਨਹੀਂ ਸੀ ਕਰਦਾ ਹੁੰਦਾ।
0: ਵਾਹ।
9: ਉਹਨੇ ਨੋਰਮਲੀ ਇਹ ਨੇਪਾਲੀ ਹੁੰਦਾ ਸੀਗਾ ਜੀ, ਨੇਪਾਲੀ ਮੇਨਲੀ ਇਹ ਕੰਮ ਕਰਦੇ ਸੀ ਚੌਂਕੀਦਾਰੇ ਵਾਲਾ।
0: ਸੋ ਸ਼ਹਿਰਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਚੌਂਕੀਦਾਰੇ ਹੁੰਦੇ ਸੀ, ਇਸ ਕਰਕੇ ਸ਼ਹਿਰਾਂ ਦੇ ਵਿੱਚ ਚੋਰੀਆਂ ਘੱਟ ਹੁੰਦੀਆਂ ਸੀ?
9: ਘੱਟ ਹੁੰਦੀਆਂ ਸੀ ਹਾਂਜੀ
0: ਜੀ, ਪਰ ਪਿੰਡਾਂ ਦੇ ਵਿੱਚ ਸਹਿਮ ਤੇ ਡਰ ਬਾਹਲਾ ਜ਼ਿਆਦਾ ਕਿਉਂ ਸੀ, ਕਾਰਨ ਕੀ ਸੀ ਪਿੰਡਾਂ ਦੇ ਵਿੱਚ? ਪਿੰਡਾਂ ਦੇ ਵਿੱਚ ਵੀ ਚੌਕੀਦਾਰ ਹੁੰਦੇ ਸੀ, ਪਿੰਡਾਂ ਦੇ ਵਿੱਚ ਕੋਈ ਇੰਨਾ ਜ਼ਿਆਦਾ ਬਹੁਤਾ
9: ਠੀਕਰੀ ਪੈਰੇ ਲੱਗਦੇ ਸੀਗੇ ਜੀ ਪਿੰਡਾਂ ਦੇ ਵਿੱਚ, ਠੀਕਰੀ ਪੈਰਾ ਕਹਿੰਦੇ ਸੀ ਉਹਨੂੰ, ਨਾ ਦਿੱਤਾ ਸੀ ਠੀਕਰੀ ਪੈਰਾ,
0: ਠੀਕਰੀ ਪੈਰਾ ਜੀ।
9: ਤੇ ਉਹ ਡਿਊਟੀ ਲੱਗਦੀ ਹੁੰਦੀ ਸੀ ਪਿੰਡ ਦੇ ਘਰਾਂ ਦੀ, ਕਿ ਵੀ ਅੱਜ ਫਲਾਣੇ ਫਲਾਣੇ ਘਰ ਵਾਲਿਆਂ ਦੀ ਡਿਊਟੀ ਆ, ਇਹ ਪਹਿਰਾ ਦੇਣਗੇ
0: ਜੀ,
9: ਅੱਜ ਫਲਾਣੇ ਫਲਾਣੇ ਇਹ ਦੇਣਗੇ
0: ਜੀ। ਸਰ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ। 905-673-3337 ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਉਡਾਨ।
10: ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
11: ਬਸ ਇੰਨੀ ਗੱਲ ਹੋ ਕਰ।

ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰਨੇ ਸਾਡੇ ਪ੍ਰਾਊਡ ਸਪੌਂਸਰ ਲਿਵਾਨਾ ਵੈਲਨੈਸ ਸਪਾ ਬ੍ਰੈਂਪਟਨ। ਤੁਹਾਨੂੰ ਰਿਲੈਕਸਿੰਗ ਮਸਾਜ, ਥੈਰੇਪੀ ਅਤੇ ਬਿਊਟੀ ਸਰਵਿਸ ਜੇ ਤੁਸੀਂ ਲੱਭ ਰਹੇ ਸੀ, ਸਾਡੀਆਂ ਭੈਣਾਂ ਹੁਣ ਸਮਰਜ਼ ਆ ਗਏ ਨੇ, ਸੋ ਤੁਸੀਂ ਬਹੁਤ ਸਾਰੀਆਂ ਸਰਵਿਸ ਲੱਭ ਰਹੇ ਹੋ, ਤਾਂ ਲਿਵਾਨਾ ਵੈਲਨੈਸ ਸਪਾ ਇੱਕ ਪ੍ਰੋਫੈਸ਼ਨਲ ਥੈਰੇਪਿਸਟ ਲੈ ਕੇ ਆਏ ਨੇ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ ਦੇ ਨਾਲ। ਜੇ ਤੁਸੀਂ ਤੁਹਾਡੇ ਕੋਲ ਜੋਬ ਵੱਲੋਂ ਇੰਸ਼ੋਰੈਂਸ ਆ, ਇੰਸ਼ੋਰੈਂਸ ਬੈਨੀਫਿਟ ਵਾਲੇ ਕਸਟਮਰ ਨੂੰ ਉਹ ਡਾਇਰੈਕਟ ਬਿਲਿੰਗ ਕਰਨਗੇ ਇੰਸ਼ੋਰੈਂਸ ਨੂੰ, ਤੁਸੀਂ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨਟਾਲ ਮਸਾਜ, ਪੋਸਟ ਨਟਾਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਤੁਸੀਂ ਮੋਟਾਪੇ ਦੇ ਨਾਲ ਤੁਹਾਡੀ ਜਿਹੜੀ ਸਕਿਨ ਲਟਕ ਗਈ ਆ ਉਹਦਾ ਵੀ ਇਲਾਜ ਕੀਤਾ ਜਾਊਗਾ, ਅਤੇ ਬਹੁਤ ਸਾਰੇ ਹੋਰ ਸਰਵਿਸ ਲਿਵਾਨਾ ਵੈਲਨੈਸ ਸਪਾ ਦਿੰਦਾ ਜੀ। ਤੁਸੀਂ ਬਹੁਤ ਹੀ ਜਾਣਕਾਰੀ ਲਈ 416-816-8585 ਲਿਵਾਨਾ ਵੈਲਨੈਸ ਸਪਾ ਨਾਲ ਤੁਸੀਂ ਆਪਣੀ ਅਪੁਆਇੰਟਮੈਂਟ ਬਣਾਓ, ਇੱਕ ਗੇੜਾ ਜ਼ਰੂਰ ਲਾ ਕੇ ਆਓ, ਅਤੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ, ਤੁਹਾਨੂੰ ਡਿਸਕਾਊਂਟ 20% ਤੱਕ ਡਿਸਕਾਊਂਟ ਮਿਲ ਸਕਦਾ। ਜ਼ਰੂਰ ਪਹੁੰਚੋ, ਔਰ ਇਹ 341 ਪਾਰਕ ਹਸਟ ਸਕੁਆਇਰ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, 416-816-5385। ਲਿਵਾਨਾ ਵੈਲਨੈਸ ਸਪਾ।

0: ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਓਨਰ ਮੰਜਲ ਬਲਰਾਜ ਜੀ?
1: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਮੇਰਾ ਨਾਮ ਅਜੀਤ ਹੈ, ਮੁੰਡੇ ਦੇ ਨਾਮ ਤੇ।
0: ਓਕੇ ਓਕੇ ਜੀ ਅਮਰਜੀਤ ਬਾਈ ਜੀ, ਕੀ ਹਾਲ ਚਾਲ?
1: ਜੀ ਬਾਈ ਜੀ, ਬਹੁਤ ਵਧੀਆ ਸੋਹਣਾ ਪ੍ਰੋਗਰਾਮ ਆ ਤੇਰਾ।
0: ਥੈਂਕ ਯੂ ਸੋ ਮਚ ਜੀ।
1: ਇਹਦਾ ਪਹਿਲਾਂ ਪੁਰਾਣੇ ਐਵੇਂ ਗੱਲਾਂ ਸੀ, ਬਨਾਲਾ ਏਰੀਏ ਦੇ ਵਿੱਚ ਮੇਰੇ ਨਾਨਕੇ ਆ, ਉੱਧਰ ਪੰਜ ਘਰ ਉੱਠੇ ਵਿੱਚ ਦੋ ਘਰ, ਉਹ ਕਹਿੰਦੇ ਅਸੀਂ ਪਹਿਲਾਂ ਕੀ ਲਾਵਾਂਗੇ, ਅਸੀਂ ਅੰਦਰ ਪੈਂਦੇ ਹਾਂ। ਕਹਿੰਦੇ ਪਿੰਡਾਂ ਜਿਵੇਂ ਲੋਕ ਕਹਿੰਦੇ ਹਲਾਲਾ ਹਲਾਲਾ ਕਰ ਦਿੰਦੇ ਆ, ਪੰਜਾ ਗਿਆ ਕਹਿੰਦੇ ਅਸੀਂ ਪਹਿਲੇ ਇੱਥੇ ਕੀ ਲਾਉਣਾ, ਅਸੀਂ ਤਿੰਨ ਘਰ ਸੀ, ਇੱਥੇ ਦੋ ਉਹ ਬੈਠੇ ਆ, ਤਿੰਨ ਹੋ ਬੈਠੇ, ਚਾਰ ਉਹ ਬੈਠੇ ਆ।
0: ਕਿਆ ਬਾਤ ਆ,
1: ਕਹਿੰਦੇ ਸਾਨੂੰ ਤਾਂ ਕੋਈ ਡਰ ਨੀ, ਕਹਿੰਦੇ ਜਾਂ ਕੋਈ ਨੀ ਦੇਖਿਆ ਹੈ, ਨਾ ਕਾਲੇ ਵਾਲਾ, ਨਾ ਪੀਲੇ ਵਾਲਾ, ਨਾ ਚਿੱਟੇ
0: ਵਾਲਾ,
1: ਬੈਠੇ ਬੈਡ ਚ ਇਕੱਠਾ ਗਰੁੱਪ ਬੈਠਾ
0: ਵਾ।
1: ਚੱਲਦੇ ਕਹਿੰਦੇ ਹੁੰਦੇ ਸੀ, ਕਹਿੰਦੇ ਸਾਰਾ ਪਿੰਡ ਇਕੱਠਾ, ਅਸੀਂ ਇਕੱਲੇ ਇਕੱਲੇ ਬੈਠੇ, ਅਸੀਂ ਵੀ ਦਾਦੂ ਤੁਸੀਂ ਮਿਦਰੀ ਜਾਂਦੇ ਹੋ, ਇਹਦਾ ਵਾਧੂ ਲੋਕਾਂ ਨੇ ਮੈਂ ਤਹਿ ਦੀਆ ਬੀਜ ਆਉਂਦਾ ਜੀ, ਕੋਈ ਖਾਸ ਗੱਲ ਨੀ ਹੈ ਇਹ
0: ਜੀ। ਬਹੁਤ ਸ਼ੁਕਰੀਆ।
1: ਆਪ ਸਾਡੇ ਪਿੰਡ ਵਿੱਚ ਕਹਿੰਦੇ ਸੀ ਚੌਂਕੀ ਜਾਂਦੇ ਵਿੱਚ ਰੁਪਏ ਜਿਹੜੇ ਕਿਸੇ ਨੂੰ ਕਿਹਾ ਸੀ, ਕੋਈ ਪਹਿਲਾਂ ਪੂਰਾ ਲਾਉਣਾ ਹੈ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਅੱਜ ਮੇਰੇ ਕੋਲ ਨਾ ਸਮਾਂ ਥੋੜ੍ਹਾ ਜਿਹਾ ਸੀਮਤ ਹੈ, ਅੱਜ ਮੈਂ ਮਾਫ਼ ਕਰਨਾ, ਅੱਜ ਨਾ ਇੱਕ ਮੂਵੀ ਦੀ ਪ੍ਰਮੋਸ਼ਨ ਸੀ, ਅੱਜ ਮੂਵੀ ਬਾਰੇ ਗੱਲਬਾਤ ਕੀਤੀ ਸੀ। ਤੁਸੀਂ ਜਿੰਨੇ ਵੀ ਦੋਸਤ ਇਸ ਟਾਈਮ ਮੈਨੂੰ ਸੁਣ ਰਹੇ ਹੋ, ਮੈਂ ਇੱਕ ਮੂਵੀ ਦੇ ਬਾਰੇ, ਬੜੀਆਂ ਖਾਸ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਇਸ ਟਾਈਮ ਟੋਰਾਂਟੋ ਦੇ ਵਿੱਚ, ਗੁਰਪ੍ਰੀਤ ਘੁੱਗੀ ਜੀ, ਇੱਕ ਮੰਜੇ ਹੋਏ ਕਲਾਕਾਰ ਦੇਬੀ ਮਖਸੂਸਪੁਰੀ ਜੀ, ਇੱਕ ਫਿਲਮ ਲੈ ਕੇ ਆ ਰਿਹਾ 40 ਦਿਨ। ਤੁਸੀਂ ਮੇਰਾ ਇੰਸਟਾਗ੍ਰਾਮ ਚੈੱਕ ਕਰਿਓ, ਅਤੇ ਤੁਸੀਂ ਗੁਰਪ੍ਰੀਤ ਧੋਗਾ ਜੀ ਦਾ ਵੱਲੋਂ ਜਿਹੜਾ ਨਾਵਲ ਲਿਖਿਆ ਗਿਆ ਸੀ 40 ਦਿਨ, ਉਸ 'ਤੇ ਫਿਲਮ ਆਈ ਗਈ ਹੈ, ਫਿਲਮ ਇਹ 40 ਦਿਨ 19 ਜੂਨ ਨੂੰ ਰਿਲੀਜ਼ ਹੋ ਜਾਣੀ ਹੈ ਸਿਨੇਮਾ ਘਰਾਂ ਦੇ ਵਿੱਚ, ਜ਼ਰੂਰ ਵੇਖ ਕੇ ਆਇਓ, ਬੜਾ ਕੁਛ ਸਿੱਖਣ ਨੂੰ ਮਿਲੂਗਾ ਤੁਹਾਨੂੰ, ਬਹੁਤ ਬਾਕਮਾਲ ਮੂਵੀ। ਐਸੀਆਂ ਮੂਵੀਆਂ ਪੰਜਾਬੀ ਸਿਨੇਮੇ ਦਾ ਇਤਿਹਾਸ ਬਦਲਣਗੀਆਂ ਅਤੇ ਨਵਾਂ ਇਤਿਹਾਸ ਲਿਖਣਗੀਆਂ, ਇਹ ਮੇਰੀ ਗਰੰਟੀ ਆ। ਸੋ ਤੁਸੀਂ ਜ਼ਰੂਰ 40 ਦਿਨ ਫਿਲਮ ਦੇਖਿਓ, ਤੁਸੀਂ ਮੇਰਾ ਇੰਸਟਾਗ੍ਰਾਮ 'ਤੇ ਜਾ ਕੇ ਚੈੱਕ ਕਰਿਓ, ਗੱਲਬਾਤ ਆਪਾਂ ਪੂਰੀ ਪਾਵਾਂਗੇ। ਮੇਰਾ ਇੰਸਟਾਗ੍ਰਾਮ ਹੈਗਾ ਰੇਡੀਓ ਪ੍ਰੋਗਰਾਮ ਉਡਾਨ ਦਾ, ਮਾਰ ਲਿਓ ਤੁਸੀਂ ਰੇਡੀਓ ਉਡਾਨ ਟੋਰਾਂਟੋ ਮਾਰ ਲਿਓ, ਜਾਂ ਆਰ ਜੇ ਪ੍ਰਭ ਸੰਧੂ, ਇੰਸਟਾਗ੍ਰਾਮ ਮੇਰਾ ਚੈੱਕ ਕਰਿਓ। ਬਹੁਤ ਖੂਬਸੂਰਤ ਔਰ ਅਪਕਮਿੰਗ ਬਹੁਤ ਸਾਰੇ ਸ਼ੋਅਜ਼ ਆ ਰਹੇ ਆ, ਮਾਸਟਰ ਸਲੀਮ ਜੀ ਆ ਰਹੇ ਆ, ਤਰਸੇਮ ਜੱਸੜ ਜੀ ਆ ਰਹੇ ਆ, ਹੋਰ ਬੜੇ ਸ਼ੋਅ ਤੁਹਾਨੂੰ ਸਰਪ੍ਰਾਈਜ਼ ਦਿਆਂਗੇ, ਬਹੁਤ ਸਾਰੇ ਸ਼ੋਅ ਤੁਹਾਨੂੰ ਜਾਣਕਾਰੀ ਮਿਲਿਆ ਕਰੂ, ਵਿੱਚੋਂ ਵਿੱਚੋਂ ਤੁਹਾਨੂੰ ਫ੍ਰੀ ਟਿਕਟਾਂ ਵੀ ਦਿਆ ਕਰਾਂਗੇ, ਪਰ ਜੇ ਤੁਹਾਨੂੰ ਸਾਡੇ ਇੰਸਟਾਗ੍ਰਾਮ ਨਾਲ ਜੁੜਨਾ ਪੈਣਾ ਆ, ਜੁੜੋਗੇ ਤਾਂ ਬਹੁਤ ਪਿਆਰੇ ਪਿਆਰੇ ਤੋਹਫੇ ਤੁਹਾਨੂੰ ਦਿਆ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਵੱਲੋਂ। ਜਫਰ ਮਲਕ ਜੀ ਸਾਡੇ ਨਾਲ ਜੁੜ ਚੁੱਕੇ ਨੇ, ਜਫਰ ਮਲਕ ਜੀ ਦਾ ਸੁਨੇਹਾ ਤੁਹਾਨੂੰ ਹੁਣੇ ਦਿੱਤਾ ਸੀ ਕਿ ਤੁਸੀਂ ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ, ਤੁਹਾਨੂੰ ਲੱਗਦਾ ਕਿ ਜਿਹੜੀਆਂ ਵਾਲਾਂ ਦੀਆਂ ਸਮੱਸਿਆਵਾਂ ਇਹ ਤੁਹਾਡਾ ਪਿੱਛਾ ਨਹੀਂ ਛੱਡ ਰਹੀਆਂ, ਵਾਲ ਇਹ ਝੜ ਕੇ ਹੀ ਦਮ ਲੈਣਗੀਆਂ, ਵਾਲ ਤੁਹਾਡੇ ਡਿੱਗ ਜਾਣੇ ਆ, ਗੰਜੇ ਹੋ ਜਾਓਗੇ, ਤਾਂ ਹੁਣ ਘਬਰਾਉਣ ਦੀ ਲੋੜ ਨਹੀਂ ਆ, ਤੁਸੀਂ ਫਰੈਸ਼ ਹੇਅਰ ਟੋਨਿਕ ਲਾ ਲਓ। ਮਲਕ ਸਾਹਿਬ ਕਹਿੰਦੇ ਆ ਕਿ ਤੁਸੀਂ 10 ਦਿਨ ਫੋਟੋ ਖਿੱਚ ਲਓ, 10 ਦਿਨ ਲਗਾਤਾਰ ਲਾਓ ਅਤੇ ਤੁਸੀਂ ਰਿਜ਼ਲਟ ਆਪਣੇ ਆਪ ਦੇਖ ਲਿਓ। ਮਲਕ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, 647-521-5959 ਇਹਨਾਂ ਦਾ ਨੰਬਰ ਆ, ਅਤੇ ਤੁਸੀਂ ਇਹ ਟੋਨਿਕ ਇਸਤੇਮਾਲ ਕਰੋ ਔਰ ਉਸ ਤੋਂ ਬਾਅਦ ਤੁਸੀਂ ਆਪ ਹੀ ਕਹੋਗੇ ਕਿ ਮਲਕ ਸਾਹਿਬ 2 ਸ਼ੀਸ਼ੀਆਂ ਹੋਰ ਆਉਣ ਦਿਓ। ਭੈਣਾਂ, ਮਾਵਾਂ, ਬਜ਼ੁਰਗ, ਬੱਚੇ, ਜਿਹੜੇ ਜਿਹੜੇ ਵੀ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਨੇ ਤਾਂ ਕਾਲ ਕਰ ਲਓ ਜਫਰ ਮਲਕ ਨੂੰ। ਮਲਕ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਔਰ ਸਾਡੇ ਨਾਲ ਮੇਰੀਆਂ ਸਾਰੀਆਂ ਹੀ ਲਾਈਨ ਬਿਜ਼ੀ ਨੇ, ਸੋ ਸਭ ਨਾਲ ਹੀ ਗੱਲਬਾਤ ਕਰਾਂਗੇ। ਤੁਸੀਂ ਪਲੀਜ਼ 3 ਮਿੰਟ ਹੋਲਡ ਕਰ ਲਓ, 4 ਮਿੰਟ ਹੋਲਡ ਕਰ ਲਓ, ਗੱਲਬਾਤ ਮੈਸੇਜ ਲੈ ਕੇ ਆਪਾਂ ਜਫਰ ਮਲਕ ਜੀ ਉਹਨਾਂ ਫਿਰ ਗੱਲਬਾਤ ਕਰਾਂਗੇ, ਸਾਰੀਆਂ ਲਾਈਨ ਬਿਜ਼ੀ ਨੇ। ਜਾਂ ਮੈਂ ਇੱਦਾਂ ਕਰਦਾ, ਕਿਉਂਕਿ ਗੱਲਬਾਤ ਸਾਡੀ ਲੰਬੀ ਵੀ ਹੋ ਸਕਦੀ ਹੈ, ਸੁਨੇਹਾ ਬੜਾ ਜ਼ਰੂਰੀ ਆ, ਮੈਂ 1-2 ਕਾਲ ਲੈ ਲੈਣਾ, ਬਸ ਤੁਸੀਂ ਸ਼ਾਰਟ ਜਿਹਾ ਰੱਖਿਓ। 4133, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟਾ, ਮੈਂ ਥੋੜੀ ਗੱਲ ਹੀ ਰੱਖਦੀ ਆ
0: ਜੀ,
2: ਬਸ ਮੈਂ ਤਾਂ ਥੋੜੀ ਜਿਹੀ ਦੱਸਣੀ ਸੀ ਵੀ ਜਿਹੜਾ ਧੋਬੀ ਦਾ ਕੁੱਤਾ ਨਾ ਘਰਦਾ ਨਾ ਕਾਟਦਾ, ਕੁੱਟਕਾ ਕਹਿੰਦੇ ਸੀ, ਕੁੱਟਕਾ
0: ਕੁੱਟਕਾ
2: ਥਾਪਾ ਕੱਪੜੇ ਧੋਣ ਵਾਲਾ।
0: ਪਰ ਤੁਸੀਂ ਸਾਡੇ ਬਜ਼ੁਰਗ ਹੋ, ਤੁਸੀਂ ਸਾਡੇ ਵੱਡੇ ਹੋ, ਤੁਸੀਂ ਅੱਜ ਤੱਕ ਸਹੀ ਇਹਨੂੰ ਕਰੈਕਟ ਕਿਉਂ ਨਹੀਂ ਕੀਤਾ? ਅਸੀਂ ਤਾਂ ਕੁੱਤਾ ਹੀ ਕਹਿੰਦੇ, ਸਾਡੇ ਬਜ਼ੁਰਗ ਵੀ ਇਹੀ ਕਹੀ ਗਏ, ਅਸੀਂ ਤਾਂ ਉਹਨਾਂ ਮਗਰ ਲੱਗੇ।
2: ਜਦੋਂ ਕਹਾਵਤ ਪਾਉਣੀ ਸੀ ਅਸੀਂ ਉਦੋਂ ਹੀ ਕਰਨਾ ਸੀ ਨਾ, ਕਹਾਵਤ ਸ਼ੁਰੂ ਹੋਈ ਆ ਤੇ ਹੁਣ ਆਪਾਂ ਦੱਸਦਾ ਵੀ
0: ਨਹੀਂ, ਪਰ ਅਸੀਂ ਤਾਂ ਬਚਪਨ ਤੋਂ ਬੋਲਦੇ ਆ ਰਹੇ ਹਾਂ, ਅਸੀਂ ਬਜ਼ੁਰਗਾਂ ਤੋਂ ਵੀ ਸੁਣਿਆ। ਤੁਸੀਂ ਤੁਹਾਨੂੰ ਪਤਾ ਸੀ ਇਹ ਤੁਹਾਡੇ ਆਸ ਪਾਸ ਤੁਸੀਂ ਦਰਸਤ ਕਰਦੇ ਸੀ?
2: ਪਤਾ ਸੀ, ਸਾਨੂੰ ਪਤਾ ਸੀ ਕੁੱਟਕਾ ਕਹਿੰਦੇ ਆ, ਥਾਪਾ ਹੁੰਦਾ ਉੱਥੇ ਹੀ ਛੱਡ ਜਾਂਦਾ, ਧੋਬੀ ਨੂੰ ਘਰੇ ਜਾਣ ਦੀ ਲੋੜ ਨੀ ਪੈਂਦੀ, ਉੱਥੇ ਧੋਬੀ ਘਾਟ ਚ ਧੋਣੇ ਹੁੰਦੇ ਆ ਨਾ, ਕਿਉਂਕਿ ਉਹ ਕਹਿੰਦਾ ਵੀ ਕਿਸੇ ਕੰਮ ਦਾ ਨੀ, ਵੀ ਉੱਧਰ ਜੋਗਾ ਨਾ ਉੱਧਰ ਜੋਗਾ,
0: ਤੇ
2: ਬਾਕੀ ਆਪਾਂ ਕਾਲੇ ਪਿੱਛੇ।
0: ਬਹੁਤ ਸ਼ੁਕਰੀਆ, ਆਪਾਂ ਕੱਲ ਨੂੰ ਕਰਾਂਗੇ ਗੱਲ, ਕਿਉਂਕਿ ਹੁਣ ਸਮਾਂ ਸੀਮਤ ਆ, ਤੇ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337, ਬਹੁਤ ਸਾਰੀਆਂ ਹੋਲ ਵੀ ਕਾਲ ਨੇ ਤੇ ਕਾਲ ਵਧੋ ਵਧੀ ਲੰਬੀ ਹੋ ਜਾਂਦੀ ਹੈ, ਤੇ ਮੇਰਾ ਦਿਲ ਨਹੀਂ ਕਰਦਾ ਤੁਹਾਡੀ ਕਾਲ ਵਿੱਚੋਂ ਕੱਟਾਂ, ਕਿਉਂਕਿ ਗੱਲ ਪੂਰੀ ਨਾ ਹੋਵੇ ਫਿਰ ਸਵਾਦ ਨਹੀਂ ਆਉਂਦਾ, ਕਿਉਂਕਿ ਗੱਲਾਂ ਹੋਣੀਆਂ ਚਾਹੀਦੀਆਂ, ਚੁੱਪ ਨਹੀਂ ਚੰਗੀ, ਗੱਲਾਂ ਚੰਗੀਆਂ ਹੁੰਦੀਆਂ। ਸੋ ਗੱਲਾਂ ਕਰਾਂਗੇ ਆਪਾਂ ਫਿਰ। ਸੋ ਅੱਜ ਮੇਰੀ ਗਲਤੀ, ਮੈਂ ਥੋੜ੍ਹਾ ਜਿਹਾ ਲੇਟ ਆਇਆ, ਮੈਂ 3-4 ਮਿੰਟ ਲੇਟ ਹੋਣ ਕਰਕੇ ਪ੍ਰੋਗਰਾਮ ਦੀ ਸਾਰੀ ਰੂਪ ਰੇਖਾ ਥੋੜ੍ਹੀ ਜਿਹੀ ਬਦਲ ਗਈ ਆ। ਸੋ ਜਫਰ ਮਲਕ ਜੀ, ਮਲਕ ਸਾਹਿਬ ਸਤਿ ਸ਼੍ਰੀ ਅਕਾਲ। ਸਲਾਮ ਅਲੈਕਮ, ਤੁਸੀਂ ਆਉਣੇ ਰਹੋ
3: ਜੀ। ਸਭ ਨੂੰ ਸਿਰਫ ਇੱਕ ਪੈਗਾਮ ਦੇਣਾ, ਲੰਬੀ ਗੱਲ ਕੀ ਕਰਨੀ, ਬਸ ਫੋਨ ਨੰਬਰ ਦੱਸ ਦੇਣਾ।
0: ਨਹੀਂ ਸਰ, ਤੁਸੀਂ ਲੰਬੀ ਗੱਲ ਕਰੋ, ਤੁਹਾਡੀ ਗੱਲ ਸਾਨੂੰ ਲੰਬੀ ਚਾਹੀਦੀ ਹੈ ਕਿਉਂਕਿ ਵਾਲਾਂ ਦੀਆਂ ਸਮੱਸਿਆਵਾਂ ਬਹੁਤ ਨੇ। ਤੁਹਾਡੀ ਸਾਨੂੰ ਗੱਲ, ਤੁਹਾਡੀ ਗੱਲ ਕਰਕੇ ਹੀ ਮੈਂ ਸਭ ਨੂੰ ਹੋਲਡ ਕੀਤਾ ਆ, ਕਿਉਂਕਿ ਬੱਚੇ, ਬਜ਼ੁਰਗ, ਸਾਡੀਆਂ ਭੈਣਾਂ, ਮਾਤਾਵਾਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਬਹੁਤ ਪਰੇਸ਼ਾਨ ਨੇ, ਇਹਦਾ ਕੋਈ ਹੱਲ ਦੱਸੋ।
3: ਉਹਨਾਂ ਨੂੰ ਗਰੰਟੀ ਦਿਓ, ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ 3 ਦਿਨ ਹੀ ਤੁਹਾਡੇ ਵਾਲ ਚੜਨ ਤੋਂ ਰੁਕ ਜਾਣਗੇ ਤੇ 7-8 ਦਿਨ ਹੀ ਤੁਹਾਨੂੰ ਉੱਗਦੇ ਵੀ ਨਜ਼ਰ ਆਉਣਗੇ। ਪਹਿਲੇ ਦਿਨ ਵੀ ਤਸਵੀਰ ਲੈ ਲਓ, 7-8 ਦਿਨ ਬਾਅਦ ਵੀ ਤਸਵੀਰ ਲੈ ਲੈਣਾ, ਤੁਹਾਨੂੰ ਫਰਕ ਨਜ਼ਰ ਆਵੇਗਾ। ਸਾਡਾ ਫਰੈਸ਼ ਟੋਨਿਕ ਆਇਲ ਹੈਗਾ, 6-7 ਆਇਲ ਦਾ ਐਕਸਟਰੈਕਟ ਕੱਢ ਕੇ ਮਿਕਸ ਕੀਤਾ ਹੈ। ਇਹ ਅੱਜ ਨਹੀਂ, 21 ਵਰੇ ਹੋ ਗਏ ਕੈਨੇਡਾ ਚ ਬਣਾਉਂਦੇ ਹਾਂ, ਔਰ ਫ੍ਰੀ ਸ਼ਿਪਿੰਗ ਅਸੀਂ ਪੂਰੇ ਕੈਨੇਡਾ ਚ ਦਿੰਦੇ ਹਾਂ। ਇਸ ਤੋਂ ਲੰਬੀ ਗੱਲ ਨਹੀਂ ਮੈਂ ਕਰਦਾ, ਸਭ ਨੂੰ ਕਹਿ ਦਿਓ, 1 ਵਾਰੀ ਤਾਂ ਕਹਿਣਾ ਸਮਝ ਲਓ, 100 ਵਾਰੀ ਕਿਹਾ, ਉਹਨਾਂ ਨੂੰ ਸਾਡਾ ਫੋਨ ਨੰਬਰ 2-3 ਵਾਰੀ ਦੱਸ ਦਿਓ ਕਿ ਉਹ ਮੈਨੂੰ ਫੋਨ ਕਰ ਲੈਣ, ਦੈਟਸ ਇਟ। ਠੀਕ ਹੈ ਕਿ ਨਹੀਂ, ਤੁਹਾਡਾ ਵਕਤ ਵੀ ਬਚ ਜਾਏ।
0: ਕੀ ਬਾਤ ਹੈ ਜੀ। ਸੋ ਫਰੈਸ਼ ਹੇਅਰ ਟੋਨਿਕ ਵਾਲਾਂ ਦੀਆਂ ਕਿਸੇ ਵੀ ਸਮੱਸਿਆਵਾਂ ਦਾ ਹੱਲ ਗਰੰਟੀ ਦੇ ਰਹੇ ਆ। ਜਫਰ ਮਲਕ ਸਾਹਿਬ ਕਹਿੰਦੇ ਕਿ ਮੇਰੀ ਗਰੰਟੀ ਆ, ਤੁਸੀਂ 10 ਦਿਨ ਛੱਡੋ, ਮੈਂ ਕਹਿੰਦਾ ਕਿ 15 ਦਿਨ ਲਾਓ, ਫੋਟੋ ਖਿੱਚੋ ਤੇ ਫਿਰ ਮਲਕ ਸਾਹਿਬ ਨਾਲ ਗੱਲਬਾਤ ਕਰੋ। ਜੇ ਵਾਲਾਂ ਦੀ ਸਮੱਸਿਆ ਬਾਰੇ ਕੋਈ ਗੱਲਬਾਤ ਵੀ ਕਰਨੀ ਆ, ਜੇ ਤੁਸੀਂ ਟੋਨਿਕ ਲਾਉਣ ਤੋਂ ਪਹਿਲਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤੇ ਮਲਕ ਸਾਹਿਬ ਕਹਿੰਦੇ ਐਨੀ ਟਾਈਮ 24 ਆਵਰ ਲਾਈਨਸ ਓਪਨ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਮਲਕ ਸਾਹਿਬ। ਇੱਕ ਤਰ੍ਹਾਂ ਦੀ ਸੇਵਾ ਹੀ ਆ, ਨਹੀਂ ਤਾਂ ਅਗਲੇ ਪਹਿਲਾਂ ਕਹਿੰਦੇ ਪਹਿਲਾਂ $50 ਫੀਸ ਦੇ ਫਿਰ ਸਾਨੂੰ ਸਮਾਂ ਦੇਵਾਂਗੇ। ਸੋ ਮਲਕ ਸਾਹਿਬ ਨੂੰ ਤੁਸੀਂ ਕਾਲ ਕਰ ਲਓ, ਹੇਅਰ ਟੋਨਿਕ ਲਾਉਣ ਤੋਂ ਪਹਿਲਾਂ ਆਪਣੀ ਸਮੱਸਿਆ ਵੀ ਦੱਸ ਦਿਓ, ਤੇ ਇਹ ਤੁਹਾਨੂੰ ਦੱਸ ਦੇਣਗੇ ਕਿ ਇੰਨਾ ਸਮਾਂ ਲੱਗੂ ਤੁਹਾਡੇ ਵਾਲ ਵਾਪਸ ਆਉਣ ਦੇ ਵਿੱਚ, ਜਾਂ ਨਵੇਂ ਉੱਗਣ ਦੇ ਵਿੱਚ, ਜਾਂ ਝੜਨ ਤੋਂ ਰੋਕਣ ਦੇ ਵਿੱਚ, ਜਾਂ ਚਿੱਟਿਓ ਕਾਲੇ ਹੋਣ ਦੇ ਵਿੱਚ। ਤੇ ਜਫਰ ਮਲਕ ਹੋਣਾ ਦਾ ਇੱਕੋ ਇੱਕ ਨੰਬਰ 6475215159 6475215159। ਮੇਰਾ ਇੱਕ ਸਵਾਲ ਆ ਮਲਕ ਸਾਹਿਬ
3: ਜੀ, ਜੀ
0: ਜਿਹੜੇ ਬੱਚੇ ਹੁੰਦੇ ਆ, ਹੁਣ ਬੱਚਿਆਂ ਦੇ ਕਲੋਰੀਨ ਕਰਕੇ ਇੱਥੇ ਬਹੁਤ ਸਾਰਾ ਕਲੋਰੀਨ ਹੈ, ਇੱਥੋਂ ਦੇ ਪਾਣੀ ਦੇ ਵਿੱਚ ਪ੍ਰੋਬਲਮ, ਜਿਹੜੇ ਉਹਨਾਂ ਦੇ ਵਾਲ ਝੜਨ ਲੱਗ ਜਾਂਦੇ ਆ, ਤੇ ਇਹ ਤੇਲ ਉਹਨਾਂ ਨੂੰ ਐਵਰੀ ਡੇ ਲਾਉਣਾ ਪੈਂਦਾ ਜਾਂ ਹਫ਼ਤੇ 'ਚ ਕਿੰਨੇ ਵਾਰ ਤੇਲ ਲਾਉਣ, ਤੇ ਇਹਦਾ ਇਹਦਾ ਪ੍ਰੋਸੀਜਰ ਕੀ ਆ?
3: ਇਹ ਜਨਾਬ 20 ਦਿਨ ਟੋਟਲ ਲਗਾਉਣ, ਪਹਿਲੇ 6-7 ਦਿਨ ਲਗਾਤਾਰ ਲਗਾਉਣ, ਉਹਦੇ ਬਾਅਦ ਭਾਵੇਂ ਅਲਟਰਨੇਟ ਡੇਜ਼ ਤੇ ਲਗਾਉਣ, ਲੇਕਿਨ ਇਹਨੂੰ ਮੁਕਾ ਦੇਣ ਇੱਕ ਬੋਤਲ ਨੂੰ 20 ਦਿਨ 'ਚ, ਉਹਨਾਂ ਦਾ ਕੰਮ ਪੂਰਾ ਹੋ ਜਾਏਗਾ। 3 ਦਿਨ 'ਚ ਵਾਲ ਚੜਨ ਤੋਂ ਰੁਕੇ ਨਜ਼ਰ ਆਉਣਗੇ, 8-10 ਦਿਨ 'ਚ ਤੁਹਾਨੂੰ ਉੱਥੇ ਰੀਗਰੋਥ ਨਜ਼ਰ ਆਏਗੀ। 20 ਦਿਨ 'ਚ ਇੱਕ ਬੰਦੇ ਦਾ ਇਲਾਜ ਇੱਕ ਬੋਤਲ 'ਚ ਹੋ ਜਾਂਦਾ। ਅਸੀਂ $60 ਤੇ ਇੱਕ ਬੋਤਲ ਦਿੰਦੇ ਹਾਂ, 3 ਜਮ੍ਹਾਂ 1 ਦੇ ਦਿਓ ਇਹਨਾਂ ਨੂੰ, ਤਾਂ ਕਿ 25% ਡਿਸਕਾਊਂਟ ਉਡਾਨ ਵੱਲੋਂ ਜਾਵੇ ਇਹਨਾਂ ਨੂੰ। ਚਲੋ,
0: ਕੀ ਬਾਤ ਹੈ ਜੀ, ਤੁਸੀਂ ਇੱਕ ਵਾਰੀ ਨੰਬਰ ਜ਼ਰੂਰ ਬੋਲ ਦਿਓ।
3: ਮੇਰਾ ਫੋਨ ਨੰਬਰ ਹੈਗਾ ਜੀ 6475215159 6475215159 ਠੀਕ ਹੈ ਜੀ?
0: ਬਿਲਕੁਲ ਜੀ, ਇੱਕ ਵਾਰ ਫਿਰ ਮੈਂ ਵੀ ਬੋਲ ਦਿੰਦਾ, 6475215159 6475215159 ਜਫਰ ਮਲਕ ਜੀ, ਹੇ ਟੋਨਿਕ ਵਾਸਤੇ ਤੁਸੀਂ ਇਹਨਾਂ ਦਾ ਲੈ ਲਓ। ਜਫਰ ਮਲਕ ਸਾਹਿਬ, ਤੁਸੀਂ ਪਲੀਜ਼ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਹ ਜਦੋਂ ਤੁਸੀਂ ਲਾ ਕੇ, ਤੁਸੀਂ 20 ਦਿਨ ਦੀ ਗਰੰਟੀ ਕਿਹਾ ਆ, ਕੀ ਇਹ ਜਿਹੜਾ ਤੇਲ ਆ, ਇਹ ਜਿਹੜੇ ਉਹ ਮੰਨ ਲਓ ਕਿੰਨੀ ਏਜ ਤੱਕ ਕਿਸੇ ਵਾਲ ਝੜ ਰਿਹਾ, ਮੰਨ ਲਓ ਕਿੰਨੀ ਏਜ ਤੱਕ ਇਹ ਲਾਉਣ ਤੇ ਵਾਪਸ ਵਾਲ ਆ ਸਕਦੇ ਆ? 30-40
3: ਹਰ ਬੱਚੇ ਤੋਂ ਲੈ ਕੇ ਬੁੱਢੇ ਤੱਕ, ਹਰ ਬੰਦੇ ਨੂੰ, ਹਰ ਔਰਤ ਨੂੰ, ਹਰ ਬੱਚੇ ਨੂੰ, ਹਰ ਬੰਦੇ ਨੂੰ ਇਸਤੇਮਾਲ ਕੀਤਾ ਜਾ ਸਕਦਾ। ਇਹਦੇ ਚ ਕੋਈ ਜੈਂਡਰ ਦੀ ਗੱਲ ਨੀ ਹੈਗੀ, ਸਿਰਫ ਇਹਨੂੰ ਵਰਤੋ, ਤੁਹਾਨੂੰ 20 ਦਿਨ 'ਚ ਇਲਾਜ ਟੋਟਲ ਹੋ ਜਾਂਦਾ। ਪਹਿਲੇ 7-8 ਦਿਨ ਤੁਹਾਨੂੰ ਉਹਦਾ ਰਿਜ਼ਲਟ ਮਿਲ ਜਾਂਦਾ। ਰੋਜ਼ ਲਗਾਓ, $60 ਦੀ ਚੀਜ਼ ਤੁਹਾਨੂੰ 25% ਡਿਸਕਾਊਂਟ ਤੇ ਅਸੀਂ 3 ਬੋਤਲਾਂ ਨਾਲ 34 ਫ੍ਰੀ ਦੇ ਰਹੇ ਹਾਂ
0: ਜੀ।
3: ਫਿਰ ਰੱਬ ਖੈਰ ਕਰੇ, ਫ੍ਰੀ ਸ਼ਿਪਿੰਗ ਹੈਗੀ ਜੀ ਪੂਰੇ ਕੈਨੇਡਾ 'ਚ।
0: ਕੀ ਬਾਤ ਹੈ ਜੀ,
3: ਦੱਸੋ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਜਫਰ ਮਲਕ ਹੋਣਾ ਦਾ ਨੰਬਰ 6475215159 ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋਣਾ, ਤੇ ਬਸ ਤੁਹਾਡੇ ਵਾਲ ਨਵੇਂ ਵੀ ਆ ਜਾਣੇ ਆ, ਚਿੱਟੇ ਕਾਲੇ ਵੀ ਹੋ ਜਾਣੇ ਆ, ਝੜਨੋਂ ਵੀ ਰੁਕ ਜਾਣੇ ਆ, ਪਰ ਉਹਦੇ ਵਾਸਤੇ ਫਰੈਸ਼ ਹੇਅਰ ਟੋਨਿਕ ਤੁਹਾਨੂੰ ਆਰਡਰ ਕਰਨਾ ਪੈਣਾ ਆ। ਔਰ ਗਰੰਟੀ ਦੇ ਰਹੇ, ਦੇਖੋ ਓਨ ਏਅਰ ਗਰੰਟੀ ਦੇਣਾ ਕੋਈ ਛੋਟੀ ਗੱਲ ਨਹੀਂ ਆ, ਇਹ 20-21 ਸਾਲ ਦਾ ਤਜਰਬਾ ਬੋਲ ਰਿਹਾ ਆ। 6475215159 ਰੇਡੀਓ ਉਡਾਨ ਦਾ ਤੁਸੀਂ ਰੈਫਰੈਂਸ ਦੇ ਦਿਓ, ਜ਼ਰੂਰ ਮਾਨ ਤਾਣ ਕਰਨਗੇ। ਅਸੀਂ ਸਪੈਸ਼ਲ ਰਿਕੁਐਸਟ ਆ ਕਿ ਤੁਸੀਂ 3 ਬੋਤਲਾਂ ਲਓ, 1 ਬੋਤਲ ਬਿਲਕੁਲ ਫ੍ਰੀ ਤੁਹਾਨੂੰ ਜਫਰ ਮਲਕ ਜੀ ਉਹਨਾਂ ਨੇ ਦੇ ਦੇਣੀਆਂ। ਬਹੁਤ ਸ਼ੁਕਰੀਆ ਮਲਕ ਸਾਹਿਬ, ਥੈਂਕ ਯੂ ਸੋ ਮਚ।
3: ਥੈਂਕ ਯੂ ਸੋ ਮਚ ਜੀ, ਗੁੱਡ ਲੱਕ।
0: ਕਿਆ ਬਾਤ ਹੈ ਜੀ, 905-673-3337, ਬਹੁਤ ਸਾਰੀਆਂ ਕਾਲਸ, ਸਾਰਿਆਂ ਨੂੰ ਹੱਥ ਜੋੜ ਕੇ ਮਾਫੀ ਕਿ ਬਹੁਤ ਪਿਆਰ, ਤੁਸੀਂ 2 ਮਿੰਟ ਹੋਲਡ ਰੱਖਿਓ ਤੇ ਅਸੀਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਉਸ ਤੋਂ ਪਹਿਲਾਂ ਇੱਕ ਖੂਬਸੂਰਤ ਜਿਹਾ ਮੈਸੇਜ ਤੁਹਾਨੂੰ ਦੇ ਦਈਏ ਕਿ ਤੁਸੀਂ ਲਵਾਨਾ ਵੈਲਨੈਸ ਸਪਾ, ਲਵਾਨਾ ਵੈਲਨੈਸ ਸਪਾ ਬਹੁਤ ਸਾਰੀਆਂ ਸਰਵਿਸਿਜ਼ ਦੇ ਰਿਹਾ, ਸੋ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂ ਕਿ ਤੁਹਾਨੂੰ ਜੋਬ ਤੋਂ ਕਈ ਵਾਰ ਨਾ ਸਟ੍ਰੈਸ ਹੁੰਦੀ ਆ ਅਤੇ ਤੁਹਾਨੂੰ ਮਸਾਜ ਫ੍ਰੀ ਮਿਲ ਜਾਂਦਾ ਅਤੇ ਉਹ ਜਿਹੜੀ ਸਿੱਧੀ ਬਿਲਿੰਗ ਆ ਨਾ ਲਵਾਨਾ ਵੈਲਨੈਸ ਸਪਾ ਤੁਹਾਡੀ ਇੰਸ਼ੋਰੈਂਸ ਨੂੰ ਕਰਦਾ ਆ, ਤੁਸੀਂ ਰਿਲੈਕਸਿੰਗ ਮਸਾਜ, ਥੈਰੇਪੀ ਮਸਾਜ, ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਲਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ, ਇੱਕ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਇਹਨਾਂ ਕੋਲ, ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟਸ ਆ, ਇੰਸ਼ੋਰੈਂਸ ਨੂੰ ਸਿੱਧੀ ਬਿਲਿੰਗ ਕਰਦੇ ਆ, ਤੁਸੀਂ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਰਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਹੁਤ ਸਾਰੀਆਂ ਹੋਰ ਸੇਵਾਵਾਂ ਲਵਾਨਾ ਵੈਲਨੈਸ ਸਪਾ ਦਿੰਦਾ ਆ। ਤੁਸੀਂ 341 ਪਾਰਕ ਹਸਟ ਸਕੁਆਇਰ ਬਰੈਂਪਟਨ ਪਹੁੰਚ ਜਾਣਾ ਆ, ਰੇਡੀਓ ਉਡਾਨ ਦਾ ਰੈਫਰ ਦੇਣਾ, 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ। 416-8 5385 ਲਵਾਨਾ ਵੈਲਨੈਸ ਸਪਾ, ਜ਼ਰੂਰ ਤੁਸੀਂ ਪਹੁੰਚਿਓ। ਸੋ ਸਾਡੇ ਨਾਲ ਪਹੁੰਚੇ ਨੇ ਰਸ਼ਮੀਤ ਜੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਦੋ ਕੁ ਬੋਲ ਸੁਣ ਲਈਏ।

0: ਜੀ 905-673-33 ਇਹਦੇ ਮਿਊਜ਼ਿਕ ਬਹੁਤ ਸੋਹਣਾ, ਮੈਂ ਨੱਚਣ ਲੱਗ ਪੈਣਾ, ਨੱਚਣ ਨੂੰ ਟਾਈਮ ਲੱਗ ਜਾਣਾ, ਟਾਈਮ ਆਪਣੇ ਕੋਲ ਹੈ ਨਹੀਂ ਆ। ਸੋ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੌਰਗੇ ਦੇ ਸਾਰੇ ਮਸਲਿਆਂ ਦਾ ਹੱਲ ਰਸ਼ਮੀਤ ਜੀ ਹੁਣੀ ਕਰ ਦੇਣਗੇ। ਕਹਿੰਦੇ ਕਿ ਤੁਸੀਂ ਟਾਈਮ ਨਾਲ ਆ ਜਾਓਗੇ ਤਾਂ ਟਾਈਮ ਨਾਲ ਹੱਲ ਹੋ ਜਾਣਾ, ਜੇ ਲੇਟ ਆਓਗੇ ਤਾਂ ਵੀ ਬਾਂਹ ਫੜ ਲੈਣਗੇ, ਤੁਹਾਡੀ ਫਾਈਲ ਵੇਖ ਕੇ ਸਾਰੇ ਮਸਲੇ ਹੱਲ ਹੋ ਜਾਣੇ ਆ। ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ, ਤੁਹਾਡਾ ਚਾਹੇ ਰੀਫਾਈਨੈਂਸ ਦਾ ਕੋਈ ਸਵਾਲ ਆ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਕਰਵਾਉਣੀ ਆ ਤਾਂ, ਜਾਂ ਤੁਹਾਡਾ ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ ਤਾਂ 647-549-4499 6475394499 ਰਸ਼ਮੀਤ ਕੌਰ ਜੀ, ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਮੈਂ ਕਿਹਾ ਦੈਟ ਵਾਜ਼ ਵੈਰੀ ਫਨੀ, ਮੈਂ ਬੋਲ ਸੁਣ ਰਹੀ ਸੀ ਕਿ ਬੋਲ ਤੇ ਆਏ ਨਹੀਂ, ਮਿਊਜ਼ਿਕ ਤੇ ਹੀ ਬਸ।
0: ਉਹ ਮੈਨੂੰ ਮਿਊਜ਼ਿਕ ਬਹੁਤ ਸੁਣ ਲੱਗਿਆ, ਇਸ ਤੋਂ ਪਹਿਲਾਂ ਮੈਂ ਨੱਚਣ ਲੱਗ ਜਾਣਾ, ਟਾਈਮ ਲੱਗ ਜਾਣਾ ਤੇ ਟਾਈਮ ਆਪਣੇ ਕੋਲ ਹੈ ਨਹੀਂ।
1: ਹਾਂਜੀ, ਕੁਇਕ ਐਸ ਵੈਲ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਦੱਸਣਾ ਦੀ, ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੈਗੇ ਹੋ, ਕੋਈ ਘਰ ਚ ਇਕੁਇਟੀ ਕੱਢਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਹੈ, ਰਿਨਿਊਅਲ ਆ ਗਿਆ ਹੈਗਾ, ਡੈਟ ਕੰਸੋਲੀਡੇਟ ਕਰਨਾ, ਕਿਸੇ ਵੀ ਤਰ੍ਹਾਂ ਦਾ ਮੌਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੌਰਗੇਜਸ, 6475394499 647-549-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਰਸ਼ਮੀਤ ਜੀ। ਸੋ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ, ਹੁਣ ਤੁਸੀਂ ਯਾਦ ਰੱਖਣਾ, ਮੌਰਗੇਜ ਦੀਆਂ ਸੇਵਾਵਾਂ ਦੇ ਲਈ 647-549-4499। ਮੈਂ ਨੱਚਣ ਲੱਗ ਜਾਣਾ ਹੁੰਦਾ ਸੀਰੀਅਸਲੀ, ਮੈਨੂੰ ਪਤਾ ਨਹੀਂ ਲੱਗਦਾ, ਮੈਂ ਖੋ ਜਾਂਦਾ, ਮੈਂ ਗੁਆ ਜਾਂਦਾ ਮਿਊਜ਼ਿਕ ਦੇ ਵਿੱਚ। 905-673-33-37 ਕੁਲਦੀਪ ਗੋਸਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ
2: ਭਰਾ ਨਿਕਲਿਆ, ਬਹੁਤ ਸ਼ੌਕ ਆ ਮੈਂ ਤਾਂ ਮੂਵੀ ਹੋ ਗਈ, ਨੱਚਣਾ ਬਹੁਤ ਪਸੰਦ ਕਰਦੀ।
0: ਤੁਸੀਂ ਉਮਰੋਂ ਉਮਰ, ਕਈ ਵਾਰ ਅਸੀਂ ਉਮਰ ਦੇ ਨਾਲ ਆਪਣੇ ਆਪ ਨੂੰ ਮਾਪ ਲੈਂਦੇ ਹਾਂ, ਮੈਨੂੰ ਲੱਗਦਾ ਕਿ ਤੁਸੀਂ, ਆਪਾਂ ਸਦਾ ਹੀ ਜਵਾਨ ਰਹਿੰਦੇ ਹਾਂ ਜਦ ਤੱਕ ਇਸ ਦੁਨੀਆਂ 'ਚ ਰਹਿੰਦੇ ਹਾਂ, ਅਤੇ ਨੱਚਣ ਦੀ ਕੋਈ ਉਮਰ ਨਹੀਂ,
2: ਸ਼ੌਕ ਦਾ ਕੋਈ ਮੁੱਲ ਨਹੀਂ।
0: ਹਾਂ ਬਿਲਕੁਲ, ਕਿਆ ਬਾਤ ਹੈ,
2: ਪਿੰਡ ਪਹਿਲਾਂ ਲੱਗਦਾ ਬੱਬੂ ਮਾਂ ਨੇ ਗਾਇਆ
0: ਜੀ,
2: ਉਸ ਵੇਲੇ ਗਾਇਆ ਹੋਣਾ ਜੀ, ਪਿੰਡ ਪਹਿਲਾਂ ਲੱਗਦਾ
0: ਜੀ। ਹਾਂ ਅੱਛਾ, ਉਦੋਂ ਜਿਹੜੇ ਇਸ਼ਕ ਮਜਾਜੀਆਂ ਵਾਲੇ ਜਿਹੜੇ, ਉਹਨਾਂ ਨੂੰ ਬੜੀ ਪਰੇਸ਼ਾਨੀ ਹੋ ਗਈ ਹੋਣੀ, ਅੱਗੇ ਤਾਂ ਕੰਮ ਔਖਾ ਹੋ ਗਿਆ, ਅੱਗੇ ਤਾਂ ਮਿਲ ਮੁਲ ਲੈਂਦੇ ਸੀ, ਇਹਨਾਂ ਨੂੰ ਬੜੀ ਪਰੇਸ਼ਾਨੀ ਹੋਈ ਹੋਣੀ ਆ। ਜੀ ਬਿਲਕੁਲ ਜੀ, ਬਿਲਕੁਲ ਬਿਲਕੁਲ, ਮਾਨ ਸਾਹਿਬ ਫਿਰ ਕਮਾਲ ਦੇ ਰਾਈਟਰ ਵੀ ਆ ਤੇ ਸਿੰਗਰ ਵੀ ਆ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੋਸਲ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। 905-673-33-37 9056-733-33-37 ਬਾਈ ਵਾਓ ਈਟਸ, ਕੁਛ ਖਾਣਾ ਵਧੀਆ, ਮੋਮੋਜ਼ ਖਾਣੇ ਘੈਂਟ ਘੈਂਟ, ਗੋਲੀ ਵਾਲਾ ਬੱਤਾ ਨਾਲ ਹੋ ਜੇ, ਅਤੇ ਹੋਰ ਕੀ ਚਾਹੀਦਾ ਆ। ਜੇ ਤੁਸੀਂ ਇਸ ਟਾਈਮ ਏਅਰਪੋਰਟ ਅਤੇ ਡੇਅਰੀ ਵਾਲੇ ਸੈਕਸ਼ਨ ਦੇ ਨੇੜੇ ਤੇੜੇ ਹੋ ਤਾਂ ਵਾਓ ਈਟਸ, ਵਾਓ ਈਟਸ ਬਿਲਕੁਲ ਡੇਅਰੀ ਐਂਡ ਏਅਰਪੋਰਟ ਤੋਂ ਥੋੜ੍ਹਾ ਜਿਹਾ ਡੇਅਰੀ ਵੱਲ ਨੂੰ ਆ ਜਾਇਓ ਅੰਦਰ ਨੂੰ, ਅਤੇ ਲੈਫਟ ਹੈਂਡ ਸਾਈਡ ਤੁਹਾਨੂੰ ਵਾਓ ਈਟਸ ਗੂਗਲ ਕਰੋ, ਵਾਓ ਈਟਸ, ਅਤੇ ਤੁਸੀਂ ਉੱਥੇ 399 ਦੇ ਵਿੱਚ ਮੋਮੋ ਖਾਓ ਅਤੇ ਗੋਲੀ ਵਾਲਾ ਬੱਤਾ ਪੀਓ, ਰੇਡੀਓ ਡਾਂ ਦਾ ਰੈਫਰੈਂਸ ਦਿਓ, $5 ਦੇ ਵਿੱਚ ਦੋ ਗੋਲੀ ਵਾਲੇ ਬੱਤੇ, ਅਤੇ ਮੈਂ ਕਹਿੰਦਾ ਕਿ ਜਿੰਨਾ ਸਵਾਦ ਗੋਲੀ ਵਾਲਾ ਬੱਤਾ ਨਾ, ਤੁਸੀਂ 5 ਪੀ ਸਕਦੇ ਹੋ, ਇੰਨਾ ਘੈਂਟ ਹਾਜ਼ਮੇਦਾਰ, ਤੁਸੀਂ ਕਹਿਣਾ ਕਿ ਲੈ ਹੀ ਆਓ ਬਸ। ਅਤੇ ਔਰ ਨਾਲ ਦੀ ਨਾਲ ਹਾਈਜੀਨਿਕ ਮੋਮੋ ਭਾਈ 399 ਦੇ ਵਿੱਚ, ਵੈੱਜ ਮੋਮੋ, ਜਿਹੜੇ ਵੈੱਜ ਦੇ ਸ਼ੌਕੀਨ ਆ, ਔਰ ਭਾਅ ਜੀ ਉਹਨਾਂ ਨੇ ਬਹੁਤ ਹਾਈਜੀਨਿਕ ਤਰੀਕੇ ਨਾਲ, ਕਿਉਂਕਿ ਆਪ ਪਰਮਾਤਮਾ ਨੂੰ ਮੰਨਣ ਵਾਲੇ, ਗੁਰੂ ਨੂੰ ਮੰਨਣ ਵਾਲੇ ਬੰਦੇ ਨੇ, ਅਤੇ ਇਸ ਕਰਕੇ ਉਹਨਾਂ ਪਿਓਰ ਵੈੱਜ ਹਾਈਜੀਨਿਕ ਮੋਮੋਜ਼, ਚਾਹੇ ਤੁਸੀਂ ਵੈੱਜ ਬਟਰ ਮੋਮੋ, ਸਟੀਮ ਮੋਮੋ ਖਾਣੇ ਆ, ਚਾਹੇ ਤੁਸੀਂ ਕ੍ਰਿਸਪੀ ਕਰੰਚੀ ਮੋਮੋ ਖਾਣੇ ਆ, ਚਾਹੇ ਤੁਸੀਂ ਪਨੀਰ ਵਾਲੇ ਮੋਮੋ ਖਾਣੇ ਆ, ਕਿ ਐਸੇ ਮੋਮੋ ਯਾਰ ਮੂੰਹ 'ਚ ਪਾਣੀ ਆ ਜਾਂਦਾ, ਮੈਂ ਤਾਂ ਆਪ ਪ੍ਰੋਗਰਾਮ ਤੋਂ ਹੁਣੇ ਇਸ ਤੋਂ ਬਾਅਦ ਨਾਲ ਹੀ ਆ ਇੱਥੇ ਬਿਲਕੁਲ ਮੇਰੇ ਡੇਅਰੀ ਐਂਡ ਏਅਰਪੋਰਟ ਦੇ, ਅਤੇ ਮੈਂ ਤਾਂ ਗੇੜਾ ਲਾ ਕੇ ਜਾਂਦਾ, ਵਾਓ ਈਟਸ 'ਤੇ ਇੱਕ ਗੇੜਾ ਲਾ ਕੇ ਆਇਓ, 399 ਦੇ ਵਿੱਚ ਵੈੱਜ ਮੋਮੋ ਤੁਹਾਨੂੰ ਮਿਲ ਜਾਣੇ ਆ, ਵਾਓ ਈਟਸ ਤੋਂ। ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਜੀ, ਤੁਸੀਂ ਘਰ ਵਾਸਤੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਗ੍ਰੈਂਡ ਹੋਮ ਫਰਨੀਚਰ, 647-262-00-00-00, 6085 ਟੋਮਕੋ ਰੋਡ, 6085 ਟੋਮਕੋ ਰੋਡ, ਗ੍ਰੈਂਡ ਹੋਮ ਫਰਨੀਚਰ। ਕਿਆ ਬਾਤ ਆ, ਆਏ ਹਾਏ। ਕੀ ਬਾਤ ਆ, ਅੱਖਾਂ ਨਾਲ ਗੱਲਾਂ ਨਹੀਂ ਕਰਨੀਆਂ। 905-6-77-73-33-37 ਓ ਮਾਈ ਯਾਰ, ਇੰਜਨ ਹੁਣੇ ਗਰਮ ਹੋਇਆ ਸੀ ਅਤੇ ਸਮਾਂ ਹੋ ਗਿਆ। ਸੋ 905-6-77-33-37 ਇਹ ਇੰਜਨ ਲੇਟ ਕਰਲੋਸ ਕਰਦੇ ਇੰਜਨ ਆ, ਫਿਰ ਹੌਲੀ ਹੌਲੀ ਗਰਮ ਹੁੰਦੇ ਆ। 905-6-77-33-37 ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ। ਰੇਡੀਓ ਪ੍ਰੋਗਰਾਮ ਉਡਾਨ ਦੇ ਜੇ ਸਾਡੇ ਇੰਸਟਾਗ੍ਰਾਮ ਦੇ ਪੇਜ 'ਤੇ ਜ਼ਰੂਰ ਜੁੜੋ, ਬਹੁਤ ਸਾਰੀਆਂ ਖੁਸ਼ਖਬਰੀਆਂ ਤੁਹਾਨੂੰ ਦੇਣੀਆਂ ਅੱਗੇ ਜਾ ਕੇ, ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਵੇਖੋਗੇ, ਤੁਸੀਂ ਕਹੋਗੇ ਯਾਰ ਵਾਹ ਕਿਆ ਬਾਤ ਆ ਕਿਆ ਬਾਤ ਆ। ਤੁਸੀਂ 905-6-77-33-37 ਫੈਸ਼ਨ ਆਈ ਕਿਊ ਇੱਕ ਗੇੜਾ ਜ਼ਰੂਰ ਲਾ ਕੇ ਆਓ, ਫੈਸ਼ਨ ਆਈ ਕਿਊ 'ਤੇ 905-453-2225 ਫੈਸ਼ਨ ਆਈ ਕਿਊ, ਅਤੇ ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ, ਨਾਲ ਦੀ ਨਾਲ ਤੁਹਾਨੂੰ BDS ਹੋਮ ਪੇਂਟਿੰਗ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ 905-965-6611 ਫਲੋਰਿੰਗ ਦਾ ਕੰਮ ਕਰਾਉਣਾ, ਪੇਂਟਿੰਗ ਦਾ ਕੰਮ ਕਰਾਉਣਾ, ਆਊਟਡੋਰ ਇੰਟੀਰੀਅਰ, ਅਤੇ ਬਸ ਯਾਦ ਰੱਖਣਾ ਹੈ BDS ਹੋਮ ਪੇਂਟਿੰਗ। ਔਰ ਨਾਲ ਦੀ ਨਾਲ ਲਰਨ ਫਰੈਂਚ ਵਿਦ ਨਿਤਿਕਾ, ਫਰੈਂਚ ਸਿੱਖਣੀ ਆ, ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣੀ ਆ, ਤਾਂ ਲਰਨ ਫਰੈਂਚ ਵਿਦ ਨਿਤਿਕਾ ਜੀ ਨੂੰ ਤੁਸੀਂ ਕਾਲ ਕਰ ਲੈਣੀ ਆ। ਬਸ ਜੇ ਤੁਸੀਂ PR ਵਾਸਤੇ ਜੇ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਵੀ ਤੁਸੀਂ ਯਾਦ ਰੱਖੋ ਲਰਨ ਫਰੈਂਚ ਵਿਦ ਨਿਤਿਕਾ। ਇਹਨਾਂ ਦੇ ਸੋਸ਼ਲ ਮੀਡੀਆ ਪੇਜ 'ਤੇ ਜਾ ਕੇ ਤੁਸੀਂ ਇੱਕ ਵਾਰੀ ਚੈੱਕ ਕਰ ਲਓ, ਇਹਨਾਂ ਦੇ 5-star ਆ, ਇਹਨਾਂ ਦੇ ਰਿਵਿਊ ਚੈੱਕ ਕਰੋਗੇ, ਤੁਸੀਂ ਕਹਿਣਾ ਕਿ ਵਾਹ ਵੀ ਕਿਆ ਬਾਤ, ਤੁਸੀਂ ਸਹੀ ਜਗ੍ਹਾ 'ਤੇ ਆਏ ਹੋ। ਅਤੇ ਤੁਸੀਂ ਲਰਨ ਫਰੈਂਚ ਵਿਦ ਨਿਤਿਕਾ ਨੂੰ ਯਾਦ ਰੱਖਣਾ ਆ। ਨਿਤਿਕਾ ਜੀ ਦਾ ਨੰਬਰ ਕਿੱਧਰ ਗਿਆ ਬਈ, ਨੰਬਰ ਨਿਤਿਕਾ ਜੀ ਦਾ 905-673-33-37 ਨਹੀਂ, ਇਹ ਤਾਂ ਮੇਰਾ ਨੰਬਰ ਆ। ਚਲੋ ਐਨੀਵੇ ਕੱਲ੍ਹ ਨੂੰ ਨੰਬਰ ਦਿਆਂਗੇ, ਕੱਲ੍ਹ ਨੂੰ ਇੰਟਰਵਿਊ ਕਰਾਂਗੇ ਨਿਤਿਕਾ ਜੀ ਦੇ ਨਾਲ, ਤਾਂ ਕਿ ਤੁਸੀਂ ਅੱਜ ਹੁਣ ਤੁਸੀਂ ਸਿਰਫ ਇੰਸਟਾਗ੍ਰਾਮ 'ਤੇ ਸਰਚ ਕਰ ਲਓ ਬਸ 905, ਅਤੇ ਨਾ ਨੰਬਰ ਲੱਭ ਲੈਂਦੇ ਹਾਂ, ਨੰਬਰ ਦਈਏ ਲੱਭ ਕੇ, ਇਸ ਤਰ੍ਹਾਂ ਨਹੀਂ ਇੱਦਾਂ 647-500-94-93-93 647-500-94-93-6479-4904-93 ਅਤੇ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਅਤੇ ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ ਇਸੇ ਵੇਲੇ ਇੱਕ ਨਵਾਂ ਪ੍ਰੋਗਰਾਮ, ਨਵੀਆਂ ਗੱਲਾਂ ਬਾਤਾਂ ਅਤੇ ਨਵੇਂ ਸਮੇਂ ਦੇ ਵਿੱਚ, ਅਤੇ ਗੁੱਡ ਨਾਈਟ ਅਤੇ ਸ਼ੁਭ ਰਾਤਰੀ। ਅਤੇ ਮੈਨੂੰ ਇੱਥੋਂ ਇਜਾਜ਼ਤ ਦਿਓ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਸਵੇਰੇ 7-8 ਖਬਰਾਂ ਲੈ ਕੇ ਆਵਾਂਗੇ, ਜੁੜੇ ਰਹੋ AM 530 ਦੇ ਨਾਲ ਖੂਬਸੂਰਤ ਪ੍ਰੋਗਰਾਮਾਂ ਦੇ ਨਾਲ। ਅਤੇ ਸਤਿ ਸ੍ਰੀ ਅਕਾਲ।
3: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਕੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ।

ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਦੋਸਤੋ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ VPS24.ca, 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਉੱਪਰ VPS24.hd ਭਰੋਗੇ ਤਾਂ ਤੁਸੀਂ ਉਸ ਚੈਨਲ ਨੂੰ ਪੰਜਾਬੀ ਸੈਕਸ਼ਨ ਦੇ ਵਿੱਚ ਉਸ ਦੇ ਨਾਲ ਤੁਸੀਂ ਜੁੜ ਸਕੋਗੇ। ਅਗਰ ਇਸ ਪ੍ਰੋਗਰਾਮ ਨੂੰ ਇਸ ਵੇਲੇ ਸਾਡੇ ਨਾਲ ਤੁਸੀਂ ਕਿਸੇ ਕਾਰਨ, ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕੇ ਤਾਂ ਅਸੀਂ ਅਗਲੇ ਦਿਨ ਸ਼ਾਮ ਨੂੰ ਫਿਰ 6:30 ਦੇ ਕਰੀਬ ਤੁਸੀਂ ਇਹ ਪ੍ਰੋਗਰਾਮ ਨੂੰ ਸੁਣ ਸਕਦੇ ਹੋ IPTV ਚੈਨਲ ਦੇ ਉੱਪਰ। ਵਿਸ਼ਵ ਪੰਜਾਬੀ ਭਵਨ ਤੁਹਾਡਾ ਆਪਣਾ ਭਵਨ ਹੈ, ਪੰਜਾਬੀਆਂ ਦਾ ਭਵਨ ਹੈ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕੋਈ ਵੀ ਤੁਸੀਂ ਪੰਜਾਬੀ ਦੇ ਨਾਲ ਸੰਬੰਧਿਤ ਗਤੀਵਿਧੀ ਉੱਥੇ ਆਰਗੇਨਾਈਜ਼ ਕਰਨੀ ਹੋਵੇ ਤਾਂ ਉਸ ਦੀਆਂ ਸੇਵਾਵਾਂ ਤੁਹਾਨੂੰ ਫ੍ਰੀ ਆਫ ਕਾਸਟ ਜਿਹੜੀਆਂ ਮਿਲ ਸਕਦੀਆਂ ਨੇ। ਸੋ ਅੱਜ ਦੋਸਤੋ ਹੋ ਗਿਆ ਜੀ ਵੀਰਵਾਰ, ਬੁੱਧਵਾਰ ਦਾ ਦਿਨ ਹੋ ਗਿਆ। ਸੋ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ ਬੁੱਧ ਕੰਮ ਸ਼ੁੱਧ ਬਹੁਤ ਵਧੀਆ ਅੱਜ ਦਾ ਦਿਨ ਹੈ, ਮੌਸਮ ਬੜਾ ਖੂਬਸੂਰਤ ਹੈ। ਤੇ ਮੌਸਮ ਤਾਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਰਹਿਣਾ ਇਹ ਹੁਣ ਹਫਤਾ 8-9 ਦਿਨ ਇਸ ਤਰ੍ਹਾਂ ਹੀ ਰਹਿਣਾ ਹੈ। ਸ਼ਨੀਵਾਰ ਨੂੰ 50% ਥੋੜੀ ਜੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ। ਇਸ ਵੇਲੇ ਟੈਂਪਰੇਚਰ ਜਿਹੜਾ 22 ਹੈ, ਸਵੇਰੇ 29-30 ਵੀ ਦੁਪਹਿਰ ਨੂੰ ਰਿਹਾ। ਕੱਲ ਫਿਰ 4 ਜੂਨ ਨੂੰ 5:39 ਤੇ ਸੂਰਜ ਨੇ ਚੜਨਾ ਔਰ 8:56 ਤੇ ਬਸ ਪਹੁੰਚ ਗਿਆ 9 ਦੇ ਕਰੀਬ। ਸੋ 30 ਡਿਗਰੀ ਟੈਂਪਰੇਚਰ ਰਹਿਣਾ ਕੱਲ। ਸੋ ਮੌਸਮ ਹੁਣ ਹਫਤਾ 10 ਦਿਨ ਇੱਦਾਂ ਹੀ ਰਹਿਣਾ। ਤੁਸੀਂ ਆਪਣੇ ਕੰਮਾਂ ਕਾਰਾਂ ਨੂੰ ਬੇਫਿਕਰ ਹੋ ਕੇ, ਜੋ ਕੋਈ ਪਲਾਨ ਕੀਤਾ ਘਰ ਦੇ ਵਿੱਚ, ਕੋਈ ਫੰਕਸ਼ਨ ਹੈ ਜਾਂ ਹੋਰ ਕੋਈ ਕੋਈ ਘਰ ਦੇ ਵਿੱਚ ਛੋਟੀ ਮੋਟੀ ਕੋਈ ਰਿਪੇਅਰ ਦਾ ਕੰਮ ਹੈ, ਕੋਈ ਬੈਕਯਾਰਡ ਦਾ ਕੰਮ ਤੁਹਾਡਾ ਕਰਨ ਵਾਲਾ, ਤੁਸੀਂ ਕੋਈ ਫੁਲਵਾੜੀ ਦਾ ਜਾਂ ਕੋਈ ਸਬਜ਼ੀਆਂ ਸੁਬਜ਼ੀਆਂ ਲਗਾਉਣ ਦਾ ਕੰਮ ਕਰਨ ਦੀ ਕੋਈ ਪਲਾਨ ਹੈ ਤਾਂ ਬੇਫਿਕਰ ਹੋ ਕੇ ਕਰੋ। ਕੋਈ ਮੌਸਮ ਦੇ ਵਿੱਚ ਕੋਈ ਵਿਘਨ ਜਿਹੜੀ ਹੈ ਨਾ ਉਹ ਨਹੀਂ ਪਊਗੀ। ਬਾਕੀ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ। ਅੱਜ ਵੀ ਕੋਈ ਨਾ ਕੋਈ ਗੱਲਾਂ ਬਾਤਾਂ ਦਾ ਵਿਸ਼ਾ ਕੋਈ ਨਾ ਕੋਈ ਲੈ ਕੇ ਆਵਾਂਗੇ। ਸੋ ਜਿੰਨਾ ਕੁ ਹੋ ਸਕੇ ਨਾ ਦੋਸਤਾਂ, ਮਿੱਤਰਾਂ,

ਦੇ ਸੰਪਰਕ ਚ ਰਿਹਾ ਕਰੋ, ਕਿਸੇ ਜ਼ਰੂਰਤਮੰਦ ਦੀ ਮਦਦ ਜ਼ਰੂਰ ਕਰਦਿਆ ਕਰੋ। ਇਹ ਇੱਕ ਨਾ ਬੜਾ ਅੱਛਾ ਇੱਕ ਵਧੀਆ ਜ਼ਿੰਦਗੀ ਜਿਉਣ ਦਾ ਇੱਕ ਫੰਡਾ ਹੈ ਕਿ ਅਸੀਂ ਕਿਸੇ ਜ਼ਰੂਰਤਮੰਦ ਦੀ ਜਦੋਂ ਮਦਦ ਕਰਦੇ ਹਾਂ ਨਾ, ਤਾਂ ਇੱਕ ਮਨ ਨੂੰ ਬੜਾ ਅਜੀਬ ਕਿਸਮ ਦਾ ਜਿਹੜਾ ਸਕੂਨ ਮਿਲਦਾ। ਔਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈਗੀਆਂ ਕਿ ਕੋਈ ਨੇਕੀ ਤੁਸੀਂ ਕਰੋ ਕਿ ਨੇਕੀ, ਹਾਂ ਇਹ ਸੋਚ ਕੇ ਨਹੀਂ ਕਿ ਮੈਂ ਨੇਕੀ ਕਰਨੀ ਹੈ ਤੇ ਮੈਨੂੰ ਇਹਦਾ ਕੋਈ ਫਲ ਮਿਲੂਗਾ, ਇਹ ਸੋਚ ਕੇ ਨਹੀਂ। ਬਸ ਵੈਸੇ ਹੀ ਸੱਚੇ ਮਨ ਦੇ ਨਾਲ ਕਿ ਮੈਂ ਯਾਰ ਉਸ ਵਾਹਿਗੁਰੂ ਦੇ ਨਾਂ ਤੇ, ਉਸ ਪਰਮਾਤਮਾ ਦੇ ਨਾਂ ਤੇ ਨਾ, ਬਸ ਮੈਂ ਜਿੰਨੀ ਮਦਦ ਕਿਸੇ ਦੀ ਕਰ ਸਕਦਾ ਨਾ, ਜਿੰਨੀ ਕਿਸੇ ਦੀ ਹੈਲਪ ਕਰ ਸਕਦਾ ਆਪਣੇ ਦੁਸਵੰਧ ਦੇ ਵਿੱਚੋਂ, ਤੇ ਕਰ ਦੇਣੀ ਚਾਹੀਦੀ ਹੈ। ਸੋ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਨੇਕੀ ਦਾ ਕੋਈ ਕੰਮ ਕਰਦੇ ਹੋ ਨਾ, ਤਾਂ ਉਹ ਨੇਕੀ ਘੁੰਮ ਘੁਮਾ ਕੇ ਤੁਹਾਡੇ ਅੱਗੇ ਜ਼ਰੂਰ ਆਉਂਦੀ ਹੈ। ਮੈਂ ਨਾ ਕੱਲ ਇੱਕ ਛੋਟੀ ਜਿਹੀ ਕਿਤੇ ਇੱਕ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਇੱਕ ਆਟੋ ਦੇ ਵਿੱਚ ਇੱਕ ਕੋਈ ਔਰਤ ਬੈਠੀ ਸੀ ਜਿਹੜੀ ਵਿਚਾਰੀ ਕੋਈ ਪ੍ਰੈਗਨੈਂਟ ਸੀ, ਉਹ ਹਸਪੀਟਲ ਚੱਲੀ ਸੀ ਚੈੱਕਅਪ ਕਰਵਾਉਣ ਵਾਸਤੇ, ਤੇ ਉਹ ਆਟੋ ਵਾਲਾ ਉਸਨੂੰ ਲੈ ਕੇ ਜਾ ਰਿਹਾ ਸੀ, ਤੇ ਹਸਪੀਟਲ ਦੇ ਜਦੋਂ ਨੇੜੇ ਪਹੁੰਚੇ ਨਾ, ਤੇ ਹਸਪੀਟਲ ਉੱਥੋਂ ਕੋਈ ਹੈ ਸੀ 15-20 ਮਤਲਬ 50-60 ਫੁੱਟ ਦੂਰ ਸੀ, ਉੱਥੇ ਉਸਨੇ ਆਟੋ ਰੋਕਿਆ ਤੇ ਉਸ ਤੋਂ ਅੱਗੇ ਉਹਨੇ ਪੈਦਲ ਜਾਣਾ ਸੀ। ਬਾਰਿਸ਼ ਬਹੁਤ ਤੇਜ਼ ਹੋਣ ਲੱਗ ਪਈ, ਬਹੁਤ ਤੇਜ਼ ਬਾਰਿਸ਼ ਹੋਣ ਲੱਗ ਪਈ। ਉਹ ਆਟੋ ਵਾਲੇ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਛਤਰੀ ਸੀ, ਉਸਨੇ ਉਸ ਜਿਹੜੀ ਪ੍ਰੈਗਨੈਂਟ ਵਿਮਨ ਸੀ ਨਾ, ਉਸਨੂੰ ਦੇ ਦਿੱਤੀ ਵੀ ਤੂੰ ਭੈਣੇ ਜਾਣਾ ਹਸਪੀਟਲ, ਤੇ ਇਹ ਛਤਰੀ ਤੂੰ ਲੈ ਲਾ ਮੇਰੇ ਤੋਂ, ਤੇ ਤੂੰ, ਤੇਰੀ ਹਾਲਤ ਠੀਕ ਨਹੀਂ ਹੈ। ਤੇ ਉਹ ਕਹਿੰਦੀ ਭਾਈ ਤੂੰ ਮੈਨੂੰ ਛਤਰੀ ਇਹ ਦੇ ਤਾਂ ਦਿੱਤੀ ਹੈ, ਤੇ ਇਹ ਮੈਂ ਛਤਰੀ ਫਿਰ ਤੇਰੀ ਮੋੜੂੰਗੀ ਕਿਵੇਂ? ਉਹ ਕਹਿੰਦਾ ਕੋਈ ਗੱਲ ਨਹੀਂ, ਮੋੜਨ ਦੀ ਕੋਈ ਜ਼ਰੂਰਤ ਨਹੀਂ, ਜਿਸ ਨੂੰ ਕਿਸੇ ਨੂੰ ਹੋਰ ਲੋੜ ਹੋਏਗੀ ਨਾ ਤੂੰ ਉਸ ਲੋੜਵੰਦ ਨੂੰ ਦੇ ਦੀ, ਕੋਈ ਗੱਲ ਨਹੀਂ। ਉਹ ਔਰਤ ਵਿਚਾਰੀ ਛਤਰੀ ਲੈ ਕੇ ਹਸਪੀਟਲ ਪਹੁੰਚ ਗਈ, ਆਟੋ ਵਾਲਾ ਚਲਾ ਗਿਆ। ਜਦੋਂ ਹਸਪੀਟਲ ਪਹੁੰਚੀ ਨਾ, ਤੇ ਉਹਨੇ ਦੇਖਿਆ ਹਸਪੀਟਲ ਚੋਂ ਇੱਕ ਬਜ਼ੁਰਗ ਨਿਕਲਿਆ, ਬੜਾ ਗਰੀਬ ਜਿਹਾ, ਜਿਸਨੇ ਬੱਸ ਸਟੈਂਡ ਦੇ ਉੱਪਰ ਜਾਣਾ ਸੀ। ਉਹ ਬਾਰਿਸ਼ ਬੜੀ ਹੋ ਰਹੀ ਸੀ, ਉਹ ਬੜੀ ਗਰੀਬ ਵਿਚਾਰਾ, ਉਹਦੇ ਉੱਪਰ ਕੁਝ ਹੈ ਨਹੀਂ ਸੀ, ਕੱਪੜਾ ਸੀ ਨਾ ਕੋਈ, ਨਾ ਛਤਰੀ ਉੱਤੇ ਲੈਣ ਨੂੰ। ਉਸ ਔਰਤ ਨੇ ਕੀ ਕੀਤਾ ਵੀ ਬਾਬਾ ਮੈਂ ਤੇ ਹਸਪੀਟਲ ਪਹੁੰਚ ਗਈ ਆ, ਤੇ ਇਹ ਛਤਰੀ ਹੁਣ ਤੂੰ ਲੈ ਲੈ, ਤੂੰ ਜ਼ਰੂਰਤਮੰਦ ਹੈ, ਤੂੰ ਛਤਰੀ ਲੈ ਕੇ ਜਿੱਥੇ ਜਾਣਾ ਆਪਣਾ ਜਾ। ਉਹ ਬਜ਼ੁਰਗ ਨੇ ਛਤਰੀ ਲੈ ਲਈ ਉਸ ਔਰਤ ਤੋਂ, ਉਹ ਬਜ਼ੁਰਗ ਛਤਰੀ ਲੈ ਕੇ ਤੇ ਬੱਸ ਸਟੈਂਡ ਤੇ ਉਸਨੇ ਜਾਣਾ ਸੀ, ਬੱਸ ਲੈਣੀ ਸੀ, ਬੱਸ ਸਟੈਂਡ ਤੇ ਪਹੁੰਚ ਗਿਆ। ਬੱਸ ਸਟੈਂਡ ਤੇ ਪਹੁੰਚ ਕੇ ਉਸਨੇ ਦੇਖਿਆ ਕਿ ਇੱਕ ਔਰਤ ਨੇ ਉੱਥੇ ਫੜੀ ਲਗਾਈ ਹੋਈ ਹੈ ਛੋਟੀਆਂ ਮੋਟੀਆਂ ਚੀਜ਼ਾਂ ਵੇਚਣ ਵਾਸਤੇ, ਬਾਰਿਸ਼ ਬਹੁਤ ਤੇਜ਼ ਆ ਰਹੀ ਹੈ, ਉਹਨੂੰ ਉੱਪਰੋਂ ਕੋਈ ਕਵਰ ਕਰਨ ਵਾਸਤੇ ਕੁਝ ਹੈ ਨਹੀਂ, ਉਹਦੀਆਂ ਸਾਰੀਆਂ ਚੀਜ਼ਾਂ ਵੀ ਭੇਜੀ ਜਾਂਦੀਆਂ ਨੇ ਤੇ ਉਹ ਆਪ ਵੀ ਭੇਜੀ ਜਾਂਦੀ। ਉਸ ਬਜ਼ੁਰਗ ਨੇ ਕਿਹਾ ਉਸ ਮਾਤਾ ਨੂੰ ਕਿ ਮਾਤਾ ਇਹ ਛਤਰੀ ਹੁਣ ਤੂੰ ਲੈ ਲੈ, ਮੈਂ ਬੱਸ ਸਟੈਂਡ ਤੇ ਆ ਗਿਆ, ਮੈਂ ਤੇ ਇੱਥੋਂ ਬੱਸ ਚੜ੍ਹ ਜਾਣਾ, ਤੇ ਛਤਰੀ ਹੁਣ ਤੂੰ ਲੈ ਲੈ, ਤੈਨੂੰ ਇਸ ਦੀ ਜ਼ਰੂਰਤ ਹੈ। ਉਸਨੇ ਛਤਰੀ ਲੈ ਲਈ। ਥੋੜੀ ਦੇਰ ਤੋਂ ਬਾਅਦ ਉੱਥੋਂ ਕੋਈ ਇੱਕ ਛੋਟੀ ਜਿਹੀ ਬੱਚੀ ਜਿਹੜੀ ਨਾ ਨਿਕਲੀ ਜਾਵੇ ਸਕੂਲ ਤੋਂ, ਜਿਹੜੀ ਉਸਨੇ ਘਰ ਜਾਣਾ ਸੀ, ਛੋਟੀ ਜਿਹੀ ਬੱਚੀ ਵਿਚਾਰੀ, ਉਹ ਭਿੱਜਦੀ ਭਿੱਜਦੀ ਉਹਦਾ ਬੈਗ ਵੀ ਭਿੱਜੀ ਜਾਵੇ, ਤੇ ਉਹ ਜਿਹੜੀ ਔਰਤ ਫੜੀ ਵਾਲੀ ਸੀ ਨਾ, ਉਹਨੇ ਆਪਣਾ, ਉਹਨੇ ਕੋਈ ਛੋਟਾ ਮੋਟਾ ਪੋਲੀਥੀਨ ਲੈ ਕੇ ਨਾ, ਉਹ ਕਹਿੰਦੀ ਮੈਂ ਆਪਣਾ ਇੰਤਜ਼ਾਮ ਕਰ ਲੂੰਗੀ। ਉਸ ਛੋਟੀ ਬੱਚੀ ਜਿਹੜੀ ਜਾ ਰਹੀ ਸੀ ਨਾ ਭਿੱਜਦੀ ਬਾਰਿਸ਼ ਦੇ ਵਿੱਚ, ਉਹ ਛਤਰੀ ਉਸ ਨੂੰ ਦੇ ਦਿੱਤੀ, ਲੈ ਪੁੱਤਰ ਇਹ ਛਤਰੀ ਦੀ ਤੈਨੂੰ ਲੋੜ ਹੈ, ਤੇ ਤੂੰ ਛਤਰੀ ਲੈ ਕੇ ਆਪਣੇ ਘਰ ਜਾ। ਉਹ ਛਤਰੀ ਲੈ ਕੇ ਉਹ ਕੁੜੀ ਜਦੋਂ ਘਰ ਪਹੁੰਚੀ ਨਾ, ਤੇ ਉਹ ਘਰ ਤੁਹਾਨੂੰ ਪਤਾ ਹੈ ਕਿਹਦਾ ਸੀ? ਉਹ ਘਰ ਉਸੇ ਆਟੋ ਵਾਲੇ ਦਾ ਸੀ ਜਿਸ ਨੇ ਸਭ ਤੋਂ ਪਹਿਲਾਂ ਉਸ ਗਰਭਵਤੀ ਪ੍ਰੈਗਨੈਂਟ ਔਰਤ ਨੂੰ ਆਪਣੀ ਛਤਰੀ ਦਿੱਤੀ ਸੀ। ਸੋ ਗੱਲ ਭਾਵੇਂ ਛੋਟੀ ਜਿਹੀ ਹੈ, ਲੇਕਿਨ ਇਹਦੇ ਵਿੱਚ ਮੈਸੇਜ ਬਹੁਤ ਵੱਡਾ ਹੈ। ਜਦੋਂ ਤੁਸੀਂ ਕੋਈ ਕੰਮ ਇਮਾਨਦਾਰੀ ਦੇ ਨਾਲ ਕਿਸੇ ਦੀ ਨੇਕੀ ਕਰਦੇ ਹੋ ਨਾ, ਕਿਸੇ ਦਾ ਭਲਾ ਕਰਦੇ ਹੋ, ਤਾਂ ਮੁੜ ਮੁੜਾ ਕੇ ਪਰਮਾਤਮਾ ਤੁਹਾਡੇ ਉੱਪਰ ਉਹ ਭਲਾ ਨਾ ਤੁਹਾਨੂੰ ਵਾਪਸ ਜ਼ਰੂਰ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ, ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਤੁਹਾਡਾ ਜ਼ਰੂਰ ਫਾਇਦਾ। ਉਸ ਦੀ ਬੇਟੀ ਜਿਹੜੀ ਛੋਟੀ, ਜਿਸ ਨੂੰ ਉਡੀਕ ਰਿਹਾ ਸੀ ਬੜੀ ਦੇਰ ਤੋਂ ਕਿ ਬਾਰਿਸ਼ ਹੋ ਰਹੀ ਹੈ, ਪਤਾ ਨਹੀਂ ਉਸਨੇ ਕਿਸ ਤਰ੍ਹਾਂ ਆਉਣਾ, ਕਿਸ ਤਰ੍ਹਾਂ ਨਹੀਂ ਆਉਣਾ, ਉਹੀ ਛਤਰੀ ਲੈ ਕੇ ਉਸਦੀ ਘਰੇ ਵਾਪਸ ਸੁਰੱਖਿਅਤ ਪਹੁੰਚ ਗਈ, ਜਿਹੜੀ ਛਤਰੀ ਉਸਨੇ ਸਭ ਤੋਂ ਪਹਿਲਾਂ ਇੱਕ ਜ਼ਰੂਰਤਮੰਦ ਮਹਿਲਾ ਨੂੰ ਜਿਹੜੀ ਦਿੱਤੀ ਸੀ। ਸੋ ਅਗਰ ਇਮਾਨਦਾਰੀ ਦੇ ਨਾਲ, ਅਗਰ ਸੱਚੇ ਮਨ ਦੇ ਨਾਲ ਅਸੀਂ ਕਿਸੇ ਦਾ ਕੋਈ ਭਲਾ ਕਰੀਏ ਨਾ, ਕਿਸੇ ਦਾ ਕੋਈ ਫਾਇਦਾ ਕਰੀਏ, ਇਹ ਸੋਚ ਕੇ ਨਹੀਂ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਇਹ ਸੋਚ ਕੇ ਨਹੀਂ ਕਿ ਮੈਨੂੰ ਇਹਦੇ ਬਦਲੇ 'ਚ ਕੁਝ ਮਿਲੇਗਾ, ਨਹੀਂ, ਨਿਸਵਾਰਥ ਹੋ ਕੇ ਜਦੋਂ ਕਿਸੇ ਦਾ ਭਲਾ ਕਰਦੇ ਨਾ, ਤੇ ਪਰਮਾਤਮਾ ਜ਼ਰੂਰ ਦੇਖਦਾ, ਤੇ ਉਹ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡਾ ਭਲਾ ਜਿਹੜਾ ਤੁਹਾਡੇ ਤੱਕ ਵਾਪਸ ਜ਼ਰੂਰ ਤੁਹਾਨੂੰ ਪਹੁੰਚਾਉਂਦਾ। ਸੋ ਸਾਡੇ ਸਟੂਡੀਓ ਦਾ ਨੰਬਰ ਰੋਜ਼ ਦੀ ਤਰ੍ਹਾਂ ਹੋਈ 647-367-5353, 6473-6675353। ਸੋ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਬਹੁਤ ਵਧੀਆ, ਤੇ ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਗਾਣਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ। ਉਹ ਗਾਣਾ ਮੇਰੇ ਸਾਰੇ ਦੋਸਤ ਮਿੱਤਰ ਭੈਣ ਭਰਾ ਜਿੰਨੇ ਵੀ ਮੇਰੇ ਨਾਲ ਰੇਡੀਓ ਦੇ ਉੱਪਰ ਜੁੜਦੇ ਨੇ ਨਾ,
ਇਹ ਅੱਜ ਗਾਣਾ ਉਹਨਾਂ ਸਾਰਿਆਂ ਨੂੰ ਸਮਰਪਿਤ ਹੈ, ਸਾਰਿਆਂ ਨੂੰ ਡੈਡੀਕੇਟਡ ਗਾਣਾ। ਕਿਉਂਕਿ ਮੈਂ ਗਾਣਾ ਸੁਣਿਆ, ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜੋ ਵੀ ਮੈਂ ਤੁਹਾਨੂੰ ਕਹਿਣਾ ਨਾ, ਜੋ ਤੁਹਾਨੂੰ ਮੈਂ ਕਹਿਣਾ ਕਿ ਮਿਲਦੇ ਗਿਲਦੇ ਰਹਿਣਾ ਚਾਹੀਦਾ, ਇੱਕ ਦੂਸਰੇ ਦੇ ਨਾਲ ਸੁੱਖ ਦੁੱਖ ਦੇ ਵਿੱਚ ਸਾਥ ਜ਼ਰੂਰ ਦੇਣਾ ਚਾਹੀਦਾ ਹੈ, ਦੋਸਤਾਂ ਮਿੱਤਰਾਂ ਦਾ ਹਾਲ ਚਾਲ ਜ਼ਰੂਰ ਪੁੱਛਦੇ ਰਹਿਣਾ ਚਾਹੀਦਾ ਹੈ। ਕਿਉਂਕਿ ਇੱਕ ਦੂਸਰੇ ਦੇ ਨਾਲ ਜਦੋਂ ਅਸੀਂ ਕਨਵਰਸੇਸ਼ਨ ਕਰਦੇ ਹਾਂ, ਜਦੋਂ ਮਿਲਦੇ ਗਿਲਦੇ ਹਾਂ, ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਨਾ, ਤੇ ਉਹ ਬਹੁਤ ਵਧੀਆ ਜ਼ਿੰਦਗੀ ਦਾ ਖੁਸ਼ਗਵਾਰ ਸਮਾਂ ਜਿਹੜਾ ਨਾ ਉਹ ਗੁਜ਼ਰਦਾ ਹੈ। ਸੋ ਮੇਰੀ ਇਹ ਪਰਸਨਲ ਜੀ ਇਹ ਸੋਚ ਹੈ ਕਿ ਮਿਲਦੇ ਗਿਲਦੇ ਰਿਹਾ ਕਰੋ, ਇੱਕ ਦੂਸਰੇ ਨਾਲ ਹਾਲ ਚਾਲ ਪੁੱਛਦੇ ਰਿਹਾ ਕਰੋ, ਇੱਕ ਦੂਸਰੇ ਦਾ ਸੁੱਖ ਦੁੱਖ ਦੇ ਵਿੱਚ ਇੱਕ ਦੂਸਰੇ ਦੇ ਨਾਲ ਖੜਿਆ ਕਰੋ। ਜ਼ਿੰਦਗੀ ਦੇ ਵਿੱਚ ਸਕੂਨ ਜੇਕਰ ਮਿਲਦਾ ਹੈ ਨਾ, ਤੇ ਉਹ ਇਸ ਤਰ੍ਹਾਂ ਹੀ ਮਿਲਦਾ, ਪੈਸੇ ਧੇਲੇ ਦੇ ਵਿੱਚ ਨਹੀਂ ਮਿਲਦਾ। ਦੋਸਤਾਂ ਮਿੱਤਰਾਂ ਦੇ ਨਾਲ ਪਿਆਰ ਮੁਹੱਬਤ ਕਰੀਏ ਨਾ, ਤੇ ਸਕੂਨ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਸਾਧਨ ਜਿਹੜਾ ਇਹੀ ਹੋ ਸਕਦਾ ਹੈ। ਲੋ ਤੁਹਾਨੂੰ ਸਾਰਿਆਂ ਨੂੰ ਡੈਡੀਕੇਟਡ ਹੈ, ਤੁਹਾਨੂੰ ਸਾਰੇ ਦੋਸਤ ਜਿੰਨੇ ਮੇਰੇ ਪ੍ਰੋਗਰਾਮ ਨੂੰ ਸੁਣਦੇ, ਜਿੰਨੇ ਫੋਨ ਕਰਦੇ ਆ। ਸੋ ਮੈਂ ਦੇਖੂੰਗਾ ਇਸ ਗਾਣੇ ਨੂੰ ਸੁਣ ਕੇ ਕਿੰਨੇ ਕੁ ਦੋਸਤ ਇਸ ਨੂੰ ਪਸੰਦ ਕਰਦੇ ਆ, ਕਿ ਕਿੰਨੇ ਕੁ ਦੋਸਤ ਮੈਨੂੰ ਫੋਨ ਕਰਦੇ ਆ ਕਿ ਵਾਕਈ ਇਹ ਗਾਣਾ ਤੁਹਾਨੂੰ ਡੈਡੀਕੇਟਡ ਹੈ ਕਿ ਨਹੀਂ ਹੈ। ਸੁਣੋ ਜ਼ਰਾ ਤੁਸੀਂ।

0: ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ। ਜਿੰਨੀ ਤੁਹਾਨੂੰ ਪ੍ਰਮਾਤਮਾ ਨੇ ਸਮਰੱਥਾ ਦਿੱਤੀ ਹੈ ਓਨਾ ਜਰੂਰ ਕਰੋ।
1: ਬਾਕੀ ਪੈਸਾ ਵੀ ਲੋੜਮੰਦ
0: ਹਾਂ, ਨਹੀਂ ਜਰੂਰੀ ਸੇਵਾ ਬੀਬੀ ਜੀ, ਇਹ ਨੀ ਕਿ ਕਿਸੇ ਨੂੰ ਤੁਸੀਂ ਪੈਸੇ ਦੇ ਕੇ ਹੀ ਸੇਵਾ ਕਰ ਸਕਦੇ ਹੋ। ਕਿਸੇ ਪਿਆਸੇ ਨੂੰ ਪਾਣੀ ਪਿਆ ਦਿਓ, ਉਹ ਵੀ ਸੇਵਾ। ਕਿਸੇ ਭੁੱਖੇ ਨੂੰ ਰੋਟੀ ਖਵਾ ਦਿਓ, ਉਹ ਵੀ ਸੇਵਾ।
1: ਸੁਣ ਲਓ, ਕਿਸੇ ਬੱਚੇ ਨੂੰ ਪੜ੍ਹਾਈ ਦੀ ਲੋੜ ਆ ਜਾਂ ਕੁਛ ਜਾਂ ਕੁਛ,
0: ਬਿਲਕੁਲ ਬਿਲਕੁਲ ਬਿਲਕੁਲ,
1: ਉਹ ਵੀ ਸੇਵਾ ਹੈ, ਉਹ ਵੀ ਸੇਵਾ ਹੈ ਜੀ। ਜੋ ਕੁਛ ਤੁਸੀਂ ਕਰ ਸਕਦੇ ਹੋ ਅਸੀਂ ਕਰ ਸਕਦੇ ਹਾਂ, ਜੇ ਤੁਹਾਡੇ ਕੋਲ ਪੈਸਾ ਦਸਵਾਂ ਕੱਢ ਲਓ। ਬਾਕੀ ਤੁਸੀਂ ਕਹਿੰਦੇ ਨਾ, ਇਹ ਗਾਣਾ ਜਿਹੜਾ ਇਹ ਕਿਹਦਾ ਗਾਇਆ ਇਹ ਤਾਂ ਪਤਾ?
0: ਇਹ ਗਾਣਾ ਹੈਗਾ ਜੀ ਅਮਰ ਵਿਰਦੀ ਦਾ ਗਾਇਆ।
1: ਪਤਾ ਕੀ ਆ, ਜੇ ਮੇਰੇ ਵਰਗੀ ਨੇ ਕਲੱਬ ਚ ਕਰਤਾ, ਉਹਨੇ ਕਹਿਣਾ ਅੱਛਾ ਜੀ ਮਿਲ ਰਿਹਾ। ਮੈਂ ਤਾਂ ਆਖਰ ਆਪਰੇਸ਼ਨ ਹੋਇਆ, ਅੱਜ ਮੈਂ ਜਾ ਕੇ ਆਈ ਉੱਥੇ ਸਾਡੇ ਕਨੈਕਟ, ਤੇ ਉੱਥੋਂ ਮੈਂ ਡਾਕਟਰ ਵੀ ਚਲ ਗਈ।
0: ਤੁਸੀਂ ਗਾਣਾ ਮੈਨੂੰ ਦੱਸੋ ਵੀ ਤੁਹਾਨੂੰ ਗਾਣਾ ਵਧੀਆ ਲੱਗਿਆ ਕਿ ਨਹੀਂ ਲੱਗਿਆ? ਮਿਲਦੇ ਗਿਲਦੇ ਰਹਿਣਾ ਚਾਹੀਦਾ, ਗੱਲਬਾਤ ਕਰਦੇ ਰਹਿਣਾ ਚਾਹੀਦਾ।
1: ਵਕੀਲ ਦੇ ਗਾਣਾ ਇੱਕ, ਉਹ ਕਹਿੰਦਾ ਵਿਆਹ ਹੋਵੇ ਤੇ ਮੇਰੇ ਸਾਹ ਨਿਕਲ ਗਏ, ਪਰ ਮਗਰ ਵਿਆਹ ਤੋਂ ਮੈਂ ਸੀ ਗਿਆ ਧੀਰੇ। ਮੈਂ ਕਹਿੰਦਾ ਲੈ ਲਓ,
0: ਕੋਈ ਗੱਲ ਨੀ, ਚਲੋ ਸ਼ੁਕਰੀਆ ਜੀ, ਮਿਹਰਬਾਨੀ। ਅਮਰ ਵਿਰਦੀ, ਅਮਰ ਵਿਰਦੀ, ਚਲੋ ਸ਼ੁਕਰੀਆ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਖਲੀਲ ਜੀ, ਕਿਆ ਹਾਲ ਚਾਲ
2: ਜੀ? ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਬਹੁਤ ਉਮਦਾ ਕਹਾਣੀ ਸੁਣਾਏ, ਹਮੇਸ਼ਾ ਕੀ ਤਰ੍ਹਾਂ ਕੁਛ ਨਾ ਕੁਛ ਸੀਖ ਮਿਲਤੀ। ਪੁਰਾਣੇ ਵੀ ਵਾਕਿਆਤ ਹੋਤੇ ਜ਼ਹਿਨ ਮੇਂ, ਲੇਕਿਨ ਆਪ ਬੋਲਨੇ ਸੇ ਕਿਆ ਹੋਤਾ, ਯਾਦ ਆ ਜਾਤੇ ਹੈਂ, ਤੋ ਉਸਮੇਂ ਏਕ ਰਿਵੀਜ਼ਨ ਪੈਦਾ ਹੋਤਾ ਹੈ
0: ਜੀ,
2: ਬਹੁਤ ਜ਼ਰੂਰੀ ਹੈ। ਇਸ ਪੇ ਮੈਂ ਯਹੀ ਸ਼ੇਰ ਕਹੂੰਗਾ ਕਿ ਐਸੇ ਮਿਲਾ ਕਰੋ ਕਿ ਕਰੇ ਲੋਗ ਆਰਜ਼ੂ
0: ਜੀ,
2: ਐਸੇ ਮਿਲਾ ਕਰੋ ਕਿ ਕਰੇ ਲੋਗ ਆਰਜ਼ੂ, ਐਸੇ ਰਹਾ ਕਰੋ ਕਿ ਜ਼ਮਾਨਾ ਮਿਸਾਲ ਦੇ, ਔਰ ਇਤਨਾ ਤੋ ਜ਼ਿੰਦਗੀ ਮੇਂ ਕਿਸੀ ਕੀ ਖਲਲ ਪੜੇ। ਬੜਾ ਚੰਗਾ ਸ਼ੇਰ ਹੈ, ਆਪਕੋ ਪਸੰਦ ਆਏਗਾ, ਰਾਜਿੰਦਰ ਸਾਹਿਬ ਕਾ ਹੈ, ਹਰੇਕ ਕੇ ਲਿਏ ਨਹੀਂ ਹੈ, ਜਿਸਸੇ ਰਵਾਬਿਤ ਹੋਤੇ ਉਸਕੋ ਸਭ ਲਾ ਕੇ ਜੋ ਹੈ ਅਰਪਿਤ ਕਰ ਦੇਤਾ ਹੂੰ, ਕਿ ਇਤਨੇ ਤੋ ਜ਼ਿੰਦਗੀ ਮੇਂ ਕਿਸੀ ਕੇ ਖਲਲ ਪੜੇ, ਕਿ ਹਸਨੇ ਸੇ ਹੋ ਸਕੂਨ ਨਾ ਰੋਨੇ ਸੇ ਕਲ ਪੜੇ, ਮੁੱਦਤ ਕੇ ਬਾਅਦ ਉਸਨੇ ਜੋ ਕੀ ਲੁਤਫ ਕੀ ਨਿਗਾਹ, ਜੀ ਖੁਸ਼ ਤੋ ਹੋ ਗਯਾ ਮਗਰ ਆਂਸੂ ਨਿਕਲ ਪੜੇ।
0: ਕਿਆ ਬਾਤ ਹੈ, ਕਿਆ ਬਾਤ,
2: ਐਸੀ ਬਾਤੇ ਬਤਾਈਏ ਜੋ ਤਬੀਅਤ ਖੁਸ਼ ਹੋ ਜਾਣਾ ਆਦਮੀ ਕੋ, ਯਾਨੀ ਰੁਝਾਨ ਹੋਣਾ ਕਿ ਯਾਰ ਕਿਆ ਜ਼ਬਾਨ ਹੈ ਪੰਜਾਬੀ, ਕਿਆ ਜ਼ਬਾਨ ਹੈ ਉਰਦੂ, ਯੇ ਕੈਸੇ ਲੋਗ ਹੈ ਯਾਰ, ਕੈਸੀ ਬਾਤੇ ਬੋਲਤੇ, ਮਸ਼ਾਲੇ ਰਾਹ ਹੈ, ਦਰਸ਼ਨ ਮਾਰ ਗਏ ਹੈ, ਔਰ ਨਹੀਂ ਤੋ ਕਿਆ ਹੈ।
0: ਨਹੀਂ ਨਹੀਂ,
2: ਬਤਾਈਏ ਆਪ,
0: ਬਹੁਤ ਅੱਛੀ ਅੱਛੀ ਬਾਤੇ ਹੈ ਖਲੀਲ ਜੀ, ਆਪ ਵੀ ਬਹੁਤ ਕਰਤੇ ਹੈ, ਬੜਾ ਮਜ਼ਾ ਆਤਾ ਆਪਸੇ ਬਾਤ।
2: ਆਪ ਯਾਦ ਦਿਲਾਤੇ ਦਰਸ਼ਨ ਸਾਹਿਬ, ਹਮ ਕਿਆ ਚੀਜ਼ ਹੈ, ਹਮ ਤੋ ਆਜ ਵੀ ਆਪਣੇ ਆਪ ਕੋ ਤਿਫਲੇ ਮਕਤਬ ਬੋਲਤੇ, ਤਿਫਲੇ ਮਕਤਬ ਯਾਨੀ ਸਟੂਡੈਂਟ ਹੂੰ ਮੈਂ, ਅਭੀ ਵੀ ਸਿੱਖ ਰਹਾ ਹੂੰ, ਮਗਰ ਬੇਚੇ ਨਹੀਂ ਹੋਤੀ, ਕਿਤਾਬ ਨੇ ਪੜ੍ਹਾ, ਸੋਤਾ ਨਹੀਂ ਮੇਰਾ ਹੱਥ ਮੈਂ,
0: ਸਟੂਡੈਂਟ ਹੀ ਰਹਤਾ ਹੈ ਆਦਮੀ, ਸਾਰੀ ਉਮਰ ਹੀ ਆਦਮੀ ਸਟੂਡੈਂਟ ਰਹਤਾ ਹੈ, ਕੁਛ ਨਾ ਕੁਛ।
2: ਬਿਲਕੁਲ ਜੀ, ਸਹੀ ਹੈ, ਬਿਲਕੁਲ ਸਹੀ ਗੱਲ ਹੈ।
0: ਸ਼ੁਕਰੀਆ ਜੀ ਖਲੀਲ ਜੀ,
2: ਸ਼ੁਕਰੀਆ ਜਨਾਬ, ਸਤਿ ਸ਼੍ਰੀ ਅਕਾਲ ਆਪਕਾ, ਸਭ ਕੋ ਸਾਰੋਂ ਕੋ ਸਤਿ ਸ਼੍ਰੀ ਅਕਾਲ ਜਨਾਬ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
3: ਮੈਂ ਕਿਹਾ ਗਾਣਾ ਤਾਂ ਬਹੁਤ ਸੋਹਣਾ ਹੈ ਨਾ?
0: ਗਾਣਾ ਅੱਜ ਹੈ ਹੀ ਬਹੁਤ ਵਧੀਆ ਸੀ ਜੀ,
3: ਤੁਸੀਂ ਜਰੂਰ ਕਰੋ ਜਿਸ ਨਾਲ ਦੁਆ ਮਿਲੇ,
0: ਮਿਲਣਾ ਮਿਲਣਾ ਚਾਹੀਦਾ ਜੀ। ਸਾਡੇ ਨਾ ਇੱਕ ਪੰਜਾਬੀ ਦੇ ਰਾਈਟਰ ਹੈ, ਤੁਸੀਂ ਨਾਮ ਸੁਣਿਆ ਹੋਵੇਗਾ, ਸੁਰਜੀਤ ਪਾਤਰ ਉਹਨਾਂ ਦਾ ਨਾਮ,
3: ਹਾਂਜੀ ਹਾਂਜੀ ਹਾਂਜੀ,
0: ਦੇ ਵਿੱਚ ਅਸੀਂ ਇਹ 30 ਤਰੀਕ ਨੂੰ ਪ੍ਰੋਗਰਾਮ ਵੀ ਕੀਤਾ ਨਾ,
3: ਹਾਂ ਮੈਂ ਆਣਾ ਸੀ, ਚਲ
0: ਉਹ ਨਾ ਕਿਸੇ ਉਹਦੇ ਦੋਸਤ ਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਪਤਾ ਲੈਣ ਵਾਸਤੇ ਗਿਆ ਉਹਨਾਂ ਦਾ, ਉਹ ਕਹਿੰਦਾ ਮੈਂ ਉੱਥੇ ਕਵਿਤਾ ਲਿਖੀ ਸੀ ਕਿ ਖੋਲ ਦਿੰਦਾ ਜੇ ਦਿਲ ਤੂੰ ਪਹਿਲਾਂ ਯਾਰਾਂ ਨਾਲ, ਤੇ ਖੋਲ ਦੇਣਾ ਫਿਰ ਡਾਕਟਰ ਇਹਨੂੰ ਔਜ਼ਾਰਾਂ ਦੇ ਨਾਲ। ਸੋ ਮਨ ਦੇ ਹਾਵ ਭਾਵ, ਮਨ ਦੇ ਜਜ਼ਬਾਤ, ਜਿਹੜੇ ਮਨ ਦੀਆਂ ਗੱਲਾਂ ਕਹਿ ਦੇਣੀਆਂ ਚਾਹੀਦੀਆਂ, ਉਹਦੇ ਨਾਲ ਤੁਹਾਡੀ ਮਨ ਦੀ ਟੈਨਸ਼ਨ ਜਿਹੜੀ ਹੈ ਨਾ ਉਹ ਦੂਰ ਹੁੰਦੀ ਹੈ।
3: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਮਨ ਦਾ ਗੋਬਰ ਲਾਟ ਜਿਹੜਾ ਨਾ ਕੱਢ ਦੇਣਾ ਚਾਹੀਦਾ, ਕਦੇ ਦਿਮਾਗ ਦੇ ਵਿੱਚ ਗੱਲਾਂ ਰੱਖਣੀਆਂ ਨਹੀਂ ਚਾਹੀਦੀਆਂ, ਪੁਰਾਣੀਆਂ ਗੱਲਾਂ, ਪੁਰਾਣੀਆਂ ਸਾਰੀਆਂ ਚੀਜ਼ਾਂ ਉਹ ਅੰਦਰ ਹੀ ਅੰਦਰੋਂ ਅੰਦਰ ਹੀ ਤੁਹਾਨੂੰ ਖਾਂਦੀਆਂ
3: ਰਹਿੰਦੀਆਂ, ਬਿਮਾਰੀ ਰਹਿੰਦੀਆਂ ਨੇ ਜੀ, ਜੇ ਤੰਦਰੁਸਤ ਰਹੋ ਨਾ ਤਾਂ ਫਿਰ ਹਮੇਸ਼ਾ ਖੁਸ਼ ਤੇ ਪੋਜ਼ਿਟਿਵ ਰਹੋ।
0: ਹਾਂ, ਬੋਲਦਿਆ ਕਰੋ, ਜੋ ਬੋਲਣਾ ਬੋਲੋ, ਪਰ ਇਹ ਦੇਖ ਕੇ ਕਿ ਕਿਹੜੀ ਜਗ੍ਹਾ ਕਿੱਥੇ ਬੋਲਣੀ ਹੈ, ਕੀ ਬੋਲਣੀ ਹੈ, ਕਿੰਨੀ ਕੁ ਬੋਲਣੀ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ।
3: ਬਿਲਕੁਲ ਬਿਲਕੁਲ, ਨਾਲੇ ਨੈਗੇਟਿਵ ਨਹੀਂ, ਪੋਜ਼ਿਟਿਵ ਹੋਵੋਗੇ ਤੁਸੀਂ, ਤੇਰਾ ਭਾਣਾ ਮਿੱਠਾ ਲੱਗੇ,
0: ਬਿਲਕੁਲ,
3: ਤੇ ਫਿਰ ਤੁਸੀਂ ਕਦੇ ਬੁੱਢੇ ਨਹੀਂ ਹੋਵੋਗੇ।
0: ਹਾਂ ਬਿਲਕੁਲ ਬਿਲਕੁਲ,
3: ਜੇ ਜਿਹਨੇ ਭਾਣਾ ਮੰਨ ਲਿਆ ਕਦੇ ਬੁੱਢਾ ਨਹੀਂ ਹੁੰਦਾ।
0: ਚਲੋ ਬਹੁਤ ਬਹੁਤ
3: ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ,
3: ਥੈਂਕ ਯੂ।
0: ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ, ਅੱਜ ਸਾਡੀਆਂ ਗੱਲਾਂ ਬਾਤਾਂ ਏਦਾਂ ਹੀ ਹੋਣੀਆਂ ਹੈ ਕਿ ਮਿਲਣ ਗਿਲਣ ਦੇ ਨਾਲ ਕਿਹੜੇ ਕਿਹੜੇ ਤੁਹਾਨੂੰ ਤੁਹਾਡੀ ਸ਼ਖਸੀਅਤ ਨੂੰ ਫਾਇਦੇ ਹੁੰਦੇ ਆ। ਦੇਖੋ ਮਿਲਣ ਗਿਲਣਾ ਸਿਰਫ ਇਹ ਹੀ ਨਹੀਂ ਹੈ ਕਿ ਮਿਲਣ ਗਿਲਣਾ ਤੁਸੀਂ ਤਾਂ ਹੀ ਹੈ ਕਿਸੇ ਦੇ ਨਾਲ ਕਿ ਤੁਸੀਂ ਕਿਸੇ ਤੋਂ ਕੰਮ ਲੈਣਾ ਕੋਈ, ਜਾਂ ਤੁਸੀਂ ਕਿਸੇ ਨੂੰ ਕੰਮ ਦੀ ਖਾਤਰ ਹੀ ਕਿਸੇ ਦੇ ਨਾਲ ਮਿਲਣਾ, ਜਾਂ ਤੁਸੀਂ ਕਿਸੇ ਤੋਂ ਕੁਝ ਫਾਇਦਾ ਲੈਣਾ ਤਾਂ ਹੀ ਤੁਸੀਂ ਕਿਸੇ ਨੂੰ ਕੁਝ ਮਿਲਣਾ, ਜਾਂ ਤੁਹਾਨੂੰ ਕੋਈ ਮਿਲੇ ਤਾਂ ਜੇ ਉਹਨੂੰ ਤੁਹਾਡੇ ਤਿੱਕਰ ਕੋਈ ਕੰਮ ਹੋਵੇ। ਯਾਰ ਵੈਸੇ ਅਸੀਂ ਇਨਸਾਨ ਨੂੰ ਦੇਖੋ ਸੋਸ਼ਲ ਐਨੀਮਲ ਕਿਉਂ ਕਿਹਾ ਜਾਂਦਾ, ਬਾਕੀ ਸਾਰੇ ਐਨੀਮਲ ਹੈ, ਜਿੰਨੇ ਜੀਵ ਜੰਤੂ ਹੈ ਉਹਨਾਂ ਨੂੰ ਅਸੀਂ ਐਨੀਮਲ ਕਹਿ ਦਿੰਦੇ, ਲੇਕਿਨ ਇਨਸਾਨ ਨੂੰ ਅਸੀਂ ਕਹਿੰਦੇ ਹਾਂ ਸੋਸ਼ਲ ਐਨੀਮਲ। ਹੈ ਐਨੀਮਲ ਹੈ ਇਨਸਾਨ ਵੀ, ਪਰ ਇਹ ਸਮਾਜਿਕ ਜੀਵ ਹੈ, ਸਮਾਜਿਕ ਜੀਵ, ਉਹ ਸਮਾਜ ਹੈ ਨਾ ਜਿਹੜਾ ਸਮਾਜ ਇਨਸਾਨ ਨੇ ਜਿਹੜਾ ਬਣਾਇਆ ਹੈ ਨਾ ਆਪਣਾ, ਉਹ ਸਮਾਜ ਦਾ ਮੇਨ ਮਕਸਦ ਹੀ ਇਹ ਹੈ ਕਿ ਜਦੋਂ ਇਨਸਾਨ ਮਿਲ ਜੁਲ ਕੇ ਰਹਿਣ ਲੱਗੇ ਨਾ, ਉਹ ਮਿਲਣ ਜੁਲਣ ਕੇ ਰਹਿਣਾ ਬਿਨਾਂ ਜਾਤਾਂ ਪਾਤਾਂ ਮਜ਼ਹਬਾਂ ਦੇ, ਇਹ ਵੀ ਸਾਰੇ ਅਸੀਂ ਆਪਸ ਬਾਅਦ ਦੇ ਵਿੱਚ ਬਣਾ ਲਈਆਂ ਜਾਤਾਂ ਪਾਤਾਂ ਧਰਮ ਮਜ਼ਹਬ ਵੀ, ਅਦਰਵਾਈਜ਼ ਇਨਸਾਨ ਤਾਂ ਇਨਸਾਨ ਹੀ ਹੈ। ਦੇਖੋ ਤੁਸੀਂ ਬਾਈ ਬਰਥ, ਕਦੇ ਕੋਈ ਹੁੰਦਾ ਹੈ, ਕਦੇ ਕੋਈ ਕਿਸੇ ਧਰਮ ਦੀ ਕੋਈ ਪਹਿਚਾਣ ਹੁੰਦੀ ਹੈ ਕਿ ਬਰਥ ਜਦੋਂ ਬੱਚੇ ਦਾ ਹੁੰਦਾ ਹੈ ਕਿ ਉਹ ਸਿੱਖ ਹੈ, ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਕੌਣ, ਨਾ, ਇਹ ਬਾਅਦ ਦੇ ਵਿੱਚ ਅਸੀਂ ਉਹਨੂੰ ਵੱਖਰੇ ਵੱਖਰੇ ਧਰਮਾਂ ਦੇ ਵਿੱਚ ਸ਼ਾਮਿਲ ਕਰਕੇ ਉਸੇ ਤਰ੍ਹਾਂ ਦਾ ਪਹਿਰਾਵਾ, ਉਸੇ ਤਰ੍ਹਾਂ ਦਾ ਅੱਗੇ ਉਹਦੀ ਵੇਸ਼ਭੂਸ਼ਾ ਜਿਹੜੀ ਬਣਾ ਦਿੰਦੇ ਹਾਂ। ਅਦਰਵਾਈਜ਼ ਪਰਮਾਤਮਾ ਵੱਲੋਂ ਸਭ ਨੂੰ ਇੱਕੋ ਜਿਹੇ ਹੀ ਪੈਦਾ ਕੀਤਾ ਜਾਂਦਾ। ਸੋ ਇਸ ਤਰ੍ਹਾਂ ਦੀ ਕੋਈ ਗੱਲਾਂ ਬਾਤਾਂ ਅਸੀਂ ਅੱਜ ਸ਼ੇਅਰ ਕਰਾਂਗੇ ਕਿ ਮਿਲਣਾ ਜੁਲਣਾ ਸਮਾਜ ਦੇ ਵਿੱਚ ਇਨਸਾਨ ਦੇ ਲਈ ਕਿਉਂ ਜ਼ਰੂਰੀ ਹੈ, ਇਨਸਾਨ ਨੂੰ ਆਪਣੀ ਜ਼ਿੰਦਗੀ ਨੂੰ ਆਪਣੀ ਸ਼ਖਸੀਅਤ ਨੂੰ ਬਣਾਉਣ ਦੇ ਲਈ ਦੂਸਰਿਆਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਆਂਢੀਆਂ ਗੁਆਂਢੀਆਂ ਜਾਂਦਿਆਂ ਆਉਂਦਿਆਂ ਦੇ ਨਾਲ ਮੇਲ ਮਰਾਪ ਰੱਖਣ ਦੇ ਨਾਲ ਉਹਦੀ ਸ਼ਖਸੀਅਤ ਦੇ ਵਿੱਚ ਬੜਾ ਨਿਖਾਰ ਆਉਂਦਾ, ਉਹਦੀ ਸ਼ਖਸੀਅਤ ਬੜੀ ਬਹੁਤ ਖੂਬਸੂਰਤ ਬਣਦੀ ਹੈ, ਔਰ ਉਹਦੇ ਮਨ ਨੂੰ ਜਿਹੜਾ ਸਕੂਨ ਮਿਲਦਾ ਨਾ ਉਹਦਾ ਤਾਂ ਜਿਹੜਾ ਜਵਾਬ ਹੈ ਹੀ ਨਹੀਂ ਹੈਗਾ। ਸੋ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ, 6473675353 647-367-5353 ਸਟੂਡੀਓ ਦਾ ਨੰਬਰ ਹੈ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਮੇਨ ਪ੍ਰਾਊਡ ਸਪੌਂਸਰ ਇਸ ਵੇਲੇ ਉਹਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ ਤੇ ਅੱਜ ਕੱਲ ਤੁਹਾਨੂੰ ਡੀਲਾਂ ਹੀ ਡੀਲਾਂ ਉਪਲਬਧ ਨੇ, ਤੁਸੀਂ ਇੱਕ ਵਾਰ ਆਓ ਉੱਥੇ ਤੇ ਫਿਰ ਤੁਸੀਂ ਫਾਇਦਾ ਉਹਦਾ ਉਠਾਓਗੇ। ਪਹਿਲਾਂ ਸਾਡੇ ਇੱਕ ਕਾਲਰ ਆ ਗਏ ਨੇ, ਅਸੀਂ ਪਹਿਲਾਂ ਉਹਦੀ ਗੱਲ ਸੁਣਦੇ ਉਹਨਾਂ ਦੀ ਤੇ ਬਾਅਦ ਚ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਕਾਲਰ ਦੀ ਟੌਪ ਪ੍ਰਾਇਓਰਿਟੀ ਜਿਹੜੀ 4133। ਸਤਿ ਸ੍ਰੀ ਅਕਾਲ ਜੀ।
4: ਹਾਂਜੀ ਬੱਚ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
4: ਹਾਂਜੀ, ਮੈਂ ਕਿਹਾ ਵੀ ਜਿਹੜੇ ਹੁੰਦੇ ਨਾ ਮੇਲੇ, ਹੈ ਨਾ
0: ਜੀ,
4: ਆਪਾਂ ਜੋ ਮੇਲਿਆਂ ਚ ਵੀ ਜਾਂਦੇ ਹਾਂ
0: ਜੀ ਜੀ ਜੀ
4: ਮੇਲਿਆਂ ਦਾ, ਤੇ ਮੇਲੇ ਵੀ ਤਾਂ ਹੀ ਕਰਵਾਏ ਜਾਂਦੇ ਆ ਨਾ, ਹੁੰਦੇ ਆ ਨਾ ਸਭ ਥਾਵਾਂ ਤੇ, ਵੀ ਸਭ ਲੋਕ ਆਪਦੇ ਕੰਮਾਂ ਕਾਰਾਂ ਝੰਜਟਾਂ ਚ ਮੇਲਿਆਂ ਚੋਂ ਨਿਕਲ ਕੇ ਤੇ ਮੇਲੇ ਇਕੱਠੇ ਹੋਣ ਤੇ ਇੱਕ ਦੂਜੇ ਨਾਲ ਗੱਲਬਾਤ ਕਰਨ, ਵਿਛੜੇ ਬਹੁਤ ਦੇਰ ਦੇ ਵਿਛੜੇ ਵੀ ਮਿਲ ਜਾਂਦੇ ਆ ਕਈ ਵਾਰੀ ਨਾ, ਹਨਾ
0: ਜੀ ਜੀ,
4: ਤੇ ਫਿਰ ਆਪਣੀ ਸੋਸ਼ਲ ਲਾਈਫ ਬਣਦੀ। ਕਮਿਊਨਿਟੀ ਸੈਂਟਰ ਇਸੇ ਕਰਕੇ ਕਮਿਊਨਿਟੀ ਸੈਂਟਰ ਖੋਲੇ ਹੋਏ ਆ
0: ਜੀ ਜੀ ਜੀ,
4: ਉੱਥੇ ਹਾਂ ਵੀ ਉੱਥੇ ਵੀ ਜਿਹੜੇ ਬੀਬੀਆਂ ਜਾਂ ਆਦਮੀ ਜਾਂ ਆਪਣੇ ਦੋ ਤਿੰਨ ਘੰਟੇ ਚਾਰ ਘੰਟੇ ਘਰਾਂ ਦੇ ਵਿੱਚੋਂ ਬੱਚੇ ਕੰਮਾਂ ਤੇ ਗਏ ਜਾਂ ਸਕੂਲ ਗਏ ਆ ਕਿਤੇ ਨਾ, ਫਿਰ ਬਜ਼ੁਰਗ ਜਿਹੜੇ ਆ ਉਹ ਘਰ ਬੋਰ ਹੋ ਜਾਂਦੇ ਆ,
0: ਬਿਲਕੁਲ,
4: ਫਿਰ ਉੱਥੇ ਜਾਂਦੇ ਆ, ਫਿਰ ਉੱਥੇ ਜਾ ਕੇ ਦਿਨ ਤਿਉਹਾਰ ਮਨਾਉਂਦੇ ਆ ਰਲ ਮਿਲ ਕੇ, ਤੇ ਫਿਰ ਰਲ ਕੇ ਬੈਠ ਕੇ ਖਾਣਾ ਪੀਣਾ ਜਾਂ ਗੀਤ ਗਿੱਧਾ ਜੋ ਕੁਛ ਵੀ ਕੋਈ ਕਰਦੇ ਧਾਰਮਿਕ ਪ੍ਰੋਗਰਾਮ ਰੱਖ ਲੈਂਦੇ ਆ,
0: ਬੋਰੀਅਤ ਤੋਂ ਇਲਾਵਾ ਮਨ ਦੇ ਵਿੱਚ ਜਿਹੜੇ ਅੰਦਰ ਹੀ ਅੰਦਰੋਂ ਜਿਹੜੇ ਖਿਆਲ ਬੈਠੇ ਰਹੇ ਨਾ, ਉਹ ਤੁਹਾਡੀ ਤਬੀਅਤ ਖਰਾਬ ਕਰਦੇ ਆ, ਤੁਹਾਡਾ ਨੁਕਸਾਨ ਕਰਦੇ ਆ,
4: ਬਿਮਾਰੀ ਦਾ ਘਰ ਆ ਉਹ।
0: ਮਨ ਦੇ ਵਿੱਚ ਸਭ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਉਹ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਲੈਣੀਆਂ ਚਾਹੀਦੀਆਂ ਨੇ, ਉਹ ਕਹਿੰਦੇ ਵੀ ਜੇ ਕੋਈ ਦੁੱਖ ਹੈ ਦੁੱਖ ਕਿਸੇ ਨਾਲ ਸ਼ੇਅਰ ਕਰੋ ਦੁੱਖ ਘਟ ਜਾਂਦਾ, ਖੁਸ਼ੀ ਕਿਸੇ ਨਾਲ ਸ਼ੇਅਰ ਕਰੋ ਖੁਸ਼ੀ ਤੁਹਾਡੀ ਵੱਧ ਜਾਂਦੀ ਹੈ।
4: ਤੇ ਦੇਖੋ ਆਪਾਂ ਜਿੱਦਾਂ ਹੁਣ ਕਹਿੰਦੇ ਨਾ ਪੈਸਾ ਖਰਚੇ ਤੋਂ ਘਟਦਾ, ਵਿਦਿਆ ਜਿਹੜੀ ਖਰਚਦੀ
0: ਆਪਾਂ
4: ਦਿਮਾਗ ਵੱਧਦਾ ਉਹਦੇ ਨਾਲ, ਤੇ ਆਂਢ ਗੁਆਂਢ ਵੀ ਮੈਂ ਕਹਿੰਦੀ ਹਾਂ ਜਦੋਂ ਆਪਾਂ ਜਾਂਦੇ ਪਾਰਕਾਂ ਚ ਜਾਂਦੇ ਹਾਂ ਤੇ ਆਂਢ ਗੁਆਂਢ ਜਾਂਦੇ, ਆਂਢ ਗੁਆਂਢ ਤੁਸੀਂ ਇਹ ਨਾ ਕਹੋ ਕਿ ਸਾਨੂੰ ਕਿਸੇ ਨੇ ਨਹੀਂ ਬੁਲਾਇਆ, ਤੁਸੀਂ ਆਪ ਆਉਣ ਦੇ ਵੱਲ ਸਮਾਈਲ ਕਰ ਦੋ, ਹਾਏ ਹੈਲੋ ਕਰ ਦੋ, ਭਾਵੇਂ ਉਹ ਡੋਗੀ ਲਈ ਡੋਗੀ ਦੇ ਬਹਾਨੇ ਕਰ ਦੋ, ਭਾਵੇਂ ਬੱਚੇ ਦੇ ਬਹਾਨੇ ਕਰ ਦੋ, ਥੋੜਾ ਜਿਹਾ ਸਮਾਈਲ ਕਰ ਲਓ ਨਾ, ਫਿਰ ਇੱਕ ਤਾਂ ਤੁਹਾਡੀ ਆਂਢ ਗੁਆਂਢ ਬਣੀ ਰਹਿੰਦੀ ਹੈ, ਇੱਕ ਤੁਹਾਨੂੰ ਤੁਹਾਡੇ ਆਪਣੇ ਮਨ ਦੇ ਵਿੱਚ ਹੀ ਖੁਸ਼ੀ ਹੁੰਦੀ,
0: ਬੜੀ ਖੁਸ਼ੀ ਹੁੰਦੀ, ਮੈਨੂੰ ਨਾ ਕਾਲ ਆ ਰਹੀ ਸੀ, ਤੁਸੀਂ ਕਾਲ ਕਰ ਲੋ ਦੁਬਾਰਾ, ਤੁਹਾਡੀ ਕਾਲ ਡਿਸਕਨੈਕਟ ਹੋ ਗਈ। ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਬ੍ਰਮਟਨ ਕੈਸ਼ ਐਂਡ ਕੈਰੀ ਦੀ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਕੱਲ ਡੀਲਾਂ ਦਾ ਉੱਥੇ ਭੰਡਾਰ ਲੱਗਿਆ ਹੋਇਆ, ਤੁਸੀਂ ਆਓ ਦੇਸੀ ਘਿਓ ਜਿਹੜਾ $30 ਦਾ ਪਹਿਲੇ ਸੀ ਨਾ, ਇਸ ਵੇਲੇ $20 ਦਾ ਲੱਗਿਆ ਹੋਇਆ ਮਧਾਣੀ ਦੇਸੀ ਘਿਓ। ਮੈਗੀ ਦੇ 96 ਪੈਕਟ ਜਿਹੜੇ $30 ਦੇ ਸੀ, ਇਸ ਵੇਲੇ $9 ਦੇ ਲੱਗੇ ਹੋਏ ਹਨ। ਪਾਸਤਾ 5 ਕਿਲੋ $10 ਦਾ ਲੱਗਿਆ ਹੋਇਆ। ਲਾਇਲਪੁਰ ਆਟਾ ਬਿਸਕੁਟ $12 ਦੇ ਸੀ, ਇਸ ਵੇਲੇ $10 ਦੇ ਲੱਗੇ ਹੋਏ ਨੇ। ਅਲਸਿਹਾ ਸ਼ਹਿਦ ਅੱਧਾ ਕਿਲੋ $3-4 ਦਾ ਲੱਗਿਆ ਹੋਇਆ ਔਰ $1 ਕਿਲੋ $7 ਦਾ ਲੱਗਿਆ ਹੋਇਆ। ਗੁੜ

ਵੱਡੇ ਚਣੇ ਜਿਹੜੇ 6.99 ਦੇ ਸੀ, ਇਸ ਵੇਲੇ 2.99 ਦੇ ਲੱਗੇ ਹੋਏ ਹਨ। ਗਿਫਟ ਪੈਕ ਹਲਦੀ ਰਾਮ ਦਾ ਜਿਹਦੇ ਵਿੱਚ 2 ਪੈਕਟ ਸਵੀਟਸ ਦੇ, ਅੱਧਾ ਅੱਧਾ ਕਿਲੋ ਦੇ ਰਸਗੁੱਲੇ ਤੇ ਸੋਨ ਪਾਪੜੀ, ਤੇ 3 ਪੈਕਟ ਹਲਦੀ ਰਾਮ ਦੇ ਨਮਕੀਨ ਦੇ ਜਿਹੜੇ 9.99 ਦੇ ਪਹਿਲੇ ਲੱਗੇ ਸਨ ਲੇਕਿਨ ਇਸ ਵੇਲੇ 3.99 ਦੇ ਲਾਏ ਹੋਏ ਹਨ। ਫੋਲਡਿੰਗ ਬੈੱਡ ਦੀ ਬਹੁਤ ਵਰਾਇਟੀ ਇੱਥੇ ਆਈ ਹੋਈ ਹੈ, ਮੈਂ ਇੱਕ ਇੱਕ ਦਾ ਨਾਮ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ। ਘੱਟੋ ਘੱਟ 6-7 ਤਰ੍ਹਾਂ ਦੇ ਫੋਲਡਿੰਗ ਬੈੱਡ, ਜਿਹੜੇ ਫੁੱਲ ਨਿਵਾਰੀ ਮੰਜੇ ਜਿਨ੍ਹਾਂ ਦੀਆਂ ਕਲੀਆਂ

9038400 9052304800 ਬ੍ਰੈਂਪਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਅੱਜ ਕਿ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਜੇਕਰ ਅਸੀਂ ਸਮਾਜਿਕ ਜੀਵ ਦੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਤੇ ਸਮਾਜ ਜਿਹੜਾ ਉਹ ਦੋਸਤਾਂ ਮਿੱਤਰਾਂ ਦੇ ਨਾਲ ਹੀ ਹੈ, ਸਮਾਜ ਰਿਸ਼ਤੇਦਾਰਾਂ ਸੱਜਣਾ ਭੈਣਾਂ ਭਾਈਆਂ ਦੇ ਨਾਲ ਹੀ ਹੈ, ਸਮਾਜ ਆਂਢੀਆਂ ਗੁਆਂਢੀਆਂ ਦੇ ਨਾਲ ਹੀ ਹੈ, ਸਮਾਜ ਉਹ ਹੀ ਹੈ ਜਿੱਥੇ ਸਾਰਿਆਂ ਧਰਮਾਂ ਜਾਤਾਂ ਪਾਤਾਂ ਦੇ ਲੋਕ ਮਿਲ ਕੇ ਰਹਿੰਦੇ ਹੋਣ, ਇੱਕ ਦੂਸਰੇ ਦੀ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਿਲ ਹੁੰਦੇ ਹੋਣ, ਇੱਕ ਦੂਸਰੇ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਸ਼ਾਮਿਲ ਹੁੰਦੇ ਹੋਣ। ਇਹੀ ਜਿਹੜੀ ਇਨਸਾਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਨਾ ਜਿਹੜੀ ਕਿ ਸਮਾਜਿਕ ਜੀਵ ਜਿਹੜਾ ਇਨਸਾਨ ਬਣਿਆ। ਸੋ ਸਮਾਜ ਦੇ ਵਿੱਚ ਰਹਿੰਦੇ ਐਵੇਂ ਅਸੀਂ ਛੋਟੇ ਛੋਟੇ ਗਿਲੇ ਸ਼ਿਕਵੇ ਨਫ਼ਰਤਾਂ ਈਰਖਾਵਾਂ ਜਿਹੜੀਆਂ ਆਪਣੇ ਮਨ ਦੇ ਵਿੱਚ, ਤੁਹਾਨੂੰ ਕੀ ਲੱਗਦਾ ਜੇ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਗੁੱਸਾ ਹੈ, ਜੇ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਜ਼ਹਿਰ ਭਰੀ ਹੋਈ ਹੈ, ਜੇ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੜੀ ਜੈਲਸੀ ਭਰੀ ਹੋਈ ਹੈ, ਗੁੱਸਾ ਭਰਿਆ ਹੋਇਆ ਹੈ, ਤੇ ਤੁਹਾਨੂੰ ਕੀ ਲੱਗਦਾ ਜਿਹਦੇ ਪ੍ਰਤੀ ਗੁੱਸਾ ਜਿਹਦੇ ਪ੍ਰਤੀ ਜ਼ਹਿਰ ਜਿਹਦੇ ਪ੍ਰਤੀ ਈਰਖਾ ਅਸੀਂ ਮਨ ਦੇ ਵਿੱਚ ਰੱਖੀ ਹੋਈ ਹੈ ਉਹਦਾ ਕੋਈ ਨੁਕਸਾਨ ਹੋ ਰਿਹਾ? ਨਹੀਂ, ਉਹਦਾ ਕੋਈ ਨੁਕਸਾਨ ਨਹੀਂ ਹੋ ਰਿਹਾ, ਤੁਹਾਡਾ ਆਪਣਾ ਨੁਕਸਾਨ ਹੋ ਰਿਹਾ ਇਹਨਾਂ ਚੀਜ਼ਾਂ ਦੇ ਨਾਲ। ਤੁਸੀਂ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ, ਤੁਸੀਂ ਬਹੁਤ ਜ਼ਿਆਦਾ ਗੁੱਸੇ 'ਚ ਹੋ, ਪਹਿਲਾਂ ਆਮ ਨੋਰਮਲ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਓ ਜਰਾ। ਬਹੁਤ ਜ਼ਿਆਦਾ ਗੁੱਸੇ 'ਚ ਆਓਗੇ ਤੇ 5-7 ਮਿੰਟ ਗੁੱਸੇ ਦੇ ਵਿੱਚ ਰਹੋ, ਫਿਰ ਜਾ ਕੇ ਬਲੱਡ ਪ੍ਰੈਸ਼ਰ ਚੈੱਕ ਕਰਾਓ ਤੇ ਤੁਹਾਡਾ ਬਲੱਡ ਪ੍ਰੈਸ਼ਰ ਟੌਪ ਤੇ ਪਹੁੰਚਿਆ ਹੋਊਗਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਮਨ ਦੇ ਵਿੱਚ ਰੱਖ ਕੇ ਨਾ ਤੁਸੀਂ ਕਿਸੇ ਦੂਸਰੇ ਦੇ ਪ੍ਰਤੀ ਜਿਹਦੇ ਪ੍ਰਤੀ ਮਨ 'ਚ ਰੱਖੀਆਂ ਹੋਈਆਂ ਤੁਸੀਂ ਉਹਦਾ ਕੋਈ ਨੁਕਸਾਨ ਨਹੀਂ ਕਰ ਰਹੇ, ਉਹਨੂੰ ਕੋਈ ਪਤਾ ਵੀ ਨਹੀਂ ਹੈ, ਉਹਨੂੰ ਕੋਈ ਯਾਦ ਚੇਤੇ ਵੀ ਨਹੀਂ ਹੈ, ਲੇਕਿਨ ਤੁਸੀਂ ਆਪਣਾ ਨੁਕਸਾਨ ਆਪੇ ਹੀ ਕਰੀ ਜਾਂਦੇ ਹੋ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਭਾਰ ਆਪਣੀ ਆਤਮਾ ਦੇ ਉੱਪਰ ਪਾ ਕੇ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਭਾਰ ਆਪਣੇ ਮਨ ਦੇ ਵਿੱਚ ਨਾ ਪਾਇਆ ਕਰੋ। ਸੋ ਚੱਲਦੇ ਅੱਗੇ, ਇੱਕ ਹੋਰ ਤੁਹਾਡੇ ਨਾਲ ਬੜਾ ਖੂਬਸੂਰਤ ਜਿਹਾ ਗਾਣਾ ਮੈਂ ਸ਼ੇਅਰ ਕਰਦਾ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅੱਗੇ ਇਸ ਵਿਸ਼ੇ ਦੇ ਉੱਪਰ। ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਫੋਨ 6473535 6473535 ਹੈ, 1-55-65 ਫੋਨ ਆ ਰਿਹਾ ਸੀ ਕਿਸੇ ਦੋਸਤ ਕਿਸੇ ਭੈਣ ਭਰਾ ਦਾ, ਉਹ ਕਾਲ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਓ 6473-5353। ਅਗਲੇ ਗਾਣੇ ਦੀਆਂ ਥੋੜੀਆਂ ਜਿਹੀਆਂ ਲਾਈਨਾਂ ਸੁਣਦੇ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਵਧਾਵਾਂਗੇ।

0: memories. Your home is your happy place. Until.
1: So, ਤੁਸੀਂ ਸੁਣ ਰਹੇ ਸੀ ਬਹੁਤ ਪਿਆਰਾ ਗੀਤ ਜਿਹੜਾ ਛੱਲਾ ਸੀ, ਉਹਨੇ ਛੱਲੇ ਦੀ ਬੈਕਗ੍ਰਾਉਂਡ ਦੱਸੀ ਹੈ ਕਿ ਕਿਵੇਂ ਵੱਡੇ ਵੱਡੇ ਲੋਕਾਂ ਨੇ ਲਿਖਿਆ, ਆਪਣੇ ਆਪਣੇ ਐਕਸਪੀਰੀਅੰਸ ਦੇ ਵਿੱਚ ਸ਼ੇਅਰ ਕੀਤੇ ਤੇ ਪੰਜਾਬ ਦੀ ਚੀਚੀ ਦੇ ਵਿੱਚ ਪਾ ਦਿੱਤਾ। ਉਸ ਤੋਂ ਬਾਅਦ ਸਾਡੇ ਦਾਦਿਆਂ ਪੜਦਾਦਿਆਂ ਤੋਂ ਉਦੋਂ ਤੋਂ ਛੱਲਾ ਸੁਣਦੇ ਆ ਰਹੇ ਨੇ ਤੇ ਹੌਲੀ ਹੌਲੀ ਹੌਲੀ ਹੌਲੀ ਸਾਡੇ ਤੱਕ ਉਹ ਛੱਲਾ ਇੱਕ ਨਵੇਂ ਰੂਪ ਦੇ ਵਿੱਚ ਪਹੁੰਚ ਗਿਆ। ਛੱਲੇ ਦੇ ਬਾਰੇ ਨਾ ਕਿਹਾ ਜਾਂਦਾ ਨਾ ਕਿ ਛੱਲਾ ਇੱਕ ਦੇਖੋ ਹੈ ਤਾਂ ਮਾਮੂਲੀ ਜਿਹਾ ਗਹਿਣਾ, ਪਰ ਇਸ ਮਾਮੂਲੀ ਦੇ ਗਹਿਣੇ ਦੇ ਵਿੱਚ ਨਾ ਸਾਰੇ ਪੰਜਾਬ ਦੇ ਸੱਭਿਆਚਾਰ ਨੂੰ ਨਾ ਲੇਖਕ ਨੇ ਲਿਖ ਕੇ ਤੇ ਉਸ ਮਾਮੂਲੀ ਜੇ ਗਹਿਣੇ ਦੇ ਵਿੱਚੋਂ ਏਦਾਂ ਦੀ ਨਿਗਾ ਦਿੱਤਾ ਹੈ ਜਿਵੇਂ ਇੱਕ ਪੂਰੇ ਦਾ ਪੂਰਾ ਮਹੀਨ ਜਿਹਾ ਥਾਨ ਜਿਹੜਾ ਹੁੰਦਾ ਨਾ ਪੂਰੇ ਦਾ ਪੂਰਾ ਉਸ ਛੱਲੇ ਦੇ ਵਿੱਚ ਦੀ ਕ੍ਰੋਸ ਕਰਾ ਦਿੱਤਾ ਹੋਵੇ। ਕੋਈ ਐਸੀ ਗੱਲਬਾਤ ਜਿਹੜੀ ਛੱਡੀ ਨਹੀਂ ਜਿਹੜੀ ਛੱਲੇ ਦੇ ਵਿੱਚ ਪੰਜਾਬੀ ਕਲਚਰ ਦੀ, ਪੰਜਾਬੀ ਸੱਭਿਆਚਾਰ ਦੀ ਜਿਹੜੀ ਉਹਨੇ ਪਰੋ ਕੇ ਨਾ ਰੱਖ ਦਿੱਤੀ ਹੋਵੇ। ਸੋ ਬਹੁਤ ਖੂਬਸੂਰਤ ਗਾਣਾ ਸੀ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਸਾਡੀ ਗੱਲਬਾਤ ਚੱਲ ਰਹੀ ਸੀ ਮੇਲ ਮਿਲਾਪ ਦੀ ਕਿ ਆ ਸਾਡੇ ਇੱਕ ਭੈਣ ਜੀ ਨੇ ਹੋਰ ਵੀ ਗੱਲ ਕੀਤੀ ਸੀ ਕਿ ਜਿਹੜੇ ਹੁਣ ਸਾਡੇ ਕਮਿਊਨਿਟੀਆਂ ਵੱਖਰੇ ਵੱਖਰੇ ਪਾਰਕਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ ਉਹ ਮੇਲੇ ਵੀ ਐਕਚੁਅਲੀ ਮੇਲ ਮਿਲਾਪ ਦਾ ਹੀ ਇੱਕ ਸਬੱਬ ਹੈ ਕਿ ਦੋਸਤ ਮਿੱਤਰ ਭੈਣ ਭਰਾ, ਤੁਸੀਂ ਦੇਖੋ ਸਰਦੀਆਂ ਦੇ ਵਿੱਚ ਅਸੀਂ ਚਾਰ ਪੰਜ ਪੰਜ ਛੇ ਮਹੀਨੇ ਜਿਹੜੇ ਹੁੰਦੇ ਆ ਘੱਟੋ ਘੱਟ ਅਕਤੂਬਰ ਨਵੰਬਰ ਤੋਂ ਲੈ ਕੇ ਤੇ ਇਹ ਆਲਮੋਸਟ ਫਰਵਰੀ ਮਾਰਚ ਤੱਕ ਉਹ ਪੰਜ ਛੇ ਮਹੀਨੇ ਜਿਹੜੇ ਨਾ ਘਰਾਂ ਦੇ ਵਿੱਚ ਅੰਦਰ ਹੀ ਅਸੀਂ ਵੜ ਕੇ ਬੈਠੇ ਰਹਿੰਦੇ ਹਾਂ। ਸੋ ਸਾਡੇ ਕਾਲਰ ਆ ਗਏ ਨੇ, ਗੱਲਬਾਤ ਨੂੰ ਕੰਟੀਨਿਊ ਕਰਾਂਗੇ। ਸਤਿ ਸ੍ਰੀ ਅਕਾਲ ਜੀ ਢੀਂਡਸਾ ਸਾਹਿਬ। ਸਤਿ ਸ੍ਰੀ ਅਕਾਲ
2: ਮੈਨੂੰ
1: ਤੁਹਾਡੇ ਨੰਬਰ ਦੀ ਪਹਿਚਾਣ ਹੋ ਗਈ ਨਾ, ਅਦਰਵਾਈਜ਼ ਨਾ ਨਾਮ ਆ ਜਾਂਦਾ ਇੱਥੇ ਸਾਡੇ ਕੋਲ, ਤੁਹਾਡਾ ਨਾਮ ਨਹੀਂ ਆਉਂਦਾ।
2: ਓਕੇ
1: ਤੁਸੀਂ ਉਹਨਾਂ ਨੂੰ ਕਹੋਗੇ ਨਾ ਤੇ ਉਹ
2: ਨਹੀਂ ਨਹੀਂ ਇਹ ਮੇਰੇ ਫੋਨ 'ਚ ਆਪਸ਼ਨ ਆਈ, ਉਹ ਬੰਦ ਕਰੀ ਹੋਈ ਆ।
1: ਅੱਛਾ ਠੀਕ ਹੈ ਜੀ ਠੀਕ।
2: ਤੇ ਬਹੁਤ ਡਾਕਟਰ ਸਾਹਿਬ ਮਤਲਬ ਨਾ ਸੁਣ ਰਹੇ ਆ, ਦੇਖੋ ਪਤਾ ਕੀ ਹੈ ਰੂਹ ਤਾਂ ਇੱਕ ਆ, ਜਾਂ ਤਾਂ ਇਹ ਦੱਸੋ ਵੀ ਦੂਜੇ ਦਾ ਨਾ ਪਾਣੀ ਹੈ ਕਿਸੇ ਦੇ, ਖੂਨ ਤਾਂ ਸਾਰਿਆਂ ਖੂਨ ਹੈ ਨਾ,
1: ਬਿਲਕੁਲ ਇੱਕੋ ਹੀ ਹੈ ਜੀ, ਇੱਕੋ ਹੀ ਹੈ।
2: ਇਹ ਗੁਰੂ ਨਾਨਕ ਪਾਤਸ਼ਾਹ ਨੇ ਐਵੇਂ ਨਹੀਂ ਕਿਹਾ, ਮਾਨੁਸ ਕੀ ਜਾਤ
1: ਸਭ ਇੱਕ ਹੈ। ਬਿਲਕੁਲ ਬਿਲਕੁਲ
2: ਮਤਲਬ ਇਹ ਕੋਈ ਗੱਲਾਂ ਹੁੰਦੀਆਂ, ਇਹ ਰੂਹ ਦੀਆਂ ਗੱਲਾਂ ਹੁੰਦੀਆਂ। ਇੱਕ ਨਾ ਤੁਹਾਡੇ ਨਾ ਉਹ ਹੁੰਦੀਆਂ ਕਿਰਨਾਂ, ਇਹਨੂੰ ਇੰਗਲਿਸ਼ ਚ ਜੋ ਮਰਜ਼ੀ ਕਹੀ ਜਾਓ, ਦੂਜੇ ਦੇ ਮੱਥੇ ਨਾਲ ਦੂਜੇ ਮਿਲਦੇ, ਉਹ ਬੰਦਾ ਉਹਦੇ ਨਾਲ ਗੱਲ ਕਰਦਾ ਜਿਹਦੀਆਂ ਮਿਲਦੀਆਂ ਹੋਣ।
1: ਜੀ ਜੀ ਜੀ ਸਟਾਰ ਜਿਹਨੂੰ ਕਹਿੰਦੇ ਵੀ ਸਟਾਰ ਮਿਲਦੇ ਸਾਡੇ ਇੱਕ ਦੂਸਰੇ ਦੇ ਨਾਲ।
2: ਹਾਂਜੀ ਸੋ ਬਹੁਤ ਸਾਰੇ ਲੋਕ ਪਿਆਰੇ ਆ ਤੇ ਇਹ ਤਾਂ ਤੁਹਾਡੇ ਅੰਦਰ ਹੀ ਆ, ਤੁਸੀਂ ਇੱਕ ਮਿੰਟ ਚ ਨਫ਼ਰਤ ਪੈਦਾ ਕਰ ਲਓ, ਇੱਕੇ ਮਿੰਟ ਚ ਤੁਸੀਂ ਪਿਆਰ ਪੈਦਾ ਕਰ ਲਓ।
1: ਜੀ ਬਿਲਕੁਲ ਬਿਲਕੁਲ, ਤੁਹਾਡੇ ਤੇ ਡਿਪੈਂਡ ਕਰਦਾ ਸਭ ਕੁਝ, ਤੁਹਾਡੇ ਕੋਲ ਹੈ ਜੀ। ਤੁਸੀਂ ਜਿਵੇਂ ਮੈਂ ਤਾਂ ਅੱਗੇ ਕਹਿੰਦਾ ਹਾਂ ਕਿ ਰਿਲੇਸ਼ਨ ਹੈ ਨਾ ਉਹ ਗਿਵ ਐਂਡ ਟੇਕ ਹੈ,
2: ਤੁਹਾਡੀ ਜੇਬ ਚ ਹੈ।
1: ਹਾਂ ਤੁਹਾਡੀ ਜੇਬ ਚ ਹੈ।
2: ਹਾਂਜੀ
1: ਚਲੋ ਤੁਹਾਡਾ ਗਾਣਾ ਮੈਂ ਨਾ
2: ਇੱਕ ਮੈਂ ਮਾਫੀ ਨਹੀਂ ਨਹੀਂ ਨਹੀਂ ਨਹੀਂ ਮੈਂ ਮਾਫੀ ਚਾਹੂੰਗਾ, ਮੈਂ ਉਹਨੂੰ ਐਕਸਪਲੇਨ ਕਰਨਾ ਆ ਕਿ ਉਹ ਗਾਣਾ ਹੋਰ ਲੱਗ ਗਿਆ
1: ਐਕਚੁਅਲੀ
2: ਕਹਿੰਦੇ ਹੋਣਗੇ ਵੀ ਉਹ ਕੀ ਗੱਲ ਹੋ ਗਈ। ਉਹ ਨਾ ਬਹੁਤ ਹੀ ਸੋਹਣੀ ਆਵਾਜ਼ ਹੈ,
1: ਮੈਂ ਗਾਣਾ ਕੱਢ ਲਿਆ ਹੋਇਆ, ਮੈਂ ਹੁਣੇ ਸੁਣਾਉਣਾ ਤੁਹਾਨੂੰ ਅੱਜ, ਮੈਂ ਕੱਢ ਕੇ ਰੱਖਿਆ
2: ਅੱਜ ਸੁਣਾਇਓ ਫਿਰ। ਹਾਂ ਬਹੁਤ
1: ਜਰੂਰ
2: ਬਹੁਤ ਸੋਹਣਾ ਲੱਗਦਾ, ਪ੍ਰੋਗਰਾਮ ਸੁਣਦੇ ਸਾਰਾ ਸੁਣਦੇ।
1: ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ। ਸਤਿ ਸ੍ਰੀ ਅਕਾਲ।
3: ਮਲਾਹ
1: ਬਿਮਾਰ ਹੋ ਗਿਆ ਤੇ ਜਿਹੜੇ ਸਫ਼ਰ ਵਾਲਿਆਂ ਨੇ ਕਿਹਾ ਵੀ ਆਪਣੇ ਬੱਚੇ ਨੂੰ ਭੇਜ ਦੇ।
3: ਉਹ ਕਹਿੰਦਾ ਮੈਂ ਬੱਚਾ ਨੀ ਭੇਜਣਾ, ਤੈਨੂੰ ਪਤਾ ਨੀ ਕਿੱਦਾਂ। ਉਹ ਕਹਿੰਦਾ ਨਹੀਂ ਮੈਂ ਪਿਤਾ ਜੀ ਮੈਂ ਜਾਊਂਗਾ। ਉਹ ਰਸਤੇ ਚ ਪਤਾ ਨੀ ਕਿੱਦਾਂ ਹੋਇਆ, ਕਹਿੰਦੇ ਬੜਾ ਫਿਰ
1: ਬਣੀ ਹੋਈ ਹੈ ਇਹਦੇ ਵਿੱਚ, ਹੁਣ ਪਤਾ ਨੀ ਸੱਚਾਈ ਕਿੰਨੀ ਹੈ, ਲੇਕਿਨ ਸੁਣੀ ਮੈਂ ਵੀ ਹੋਈ ਹੈ ਤੇ ਮੈਂ ਸ਼ੇਅਰ ਤਾਂ ਨੀ ਕੀਤੀ ਤੇ ਕਿਉਂਕਿ ਇਹਦੇ ਵਿੱਚ ਸੱਚਾਈ ਇੰਨੀ ਹੈ ਨੀ ਨਜ਼ਰ ਆਉਂਦੀ ਮੈਨੂੰ। ਹਾਂ ਜੱਲਾ ਮਲਾਹ ਸੀ ਇੱਕ ਹੈ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਠੀਕ ਹੈ। ਸੋ ਇੱਕ ਕਾਲ ਫੇਰ ਆਈ ਸੀ ਭਾਜੀ, ਉਹ ਜਿਹੜਾ 5565 ਉਹ ਫੇਰ ਮੇਰੀ ਢੀਂਡਸਾ ਸਾਹਿਬ ਨਾਲ ਗੱਲ ਹੋ ਰਹੀ ਸੀ ਤੁਹਾਡੀ ਕਾਲ ਵਿੱਚ, ਉਹ ਫਿਰ ਡਿਸਕਨੈਕਟ ਹੋ ਗਈ। ਤੁਸੀਂ ਉਹਨੂੰ ਕਾਲ ਕਰੋ, ਮੈਂ ਤੁਹਾਡੀ ਕਾਲ ਨਾ ਟੌਪ ਪ੍ਰਾਇਓਰਿਟੀ ਦੇ ਉੱਪਰ ਤੁਹਾਡੀ ਕਾਲ ਪਿੱਕ ਕਰੂੰਗਾ। 5565 ਤੁਹਾਡਾ ਨੰਬਰ ਸੀ, ਦੋ ਵਾਰ ਤੁਹਾਡੀ ਕਾਲ ਆ ਗਈ ਹੈ ਤੇ ਤੁਸੀਂ ਜ਼ਰੂਰ ਕਾਲ ਕਰੋ। ਸੋ ਮੇਲਿਆਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਇੱਥੇ ਮੇਲੇ ਕਮਿਊਨਿਟੀਆਂ ਦੇ ਜਿਹੜੇ ਲੱਗਦੇ ਨੇ ਨਾ, ਤੇ ਉਹਨਾਂ ਦਾ ਮੇਨ ਸਬੱਬ ਇਹੀ ਹੁੰਦਾ ਕਿ ਬਹਾਨਾ, ਚਲੋ ਤੁਸੀਂ ਕੈਨੇਡਾ ਡੇ ਦਾ ਬਣਾ ਲੈਂਦੇ ਨੇ ਜਾਂ ਕੋਈ ਤੀਆਂ ਦਾ ਬਣਾ ਲੈਂਦੇ ਨੇ ਜਾਂ ਹੋਰ ਕੋਈ ਨਾ ਕੋਈ ਸਬੱਬ ਬਣਾ ਕੇ ਨਾ, ਉਹ ਸਾਰੇ ਸਾਡੇ ਪੰਜਾਬੀ ਭੈਣ ਭਰਾ ਮੇਲੇ ਪਾਰਕਾਂ ਦੇ ਵਿੱਚ ਆਰਗੇਨਾਈਜ਼ ਕਰਦੇ ਨੇ। 5555 ਸਤਿ ਸ੍ਰੀ ਅਕਾਲ ਜੀ, ਸੋਰੀ ਤੁਹਾਡਾ ਫੋਨ ਦੋ ਵਾਰੀ ਪਿਕ ਨਹੀਂ ਹੋਇਆ ਜੀ। ਐਨ
4: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
4: ਤੁਹਾਡਾ ਪ੍ਰੋਗਰਾਮ ਜੀ ਮਜ਼ਾ ਆ ਜਾਂਦਾ ਸੁਣ ਕੇ।
1: ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ।
4: ਦੋਸਤਾਂ ਨੂੰ ਮਿਲਦਾ ਜੁਲਦਾ ਰਹਿਣਾ ਚਾਹੀਦਾ।
1: ਬਿਲਕੁਲ ਬਿਲਕੁਲ ਬਿਲਕੁਲ ਜੀ,
4: ਜ਼ਬਰਦਸਤ ਚੀਜ਼ ਆ ਜੀ, ਤੁਹਾਡਾ ਇਹਦੇ ਬਿਨਾਂ ਕੁਛ ਨਹੀਂ ਰੱਖਿਆ। ਤੇ ਇਹ ਚੀਜ਼ ਵੈਸੇ ਹੀ ਅੱਛਾ ਹੁੰਦਾ, ਪਰ ਅੱਜ ਪਰਟੀਕੁਲਰਲੀ ਤੁਹਾਡਾ ਟੌਪਿਕ ਬਹੁਤ ਵਧੀਆ।
1: ਚਲੋ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਵਧੀਆ। ਤੁਸੀਂ ਸੁਣਦੇ ਹੋ ਪ੍ਰੋਗਰਾਮ ਰੋਜ਼, ਤੇ ਫੋਨ ਵੀ ਕਰਿਆ ਕਰੋ, ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਦੋਸਤ ਮਿੱਤਰ ਫੋਨ ਕਰਕੇ ਤੇ ਗੱਲ ਕਰਦੇ ਆ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਜੀ ਜੀ ਜੀ ਜੀ ਜੀ ਜੀ ਜੀ, ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਮੇਲਿਆਂ ਦੀ ਗੱਲਬਾਤ ਕਰ ਰਹੇ ਸੀ ਕਿ ਮੇਲੇ ਬਾਰੇ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਹੁੰਦੇ ਰਹਿਣ ਜੇ ਮੇਲ ਜਹਾਨ ਅੰਦਰ ਤਾਂ ਜਿਉਂਦਿਆਂ ਜੀ ਹਜ਼ਾਰ ਮੇਲੇ, ਹੁੰਦੇ ਰਹਿਣ ਜੇ ਮੇਲ ਜਹਾਨ ਅੰਦਰ ਤਾਂ ਜਿਉਂਦਿਆਂ ਜੀ ਹਜ਼ਾਰ ਮੇਲੇ, ਮੇਲਾ ਉਸ ਨੂੰ ਆਖਦੀ ਏ ਦੁਨੀਆਂ ਜਿਹੜਾ ਵਿਛੜ ਗਿਆ ਦੇ ਯਾਰ ਮੇਲੇ, ਮਿਲ ਕੇ ਫੇਰ ਕਦੇ ਨਾ ਵਿਛੜਾਂਗੇ ਜੇਕਰ ਰੱਬ ਸੱਚਾ ਇੱਕ ਵਾਰ ਮੇਲੇ, ਜੇਕਰ ਇਸ ਜਹਾਨ ਚ ਨਾ ਮੇਲ ਹੋਇਆ ਫਿਰ ਹੋਣਗੇ ਵਿੱਚ ਦਰਬਾਰ ਮੇਲੇ। ਸੋ ਮੇਲੇ ਸੱਜਣਾ ਮਿੱਤਰਾਂ ਦੇ ਮੇਲ ਮਿਲਾਪ ਦੇ ਨਾਲ ਹੀ ਸੋਹਣੇ ਲੱਗਦੇ ਨੇ, ਮੇਲ ਮਿਲਾਪ ਦੇ ਨਾਲ ਹੀ ਮੇਲਾ, ਮੇਲਾ ਮੇਲੀਆਂ ਦਾ, ਪੈਸੇ ਧੇਲੀਆਂ ਦਾ। ਤਾਂ ਹੀ ਉਹ ਕਹਿੰਦੇ ਮੇਲੇ ਦੇ ਤਿੰਨ ਕੰਮ ਪੱਕੇ, ਧੂੜ ਧੁੱਪ ਤੇ ਧੱਕੇ। ਇਹ ਤੇ ਵੀ ਬੜੀਆਂ ਕਹਾਵਤਾਂ ਵੀ ਬਣੀਆਂ ਮੇਲੇ ਦੀਆਂ ਕਿ ਮੇਲੇ ਦੇ ਤਿੰਨ ਕੰਮ ਪੱਕੇ, ਧੂੜ ਧੁੱਪ ਤੇ ਧੱਕੇ। ਇੱਥੇ ਦੇਖੋ ਧੂੜ ਤਾਂ ਨਹੀਂ ਹੈਗੀ ਪਾਰਕਾਂ ਚ, ਪਾਰਕਾਂ ਚ ਤਾਂ ਗ੍ਰੀਨਰੀ ਬੜੀ ਹੈ। ਸੋ ਜਿਹੜੀਆਂ ਕਹਾਵਤਾਂ ਬਣੀਆਂ ਸਾਡੇ ਪੰਜਾਬ ਦੀਆਂ ਬਣੀਆਂ, ਉੱਥੇ ਮੇਲੇ ਜਦੋਂ ਵਿਸਾਖੀ ਦੇ ਜਾਂ ਹੋਰ ਕਿਸੇ ਕਿਸਮ ਦੇ ਮੇਲੇ ਲੱਗਦੇ ਆ ਤਾਂ ਉੱਥੇ ਕੱਚਾ ਥਾਂ ਹੁੰਦਾ ਧੂੜ, ਫਿਰ ਲੋਕਾਂ ਦੀ ਜਦੋਂ ਭੀੜ ਹੋ ਜਾਂਦੀ ਤੇ ਧੂੜ ਉੱਡਦੀ ਹੈ, ਤੇ ਧੁੱਪ ਵੀ ਉੱਥੇ 45, 50, 45, 46, 47 ਡਿਗਰੀ ਦੀ ਧੁੱਪ ਹੁੰਦੀ ਹੈ। ਤੇ ਧੱਕੇ ਜਿਹੜੇ ਉਹ ਤਾਂ ਬੋਨਸ ਚ ਹੁੰਦੇ ਹੀ ਹੁੰਦੇ ਆ ਮੇਲਿਆਂ ਚ, ਜਦੋਂ ਜਾਈਦਾ ਹੀ ਉੱਥੇ ਇਸ ਕਰਕੇ ਵੀ ਚਲੋ ਇੱਕ ਦੂਸਰੇ ਭੀੜ ਭੜੱਕੇ ਚ ਜਾਵਾਂਗੇ, ਧੱਕੇ ਛੱਕੇ ਵੱਜਣਗੇ ਉੱਥੇ। ਸੋ ਬੀਬੀ ਜੀ, ਤੁਸੀਂ ਗੱਲ ਇੱਕ ਵਾਰੀ ਕੰਪਲੀਟ ਕਰਿਆ ਕਰੋ ਪੂਰੀ।
3: ਹਾਂਜੀ, ਮੈਂ ਕਿਹਾ ਮੈਂ ਤਾਂ ਚੌਂਕਣ ਮੇਲੇ ਦੀ ਪੈਰ ਧੋ ਕੇ ਚਾਂਜਰਾ ਪਾਉਂਦੀ, ਮੇਲੇ ਦੀ ਆਉਂਦੀ, ਮੈਂ ਇੱਥੇ ਡਾਂਸ ਕਰਦੀ
1: ਹਾਂ। ਚਲੋ ਬਹੁਤ ਵਧੀਆ ਜੀ, ਦੇਖਾਂਗੇ ਕਿਸੇ ਦਿਨ, ਤੁਸੀਂ ਕਿਸੇ ਪਾਰਕ ਚ ਕਿਤੇ ਜਾਓ ਨਾ, ਕਲੱਬ ਚ ਕਿਤੇ ਤੁਹਾਡਾ ਹੋਏ ਤੇ ਤੁਸੀਂ ਮੈਨੂੰ ਇਨਵਾਈਟ ਕਰਿਓ, ਜਰੂਰ ਦੇਖਾਂਗੇ ਤੁਹਾਨੂੰ। ਤੁਸੀਂ ਜਦੋਂ ਤੁਹਾਡਾ ਕਿਤੇ ਫੰਕਸ਼ਨ ਹੋਏਗਾ ਤੁਸੀਂ ਮੈਨੂੰ ਦੱਸੋ, ਮੈਂ ਆਊਂਗਾ ਉੱਥੇ, ਜਰੂਰ ਆਊਂਗਾ। ਕੋਈ ਗੱਲ ਨੀ, ਜੇ ਤੁਸੀਂ ਮਿਲਾਓਗੇ ਤੇ ਮੈਂ ਗੁੱਸਾ ਕਾਹਦੇ ਵਾਸਤੇ ਕਰਨਾ, ਪਹਿਲਾਂ ਮੈਨੂੰ ਇਹ ਦੱਸੋ। ਕੋਈ ਗੱਲ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਏ 647-367-5353, 647-367-5353 ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ

ਮਿਲ ਪਾਰਕਵੇ ਫੋਨ ਨੰਬਰ, ਮਿਸੀ ਸਾਗਾ ਦਾ ਫੋਨ ਨੰਬਰ 905-542-1333, ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਕੋਈ ਘਰ ਦੇ ਵਿੱਚ ਤੁਸੀਂ ਫੰਕਸ਼ਨ ਕਰਨਾ ਹੋਵੇ, ਲਾਈਵ ਕੇਟਰਿੰਗ ਕਰਵਾਉਣੀ ਹੋਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਫੰਕਸ਼ਨ ਕਰਨਾ ਹੋਵੇ, ਹਾਲ ਬੁੱਕ ਕਰਵਾਉਣਾ ਹੋਵੇ 100 ਤੋਂ 125 ਬੰਦਿਆਂ ਦੇ ਲਈ, ਲਾਈਟ ਐਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਔਰ 100 ਤੋਂ 125 ਗੱਡੀਆਂ ਦੀ ਪਾਰਕਿੰਗ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਤੁਸੀਂ ਟਿਫਨ ਲਗਵਾਉਣਾ ਹੋਵੇ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਕਿੰਨੀ ਪੇਮੈਂਟ ਹੋਏਗੀ, ਕੀ ਉਹਦਾ ਮੈਨਿਊ ਹੋਏਗਾ, ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਟਰੀਟ ਫੂਡ ਖਾਣਾ ਹੋਵੇ

0: 1342-1333। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ 5713।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕਹਿਣਾ ਚਾਹੁੰਦੀ, ਹਾਂਜੀ ਤੁਸੀਂ ਇਹ ਗੱਲ ਕਰ ਰਹੇ ਸੀ ਮੇਲਿਆਂ ਦੇ ਮਿਲਾਪ ਦੀ,
0: ਤੇ
1: ਮੈਂ ਕਹਿਣਾ ਚਾਹੁੰਦੀ ਹਾਂ ਸਾਡੀ ਕਮਿਊਨਿਟੀ ਚ ਸਭ ਤੋਂ ਬਹੁਤ ਅੱਛੀ ਗੱਲ ਹੈ, ਅਸੀਂ ਬਹੁਤ ਮਿਲਣਸਾਰ ਆ
0: ਜੀ।
1: ਰੀਸੈਂਟਲੀ ਮੈਂ ਥੋੜੇ ਐਕਸਪੀਰੀਅੰਸ ਤੋਂ ਗਈ ਤੇ ਮੈਂ ਦੇਖਿਆ ਕਿ ਹਸਪੀਟਲ ਚ ਅਗਰ ਆਪਣਾ ਸਾਡੇ ਕੋਈ ਵੀ ਹੁੰਦਾ ਅਸੀਂ ਜਰੂਰ ਜਾਂਦੇ ਹਾਂ ਮਿਲਣ, ਦੇਖਣ ਜਾਂਦੇ ਹਾਂ
0: ਜੀ ਜੀ ਜੀ।
1: ਤੇ ਦੂਸਰੇ ਕਮਿਊਨਿਟੀ ਦੇ ਆਪਣੇ ਕੈਨੇਡੀਅਨ ਜਿਹੜੇ ਇੱਥੇ ਦੇ ਐਕਚੁਅਲੀ ਜਿਹੜੇ ਜਿਹਨੂੰ ਅਸੀਂ ਗੋਰੇ ਕਹਿ ਦਿੰਦੇ, ਉਹਨਾਂ ਦਾ ਕੋਈ ਨੀ ਆਉਂਦਾ ਮਿਲਣ, ਜਿਹੜੇ ਸਾਰਾ ਦਿਨ ਉੱਥੇ ਹੁੰਦੇ ਆ। ਤੇ ਮੈਂ ਕੁਝ ਰੀਸੈਂਟਲੀ ਮੇਰੇ ਫੈਮਿਲੀ ਚ ਕੋਈ ਏਦਾਂ ਹੀ ਮੇਰੇ ਹਸਬੈਂਡ ਸਿੱਖ ਸੀ ਤੇ ਮੈਨੂੰ ਇੰਨਾ ਅੱਛਾ ਲੱਗਾ ਕਿ ਸਾਡੇ ਸਾਰੇ ਮਿਲਣ ਆਏ, ਬੰਦੇ ਦਾ ਹੌਸਲਾ ਇੰਨਾ ਜ਼ਿਆਦਾ ਵੱਧ ਜਾਂਦਾ ਔਰ ਇਮੋਸ਼ਨਲੀ ਸੋਚਦਾ ਹੈ ਕਿ ਮੈਨੀ ਪੀਪਲ ਦੇ ਕੇਅਰ ਫੋਰ ਮੀ। ਤੇ ਮੈਂ ਬਹੁਤ ਹੀ ਇਸ ਗੱਲ ਨੂੰ ਮਾਣ ਕਰਦੀ ਹਾਂ ਕਿ ਅਸੀਂ ਲੋਕ ਬਹੁਤ ਮਿਲਣਸਾਰ ਹਾਂ ਔਰ ਸਾਡੇ ਜਨਰੇਸ਼ਨ ਤੋਂ ਚੱਲਿਆ ਆ ਰਿਹਾ,
0: ਤੇ
1: ਮੈਂ ਸੇਮ ਚੀਜ਼ ਆਪਣੇ ਬੱਚਿਆਂ ਨੂੰ ਵੀ ਦੇਣਾ ਚਾਹੁੰਦੀ ਹਾਂ।
0: ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ। ਹਾਂ ਚਲ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਤੁਸੀਂ ਬੜੀ ਵਧੀਆ ਫੀਡਬੈਕ ਦਿੱਤੀ ਹੈ ਜੀ, ਬਹੁਤ ਥੈਂਕ ਯੂ ਥੈਂਕ ਯੂ। ਸੋ ਦੋਸਤੋ ਬਹੁਤ ਵਧੀਆ ਗੱਲਬਾਤ ਭੈਣ ਜੀ ਨੇ ਕੀਤੀ ਕਿ ਜਿਹੜਾ ਮਿਲਣ ਵਰਤਨ, ਜਿਹੜਾ ਮਿਲਣ ਗੁਲਣ ਦਾ ਜਿਹੜਾ ਸਬੱਬ ਹੈ ਨਾ, ਇਹ ਸਾਡਾ ਇੱਕ ਸੰਸਕਾਰ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 6999।
2: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਜੀ, ਮੈਨੂੰ ਨੰਬਰ ਚਾਹੀਦਾ ਸੀ ਤੁਸੀਂ ਪਿੱਛੇ ਚਾਰਪਾਈ ਦੇ ਬਾਰੇ ਚ, ਮੰਜੇ ਦੇ ਬਾਰੇ ਚ ਕੋਈ ਐਡ ਐਡ ਦਿੱਤੀ ਸੀ, ਉਹਦਾ ਨੰਬਰ ਚਾਹੀਦਾ।
0: 905-230-4800 ਨੰਬਰ ਹੈ ਜੀ,
2: 205-230-4800।
0: ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਫੋਲਡਿੰਗ ਬੈੱਡ ਚਾਹੀਦਾ ਹੋਏ, ਵਾਣ ਵਾਲਾ ਮੰਜਾ ਚਾਹੀਦਾ ਹੋਏ, ਨਿਵਾਰ ਵਾਲਾ ਮੰਜਾ ਚਾਹੀਦਾ ਹੋਏ, ਲੱਕੜ ਦੇ ਪਾਵਿਆਂ ਵਾਲਾ ਚਾਹੀਦਾ ਹੋਏ, ਲੋਹੇ ਦੇ ਪਾਵਿਆਂ ਵਾਲਾ ਚਾਹੀਦਾ ਹੋਏ, ਫੋਲਡਿੰਗ ਪਾਵਿਆਂ ਵਾਲਾ ਚਾਹੀਦਾ ਹੋਏ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਬੈੱਡ ਚਾਹੀਦਾ ਹੋਏ ਤੁਸੀਂ ਲੈ ਸਕਦੇ ਹੋ। ਇੱਥੇ ਇਹਨਾਂ ਨੇ ਰਿਆਇਤੀ ਦਰਾਂ ਦੇ ਉੱਪਰ ਲਗਾਏ ਹੋਏ ਨੇ ਅੱਜ ਕੱਲ੍ਹ।
2: 230-4800
0: ਮੇਰਾ ਖਿਆਲ ਨਹੀਂ ਹੈ, ਹੋ ਸਕਦਾ ਦੌਣ ਵਾਲਾ ਵੀ ਹੋਵੇ, ਪਰ ਮੇਰਾ ਖਿਆਲ ਹੈ ਕਿ ਕੋਈ ਗੱਲ
2: ਨਹੀਂ।
0: ਸੋ ਗੱਲਬਾਤ ਕੀਤੀ ਸੀ ਭੈਣ ਜੀ ਨੇ, ਸਾਡੀ ਗੱਲਬਾਤ ਚੱਲ ਰਹੀ ਸੀ ਕਿ ਸਾਡੇ ਜਿਹੜੇ ਸੰਸਕਾਰ ਹਨ, ਸਾਡੇ ਜਿਹੜੀ ਟ੍ਰੈਡੀਸ਼ਨ ਹੈ, ਸਾਡੀ ਪਰੰਪਰਾ ਜਿਹੜੀ ਪੰਜਾਬ ਦੀ, ਖਾਸ ਤੌਰ ਤੇ ਮੇਲ ਮਿਲਾਪ ਦੀ, ਕਿ ਸਾਡਾ ਸਾਰੇ ਪਰਿਵਾਰ ਦੇਖੋ ਅਸੀਂ ਇਕੱਠੇ ਰਹਿਣਾ। ਜਿੱਦਾਂ ਉਹਨਾਂ ਨੇ ਗੱਲਬਾਤ ਕੀਤੀ ਕਿ ਇੱਥੇ ਜਿੱਥੇ ਕੈਨੇਡਾ ਦੇ ਵਿੱਚ, ਜਿੱਥੇ ਗੋਰਿਆਂ ਦੇ ਵਿੱਚ ਦੇਖੋ, ਇੱਥੇ ਫਿਰ ਫੈਮਿਲੀ ਦਾ ਕਨਸੈਪਟ ਵੀ ਤਾਂ ਉਦਾਂ ਦਾ ਹੀ ਹੈ ਨਾ। ਜਦੋਂ ਬੱਚੇ 18-19 ਸਾਲ ਦੇ ਹੋ ਜਾਂਦੇ, ਉਸ ਤੋਂ ਬਾਅਦ ਬੱਚੇ ਆਪਣੀ ਆਪਣੀ ਆਪ ਸ਼ਾਦੀਆਂ ਕਰਾ ਕੇ ਉਹਨਾਂ ਨੇ ਵੱਖਰੇ ਘਰਾਂ ਦੇ ਵਿੱਚ ਰਹਿਣਾ। ਸਾਡੇ ਦੇਖੋ ਦਾਦਾ ਪੋਤਾ ਨਾਲ, ਪਿਓ ਪੁੱਤ ਇਕੱਠੇ, ਬੱਚੇ ਇਕੱਠੇ, ਸਾਰੇ ਘਰਾਂ ਦੇ ਵਿੱਚ ਰਹਿੰਦੇ ਆ। ਸੋ ਜਦੋਂ ਘਰ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ, ਹਸਪੀਟਲ ਹੋਵੇ, ਤੇ ਸਾਰਾ ਪਰਿਵਾਰ ਉਹਦੀ ਕੇਅਰ ਆਫ ਕਰਨ ਵਾਸਤੇ, ਉਹਨੂੰ ਲੁੱਕ ਆਫਟਰ ਕਰਨ ਵਾਸਤੇ ਹੁੰਦਾ, ਉਹ ਪਰਿਵਾਰ ਤੇ ਹੁੰਦਾ ਹੀ ਹੁੰਦਾ। ਉਸ ਤੋਂ ਇਲਾਵਾ ਸਾਡੇ ਸੱਜਣ ਮਿੱਤਰ, ਦੋਸਤ, ਭੈਣ ਭਰਾ ਵੀ ਸਾਰੇ ਵਾਰੀ ਵਾਰੀ ਉੱਥੇ ਜਾ ਕੇ ਪਤਾ ਜ਼ਰੂਰ ਕਰਦੇ ਹਨ। ਇਹ ਸਾਡੇ ਸੰਸਕਾਰ ਨੇ, ਇਹ ਸਾਡੀ ਜਿਹੜੀ ਟ੍ਰੈਡੀਸ਼ਨ, ਸਾਡੀ ਪਰੰਪਰਾ ਜਿਹੜੇ ਪੰਜਾਬੀਆਂ ਦੀ ਹੈ ਨਾ, ਉਹੀ ਹੈ ਕਿ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਹਾਂ। ਸੋ ਗੱਲਬਾਤ ਤੁਸੀਂ ਕੋਈ ਹੋਰ ਕਰਨੀ ਹੋਏ ਤਾਂ ਕਰ ਸਕਦੇ ਹੋ, 647-367-5553। ਤੇ ਚੀਮਾ ਸਾਡੇ ਢੀਂਡਸਾ ਸਾਹਿਬ ਨੇ ਕੱਲ ਇੱਕ ਗਾਣਾ ਸਾਨੂੰ ਕਿਹਾ ਸੀ, ਉਹ ਗਾਣਾ ਕੱਲ ਉਹ ਕਹਿੰਦੇ ਪ੍ਰੋਪਰ ਨਹੀਂ ਨਿਕਲਿਆ, ਤੇ ਅੱਜ ਉਸ ਗਾਣੇ ਨੂੰ ਮੈਂ ਕੱਢਿਆ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦਾ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ।

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸਾਡੇ ਸਟੂਡੀਓ ਦਾ ਨੰਬਰ ਹੈ 647-347-5353-6473-6475-3535। ਰੇਡੀਓ ਪ੍ਰੋਗਰਾਮ ਦੇ ਸਾਡੇ ਮੇਨ ਸਪੋਂਸਰਡ ਇਸ ਵੇਲੇ ਅਮਾਇਰਾ ਅਕੈਡਮੀ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ। ਕੋਈ ਟ੍ਰੀਟਮੈਂਟ ਹੇਅਰਸ ਦਾ ਲੈਣਾ ਹੋਵੇ, ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਤੋਂ ਲੈ ਸਕਦੇ ਹੋ। ਫੋਨ ਨੰਬਰ 905-399-8010-9053-996-110। ਅਮਾਇਰਾ ਅਕੈਡਮੀ, ਹੇਅਰ ਐਂਡ ਅਸਥੈਟਿਕਸ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਸੂਝਵਾਨ ਰੀਅਲ ਅਸਟੇਟ ਦੇ ਮਾਹਰ ਇੰਦਰ ਅਰੋੜਾ ਔਰ ਰਮਨ ਕਥੂਰੀਆ ਜੀ, ਫੋਨ ਨੰਬਰ 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬੜੀ ਡਿਟੇਲ ਦੇ ਵਿੱਚ ਤੁਹਾਨੂੰ ਹਰ ਚੀਜ਼ ਜਿਹੜੀ ਸਮਝਾਉਣਗੇ। ਫੋਨ ਨੰਬਰ 416-525-7400, 416-525-7400। ਇੱਕ ਹੋਰ ਕਿਸੇ ਦੋਸਤ

0: 440 ਬੇਸਮੈਂਟ 2 ਰੂਮਸ ਦੀ ਜੇ ਕਿਸੇ ਨੂੰ ਕਿਰਾਏ ਤੇ ਚਾਹੀਦੀ ਹੋਏ ਤਾਂ ਤੁਹਾਨੂੰ ਮਿਲ ਸਕਦੀ ਹੈ। ਜੋ ਇਹਦੀਆਂ ਕੋਈ ਕੰਡੀਸ਼ਨਸ ਹੋਣਗੀਆਂ, ਜੋ ਇਹਦਾ ਕਿਰਾਇਆ ਹੋਏਗਾ, ਇਸ ਦੇ ਬਾਰੇ ਜਾਣਕਾਰੀ ਦੇ ਲਈ 437-688-84-40 ਤੇ ਤੁਸੀਂ ਫੋਨ ਸੈਸ ਸੰਪਰਕ ਕਰ ਸਕਦੇ ਹੋ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਮੇਲਿਆਂ ਦੇ ਬਾਰੇ। ਮੇਲੇ ਦੇ ਬਾਰੇ ਇੱਕ ਬੜਾ ਹੋਰ ਖੂਬਸੂਰਤ ਸ਼ੇਅਰ ਇੱਕ ਸਾਡੇ ਸਿੰਗਰ ਨੇ ਬਹੁਤ ਖੂਬਸੂਰਤ ਲਿਖਿਆ। ਉਹ ਕਹਿੰਦੇ ਕਿ ਮੇਲਾ ਮੇਲਾ ਕਰੇ ਹਾਨਣੀ ਮੇਲਾ ਬੜਾ ਝਮੇਲਾ, ਮੇਲਾ ਮੇਲਾ ਕਰੇ ਹਾਨਣੇ ਮੇਲਾ ਬੜਾ ਝਮੇਲਾ, ਕੰਮ ਵਾਲੇ ਕੋਲ ਫੁਰਸਤ ਹੈਣੀ ਮੌਜ ਅਡਾਵੇ ਵੇਲਾ, ਦੁੱਧ ਮਲਾਈਆਂ ਖਾ ਗਏ ਬਾਬੇ ਤੇ ਖਾਲੀ ਪਿਆ ਤਬੇਲਾ, ਸਰੋਂ ਨੂੰ ਖਾ ਗਿਆ ਗੁੱਲੀ ਡੰਡਾ ਤੇ ਨਰਮਾ ਖਾ ਗਿਆ ਤੇਲਾ, ਪਹਿਲਾਂ ਤਾਂ ਪਰਹੇਜ ਨੀ ਕੀਤਾ ਖਾਂਦੇ ਰਹੇ ਗਜਰੇਲਾ, ਤੇ ਮਿੱਠਾ ਖਾ ਖਾ ਸ਼ੂਗਰ ਹੋ ਗਈ ਖਾਣਾ ਪਿਆ ਕਰੇਲਾ, 100 ਬਾਂਦਰ ਜੇ ਹੋਣ ਲੜਾਉਣੇ ਇੱਕ ਵਿਖਾ ਦਿਓ ਕੇਲਾ ਤੇ ਮੌਜਾਂ ਲੁੱਟ ਮਿੱਤਰਾ, ਚਲੋ ਚਲੀ ਦਾ ਮੇਲਾ ਮੌਜਾਂ ਲੁੱਟ ਮਿੱਤਰਾ। ਸੋ ਮੇਲਿਆਂ ਦੇ ਬਾਰੇ ਬਹੁਤ ਖੂਬਸੂਰਤ ਗਾਣੇ ਵੀ ਨੇ, ਮੇਲਿਆਂ ਦੇ ਬਾਰੇ ਬਹੁਤ ਸ਼ੇਰੋ ਸ਼ਾਇਰੀ ਵੀ ਬੜੇ ਖੂਬਸੂਰਤ ਹੋ ਸਕਦੀ ਹੈ। ਸੋ ਲੇਕਿਨ ਸਾਡੀ ਜਿਹੜੀ ਅੱਜ ਗੱਲਬਾਤ ਚੱਲ ਰਹੀ ਸੀ ਉਹ ਪਰਟੀਕੁਲਰ ਮੇਲਿਆਂ ਦੇ ਬਾਰੇ ਨਹੀਂ ਸੀ। ਸਾਡੀ ਗੱਲਬਾਤ ਹੈ ਸੀ ਕਿ ਜਿਹੜਾ ਸਮਾਜ ਦੇ ਵਿੱਚ ਰਹਿੰਦੇ ਹਾਂ ਅਸੀਂ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੇ ਨਾਲ ਮੇਲ ਮਿਲਾਪ ਦੇ ਜਿਹੜੇ ਸੰਬੰਧ ਕਾਇਮ ਕਰਦੇ ਨਾ, ਕਿਉਂਕਿ ਮੇਲੇ ਜਿਹੜੇ ਹਨ ਉਹ ਵੀ ਇਸ ਤਰ੍ਹਾਂ ਦਾ ਇੱਕ ਸਬੱਬ ਹੀ ਹਨ ਕਿ ਮੇਲਿਆਂ ਦੇ ਉੱਪਰ ਵੀ ਲੋਕ ਭੈਣ ਭਰਾ ਕਈ ਵਿਛੜੇ ਮਿਲਦੇ ਹਨ, ਕਈ ਸੱਜਣ ਦੋਸਤ ਮਿੱਤਰ ਭੈਣ ਭਰਾ ਆਪਸ ਦੇ ਵਿੱਚ ਮਿਲ ਕੇ ਉੱਥੇ ਖੇਡਾਂ ਖੇਡੀਆਂ, ਕਬੱਡੀਆਂ ਕਬੁੱਡੀਆਂ ਵੀ ਹੁੰਦੀਆਂ ਨੇ ਮੇਲਿਆਂ ਦੇ ਵਿੱਚ, ਉੱਥੇ ਵੀ ਪਾਰਟੀਸਪੇਟ ਕਰਦੇ ਨੇ, ਖਾਣ ਪੀਣ ਦਾ ਵੀ ਖੂਬ ਇੰਤਜ਼ਾਮ ਹੁੰਦਾ ਮੇਲਿਆਂ ਦੇ ਵਿੱਚ। ਸੋ ਤੁਸੀਂ ਵੀ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਏ ਕਰ ਸਕਦੇ ਹੋ, 647-367-5353। ਡਾਕਟਰ ਜਸਬੀਰ ਚੌਹਾਨ ਦਾ ਮੈਂ ਤੁਹਾਨੂੰ ਨੰਬਰ ਦੇ ਦਿੰਦਾ, 647-993-1484, 647-993-1484। ਡਾਕਟਰ ਜਸਬੀਰ ਚੌਹਾਨ ਹੋਮਿਓਪੈਥੀ ਦੇ ਵਿੱਚ 35-40 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ, ਤਜਰਬਾ, ਤੇ ਬਹੁਤ ਇਹਨਾਂ ਦੇ ਹੱਥ ਦੇ ਵਿੱਚ ਸ਼ਫਾ ਹੈ। ਤੁਹਾਨੂੰ ਘਰ ਦੇ ਵਿੱਚ ਕੋਈ ਛੋਟੀ ਮੋਟੀ ਪ੍ਰੋਬਲਮ ਹੋਵੇ, ਸਮੱਸਿਆ ਹੋਵੇ, ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਮੈਂ ਇਹਨਾਂ ਦੀਆਂ ਸੇਵਾਵਾਂ ਇੱਕ ਵਾਰ ਲੈ ਚੁੱਕਾ ਔਰ ਮੈਂ ਤਾਂ ਕਹਿੰਦਾ ਹੁੰਦਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ। ਮੈਨੂੰ ਤਾਂ ਫਾਇਦਾ ਇਮੀਡੀਏਟਲੀ ਹੋਇਆ ਸੀ ਕਿ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਇੱਕ ਧਰਨ ਦੇ ਬਹੁਤ ਐਕਸਪਰਟ ਨੇ, ਜਿਹੜੀ ਉਹ ਨੇਵਲ ਡਿਸਪਲੇਸਮੈਂਟ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ, ਜਿਹਨੂੰ ਧਰਨ ਪੈ ਜਾਣੀ, ਬੜਾ ਐਕਸਪਰਟ ਨੇ ਉਹਦੇ ਵਿੱਚ, ਬੜਾ ਇਹਨਾਂ ਨੂੰ ਤਜਰਬਾ ਉਸ ਚੀਜ਼ ਦਾ, ਅਤੇ ਇਮੀਡੀਏਟਲੀ ਜਿਹੜਾ ਰਿਲੀਫ ਉਸ ਚੀਜ਼ ਤੋਂ ਮਿਲਦੀ, ਉਹਦੀ ਐਡਜਸਟਮੈਂਟ ਹੁੰਦੀ ਹੈ ਉਸ ਨੂੰ ਕਰਨ ਦੇ ਵਿੱਚ। ਸੋ ਸਤਿ ਸ਼੍ਰੀ ਅਕਾਲ ਜੀ, ਚਰਨਦੀਪ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਨਾ ਫੋਨ ਕਰਿਆ ਕਰੋ ਅੱਜ, ਤੁਸੀਂ ਮੈਂ ਅਜੇ ਫੋਨ ਪ੍ਰੋਗਰਾਮ ਸਟਾਰਟ ਨਹੀਂ ਕੀਤਾ ਤੁਹਾਡਾ, ਉਦੋਂ ਹੀ ਕਾਲ ਆ ਰਹੀ ਸੀ, ਪ੍ਰੋਗਰਾਮ ਇੱਕ ਵਾਰ ਚੱਲ ਰਹਿਣ ਦਿਆ ਕਰੋ ਥੋੜਾ ਜਿਹਾ, ਫਿਰ ਕਾਲ ਕਰਿਆ ਕਰੋ।
1: ਹਾਂਜੀ ਜੀ, ਪ੍ਰੋਗਰਾਮ ਚੰਗਾ ਲੱਗਦਾ।
0: ਸ਼ੁਕਰੀਆ, ਮਿਹਰਬਾਨੀ, ਚੰਗਾ ਲੱਗਦਾ ਤੇ ਬਹੁਤ ਵਧੀਆ ਗੱਲ।
1: ਨਵਾਂ ਪ੍ਰੋਗਰਾਮ
0: 11 ਵਜੇ ਭਾਈ, ਮੈਨੂੰ ਨਹੀਂ ਜਾਣਕਾਰੀ, ਉਹ ਰੇਡੀਓ ਜਿਨ੍ਹਾਂ ਦਾ ਹੈਗਾ ਨਾ ਸਤਿੰਦਰਪਾਲ ਸਿੱਧੂ ਹੋਰੀ, ਤੁਸੀਂ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪਤਾ ਹੋਏਗਾ ਸਾਰਾ ਡਿਟੇਲ, ਸਾਰਾ ਟਾਈਮ ਟੇਬਲ ਤੁਹਾਨੂੰ ਦੱਸ ਦੇਣਗੇ।
1: ਸ਼ੁਕਰੀਆ।
0: ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰ ਸਕਦੇ ਹੋ, 647-367-5353। ਸਾਡੀ ਗੱਲਬਾਤ ਚੱਲ ਰਹੀ ਸੀ ਅੱਜ ਕਿ ਮੇਲ ਮਿਲਾਪ ਸੱਜਣਾ ਮਿੱਤਰਾਂ ਦਾ, ਦੋਸਤ ਭੈਣਾਂ ਦਾ ਜਿਹੜਾ ਹੋਣਾ ਚਾਹੀਦਾ। ਬਾਕੀ ਜਿਹੜਾ ਵੀ ਕੰਮ ਕੋਈ ਸ਼ੁਰੂ ਕਰਦੇ ਹੋ ਨਾ, ਤਾਂ ਉਸ ਕੰਮ ਨੂੰ ਅੱਧ ਵਿਚਕਾਰ ਨਾ ਛੱਡਿਆ ਕਰੋ, ਸਿਰੇ ਲਾਇਆ ਕਰੋ। ਕਈ ਵਾਰੀ ਹੁੰਦਾ ਹੈ ਕਿ ਸਿਰੇ ਤੱਕ ਪਹੁੰਚਣ ਤੋਂ ਪਹਿਲਾਂ ਤੁਹਾਡਾ ਉਹ ਕੰਮ ਮੁਕੰਮਲ ਹੋਣਾ ਹੁੰਦਾ, ਲੇਕਿਨ ਤੁਸੀਂ ਉਸ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਸ ਕੰਮ ਨੂੰ ਛੱਡ ਕੇ ਨਾ ਉਸ ਨੂੰ ਛੱਡ ਦਿੰਦੇ ਹੋ ਅੱਧ ਵਿਚਕਾਰ ਹੀ। ਸੋ ਜਦੋਂ ਵੀ ਕਿਸੇ ਚੀਜ਼ ਨੂੰ ਸ਼ੁਰੂ ਕਰਦੇ ਹੋ ਨਾ, ਪਹਿਲੀ ਗੱਲ ਤਾਂ ਹੈ ਕਿ ਪੋਜ਼ਿਟਿਵ ਐਟੀਚਿਊਡ ਹੋਣਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਆ ਕਿ ਕੰਮ ਕਰਨ ਨਾਲ ਖੁਸ਼ੀ ਨਹੀਂ ਮਿਲਦੀ, ਜਦੋਂ ਤੁਸੀਂ ਖੁਸ਼ੀ ਨਾਲ ਜਿਹੜਾ ਕੋਈ ਕੰਮ ਕਰੋ ਨਾ, ਉਹ ਕੰਮ ਤੁਹਾਡਾ ਜ਼ਰੂਰ ਸਿਰੇ ਚੜ੍ਹ ਜਾਂਦਾ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ, ਅਸੀਂ ਕੰਮ ਕਰਦੇ ਹਾਂ ਖੁਸ਼ੀ ਪ੍ਰਾਪਤ ਕਰਨ ਵਾਸਤੇ, ਪਰ ਸਿਰਫ ਤੇ ਸਿਰਫ ਕੰਮ ਕਰਨਾ ਔਰ ਖੁਸ਼ੀ ਪ੍ਰਾਪਤ ਕਰਨੀ ਇਹ ਨਹੀਂ ਹੋ ਸਕਦਾ। ਹਾਂ, ਕੰਮ ਕਰੋਗੇ ਨਾ ਖੁਸ਼ ਹੋ ਕੇ, ਕੋਈ ਅੱਛੇ ਮਨ ਦੇ ਨਾਲ, ਪੋਜ਼ਿਟਿਵ ਸੋਚ ਦੇ ਨਾਲ, ਬੜੀ ਵਧੀਆ ਇਮਾਨਦਾਰੀ ਦੇ ਨਾਲ, ਹਾਰਡ ਵਰਕ ਕਰਕੇ, ਤਾਂ ਤੁਹਾਡਾ ਉਹ ਕੰਮ ਜ਼ਰੂਰ ਸਿਰੇ ਚੜੂਗਾ। ਫਿਰ ਕੰਮ ਤੁਹਾਡੇ ਦੇ ਵਿੱਚ ਕੋਈ ਰੁਕਾਵਟ ਨਹੀਂ ਪੈ ਸਕਦੀ। ਬਸ ਤੁਹਾਡੀ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ, ਤੁਹਾਡੀ ਮਿਹਨਤ ਦੇ ਵਿੱਚ ਲਗਨ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਸੋ ਸਾਡੇ ਹੁਣ ਪ੍ਰੋਗਰਾਮ ਦਾ ਜਿਹੜਾ ਹੈ ਜੀ, ਲਾਸਟ 5-4 ਮਿੰਟ ਰਹਿ ਗਏ ਨੇ, ਤੇ ਕੱਲ ਆਪਾਂ ਫਿਰ ਮਿਲਾਂਗੇ। ਵੀਰਵਾਰ ਦਾ ਦਿਨ ਹੋ ਜਾਏਗਾ, ਵੀਰਵਾਰ ਨੂੰ ਮਿੰਨੀ ਫਰਾਈਡੇ ਵੀ ਕਹਿੰਦੇ ਆ। ਕੱਲ ਗੱਲਾਂ ਬਾਤਾਂ ਫਿਰ ਆਪਾਂ ਇਸ ਤਰ੍ਹਾਂ ਦੀਆਂ ਕੋਈ ਛੋਟੀਆਂ ਮੋਟੀਆਂ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕੁਝ ਮੈਂ ਆਪਣੇ ਵੱਲੋਂ ਗੱਲਾਂ ਬਾਤਾਂ ਸ਼ੇਅਰ ਕਰੂੰਗਾ, ਕੁਝ ਆਪਣੇ ਸਪੌਂਸਰਸ ਦੇ ਜਿਹੜੇ ਮੈਸੇਜ ਤੁਹਾਡੇ ਤੱਕ ਆਪਾਂ ਪਹੁੰਚਾਵਾਂਗੇ, ਕੁਝ ਦੋਸਤਾਂ ਮਿੱਤਰਾਂ ਦੀਆਂ ਜਿਹੜੀਆਂ ਕਾਲਾਂ ਆਉਣਗੀਆਂ ਤੇ ਕਾਲਾਂ ਦੇ ਨਾਲ ਤਾਂ ਮੈਨੂੰ ਮਜ਼ਾ ਆ ਜਾਂਦਾ ਗੱਲਾਂ ਬਾਤਾਂ ਕਰਨ ਦਾ, ਕਿਉਂਕਿ ਗੱਲਾਂ ਬਾਤਾਂ ਦੇ ਵਿੱਚੋਂ ਹੀ ਬਹੁਤ ਅੱਛੀਆਂ ਗੱਲਾਂ ਬਾਤਾਂ ਜਿਹੜੀਆਂ ਨਿਕਲਦੀਆਂ ਨੇ ਉਹ ਵਧੀਆ ਪੋਜ਼ਿਟਿਵ ਸਾਰਥਕ ਹੁੰਦੀਆਂ ਨੇ, ਜਿਨ੍ਹਾਂ ਤੋਂ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਕੋਈ ਨਾ ਕੋਈ ਜਿਹੜੀ ਸੇਧ ਮਿਲਦੀ ਹੈ। ਸੋ ਕੱਲ ਫਿਰ ਮਿਲਦੇ ਆ, ਹੁਣ ਅੱਜ ਦੇ ਪ੍ਰੋਗਰਾਮ ਦੀ ਦਿਓ ਇਜਾਜ਼ਤ। ਕੱਲ ਸਭ ਕੁਝ ਠੀਕ ਠਾਕ ਰਿਹਾ ਤਾਂ ਫਿਰ ਮਿਲਾਂਗੇ ਇਸੇ ਟਾਈਮ 10 ਤੋਂ 11। ਸਾਡਾ ਤੁਹਾਡਾ ਸਾਥ ਹੁੰਦਾ ਹੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ 11 ਵਜੇ ਤੱਕ ਹੈ। ਹੁਣ ਦਿਓ ਜੀ ਇਜਾਜ਼ਤ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
2: SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313।

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵੀ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਵੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਾਰੇ, ਠੀਕ ਠਾਕ ਹੋ, ਬੱਲੇ ਬੱਲੇ ਇੰਜੋਏ ਕਰ ਰਹੇ ਹੋ, ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਖੂਬਸੂਰਤ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ ਤੇ ਪਰਫੈਕਟ ਸਮਰ ਵੈਦਰ ਅੱਜ ਸਾਰੇ ਇੰਜੋਏ ਕਰ ਰਹੇ ਹਾਂ। ਅੱਜ ਤਾਂ ਕਹਿ ਸਕਦੇ ਹਾਂ ਕਿ ਬਾਹਰ ਬੰਦੇ ਨੂੰ ਖੜਨ ਸਾਰ ਹੀ ਐਨ ਮਿੰਟਾਂ ਸਕਿੰਟਾਂ ਚ ਗਰਮੀ ਆ ਜਾਂਦੀ ਆ। ਸੋ ਗਰਮੀ ਹੋ ਚੁੱਕੀ ਹੈ ਤੇ ਇੰਜੋਏ ਕਰੋ, ਬਾਹਰ ਨਿਕਲੋ, ਪੈਟੀ ਉੱਤੇ ਬਹਿ ਕੇ ਆਪਣੀ ਫੇਵਰੇਟ ਬੀਅਰ ਪੀਓ, ਨਹੀਂ ਪੀਂਦੇ ਤਾਂ ਲੈਮਨੇਡ ਆਰਡਰ ਕਰ ਲਓ। ਬਟ ਪੈਟੀ ਦਾ ਵੀ ਵੱਖਰਾ ਹੀ ਨਜ਼ਾਰਾ ਯਾਰ, ਬਾਹਰ ਬੰਦਾ ਬੈਠਾ ਹੋਵੇ, ਸਨ ਗਲਾਸਿਸ ਲਾਈਆਂ ਹੋਣ, ਪਹਿਲਾਂ ਐਪੇਟਾਈਜ਼ਰ ਆਰਡਰ ਕਰੋ, ਦੋ ਚਾਰ ਡਰਿੰਕਸ ਆਰਡਰ ਕਰ ਲਓ, ਫਿਰ ਬੰਦਾ ਡਿਨਰ ਆਰਡਰ ਕਰਦਾ, ਗੱਲਾਂ ਬਾਤਾਂ ਮਾਰਦਾ ਯਾਰਾਂ ਦੋਸਤਾਂ ਨਾਲ। ਬੱਲੇ ਬੱਲੇ ਬੱਲੇ, ਆਪਾਂ ਤਾਂ ਵੀ ਹੁਣ ਸ਼ਾਮ ਨੂੰ ਇੱਥੇ ਬੈਠੇ ਹਾਂ ਤੁਹਾਡੇ ਕੋਲ, ਪੈਟੀਓ ਪੁਟੀਓ ਸਾਡਾ ਇਹੀ ਹੈ। ਸੋ ਚਲੋ ਤੁਹਾਡੇ ਨਾਲ ਹੈ ਤੇ ਰੌਣਕ ਮੇਲਾ ਫੁੱਲ ਸੱਜ ਚੁੱਕਿਆ ਪੰਜਾਬੀ ਦਰਾਂ ਚ। ਨੰਬਰ ਹੈ 9056733 3337905673।

ਓਕੇ ਗਾਣਾ ਵੀ ਲਾਵਾਂਗੇ ਤੁਹਾਡੇ ਲਈ ਤੇ ਇਸ ਸ਼ਾਮ ਵਿੱਚ ਤੁਹਾਡੀਆਂ ਵੀ ਕੁਛ ਰਿਕੁਐਸਟਾਂ ਲੱਗਣਗੀਆਂ, ਸਾਡੀਆਂ ਵੀ ਕੁਝ ਲੱਗਣਗੀਆਂ ਇਕੱਠੇ। ਯਾਰ ਦੇਖੋ ਜਿੰਨਾ ਪ੍ਰੋਗਰਾਮ 'ਚ ਸਾਡਾ ਯੋਗਦਾਨ ਹੈ ਉਸ ਤੋਂ ਵੱਧ ਤੁਹਾਡਾ ਸਾਰਿਆਂ ਦਾ, ਕਿਉਂਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਜੇ ਜੁੜ ਰਹੇ ਹੋ, ਜੇ ਵੱਡੀ ਗਿਣਤੀ ਦੇ ਵਿੱਚ ਕਾਲਸ ਕਰਦੇ ਹੋ, ਗੀਤ ਸੰਗੀਤ ਰਿਕੁਐਸਟ ਕਰਦੇ ਹੋ, ਤਾਂ ਹੀ ਫਿਰ ਗੱਲ ਬਣਦੀ ਹੈ। ਸੋ ਸਟੂਡੀਓ ਦਾ ਨੰਬਰ ਜੇ ਤੁਸੀਂ ਫੋਨ ਕਰਕੇ ਕੋਈ ਵੀ ਆਪਣੇ ਮਨਪਸੰਦ ਦੇ ਗੀਤ ਦੀ ਰਿਕੁਐਸਟ ਕਰਨੀ ਹੈ ਤਾਂ ਨੰਬਰ ਹੈ 905-673-3573-3337। ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਬਿਜ਼ੀ ਹਾਂ, ਫੋਨ ਨਹੀਂ ਹੋਣਾ। ਤੁਸੀਂ ਸਾਨੂੰ ਟੈਕਸਟ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਲਈ ਨੰਬਰ ਹੈ 647-504-1557 6475041557 ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾ ਨਾ, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ PUNJABILEHREN ਸਾਡਾ ਪੰਜਾਬੀ ਦਰਨ ਦਾ ਇੰਸਟਾਗ੍ਰਾਮ ਪੇਜ ਹੈ। ਦੇਖਿਆ ਸਾਨੂੰ ਰੀਚ ਕਰਨ ਲਈ ਵੱਖਰੇ ਵੱਖਰੇ ਤਰੀਕੇ ਨੇ ਅਤੇ ਕੋਈ ਐਸਾ ਤਰੀਕਾ ਛੱਡਿਆ ਨਹੀਂ ਅਸੀਂ। ਸੋ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਇੰਜੋਏ ਕਰਦੇ ਹਾਂ ਅੱਜ। ਮੈਨੂੰ ਪਤਾ ਕਿ ਸਾਰੇ ਨੇ ਵਧੀਆ ਯਾਰ ਵਿੰਡੋ ਡਾਊਨ ਕਰਕੇ ਪ੍ਰੋਗਰਾਮ ਨੂੰ ਸੁਣਨਾ। ਸੋ ਚੱਕਵੇਂ ਜੇ ਅਤੇ ਚੱਕਵੇਂ ਤਾਂ ਚਲੋ ਨਹੀਂ, ਖੈਰ ਅਪਬੀਟ ਥੋੜ੍ਹੀ ਜਿਹੀ ਭੰਗੜੇ ਵਾਲੇ ਗਾਣੇ ਗੁਣੇ ਤੁਹਾਨੂੰ ਸੁਣਾਉਣੇ ਆ ਅਤੇ ਫਿਰ ਥੋੜ੍ਹੀ ਜਿਹੀ ਸ਼ਾਮ ਜੀ ਪੈ ਲੈਣ ਦਿਉ, ਫਿਰ ਸੁਣਾ ਦਾਂਗੇ ਤੁਹਾਨੂੰ ਹਲਕਾ ਜਿਹਾ ਮਿੱਠਾ ਜਿਹਾ ਸੈਡ ਜਿਹਾ ਕੋਈ। ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਸੋ ਚਲੋ ਸਾਰੇ ਆਉਣਗੇ ਗਾਣੇ, ਸਾਰੇ ਜਾਨਰਸ ਦੇ, ਹਰ ਇੱਕ ਟਾਈਪ ਦਾ ਹੁੰਦੇ ਆ। ਕਈ ਯਾਰ ਸੈਡ ਮਿੱਤਰ ਸਾਡੇ, ਨਵੀਂ ਉਹ ਦਿਲ ਟੁੱਟ ਗਈ, ਨਵੀਂ ਉਹਨੇ ਆਹ ਕਰਤਾ, ਨਵੀਂ ਉਹ ਧੋਖਾ ਦੇ ਗਈ ਅਤੇ ਸਾਡੇ ਲਈ ਆਹ ਲਾ ਦਿਓ। ਸੋ ਚਲੋ ਜੋ ਵੀ ਕਹੋਗੇ ਉਹ ਵੀ ਉਹੀ ਲੱਗੂਗਾ ਅਤੇ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ ਅਤੇ ਆ ਜਾਓ ਫਿਰ ਲਾਈਏ ਰੌਣਕਾਂ।

ਦਰਕੀਆ ਸਾਹਿਬ ਦੀ ਵੀ ਬੀਟ ਸੁਣ ਕੇ ਬੰਦਾ ਕਹਿੰਦਾ ਯਾਰ ਸੁਣੀਏ ਤੇ ਨੰਦ ਲਈਏ ਇਸ ਗੀਤ ਦਾ। ਸੋ ਜ਼ਰੂਰ ਬਿੰਦਰਕੀਆ ਸਾਹਿਬ ਵੀ ਸੁਣਾਵਾਂਗੇ, ਤੁਹਾਨੂੰ ਦੋ ਕੁ ਮੈਸੇਜਸ ਦੇ ਦਈਏ ਜ਼ਰੂਰੀ, ਫਿਰ ਮੈਸੇਜਸ ਆਉਣ ਤੇ ਤੁਸੀਂ ਵੀ ਕਾਲ ਕਰ ਲਿਆ ਕਰੋ ਸਾਡੇ ਸਪੋਂਸਰਸ ਨੂੰ, ਈਗਲ ਟਰੱਕ ਟਾਇਰ ਐਂਡ ਰਿਪੇਅਰ ਵਾਲਿਆਂ ਨੂੰ ਕਾਲ ਕਰੋ। ਇਹ ਤੁਹਾਡੇ ਟਰੱਕਾਂ ਦੇ ਟਾਇਰ ਵੀ ਨਵੇਂ ਪਾ ਰਹੇ ਆ, ਟਰੱਕ ਦੇ ਟਾਇਰ ਦੀ ਟਰੱਕਾਂ ਦੀ ਸੋਰੀ ਅਲਾਈਨਮੈਂਟ ਵੀ ਕਰ ਰਹੇ ਆ ਤੇ ਟਰੱਕ ਦਾ ਓਇਲ ਚੇਂਜ ਵੀ ਕਰਦੇ ਆ। ਕਹਿੰਦੇ ਨਵੀਂ ਜਿਹੜਾ ਵੀ ਬੰਦਾ ਤੁਹਾਡਾ ਨਾਂ ਲੈ ਕੇ ਆਊਗਾ ਉਹਨਾਂ ਨੂੰ ਅਸੀਂ ਵੱਡਾ ਭਾਰਾ ਡਿਸਕਾਊਂਟ ਦੇ ਰਹੇ ਹਾਂ। ਮੈਂ ਕਿਹਾ ਬੱਲੇ ਛਾ ਗਏ ਬਈ। ਸੋ ਡਿਸਕਾਊਂਟ ਵੀ ਲਓ। ਸਟੀਅਰਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ ਲੋਕੇਟਡ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਸਟੀਅਰਸ ਐਂਡ ਜੇਮਸ ਨੋ, 401 ਤੋਂ ਉੱਤਰਨ ਸਾਰ। ਕਹਿੰਦੇ ਕਿ ਨਵੀਂ ਜਿਹੜਾ ਵੀ ਬੰਦਾ ਤੁਹਾਡਾ ਨਾਂ ਲੈ ਕੇ ਆਊਗਾ ਨਾ ਵੱਡਾ ਡਿਸਕਾਊਂਟ ਉਹਨਾਂ ਨੂੰ ਮਿਲੂਗਾ। ਮੈਂ ਕਿਹਾ ਡਿਸਕਾਊਂਟ ਤਾਂ ਫਿਰ ਬਣਨਾ ਹੀ ਚਾਹੀਦਾ ਯਾਰ, ਜੇ ਤੁਸੀਂ ਸਾਡੇ ਰੈਫਰੈਂਸ ਤੇ ਜਾ ਰਹੇ ਹੋ ਤਾਂ ਤੁਹਾਨੂੰ ਵੀ ਫਾਇਦਾ ਤੇ ਅਗਲੇ ਵੀ ਖੁਸ਼ ਕੇ ਯਾਰ ਪੰਜਾਬੀ ਦਾ ਨਾ ਸੁਣ ਕੇ ਅਗਲੇ ਆਏ ਨੇ। ਸੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਮਨੂ ਨੂੰ ਕਾਲ ਕਰੋ, ਮਨੂ ਦਾ ਨੰਬਰ ਹੈ 6472346293 6472346293 10874 Steels Avenue East 6472346293

ਨਵਜੋਤ ਜੀ ਦਾ ਮੈਸੇਜ ਆਇਆ ਐਡਮਿੰਟਨ ਤੋਂ। ਕਿਆ ਬਾਤ ਹੈ ਨਵਜੋਤ ਜੀ ਯਾਰ, ਤੁਸੀਂ ਇੰਨੀ ਦੂਰ ਤੱਕ ਸਾਨੂੰ ਸੁਣ ਰਹੇ ਹੋ, ਐਡਮਿੰਟਨ, ਐਡਮਿੰਟਨ ਤੋਂ। ਨਵਜੋਤ ਦਾ ਵੈਸੇ ਨੰਬਰ ਇੱਥੇ ਟੋਰਾਂਟੋ ਦਾ ਹੀ ਹੈ। ਕੀ ਹੁੰਦੇ ਆ ਸੱਜਣ ਮਿੱਤਰ ਯਾਰ, ਕਹਿੰਦੇ ਕਿ ਜਿੱਥੇ ਪਹਿਲਾਂ ਆਏ ਆ ਨਾ ਉਹ ਨੰਬਰ ਨਹੀਂ ਅਸੀਂ ਛੱਡਣਾ। ਨਵਜੋਤ ਯਾਰ, ਆਪਾਂ ਕਿਤੇ ਕੰਮ ਵੀ ਇਕੱਠਿਆ ਨਹੀਂ, ਤੁਸੀਂ ਸਾਡੇ ਨਾਲ ਐਡ ਉਡ ਵੀ ਕੀਤੀ ਸੀ ਮੈਨੂੰ ਲੱਗਦਾ, ਨਹੀਂ? ਜਾਂ ਕੋਈ ਹੋਰ ਮਿੱਤਰ ਸੀਗੇ ਸਾਡੇ ਜਿਹੜੇ ਕਹਿ ਰਹੇ ਸੀਗੇ ਨਵੀਂ ਯਾਰ ਅਸੀਂ ਛੱਡ ਕੇ ਜਾ ਰਹੇ ਹਾਂ ਉੱਧਰ ਨੂੰ, ਐਡਮਿੰਟਨ ਸੀ ਕੈਲਗਰੀ ਸੀ। ਸੋ ਖੈਰ ਐਡਮਿੰਟਨ ਤੋਂ ਟਿਊਨ ਇਨ ਕੀਤਾ, ਥੈਂਕ ਯੂ ਸੋ ਮੱਚ, ਅਤੇ ਬਹੁਤ ਸਾਰਾ ਪਿਆਰ। ਅਤੇ ਨਵਜੋਤ ਬੈਸਟ ਵਿਸ਼ਿਜ਼ ਤੁਹਾਨੂੰ। ਕਿਵੇਂ ਫਿਰ ਐਡਮਿੰਟਨ ਦਾ ਮੌਸਮ? ਉੱਥੇ ਥੋੜ੍ਹੀ ਜਿਹੀ ਠੰਡ ਜੀ ਹੁੰਦੀ ਹੈ। ਜਿਹੜੇ ਨਾ ਵੈਸਟ ਕੋਸਟ ਵਾਲੇ ਨੇ, ਕੋਈ ਐਡਮਿੰਟਨ ਵਾਲਾ ਕੋਈ ਕੈਲਗਰੀ ਵਾਲਾ, ਉਹ ਕਦੇ ਨਹੀਂ ਕਹਿਣਗੇ ਕਿ ਉੱਥੋਂ ਦਾ ਮੌਸਮ ਮਾੜਾ, ਭਾਵੇਂ ਉੱਥੇ ਕਹਿ ਲਓ ਕਿ 20-25 ਇੰਚ ਵੀ ਸਨੋ ਪੈ ਜਾਵੇ ਨਾ, ਉਹ ਕਹਿਣਗੇ ਨਹੀਂ ਯਾਰ ਸਾਡੇ ਤਾਂ ਦਿਨ ਹੀ ਇੱਥੇ ਬਹੁਤ ਸੋਹਣੇ ਲੱਗੇ ਆ। ਮੇਰਾ ਇੱਕ ਕਜ਼ਨ ਹੈ ਅਤੇ ਉਹ ਨਾ ਕੈਲਗਰੀ ਰਹਿੰਦਾ, ਜਦੋਂ ਵੀ ਉਹਦੇ ਨਾਲ ਗੱਲ ਕਰਨੀ ਹੈ, ਤੁਸੀਂ ਸਪੋਜ਼ ਕਰੋ ਕਿ ਚਲੋ ਅੱਜ ਵਧੀਆ ਦਿਨ ਉੱਥੇ ਲੱਗਿਆ ਕੈਲਗਰੀ 15-20 ਡਿਗਰੀ, ਉਹ ਕਹਿਣਗੇ ਬੋਲੋ ਯਾਰ ਸਾਡਾ ਤਾਂ ਮੌਸਮ ਬਹੁਤ ਵਧੀਆ। ਉਹਨੂੰ ਪੁੱਛ ਲਿਆ ਕੱਲ੍ਹ ਯਾਰ ਸਨੋ ਸਟੋਰਮ ਨਹੀਂ ਸੀ ਆਇਆ, ਉਹ ਤਾਂ ਥੋੜ੍ਹੀ ਜਿਹੀ ਆਈ ਸੀ ਬਈ ਸਨੋ, ਇੰਨੀ ਤਾਂ ਨਹੀਂ। ਸੋ ਕੈਨੇਡੀਅਨ ਜਿਹੜੇ ਹੈਗੇ ਆ ਨਾ, ਉਹ ਆਪਣੇ ਆਪਣੇ ਸ਼ਹਿਰ ਦੀ ਤਾਰੀਫ ਬਹੁਤ ਕਰਦੇ ਆ। ਆਪਾਂ ਚਲੋ ਟੋਰਾਂਟੋ ਦੀ ਬਹੁਤ ਬੱਲੇ ਬੱਲੇ ਕਰਾਉਂਦੇ ਹਾਂ, ਵੈਨਕੂਵਰ ਵਾਲੇ ਕਹਿੰਦੇ ਵੀ ਸਾਡੇ ਸ਼ਹਿਰ ਵਰਗਾ ਕੋਈ ਨਹੀਂ, ਕੈਲਗਰੀ ਵਾਲੇ ਕਹਿੰਦੇ ਸਾਡਾ ਕੋਈ ਔਰ ਸਾਡੇ ਵਰਗਾ ਕੋਈ ਨਹੀਂ। ਵੈਸੇ ਤੁਸੀਂ ਕੀ ਕਹਿੰਦੇ ਹੋ ਜਿਹੜੇ ਸੱਜਣ ਸਾਡੇ, ਜੇ ਤੁਸੀਂ ਵੈਨਕੂਵਰ ਵੀ ਰਹੇ ਹੋ, ਇੱਥੇ ਵੀ ਰਹੇ ਹੋ, ਕੈਲਗਰੀ ਵੀ ਰਹੇ ਹੋ, ਇੱਥੇ ਵੀ ਰਹੇ ਹੋ, ਐਡਮਿੰਟਨ ਰਹਿ ਕੇ ਇੱਥੇ ਆਏ ਹੋ, ਵਿਨਪੈਗ ਜਾਂ ਸਸਕੈਚੂਆਨ, ਤੁਸੀਂ ਕੀ ਕਹਿੰਦੇ ਹੋ? ਤੁਸੀਂ ਕਿਹੜੇ ਸ਼ਹਿਰ ਨੂੰ ਜਾਂ ਕਿਹੜੇ ਪ੍ਰੋਵਿੰਸ ਨੂੰ ਜ਼ਿਆਦਾਤਰ ਪ੍ਰੈਫਰ ਕਰਦੇ ਹੋ? ਹੁਣ ਆਪਾਂ ਯਾਰ ਟੋਰਾਂਟੋ ਵਾਲੇ, ਅਸੀਂ ਤਾਂ ਕਹਾਂਗੇ ਯਾਰ ਕਿ ਸਾਡੇ ਸ਼ਹਿਰ ਅੱਗੇ ਕੋਈ ਸ਼ਹਿਰ ਹੀ ਨਹੀਂ। ਸੋ ਨੰਬਰ ਹੈ ਆਪਣਾ 905-673-3337। ਤੁਹਾਡਾ ਕਿਹੜਾ ਪਸੰਦੀਦਾ ਸ਼ਹਿਰ ਹੈ? ਅਤੇ ਜੇ ਤੁਹਾਡੇ ਕੋਲ ਹੋਵੇ ਮੌਕਾ, ਕਿੱਥੇ ਰਹੋਗੇ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ, 905-673-3337। ਕਿਉਂਕਿ ਆਪਾਂ ਤਾਂ ਬਈ ਸਿੱਧੀ ਜਿਹੀ ਗੱਲ ਹੈ, ਇੱਥੇ ਰਹੇ ਹਾਂ, ਨਾ ਕਦੇ ਵੈਨਕੂਵਰ, ਨਾ ਕਦੇ ਕੈਲਗਰੀ, ਨਾ ਕਦੇ ਐਡਮਿੰਟਨ, ਨਾ ਕਿਤੇ ਹੋਰ। ਸਾਡਾ ਤਾਂ ਵੀ ਟੋਰਾਂਟੋ ਹੀ ਸ਼ਹਿਰ ਹੈ, ਅਤੇ ਅਸੀਂ ਤਾਂ ਟੋਰਾਂਟੋ ਦੀ ਬੱਲੇ ਬੱਲੇ ਹਮੇਸ਼ਾ ਕਰਾਉਂਦੇ ਹਾਂ ਜਦੋਂ ਵੀ ਕਿਤੇ ਜਾਈਦਾ। ਸੋ ਖੈਰ ਜਿਹੜੇ ਹੈਗੇ ਆ ਮਿੱਤਰ ਸੱਜਣ, ਹੋਰ ਕਈ ਸ਼ਹਿਰਾਂ 'ਚ ਤੁਸੀਂ ਰਹਿ ਕੇ ਇੱਥੇ ਆਏ ਹੋ, ਤਾਂ ਦੱਸਿਓ ਸਹੀ ਤੁਹਾਡੀ ਕਿਹੜੀ ਪ੍ਰੈਫਰੈਂਸ ਹੈ। ਗਿੱਲ ਫਾਰਮ ਨੂੰ ਯਾਦ ਰੱਖੋ, ਤੁਹਾਨੂੰ ਕਿਸੇ ਵੀ ਸਬਜ਼ੀ ਦੀ ਪਨੀਰੀ ਚਾਹੀਦੀ ਹੈ, ਗਿੱਲ ਫਾਰਮ ਐਂਡ ਪ੍ਰੋਡਿਊਸ 'ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ। ਡਿਕਸੀ ਅਤੇ ਕਿੰਗ 'ਤੇ ਲੋਕੇਟਡ ਹੈ, 14085 ਡਿਕਸੀ ਰੋਡ। ਇੱਥੇ ਰਾਮ, ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਐਂਡ ਮੱਚ ਮੋਰ। ਪਨੀਰੀ ਸਿਰਫ $2.49 ਤੋਂ ਮਿਲ ਰਹੀ ਹੈ। ਨੰਬਰ ਹੈ 905-925-2300, ਡੇਲੀ 11 to 7 ਤੁਹਾਡੇ ਲਈ ਓਪਨ ਹੈ। ਗਿੱਲ ਫਾਰਮ, ਡਿਕਸੀ ਕਿੰਗ, 905-925-2300, 905-925-2300, 905-925-2300, 923-100 'ਤੇ ਗਿੱਲ ਫਾਰਮ ਐਂਡ ਪ੍ਰੋਡਿਊਸ ਵਾਲਿਆਂ ਨਾਲ ਗੱਲਬਾਤ ਕਰੋ।

तो एक बार फिर स्टूडियो का फोन नंबर है 905-673-3337 905-673-3337 पैशन रूफिंग दे गुरलाल भाजी नूं फोन करो नवी रूफ लगवानी है रूफ की कोई रिपेयर करवानी है कोई मेटल रूफ लगवानी है सोफिट्स गटर्स फेशा का कोई पंगा पे गल कोई नहीं यार इन्हां नूं फोन कर लो गुरलाल भाई जी उन्होंने मैं खुद यूज किया रूफिंग लई मेरे यारां ने भी यूज किया मेरी फैमिली नूं भी यूज किया सो पैशन रूफिंग गुरलाल भाई जी 647-919-9413 647-919-9413 647-919-9413 647-919-9413 ਦੇ ਉੱਤੇ ਤੁਸੀਂ ਗੁਰਲਾਲ ਹੁਣਾਂ ਨਾਲ ਗੱਲਬਾਤ ਕਰੋ ਪੈਸ਼ਨ ਰੂਫਿੰਗ ਸੋ ਸਵਾਲ ਮੈਂ ਤੁਹਾਨੂੰ ਪੁੱਛਿਆ ਮੈਂ ਚਾਹੁੰਦਾ ਕਿ ਤੁਹਾਡੀਆਂ ਇੱਕ ਦੋ ਤਿੰਨ ਕਾਲਾਂ ਲੈ ਲਈਏ ਥੋੜ੍ਹੀ ਜਿਹੀ ਗੱਡੀ ਜੀ ਗਰਮ ਹੋ ਜਾਵੇ ਅਤੇ ਫਿਰ ਅੱਗੇ ਪ੍ਰੋਗਰਾਮ ਨੂੰ ਤੋਰਾਂਗੇ ਸਿੰਪਲ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਵੀ ਜਿਹੜੇ ਸਾਡੇ ਲਿਸਨਰਸ ਹੋਰ ਕਈ ਸ਼ਹਿਰਾਂ ਦੇ ਵਿੱਚ ਰਹੇ ਨੇ ਤੁਸੀਂ ਟੋਰਾਂਟੋ ਛੱਡ ਕੇ ਕਿਤੇ ਵੀ ਕੈਨੇਡਾ 'ਚ ਰਹੇ ਹੋ ਤਾਂ ਤੁਹਾਡਾ ਪਸੰਦੀਦਾ ਤੁਹਾਡਾ ਫੇਵਰੇਟ ਸ਼ਹਿਰ ਕਿਹੜਾ ਕੀ ਟੋਰਾਂਟੋ ਹੈ ਕੀ ਵੈਨਕੂਵਰ ਹੈ ਕੀ ਕੈਲਗਰੀ ਹੈ ਅਤੇ ਕਿਉਂ ਕਿਹੜੀਆਂ ਐਸੀਆਂ ਚੀਜ਼ਾਂ ਤੁਹਾਨੂੰ ਉਸ ਸ਼ਹਿਰ ਦੀਆਂ ਪਸੰਦ ਨੇ ਟੋਰਾਂਟੋ ਦਾ ਕੋਈ ਕਹੂਗਾ ਨਵੀਂ ਯਾਰ ਇੱਥੋਂ ਦਾ ਡਾਊਨ ਟਾਊਨ ਦੀ ਕੋਈ ਰੀਸ ਨਹੀਂ ਸੀ ਐਂਟ ਔਰ ਚਲੇ ਜਾਓ ਕਈ ਕਹਿਣਗੇ ਯਾਰ ਨਾਇਗਰਾ ਫਾਲ ਜਾ ਕੇ ਬੰਦਾ ਦੁਨੀਆਂ ਨੂੰ ਭੁੱਲ ਜਾਂਦਾ ਕੋਈ ਕਹਿੰਦਾ ਨਹੀਂ ਯਾਰ ਵੈਨਕੂਵਰ ਦੇ ਮਾਊਂਟੇਨ ਬਹੁਤ ਵਧੀਆ ਨੇ ਕੋਈ ਕਹਿੰਦਾ ਬੈਂਫ ਦੇ ਮਾਊਂਟੇਨ ਬਹੁਤ ਵਧੀਆ ਨੇ ਕੋਈ ਕਹਿੰਦਾ ਕਲੋਨਾ ਦੇ ਲੇਕ ਦੇਖਿਆ ਨਵੀਂ ਜੀ ਉੱਥੇ ਤਾਂ ਬਸ ਐਂ ਲੱਗਦਾ ਜਿਵੇਂ ਸਵਰਗ 'ਚ ਹੀ ਹੈ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਤੁਹਾਡੀ ਫੇਵਰੇਟ ਕੈਨੇਡੀਅਨ ਸਿਟੀ ਅਤੇ ਕਿਉਂ ਵੈਸੇ ਇੱਕ ਲਿਸਟ ਵੀ ਆਈ ਸੀ ਯਾਰ ਕਿ ਟੋਪ ਕੈਨੇਡੀਅਨ ਸਿਟੀਜ਼ ਟੂ ਲਿਵ ਉਹ ਵੀ ਲੱਭ ਲੈਂਦੇ ਹਾਂ ਮਤਲਬ ਦਾ ਪਤਾ ਨਹੀਂ ਕਿਹਨੇ ਕੀਤੀ ਸੀਗੀ ਇੱਕ ਲਿਵਿੰਗ ਕੋਸਟ ਵੈਬਸਾਈਟ ਉਹਨਾਂ ਨੇ ਮਾਰਚ ਦੇ ਵਿੱਚ ਹੀ ਰਿਲੀਜ਼ ਕੀਤਾ ਸੀ ਕਿ ਬੈਸਟ ਸਿਟੀ ਟੂ ਲਿਵ ਅਤੇ ਮੈਂ ਹੈਰਾਨ ਹੋਇਆ ਦੇਖ ਕੇ ਕਿ ਕਿਹੜੇ ਕਿਹੜੇ ਸ਼ਹਿਰ ਕਿਹੜਾ ਪਹਿਲੇ ਨੰਬਰ 'ਤੇ ਹੈ ਕਿਹੜਾ ਇਹ ਟੋਪ 15 ਦੇ ਵਿੱਚ ਹੈ ਯੂਲ ਬੀ ਸਰਪ੍ਰਾਈਜ਼ਡ ਚਲੋ ਇਹ ਜ਼ਿਆਦਾਤਰ ਲਿਵੇਬਿਲਿਟੀ ਕੋਸਟ ਆਫ ਲਿਵਿੰਗ ਪਾਪੂਲੇਸ਼ਨ ਨੂੰ ਲੈ ਕੇ ਆਪਣੇ ਆਪਣੀਆਂ ਜਿਹੜੀਆਂ ਲਿਸਟ ਨੇ ਉਹ ਬਣਾਉਂਦੇ ਨੇ ਬਟ ਆਪਾਂ ਥੋੜ੍ਹੇ ਜਿਹਾ ਕਈ ਵਾਰ ਖੂਬਸੂਰਤੀ ਵੀ ਦੇਖਦੇ ਹਾਂ ਆਲੇ ਦੁਆਲੇ ਕੀ ਕੁਝ ਹੈ ਉਹ ਵੀ ਆਪਾਂ ਦੇਖਦੇ ਹਾਂ ਹੁਣ ਕੋਈ ਕਹੂਗਾ ਇੱਕ ਬਾਈ ਦੀ ਕਾਲ ਨਹੀਂ ਸੀ ਆਈ ਕਿ ਨਵੀਂ ਯਾਰ ਬਰੈਂਪਟਨ ਦੀ ਰੀਸ ਹੀ ਨਹੀਂ ਕੋਈ ਕਹਿੰਦੇ ਕਿ ਬਰੈਂਪਟਨ ਛੱਡ ਕੇ ਅਸੀਂ ਜੇ ਉਬਰ ਵੀ ਕਰਦੇ ਹਾਂ ਤਾਂ ਸਿਰਫ ਅਤੇ ਸਿਰਫ ਬਰੈਂਪਟਨ 'ਚ ਹੀ ਕਰਦੇ ਹਾਂ ਬਰੈਂਪਟਨ ਛੱਡ ਕੇ ਕਦੇ ਉਬਰ ਹੀ ਨਹੀਂ ਕਰੀਦੀ ਮੈਂ ਬੜਾ ਹੱਸਿਆ ਮੈਂ ਕਿ ਯਾਰ ਬਰੈਂਪਟਨ ਛੱਡੋਗੇ ਮੇ ਬੀ ਤੁਹਾਨੂੰ ਕੋਈ ਨਾ ਕੋਈ ਹੋਰ ਓਪਰਚੁਨਿਟੀ ਵੀ ਮਿਲ ਸਕਦੀ ਹੈ ਬਟ ਚਲੋ ਕਈਆਂ ਨੂੰ ਹੁੰਦਾ ਇੱਕ ਹੁੰਦੀ ਨਹੀਂ ਆਪਣਾ ਅਤੇ ਪਿਆਰ ਕਿਸੇ ਆਪਣੇ ਸ਼ਹਿਰ ਨਾਲ ਚਲੋ ਉੱਥੇ ਇੰਡੀਆ ਛੱਡ ਕੇ ਪਹਿਲਾਂ ਤੁਸੀਂ ਜਿਹੜੇ ਵੀ ਸਿਟੀ 'ਚ ਗਏ ਹੋ ਉਹੀ ਤੁਹਾਡਾ ਇੱਕ ਹੋਮ ਬੇਸ ਬਣ ਜਾਂਦਾ ਉਹੀ ਤੁਹਾਡਾ ਪਿੰਡ ਬਣ ਜਾਂਦਾ ਬਟ ਚਲੋ ਇਹ ਲਿਸਟ ਵੀ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਆਉਂਦੇ ਨੇ ਬਟ ਜਿਹੜੇ ਲੋਕ ਰਹੇ ਨੇ ਵੱਖਰੀਆਂ ਵੱਖਰੀਆਂ ਸਿਟੀਜ਼ ਵਿੱਚ ਕਈ ਹੁਣ ਯਾਰ ਮੈਨੂੰ ਕਾਲਾਂ ਆਉਂਦੀਆਂ ਭਾਅ ਜੀ ਅਸੀਂ ਯੂਨੋ ਸਸਕੈਚੁਅਨ ਵੀ ਰਹਿ ਕੇ ਆਏ ਹਾਂ ਫਿਰ ਅਸੀਂ ਛੱਡ ਕੇ ਸਰੀ ਗਏ ਉੱਥੇ ਵੀ ਰਹੇ ਹਾਂ ਉਹਨੂੰ ਛੱਡ ਕੇ ਕੈਲਗਰੀ ਗਏ ਉੱਥੇ ਵੀ ਰਹੇ ਹਾਂ ਫਿਰ ਹੁਣ ਆ ਕੇ ਟੋਰਾਂਟੋ ਦੇ ਵਿੱਚ ਸੈਟਲ ਹੋਏ ਹਾਂ ਸੋ ਯੂਨੋ ਬਹੁਤ ਲੋਕ ਸ਼ਿਫਟ ਕਰਦੇ ਆ ਜਦੋਂ ਤੱਕ ਉਹਨਾਂ ਨੂੰ ਕੋਈ ਲੱਗਦਾ ਨਹੀਂ ਨਾ ਵੀ ਹਾਂ ਯਾਰ ਇੱਥੇ ਫੈਮਿਲੀ ਰੇਜ਼ ਕਰ ਸਕਦੇ ਹਾਂ ਇੱਥੇ ਅਸੀਂ ਲੌਂਗ ਟਰਮ ਲਈ ਅਤੇ ਯੂਨੋ ਫੋਰਐਵਰ ਲਈ ਰਹਿ ਸਕਦੇ ਹਾਂ ਬਹੁਤ ਸਾਰੇ ਲੋਕ ਸਵਿਚ ਅਪ ਕਰਦੇ ਰਹਿੰਦੇ ਆ ਸੋ ਖੈਰ ਨੰਬਰ ਹੈ ਆਪਣਾ 905-673-3337 ਅਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ 905-673-3337 ਤੇ ਨੰਬਰ ਤੁਹਾਨੂੰ ਦਿੰਦੇ ਹਾਂ ਰਾਜਵੰਤ ਕੌਰ ਦਾ ਆਟੋ ਹੋਮ ਜਾਂ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ ਨਾ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣ ਲਈ ਇੱਕ ਵਾਰ ਤੁਸੀਂ ਰਾਜਵੰਤ ਨੂੰ ਫੋਨ ਕਰੋ ਰਾਜਵੰਤ 30% ਤੱਕ ਦਾ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਡੀਲ ਕਰਦੇ ਆ ਬਹੁਤ ਹੀ ਸਟ੍ਰੈਸ ਫਰੀ ਈਜ਼ੀ ਜਿਹਾ ਪ੍ਰੋਸੈਸ ਹੈ ਇਹਨਾਂ ਨੂੰ ਕਾਲ ਕਰੋ ਇਹਨਾਂ ਨੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਦੇ ਦੇਣੀ ਹੈ
ਰਾਜਵੰਤ ਕੌਰ ਦਾ ਫੋਨ ਨੰਬਰ ਹੈ 647-674-5435 ਇਹੀ ਹੈ ਨਾ ਰਾਜਵੰਤ ਤੁਹਾਡਾ ਨੰਬਰ ਨਹੀਂ ਸੋਰੀ ਨੰਬਰ ਹੈ 647-674-4735 ਯੈਸ 647-674-4735 ਰਾਜਵੰਤ ਨੂੰ ਇੱਕ ਵਾਰ ਕਾਲ ਕਰ ਲਓ ਜਿਨ੍ਹਾਂ ਨੇ ਵਧੀਆ ਟੌਪ ਦੀ ਨੰਬਰ ਵਨ ਕਿਚਨ ਤਿਆਰ ਕਰਾਉਣੀ ਆ ਉਹਨਾਂ ਲਈ ਇੱਕੋ ਇੱਕ ਨਾਮ ਹੈ ਨਿਊ ਹਾਈਟਸ ਕਿਚਨ ਜਸਪਾਲ ਰਾਏ ਜੀ ਨੂੰ ਫੋਨ ਕਰੋ ਨਿਊ ਹਾਈਟਸ ਕਿਚਨ ਤੋਂ ਕਿਚਨ ਤਿਆਰ ਕਰਾ ਲਈ ਨਾ ਇੱਕ ਤਾਂ ਜਿਹੜੇ ਸਾਡੇ ਵੀਰ ਸੋਹਣੇ ਤੁਹਾਡੀ ਘਰ ਵਾਲੀ ਬਹੁਤ ਖੁਸ਼ ਹੋ ਕਿਉਂਕਿ ਇੰਨੀ ਸੋਹਣੀ ਕਿਚਨ ਸੁਪਨਿਆਂ ਦੀ ਕਿਚਨ ਰੈਡੀ ਕਰਦੇ ਆ ਭਾਜੀ ਤੇ ਸਾਡਾ ਨਾਂ ਲੈਤਾ ਤੇ ਵੱਡਾ ਡਿਸਕਾਊਂਟ ਮਿਲੂਗਾ ਨਾਲ ਤੁਹਾਨੂੰ ਬਿਲਕੁਲ ਫ੍ਰੀ ਇੱਕ ਅੰਡਰਗਰਾਊਂਡ ਸਿੰਕ ਵੀ ਮਿਲੂਗਾ ਨਵਾਂ ਬਾਰ ਰੈਡੀ ਕਰਾਉਣਾ ਉਹ ਕਰਾਓ ਨਵੀਆਂ ਵੈਨਿਟੀਜ਼ ਨਵੇਂ ਕਾਊਂਟਰ ਟੌਪ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਆ ਉਹ ਕਰਾ ਲਿਓ ਸੋ ਨਿਊ ਹਾਈਟਸ ਕਿਚਨ 416-859-1920 416-859-1920 416-859-1920 New Heights Kitchen.

0: ਵੀ ਵਾਕਿਆ ਬਾਤ ਹੈ। ਅੱਜ ਨਾ ਹੁਣੇ ਸੋਰੀ ਮੈਂ ਤੁਹਾਨੂੰ ਪਹਿਲਾਂ ਨੇ ਦੱਸਿਆ 6 ਵਜੇ ਤੋਂ ਵੈਸੇ ਸ਼ੁਰੂ ਹੋ ਗਿਆ ਹੋਊਗਾ, ਜੇ ਕੋਈ ਨੇੜੇ ਤੇੜੇ ਆ ਤੁਸੀਂ ਜਾ ਸਕਦੇ ਹੋ। ਇੱਕ ਨਾ ਬਹੁਤ ਹੀ ਵਧੀਆ ਡਿਸਕਸ਼ਨ ਮੀਟ ਐਂਡ ਗ੍ਰੀਟ ਹੋ ਰਹੀ ਹੈ ਗੁਰਪ੍ਰੀਤ ਘੁੱਗੀ ਜੀ ਨੂੰ, ਜੇ ਤੁਸੀਂ ਮਿਲਣਾ ਦੇਵੀ ਮਖਸੂਸਪੁਰੀ ਜੀ ਨੂੰ ਮਿਲਣਾ ਤਾਂ ਹੇਜ਼ਲ ਮਕੈਲੀਅਨ ਜਿਹੜੀ ਆਪਣੀ ਲਾਇਬ੍ਰੇਰੀ ਹੈ ਨਾ ਬਰਨਮ ਥੋਰਪ ਤੇ 301 ਬਰਨਮ ਥੋਰਪ ਰੋਡ ਵੈਸਟ ਹੇਜ਼ਲ ਮਕੈਲੀਅਨ ਸੈਂਟਰਲ ਲਾਇਬ੍ਰੇਰੀ, ਉੱਥੇ ਘੁੱਗੀ ਸਾਹਿਬ ਦੇਵੀ ਮਖਸੂਸਪੁਰੀ ਜੀ ਪਹੁੰਚੇ ਹੋਏ ਨੇ ਤੇ ਇੱਕ ਡਿਸਕਸ਼ਨ ਉੱਥੇ ਹੋ ਰਹੀ ਹੈ ਲਿਟਰੇਚਰ ਬਾਰੇ ਤੇ ਇੱਕ ਫਿਲਮ ਆ ਰਹੀ ਹੈ 40 ਦਿਨ ਉਹਦੇ ਬਾਰੇ ਤੇ ਉਸ ਨੂੰ ਹੋਸਟ ਕਰ ਰਹੇ ਆ ਮੇਰੇ ਡੈਡ। ਸੋ ਤੁਸੀਂ ਜੇ ਨੇੜੇ ਤੇੜੇ ਹੋ ਜਾ ਸਕਦੇ ਹੋ 6:30 ਵਜੇ, ਜੇ ਬਹੁਤ ਹੀ ਨੇੜੇ ਹੋ ਚਲ ਜਾਓ, ਖੁੱਲ੍ਹਾ ਸੱਦਾ ਇਹ ਨਹੀਂ ਵੀ ਕੋਈ ਟਿਕਟ ਹੈ, ਫ੍ਰੀ ਦੇ ਵਿੱਚ ਸਾਰੇ ਜਾ ਕੇ ਇੰਜੋਏ ਕਰੋ ਡਿਸਕਸ਼ਨ ਨੂੰ ਗੱਲਬਾਤ ਨੂੰ। ਹੇਜ਼ਲ ਮਕੈਲੀਅਨ ਸੈਂਟਰਲ ਲਾਇਬ੍ਰੇਰੀ 301 ਬਰਨਮ ਥੋਰਪ ਰੋਡ ਵੈਸਟ, ਇਹਦੇ ਅੰਦਰ ਇੱਕ ਨੋਐਲ ਰਾਇਨ ਆਡੀਟੋਰੀਅਮ ਹੈ, ਉੱਥੇ ਇਹ ਇੱਕ ਸ਼ਾਮ ਜਿਹੜੀ ਹੈ ਸਜਾਈ ਗਈ ਹੈ। ਸੋਰੀ ਮੈਂ ਆਉਣ ਸਾਰ ਤੁਹਾਨੂੰ ਦੱਸ ਦਿੰਦਾ ਤਾਂ ਮੇ ਬੀ ਕੋਈ ਨਾ ਕੋਈ ਸੱਜਣ ਮਿੱਤਰ ਜਿਹੜੇ ਨੇੜੇ ਸੀਗੇ ਉਹ ਜਾ ਸਕਦੇ ਸੀ। ਬੜੇ ਲੋਕ ਯਾਰ ਦੇਵੀ ਜੀ ਦੇ ਫੈਨ ਨੇ, ਦੇਵੀ ਜੀ ਦੇ ਸ਼ੇਰੋ ਸ਼ਾਇਰੀ ਦੇ ਫੈਨ ਨੇ, ਘੁੱਗੀ ਸਾਹਿਬ ਦੀ ਐਕਟਿੰਗ, ਘੁੱਗੀ ਸਾਹਿਬ ਦੀ ਗੱਲਬਾਤ ਅੰਦਾਜ਼ ਦੇ ਬੜੇ ਲੋਕ ਫੈਨ ਨੇ। ਸੋ ਹੇਜ਼ਲ ਮਕੈਲੀਅਨ ਲਾਇਬ੍ਰੇਰੀ ਹੈ, ਜੇ ਨੇੜੇ ਹੈਗੇ ਹੋ ਤਾਂ ਗੇੜਾ ਮਾਰ ਸਕਦੇ ਹੋ ਤੇ ਤੁਸੀਂ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਮਿਲ ਵੀ ਜ਼ਰੂਰ ਸਕਦੇ ਹੋ। ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ, ਅਗਰ ਕਿਸੇ ਨੇ ਵੀ ਟੈਂਟ ਲਵਾਉਣਾ ਛੋਟੇ ਤੋਂ ਵੱਡਾ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦਾ ਟੈਂਟ, ਕਲੀਅਰ ਟੈਂਟ, ਵਾਈਟ ਟੈਂਟ, ਟੇਬਲ, ਚੇਅਰਾਂ, ਪੋਰਟੇਬਲ ਵਾਸ਼ਰੂਮ, ਲਗਜ਼ਰੀ ਇਹਨਾਂ ਕੋਲ ਲਗਜ਼ਰੀ ਵਾਸ਼ਰੂਮ ਵੀ ਨੇ ਪੋਰਟੇਬਲ, ਘਰ ਦੇ ਬਾਹਰ ਰੱਖੋ, ਟੈਂਟ ਦੇ ਨੇੜੇ ਰੱਖੋ। ਤੇ ਮੱਲੀ ਟੈਂਟ 6479992569 6479992569, ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337 ਤੇ ਗੱਲਬਾਤ ਆਪਣੀ ਹੋ ਸਕਦੀ ਹੈ, 905-673-3337। ਅੱਜ NBA ਬਾਸਕਿਟਬਾਲ ਦੇ ਫਾਈਨਲਸ ਦੀ ਸ਼ੁਰੂਆਤ ਹੈ, ਅੱਜ ਤਕਰੀਬਨ ਮੈਨੂੰ ਲੱਗਦਾ ਹੈ ਕਿ 8:30 ਮੈਚ ਸ਼ੁਰੂ ਹੈ ਸੈਨ ਐਂਟੋਨੀਓ ਦਾ ਅਤੇ ਨਿਊਯਾਰਕ ਨਿਕਸ ਦਾ। ਸੋ ਦੋਨਾਂ ਟੀਮਾਂ ਨੂੰ ਵਾਰਕਾਂ, ਕੋਈ ਕਹਿੰਦਾ ਨਿਊਯਾਰਕ ਜਿੱਤੇ, ਜਿਹੜੇ ਹੁਣ ਚਲੋ ਆਪਾਂ ਥੋੜ੍ਹੇ ਜਿਹਾ ਲੱਗਦੇ ਨੇੜੇ ਆ ਨਿਊਯਾਰਕ ਦੇ, ਆਪਾਂ ਨੂੰ ਹੁੰਦਾ ਯਾਰ ਕਿ ਸਾਡੇ ਨਾਲ ਦਾ ਅਮੈਰੀਕਨ ਸ਼ਹਿਰ ਹੈ ਵੀ ਉਹ ਜਿੱਜਣ, ਤੇ ਜਿਹੜੇ ਫਿਰ ਦੂਜੇ ਬਾਕੀ ਦੇ ਹੈਗੇ ਆ ਫੈਨ ਹੋਰ ਕਿਸੇ ਟੀਮ ਦੇ, ਉਹ ਕਹਿੰਦੇ ਨਹੀਂ ਯਾਰ ਨਿਊਯਾਰਕ ਨਾ ਹੀ ਜਿੱਤੇ, ਬਹੁਤ ਵਧੀਆ ਮੈਚ ਹੋਊਗਾ ਕਹਿੰਦੇ ਨੇ ਕਿ ਬੜਾ ਇੱਕ ਫਸਮਾ ਮੈਚ ਦੇ ਬੜੀ ਖਾਸ ਸੀਰੀਜ਼ ਹੋਵੇਗੀ। ਸੋ ਲੈਟਸ ਸੀ ਕੀ ਬਣਦਾ, ਗੁੱਡ ਲੱਕ ਟੂ ਬੋਥ ਟੀਮਸ। ਅਤੇ ਅੱਜ 8:30 ਸ਼ੁਰੂ ਹੈ, ਤੁਸੀਂ ਹੁਣ ਕਿਹੜੇ ਚੈਨਲ 'ਤੇ ਦੇਖਣਾ ਲੱਭ ਲਿਓ, ਬਟ ਇੰਜੋਏ ਕਰੋ ਗੇਮ ਨੂੰ ਅਤੇ ਪ੍ਰੋਗਰਾਮ ਤੋਂ ਬਾਅਦ ਆਪਾਂ ਤਾਂ ਬਈ ਕਰਾਂਗੇ ਇੰਜੋਏ। ਸੋ ਸਟੂਡੀਓ ਦਾ ਨੰਬਰ ਹੈ 905-673-3337 9056733337 9056733337। ਇੱਕ ਬਾਈ ਜੀ ਦਾ ਮੈਸੇਜ ਆਇਆ ਕਿ ਨਵੀਂ ਤੁਸੀਂ ਸਾਨੂੰ ਲੋਨ ਮੋਰ ਰਿਪੇਅਰ ਦਾ ਨੰਬਰ ਦਿਓ, ਜ਼ਰੂਰ ਦੇ ਦਿੰਦੇ ਹਾਂ, ਗਿਵ ਨਵੀਜ਼ ਰੈਫਰੈਂਸ ਨਾਲ ਲਿਖ ਦਈਦਾ ਹੁੰਦਾ ਅਤੇ ਆ ਚੁੱਕੋ। ਕਿਸੇ ਨੇ ਵੀ ਆਪਣਾ ਲੋਨ ਮੋਰ ਯਾਨੀ ਕਿ ਘਾਹ ਕੱਟਣ ਵਾਲੀ ਮਸ਼ੀਨ ਰਿਪੇਅਰ ਕਰਾਉਣੀ ਹੈ, ਨੰਬਰ ਹੈ 647-402-2341। ਬੜੇ ਰੀਜ਼ਨੇਬਲ ਰੇਟ 'ਤੇ ਬਾਈ ਜੀ ਹੁਣੇ ਤੁਹਾਡੀ ਘਾਹ ਕੱਟਣ ਵਾਲੀ ਮਸ਼ੀਨ ਰਿਪੇਅਰ ਕਰ ਦੇਣਗੇ ਅਤੇ ਸੈੱਲ ਵੀ ਕਰਦੇ ਆ। ਅੱਛਾ, ਵੈਰੀ ਗੁੱਡ, ਜੇ ਕਿਸੇ ਨੇ ਲੈਣੀ ਹੈ ਮਸ਼ੀਨ ਤਾਂ 6474022341 647-402-2341 'ਤੇ ਤੁਸੀਂ ਬਾਈ ਜੀ ਉਹਨਾਂ ਨੂੰ ਫੋਨ ਵੀ ਕਰ ਲਿਓ ਅਤੇ ਸੇਲ ਦੇ ਲਈ ਵੀ ਮਸ਼ੀਨਸ ਅਵੇਲੇਬਲ ਨੇ। ਸਿੰਘਰ ਜੀ ਜੀ ਦਾ ਮੈਸੇਜ ਆਇਆ ਕਿ ਨਵੀਂ ਤੁਹਾਡੇ ਨਾਲ ਪਹਿਲੀ ਕਹਿ ਲਓ ਕਿ ਗੱਲਬਾਤ ਕਰ ਰਹੇ ਹਾਂ ਕਿ ਫੈਮਿਲੀ ਕਰੂਜ਼ ਜੋ ਹਰ ਸਾਲ ਪੰਜਾਬੀ ਵਿਰਸਾ ਰੇਡੀਓ ਵੱਲੋਂ ਕਰਵਾਇਆ ਜਾਂਦਾ ਹੈ ਕਿ 27 ਜੂਨ ਨੂੰ ਹੈ, ਸੈਟਰਡੇ 27 ਜੂਨ ਨੂੰ ਸ਼ਾਮੀ 7:30 ਵਜੇ ਟੋਰਾਂਟੋ ਤੋਂ ਕਰੂਜ਼ ਸ਼ਿਪ ਜਾਊਗੀ ਅਤੇ 4-5 ਘੰਟੇ ਬੋਟ ਅਤੇ ਸ਼ਿਪ 'ਤੇ ਇੰਜੋਏ ਕਰੋ, ਜਿੱਥੇ ਸਨੈਕਸ, ਡਿਨਰ, ਲਾਈਵ ਮਿਊਜ਼ਿਕ, DJ, ਲਾਈਵ ਸਿੰਗਿੰਗ, ਮੌਜ ਮਸਤੀ, ਫੰਕਸ਼ਨ ਅਤੇ ਕੈਸ਼ ਬਾਰ ਵੀ ਹੋਊਗਾ। ਬਹੁਤ ਰੀਜ਼ਨੇਬਲ ਟਿਕਟ ਦੀ ਪ੍ਰਾਈਸ ਹੈ, ਪਰਿਵਾਰ ਨੂੰ ਲੈ ਕੇ ਜਾਓ ਅਤੇ ਪਰਿਵਾਰ ਨਾਲ ਬੋਟ ਕਰੂਜ਼ ਇੰਜੋਏ ਕਰੋ 27 ਤਰੀਕ ਦੀ ਸ਼ਾਮ ਨੂੰ। ਜਾਣਕਾਰੀ ਲਈ 647-448-1000 ਤੇ ਕਾਲ ਕਰ ਲਓ, 647-448-1000, 647-448-1000, 647-448-1000 ਤੇ ਹਰਜੀਤ ਜੀ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ, ਅਤੇ ਟਿਕਟਾਂ ਦੀ ਕੋਈ ਵੀ ਜਾਣਕਾਰੀ ਤੁਸੀਂ ਐਨੀ ਟਾਈਮ ਲੈ ਸਕਦੇ ਹੋ। ਸਾਡੇ ਨਾਲ ਟੋਪ ਟੂਰਿਸਟ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ ਦਾ ਨੰਬਰ ਹੈ 416-817-5600। ਹਰਪ੍ਰੀਤ ਵੈਲਕਮ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਹੁਤ ਵਧੀਆ ਨਵੀ, ਤੁਸੀਂ ਦੱਸੋ।
0: ਬਹੁਤ ਵਧੀਆ, ਵੈਰੀ ਗੁੱਡ। ਸੋ ਹਰਪ੍ਰੀਤ, ਅੱਜ ਕੀ ਮੈਸੇਜ ਸ਼ੇਅਰ ਕਰ ਰਹੇ ਹੋ?
1: ਸੁਨਵੀ, ਆਪਾਂ ਹਮੇਸ਼ਾ ਲਾਈਫ ਇੰਸ਼ੋਰੈਂਸ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੀ ਕਵਰੇਜ ਦੀ ਗੱਲ ਕਰਦੇ ਰਹਿੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ। ਬਹੁਤ ਵਾਰ ਇੱਦਾਂ ਹੁੰਦਾ ਕਿ ਕੁਛ ਰੈਗੂਲਰ ਪਲਾਨਸ ਦੇ ਨਾਲੋਂ ਕੋਈ ਡਿਫਰੈਂਟ ਪਲਾਨਸ ਆਏ ਹੋਣ, ਉਹਨਾਂ ਦੇ ਬਾਰੇ ਵੀ ਆਪਾਂ ਜ਼ਰੂਰ ਦੱਸਦੇ ਆਪਣੇ ਲਿਸਨਰਸ ਨੂੰ। ਕਾਫੀ ਸਾਰੇ ਲਿਸਨਰਸ ਦਾ ਕੰਸਰਨ ਸੀਗਾ ਕਿ ਕੋਈ ਇੱਦਾਂ ਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੋਵੇ ਜਿਹਦੇ ਵਿੱਚ ਕਲੇਮ ਦੇ ਟਾਈਮ ਦੇ ਉੱਪਰ ਕੋਈ ਵੀ 30 ਡੇਜ਼ ਦਾ ਸਰਵਾਈਵਲ ਪੀਰੀਅਡ ਜਾਂ ਐਲੀਮੀਨੇਸ਼ਨ ਪੀਰੀਅਡ ਨਾ ਹੋਵੇ, ਤਾਂ ਮੈਂ ਜ਼ਰੂਰ ਦੱਸਣ ਲੱਗੀ ਹਾਂ ਕਿ ਇੱਕ ਵਨ ਆਫ ਦਾ ਮੇਜਰ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਪਲਾਨ ਇੰਟਰੋਡਿਊਸ ਕੀਤਾ ਗਿਆ ਆ ਜਿਹਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੰਬਾਈਂਡ ਕਵਰੇਜ ਲੈ ਸਕਦੇ ਆ। ਇੱਕੋ ਪਲਾਨ ਦੇ ਵਿੱਚ ਤੁਸੀਂ ਇੱਕ ਅਮਾਊਂਟ ਜਿਹੜੀ ਹੈਗੀ ਆ ਉਹ ਲਾਈਫ ਇੰਸ਼ੋਰੈਂਸ ਲਈ ਚੂਜ਼ ਕਰ ਸਕਦੇ ਆ, ਤੇ ਨਾਲ ਜੋ ਉਹਦੇ ਵਿੱਚ ਕਿੰਨੀ ਅਮਾਊਂਟ ਦੀ ਕ੍ਰਿਟੀਕਲ ਇਲਨੈਸ ਰੱਖਣੀ ਹੈਗੀ ਆ ਉਹ ਚੂਜ਼ ਕੀਤੀ ਜਾ ਸਕਦੀ ਆ। ਤੇ ਖਾਸੀਅਤ ਇਸ ਪਲਾਨ ਦੀ ਇਹ ਹੈਗੀ ਆ ਕਿ ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਪਲਾਨ ਦੇ ਕਲੇਮ ਦੇ ਵਿੱਚ ਕੋਈ 30 ਡੇਜ਼ ਦਾ ਸਰਵਾਈਵਲ ਪੀਰੀਅਡ ਦਾ ਵੇਟਿੰਗ ਪੀਰੀਅਡ ਨਹੀਂ ਹੈਗਾ। ਸੋ ਜਿਨ੍ਹਾਂ ਨੂੰ ਸੀਗਾ ਕਿ ਆਪਾਂ ਨੂੰ ਕੋਈ ਇੱਦਾਂ ਦਾ ਪਲਾਨ ਚਾਹੀਦਾ ਹੈਗਾ ਹੈ ਜਿਹਦੇ ਵਿੱਚ ਰਾਈਟ ਵੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਅਪਰੂਵਡ ਹੋਵੇ, ਰਾਈਟ ਵੇ ਕ੍ਰਿਟੀਕਲ ਇਲਨੈਸ ਦੀ ਕਵਰੇਜ ਜਿਹੜੀ ਹੈਗੀ ਆ ਉਹ ਇੰਟਰੋਡਿਊਸ ਹੋਵੇ, ਸੋ ਆਪਾਂ ਜ਼ਰੂਰ ਇਹ ਵਾਲਾ ਜਿਹੜਾ ਪਲਾਨ ਹੈਗਾ ਆ ਇਹਦੇ ਵਿੱਚ ਕਵਰੇਜ ਲੈ ਸਕਦੇ ਹਾਂ। ਪਰਮਾਨੈਂਟ ਲਾਈਫ ਇੰਸ਼ੋਰੈਂਸ ਦਾ ਪਲਾਨ ਹੈਗਾ ਆ ਉਹਦੇ ਵਿੱਚੋਂ ਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਲਈ ਤੁਹਾਡੀ ਕਵਰੇਜ ਜਿਹੜੀ ਹੈਗੀ ਆ ਉਹ ਡਿਸਾਈਡ ਆਨ ਹੋਣੀ ਆ। ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਇਸ ਪਲਾਨ ਦੇ ਵਿੱਚ ਤੁਸੀਂ ਆਪਣੀ ਕਵਰੇਜ ਕਿੱਦਾਂ ਲੈ ਸਕਦੇ ਆ, ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦੋਨਾਂ ਨੂੰ ਕਿੱਦਾਂ ਕਵਰ ਕੀਤਾ ਜਾ ਸਕਦਾ ਆ, ਕਿਉਂਕਿ ਕ੍ਰਿਟੀਕਲ ਇਲਨੈਸ ਦਾ ਵੀ ਇਹ ਪਰਮਾਨੈਂਟ ਪਲਾਨ ਆ, ਪੂਰੀ ਲਾਈਫ ਟਾਈਮ ਤੱਕ ਦੀ ਕਵਰੇਜ ਹੈਗੀ ਆ, ਤੇ ਪਲੱਸ ਮੇਨ ਚੀਜ਼ ਇਹ ਹੈਗੀ ਆ ਕਿ ਰੈਗੂਲਰ ਪਲਾਨਾਂ ਨਾਲੋਂ ਕਾਫੀ ਪ੍ਰੀਮੀਅਮ ਘੱਟ ਆ ਇਸ ਪਲਾਨ ਦਾ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਤੁਹਾਨੂੰ ਆਲਰੇਡੀ ਕੋਈ ਇੱਦਾਂ ਦੀ ਸਿਕਨੈਸ ਸੀਗੀ ਜਿਹਦੇ ਕਰਕੇ ਤੁਹਾਨੂੰ ਕ੍ਰਿਟੀਕਲ ਇਲਨੈਸ ਦਾ ਪਲਾਨ ਨਹੀਂ ਮਿਲ ਰਿਹਾ, ਤਾਂ ਸਾਡੇ ਕੋਲ ਨਾਨ ਮੈਡੀਕਲ ਪਲਾਨ ਵੀ ਹੈਗੇ ਆ ਜਿਹਦੇ ਵਿੱਚ ਅਗਰ ਤੁਹਾਨੂੰ ਆਲਰੇਡੀ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਆ, ਜਾਂ ਫਿਰ ਤੁਸੀਂ ਡਾਇਬਟੀਜ਼ ਦੇ ਕਰਕੇ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ, ਜਾਂ ਤੁਹਾਡੀ ਫੈਮਿਲੀ ਹਿਸਟਰੀ ਕਰਕੇ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਨਹੀਂ ਮਿਲ ਰਿਹਾ ਸੀਗਾ, ਤਾਂ ਤੁਸੀਂ $75,000 ਤੱਕ $75,000 ਤੱਕ ਦੀ ਕਵਰੇਜ ਲੈਣ ਲਈ ਅਪਰੂਵ ਹੋ ਸਕਦੇ ਆ। ਐਂਡ ਉਹਦੇ ਵਿੱਚ ਮੇਨ ਇਹ ਹੈਗਾ ਆ ਕਿ ਜਿਹੜੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ, ਅਗਰ ਪਹਿਲਾਂ ਕੋਈ ਹਾਰਟ ਕੰਡੀਸ਼ਨ ਸੀਗੀ ਤੇ ਕਵਰੇਜ ਲੈਣ ਤੋਂ ਬਾਅਦ ਤੁਹਾਨੂੰ ਕੋਈ ਹਾਰਟ ਕੰਡੀਸ਼ਨ ਹੋ ਜਾਂਦੀ ਆ, ਉਹਦੀ ਕਵਰੇਜ ਵੀ ਹੈਗੀ ਆ। ਸੋ ਉਹਦੀਆਂ ਪੂਰੀਆਂ ਕੰਡੀਸ਼ਨ ਜਾਣਨ ਦੇ ਲਈ ਤੁਸੀਂ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
0: 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, ਗੱਲਬਾਤ ਥੋੜੀ ਜੀ ਸ਼ੁਰੂ ਕਰਦੇ ਆ ਯਾਰ, ਥੋੜੀਆਂ ਕੁਝ ਕਾਲਸ ਲਈਏ, ਤੁਹਾਡੇ ਨਾਲ ਗੱਲਾਂ ਕਰੀਏ, ਤੁਹਾਡੇ ਕਹੋ ਕਿ ਤੁਹਾਡੀ ਮਿੱਠੀ ਜੀ ਆਵਾਜ਼ ਸਾਰਿਆਂ ਦੀ ਸੁਣੀਏ। ਇੱਕ ਮੁੰਡਾ ਤੇ ਉਹਨੂੰ ਨਾ ਲਾਟਰੀ ਲੱਗੀ, ਉਹਨੂੰ $5 million ਦੀ ਲਾਟਰੀ ਲੱਗੀ। ਉਹ ਯੰਗ ਹੈ, ਕਾਫੀ ਯੰਗ ਹੈ, ਕਹਿ ਲਓ ਕਿ 23-24-25 ਤੋਂ ਘੱਟ ਹੈ। ਉਹਨੂੰ ਲਾਟਰੀ ਲੱਗੀ ਤੇ ਉਹਦੇ ਨਾ ਪੇਰੈਂਟਸ ਉਹਦੇ ਨਾਲ, ਚਲੋ ਪਹਿਲਾਂ ਤਾਂ ਬਹੁਤ ਖੁਸ਼ ਹੋਏ ਪੇਰੈਂਟਸ, ਕਹਿੰਦੇ ਬੱਲੇ ਬੱਲੇ ਬੱਲੇ, ਸਾਨੂੰ ਬੜੀ ਖੁਸ਼ੀ, ਅਸੀਂ ਰਿਟਾਇਰ ਕਰਾਂਗੇ, ਹੌਲੀਡੇ 'ਤੇ ਜਾਵਾਂਗੇ, ਬੋਟ ਵੀ ਲਵਾਂਗੇ, ਗੱਡੀ ਵੀ ਲਵਾਂਗੇ, ਦੁਨੀਆ ਘੁੰਮਾਂਗੇ। ਅਤੇ ਉਹਨੇ ਆਪਣੇ ਪੇਰੈਂਟਸ ਨੂੰ $5 million 'ਚੋਂ ਕਹਿ ਲਓ ਕਿ ਵੀ ਮਿਲੀਅਨ ਕੁ ਡਾਲਰ, ਮਿਲੀਅਨ ਤੋਂ ਥੋੜ੍ਹਾ ਘੱਟ ਔਫਰ ਕੀਤਾ। ਅਤੇ ਉਹ ਬਹੁਤ ਅਪਸੈਟ, ਕਹਿੰਦੇ ਯਾਰ ਵੀ ਅੱਧਾ ਸਾਨੂੰ ਦੇ, ਵੀ 2.5 ਤੇਰਾ ਤਾਂ 2.5 ਸਾਡਾ। ਉਹ ਕਹਿੰਦਾ ਮੈਂ ਤੁਹਾਨੂੰ ਅੱਧਾ ਕਿਉਂ ਦੇਵਾਂ, ਵੀ ਜੇ ਮੈਂ ਤੁਹਾਨੂੰ 8-9 lakh ਦੇ ਰਿਹਾ ਤਾਂ ਤੁਸੀਂ ਯਾਰ ਐਂ ਥੋੜ੍ਹਾ ਵੀ ਕਾਊਂਟਰ ਆਫਰ ਕਰੋ ਕਿ ਨਹੀਂ ਬਈ ਸਾਨੂੰ ਅੱਧ ਦੇ। ਅਤੇ ਉਹ ਕਹਿੰਦਾ ਕਿ ਉਹ ਕਾਫੀ ਅਪਸੈਟ ਹੋਏ ਵੀ ਬਸ ਤੂੰ ਸਾਨੂੰ ਇੰਨਾ ਹੀ ਦੇਣਾ, ਇਸ ਤੇਰੇ ਮਾਂ ਬਾਪ ਆ ਬਈ, ਅਸੀਂ ਤੈਨੂੰ ਜਨਮ ਦਿੱਤਾ, ਅਸੀਂ ਤੈਨੂੰ ਪਾਲਿਆ, ਇਸ ਨੂੰ ਵੱਡਾ ਕੀਤਾ, ਸਾਰੀ ਉਮਰ ਟੇਕ ਕੇਅਰ ਕੀਤੀ ਆ। ਉਹ ਕਹਿੰਦਾ ਯੈਸ ਮੈਨੂੰ ਪਤਾ, ਮੇਰੇ ਪੇਰੈਂਟਸ ਨੇ, ਕਹਿੰਦਾ ਸਾਡੀ ਬੜੀ ਵਧੀਆ ਰਿਲੇਸ਼ਨਸ਼ਿਪ ਰਹੀ। ਕਹਿੰਦਾ ਪਰ ਮੈਨੂੰ ਲੱਗਦਾ ਜੇ ਯਾਰ ਮੈਂ ਉਹਨਾਂ ਨੂੰ 8-9 ਲੱਖ ਦੇ ਰਿਹਾ ਹਾਂ ਤੇ ਆਲਰੇਡੀ ਉਹਨਾਂ ਕੋਲ ਆਪਦੀ ਵੀ ਸੇਵਿੰਗ ਹੈ, ਘਰ ਘੁਰ ਉਹਨਾਂ ਦਾ ਪੇਡ ਆਫ ਹੈ, ਵੀ ਮੈਂ ਅੱਧੇ ਪੈਸੇ ਕਿਉਂ ਉਹਨਾਂ ਨੂੰ ਦੇਵਾਂ। ਉਹ ਐਕਸਪੈਕਟ ਕਰ ਰਿਹਾ ਕਿ ਜੇ ਤੈਨੂੰ 5 ਦੀ ਲਾਟਰੀ ਲੱਗੀ ਹੈ ਤਾਂ 2.5 million ਸਾਨੂੰ ਮਿਲਣਾ ਚਾਹੀਦਾ, ਅਸੀਂ ਤੇਰੇ ਪੇਰੈਂਟਸ ਹਾਂ। ਬਟ ਉਹਨੂੰ ਲੱਗਦਾ ਕਿ ਨਹੀਂ ਯਾਰ, ਜਿੰਨਾ ਯੂਨੋ ਮੈਂ ਜੇ ਚਾਹੁੰਦਾ ਕਿ ਮੈਂ 7 ਲੱਖ ਦੇਵਾਂ, 5 ਦੇਵਾਂ, 6 ਦੇਵਾਂ, ਵੀ ਉਹ ਮੇਰੀ ਮਰਜ਼ੀ ਹੈ। ਤੁਹਾਡਾ ਕੀ ਖਿਆਲ ਹੈ? ਬਹੁਤ ਸਾਰੇ ਲੋਕ ਕਹਿ ਰਹੇ ਕਿ ਕੋਈ ਜ਼ਰੂਰਤ ਨਹੀਂ ਵੀ ਤੂੰ ਉਹਨਾਂ ਨੂੰ ਵੱਧ ਦੇ, ਚਲੋ ਜਿੰਨਾ ਤੂੰ ਦੇਣਾ, ਜਿੰਨਾ ਤੈਨੂੰ ਠੀਕ ਲੱਗਦਾ ਉਹਨਾਂ ਦੇ, ਬਾਕੀ ਤੇਰੇ ਪੈਸੇ ਹੈ, ਤੂੰ ਜਿੱਤੇ ਆ, ਤੂੰ ਜੋ ਮਰਜ਼ੀ ਕਰ ਉਹਦੇ ਨਾਲ। ਨੰਬਰ ਹੈ ਆਪਣਾ 9056733337, 905-673-3337, 9056733337 ਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਤੇ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੋਪ ਟੋਪ ਟੋਪ ਦਾ ਪੀਜ਼ਾ ਖਾਣਾ, ਸਿਰਫ $40 ਦੇ ਵਿੱਚ 2 ਲਾਰਜ ਪੀਜ਼ੇ, 4 ਟੋਪਿੰਗ ਦੇ ਨਾਲ, 4 ਡਿਪਿੰਗ ਸੌਸ ਫ੍ਰੀ ਤੇ 2 ਲੀਟਰ ਕੋਕ ਦੀ ਬੋਤਲ ਫ੍ਰੀ, $40 ਚ ਸਾਰਾ ਸਮਾਨ। ਮਿਸਟਰ ਸਿੰਘ ਪੀਜ਼ਾ 905-504-4000, 9055004000, 9055004000, 905-504-4000। ਮਿਸਟਰ ਸਿੰਘ ਪੀਜ਼ੇ ਨੂੰ ਜ਼ਰੂਰ ਤੁਸੀਂ ਯਾਦ ਰੱਖੋ। ਤੇ ਉਹਦੇ ਨਾਲ ਨਾਲ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਉਹਨਾਂ ਨੂੰ ਕਾਲ ਕਰੋ। ਕਿਸੇ ਨੇ ਵੀ ਗੱਡੀ ਲੈਣੀ ਹੋਵੇ ਤਾਂ ਏਰਨ ਮਿਲਸ ਐਕਿਰਾ ਇਜ਼ ਨੰਬਰ 1। ਜਗਦੀਪ ਹੁਣਾਂ ਦਾ ਨੰਬਰ ਤੁਸੀਂ ਨੋਟ ਕਰ ਲਓ, ਇਹ ਵਧੀਆ ਬੰਦੇ ਨੇ, ਦੋਨੋਂ ਆਪਣੇ ਭਰਾ ਨੇ ਤੇ ਦੋਨੋਂ ਮੈਨੇਜਰਸ ਨੇ ਏਡੀ ਵੱਡੀ ਡੀਲਰਸ਼ਿਪ ਤੇ। ਏਰਨ ਮਿਲਸ ਐਕਿਰਾ 905-828-5800, 905-828-5800, ਏਰਨ ਮਿਲਸ ਐਕਿਰਾ 905-828-5800 ਤੇ ਫੋਨ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਘੁਮਾਓ। ਸੋ ਤੁਹਾਡਾ ਕੀ ਖਿਆਲ ਹੈ, ਇੱਕ ਮੁੰਡੇ ਨੂੰ ਲੋਟਰੀ ਲੱਗੀ, ਉਹਦੇ ਪੇਰੈਂਟਸ ਉਮੀਦ ਕਰਦੇ ਨੇ ਕਿ ਉਹ ਉਹਨਾਂ ਨੂੰ ਅੱਧੇ ਪੈਸੇ ਦੇਵੇ, 5 ਦੀ ਲੋਟਰੀ ਮਿਲੀ ਹੈ, $2.5 million ਉਹ ਐਕਸਪੈਕਟ ਕਰਦੇ ਨੇ, ਕੀ ਉਹਨਾਂ ਦੀ ਐਕਸਪੈਕਟੇਸ਼ਨ ਸਹੀ ਹੈ? ਮੁੰਡਾ ਕਹਿੰਦਾ ਯਾਰ ਮੈਂ ਉਹਨਾਂ ਨੂੰ ਕਿਹਾ ਮੈਂ ਤੈਨੂੰ 8-9 ਲੱਖ ਦਊਂਗਾ, ਤੇ ਉਹ ਤਾਂ ਅਪਸੈਟ ਹੋ ਗਏ ਕਿ ਅਸੀਂ ਤੇਰੇ ਮਾਂ ਬਾਪ ਆ ਯਾਰ, ਸਾਨੂੰ ਤੂੰ ਅੱਧੇ ਪੈਸੇ ਦੇ, ਅਸੀਂ ਜ਼ਿੰਦਗੀ ਇੰਜੋਏ ਕਰੀਏ, ਰਿਟਾਇਰ ਕਰੀਏ, ਅਸੀਂ ਜੋ ਖਰੀਦਣਾ ਖਰੀਦੀਏ, ਅਸੀਂ ਹੁਣ ਤੇਰੇ ਸਿਰ ਤੇ ਐਸ਼ ਕਰੀਏ, ਤੂੰ ਸਾਡੇ ਸਿਰ ਤੇ ਇੰਨਾ ਚਿਰ ਐਸ਼ ਕੀਤੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨੂੰ ਅੱਧੇ ਪੈਸੇ ਦੇਣ ਦੀ ਜ਼ਰੂਰਤ ਹੈ? ਜੇ ਉਹ ਨਹੀਂ ਦਿੰਦਾ ਤਾਂ ਉਹ ਆਪਣੇ ਥਾਂ ਤੇ ਗਲਤ ਹੈ ਮੁੰਡਾ? 905-673-3337 ਨੰਬਰ ਆਪਣਾ, 905-673-3337, 8876 ਹੈਲੋ
2: ਜੀ ਮਹਾਰਾਜ, ਕੀ ਹਾਲ ਆ? ਠੀਕ ਹੋ?
0: ਠੀਕ ਹੈ ਜੀ, ਕਿਵੇਂ ਹੋ?
2: ਨਵੀਂ ਯਾਰ, ਉਹਨੂੰ ਸਾਰੇ ਪੈਸੇ ਦੇ ਦੇਣੇ ਚਾਹੀਦਾ।
0: ਅੱਛਾ, ਉਹਨੂੰ ਉਹ ਸਾਰੇ ਪੈਸੇ ਆਪਣੇ ਮਾਂ ਬਾਪ ਨੂੰ ਦੇਵੇ?
2: ਸਾਰੇ ਦੇ ਦੇਵੇ, ਰਲ ਕੇ ਮੌਜਾਂ ਕਰ ਸਾਰੇ ਇਕੱਠੇ। ਜੇ ਉਹਦਾ ਉਹ ਨਾ ਦੇਵੇ ਤੇ ਫਿਰ ਨੀ ਗੱਲ ਚੰਗੀ।
0: ਅੱਛਾ, ਸਾਰੇ ਕਿਉਂ ਦੇਵੇ ਭਾਜੀ ਉਹ?
2: ਯਾਰ ਸਾਰੇ ਦੇਗਾ ਤੇ ਉਹਨਾਂ ਚ ਕੀ ਫਰਕ ਹੈ? ਉਹਨਾਂ ਦੇ ਮਾਂ ਉਹਦੇ ਮਾਂ ਪਿਓ, ਉਹਨਾਂ ਜੰਮਿਆ ਤੇ ਉਹ ਹੋਇਆ ਤੇ ਮਿਲਿਆ, ਅਗਰ ਉਹ ਨਾ ਜੰਮਦੇ ਤੇ ਨਾ ਮਿਲਦਾ ਤੇ ਨਾ ਉਹ ਲਾਟਰੀ ਮਿਲਦੀ।
0: ਉਹ ਤਾਂ ਠੀਕ ਹੈ, ਬਟ ਜ਼ਰੂਰੀ ਥੋੜਾ ਵੀ, ਹੁਣ ਬਹੁਤ ਸਾਰੇ ਲੋਕ ਕਹਿਣਗੇ ਜੇ ਜਨਮ ਦਿੱਤਾ ਤਾਂ ਮਤਲਬ ਇਹ ਥੋੜਾ ਵੀ ਤੁਸੀਂ ਹੁਣ ਕਹਿ ਲਓ ਕਿ ਸਾਰੀ ਉਮਰ ਲਈ ਬਸ ਹਰ ਇੱਕ ਚੀਜ਼ ਦੇ ਹੱਕਦਾਰ ਹੋ ਗਏ।
2: ਨਹੀਂ ਹੱਕਦਾਰ ਨਹੀਂ, ਰਲ ਮਿਲ ਕੇ ਦੋਵੇਂ ਇਕੱਠੇ ਖਾਣ ਨਾ ਸਾਰੇ।
0: ਸੋ ਸਾਰੇ ਦੇ ਦੇਵੇ ਉਹਨਾਂ ਨੂੰ? ਹੈ
2: ਸਾਰੇ
0: ਦੇ ਦੇਵੇ, ਸਾਰੇ ਦੇ। ਚਲੋ ਠੀਕ ਹੈ ਬਾਈ ਜੀ, ਕਹਿੰਦੇ ਸਾਰੇ ਦੇ ਦੇਵੇ। 1313 ਹੈਲੋ।
3: ਹੈਲੋ, ਹਾਂਜੀ ਭਾਜੀ।
0: ਹਾਂਜੀ ਭਾਜੀ, ਕਿਵੇਂ ਹੋ ਜੀ? ਕੀ ਹਾਲ ਹੈ?
3: ਬੱਚੇ ਦੀ ਮਰਜ਼ੀ, ਉਹਨੂੰ ਦੇਣਾ ਨੀ ਦੇਣਾ ਉਹਦੀ ਚੋਇਸ ਆ। ਜੇ ਆਪਾਂ ਇਮੋਸ਼ਨ ਨੂੰ ਕੱਢ ਕੇ ਆਪਾਂ ਜੇ ਟੈਕਨੀਕਲ ਸੋਚੀਏ ਤਾਂ, ਕਿਉਂਕਿ ਆਪਾਂ ਬੱਚਾ ਪੈਦਾ ਕਰਦਾ ਆਪਾਂ ਆਪਣੀ ਇੱਛਾ ਨਾਲ ਪੈਦਾ ਕਰਦੇ ਹਾਂ ਨਾ, ਉਹ ਤਾਂ ਆਪਣੀ ਇੱਛਾ ਹੋਈ ਨਾ ਉਹਦੇ ਵਿੱਚ।
0: ਜਨਮ ਦਿੱਤਾ ਜੇ ਤੁਸੀਂ ਉਹਨਾਂ ਨੂੰ ਹੀ ਨਹੀਂ ਦੇ ਸਕਦੇ ਫਿਰ ਤੁਹਾਡਾ ਜੰਮਣ ਦਾ ਕੀ ਫਾਇਦਾ ਹੋਇਆ?
3: ਜਨਮ ਜਿਹੜਾ ਬੰਦਾ ਜੰਮਿਆ ਉਹ ਪਰਿਛਣ ਥੋੜੀ ਜੰਮਿਆ ਭਾਜੀ,
0: ਹਾਂ ਇਹ ਵੀ ਗੱਲ ਠੀਕ
3: ਹੈ ਨਾ, ਹਾਂ ਮੇਰੇ ਬੱਚੇ ਮੈਨੂੰ ਦੇਣ ਕੁਛ ਨਾ, ਡਜ਼ਨਟ ਮੈਟਰ ਜੇ ਮੈਂ ਬੱਚਾ ਜੰਮਿਆ ਪਰਿਛਣ ਜੰਮਿਆ ਉੱਥੇ ਵੀ ਗੱਲ ਖਤਮ ਹੋ ਜਾਂਦੀ ਹੈ ਨਾ।
0: ਸੋ ਤੁਸੀਂ ਬਿਲਕੁਲ ਨਹੀਂ ਐਕਸਪੈਕਟ ਕਰੋਗੇ ਕਿ ਤੁਹਾਡੇ ਬੱਚੇ ਤੁਹਾਨੂੰ ਦੇਣ? ਬਿਲਕੁਲ ਠੀਕ ਹੈ ਸਰ,
3: ਜੇ ਦੇਵੇ ਤਾਂ ਬਹੁਤ ਵਧੀਆ ਗੱਲ ਆ, ਦੇਖੋ ਜੀ ਉਹਦੀ ਮਰਜ਼ੀ ਆ, ਉਹ ਦੇਵੇ ਵਧੀਆ ਗੱਲ ਆ, ਬਟ
0: ਆਪਣੀ ਗੱਲ ਕਰੇ ਬਾਈ ਜੀ ਆਪਣੀ ਕਰ ਰਹੇ ਨੇ। ਸੋ ਇੱਕ ਵੀਰ ਕਹਿੰਦੇ ਕਿ ਨਵੀਂ ਸਾਰੀ ਦੇ ਦੇਵੇ ਅਗਲਾ, ਦੂਜਾ ਕਹਿੰਦਾ ਨਾ ਯਾਰ ਇਹ ਕੋਈ ਟ੍ਰਾਂਜੈਕਸ਼ਨ ਥੋੜਾ ਜੇ ਉਹਨੇ ਦੇਣੇ ਆ ਦਵੇ, ਨਹੀਂ ਜੀ ਕਰਦਾ ਉਹਦਾ ਨਾ ਦਵੇ ਉਹਦੀ ਆਪਦੀ ਮਰਜ਼ੀ। ਤੇ ਕਹਿੰਦੇ ਮੈਂ ਵੀ ਆਪਣੇ ਬੱਚਿਆਂ ਤੋਂ ਕਦੇ ਨਾ ਐਕਸਪੈਕਟ ਕਰਾਂ ਕਿ ਯਾਰ ਉਹ ਮੈਨੂੰ ਦੇਣ ਸਾਰਾ ਕੁਛ। ਰੋਇਲ ਆਟੋ ਸੈਂਟਰ, ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਸਟੀਲਸ ਅਤੇ ਮੈਲਨੀ ਦੇ ਉੱਤੇ ਨੇ। ਨੰਬਰ ਹੈ 905-799-1478 ਰੋਇਲ ਆਟੋ ਸੈਂਟਰ 7111। ਹੈਲੋ
4: ਹੈਲੋ
0: ਹੈਲੋ ਜੀ,
4: ਸਤਿ ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ
4: ਅਕਾਲ ਵੀਰੇ, ਮੈਂ ਰਿਗਾਰਡਿੰਗ ਤੁਹਾਨੂੰ ਇਹਦੇ ਕਾਲ ਕਰ ਰਿਹਾ ਸੀਗਾ ਜਿਹੜੀ ਤੁਸੀਂ ਦੱਸ ਸੀ ਲਾਟਰੀ ਨਿਕਲੀ ਕਿਸੇ ਬੰਦੇ ਦੀ। ਮੇਰੇ ਜਿਹੜਾ ਆਪਣਾ ਐਕਸਪੀਰੀਅੰਸ ਮੇਰੇ ਲਾਈਫ ਦੇ ਵਿੱਚ, ਸਿੰਸ 99 ਤੋਂ ਮੈਂ ਮੇਰੇ ਘਰਦਿਆਂ ਨੂੰ ਪੈਸੇ ਦਿੰਦਾ ਆਇਆ, ਸਿੰਸ 2023 ਤੱਕ ਦੋ ਘਰ ਵੀ ਲੈ ਕੇ ਦਿੱਤੇ ਨੇ ਔਨ ਦਾ ਟਰੱਸਟ, ਆਪਣੀ ਮਾਂ ਮੇਰੀ ਮਾਂ ਨੂੰ ਮੈਂ ਇੰਨਾ ਪਿਆਰ ਕਰਦਾ ਸੀਗਾ ਤੇ ਸਾਰੇ ਪੈਸੇ ਉਹਨੂੰ ਦਿੱਤੇ ਨੇ, ਤੇ ਅੱਜ ਮੈਨੂੰ ਘਰੋਂ ਬਾਹਰ ਕੱਢਿਆ ਵਾ, ਹੋਮਲੈਸ ਹੋਇਆ ਵਾ ਮੈਂ।
0: ਤੁਹਾਨੂੰ ਕਿਉਂ ਘਰੋਂ ਬਾਹਰ ਕੱਢਿਆ ਉਹਨਾਂ ਨੇ?
4: ਕਹਿੰਦੇ ਦਾਰੂ ਪੀਂਦਾ, ਦਾਰੂ ਦੁਨੀਆ ਪੀਂਦੀ ਹੈ, ਦਾਰੂ ਕਿਹੜਾ ਮੈਂ ਅੱਧਾ ਪੀਂਦਾ, ਹੁਣ ਸਾਰੇ ਮਤਲਬ ਨਿਕਲ ਗਏ ਭਾਜੀ ਉਹਨਾਂ ਦੇ, ਠੀਕ ਹੈ।
0: ਨਹੀਂ ਦਾਰੂ ਚਲੋ ਸਾਰੇ ਪੀਂਦੇ ਆ ਜੇ, ਐਸ ਲੌਂਗ ਐਸ ਦਾਰੂ ਪੀ ਕੇ ਕੋਈ ਖਰਾਬੀ ਨੀ ਤੁਸੀਂ ਕਰ
4: ਰਹੇ ਬਾਬਾ ਜੀ, ਨਹੀਂ ਐਕਸਕਿਊਜ਼ ਕਰ ਰਹੇ ਬਸ। ਹੁਣ ਮੇਰੇ ਮੇਰੇ ਕੋਲ ਬੇਟਾ ਨੀ ਹੈਗਾ, ਮੇਰੇ ਕੋਲ ਬੇਟੀ ਹੈ, ਠੀਕ ਹੈ। ਉਹ ਕਹਿੰਦਾ ਤੂੰ ਸਾਰਾ ਧੀਮ ਦੇ ਦੇਣਾ, ਏਦਾਂ ਦੀ ਘਟੀਆ ਸੋਚ ਰੱਖਦੇ ਨੇ। ਸੋ ਬੇਸਿਕਲੀ ਜੋ ਕਹਿੰਦੇ ਤੁਹਾਡੇ ਹੱਥ ਜਾ ਤੁਹਾਡਾ ਹੀ ਹੈ।
0: ਸੋ ਤੁਸੀਂ ਕਹਿੰਦੇ ਹੋ ਕਿ ਕਿਸੇ ਨੂੰ ਵੀ ਨਾ ਟਰਸਟ ਕਰੋ, ਚਾਹੇ ਕੋਈ ਤੁਹਾਡਾ ਸਖਾ ਹੀ ਹੈ?
4: ਨਹੀਂ ਬਿਲਕੁਲ ਵੀ ਨੀ ਯਾਰ, ਮਾਂ ਦਾ ਟਰਸਟ ਨਹੀਂ ਰਿਹਾ ਹੈਗਾ, ਬਿਲਕੁਲ ਵੀ ਨੀ ਕਰਨਾ ਚਾਹੀਦਾ ਹੈਗਾ। ਜਦੋਂ ਵਰਤ ਕੇ ਦੇਖ ਲਓ ਭਾਜੀ, ਕਿਸੇ ਦਿਨ ਯੂਜ਼ ਕਰਕੇ ਦੇਖ ਲਓ, ਕਿਸੇ ਆਪਣੇ ਮਾਂ ਬਾਪ ਨੂੰ ਭੈਣ ਭਾਈ ਨੂੰ ਕਿਸੇ ਨੂੰ ਦੇਖ ਲਿਓ, ਇੱਕ ਦਿਨ ਲੱਗ ਜਾਣਾ ਪਤਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਹੈ। ਜਦੋਂ ਬੰਦੇ ਦਾ ਮਤਲਬ ਨਿਕਲ ਗਿਆ, ਸਾਰੇ ਸਤਿ ਸ਼੍ਰੀ ਅਕਾਲ ਕਰ ਦਿੰਦੇ ਨੇ, ਹਾਲ ਵੀ ਨੀ ਪੁੱਛਦੇ ਹੈਗੇ ਰੋਟੀ ਖਾਧੀ ਕਿ ਨਹੀਂ, ਗਾਣੇ ਚੰਗੇ ਲੱਗਦੇ ਨੇ, ਮਾਂ ਨੇ ਕਹਿੰਦੇ ਗਾਣਾ ਸੁਣਿਆ ਹੋਣਾ, ਇਹ ਗੱਲ ਗਾਣੇ ਚੰਗੇ ਲੱਗਦੀਆਂ ਗੱਲਾਂ। ਬਾਕੀ ਰੀਅਲ ਲਾਈਫ ਦੇ ਵਿੱਚ ਬਸ ਬਈ ਔਖਾ, ਡਿਪਰੈਸ਼ਨ ਦੇ ਵਿੱਚ ਹਾਂ ਮੈਂ ਆਲਰੇਡੀ। ਜੋ ਤੁਹਾਡੇ ਹੱਥ ਜਾਏ ਵੀਰੇ ਉਹ ਤੁਹਾਡਾ ਹੀ ਹੈ,
0: ਤੁਹਾਡਾ ਹੀ ਹੈ, ਠੀਕ ਹੈ। ਚਲੋ ਬੜੀ ਯੂਨੀਕ ਸਿਚੁਏਸ਼ਨ ਏਦਾਂ ਹੋ ਸਕਦੀ ਜਿਵੇਂ ਬਾਈ ਜੀ ਨੇ ਸ਼ੇਅਰ ਕੀਤਾ, ਬਟ ਯਾਰ ਮੈਨੂੰ ਨੀ ਲੱਗਦਾ ਕਿ ਕੋਈ ਐਸੇ ਮਾਂ ਬਾਪ ਨੇ ਜਿਹੜੇ ਇੰਜ ਕਦੇ ਕਹਿਣਗੇ ਕਿ ਅਸੀਂ ਬਈ ਯੂ ਨੋ ਆਪਣੇ ਬੱਚਿਆਂ ਤੋਂ ਕੁਛ ਲੈ ਕੇ ਵੀ ਆਪਦੇ ਲਈ ਰੱਖਣਾ, ਉਹਨਾਂ ਨੂੰ ਦੇਣਾ ਕੱਖ ਨੀ ਹੈਗਾ। ਯੂਨੀਕ ਸਿਚੁਏਸ਼ਨਸ ਹੁੰਦੇ ਜ਼ਰੂਰ, ਜਿਵੇਂ ਬਾਈ ਜੀ ਨੇ ਕਿਹਾ ਜ਼ਰੂਰ 100%, ਬਟ ਬੜੇ ਟਾਵੇਂ ਟਾਵੇਂ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲਓ, ਬਹੁਤ ਸਾਰੇ ਲੋਕ ਇੰਡੀਆ ਤੋਂ ਇੱਥੇ ਆ ਰਹੇ ਨੇ ਹੁਣ। ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਨੂੰ ਕਾਲ ਕਰੋ, ਇੰਡੀਆ ਤੋਂ ਕਿਸਨੇ ਆਉਣਾ, ਇੰਡੀਆ ਕੋਈ ਜਾ ਰਿਹਾ, ਦੁਆਬਾ ਟਰੈਵਲ ਦੇ ਤੁਸੀਂ ਅਮਨ ਅਤੇ ਸੌਰਵ ਨੂੰ ਫੋਨ ਕਰ ਲਓ। ਨੰਬਰ ਹੈ ਅਮਨ ਅਤੇ ਸੌਰਵ ਜੀ ਦਾ 905-796-7800। ਸਭ ਤੋਂ ਟੌਪ ਦੀ ਟੀਮ ਹੈ ਦੁਆਬਾ ਟਰੈਵਲ, 905-796-7800 ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। 1981 ਹੈਲੋ,
5: ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ? ਤੁਸੀਂ ਜਾ ਆਉਂਦੇ ਯਾਰ, ਮੈਂ ਆਨਲਾਈਨ ਨਾ ਮੈਂ ਦਿਨੇ ਪਾਇਆ ਸੀਗਾ ਸਾਡੇ ਇੰਸਟਾਗ੍ਰਾਮ ਤੇ,
6: ਮੈਂ ਨਾ ਤੁਸੀਂ ਸ਼ਾਮੀ ਥੋੜਾ ਲੇਟ ਦੱਸਿਆ, ਮੈਂ ਪਹਿਲਾਂ ਸੀਗਾ ਟੋਰਾਂਟੋ ਵਿੱਚ, ਨਿਕਲਦਾ ਵਿੱਚ ਹੀ ਸੀਗਾ, ਨਿਕਲ ਗਿਆ ਘਰ ਨੂੰ ਤੇ ਚੱਲ ਕੋਈ ਨੀ,
0: ਕੋਈ ਨਾ ਅਗਲੀ ਵਾਰ, ਅਗਲੀ ਵਾਰ ਨੂੰ ਤੁਹਾਨੂੰ ਬਣਾ ਦਾਂਗੇ।
6: ਹਾਂਜੀ ਪਲੀਜ਼ ਮੈਨੂੰ ਦੱਸਿਓ
0: ਜੀ।
6: ਤੇ ਮੈਂ ਵੀ ਇੱਕ ਮਿੰਟ ਕਰਨਾ ਚਾਹੁੰਦਾ, ਜੇ ਘਰ ਦੇ ਪੈਸੇ ਮੰਗ ਰਹੇ ਤੇ ਤੂੰ ਜਿੰਨੇ ਮੰਗ ਰਹੇ ਨੇ ਯਾਰ ਉਹਨੂੰ ਦੱਸ ਦੋ ਕਿੰਨੇ, ਦੱਸੋ ਕਿੰਨੀ ਲੋੜ ਆ, ਤੇ ਇੰਨੇ ਤਾਂ ਇੱਥੇ ਹੈਡ ਸਾਰੇ ਮੰਗ ਲੈਣਗੇ ਰੋਡ ਤੋਂ, ਜਿੰਨੇ ਵੀ ਮੰਗ ਰਹੇ ਤੁਸੀਂ ਉਹਨਾਂ ਨੂੰ ਪੈਸੇ ਦੇ ਦੋ, ਕੀ ਪਤਾ ਕਿਸ ਤਰ੍ਹਾਂ ਲੋੜ ਆ ਉਹਨਾਂ ਨੂੰ। ਤੇ ਆਪਾਂ ਹੁਣ ਜਦੋਂ ਆਪਾਂ ਨੂੰ ਜਪ ਮੰਗਦੇ ਸੀ ਘਰਦਿਆਂ ਤੋਂ, ਘਰਦਿਆਂ ਨੇ ਆਪਾਂ ਨੂੰ ਅੱਜ ਤੱਕ ਨੀ ਮਨਾ ਕੀਤਾ। ਕਈ ਵਾਰ ਹੁਣ ਆਪਾਂ ਆਈਸਕ੍ਰੀਮ ਮੰਗਾਉਂਦੇ ਹਾਂ ਜਦੋਂ ਇੱਕ ਇੰਡੀਆ ਚ ਛੋਟੇ ਹੁੰਦੇ ਸੀ, ਆਪਾਂ ਨੂੰ ਘਰਦੇ ਕਹਿੰਦੇ ਲੈ ਤੂੰ ਮੇਰੇ ਹੀ ਖਾ ਲਾ ਯਾਰ, ਮੈਂ ਆਪਣਾ ਹੀ ਇਸ ਤਰ੍ਹਾਂ ਨੀ ਖਾਂਦਾ, ਤੈਨੂੰ ਖਾਂਦਾ ਤੂੰ ਮੇਰੇ ਵੀ ਖਾ ਲਾ ਹਨਾ। ਜੋ ਘਰਦੇ ਆਪਾਂ ਨੂੰ ਇੱਕ ਸਾਈਡ ਨੀ ਰੱਖਦੇ, ਆਪਦਾ ਵੀ ਹਿੱਸਾ ਆਪਾਂ ਨੂੰ ਦੇ ਰਹੇ ਨੇ, ਆਪਾਂ ਵੀ ਉਹਨਾਂ ਦੋਨਾਂ ਨੂੰ ਦਈਏ ਹਿੱਸਾ।
0: ਵੀਰ ਕਹਿ ਕੇ ਹਟਿਆ ਕਿ ਨਹੀਂ ਯਾਰ ਤੁਹਾਨੂੰ ਨੀ ਪਤਾ ਕਿ ਜੋ ਤੁਹਾਡੇ ਹੱਥ ਹੈ ਆਪਦੇ ਕੋਲ ਰੱਖੋ, ਕਿਸੇ ਨੂੰ ਨਾ ਦੋ, ਕੁਛ ਨੀ ਪਤਾ ਕਦੋਂ ਕੋਈ ਬਦਲ ਜਾਂਦਾ।
6: ਬਟ ਜਿਵੇਂ ਜਿਹੜੀ ਮਾਂ ਹੁੰਦੀ ਆ ਉਹ ਤਾਂ ਹਮੇਸ਼ਾ ਮਰ ਦਮ ਦਾ ਕਰਦੇ ਬੱਚੇ ਨਾਲ ਹੀ ਜੁੜੀ ਰਹਿੰਦੀ ਆ, ਤੇ ਬੱਚੇ ਨੂੰ ਸਾਰਾ ਕੁਛ ਕਰਦੀ ਆ, ਉਹਨਾਂ ਲਈ ਜਿਉਂਦੀ ਆ, ਬੱਚੇ ਲਈ ਜਿਉਂਦੀ ਆ। ਫਾਦਰ ਵੀ, ਫਾਦਰ ਸ਼ੋਅ ਨੀ ਕਰਦਾ ਪਿਆਰ, ਬਟ ਹੀ ਲਵਸ ਯੂ ਐਜ਼ ਮੈਂ ਵਰਡਸ ਨਾਲ ਦੱਸ ਦਿੰਦਾ, ਫਾਦਰ ਤੁਹਾਡਾ ਦੁੱਖ ਨੂੰ ਕਿੰਨਾ ਪਿਆਰ ਕਰਦਾ ਵਾ।
0: ਤੇ
6: ਮੈਨੂੰ ਨੀ ਲੱਗਦਾ ਬਈ ਉਹਨਾਂ ਨੂੰ ਜੇ ਮੰਗਣਗੇ ਤਾਂ ਜਾਨ ਮੰਗਣ ਜਾਣ ਦੇ ਦਾਂਗੇ।
0: ਚਲੋ ਠੀਕ ਹੈ, ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਬਾਈ ਜੀ ਕਹਿੰਦੇ ਯਾਰ ਕਿ ਨਹੀਂ ਠੀਕ ਹੈ ਇਹਨਾਂ ਦੀ ਵੀ ਗੱਲ ਕਿ ਚਲੋ ਭੈਣ ਭਰਾ ਹੋ ਸਕਦੇ ਆ, ਬਟ ਮਾਂ ਬਾਪ ਨਹੀਂ ਕਦੇ ਇੱਦਾਂ ਬੱਚਿਆਂ ਨਾਲ ਕਰਦੇ, ਨਾ ਆਪਾਂ ਬੜਾ ਕਦੇ ਯੂਨੋ ਇੱਦਾਂ ਦੀ ਕੋਈ ਗੱਲ ਸੁਣੀ ਹੈ। ਬਿਯੋਂਡ ਆਈਵੇ ਤੁਹਾਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵੇ ਲੋਕੇਟਡ ਹੈ। ਰੋਮੀ ਭਾਜੀ ਦੇ ਰੋਮੀ ਦੀ ਟੀਮ ਨੂੰ ਕਾਲ ਕਰ ਲਓ, ਤੁਸੀਂ ਅਗਰ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਸਨਗਲਾਸਿਸ ਲੈਣੀਆਂ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਬਿਯੋਂਡ ਆਈਵੇ ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵੇ ਹੰਬਰ ਵੈਸਟ ਐਂਡ ਗੋਰਵੇ 7849। ਹਾਂਜੀ
7: 7849। ਹਾਂਜੀ ਸਤਿ ਸ੍ਰੀ ਅਕਾਲ ਨਵੀਂ।
0: ਸਤਿ ਸ੍ਰੀ ਅਕਾਲ ਜੀ।
7: ਹਾਂ ਉਹ ਮੈਂ ਵੀ ਇਹੀ ਲੈ ਦਿੰਦਾ ਬਈ ਜਦੋਂ ਆਪਦੇ ਹੱਥ ਚ ਨੇ ਨਾ ਪੈਸੇ ਉਹ ਆਪਦੇ ਹੱਥ ਵਾਲੇ ਠੀਕ ਨੇ, ਜੇ ਤਾਂ ਇਹਦੇ ਦੋ ਤਿੰਨ ਭੈਣ ਭਾਈ ਹੈਗੇ ਫੇਰ ਤਾਂ ਨਾ ਦੇਵੇ ਜਾਣਾ ਵੀ। ਜੇ ਇਹਦੇ ਕੋਈ ਇਕੱਲਾ ਹੀ ਆ ਫਿਰ ਮਾਂ ਪਿਓ ਠੀਕ ਆ, ਮਾਂ ਪਿਓ ਵੀ ਲੋਹੇ ਦਾ ਥਣ ਬਣਦਾ ਜਦੋਂ ਕੁਛ ਆਪਦੇ ਹੱਥ ਚ ਨਾ ਆਵੇ ਦਵਾ ਨੀਂਦ ਦਿੰਦੇ ਹੋ ਕਹਿੰਦੇ ਜਾ ਪਾਜਾ ਕਰ ਕੀ ਕਰਨਾ। ਇਹ ਹੱਥ ਚ ਰੱਖਣੇ ਜ਼ਰੂਰੀ ਨੇ ਹਰ ਇੱਕ ਨੂੰ, ਭਾਈ ਪੂਜਦਾ ਤਾਂ ਖੜ ਛੱਡੀ ਦਿਓ ਖੜਾ ਭਰਾ ਦਾ ਜਾਂ ਹੋਰ ਦੋਸਤ ਦਾ, ਪੈਸਾ ਜਿਹੜੀ ਜਾਇਦਾਦ ਪ੍ਰੋਪਰਟੀ ਉਹ ਆਪਦੇ ਹੱਥ ਚ ਰੱਖੋ।
0: ਅੱਛਾ ਹੁਣ ਵੀਰ ਹੁਣੇ ਕਹਿੰਦੇ ਕਿ ਯਾਰ ਮਾਂ ਬਾਪ ਨੇ ਇਹਨਾਂ ਤੋਂ ਕੀ ਤੁਸੀਂ ਲਗਾਉਣਾ।
7: ਮਾਂ ਬਾਪ ਮੈਂ ਮੰਨਦਾ ਮਾਂ ਪਿਆ ਬਾਪ ਨਾਲ ਮੇਰੇ ਨਾਲ ਹੋਈ ਹੋਈ ਆ, ਮੈਂ ਤਾਂ ਕਹਿ ਰਿਹਾ ਮੈਂ ਹੁਣ ਇੱਥੇ ਤੇ ਉਹ ਸਾਰੀ ਗੱਲ ਖੋਲ ਕੇ ਨੀ ਦੱਸ ਸਕਦਾ, ਉਹ ਕਹਿੰਦੇ ਜਾ ਕਰਨਾ ਕੀ ਕਰਦਾ, ਮੈਂ ਕਲਾੜੀ ਚ ਮੇਰੀ ਬਾਂਹ ਆਈ ਹੋਈ ਹੁਣ ਤਾਂ ਕਹਿਣਾ। ਜਿਹੜੀ ਮਾਂ ਪਿਓ ਨੂੰ ਮੈਂ ਕਹਿੰਦਾ ਉਹਨਾਂ ਨੇ ਹਾਂ ਲੋੜ ਦੇਖੇ ਜਿੰਨੀ ਲੋੜ ਆ ਵੀ ਲੈ ਲਓ, ਐ ਸੁਣੀ ਮੈਂ ਜੇ ਤੁਹਾਨੂੰ ਲੋੜ ਕਿੰਨੀ ਕੁ ਹੈਗਾ ਤੁਸੀਂ ਕਹਿੰਦੇ ਸਾਰੇ ਸਾਨੂੰ ਪੜਾ ਦੇ, ਲੋੜ ਤਾਂ ਤੁਹਾਨੂੰ ਹੋਏ ਨੀ।
0: ਲੋੜ ਅਨੁਸਾਰ ਦੋ, ਜੇ ਕੋਈ ਲੋੜ ਨੀ ਤਾਂ ਆਪਣੇ ਕੋਲ ਰੱਖੋ।
7: ਲੋੜ ਅਨੁਸਾਰ ਮਾਂ ਪਿਓ ਦਾ ਕਰੋ, ਮੈਂ ਨੀ ਕਹਿੰਦਾ ਮਾਂ ਪਿਓ ਪੂਰੇ ਕਰੋ ਉਹਨਾਂ ਦਾ, ਜੇ ਲੋੜ ਆ ਉਹਨਾਂ ਨੂੰ ਭਾਵੇਂ ਸਾਰੇ ਹੀ ਲੱਗ ਜਾਣ ਤੇ ਕੋਈ ਡਰ, ਜਦੋਂ ਬਿਨਾਂ ਲੋੜ ਤੋਂ ਉਹਨਾਂ ਨੇ ਹੱਥ ਚ ਦੇ ਦੇਣੇ ਆ ਉਹ ਤਾਂ ਫਿਰ ਆਪਦੀ ਮਰਜ਼ੀ ਕਰਨਗੇ, ਤਿੰਨ ਦੋ ਤਿੰਨ ਇੱਕ ਭੈਣ ਹੋਵੇ ਦੋ ਭਾਈ ਹੋਣ ਉਹ ਫਿਰ ਮਗਰੋਂ ਹਾੜੇ ਕੱਢਦੇ ਫਿਰ ਉਹਨਾਂ ਦੇ ਮਗਰ ਮਗਰ।
0: ਚਲੋ ਠੀਕ ਹੈ ਬਾਈ ਜੀ, ਤੁਹਾਡਾ ਵੀ ਸ਼ੁਕਰੀਆ। ਹਾਂ ਨਹੀਂ ਨਹੀਂ ਦੇਖੋ ਤਾਂ ਹੀ ਤਾਂ ਯਾਰ ਆਪਾਂ ਗੱਲਾਂ ਕਰਦੇ ਹਾਂ ਤੇ ਸਭ ਤੋਂ ਕੁਛ ਨਾ ਕੁਛ ਅਲੱਗ ਮੈਂ ਕਹਿੰਦਾ ਉਹਨਾਂ ਕੇ ਸਿੱਖਣ ਨੂੰ ਮਿਲਦਾ। ਥੈਂਕ ਯੂ ਬਾਈ ਜੀ। ਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਡਾਕਟਰ ਕੁਲਦੀਪ ਕੋਲ, ਕੇਡੀ ਹੋਮਿਓਪੈਥੀ ਤੇ ਕੁਲਦੀਪ ਜੀ ਮਾਹਰ ਨੇ ਯਾਰ, ਜੇ ਕਿਸੇ ਨੇ ਵੀ ਆਪਣੇ ਬਿਮਾਰੀ ਦਾ ਜੜੋਂ ਹੱਲ ਕਰਵਾਉਣਾ ਤਾਂ ਡਾਕਟਰ ਕੁਲਦੀਪ 6478180055 ਜੀ। ਕੁਲਦੀਪ ਜੀ
8: ਨਵੀਂ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਨਵੀਂ ਬਸ ਇਹ ਦੱਸਦਾ ਕਿ ਮੈਨੂੰ 50 ਸਾਲ ਲਗਭਗ ਹੋਣੇ ਜਾ ਰਹੇ ਨੇ ਹੋਮਿਓਪੈਥੀ ਦੇ ਵਿੱਚ, ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰਦਾ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ ਹੈਗਾ। ਉਹ ਪੜ੍ਹਿਆ ਲਿਖਿਆ ਡਾਕਟਰ, ਅੱਜ ਤੋਂ 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਡਿਗਰੀ ਕੀਤੀ ਹੈ, ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ ਇਕੁਅਲ ਟੂ ਡਾਕਟਰ ਪੜ੍ਹਾਈਆਂ ਦੇ ਬਰਾਬਰ ਹੁੰਦੀ ਹੈ, ਠੀਕ ਹੈ ਜੀ। ਤਾਂ ਮੈਂ ਅਨਪੜ੍ਹ ਡਾਕਟਰ ਨਹੀਂ, ਹੋਮਿਓਪੈਥੀ ਪੜ੍ਹਿਆ ਹੋਇਆ ਡਾਕਟਰ ਹੈਗਾ। ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ, ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ, ਬਹੁਤ ਵਧੀਆ ਇਲਾਜ ਆ ਹੋਮਿਓਪੈਥੀ। ਜਿਹਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰਨਾ, ਮੈਂ ਪ੍ਰੂਵ ਕਰਾਂਗਾ ਹੋਮਿਓਪੈਥੀ ਤੋਂ ਬੈਟ ਕੋਈ ਦਵਾਈ ਨਹੀਂ ਹੈ ਜੀ। ਕੋਈ ਵੀ ਤੁਹਾਨੂੰ ਪੇਟ ਦੀ ਪ੍ਰੋਬਲਮ, ਐਲਰਜੀ ਹੈ, ਐਸਿਡਿਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਆਰਥਰਾਈਟਿਸ ਹੋ ਗਈ, ਸਕਿਨ ਦੇ ਇਸ਼ੂ ਹੈਗੇ ਨੇ, ਸਲੀਪ ਐਪਨੀਆ, ਆਟੋਮੋਬਾਈਲ, ਬੱਚਿਆਂ ਦਾ ਆਟਿਜ਼ਮ ਜ਼ਰੂਰ ਨਾਲ ਲਵਾਂਗਾ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆ ਤੋਂ ਬੱਚੇ ਨੇ ਦੀਦੀ। ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਕਰਨਾ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰ। ਆਹ ਥੋੜ੍ਹਾ ਜਿਹਾ ਪਿੰਚ ਨਰਵ ਰਿਹਾ, ਮੈਂ ਗੱਲ ਕਰਨਾ, ਪਿੰਚ ਨਰਵ ਨਾ ਬਹੁਤ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਵੀ ਜੀ, ਇੱਕ ਤੇ ਦੋ ਤਰ੍ਹਾਂ ਦੀ ਮੋਸਟਲੀ ਪਿੰਚ ਨਰਵ ਹੁੰਦੀ ਹੈ, ਇੱਕ ਤਾਂ ਜੇ ਸਿਆਟਿਕਾ ਪੇਨ ਦੇ ਬਹੁਤ ਪੇਸ਼ੈਂਟ ਮੇਰੇ ਕੋਲ ਆਉਂਦੇ ਨੇ, ਇੱਕ ਦੂਸਰਾ ਕਾਰਪੇਟਿਨੋ ਸਿੰਡਰੋਮ, ਉਹਦੇ ਸਿਮਟਮ ਇਹਦੇ ਕੀ ਹੁੰਦੇ ਨੇ, ਕਾਰਪੇਟਿਨੋ ਸਿੰਡਰੋਮ ਤੁਹਾਡੇ ਹੱਥ ਦੀ ਨੰਬਲੈਸ ਹੋਏਗੀ, ਉਹ ਸਿਆਟਿਕਾ ਪੇਨ ਦੇ ਵਿੱਚ ਤੁਹਾਡੇ ਬੈਕ ਤੋਂ ਲੈ ਕੇ ਥੱਲੇ ਤੱਕ ਦਰਦ ਹੁੰਦਾ, ਟਿੰਗਲਿੰਗ ਹੋਗੀ, ਨੰਬਲੈਸ ਹੋਏਗੀ, ਇਹ ਮੋਸਟਲੀ ਸਿੱਧੇ ਮੇਰੇ ਕੋਲ ਮੋਸਟਲੀ ਇੱਕ ਖੁਰਾਕ ਨਾਲ ਮੈਂ ਸ਼ੋ ਕਰਦਾ ਹੁੰਦਾ, ਦਿਸ ਇਜ਼ ਦਾ ਹੋਮਿਓਪੈਥੀ ਟ੍ਰੀਟਮੈਂਟ। 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਮ ਟੂ ਰਿਵਰ ਰੋਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, ਐਵਰੀ ਡੇ 11 ਵਜੇ ਤੋਂ 7 ਵਜੇ ਤੱਕ ਹੁੰਦਾ ਮੈਂ। 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕਿਹੜੀ ਹੋਮਿਓਪੈਥੀ ਪਾਓਗੇ, ਮੇਰੀਆਂ ਵੀਡੀਓ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ, ਟਿਕਟੋਕ ਐਵਰੀ ਜਗ੍ਹਾ, ਤੁਸੀਂ ਇੰਸਟਾਗ੍ਰਾਮ, ਯੂਟਿਊਬ ਤੇ, ਠੀਕ ਹੈ। ਥੈਂਕ ਯੂ ਵੈਰੀ ਮਚ ਟਾਈਮ ਦੇਣ
0: ਲਈ। ਨੰਬਰ ਹੈ 647-818-0055 ਕੇਡੀ ਹੋਮਿਓਪੈਥੀ ਦੇ ਨਾਲ ਹੀ ਆਪਾਂ ਆਲ ਦੈਟ ਸੋਲੂਸ਼ਨਸ ਤੋਂ ਸਦੀਕ ਸਾਹਿਬ ਨੂੰ ਵੀ ਲੈਨੇ ਆ, ਅਗਰ ਕਰਜ਼ੇ ਦੀ ਕੋਈ ਪ੍ਰੋਬਲਮ ਹੈ ਕਰਜ਼ਾ ਮਾਫ ਕਰਵਾਉਣ ਲਈ। ਮਿਸਟਰ ਸਦੀਕ ਇਜ਼ ਨੰਬਰ 1। ਸਦੀਕ ਸਾਹਿਬ ਵੈਲਕਮ ਤੁਹਾਡਾ ਵੀ।
9: ਥੈਂਕ ਯੂ ਨਵੀ ਜੀ। ਬਿਲਕੁਲ, ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਨੇ, ਚਾਹੇ ਉਹ ਕਰਜ਼ੇ ਛੋਟੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਮੇਰਾ ਮੈਸੇਜ ਸਪੈਸ਼ਲ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜ਼ਾਇਆ ਹੋਣ ਤੋਂ ਤੁਸੀਂ ਬਚਾ ਸਕਦੇ ਹੋ। ਅਗਰ ਕਾਲ ਕਰੋ, ਨੰਬਰ ਹੈ ਸਾਡਾ 416-677-1-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ ਜਾਂ ਬਿਜ਼ਨਸ ਦੇ ਲੋਨ ਨੇ ਜਾਂ ਇਨਕਮ ਟੈਕਸ ਦਾ ਮਾਮਲਾ ਹੈ, CRA ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਪੇ ਸਬਸਿਡੀ ਆਊਟਸਟੈਂਡਿੰਗ ਹੈ ਜਾਂ ਕੋਈ ਹੈਲਥ ਕੇਅਰ ਸੀਬਲ ਲੋਨ ਲਿੱਤੇ ਅਸੀਂ ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ ਡਰੱਗ ਜਾਂ ਟਰੈਵਲ ਫਾਈਨਾਂਸ ਕੀਤੇ ਅਸੀਂ ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਬੁੱਕ ਕੀਤੀ ਸੀ ਜੋ ਅਸੀਂ ਕਲੋਜ਼ਿੰਗ ਨਹੀਂ ਕਰ ਸਕਦੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਅਸੀਂ ਤੁਹਾਡੀ ਹੈਲਪ ਕਰਦੇ ਹਾਂ, ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸਿਮਮ ਰਿਲੀਫ ਮਿਲ ਸਕੇ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸਮ ਵੀ ਤੁਸੀਂ ਬਗੈਰ ਇੰਟਰਸਟ ਦੇ ਪੇ ਕਰੋ। ਇਸ ਵਾਸਤੇ ਅਗਰ ਕੋਈ ਕਰਜ਼ਾ ਹੈ ਤੁਸੀਂ ਸਟਰਗਲ ਕਰ ਰਹੇ ਹੋ ਤੇ ਕਾਲ ਕਰੋ 416-677-1-0577-416-677-1-0577। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਕ੍ਰੈਡਿਟ ਤੁਹਾਡਾ ਬਹੁਤ ਜਲਦ ਵਾਪਸ ਬਿਲਡ ਹੋ ਸਕਦਾ, ਤੁਹਾਨੂੰ 6-7 ਸਾਲਾਂ ਵਾਸਤੇ ਵੇਟ ਨਹੀਂ ਕਰਨਾ ਪਏਗਾ। ਤੁਹਾਡੇ ਐਸੇਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਤੁਹਾਨੂੰ ਡੈਟ ਫ੍ਰੀ ਕਰਨ ਦੀ ਹੈਲਪ ਕਰਦੇ ਹਾਂ। ਨੰਬਰ 416-677-1-0577 ਤੇ ਕਾਲ ਕਰਕੇ ਸਪੈਸ਼ਲ ਲੈ ਸਕਦੇ ਹੋ ਜੀ। ਨਵੀਂ ਜੀ
0: ਨੰਬਰ ਕੁਇਕ ਹੈ ਸਦੀਕ ਸਾਹਿਬ ਦਾ, ਤੁਸੀਂ ਕਾਲ ਕਰੋ 416-671-0577-416-671-0577 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਸਿੱਖ ਸਾਹਿਬ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋਹਣੀ ਹੈ ਤੇ ਸਾਨੂੰ ਵੀ ਮਾੜਾ ਦੱਸਿਓ ਕਿ ਕੀ ਡਿਸਕਸ਼ਨ ਹੋ ਰਹੀ ਹੈ, ਦੱਸ ਦੇ ਜਲਦੀ ਉਹਨੇ ਵਾਪਸ।

0: Ottawa.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 41
3: ਪੰਜਾਬੀ ਲਹਿਰਾਂ
4: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ।
0: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

Thank you.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: आपके अमर विरसे की पक्का टा यात्रा के संतुलन सफर का हम सफर साझा विरसा
2: गीत संगीत देश दुनिया दिया ताजा तरीन जानकारियां ना लबरेज महकां दे सौगात वंडदा साझा विरसा
1: सोमवार तक शुक्रवार 5:30 AM ते सवेरे 4 बजे तो 5 बजे तक
3: बिजनेस डे प्रचार ते पसार ले संपर्क करो
2: साझा विरसा दी टीम नू 647-835-5294 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
2: 647-706-6640 ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
6: 9054595533
5: 9054595533 ਤੇ
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
7: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394. Stephen Furniture ki dhamakedar festival season sale.
8: Ladies and gentlemen, you are not ready for this.
9: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਰਿਕਿੰਗ ਗਿਰੀਸ਼ ਸ਼ਰਮਾ।
10: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
9: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
10: ਕਾਲ 647-606-8110
9: ਔਰ ਵਿਜ਼ਿਟ ਸ਼ਰਮਾ।

0: ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
1: 6478355294 6478355594। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 4169301251।

0: 7998877 sofastudio.ca। थैंक यू जी।
1: पाजी अज करे तंदूरी बनाओ, पर जो स्वाद तंदूरी बॉयज दे आना वो करे नहीं बन पाना।
2: हाय गाइस, एंजॉय करो तंदूरी बॉयज, वेज नॉन वेज स्वाद ले तंदूरी खाने ले पहुंचो तंदूरी बॉयज।
1: सांझा विरसा रेडियो दा रेफरेंस देन ते पाओ 10% डिस्काउंट। पाठ जागो अते वेडिंग ले आज ही कैटरिंग बुक करो 9059562111 9054519200। सर्विंग यू फ्रॉम 3 लोकेशंस।
3: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929
2: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
5: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7 8355-2294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਪਹੁੰਚੇ ਭਾਵੇਂ ਕਬਰ ਤੱਕ ਜਾਂ ਮੰਦਰ ਤੱਕ, ਪਹੁੰਚੇ ਭਾਵੇਂ ਕਬਰ ਤੱਕ ਜਾਂ ਮੰਦਰ ਤੱਕ, ਖੁਸ਼ਬੂ ਭਰੀ ਹੈ ਫੁੱਲ ਵਿੱਚ ਤਾਂ ਅੰਦਰ ਤੱਕ, ਤੋੜ ਲਿਆ ਜੇ ਉਸਨੂੰ ਉਸਦੀ ਟਾਹਣੀ ਤੋਂ, ਵਜੂਦ ਉਸਦਾ ਰਹਿ ਗਿਆ ਕੈਲੰਡਰ ਤੱਕ, ਲੁੱਟ ਲੁੱਟ ਕੋਠਾ ਭਰ ਲਿਆ ਮੈਂ ਨੋਟਾਂ ਦਾ, ਸੁਨੇਹਾ ਕੋਈ ਲਗਾ ਦਿਓ ਸ਼ਿਕੰਦਰ ਤੱਕ, ਖੁਦਕੁਸ਼ੀ ਕਰਨੀ ਪਈ ਸੀ ਆਖਰ ਵਿੱਚ, ਲਗਾਈ ਸੀ ਗੁਹਾਰ ਬੜੀ ਪਤੰਦਰ ਤੱਕ, ਘਰਾਂ 'ਚ ਭਾਵੇਂ ਮਾਰ ਹੈ ਮਹਿੰਗਾਈ ਦੀ, ਬਰਸਦੀ ਕਿਰਪਾ ਨਾਨਕ ਦੇ ਲੰਗਰ ਤੱਕ, ਨਿਗਾਹ ਜੇਕਰ ਸਿੱਧੀ ਹੋਵੇ ਮਾਲਕ ਦੀ, ਰਾਜ ਗੱਦੀ 'ਤੇ ਬਹਿ ਜਾਂਦੇ ਨੇ ਡੰਗਰ ਤੱਕ, ਘਰ ਦੇ ਹੀ ਨਿਕਲੇ ਕਾਤਲ ਮੇਰੇ ਸਾਰੇ ਹੀ, ਝਾਤ ਮਾਰੀ ਮਦਹੋਸ਼ ਜਦੋਂ ਮੈਂ ਅੰਦਰ ਤੱਕ। ਮੇਰੀ ਜ਼ਿੰਦਗੀ ਦੇ ਸਫ਼ਰ ਦਾ ਵਕਤ ਬਹੁਤ ਨੇੜੇ ਆ, ਕਹਿੰਦਾ ਮੇਰੀ ਜ਼ਿੰਦਗੀ ਦੇ ਸਫ਼ਰ ਦਾ ਵਕਤ ਬਹੁਤ ਨੇੜੇ ਆ, ਮੇਰਿਆਂ ਖਾਬਾਂ ਵਿੱਚ ਮੌਤ ਲਾਉਣ ਲੱਗੀ ਗੇੜੇ ਆ, ਕਿੱਥੇ ਲਾਵਾਂ ਮੈਂ ਰੁੱਖ ਖੁਸ਼ੀਆਂ ਦੇ, ਹੋਏ ਬੰਜਰ ਸਾਡੇ ਵਿਹੜੇ ਆ, ਕਿੰਨੇ ਰੰਗ ਦੇ ਦੁੱਖ ਨੇ ਸੱਜਣਾ, ਦੱਸੇ ਸੱਤਾ ਕਿਹੜੇ ਕਿਹੜੇ ਆ, ਰੱਬ ਤੋਂ ਤੈਨੂੰ ਮੰਗਦੇ ਮੰਗਦੇ ਮੈਂ ਖੂਹ ਨੈਣਾਂ ਦੇ ਗੇੜੇ ਆ। ਕਹਿੰਦਾ ਇਬਾਦਤ ਲੱਗਦਾ ਕਬੂਲ ਨਾ ਹੋਈ, ਇਬਾਦਤ ਲੱਗਦਾ ਕਬੂਲ ਨਾ ਹੋਈ, ਤਾਂਹੀਓ ਬੂਹੇ ਸੱਜਣਾ ਭੇੜੇ ਆ, ਤਾਂਹੀਓ ਬੂਹੇ ਸੱਜਣਾ ਭੇੜੇ।

ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, ਬਸ ਬਸ ਬਣ ਗਈ ਗੱਲ, ਰਹਿ ਗਏ ਥੋੜੇ ਜਿਹੇ ਘੰਟੇ ਫਿਰ ਵੀਕਐਂਡ ਸਟਾਰਟ। 4 June 2026 ਦੇ ਸਵੇਰ ਦਾ ਪ੍ਰੋਗਰਾਮ ਸੰਜੇ ਪਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜੇ ਪਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਬਰੈਂਪਟਨ 'ਚ 12, ਸੋਰੀ ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ, ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 12 ਟੈਂਪਰੇਚਰ ਆ। ਅਤੇ ਫਿਰ ਭਾਈ ਫੀਲ ਲਾਈਕ 10 ਕਰਦੇ ਹਾਂ। ਹਾਂ, ਦੁਪਹਿਰ ਨੂੰ 26, ਸ਼ਾਮ ਨੂੰ 28 ਅਤੇ ਰਾਤ ਨੂੰ 24 ਟੈਂਪਰੇਚਰ। ਪੰਜ ਵੱਜ ਕੇ 38 ਮਿੰਟ ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8 ਵੱਜ ਕੇ 56 ਮਿੰਟ ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਉਹਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, ਕੋਈ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਵਿਘਨ ਦੇਖਦੇ ਹੋ, ਕਿਤੇ ਰੋਡ 'ਤੇ ਕੰਸਟਰਕਸ਼ਨ ਚੱਲਦੀ ਹੈ, ਕਿਤੇ ਰੋਡ ਬਲੋਕ ਆ, ਪੁਲਿਸ ਵਾਲਿਆਂ ਨੇ ਨੀਲੀਆਂ, ਲਾਲ, ਹਰੀਆਂ, ਪੀਲੀਆਂ ਬੱਤੀਆਂ ਜਗਾ ਜਗਾ ਕੇ ਲੋਕਾਂ ਨੂੰ ਘੇਰਿਆ ਹੋਇਆ, ਤਾਂ ਵੀ ਤੁਸੀਂ 905-673-3337 'ਤੇ ਦੱਸ ਸਕਦੇ ਹੋ। ਕੋਈ ਹਾਈਵੇ ਬਲੋਕ ਆ, ਕੋਈ ਰੱਬ ਨਾ ਕਰੇ ਸਾਊਥ ਨੂੰ, ਈਸਟ ਨੂੰ, ਵੈਸਟ ਨੂੰ, ਜਾਂ ਸਾਊਥ ਨੌਰਥ ਨੂੰ ਕਿਤੇ ਨੂੰ ਵੀ, ਤਾਂ 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਜਾਂ ਵੱਖ ਵੱਖ ਹੋਰ ਐਪਾਂ ਨੇ ਉਹ ਡਾਊਨਲੋਡ ਕਰ ਸਕਦੇ ਹੋ। ਸਾਂਝਾ ਵਿਰਸਾ ਰੇਡੀਓ ਕਹਿੰਦੇ, ਜੇ ਇਹਨੂੰ ਸੁਣਨਾ ਚਾਹੁੰਦੇ ਹੋ ਤਾਂ 647-835-5594 'ਤੇ ਫਿਰ ਮੈਸੇਜ ਪਾ ਦਿਓ, ਫਿਰ ਵਟਸਐਪ ਕਰ ਦਿਓ, ਫਿਰ ਤੁਹਾਨੂੰ ਬਾਕੀ ਨੰਬਰਾਂ ਦੀ ਡਿਟੇਲ ਵੀ ਭੇਜੀ ਜਾਓ। ਤੁਸੀਂ ਕੋਈ ਸਪੋਂਸਰਸ਼ਿਪ ਦੇਣੀ ਹੈ ਤਾਂ ਵੀ ਤੁਸੀਂ ਇਸ ਨੰਬਰ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-835-5594। ਜੇ ਤੁਹਾਡਾ ਕੋਈ ਨੇੜੇ ਦਾ ਦੋਸਤ, ਮਿੱਤਰ, ਭੈਣ ਭਰਾ ਦਾ ਹੈਗਾ ਬਿਜ਼ਨਸ, ਤਾਂ ਫਿਰ ਪਾ ਲਓ ਘਾਟੀ ਬੜੀ ਜੀ, ਕਰ ਲਿਓ ਗੱਲਬਾਤ। ਹੈਂ, ਜੇ ਪਿਆਰ ਕਰਦੇ ਹੋ ਤਾਂ ਹੋਣੀ ਚਾਹੀਦੀ ਹੈ ਯਾਰ, ਹੈ ਨਾ, ਬਣਦੀ ਤਾਂ ਹੈ। ਚਲੋ, ਚੰਗੀ ਗੱਲ, ਮਿਹਨਤ ਕਰਦੇ ਹਾਂ, ਰਾਤ ਨੂੰ 9 ਵਜੇ ਉੱਠ ਕੇ ਆਈਦਾ, ਜਾਂ ਕੰਮ ਤੋਂ ਆ ਜਾਈਦਾ, ਜਾਂ ਘਰੋਂ ਉੱਠ ਕੇ ਸੌ ਕੇ 10-20 ਮਿੰਟ, ਅੱਧਾ ਘੰਟਾ ਨੈਪ ਜੀ ਲੈ ਕੇ ਆ ਜਾਈਦਾ, ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਸੱਚੀ ਮੈਨੂੰ ਚਾਅ ਜਿਹਾ ਬੜਾ ਰਹਿੰਦਾ, ਫਿਰ ਇਸ ਵੇਲੇ ਜਾ ਕੇ ਐਨ ਸੌ ਜਾਈਦਾ ਵੀ ਬਸ ਠੀਕ ਆ ਜੀ, ਹੁਣ ਹੁਣ ਢਿੱਡ ਫਰੋਲਿਆ ਆਪਾਂ ਆਪਣਾ ਸਾਰਾ। 647-835-5594। ਅੱਜ ਥੋੜ੍ਹਾ ਜਿਹਾ ਬਿਜ਼ੀ ਸ਼ਡਿਊਲ ਰੱਖਣਾ ਆਪਾਂ, ਅਤੇ ਤੁਹਾਡੀਆਂ ਕਾਲਾਂ ਸ਼ਾਇਦ ਮੈਂ ਵੀ ਅੱਜ ਨਾ ਏਅਰ 'ਤੇ ਕਰ ਸਕਾਂ, ਪਰ ਇੰਟਰਵਿਊ ਇੱਕ ਫਿਕਸ ਕੀਤੀ, ਅਤੇ ਉਹ ਤਿਆਰ ਰਹੋ ਬਸ, ਆਪਾਂ ਸੁਣਨ ਨੂੰ ਮੈਂ ਉਧਰੋਂ ਪਾਉਣਾ ਉਹਨਾਂ ਨੂੰ, ਕਾਲ ਕਰਦਾ ਅਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਡਰੈਲ ਦੀਆਂ ਕਮਾਣੀਆਂ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ 9 ਵਜੇ ਤੋਂ ਲੈ ਕੇ 6 ਵਜੇ ਤੱਕ, PNG ਵਾਲਿਆਂ ਨਾਲ ਕਰ ਲਿਓ ਗੱਲਬਾਤ। 5330 ਰੈਡਕੋ ਬੁਲੇਵਾਰਡ, ਮਿਸਿਸਾਗਾ, ਡਿਕਸੀ ਐਂਡ ਮੈਥੇਸਨ ਦਾ ਏਰੀਆ, 905-459-5533 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਮੈਂ ਫਿਰ ਉੱਧਰ ਨੂੰ ਗਾਣਾ ਲਾ ਦਵਾਂ, ਗਾਣਾ ਲਾ ਕੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਹੋਲਡ ਰੱਖਿਓ ਹੁਣ ਤੁਸੀਂ, ਠੀਕ ਹੈ, ਚਲੋ ਫਿਰ ਹੋਲਡ ਰੱਖਿਓ।

0: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ। ਅਤੇ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਆਪਣੇ ਨਾਲ ਜੇ ਇੰਟਰਵਿਊ ਆਪਾਂ ਕਰਨੀ ਆ, ਇੰਟਰਵਿਊ ਕਰਨੀ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਐਡਵੋਕੇਟ ਨੇ ਪਾਰਟੀ ਦੇ, ਸਰਦਾਰ ਅਰਸ਼ਦੀਪ ਸਿੰਘ ਕਲੇਰ ਸਾਹਿਬ, ਉਹ ਆਪਣੇ ਨਾਲ ਨੇ। ਕਲੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ ਪ੍ਰੋਗਰਾਮ ਸਾਂਝਾ ਵਿਰਸਾ 'ਚ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ।
0: ਸਤਿ ਸ਼੍ਰੀ ਅਕਾਲ ਸਰ, ਜਿਹੜੇ ਪਿਛਲੇ ਦਿਨਾਂ ਤੋਂ ਕਾਫੀ ਜਿੱਦਣ ਦੀ ਇਲੈਕਸ਼ਨ ਨਗਰ ਕੌਂਸਲ ਦੀਆਂ ਹੋ ਕੇ ਹਟੀਆਂ ਨੇ, ਉਸ ਦਿਨਾਂ ਤੋਂ ਲੈ ਕੇ ਹੁਣ ਤੱਕ ਕਾਫੀ ਚਰਚਾ ਪੁਲਿਸ ਅਤੇ ਅਕਾਲੀ ਦਲ, DSP ਅਤੇ ਬਿਕਰਮਜੀਤ ਮਜੀਠੀਆ ਸਾਹਿਬ, ਜੋਬਨਪ੍ਰੀਤ, ਕਾਫੀ ਨਾਮ ਨੇ, 50-60 ਜਣਿਆਂ ਦੇ ਨਾਮ ਹੋਰ ਨੇ, FIR ਹੋਈ ਆ, SSP ਸਾਹਿਬ ਕਹਿੰਦੇ 91 ਨੰਬਰ FIR ਆ, ਹਾਈਕੋਰਟ ਦੇ ਵਿੱਚ ਪਹੁੰਚ ਨਹੀਂ ਰਹੇ, ਤੇ ਉਦੋਂ FIR ਦੀ ਨਕਲ ਨੀ, ਕਾਪੀ ਨੀ ਮਿਲ ਰਹੀ, ਕੀ ਕਹਿਣਾ ਚਾਹੁੰਦੇ ਹੋ? ਕਾਫੀ ਉਲਝਦਾਰ ਮਸਲਾ ਹੋਇਆ ਹੋਇਆ।
1: ਦੇਖੋ, ਪੰਜਾਬ ਦੇ ਵਿੱਚ ਜਿਹੜਾ ਸੰਵਿਧਾਨ ਹੈ ਇਹਨੂੰ ਮੁੱਖ ਮੰਤਰੀ ਪੰਜਾਬ ਨੇ ਛਿੱਕੇ ਤੇ ਟੰਗਿਆ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛਿੱਕੇ ਤੇ ਟੰਗਿਆ। ਮੈਂ ਭਗਵੰਤ ਮਾਨ ਸਾਹਿਬ ਨੂੰ ਤੇ ਪੰਜਾਬ ਦੇ DGP ਨੂੰ ਪੁੱਛਣਾ ਚਾਹੁੰਦਾ ਵੀ ਕੀ ਹੁਣ ਤੁਸੀਂ ਸੁਪਰੀਮ ਕੋਰਟ ਤੋਂ ਵੱਡੇ ਹੋ, ਕਿਉਂਕਿ ਇਹ ਸਾਰਾ ਮਸਲਾ ਜਿਹੜਾ ਇਹ 26 ਤਰੀਕ ਨੂੰ ਜਦੋਂ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਤੇ ਕੌਂਸਲ ਦੀਆਂ ਚੋਣਾਂ, ਇਹ ਮਸਲਾ ਉਸ ਦਿਨ ਸ਼ੁਰੂ ਹੁੰਦਾ ਪੰਜਾਬ 'ਚ।
0: ਬਿਲਕੁਲ।
1: ਔਰ ਜਦੋਂ ਇਹ ਜੋਬਨਜੀਤ ਜਿਹਨੂੰ ਇਲੀਗਲੀ ਡਿਟੇਨ ਕੀਤਾ ਜੀ, ਤੇ ਤੋਂ ਇਹ ਮਸਲਾ ਸ਼ੁਰੂ ਹੋਇਆ, ਕਿਉਂਕਿ ਮਜੀਠੀਆ ਸਾਹਿਬ ਦੀ ਜਿਹੜੀ FIR ਉਹ ਤਾਂ ਬਾਅਦ ਦੀ। ਇਹ ਜੋਬਨਜੀਤ ਸ਼੍ਰੋਮਣੀ ਅਕਾਲੀ ਦਲ ਦਾ ਵਾਰਡ ਨੰਬਰ 2 ਅੰਮ੍ਰਿਤਸਰ ਦਾ ਇਲੈਕਸ਼ਨ ਏਜੰਟ ਸੀ। ਉਸ ਵਾਰਡ ਨੰਬਰ 2 ਤੇ ਆਮ ਆਦਮੀ ਪਾਰਟੀ ਦੇ ਜਿਹੜਾ ਇੱਕ ਪੰਮਾ ਹੈ ਉਹਨੇ ਆ ਕੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਤੇ ਜੋਬਨਜੀਤ ਨੇ ਨਹੀਂ ਹੋਣ ਦਿੱਤਾ। ਮੌਕੇ ਤੇ ਪੁਲਿਸ ਪਹੁੰਚੀ ਤੇ ਪਰਮਜੀਤ ਪੰਮੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ।
0: ਬਿਲਕੁਲ।
1: ਔਰ ਪਿੱਛੇ ਹੀ ਥਾਣੇ ਦੇ ਵਿੱਚ ਜਿਹੜਾ ਉੱਥੋਂ ਦਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹੈ ਉਹ ਦੰਦਨਾਂਦਾ ਸਰਕਾਰੀ ਸ਼ਹਿਰ ਤੇ ਪਹੁੰਚਿਆ, ਤੇ ਉਹ ਵੀਡੀਓ ਵੀ ਪਬਲਿਕ ਹੈ ਕਿ ਕਿਸ ਤਰੀਕੇ ਉਹਨੇ ਜਾ ਕੇ SHO ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਇੱਕ ਕਾਂਸਟੇਬਲ ਦੀ ਬਾਂਹ ਮਰੋੜੀ।
0: ਬਿਲਕੁਲ।
1: ਫਿਰ ਉਹਨੂੰ ਪਰਮਜੀਤ ਪੰਮੇ ਨੂੰ ਉੱਥੋਂ ਥਾਣੇ ਤੋਂ ਛੁਡਾਇਆ, ਪਰਮਜੀਤ ਪੰਮੇ ਤੋਂ ਇੱਕ ਝੂਠੀ ਦਰਖਾਸਤ ਲੈ ਕੇ ਕਿ ਜੀ ਮੇਰੀ ਚੇਨੀ ਖੋਈ ਹੈ, ਤੇ ਅਕਾਲੀ ਦਲ ਦੇ ਜੋਬਨਜੀਤ ਸਮੇਂ 20 ਜਣੇ ਤੇ ਮਾਮਲਾ ਦਰਜ ਕਰਤਾ। ਮਤਲਬ ਉਹ ਜੋਬਨਜੀਤ ਜਿਹੜਾ ਕਿ ਇਲੈਕਸ਼ਨ ਏਜੰਟ ਹੈ ਤੇ ਪਰਮਜੀਤ ਪੰਮਾ ਜਿਹੜਾ ਬੂਥ ਕੈਪਚਰਿੰਗ ਕਰਨ ਆਇਆ ਜਿਹਨੂੰ ਪੁਲਿਸ ਨੇ ਫੜਿਆ, ਉਹਦੇ ਤੋਂ ਹੀ ਐਪਲੀਕੇਸ਼ਨ ਲੈ ਕੇ ਅਕਾਲੀ ਦਲ ਦੇ 20 ਬੰਦਿਆਂ ਤੇ ਪਰਚਾ ਦਰਜ ਕਰਤਾ। 30 ਤਰੀਕ ਰਾਤ ਨੂੰ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਵਾਰਡ ਨੰਬਰ 2 ਆਮ ਆਦਮੀ ਪਾਰਟੀ ਹਾਰ ਗਈ, ਔਰ ਉਸ ਤੋਂ ਬਾਅਦ 31 ਤਰੀਕ ਨੂੰ ਸਵੇਰੇ 5:30 ਜੋਬਨਜੀਤ ਨੂੰ ਘਰੋਂ ਇਲੀਗਲੀ ਅਰੈਸਟ ਕਰ ਲਿਆ।
0: ਬਿਲਕੁਲ।
1: ਔਰ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਇਹ ਬਿਲਕੁਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੀ ਵਾਇਲੇਸ਼ਨ ਹੈ, ਕਿਉਂਕਿ ਸੁਪਰੀਮ ਕੋਰਟ ਨੇ ਬੜਾ ਕਲੀਅਰ ਕਿਹਾ ਕਿ ਜਿੱਥੇ ਜਿਹੜਾ ਅਫੈਂਸ ਹੈ ਉੱਥੇ ਸਜ਼ਾ 7 ਸਾਲ ਜਾਂ 7 ਸਾਲ ਤੋਂ ਘੱਟ ਹੈ ਤਾਂ 35 ਇਹਦਾ ਨੋਟਿਸ ਮੈਂਡੇਟਰੀ ਹੈ, ਉਹ ਤੋਂ ਬਿਨਾਂ ਤੁਸੀਂ ਸਿੱਧਾ ਅਰੈਸਟ ਨਹੀਂ ਕਰ ਸਕਦੇ। ਨਾ ਉਹਨੂੰ 35 ਦਾ ਨੋਟਿਸ ਦਿੱਤਾ, ਨਾ ਗਰਾਊਂਡ ਆਫ ਅਰੈਸਟ ਦਿੱਤੇ, ਉਹਨੂੰ ਅਰੈਸਟ ਕਰਕੇ ਕਹਿੰਦੇ ਜੀ ਥਾਣੇ ਲੈ ਕੇ ਚੱਲੇ ਆ। ਉਹਦਾ ਪਰਿਵਾਰ 9 ਵਜੇ ਥਾਣੇ ਪਹੁੰਚਦਾ ਤਾਂ ਥਾਣੇ 'ਚ ਜੋਬਨਜੀਤ ਹੈ ਨੀ। ਸੋ ਜੋਬਨਜੀਤ ਦੇ ਪਰਿਵਾਰ ਨੇ ਤੇ ਕਿਰਤੀ ਕਿਸਾਨ ਯੂਨੀਅਨ, ਕਿਉਂਕਿ ਜੋਬਨਜੀਤ ਕਿਰਤੀ ਕਿਸਾਨ ਯੂਨੀਅਨ ਦਾ ਵੀ ਮੈਂਬਰ ਹੈ, ਉਹਨਾਂ ਨੇ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰਤਾ। ਤੇ ਬਿਕਰਮ ਮਜੀਠੀਆ, ਕਿਉਂਕਿ ਮਜੀਠਾ ਦੇ MLA ਰਹੇ ਨੇ ਲੰਬਾ ਸਮਾਂ, ਹੁਣ ਵੀ ਉਹਨਾਂ ਦੇ ਜਿਹੜੇ ਘਰੋਂ ਬੀਬੀ ਗਨੀਬ ਕੌਰ ਮਜੀਠੀਆ ਜੀ MLA ਨੇ, ਇਹ ਉੱਥੇ ਲੋਕਾਂ 'ਚ ਪਹੁੰਚੇ, ਥਾਣੇ ਦੇ ਅੰਦਰ ਬੜੇ ਆਰਾਮ ਨਾਲ ਦਾਖਲ ਹੋਏ, ਸਾਰਾ ਮੀਡੀਆ ਨਾਲ ਗਿਆ ਤੇ ਉੱਥੇ ਜਾ ਕੇ ਦੇਖਿਆ ਜੋਬਨਜੀਤ ਥਾਣੇ 'ਚ ਹੀ ਨੀ, ਹਵਾਲਾਤ 'ਚ ਹੀ ਨੀ, ਤੇ ਪਿੱਛੇ SHO ਦੇ ਕੁਆਟਰ 'ਚੋਂ ਤੇ ਬੈਡਰੂਮ 'ਚ ਉਹਨੂੰ ਬੰਦ ਕੀਤਾ ਹੋਇਆ।
0: ਬਿਲਕੁਲ।
1: ਤਾਂ ਮੈਂ ਇਹ ਗੱਲ ਸਪਸ਼ਟ ਤੌਰ ਤੇ ਪੁੱਛਣਾ ਚਾਹੁੰਦਾ DGP ਨੂੰ ਵੀ, ਕੋਈ ਨਵੀਂ SOP ਆਈ ਹੈ ਪੰਜਾਬ 'ਚ, ਕੋਈ ਨਵੇਂ ਰੂਲ ਬਣੇ ਨੇ ਕਿ ਜੇ ਤੁਸੀਂ ਇਲੀਗਲੀ ਅਰੈਸਟ ਵੀ ਕਰ ਲਿਆ ਤੇ ਤੁਸੀਂ ਉਹਨੂੰ ਹਵਾਲਾਤ 'ਚ ਨਹੀਂ ਦੇ ਰਹੇ, ਤੁਸੀਂ ਉਹਨੂੰ ਬੈਡਰੂਮਾਂ 'ਚ ਮੂੰਹ ਬੰਦ ਕਰਕੇ ਰੱਖ ਰਹੇ ਹੋ? ਸੋ ਇਹ ਚੀਜ਼ਾਂ ਨੂੰ ਅਸੀਂ ਹਾਈਕੋਰਟ ਚੈਲੰਜ ਕੀਤਾ। ਹਾਈਕੋਰਟ ਨੇ ਕੱਲ ਜੋਬਨਜੀਤ ਦੀ ਅਰੈਸਟ ਨੂੰ ਇਲੀਗਲ ਡਿਕਲੇਅਰ ਕਰਤਾ। ਤਾਂ ਹੁਣ ਦੱਸੋ ਜੀ, ਮੁੱਖ ਮੰਤਰੀ ਪੰਜਾਬ ਦੀ ਕੀ ਰਹਿ ਗਈ ਮੋਰਲ ਜਿਹੜੀ ਰਿਸਪੋਂਸੀਬਿਲਿਟੀ ਹੈ?
0: ਜਿਹੜੇ
1: ਜਦੋਂ ਮੁੱਖ ਮੰਤਰੀ ਚੈਨਲਾਂ ਤੇ ਆ ਕੇ ਬੋਲਣ ਜੀ ਅਕਾਲੀ ਦਲ ਧੱਕਾ ਕਰਦਾ, ਤੇ ਕੋਰਟਾਂ ਨੇ ਤਾਂ ਕਿਹਾ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ, ਸਰਕਾਰ ਕਰ ਰਹੀ ਹੈ। ਸੋ ਹੁਣ DGP ਮੁੱਖ ਮੰਤਰੀ ਇਹਦੀ ਨੈਤਿਕ ਜ਼ਿੰਮੇਵਾਰੀ ਲੈਣਗੇ, ਜੋ ਪੰਜਾਬ ਪੁਲਿਸ ਨੇ ਹਿਊਮਨ ਰਾਈਟਸ ਦਾ ਤੇ ਜਿਹੜਾ ਕਨਸਟੀਟਿਊਸ਼ਨਲ ਰਾਈਟਸ ਦਾ ਘਾਣ ਕੀਤਾ।
0: ਜਿਹੜਾ ਹਲਕਾ ਇੰਚਾਰਜ ਤਲਵੀਰ ਗਿੱਲ ਨੇ, ਉਹ ਕਹਿੰਦੇ ਨੇ ਵੀ ਅਸੀਂ ਤਾਂ ਉਹਨਾਂ ਨੂੰ AC ਰੂਮ 'ਚ ਬਿਠਾਇਆ ਹੋਇਆ ਸੀ, ਜਾਂ ਉਹ ਬੰਦਿਆਂ 'ਤੇ ਜਿਨ੍ਹਾਂ 'ਤੇ ਨਜਾਇਜ਼ ਪਰਚਾ ਕਹਿੰਦੇ ਹੋਇਆ ਜਾਂ ਲੱਗਦਾ ਵੀ ਉਹ ਸਾਡੇ ਤੋਂ ਮਾਫ਼ੀ ਆ ਕੇ ਮੰਗ ਲੈਣ, ਮੈਂ ਕਹਿੰਦੇ ਖੁਦ ਪ੍ਰਸ਼ਾਸਨ ਨੂੰ ਮਿੰਨਤ ਕਰ ਲੂੰ ਜਾਂ CM ਸਾਹਿਬ ਦੀ ਮਿੰਨਤ ਕਰ ਲੂੰ, ਅਸੀਂ ਪਰਚਾ ਹਟਾ ਦਾਂਗੇ, ਇਹ ਉਹਨਾਂ ਦਾ ਬਣਦਾ ਇੱਦਾਂ?
1: ਤਲਵੀਰ ਗਿੱਲ ਕੌਣ ਹੈ ਜੀ? ਤਲਵੀਰ ਗਿੱਲ ਨਾ ਤਾਂ MLA ਨਾ ਉਹ ਅਫਸਰ, ਉਹ ਕੌਣ ਹੈ? ਉਹ ਮੈਂ ਕੌਣ? ਮੈਂ ਖਾਮ ਖਾ? ਆਹੀ ਚੀਜ਼ਾਂ ਤਾਂ ਅਦਾਲਤ ਨੇ ਦੇਖੀਆਂ ਨੇ ਵੀ ਕਿਸ ਤਰੀਕੇ ਸਿਆਸੀ ਦਖਲ ਅੰਦਾਜ਼ੀ ਹੈ। ਦੱਸੋ ਜੀ, ਇੱਕ ਬੰਦਾ ਜਿਹੜਾ ਤਿੰਨਾਂ ਚ ਨੀ ਤੇਰਾਂ ਚ ਨੀ, ਉਹ ਕਹੇ ਮੇਰੇ ਤੋਂ ਮਾਫ਼ੀ ਮੰਗ ਲਓ, ਕਾਹਦੀ ਮਾਫ਼ੀ ਮੰਗ ਲਈ ਤੇਰੇ ਤੋਂ ਆ ਕੇ? ਸੋ ਇਹੀ ਹਰਕਤਾਂ ਨੇ ਜਿਹੜੀਆਂ ਅਸੀਂ ਅਦਾਲਤ ਨੂੰ ਦੱਸੀਆਂ, ਜਿਹਦੇ ਕਰਕੇ ਇਹ ਸਾਰਾ ਅਰੈਸਟ ਹੈ, ਇਲੀਗਲ ਡਿਕਲੇਅਰ ਹੋਈ ਹੈ। ਤੇ ਕੋਈ ਪਹਿਲੀ ਤਾਂ ਹੋਈ ਨੀ, ਇਸ ਤੋਂ ਪਹਿਲਾਂ ਕੰਚਨ ਪ੍ਰੀਤ ਦਾ ਵੀ ਇਹੀ ਕੋਰਟ ਨੇ ਛੱਡਿਆ, ਉਹਨੂੰ ਨਛੱਤਰ ਨੂੰ ਛੱਡਿਆ, ਸੋ ਅੱਜ ਜੋਬਨਜੀਤ ਨੂੰ ਛੱਡਿਆ। ਇਸੇ ਤਰੀਕੇ 8 ਕੇਸ ਹੋ ਚੁੱਕੇ ਨੇ ਜਿੱਥੇ ਅਦਾਲਤ ਬਾਰ ਬਾਰ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਗਲਤ ਕੰਮ ਨਾ ਕਰੋ, ਔਰ ਸਰਕਾਰ ਦੇ ਖਿਲਾਫ ਸਟ੍ਰਿਕਚਰਸ ਪਾਸ ਹੋ ਰਹੇ ਨੇ, ਪਰ ਜੇ ਹਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਮਝਦੇ, ਤਾਂ ਮੈਨੂੰ ਲੱਗਦਾ ਕਿ 3 ਮਹੀਨਿਆਂ ਬਾਅਦ ਮੁੱਖ ਮੰਤਰੀ ਸਾਹਿਬ ਫਿਰ ਪੰਜਾਬ ਨੇ ਬਹੁਤ ਚੰਗੇ ਤਰੀਕੇ ਸਮਝਾ ਦੇਣ।
0: DSP ਸਾਹਿਬ ਨੂੰ ਵੀ ਹਾਈ ਕੋਰਟ ਨੇ ਝਾੜ ਪਾਈ ਆ, ਕਹਿੰਦੇ ਤੁਹਾਡੀ ਤਨਖਾਹ ਸਾਰੀ ਜਦ ਤੱਕ ਜਿੰਨੀ ਹੁਣ ਤੱਕ ਲਈ ਆ, ਉਹ ਕੀ ਉਹ DSP ਸਾਹਿਬ ਜਿਹੜੇ ਇਲੈਕਸ਼ਨ ਦੇ ਵਿੱਚ ਮਜੀਠੀਆ ਸਾਹਿਬ ਨਾਲ ਜਾਂ ਮੈਡਮ ਨਾਲ ਗੁਨੀਵ ਕੌਰ ਜੀ ਨਾਲ ਬੈਂਸੇ ਸੀ, ਉਹ DSP ਸਾਹਿਬ ਨੇ ਜਾਂ
1: DSP ਦੇ ਜਿਹੜੇ ਕ੍ਰੈਡੈਂਸ਼ੀਅਲ ਆ ਵੈਸੇ ਵੀ ਕੋਈ ਬਾਲੇ ਚੰਗੇ ਤਾਂ ਹੈ ਨੇ, ਪਰ ਅਦਾਲਤ ਨੇ ਕੱਲ ਬੜਾ ਸਖਤ ਟਿੱਪਣੀ DGP ਨੂੰ DSP ਨੂੰ ਕੀਤੀ ਹੈ ਕਿ ਜੇ ਜੋਬਨਜੀਤ ਬੇਕਸੂਰ ਪਾਇਆ ਗਿਆ ਤਾਂ ਤੇਰੀ ਅੱਜ ਤੱਕ ਜਿੰਨੀ ਤਨਖਾਹ ਤੂੰ ਲਈ ਆ ਉਹ ਟ੍ਰੇਜਰੀ ਚ ਜਮਾ ਹੋਊ, ਤੇਰੀ ਪੈਨਸ਼ਨ ਬੰਦ, ਤੇ ਤੈਨੂੰ 1 ਕਰੋੜ ਦਾ ਮੁਆਵਜ਼ਾ ਦੇਣਾ ਪਊ। ਔਰ ਮੈਨੂੰ ਪੂਰਨ ਆਸ ਹੈ ਕਿ ਹਾਈ ਕੋਰਟ ਦਾ ਜਦੋਂ ਆਰਡਰ ਆਊਗਾ, ਕਿਉਂਕਿ ਆਰਡਰ ਹਲੇ ਅਪਲੋਡ ਨਹੀਂ ਹੋਇਆ, ਉਹਦੇ 'ਚ ਜ਼ਰੂਰ ਕੋਈ ਦਿਸ਼ਾ ਨਿਰਦੇਸ਼ ਹਾਈਕੋਰਟ ਤੈਅ ਕਰਨਗੇ ਕਿ ਪੁਲਿਸ ਦਾ ਕੰਡਕਟ ਕੀ ਹੋਣਾ ਚਾਹੀਦਾ।
0: ਅੱਛਾ, ਜਿਹੜਾ ਹੁਣ 91 ਨੰਬਰ SSP ਸਾਹਿਬ ਕਹਿੰਦੇ ਸੀ ਵੀ ਅਸੀਂ FIR ਦਰਜ ਕੀਤੀ ਆ, ਜਾਂ ਬਿਕਰਮਜੀਤ ਮਜੀਠੀਆ ਸਾਹਿਬ ਦੇ ਪੋਸਟਰ ਲੱਗਿਆ ਸਾਰੇ ਸ਼ਹਿਰ ਦੇ ਵਿੱਚ ਭਗੌੜੇ ਦੇ ਜਾਂ ਗੁੰਮਸ਼ੁਦਾ ਦੇ, ਉਹਦੇ ਬਾਰੇ ਕੋਈ FIR ਦੀ ਨਕਲ ਹੁਣ ਤੱਕ ਮਿਲੀ ਜਾਂ ਕੋਰਟ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ?
1: ਦੇਖੋ, ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਨ ਬਹਿ ਜਾਂਦੇ ਨੇ ਜੀ, ਪਰਚਾ ਹੋ ਗਿਆ ਜੀ, ਭੱਜ ਗਏ ਜੀ, ਮੁੱਛਾਂ ਨੂੰ ਤਾਹ ਦਿੰਦੇ ਆ। ਮੈਂ ਮੁੱਖ ਮੰਤਰੀ ਨੂੰ ਪੁੱਛਿਆ ਸੀ ਵੀ ਮੁੱਛਾਂ ਨੂੰ ਤਾਹ ਹੁਣ ਭਗਵੰਤ ਮਾਨ ਜੀ ਤੈਅ ਕਰਨਗੇ ਕਿ ਕੌਣ ਮੁੱਛ ਨੂੰ ਤਾਹ ਦੇਗਾ ਜਾਂ ਨਹੀਂ ਦੇਗਾ, ਜਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਦੇਗਾ, ਮੁੱਛਾਂ ਉੱਪਰ ਰੱਖਣੀਆਂ ਨੇ ਕਿ ਨੀਚੇ ਰੱਖਣੀਆਂ ਨੇ। ਸੋ ਮੁੱਖ ਮੰਤਰੀ ਪੰਜਾਬ ਆਪਣੇ ਜਿਹੜਾ ਅਹੁਦੇ ਦੀ ਮਰਿਆਦਾ ਉਹਨੂੰ ਕਾਇਮ ਰੱਖਣ, ਮੁੱਖ ਮੰਤਰੀ ਪੰਜਾਬ ਜੋ ਸੰਵਿਧਾਨ ਕਹਿੰਦਾ, ਜੋ ਸੁਪਰੀਮ ਕੋਰਟ ਕਹਿੰਦੇ, ਉਹਨੂੰ ਅਪਹੋਲਡ ਕਰਨ। ਔਰ ਜਿਹੜੇ ਪੋਸਟਰ ਆਮ ਆਦਮੀ ਪਾਰਟੀ ਨੇ ਲਾਏ ਸੀ ਉਹ ਪੰਜਾਬ ਦੀ ਜਨਤਾ ਨੇ ਫਾੜ ਕੇ ਸਿੱਟਦੇ ਨੇ, ਔਰ ਕੱਲ ਦੇ ਹਾਈਕੋਰਟ ਦੇ ਆਰਡਰ ਨੇ ਸਪਸ਼ਟ ਕਰਤਾ ਕਿ ਪੰਜਾਬ ਦੀ ਸਰਕਾਰ ਮੋਰਲੀ ਫੇਲ ਹੋ ਚੁੱਕੀ ਹੈ, ਮੁੱਖ ਮੰਤਰੀ ਭਗਵੰਤ ਮਾਨ ਅਹੁਦੇ ਤੇ ਬਣੇ ਰਹਿਣ ਦੇ ਲਾਇਕ ਨਹੀਂ ਰਹੇ।
0: ਬਿਲਕੁਲ, ਪਰਮਿੰਦਰ ਜੀ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਵਿੱਚ? ਫਿਰ ਇੱਕ ਕੁਐਸਚਨ ਮੇਰਾ ਹੋਰ ਆ।
2: ਅਰਸ਼ਦੀਪ ਜੀ, ਮੈਂ ਇੱਕ ਵੱਖਰਾ ਕਿਸਮ ਦਾ, ਇਹਦੇ ਨਾਲ ਜੁੜਦਾ ਹੀ ਵੱਖਰੀ ਕਿਸਮ ਦਾ ਸਵਾਲ ਆ ਕਿ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਮਜੀਠਾ ਜਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਅਕਾਲੀ ਵਰਕਰਾਂ ਆਗੂਆਂ ਤੇ ਲਗਾਤਾਰ ਜਿਹੜਾ ਪੁਲਿਸ ਦਾ ਦਬਦਬਾ ਆ ਜਾਂ ਝੂਠੇ ਪਰਚੇ ਨੇ, ਬੀਤੀ ਰਾਤ ਵੀ ਅਕਾਲੀ ਦਲ BC ਵਿੰਗ ਦੇ ਸ਼ਹਿਰੀ ਪ੍ਰਧਾਨ ਤੇ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਪੰਡੋਰੀ ਦੇ ਘਰ ਪੁੱਜੀ ਆ 2:30 ਵਜੇ ਪੁਲਿਸ। ਹੁਣ ਰਾਤ ਨੂੰ 2:30 ਵਜੇ ਪੁੱਜਣ ਦਾ ਕੀ ਮਤਲਬ ਹੈ? ਕਿ ਇਹ ਕੋਈ ਦਹਿਸ਼ਤਨੁਮਾ ਕੋਈ ਘਟਨਾ ਸੀ? ਉਸ ਮਾਮਲੇ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ?
1: ਦੇਖੋ, ਪੰਜਾਬ ਪੁਲਿਸ ਸਰਕਾਰੀ ਦਿਸ਼ਾ ਨਿਰਦੇਸ਼ਾਂ ਨੀਚੇ ਚੱਲ ਰਹੀ ਹੈ, ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਹੈ। ਇੱਕ ਪਾਸੇ ਤਾਂ ਥਾਣਿਆਂ ਤੇ ਰਾਕਟ ਲਾਂਚਰ ਵੱਜਦੇ ਨੇ, ਗ੍ਰਨੇਡ ਵੱਜ ਰਹੇ ਨੇ, ਤੇ ਤੁਸੀਂ ਲੋਕਾਂ ਦੇ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਦੇ ਘਰੇ 2:30 ਵਜੇ ਪੁਲਿਸ ਭੇਜ ਰਹੇ ਹੋ। ਤਾਂ ਮੈਂ ਮੁੱਖ ਮੰਤਰੀ ਪੰਜਾਬ ਨੂੰ ਪੁੱਛਣਾ ਚਾਹੁੰਦਾ ਵੀ ਮੁੱਖ ਮੰਤਰੀ ਸਾਹਿਬ, ਹਲੇ ਵੀ ਤੁਸੀਂ ਇਹ ਚੀਜ਼ਾਂ ਤੋਂ ਬਾਅਦ ਆ ਜਾਓ, ਨਹੀਂ ਫਿਰ ਤੁਹਾਨੂੰ ਇਹਦੀ ਜਵਾਬਦੇਹੀ ਤੁਹਾਡੀ ਕੋਈ ਹਾਈਕੋਰਟ ਤੋਂ ਸਖ਼ਤ ਆਦੇਸ਼ ਫਿਰ ਤੁਹਾਡੀ ਚੇਅਰ ਤੇ ਆ ਜਾਣਗੇ, ਫਿਰ ਹਟੋਗੇ।
0: ਕਲੀਅਰ ਸਾਹਿਬ, ਇੱਕ ਹੁਣ ਚਲੋ ਇਸ ਗੱਲ ਤੋਂ ਹਟ ਗਏ, ਚਲੋ ਵੈਸੇ ਤਾਂ ਕਹਿੰਦੇ ਸਾਡੇ ਕਲੀਅਰ ਸਾਹਿਬ ਰਾਮ ਜੇਠ ਮਲਾਨੀ ਨੇ ਸ਼ਗਿਰਦ ਨੇ ਉਹਨਾਂ ਦੇ ਜਾਂ ਉਹਨਾਂ ਤੋਂ ਵੀ ਵਧੀਆ ਕੰਮ ਕਰ ਰਹੇ ਆ, ਤੁਹਾਨੂੰ ਮੁਬਾਰਕ ਇਸ ਗੱਲ ਦੀ ਵੀ ਤੁਸੀਂ ਕੋਰਟ ਦੇ ਵਿੱਚ ਜਾ ਕੇ ਸਾਰੇ ਫੈਸਲੇ ਸਹੀ ਕਰਾ ਕੇ ਲੈ ਕੇ ਆਉਂਦੇ ਹੋ। ਇੱਕ ਥੋੜ੍ਹਾ ਜਿਹਾ ਹਟ ਕੇ ਕੁਐਸਚਨ, ਜਿਵੇਂ ਅਕਾਲੀ ਦਲ ਦਾ ਵਫਦ ਆ ਰਿਹਾ 10-11 ਤਰੀਕ ਨੂੰ ਇੱਥੇ, ਉਹ ਹੈ ਮਕਸਦ ਵੀ ਦੱਸਣਾ ਚਾਹੁੰਦੇ ਕੀ ਕਰਨ ਆ ਰਿਹਾ ਜਾਂ ਕਿਵੇਂ?
1: ਦੇਖੋ, ਸਭ ਤੋਂ ਪਹਿਲਾਂ ਤਾਂ ਜੋ ਤੁਸੀਂ ਕਿਹਾ ਜੀ, ਮੈਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜਿਹੜੇ ਇੰਨੀ ਮੇਰੀ ਹੌਸਲਾ ਅਫਜ਼ਾਈ ਕਰਦੇ ਨੇ, ਪਰ ਇਹ ਮੇਰਾ ਫਰਜ਼ ਹੈ। ਦੂਸਰਾ, ਇਹ ਗੱਲ ਜ਼ਰੂਰ ਹੈ ਕਿ ਇੱਕ ਟੀਮ ਵਰਕ ਹੈ, ਮਤਲਬ ਮੈਂ ਲੀਗਲ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਹਰ ਇੱਕ ਚੀਜ਼ ਨੂੰ ਕੋਆਰਡੀਨੇਟ ਕਰਦਾ, ਪਰ ਲੜਾਈ ਲੜਨ ਵਾਲੇ ਬਹੁਤ ਐਸੇ ਨਾਮ ਨੇ ਜਿਹੜੇ ਅਕਾਲੀ ਦਲ ਦੀ ਲੜਾਈ ਲੜਦੇ ਨੇ, ਮੇਰੇ ਵੀਰ ਤਮਨਵੀਰ ਸੋਪਤੀ ਨੇ, ਸੌਰਵ ਭਾਟੀਆ, ਐਡਵੋਕੇਟ ਜਸਪ੍ਰੀਤ ਬਰਾੜ ਆ, ਸੋ ਇੱਕ ਲੰਬੀ ਫੇਅਰ ਲਿਸਟ ਹੈ ਜਿਹੜੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ। ਔਰ ਦੂਸਰਾ, ਜਿਹੜਾ ਅਕਾਲੀ ਦਲ ਦੇ ਪੂਰੇ ਵਫਦ ਆ ਰਿਹਾ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ, ਉਹਦਾ ਮਕਸਦ ਹੀ, ਕਿਉਂਕਿ NRI ਭਰਾਵਾਂ ਦੇ ਸਾਥ ਦੀ ਲੋੜ ਹੈ, ਔਰ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਪੰਜਾਬ ਨੂੰ ਜਿਹੜੀਆਂ ਦਿੱਲੀਓਂ ਚੱਲਣ ਵਾਲੀਆਂ ਸਰਕਾਰਾਂ ਨੇ ਇਹਨਾਂ ਤੋਂ ਬਚਾਉਣਾ। ਸੋ ਅਸੀਂ ਜਾਂ ਸਮੂਹ ਐਨ ਆਰ ਆਈ ਪੰਜਾਬ ਦੀਆਂ ਭਰਾਵਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ ਸੱਦਾ ਦੇਣ ਆ ਰਹੇ ਹਾਂ ਵੀ ਆਓ ਆਪਾਂ ਆਪਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀ।
0: ਇੱਕ ਚਲੋ ਇਹਦੇ ਤੁਹਾਡੀ ਗੱਲ ਚੋਂ ਗੱਲ ਨਿਕਲੀ ਕਲੇਰ ਸਾਹਿਬ,
2: ਮੇਰਾ ਇੱਕ ਹੋਰ ਸਵਾਲ ਲੈ ਲਓ ਅਰਸ਼ਦੀਪ ਜੀ, ਕਿ ਕੱਲ ਇੱਕ ਪੰਜਾਬ ਸਰਕਾਰ ਨੇ ਨਿਯੁਕਤੀ ਕੀਤੀ, ਬੜੀ ਚਰਚਾ ਚ ਆਈ ਹੋਈ ਆ, ਸੰਜੇ ਗੁਪਤਾ। ਸੰਜੇ ਗੁਪਤਾ ਜਿਹੜੇ ਹਰਿਆਣਾ ਦੇ ਰਹਿਣ ਵਾਲੇ ਨੇ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਪ੍ਰਿੰਸੀਪਲ ਸੈਕਟਰੀ ਨੇ, ਪਰ ਉਹਨਾਂ ਨੂੰ ਹੁਣ ਜਿਹੜਾ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ। ਕਿ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦਾ ਕੋਈ ਅਧਿਕਾਰੀ ਤੇ ਭਰੋਸਾ ਨਹੀਂ ਹੈ, ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਕਿਵੇਂ ਸੋਚ ਰਿਹਾ?
1: ਦੇਖੋ ਸ਼੍ਰੋਮਣੀ ਅਕਾਲੀ ਦਲ ਸਪਸ਼ਟ ਤੌਰ ਤੇ ਇਹਦੀ ਨਿਖੇਧੀ ਕਰਦਾ, ਪੰਜਾਬ ਦੇ ਹੱਕ ਦਿੱਲੀ ਅੱਗੇ ਸਰੈਂਡਰ ਕਰਕੇ ਵੇਚੇ ਜਾ ਰਹੇ ਨੇ। ਪਹਿਲਾਂ ਰਾਜ ਸਭਾ ਦੀਆਂ ਸੀਟਾਂ ਪੈਸੇ ਲੈ ਕੇ ਵੇਚੀਆਂ, ਬਹੁਤ ਚੇਅਰਮੈਨੀਆਂ ਨੇ ਜਿਹੜੀ ਦਿੱਲੀ ਦੇ ਲੋਕਾਂ ਨੂੰ ਪੰਜਾਬ ਚ ਲਾਇਆ ਜਾ ਰਿਹਾ। ਸੋ ਪਰ ਹੁਣ ਕਿਉਂਕਿ 3 ਮਹੀਨੇ ਦਾ ਸਮਾਂ ਰਹਿ ਗਿਆ, ਇਹ ਪੰਜਾਬ ਦੀ ਜਨਤਾ ਨੇ ਹਿਸਾਬ ਲੈਣਾ, ਤੇ ਮੈਂ ਵਿਸ਼ਵਾਸ ਦਵਾਉਣਾ ਕਿ ਜਿਹੜੇ ਬਾਹਰੋਂ ਲਿਆ ਲਿਆ ਉਹਦੇ ਚੇਅਰਮੈਨ ਲਾਏ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੇ ਸਾਰ ਜਿਹੜੀਆਂ ਇਹਨਾਂ ਨੂੰ ਸਹੂਲਤਾਂ ਫੈਸਿਲਿਟੀਆਂ ਇਹ ਲੋਕਾਂ ਨੇ ਮਾਣੀਆਂ ਨੇ ਪੰਜਾਬੀਆਂ ਦਾ ਹੱਕ ਮਾਰ ਕੇ, ਉਹ ਇਹਨਾਂ ਤੋਂ ਸਾਰੀਆਂ ਰਿਕਵਰ ਕੀਤੀਆਂ ਜਾਣ।
0: ਕਲੇਰ ਸਾਹਿਬ ਇੱਕ ਕੁਐਸਚਨ ਮੈਨੂੰ ਆਇਆ ਭਾਜੀ ਉਹਨਾਂ ਦਾ, ਉਹ ਕਹਿੰਦੇ ਜਿਹੜਾ ਵਫਦ ਆ ਰਿਹਾ, ਚਲੋ ਚੰਗੀ ਗੱਲ ਆ, ਬਹੁਤ ਵਧੀਆ, ਆਪਣੀ ਆਪਣੀ ਪਾਰਟੀ ਦੇ ਦੱਸਣੇ ਹੁੰਦੇ ਆ ਵੀ ਸਾਡੀ ਪਾਰਟੀ ਆਹ ਕਰੂਗੀ, ਸਰਕਾਰ ਆਈ ਤੇ ਸਾਡੀ ਪਾਰਟੀ ਆ ਕਰੂ। ਅਕਾਲੀ ਦਲ ਨੇ ਵੀ ਪਹਿਲਾਂ ਸੱਤਾ ਸਾਂਭੀ ਹੈ 10 ਸਾਲ ਲਗਾਤਾਰ, ਬਾਕੀ ਵੱਖ ਵੱਖ ਟਾਈਮਾਂ ਤੇ, ਹੁਣ ਆਮ ਆਦਮੀ ਪਾਰਟੀ ਆ, ਕਾਂਗਰਸ ਆ, ਜਦ ਸਰਕਾਰ ਬਣ ਜਾਂਦੀ ਹੈ ਜਦ ਐਨ ਆਰ ਆਈਆਂ ਦੀ ਕੋਈ ਪੁੱਛ ਨਹੀਂ ਹੁੰਦੀ, ਪਰਚੇ ਤੇ ਪਰਚਾ, ਠਾਹ ਪਰਚਾ ਕਹਿੰਦੇ ਹੁੰਦੇ ਆ।
1: ਨਹੀਂ ਮੈਂ ਤਾਂ ਇਸ ਗੱਲ ਨਾਲ ਥੋੜਾ ਜਿਹਾ ਸਹਿਮਤ ਨਹੀਂ ਜੀ, ਕਿਉਂਕਿ ਐਨ ਆਰ ਆਈਆਂ ਦੀ ਸੁਣਵਾਈ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਈ ਹੈ। ਐਨ ਆਰ ਆਈ ਥਾਣੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਏ, ਸਰਕਾਰ ਦੇ ਵਿੱਚ ਬਕਾਇਦਾ ਐਨ ਆਰ ਆਈਆਂ ਦੇ ਲਈ ਜਿਹੜਾ ਕਾਲ ਸੈਂਟਰ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਥਾਪਿਤ ਕੀਤਾ, ਤੇ ਐਨ ਆਰ ਆਈਆਂ ਦੇ ਤਾਂ ਇੰਨੇ ਸਖ਼ਤ ਕਾਨੂੰਨ ਬਣਾਏ ਸੀ ਕਿ ਐਨ ਆਰ ਆਈ ਬਾਹਰੋਂ ਬੈਠੇ ਪੂਰੇ ਪੰਜਾਬ 'ਚ ਜੇ ਕੋਈ ਉਹਨਾਂ ਨਾਲ ਧੋਖਾਧੜੀ ਕਰਦਾ ਸੀ, ਜ਼ਮੀਨ ਨੱਪਦਾ ਸੀ, ਬਾਹਰੋਂ ਵੀ ਪਰਚਾ ਕਰਾ ਦਿੰਦੇ ਸੀ। ਸੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਮੇਸ਼ਾ ਹੀ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਰੋਟੀ ਲਈ ਮਿੱਟੀ ਤੋਂ ਦੂਰ ਹੋਏ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਉਹ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ 'ਚ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਨੇ, ਤੇ ਅਸੀਂ ਉਹਨਾਂ ਦੇ ਹਰ ਇੱਕ ਹੱਕ ਲਈ ਡਟ ਕੇ ਖੜੇ।
0: ਲੈ ਸਰ, ਥੈਂਕ ਯੂ ਸੋ ਮਚ, ਜੁੜਦੇ ਹਾਂ ਹੋਰ ਆਉਣ ਵਾਲੇ ਪ੍ਰੋਗਰਾਮਾਂ 'ਚ। ਬਹੁਤ ਬਹੁਤ ਥੈਂਕ ਯੂ,
1: ਧੰਨਵਾਦ,
0: ਥੈਂਕ ਯੂ ਸਰ। ਬਿਲਕੁਲ ਜੀ, ਇਹ ਸੀ ਆਪਣੇ ਨਾਲ ਅਰਸ਼ਦੀਪ ਕਲੇਰ, ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਐਡਵੋਕੇਟ ਸਾਹਿਬ, ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤਾਂ ਕੀਤੀਆਂ। ਅਤੇ ਜੇ ਤੁਹਾਨੂੰ ਚੰਗੀ ਲੱਗੀ ਗੱਲਬਾਤ ਜਾਂ ਕੋਈ ਮਾੜੀ ਲੱਗੀ ਗੱਲਬਾਤ ਉਹਨਾਂ ਦੀ, ਤਾਂ ਜ਼ਰੂਰ ਤੁਸੀਂ 905-673-3337 'ਤੇ ਹੁਣ ਗੱਲਬਾਤ ਕਰ ਸਕਦੇ ਹੋ।

0: 973 ਤੁਸੀਂ ਕੋਈ ਵੀ ਕੁਐਸਚਨ ਗੱਲਬਾਤ ਕਰਨੀ ਚਾਹੁੰਦੇ ਹੋ ਜ਼ਰੂਰ ਤੁਸੀਂ ਗੱਲਬਾਤ ਕਰਿਓ ਵੀ ਕਿੱਦਾਂ ਦੀ ਇੰਟਰਵਿਊ ਲੱਗੀ ਅਤੇ ਕੀ ਆਪਾਂ ਨੂੰ ਪੁੱਛਣਾ ਚਾਹੀਦਾ ਸੀ ਫਿਰ ਆਉਣ ਵਾਲੇ ਦਿਨਾਂ 'ਚ ਹੋਰ ਗੱਲਾਂ ਬਾਤਾਂ ਕਰਾਂਗੇ ਜੋ ਉੱਥੇ ਸਰਕਾਰ ਵੱਲੋਂ ਦੂਜੀਆਂ ਪਾਰਟੀਆਂ ਦਾ ਕਹਿਣਾ ਮੇਰਾ ਕੁਛ ਨਹੀਂ ਇਹ 'ਚ ਲੈਣਾ ਦੇਣਾ ਧੱਕਾ ਕਰ ਰਹੀ ਹੈ ਜਾਂ ਆਮ ਆਦਮੀ ਪਾਰਟੀ ਸਰਕਾਰ 'ਤੇ ਧੱਕਾ ਹੋ ਰਿਹਾ ਦੂਜੀਆਂ ਪਾਰਟੀਆਂ ਵੱਲੋਂ ਤਾਂ ਜ਼ਰੂਰ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ 4701 ਪਰਮਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਸਾਹਿਬ ਇਸ ਲੈਟਰ ਰੱਖਿਓ ਗੱਲ
1: ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਇੱਕ ਦੱਸਿਓ ਵੀ ਆਪਾਂ ਨਾ ਡਰਦੇ ਹੁੰਦੇ ਹਾਂ ਘਰ ਦੀ ਜੇ ਕੋਈ ਗੱਲ ਹੋ ਜੇ ਵੀ ਬਾਹਰ ਡਾਕੂਆਂ ਦੇ ਹੋਰਾਂ ਕੰਧਾਂ ਉੱਚੀਆਂ ਕਰ ਲੈਂਦੇ ਹਾਂ ਤੇ ਨਾ ਉਹ ਲਾ ਲੈਂਦੇ ਹਾਂ ਵੀ ਉਰੇ ਕੁਛ ਨਾ ਕੰਧ ਲਾ ਲਈਏ ਜਾਂ ਹੋਰ ਲਾ ਲਈ ਮੈਂ ਸੁਣਿਆ ਹੁਣ ਇਹ ਸਰਕਾਰ ਦੇ ਵਿੱਚ ਨਾ ਥਾਣੇ ਉੱਚੇ ਹੋਣ ਲੱਗ ਗਏ ਬਹੁਤ ਥਾਣਿਆਂ ਦੇ ਕੰਧਾਂ ਉੱਚੀਆਂ ਕਰਨ ਲੱਗੇ ਨੇ ਇਹ ਕੀ ਕਾਰਨ ਆ ਜੀ ਕੀ ਥਾਣੇ ਵੀ ਡਰਨ ਲੱਗ ਗਏ ਹੁਣ ਪਲੀਜ਼ ਦੱਸੋਗੇ ਸਰ ਮੈਂ ਆਉਂ ਫੇਰ ਸੁਣੂੰਗਾ ਥੈਂਕ ਯੂ
0: ਥੈਂਕ ਯੂ ਪਰਮਿੰਦਰ ਜੀ ਹੈਗੀ ਕੋਈ ਅਪਡੇਟ ਜੀ ਆਇਆਂ ਨੂੰ ਆਜੋ ਲੰਘਿਓ ਦੁਬਾਰਾ
2: ਥਾਣਿਆਂ ਦੀ ਰੈਨੋਵੇਸ਼ਨ ਲਗਾਤਾਰ ਥਾਣਿਆਂ ਤੇ ਜੇਲ੍ਹਾਂ ਦੀ ਰੈਨੋਵੇਸ਼ਨ ਲਗਾਤਾਰ ਚਰਚਾ ਚਾ ਜੀ ਪੰਜਾਬ ਦੇ ਵਿੱਚ ਜੀ ਜਿਵੇਂ ਆਪਾਂ ਜਾਣਦੇ ਹਾਂ ਕਿ ਬੀਤੇ ਪੂਰੇ ਸਾਲ ਦੌਰਾਨ ਔਰ ਇਸ ਸਾਲ ਵੀ ਇੱਕ ਦੋ ਘਟਨਾਵਾਂ ਜ਼ਰੂਰ ਇਸ ਮਾਮਲੇ 'ਚ ਹੋਈਆਂ ਸੀ ਪੂਰੀ ਸੀਰੀਜ਼ ਸੀ ਜਿਹੜੀ ਥਾਣਿਆਂ ਦੇ ਉੱਪਰ ਬੰਬ ਚੱਲੇ ਸੀ ਸੋ ਆਪਣੇ ਆਪ ਵਿੱਚ ਬਹੁਤ ਵੱਡੀ ਚੁਣੌਤੀ ਸੀ ਔਰ ਇਸ ਗੱਲ ਨੂੰ ਲੈ ਕੇ ਰੈਨੋਵੇਸ਼ਨ ਹੋ ਰਹੀ ਆ ਭਾਈ ਹੁਣ ਥਾਣਿਆਂ ਦੀਆਂ ਕੰਧਾਂ ਤਾਂ ਉੱਚੀਆਂ ਹੋਣੀਆਂ ਹੋਣੀਆਂ ਨਾਲ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਆ ਕਹਿੰਦੇ ਉਹਨੂੰ ਵੀ ਹੁਣ ਮਤਲਬ ਤਕਨੀਕੀ ਤੌਰ ਤੇ ਜਿਹੜਾ ਬੜਾ ਹਾਈ ਕੀਤਾ ਜਾਊਗਾ ਉਹਨਾਂ ਕੋਲ ਬਹੁਤ ਵਧੀਆ ਕਿਸਮ ਦੇ ਯੰਤਰ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਰੱਖਿਆ ਆਪ ਕਰ ਸਕਣ ਲੋਕਾਂ ਦੀ ਰੱਖਿਆ ਤਾਂ ਚਲੋ ਬਾਅਦ ਦੀ ਗੱਲ ਹੈ ਜੀ
0: ਲਖਵਿੰਦਰ ਮਲਤਾਨੀ ਭਾਜੀ ਦੇ ਕਾਫੀ ਮੈਸੇਜ ਆਏ ਹੋਏ ਆ ਚਲੋ ਇਹ ਫਿਰ ਦੂਜੀ ਪਾਰਟੀ ਨਾਲ ਸੰਬੰਧ ਰੱਖਦੇ ਆ ਅਤੇ ਇੱਧਰੋਂ ਇਹਨਾਂ ਦਾ ਕਾਲ ਵੀ ਆਉਂਦੀ ਸੀ ਸ਼ਾਇਦ ਇਹਨਾਂ ਦੀ ਸੀ ਜਾਂ ਦੂਜੀ ਭਾਅ ਜੀ ਉਹਨਾਂ ਦੀ ਉਹਨਾਂ ਦਾ ਕੱਟ ਗਿਆ ਕਾਲ 1037 ਤੋਂ ਆਪਣੇ ਕੰਗ ਸਾਹਿਬ ਦਾ ਵੀ ਮੈਸੇਜ ਆ ਗੁੱਡ ਮੋਰਨਿੰਗ ਕੰਗ ਸਾਹਿਬ ਥੈਂਕ ਯੂ ਸੋ ਮੱਚ 8520 ਤੋਂ ਵੀ ਭਾਅ ਜੀ ਦਾ ਮੈਸੇਜ ਆ ਰੇਸ਼ਮ ਸਿੰਘ ਜੀ ਦਾ ਅਤੇ ਗੁੱਡ ਮੋਰਨਿੰਗ ਦਾ ਥੈਂਕ ਯੂ ਸਰ ਹਰਗੁਰਜੀਤ ਭਾਅ ਜੀ ਦਾ ਗੁੱਡ ਮੋਰਨਿੰਗ ਕਹਿੰਦੇ ਐਵਰੀਵਨ ਹੈਪੀ ਫਰਾਈਡੇ ਭਾਅ ਜੀ ਥੈਂਕ ਯੂ ਸੋ ਮੱਚ ਹੈਪੀ ਫਰਾਈਡੇ ਨਹੀਂ ਅੱਜ ਹੈਗਾ ਅੱਜ ਕੀ ਅੱਜ ਤਾਂ ਥਰਸਡੇ ਆ ਥਰਸਡੇ ਹਾਂ ਅੱਜ ਵੀਰਵਾਰ ਆ ਭਾਅ ਜੀ ਕਿੱਧਰ ਫਿਰਦੇ ਹੋ ਐਂ ਨਹੀਂ ਵੀਕਐਂਡ ਆਉਂਦਾ ਅੱਜ ਕੱਲ੍ਹ ਨੂੰ ਆਉਣਾ ਅਤੇ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਗੁੱਡ ਮੋਰਨਿੰਗ ਦਾ ਮੈਸੇਜ ਆ ਭਾਅ ਜੀ ਥੈਂਕ ਯੂ ਸੋ ਮੱਚ ਅਤੇ ਨਾਲ ਦੇ ਨਾਲ ਸਤਨਾਮ ਭਾਅ ਜੀ ਸਤਿ ਸ਼੍ਰੀ ਅਕਾਲ ਲੰਘਿਆ ਜੀ ਇਹਨੂੰ
3: ਸਤਿ ਸ਼੍ਰੀ ਅਕਾਲ ਜੀ
0: ਕਿਵੇਂ ਹੋ
3: ਬਹੁਤ ਵਧੀਆ ਇੰਟਰਵਿਊ ਸੀ ਜੀ
0: ਅੱਛਾ ਠੀਕ ਸੀ
3: ਪੂਰੀ ਵਧੀਆ ਟੌਪ ਦੀ ਤੇ ਨੰਬਰ 2 ਤੇ ਜਦੋਂ ਸਰਕਾਰਾਂ ਨੇ ਜਾਣਾ ਹੁੰਦਾ ਨਾ ਜੀ ਫਿਰ ਕੂੜੇ ਦੇ ਵਿੜੇ ਪੈਰ ਨੂੰ ਭਾਈ ਦੀਆਂ ਹੁੰਦੀਆਂ ਹਾਂ
0: ਨਹੀਂ ਦੇਖੋ ਮੰਨਣ ਕੋਈ ਚਾਹੇ ਮੰਨੇ ਚਾਹੇ ਨਾ ਮੰਨੇ ਇੱਕ ਦਿਲ ਨੂੰ ਲੱਗਦੀ ਹੈ ਗੱਲ ਵੀ ਮਜੀਠੀਏ ਦੇ ਇਸ ਟਾਈਮ ਨਜਾਇਜ਼ ਇਹ ਨਜਾਇਜ਼ ਉਹਨੂੰ ਫਸਾਉਣ ਲੱਗੇ ਹੋਏ ਪਰ ਫਸ ਨਹੀਂ ਰਿਹਾ ਉਹ ਬੰਦਾ ਅੜਕਿਆ ਨਹੀਂ
3: ਬਾਈ ਸਭ ਉਹਨਾਂ ਦੇ ਲਾਇਬ ਹੈ ਬਹਿ ਉਹਨਾਂ ਕਰ ਮਜੀਠੀ ਆ ਜਿਹੜੇ ਇੱਥੇ ਨਰਦੇ ਨਾ ਇਹ ਉੱਥੇ ਪਾਣੀ ਭਰਦੇ ਫਿਰਦੇ ਆ
0: ਤੇ ਨਹੀਂ ਡੀਐਸਪੀ ਦਾ ਬੰਦਾ ਬਣ ਗਿਆ ਡੀਐਸਪੀ ਦਾ ਬਸ ਬਹਿ ਗਿਆ ਚੱਕ ਵਾਂ ਹੋ ਗਿਆ ਜੀ
3: ਇਹ ਤਾਂ ਹਫਤੇ ਹੀ ਗਿਆ ਨਾਲੇ ਤੇ ਨੰਬਰ 2 ਤੇ ਆਪਣਾ ਕੀ ਨਾ ਬਾਈ ਜੀ ਬਥੇਰੇ ਕੰਮ ਕਰੇ ਅਕਾਲੀ ਦਲ ਨੇ ਇਹੋ ਜਿਹੀ ਗੱਲ ਨੀ ਸਾਡੇ ਲੋਕ ਖਾਂਦੇ ਮੁੱਕਰੀ ਜਾਂਦੇ ਆ ਮੰਡੀਕਰਨ ਬੋਰਡ ਚ ਤੋਤਾ ਸਾਹਿਬ ਇੱਕ ਹਜ਼ਾਰਾਂ ਬੰਦਾ ਰਹਿ ਉਸ ਵਕਤ ਮੇਰੇ ਪਿੰਡ ਦੇ ਜਿਹਨਾਂ ਦੇ ਘਰੇ ਰੋਟੀ ਨੀ ਪਕਦੀ ਅਜੇ ਕਿੱਲੇ ਕਿੱਲੇ ਚ ਕੋਠੀ ਆ ਉਹਨਾਂ ਦੀ ਹਾਂਜੀ ਸਹੀ ਆ ਜਾ ਕੇ ਦਿਖਾ ਦੋ ਸਾਡੇ ਪਿੰਡ ਦੇ ਪੁੱਛ ਲਈ ਜਿਹਨੂੰ ਮਰਜ਼ੀ ਬਥੇਰੇ ਕੰਮ ਕਰਾਏ ਆ ਮੈਂ ਤੁਹਾਨੂੰ ਕਹਿ ਫੋਕਲ ਪੈਂਟ ਬਣਾਏ ਮੰਡੀਆਂ ਬਣਾਈਆਂ ਮੋਗੇ ਮੰਡੀ ਦੇਖ ਲਓ ਕਿੱਡੀ ਵੱਡੀ ਕਿਤੇ ਜਾ ਕੇ ਦੇਖੋ ਤੁਸੀਂ
0: ਬਿਲਕੁਲ ਬਿਲਕੁਲ ਬਿਲਕੁਲ
3: ਹਾਂਜੀ ਹਾਂਜੀ ਜਿੱਥੇ ਅਦਾਲਤ ਲੱਗਦੀ ਆ ਉਹ ਨਵੀਂ ਕਚਹਿਰੀ ਕਿੱਡੀ ਵੱਡੀ ਬਣੀ ਐਵੇਂ ਇੱਥੇ ਕਈ ਤਿੰਨ ਚਾਰ ਦਿਨ ਬੀ ਆਉਂਦੇ ਆ ਇਹਨਾਂ ਨੂੰ ਜ਼ਿਆਦਾ ਫੁਰਕੀ ਫੁਰਕੀ ਨਹੀਂ ਮਿਲੀ ਵਿਚਾਰਿਆਂ ਨੂੰ ਜ਼ੋਰ ਜ਼ੋਰ ਲਾਇਆ ਉਹ ਬਥੇਰਾ ਇਹਨਾਂ ਨੇ ਅਦਾਲਤ ਦੇ ਮਾਮੇ ਆ ਇਹ
0: ਥੈਂਕ ਯੂ ਥੈਂਕ ਯੂ
3: ਓਕੇ ਜੀ
0: 8475 ਤੋਂ ਢੱਡ ਸਾਹਿਬ ਦਾ ਵੀ ਮੈਸੇਜ ਆ ਭਾਜੀ ਦਾ ਬਹੁਤ ਵਧੀਆ ਐਵਰੀ ਡੇ ਸੇਮ ਹੈ ਤੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਢੱਡ ਸਾਹਿਬ 6443 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਲੰਘਿਓ ਜੀ ਇਹਨੂੰ
4: ਹਾਂਜੀ ਰੰਜਵੀਰ ਸਾਹਿਬ ਤੁਹਾਨੂੰ ਤੁਹਾਡੇ ਰੱਬੇ ਸੱਤੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ
0: ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਆਜੋ
4: ਤੇ ਇੰਟਰਵਿਊ ਬਹੁਤ ਸੋਹਣੀ ਸੀ ਜੀ ਤੇ ਤੁਸੀਂ ਵਧਾਈ ਦੇ ਪਾਤਰ ਹੋ ਮਤਲਬ ਹੁਣ ਜੇ ਕੋਈ ਗੱਲ ਗਲਤ ਆ ਉੱਥੇ ਤਾਂ ਹੋਣਾ ਚਾਹੀਦਾ ਹੋਣਾ ਨਜਾਇਜ਼ ਧੱਕਾ ਉਹ ਤਾਂ ਫਿਰ ਗਲਤ ਆ ਚਾਹੇ ਕਿਸੇ ਨਾਲ ਵੀ ਹੁੰਦਾ ਮਜੀਠੀ ਨਾਲ ਹੁੰਦਾ ਕਿਸੇ ਨਾਲ ਵੀ ਹੁੰਦਾ
0: ਹਾਂ ਨਹੀਂ ਦੇਖੋ ਇੱਕ ਸੇਮ ਠਾਣਾ ਜੇ ਤਾਂ ਮਜੀਠੀ ਆ ਜਾਂਦਾ ਉਹ ਕਸੂਰਵਾਰ ਆ ਤਲਵੀਰ ਗਿੱਲ ਜਾਂਦਾ ਉਹ ਉਹ ਮਤਲਬ ਚੰਗੀ ਗੱਲ ਆ ਐਸ ਐਚ ਓ ਨੂੰ ਉਹ ਗਾਲਾਂ ਕੱਢਦਾ ਉਹ ਚੰਗੀ ਗੱਲ ਆ ਮਜੀਠੀਆ ਨੇ ਉਹਨੂੰ ਸਾਹਿਬ ਕਹਿ ਕੇ ਐਸ ਐਚ ਓ ਸਾਹਿਬ ਕਿੱਥੇ ਹੋ ਤੁਸੀਂ ਕਿੱਥੇ ਹੋ ਬੰਦਾ ਕਿੱਥੇ ਸਾਡਾ ਫਲਾਨਾ ਕਿੱਥੇ ਆ ਉਹ ਮਾੜੀ ਗੱਲ ਆ ਹੁਣ ਕੋਰਟ ਨੇ ਇਹ ਵੀ ਮੰਗ ਲਿਆ ਵੀ ਜਿਹੜੇ ਥਾਣੇ ਦੇ ਵਿੱਚ ਉਹਨਾਂ ਨੇ ਐਸ ਐਸ ਪੀ ਸਾਹਿਬ ਨੇ ਕਿਹਾ ਵੀ ਪੇਪਰ ਪਾੜੇ ਆ ਤੁਹਾਡੇ ਜਾਂ ਐਫ ਆਈ ਆਰ ਪਾੜੀ ਆ ਜਾਂ ਤੁਹਾਡੇ ਥਾਣੇ ਦੇ ਵਿੱਚ ਆ ਕੇ ਖੜਤੁੰਬ ਮਚਾਇਆ ਉਹ ਸਾਨੂੰ ਤੁਸੀਂ ਵੀਡੀਓ ਰਿਕਾਰਡਿੰਗ ਦਿਓ ਤੇ ਹੁਣ ਪੰਜਾਬ ਸਰਕਾਰ ਕੋਲ ਹਾਈ ਕੋਰਟ ਦੇ ਵਿੱਚ ਜਵਾਬ ਦੇਣ ਲਈ ਕੋਈ ਰਾਹ ਨਹੀਂ ਤੇ ਨਾ ਉਹਨਾਂ ਕੋਲ ਸਮਾਂ ਤੇ ਨਾ ਉਹ ਦੇ ਰਹੇ ਆ। ਪਰਮਿੰਦਰ ਜੀ ਆਪਾਂ ਤੁਹਾਡੇ ਵੱਲ ਨੂੰ ਹੋ ਜਾਈਏ ਮਾੜਾ ਜਿਹਾ, ਤੇ ਕਿਉਂਕਿ ਹੁਣ ਚਲੋ ਅੱਜ ਕਾਲ ਸ਼ਾਇਦ ਘੱਟ ਆ, ਚਲੋ ਮੈਨੂੰ ਐਂ ਸੀਗਾ ਵੀ ਅੱਜ ਲੰਬੀ ਨਾ ਇੰਟਰਵਿਊ ਚੱਲ ਜੇ, ਮੈਂ ਹੀ ਕਹਿਤਾ ਸੀ ਮੈਂ ਚੱਲ ਕਾਲ ਘੱਟ ਹਿਸਾਬ ਜੇ ਨਾਲ ਰੱਖ ਲਿਓ। ਚਲੋ ਵੈਰੀ ਗੁੱਡ। ਉਹ ਸ਼ਰਮਾ ਸਾਹਿਬ ਉੱਧਰ ਆਓ ਤੁਸੀਂ ਸਟੂਡੀਓ 'ਚ, ਸ਼ਰਮਾ ਸਾਹਿਬ ਸਟੂਡੀਓ ਦਾ ਨੰਬਰ ਲਾਓ, ਸਟੂਡੀਓ ਦਾ 905-673-3337 ਉੱਧਰ ਲਾਓ ਕਾਲ। ਸ਼ਰਮਾ ਸਾਹਿਬ ਐਂ ਨਹੀਂ, ਤੁਹਾਨੂੰ ਮੈਂ ਇੱਧਰ ਨੂੰ ਕਿੱਥੇ ਤੁਸੀਂ ਪੈ ਜਾਓਗੇ ਨਾਲ ਮੇਰੇ। ਪਰਮਿੰਦਰ ਜੀ ਨਾਲ ਹੀ ਹੋ?
2: ਬਿਲਕੁਲ ਨਾਲ ਆ ਜੀ।
0: ਓਕੇ, ਇੱਕ ਮਿੰਟ ਹੋਲਡ ਰੱਖਿਓ ਫਿਰ। ਅੱਜ ਹੈਗਾ ਜੀ ਆਪਣੇ 4 ਜੂਨ, 4 ਜੂਨ ਨੂੰ 1984 ਨੂੰ, 4 ਤੇ 5 ਜੂਨ ਨੂੰ ਕਹਿੰਦੇ ਭਾਰੀ ਹਮਲਾ, ਫੌਜ ਦੇ ਟੈਂਕਾਂ ਤੋਪਾਂ ਦੀ ਭਾਰੀ ਅਸਲਾ ਦਰਬਾਰ ਸਾਹਿਬ ਵੱਲ ਵਧਾਇਆ। ਜਨਰਲ ਸੁਵੇਗ ਸਿੰਘ ਦੀ ਅਗਵਾਈ 'ਚ ਸਿੰਘਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। 5 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਛਾਉਣੀ ਤੋਂ ਫੌਜਾਂ ਦਰਬਾਰ ਸਾਹਿਬ ਵੱਲ ਵਧੀਆਂ, ਬਿਜਲੀ ਬੰਦ ਅਤੇ ਘੁੱਪ ਹਨੇਰਾ ਹੋ ਗਿਆ ਸੀ ਕਹਿੰਦੇ। ਅਤੇ ਇਹ ਸੀ 1984 ਦਾ ਘੱਲੂਘਾਰਾ ਜਿਹੜਾ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਆਪਾਂ ਦਿਨ ਬਾਈ ਦਿਨ ਗੱਲਬਾਤ ਕਰਦੇ ਹਾਂ। ਅਤੇ 81-10 ਤੋਂ ਆਪਣੇ ਸ਼ਰਮਾ ਸਾਹਿਬ, ਸਤਿ ਸ਼੍ਰੀ ਅਕਾਲ ਲੰਘਾਓ ਜੀ ਇਹਨੂੰ।
2: ਇਹਨਾਂ ਨੂੰ ਪੁੱਛਣ ਨਾਲ ਹੋਵੇ ਟੈਕਨੀਕਲ ਰਿਸੈਸ਼ਨ, ਤੁਸੀਂ ਕਹਿਤਾ ਵੀ 2 ਵਾਰ GDP ਘਟੀ ਹੈ ਤੇ ਤੁਸੀਂ ਟੈਕਨੀਕਲ ਰਿਸੈਸ਼ਨ ਕਰਤਾ।
0: ਸਿੱਧੀ
2: ਭਾਸ਼ਾ ਚ ਇਹੀ ਹੈ ਵੀ ਕਮਾਈ ਤੁਹਾਡੀ ਹੈਗੀ 2000 ਤੇ ਖਰਚਾ ਹੈਗਾ 3000,
0: ਠੀਕ ਹੈ।
2: ਤੇ ਨੈਗੇਟਿਵ ਕੈਸ਼ ਫਲੋ ਜਦੋਂ ਆਉਂਦਾ, ਨੈਗੇਟਿਵ ਚੱਲਦਾ 5-6 ਮਹੀਨੇ, ਉਹਨੂੰ ਆਪਾਂ ਰਿਸੈਸ਼ਨ ਹੀ ਕਹਿੰਦੇ ਆ, ਠੀਕ ਹੈ। ਬਸ ਇਹਨਾਂ ਨੇ ਟੈਕਨੀਕਲ ਰਿਸੈਸ਼ਨ ਤਾਂ ਵਰਡ ਯੂਜ਼ ਕਰ ਲਿਆ ਵੀ 2 ਵਾਰ GDP ਨੈਗੇਟਿਵ ਚ ਗਈ ਹੈ।
0: ਹੁਣ
2: ਗੱਲ ਕਰਦੇ ਬੈਂਕ ਆਫ ਕੈਨੇਡਾ ਦੇ ਰੇਟ ਦੀ। June 10 ਨੂੰ ਅਨਾਊਂਸਮੈਂਟ ਹੈ, 2.8 ਇਨਫਲੇਸ਼ਨ ਰੇਟ ਆਇਆ ਸੀਗਾ ਅਪ੍ਰੈਲ ਮਹੀਨੇ ਦਾ, ਠੀਕ ਹੈ ਜੀ। ਹੁਣ ਚਾਂਸਿਸ ਹੈਗੇ ਵੀ ਇਸ ਵਾਰ ਰੇਟ ਹੋਲਡ ਹੀ ਕਰਨਗੇ June 10 ਨੂੰ। ਉਹ ਤਾਂ ਰੇਟ ਹੋਲਡ ਕਰਨਗੇ ਵੀ June 22 ਨੂੰ ਇਨਫਲੇਸ਼ਨ ਦੀ ਰਿਪੋਰਟ ਆਣੀ ਹੈ ਬਾਹਰ,
0: ਬਾਅਦ ਚ ਆਉਣੀ ਹੈ।
2: ਜਿਹਦੇ ਚਾਂਸਿਸ ਹੈ ਜੇ ਉਹ 3% ਕ੍ਰੋਸ ਕਰ ਜਾਂਦੀ ਹੈ, ਫਿਰ ਅਗਲੀ ਵਾਰ ਜਿਹੜਾ ਜੁਲਾਈ ਦੇ ਮਹੀਨੇ ਚ ਰੇਟ ਅਨਾਊਂਸਮੈਂਟ ਹੈ, ਉਦੋਂ ਇਹ ਰੇਟ ਆਫ ਇੰਟਰਸਟ ਵਧਾ ਵੀ ਸਕਦੇ ਆ।
0: ਅੱਛਾ ਜੀ, ਉਹ ਤੋਂ ਪਹਿਲਾਂ ਚਲੋ ਇੱਥੇ ਰੋਕ ਲੈਂਦਾ ਮੈਂ ਤੁਹਾਨੂੰ, ਜੇ ਉਹ ਤੋਂ ਪਹਿਲਾਂ ਕਿਸੇ ਨੇ ਫਿਕਸ ਕਰਾਉਣੀ ਆ ਹੁਣ ਵੀ ਸਾਡਾ ਅੱਜ ਘੱਟ ਰੇਟ ਆ, ਚਲੋ ਵਧਣਗੇ ਰੇਟ ਗਾਹਾਂ ਗਾਹਾਂ ਜੋ ਤੇਲ ਦੇ ਹਾਲਾਤ ਨੇ, ਲੜਾਈਆਂ ਦੇ ਹਾਲਾਤ ਨੇ, ਤਾਂ ਫਿਕਸ ਕਰਾ ਸਕਦੇ ਆ?
2: ਬਿਲਕੁਲ ਜੰਜੂ ਸਾਹਿਬ, ਦੇਖੋ ਜਦੋਂ ਦੀ ਮਿਡਲ ਈਸਟ ਦੀ ਵਾਰ ਚੱਲੀ ਹੈ ਨਾ, ਮੈਨੂੰ ਕਈ ਵਾਰ ਕੁਐਸਚਨ ਆਉਂਦਾ ਵੀ ਦੇਖੋ ਜੀ ਵਾਰ ਤੇ ਮਿਡਲ ਈਸਟ ਵੀ ਇੱਥੇ ਕੀ ਫਰਕ ਪੈ ਗਿਆ। ਮੈਂ ਸਾਰਿਆਂ ਨੂੰ ਸਮਝਾਉਂਦਾ, ਗਲੋਬਲ ਫਰਕ ਪਿਆ ਜੀ ਸਾਰਿਆਂ ਨੂੰ, ਪੂਰੀ ਦੁਨੀਆ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਫਿਕਸ ਰੇਟ ਆਲਰੇਡੀ ਇਹਨਾਂ ਨੇ ਵਧਾ ਦਿੱਤੇ ਹੋਏ ਆ, ਕਿਉਂਕਿ ਫਿਕਸ ਰੇਟ ਹਮੇਸ਼ਾ ਡਿਟਰਮਾਈਨ ਹੁੰਦੇ ਆ ਬੌਂਡ ਯੀਲਡ ਦੇ ਨਾਲ। ਬੈਂਕ ਆਫ ਕੈਨੇਡਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨਾਂ, ਠੀਕ ਹੈ। ਬੈਂਕ ਆਫ ਕੈਨੇਡਾ ਨੇ ਜਿਹੜੇ ਰੇਟ ਵਧਾਣੇ ਆ ਜਾਂ ਘਟਾਣੇ ਆ, ਬੈਂਕਾਂ ਨੇ ਆਲਰੇਡੀ ਆਪਣੇ ਰੇਟ ਵਧਾ ਦਿੱਤੇ ਹੋਏ ਆ। ਫਿਕਸ ਰੇਟ ਵੀ ਵਧਾ ਦਿੱਤੇ ਆ, ਜਿਹੜਾ ਵੇਰੀਏਬਲ ਰੇਟ ਤੇ ਡਿਸਕਾਊਂਟ ਮਿਲਦਾ ਸੀ ਉਹ ਵੀ ਘਟਾ ਦਿੱਤਾ ਹੋਇਆ, ਠੀਕ ਹੈ। ਇਸ ਲਈ ਲੋਕਾਂ ਦੀ ਜੇਬ ਤੇ ਆਲਰੇਡੀ ਅਸਰ ਪੈ ਚੁੱਕਾ ਹੋਇਆ ਮਿਡਲ ਈਸਟ ਦੀ ਵਾਰ ਦਾ।
0: ਜਿਹੜਾ
2: ਕੁਐਸਚਨ ਹੈ ਫਿਕਸ ਰੇਟ ਜੇ ਮਿਲਦਾ ਪਿਆ ਕਿਸੇ ਨੂੰ ਇਸ ਵੇਲੇ ਬਿਲੋ 4%, ਜਿਹੜੇ ਚਾਂਸਿਸ ਬਹੁਤ ਘੱਟ ਹੈ, ਤੇ ਜਿਹਨਾਂ ਨੂੰ ਲੱਗਦਾ ਵੀ ਸਾਡਾ ਕੈਸ਼ ਫਲੋ ਲਿਮਿਟਡ ਜਾਂ ਘਰਾਂ ਦੇ ਵਿੱਚ, ਉਹ ਫਿਕਸ ਰੇਟ ਆਪਣਾ ਕਨਵਰਟ ਕਰ ਸਕਦੇ ਵੇਰੀਏਬਲ ਤੋਂ।
0: ਜੇ ਕਿਸੇ ਦੀ ਵੇਰੀਏਬਲ ਮੋਰਗੇਜ ਅੱਜ ਹੈਗੀ ਆ ਫਿਕਸ ਕਰਾਉਣੀ ਆ, ਉਹਦੇ ਲਈ ਨਵਾਂ ਕੋਈ ਡਾਕੂਮੈਂਟ ਚਾਹੀਦੇ ਜਾਂ ਉਸ ਤੇ ਹੀ ਹੋ ਜੂ?
2: ਕੁਛ ਨਹੀਂ, ਇੱਕ ਸਿੰਗਲ ਡਾਲਰ ਨਹੀਂ ਲੱਗਣਾ, ਸਿੰਪਲ ਬੈਂਕ ਵਿਜ਼ਿਟ ਕਰ ਲਓ ਜਾਂ ਕਸਟਮਰ ਕੇਅਰ ਤੇ ਕਾਲ ਕਰੋ, ਡਿਪੈਂਡ ਕਰਦਾ ਤੁਹਾਡੀ ਇੰਸਟੀਟਿਊਟ ਕਿਹੜੀ ਹੈ, ਉਹਨਾਂ ਨੂੰ ਰੇਟ ਪੁੱਛ ਲਓ ਕੀ ਹੈ, ਨੈਗੋਸ਼ੀਏਟ ਕਰਕੇ ਤੁਸੀਂ ਫਿਕਸ ਕਰਾ ਸਕਦੇ ਹੋ।
0: ਤੁਹਾਡੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ?
2: ਬਿਲਕੁਲ, ਸਾਡੇ ਨਾਲ ਵੀ ਸੰਪਰਕ ਕਰ ਲੈਣ, ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਕਿ ਤੁਹਾਨੂੰ ਵੇਰੀਏਬਲ ਤੇ ਰਹਿਣਾ ਚਾਹੀਦਾ ਕਿ ਫਿਕਸ ਤੇ ਰਹਿਣਾ ਚਾਹੀਦਾ। ਜੋ ਮੇਰੀ ਐਡਵਾਈਸ ਹੈ ਇਸ ਵੇਲੇ ਜਿਹੜੇ ਰੀਫਾਈਨਾਂਸ ਕਰਵਾ ਰਹੇ ਆ ਜਾਂ ਜਿਹੜੇ ਕਲੋਜ਼ ਕਰਵਾ ਰਹੇ ਆ, ਜੇ ਤੁਹਾਡਾ ਫਿਕਸ ਰੇਟ ਆਲਰੇਡੀ ਜ਼ਿਆਦਾ ਹੈ, ਉਹ ਵੇਰੀਏਬਲ ਰੇਟ ਘੱਟ ਹੈ, ਹੱਲੇ ਵੀ ਤੁਹਾਨੂੰ ਇਹੀ ਸੁਜੈਸ਼ਨ ਹੈ ਵੇਰੀਏਬਲ ਰੇਟ ਤੇ ਰਹੋ। ਆਉਣ ਵਾਲੇ ਟਾਈਮ 'ਚ ਜੇ ਰੇਟ ਆਫ ਇੰਟਰਸਟ ਬੈਟਰ ਹੁੰਦੇ ਆ ਉਦੋਂ ਤੁਸੀਂ ਫਿਕਸ ਕਰੋ,
0: ਸੰਪਰਕ ਤੁਸੀਂ ਕਰ ਸਕਦੇ ਹੋ। ਸ਼ਰਮਾ ਸਾਹਿਬ ਕਿੱਥੇ ਕਿੱਥੇ ਆਫਿਸ ਨੇ ਤੇ ਕਿੰਨੇ ਤੋਂ ਕਿੰਨੇ ਤੁਸੀਂ ਉੱਪਰ ਮਿਲ ਸਕਦੇ ਹੋ?
5: ਜੰਜੂ ਸਾਹਿਬ ਦੇਖੋ, ਆਫਿਸ ਸਾਡੇ ਬ੍ਰੈਂਪਟਨ ਮਿਸਾਗਰ ਵਿੱਚ ਮੰਡੇ ਟੂ ਫਰਾਈਡੇ ਆਫਿਸ ਚ ਵਿਜ਼ਿਟ ਕਰੀਦਾ, ਵੀਕਐਂਡ ਤੇ ਸੈਟਰਡੇ ਸੰਡੇ ਬਾਈ ਅਪੁਆਇੰਟਮੈਂਟ ਹੈ। ਔਰ ਸਾਡੇ ਕੋਲ ਦੋ ਪ੍ਰੋਪਰਟੀਆਂ ਕਮਰਸ਼ੀਅਲ ਬਹੁਤ ਵਧੀਆ ਲਿਸਟਿੰਗ ਆਈ ਪਈ ਹੈ। ਜੇ ਕੋਈ ਆਪਣਾ ਭਰਾ ਭੈਣ ਕਮਰਸ਼ੀਅਲ ਦੇ ਵਿੱਚ ਹੱਥ ਪਾਉਣਾ ਚਾਹੁੰਦਾ, ਬਹੁਤ ਹੀ ਲਿਮਿਟਡ ਬਜਟ ਦੇ ਵਿੱਚ ਸਾਡੇ ਕੋਲ ਦੋ ਫਰੈਂਚਾਈਜ਼ੀਆਂ ਆਈਆਂ ਹੋਈਆਂ, ਇੱਕ ਹੈਗੀ ਬੋਨ ਦੇ ਵਿੱਚ, ਇੱਕ ਹੈਗੀ ਓਸ਼ਵਾ ਦੇ ਵਿੱਚ। ਦੇਖੋ ਜੀ, ਸਾਡੇ ਆਪਣੇ ਕਲਾਇੰਟ ਦੀ ਕਿਸੇ ਦੀ ਹੈਲਪ ਕਰਨੀ ਹੋਵੇ, ਸਾਡੇ ਆਪਣੇ ਐਗਜ਼ਿਸਟਿੰਗ ਕਲਾਇੰਟ ਹੈ, ਉਹਨਾਂ ਨੇ ਇਸ ਵੇਲੇ ਉਹਨਾਂ ਦਾ ਪਲਾਨ ਬਣਿਆ ਕੰਟਰੀ ਛੱਡ ਕੇ ਜਾਣ ਦਾ,
0: ਤੇ ਯਾਨੀ ਮੌਰਗੇਜ ਕਰਾ ਦੋਗੇ ਤੁਸੀਂ? ਇਹ ਗੱਲ ਤੇ ਆਓ ਵੀ ਅਸੀਂ ਉਹਨਾਂ ਦੀ ਵੀ ਮੌਰਗੇਜ ਕਰਾ ਸਕਦੇ ਹਾਂ ਜੇ ਕਿਸੇ ਨੇ ਉਹ ਫਰੈਂਚਾਈਜ਼ ਲੈਣੀ।
5: ਬਿਲਕੁਲ, ਕਮਰਸ਼ੀਅਲ ਦੇ ਵਿੱਚ ਜਿੰਜੋ ਸਾਹਿਬ, ਚਾਹੇ ਕਿਸੇ ਦਾ ਗੈਸ ਸਟੇਸ਼ਨ ਹੈ, ਚਾਹੇ ਮੋਟਲ ਹੈ, ਚਾਹੇ ਫਾਰਮ ਹਾਊਸ ਹੈ, ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਡੀਲ ਅਸੀਂ ਹਰ ਤਰ੍ਹਾਂ ਡੀਲ ਕਰਦੇ ਹਾਂ। ਔਰ ਜੇ ਤੁਸੀਂ ਸਟੋਰ ਕੋਈ ਲੈਂਦੇ ਹੋ, ਪੀਜ਼ਾ ਸਟੋਰ ਹੈ ਜਾਂ ਇੱਕ ਰੈਸਟੋਰੈਂਟ ਸਾਡੇ ਕੋਲ ਆਇਆ ਹੋਇਆ ਨੋਬਲਟਨ ਦੇ ਵਿੱਚ, ਜੇ ਉਹ ਵੀ ਲੈਣਾ ਚਾਹੁੰਦੇ, ਉਹਦੀ ਫਾਈਨੈਂਸਿੰਗ ਦੀ ਜ਼ਿੰਮੇਵਾਰੀ ਸਾਰੀ ਸਾਡੀ ਹੋਏਗੀ।
0: ਨੰਬਰ ਬੋਲੋ,
5: 647-606-8110। ਹੋਰ ਕਿਸੇ ਨੇ ਜਾਣਕਾਰੀ ਲੈਣੀ ਹੈ? ਅੱਜ ਕੱਲ੍ਹ ਜੰਜੂ ਸਾਹਿਬ ਹਾਈ ਇੰਟਰਸਟ ਰੇਟ ਮੌਰਗੇਜ ਨਾਲ ਲੋਕੀ ਬਹੁਤ ਫਸੇ ਹੋਏ ਆ, ਕਿਉਂਕਿ ਝੂਠ ਬੋਲ ਕੇ ਫਸਾ ਲਿਆ ਜਾਂਦਾ। ਮੈਂ ਸਾਰਿਆਂ ਨੂੰ ਕਹਿੰਦਾ, ਪ੍ਰਾਈਵੇਟ ਮੌਰਗੇਜ ਲੈਣੀ ਬਹੁਤ ਸੌਖੀ ਹੈ ਜੰਜੂ ਸਾਹਿਬ, ਤੁਹਾਨੂੰ 2-4 ਦਿਨ ਦੇ ਵਿੱਚ ਪ੍ਰਾਈਵੇਟ ਮੌਰਗੇਜ ਮਿਲ ਜਾਂਦੀ ਹੈ। ਪਰ ਜਿਹਦੇ ਕੋਲ ਵੀ ਤੁਸੀਂ ਲੈ ਰਹੇ ਹੋ, ਉਹਨਾਂ ਨੂੰ ਇੱਕੋ ਹੀ ਕੁਐਸਚਨ ਕਰਨਾ, ਭਾਜੀ ਮੈਂ ਇੱਥੋਂ ਨਿਕਲਣਾ ਕਿੱਦਾਂ? ਲੈਣੀ ਬਹੁਤ ਸੌਖੀ ਹੈ, ਠੀਕ ਹੈ? ਇਸ ਲਈ ਜਿਹੜੇ ਵੀ ਆਪਾਂ ਹਾਈ ਇੰਟਰਸਟ ਰੇਟ ਮੌਰਗੇਜ ਪੇ ਕਰ ਰਹੇ ਹਾਂ ਜਾਂ ਡੈਟ ਪੇ ਕਰ ਰਹੇ ਹਾਂ, ਉਹ ਤੋਂ ਬਾਹਰ ਕਿੱਦਾਂ ਨਿਕਲਣਾ, ਕਿੱਦਾਂ ਤੁਸੀਂ ਡੈਟ ਪੇ ਕਰ ਸਕਦੇ ਹੋ? ਸੀਆਰ ਦੇ ਲੋਕਾਂ ਨੇ 2-2 ਸਾਲ ਦੇ ਟੈਕਸ ਨਹੀਂ ਪੇ ਕੀਤੇ, ਜੰਜੂ ਸਾਹਿਬ 1.5 ਸਾਲ ਦਾ ਪ੍ਰੋਪਰਟੀ ਟੈਕਸ ਪੇ ਨਹੀਂ ਕੀਤੇ। ਕਾਰਨ ਇਹੀ ਸੀਗਾ ਵੀ ਰੀਫਾਈਨਾਂਸ ਕਰਾ ਕੇ ਪੈਸਾ ਕੱਢ ਲਾਂਗੇ, ਪੇ ਕਰ ਦਾਂਗੇ, ਪਰ ਚੱਕਰ ਇੱਥੇ ਪੈ ਗਿਆ ਰੀਫਾਈਨਾਂਸ ਦੀ ਵੈਲਿਊ ਹੀ ਨਹੀਂ ਆਈ ਪ੍ਰੋਪਰਟੀ ਦੀ, ਤੇ ਰੀਫਾਈਨਾਂਸ ਹੋ ਹੀ ਨਹੀਂ ਹੈ। ਉਹਨਾਂ ਲਈ ਵੀ ਸਾਡੇ ਕੋਲ ਪਲਾਨ ਹੈਗਾ, ਅਸੀਂ ਬਿਜ਼ਨਸ ਤੇ ਵੀ ਲੋਨ ਦਿੰਦੇ ਹਾਂ, ਲਾਈਨ ਆਫ ਕ੍ਰੈਡਿਟ ਵੀ ਦਿੰਦੇ ਹਾਂ। ਜੇ ਤੁਸੀਂ ਆਪਣੇ ਹਾਈ ਇੰਟਰਸਟ ਰੇਟ ਡੈਟ ਪ੍ਰਾਈਵੇਟ ਮੌਰਗੇਜ ਜਾਂ ਕ੍ਰੈਡਿਟ ਕਾਰਡ ਪੇ ਕਰਨਾ ਚਾਹੁੰਦੇ ਆ, ਉਹਦੇ ਲਈ ਵੀ ਮੈਨੂੰ ਸੰਪਰਕ ਕਰ ਲਓ।
0: 647-606-8110 ਤੇ ਸੰਪਰਕ ਹੋ ਸਕਦਾ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ।
6: ਤੁਸੀਂ ਦੇਖਿਆ ਹੋਣਾ ਕਿ ਜੋ ਇਹਨਾਂ ਨੇ ਭਰਤੀਆਂ ਦੇ ਨਾਂ ਦੇ, ਜੋ ਇਹਨਾਂ ਨੇ ਸਰਕਲ ਪ੍ਰਧਾਨ ਮੈਂਬਰ ਪੰਜਾਬ ਦੇ ਇੱਕ ਬੰਦੇ ਨੇ ਕਿਹਾ ਸੀ 900 ਸੈਕਟਰੀ ਹਾਇਰ ਕੀਤੇ ਥੱਲੇ ਬਠਿੰਡੇ ਏਰੀਏ ਤੋਂ, ਗੁਰਦਾਸਪੁਰ ਦਾ ਮੰਤਰੀ ਸੀਗਾ ਫਤਿਹਗੜ੍ਹ ਟੂੜੀਆਂ ਤੋਂ, ਉਹਨਾਂ ਨੇ ਮੈਂਬਰਾਂ ਨੇ ਵੀ ਪੰਚਾਇਤਾਂ ਨੂੰ ਕਹਿਤਾ ਵੀ ਆਪਣੇ ਆਪਣੇ ਬੰਦਾ ਇੱਕ ਦੇ ਦਿਓ। ਉਹ ਜੋ ਉਹਨਾਂ ਨੂੰ ਇੱਲ ਦਾ ਕੁੱਕਰ ਨਹੀਂ ਹੁੰਦਾ ਸੀ, ਉਹ ਵੀ ਭਾਜੀ ਉਹ ਵੀ ਪੰਚਾਇਤ ਸੈਕਟਰੀ ਲੱਗ ਗਿਆ ਸੀ, 900 ਬੰਦਾ ਬੜਾ ਰੌਲਾ ਪਿਆ ਸੀ, ਤੁਹਾਨੂੰ ਸ਼ਾਇਦ ਜਿੱਤੇ ਹੋਵੇ।
0: ਸੱਚੀ ਗੱਲ,
6: ਉਦੋਂ ਬੰਦੇ ਜਿਹੜਾ ਭਾਜੀ ਜਾਇਜ਼ ਸੀ ਉਹਨਾਂ ਦਾ ਹੱਕ ਮਾਰਿਆ ਗਿਆ ਸੀ ਨਾ ਜੀ।
0: ਬਿਲਕੁਲ,
6: ਉਹ ਹਾਏ ਤਾਂ ਬੜਾ ਰੌਲਾ ਬਾਅਦ ਵਿੱਚ ਆਣਗੇ, ਕਾਂਗਰਸ ਸਰਕਾਰ ਨੇ ਕੈਪਟਨ ਨੇ ਆਣ ਕੇ ਉਹਨਾਂ ਨੂੰ ਲਾਏ ਵੀ ਸੀ, ਮੁੜ ਕੇ ਫਿਰ ਇਹਨਾਂ ਨੂੰ ਪਤਾ ਰਲੀਆਂ ਮਲਿਆ ਕੰਮ ਚੱਲੀ ਗਿਆ। ਪਰ ਜਿਹਨਾਂ ਦਾ ਜਾਇਜ਼ ਸੀਗਾ ਭਾਜੀ, ਉਹ ਤਾਂ ਗਿਆ ਨਾ, ਉਹਨਾਂ ਦਾ ਹੱਕ ਮਾਰਿਆ ਗਿਆ। ਉਹ ਉਦੋਂ ਦਾ ਇਹਨਾਂ ਦਾ ਸਰਕਲ ਪ੍ਰਧਾਨਾਂ ਦਾ ਸਰਕਲ ਪਿੰਡਾਂ ਚ ਬਣਿਆ ਸੀ, ਉਹ ਮੈਂਬਰ ਪੰਚਾਇਤ ਦਾ ਕਹਿੰਦਾ ਸਾਡਾ ਮੁੰਡਾ ਭਰਤੀ ਕਰਤਾ ਸਾਨੂੰ, ਉਹ ਧੱਕੇ ਨਾਲ ਵੋਟਾਂ ਪਾਉਂਦੇ ਸੀ ਇਹਨਾਂ ਨੂੰ।
0: ਕੱਲ ਇੱਕ ਬੰਦੇ ਦੀ ਮੈਂ ਇੰਟਰਵਿਊ ਦੇਖਦਾ ਸੀ, ਕਹਿੰਦਾ ਮੇਰੇ ਕੋਲ ਡਿਗਰੀਆਂ ਬਹੁਤ ਨੇ, PhD ਵੀ ਕਰੀ ਆ, ਫਲਾਨਾ ਵੀ ਬਲਾ ਬਲਾ ਬਲਾ ਬਲਾ, ਉਹਨੇ ਖਾਸੀਆਂ ਗਣਾਤੀਆਂ। ਚਲੋ ਹੁਣ ਮੈਂ ਭੁੱਲਦਾ
6: ਭਾਜੀ, ਹੁਣ ਮੈਨੂੰ ਅਸੀਂ ਤਾਂ ਹੁਣ ਇੱਥੇ ਰਹਿੰਦੇ ਨਾ ਜੀ, ਸੋਰੀ ਰਾਣੀ ਮਗਲ ਤੱਕ, ਉਹ ਪਤਾ ਨੀ ਮੈਨੂੰ ਭਗਵੰਤ ਮਾਨ ਇੰਨਾ ਕੀ ਕਰ ਰਿਹਾ ਕਿ ਸਰਕਲ ਪ੍ਰਧਾਨ ਲਾ ਰਹੇ, ਇੱਥੇ ਪਤਾ ਨੀ ਭਰਤੀ ਫੇਰ ਹੋ ਰਹੀ ਕਿ ਨਹੀਂ ਹੋ ਰਹੀ, ਮੈਨੂੰ ਨੀ ਪਤਾ। ਪਰ ਇਹਨਾਂ ਦੇ ਟਾਈਮ ਦੇ ਏਦਾਂ ਹੋਇਆ, ਉਹਨਾਂ ਜਿਹਨਾਂ ਨੂੰ ਭਾਜੀ ਇਲਦਾ ਕੁੱਕੜ ਨਹੀਂ ਹੁੰਦਾ ਸੀ, ਬਹੁਤ ਮੈਂ ਹੁਣ ਕਹਿ ਨਹੀਂ ਸਕਦਾ, ਮੈਂਬਰਾਂ ਦੇ ਮੰਡੇ ਉਹਨਾਂ ਨੇ ਕਹਿਤਾ ਸੀ ਕਿ ਆਪਣੇ ਮੈਂਬਰਾਂ ਨੂੰ ਵੀ ਕਹਿ ਦਿੱਤਾ ਸਰਪੰਚ ਨੂੰ, ਜਾਓ ਵੀ ਜਿਹਨਾਂ ਆਪਣਾ ਮੁੰਡਾ ਇੱਕ ਇੱਕ ਲਿਆ ਉਹ ਭਰਤੀ ਕਰਾ ਦਿੰਦੇ
0: ਸਹੀ ਗੱਲ,
6: ਪੈਸੇ ਵੀ ਨੀ ਲਏ ਉਹਨਾਂ ਨੇ, ਉਹ ਇੱਦਾਂ ਦਾ ਸਿਸਟਮ ਚੱਲ ਰਿਹਾ
0: ਸਹੀ ਗੱਲ। ਥੈਂਕ ਯੂ।
6: ਪਰ ਉਹ ਜਿਹਨਾਂ ਨਾਲ ਜਾਇਜ਼ ਬਣਦਾ ਉਹ ਤੇ ਹੁਣ ਭਾਈ ਉਹਨਾਂ ਨਾਲ ਧੱਕਾ ਹੋਇਆ ਨਾ ਜੀ,
0: ਕੋਈ
6: ਇਹਨਾਂ ਦਾ ਹੱਕ ਮੰਗਦਾ।
0: ਥੈਂਕ ਯੂ ਭਾਜੀ, ਥੈਂਕ ਯੂ। ਬਿਲਕੁਲ ਪ੍ਰੇਮ ਭਾਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਓ।
7: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
0: ਜੀ ਆਇਆਂ ਨੂੰ।
7: ਬਿਲਕੁਲ ਹਾਂਜੀ, 0.006% ਜਿਹੜੀ ਨੈਗੇਟਿਵ ਗਈ ਹੈ GDP ਮਾਈਨਸ, ਤੇ ਇਹਨਾਂ ਦੀ ਬਰੁਕਫੀਲਡ ਜਿਹੜੀ ਕੰਪਨੀ ਆ ਭਾਜੀ, ਉਹ 19.56% ਜਿਹੜੀ ਆ ਉੱਪਰ ਗਿਆ ਸਟਾਕ ਉਹਦਾ ਗਰੋਥ 365 ਦਿਨਾਂ ਦੇ ਵਿੱਚ।
0: ਬਿਲਕੁਲ ਬਿਲਕੁਲ,
7: ਤੇ
0: बाल किड्डे किड्डे सामने ही आ जाने टेके मेला देखो हले कनेडा दे 12 मिलियन लोगों नूं मिलणगे $533 हां चक दब दो किली कनेडा दे कसुमा CUSMS समझौते की म्याद 16 साल बढ़ाने का प्रस्ताव रखा फीफा वर्ल्ड कप 2026 कनेडा आने वाले यात्रियों CBSA वालों महत्वपूर्ण हदायत जारी हो कहते वीजा बूजे की ना रखियो साड़िया हदायत बखरिया ने कहते श्रोमणी अकाली दल का नौजवान आगू का एक वफद 11 जून कनेडा का दौरा करेगा कनेडा का पनडुब्बी ठेका लैण लई दक्षणी कोरिया की नवी पेशकश होगी अमरीका के कनेडा में डुबे दो भारतीय नौजवान अमरीका ईरान जंग खत्म ट्रंपा फौजा वापस बुलाने का हुक्म हो गया जी सरकार कनेडियन अर्थव्यवस्था मजबूत करने वल कार्यशील आ जी तो मरकसा करनी साहब ने कहता कनेडा में मई महीने दौरान चीन में बनिया 2800 तो वध इलैक्ट्रिक कारा पहुंचिया हैं ਤੇ ਨਾਲ ਦੀ ਨਾਲ ਪਰਮਿੰਦਰ ਜੀ ਮਜੀਠੀਆ ਸਾਹਿਬ ਦੀ ਤਾਂ ਚਲੋ ਹੁਣ ਬਹੁਤ ਕਰਦੀਆਂ ਗੱਲਾਂ ਬਾਤਾਂ ਉਧਰ ਕੈਪਟਨ ਅਮਰਿੰਦਰ ਦੀ ਵੀ ਕਰ ਲੈਂਦੇ ਆ ਕਹਿੰਦੇ
2: ਗੱਲ ਕਰਨੀ ਆ ਤੁਸੀਂ ਜੀਡੀਪੀ ਦੀ ਗੱਲ ਕੀਤੀ ਆ ਭਾਰਤ ਦੀ ਜੀਡੀਪੀ ਬਹੁਤ ਜ਼ਿਆਦਾ ਹਾਈ ਹੋ ਰਹੀ ਆ ਕਿਉਂ ਹਾਈ ਹੋ ਰਹੀ ਆ ਅੱਜ ਕੱਲ੍ਹ ਬੜੀ ਇੱਕ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਆ ਕਿ 2014 ਚ ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਸੀ ਉਹਨਾਂ ਨੇ ਬੜਾ ਦਾਅਵੇ ਕੀਤੇ ਸੀ ਕਿ ਮੈਂ ਜੀਡੀਪੀ ਨੂੰ ਉੱਥੇ ਪਹੁੰਚਾ ਦੇਣਾ ਕਿ ਲੋਕੀ ਦੇਖਣਗੇ ਹੁਣ ਜੀਡੀਪੀ ਦਾ ਮਤਲਬ ਕੀ ਆ ਜੀ ਦਾ ਮਤਲਬ ਗੈਸ ਡੀ ਦਾ ਮਤਲਬ ਡੀਜ਼ਲ ਪੈਟਰੋਲ ਦਾ ਮਤਲਬ ਪੈਟਰੋਲ ਚਾਰਾਂ ਦੇ ਤਿੰਨਾਂ ਚਾਰਾਂ ਦੇ ਰੇਟ ਚੱਕ ਤਿੰਨੇ ਲੋਕ
0: ਆਹ ਵਧੀਆ ਚੀਜ਼ ਆ ਜਿਹੜਾ ਬਣਾ ਦਿੰਦੇ ਆ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਨੇ ਘਰ ਵਾਪਸੀ ਕਰ ਰਹੇ ਹੁਣ ਨੀ ਚਿੱਤ ਲੱਗਦਾ ਜਦ ਚੇਲਾ ਚੇਲੇ ਛੜੱਪ ਮਾਰ ਜਾਣ ਕਿਵੇਂ ਕਹਾਵਤ ਜੀ ਇੱਕ ਕਹਿੰਦੇ ਨੇ ਚੇਲੇ ਮਾਰ ਛੜੱਪਾਂ ਪਤਾ ਨੀ ਕੀ ਇਹੋ ਜਿਹਾ ਕੋਈ ਕਹਿੰਦੇ ਸੀ ਕੇਵਲ ਢਿੱਲੋਂ ਪ੍ਰਧਾਨ ਮੰਤਰੀ ਤਾਂ ਉਹ ਤੜਫੇ ਫਿਰਦੇ
2: ਗੁਰੂ ਜਿਨ੍ਹਾਂ ਦੇ ਟੱਪੜੇ ਤੇ ਚੇਲੇ ਜਾਣ ਛੜੱਪਾਂ
0: ਚੱਕ
2: ਚੇਲੇ ਨੇ ਜਿਹੜਾ ਛੜੱਪਾਂ ਮਾਰਿਆ
0: ਕੇਵਲ ਢਿੱਲੋਂ ਗੱਲ ਉਹੀ ਹੋ ਗਈ ਨਾ ਦੇਖੋ ਗੱਲ ਉਹੀ ਹੋ ਗਈ ਕੈਪਟਨ ਅਮਰਿੰਦਰ ਦਾ ਚੇਲਾ ਬਣਾਤਾ ਪ੍ਰਧਾਨ ਬੀਜੇਪੀ ਦਾ ਕੇਵਲ ਢਿੱਲੋਂ ਮਜੀਠੀਆ ਸਾਹਿਬ ਦਾ ਜਿਹੜਾ ਪੀਏ ਸੀ ਜਾਂ ਚਲੋ ਉਹ ਲਫ਼ਜ਼ ਨਹੀਂ ਲੈਂਦਾ ਜੋ ਇੱਕ ਚਰਚਾ ਮੀਡੀਆ 'ਚ ਬਣਿਆ ਸੋਰੀ ਸੋਸ਼ਲ ਮੀਡੀਆ 'ਤੇ ਚਾਈ ਪਈ ਆ ਵੀ ਵਫ਼ਾਦਾਰ ਜਾਂ ਵਫ਼ਾਦਾਰ ਹੈ ਨਾ ਜੋ ਵੀ ਆ ਅੱਛਾ ਉਹ ਹੁਣ ਭਾਈ ਉੱਧਰ ਹਲਕਾ ਇੰਚਾਰਜ ਲਾਤਾ ਅਤੇ ਫਿਰ ਹੁਣ ਸਿੰਘ ਦਾ ਗੁੰਡਿਆਂ ਦਾ ਫਸਣਾ ਹੀ ਆ
2: हरियाणा दे साबका मुख मंत्री भुपिंदर सिंह हुड्डा जिहड़े विच विचोलगी कर रहे ने गांधी परिवार ते कैप्टन अमरिंदर सिंह दे विचाले जिहड़ा डाकिए दी भूमिका कर रहे ने इधरला सुनेहा उधर उधरला इधर ਸੋ ਉਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਾਡੇ ਸੰਪਰਕ 'ਚ ਨੇ ਇੱਕ ਦੋ ਦਿਨ ਲੱਗਣਗੇ ਜਦੋਂ ਪਤਾ ਚੱਕਿਆ ਜਾਊਗਾ ਵੈਸੇ ਆਲਮੋਸਟ ਜਿੱਦਾਂ ਦੀਆਂ ਉਹਨਾਂ ਦੀਆਂ ਇੰਟਰਵਿਊ ਆਈਆਂ ਨੇ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਤੋਂ ਬਾਅਦ ਲੱਗ ਹੀ ਰਿਹਾ ਸੀ ਕਿ ਉਹਨਾਂ ਦੀ ਹੁਣ ਘਰ ਵਾਪਸੀ ਹੋਣ ਵਾਲੀ ਹੈ
0: ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਨੂੰ ਸਵਾਗਤ
8: ਅਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ
0: ਕਿਰਪਾ ਲੰਘੋ
8: ਅਜੀਤ ਭਾਜੀ ਕਿਸੇ ਨੇ ਇੱਕਦਮ ਰੱਖ ਕੇ ਕੋਲਾਂ ਲਾਓ ਪ੍ਰੇਮ ਭਾਜੀ ਨੂੰ ਕਿੰਨੇ ਕੁ ਬੰਦੇ ਚਾਹੁਣ ਵਾਲੇ ਆ ਹੋਰ ਨਾ ਨੀਡੂ ਸ਼ਟਰਾਂ ਵਾਲੇ ਵਾਂਗੂ ਘਰ ਦੀਆਂ ਪੋਟਾਂ ਬਿਨਾਂ ਪੈਣ ਛੋਟੀ ਨਾਗਰਾ ਹੋਣੀ ਹੈਗੀ ਆਪਣਾ ਹੈਗਾ ਰੇੜੂਆ ਕਰੋ ਯਾਰ ਹੈਲਪ ਭਾਈ ਦੀ ਪੁੱਛੋ ਪਤਾ ਕਰੋ ਕਿੰਨੇ ਕੁ ਬੰਦੇ ਚਾਹੁੰਦੇ ਆ ਨਾ ਨੀਡੂ ਸ਼ਟਰਾਂ ਵਾਲਾ ਵਿਚਾਰਾ ਕਹਿੰਦਾ ਮੈਨੂੰ ਘਰ ਦੀਆਂ ਵੋਟਾਂ ਵੀ ਨੀ ਪਈਆਂ
0: ਥੈਂਕ ਯੂ ਲਵ ਯੂ ਬਿਲਕੁਲ ਜੀ, ਅਤੇ ਤੁਸੀਂ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਕਰ ਲਿਆ, 9557985785 ਟੋਰ ਬਰਾਊਨ ਰੋਡ ਯੂਨਿਟਰ ਬ੍ਰਿਕ ਬਰੈਂਪਟਨ ਦੇ ਵਿੱਚ ਨੇ। ਤੁਸੀਂ ਐੱਲ ਸ਼ੇਪ, ਯੂ ਸ਼ੇਪ, ਵੀ ਸ਼ੇਪ ਕਿੱਧਰ ਨੂੰ ਬਣਾਉਣਾ ਚਾਹੁੰਦੇ ਹੋ, 9557985877। ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ। ਵੀਡੀਓ ਫੋਟੋਗ੍ਰਾਫੀ ਡੀ ਜੀ ਦੀਆਂ ਕੋਈ ਸਮਾਂ ਲੈਣੇ ਚਾਹੁੰਦੇ ਹੋ, 416-930-1251 ਵੀਡੀਓ ਫੋਟੋਗ੍ਰਾਫੀ ਡੀ ਜੀ ਦੀਆਂ ਸਮਾਵਾਂ ਲੈਣ ਲਈ ਕਰ ਲਿਓ ਸੰਪਰਕ। ਤੰਦੂਰੀ ਬੋਇਜ਼ 7171 ਟੋਰ ਬਰਾਊਨ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ। ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ, ਐੱਲ ਐੱਲ ਬੀ ਦਾ ਲਾਇਸੈਂਸ ਹੈਗਾ ਉੱਥੇ, 905-956-5111। ਅਤੇ ਜੇ ਤੁਹਾਡੇ ਗਰਾਜ ਦੀ ਡੋਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਤੁਸੀਂ, ਤਾਂ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਲਿਓ, 647-1240। ਕਹਿੰਦੇ ਕੋਈ ਚੈਨ ਖਰਾਬ ਹੋ ਗਈ, ਕੋਈ ਨੱਟ ਨੁੱਟ ਢਿੱਲੇ ਨੇ, ਪੱਤੀ ਖਰਾਬ ਹੋ ਗਿਆ, ਰਬੜ ਵਿੰਗੀ ਹੋ ਗਈ, ਬਲਾ ਬਲਾ, ਓਪਨਰ ਨਵਾਂ ਲਗਾਉਣਾ ਚਾਹੁੰਦੇ ਹੋ, ਯਾਨੀ ਗਰਾਜ ਦਾ ਕੋਈ ਵੀ ਕੰਮ ਰਿਪੇਅਰ ਦਾ, ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ 647-1240 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਤੁਸੀਂ ਸੰਪਰਕ ਕਰ ਲਿਓ ਭਾਈ, ਕਿਹਦੇ ਨਾਲ ਕਰਨਾ, ਕੁਆਲਿਟੀ ਲਜਿਸਟ ਕਿੰਕ ਵਾਲਿਆਂ ਨਾਲ। ਜੇ ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਹੋ ਸਿਟੀ ਦੇ ਵਿੱਚ ਕੰਟੇਨਰਾਂ ਦੇ ਉੱਪਰ, 416-717-2939 'ਤੇ ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, ਜਾਂ ਫਿਰ 416-455-9311। 30-30 ਸਕਿੰਟਾਂ, ਦੋ ਕੋਲਾਂ ਪ੍ਰੇਮ ਭਾਅ ਜੀ, 30 ਸਕਿੰਟ ਸਿੱਧੇ।
7: ਹਾਂਜੀ, ਧੰਨਵਾਦ ਭਾਜੀ, ਕਹਿ ਵਾਲਾ ਦਾ ਕੰਮ ਹੋਵੇ। ਮੈਂ ਤਾਂ ਇਹੀ ਕਹਿੰਦਾ ਕਿ ਰਾਜਨੀਤੀ ਵਿੱਚ ਜੇ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਲੋਕ ਆ, ਜਿਹਨਾਂ ਨੇ ਜਿਹੜੀ ਹੁਣ ਦੀ ਸਰਕਾਰ ਆ, ਇਹਨੇ ਨਹੀਂ ਕੁਛ ਕੀਤਾ, ਤੇ ਫਿਰ ਭਾਈ ਚੁਣ ਲਓ, ਹਨਾ, ਕੋਈ ਚੰਗੇ ਬੰਦੇ ਚੁਣ ਲਓ। ਮੈਂ ਨੀ ਕਹਿੰਦਾ ਮੈਨੂੰ ਚੁਣੋ, ਤੇ ਕੋਈ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ ਕਿ
9: $1,200 ਪਰ ਟਨ ਦੇ ਹਿਸਾਬ ਨਾਲ, ਯਾਨੀ ਜੇ ਕਿਹਾ 5 ਟਨ ਦਾ ਲੱਗਦਾ, ਤੁਸੀਂ $1,250 ਜਿਹੜੀ ਆ ਐਨਬੇ ਜਾਂਦੀ, ਇੰਨੇ ਕੁ ਪੈਸੇ ਲੱਗਦੇ, ਇੰਨੇ ਕੁ ਪੈਸੇ ਜਿਹੜੇ ਆ ਤੁਹਾਨੂੰ ਮਿਲ ਜਾਣਗੇ ਐਨਬੇ ਤੋਂ। ਕੋਈ ਆਪਣੇ ਕੋਈ ਏਸੀ ਵਗੈਰਾ, ਏਦਾਂ ਹੁਣ ਕਾਫੀ ਗਰਮੀ ਪੈ ਰਹੀ ਆ, ਤੇ ਕੋਈ ਗੈਸ ਲੈਣ ਦਾ ਕੰਮ ਆ, ਕਿਹੜਾ ਕੋਈ ਵਾਟਰ ਹੀਟਰ ਆ, ਤੇ ਕਾਫੀ ਵਧੀਆ ਡੀਲਾਂ ਨੇ, ਉੱਥੇ ਕਾਫੀ ਸਸਤਾ ਕੰਮ ਕੀਤਾ ਜੀ, ਹੁਣ ਆਪਣੇ ਕੋਲ ਬਹੁਤ ਕੁਝ ਪਿਆ।
0: 647-7640 647-7640 ਤੇ ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਓ।
9: ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਜੀ, ਭਾਵੇਂ ਘਰ ਵਾਪਸੀ ਹੋ ਵੀ ਜਾਵੇ, ਤੇ ਬਹੁਤੀ ਇੱਜ਼ਤ ਮਿਲਦੀ ਨੀ, ਮੇਰਾ ਜਾਤੀ ਦੀ ਅਰਬਾ ਹੈ ਕਰਕੇ, ਮਤਲਬ
0: ਨਿਹੰਗ ਸਿੰਘਾਂ ਨੇ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਦਾ ਤੋਂ ਵਸੂਲੀ ਕੀਤੀ ਜਾ ਰਹੀ ਹੈ, ਜਾਇਜ਼ ਜਾਂ ਨਜਾਇਜ਼ ਆ ਸਰਕਾਰ ਨੂੰ ਪਤਾ ਹੋਊ ਜਾਂ ਪ੍ਰਸ਼ਾਸਨ ਨੂੰ ਪਤਾ ਹੋਊ, ਕੀ ਉਹ ਕਰ ਸਕਦੇ ਇੱਦਾਂ ਖਾਲਸਾ ਰਾਜ ਦੇ ਨਾਮ ਤੇ? ਕਿੱਥੇ ਖਾਲਸਾ ਰਾਜ?
10: ਬਿਲਕੁਲ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿਚਾਲੇ ਆ ਗਏ ਜੀ ਖਾਲਸੇ, ਤੇ ਖਾਲਸਿਆਂ ਨੇ ਓਫਿਸਰ ਜਿਹੜਾ ਟੈਕਸ ਲਾਤਾ ਉਹਦਾ ਨਾਮ ਹਜੀਜੀ ਰੱਖਿਆ ਖਾਲਸਾ ਰਾਜ ਟੈਕਸ। ਇਹ ਸ੍ਰੀ ਕੀਰਤਪੁਰ ਸਾਹਿਬ ਨੇੜੇ ਗਰਾਂ ਮੋੜਾ ਟੋਲ ਪਲਾਜ਼ਾ ਦੇ ਨੇੜੇ ਬਾਬਾ ਅਸ਼ਰ ਸਿੰਘ ਜਿਹਨਾਂ ਜਿਹੜੇ ਆਪਣੇ ਆਪ ਨੂੰ ਮਹਾਕਾਲ ਵੀ ਕਹਿੰਦੇ ਨੇ, ਹੁਣ ਮਹਾਕਾਲ ਕਹਿੰਦੇ ਨੇ ਕਿਹੜਾ ਉਹਨਾਂ ਨੂੰ ਰੋਕੂਗਾ, ਸੋ ਉਹਨਾਂ ਨੇ ਜਿਹੜੀਆਂ ਹਿਮਾਚਲ ਸਾਈਡ ਤੋਂ ਗੱਡੀਆਂ ਆ ਰਹੀਆਂ ਨੇ ਉਹਤੋਂ ਟੈਕਸ ਵਸੂਲਣਾ ਸ਼ੁਰੂ ਕਰਤਾ। ਸਹੂਲਤ ਇੰਨੀ ਦਿੱਤੀ ਹਰਜੀਤ ਜੀ ਕਿ ਜੇ ਕਿਸੇ ਕੋਲ ਕੈਸ਼ ਹੈ ਨੀ, ਕਹਿੰਦੇ ਆਨਲਾਈਨ ਵੀ ਤੁਸੀਂ ਗੂਗਲ ਪੇ ਜਾਂ ਪੇਟੀਐਮ ਦੇ ਨਾਲ ਵੀ ਕਰਵਾ ਸਕਦੇ ਹੋ। ਪਰ ਜਿਹੜਾ ਸਵਾਲ ਤੁਸੀਂ ਉਠਾਇਆ, ਬਿਲਕੁਲ ਕਾਰਵਾਈ ਕਰਨੀ ਬਣਦੀ ਆ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਭਗਵੰਤ ਮਾਨ ਨੂੰ ਫੋਨ ਤੇ ਵੀ ਕਹਿਤਾ, ਭਾਈ ਆਹ ਕੀ ਹੋ ਰਿਹਾ, ਸਖ਼ਤ ਕਾਰਵਾਈ ਕਰੋ। ਦੇਖਦੇ ਹਾਂ ਕਿ ਸਰਕਾਰ ਹੁਣ ਹੱਥ ਕਿਵੇਂ ਪਾਉਂਦੀ ਆ, ਕਿਉਂਕਿ ਨਿਹੰਗਾਂ ਨੂੰ ਹੱਥ ਪਾਉਣਾ ਕਿਹੜਾ ਅਜੀਬ ਜੀ, ਫਿਰ ਤੁਹਾਨੂੰ ਪਤਾ
0: ਅੱਖਰ
10: ਵਾਲਾ ਕੰਮ ਹੋ ਜਾਂਦਾ ਜੀ।
0: ਬਿਲਕੁਲ, ਤੇ ਉਹ ਫਿਰ ਚੱਕ ਦਿੰਦੇ ਹੱਥ ਦਾ ਹੀ ਕੰਮ, ਕਹਿੰਦੇ ਵੀ ਹੱਥੇ ਬਣਾ ਲਓ ਹੁਣ ਤਾਂ ਭਾਈ ਤੁਸੀਂ। ਚਲੋ, ਨਾਲ ਦੀ ਨਾਲ ਆਪਾਂ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਤੁਸੀਂ ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਆ, ਬੈਕ ਪੇਨ ਆ, ਸ਼ੋਲਡਰ ਪੇਨ ਆ, ਗਿੱਟੇ 'ਚ ਦਰਦ ਹੈਗਾ, ਤਾਂ 416-884-5486 ਦੇ ਸੰਪਰਕ ਕਰ ਲਓ। ਹੋਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, ਬ੍ਰੋਕਰ ਜਾਂ ਜੇ ਤੁਸੀਂ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ ਉਹਦੇ 'ਚ ਹੈਲਪ ਕੀਤੀ ਜਾਊਗੀ 647-237-31-31 'ਤੇ ਹੀ। ਕੋਈ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ RESP RRSP ਕਰਾਉਣੀ ਹੈ ਤਾਂ ਰਮਨਦੀਪ ਉਹਨਾਂ ਨਾਲ ਸੰਪਰਕ ਕਰ ਲਿਓ 647-237-31-31 'ਤੇ, ਜਾਂ ਫਿਰ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ 647-835-5294। ਦਫ਼ਤਰ ਹੈਗਾ, ਔਫਿਸ ਹੈਗਾ 200 ਬਿਲਕੰਸਨ ਰੋਡ, ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ। ਡਿਕਸੀ ਐਂਡ ਐਡਵਾਂਸ ਦਾ ਏਰੀਆ, ਐਡਵਾਂਸ ਐਂਡ ਬਿਲਕੰਸਨ ਬਿਲਕੁਲ ਨੇੜੇ ਨੇੜੇ ਲੈਟਾਂ ਨੇ, ਉਹ ਖੁੰਜਾ ਹੀ ਬਣਦਾ ਐਂ ਕਹਿ ਲਓ ਪੰਜਾਬੀ 'ਚ। 647-237-31-23 'ਤੇ ਸੰਪਰਕ ਕਰ ਲਿਓ, ਮੈਤੋਂ ਐਨੀ ਟਾਈਮ ਨੰਬਰ ਲਿਆ ਜਾ ਸਕਦਾ। ਇੰਪੀਰੀਅਲ ਕ੍ਰਾਈਸ਼ਨ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ 437-235-2357। ਅਤੇ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾਣਾ ਨਾ ਭੁੱਲਿਓ, ਗਰੋਸਰੀ ਦੇ ਅੱਜ ਨਵੇਂ ਰੇਟ ਆ ਗਏ ਹੋਣੇ ਆ, ਅਤੇ ਤੁਸੀਂ ਗਰੋਸਰੀ ਕਰਨੀ ਚਾਹੁੰਦੇ ਹੋ, ਦੁੱਧ ਉੱਥੋਂ ਲੈਣੇ, ਆਟੇ ਲੈਣੇ ਆ, ਚਾਹ ਪੱਤੀਆਂ ਲੈਣੀਆਂ, ਫਿਰ ਭਾਈ ਤੁਸੀਂ ਦਾਲਾਂ ਲੈਣੀਆਂ ਕੱਚੀਆਂ ਪੱਕੀਆਂ, ਅਤੇ ਬਟਰ ਲੈਣੇ ਆ, ਅਤੇ ਫਿਰ ਉੱਥੋਂ ਚੱਕ ਲਿਓ, ਕਰ ਲਿਓ ਸੰਪਰਕ, ਨਾਲੇ ਬੈਠ ਕੇ ਖਾਓ ਅਤੇ ਘਰ ਲਿਜਾ ਕੇ ਖਾ ਲਿਓ, ਚਾਹੇ ਕੇਟਰਿੰਗ ਕਰਾ ਲਿਓ। ਕੱਚਾ ਮੀਟ ਤੁਸੀਂ ਲੈਣਾ ਚਾਹੁੰਦੇ ਹੋ, ਮੱਛੀ ਲੈਣੀ ਆ, ਬੱਕਰਾ ਲੈਣਾ, ਗੋਟ ਮੀਟ ਕਹਿ ਲੈਂਦੇ ਆਪਾਂ, ਚਲੋ ਬੱਕਰਾ ਕਹਿੰਦੇ ਹਾਂ, ਅਤੇ ਜਾਂ ਫਿਰ ਭਾਈ ਚਿਕਨ ਲੈਗਾਂ ਲੈਣੀਆਂ ਚਾਹੁੰਦੇ ਹੋ ਤਾਂ ਦਾਣਾ ਮੰਡੀ ਸੁਪਰ ਮਾਰਕੀਟ ਕਿੱਥੇ ਆ, ਕੁਈਨ ਐਂਡ ਬਰੈਮਲੀ ਦਾ ਏਰੀਆ, 905-286-9957। ਜੇ ਹਜੇ ਤੱਕ ਪਨੀਰੀਆਂ ਪਨੂਰੀਆਂ ਤੁਸੀਂ ਘਰਾਂ 'ਚ ਨਹੀਂ ਲਾਈਆਂ ਤਾਂ ਨਾਲੇ ਪਨੀਰੀ ਲਾਓ, ਨਾਲੇ ਉੱਥੇ ਗਰੋਸਰੀ ਕਰ ਲਓ, ਇੱਕ ਪੰਥ ਦੋ ਕਾਜ, 905-286-9957 'ਤੇ ਸੰਪਰਕ ਕਰ ਲਿਓ। ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਫਰੈਸ਼ ਏਅਰ ਟੋਨਿਕ ਤੋਂ, ਤੁਸੀਂ ਬਾਲਾਂ ਦਾ ਉਗਾਉਣਾ ਚਾਹੁੰਦੇ ਹੋ, ਬਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ, ਜਾਫਰ ਮਲਿਕ ਸਾਹਿਬ ਦਾ ਤੇਲ ਉਹਨਾਂ ਕੋਲ ਫਰੈਸ਼ ਏਅਰ ਟੋਨਿਕ, 647-500-2151-59 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਪਰਮਿੰਦਰ ਜੀ ਆਉਣ ਦਿਓ, ਫਿਰ ਚੱਕ ਦਿਓ ਫੱਟੇ, ਦੱਬ ਦਿਓ ਗੱਲੇ
11: ਜੀ। ਪੰਜਾਬ SC ST ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਚੇਅਰਮੈਨ ਜਸਵੀਰ ਗੜੀ ਨੇ ਕਿਹਾ ਰਵਨੀਤ ਬਿੱਟੂ ਨੇ ਪੇਸ਼ ਹੋਣ ਲਈ ਮੰਗਿਆ 15 ਦਿਨ ਦਾ ਸਮਾਂ। ਚੇਅਰਮੈਨ ਜਸਵੀਰ ਗੜੀ ਨੇ ਲੱਗਦੇ ਹੱਥ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੂੰ ਵੀ 15 ਜੂਨ ਨੂੰ ਕਰ ਲਿਆ ਤਲਬ। ਬਿਗ ਬ੍ਰੇਕਿੰਗ, ਭਾਜਪਾ ਨੇ ਤੋੜਤੀ ਮਮਤਾ ਬੈਨਰਜੀ ਦੀ ਸਿਆਸੀ ਪਾਰਟੀ ਤ੍ਰਿਣਮੂਲ ਕਾਂਗਰਸ, 58 ਵਿਧਾਇਕਾਂ ਦੇ ਧੜੇ ਵੱਖਰੇ ਧੜੇ ਨੂੰ ਮਿਲਿਆ।
0: ਕੀ ਬਣ ਗਿਆ ਵੱਖਰੇ ਧੜੇ ਨੂੰ, ਕਾਲੇ ਕੱਟ ਗਈ ਉਹਨਾਂ ਦੀ, ਲਾ ਉਹਨੇ ਥੋੜ੍ਹੀ ਤਾਂ ਕਾਲੇ ਕੱਟ ਗਈ ਯਾਰ। ਚਲੋ ਕੋਈ ਨਹੀਂ, ਮੈਂ ਪੜ੍ਹ ਦੂੰਗਾ ਜਿਹੜੀਆਂ ਰਹਿ ਗਈਆਂ, ਇੱਦਾਂ ਕਹਿ ਸਕਦੇ ਹਾਂ ਫਿਰ, ਹੈ ਨਾ। ਚਲੋ ਕੋਈ ਨਹੀਂ, ਰਹਿ ਗਈਆਂ ਗਰੁੱਪਾਂ 'ਚ ਪਾ ਦੇਣੀਆਂ ਜਿਹੜੀਆਂ ਬਾਕੀ ਦੀਆਂ ਖਬਰਾਂ, ਜਾਂ ਸਾਰੀ ਆਪਣੇ ਵਟਸਐਪ ਗਰੁੱਪ ਦੇ। ਜੇ ਤੁਸੀਂ ਹਜੇ ਤੱਕ ਨਹੀਂ ਐਡ ਹੋਏ ਹੋਏ ਤਾਂ ਮੈਨੂੰ ਨੰਬਰ ਆਪਣਾ ਸੈਂਡ ਕਰ ਦਿਉ, ਅਤੇ ਆਪਣਾ ਨਾਮ ਲਿਖ ਕੇ ਸੈਂਡ ਕਰ ਦਿਓ, ਅਤੇ ਜੰਗ ਸਟੀਲ ਫੋਰਡ 'ਤੇ ਤੁਸੀਂ ਜ਼ਰੂਰ ਜਾ ਕੇ ਪਿੱਕੇ ਲੈਣੇ ਤੋਂ ਚਾਹੁੰਦੇ ਹੋ, ਗੱਡੀਆਂ ਲੈਣੀਆਂ ਚਾਹੁੰਦੇ ਹੋ ਤੁਸੀਂ ਬ੍ਰੈਂਕੋ ਦੀਆਂ ਜਾਂ ਲਿੰਕਨ ਦੀਆਂ, 416-704-4940 'ਤੇ ਬਨੀਤ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਜੇ ਤੁਸੀਂ ਹਜੇ ਤੱਕ ਆਪਣੇ ਸਾਂਝਾ ਵਿਰਸਾ ਮੀਡੀਆ ਵਾਲੇ ਗਰੁੱਪ ਵਾਲੇ ਰੇਡੀਓ ਵਾਲੇ ਗਰੁੱਪਾਂ 'ਚ ਨਹੀਂ ਤੁਸੀਂ ਆਏ ਤਾਂ ਜ਼ਰੂਰ ਤੁਸੀਂ ਉਹਦੇ 'ਚ ਖਬਰਾਂ ਤਾਜ਼ੀਆਂ ਪਾਈਆਂ ਜਾਂਦੀਆਂ ਹਰ ਵਕਤ, ਅਤੇ ਤੁਸੀਂ ਆ ਜਾਓ ਫਿਰ ਕਰਾਂਗੇ ਗੱਲਾਂ ਬਾਤਾਂ ਉੱਥੇ ਰਲ ਮਿਲ ਕੇ। ਆਪਾਂ ਨੂੰ ਦਿਓ ਇੱਥੇ ਇਜਾਜ਼ਤ, ਵਾਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਂ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਕੱਲ੍ਹ ਤੱਕ ਲਈ ਫਤਿਹ ਸ਼ੰਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਆਉਣ ਤੋਂ ਬਾਅਦ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੈਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟ

0: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
1: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
2: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
0: ਕਾਲ ਕਰੋ ਜੇ ਐਂਡ ਗੈਰੀ ਨੂੰ
2: 905-459-5533
0: 905-459-5533 ਤੇ
2: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਦੋਸਤੋ ਸਜਣੀ ਸਵੇਰ ਦੀ ਇਸ ਸੁਹਾਣੀ ਸਵੇਰ ਦੇ ਵਿੱਚ ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਵੀ ਜੁੜ ਚੁੱਕੇ ਨੇ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ ਨੰਬਰ ਟੂ ਕਾਲ 6475394499 6475594499 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਫਿਰ ਤੁਸੀਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਇਹ ਲੱਗਦਾ ਪਿਆ ਹੈ ਵੀ ਸਾਡੀ ਜਿਹੜੀ ਬੈਂਕ ਦੀ ਮੋਰਗੇਜ ਫਿਕਸਡ ਹੈ ਪਰ ਅਸੀਂ ਕਿੱਦਾਂ ਉਸਨੂੰ ਜਿਹੜਾ ਯੂਟੀਲਾਈਜ਼ ਕਰੀਏ ਬਹੁਤ ਸਾਰੇ ਪ੍ਰੋਡਕਟਸ ਦੇ ਨਾਲ ਰਸ਼ਮੀ ਜੀ ਹੋਣੀ ਗੱਲ ਕਰਦੇ ਪਰ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਖਾਸ ਤੌਰ ਤੇ ਫਸਟ ਟਾਈਮ ਹੋਮ ਬਾਇਰ ਹੋ ਇਨਵੈਸਟਰ ਹੋ ਉਹਨਾਂ ਵਾਸਤੇ ਇੱਕ ਬਹੁਤ ਵੈਲਿਊਏਬਲ ਇਹ ਸਾਡੀ ਇੰਟਰਵਿਊ ਹੋਵੇਗੀ ਰਸ਼ਮੀ ਜੀ ਪਹਿਲਾਂ ਤਾਂ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ
4: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
3: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ ਪ੍ਰੀ ਅਪਰੂਵਲ ਆਪਾਂ ਹਮੇਸ਼ਾ ਸੁਣਦੇ ਆ ਵੀ ਜੇ ਤੁਸੀਂ ਇਹ ਜਿਹੜਾ ਘਰ ਲੈਣ ਬਾਰੇ ਸੋਚ ਰਹੇ ਆ ਤੇ ਪ੍ਰੀ ਅਪਰੂਵਲ ਆ ਜਿਹੜਾ ਲੈ ਲਓ ਤਾਂ ਕਿ ਜਿਹੜੇ ਇਹ ਕਲੋਜ਼ਿੰਗ ਦੇ ਦੌਰਾਨ ਸਰਪ੍ਰਾਈਜ਼ ਆਉਂਦੇ ਆ ਉਹਨਾਂ ਤੋਂ ਬਚਿਆ ਜਾ ਸਕੇ ਪ੍ਰੀ ਅਪਰੂਵਲ ਕਿੱਦਾਂ ਆ ਤੇ ਹਾਊ ਡਜ਼ ਇਟ ਹੈਲਪ
4: ਬਿਲਕੁਲ ਜੀ ਦੇਖੋ ਸ਼ਮੀ ਜੀ ਕਿ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਵੀ ਰੀਅਲ ਅਸਟੇਟ ਏਜੰਟ ਤੋਂ ਮਿਲਣ ਤੋਂ ਪਹਿਲਾਂ ਤੁਸੀਂ ਪ੍ਰੀ ਅਪਰੂਵਲ ਲਓ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਭਾਵੇਂ ਇਨਵੈਸਟਮੈਂਟ ਪ੍ਰੋਪਰਟੀ ਲੈਣ ਲੱਗੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਇਨਫ ਐਕਸਪੀਰੀਅੰਸ ਹੈ ਤੁਸੀਂ ਇਨਵੈਸਟਰ ਹੈਗੇ ਹੋ ਬਟ ਐਟ ਦ ਸੇਮ ਟਾਈਮ ਬੜਾ ਜ਼ਰੂਰੀ ਹੋ ਜਾਂਦਾ ਹੈ ਪ੍ਰੀ ਅਪਰੂਵਲ ਸਪੈਸ਼ਲੀ ਇਸ ਮਾਰਕੀਟ ਵਿੱਚ ਕਿ ਜਿੱਥੇ ਜਿਹੜਾ ਹੈਗਾ ਕਿ ਲਾਸਟ ਮਿੰਟ ਤੇ ਅਗਰ ਕੋਈ ਅਪਰੇਜ਼ਲ ਨਹੀਂ ਆਇਆ ਕਿਸੇ ਵੀ ਇਸ਼ੂ ਕਰਕੇ ਸਾਡੀ ਕਲੋਜ਼ਿੰਗ ਨਹੀਂ ਹੋ ਰਹੀ ਹੈ ਸੋ ਲੇਟਰ ਔਨ ਡਿਸਅਪੋਇੰਟਮੈਂਟ ਤੋਂ ਬਚਣ ਲਈ ਇਹ ਪ੍ਰੀ ਅਪਰੂਵਲ ਜਿਹੜਾ ਬੜਾ ਜ਼ਰੂਰੀ ਹੈ ਸੋ ਪ੍ਰੀ ਅਪਰੂਵਲ ਕੀ ਹੁੰਦਾ ਹੈ ਸ਼ਮੀ ਜੀ ਜਦੋਂ ਸਾਡੇ ਕੋਲ ਕਲਾਇੰਟ ਆਉਂਦੇ ਨੇ ਅਸੀਂ ਉਹਨਾਂ ਦੀ ਇਨਕਮ ਵੇਖਣੀ ਹੈ ਉਹਨਾਂ ਦਾ ਕ੍ਰੈਡਿਟ ਵੇਖਣਾ ਹੈਗਾ ਸਾਰੇ ਕਰਜ਼ੇ ਵੇਖਣੇ ਨੇ ਡਾਊਨ ਪੇਮੈਂਟ ਦੇਖਣੀ ਹੈ ਸੋ ਬੇਸਿਕਲੀ ਸਾਰੀ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਸਾਰੇ ਡਾਕੂਮੈਂਟਸ ਲੈ ਕੇ ਕਲਾਇੰਟ ਨੂੰ ਅਸੀਂ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੀ ਮੋਰਗੇਜ ਵਾਸਤੇ ਕੁਆਲੀਫਾਈ ਕਰੋਗੇ ਤਾਂ ਕਿ ਅਗੇਨ ਲੇਟਰ ਔਨ ਸਾਨੂੰ ਕੋਈ ਡਿਸਅਪੋਇੰਟਮੈਂਟ ਨਾ ਹੋਏ ਕਿ ਸਾਡੀ ਕਲੋਜ਼ਿੰਗ ਵੇਲੇ ਸਾਨੂੰ ਇਸ਼ੂਜ਼ ਆ ਰਹੇ ਨੇ ਬਹੁਤ ਵਾਰ ਕੀ ਹੁੰਦਾ ਸ਼ਮੀ ਜੀ ਕਿ ਲਾਸਟ ਮਿੰਟ ਤੇ ਵੀ ਕਲਾਇੰਟ ਸਾਡੇ ਕੋਲ ਆਉਂਦੇ ਨੇ ਜਿਹਦੇ ਵਿੱਚ ਕਿ 3-4 ਸਾਲ ਹੋ ਗਏ ਹੁੰਦੇ ਪ੍ਰੋਪਰਟੀ ਬੁੱਕ ਕੀਤੇ ਨੂੰ ਬਟ ਜਦ ਸਾਡੇ ਕੋਲ ਆਉਂਦੇ 3-4 ਦਿਨ ਰਹਿ ਗਏ ਹੁੰਦੇ ਨੇ ਕਿ ਕਲੋਜ਼ਿੰਗ ਆ ਗਈ ਔਰ ਮੋਰਗੇਜ ਬੈਂਕ ਨੇ ਡਿਕਲਾਈਨ ਕਰ ਦਿੱਤਾ ਸੋ ਅਗੇਨ ਇਹੋ ਜਿਹੀ ਸਿਚੁਏਸ਼ਨ ਹੀ ਨਾ ਆਵੇ ਜੇ ਅਸੀਂ ਪ੍ਰੋਪਰ ਜਿਹੜਾ ਹੈਗਾ ਪ੍ਰੀ ਅਪਰੂਵਲ ਪ੍ਰੋਸੈਸ ਕਰੀਏ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰਿਆ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475349499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ
3: ਅੱਛਾ ਰਸ਼ਮੀਤ ਜੀ ਜੇ ਪ੍ਰੀ ਅਪਰੂਵਲ ਮਿਲ ਜਾਂਦੀ ਹੈ ਕੀ ਇਹ ਇੱਕ ਫਰਮ ਆਫਰ ਹੁੰਦੀ ਹੈ ਬੈਂਕ ਵੱਲੋਂ ਮਤਲਬ ਇੱਕ ਕਮਿਟਮੈਂਟ ਹੁੰਦੀ ਹੈ ਵੀ ਬਾਕੀ ਤੁਹਾਨੂੰ ਇਹ ਜਿਹੜੀ ਇੰਨੀ ਮੋਰਗੇਜ ਮਿਲ ਜਾਵੇ
4: ਨਹੀਂ ਜੀ ਸ਼ਮੀ ਜੀ ਜਿਹੜੀ ਪ੍ਰੀ ਅਪਰੂਵਲ ਹੈਗੀ ਹੈ ਔਰ ਕਮਿਟਮੈਂਟ ਹੈ ਦੋ ਡਿਫਰੈਂਟ ਚੀਜ਼ਾਂ ਆ ਗਈਆਂ ਕਮਿਟ ਬੈਂਕ ਤਦੋਂ ਹੀ ਕਰਦਾ ਹੈਗਾ ਜਦੋਂ ਕਿ ਸਾਡੇ ਕੋਲ ਪ੍ਰੋਪਰਟੀ ਐਡਰੈਸ ਹੋਵੇ ਕਿਉਂਕਿ ਦੇਖੋ ਜਦੋਂ ਕਲਾਇੰਟ ਨੂੰ ਬੈਂਕ ਪੈਸਾ ਦੇ ਰਿਹਾ ਕਲਾਇੰਟ ਦੀ ਪ੍ਰੋਫਾਈਲ ਦੇਖ ਰਿਹਾ ਬਟ ਪੈਸਾ ਤੇ ਪ੍ਰੋਪਰਟੀ ਦੇ ਅਗੇਂਸਟ ਹੈਗਾ ਕੋਲੈਟਰਲ ਕੀ ਹੈ ਸਾਡੀ ਪ੍ਰੋਪਰਟੀ ਹੈਗੀ ਹੈ ਸੋ ਕਦੀ ਵੀ ਫਰਮ ਨਹੀਂ ਰਹੇਗੀ ਜਦ ਤੱਕ ਸਾਡੇ ਕੋਲ ਪ੍ਰੋਪਰਟੀ ਐਡਰੈਸ ਨਹੀਂ ਆਉਂਦਾ ਬੇਸਿਕਲੀ ਤਾਂ ਮਤਲਬ ਕੀ ਹੈ ਜਦ ਤੱਕ ਤੁਹਾਡੇ ਕੋਲ ਤੁਸੀਂ ਆਫਰ ਨਹੀਂ ਪਾਈ ਜਿਹੜੀ ਆਫਰ ਪਾਈ ਹੋਵੇ ਜਿਹੜੀ ਕਿ ਐਕਸੈਪਟ ਹੋ ਗਈ ਹੋਵੇ ਸੋ ਹਮੇਸ਼ਾ ਕੋਸ਼ਿਸ਼ ਕਰੋ ਜਦੋਂ ਤੁਸੀਂ ਆਫਰ ਪਾਉਂਦੇ ਹੋ ਕੰਡੀਸ਼ਨ ਆਫ ਫਾਈਨੈਂਸਿੰਗ ਦੇ ਨਾਲ ਜਾਓ ਤਾਂ ਕਿ ਤੁਹਾਡੇ ਕੋਲ ਉਹ 3-4-5 ਦਿਨ ਹੋਣ ਉਸ 5 ਦਿਨਾਂ ਚ ਅਸੀਂ ਜਿਹੜਾ ਫਰਮ ਅਪਰੂਵਲ ਜਾਂ ਕਮਿਟਮੈਂਟ ਲੈਟਰ ਜਿਹੜੀ ਹੈ ਬੈਂਕ ਤੋਂ ਲਿਆ ਕੇ ਦੇ ਸਕਦੇ ਹੈਗੇ ਆ
3: ਜੀ ਠੀਕ ਹੈ ਜੀ ਸੋ ਦੋਸਤੋ ਤੁਸੀਂ ਰਸ਼ਮੀ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਮੋਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਨੰਬਰ 6475349449 ਰਸ਼ਮੀ ਜੀ ਜਾਂਦੇ ਜਾਂਦੇ ਕੋਈ ਸਮ ਅਪ ਕਰਨਾ ਚਾਹੁੰਦੇ ਹੋ
4: ਹਮੇਸ਼ਾ ਦੀ ਤਰ੍ਹਾਂ ਜੀ ਜਿਵੇਂ ਮੈਂ ਕਹਿੰਦੀ ਹੈਗੀ ਆ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈਗੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਗੂਗਲ ਕਰ ਸਕਦੇ ਹੋ ਮੇਰਾ ਨੰਬਰ 6475394499 ਰਸ਼ਮੀਤ ਕੌਰ ਧੰਨਵਾਦ ਜੀ
3: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ
5: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ

0: ਜਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
1: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਜਮੀ ਪੱਠਲ।
2: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
1: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਵੈਰੀ ਗੁੱਡ ਮਾਰਨਿੰਗ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਟ ਵਿਦ ਸ਼ੰਮੀ ਭੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਅਤੇ ਅੱਜ ਦਿਨ ਹੈਗਾ ਵੀਰਵਾਰ ਦਾ, ਸੋ ਵੱਖ ਵੱਖ ਜਿੱਥੇ ਦੀਆਂ ਖਬਰਾਂ ਆਪਾਂ ਤੁਹਾਡੇ ਤੱਕ ਲੈ ਕੇ ਆਏ ਹਾਂ, ਉੱਥੇ ਇੱਕ ਦੋ ਜਿਹੜੀਆਂ ਸਟੋਰੀਜ਼ ਆ ਉਹ ਕਵਰ ਕਰਾਂਗੇ। ਅਤੇ ਆਸ ਹੈ ਉਹਦੇ ਉੱਤੇ ਤੁਸੀਂ ਆਪਣੀ ਸ਼ਮੂਲੀਅਤ ਕਰ ਸਕਦੇ ਹੋ, ਆਪਣੇ ਕੀਮਤੀ ਵਿਚਾਰ ਆ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋਹਣਾ ਮੌਸਮ ਹੈ ਇਸ ਟਾਈਮ, ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਆ ਜਿਹੜਾ ਜਿਹੜਾ ਤਾਪਮਾਨ ਹੈ ਜਿਹੜਾ ਦਰਜ ਕੀਤਾ ਗਿਆ ਉਹ 15 ਡਿਗਰੀ ਸੈਲਸੀਅਸ ਹੈ। ਅਤੇ ਅੱਜ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਦੁਪਹਿਰ ਵੇਲੇ 30 ਡਿਗਰੀ ਨੂੰ ਛੂਹੇਗਾ ਅਤੇ ਮਹਿਸੂਸ 32 ਡਿਗਰੀ। ਸੋ ਇਟਸ ਗਨ ਬੀ ਅ ਵੈਰੀ ਹੋਟ ਐਂਡ ਹਿਊਮਿਡ ਡੇ। ਸੋ ਆਪਣੇ ਆਪ ਨੂੰ ਆ ਜਿਹੜਾ ਹਾਈਡਰੇਟਡ ਰੱਖਿਓ, ਪਾਣੀ ਪੀਂਦੇ ਰਹੋ, ਖਾਸ ਤੌਰ 'ਤੇ ਬੱਚੇ ਅਤੇ ਬਜ਼ੁਰਗਾਂ ਦਾ ਜ਼ਰੂਰ ਖਿਆਲ ਰੱਖੋ। ਕਹਿੰਦੇ ਇਨਸਾਨ ਕੇਵਲ ਦੌਲਤ ਨਾਲ ਅਮੀਰ ਨਹੀਂ ਹੁੰਦਾ, ਅਸਲੀ ਅਮੀਰ ਉਹ ਹੈ ਜਿਸ ਕੋਲ ਚੰਗੀ ਸੋਚ, ਸਬਰ, ਸੰਤੋਖ ਅਤੇ ਚੰਗੀ ਸੰਗਤ ਹੈ। ਖੁਦ ਨੂੰ ਮਹਿੰਗਾ ਬਣਾ ਕੇ ਰੱਖੋ, ਸਸਤੀਆਂ ਚੀਜ਼ਾਂ ਦੀ ਲੋਕ ਕਦਰ ਨਹੀਂ ਕਰਦੇ। ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ ਤਾਂ ਇੱਜ਼ਤ ਬੇਪਨਾਹ ਅਤੇ ਦੋਸਤ ਲਾਜਵਾਬ ਮਿਲ ਹੀ ਜਾਂਦੇ ਨੇ। ਕਿਆ ਬਾਤ ਹੈ, ਬਹੁਤ ਖੂਬ। ਉਸ ਹੰਝੂ ਤੋਂ ਬਚੋ ਜੋ ਤੁਹਾਡੇ ਦੁੱਖ ਦੇਣ 'ਤੇ ਕਿਸੇ ਦੀ ਅੱਖ ਵਿੱਚੋਂ ਨਿਕਲੇ। ਉਸ ਹੰਝੂ ਦੀ ਕਦਰ ਕਰੋ ਜੋ ਤੁਹਾਡੇ ਦੁਖੀ ਹੋਣ 'ਤੇ ਕਿਸੇ ਦੀ ਅੱਖ ਦੇ ਵਿੱਚੋਂ ਨਿਕਲੇ। ਪਰੇਸ਼ਾਨ ਹੋ ਕੇ ਹਿੰਮਤ ਨਾ ਹਾਰੋ, ਸਬਰ ਕਰੋ। ਜਦੋਂ ਮੁਸੀਬਤ ਦਾ ਕੋਈ ਹੱਲ ਨਾ ਦਿਖਾਈ ਦੇਵੇ ਤਾਂ ਅਰਦਾਸ ਕਰੋ, ਆਪਣਾ ਕੇਸ ਪਰਮਾਤਮਾ ਦੀ ਅਦਾਲਤ ਵਿੱਚ ਲਾ ਦਿਓ, ਜਿੱਥੇ ਕੋਈ ਫੀਸ ਨਹੀਂ ਲੱਗਦੀ, ਨਾ ਕੁਝ ਸਾਬਤ ਕਰਨ ਲਈ ਸਬੂਤ ਦੇਣੇ ਪੈਂਦੇ ਹਨ, ਬਸ ਥੋੜ੍ਹਾ ਇੰਤਜ਼ਾਰ ਕਰਨਾ ਪੈਂਦਾ। ਅਸੀਂ ਨਹੀਂ ਜਾਣਦੇ ਭਵਿੱਖ ਕੀ ਲਿਆਏਗਾ, ਪਰ ਇਹ ਜ਼ਰੂਰ ਜਾਣਦੇ ਹਾਂ ਕਿ ਉਸ ਦਾ ਮਾਲਕ ਕੌਣ ਹੈ, ਇਸ ਲਈ ਉਸ ਉੱਤੇ ਭਰੋਸਾ ਰੱਖੋ। ਮੈਂ ਜਿਹੜਾ ਪਹਿਲਾ ਸਤਰਾ ਤੁਹਾਡੇ ਨਾਲ ਸਾਂਝਿਆ ਕੀਤੀ ਹੈ ਵੀ ਇੰਤਜ਼ਾਰ ਕਰਨਾ ਪੈਂਦਾ, ਪਰਮਾਤਮਾ ਦੇ ਦਰ ਦੇ ਵਿੱਚ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਹੈ। ਮੈਂ ਕੱਲ੍ਹ ਇੱਕ ਖਬਰ ਆਈ, ਕਹਿੰਦੇ ਵੀ ਹਿੱਟ ਐਂਡ ਰਨ ਦੇ ਜਿਹੜੇ ਵਿਕਟਮ ਹੈ ਉੱਥੇ ਅਦਾਲਤਾਂ ਦੇ ਵਿੱਚ ਧੱਕੇ ਖਾ ਰਹੇ ਨੇ, ਕਈ ਸਾਲਾਂ ਤੋਂ ਖਾ ਰਹੇ ਨੇ ਪਰ ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਭਾਵੇਂ ਉਸ ਹਿੱਟ ਐਂਡ ਰਨ ਕੇਸਿਸ ਦੇ ਵਿੱਚ ਪਰਿਵਾਰ ਨੂੰ ਆ ਜਿਹੜਾ ਬਹੁਤ ਕੁਛ ਆ ਜਿਹੜਾ ਝੱਲਣਾ ਪਿਆ, ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ, ਇਕਨੋਮਿਕ ਹੋ ਗਿਆ ਜਾਂ ਮੈਂਟਲੀ ਸਟ੍ਰੈਸ ਦੇ ਵਿੱਚੋਂ ਲੰਘਣਾ ਪਿਆ, ਪਰ ਹਜੇ ਵੀ ਉਹ ਜਿਹੜਾ ਕੇਸ ਹੈ ਅਦਾਲਤਾਂ ਦੇ ਵਿੱਚ ਚੱਲ ਰਿਹਾ। ਅਦਾਲਤਾਂ ਭਾਵੇਂ ਇੱਥੇ ਦੀਆਂ ਲੈ ਲਓ ਜਾਂ ਬੈਕ ਹੋਮ ਦੀਆਂ ਲੈ ਲਓ, ਇਸ ਟਾਈਮ ਹੈ ਜਿਹੜੀ ਇੰਨੇ ਸਾਰੇ ਕੇਸਿਸ ਉੱਥੇ ਭਰੇ ਹੋਏ ਆ ਅਤੇ ਕਈ ਵਾਰ ਜਿਹੜੇ ਕਈ ਗੰਭੀਰ ਅਤੇ ਸੰਜੀਦਾ ਜਿਹੜੇ ਕੇਸ ਹੈ ਉਹ ਆਪਾਂ ਦੇਖਦੇ ਹਾਂ, ਜੱਜ ਹੈ ਜਿਹੜਾ ਉਹਨਾਂ ਨੂੰ ਟੌਸ ਅਪ ਕਰ ਦਿੰਦਾ ਵੀ ਭਾਈ ਇਹਦੇ 'ਚ ਬਹੁਤ ਦੇਰੀ ਹੋ ਚੁੱਕੀ ਹੈ, ਸਮੇਂ ਸਿਰ ਹੈ ਜਿਹੜਾ ਸਬੂਤ ਹੈ ਜਿਹੜੇ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੇ ਗਏ, ਜਾਂ ਫਿਰ ਇਹ ਕੇਸ ਹੈ ਜਿਹੜਾ ਬਹੁਤ ਦੇਰ ਬਾਅਦ ਆਇਆ, ਇਸ ਕਰਕੇ ਉਸਦਾ ਬੈਨੀਫਿਟ ਹੈ ਜਿਹੜਾ ਗੁਨਾਹਗਾਰ ਹੁੰਦਾ ਉਸਨੂੰ ਮਿਲ ਜਾਂਦਾ। ਸੋ ਇਸ ਕਰਕੇ ਜਿਹੜਾ ਅਦਾਲਤਾਂ ਦਾ ਹਾਲ ਇੱਥੇ ਵੀ ਉਹੋ ਜਿਹਾ ਅਤੇ ਉੱਥੇ ਵੀ ਇਹੋ ਜਿਹਾ। ਇੱਜ਼ਤ ਅਤੇ ਪਿਆਰ ਦੋਵੇਂ ਦੇਸੀ ਘਿਓ ਵਰਗੇ ਹੁੰਦੇ ਹਨ, ਮਾੜੇ ਬੰਦੇ ਦੇ ਤਾਂ ਇਹ ਪਚਦੇ ਹੀ ਨਹੀਂ। ਕਿਆ ਬਾਤ ਹੈ ਜੀ, ਬਹੁਤ ਖੂਬ। ਅਤੇ ਦੋਸਤੋ ਬਹੁਤ ਬਹੁਤ ਧੰਨਵਾਦ, ਤੁਹਾਡੇ ਕੁਛ ਕੁ ਮੈਸੇਜਸ ਆਏ ਨੇ। ਅਤੇ ਲਖਵਿੰਦਰ ਭਾਅ ਜੀ, ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਿਨਾਂ ਨਾਗੇ ਭਾਵੇਂ ਸੈਚਰਡੇ ਸੰਡੇ ਤੁਹਾਡਾ ਗੁੱਡ ਮੋਰਨਿੰਗ ਦਾ ਮੈਸੇਜ ਭਾਅ ਜੀ ਆ ਜਾਂਦਾ ਆ। ਅਤੇ ਉੱਥੇ ਹੀ ਤੇਜੀ ਭਾਅ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ ਹੁਣ ਆਇਆ, ਸਤਿ ਸ਼੍ਰੀ ਅਕਾਲ ਜੀ। ਅਤੇ ਗਗਨ ਜੀ ਹੁਣਾਂ ਦਾ ਆਇਆ, ਗੁੱਡ ਮੋਰਨਿੰਗ ਜੀ। ਵਿਕਰਮ ਜੀ ਹੁਣਾਂ ਦਾ ਵੀ ਗੁੱਡ ਮੋਰਨਿੰਗ। ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ। 32-19 ਆ ਲਿਓ, ਵੈਰੀ ਗੁੱਡ ਮੋਰਨਿੰਗ ਭਾਅ ਜੀ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। ਦਲਬੀਰ ਸਿੰਘ ਸੱਧੂ ਪਿਕਰਿੰਗ ਵਾਲੇ ਹੈ, ਉਹਨਾਂ ਨੇ ਵੀ ਹੈ ਜਿਹੜਾ ਮੈਨੂੰ ਲੱਗਦਾ ਸਤਿ ਸ਼੍ਰੀ ਅਕਾਲ ਹੀ ਭੇਜਿਆ। ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਹੈ ਜਿਹੜਾ ਉਹਨਾਂ ਦਾ ਵੀ ਹੈ ਤਕਰੀਬਨ ਮੈਸੇਜ ਹੈ। ਹਰਮਨ ਜੀ ਹੁਣਾਂ ਨੇ ਕੁਝ ਕੁ ਜਿਹੜੀਆਂ ਸਤਰਾਂ ਪਹੁੰਚਾਈਆਂ ਨੇ ਉਹ ਸਤਰਾਂ ਦੇ ਵਿੱਚ ਲਿਖਿਆ ਹੋਇਆ, ਕਹਿੰਦੇ ਸਮਾਂ ਵੀ ਬੜਾ ਚਲਾਕ ਨਿਕਲਿਆ, ਜਵਾਨੀ ਦਾ ਲਾਲਚ ਦੇ ਕੇ ਬਚਪਨ ਖਾ ਗਿਆ, ਸਾਂਭ ਸੰਭਾਲ ਅਤੇ ਸੇਵਾ ਦਾ ਲਾਲਚ ਦੇ ਕੇ ਜਵਾਨੀ ਖਾ ਗਿਆ। ਸੱਜਰੀ ਸਵੇਰ ਮੁਬਾਰਕ, ਕਿਆ ਬਾਤ ਹੈ ਜੀ। ਅਤੇ ਕਹਿੰਦੇ ਨਾਲ ਰਹਿ ਕੇ ਨਾਲ ਜਚਿਆ ਵੀ ਨਹੀਂ ਜਾਂਦਾ, ਲੋਕੀ ਅੱਗ ਵੀ ਲਾਉਂਦੇ ਨੇ ਅਤੇ ਨਾਲ ਮਚਿਆ ਵੀ ਨਹੀਂ ਜਾਂਦਾ। ਕਿਆ ਬਾਤ ਹੈ ਹਰਮਨ ਜੀ, ਤੁਹਾਡੀਆਂ ਸਤਰਾਂ ਅਸੀਂ ਸਾਂਝੀਆਂ ਕਰਤੀਆਂ, ਬਹੁਤ ਬਹੁਤ ਸਰ ਤੁਹਾਡਾ ਧੰਨਵਾਦ। ਅਤੇ ਉਸ ਤੋਂ ਬਾਅਦ ਸਾਡੇ ਰੇਸ਼ਮ ਭਾਅ ਜੀ ਉਹਨਾਂ ਦਾ ਆਇਆ ਮੈਸੇਜ, ਗੁੱਡ ਮੋਰਨਿੰਗ, ਮੇ ਯੂਅਰ ਡੇ ਬਿਗਨ ਵਿਦ ਕਾਮ ਐਂਡ ਚੇਅਰ, ਬ੍ਰਿੰਗਿੰਗ ਪੀਸ ਐਂਡ ਜੋਏ ਐਵਰੀ ਨੀਅਰ, ਲੈਟ ਐਵਰੀ ਮੂਮੈਂਟ ਬਲੂਮ ਵਿਦ ਗ੍ਰੇਸ ਐਂਡ ਸਨਸ਼ਾਈਨ ਬ੍ਰਾਈਟਨ ਐਵਰੀ ਪਲੇਸ, ਯੂ ਆਰ ਬਲੈਸਡ ਸਟਰੋਂਗ ਐਂਡ ਫੁੱਲ ਆਫ ਲਾਈਟ, ਮੈਂਟ ਟੂ ਰਾਈਜ਼ ਐਂਡ ਸ਼ਾਈਨ ਟੂ ਬ੍ਰਾਈਟ। 4 June 2026 ਹੈਪੀ ਬਲੈਸਡ ਥਰਸਡੇ ਜੀ, ਹੈਪੀ ਥਰਸਡੇ ਤੁਹਾਨੂੰ ਸਾਰਿਆਂ ਨੂੰ ਵੀ। ਸੋ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ 4 ਜੂਨ ਹੈ, ਅੱਜ ਦੇ ਇਤਿਹਾਸਿਕ ਪੰਨੇ ਆ ਜਿਹੜੇ ਉਹ ਕੀ ਕਹਿੰਦੇ ਪਏ ਆ ਉਹਦੀ ਜਾਣਕਾਰੀ। 4 June 1659 ਨੂੰ ਪਹਿਲੀ ਜਿੱਤ ਤੋਂ ਤੁਰੰਤ ਬਾਅਦ ਮੁਗਲ ਸ਼ਾਸਕ ਜਿਹੜਾ ਔਰੰਗਜ਼ੇਬ ਸੀਗਾ ਉਹਨੇ ਦਿੱਲੀ ਵਿੱਚ ਆਪਣੀ ਦੂਜੀ ਤਾਜਪੋਸ਼ੀ ਕਰਵਾਈ ਸੀ। ਅਤੇ 4 June 1916 ਨੂੰ ਗਦਰ ਪਾਰਟੀ ਦੇ ਆਗੂ ਬਾਬਾ ਈਸ਼ਰ ਸਿੰਘ ਢੁੱਡੀਕੇ ਨੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਅਤੇ 4 June 1924 ਨੂੰ ਦੂਜਾ ਬੱਬਰ ਅਕਾਲੀ ਸਾਜਿਸ਼ ਤਹਿਤ 6 ਬੱਬਰ ਅਕਾਲੀਆਂ ਨੂੰ ਫਾਂਸੀ, 13 ਤੋਂ 15 ਨੂੰ ਉਮਰ ਕੈਦ, 38 ਤੋਂ 40 ਜਿਹੜੇ ਸੀਗੇ ਉਹਨਾਂ ਨੂੰ 7 ਤੋਂ 14 ਸਾਲ ਤੱਕ ਦੀ ਕੈਦ ਹੋਈ ਸੀ। ਅਤੇ 4 June 1984 ਦੀ ਸਵੇਰ ਨੂੰ ਭਾਰਤੀ ਫੌਜ ਨੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਗੋਲੇਬਾਰੀ ਅਤੇ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਸੀ। ਅਤੇ ਅੱਜ 4 June ਦਿਨ ਵਾਲੇ ਹੀ ਭਗਤ ਪੂਰਨ ਜੀ ਹੋਣਾ ਦਾ ਜਨਮ ਦਿਹਾੜਾ ਹੈ। ਸੋ ਇਹ ਇਤਿਹਾਸਿਕ ਘਟਨਾਵਾਂ ਜਿਹੜੀਆਂ ਅੱਜ 4 June ਵੇਲੇ ਵਾਪਰੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਤੇ ਦੋਸਤੋ ਮੈਂ ਜਿਹੜੀਆਂ ਖਾਸ ਜਿਹੜੀਆਂ ਕੁਛ ਖਬਰਾਂ ਉਹਨਾਂ ਤੋਂ ਸ਼ੁਰੂ ਕਰਦਾ, ਉਸ ਤੋਂ ਬਾਅਦ ਫਿਰ ਇੱਕ ਦੋ ਜਿਹੜੀਆਂ ਕਵਰਿੰਗ ਸਟੋਰੀਜ਼ ਹੋਣਗੀਆਂ ਜਿਹਨਾਂ 'ਤੇ ਆਪਾਂ ਡਿਬੇਟ ਕਰਾਂਗੇ ਉੱਥੇ ਆਉਣਾ। ਆਹ ਜਿਹੜੀ ਸਟੋਰੀਜ਼ ਹੈ ਇਹ ਕਹਿ ਰਹੀ ਹੈ, ਇਹ ਟਰੈਕਿੰਗ ਦੇ ਉੱਤੇ ਆ ਜਿਹੜੀ ਗਲੋਬ ਐਂਡ ਮੇਲ ਵੱਲੋਂ ਹੈ ਪ੍ਰਕਾਸ਼ਿਤ ਕੀਤੀ ਗਈ, ਜਿਹਦੇ ਵਿੱਚ ਦੱਸਿਆ ਗਿਆ ਵੀ ਕੈਨੇਡਾ ਦੇ ਵਿੱਚ ਇਸ ਵਕਤ 3 ਲੱਖ ਤੋਂ ਵੱਧ ਡਰਾਈਵਰਸ ਹੈ ਜਿਹੜੇ ਉਹ ਕੰਮ ਕਰ ਰਹੇ ਨੇ ਟਰੈਕਿੰਗ ਇੰਡਸਟਰੀ ਦੇ ਵਿੱਚ। ਇੱਕ ਟਾਈਮ ਹੈ ਜਿਹੜਾ ਇਹ ਕਿੱਤਾ ਸੀਗਾ ਬਹੁਤ ਵਧੀਆ, ਮਤਲਬ ਇੱਕ ਮਿਡਲ ਕਲਾਸ ਦਾ ਇੱਕ ਮਨ ਪਸੰਦੀਦਾ ਕਿੱਤਾ ਸੀਗਾ, ਵਧੀਆ ਗੁਜ਼ਾਰਾ ਹੁੰਦਾ ਸੀਗਾ। ਪਰ ਹੌਲੀ ਹੌਲੀ ਹੈ ਜਿਹੜਾ ਇਹਦੇ ਵਿੱਚ ਹੈ ਜਿਹੜਾ ਵੇਜ ਥੈਫਟ ਹੋ ਗਿਆ ਜਾਂ ਐਕਸਪਲੋਟੇਸ਼ਨ ਹੋ ਗਈ ਜਾਂ ਸੇਫਟੀ ਕਈ ਇਹੋ ਜਿਹੇ ਲੈਪਸਸ ਹੈ ਜਿਹੜੇ ਉਹ ਦੇਖਣ ਨੂੰ ਮਿਲੇ, ਜਿਸ ਕਰਕੇ ਟਰੱਕਿੰਗ ਇੰਡਸਟਰੀ ਹੈ ਜਿਹੜੀ ਉਹ ਨਿਮਾਨ ਵੱਲ ਨੂੰ ਆ ਗਈ। ਮਤਲਬ ਇਹਦੇ ਹਾਲਾਤ ਹੈ ਜਿਹੜੇ ਦਿਨ ਬਰ ਦਿਨ ਹੈ ਜਿਹੜੇ ਵਿਗੜਦੇ ਗਏ। ਸੋ ਗਲੋਬ ਨੇ ਹੈ ਜਿਹੜਾ 30 ਦੇ ਕਰੀਬ ਹੈ ਫਰੀਡਮ ਆਫ ਇਨਫੋਰਮੇਸ਼ਨ ਹੈ ਜਿਹੜੀਆਂ ਉਹ ਰਿਕੁਐਸਟ ਕੀਤੀਆਂ ਹੋਈਆਂ ਵੱਖ ਵੱਖ ਜਿਹੜੀਆਂ ਟਰਾਂਸਪੋਰਟ ਰੈਗੂਲੇਟਰੀਜ਼ ਨੇ ਅਕਰੋਸ ਦਾ ਕੰਟਰੀ, ਤਾਂ ਕਿ ਹੈ ਜਿਹੜਾ ਸਮਝਿਆ ਜਾਵੇ ਵੀ ਇਸ ਇੰਡਸਟਰੀ ਦੇ ਉੱਤੇ ਰੈਗੂਲੇਟਰੀ ਕਿਸ ਤਰ੍ਹਾਂ ਵਰਕ ਕਰ ਰਹੀ ਹੈ, ਕੀ ਜੋ ਚਾਹੀਦਾ ਸੀਗਾ ਸਮੇਂ ਦੇ ਨਾਲ ਉਹ ਰੈਗੂਲੇਟਰੀ ਹੈ ਜਿਹੜੀ ਉਸਨੂੰ ਅਪਡੇਟ ਹੈ ਜਿਹੜਾ ਵੱਖ ਵੱਖ ਸਰਕਾਰਾਂ ਵੱਲੋਂ ਕੀਤਾ ਗਿਆ, ਪ੍ਰਸ਼ਾਸਨ ਵੱਲੋਂ ਕੀਤਾ ਗਿਆ ਜਾਂ ਫਿਰ ਪ੍ਰਣਾਲਾ ਉੱਥੇ ਦਾ ਹੀ ਉੱਥੇ ਖੜ੍ਹਾ। ਪਰ ਸ਼ੁਰੂਆਤ ਦੇ ਵਿੱਚ ਜਿਹੜੀਆਂ ਤਫਤੀਸ਼ ਦੇ ਵਿੱਚ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਵੀ ਵੀਕ ਹੈ ਜਿਹੜੀ ਓਵਰਸਾਈਟ ਰੈਗੂਲੇਟਰੀ ਹੈ ਜਿਹੜੀ ਕੋਈ ਐਡੀ ਚੱਜਦੀ ਨਹੀਂ ਰਹੀ, ਬਹੁਤ ਸਾਰੇ ਲੂਪ ਹੋਲਸ ਹੈ ਜਿਹੜੇ ਦੇਖੇ ਗਏ, ਜਿਸ ਕਰਕੇ ਕਈ ਟਰੱਕਿੰਗ ਕੰਪਨੀਜ਼ ਹੈ ਜਿਹੜੇ ਉਹਨਾਂ ਨੇ ਕਈ ਡਰਾਈਵਰਸ ਜਿਹੜੇ ਹੈ ਉਹਨਾਂ ਦਾ ਸ਼ੋਸ਼ਣ ਕੀਤਾ, ਉਹਨਾਂ ਨੂੰ ਟਾਰਗੇਟ ਕੀਤਾ। ਅਤੇ ਨਾਲ ਨਾਲ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਜਿਹੜਾ ਇਸ ਵਕਤ ਇੱਕ ਕਾਰਪੋਰੇਸ਼ਨ ਮਾਡਲ ਦਾ ਜਿਹੜਾ ਕੰਮ ਚੱਲ ਰਿਹਾ ਜਿਹਦੇ 'ਤੇ ਫੈਡਰਲ ਵੀ ਹੋ ਗਈ, ਪ੍ਰੋਵਿੰਸ਼ੀਅਲਸ ਵੱਖ ਵੱਖ ਸਰਕਾਰਾਂ ਵੀ ਹੌਲੀ ਹੌਲੀ ਉਹਦੇ 'ਤੇ ਚੂੜੀ ਕੱਸ ਰਹੀਆਂ ਨੇ ਵੀ ਕਿਸ ਤਰ੍ਹਾਂ ਜਿਹੜੀਆਂ ਕੰਪਨੀਜ਼ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਇੱਕ ਜੋ ਡਰਾਈਵਰ ਹੈ ਉਸਨੂੰ ਕਾਰਪੋਰੇਸ਼ਨ ਜਾਂ ਸੈਲਫ ਇੰਪਲੋਇਡ ਦੱਸਿਆ ਜਾਂਦਾ, ਉਹਨੂੰ ਕੋਈ ਬੈਨੀਫਿਟ ਨਹੀਂ ਨਾ ਕੋਈ ਪੇਡ ਛੁੱਟੀ ਹੁੰਦੀ ਹੈ, ਜੇ ਕਿਤੇ ਉਹ ਢਿੱਲਾ ਮੱਠਾ ਹੋ ਜਾਂਦਾ ਆ ਤਾਂ ਉਸ ਦਿਨ ਦੀ ਉਸਨੂੰ ਕਿਸੇ ਵੀ ਤਰ੍ਹਾਂ ਦੀ ਪੇ ਨਹੀਂ ਦਿੱਤੀ ਜਾਂਦੀ। ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਹੜੀਆਂ ਨੇ ਇਸ ਰਿਪੋਰਟ ਦੇ ਵਿੱਚ ਦੱਸੀਆਂ ਗਈਆਂ। ਅਤੇ ਜ਼ਿਆਦਾ ਸ਼ੋਸ਼ਣ ਹੈ ਜਿਹੜਾ ਓਨਟਾਰੀਓ ਦੇ ਵਿੱਚ ਦੱਸਿਆ ਗਿਆ ਵੀ ਵਿੰਡਸਰ ਅਤੇ ਬ੍ਰੈਂਟਫੋਰਡ ਦਾ ਜਿਹੜਾ ਏਰੀਆ ਆ ਉੱਥੇ ਦੇ ਜਿਹੜੇ ਡਰਾਈਵਰਸ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਅਤੇ ਉਹਨਾਂ ਦੀ ਜਿਹੜੀ ਅਰਨਿੰਗਸ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ। ਗਿਰਾਵਟ ਇੰਨੀ ਦੱਸਦੀ ਹੈ ਵੀ ਉਹ ਪਾਵਰਟੀ ਲਾਈਨ ਹੈ ਜਿਹੜੀ ਗਰੀਬੀ ਰੇਖਾ ਉਸ ਤੋਂ ਵੀ ਥੱਲੇ ਹੈ ਜਿਹੜਾ ਕਈ ਡਰਾਈਵਰਸ ਆ ਜਿਹੜੇ ਕੰਮ ਕਰ ਰਹੇ ਨੇ। ਸੋ ਇਹ ਹੈ ਜਿਹੜੀ ਕੱਲ੍ਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਰਿਪੋਰਟਰ ਸਾਰਾ ਵੱਲੋਂ, ਅਤੇ ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਤੁਸੀਂ ਲਾ ਲਓ ਵੀ ਸਨਸਨੀ ਖੁਲਾਸੇ ਆ ਜਿਹੜੇ ਇਸ ਦੇ ਵਿੱਚ ਕੀਤੇ ਜਾਣਗੇ। ਹਾਂ, ਉਹਨਾਂ ਨੇ ਜਿਹੜਾ ਕਈ ਸਵਾਲ ਵੀ ਪੁੱਛੇ ਹੈ ਜੋ ਇਸ ਕਿੱਤੇ ਦੇ ਵਿੱਚ ਨੇ ਜਾਂ ਕਿੱਤੇ ਦੇ ਨਾਲ ਸੰਬੰਧ ਰੱਖਦੇ ਨੇ ਡਰਾਈਵਰਸ ਹੋ ਗਏ ਜਾਂ ਮਾਲਕਾਂ ਤੋਂ ਹੈ ਵੀ ਭਾਈ ਤੁਹਾਨੂੰ ਕੀ ਲੱਗਦਾ ਪਿਆ ਵੀ ਸਮੇਂ ਦੇ ਨਾਲ ਆ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਸੀਗਾ ਤਾਂ ਕਿ ਟਰੱਕਿੰਗ ਇੰਡਸਟਰੀ ਨੂੰ ਉਹੀ ਦੁਬਾਰਾ ਇੱਕ ਮਾਣਯੋਗ ਅਤੇ ਸਤਿਕਾਰਯੋਗ ਪੇਸ਼ੇ ਵੱਲੋਂ ਆ ਜਿਹੜਾ ਲਿਆਇਆ ਜਾਵੇ। ਅਤੇ ਉੱਥੇ ਹੀ US ਨੇ ਕੱਲ੍ਹ ਟਰੰਪ ਸਾਹਿਬ ਨੇ ਜਿਹੜਾ 10% ਟੈਰਿਫ ਦਾ ਜਿਹੜਾ ਐਲਾਨ ਕੀਤਾ ਤਕਰੀਬਨ ਸਾਰੇ ਹੀ ਦੇਸ਼ਾਂ 'ਤੇ ਜਿਹੜੇ ਜਿਹੜੇ ਟਰੇਡ ਕਰਦੇ ਆ US ਦੇ ਨਾਲ 10 ਤੋਂ ਲੈ ਕੇ 15%, ਪਰ ਕੈਨੇਡਾ ਨੂੰ ਆ ਜਿਹੜਾ 10% ਦੇ ਵਿੱਚ ਰੱਖਿਆ ਆ। ਅਤੇ ਕੁਜ਼ਮਾ ਜਿਹੜਾ ਇਸ ਟਾਈਮ ਹੈ ਜਿਹੜਾ ਨੈਗੋਸ਼ੀਏਸ਼ਨ ਹੈ ਜਿਹੜਾ ਉਹ ਡਿਊ ਹੈ ਜਿਹੜੀ ਉਹਦੀ ਲਾਗੇ ਆ ਰਹੀ ਹੈ ਜੁਲਾਈ ਦੇ ਵਿੱਚ। ਹਾਲਾਂਕਿ ਆ ਜਿਹੜੇ ਸਾਡੇ ਇੱਧਰਲੇ ਟ੍ਰੇਡ ਮਿਨਿਸਟਰ ਨੇ ਲਿਬਲੈਂਕ ਸਾਹਿਬ, ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ। ਕੱਲ੍ਹ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ, ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਮੈਕਸੀਕੋ ਅਤੇ ਯੂ ਐੱਸ ਨੂੰ ਵੀ ਭਾਈ ਰਿਨਿਊ ਇਹਨੂੰ ਆ ਜਿਹੜਾ ਅਗਲੇ 16 ਸਾਲ ਵਾਸਤੇ ਕੀਤਾ ਜਾਵੇ। ਪਰ ਖਬਰ ਹੈ ਜਿਹੜੀ ਬੜੀ ਆਪਟੀਮਿਸਟਿਕ ਆ ਰਹੀ ਹੈ ਵੀ ਹੁਣ ਯੂ ਐੱਸ ਦਾ ਜਿਹੜਾ ਰਵੱਈਆ ਕੈਨੇਡਾ ਪ੍ਰਤੀ ਹੈ ਜਿਹੜਾ ਉਹ ਨਰਮ ਹੋਇਆ। ਪਹਿਲਾਂ ਸੀਗਾ ਵੀ ਇੱਕੋਦਮ ਹੈ ਜਿਹੜਾ ਟਾਰਗੇਟ ਕੀਤਾ ਜਾਂਦਾ ਸੀਗਾ, ਲਓ ਜੀ ਹੁਣ ਹੀ ਕੈਨੇਡਾ ਨੂੰ ਗੋਡੇ ਭਾਰ ਕਰ ਦਿੰਦੇ ਆ, ਪਰ ਕਹਿੰਦੇ ਵੀ ਹੁਣ ਯੂ ਐੱਸ ਨੇ ਉਹ ਰਵੱਈਆ ਥੋੜ੍ਹਾ ਜਿਹਾ ਛੱਡ ਦਿੱਤਾ ਆ। ਲਿਬਲੈਂਕ ਸਾਹਿਬ ਉਹਨਾਂ ਦਾ ਜਿਹੜੀ ਕੱਲ੍ਹ ਮੀਟਿੰਗ ਆ, ਜਿਹੜੀ ਕੱਲ੍ਹ ਅਤੇ ਪਰਸੋਂ ਆ ਜਿਹੜੀ ਮੀਟਿੰਗ ਆ ਜਿਹੜੇ ਟ੍ਰੇਡ ਸੈਕਟਰੀ ਗਰੇਅਰ ਸਾਹਿਬ ਦੇ ਨਾਲ ਹੋਈ, ਅਤੇ ਉਹਨਾਂ ਨੇ ਵੀ ਆ ਜਿਹੜਾ ਬੜਾ ਆਪਟੀਮਿਸਟਿਕ ਆ ਜਿਹੜਾ ਸਾਈਨ ਦਿੱਤਾ ਵੀ ਬਹੁਤ ਵਧੀਆ ਅਤੇ ਸਾਜ਼ਗਾਰ ਮਾਹੌਲ ਦੇ ਵਿੱਚ ਆ ਜਿਹੜੀ ਇਹ ਗੱਲਬਾਤ ਆ ਜਿਹੜੀ ਚੱਲ ਰਹੀ ਹੈ। ਸੋ ਹੋਪਫੁਲੀ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੁਛ ਚੰਗੇ ਖਬਰਾਂ ਵੀ ਆ ਜਿਹੜੀਆਂ ਉਹ ਮਿਲਣ ਨੂੰ ਮਿਲੇ। ਅੱਛਾ, ਜਿਹੜਾ ਇਹ ਟ੍ਰੇਡ ਲਾਇਆ, ਤੁਹਾਨੂੰ ਪਤਾ ਪਹਿਲਾਂ ਪਿਛਲੇ ਸਾਲ ਵੀ ਇਹ ਜੋ ਟੈਰਿਫ ਲਾਏ ਸੀਗੇ, ਬਾਅਦ ਦੇ ਵਿੱਚ ਯੂ ਐੱਸ ਦੇ ਕੋਰਟ ਨੇ ਆ ਜਿਹੜੇ ਉਹ ਖਾਰਿਜ ਕਰਤੇ ਸੀਗੇ ਵੀ ਭਾਈ ਪ੍ਰੈਜੀਡੈਂਟ ਸਾਹਿਬ ਨੇ ਜਿਹੜੀਆਂ ਪਾਵਰਸ ਆ ਜਿਹੜੀਆਂ ਓਵਰ ਯੂਜ਼ ਕਰਨੀਆਂ, ਆਪਣੇ ਘੇਰੇ ਤੋਂ ਬਾਹਰ ਜਾ ਕੇ ਆ ਜਿਹੜਾ ਟੈਰਿਫ ਲਾਉਣ ਵਾਸਤੇ ਜਿਹੜੀਆਂ ਪਾਵਰਸ ਦਾ ਇਸਤੇਮਾਲ ਕੀਤਾ, ਜੋ ਕਾਂਗਰਸ ਕਹਿ ਲਓ ਵੀ ਉਹਨਾਂ ਦਾ ਜਿਹੜਾ ਇੱਕ ਢਾਂਚਾ ਬਣਿਆ ਹੋਇਆ। ਪਰ ਹੁਣ ਆ ਜਿਹੜਾ, ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਇੱਦਾਂ ਯੂ ਐੱਸ ਕੋਰਟ ਵੱਲੋਂ ਆ ਗਿਆ, ਸਾਰੇ ਜਿਹੜੇ ਟਰੰਪ ਸਾਹਿਬ ਦੇ ਆਪਣੀ ਜਿਹੜੀ ਆ ਟੀਮ ਆ ਉਹਨੂੰ ਲਾ ਦਿੱਤਾ ਵੀ ਭਾਈ ਲੂਪ ਹੋਲ ਕੋਈ ਲੱਭੋ। ਹੁਣ ਲੂਪ ਹੋਲ ਆ ਜਿਹੜਾ ਇਹ ਲੱਭਿਆ ਗਿਆ ਵੀ ਭਾਈ ਫੋਰਸ ਜੋ ਲੇਬਰ ਆ ਜਿਹੜੀ ਕਰਾਈ ਜਾਂਦੀ ਹੈ, ਅਤੇ ਉਹਦੇ ਕਰਕੇ ਆ ਜਿਹੜਾ ਯੂ ਐੱਸ ਨੇ ਹੁਣ ਇਹ ਜਿਹੜੇ ਟੈਰਿਫ ਲਾਏ ਨੇ 10% ਤੋਂ ਲੈ ਕੇ 15% ਤੱਕ ਆ ਜਿਹੜੇ ਟੈਰਿਫ ਲਾਏ ਆ। ਚਾਈਨਾ 'ਤੇ ਪਹਿਲਾਂ ਹੀ ਆ ਜਿਹੜਾ ਇੱਦਾਂ ਦੇ ਟੈਰਿਫ ਹੈ ਜਿਹੜਾ ਯੂ ਐੱਸ ਉਹ ਲਾਉਂਦਾ ਰਿਹਾ ਹੈ। ਅਤੇ ਮੈਂ ਉੱਦਾਂ ਤੁਹਾਡੇ ਨਾਲ ਗਰਾਊਂਡ ਰਿਐਲਿਟੀ ਆ ਜਿਹੜੀ ਉਹ ਪੇਸ਼ ਕਰਦਾ ਰਹਿੰਦਾ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ ਕਿੱਦਾਂ ਰੀਅਲ ਸਟੇਟ ਮਾਰਕੀਟ ਹੈ ਜਿਹੜੀ ਉਹ ਤੁਰਦੀ ਪਈ ਹੈ। ਸੋ ਕੱਲ੍ਹ ਦੀ ਖਬਰ ਹੈ ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਮੈਂ ਸ਼ਾਮਿਲ ਕਰਾਂਗਾ। ਉਸ ਤੋਂ ਪਹਿਲਾਂ ਕੈਨੇਡਾ ਇਮੀਗ੍ਰੇਸ਼ਨ IRCC ਵੱਲੋਂ ਆ ਜਿਹੜਾ ਜਾਰੀ ਕੀਤਾ ਗਿਆ, ਉਹਨਾਂ ਨੇ ਕਿਹਾ ਵੀ ਭਾਈ ਸਾਵਧਾਨ ਹੋ ਜਾਓ, ਜਿੰਨੇ ਵੀ ਕੈਨੇਡੀਅਨ ਸਿਟੀਜ਼ਨਸ ਨੇ ਜਾਂ ਪਰਮਾਨੈਂਟ ਰੈਜੀਡੈਂਟ ਨੇ, ਵੀ ਜੋ ਮੈਰਿਜ ਫਰੋਡ ਹੈ ਜਿਹੜਾ ਉਹ ਚੱਲ ਰਿਹਾ ਆ ਇਸ ਟਾਈਮ, ਸਾਡੇ ਜਿਹੜੇ ਆਫਿਸਰਸ ਹੈ ਉਹ ਬਿਲਕੁਲ ਇਹਨਾਂ ਚੀਜ਼ਾਂ ਤੋਂ ਵਾਕਫ ਨੇ, ਅਤੇ ਬੜੇ ਹੀ ਪਰਖ ਕੇ ਆ ਜਿਹੜੇ ਹਰ ਇੱਕ ਫਾਈਲ ਨੂੰ ਦੇਖਿਆ ਜਾ ਰਿਹਾ। ਈਵਨ ਕਈ ਜਿਹੜੀਆਂ ਪੁਰਾਣੀਆਂ ਫਾਈਲਾਂ ਉਹਨਾਂ ਦੀਆਂ ਵੀ ਪਰਤਾਂ ਫਰੋਲੀਆਂ ਜਾ ਰਹੀਆਂ, ਜਿੱਥੇ ਇਹ ਸ਼ੱਕ ਪੈ ਰਿਹਾ ਵੀ ਮੈਰਿਜ ਆ ਜਿਹੜੀ ਉਹ ਕੀਤੀ ਗਈ ਸੀ ਸਿਰਫ ਅਤੇ ਸਿਰਫ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਸਤੇ। ਅਤੇ ਜਿਹੜੀ ਮੈਂ ਤੁਹਾਨੂੰ GTA ਕੱਲ੍ਹ ਜਿਹੜੀ ਆ ਟ੍ਰਿਬ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਆ ਜਿਹੜਾ ਇਹ ਦੱਸਿਆ ਗਿਆ ਵੀ ਮਈ ਮਹੀਨੇ ਦੇ ਵਿੱਚ 6583 ਘਰ ਹੈ ਜਿਹੜੇ ਉਹ ਵਿਕੇ ਨੇ, ਜੋ ਮਈ 2025 ਪਿਛਲੇ ਸਾਲ ਦੀ ਮਈ ਅਤੇ ਇਸ ਸਾਲ ਦੀ ਮਈ ਦੇ ਨਾਲ ਜੇ ਕੰਪੈਰੀਜ਼ਨ ਕਰਦੇ ਹਾਂ ਤਾਂ ਇਹ ਜਿਹੜੀ ਸੇਲ ਹੈ ਜਿਹੜੀ 6.3% ਦੇ ਕਰੀਬ ਹੈ ਜਿਹੜੀ ਉਹ ਵਧੀ ਹੈ। ਸੋ ਇਹਦੇ ਵਿੱਚ ਆ ਜਿਹੜੀ 10% ਹੈ ਜਿਹੜੀ ਜੇ ਅਪ੍ਰੈਲ ਇਸੇ ਸਾਲ ਤੋਂ ਅਪ੍ਰੈਲ ਤੋਂ ਮਈ ਆਪਾਂ ਕੰਪੈਰੀਜ਼ਨ ਕਰਦੇ ਹਾਂ, ਅਪ੍ਰੈਲ ਨਾਲੋਂ 10% ਸੇਲ ਹੈ ਜਿਹੜੀ ਮਈ ਦੇ ਵਿੱਚ ਵਧੀ ਹੈ। ਅਤੇ ਲਗਾਤਾਰ ਫਰਵਰੀ ਤੋਂ ਬਾਅਦ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰਦੇ ਰਹੇ ਹਾਂ ਵੀ ਹਾਊਸਿੰਗ ਮਾਰਕੀਟ ਹੈ ਜਿਹੜੀ, ਹਾਲਾਂਕਿ ਪ੍ਰਾਈਜ਼ ਨਹੀਂ ਵਧੀਆਂ, ਪ੍ਰਾਈਜ਼ ਹੈ ਜਿਹੜੀਆਂ ਉਹ ਜ਼ਰੂਰ ਘਟੀਆਂ ਹੀ ਹੈ, ਪਰ ਇਹ ਧਿਆਨ ਦਿਓ ਕਈ ਵਾਰ ਜਿਹੜਾ ਮਿਕਸ ਐਂਡ ਮੈਚ ਕੀਤਾ ਜਾਂਦਾ, ਕਿਉਂਕਿ ਥੋੜ੍ਹੀ ਜਿਹੀ ਨੌਲੇਜ ਹੁੰਦੀ ਹੈ ਉਹਨੂੰ ਇੱਦਾਂ ਫੈਲਾ ਦਿੱਤਾ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ। ਖਾਸ ਤੌਰ 'ਤੇ ਸਾਡੇ ਭਾਈਚਾਰੇ ਦੇ ਵਿੱਚ ਇਹ ਜ਼ਿਆਦਾ ਰਿਵਾਜ ਹੈ ਵੀ ਆਪਾਂ ਜਾਂ ਫਿਰ ਇੱਕ ਪ੍ਰੋਫੈਸ਼ਨ ਕਹਿ ਲਓ ਵੀ ਜਿਹੜੀ ਇੱਕ ਖਬਰ ਇਹ ਹੁੰਦੀ ਹੈ ਪਰ ਉਸ ਖਬਰ ਦੀ ਪੂਰੀ ਖੱਲ ਉਧੇੜ ਦਿੱਤੀ ਜਾਂਦੀ ਹੈ। ਗੱਲ ਇਹ ਹੈ ਵੀ ਸੇਲਸ ਜ਼ਰੂਰ ਵਧੀਆ ਨੇ ਪਰ ਪ੍ਰਾਈਸਾਂ ਜਿਹੜੀਆਂ ਨੇ ਉਹ ਉੱਥੇ ਹੀ ਨੇ, ਉਹ ਜਾਂ ਉਸ ਤੋਂ ਆ ਜਿਹੜਾ 3-4% ਘਟੀਆ ਹੀ ਨੇ। ਸੋ ਇਹਦਾ ਮਤਲਬ ਜਿਹੜੀ ਐਕਟੀਵਿਟੀ ਹੈ ਜਿਹੜੀ ਰੀਅਲ ਸਟੇਟ ਦੇ ਵਿੱਚ ਉਹ ਹੋਈ ਹੈ, ਉਹਦਾ ਕਾਰਨ ਇਹ ਦੱਸਿਆ ਗਿਆ ਰਿਪੋਰਟ ਦੇ ਵਿੱਚ ਵੀ ਬਾਇਰਸ ਹੈ ਜਿਹੜੇ ਉਹ ਆਪਟੀਮਿਸਟਿਕ ਹੋਣ ਲੱਗ ਪਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੈ ਜਿਹੜਾ ਮਾਰਕੀਟ ਹੈ ਜਿਹੜੀ ਉਹ ਸੁਧਰੇਗੀ, ਇਕੋਨਮੀ ਹਾਲਾਤ ਹੈ ਜਿਹੜੇ ਉਹ ਸੁਧਰਨਗੇ। ਇੱਕ ਟੈਕਨੀਕਲ ਰਿਸੈਸ਼ਨ ਦੀ ਹੈ ਜਿਹੜੀ ਗੱਲ ਕੀਤੀ ਗਈ ਹੈ ਅਤੇ ਪੁੱਛਿਆ ਗਿਆ ਸਵਾਲ ਵੀ ਭਾਈ ਟੈਕਨੀਕਲ ਰਿਸੈਸ਼ਨ ਕਹਿੰਦੇ ਕਿਹਨੂੰ ਹੈ, ਕੀ ਚੀਜ਼ ਹੈ ਜਿਹੜੀ ਟੈਕਨੀਕਲ ਰਿਸੈਸ਼ਨ ਹੈ। ਜਿਹੜਾ ਇੱਕ ਤਾਂ ਰਿਸੈਸ਼ਨ ਆਮ ਸੁਰਿਆ 2008-09 ਦੇ ਵਿੱਚ ਵੀ ਆਇਆ ਸੀਗਾ ਜਾਂ ਉਸ ਤੋਂ ਪਹਿਲਾਂ ਵੀ 1982 ਜਾਂ ਇੱਦਾਂ ਕਈ ਵਾਰ ਜਿਹੜਾ ਰਿਸੈਸ਼ਨ ਆਇਆ, ਪਰ ਟੈਕਨੀਕਲ ਰਿਸੈਸ਼ਨ ਹੈ ਜੋ ਇਸ ਵਾਰ ਕਿਹਾ ਵੀ ਭਾਈ ਟੈਕਨੀਕਲ ਰਿਸੈਸ਼ਨ ਹੈ ਜਿਹੜਾ ਉਹਦੇ 'ਚ ਉਹ ਉਹਦੇ ਵਿੱਚ ਕੈਨੇਡਾ ਐਂਟਰ ਕਰਨ ਜਾ ਰਿਹਾ ਜਾਂ ਕਰ ਗਿਆ, ਸੋ ਇਹਦਾ ਜਿਹੜਾ ਮਤਲਬ ਹੈ ਜਿਹੜਾ ਕੀ ਬਣਦਾ ਹੈ। ਬਹੁਤ ਸੰਜੀਦਾ ਸੁਹਿਰਦ ਬੁੱਧੀਜੀਵ ਵਿਦਵਾਨ ਪ੍ਰੋਗਰਾਮ ਨੂੰ ਸੁਣਦੇ ਆ, ਮੈਂ ਤੁਹਾਡੇ 'ਤੇ ਛੱਡਦਾ ਜੇ ਤੁਸੀਂ ਇਹ ਜਿਹੜਾ ਦੱਸ ਸਕੋ ਵੀ ਟੈਕਨੀਕਲ ਰਿਸੈਸ਼ਨ ਦਾ ਮਤਲਬ ਕੀ ਹੈ, ਕੀ ਮਤਲਬ ਹੈ ਟੈਕਨੀਕਲ ਰਿਸੈਸ਼ਨ ਦਾ। ਉੱਥੇ ਕੱਲ੍ਹ ਇੱਕ ਸਾਡੇ ਲਿਸਨਰ ਆ, ਉਹਨਾਂ ਨੇ ਮੇਰੇ ਤੱਕ ਇੱਕ ਵੀਡੀਓ ਪੁੱਜਦਾ ਕੀਤੀ, ਉਹਦੇ ਵਿੱਚ ਦੱਸਿਆ ਗਿਆ ਵੀ ਇੱਕ ਸਰਦਾਰ ਮੁੰਡਾ, ਯੰਗ ਮੁੰਡਾ, ਹਾਂਜੀ, ਸੋ ਉਹਨੇ ਪਟਕਾ ਸਿਰ 'ਤੇ ਬੰਨਿਆ ਹੋਇਆ ਅਤੇ ਸ਼ੋਪਰ ਆਈ ਥਿੰਕ ਡਰੱਗ ਮਾਰਟ ਦੀ ਇਹ ਵੀਡੀਓ ਹੈ, ਅਤੇ ਉੱਥੇ ਉਹ ਖੜ੍ਹਾ ਆਪਣੀ ਸਿਕਿਉਰਿਟੀ ਜੋਬ ਕਰ ਰਿਹਾ, ਅਤੇ ਇੱਕ ਜਣਾ ਆਉਂਦਾ ਉੱਥੇ ਅਤੇ ਉਸਨੂੰ ਟਾਰਗੇਟ ਕਰਦਾ ਵੀ ਕਹਿੰਦਾ ਵੀ ਮੇਰੇ ਪੋਲੀਟੀਕਲ ਵਿਊਜ਼ ਦੇ ਉੱਤੇ ਆ ਜਿਹੜਾ ਇਹ ਸਵਾਲ ਖੜ੍ਹੇ ਕਰ ਰਿਹਾ। ਅਤੇ ਚਲੋ ਪੋਲੀਟੀਕਲ ਵਿਊਜ਼ ਹੈ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਚੱਲਦਾ ਆ, ਪਰ ਉਸ ਤੋਂ ਬਾਅਦ ਉਹ ਨਸਲੀ ਵਿਤਕਰੇ ਦੇ ਉੱਤੇ ਉਤਰੇ ਆਇਆ, ਹੇਟ ਮਤਲਬ ਕਹਿ ਲਓ ਵੀ ਚੀਜ਼ਾਂ ਜਿਹੜੀਆਂ ਉਹ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਆ ਜਿਹੜਾ ਇਹ ਵੀ ਕਹਿ ਦਿੱਤਾ ਵੀ ਗੋ ਬੈਕ ਟੂ ਯੂਅਰ ਕੰਟਰੀ ਕਹਿਣ ਲੱਗ ਪਿਆ, ਅਤੇ ਨਾਲ ਦੀ ਨਾਲ ਸਿੱਖ ਨੂੰ ਕਹਿ ਕੇ ਉਹਨੇ ਭੱਦੀ ਸ਼ਬਦਾਵਦਲੀ ਆ ਜਿਹੜੀ ਉਹ ਵੀ ਵਰਤੀ ਹੈ। ਇੰਨੇ ਨੂੰ ਜਿਹੜੇ ਸਟੋਰ ਦੇ ਮੇਰੇ ਖਿਆਲ ਮਾਲਕ ਜਾਂ ਹੋਰ ਆਲੇ ਦੁਆਲੇ ਸੀਗੇ, ਉਹਨਾਂ ਨੇ ਉਸ ਸ਼ਖਸ ਨੂੰ ਅੱਜ ਕਿਹਾ ਵੀ ਤੂੰ ਆ ਜਿਹੜਾ ਇਸ ਸਟੋਰ ਤੋਂ ਬਾਹਰ ਚੱਲ ਜਾ, ਕਿਉਂਕਿ ਤੂੰ ਆ ਜਿਹੜਾ ਸਾਡੇ ਕਰਮਚਾਰੀ ਦੇ ਉੱਤੇ ਆ ਜਿਹੜਾ ਨਸਲੀ ਟਿੱਪਣੀਆਂ ਕਰ ਰਿਹਾ ਆ। ਸੋ ਦੋਸਤੋ, ਇਹ ਜਿਹੜਾ ਵਰਤਾਰਾ ਆ ਲਗਾਤਾਰ ਆ ਜਿਹੜਾ ਕੈਨੇਡਾ ਦੇ ਵਿੱਚ ਵੱਧ ਰਿਹਾ, ਇਹਦਾ ਕੀ ਕਾਰਨ ਹੈ? ਆਪਾਂ ਸਭ ਹੈ ਜਿਹੜੇ ਸ਼ਾਇਦ ਆਪਣੇ ਵੱਖਰੇ ਵੱਖਰੇ ਵਿਊ ਪੁਆਇੰਟ ਹੋ ਸਕਦੇ ਆ, ਆਪਣੀਆਂ ਵੱਖਰੀਆਂ ਵੱਖਰੀਆਂ ਵਿਚਾਰਧਾਰਾ ਹੋ ਸਕਦੀਆਂ ਨੇ, ਪਰ ਪਿਛਲੇ ਕੁਝ ਸਮੇਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਜੋ ਸਾਡੇ ਪੰਜਾਬੀ ਆ ਜਿਹੜੇ ਉਹ ਖਬਰਾਂ ਦਾ ਸ਼ਿੰਗਾਰ ਬਣੇ ਹੋਏ ਨੇ, ਕਦੇ ਐਕਸਟੋਰਸ਼ਨ ਦੇ ਮਾਮਲੇ 'ਤੇ, ਕਦੇ ਡਰੱਗ ਰੈਕਟ ਦੇ ਮਾਮਲੇ 'ਤੇ, ਕਦੇ ਕਾਰ ਚੋਰੀ ਦੇ ਮਾਮਲੇ 'ਤੇ, ਜਾਂ ਫਿਰ ਕਈ ਵਾਰ ਹੈ ਜਿਹੜਾ ਘਿਓ ਜਿਹੜਾ ਚੋਰੀ ਕਰਦੇ ਪਏ ਆ, ਜਾਂ ਰਿਟੇਲ ਥੈਫਟ ਦੇ ਵਿੱਚ ਹੈ। ਹਾਲਾਂਕਿ ਆ ਜਿਹੜੇ ਹੋਰ ਵੀ ਕਮਿਊਨਿਟੀ ਦੇ ਜਿਹੜੇ ਸੱਜਣ ਆਉਂਦੇ ਆ, ਪਰ ਜਦੋਂ ਆਪਣੇ ਆ ਜਿਹੜੇ ਪੱਗਾਂ ਬੰਨੀਆਂ ਹੁੰਦੀਆਂ ਨੇ, ਉੱਦਾਂ ਦੀਆਂ ਫੋਟੋਆਂ ਜਦੋਂ ਕਮਿਊਨਿਟੀ ਦੇ ਵਿੱਚ ਜਾਂ ਵੱਖ ਵੱਖ ਮੀਡੀਆ ਆਊਟਲੈਟਸ ਦੇ ਵਿੱਚ ਆਉਂਦੀ ਹੈ, ਅਤੇ ਸ਼ਰਮਸ਼ਾਰ ਹੈ ਜਿਹੜੀ ਉਹ ਕਮਿਊਨਿਟੀ ਜ਼ਿਆਦਾ ਹੁੰਦੀ ਹੈ। ਸੋ ਮੇਰੇ ਖਿਆਲ ਇਹ ਵੀ ਇੱਕ ਕਾਰਨ ਹੈ, ਖਾਸ ਤੌਰ 'ਤੇ ਜੇ ਆਪਾਂ GTA ਤੋਂ ਬਾਹਰ ਚੱਲ ਜਾਈਏ ਥੋੜ੍ਹਾ, ਜਾਂ ਫਿਰ ਜੇ ਆਪਾਂ ਐਡਮਿੰਟਨ ਦੇ ਅਲਬਰਟਾ ਦੀ ਗੱਲ ਕਰ ਲਈਏ, ਉੱਥੇ ਜਿਹੜੀਆਂ ਨੇ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ। ਕੀ ਤੁਸੀਂ ਇਹ ਮੰਨਦੇ ਹੋ ਵੀ ਹੁਣ ਸਮੇਂ ਦੇ ਨਾਲ ਇਹ ਜਿਹੜਾ ਹੇਟ ਹੈ ਖਾਸ ਤੌਰ 'ਤੇ ਸਿੱਖਾਂ ਪ੍ਰਤੀ ਕੈਨੇਡਾ ਦੇ ਵਿੱਚ ਕੁਝ ਲੋਕਾਂ ਵੱਲੋਂ ਇਹ ਜ਼ਿਆਦਾ ਵਧਾਇਆ ਜਾ ਰਿਹਾ, ਅਤੇ ਉਸ ਦੇ ਜਿਹੜੇ ਕਾਰਨ ਕੀ ਹੋ ਸਕਦੇ ਨੇ ਜਾਂ ਕੀ ਕਾਰਨ ਰਹੇ ਨੇ, ਤੁਸੀਂ ਇਹ ਜਿਹੜਾ ਆਪ ਹੈ ਜਿਹੜਾ ਦੱਸ ਸਕਦੇ ਹੋ? ਸ਼ਾਇਦ ਮੈਂ ਜੋ ਦੱਸਿਆ ਹੋਵੇ ਜਿੰਨੀ ਕੁ ਮੇਰੀ ਸੂਝ ਬੂਝ ਹੈ, ਮੈਂ ਉਸ ਹਿਸਾਬ ਦੇ ਨਾਲ ਆਪਣੇ ਵਿਚਾਰ ਦਿੱਤੇ, ਪਰ ਜੇ ਤੁਸੀਂ ਆਪਣੇ ਵਿਊ ਪੁਆਇੰਟ ਐਡ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ। ਅਤੇ ਉੱਥੇ ਹੀ ਰੈਕਸ ਜੇਲ੍ਹ ਦੇ ਵਿੱਚ ਕੱਲ੍ਹ ਇੱਕ ਸ਼ੂਟਿੰਗ ਹੋਈ ਜਿਹਦੇ ਵਿੱਚ ਇੱਕ 30 ਸਾਲਾਂ ਦਾ ਨੌਜਵਾਨ ਹੈ ਜਿਹੜਾ ਗੰਭੀਰ ਜ਼ਖਮੀ ਹੋ ਗਿਆ, ਅਤੇ ਕਹਿੰਦੇ ਵੀ ਵਿਕਟਮ ਜਿਹੜਾ ਇਹ ਟਾਰਗੇਟਡ ਸ਼ੂਟਿੰਗ ਹੈ, ਇਹ ਆਪਣੇ ਹੰਬਲ ਲਾਈਨ 'ਤੇ ਵੈਸਟ ਮੋਰ ਦੇ ਕੋਲ ਇਹ ਘਟਨਾ ਵਾਪਰੀ ਹੈ, ਅਤੇ ਗੱਡੀ 'ਚੋਂ ਆ ਜਿਹੜਾ ਸ਼ੂਟਰ ਹੈ ਨਿਕਲਦਾ ਆ, ਤਾੜ ਤਾੜ ਕਰਕੇ 6 ਗੋਲੀਆਂ ਚਲਾਉਂਦਾ ਅਤੇ ਵਿਕਟਮ ਦੇ ਉੱਤੇ, ਅਤੇ ਕਹਿੰਦੇ ਇਸ ਟਾਈਮ ਉਸ ਦੀ ਹਾਲਤ ਹੈ ਜਿਹੜੀ ਉਹ ਗੰਭੀਰ ਬਣੀ ਹੋਈ ਹੈ, ਅਤੇ ਸ਼ੂਟ ਕਰਕੇ ਅਗਲਾ ਆਪਣੀ ਗੱਡੀ ਲੈ ਕੇ ਆ ਜਿਹੜਾ ਚਲੇ ਵੀ ਜਾਂਦਾ। ਹਜੇ ਤੱਕ ਪੁਲਿਸ ਹੈ ਜਿਹੜਾ ਉਸ ਸ਼ੂਟਰ ਦਾ ਪੈਡ ਨੱਪ ਰਹੀ ਹੈ ਵੀ ਉਹ ਕੀ ਹੈ। ਇੱਕ ਕੱਲ੍ਹ ਦੀ ਘਟਨਾ ਤਕਰੀਬਨ 4 ਵਜੇ ਵਾਪਰੀ ਸੀਗੀ, ਅਤੇ ਇਹ ਗੋਲੀਬਾਰੀ ਦੀ ਘਟਨਾ ਸੁਣ ਕੇ ਆ ਜਿਹੜਾ, ਜਾਂ ਗੋਲੀ ਦੀਆਂ ਆਵਾਜ਼ਾਂ ਸੁਣ ਕੇ ਉੱਥੇ ਦੇ ਜਿਹੜੇ ਨੇਬਰਸ ਹੈ ਉਹਨਾਂ ਨੇ 911 ਹੈ ਜਿਹੜੀ ਉਹ ਕਾਲ ਕੀਤੀ ਹੈ। ਅਤੇ ਉੱਥੇ ਹੀ ਆ ਜਿਹੜਾ ਇੱਕ ਸਟੋਰੀ ਮੈਂ ਤੁਹਾਡੇ ਨਾਲ ਇਹ ਜਾਂਦੇ ਜਾਂਦੇ ਖਬਰ ਕਰ ਦੇਣਾ, ਉਸ ਤੋਂ ਬਾਅਦ ਫਿਰ ਤੁਹਾਡੇ ਆਪਾਂ ਵਿਚਾਰਾਂ ਲੈਂਦੇ ਹਾਂ। ਆਟੋ ਥੈਫਟ ਦੇ ਉੱਤੇ ਆ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਪਿਛਲੇ ਸਾਲ ਕਹਿੰਦੇ ਵੀ 18% ਦੇ ਕਰੀਬ ਹੈ ਜਿਹੜੀ ਗਿਰਾਵਟ ਆਈ ਹੈ। ਪਿਛਲੇ ਸਾਲ 2025 ਦੇ ਵਿੱਚ 47,000 ਦੇ ਕਰੀਬ ਹੈ ਜਿਹੜੀ ਗੱਡੀਆਂ ਚੋਰੀ ਹੋਈਆਂ, ਅਤੇ ਇਹਨਾਂ ਦੇ ਵਿੱਚ ਜਿਹੜੇ ਇੱਕ ਓਨਰ ਹੈ ਜਿਹੜੇ ਉਹ ਸਾਹਮਣੇ ਆਏ ਨੇ, ਉਹਨਾਂ ਨੇ ਆਪਣੇ ਨਾਲ ਜੋ ਹੱਡ ਬੀਤੀ ਹੋਈ ਹੈ ਉਹ ਸਾਂਝੀ ਕੀਤੀ ਹੈ 2024 ਟੋਇਟਾ ਟੁੰਡਰਾ ਨੂੰ ਲੈ ਕੇ। ਉਹ ਕਹਿੰਦੇ ਵੀ ਮੈਂ ਹਰ ਇੱਕ ਚੀਜ਼ ਜੋ ਪੁਲਿਸ ਵਾਲੇ ਨੇ ਕਹੀ, ਜਾਂ ਫਿਰ ਜਿਹੜੀ ਇੰਸ਼ੋਰੈਂਸ ਕੰਪਨੀ ਨੇ ਕਹੀ, ਜਾਂ ਫਿਰ ਜਿਹੜੀ ਮੈਨੂੰ ਇੰਟਰਨੈੱਟ 'ਤੇ ਮਿਲੀ ਚੀਜ਼, ਮੈਂ ਹਰ ਇੱਕ ਚੀਜ਼ ਆ ਜਿਹੜੀ ਆਪਣੇ ਜਿਹੜੇ ਉਸ ਪਿਕਅਪ ਟਰੱਕ ਦੇ ਉੱਤੇ ਜਿਹੜਾ ਟੋਇਟਾ ਟੁੰਡਰਾ ਦਾ ਉਹਦੇ ਉੱਤੇ ਲਾਈ, ਤਾਂ ਕਿ ਉਹ ਮੇਰੀ ਗੱਡੀ ਆ ਜਿਹੜੀ ਚੋਰੀ ਨਾ ਹੋ ਸਕੇ। ਇੱਕ ਵਾਰ ਤਾਂ ਕਹਿੰਦਾ ਡਰਾਈਵੇ 'ਤੇ ਆਏ, ਇਮੋਬਲਾਈਜ਼ਰ ਵੀ ਲਾਇਆ ਹੋਇਆ ਸੀ, ਡੈਸ਼ ਕੈਮਰਾ ਵੀ ਹੈਗਾ, ਟੈਗ ਸਿਸਟਮ ਵੀ ਹੈਗਾ, ਅਤੇ ਸਟੇਅਰਿੰਗ ਵੀਲ ਵੀ ਹੈਗਾ, ਤੇ ਕਹਿੰਦੇ ਵੀ ਉਦੋਂ ਉਹ ਸਟੀਅਰਿੰਗ ਵੀਲ ਆ ਜਿਹੜਾ ਉਹਨਾਂ ਤੋਂ ਉਹ ਕੱਟ ਨਹੀਂ ਹੋਇਆ ਤੇ ਉਹ ਡੈਮੇਜ ਕਰਕੇ ਚਲੇ ਗਏ। ਉਸ ਤੋਂ ਬਾਅਦ ਕਹਿੰਦੇ ਵੀ ਮੈਂ ਫਿਲਮ ਦੇਖਣ ਗਿਆ ਸੀ ਆਪਣੇ ਪਰਿਵਾਰ ਦੇ ਨਾਲ ਤੇ ਉਸ ਸਿਨੇਮਾ ਹਾਲ ਦੀ ਪਾਰਕਿੰਗ ਲੋਟ ਦੇ ਵਿੱਚ ਜਿਹੜਾ ਮੇਰੀ ਗੱਡੀ ਨੂੰ ਟਾਰਗੇਟ ਕੀਤਾ ਗਿਆ ਉਦੋਂ ਵੀ ਹਾਲਾਂਕਿ ਉਹ ਉਹਨਾਂ ਨੇ ਸਟੀਅਰਿੰਗ ਹੈ ਜਿਹੜਾ ਵੀਲ ਹੈ ਜਿਹੜਾ ਕੱਟ ਕਰ ਦਿੱਤਾ ਪਰ ਫਿਰ ਜਿਹੜਾ ਆ ਇੱਕ ਹੋਰ ਜਿਹੜਾ ਮੈਂ ਸਵਿੱਚ ਲਾਇਆ ਹੋਇਆ ਸੀ ਉਹਨਾਂ ਤੋਂ ਗੱਡੀ ਸਟਾਰਟ ਨਹੀਂ ਹੋਈ ਤੇ ਫਿਰ ਉਹ ਡੈਮੇਜ ਕਰਕੇ ਆ ਜਿਹੜਾ ਉਹ ਗੱਡੀ ਭੱਜ ਗਏ। ਸੋ ਇੱਦਾਂ ਦੀਆਂ ਕਈ ਜਿਹੜੇ ਮੇਰੇ ਖਿਆਲ ਓਨਰਸ ਨੇ ਹੌਲੀ ਹੌਲੀ ਆ ਜਿਹੜੀ ਆਪਣੀ ਹੱਡ ਬੀਤੀ ਆ ਜਿਹੜੀ ਉਹ ਦੱਸ ਰਹੇ ਨੇ ਪਰ ਇਹ ਕਹਿ ਰਹੇ ਨੇ ਵੀ ਹਾਂ ਵੀ ਜੇ ਤੁਸੀਂ ਐਕਸਟਰਾ ਪ੍ਰੋਟੈਕਸ਼ਨਸ ਆ ਜਿਹੜੀਆਂ ਗੱਡੀਆਂ ਦੇ ਵਿੱਚ ਲਾਉਂਦੇ ਹੋ ਤਾਂ ਤੁਹਾਡੀ ਗੱਡੀ ਚੋਰੀ ਹੋਣ ਤੋਂ ਤਾਂ ਬਚ ਸਕਦੀ ਹੈ ਪਰ ਜਾਂਦੇ ਜਾਂਦੇ ਗੁੱਸੇ ਦੇ ਵਿੱਚ ਜਿਹੜਾ ਉਹ ਡੈਮੇਜ ਕਰ ਦਿੰਦੇ ਆ ਉਹਦਾ ਵੀ ਜਿਹੜਾ ਤੁਹਾਨੂੰ ਹਰਜਾਨਾ ਉਹ ਭੁਗਤਣਾ ਪੈ ਜਾਂਦਾ ਹੈ। ਸੋ ਦੋਸਤੋ ਆਓ ਕੁਛ ਕੁ ਜਿਹੜੇ ਮੈਂ ਤੁਹਾਡੇ ਅੱਗੇ ਸਵਾਲ ਰੱਖੇ ਨੇ ਉਸ ਤੋਂ ਬਾਅਦ ਫਿਰ ਇੱਕ ਸਟੋਰੀ ਹੈ ਜਿਹੜੀ ਉਹ ਤੁਹਾਡੇ ਨਾਲ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੀ ਹੈ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਇੱਕ ਕਾਲ ਹੈ AH ਕੈਰੀਅਰਸ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਸ ਵਧੀਆ ਭਾਜੀ, ਤੁਸੀਂ ਸੁਣਾਓ ਜੀ।
1: ਕਹਾਵਤ ਨੀ ਹੈਗੀ ਆਪਣੇ ਸਿਆਣਿਆਂ ਦੀ, ਬੀਜਾਂਗੇ ਉਹੀ ਵੱਢਾਂਗੇ, ਜੋ ਹੁਣ ਬੀਜਿਆ ਜਾ ਰਿਹਾ ਉਹੀ ਵੱਢਿਆ ਜਾ ਰਿਹਾ ਵਾ ਕੈਨੇਡਾ ਵਿੱਚ ਆਪਣੇ ਬੰਦੇ ਆਪਣੇ ਬੰਦਿਆਂ ਕੰਨੇ। ਤਾਂ ਮੈਂ ਤੁਹਾਨੂੰ ਆਪਦੀ ਅੱਡ ਵਿੱਚ ਦੱਸਾਂ, ਮੈਂ ਨਾ ਸਟੀਲ ਨੇ ਕਰਾਉਂਦਾ, ਮੈਂ ਆਪਣੇ ਮੁੰਡੇ ਦੇ ਦੁਮਾਲਾ ਸਿੱਖੇ ਆਇਆ ਸਿਰ ਤੇ
0: ਜੀ,
1: ਮੈਂ ਮੀਂਹ ਪੈਂਦਾ ਸੀਗਾ ਤੇ ਮੈਂ ਰੋਕ ਲਈ ਗੱਡੀ ਹੈ ਨਾ, ਮੈਂ ਕਿਹਾ ਛੋਟੇ ਆ ਜਾ ਤੇ ਮੈਂ ਛੱਡ ਦਿੰਦਾ ਵਾ
0: ਜੀ।
1: ਜੋ ਕੱਲ ਮੈਂ ਚੱਕਿਆ ਤੋਂ ਸ਼ਾਪਰ ਵਰਡ ਕਰੀ ਹੋਈ ਸੀ ਤੇ ਉਹਨੇ ਦੂਜਾ ਨੌਰਥ ਕਿੰਨੀ ਆਉਣਾ ਸੀ ਹਨਾ, ਨੌਰਥ ਆਪਣੇ ਬ੍ਰੈਂਪਟਨ ਸੀ।
0: ਅੱਛਾ ਜੀ।
1: ਮੈਂ ਗੱਲਾਂ ਚੱਲ ਪਈ ਆ ਕਿਵੇਂ, ਮੈਂ ਕਿਹਾ ਵਧੀਆ ਵੀਰੇ। ਮੈਨੂੰ ਕਹਿੰਦਾ ਬਾਈ ਜੀ ਮੈਂ ਸਟੂਡੈਂਟ ਹਾਂ, ਗੁੱਸਾ ਨਾ ਕਰੇ ਬਾਈ ਮੇਰੀ ਗੱਲ ਦਾ ਕੋਈ ਵੀ ਹਨਾ, ਤੇ ਜੋ ਹੱਡ ਬਿੱਤੀ ਮੇਰੇ ਨਾਲ ਹੋਈ ਆ
0: ਜੀ।
1: ਮੈਂ ਕਿਹਾ ਠੀਕ ਆ ਵੀਰੇ, ਕੀ ਹਿਸਾਬ ਕਿਤਾਬ ਆ। ਗੱਲਾਂ ਕਰਦੇ ਮੈਂ ਉਹ ਮੈਨੂੰ ਕਹਿੰਦਾ ਕਹਿੰਦਾ ਬਾਈ ਕੈਨੇਡਾ ਜਿਹੜਾ ਜਵਾਕ ਜਿਹੜਾ ਕੈਨੇਡੀਅਨ ਜਵਾਕ ਆ ਉਹਦਾ ਝਾਉ ਆ।
0: ਅੱਛਾ।
1: ਮੈਂ ਪਹਿਲੇ ਰੇਡੀਓ ਪਰ ਗੱਲ ਕੀਤੀ ਸੀਗੀ ਤੇ ਮੈਂ ਤਾਂ ਚਾਹੂ ਵੀਰੇ ਕਿਵੇਂ ਗੱਲ ਸਮਝ ਆ ਜਾਵਾ, ਮੇਰੇ ਵੀ ਤਿੰਨ ਜਵਾਕ ਹੈਗੇ, ਬਾਪੂ ਕਿੰਨੇ ਹੈਗੇ ਹੈ ਨਾ, ਚਾਹੂ ਸਮਝ ਆ ਨੀ। ਕਹਿੰਦਾ ਇਹਨਾਂ ਨੂੰ ਪਤਾ ਪੂਰਾ ਮੈਲ ਬੜੀ ਯੂਜ਼ ਕੀਤਾ, ਕਹਿੰਦਾ ਇਹਨੂੰ ਪਤਾ ਪਤਾ ਨੀ ਕੱਖ ਹੈਗਾ, ਕਹਿੰਦਾ ਤਾਂ ਕੈਨੇਡਾ ਅਸੀਂ ਆ ਕੇ ਬਚਾ ਲਈ।
0: ਅੱਛਾ।
1: ਜਿਸ ਤਰ੍ਹਾਂ ਲੱਗੇ ਪਰਮਾਤਮਾ ਸਿਰ ਦਾ ਵੇਲਾ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਵੀਰੇ ਤੁਸੀਂ ਰਹੋਗੇ ਆਪਣੇ ਸਟੂਡੈਂਟ ਹੀ ਹੋ? ਕਹਿੰਦੇ ਹਾਂਜੀ। ਮੈਂ ਕਿਹਾ ਪੀਅਰ ਲਾਉਂਗੇ? ਕਹਿੰਦੇ ਹਾਂਜੀ ਵੀਰੇ। ਮੈਂ ਕਿਹਾ ਵਿਆਹ ਕਰਾ ਕੇ ਆਉਂਗੇ? ਕਹਿੰਦੇ ਹਾਂਜੀ। ਫਿਰ ਮੈਂ ਕਿਹਾ ਇੱਥੇ ਝਾਉਂ ਜੰਮੂਗੇ ਤੁਸੀਂ? ਸਟੀਲ ਦੇ ਉੱਤੇ ਸਿੰਘ ਤੇ ਕਾਲਾ ਲੜੀ ਜਾਂਦੇ ਆ ਮੁੰਡਾ ਆਪਣਾ
0: ਤੇ
1: ਮਰਡਰ ਦੇ, ਆ ਫੌਜੀ ਗੱਲ ਸੁਣਦੇ ਹੁੰਦੇ ਉਹ ਲੜੀ ਜਾਂਦੇ ਆ ਆਪਸ
0: ਜੀ ਜੀ। ਆਪਣੇ ਵਿਚਾਰ ਹੈ ਜਿਹੜੇ ਸਾਂਝੇ ਕੀਤੇ, ਉਹ ਕਾਲ ਡ੍ਰੌਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ। ਮੁਲਤਾਨੀ ਸਾਹਿਬ ਜੀ ਆਇਆਂ ਨੂੰ ਭਾਜੀ, ਸਤਿ ਸ੍ਰੀ ਅਕਾਲ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ
0: ਜੀ, ਸਤਿ ਸ੍ਰੀ ਅਕਾਲ ਭਾਜੀ।
2: ਸਮੇਂ ਭਾਜੀ ਦੇਖੋ, 10 ਸਾਲ ਤੋਂ ਹੋ ਗਿਆ ਜੀ ਆਲਮੋਸਟ, ਮਤਲਬ ਸਿਸਟਮ ਨੇ ਲਾ ਕੇ ਰੱਖ ਦਿੱਤਾ ਜੀ। ਮਤਲਬ ਕਹਿਣ ਦਾ ਮਤਲਬ ਕਿ ਮੈਂ ਕਹਿਣਾ ਨੀ ਚਾਹੁੰਦਾ ਜੀ, ਆਪਣੀ ਕਮੇਟੀ ਆ, ਸਾਰਾ ਕੁਛ ਤੁਹਾਨੂੰ ਪਤਾ ਹੀ ਆ ਸਰ, ਸਾਹਮਣੇ ਆ। ਜਾਂ ਬੱਚਿਆਂ ਚ ਵੇਖ ਲਓ, ਜਾਂ ਯੰਗ ਜਨਰੇਸ਼ਨ ਚ ਵੇਖ ਲਓ, ਅੱਜ ਬੱਚਿਆਂ ਨਾਲ ਕੀ ਹੋ ਰਿਹਾ, ਜਾਂ ਮਤਲਬ ਬਹੁਤ ਗਲਤ ਕੰਮ ਹੋ ਰਿਹਾ ਭਾਜੀ, ਬਹੁਤ ਜ਼ਿਆਦਾ। ਯਾਨੀ ਕਿ ਆਪਣੀ ਕਮੇਟੀ ਦਾ ਨਾਂ 25% ਡਾਊਨ ਚ ਆ ਗਿਆ ਜੀ, ਹਰ ਕੰਮ ਦੇ ਵਿੱਚ ਪੰਜਾਬੀ ਅੱਗੇ ਨੇ ਜੀ। ਜੱਤੀਆਂ ਭੈਣਾਂ ਲਾ ਲਓ, ਜਾਂ ਬੱਚੇ ਲਾ ਲਓ, ਜਾਂ ਜਿਹੜਾ ਮਰਜ਼ੀ ਲਾ ਲਓ, ਤੇ ਜੰਗ ਲਾ ਲਓ, ਜਾਂ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਜੀ, ਜਾਂ ਐਲਮਾਈ ਵੇਚ ਕੇ, ਜਾਂ ਹਰ ਕੁਝ ਮਤਲਬ ਇਹੋ ਜਿਹਾ ਕਰਪਟ ਹੋ ਗਿਆ ਨਾ, ਬੇੜਾ ਗਰਕ ਹੋ ਗਿਆ ਜੀ।
0: ਮੁਲਤਾਨੀ ਸਾਹਿਬ, ਮੈਨੂੰ ਇੱਕ ਕਈ ਵਾਰ ਆਪਾਂ ਜਦੋਂ ਗੱਲ ਕਰਦੇ ਆ ਕਹਿੰਦੇ ਵੀ ਆਪਣੀ ਹੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ, ਹੋਰ ਵੀ ਕਮਿਊਨਿਟੀਆਂ ਦੇ ਵਿੱਚ ਬਹੁਤ ਗਲਤ ਚੱਲਦਾ, ਪਰ ਮੈਨੂੰ ਦੇਖੋ ਖਬਰਾਂ, ਮੈਂ ਇਕੱਲੇ ਇੱਕ ਸਰੋਤ ਨਹੀਂ, ਮੇਰੇ ਕੋਲ ਆ ਜਿਹੜੇ ਤਕਰੀਬਨ 7 ਤੋਂ 8 ਸਰੋਤ ਹੈ ਜਿੱਥੋਂ ਮੈਂ ਖਬਰਾਂ ਤੁਹਾਡੇ ਲਈ ਆ ਜਿਹੜੀਆਂ ਵੱਖ ਵੱਖ ਪੜ੍ਹ ਕੇ ਲੈ ਕੇ ਆਉਂਦਾ, ਤੇ ਉਹਦੇ ਵਿੱਚ ਜਿਹੜੀਆਂ ਚਲੋ ਦੂਸਰੀਆਂ ਉਹ ਘੱਟ ਹੁੰਦੀਆਂ, ਪਰ ਆਪਣੇ ਬੰਦੇ ਜ਼ਿਆਦਾ ਉਹਨਾਂ ਖਬਰਾਂ ਦੇ ਵਿੱਚ ਹਾਈਲਾਈਟ। ਕੀ ਤੁਸੀਂ ਇਹ ਸਮਝਦੇ ਹੋ ਵੀ ਜਿਹੜੇ ਉੱਥੇ ਬੰਦੇ ਕੰਮ ਕਰਦੇ ਪਏ ਆ ਉਹ ਜਾਣ ਬੁੱਝ ਕੇ ਹੀ ਆਪਣੀ ਕਮਿਊਨਿਟੀ ਦੇ ਨਾਲ ਜਿਹੜੀਆਂ ਸੰਬੰਧਿਤ ਖਬਰਾਂ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ, ਕਿ ਜਾਂ ਆਪਣੇ ਬੰਦੇ ਆ ਜਾਂ ਇਸ ਗਲਤ ਕੰਮ ਦੇ ਵਿੱਚ ਜ਼ਿਆਦਾ ਪੈ ਗਏ ਨੇ ਇਸ ਕਰਕੇ ਖਬਰਾਂ ਆ ਰਹੀਆਂ ਨੇ?
2: ਇਹ ਚ 100% ਸੱਚ ਹੈ ਗੱਲ ਭਾਈ। ਦੇਖ ਲੋ ਬਾਰਡਰ ਤੇ ਚਲੇ ਜਾਈਏ, ਜਦੋਂ ਬਰੋਂਟਨ ਦੀ ਪਲੇਟ ਆ ਜਾਂਦੀ ਹੈ ਜੀ, ਉਹਨੂੰ ਸਪੈਸ਼ਲ ਚੈੱਕ ਕਰਦੇ ਨੇ ਪ੍ਰੋਪਰ।
0: ਇਹ ਮੈਂ ਪਹਿਲਾਂ ਵੀ ਸੁਣਿਆ ਸੀ ਭਾਜੀ ਇਹ ਚੀਜ਼, ਬਾਕੀ ਸਹੀ ਗੱਲ ਹੈ।
2: ਤਾਂ ਜਾਂ ਹੁਣ ਦੇਖੋ ਪਿੱਛੇ ਆਪਣਾ ਲੰਘ ਗਿਆ ਵਿਕਟੋਰੀਆ ਡੇ ਗਿਆ ਜੀ ਲੰਘ ਕੇ, ਉੱਥੇ ਕਿੱਦਾਂ ਬੰਬ ਸਪਾ ਜਾ ਪਟਾਕੇ ਕਿੱਦਾਂ ਚਲਾ ਰਹੇ ਜੀ। ਹਰ ਕੰਮ ਦੇ ਵਿੱਚ ਦੇਖੋ ਕਿ ਕਹਿਣਾ ਨੀ ਚਾਹੁੰਦਾ ਭਾਜੀ, ਜਿਹੜਾ ਹਾਲਾਤ ਹੋਇਆ ਉਹਨਾਂ ਦੋ ਤਿੰਨ ਬੱਚੀਆਂ ਨਾਲ ਪਿੱਛੇ ਕੀ ਹੋਇਆ ਜੀ, ਮਤਲਬ ਬਹੁਤ ਮਾੜਾ ਹਾਲ ਹੋਇਆ ਜੀ। ਬੜੀ ਧੰਨਵਾਦ ਵੀਰੇ, ਕੋਈ ਸੋਰੀ ਕੋਈ ਸ਼ਬਦ ਮਾੜਾ ਚੰਗਾ ਨਿਕਲ ਗਿਆ।
0: ਨਹੀਂ ਨਹੀਂ ਨਹੀਂ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਸਾਰਿਆਂ ਦੇ ਦੋਸਤੋ ਬੜੇ ਕੀਮਤੀ ਵਿਚਾਰ ਨੇ, ਤੇ ਮੈਂ ਧੰਨਵਾਦ ਕਰਦਾ ਤੁਸੀਂ ਸਮਾਂ ਕੱਢ ਕੇ ਜਿਹੜੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ ਜੀ।
3: ਉੱਥੇ ਜਿੱਥੇ ਚੱਕੇ ਉੱਥੇ ਟੋਪ ਕਰਕੇ ਆਉਣਾ ਸੀ, ਭਲੇ ਮਾਂ ਚ ਤੂੰ ਆਊਗਾ, ਤੂੰ ਤਾਂ ਨੰਬਰ ਲੈ ਗਏ ਨਾ ਆ ਕੇ ਇੱਥੇ ਕੈਨੇਡਾ ਚ, ਕੋਈ ਚੋਰੀ ਨੀ ਛੱਡੀ, ਕੋਈ ਛੱਡਿਆ ਨੀ, ਸਾਰੇ ਨੀ ਆਪਾਂ ਕਹਿੰਦੇ ਬਥੇਰੇ ਚੰਗੇ ਮੁੰਡੇ ਆ। ਦੇਖੋ ਸਾਡੇ ਵੀ ਇੱਥੇ ਦੇ ਮੁੰਡੇ ਟੱਕ ਚਾਹੁੰਦੇ ਸਾਡੇ ਕੋਲ ਇਸੇ ਕੰਪਨੀ ਜੀ, ਹੋਰ ਵੀ ਹੈਗੇ ਆ, ਕਦੇ ਬਈ ਕੰਪਲੀਟ ਨੀ, ਚੰਗੇ ਮੁੰਡੇ ਬਹੁਤ ਆ ਬਾਈ ਜੀ।
0: ਪਰ ਮੈਂ ਇਹ ਸੋਚ ਤੇ ਹੈਰਾਨ ਹੈ ਵੀ ਇੱਧਰਲੇ ਜਿਹੜੇ ਬੱਚਿਆਂ ਨੂੰ ਅੱਜ ਦੇਖੋ, ਸ਼ਾਇਦ ਇੱਧਰਲੇ ਜਿਹੜੇ ਬੋਰਨ ਹੈ ਜਿਹੜੇ ਉੱਧਰਲਿਆਂ ਨੂੰ ਹੈ ਜਿਹੜਾ ਸ਼ਾਇਦ ਕੁਛ ਹੋਰ ਵੇ ਦੇ ਨਾਲ ਸੋਚਦੇ ਹੋਣ, ਪਰ ਇਹ ਜਿਹੜਾ ਪਾੜ ਹੈ ਨਾ ਦਿਨੋ ਦਿਨ ਵੱਧ ਰਿਹਾ ਹੈ,
3: ਵੱਧਦਾ ਹੀ ਵੱਧਦਾ। ਹਾਂਜੀ, ਹੁਣ ਦੇਖਣ ਜਿਹੜੇ ਥਿੰਕ ਹੋਰ ਆ ਉਹਨਾਂ ਦੀ ਹੋਰ, ਆਪਾਂ ਕਹਿ ਨੀ ਸਕਦੇ ਨਾ ਜੋ ਵੀ ਆ, ਪਰ ਇਹ ਆਪਾਂ ਇੱਕ ਦੂਜੇ ਨੂੰ ਕਾਰਡ ਕਰਨਾ ਇਹ ਵੀ ਠੀਕ ਨੀ, ਜਾਂ ਝਾਉ ਜਾਂ ਆਪਾਂ ਨੂੰ ਆਖੀ ਉਹ ਵੀ ਠੀਕ ਨੀ ਨਾ। ਹੁਣ ਦੇਖੋ ਚੰਗੇ ਵੀ ਬਥੇਰੇ ਹੈਗੇ ਬਈ ਮੁੰਡੇ ਇੱਥੇ ਜਿਹੜੇ ਕੰਮ ਕਰਦੇ ਆ, ਕੁੜੀ ਮੁੰਡੇ
0: ਬਿਲਕੁਲ
3: ਜਿਹੜੇ ਗਲਤ ਉਹ ਵੀ ਹੈਗੇ ਆ,
0: ਉਹ ਵੀ ਹੈਗੇ,
3: ਆਪਾਂ ਸਾਰੇ ਵੀ ਚੰਗੇ ਬਥੇਰੇ ਮੁੰਡੇ ਹੈਗੇ ਇੱਥੇ ਨਾ, ਪਰ ਹਾਂ ਇੱਕ ਦੂਜੇ ਨੂੰ ਕਹਿਣਾ ਉਹ ਵੀ ਠੀਕ, ਤੇ ਮੈਂ ਹੁੰਦਾ ਤਾਂ ਮੈਂ ਵੀ ਉੱਥੇ ਟੋਪ ਕਰਕੇ ਆਉਣਾ ਸ਼ੁਰੂ।
0: ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ ਸਰ ਜੀ। ਐਨ ਜੀ,
4: ਅੱਛਾ ਮੈਂ ਤੁਹਾਡਾ ਸੁਣ ਰਿਹਾ ਸਾ ਪ੍ਰੋਗਰਾਮ, ਤੇ ਇਹਦੇ ਵਿੱਚ ਮੈਂ ਪੁਆਇੰਟ ਐਡ ਕਰਨਾ ਚਾਹਾਂਗਾ ਕਿ ਬਿਲਕੁਲ ਗੱਲ ਠੀਕ ਹੈ, ਸਾਰੀਆਂ ਕਮਿਊਨਿਟੀਆਂ ਦੇ ਹੁੰਦੇ ਨੇ, ਕੋਈ ਇੱਕ ਦਾ ਕੋਈ ਨੀ, ਲੇਕਿਨ ਜਿਹੜੀ ਨਾ ਰੂਟ ਕਾਜ਼ ਹੈ ਨਾ ਆਪਣੀ ਕਮਿਊਨਿਟੀ ਦਾ ਇਨਵੋਲਵ ਹੋਣਾ, ਉਹਦੇ ਵਿੱਚ ਇੱਕ ਵੱਡਾ ਹਿੱਸਾ ਜਿਹੜੇ ਸਟੂਡੈਂਟ ਜਾਂ ਕੋਈ ਵੀ ਵਿਜ਼ਟਰ ਜਾਂ ਕਿਸੇ ਦਾ ਕਿਹੜਾ ਵੀ ਵੀਜ਼ਾ ਲੱਗਦਾ ਕੈਨੇਡਾ ਦਾ ਨਾ, ਉਹ ਕੈਨੇਡਾ ਦੇ ਆ ਜਾਂਦੇ ਨੇ, ਉਹ ਬਗੈਰ ਸਕਰੂਟਨੀ ਤੋਂ ਜਾਂ ਬਗੈਰ ਕਹਿ ਲਓ ਨਾ ਮਿਹਨਤ ਤੋਂ ਜਿਵੇਂ ਚੀਜ਼ ਹਾਸਲ ਹੋ ਜਾਂਦੀ, ਉਹਨਾਂ ਨੂੰ ਨਾ ਉਸ ਚੀਜ਼ ਦੀ ਕਦਰ ਨੀ ਰਹਿੰਦੀ। ਮੈਂ ਬਥੇਰੇ ਉਬਰ ਕਰਦਾ ਪਾਰਟ ਟਾਈਮ ਤੇ ਨਾਲ ਨਾਲ ਕਦੀ ਬ੍ਰੈਂਪਟਨ ਘੱਟ ਵੱਧ ਕੰਮ ਕਰ ਲਈਦਾ, ਸੋ ਫਾਰ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਬੰਦੇ ਮਿਲੇ ਨੇ, ਤੇ ਉਹ ਬੜਾ ਦਿਲੋਂ ਮਤਲਬ ਉਹ ਕਹਾਣੀ ਦੱਸਣ ਲੱਗ ਪੈਂਦੇ ਨੇ ਆਪਣੀ, ਤੇ ਕਾਫੀਆਂ ਨੇ ਦੱਸਿਆ ਕਿ ਯਾਰ ਸਕਰੂਟਨੀ ਨਾਲ ਆਏ ਆ, ਬੜੀ ਮਿਹਨਤ ਕਰਕੇ ਆਏ ਆ, ਅਸੀਂ ਬੜੇ ਥੈਂਕਫੁਲ ਆ, ਇਸ ਕੰਟਰੀ ਨੇ ਸਾਨੂੰ ਬੜਾ ਕੁਝ ਦਿੱਤਾ। ਲੇਕਿਨ ਵੱਡੀ ਪ੍ਰੋਬਲਮ ਇਹ ਹੈ ਕਿ ਮੈਂ ਸੁਣਿਆ ਵੀ ਤੇ ਮੈਨੂੰ ਪਤਾ ਵੀ ਹੈ ਕਿ ਇਹ ਕੰਮ ਬਗੈਰ ਵੈਲਿਡ ਡਾਕੂਮੈਂਟਸ ਤੋਂ ਵੀ ਹੋ ਜਾਂਦਾ, ਬੜੀ ਵੱਡੀ ਤਾਦਾਦ ਚ ਆਮ ਇੱਥੇ ਆਈ ਹੈ, ਉਹ ਟਾਪ ਲੈਵਲ ਤੇ ਨੇ ਇਹਨਾਂ ਕੰਮਾਂ ਵਿੱਚ, ਤੇ ਬਾਕੀ ਜਿਹੜਾ ਮਿਕਸ ਅਪ ਸਟਾਫ ਹੈ ਕਿ ਸਟੂਡੈਂਟ ਹੋ ਗਏ ਜਿਹੜੇ ਬਾਹਰ ਨੂੰ ਹੋ ਗਏ ਉਹ ਕਰਦੇ ਨੇ, ਉਹ ਚਲੋ ਹਰ ਕਮਿਊਨਿਟੀ ਨੇ, ਲੇਕਿਨ ਜਿਹੜੀ ਇਹ ਚੀਜ਼ ਵੱਧ ਰਹੀ ਹੈ ਨਾ ਉਹ ਹੈ ਕਿ ਟੂ ਬੀ ਆਨੈਸਟ, ਇਸ ਕੰਮ ਚ ਫਰਾਡ ਬੜਾ ਹੋ ਰਿਹਾ, ਤੇ ਜਿਹੜੇ ਬੰਦਿਆਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਨਾ ਆਨੈਸਟਲੀ ਉਹ ਵੀ ਆ ਰਹੇ ਨੇ, ਆਇਲਟਸ ਦੇ ਐਗਜ਼ਾਮ ਦੇ ਕੇ ਜਾਂ ਡਿਗਰੀ ਜਾਲੀ ਤੱਕ ਬਣ ਜਾਂਦੀ ਹੈ। ਆਈ ਡੋਂਟ ਨੋ ਕਿ ਮੈਨੂੰ ਇਹ ਕਹਿਣਾ ਚਾਹੀਦਾ ਆਨਲਾਈਨ ਕਾਲ ਦੇ ਉੱਤੇ ਕਿ ਨਹੀਂ, ਲੇਕਿਨ ਉਹ ਬੰਦੇ ਬਗੈਰ ਕਿਸੇ ਖਤਰੇ ਤੋਂ ਬਗੈਰ ਕਿਸੇ ਪ੍ਰੋਬਲਮ ਤੋਂ ਫਿਰ ਇਹਨਾਂ ਕੰਮਾਂ ਵਿੱਚ ਹੀ ਡਾਇਰੈਕਟਲੀ ਪਾਉਂਦੇ ਨੇ, ਬਿਕਾਜ਼ ਦੇ ਡੋਂਟ ਨੋ ਸਟਰਗਲ ਕੀ ਹੁੰਦੀ ਹੈ ਇਤਨੇ ਅੱਛੇ ਕੰਟਰੀ ਵਿੱਚ, ਇਸ ਨਾਲ ਈਜ਼ੀਲੀ ਵੜ ਜਾਣਾ ਉਹ ਫਿਰ ਉਹਨੂੰ
0: ਜਿੱਦਾਂ ਹੁਣ ਇਮੀਗ੍ਰੇਸ਼ਨ ਸਖ਼ਤ ਕੀਤੀ ਗਈ ਹੈ, ਕੀ ਤੁਹਾਨੂੰ ਲੱਗਦਾ ਭਈ ਇਸ ਦੇ ਨਾਲ ਜਿਹੜੀਆਂ ਸੁਧਾਰ ਹੈ ਜਿਹੜਾ ਉਹ ਹੋ ਸਕਦਾ ਆਵਾਮ ਦਾ?
4: ਸਰ ਜੀ ਮੈਂ ਆਇਆ ਜੀ ਆਸਟ੍ਰੇਲੀਆ ਤੋਂ, ਠੀਕ ਹੈ, ਮੈਂ ਹਮੇਸ਼ਾ ਹਰ ਬੰਦੇ ਨੂੰ ਦੱਸਣਾ ਵਾ ਆਸਟ੍ਰੇਲੀਆ ਵਿੱਚ ਵੀ ਹੁਣ ਗੰਦ ਪੈਣਾ ਸ਼ੁਰੂ ਹੋਇਆ, ਲੇਕਿਨ ਹਮੇਸ਼ਾ ਤੁਹਾਨੂੰ ਦੀ ਇੱਕ ਚੀਜ਼ ਬੜੀ ਮੈਨੂੰ ਅੱਛੀ ਲੱਗਦੀ ਹੈ, ਠੀਕ ਹੈ, ਕਿ ਜੋ ਕੈਨੇਡਾ ਹੁਣ ਕਰ ਰਿਹਾ ਨਾ ਉਹ ਆਲਮੋਸਟ 2004-5 ਤੋਂ ਐਸੇ ਲੈਵਲ ਤੇ ਨੇ, ਇਤਨੀ ਸਟ੍ਰਿਕਟ ਮੈਂ ਸੁਣਾ ਸ਼ੁਰੂ ਦੀ ਹੈ, ਸੋ ਕੈਨੇਡਾ ਹੁਣ ਉਹਦੇ ਇਨ ਕਰਨ ਹੋਣਾ ਸ਼ੁਰੂ ਹੋਇਆ, ਆਈ ਕੈਨ ਸੇ ਦੈਟ, ਤੇ ਪ੍ਰੋਬੇਬਲੀ ਨੈਕਸਟ 2 ਇਅਰਸ ਦੇ ਅੰਦਰ ਇਸ ਚੀਜ਼ ਦਾ ਮਜ਼ੀਦ ਸਾਨੂੰ ਨਜ਼ਰ ਆਉਣਾ ਸ਼ੁਰੂ ਹੋਏਗਾ, ਸਮਰਾਤ ਫਲ ਸਾਨੂੰ ਨਜ਼ਰ ਆਉਣਾ ਸ਼ੁਰੂ ਹੋਏਗਾ, ਲੇਕਿਨ ਹਾਂ ਹੁਣ ਸਿਹਤ ਸੈਂਟਰ ਹੋਏ ਨੇ ਜਿਹੜੇ ਚੰਗਾ ਨੂੰ ਕਾਫੀ ਅਸਾਂ ਪਹਿਲੇ ਐਂਟਰ ਹੋਣਾ ਚਾਹੀਦਾ ਵੀ।
0: ਜੀ ਜੀ ਜੀ ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ ਗੋਸਲ ਸਾਹਿਬ ਜੀ ਲੈਣਾ। ਇਸ ਤੋਂ ਪਹਿਲਾਂ ਮੈਂ ਇੱਕ ਲਾਈਨ ਗੋਸਲ ਸਾਹਿਬ ਇੱਕ ਮਿੰਟ ਮੈਂ ਐਡ ਕਰ ਲਵਾਂ। ਟਹਿਣਾ ਸਾਹਿਬ ਹੋਏ ਬੜੇ ਮਸ਼ਹੂਰ ਪੱਤਰਕਾਰ ਨੇ, ਉਹਨਾਂ ਉਹ ਕਹਿੰਦੇ ਵੀ ਮੈਂ ਮੈਲਬੋਰਨ ਗਿਆ ਘੁੰਮਣ ਵਾਸਤੇ ਆਸਟ੍ਰੇਲੀਆ, ਅਤੇ ਰੀਸੈਂਟ ਹੈ ਮੇਰੇ ਖਿਆਲ ਸ਼ਾਇਦ ਮਹੀਨਾ ਹੋਇਆ ਜਾਂ ਦੋ ਤਿੰਨ ਹਫ਼ਤੇ ਹੋਏ, ਅਤੇ ਕਹਿੰਦੇ ਮੈਂ ਉੱਥੇ ਆਪਣੇ ਇੱਕ ਯਾਰ ਬੇਲੀ ਨੂੰ ਕਿਹਾ ਵੀ ਮੈਲਬੋਰਨ ਆ ਜਿਹੜਾ ਵੈਨਕੂਵਰ ਦੇ ਨਾਲੋਂ ਆ ਜਿਹੜਾ ਹੁਣ ਕਾਫ਼ੀ ਅੱਗੇ ਚਲੇ ਗਿਆ। ਕਹਿੰਦੇ ਉੱਧਰਲੇ ਮੰਨਣ ਹੀ ਨਾ, ਉਹ ਕਹਿਣ ਵੀ ਨਹੀਂ ਜਿਹੜੇ ਕੈਨੇਡਾ ਵਾਲੇ ਆ ਵੈਨਕੂਵਰ ਵਾਲੇ ਆ ਉਹ ਸਾਡੇ ਨਾਲੋਂ ਬਹੁਤ ਅੱਗੇ ਹੈ। ਉਹ ਹੁਣ ਕਿਸ ਵੇ ਦੇ ਨਾਲ ਲੱਗੀ ਹੈ ਇਹ ਨਹੀਂ, ਪਰ ਕਹਿੰਦਾ ਵੀ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਭਾਈ ਮੈਂ ਉੱਧਰ ਘੁੰਮ ਕੇ ਆਇਆ, ਮੈਂ ਉੱਥੇ ਦੇ ਹਾਲਾਤ ਦੇਖੇ ਆ ਅਤੇ ਹੁਣ ਮੈਲਬੋਰਨ ਆਇਆ ਅਤੇ ਇੱਥੇ ਦੇ ਜਿਹੜੇ ਹਾਲਾਤ ਦੇਖਦਾ, ਮੈਂ ਕੰਪੈਰੀਜ਼ਨ ਕਰਦਾ ਪਿਆ ਅਤੇ ਮੈਂ ਇਹ ਦੇਖਦਾ ਪਿਆ ਵੀ ਮੈਲਬੋਰਨ ਆ ਜਿਹੜਾ ਵੈਨਕੂਵਰ ਦੇ ਨਾਲੋਂ ਆ ਜਿਹੜਾ ਕਾਫ਼ੀ ਅੱਗੇ ਆ ਜਿਹੜਾ ਉਹ ਲੰਘ ਚੁੱਕਿਆ। ਸੋ ਇਹ ਉਹਨਾਂ ਦੀ ਗੱਲ ਸੀ। ਗੋਸਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ।
5: ਭਾਜੀ ਤੁਸੀਂ ਟਰੈਕਿੰਗ ਕੰਪਨੀ ਮੈਰੀਟੋਬਾ ਪੁਲਿਸ ਦੀ ਹੈ ਨਾ ਰਿਪੋਰਟ ਆਈ ਪਿਛਲੇ ਦਿਨ, ਆਫੀਸਰ ਨੇ ਇੰਟਰਵਿਊ ਕੀਤੀ ਹੈ ਨਾ, ਜਿੱਦਣ ਉਹਨੇ 33 ਬੰਦੇ ਫੜੇ ਆ, ਉਹ ਕਹਿੰਦੇ ਜਿਹੜੇ ਨਵੇਂ ਬੰਦੇ ਆਉਂਦੇ ਇਹਨਾਂ ਨੂੰ ਕੰਪਨੀਆਂ ਵਾਲੇ ਪੁਰਾਣੇ ਬੰਦੇ ਜਿਹੜੇ ਉਹ ਡਰੱਗ ਇਸਤੇਮਾਲ ਕਰਦੇ ਡਰੱਗ ਲੰਘਾਉਣ ਲਈ ਬਾਰਡਰਾਂ ਤੋਂ। ਬਾਕੀ ਗੱਲ ਸਹੀ, ਆਪਣੇ ਬੰਦੇ ਨੇ ਇੱਕ ਨੇ ਕੁਰਬਾਨੀ ਐਸ ਵੀ ਕੋਰ ਦਿੱਤੀ ਆ ਬਾਰਡਰ ਦੇ ਸਾਰਨੀਆਂ ਵਾਲੇ ਦੇ।
0: ਅੱਛਾ ਜੀ।
5: ਜਦੋਂ ਮੈਂ ਕ੍ਰੋਸ ਕਰਦਾ ਸੀ ਮੇਰੇ ਮੋਹਰੇ ਮੋਹਰੇ ਸੀ, ਉਹਨਾਂ ਨੇ ਇੱਕਦਮ ਹੀ ਬੰਦ ਕਰਤੇ ਬੂਥ ਹੈ ਨਾ, ਅਸੀਂ ਵੀ ਸੋਚੀਏ ਵੀ ਕੀ ਚੱਕਰ ਹੋਇਆ। ਜਦੋਂ ਉਹਨੇ ਸਾਰੇ ਟਰੱਕ ਉਧਰ ਨੂੰ ਐਕਸਰੇ ਵਾਲੂ ਕੱਢਤੇ ਤੇ ਉਹਦੇ ਉੱਥੇ ਕੜੀਆਂ ਲਾ ਕੇ ਤੁਹਾਨੂੰ ਮੂੰਦਾ ਪਾ ਜਾਣੀ ਗੱਡੀ ਦੇ ਉੱਤੇ, ਉਹਦੇ ਟਰੱਕ ਦੇ ਵਿੱਚੋਂ 8-10 ਡੱਬੇ ਨਿਕਲੇ ਆ। ਆਪਣੀ ਕੰਪਨੀ ਆ ਜੀ, ਇੱਕ ਮਹੀਨਾ ਕੁ ਪਹਿਲਾਂ ਵੀ ਆਪਣੀ ਫੜ ਹੋਈ, ਆਪਣੀ ਇਹ ਵੀ ਆਪਣੀ ਹੈ, ਮੁੰਡਾ ਵੀ ਆਪਣਾ ਹੀ ਹੈ। ਪੁਰਾਣੀ ਕੰਪਨੀ ਵਾਲੇ ਨੂੰ ਭਾਈ ਸਬਰ ਹੀ ਨੀ ਆਉਂਦਾ, ਹੁਣ ਇਹ ਤਾਂ ਏਦਾਂ ਕਰਨ ਸਾਈਕਲ ਲੈ ਲੈਣ ਮੋਹਰੇ ਸਮੁੰਦਰ ਆ, ਉੱਥੇ ਜਾ ਕੇ ਛਾਲ ਛੁਲ ਮਾਰ ਦੇਣ। ਹਾਂਜੀ, ਜਾਂ ਇੱਥੇ ਆ ਕੇ ਰੱਜ ਨਾ ਆਇਆ, ਹੁਣ ਇੱਥੋਂ ਅੱਗੇ ਭਾਜੀ ਕੀ ਹੋਣਾ,
0: ਸਮੁੰਦਰੀ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ।
5: ਹਾਂਜੀ, ਇਹਨਾਂ ਨੇ ਤਨਖਾਹ ਹੁਣ ਤੁਸੀਂ ਕਹਿੰਦੇ ਪੇ ਨੀ ਦਿੰਦੇ, ਭਾਜੀ ਪੇ ਹੀ ਮਾਰਨੀ ਹੈ ਨੀ ਡਰਾਈਵਰਾਂ ਦੀ, ਹੋਰ ਕਰਨਾ ਕੀ ਇਹਨਾਂ ਨੇ। ਇਹ ਬਿਜ਼ਨਸਮੈਨ ਦੌੜੋ ਆ ਭਾਜੀ, ਜਿਹੜੇ ਬਿਜ਼ਨਸਮੈਨ ਆ ਉਹ ਤਾਂ 10% ਆ ਜਿਹੜੇ ਸਹੀ ਟਰਾਂਸਪੋਰਟਾਂ ਚਲਾਉਂਦੇ ਆਪਣੀ ਕਮਿਊਨਿਟੀ ਚ, ਉਹਨਾਂ ਤਾਂ ਇੰਨੇ ਖਿਲਾਰੇ ਨੀ ਖਿਲਾਰੇ, ਉਹ ਤਾਂ ਹਿਸਾਬ ਜਿਹੇ ਨਾਲ ਚੱਲਦੇ ਆ
0: ਹਨਾ,
5: ਓਨਰ ਪਿੱਟ ਰੱਖ ਕੇ ਕੰਮ ਕੁੰਮ ਕਰਾਈ ਜਾਂਦੇ ਆ, ਜਾਂ ਗੋਰੇ ਵੀ ਆ ਜਾਂ ਆਪਣੇ ਵੀ ਆ ਨਾ। ਤੇ ਜਿਹੜੇ 2 ਨੰਬਰ ਵਾਲੇ ਆ ਇਹਨਾਂ ਨੇ 50-100 ਟਰੱਕ ਇਕੱਠਾ ਚੱਕ ਲਿਆ, ਹੁਣ ਕਿਸ਼ਤਾਂ ਨੀ ਦਿੱਤੀਆਂ ਜਾ ਰਹੀਆਂ, ਹੁਣ ਡਰਾਈਵਰਾਂ ਦੀ ਪੇ ਮਾਰੀ ਜਾ ਰਹੇ ਹਨਾ ਜੀ।
0: ਜਿੱਦਾਂ ਤੁਸੀਂ ਗੱਲ ਕੀਤੀ ਹੈ ਭਾਜੀ, ਕਈ ਆ ਜਿਹੜੇ ਵਧੀਆ ਵੀ ਟਰਾਂਸਪੋਰਟਰ ਹੈਗੇ ਨੇ, ਜੋ ਵਧੀਆ ਹਾਂਜੀ ਕਰ ਰਹੇ ਆ ਆਪਣੀ ਡਰਾਈਵਰ
5: ਕਰਦੇ ਆ ਕੰਮ, ਜਿਹੜੇ ਨਾ ਇਹ ਸਿਸਟਮ ਦੇ ਵਿੱਚ ਨਿਆਣੇ ਜੰਮੇ ਪਲੇ ਆ, ਇਹ ਛੋਟੇ ਹੁੰਦੇ ਇੱਥੇ ਆ ਗਏ, ਇਹ ਸਿਸਟਮ ਨੂੰ ਪਤਾ ਆ ਵੀ ਇਹਦੇ ਹਿਸਾਬ ਨਾਲ ਅਸੀਂ ਇੰਨੀ ਕੁ ਕਮਾਈ ਕਰਨਾ, ਇੰਨਾ ਕੁ ਸਾਡਾ ਹੈਗਾ ਖਰਚਾ ਹੈ ਨਾ, ਉਹ ਤਾਂ ਪਹਿਲੇ ਹੀ ਵਧੀਆ ਚੱਲ ਰਹੇ ਆ। ਜਿਹਨਾਂ ਨੇ ਅੱਡੀਆਂ ਚੱਕ ਚੱਕ ਕੇ ਫਾਇਲ ਆਏ ਆ ਨਾ 2 ਨੰਬਰ ਦੇ ਕੰਮ ਕਰਕੇ, ਉਹਨਾਂ ਦੀਆਂ ਹੁਣ ਚੀਕਾਂ ਨਿਕਲੀਆਂ, ਕਰਦੇ ਹੀ ਭਾਜੀ ਹੁਣ ਬੈਂਕਰਪਟ ਜਿਹੜੇ ਹੋ ਰਹੇ ਆ, ਜਿੰਨੇ ਪੁੱਠੇ ਸਿੱਧੇ ਕੰਮ ਕਰਦੇ ਸੀ ਉਹੀ ਹੋ ਰਹੇ ਆ।
0: ਸਹੀ ਗੱਲ, ਸਹੀ।
5: ਹੁਣ ਆ ਮੁੰਡਾ ਹੁਣ ਕਿੰਨੇ ਲੰਮੇ ਟਾਈਮ ਲਈ ਅੰਦਰ ਜਾਊਗਾ ਜੀ, 16-17 ਸਾਲ ਲਈ। ਜੇ ਅਮਰੀਕਾ ਵਾਲੇ ਫੜ ਪਾਸੇ ਜਾਂਦਾ ਉਹਨੇ ਤਾਂ ਚੱਕ ਕੇ 75 ਸਾਲ ਲਈ ਸਿੱਟਣਾ ਹੀ ਸਿੱਧਾ ਹੀ ਅੰਦਰ ਹਨਾ, ਇਹ ਹਟਦੇ ਨੀ ਯਾਰ, ਨਿਆਣਿਆਂ ਨੂੰ ਲਾਲਚ ਦੇਣਾ, ਛੋਟੇ ਛੋਟੇ ਉਮਰ 23-23 ਸਾਲ 24-24 ਸਾਲ ਦੇ ਆ ਜੀ ਇਹ ਹਨਾ। ਭਾਜੀ ਤੁਸੀਂ ਇੱਕ ਰਿਸੈਸ਼ਨ ਦਾ ਪੁੱਛਿਆ ਸੀ ਹਨਾ,
0: ਜੀ
5: ਜਦੋਂ ਆਪਣੀ 2 ਕੁਆਰਟਰ GDP ਹੈ ਨਾ ਉਹ ਮਾਈਨਸ ਹੋ ਜਾਵੇ ਜੀ, ਤੇ ਇੱਥੇ ਕਹਾਵਤ ਆ ਜੀ ਹਨਾ ਗੋਰਿਆਂ ਦੀ, ਮੈਂ ਸਿਟੀ ਨਿਊਜ਼ ਤੇ ਅੱਗੇ ਵੀ ਸ਼ੇਅਰ ਕੀਤੀ ਤੁਹਾਡੇ ਨਾਲ ਨਾ, ਉਹ ਕਹਿੰਦੇ ਸੀ ਜਦ 2 ਕੁਆਰਟਰ GDP ਮਾਈਨਸ ਹੋ ਜਾਵੇ ਤਾਂ ਆਪਾਂ ਰਿਸੈਸ਼ਨ ਚਲ ਜਾਂਦੇ ਹਨਾ,
0: ਪਰ ਟੈਕਨੀਕਲ ਗਵਰਨਮੈਂਟ ਭਾਜੀ ਟੈਕਨੀਕਲ ਰਿਸੈਸ਼ਨ, ਟੈਕਨੀਕਲ ਨਾਮ ਹੈ ਜਿਹੜਾ ਕਿਉਂ ਨਾਲ ਲੱਗਿਆ ਇਸ ਵਾਰ, ਇਹਦਾ ਮਤਲਬ ਕੀ ਹੈ ਟੈਕਨੀਕਲ ਦਾ ਮਤਲਬ?
5: ਇਹ ਭਾਜੀ ਚੱਕਰ ਪਤਾ ਕੀ ਹੈ, ਗਵਰਨਮੈਂਟ ਨੇ ਸਾਡੀ ਨੇ ਮੰਨਣਾ ਨਹੀਂ ਹੈਗਾ, ਕਿਉਂਕਿ ਦੇਖਿਓ ਤੁਸੀਂ ਇਹਨਾਂ ਨੇ ਆ, ਮੈਂ ਰਾਤੀ ਰਿਪੋਰਟ ਆਈ ਆ ਤੁਸੀਂ ਪੜ੍ਹੀ ਹੋਣੀ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ,
0: ਜੀ
5: ਉਹਨਾਂ ਨੇ ਇਸ ਵਾਰੀ ਹੋਲਡ ਕਰਕੇ ਅਗਲੇ ਗੜੇ ਨੀ ਇੰਟਰਸਟ ਰੇਟ ਵਧਾਉਣਾ, ਕਿ ਇਨਫਲੇਸ਼ਨ ਹੈ ਨਾ ਉਹ ਦੂਸਰੀ ਹੋ ਰਹੀ ਆ ਹਨਾ ਵੱਧ ਰਹੀ ਆ, ਇਸ ਕਰਕੇ ਇਹ ਮੰਨ ਨੀ ਰਹੇ ਰਿਸੈਸ਼ਨ ਨੂੰ, ਇਹਨਾਂ ਨੇ ਉਦੋਂ ਮੰਨਣਾ ਜਦੋਂ ਇਹ ਲੋਕਾਂ ਦੇ ਗਲ ਤੋਂ ਪਾਣੀ ਚੜ ਗਿਆ ਜੀ ਪੂਰਾ ਹਨਾ, ਤੇ ਇਹ ਨਾ ਦੇਣ ਨੂੰ ਜੋ ਮਰਜ਼ੀ ਦੇਈ ਜਾਣ ਭਾਜੀ, ਲੋਕਾਂ ਦੀ ਹਾਲਤ ਬਹੁਤ ਖਰਾਬ ਹੈ ਇਸ ਵੇਲੇ।
0: ਜੀ ਜੀ ਠੀਕ ਹੈ ਜੀ, ਠੀਕ ਹੈ,
5: ਤੁਸੀਂ ਮੰਨੋ ਜਾਂ ਨਾ ਮੰਨੋ,
0: ਨਹੀਂ ਹੈ ਲੋਕਾਂ ਦੀ ਹਾਲਤ ਗਰਾਊਂਡ ਰਿਐਲਿਟੀ ਇਹੀ ਹੈ ਭਾਜੀ।
5: ਬਾਕੀ ਭਾਜੀ ਆ ਜਿਹੜੀ ਤੁਸੀਂ ਘਰਾਂ ਦੀ ਗੱਲ ਕਰਦੇ ਆ, ਹੁਣ ਪਿਛਲੀ ਵੀਕ 100 ਘਰ ਸੀ ਪਾਵਰ ਹਾਊਸ ਸੇਲ ਤੇ, ਕੱਲ ਮੈਂ ਚੈੱਕ ਕੀਤੇ ਤਾਂ 107 ਘਰ ਬ੍ਰਹਮਟਨ ਚ ਪਾਵਰ ਹਾਊਸ ਸੇਲ ਤੇ ਹੋ ਗਏ ਭਾਜੀ, 7 ਘਰ ਹੋਰ ਵੱਧ ਗਏ ਭਾਜੀ ਇਸ ਵੀਕ।
0: ਤੁਸੀਂ ਇਹ ਕਹਿੰਦੇ ਹੋ ਵੀ ਉਹ ਸੇਲਸ ਆ ਜਿਹੜੀ ਇਹਨਾਂ ਕਰਕੇ ਵੀ ਵੱਧ ਰਹੀ ਆ ਪਾਵਰ ਹਾਊਸ ਸੇਲ ਤੇ, ਜਿਹੜੇ ਘਰ ਜ਼ਿਆਦਾ ਆ ਰਹੇ
5: ਨੇ ਸੈਮੀ ਘਰ ਭਾਜੀ, ਜਿਹੜਾ ਮਿਲੀਅਨ ਤੋਂ ਉੱਤੇ ਸੀ ਉਹ ਇਸ ਵੇਲੇ 650-750 ਬੈਂਕਾਂ ਦੇ ਰਹੀਆਂ ਭਾਜੀ
0: ਹਨਾ, ਉਹਨਾਂ ਨੇ ਤਾਂ ਆਪਣੇ ਪੈਸੇ ਆ ਜਿਹੜੇ ਇਕੱਠੇ ਕਰਨੇ ਆ ਭਾਜੀ, ਉਹਨਾਂ ਨੂੰ ਤਾਂ ਆਪਣੇ ਪੈਸਿਆਂ ਦੇ ਨਾਮ
5: ਭਾਜੀ, ਨਵੇਂ ਜਿਹਨੇ ਹਨਾ ਨਵੇਂ ਬੰਦਿਆਂ ਦੇ ਪੈਰ ਨਹੀਂ ਲੱਗਦੇ ਸੀ ਮਾਰਕੀਟ 'ਚ, ਜਿਹੜੇ ਕਹਿੰਦੇ ਸੀ ਸੋਚਦੇ ਸੀ ਕਿ ਸਾਰੀ ਉਮਰ ਪਤੀ ਸਾਤੋਂ ਘਰ ਲੈ ਨਹੀਂ ਹੋਣਾ, ਉਹਨਾਂ ਲਈ ਗੁੱਡ ਟਾਈਮ ਆ ਗਿਆ ਜੀ ਹੁਣ ਅੱਗੇ।
0: ਬਿਲਕੁਲ ਬਿਲਕੁਲ,
5: ਉਹਨਾਂ ਲਈ ਵਧੀਆ, ਉਹ ਨਾ ਉਹ ਮਾਰਕੀਟ 'ਚ ਐਂਟਰ ਹੋ ਰਹੇ ਆ ਨਵੇਂ ਬੰਦੇ, ਮੈਂ ਵੀ ਦੋ ਜਣੇ ਜਾਣਦਾ ਉਹਨਾਂ ਕੋਲ 50-60 ਡਾਲਰ ਆ ਜੀ, ਉਹ 4 ਕਲਾ
6: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
6: ਭਾਜੀ ਇਹ ਗੱਲ ਮੈਂ ਤੁਹਾਡੇ ਨੂੰ ਸੁਣ ਲਿਆ ਸੀਗਾ ਕਿ ਜਿਹੜਾ ਆਪਣੇ ਇੱਥੇ ਚੋਰੀਆਂ ਚੁਰੀਆਂ ਹੋ ਰਹੀਆਂ ਭਾਈ, ਇਹ ਪ੍ਰੋਬਲਮ ਤਾਂ ਹਾਂਜੀ ਸਾਰੀਆਂ ਕਮਿਊਨਿਟੀ ਚ ਹੈਗੀਆਂ, ਪਰ ਥੋੜਾ ਜਿਹਾ ਸਾਡੇ ਨਾ ਸੋਸ਼ਲ ਮੀਡੀਆ ਕਰਕੇ ਆਪਣੇ ਬੰਦੇ ਵਿਊਜ਼ ਲੈਣ ਮਾਰੇ ਵੀ ਆਪਣੇ ਵਾਲੇ ਨੂੰ ਜਿਆਦਾ ਥੋੜਾ ਹਾਈਲਾਈਟ ਕਰ ਦਿੰਦੇ ਨੇ।
0: ਅੱਛਾ ਜੀ।
6: ਕਿਉਂਕਿ ਇਹ ਹੋ ਤਾਂ ਭਾਜੀ ਸਾਰਾ ਕੁਛ ਹੀ ਰਿਹਾ, ਤੁਹਾਨੂੰ ਵੀ ਪਤਾ ਨਾ ਕਿ ਹੁਣ ਜੇ ਕਿੰਨੀਆਂ ਕਮਿਊਨਿਟੀ ਨੂੰ ਮਤਲਬ ਨਾਂ ਨੀ ਲੈਣਾ ਚਾਹੁੰਦਾ, ਕ੍ਰਾਈਮ ਤਾਂ ਹੋ ਰਿਹਾ। ਤੇ ਇਹ ਬਾਕੀ ਭਾਈ ਹੁਣ ਜਿੱਦਾਂ ਭਾਜੀ ਜੋ ਪਹਿਲਾਂ ਕਹਿ ਗਏ ਕਿ ਇੰਟਰਨੈਸ਼ਨਲ ਸਟੂਡੈਂਟ ਵਿੱਚ ਹਨਾ, ਜਿੱਦਾਂ ਮੁੰਡੇ ਨਵੇਂ ਆ ਕੇ, ਭਾਈ ਆਪਾਂ ਵੀ ਇੰਟਰਨੈਸ਼ਨਲ ਆਏ ਆ, ਮੇਰੇ ਮੈਂ ਤੁਹਾਨੂੰ ਆਪਣੇ ਸਰਕਲ ਦੇ ਦੱਸ ਦਿੰਦਾ, ਸਾਡੇ ਬੰਦੇ ਹੁਣ ਇਹ ਸਾਰੇ ਨੀ ਖਰਾਬ ਹੁੰਦੇ, ਕੋਈ 5% ਹੋਣਗੇ। ਹੁਣ ਦੋ ਮੁੰਡੇ ਮੇਰੇ ਨਾਲ ਦੇ ਪੁਲਿਸ ਚ ਨੇ, ਇੱਕ CBSE ਚ ਹੋਇਆ, ਆਪਾਂ ਵੀ ਤਾਂ ਇੰਟਰਨੈਸ਼ਨਲ ਸਟੂਡੈਂਟ ਹੀ ਆ। ਇਹ ਕੈਟਾਗਰਾਈਜ਼ ਨੀ ਕਰਨਾ ਚਾਹੀਦਾ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਉਹ। ਹੁਣ ਦੇਖੋ ਜਿਹੜੇ ਭਾਜੀ ਆ 20 million ਵਾਲੀ ਚੋਰੀ ਹੋਈ, ਉਹਦੇ ਚ ਕਿੰਨੇ ਇੰਟਰਨੈਸ਼ਨਲ ਸਟੂਡੈਂਟ ਏਅਰਪੋਰਟ ਤੋਂ ਜਿਹੜਾ ਲੈ ਗਏ, ਜਾਂ ਕੋਈ ਵੱਡੇ ਕ੍ਰਾਈਮ ਹੋ ਰਹੇ। ਤੇ ਬਾਕੀ ਭਾਜੀ ਹੁਣ ਇਹ ਹੁੰਦਾ ਕਿ ਕਿਸੇ ਨੂੰ ਤੁਸੀਂ ਇੱਦਾਂ ਕੈਟਾਗਰਾਈਜ਼ ਨਾ ਕਰੋ, ਇਹਦੇ ਨਾਲ ਆਪਣੀ ਕਮਿਊਨਿਟੀ ਚ ਹੀ ਪਾੜ ਪੈਂਦਾ ਨਾ, ਉਹ ਗਲਤ ਮੈਸੇਜ ਆਉਂਦਾ ਮੇਰੇ ਹਿਸਾਬ ਨਾਲ ਕਿ ਆਪਣੇ ਬੰਦਿਆਂ ਚ ਹੀ ਤੁਸੀਂ ਵੱਖਰੇ ਵੱਖਰੇ ਕਰਤੇ ਗਏ ਇੰਟਰਨੈਸ਼ਨਲ ਤੇ ਆਪਾਂ ਦੂਜਿਆਂ ਜਾਂ ਕੁਛ ਵੀ ਨੀ।
0: ਤੁਹਾਡੀ ਗੱਲ ਦਰੁਸਤ ਹੈ, ਪਰ ਆਪਾਂ ਨੂੰ ਭਾਵੇਂ ਇੱਥੇ ਦੇ ਹੋਣ ਜਾਂ ਫਿਰ ਆਪਾਂ ਆਏ ਹੋਣ, ਜਿੱਦਾਂ ਵੀ ਹੋਵੇ, ਜਿਹੜਾ ਗਲਤ ਉਹਦੇ ਉਹਨੂੰ ਹੈ ਜਿਹੜਾ ਗਲਤ ਪੁਆਇੰਟ ਆਊਟ ਕਰਨਾ ਹੀ ਚਾਹੀਦਾ।
6: ਹਾਂਜੀ,
0: ਇਹ ਆਪਾਂ ਰੱਖੀਏ।
6: ਹਾਂ ਬਿਲਕੁਲ, ਜਿਹੜਾ ਮਰਜ਼ੀ ਹੁਣ ਕਈ ਬੰਦੇ ਗਲਤ ਵੀ ਹੈਗੇ ਨੇ ਸਾਡੇ ਨਾਲ ਦੇ, ਹੁਣ ਕਈ ਵਧੀਆ ਵੀ ਤੁਹਾਨੂੰ ਮਿਲ
0: ਜਾਂਦੇ। ਬਿਲਕੁਲ ਬਿਲਕੁਲ ਸਹੀ ਗੱਲ ਹੈ।
6: ਇਹ ਹੁਣ ਇੱਦਾਂ ਥੋੜਾ ਕਹਿ ਸਕਦੇ ਕਿ ਆਪਾਂ ਜਿਹੜਾ ਕੋਈ ਸਟੂਡੈਂਟ ਆ ਉਹੀ ਕ੍ਰਾਈਮ ਕਰੂਗਾ, ਜਾਂ ਕੋਈ ਫਾਰਮ ਤੇ ਆਇਆ, ਜਾਂ ਕੋਈ
0: ਜਤਿੰਦਰ ਜੀ ਜਤਿੰਦਰ ਜੀ ਦੇਖੋ ਤੁਸੀਂ, ਮੈਂ ਜੇ ਸਟੂਡੈਂਟ ਆਏ ਹਾਂ ਅਸੀਂ, ਠੀਕ ਹੈ ਜੀ, ਹੁਣ ਸਾਡੇ ਸਰਕਲ ਦੇ ਵਿੱਚ ਉਹ ਵੀ ਹੈ ਜਿਹੜੇ MP ਤੱਕ ਅਹੁਦੇ ਤੱਕ ਵੀ ਪਹੁੰਚੇ ਹੋਏ ਨੇ।
6: ਹਾਂਜੀ,
0: ਹਾਂ ਉਹ ਵੀ ਹੈਗੇ ਆ। ਹਾਂ, ਜਿਹੜੇ ਆਪਾਂ ਸਿਰਫ ਇਹ ਕਰ ਰਹੇ ਹਾਂ ਵੀ ਜਿਹੜੇ ਜੋ ਸ਼ੋਰਟ ਕੱਟ ਮਨੀ ਜਾਂ ਫਿਰ ਇਧਰਲੇ ਪਾਸੇ, ਉਹ ਥੋੜਾ ਰੁਝਾਨ ਆ ਜਿਹੜਾ ਪਿਛਲੇ ਕੁਝ ਸਮੇਂ ਤੋਂ ਵਧਿਆ ਆ।
6: ਜੀ ਭਾਜੀ, ਉਹ ਵਧੀਆ ਕਿ ਦੇਖੋ ਬੰਦੇ ਜਿਹਨਾਂ ਦਾ ਮਾਇੰਡ ਸੈਟ ਪਿੱਛੇ ਵੀ ਕ੍ਰਾਈਮ ਵਾਲਾ ਨਾ, ਜਿੱਥੇ ਮਰਜ਼ੀ ਉਹਨੂੰ ਭੇਜ ਦੋ, ਉਹਨੇ ਕ੍ਰਾਈਮ ਹੀ ਕਰਨਾ, ਉਹਨੇ ਈਜ਼ੀ ਵੇ ਲੱਭਣਾ ਹੈ ਕਿ ਮੈਂ ਹੁਣ ਮੰਨ ਲਓ ਤੁਸੀਂ ਭਾਜੀ ਹੁਣ 20 ਸਾਲ ਪਹਿਲਾਂ ਆਏ, ਰਾਈਟ, ਹੁਣ ਤੁਹਾਡੇ ਕੋਲ 2 ਘਰ ਹੋਣ, 3 ਹੋਣ ਹਨਾ, ਜੇ ਮੈਂ 2 ਸਾਲ ਪਹਿਲਾਂ ਆਇਆ, 3 ਸਾਲ ਪਹਿਲਾਂ, ਮੈਂ ਸੋਚਾਂ ਆ ਗਈ ਕਿ ਮੈਂ ਤੁਹਾਡੇ ਬਰਾਬਰ ਖੜ ਜੂੰਗਾ 2-3 ਸਾਲਾਂ ਚ, ਮੈਂ ਨਹੀਂ ਖੜ ਸਕਦਾ, ਸ਼ੋਰਟਕਟ ਹੈ ਹੀ ਨੀ, ਮੈਨੂੰ ਓਨੀ ਮਿਹਨਤ ਕਰਨੀ ਪਊਗੀ, 15-20 ਸਾਲ ਮੈਂ ਉੱਥੇ ਪਹੁੰਚ ਜੂੰਗਾ। ਬੰਦੇ ਦਾ ਮਾਇੰਡ ਸੈਟ ਹੋ ਗਿਆ ਕਿ ਉਹਨਾਂ ਕੋਲ ਇੰਨਾ ਪੈਸਾ ਕਿੱਦਾਂ ਆ ਗਿਆ, ਆਪਾਂ ਵੀ ਕੁਛ ਕਰੀਏ ਜਲਦੀ
0: ਤੋਂ,
6: ਉਹਦੇ ਕਰਕੇ ਕ੍ਰਾਈਮ ਜ਼ਿਆਦਾ ਵੱਧ
0: ਰਿਹਾ। ਜੀ ਸਹੀ ਗੱਲ ਹੈ, ਥੈਂਕ ਯੂ ਜਤਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ, ਪਲੀਜ਼ ਹੋਲਡ ਰੱਖਿਓ, ਮੈਂ 1 by 1 ਜਿਹੜੀਆਂ ਕਾਲਸ ਸਾਰੀਆਂ ਏਅਰ 'ਤੇ ਕਰ ਰਿਹਾ। ਉੱਥੇ ਹੀ ਡਰੀਮ ਹੋਮ ਅਪਲਾਇੰਸਿਸ, ਤੁਸੀਂ ਕਿਸੇ ਵੀ ਪ੍ਰਕਾਰ ਦੇ ਅਪਲਾਇੰਸਿਸ ਆ ਜਿਹੜੇ ਬਾਏ ਕਰਨਾ ਚਾਹੁੰਦੇ ਹੋ ਦੋਸਤੋ, 3 appliances ਤੇ $600, 4 appliances ਤੇ $800 ਅਤੇ 5 appliances ਤੇ $1200 ਦੀ ਬੱਚਤ, ਪਲੱਸ ਇਹਦੇ ਉੱਤੇ ਵੀ ਤੁਹਾਨੂੰ ਹੋਰ 10% ਜਿਹੜਾ ਆ ਅਡੀਸ਼ਨਲ ਆਫ ਹੈ ਜਿਹੜਾ ਪੈਕੇਜ 'ਤੇ ਮਿਲਦਾ। ਸੋ ਡਰੀਮ ਹੋਮ ਅਪਲਾਇੰਸਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ, 2915 ਅਰਜਨਟੀਆ ਰੋਡ, Unit No. 2, ਮਿਸੀਸਾਗਾ ਵਿਖੇ ਜਾ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਡੇ ਨਾਲ ਡੈਫੀਨੇਟਲੀ ਅਸੀਂ ਇਹ ਕਹਿ ਰਹੇ ਹਾਂ ਵੀ ਬਹੁਤ ਸਾਰੇ ਡਾਲਰਾਂ ਦੀ ਤੁਸੀਂ ਬੱਚਤ ਕਰਾਉਂਗੇ, ਭਾਵੇਂ ਬੰਡਲ ਪੈਕੇਜ ਬੇਸਮੈਂਟ ਵਾਸਤੇ ਲੈ ਰਹੇ ਹੋ ਜਾਂ ਫਿਰ ਨਵੀਂ ਕਿਚਨ ਅਪਡੇਟ ਜਾਂ ਫਿਰ ਵਾਸ਼ਰ ਡਰਾਈ, ਕੁਛ ਵੀ ਅਪਲਾਇੰਸਿਸ ਤੁਸੀਂ ਬਾਏ ਕਰਦੇ ਹੋ, ਡਰੀਮ ਹੋਮ ਅਪਲਾਇੰਸਿਸ 'ਤੇ ਚੱਲ ਜਾਓ। ਵਧੇਰੇ ਜਾਣਕਾਰੀ ਵਾਸਤੇ ਨੰਬਰ 9058053000 ਤੇ ਤੁਸੀਂ ਕਾਲ ਕਰ ਸਕਦੇ ਹੋ। ਬਾਕੀ ਟਰੱਕਾਂ ਟ੍ਰੇਲਾਂ ਦਾ ਤੁਸੀਂ ਕੰਮ ਕਰਾਉਣਾ ਅਤੇ Pro-1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਆਇਲ ਚੇਂਜ, ਇੰਜਨ ਰਿਪੇਅਰ, AC ਰਿਪੇਅਰ ਸਿਸਟਮ, ਬੰਕ ਹੀਟਰ ਇੰਸਟਾਲ ਕਰਨੇ, ਟਰਾਂਸਮਿਸ਼ਨ ਦਾ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਦਿੱਤੇ, DPF ਦਾ ਕੰਮ ਕਰਾਉਣਾ ਤਾਂ ਵੀ Pro-1 ਟਰੱਕ ਰਿਪੇਅਰ ਐਂਡ ਟਾਇਰ 'ਤੇ ਜਾ ਸਕਦੇ ਹੋ, 14 ਮੈਂਸਵੁੱਡ ਕੋਰਟ ਉੱਥੇ ਵਾਕਿਆ ਨੇ ਮਿਲਟਨ ਵਿਖੇ। ਸੋ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਫੁੱਲੀ ਫੈਂਸਡ ਯਾਰਡ ਹੈ, 5 ਬੇ ਨੇ, ਇੱਕੋ ਟਾਈਮ 12-14 ਟਰੱਕਾਂ ਦੀ ਰਿਪੇਅਰ ਕੀਤੀ ਜਾ ਸਕਦੀ ਹੈ। ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦਾ ਨੰਬਰ ਹੈ ਜੀ 519-490-61, 519-490-61 'ਤੇ ਤੁਸੀਂ ਇਹ ਜਿਹੜਾ Pro-1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਉੱਥੇ ਹੀ PNJ ਸਪਰਿੰਗ, ਸਪਰਿੰਗਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਆ ਅਤੇ PNJ ਸਪਰਿੰਗ ਆਪਣੇ ਭਾਈਚਾਰੇ ਦੇ ਵਿੱਚ ਪਹਿਲੀ ਟਰੱਕਾਂ ਟ੍ਰੇਲਰਾਂ ਦੀ ਸਪਰਿੰਗਾਂ ਦੀ ਜਾਂ ਸਸਪੈਂਸ਼ਨ ਦੀ ਜਿਹੜੀ ਸਟੋਰ ਹੈ ਜਾਂ ਗਰਾਜ ਹੈ ਜਿਹੜਾ ਖੋਲ੍ਹਿਆ ਸੀ, ਉਹ PNJ ਵਾਲਿਆਂ ਨੇ ਖੋਲ੍ਹਿਆ ਸੀਗਾ। ਲੀਫ ਸਪਰਿੰਗ, ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ ਆ, ਗੱਲ ਕੀ ਕੋਈ ਵੀ ਟਰੱਕਾਂ ਟ੍ਰੇਲਰਾਂ ਦੀ ਕਮਾਣੀਆਂ ਦਾ ਕੋਈ ਕੰਮ ਕਰਾਉਣਾ, PNJ ਦਾ ਨਾਮ ਹੈ ਜਿਹੜਾ ਉਹ ਯਾਦ ਰੱਖੋ। ਤੁਸੀਂ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ, 5330 ਬ੍ਰੈਡਕੋ ਬੁਲੇਵਰਡ, ਮਿਸੀਸਾਗਾ ਵਿਖੇ ਜਾ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਦਾ ਡਿਸਕਾਊਂਟ ਲੈਣਾ ਨਾ ਭੁੱਲਿਓ। ਅਤੇ ਅਗਲੀ ਕਾਲ 'ਤੇ ਚੱਲਦੇ ਆਪਾਂ, 4119 ਜੀ ਸਵਾਗਤ ਹੈ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਭਾਈ ਕੁਇਕਲੀ ਟਾਈਮ ਘੱਟ ਆ ਭਾਈ, ਜਿਹੜਾ ਤੁਸੀਂ ਹਾਈਲਾਈਟ ਵਾਲੀਆਂ ਗੱਲਾਂ ਕਹੀਆਂ, ਮੇਰੇ ਤਾਂ ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਭਾਜੀ ਦੇਖੋ, ਕਮਿਊਨਿਟੀਆਂ ਆਪਣੇ ਸਾਰੀਆਂ ਆਈਆਂ ਨੇ
0: ਜੀ,
7: ਪਰ ਤੁਸੀਂ ਕਦੇ ਕਿਸੇ ਆਪਣੇ ਸਾਊਥ ਇੰਡੀਅਨ ਵੀ ਆਏ ਹੋਏ ਆ, ਕੇਰਲ ਵਾਲੇ ਵੀ ਆਏ ਹੋਏ ਆ, ਕਦੇ ਕਿਸੇ ਨੂੰ ਲੂੰਗੀ ਪਾ ਕੇ ਧੋਤੀਆਂ ਪਾ ਕੇ ਤੁਸੀਂ ਨੱਚਦੇ ਦੇਖਿਆ ਸੜਕਾਂ ਤੇ? ਆਪਣੇ ਬੰਦੇ ਆ ਜਿਹੜੇ ਸਿੰਘ ਨੇ ਉਹ ਪੱਗਾਂ ਬੰਨ ਕੇ ਆਏ ਹੜਦੰਗ ਕਰਦੇ ਆ, ਫਿਰ ਜਾਂ ਜਿਹੜੇ ਦੂਜੇ ਜਿਹਨਾਂ ਦੇ ਵਾਲ ਕੱਟੇ ਆ ਉਹ ਚਾਦਰੇ ਲਾ, ਉਹ ਇੱਕ ਹਾਈਲਾਈਟ ਹੋ ਰਿਹਾ ਨਾ। ਦੂਸਰੀ ਚੀਜ਼ ਆ ਭਾਜੀ, ਹਾਈਲਾਈਟ ਹੋਣ ਦਾ ਇੱਕ ਹੋਰ ਵੀ ਰੀਜ਼ਨ ਆ, ਆਪਣੇ ਲੋਕਾਂ ਨੇ ਤਰੱਕੀਆਂ ਵੀ ਕੀਤੀਆਂ ਨੇ, ਗਵਰਨਮੈਂਟ ਦੇ ਵਿੱਚ ਗਏ, ਪੋਲੀਟਿਕਸ ਦੇ ਵਿੱਚ ਗਏ, ਬਿਜ਼ਨਸ ਦੇ ਵਿੱਚ, ਉਹ ਚੀਜ਼ ਇਸ ਕਰਕੇ ਜਿਹੜੀ ਕਮਿਊਨਿਟੀ ਇੱਕ ਆਪਣੀ ਹਾਈਲਾਈਟ ਪਹਿਲਾਂ ਹੀ ਹੈਗੀ ਆ, ਕਿਉਂਕਿ ਤਰੱਕੀਆਂ ਦੇ ਮਾਮਲੇ ਚ ਵੀ ਹੈਗੀ ਆ, ਤਾਂ ਇਹਨਾਂ ਉਹ ਇਸ ਕਰਕੇ ਉਹ ਚੀਜ਼ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੀ ਹੈ। ਦੂਸਰੀ ਗੱਲ ਜਿਹੜੀ ਇੱਕ ਭਾਜੀ ਕਹਿ ਕੇ ਗਏ ਨਾ ਭਾਜੀ, ਆਪਣੇ ਲੋਕ ਦੇ ਆਰ ਨਾਟ ਬਿਜ਼ਨਸਮੈਨ, ਉਹ ਉਹਨਾਂ ਦੇ ਹੱਥ ਇੱਕ ਅੰਨੇ ਦੇ ਹੱਥ ਬਟੇਰ ਲੱਗੇ ਹੋਏ ਨੇ, ਉਹ ਚੀਜ਼ ਇੱਥੇ ਚੱਲੀ ਜਾਂਦੀ ਹੈ।
0: ਠੀਕ ਹੈ ਜੀ,
7: ਮਤਲਬ ਬਿਜ਼ਨਸ ਕਰਨਾ ਨੀ ਕਿਸੇ ਨੂੰ ਆ ਰਿਹਾ, ਬਸ ਪੈਸਾ ਇੱਕ ਵਾਰ ਕਮਾ ਲਿਆ ਉਹ ਕਿਤੇ ਨਾ ਕਿਤੇ ਫਸਾ ਕੇ ਉਹ ਚੱਲੀ ਜਾਂਦੇ ਆ। ਬਾਕੀ ਜੇ ਇਕੱਲੇ ਭਾਜੀ ਉਹਨਾਂ ਚ ਕਹੀਏ ਵੀ ਉਹ ਤਾਂ ਚਲੋ ਕੰਪਨੀਆਂ ਦੇ ਚਲਾ ਹੀ ਰਹੇ ਆ, ਬਟ ਇਹ ਮੈਂ ਕਹਿੰਦਾ ਇਹਦੇ ਨਾਲ ਲੇਟ ਸਾਰੇ ਹੀ ਕਰਦੇ ਆ, ਜਿਹੜੇ ਪੁੱਠੇ ਸਿੱਧੇ ਕੰਮ ਕਰਨ ਨੂੰ, ਜਿਹੜੇ ਉਹਨਾਂ ਦੇ ਅਕਾਊਂਟੈਂਟ ਆ ਉਹ ਵੀ ਸਲਾਹ ਦਿੰਦੇ ਹੀ ਆ ਨਾ, ਇਹਨੂੰ ਐਂ ਕਰ ਲਓ ਕਰ ਲਓ, ਕਿਤੇ ਨਾ ਕਿਤੇ ਉਹ ਵੀ ਗਲਤ ਆ ਭਾਜੀ। ਜਿਹੜੇ ਆ ਕੰਪਲਾਇੰਸ ਕੰਪਨੀ ਵਾਲੇ ਨੇ, ਜੇ ਉਹਨਾਂ ਨੂੰ ਦੱਸਦੇ ਐਂ ਕਰ ਲਓ ਉਹ ਕਰ ਲਓ, ਉਹ ਵੀ ਕਿਤੇ ਨਾ ਕਿਤੇ ਗਲਤ। ਹੁਣ ਭਾਜੀ ਇੱਕ ਇੱਕ ਕੰਪਨੀ ਆ, ਦੋ ਦੋ ਤੁਸੀਂ ਦੇਖਿਆ ਹੋਣਾ, ਇੱਕ ਕੰਪਨੀ ਦੀਆਂ ਪਲੇਟਾਂ ਦੋ ਦੋ ਤਿੰਨ ਤਿੰਨ ਥਾਵਾਂ ਦੀਆਂ ਪਲੇਟਾਂ ਕਿਉਂ ਹੁੰਦੀਆਂ ਨੇ? ਉਹਨਾਂ ਨੇ ਦੋ ਦੋ ਤਿੰਨ ਤਿੰਨ ਥਾਵਾਂ ਤੇ ਰਜਿਸਟਰ ਕੀਤੀਆਂ ਹੋਈਆਂ ਨੇ, ਜੇ ਕੱਲ ਨੂੰ ਕਿਤੇ ਜੇ ਓਂਟਾਰੀਓ ਵਾਲੀ ਕੰਪਨੀ ਦਾ ਪੰਗਾ ਪੈ ਗਿਆ ਤੇ ਅਲਬਰਟਾ ਵਾਲੀ ਤਾਂ ਚੱਲਦੀ ਆ।
0: ਚੱਲਦੀ ਪਈ, ਇਹ ਵੀ ਵੈਲਿਡ ਪੁਆਇੰਟ ਹੈ ਤੁਹਾਡਾ, ਸਹੀ ਗੱਲ ਭਾਜੀ। ਜਮੀਨੀ ਪੱਧਰ ਤੇ ਹੋ ਰਿਹਾ। ਬਾਕੀ ਹੋਮ ਆਟੋ ਇੰਸ਼ੋਰੈਂਸ ਦੋਸਤੋ ਲੈਣੀ ਹੈ ਤਾਂ 647-219-2870 ਤੇ ਮਨਵੀਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਭੁਪਿੰਦਰ ਭਾਜੀ ਉਹਨਾਂ ਨੂੰ ਏਅਰ ਕਰਾਂਗੇ। ਲਾਸਟ ਕਾਲ ਹੈ ਜੀ, ਉਸ ਤੋਂ ਬਾਅਦ ਪਲੀਜ਼ ਬਾਕੀ ਲਾਈਨਸ ਆ ਜਿਹੜੀਆਂ ਤੁਸੀਂ ਡਰੋਪ ਕਰ ਦਿਓ। ਤੇ ਦੋਸਤੋ ਜੇ ਤੁਸੀਂ ਇਹ ਜਿਹੜਾ ਸੁਪਰਵੀਜ਼ਰ ਮੈਡੀਕਲ ਇੰਸ਼ੋਰੈਂਸ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਲੈਣੇ ਆ, ਜਾਂ ਫਿਰ ਤੁਸੀਂ ਆਪਣੀ ਕੋਈ ਲਾਈਫ ਇੰਸ਼ੋਰੈਂਸ ਨਹੀਂ ਕਰਾਈ, ਟਰਮ ਇੰਸ਼ੋਰੈਂਸ ਦੇ ਨਾਲ ਤੁਸੀਂ ਸਟਾਰਟ ਕਰ ਸਕਦੇ ਹੋ। ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ, ਖਾਸ ਤੌਰ 'ਤੇ ਜਿਹੜੇ ਸੈਲਫ ਇੰਪਲੋਇਡ ਸਾਡੇ ਵੀਰ ਭੈਣ ਨੇ, ਉਹ ਜ਼ਰੂਰ ਆਪਣੀ ਲੈ ਕੇ ਰੱਖੋ, ਕਵਰੇਜ ਲੈ ਕੇ ਰੱਖੋ। ਬਾਕੀ TFSA, FHSA ਜਿਹੜਾ ਇਹ ਅਕਾਊਂਟ ਖੁਲਾ ਕੇ ਰੱਖੋ, ਸੈਗ ਫੰਡਸ ਦੇ ਵਿੱਚ ਮੈਂ ਤੁਹਾਡੇ ਇਨਵੈਸਟ ਕਰਾਉਣਾ। ਮੈਂ ਹਰ ਇੱਕ ਚੀਜ਼ ਜਿਹੜੇ ਕੀ ਜਿਹੜੇ ਸਟੋਕਸ ਹੈ ਜਿਹੜੇ ਬਾਏ ਕੀਤੇ ਜਾਂਦੇ ਆ, ਮੈਂ ਉਹੀ ਬਾਏ ਕਰਦਾ ਜੋ ਮੈਂ ਆਪਣੇ ਵਾਸਤੇ ਬਾਏ ਕੀਤੇ ਹੁੰਦੇ ਆ। ਸੋ ਨੰਬਰ ਮੇਰਾ 416-917-3416-917-7763। ਅੱਜ ਦੀ ਮਾਰਕੀਟ ਦੇ ਵਿੱਚ ਵੀ ਹੈ ਜਿਹੜਾ ਅਸੀਂ 15-20% ਰਿਟਰਨ ਆ ਜਿਹੜਾ ਜਿਹੜੇ ਮੇਰੇ ਨਾਲ ਜੁੜੇ ਹੋਏ ਪਰਿਵਾਰ ਉਹ ਲੈ ਰਹੇ ਨੇ, ਕਿਉਂਕਿ ਆ ਜਿਹੜੀ ਨੌਲੇਜ ਰੱਖ ਰਿਹਾ। ਭੁਪਿੰਦਰ ਭਾਜੀ ਬਸ ਸਮ ਅਪ ਕਰ ਦਿਓ, ਥੈਂਕ ਯੂ ਜੀ।
8: ਪਠਾਨ ਸਾਹਿਬ, ਵਾਕਿਆ ਹੀ ਆਪਣੇ ਪੰਜਾਬੀ ਇੱਥੇ ਜੁਰਮ ਕਰਦੇ ਨੇ ਕਿ RSS ਦੀ ਚਾਲ ਆ। ਤੁਸੀਂ ਦੇਖੋ ਜੇ ਸਾਰੇ ਪੰਜਾਬ ਚ ਹੁੰਦੇ ਉੱਥੇ ਕਿੰਨਾ ਜੁਰਮ ਹੁੰਦਾ, ਇਹ ਪੰਜਾਂ ਨੂੰ ਉਰਾ ਪਰਾ ਬੋਲਦੇ ਆ, ਇੱਥੇ ਵੀ ਅਸੀਂ ਉਹੀ ਹੱਲ ਕੀਤਾ ਹੋਇਆ।
0: ਜੀ ਜੀ ਸਹੀ ਗੱਲ ਆ।
8: ਤੇ ਇੱਥੇ ਅਸੀਂ ਮੰਗਦੇ ਆ ਪੁਲਿਸ ਤੋਂ ਜਾਂ ਕਾਨੂੰਨ ਤੋਂ ਸਖ਼ਤ ਕਾਨੂੰਨ ਹੋਣ, ਉੱਥੇ ਪਹਿਲੇ ਸਖ਼ਤ ਹੈ, ਉੱਥੇ ਜਾਂ ਪੁੱਠੇ ਟੰਗ ਕੇ ਭੰਨਦੇ ਆ ਫਿਰ ਲੋਕ ਰੌਲਾ ਪਾਉਂਦੇ ਆ, ਜੇ ਉੱਥੇ ਨਾ ਇਹ ਹੋਵੇ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਕਰਨੇ ਲੋਕ।
0: ਜੀ ਸੋ ਉਹੀ ਕਾਨੂੰਨ ਏਦਾਂ ਦਾ ਚਾਹੀਦਾ ਜੀ। ਥੈਂਕ ਯੂ ਜੀ, ਥੈਂਕ ਯੂ ਭੁਪਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। ਸੋ ਨਾਈਸ ਆਫ ਯੂ। ਸੋ ਇੱਥੇ ਤੋਂ ਜਾ ਰਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ। ਵੀਰਵਾਰ ਦਾ ਦਿਨ ਆ ਅਤੇ ਜੂਨ ਮਹੀਨੇ ਦੀ 4 ਤਰੀਕ ਹੋ ਗਈ ਹੈ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ। ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ 530 AM ਡਾਇਲ 'ਤੇ, ਸਵੇਰ ਤੋਂ ਸ਼ਾਮ 24 ਘੰਟੇ 7 ਦਿਨ ਤੁਸੀਂ ਪ੍ਰੋਗਰਾਮ ਸੁਣਦੇ ਹੋ, ਸਪੋਰਟ ਦਿੰਦੇ ਹੋ, ਧੰਨਵਾਦ ਤੁਹਾਡਾ। ਹੁਣ ਸਾਡੀ ਵਾਰੀ ਆ ਗਈ ਆ, 7 ਵਜੇ ਤੱਕ ਤੁਹਾਡਾ ਸਾਥ ਰਹੇਗਾ। ਸਾਥ ਸਦਾ ਹੀ ਚਾਹੀਦਾ ਹੈਗਾ, ਸਾਰੇ ਆਪਣੇ ਹੀ ਹਨ। ਸੋ ਵੈਲਕਮ ਟੂ 5:30 AM, ਵੈਲਕਮ ਟੂ ਵਿਰਾਸਤ ਰੇਡੀਓ। ਕੱਲ੍ਹ ਫੋਨ ਲਾਈਨਸ ਵਿੱਚ ਜਿਹੜੀ ਪ੍ਰੋਬਲਮ ਸੀ ਅੱਜ ਸੋਲਵ ਹੋ ਗਈ ਹੈਗੀ ਹੈ। ਇੱਕ ਦਿਨ ਸਭ ਕੁਝ ਸੈੱਟ ਹੋ ਜਾਵੇਗਾ, ਕਈ ਵਾਰ ਥੋੜ੍ਹਾ ਟਾਈਮ ਲੱਗ ਜਾਂਦਾ ਹੈਗਾ ਆ। ਸੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਬਲਜਿੰਦਰ ਸਿੰਘ ਤੰਬੜਿਆ, ਮੇਰੇ ਨਾਲ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਬਾਅਦ ਵਿੱਚ ਕਰ ਸਕਦੇ ਹੋ। ਸਟੂਡੀਓ ਵਿੱਚ ਕਾਲ ਕਰਨੀ ਹੋਵੇ 416-837-1515 'ਤੇ ਕਰ ਸਕਦੇ ਹੋ। 416-837-1515 ਸਟੂਡੀਓ ਦੇ ਨੰਬਰ ਹੁੰਦੇ ਆ। ਮੌਸਮ, ਖਬਰਾਂ, ਸੰਦੇਸ਼ ਤੁਹਾਡੇ ਫੋਨ ਕਾਲਾਂ ਦੀ ਉਡੀਕ ਰਹੇਗੀ। ਅੱਜ ਦਾ ਜਿਹੜਾ ਮੌਸਮ ਹੈਗਾ ਵਧੀਆ ਹੈ, ਗਰਮੀਆਂ ਆ ਗਈਆਂ। ਹੁਣ ਨਾ ਕੰਪਲੇਨ ਕਰੇ ਕਿਉਂਕਿ ਗਰਮੀਆਂ ਆ ਗਈਆਂ ਹਨ ਅਤੇ ਅੱਜ ਦਾ ਮੌਸਮ 30 ਡਿਗਰੀ ਤੱਕ ਪਹੁੰਚ ਜਾਵੇਗਾ। ਸੋ ਘੱਟ ਤੋਂ ਘੱਟ 18 ਡਿਗਰੀ ਤੱਕ ਪਹੁੰਚੇਗਾ ਅਤੇ ਵੱਧ ਤੋਂ ਵੱਧ 30 ਡਿਗਰੀ ਤੱਕ ਪਹੁੰਚ ਜਾਵੇਗਾ। ਹਿਊਮਿਡਿਟੀ ਹੋਣੀ ਹੋ ਗਈ ਹੈ ਸ਼ੁਰੂ, 31-32 ਤੱਕ ਲੱਗੇਗਾ। ਸਾਡੇ ਵੀ ਇੱਧਰ ਬ੍ਰੈਮਟਨ ਵਿੱਚ ਟੈਂਪਰੇਚਰ ਠੀਕ ਹਨ। ਜੇ ਵੱਖ ਵੱਖ ਸ਼ਹਿਰਾਂ ਵਿੱਚ ਦੇਖਿਆ, ਸਪੈਸ਼ਲੀ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਦੇ ਵਿੱਚ ਮੌਸਮ ਜਿਹੜਾ ਹੈਗਾ ਬੜਾ ਗਰਮ ਹੈਗਾ ਆ। ਗਲੋਬਲ ਟੈਂਪਰੇਚਰ ਜਿਹੜੀ ਰੈਂਕਿੰਗ ਕਰਦੇ ਹੁੰਦੇ ਆ, ਸੈਵਰਲ ਸਿਟੀਜ਼ ਇਨ ਇੰਡੀਆ ਆ ਜਿਹੜੀ ਅਮੰਗ ਦਾ ਹੋਟੈਸਟ ਪਲੇਸ ਔਨ ਅਰਥ, ਜਿਹੜੀ ਵਨ ਆਫ ਦਾ ਲੀਡਿੰਗ ਲੋਕੇਸ਼ਨ ਹੈਗੀ ਆ ਫਤਿਹਪੁਰ, ਜਿੱਥੇ ਟੈਂਪਰੇਚਰ 43 ਡਿਗਰੀ ਦੱਸ ਰਹੇ ਹਨ। ਇਸ ਦੇ ਨਾਲ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ 42-43 ਡਿਗਰੀ ਟੈਂਪਰੇਚਰ ਰੇਂਜ ਵਿੱਚ ਹਨ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਤੁਹਾਡਾ ਵੈਲਕਮ ਕਰਦੇ ਹਾਂ। ਮਿੱਤਰ ਦੋਸਤਾਂ ਦਾ ਤੁਸੀਂ ਸਾਰੇ ਆਪਣੇ ਹੀ ਹੋ। ਬਹੁਤ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਰਾਸਤ ਟੀਵੀ 'ਤੇ ਬਹੁਤ ਸਾਰੇ ਟਾਕ ਸ਼ੋਅਜ਼ ਵੀ ਕਰਿਆ ਕਰਾਂਗੇ, ਜਿੱਥੇ ਸਿਰਫ ਟੀਵੀ 'ਤੇ ਹੀ ਚੱਲਣਗੇ। ਹੁਣ ਰੇਡੀਓ ਅਤੇ ਟੀਵੀ 'ਤੇ ਚੱਲ ਰਹੇ ਹਾਂ। ਟਾਈਮ ਬਹੁਤ ਹੁੰਦਾ ਸਾਡੇ ਕੋਲ ਟੀਵੀ ਦੇ ਉੱਪਰ, 24 ਘੰਟੇ ਸਾਡੇ ਕੋਲ ਆਪਣਾ ਹੀ ਟਾਈਮ ਹੈਗਾ, ਖੁੱਲ੍ਹੇ ਜਾਂ ਡੁੱਲੀਆਂ ਗੱਲਾਂ ਬਾਤਾਂ ਕਰ ਸਕਦੇ ਹੋ। ਆਪਣੇ ਦੇਸ਼ ਨੂੰ, ਆਪਣੇ ਕੰਟਰੀ ਨੂੰ ਸੁੰਦਰ ਰੱਖੋ, ਇੱਥੇ ਦੀ ਗੱਲ ਵੱਧ ਹੈ ਕਰੋ। ਕਿਹੜਾ ਸਰਪੰਚ ਜਿੱਤਿਆ, ਉਹਨੂੰ ਕੀ ਕਰਨਾ, ਕੀ ਫਾਇਦਾ ਹੋਣਾ ਸਾਨੂੰ, ਕਿਸੇ ਨੇ ਕੀ ਕਰ, ਕਿਸੇ ਦੇ ਕੁੱਤੇ ਨੇ ਕਿਸੇ ਨੂੰ ਵੱਢ ਦਿੱਤਾ, ਕੋਈ ਸ਼ਰਾਬ ਪੈ ਕੇ ਡਿੱਗ ਪਿਆ, ਕਿਸੇ ਨੇ ਗੋਲੀ ਚਲਾ ਲਈ, ਗੋਲੀ ਤਾਂ ਚੱਲ ਰਹੀ ਨਹੀਂ ਚਾਹੀਦੀ, ਪਰ ਇੱਥੇ ਦਾ ਖਿਆਲ ਵੱਧ ਰੱਖੋ। ਮਿਊਨਿਸਪਲ ਇਲੈਕਸ਼ਨਸ ਆ ਰਹੀਆਂ ਹਨ, ਮਿਊਨਿਸਪਲ ਇਲੈਕਸ਼ਨਸ ਬਹੁਤ ਇੰਪੋਰਟੈਂਟ ਹੁੰਦੀਆਂ ਹਨ। ਹੱਥ ਜੋੜ ਕੇ ਬੇਨਤੀ ਹੈਗੀ ਆ, ਤੁਸੀਂ ਸੋਚ ਕੇ ਖੋਜ ਕੇ ਵੋਟ ਪਾਉਣੀ ਆ। ਸੋ ਜਿਹੜੇ ਪੁਰਾਣੇ ਹਨ, ਜਿੱਤੇ ਹੋਏ ਹਨ, ਉਹਨਾਂ ਨੇ ਦੱਸਣਾ ਆਪਾਂ ਆਹ ਕੀਤਾ, ਆਹ ਕੀਤਾ। ਪੂਰੇ 4 ਸਾਲ ਹੋ ਗਏ ਤੁਹਾਨੂੰ ਲੱਗਿਆ ਨੂੰ ਵੀ ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਹੁਣ ਤੁਹਾਡੀ ਵਾਰੀ ਨੂੰ ਪੁੱਛਣ ਵਾਸਤੇ, ਸੋ ਬਹੁਤ ਸਾਰੇ ਬਾਰਬਿਕਿਊਜ਼ ਰੱਖੇ ਜਾਣੇ ਹਨ, ਸੱਦਿਆ ਜਾਣਾ ਸਾਡੇ ਏਰੀਏ ਦਾ ਮੁੰਡਾ, ਸਾਡੇ ਏਰੀਏ ਦੀ ਕੁੜੀ, ਇਸ ਕਰਕੇ ਅਸੀਂ ਚਾਹੁੰਦੇ ਤੁਸੀਂ ਇਸ ਨੂੰ ਵੋਟ ਪਾਇਓ। ਕੰਮ ਕਿਨ ਕਰਨੇ ਆ ਤੁਹਾਡੇ ਏਰੀਆ ਵਿੱਚ, ਪੰਜਾਬ ਵਿੱਚ ਹੋਣੇ ਆ ਕੰਮ ਕਿ ਇੱਥੇ ਹੋਣੇ ਆ ਕੰਮ। ਸੋ ਜਿਹੜਾ ਵੀ ਸ਼ਹਿਰ ਹੋਵੇ, ਤੁਸੀਂ ਜਿਹੜੀ ਆ ਇਲੈਕਸ਼ਨ ਜੀ ਸਿਲੈਕਸ਼ਨ ਜਿਹੜੀ ਹੈਗੀ ਮਿਊਨਸਿਪਲ ਦੀ, ਸੋਚ ਸਮਝ ਕੇ ਕਰਨੀ ਹੈਗੀ ਆ। ਅੱਕੇ ਪਏ ਹੋ ਬਹੁਤ ਲੰਬੇ ਸਮੇਂ ਤੋਂ, ਚਾਹੇ ਐਕਸਟੋਰਸ਼ਨਸ ਤੋਂ, ਚਾਹੇ ਕ੍ਰਾਈਮ ਤੋਂ, ਜਿਸ ਤਰ੍ਹਾਂ ਗੱਡੀਆਂ ਚੋਰੀਆਂ ਹੋ ਰਹੀਆਂ ਸੀਗੀਆਂ, ਨਹੀਂ ਮੰਨੇ ਨਹੀਂ ਮੰਨੇ, ਘਰਾਂ ਦੀਆਂ ਕੀਮਤਾਂ ਕਿੱਦਾਂ ਡਿੱਗਣ ਲੱਗ ਪਈਆਂ ਹਨ, ਹੋਰ ਡਿੱਗ ਪੈਣੀਆਂ। ਸੱਚੀ ਗੱਲ, ਵਧਾਈਆਂ ਵੀ ਇਹਨਾਂ ਨੇ ਸੀਗੀਆਂ, ਰੋਕ ਸਕਦੇ ਸੀਗੇ। ਜਿਸ ਤਰ੍ਹਾਂ ਪਾਪੂਲੇਸ਼ਨ ਇਹਨਾਂ ਨੇ ਇੱਕ ਦੋ ਸ਼ਹਿਰਾਂ ਵਿੱਚ ਸਿੱਟ ਦਿੱਤੀ, ਸਪਲਾਈ ਅਤੇ ਡਿਮਾਂਡ ਦਾ ਜਦੋਂ ਪ੍ਰੋਬਲਮ ਪਈ ਆ, ਅਤੇ ਇੱਥੇ ਸੀਗੇ ਮਹਿੰਗੇ, ਫਿਰ ਬੱਸਾਂ ਭਰ ਕੇ ਲੈ ਕੇ ਕਿੱਧਰ ਨੂੰ ਵੱਖ ਵੱਖ ਛੋਟੇ ਸ਼ਹਿਰਾਂ ਵਿੱਚ, ਉੱਥੇ ਵੀ ਮਹਿੰਗੇ ਕਰ ਦਿੱਤੇ। ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਨਾ, ਬੜੀ ਔਖੀ ਕਰ ਦਿੱਤੀ ਹੈਗੀ ਆ। ਸੌਖੀ ਹੋ ਜਾਵੇ ਅਰਦਾਸ ਇਹੀ ਹੈਗੀ ਆ। ਤੁਸੀਂ ਆਪਣੇ ਹੋ, ਥੋੜ੍ਹੀ ਜਿਹਾ ਠਹਿਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਾਂਗੇ। 416-837-1515 'ਤੇ ਟਾਰਗੇਟ ਲੋਜੈਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। 905-564-9992 ਗਲਾਡ ਹੈਪੀ ਸਰਜੀ ਦਵਿੰਦਰ ਸੋਹਤਾ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਅਤੇ ਅਵੀ ਧਾਲੀਵਾਲ ਜੀ, ਜਿੱਥੇ ਫਰੀਵੇ ਗਰੁੱਪ ਵਾਲੇ ਅਮੈਰੀਕਾ ਦੇ ਵਿੱਚ ਕਾਫੀ ਸਾਰੀ ਸੈਟਲਮੈਂਟ ਕਰ ਰਹੇ ਹਨ। ਫਰੀਵੇ ਗਰੁੱਪ ਬਹੁਤ ਸਾਰੀ ਬਿਜ਼ਨਸ ਕਰਦਾ ਵੱਖ ਵੱਖ, ਅਤੇ ਨਾਲ ਦੀ ਨਾਲ ਅਵੀ ਧਾਲੀਵਾਲ ਜੀ ਹੁਣ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ। ਬੈਸਟ ਆਫ ਲੱਕ, ਇਹਨਾਂ ਨੇ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਂਦੀਆਂ ਤੁਹਾਡੇ ਵਾਸਤੇ, ਕੀ ਕੁਝ ਹੋਇਆ ਸੀਗਾ ਸਾਡੀ ਸਿਟੀ ਅਤੇ ਬ੍ਰੈਂਪਟਨ ਵਿੱਚ, ਕੀ ਕੁਝ ਹੋ ਰਿਹਾ ਹੈਗਾ। ਸੋ ਅਸੀਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਹਾਂ, ਸਾਡਾ ਪਲੇਟਫਾਰਮ ਸਾਰੇ ਪਾਸੇ ਖੁੱਲ੍ਹਾ ਹੈਗਾ। ਆਉਣ ਵਾਲੇ ਦਿਨਾਂ ਵਿੱਚ ਹਰ ਇੱਕ ਨਾਲ ਇੰਟਰਵਿਊ ਅਤੇ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ।
ਸਿਰਫ ਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਮੈਂ ਨੰਬਰ ਦੇਣ ਦਾ 905-670-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਜਾਂ ਅਪੀਲ ਦਾ ਕੇਸ ਹੋਵੇ ਸਿਰਫ ਸੀ ਇਮੀਗ੍ਰੇਸ਼ਨ ਦਾ ਨੰਬਰ ਹੈਗਾ 905-670-4444 ਗੁਰਪ੍ਰੀਤ ਖਹਿਰਾ ਅਤੇ ਸਾਡੀ ਇੰਟਰਵਿਊ ਦੇਖ ਲਿਓ ਸਾਡੇ ਯੂਟਿਊਬ ਚੈਨਲ 'ਤੇ ਪਈ ਹੈਗੀ ਆ ਵਿਰਾਸਤ ਮੀਡੀਆ ਕੈਨੇਡਾ ਦੇ ਚੈਨਲ 'ਤੇ ਇਹ ਇੰਟਰਵਿਊ ਪਈ ਹੈਗੀ ਆ ਅਤੇ ਉੱਥੇ ਤੁਸੀਂ ਜਾ ਕੇ ਸੁਣ ਸਕਦੇ ਹੋ ਵੀ ਜੋ ਪ੍ਰੋਬਲਮ ਖੜ੍ਹੀ ਹੋਈ ਸੀਗੀ ਵੀ ਇੱਕਦਮ 'ਚ ਸਟੂਡੈਂਟ ਇੰਨੇ ਪਹੁੰਚ ਗਏ ਇਹ ਕਿੰਨ ਰੋਕਣਾ ਸਾ ਕਿੰਨ ਸੁਧਾਰਨਾ ਸੀਗਾ ਇਹ ਸਾਰੇ ਹੀ ਇਨਵੋਲਵ ਹਨ ਕਿ ਫਿਰ ਦੱਸ ਦੇਵਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਇਨਵੋਲਵ ਸੀਗੇ ਜਿਸ ਹਿਸਾਬ ਨਾਲ ਇਹਨਾਂ ਨੇ ਇਕੋਨਮੀ ਜਿਹੜੀ ਹੈਗੀ ਆ ਸਿੱਟੀ ਹੈਗੀ ਆ ਕ੍ਰੈਸ਼ ਕੀਤੀ ਆ ਮੰਨਣ ਨਾ ਮੰਨਣ ਕਹਿ ਰਹੇ ਹਨ ਕੀ ਕਹਿ ਰਹੇ ਹਨ ਡਿਜੀਟਲ ਜਿਹੜੀ ਆ ਡਿਜੀਟਲ ਕਹਿ ਲਓ ਜਾਂ ਦੂਸਰੀ ਸੈਸ਼ਨ ਕਹਿ ਲਓ ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ ਲਾਈਨ ਜੁੜ ਲਈ ਜੁੜ ਗਈ ਆ ਪਹਿਲਾਂ ਫਤਿਹ ਬੁਲਾ ਦਈਏ ਗੁਰਮੁਖ ਸਿੰਘ ਜੀ ਵਾਹਿਗੁਰੂ

0: ਵਿਰਾਸਤ ਰੇਡੀਓ ਦੇ 530 ਏ ਐਮ ਰਾਇਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਾਨੂੰ ਮੌਕਾ ਦਿੱਤਾ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਕਰਨ ਦਾ ਹੌਲੀ ਹੌਲੀ ਆਉਣ ਵਾਲੇ ਦਿਨ ਵਿੱਚ ਵਧਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਟੋਪ ਆਟੋ ਕਲਿਜਨ ਵਾਲੇ ਗੁਰਦੇਵ ਥਿੰਡ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਮੇਜਰ ਜਾਂ ਮਾਈਨਰ ਕਲਿਜਨ ਹੋਵੇ, ਕੋਈ ਰਿਪੇਅਰ ਦਾ ਕੰਮ ਹੋਵੇ, ਗੁਰਦੇਵ ਥਿੰਡ ਨਾਲ ਗੱਲਬਾਤ ਕਰ ਲੈਣੀਆਂ। ਬੋਡੀ ਵਰਕ ਦਾ ਕੰਮ ਕਰਕੇ ਦਿੰਦੇ, ਤੋਇੰਗ ਸੇਵਾਵਾਂ ਵੀ ਪੇਸ਼ ਕਰਦੇ ਹਨ। 905-624-0770 ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਕੇਟਿੰਗ ਡਾਈਨ ਇਨ ਟੇਕ ਆਊਟ 905-450-1455। ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹੋ, ਪਲੀਜ਼ ਮਿੰਨਤਾਂ ਕਰ ਰਹੇ ਹਨ, ਤੜਫ ਰਹੇ ਹਨ, ਗਾਰਡ ਖੜ੍ਹੇ ਕਰ ਦਿੱਤੇ, ਯੂਟਰਨ ਮਾਰਨ ਲੱਗੇ ਹੋ, ਇੰਨੀ ਕਾਹਲੀ ਪੈ ਗਈ, ਅੱਖਾਂ ਮਲਦੇ, ਨਾਈਟ ਸੂਟ ਪਾ ਕੇ ਤੁਰੇ ਹੁੰਦੇ ਆ, ਜਾਗ ਪਵੋ ਥੋੜ੍ਹਾ। ਜੇ ਕਿਤੇ ਹੋਰ ਜਾਣਾ ਹੋਵੇ ਬਿਊਟੀ ਪਾਰਲਰ ਨਹੀਂ ਛੱਡਦੇ, ਪਰ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ, ਉਸ ਬੱਚਿਆਂ ਦੇ ਸਾਹਮਣੇ ਹੀ ਗਲਤੀਆਂ ਕਰ ਰਹੇ ਹੋ, ਕਹਾਂ ਉਹ ਕੀ ਕਰਨਗੇ। ਤੋ ਉਹਨਾਂ ਨੇ ਡਰੋਪ ਆਫ ਸਿਸਟਮ ਬਣਾਏ ਹੋਏ ਆ, ਤੁਹਾਡੇ ਵਾਸਤੇ ਗਾਰਡ ਵੀ ਖੜ੍ਹਾ ਕੀਤਾ ਹੋਇਆ ਹੈਗਾ, ਜਿਹਦਾ ਨਗਾ ਦਿੰਦਾ ਵੀ ਆਹ ਹੁਣ ਕ੍ਰੋਸ ਕਰ ਜਾਵੋ, ਹੁਣ ਸਟੋਪ ਕਰ ਜਾਵੋ। ਫਿਰ ਵੀ ਆਪਾਂ ਉੱਥੇ ਯੂਟਰਨ ਮਾਰ ਲਏ, ਕਾਰਾਂ ਪਾਰਕ ਲੱਗੇ ਹੋਏ ਹਨ। ਮੈਨੂੰ ਕਹਿੰਦਾ 1000 ਡਲ ਟਿਕਟ ਮਿਲਣੀ ਚਾਹੀਦੀ ਤੁਹਾਨੂੰ, ਜਿਹੜੇ ਇੱਦਾਂ ਦੇ ਕੰਮ ਕਰਦੇ ਨਾ ਕਰਿਆ ਕਰੋ। ਇੱਥੋਂ ਹੀ ਸਭ ਕੁਝ ਬੱਚੇ ਸਿੱਖਦੇ ਆ, ਇਹ ਮੰਮੀ ਡੈਡੀ ਕਰ ਸਕਦੇ, ਮੈਂ ਕਿਉਂ ਨਹੀਂ ਕਰ ਸਕਦਾ। ਪਲੀਜ਼ ਹੱਥ ਜੋੜ ਕੇ ਬੇਨਤੀ, ਅਵੇ ਦਾ ਰੂਲ। ਮੌਸਮ ਬਹੁਤ ਵਧੀਆ ਆ ਗਿਆ, ਥੋੜ੍ਹਾ ਦੂਰ ਖੜ ਕੇ ਤੁਰ ਕੇ ਛੱਡਿਆ ਵੋ, ਮੌਸਮ ਬਹੁਤ ਵਧੀਆ ਆ ਗਿਆ। ਅੱਗੇ ਤਾਂ ਠੰਡ ਬਹੁਤ ਸੀ, ਕਦੇ ਕਦੇ ਬੰਦਾ ਕਹਿੰਦਾ ਮੋਹਰੇ ਛੱਡ ਆਉਂਦਾ ਆ। ਇੰਨੀ ਸੁੰਦਰ ਸੋਹਣੀ ਜਗ੍ਹਾ ਹੈਗੀ ਆ, ਨਾ ਖਰਾਬ ਕਰੋ ਪਲੀਜ਼। ਦੁੱਖ ਲੱਗਦਾ ਜਦੋਂ ਹੌਰਨ ਵੱਜਦੇ ਆ, ਲੋਕ ਗਾਲਾਂ ਕੱਢਦੇ, ਵੱਟ ਦਾ ਹੈਲ ਆਰ ਯੂ ਗਾਈਜ਼ ਡੂਇੰਗ। ਸੋ ਪਲੀਜ਼ ਇੱਧਰ ਇਹ ਕੰਮ ਨਾ ਕਰਿਓ। ਇਮ ਸਵਿਸ ਵਾਲੇ ਹਨ ਸੁਖਵਿੰਦਰ ਸਿੰਘ ਜੀ, ਨੈਟਵਰਕਿੰਗ, ਕੰਪਿਊਟਰ ਸਰਵਿਸ, ਕੈਮਰਾਸ ਚਾਹੀਦੇ ਹਨ, ਟਰੈਕਿੰਗ ਕੰਪਨੀ ਸੈਟਅਪ ਕਰਨੀ ਹੈ, ਤਾਂ ਸੁਖਵਿੰਦਰ ਸਿੰਘ ਦਾ ਨੰਬਰ 416-613-8081 ਆ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਵਿੱਚ ਹੀ ਬਣਦਾ ਇਹਨਾਂ ਦਾ ਮਲਟੀ ਗ੍ਰੇਨ ਆਟਾ ਜਿਹੜਾ ਹੈਗਾ ਆ, ਉਹ ਵੀ ਸਟੋਰਾਂ ਵਿੱਚ ਪਹੁੰਚਿਆ ਹੋਇਆ। ਅਤੇ ਕੱਲ੍ਹ ਮੈਂ ਪ੍ਰਸ਼ਾਦ ਆਟਾ ਡਿਲੀਵਰ ਕਰਕੇ ਆਇਆ ਸੀਗਾ ਵੱਖ ਵੱਖ ਗੁਰੂ ਘਰਾਂ ਦੇ ਵਿੱਚ, ਅਤੇ ਬਣਾ ਕੇ ਦੇਖਣਗੇ। ਪ੍ਰਸ਼ਾਦ ਆਟਾ ਥੋੜ੍ਹੀ ਮੋਟਾ ਹੁੰਦਾ ਆ, ਪ੍ਰਸ਼ਾਦ ਵਾਸਤੇ ਇਹ ਬਣਾਇਆ ਗਿਆ, ਹੌਲੀ ਹੌਲੀ ਮਾਰਕੀਟ ਵਿੱਚ ਇਹ ਵੀ ਆ ਜਾਵੇਗਾ। ਅਤੇ ਅੱਜ ਮੈਂ ਜਾਵਾਂਗਾ ਸਕਾਰਬਰੋ ਗੁਰੂ ਘਰ, ਹੋਰ ਗੁਰੂ ਘਰਾਂ ਵਿੱਚ ਥੋੜ੍ਹੇ ਥੋੜ੍ਹੇ ਬੈਗ ਛੱਡ ਕੇ ਆਵਾਂਗਾ, ਟੈਸਟ ਕਰਕੇ ਦੇਖ, ਟੈਸਟ ਤਾਂ ਕੀਤਾ ਹੋਇਆ ਹੈਗਾ ਆ, ਬਣਾ ਕੇ ਦੇਖਣਗੇ ਕਿਸ ਤਰ੍ਹਾਂ ਦਾ ਲੱਗਦਾ। ਤੋ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਸ਼ੇਰ ਆਟੇ ਵਾਲਿਆਂ ਦਾ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਇਹਨਾਂ ਦਾ ਨੰਬਰ ਆ। ਮਾਲਟਨ ਵਿੱਚ ਹਨ ਏਅਰਪੋਰਟ ਐਂਡ ਡੈਰੀ 'ਤੇ, ਬਰੈਂਪਟਨ ਵਿੱਚ ਹਨ ਗੋਰ ਐਂਡ ਅਵਨੀਜ਼ਰ 'ਤੇ। ਤੁਸੀਂ ਕੋਈ ਟਿਕਟ ਲੈਣੀ ਹੋਵੇ, ਕਿਤੇ ਪਾਸੇ ਟਰੈਵਲ ਕਰਨਾ ਹੋਵੇ, ਵਕੇਸ਼ਨ ਪੈਕੇਜ ਚਾਹੀਦਾ, ਤਾਂ ਪਾਸਪੋਰਟ ਦੀਆਂ ਸੇਵਾਵਾਂ ਵੀ ਪੇਸ਼ ਕਰਦੇ ਹਨ। ਤੁਹਾਡਾ ਕੰਮ ਸੌਖਾ ਹੋ ਜਾਂਦਾ, ਇੱਕੋ ਜਗ੍ਹਾ ਪਹੁੰਚ ਜਾਵੋ, ਫੋਟੋ ਖਿਚਾ ਲਵੋ, ਪੇਪਰ ਭਰਾ ਲਵੋ, ਅਤੇ ਟਿਕਟ ਲੈ ਕੇ ਘੁੰਮ ਫਿਰ ਆਵੋ, ਘੁੰਮ ਫਿਰ ਆਵੋ। 8:30 ਵਜੇ ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। 905-678-1200 ਜਸ ਭੁੱਲਰ ਸਾਹਿਬ ਮੋਰਗੇਜਸ ਲੈ ਕੇ ਦਿੰਦੇ ਆ। ਜਸ ਭੁੱਲਰ ਸਾਹਿਬ ਫਸਟ ਮੋਰਗੇਜ, ਸੈਕਿੰਡ ਮੋਰਗੇਜ, ਫਾਈਨੈਂਸਿੰਗ ਚਾਹੀਦੀ ਆ ਪ੍ਰਾਈਵੇਟ, ਉਹ ਵੀ ਮਿਲ ਜਾਂਦੀ ਹੈ। 416-732-2611 ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ, ਜਸ ਭੁੱਲਰ ਸਾਹਿਬ ਨੂੰ ਆਪਾਂ ਏਅਰ 'ਤੇ ਲੈ ਕੇ ਆਵਾਂਗੇ ਆਉਣ ਵਾਲੇ ਦਿਨ ਵਿੱਚ, ਕਾਫੀ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਲਓ ਜੀ, ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਖਬਰਾਂ ਪੇਸ਼ ਕਰਦੇ ਹਾਂ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰ ਲਿਓ, ਪਹਿਲਾਂ ਖਬਰਾਂ ਸੁਣ ਲਿਓ, ਅਤੇ ਉਸ ਤੋਂ ਬਾਅਦ ਇੱਕ ਦੋ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ। ਜਿੱਥੇ ਡੱਗ ਫੋਰਡ ਵੀ ਛੁੱਟੀਆਂ 'ਤੇ ਚਲ ਗਏ, ਬ੍ਰੇਕ 'ਤੇ ਚਲ ਗਏ ਹੈਗੇ ਹਨ, ਕਿਆ ਬਾਤ ਆ। ਤੋ ਲੈਜਿਸਲੇਟਿਵ ਜਿਹੜਾ ਹੈਗਾ ਆ, 21 ਵੀਕ ਵਾਸਤੇ, 21 ਹਫ਼ਤੇ ਵਾਸਤੇ ਹੁਣ ਉਹ ਬ੍ਰੇਕ 'ਤੇ ਚਲ ਗਿਆ ਹੈਗਾ। 148 ਦਿਨ ਦੀ ਰੀਸੈਸ ਹੈਗੀ ਆ, ਅਤੇ ਸਿਰਫ 30 ਦਿਨ ਬੈਠੇ ਸੀਗੇ। ਵਿੱਚ ਵਿਚਾਲੇ ਬੈਠਣਾ ਜ਼ਰੂਰ ਚਾਹੀਦਾ, ਥੋੜ੍ਹਾ ਬੈਠ ਲਵੋ, ਨਹੀਂ ਤਾਂ ਜਿਸ ਹਿਸਾਬ ਨਾਲ ਸੈਲਫ ਨੂੰ ਰੈਕਡ ਹੀ ਮੇਰੇ ਚੈੱਕ ਕਰ ਸਕਦਾ, ਮੈਂ ਜ਼ਮੀਨ ਦਾ ਕੀ ਕਰਾਂ, ਮੇਰੀ ਮਰਜ਼ੀ ਹੌਸਪਿਟਲ ਵਿੱਚ ਫੰਡਿੰਗ ਦੇਵਾਂ ਕਿ ਨਾ ਦੇਵਾਂ, ਬਹੁਤ ਕੁਝ ਹੋ ਰਿਹਾ ਹੈਗਾ, ਪੁੱਛ ਨਹੀਂ ਸਕਦੇ। ਤੋ ਬਹਿਸ ਗੱਲਬਾਤ ਹੋਣੀ ਬੜੀ ਜ਼ਰੂਰੀ ਹੁੰਦੀ ਹੈ, ਪਰ ਨਹੀਂ, ਹੁਣ ਇਹ ਛੁੱਟੀਆਂ 'ਤੇ ਚਲ ਗਏ ਹਨ, ਕਿਉਂਕਿ ਜਿਹੜਾ 2 ਲੱਖ ਐਕਸਟਰਾ ਖਰਚਾ ਪਿਆ ਸਾ ਪਲੇਨ ਜਦੋਂ ਵਾਪਸ ਕਰ ਦਿੱਤਾ, ਉਹਦਾ ਵੀ ਨਹੀਂ ਕੋਈ ਜਵਾਬ ਦੇ ਰਹੇ। ਤੋ ਸੱਚ ਆ, ਸੈਡ ਨਿਊਜ਼ ਹੈਗੀ ਆ, ਇਸ ਕੰਟਰੀ ਵਿੱਚ ਵੀ ਇੱਦਾਂ ਦਾ ਹੋਣ ਲੱਗ ਪਿਆ, ਜਦੋਂ ਜੀ ਕਰਦਾ ਚਲੋ ਜੀ ਚੱਕ ਲਓ ਝੋਲੇ। ਅਤੇ ਹੁਣ ਤੁਹਾਨੂੰ ਵੀ ਪਤਾ ਕੀ ਹੋਵੇਗਾ, ਵੱਖ ਵੱਖ ਇਲੈਕਸ਼ਨ ਦੇ ਵਿੱਚ ਬੈਕ ਐਂਡ ਦੇ ਆਪਣਾ ਕੰਮ ਕਰਨਗੇ, ਮਿਊਨਸੀਪਲ ਇਲੈਕਸ਼ਨ ਦੇ ਵਿੱਚ ਜਿਹੜਾ ਨਹੀਂ ਹੋਣਾ ਚਾਹੀਦਾ, ਜਿੱਦਾਂ ਮਰਜ਼ੀ ਕਹਿ ਲਵੋ। ਤੋ ਅਸੀਂ ਵੀ ਕੋਸ਼ਿਸ਼ ਕਰਾਂਗੇ ਪਤਾ ਕਰਨ ਦੀ ਵੀ ਕੌਣ ਕਿਹਦੀ ਸਪੋਰਟ ਕਰ ਰਿਹਾ ਹੈਗਾ, ਕਿੱਦਾਂ ਕਰ ਰਿਹਾ। ਪਰਸਨਲੀ ਜੋ ਮਰਜ਼ੀ ਕਰੋ, ਇਨ ਫਰੰਟ ਆਉਣਾ ਇਹਨਾਂ ਵਾਸਤੇ ਕੌਨਫਲਿਕਟ ਆਫ ਇੰਟਰਸਟ ਹੋ ਜਾਂਦਾ ਹੈਗਾ ਆ। ਤੋ ਦੇ ਕੈਨ ਟਾਕ ਅਬਾਊਟ ਪੀਪਲ ਬਟ ਦੇ ਕੈਂਟ ਸਪੋਰਟ ਦੈਮ ਓਪਨਲੀ, ਇਹਦੀ ਵੀ ਆਪਾਂ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਬਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਆ ਜਾਓ ਖਬਰਾਂ ਵੱਲ ਚੱਲਦੇ ਹਾਂ
1: ਜੀ। ਤੁਮੜ ਸਾਹਿਬ,

0: ਕੀਤਾ ਹੈਗਾ ਕਿ ਡੋਨਾਲਡ ਟਰੰਪ ਜਦੋਂ ਵਰਲਡ ਦੀ ਰਾਜਨੀਤੀ ਦੀ ਆਪਾਂ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਬਹੁਤ ਸਾਰੇ ਫੈਸਲੇ ਜਿਹੜੇ ਆ ਉਹ ਲਏ ਆ ਆਪਣੇ ਤੌਰ ਤੇ ਕਿਉਂਕਿ ਅਮਰੀਕਾ ਦੇ ਪ੍ਰੈਜੀਡੈਂਟ ਕੋਲ ਬਹੁਤ ਸਾਰੀਆਂ ਪਾਵਰਾਂ ਸੀਗੀਆਂ ਇਹਦੇ ਤਹਿਤ ਇਹਨਾਂ ਇਰਾਨ ਦੀ ਜੰਗ ਵੀ ਜਿਹੜੀ ਸੀ ਆਪਣੇ ਵਿਸ਼ੇਸ਼ ਪਾਵਰ ਵਰਤਦਿਆਂ ਹੋਇਆਂ ਸ਼ੁਰੂ ਕਰ ਦਿੱਤੀ ਸੀ ਪਰ ਕੁਛ ਦਿਨ ਹੁੰਦੇ ਆ ਉਹਦੇ ਵਿੱਚ ਨਾਲ ਕਾਂਗਰਸ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਜੀ ਜਿਹੜੀ ਕਿ ਦੋ ਵਾਰ ਏਦਾਂ ਹੋ ਚੁੱਕਾ ਜੀ ਹੁਣ ਕੱਲ ਵੀ ਜਿਹੜਾ US ਕਾਂਗਰਸ ਆ ਉਹਨੇ 215/208 ਦੇ ਨਾਲ ਇੱਕ ਨਵਾਂ ਜਿਹੜਾ ਵਾਰ ਪਾਵਰ ਐਕਟ ਆ ਉਹਨੂੰ ਇਨਵੋਕ ਕਰ ਦਿੱਤਾ ਕੀਤਾ ਗਿਆ ਸੀਗਾ ਇਹਨੂੰ ਹੁਣ ਉਹਨਾਂ ਨੇ ਹਾਲਟ ਕਰਨ ਦੀ ਜਿਹੜੀ ਇੱਕ ਕਿਸਮ ਦੇ ਨਾਲ ਰੈਜੂਲੇਸ਼ਨ ਪਾਸ ਕੀਤਾ
1: ਜੀ
0: ਤੇ ਹਾਲਾਂਕਿ ਇਹਦੇ ਉੱਪਰ ਟਰੰਪ ਸਾਹਿਬ ਦੀਆਂ ਮੈਂ ਵੀ ਦੱਸ ਦਿੰਦਾ ਆਪਣੇ ਸਰੋਤਿਆਂ ਨੂੰ ਕਿ ਜਿਹੜਾ ਅਮਰੀਕਾ ਦਾ ਪ੍ਰੈਜੀਡੈਂਟ ਹੁੰਦਾ ਉਹਦੀਆਂ ਬਹੁਤ ਸਾਰੀਆਂ ਪਾਵਰਾਂ ਹੁੰਦੀਆਂ ਉਹਦੇ ਕੋਲ ਜੇ ਇੱਕ ਕਾਂਗਰਸ ਜਿਹੜਾ ਪਾਸ ਕਰ ਵੀ ਦਿੰਦਾ ਤਾਂ ਇਹ ਸੈਨੇਟ ਕੋਲ ਜਾਊਗਾ ਜੀ ਸੈਨੇਟ ਦੇ ਵਿੱਚ ਉਹਨਾਂ ਕੋਲ ਕਾਫੀ ਜ਼ਿਆਦਾ ਜਿਹੜਾ ਵਾ ਆਪਾਂ ਕਹਿ ਸਕਦੇ ਮੈਜੋਰਟੀ ਹੈਗੀ ਆ ਇਹ ਤੋਂ ਇਲਾਵਾ ਉਹਨਾਂ ਕੋਲ ਵੀਟੋ ਪਾਵਰ ਵੀ ਹੁੰਦੀ ਹੈ ਜੀ ਸੋ ਕੁੱਲ ਮਿਲਾ ਕੇ ਇਹ ਨਹੀਂ ਹੈਗਾ ਕਿ ਕਾਂਗਰਸ ਨੇ ਕੋਈ ਰੈਜੂਲੇਸ਼ਨ ਪਾਸ ਕਰਦਾ ਤੇ ਨਾਲ ਹੀ ਜਿਹੜਾ ਆ ਕੋਈ ਮੂਵਮੈਂਟ ਜਿਹੜੀ ਆ ਪ੍ਰੈਜੀਡੈਂਟ ਦੀ ਰੁਕ ਜਾਂਦੀ ਆ ਏਦਾਂ ਨਹੀਂ ਹੁੰਦਾ ਹਾਂ ਸਮਾਂ ਪਾ ਕੇ ਹਰਡਲਸ ਜਿਹੜੀਆਂ ਨੇ ਉਹ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਭਾਵ ਜਿਹੜੀਆਂ ਫੰਡਿੰਗ ਲੈਣੀਆਂ ਹੁੰਦੀਆਂ ਨੇ ਉਹ ਕਾਂਗਰਸ ਦੀ ਮਨਜ਼ੂਰੀ ਉਹਦੇ ਵਿੱਚ ਚਾਹੀਦੀ ਹੁੰਦੀ ਆ ਉਹ ਉੱਥੇ ਜਾ ਕੇ ਦਿੱਕਤ ਆ ਜਾਂਦੀ ਆ ਹੌਲੀ ਹੌਲੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਅਮਰੀਕਾ ਦੀਆਂ ਕੌਨਸਟੀਟਿਊਸ਼ਨਲ ਉਹਦੇ ਨਾਲ ਟਕਰਾਅ ਜਿਹੜਾ ਉਹ ਵੱਧਦਾ ਜਾ ਰਿਹਾ ਇਵਨ ਅਮਰੀਕਾ ਦਾ ਪ੍ਰੈਜੀਡੈਂਟ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਵੀ ਜਿਹੜੇ ਮੈਂਬਰ ਆ ਉਹ ਕੁਛ ਹੱਦ ਤੱਕ ਕਈ ਰੈਜੂਲੇਸ਼ਨ ਜਿਹੜੇ ਆ ਉਹ ਦੂਜੇ ਪਾਸੇ ਜਾ ਕੇ ਉਹਨਾਂ ਨੇ ਪਾਸ ਕਰਵਾਏ ਆ ਜੀ ਸੋ ਫਿਲਹਾਲ ਕਿੱਧਰ ਨੂੰ ਗੱਲ ਜਾਂਦੀ ਆ ਕਿਉਂਕਿ ਅਮਰੀਕਾ ਦੇ ਪ੍ਰੈਜੀਡੈਂਟ ਵੱਲੋਂ ਜਿਹੜੇ ਟੈਰਿਫ ਵੀ ਲਾਏ ਗਏ ਸੀ ਉਹ ਵੀ ਲਿਬਰੋ ਕੋਰਟ ਤੋਂ ਉਹ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਨਲ ਕੀਤੇ ਜਾ ਚੁੱਕੇ ਆ ਜਿਹੜੇ ਰੀਸੈਂਟਲੀ ਟੈਰਿਫ ਹੁਣ 10% ਲਾਏ ਆ ਕੈਨੇਡਾ ਸਮੇਤ 60 ਮੁਲਕਾਂ ਦੇ ਉੱਪਰ ਸੋ ਕਾਲਡ ਆਪਾਂ ਕਹਿ ਸਕਦੇ ਹਾਂ ਲੇਬਰ ਫੋਰਸ ਦੇ ਹਾਫ ਦੇ ਉੱਪਰ ਇਹਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ ਉਹ ਵੀ ਜਿਹੜੇ ਆ ਇਸ ਕਰਕੇ ਲਾਏ ਗਏ ਆ ਕਿ ਜਿਹੜੇ ਪਹਿਲੇ ਟੈਰਿਫ ਸੀ ਉਹ ਜੁਲਾਈ ਦੇ ਵਿੱਚ ਹੁਣ ਨੱਲ ਹੋ ਜਾਣੇ ਆਪਣੇ ਆਪ ਹੀ ਤਾਂ ਹੁਣ ਉਹ ਤੋਂ ਬਾਅਦ ਟਰੰਪ ਸਾਹਿਬ ਤੇ ਉਹਨਾਂ ਦੇ ਜਿਹੜੇ ਅਲਾਈਜ਼ ਹੈਗੇ ਮੇਗਾ ਟੀਮ ਉਹ ਨਵੇਂ ਰਸਤੇ ਲੱਭ ਰਹੇ ਆ ਵੀ ਆਪਾਂ ਉਹਨਾਂ ਟੈਰਿਫਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਚ ਨਵੇਂ ਰੂਪ ਚ ਲਾ ਦਈਏ ਉਹਨਾਂ ਨੇ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਆ ਜੇ ਸੁਪਰੀਮ ਕੋਰਟ ਨੇ ਰੋਕਤਾ ਤੇ ਤਾਂ ਕੀ ਹੋਇਆ ਅਸੀਂ ਨਵੇਂ ਤਰੀਕੇ ਨਾਲ ਟੈਰਿਫ ਜਿਹੜੇ ਲਾ ਦਾਂਗੇ ਸੋ ਲਾ ਦਿੱਤੇ ਹੈਗੇ ਆ ਲੇਬਰ ਫੋਰਸ ਕੈਨੇਡਾ ਚ ਹੈ ਨਹੀਂ ਹੈ ਇਹਦੀਆਂ ਕੁਛ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਉਹ ਵੀ ਮੈਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਨੇ ਤੇ ਉਹ ਦੱਸ ਵੀ ਸਕਦੇ ਆ ਕਿ ਲੇਬਰ ਫੋਰਸ ਦਾ ਅਸਲ ਮੁੱਦਾ ਕੀ ਆ ਇਹ ਵੀ ਮੈਂ ਖੋਲ ਕੇ ਜਿਹੜੀ ਆ ਗੱਲ ਜ਼ਰੂਰ ਕਰਾਂਗਾ ਜੀ ਜਿਹੜੀ 5 ਆਈਜ਼ ਹੈਗੀ ਆ ਜੀ ਉਹਦੇ ਵਿੱਚ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਚਾਈਨਾ ਦੀਆਂ ਬਹੁਤ ਸਾਰੀਆਂ ਏਦਾਂ ਦੀਆਂ ਆਨਲਾਈਨ ਸਾਈਟਸ ਐਕਟਿਵ ਹੈਗੀਆਂ ਨੇ ਜਿਹੜੀਆਂ ਆਫਰ ਕਰਦੀਆਂ ਜੋਬਸ ਲਈ ਤੰਬਰ ਸਾਹਿਬ ਠੀਕ ਹੈ ਲੇਕਿਨ ਉਹਦੇ ਥਰੂ ਬਹੁਤ ਸਾਰਾ ਡਾਟਾ ਜਿਹੜਾ ਹੈਗਾ ਆ ਉਹ ਕਲੈਕਟ ਕੀਤਾ ਜਾ ਰਿਹਾ ਕੈਨੇਡੀਅਨ ਲੋਕਾਂ ਦਾ ਸੋ ਉਹਨਾਂ ਦਾ ਡਾਟਾ ਜਿਹੜਾ ਉਹ ਰਿਸਕ ਤੇ ਹੈਗਾ ਆ ਸੋ ਕੁੱਲ ਮਿਲਾ ਕੇ ਹੁਣ ਇਹਦੇ ਵਿੱਚ ਕੈਨੇਡੀਅਨ ਬੰਦਾ ਕੀ ਕਰ ਸਕਦਾ ਜੀ ਉਹਨੂੰ ਜੋਬ ਤਾਂ ਚਾਹੀਦੀ ਹੀ ਹੁੰਦੀ ਆ ਉਹਨੇ ਲੁੱਕ ਅਪ ਵੀ ਕਰਨਾ ਸੋ ਇਹਦੇ ਉੱਪਰ ਜਿਹੜਾ ਕੈਨੇਡਾ ਗਵਰਨਮੈਂਟ ਦਾ ਆਪਣਾ ਸਿਸਟਮ ਹੈਗਾ ਜੀ ਉਹ ਕਿਸ ਤਰ੍ਹਾਂ ਕੰਮ ਕਰਦਾ ਜਾਂ ਗਵਰਨਮੈਂਟ ਨੂੰ ਕੀ ਵਾਰਨਿੰਗ ਇਹਦੇ ਤੇ ਦਿੱਤੀ ਗਈ ਆ ਇਹ ਇੱਕ ਵੱਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੋਊਗਾ ਜੀ ਕੁੱਲ ਮਿਲਾ ਕੇ ਇੱਕ ਦੇਖਣ ਵਾਲੀ ਗੱਲ ਹੋਊ ਕੈਨੇਡਾ ਗਵਰਨਮੈਂਟ ਕਿਸ ਪਾਸੇ ਜਿਹੜੀ ਪੈਰ ਆ ਉਹ ਧਰਦੀ ਆ ਜੀ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਵਾਪਰੀਆਂ ਮੈਂ ਕੰਟੀਨਿਊ ਕਰਦਾਂਗਾ ਫਿਰ ਆਪਾਂ ਇੱਕ ਵਿਸ਼ੇ ਤੇ ਜਿਹੜੀ ਗੱਲਬਾਤ ਹੈ ਉਹ ਕਰਨੀ ਹੈਗੀ ਹੈ ਜੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦਾ ਇੱਕ ਹੋਰ ਜਿਹੜਾ GST ਤੇ HST ਕ੍ਰੈਡਿਟ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਪਿਆ ਸੀਗਾ ਇੱਕ ਤੇ ਇਹਦੇ 25% ਹੁਣ ਵਾਧਾ ਹੋਊਗਾ ਜੀ ਦੂਜਾ ਇਹਨੂੰ ਹੁਣ ਗਵਰਨਮੈਂਟ ਨੇ ਕੈਨੇਡਾ ਗਰੋਸਰੀਜ਼ ਐਂਡ ਕਨਸੈਸ਼ਨਲ ਬੈਨੀਫਿਟ ਦੇ ਰੂਪ ਦੇ ਵਿੱਚ ਬਦਲ ਦਿੱਤਾ ਜੀ ਹਾਲਾਂਕਿ ਬੈਨੀਫਿਟ ਜਿਹੜੇ ਆ ਉਹੀ ਰਹਿਣੇ ਆ ਕੱਲ ਮੇਰੇ ਖਿਆਲ ਕੱਲ ਤੋਂ ਇੱਕ ਜਿਹੜੀ ਕਿਸ਼ਤ ਆਉਣੀ ਆ ਉਹ ਪੁਰਾਣੇ ਸਿਸਟਮ ਚ ਆਊਗੀ GST HST ਕ੍ਰੈਡਿਟ ਦੇ ਤਹਿਤ ਇਹ ਤੋਂ ਬਾਅਦ ਹੁਣ ਜਿਹੜੀ ਆ ਗਵਰਨਮੈਂਟ ਨੇ ਇਹਦਾ ਨਾਂ ਹੀ ਬਦਲਿਆ ਹੈ ਸਾਰਾ ਕੁਛ ਆ ਕੁਛ 25% ਵਾਧਾ ਵੀ ਕੀਤਾ ਹੈਗਾ ਜਿਹੜਾ ਐਲੀਜੀਬਲ ਕੈਂਡੀਡੇਟ ਹੈਗੇ ਆ ਅਰਾਊਂਡ ਸਿੰਗਲ ਜਿਹੜਾ ਬੰਦਾ $679 ਜਿਹੜੇ ਆ ਉਹਨੂੰ ਆਉਣ ਦੀ ਸੰਭਾਵਨਾ ਜਿਹੜਾ ਕਪਲ ਹੈਗਾ ਉਹਨੂੰ 890 ਤੇ ਚਾਈਲਡ ਜਿਹੜਾ ਉਹਨੂੰ 234 ਪਰ ਚਾਈਲਡ ਏਦਾਂ ਦੀਆਂ ਪੇਮੈਂਟਾਂ ਦਾ ਅਰੇਂਜਮੈਂਟ ਜਿਹੜਾ ਗਵਰਨਮੈਂਟ ਨੇ ਜਿਹੜਾ ਉਹ ਕੀਤਾ ਹੈਗਾ ਜੀ ਤਾਂ ਇਹਦੇ ਨਾਲ ਹੀ ਆਪਾਂ ਅਗਲੀ ਗੱਲ ਕਰਾਂਗੇ ਜੀ ਕਿ ਜਿਹੜੀ ਅਲਬਰਟਾ ਦੇ ਵਿੱਚ ਜ਼ਿਆਦਾਤਰ ਇਹ ਇੱਕ ਨੁਕਤਾ ਵਿਚਾਰਨ ਵਾਲਾ ਹੈਗਾ ਕਿ ਲਗਾਤਾਰ ਡੈਨੀਅਲ ਸਮਿਥ ਜਿਹੜੇ ਹੈਗੇ ਗੱਲ ਨੂੰ ਟੋਅ ਕਰ ਰਹੇ ਆ ਭਾਵੇਂ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਕੁਛ ਵੀ ਹੋਵੇ,
1: ਜੀ
0: ਪਰ ਇੱਕ ਗੱਲ ਉਹ ਜ਼ਰੂਰ ਕਹਿੰਦੇ ਹੈਗੇ ਆ ਕਿ ਜਿਹੜੀ ਸੈਪਰੇਟਿਜ਼ਮ ਹੈ ਉਹਦੇ ਉੱਤੇ ਉਹ ਗੱਲ ਜ਼ਰੂਰ ਕਰਦੇ ਰਹਿੰਦੇ ਆ। ਆਪਾਂ ਨੂੰ ਪਤਾ ਹੋਣਾ ਕਿ ਜਿਹੜੇ ਅਲਬਰਟਾ ਦੇ ਪੀਓ ਡੈਨੀਅਲ ਸਮਿਥ ਹੈ, ਕਈ ਵਾਰ ਉਹ ਫੈਡਰਲ ਦੇ ਨਾਲ ਮੀਟਿੰਗਾਂ ਕਰ ਚੁੱਕੇ ਆ ਇਹਦੇ ਉੱਪਰ। ਇਸ ਗੱਲ ਨੂੰ ਤੁਸੀਂ ਵੀ ਇੱਕ ਧਿਆਨ ਚ ਰੱਖਦਾ ਪ੍ਰੋਗਰਾਮ ਦੇ ਵਿੱਚ ਕਿ ਇੱਕ ਵਾਰ ਗੱਲ ਮੱਠੀ ਪੈ ਗਈ ਸੀ, ਜਿਹੜੀ ਅਲਬਰਟਾ ਕੋਰਟ ਹੈਗੀ ਆ ਉਹਨਾਂ ਨੇ ਜਿਹੜੀ ਪਟੀਸ਼ਨ ਹੈਗੀ ਸੀ ਉਹਨੂੰ ਇੱਕ ਕਿਸਮ ਦੇ ਨਾਲ ਰੋਕ ਦਿੱਤਾ ਸੀਗਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੈਗੀਆਂ ਜਿਹੜੇ ਵੱਖਵਾਦੀ ਲੋਕ ਹੈਗੇ ਆ। ਤਾਂ ਉਸ ਤੋਂ ਬਾਅਦ ਜਿਹੜੀ ਡੈਨੀਅਲ ਸਮਿਥ ਆ ਉਹਨਾਂ ਨੇ ਹੀ ਇਹ ਗੱਲ ਪੁੱਟ ਅਪ ਕੀਤੀ ਸੀ ਕਿ ਕੁਐਸਚਨ ਜਿਹੜਾ ਅਸੀਂ ਅਕਤੂਬਰ ਦੀਆਂ ਇਲੈਕਸ਼ਨਾਂ 'ਚ ਫਲੋਟ ਕਰਾਂਗੇ ਕਿ ਅਲਬਰਟਾ ਨੂੰ ਕੈਨੇਡਾ ਦੇ ਨਾਲ ਰਹਿਣਾ ਚਾਹੀਦਾ ਕਿ ਨਹੀਂ, ਕਿ ਇਸ ਉਹਨਾਂ ਦਾ ਕਹਿਣਾ ਸੀਗਾ ਕਿ ਸੋਲੂਸ਼ਨ ਹੀ ਤਾਂ ਹੋਣਾ ਜੇ ਪੁੱਛਿਆ ਜਾਊਗਾ, ਏਦਾਂ ਨਹੀਂ ਹੋ ਸਕਦਾ। ਤੇ ਉਸ ਤੋਂ ਬਾਅਦ ਜਿਹੜੇ ਜੇਸਨ ਕੈਨੀ ਆ ਬੜੇ ਪ੍ਰੋਮੀਨੈਂਟ ਲੀਡਰ ਸੀਗੇ ਜੀ ਕੰਜ਼ਰਵੇਟਿਵ ਦੇ ਅਲਬਰਟਾ ਤੋਂ, ਠੀਕ ਹੈ ਜੀ,
1: ਸਮੋਸੇ ਬੜੇ ਖਾਧੇ ਇਹਨਾਂ ਨੇ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਸਮੋਸੇ ਬੜੇ ਖਾਧੇ ਇੱਥੇ ਬਰੈਂਪਟਨ ਵਿੱਚ, ਬਰੈਂਪਟਨ ਦੇ ਵਿੱਚ ਆ ਕੇ ਕਾਫੀ ਧੜੱਲੇ ਦਾ ਲੀਡਰ ਸੀਗੇ
0: ਜੀ। ਤਾਂ ਇਹਨਾਂ ਨੇ ਵੀ ਇਹਦੇ ਤੇ ਜਿਹੜੇ ਅਲਬਰਟਾ ਦੇ ਵਾਸੀ ਸੀਗੇ ਜਾਂ ਜਿਹੜੇ ਵੱਖਵਾਦੀ ਸੀ ਉਹਨਾਂ ਨੂੰ ਇੱਕ ਗੈਦਰਿੰਗ ਵੀ ਕੀਤੀ ਸੀ, ਇਹਨਾਂ ਦਾ ਲੀਡਰ ਸੀ ਉਹਨਾਂ ਇੱਕ ਜਾ ਕੇ ਆਰਗੂਮੈਂਟ ਵੀ ਕੀਤਾ ਸੀਗਾ, ਡਿਬੇਟ ਕੀਤੀ ਸੀ ਕਿ ਤੁਹਾਨੂੰ ਕਿੰਨਾ ਖਰਚਾ ਪਊਗਾ, ਓਵਰਆਲ ਦੱਸਿਆ ਸੀ ਬਿਲੀਅਨਸ ਡਾਲਰ ਦਾ। ਹੁਣ ਕੱਲ ਜਿਹੜੇ ਅਲਬਰਟਾ ਦੇ ਪ੍ਰੀਮੀਅਮ ਹੈਗੇ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈਗੀ ਆ, ਕਹਿੰਦੇ ਵੀ ਦੇਖੋ ਜੋ ਸੈਪਰੇਟਿਜ਼ਮ ਹੈਗੀ ਆ ਉਹਦੀ ਗੱਲਬਾਤ ਜੇ ਚੱਲਦੀ ਆ ਕਿਸੇ ਦਾ ਰਾਈਟ ਆ ਓਕੇ, ਹਾਲਾਂਕਿ ਆਪਣੇ ਤੌਰ ਤੇ ਕਿਉਂਕਿ ਪ੍ਰੀਮੀਅਮ ਹੈਗੇ ਆ ਤਾਂ ਉਹ ਇੱਕ ਅਫੀਸ਼ੀਅਲ ਆਪਣਾ ਸਟੈਂਡ ਰੱਖਦੇ ਕਿ ਮੈਂ ਤਾਂ ਕੈਨੇਡਾ ਜਿਹੜਾ ਯੂਨਾਈਟਿਡ ਕੈਨੇਡਾ ਵਾ ਉਹਦੇ ਹੱਕ 'ਚ ਹੈਗੀ ਆ। ਕੱਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ $400 billion ਟ੍ਰਾਂਜੀਸ਼ਨਲ ਕੋਸਟ ਆਊਗੀ ਜੇ ਜਿਹੜਾ ਅਲਬਰਟਾ ਆ ਕੈਨੇਡਾ ਤੋਂ ਵੱਖ ਹੁੰਦਾ ਜੀ, ਤਾਂ 25 to 50 billion ਜਿਹੜੀ ਆ ਨੇਬਰਹੁੱਡ ਕੋਸਟ ਆਊਗੀ। ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਡੈਬਟ ਹੈਗਾ ਆ ਜਿਹੜਾ ਫੈਡਰਲ ਦਾ ਉਹ ਵੀ ਡਿਵਾਈਡ ਹੋਗਾ, 170 billion ਸਾਨੂੰ ਡੈਬਟ ਵੀ ਮਿਲੂਗਾ, $10 billion ਦੇ ਕਰੀਬ ਉਹਦਾ ਇੰਟਰਸਟ ਵੀ ਦੇਣਾ ਪਊਗਾ। ਇਸ ਤੋਂ ਇਲਾਵਾ ਜਿਹੜਾ ਬਾਰਡਰ ਕੰਟਰੋਲ ਆ, ਟੈਰਿਫ ਹੈ, ਨੈਟੋ ਆ, ਇਹਦੇ ਖਰਚੇ ਵੱਖਰੇ ਪੈਣਗੇ। ਸੋ ਇਹ ਗੱਲਾਂ ਉਹਨਾਂ ਦਾ ਕਹਿਣਾ ਸੀ ਧਿਆਨ ਚ ਰੱਖਣੀਆਂ ਪੈਣੀਆਂ ਨੇ। ਨਾਲ ਜਿਹੜਾ ਇੰਗਲੈਂਡ ਦੀ ਜਿਹੜਾ ਯੂਰਪ ਜਦੋਂ ਯੂਰਪ ਦੇ ਵਿੱਚੋਂ ਐਗਜ਼ਿਟ ਹੋਇਆ ਜੀ ਬ੍ਰਿਟਿਸ਼ ਇੰਗਲੈਂਡ, ਤਾਂ ਉਹਦਾ ਖਰਚਾ ਵੀ ਜਣਾਇਆ ਕਿ ਪ੍ਰਤੀ ਵਿਅਕਤੀ $4,300 ਯੂਰੋ ਸੀਗਾ ਉਹਨੂੰ ਪਿਆ ਸੀਗਾ। ਪਰ ਮੈਂ ਇੱਕ ਨੁਕਤਾ ਨਿਗਾਹ ਆਪਣੇ ਸਰੋਤਾਂ ਨਾਲ ਸਾਂਝਾ ਕਰਨਾ ਚਾਹੁੰਦਾ। ਦੇਖੋ ਜਿੰਨੀ ਵੀ ਹੁਣ ਤੱਕ ਗੱਲਬਾਤ ਅਲਬਰਟਾ ਦੀ ਵੱਖਰਤਾ ਦੇ ਜਾਂ ਸੈਪਰੇਟਿਜ਼ਮ ਤੇ ਹੋਈ ਆ, ਉਹਦੇ ਸੰਬੰਧ ਵਿੱਚ ਹੁਣ ਤੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਡੈਨੀਅਲ ਸਮਿਥ ਉਹਨਾਂ ਦੀ ਪਾਲਿਸੀ ਕੀ ਰਹੀ ਹੈ ਜੀ, ਉਹਨਾਂ ਦੀ ਪਾਲਿਸੀ ਇਹ ਰਹੀ ਕਿ ਉਹ ਫੈਡਰਲ ਦੇ ਉੱਪਰ ਵੱਧ ਤੋਂ ਵੱਧ ਪ੍ਰੈਸ਼ਰਾਈਜ਼ ਕਰਦੇ ਆ, ਇਸ ਮੁੱਦੇ ਨੂੰ ਲੈ ਕੇ ਦਬਾਅ ਪਾਉਂਦੇ ਆ। ਬਹੁਤ ਸਾਰੀਆਂ ਵੱਡੀਆਂ ਡੀਲਾਂ ਜਿਹੜੀਆਂ ਅਲਬਰਟਾ ਕੋ ਜਿਹੜੀ ਫੈਡਰਲ ਆ ਉਹਨਾਂ ਕੋਲ ਉਹਨਾਂ ਨੇ ਅਲਬਰਟਾ ਲਈ ਕਰਵਾਈਆਂ ਨੇ ਜੀ, ਠੀਕ ਹੈ ਜੀ। ਤਾਂ ਇਹ ਵੀ ਉਹ ਕਿਉਂਕਿ ਫੈਡਰਲ ਵੀ ਕਰ ਰਿਹਾ, ਫੈਡਰਲ ਨੂੰ ਇਹ ਪਤਾ ਹੈਗਾ ਕਿ ਕਰੂਡ ਆਲ ਅਮੀਰ ਜਿਹੜਾ ਸੂਬਾ ਹੈਗਾ ਕੈਨੇਡਾ ਦਾ ਯੂਨਾਈਟਡ ਰਹਿਣਾ ਬਹੁਤ ਬਹੁਤ ਜ਼ਰੂਰੀ ਆ। ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਲਬਰਟਾ ਦੀਆਂ ਮੰਨੀਆਂ ਗਈਆਂ ਨੇ, ਪਰ ਹਾਲੇ ਵੀ ਉਹਨਾਂ ਦੀ ਪਾਲਿਸੀ ਇਹੀ ਹੁੰਦੀ ਆ ਕਿ ਇਸ ਮੁੱਦੇ ਨੂੰ ਉਸ ਤੇ ਕੰਟਰੋਲ ਕੀਤਾ ਜਾਵੇ ਕਿ ਕੰਮ ਸੇ ਕੰਮ ਅਸੀਂ ਅਲਬਰਟਾ ਦੀਆਂ ਬਹੁਤ ਸਾਰੀਆਂ, ਚਾਹੇ ਉਹ ਪਿੱਛੇ ਦੀ ਉਹਨਾਂ ਨੇ ਚਾਈਲਡ ਕੇਅਰ ਪੈਨਸ਼ਨ ਪਲਾਨ ਉਹਦੇ ਵਿੱਚ ਵੱਡੇ ਸਵਾਲ ਉਠਾ ਤੇ ਕਿ ਸਾਨੂੰ ਤਾਂ ਘਾਟਾ ਪੈਂਦਾ ਅਲਬਰਟਾ ਫੈਡਰਲ ਦੇ ਨਾਲ, ਅਸੀਂ ਆਪਣਾ ਵੱਖਰਾ ਸ਼ੁਰੂ ਕਰਨਾ ਹੈ, ਠੀਕ ਹੈ ਜੀ। ਸੋ ਕੁੱਲ ਇੱਕ ਕੁਝ ਇੱਕ ਉੱਧਰ ਵੀ ਆਗੂ ਹੈਗੇ ਸੀ ਸਾਡੇ ਨੇਟੋ ਹੋਮ ਪੰਜਾਬ ਤੋਂ, ਜਿਹੜੇ ਕਿ ਕਈ ਵਾਰੀ ਸਿੱਖ ਮੁੱਦਿਆਂ ਨੂੰ ਵਰਤਦੇ ਸੀਗੇ ਵੀ ਜਦੋਂ ਸਿਆਸਤ ਪਾਵਰ 'ਚ ਹੁੰਦੇ ਸੀ ਤੇ ਕਹਿਣ ਲੱਗ ਜਾਂਦੇ ਸੀ ਕਿ ਭਾਈ ਇਹ ਬੜੇ ਵੱਡੇ ਮੁੱਦੇ ਨੇ, ਤੇ ਜਦੋਂ ਵਿੱਚ ਆ ਜਾਂਦੇ ਸੀ ਪਰ ਉਹ ਨਿੱਜੀ ਮੁਫਾਦਾਂ ਲਈ ਵਰਤਣ ਦਾ ਦੋਸ਼ ਜਿਹੜਾ ਲੱਗਦਾ ਰਿਹਾ ਉੱਥੇ। ਪਰ ਇੱਥੇ ਜਿਹੜਾ ਏਦਾਂ ਵੀ ਹੁੰਦਾ ਕੋਈ ਆਗੂ ਜਿਹੜਾ ਵਾ ਕਈ ਇਹਨਾਂ ਇਹੋ ਜਿਹੇ ਮੁੱਦਿਆਂ ਨੂੰ ਸਟੇਟ ਦੇ ਲਈ ਕੁਛ ਲੈਣ ਲਈ ਵੀ ਵਰਤ ਜਾਂਦੇ ਆ। ਏਦਾਂ ਦੇ ਉੱਧਰ ਸਾਊਥ ਵੱਲ ਵੀ ਹੋਇਆ ਜੀ ਆਪਣੇ ਇੰਡੀਆ ਦੇ ਵਿੱਚ, ਠੀਕ ਹੈ ਜੀ। ਕੱਲ ਇੱਕ ਵੱਡਾ ਹਾਦਸਾ ਹੋਇਆ ਜੀ ਅਮੈਰੀਕਾ ਦੇ ਵਿੱਚ, 69 ਨੌਰਥ ਹਾਈਵੇ ਦੇ ਉੱਪਰ ਇੱਕ ਟਰੱਕ ਨੇ ਪਿੱਛੋਂ ਟੇਲਗੇਟ ਪਾਵ ਟੱਕਰ ਮਾਰੀ ਆ, 2 ਕਾਰ ਸਵਾਰਾਂ ਦੀ ਮੌਤ 69 ਹਾਈਵੇ ਤੇ ਹੋਈ ਹੈ ਜੀ, ਠੀਕ ਹੈ ਜੀ। ਹਾਲੇ ਇਹਦੀ ਪੁਸ਼ਟੀ ਨਹੀਂ ਹੋਈ, ਮੈਂ ਆਨਲਾਈਨ ਖਬਰ ਇਹ ਨਹੀਂ ਦੇ ਸਕਦਾ, ਪਰ ਸਮਝਿਆ ਜਾ ਰਿਹਾ ਕਿ ਇਹ ਬੰਦਾ ਜਿਹੜਾ ਆਪਣੀ ਕਮਿਊਨਿਟੀ ਦਾ ਹੋ ਸਕਦਾ। ਜੇ ਏਦਾਂ ਹੋਇਆ ਤਾਂ ਫਿਰ ਮਾੜੀ ਗੱਲ ਹੈਗੀ ਆ ਜੀ, ਕਿਉਂਕਿ ਲਗਾਤਾਰ ਜਦੋਂ ਖਬਰਾਂ ਇਹ ਆਉਂਦੀਆਂ ਹੈਗੀਆਂ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਜੀ ਕਿ ਫਿਰ ਆਪਾਂ ਨੂੰ ਦਿੱਕਤਾਂ ਆ ਰਹੀਆਂ। ਕੱਲ ਇੱਕ ਵੀਡੀਓ ਵੀ ਫਲੋਟ ਹੋ ਰਹੀ ਆ ਤੁਹਾਡੇ ਧਿਆਨ ਚ ਆ ਗਿਆ ਹੋਣਾ ਕਿ ਸ਼ੋਪਰ ਡਰੱਗ ਮਾਰਟ ਦੇ ਵਿੱਚ ਸਾਨੂੰ ਉਹੀ ਫੇਸ ਗੱਲਾਂ ਕਰਨੀਆਂ ਪੈਂਦੀਆਂ ਕਿ ਜਦੋਂ ਕੋਈ ਸਾਨੂੰ ਕਹਿ ਦਿੰਦਾ ਗੋ ਟੂ ਯੋਰ ਹੋਮ, 20 साल 25 साल ਰਹਿੰਦਿਆਂ ਨੂੰ ਹੋ ਗਈ ਹੁਣ ਬੰਦੇ ਨੂੰ, ਤਾਂ ਜਦੋਂ ਇਹ ਗੱਲ ਸੁਣਨੀ ਪੈਂਦੀ ਹੈ, ਤੇ ਕੱਲ ਇੱਕ ਵੀਡੀਓ ਫਲੋਟ ਹੋ ਰਹੀ ਹੈ ਜਿਹਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਜਿਹੜਾ ਉਹ ਚੁੱਪ ਕਰਕੇ ਖਲੋਤਾ, ਤੇ ਜਿਹੜਾ ਇੱਕ ਸਨਕੀ ਬੰਦਾ ਲਗਾਤਾਰ ਜਿਹੜੀ ਰੇਸਿਜ਼ਮ ਦੀਆਂ ਟਿੱਪਣੀਆਂ ਕਰੀ ਜਾ ਰਿਹਾ ਤੇ ਨਾਲ ਕਹਿ ਰਿਹਾ ਕਿ ਗੋ ਟੂ ਯੋਰ ਹੋਮ। ਇੱਕ ਪੋਲੀਟੀਕਲ ਲਿਬਰਟੀ ਜਾਂ ਫਰੀਡਮ ਆਫ ਸਪੀਚ ਦੇ ਵਿੱਚ ਕੀ ਸਾਰਾ ਕੁਛ ਇਹ ਆ ਜਾਂਦਾ ਹੈਗਾ ਕਿ ਕਿਸੇ ਸਿਟੀਜਨ ਨੂੰ ਕਹਿ ਦੋ ਗੋ ਟੂ ਯੋਰ ਹੋਮ, ਹਾਲਾਂਕਿ ਉਹਨੂੰ ਉੱਥੋਂ ਜਿਹੜੇ ਪ੍ਰਬੰਧਕ ਸੀਗਾ ਕੱਢ ਦਿੱਤਾ ਗਿਆ ਜੀ ਉੱਥੋਂ ਉਸ ਵੇਲੇ ਹੀ, ਉਹਨੂੰ ਉੱਥੋਂ ਸਪੈਲ ਕੀਤਾ ਗਿਆ ਸਟੋਰ ਚੋਂ। ਪਰ ਇੱਕ ਵੱਡਾ ਸਵਾਲ ਆ ਕਿ ਜਿੰਨੀਆਂ ਹੁਣ ਮਾਹੌਲ ਇੱਥੇ ਸਿਰਜਿਆ ਗਿਆ ਕੈਨੇਡਾ ਦੇ ਵਿੱਚ ਐਕਸਟੋਰਸ਼ਨ ਹੋਈਆਂ ਨੇ, ਨਿੱਤ ਨਵੀਆਂ ਫੋਟੋਆਂ 17-17 ਬੰਦਿਆਂ ਦੀਆਂ ਸਾਡੀ ਹੋਈ ਕਮਿਊਨਿਟੀ ਦੀਆਂ ਲੱਗਦੀਆਂ ਨੇ
1: ਜੀ।
0: ਅਨਫੋਰਚੂਨੇਟਲੀ
1: ਤੁਸੀਂ ਲਾਈਨ ਹੋਲਡ ਤੇ ਰੱਖਿਓ, 416-837-1515 ਸਟੂਡੀਓ ਦੇ ਨੰਬਰ ਹੁੰਦੇ 416-837-1515। ਐਕਸੀਡੈਂਟ ਹੁੰਦੇ ਹਨ, ਹੋਣੇ ਨਹੀਂ ਚਾਹੀਦੇ, ਪਰ ਜਿਹੜਾ ਤੁਸੀਂ ਅਮੈਰੀਕਾ ਵਾਲਾ ਐਕਸੀਡੈਂਟ ਦੱਸਿਆ, ਜੇ ਕਿਤੇ ਆਪਣੇ ਦਾ ਨਾਂ ਫਿਰ ਬਾਹਰ ਆ ਗਿਆ ਫਿਰ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸਾਨੂੰ। ਅੱਗੇ ਵੀ ਬਹੁਤ ਕੁਝ ਜੋ ਹੋ ਰਿਹਾ ਹੈਗਾ ਸਾਨੂੰ ਹੀ ਸਾਹਮਣਾ ਕਰਨਾ ਪੈਂਦਾ, ਪਰ ਬੀਜਿਆ ਵੀ ਸਭ ਕੁਝ ਆਪਾਂ ਹੀ ਹੈਗਾ। ਜਿਸ ਹਿਸਾਬ ਨਾਲ ਟਰੈਕਿੰਗ ਸਕੂਲ ਚਲਾਏ ਹੋਏ ਸੀ ਕਈਆਂ ਲੋਕਾਂ ਨੇ, ਜਿਸ ਹਿਸਾਬ ਨਾਲ ਆਪਾਂ ਟ੍ਰੇਨਿੰਗ ਲੈਂਦੇ ਸੀਗੇ, ਜਿਸ ਹਿਸਾਬ ਨਾਲ ਆਪਾਂ ਕਹਿੰਦੇ ਸੀ ਜਲਦੀ ਤੋਂ ਜਲਦੀ ਘੱਟ ਘੰਟਿਆਂ ਵਿੱਚ ਲੈ, ਮੈਂ ਤਾਂ ਇੰਡੀਆ ਵਿੱਚ ਟਰਾਲੀ ਚਲਾਈ ਹੋਈ ਹੈਗੀ ਆ, ਟਰੈਕਟਰ ਚਲਾਇਆ ਹੋਇਆ ਹੈਗਾ, ਮੇਰੇ ਵਾਸਤੇ ਟਰੱਕ ਕੀ ਹੈ ਤਾਂ ਮਸ਼ੀਨਾਂ ਹੀ ਬਹੁਤ ਵਧੀਆ ਹੈਗੀਆਂ, ਪਰ ਛੇਤੀ ਤੋਂ ਛੇਤੀ ਲਾਇਸੈਂਸ ਲੈ ਕੇ ਜਿਨ੍ਹਾਂ ਨੇ ਪਾਸ ਵੀ ਕੀਤੇ ਹਨ ਉਹ ਵੀ ਵਿੱਚ ਇਨਵੋਲਸ ਹੋਏ, ਕਿਸ ਤਰ੍ਹਾਂ ਅਪੁਆਇੰਟਮੈਂਟ ਮਿਲਦੀ ਰਹੀਆਂ, ਕਿਸ ਤਰ੍ਹਾਂ ਲੋਕਾਂ ਨੂੰ ਪਾਸ ਕਰਦੇ ਰਹੇ, ਬਲੂਟੂਥ ਫੜੇ ਗਏ ਕੰਨਾਂ ਦੇ ਵਿੱਚ, ਬਹੁਤ ਕੁਛ ਹੋਇਆ। ਸੋ ਹੁਣ ਸਾਹਮਣੇ ਸਭ ਕੁਛ ਆ ਰਿਹਾ ਹੈਗਾ, ਹੁਣ ਸਾਂਭਣਾ ਵੀ ਸਾਨੂੰ ਪੈਣਾ ਹੈਗਾ ਜੇ ਦੇਖਿਆ ਜਾਵੇ। ਸੈਡ ਨਿਊਜ਼ ਹੈਗੀ ਹੈ, ਜਿਸ ਹਿਸਾਬ ਨਾਲ ਇਹ ਕੰਮ ਹੋ ਰਹੇ ਹਨ ਅਤੇ ਕੰਮ ਬਾਹਰ ਆ ਰਹੇ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸੁਰਜੀਤ ਜੀ ਹੁਣ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1136 ਮੈਥਸਨ ਬੁਲਾਵਟ 'ਤੇ ਹਨ। ਮਿਸਾ ਕਰ ਡਰਾਈਵ ਥਰੂ ਆਲ ਚੇਂਜ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਟਾਇਰ ਚੇਂਜ ਕਰਵਾਉਣੇ ਹੋਣ, ਐਗਜ਼ੋਸਟ ਇਲੈਕਟ੍ਰੀਕਲ ਅਤੇ ਡਾਇਮੰਡ ਟਰੱਕ ਪਾਰਟਸ ਵੀ ਹੁੰਦੇ ਹਨ ਇਹਨਾਂ ਦੇ ਕੋਲ। ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਟਸ, ਐਗਜ਼ੋਸਟ ਪਾਈਪਸ, ਫਰੰਟ ਗੇਅਰ, ਲੈਂਡਿੰਗ ਗੀਅਰ, ਦੇ ਹੈਵ ਇਟ ਆਲ। ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਆ, ਡਾਇਮੰਡ ਟਰੱਕ ਪਾਰਟ ਚਾਹੀਦੇ ਹਨ, 905-212-9900 'ਤੇ ਗੱਲਬਾਤ ਕਰ ਸਕਦੇ ਹੋ। ਜਸਵੀਰ ਸਿੰਘ ਹੁੰਡਲ ਜੀ ਕੈਨੇਡਾ ਕੰਸਿਊਮਰ ਕ੍ਰੈਡਿਟ ਐਸੋਸੀਏਸ਼ਨ ਤੋਂ ਤੁਹਾਡੀ ਮਦਦ ਕਰ ਸਕਦੇ, ਰੱਬ ਨਾ ਕਰੇ ਜੇ ਕੰਮ ਔਖਾ ਜਾ ਰਿਹਾ ਹੈਗਾ, ਪੂਰੀਆਂ ਚਿੱਠੀਆਂ ਆ ਰਹੀਆਂ, ਕਲੈਕਸ਼ਨ ਕਾਲਾਂ ਬਾਰੇ ਫੋਨ ਕਾਲ ਆ ਰਹੇ ਹਨ, ਸਾਰੇ ਸਟੋਪ ਕਰ ਦਿੰਦੇ ਹਨ, ਲੀਗਲ ਤਰੀਕੇ ਨਾਲ ਤੁਹਾਡਾ ਕਰਜ਼ਾ ਮਾਫ਼ ਕਰਕੇ ਦਿੰਦੇ ਆ। 416-500-2-3100 ਕੈਨੇਡਾ ਕੰਸਿਊਮਰ ਕ੍ਰੈਡਿਟ ਐਸੋਸੀਏਸ਼ਨ ਤੋਂ ਜਸਵੀਰ ਸਿੰਘ ਹੁੰਡਲ ਸਾਹਿਬ ਜੀ। ਅਲਫਾ ਟਰਾਂਸ ਤੋਂ ਲੱਕੀ ਸੁਖੀ ਸਾਡੀ ਸਾਰੇ ਪ੍ਰੋਗਰਾਮ ਸਪੋਂਸਰ ਕੀਤਾ। ਏਜ਼ਡ ਡਰਾਈਵਰ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ, ਏਜ਼ਡ ਡਰਾਈਵਰ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ। ਅਲਫਾ ਟਰਾਂਸ ਦੇ ਲੱਕੀ ਸੁਖੀ ਸਾਹਿਬ ਦਾ ਨੰਬਰ 905-795-1525। ਬਹੁਤ ਸਾਰੀਆਂ ਖਬਰਾਂ ਸਾਡੇ ਮਿੱਤਰ ਦੋਸਤ, ਚਾਹੇ ਗੋਸਲ ਸਾਹਿਬ ਹੋਣ ਚਾਹੇ ਹੋਰ ਮਿੱਤਰ ਦੋਸਤ ਨੂੰ ਭੇਜ ਦਿੰਦੇ ਹਨ। 4-5 ਦਿਨ ਹੋ ਗਏ ਮੇਰੇ ਕੋਲ ਪੜ੍ਹੀਆਂ ਨਹੀਂ ਗਈਆਂ, ਕੋਈ ਮੈਂ ਵੀ ਇੱਥੇ ਸਟੂਡੀਓ ਵਿੱਚ ਬਿਜ਼ੀ ਸੀਗਾ, ਪਰ ਹੁਣ ਹੌਲੀ ਹੌਲੀ ਸਭ ਕੁਝ ਸੈੱਟ ਹੋ ਜਾਵੇਗਾ, ਖਬਰਾਂ ਖੋਜ ਕੇ ਲੈ ਕੇ ਆਇਆ ਕਰਾਂਗੇ। ਲਓ ਜੀ, ਗੋਸਲ ਦੀ ਗੱਲ ਕੀਤੀ, ਗੋਸਲ ਏਅਰ 'ਤੇ ਆ ਗਿਆ, ਗੁਰਜੀਤ ਗੋਸਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ,
2: ਸਟੂਡੀਓ ਦਾ ਨੰਬਰ ਬੋਲ ਦਿਆ ਕਰੋ ਵਾਰ ਵਾਰ, ਮੈਨੂੰ ਕੱਲ ਕੋਈ ਪੁੱਛਦੇ ਸੀ ਸਰ ਜਾਣਾ ਨਾ।
1: ਕੱਲ ਪ੍ਰੋਬਲਮ ਪੈ ਗਈ ਸੀ ਕਿਉਂਕਿ ਜਿਸ ਹਿਸਾਬ ਨਾਲ ਬੈਲਣੇ
2: ਤੁਸੀਂ ਮਾੜਾ ਜਿਹਾ 2-4 ਵਾਰੀ ਬੋਲ ਦਿਆ ਕਰੋਗੇ
1: ਉੱਪਰ,
2: ਹੈ ਨਾ, ਲੋਕਾਂ ਨੂੰ ਪਤਾ ਨਹੀਂ ਹਲੇ ਨਵੇਂ ਬੰਦੇ ਜੁੜਦੇ, ਹੈ ਨਾ।
1: ਜ਼ਰੂਰ ਦੱਸ ਦੇਵਾਂਗਾ, ਥੈਂਕ ਯੂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਾਫੀ ਸਾਰੀਆਂ ਖਬਰਾਂ ਦੀ ਸਾਂਝ ਪਾ ਗਏ।
2: ਭਾਜੀ ਤੁਸੀਂ ਗੱਲ ਕਰਦੇ ਸੀ ਡਰਾਈਵਿੰਗ ਸਕੂਲਾਂ ਦੀ, ਅੰਟਾਰੀਓ ਗੌਰਮੈਂਟ ਦੀ, ਭਾਜੀ ਅੰਟਾਰੀਓ ਗੌਰਮੈਂਟ ਦਾ ਜਿੰਦਾ ਲਾ ਕੇ 5 ਮਹੀਨੇ ਦੀਆਂ ਛੁੱਟੀਆਂ ਤੇ ਚੱਲ ਗਈ ਆ
1: ਜੀ। ਦੁੱਖ ਲੱਗਦਾ ਇੱਧਰ ਕੰਮ ਇੱਥੇ ਵੀ ਹੋਣ ਲੱਗ ਪਏ। ਮਾਲਟਾ ਸਟਾਈਲ ਨੇ ਬੜੀ ਆਵਾਜ਼ ਉਠਾਈ ਆ ਵੀ ਇਹ ਸੈੱਲਫੋਨ ਦੇ ਆਪਣੇ ਜਿਹੜੇ ਇਹਦੀਆਂ ਟੈਕਸ ਮੈਸੇਜ ਇਹ ਨਹੀਂ ਚੈੱਕ ਕਰ ਸਕਦੇ, ਜ਼ਮੀਨਾਂ ਕਿਸ ਤਰ੍ਹਾਂ ਵੇਚੀਆਂ, ਹਾਈਵੇ ਕਿੱਧਰ ਗਿਆ, ਅਤੇ ਪਲੇਨ ਜਿਹੜਾ ਸੀਗਾ ਉਹ ਦੁਬਾਰਾ ਵਾਪਸ ਦੇ ਦਿੱਤਾ, 2.5 ਲੱਖ 2 ਲੱਖ ਐਕਸਟਰਾ ਲੱਗਾ, ਉਹ ਕੌਣ ਦੇਵੇਗਾ। ਕਹਿੰਦੇ ਲੁਕਦੇ ਹਨ, ਡਰਦੇ ਹਨ, ਭੱਜਦੇ ਹਨ, ਬੈਠ ਕੇ ਆਹਮੋ ਸਾਹਮਣੇ ਕੁਐਸਚਨ ਨਹੀਂ ਫੇਸ ਕਰਨੇ ਚਾਹੁੰਦੇ। 148 ਦਿਨ ਬਾਹਰ ਰਹਿਣਗੇ ਜੀ।
2: ਭਾਜੀ ਜਦੋਂ ਇਹ ਮੁੜ ਕੇ 5 ਮਹੀਨੇ ਬਾਅਦ, ਪਹਿਲਾਂ ਸਿਆਲਾਂ 'ਚ ਚੱਲ ਗਏ, ਹੁਣ ਗਰਮੀਆਂ 'ਚ ਚੱਲ ਗਏ, ਇਹ ਕੰਮ ਕਦੋਂ ਕਰੂਗੇ? ਜਿਹੜੇ ਲੋਕੀ ਇੱਥੇ ਹਾਈਵੇ ਉਡੀਕਦੇ, ਯੂਨੀਵਰਸਿਟੀ ਹੋਸਪਿਟਲ ਉਡੀਕਦੇ ਆ ਵਿਚਾਰੇ, ਕਈਆਂ ਨੇ ਹੋਰ ਕੰਮ ਇਹਨਾਂ ਨੇ ਕਰਨੇ। ਅੰਟਾਰੀਓ ਡਰਾਈਵਿੰਗ ਸਕੂਲਾਂ ਦਾ ਮਸਲਾ ਕਿੰਨਾ ਗੰਭੀਰ ਸੀ, ਇਹ ਲੱਭਦੇ ਆ ਕਿਤੇ ਭਾਜੀ? ਹੁਣ ਇਹ ਤਾਂ ਲੱਭਣੇ ਨੀ 5 ਮਹੀਨੇ। ਤੇ ਬਾਕੀ ਜਿਹੜਾ ਮੈਨੂੰ ਕੱਲ ਕਿਸੇ ਪੱਤਰਕਾਰ ਨੇ ਗੱਲ ਦੱਸੀ, ਆਪਣੇ ਸੀਨੀਅਰ ਨੇ, ਕਹਿੰਦਾ ਭਰਾਵਾ ਜੇ ਅਸੀਂ ਕਿਸੇ ਦੀ ਖਬਰ ਲਾਉਂਦੇ ਹਾਂ, ਕਹਿੰਦਾ ਸਾਨੂੰ ਵੀ ਅੱਜ ਕੱਲ ਕੌਲਾਂ ਆਉਣ ਲੱਗ ਪਈਆਂ, ਖਬਰਦਾਰ ਸਾਡੀ ਕੋਈ ਪੱਤਰਕਾਰ ਖਬਰ ਲਾਈ ਤਾਂ, ਹਨਾ, ਵੀ ਤੁਸੀਂ ਆਪਣਾ ਬੜਾ ਵਿਚਾਰ ਲਿਓ।
1: ਉਹਨੂੰ ਕਹਿੰਦਾ ਉਹਨੂੰ ਕਹਿੰਦਾ ਜਿਹੜੀ ਖਬਰ ਆਨਲਾਈਨ ਸੀ ਖਬਰਦਾਰ ਕਿਹਾ ਮੇਰੇ ਕੋਲ ਭੇਜ ਦਿਆ ਕਰ ਮੈਂ ਲਾਇਆ ਕਰਾਂਗਾ ਇੱਥੇ ਉਹਨੂੰ ਇੱਕ ਇੱਕ ਗੱਲ ਜ਼ਰੂਰ ਕਹਿ ਦਿਓ ਜਿਹੜੀ ਖਬਰ ਉਹਨੂੰ ਲਾਉਣ ਦਿੰਦੇ ਮੈਂ ਲਾ ਦੇਵਾਂਗਾ ਇੱਥੇ ਦੱਸਾਂਗੇ ਜੋ ਹੈਗਾ ਉਹੀ ਖਬਰ ਕਰਨ ਦੀ ਕੋਸ਼ਿਸ਼ ਕਰੀਦੀ ਆ ਪਰ ਜੀ ਗੋ ਹੈਡ
2: ਪਰ ਇਹ ਦੇਖੋ ਜੀ ਪੱਤਰਕਾਰਾਂ ਨੂੰ ਵੀ ਰੋਕ ਰਹੇ ਆ ਕਿ ਤੁਸੀਂ ਖਬਰਾਂ ਨੇ ਚੰਗੀਆਂ ਮਾੜੀਆਂ ਪੜੋ ਸਾਡੀ ਹੁਣ ਇਹ ਤਾਂ ਅੰਟਾਰੀਓ ਗੌਰਮੈਂਟ ਨੂੰ ਚਾਹੀਦਾ ਵੀ ਇੱਥੇ ਥੋੜੀ ਬਹੁਤੀ ਹੱਲ ਕਰਨ ਫੈਡਰਲ ਨਾਲ ਕੋਈ ਸਖਤੀ ਲਿਆਉਣ ਇਹ ਤਾਂ ਕੋਈ ਕਾਨੂੰਨ ਲਿਆ ਹੀ ਨਹੀਂ ਰਹੇ ਅੰਟਾਰੀਓ ਚ ਕਾਰਾਂ ਚੋਰੀ ਬਿਨ ਨੰਬਰ ਗੱਡੀਆਂ ਦੇ ਸਾਰਾ ਕੁਛ ਉਸੇ ਤਰ੍ਹਾਂ ਹੋ ਰਿਹਾ
1: ਜੀ ਹਾਂ ਛੁੱਟੀਆਂ ਦੇ ਚੱਲ ਬਹੁਤ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ 416-837-1515 ਸਟੂਡੀਓ ਦਾ ਨੰਬਰ ਹੈ 416-837-1515 ਤੋਂ ਦੂਸਰੇ ਨੰਬਰ ਦੇ ਨਾਂ ਕਾਲ ਕਰਿਓ ਕਿਉਂਕਿ ਇਸੇ ਨੰਬਰ 'ਤੇ ਕਾਲਾਂ ਚੱਲਿਆ ਕਰਨੀਆਂ ਹੁਣ ਜਦੋਂ ਮੈਂ ਆਪਣਾ ਪ੍ਰੋਗਰਾਮ ਕਰਦਾ ਉਹ ਸਾਡਾ ਆਪਣਾ ਵੱਖਰਾ ਨੰਬਰ ਹੈਗਾ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਹੈ ਅਲਫਾ ਟਰਾਂਸ ਲੱਕੀ ਅਤੇ ਸੁਖੀ ਸੈਣੀ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ ਮਜੈਸਟਿਸ ਕਿਚਨ ਕੈਬਨਿਟਸ ਵਾਲੇ ਕਸਟਮ ਕਿਚਨ ਕੈਬਨਿਟਸ ਬਣਾ ਕੇ ਦਿੰਦੇ ਹਨ ਕਸਟਮ ਬਾਰਜ ਯੂਨਿਟ ਕਿਚਨ ਰੈਨੋਵੇਸ਼ਨ ਕਰਵਾਉਣੀ ਹੋਵੇ ਤਾਂ 22 ਸਟ੍ਰੈਥਨ ਐਵਨਿਊ 'ਤੇ ਹਨ ਸਟੀਲ ਅਤੇ ਡਿਕਸੀ ਦਾ ਏਰੀਆ 6479374537 'ਤੇ ਗੱਲਬਾਤ ਕਰ ਲੈਣੀ ਐਡ ਮੂਰਾ ਕ੍ਰੀਏਟਿਵ ਏਜੰਸੀ ਹੈਗੀ ਹੈ ਸੋਸ਼ਲ ਮੀਡੀਆ ਮੈਨੇਜਮੈਂਟ ਮਾਰਕੀਟਿੰਗ ਤੁਹਾਡਾ ਬ੍ਰਾਂਡ ਡਿਜ਼ਾਇਨ ਕਰਕੇ ਦਿੰਦੇ ਹਨ ਐਡ ਮੂਰਾ ਵਾਲੇ 2895000667 'ਤੇ ਗੱਲਬਾਤ ਕਰ ਲੈਣੀ ਆ ਮੈਟਰੋ ਇਮੀਗ੍ਰੇਸ਼ਨ ਦੇ ਸੁਰੇਸ਼ ਗੁਪਤਾ ਸਾਹਿਬ ਨੇ ਉਹਨੂੰ ਸਪੋਂਸਰ ਕੀਤਾ ਟੈਂਪਰੇਰੀ ਰੈਜੀਡੈਂਸੀ ਪਰਮਨੈਂਟ ਰੈਜੀਡੈਂਸੀ ਕੋਈ ਐਪਲੀਕੇਸ਼ਨ ਰਿਫਿਊਜ਼ ਹੋ ਗਈ ਆ ਡਿਸਪੋਜ਼ਲ ਸਪੋਜ਼ਲ ਕੇਸ ਹੈਗਾ 25 ਸਾਲ ਤੋਂ ਬਾਅਦ ਐਕਸਪੀਰੀਅੰਸ ਹੈਗਾ ਸੁਰੇਸ਼ ਗੁਪਤਾ ਜੀ ਦਾ ਮੈਟਰੋ ਇਮੀਗ੍ਰੇਸ਼ਨ 'ਤੇ 905-605-1200 'ਤੇ ਗੱਲਬਾਤ ਕਰ ਸਕਦੇ ਹੋ ਲਓ ਜੀ ਮੈਨੂੰ ਨਾ ਇੱਕ ਬ੍ਰੇਕ ਲੈਣੀ ਪੈਣੀ ਕਿਉਂਕਿ ਉੱਧਰੋਂ ਸ਼ੰਮੀ ਭੱਠਾ ਦਾ ਮੈਨੂੰ ਮੈਸੇਜ ਆ ਰਿਹਾ ਹੈਗਾ ਮੈਂ ਉਹ ਮੈਸੇਜ ਪਹਿਲਾਂ ਲੈ ਲਵਾਂ ਅਤੇ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ 'ਤੇ

0: ਰਹੀ ਹੈ ਓਕੇ ਮੈਂ ਕਰਦਾ ਬਾਏ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਮੈਂ ਕਾਲ ਲੈ ਲਵਾਂ। ਉਸ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਹੈਲੋ, ਕਾਫੀ ਲੰਬੇ ਸਮੇਂ ਤੋਂ ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਡਾਇਲ ਨੰਬਰ ਕੀ ਹੈ ਜੀ?
0: 416-837-1515। ਗੱਲ ਹੋ ਰਹੀ ਉਹੀ ਤਾਂ ਤਾਹੀ ਤਾਂ ਗੱਲ ਹੋ ਰਹੀ ਹੈ, ਸਹੀ ਨੰਬਰ ਡਾਇਲ ਕੀਤਾ। ਤੁਸੀਂ ਰੇਡੀਓ ਨੂੰ ਫੋਨ ਤੇ ਵੀ ਸੁਣ ਸਕਦੇ ਹੋ। ਮੈਂ ਕੋਸ਼ਿਸ਼ ਕਰੂੰਗਾ ਤੇ ਮੈਨੂੰ ਨੰਬਰ ਪ੍ਰੋਵਾਈਡ ਕਰ ਦੇਣਾ, ਮਾਫ਼ ਕਰ ਦੇਣਾ। ਅੱਜ ਤੁਸੀਂ ਰੇਡੀਓ ਤੇ ਫੋਨ ਤੇ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤੇ ਪਰ ਮੇਰੇ ਕੋਲ ਨੰਬਰ ਇਸ ਵੇਲੇ ਨਵੇਂ ਸਟੂਡੀਓ ਵਿੱਚ ਬੈਠੇ ਹੈ ਨਹੀਂ ਹੈਗਾ, ਇੱਥੋਂ ਆਪਾਂ ਮਾਫ਼ੀ ਚਾਹੁੰਦੇ। ਜੇ ਕਿਸੇ ਕੋਲ ਹੈਗਾ ਤਾਂ ਦੇ ਦੇਣ ਮੇਰੇ ਵੀਰ ਨੂੰ ਤਾਂ ਮੈਨੂੰ ਦੇ ਦਿਓ, ਮੈਂ ਅਨਾਊਂਸ ਕਰ ਦੇਵਾਂਗਾ। ਗ੍ਰੀਨ ਵੈਲੀ ਸੁਪਰ ਮਾਰਕੀਟ 905-913-1666 ਹੈਗਾ ਇਹਨਾਂ ਦਾ ਐਡਰੈਸ, ਫੋਨ ਨੰਬਰ। ਅਤੇ ਤੁਸੀਂ ਪਹੁੰਚਣਾ ਹੈਗਾ ਮਕਵੀਨ ਅਤੇ ਮੇਫੀਲਡ 'ਤੇ। ਇੱਥੇ ਪਹੁੰਚ ਕੇ ਤੁਸੀਂ ਜਿੱਥੇ ਗਰੋਸਰੀ ਵੀ ਕਰਨੀ ਆ, ਨਾਲ ਦੀ ਨਾਲ ਇੱਥੇ ਨਰਸਰੀ ਵੀ ਲਾਈ ਹੋਈ ਹੈਗੀ ਆ। ਫਲ ਬੂਟੇ ਲੈਣਾ ਚਾਹੁੰਦੇ ਹੋ, ਮੌਸਮ ਆ ਗਿਆ ਲਗਾਉਣ ਵਾਸਤੇ ਇਸ ਵੀਕਰ ਦੇ ਲਾਸਟ ਵੀਕਰ, ਕਿਉਂਕਿ ਇਹ ਕਹਿੰਦਾ ਟੂਲੇਟ ਹੋ ਗਿਆ, ਹੁਣ ਵਧੀਆ ਟਾਈਮ ਹੈਗਾ। ਇਸ ਵੀਕ ਦੇ ਵਿੱਚ ਫਲ ਬੂਟੇ ਲਗਾ ਲਵੋ, ਕੋਈ ਫਲਾਵਰ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ। ਗਰੋਸਰੀ ਕਰਨੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ ਅਤੇ ਜਾਂ ਠੰਡੀ ਬੀਅਰ ਅਤੇ ਚਿਲਡ ਵਾਈਨ ਪੀਣੀ ਹੋਵੇ ਤਾਂ ਗਰੋਸਰੀ ਬਹੁਤ ਵਾਜਬ ਕੀਮਤਾਂ 'ਤੇ ਮਿਲਦੀ ਹੈ ਗ੍ਰੀਨ ਵੈਲੀ ਸੁਪਰ ਮਾਰਕੀਟ ਤੋਂ। 1451 ਆ ਜਾਓ ਜੀ ਤੁਸੀਂ ਏਅਰ 'ਤੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਸਤਿ ਸ਼੍ਰੀ ਅਕਾਲ ਚੰਬੜ ਸਾਹਿਬ, ਸਤਿ ਸ਼੍ਰੀ ਅਕਾਲ ਜੀ ਟਾਈਮ ਦੇਣ ਲਈ।
0: ਜੀ ਵੀਰ ਮੇਰੇ,
2: ਉਹ ਜਿਹੜਾ ਵੀਰ ਨੰਬਰ ਮੰਗ ਰਿਹਾ ਸੀ ਉਹ ਹੈਗਾ ਜੀ
0: 416-477-2040। ਸਵੇਰੇ ਸਵੇਰੇ ਸੇਵਾ ਕੀਤੀ ਆ, ਜੀ ਕਿਸੇ ਹੋਰ ਦਲਾਂ ਦੇ ਸੁੱਤੇ ਪੁਰੇ ਜਗਾ ਦੇ ਸਵੇਰੇ ਸਵੇਰੇ। ਧੰਨਵਾਦ ਤੁਹਾਡਾ, ਕਾਲ ਕਰਦਾ 400। ਹਾਂਜੀ ਸਰਕਾਰ ਲੱਗੀ ਹੋਈ ਜਾਵੇ, ਹੋਰ ਘਰ ਬਣ ਜਾਣ, ਅਫੋਰਡੇਬਿਲਟੀ ਹੋ ਜਾਵੇ। ਦੇਖੋ ਜੀ, ਉਹ ਇਹ ਨੀ ਕਹਿ ਰਹੇ ਵੀ ਆਪਾਂ ਘਰੇ ਪ੍ਰਾਈਸਾਂ ਥੋੜੀਆਂ ਸਿੱਟਣੀਆਂ, ਉਹ ਤੁਹਾਨੂੰ ਬੈਕ ਐਂਡ ਤੇ ਦੱਸ ਰਹੇ ਵੀ ਆਪਾਂ ਘਰ ਹੋਰ ਬਣਾਉਣਾ ਚਾਹੁੰਦੇ ਹਾਂ, ਅਫੋਰਡੇਬਿਲਟੀ ਲਿਆਉਣਾ ਚਾਹੁੰਦੇ ਹਾਂ। ਜੇ ਆਪਾਂ ਕੈਲਕੂਲੇਸ਼ਨ ਕਰੀਏ, ਜੇ ਅਫੋਰਡੇਬਿਲਟੀ ਲਿਆਉਣਾ ਚਾਹੁੰਦੇ, ਘਰ ਦੀ ਪ੍ਰਾਈਸ ਡਾਊਨ ਕਰਨਾ ਚਾਹੁੰਦੇ ਆ, ਘਰ ਮਾਰਕੀਟ ਵਿੱਚ ਘਰ ਹੋਰ ਆਉਣਗੇ ਤੇ ਸਪਲਾਈ ਡਿਮਾਂਡ ਦੀ ਸਿਚੁਏਸ਼ਨ ਰਹਿਣੀ ਆ, ਸਪਲਾਈ ਵੱਧ ਹੋਣੀ ਆ, ਡਿਮਾਂਡ ਘੱਟ ਹੋਣਾ ਆ, ਪ੍ਰਾਈਸਾਂ ਆਪੇ ਹੀ ਘੱਟ ਜਾਣੀਆਂ ਹੈਗੀਆਂ। ਸੋ ਲੱਗਦਾ ਹੈ ਘਰ ਦੇ ਪ੍ਰਾਈਸਾਂ ਹੋਰ ਥੱਲੇ ਆਉਣਗੀਆਂ ਵੀਰ ਮੇਰੇ।
2: ਠੀਕ ਹੈ, ਥੈਂਕ ਯੂ,
0: ਥੈਂਕ ਯੂ ਵੀਰ ਮੇਰੇ। ਮੈਂ ਅਗਲੀ ਅਮਰਜੀਤ ਮਲਤਾਨੀ ਜੀ ਆ ਜਾਓ, ਫਿਰ ਰਣਜੀਤ ਸਿੰਘ ਜੀ ਤੁਹਾਡੀ ਵਾਰੀ ਹੈ ਜੀ। ਸਤਿ ਸ਼੍ਰੀ ਅਕਾਲ ਵੀਰ ਮੇਰੇ, ਪਹਿਲਾਂ ਮੈਂ ਮਾਫ਼ੀ ਚਾਹੁੰਦਾ, ਲੱਭ ਦੇ ਸੀਗੇ ਸਾਰੇ ਮੈਨੂੰ, ਕੱਲ੍ਹ ਵੀ ਨਵਾਂ ਸਟੂਡੀਓ ਸੈੱਟ ਕੀਤਾ ਕਰਕੇ ਮਾੜੇ ਮਾੜੇ ਇਸ਼ੂ ਆ ਜਾਂਦੇ ਹੈਗੇ ਆ, ਪਰ ਤੁਹਾਡੇ ਲਈ ਬੈਠਾਂਗੇ, ਬੈਠੇ ਰਹਾਂਗੇ ਤੇ ਕੀ ਕਹਿਣਾ ਚਾਹੁੰਦੇ ਹੋ?
3: ਤੰਬੜ ਸਾਹਿਬ ਬਹੁਤ ਬਹੁਤ ਧੰਨਵਾਦ ਵੀਰੇ, ਬਹੁਤ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਮਤਲਬ ਕੜਕਦੀ ਆਵਾਜ਼ ਬੱਲੇ ਬੱਲੇ ਕਰਾਉਂਦੇ ਤੁਸੀਂ, ਧੰਨਵਾਦ ਤੁਹਾਡਾ।
0: ਥੈਂਕ ਯੂ ਵੀਰ ਮੇਰੇ।
3: ਰੇਡੀਓ ਰੇਡੀਓ ਦਾ ਨੰਬਰ ਕਹਿੰਦੇ ਸੀ ਭਾਜੀ, ਦਈਏ ਦੁਬਾਰਾ ਇੱਥੇ ਸੁਣ ਰਹੇ ਅਸੀਂ ਤਾਂ 416
0: ਜੀ
3: 477-2040।
0: ਬਹੁਤ ਬਹੁਤ ਧੰਨਵਾਦ ਵੀਰ ਮੇਰੇ, 416-477-2040 ਲਾਟਰੀ ਲਾ ਦੋ ਯਾਰ ਇਹਨਾਂ ਦੀ, ਜਿਹਨਾਂ ਨੇ ਸਵੇਰੇ ਸਵੇਰੇ ਸੇਵਾ ਕੀਤੀ, ਬਹੁਤ ਵੱਡੀ ਸੇਵਾ ਹੁੰਦੀ, ਜਦੋਂ ਕੋਈ ਸਵਾਲ ਪੁੱਛੋ ਤੁਸੀਂ ਜਵਾਬ ਦੇਣ ਲੱਗ ਪਵੋ। ਰਣਜੀਤ ਸਿੰਘ ਜੀ ਤੁਸੀਂ ਆ ਜਾਓ, ਫਿਰ ਬਲਦੇਵ ਸਿੰਘ ਦੀ ਵਾਰੀ ਆ ਗਈ ਆ।
4: ਹਾਂਜੀ, ਸਤਿ ਸ਼੍ਰੀ ਅਕਾਲ ਤੰਬੜ ਸਾਹਿਬ, ਮੈਂ ਵੀ ਆਹੀ ਨੰਬਰ ਹੀ ਬੋਲਣਾ ਸੀਗਾ, 416-477-2040 ਰੇਡੀਓ ਸੁਣ ਲਈ ਲਾਈਵ।
0: ਧੰਨਵਾਦ ਜੀ, ਰੱਬ ਤੁਹਾਨੂੰ ਰਾਜ ਖੁਸ਼ੀ ਰੱਖੇ, ਚੜ੍ਹਦੀ ਕਲਾ ਵੀ ਸੁਣਦੇ ਰਹੋ। ਕੁਛ ਕਹਿਣਾ ਚਾਹੁੰਦੇ ਹੋ, ਕੋਈ ਹੋਰ ਖਬਰ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ?
4: ਨਹੀਂ, ਬਹੁਤ ਵਧੀਆ ਚੱਲ ਰਿਹਾ, ਤੁਸੀਂ ਜੋ ਸੁਣਾ ਰਹੇ ਹੋ ਦੱਸ ਰਹੇ ਹੋ, ਜਾਣਕਾਰੀ ਬਹੁਤ ਵਧੀਆ,
0: ਥੈਂਕ ਯੂ,
4: ਚੰਗਾ ਲੱਗ ਰਿਹਾ।
0: ਥੈਂਕ ਯੂ ਵੀਰ ਮੇਰੇ। ਬਲਦੇਵ ਸਿੰਘ ਜੀ ਤੁਹਾਡੀ ਵਾਰੀ ਵੀ ਆ ਜਾਣੀ ਹੈਗੀ ਆ। ਹੱਥ ਜੋੜ ਕੇ ਬੇਨਤੀ ਹੈਗੀ ਆ, ਮੈਂ ਬਹੁਤ ਗੱਲਾਂ ਕਹਿ ਜਾਂਦਾ ਫਿਰ ਵੀ ਮਾਹਰ ਨਾਲ ਗੱਲ ਕਰ ਲਿਓ। ਹੁਣ ਜੇ ਮੈਂ ਕਹਿ ਤਾਂ ਪ੍ਰਾਈਸਾਂ ਘੱਟ ਜਾਣੀਆਂ, ਹਫ਼ਤਾ ਘਰ ਵਿਕਣ ਲੱਗ ਪਿਆ ਯਾਰ, ਤੰਬਰ ਤੂੰ ਤਾਂ ਕਹਿੰਦਾ ਘੱਟ ਜਾਣੀ, ਇਹ ਤਾਂ ਵਧਣ ਲੱਗ ਪਈਆਂ ਹਨ। ਸੋ ਜਿਸ ਹਿਸਾਬ ਨਾਲ ਅਸੀਂ ਕੈਲਕੂਲੇਸ਼ਨ ਕੀਤੀ ਹੈਗੀ ਨਾ, ਤੁਸੀਂ ਵੀ ਆਪਣਾ ਹੋਮਵਰਕ ਕਰ ਲਿਆ ਕਰੋ ਜ਼ਰੂਰ, ਪ੍ਰੀ ਅਪਰੂਵਲ ਪਹਿਲਾਂ ਕਰ ਲਿਆ ਕਰੋ। ਪ੍ਰੀ ਅਪਰੂਵਲ ਬੜਾ ਜ਼ਰੂਰੀ ਹੈ, ਕਿੱਥੇ ਕੁ ਤੁਸੀਂ ਖੜ੍ਹੇ ਆ, ਕਿੰਨਾ ਕੁ ਘਰ, ਕਿੱਡਾ ਕੁ ਵੱਡਾ ਘਰ, ਕਿੰਨੀ ਕੁ ਮੋਰਗੇਜ ਅਫੋਰਡ ਕਰ ਸਕਦੇ ਹੋ, ਇਕੱਠੇ ਪਰਿਵਾਰ ਵਿੱਚ ਬੈਠ ਕੇ ਗੱਲ ਕਰ ਲਿਆ ਕਰੋ। ਬਹੁਤ ਸਾਰਿਆਂ ਲੋਕਾਂ ਨੇ ਜਿਹੜੀ ਗਲਤੀ ਕੀਤੀ ਆ, ਬਹੁਤ ਔਖਾ ਹੋਇਆ ਪਿਆ ਆ। ਕਈ ਵਾਰੀ ਹਸਬੈਂਡ ਨੇ ਕਿਹਾ ਮੈਂ ਆਪਣੇ ਪਰਿਵਾਰ ਵਾਸਤੇ ਆਦਮੀ ਮਰਦ ਨੇ ਕਿਹਾ, ਆਦਮੀ ਨੇ ਕਿਹਾ, ਮੈਨ ਨੇ ਕਿਹਾ ਵੀ ਆਪਣੇ ਪਰਿਵਾਰ ਵਾਸਤੇ ਪੈਸਾ ਬਣਾ ਕੇ ਦੇਵਾਂ, ਇੱਕ ਘਰ ਹੋਰ ਲੈ ਲਵਾਂ। ਇਹ ਤਾਂ ਬੜੀ ਛੇਤੀ ਨਾਲ ਅਗਾਂਹ ਜਾ ਰਹੇ ਹਨ, ਪ੍ਰਾਈਸਾਂ ਵੱਧ ਰਹੀਆਂ ਹਨ, ਉਹੀ ਫਸ ਗਏ। ਕਈਆਂ ਨੇ ਤਾਂ ਸਾਈਨ ਵੀ ਆਪਣੇ ਮੈਸੇਜ 'ਤੇ ਕੀਤੇ ਹੋਏ ਸੀਗੇ, ਮੰਨੋ ਨਾ ਮੰਨੋ, ਉਹ ਵੀ ਕਹਿੰਦੀ ਓਕੇ ਜੋ ਕਰਨਾ ਕਰੀ ਜਾਵੋ, ਪਰ ਬਾਅਦ 'ਚ ਹੁਣ ਫਸੇ ਹੋਏ ਹਨ। ਜੇ ਹੁਣ ਗਲਤੀ ਕਰ ਬੈਠੀ, ਤੁਸੀਂ ਦੋਨੇ ਨਾਲ ਗਲਤੀਆਂ ਕਰ ਬੈਠੇ ਹੋ। ਤੁਹਾਡਾ ਆਪਣਾ ਪਰਿਵਾਰ ਹੈ, ਤੁਸੀਂ ਸਭ ਨਾਲ ਇਕੱਠੇ ਰਹੋ ਪਲੀਜ਼। ਔਖੇ ਟਾਈਮ ਵਿੱਚ ਕਿਤੇ ਇੰਨੇ ਗਲਤ ਕੰਮ ਨਾ ਕਰ ਬੈਠੇ ਹੋ। ਮੈਨੂੰ ਪਤਾ ਬਈ ਜਦੋਂ ਬੰਦਾ ਮੁਸੀਬਤ ਵਿੱਚ ਹੁੰਦਾ ਤਾਂ ਗਲਤ ਕੰਮ ਕਰ ਬੈਠਦਾ, ਨਾ ਕਰਿਓ, ਸੌਖੇ ਦਿਨ ਵੀ ਆ ਜਾਣਗੇ। ਪਰ ਸਲਾਹ ਲੈਣੀ ਬੜੀ ਜ਼ਰੂਰੀ ਹੁੰਦੀ ਆ ਪ੍ਰੋਫੈਸ਼ਨਲ ਦੇ ਕੋਲ, ਸੋਚ ਸਮਝ ਕੇ। ਸਾਰੀ ਉਮਰ ਲੱਗ ਜਾਂਦੀ ਘਰ ਪੇ ਆਫ ਕਰਨ ਨੂੰ, ਸੱਚੀ ਗੱਲ ਆ। ਕਿਸ਼ਤਾਂ ਪਰ ਕਿਸ਼ਤਾਂ ਦੇਈ ਜਾਂਦੇ ਹੈਗੇ ਆ, ਪਰ ਜਿਸ ਹਿਸਾਬ ਨਾਲ ਲੱਗਦਾ, ਜਿਸ ਹਿਸਾਬ ਸਰਕਾਰ ਕਹਿ ਰਹੀ ਹੈਗੀ ਆ ਵੀ ਵੀ ਆਪਾਂ ਘਰਾਂ 'ਤੇ ਘਰ ਹੋਰ ਬਣਨੇ ਚਾਹੀਦੇ, ਹੋਰ ਬਣ ਗਏ, ਅਫੋਰਡੇਬਿਲਟੀ ਹੋਰ ਹੋ ਜਾਵੇਗੀ, ਅਤੇ ਪ੍ਰਾਈਸਾਂ ਕੀ ਹੋਣੀਆਂ, ਪ੍ਰਾਈਸਾਂ ਘਟਣੀਆਂ ਹੀ ਹੈਗੀਆਂ ਨੇ, ਹੋਰ ਇਹੀ ਕੰਮ ਹੋਣਾ ਆ। ਬਲਦੇਵ ਸਿੰਘ ਜੀ, ਮੈਂ ਤੁਹਾਡੀ ਕਾਲ ਲੈ ਲੈਂਦਾ, ਫਿਰ ਖਬਰਾਂ ਵੱਲ ਜਾਣਾ। ਜੀ ਆਇਆਂ ਨੂੰ
5: ਚੰਬੜ ਸਾਹਿਬ, ਸਤਿ ਸ਼੍ਰੀ ਅਕਾਲ ਵੱਡੇ ਭਾਈ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
5: ਚੜ੍ਹਦੀ ਕਲਾ 'ਚ ਮੈਂ ਅੱਜ ਤਾਂ ਟੱਲੀ ਵਾਂਗ ਖੜਕਦਾ ਪ੍ਰੋਗਰਾਮ।
0: ਟੱਲੀ ਵਾਂਗ ਖੜਤਾ? ਇੱਕ ਟੱਲੀ ਜਲ ਪਾਣੀ ਵੀ ਮਿਲਦਾ ਮੇਰੇ ਦੋਸਤ ਨੇ ਕੱਢੀ ਹੋਈ ਹੈਗੀ ਆ ਜੀ।
5: ਮਾਰਾ ਨੂੰ ਕਿੱਥੋਂ, ਮਾਰਾ ਦਾ ਨੰਬਰ ਹੈਗਾ, ਜਿਹਨੂੰ ਪੁੱਛੀ ਵੀ ਘਰ ਕਿੰਨੇ ਥੱਲੇ ਜਾਣੇ ਹੁੰਦੇ, ਫਿਰ ਡਬਲ ਰਿਆਈ ਲੈਣੀ ਪਊਗੀ ਥੱਲੇ ਪਾਈ ਗਲੀ ਦੀ।
0: ਮੈਨੂੰ ਪਤਾ, ਧੰਨਵਾਦ ਤੁਹਾਡਾ ਜੀ।
5: ਧੰਨਵਾਦ
0: ਜੀ ਜੀ ਆਇਆਂ ਨੂੰ ਰਫਤਰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੇਰੇ ਵੀਰ ਕਸ਼ਮੀਰ ਧਾਰਨੀ ਸਾਹਿਬ ਨੇ ਰਿਕੁਐਸਟ ਕੀਤੀ ਸੀ ਹਰਜੀਤ ਹਰਮਨ ਦਾ ਗੀਤ, ਮੈਂ ਥੋੜ੍ਹਾ ਲਾ ਦਿੱਤਾ, ਹੋਰ ਲਾ ਦੇਵਾਂਗਾ। ਜੂਨ ਦਾ ਮਹੀਨਾ ਚੱਲ ਰਿਹਾ ਹੈਗਾ, ਜੂਨ 1984 ਵਿੱਚ ਕੀ ਕੁਝ ਹੋਇਆ, ਸਪੈਸ਼ਲੀ ਇਸ ਵੇਲੇ ਅੰਮ੍ਰਿਤਸਰ ਵਿੱਚ ਜੋ ਕੁਝ ਹੋ ਰਿਹਾ ਸੀਗਾ, ਖਬਰਾਂ ਬਾਹਰ ਆਉਣ ਲੱਗ ਪਈਆਂ ਸੀਗੀਆਂ ਕਿਸ ਹਿਸਾਬ ਨਾਲ ਗੋਲੀਬਾਰੀ ਚੱਲੀ ਸੀਗੀ ਸਾਡੇ ਉਸ ਧਾਰਮਿਕ ਸਥਾਨ 'ਤੇ, ਜਿੱਥੇ ਅੱਗੇ ਸਿਰ ਝੁਕਦਾ, ਸਿਰ ਤਾਂ ਹਰ ਇੱਕ ਧਾਰਮਿਕ ਸਥਾਨ ਅੱਗੇ ਝੁਕਦਾ, ਪਰ ਜੋ ਕੁਝ ਹੋਇਆ ਅੰਮ੍ਰਿਤਸਰ ਦੇ ਵਿੱਚ ਮੁੜ ਕੇ ਨਹੀਂ ਹੋਣਾ ਚਾਹੀਦਾ। ਇਹ ਕਤਲੇਆਮ ਜਿਹੜੇ ਹੋਏ ਸੀਗੇ, ਜਿਸ ਹਿਸਾਬ ਨਾਲ ਗਵਰਨਮੈਂਟ ਨੇ ਇਹ ਅਟੈਕ ਪਲਾਨਡ ਅਟੈਕ ਕੀਤੇ ਸੀਗੇ, ਨਹੀਂ ਹੋਣੇ ਚਾਹੀਦੇ ਸੀ। ਗੁਰਮੁਖ ਸਿੰਘ, ਜੂਨ ਮਹੀਨੇ ਦੀ 4 ਤਰੀਕ ਹੈਗੀ ਆ, ਵੀਰਵਾਰ ਦਾ ਦਿਨ ਆ, ਪਰ ਇਹਨਾਂ ਦਿਨਾਂ ਵਿੱਚ ਸਾਰਾ ਪੰਜਾਬ ਹੀ ਨਹੀਂ, ਸਾਰਾ ਇੰਡੀਆ ਹੀ, ਸਾਰੇ ਹੀ ਖਿਲਰ ਗਏ ਸੀਗੇ, ਜਦ ਹੀ ਖਿਲਰੇ ਹੋਏ ਆਪਾਂ ਬਾਹਰ ਬੈਠੇ ਹਾਂ
6: ਜੀ। ਬਿਲਕੁਲ ਤੰਬੜ ਸਾਹਿਬ, ਗੱਲ ਇੱਦਾਂ ਹੈਗੀ ਆ ਕਿ ਜਦੋਂ ਜੂਨ 84 ਦੀ ਆਪਾਂ ਗੱਲ ਕਰਦੇ ਹੈਗੇ ਹਾਂ, ਇੱਕ ਦਿਨ ਪਹਿਲਾਂ ਵੀ ਆਪਾਂ ਇਹਦੇ 'ਤੇ ਜ਼ਰੂਰ ਗੱਲ ਕੀਤੀ ਸੀ ਕਿ ਦਰਅਸਲ ਭਾਰਤ ਇੱਕ ਵੱਡਾ ਮੁਲਕ ਹੈ ਜੀ, ਠੀਕ ਹੈ, ਅਤੇ ਸਿੱਖ ਭਾਈਚਾਰਾ ਜਿਹੜਾ, ਜਦੋਂ ਭਾਰਤ ਸਰਕਾਰ ਦੇ ਪ੍ਰੋਮੀਨੈਂਟ ਆਗੂ ਜਦੋਂ ਸਿੱਖ ਭਾਈਚਾਰੇ ਬਾਰੇ ਗੱਲ ਕਰਦੇ ਆ, ਪੰਜਾਬ ਆਉਂਦੇ ਆ, ਸਿਰ 'ਤੇ ਦਸਤਾਰ ਸਜਾਉਂਦੇ ਆ ਜੀ, ਉਹ ਬਹੁਤ ਸਿਫਤ ਕਰਦੇ ਆ, ਕਈ ਗੱਲਾਂ ਉਹ ਇਸ ਤਰੀਕੇ ਨਾਲ ਕਰਦੇ ਆ, ਪਰ ਇਹ ਗੱਲ ਅੱਜ ਤੋਂ ਨਹੀਂ ਹੈਗੀ। ਸ਼ੁਰੂ ਤੋਂ ਹੀ ਜਦੋਂ ਤੋਂ ਬ੍ਰਿਟਿਸ਼ ਉੱਥੋਂ ਗਏ ਹੈਗੇ ਆ, ਉਦੋਂ ਤੋਂ ਹੀ ਸਿੱਖਾਂ ਨੂੰ ਬੜਾ ਵਡਿਆਇਆ ਜਾਂਦਾ, ਉਹ ਐਵੇਂ ਨਹੀਂ ਵਡਿਆਇਆ ਜਾਂਦਾ ਜੀ, ਠੀਕ ਹੈ, ਕਿਉਂਕਿ ਜਦੋਂ ਤੁਸੀਂ ਅੰਡੇਮਾਨ ਨਿਕੋਬੋਰ 'ਤੇ ਜਾਂਦੇ, ਹਾਲਾਂਕਿ ਉਹ ਪਲੇਟ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਠੀਕ ਹੈ, ਉੱਥੇ ਜਦੋਂ ਲਿਸਟ ਦੇਖੋਗੇ ਕਿ ਉੱਥੇ ਕਿੰਨੇ ਬੰਦੇ ਜਿਹੜੇ ਆਪਣੀਆਂ ਉੱਥੇ ਹੀ ਜਾਨਾਂ ਦੇ ਗਏ, ਕਿਉਂਕਿ ਵਾਪਸ ਨਹੀਂ ਉੱਥੋਂ ਬੰਦਾ ਆਉਂਦਾ ਜਦੋਂ ਭੇਜ ਦਿੰਦੇ ਸੀ ਅੰਗਰੇਜ਼ ਜੀ, ਐਵੇਂ ਨਹੀਂ ਸੀ ਭੇਜਦੇ, ਬਹੁਤ ਸਾਰੀਆਂ ਫੋਟੋਆਂ ਹੈਗੀਆਂ, ਬੇੜੀਆਂ ਪਈਆਂ ਹੋਈਆਂ ਉਹਨਾਂ ਦੇ ਪੈਰਾਂ ਹੱਥਾਂ ਦੇ ਵਿੱਚ, ਤੇ ਉਹ ਰੇਲਵੇ ਸਟੇਸ਼ਨ ਤੇ ਖੜੇ ਹੈਗੇ ਬੰਦੇ ਆਪਣੇ ਸਿੱਖ ਭਾਈਚਾਰੇ ਦੇ, ਠੀਕ ਹੈ,
0: ਜੇਲ੍ਹ ਬਹੁਤ ਤਕੜੀ ਬਣਾਈ ਹੋਈ, ਕਾਲੇ ਪਾਣੀ, ਕਾਲੇ ਪਾਣੀ ਦੀ ਜੇਲ੍ਹ, ਮੇਰੇ ਫਾਦਰ ਸਾਹਿਬ ਹੁਣ ਤਾਂ ਨਹੀਂ ਰਹੇ, ਉਹ ਉੱਥੇ ਐਜ਼ ਅ ਇੰਜੀਨੀਅਰ ਉਸ ਟਾਪੂ 'ਤੇ ਕੰਮ ਕਰਦੇ ਸੀਗੇ, ਅੰਡੇਮਾਨ ਨਿਕੋਬਾਰ, ਕਿਆ ਬਾਤ ਹੈ, ਤੁਸੀਂ ਜਿਹੜਾ ਨਾਂ ਲਿਆ, ਅਤੇ ਉੱਥੇ ਉਹ ਇੰਜੀਨੀਅਰ ਸੀਗੇ, ਸੋ ਗਏ ਨਹੀਂ ਆਪਾਂ ਕਦੇ, ਪਰ ਮੇਰੇ ਡੈਡੀ ਜੀ ਉੱਥੇ ਕੰਮ ਕਰਦੇ ਸੀ ਜੀ।
6: ਜੀ, ਤਾਂ ਜਦੋਂ ਇਹ ਗੱਲਾਂ ਹੋਈਆਂ ਤਾਂ ਜੇ ਇੱਕ ਪ੍ਰੋਮੀਨੈਂਟ ਜਿਹੜੇ ਆਪਣਾ ਬੁਲਬੁਲ ਬਰਾੜ ਕਿਹਾ ਜਾਂਦਾ ਜੀ, ਭਾਰਤੀ ਫੌਜ ਦੇ ਸਿਪਾਹ ਸਲਾਹ ਸੀਗੇ ਜਦੋਂ, ਜਿਹਨਾਂ ਲੀਡ ਕੀਤਾ ਇਸ ਆਪਰੇਸ਼ਨ ਨੂੰ, ਠੀਕ ਹੈ, ਜਿਹੜਾ ਉੱਥੇ ਹੋਇਆ, ਸੋ ਭਾਰਤ ਸਰਕਾਰ ਇਹਨੂੰ ਬਲੂ ਸਟਾਰ ਆਪਰੇਸ਼ਨ ਬੋਲਦੀ ਆ, ਲੇਕਿਨ ਸਿੱਖ ਭਾਈਚਾਰਾ ਇਹਨੂੰ ਕਤਲੇਆਮ ਬੋਲਦਾ, ਆਪਣੇ ਨਾਲ ਹੋਈ ਵੱਡੀ ਬੇਇਨਸਾਫੀ ਕਹਿੰਦਾ ਜੀ, ਸਮਝਦਾ ਵਾ ਆਪਣੇ ਮਨਾਂ ਦੇ ਵਿੱਚ, ਠੀਕ ਹੈ, ਤਾਂ ਉਹਨੇ ਆਪਣੀ ਕਿਤਾਬ ਦੇ ਵਿੱਚ, ਦੋ ਕਿਤਾਬਾਂ ਦੇ ਵਿੱਚ ਤੇ ਉਹਨਾਂ ਨੇ ਜ਼ਿਕਰ ਕੀਤਾ ਜੀ ਵੀ ਨਹੀਂ, ਅਸੀਂ ਬਿਲਕੁਲ ਸਹੀ ਐਕਸ਼ਨ ਲਿਆ। ਬਾਅਦ ਵਿੱਚ ਗਿਆ ਜਦੋਂ ਬਜ਼ੁਰਗ ਹੋ ਗਿਆ ਤਾਂ ਉਹਦਾ ਇਲਾਜ ਦੀ ਕੋਈ ਮੈਡੀਕਲ ਇਲਾਜ ਦੀ ਕੋਈ ਭਾਰਤ ਸਰਕਾਰ ਨਾਲ ਨਾਰਾਜ਼ਗੀ ਸੀ, ਉਹ ਜਿਹੜੀ ਉਹਨੇ ਕਿਤਾਬ ਲਿਖੀ ਉਹਦੇ 'ਚ ਖੁਦ ਮੰਨਿਆ ਕਈ ਗੱਲਾਂ, ਫਿਰ ਨਾਰਾਜ਼ਗੀ 'ਚ ਲਿਖੀਆਂ ਜਾਂ ਕੁਛ ਵੀ ਆ, ਤਾਂ ਉਹਦੇ 'ਚ ਉਹਨਾਂ ਲਿਖਿਆ ਕਿ ਜਿਹੜੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਸੀ, ਫੌਜ ਨੂੰ ਕੀ ਆਰਡਰ ਕੀਤੇ ਗਏ ਸੀ, ਅਤੇ ਜਿਹੜੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਸੀ ਉਹਦੇ ਵਿੱਚ 80 ਨੌਜਵਾਨ ਜਿਨ੍ਹਾਂ ਦੇ ਪਿੱਛੇ ਹੱਥ ਬੰਨ ਕੇ ਸੁੱਟੇ ਹੋਏ ਸੀ, ਤਾਂ ਇਹ ਮੈਂ ਗੱਲ ਉਹਦੀ ਕੋਟ ਕਰ ਰਿਹਾ ਆਉਂਦੀ, ਠੀਕ ਹੈ ਜੀ, ਤਾਂ ਉਹਨੇ ਗੱਲ ਕਹੀ ਕਿ ਉਹ ਪਾਸੀ ਬੰਦੇ ਪਾਣੀ ਨੂੰ ਤਰਸਦੇ ਮਰ ਗਏ, ਪਿਆਸੇ ਉਹਨਾਂ ਦੀ ਡੈਥ ਹੋਈ ਹੈ ਜੀ। ਦੁਨੀਆਂ ਭਰ ਦੇ ਇਤਿਹਾਸ ਦੇ ਵਿੱਚ ਏਦਾਂ ਦੀ ਕਦੀ ਕੋਈ ਐਗਜਾਮਪਲ ਨਹੀਂ ਲੱਭੂਗੀ ਕਿ ਇੱਕ ਭਾਈਚਾਰਾ, ਸਿੱਖ ਭਾਈਚਾਰਾ, ਕਿਉਂਕਿ ਹੈ ਤਾਂ ਸਾਰੇ ਉਸ ਟਾਈਮ ਤੇ ਭਾਰਤੀ ਨਾਗਰਿਕ ਸੀ ਨਾ ਜੀ,
0: ਠੀਕ
6: ਹੈ ਜੀ। ਸੋ ਇਹ ਬਹੁਤ ਸਾਰੇ ਉੱਥੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਸੀ, ਸੰਗਤਾਂ ਉੱਥੇ ਗਈਆਂ ਹੋਈਆਂ ਸੀਗੀਆਂ। ਸੋ ਇਹ ਕੀ ਕੋਲਾਈਡ ਹੋਇਆ ਜੀ ਵੀ ਇੰਨਾ ਵੀ ਪਤਾ ਨੀ ਸੀ ਕਿ ਸਿੱਖ ਭਾਈਚਾਰੇ ਦਾ ਕਿਹੜਾ ਦਿਹਾੜਾ ਵਾ, ਉੱਥੇ ਬਹੁਤ ਸਾਰੀਆਂ ਸੰਗਤਾਂ ਗਈਆਂ ਹੋਈਆਂ, ਤੇ ਉਸ ਟਾਈਮ ਤੇ ਏਦਾਂ ਹਮਲਾ ਕਰਨਾ, ਬਹੁਤ ਸਾਰੇ ਯਾਤਰੂ ਅੰਦਰ ਮਾਰੇ ਜਾਣੇ, ਬੱਚਿਆਂ ਦਾ ਮਾਰੇ ਜਾਣਾ, ਤੇ ਜਿਹੜੇ ਆਰਡਰ ਗਣਾਏ ਆ ਬਰਾੜ ਨੇ, ਜਿਹੜਾ ਜਨਰਲ ਬਰਾੜ ਆ ਉਹਨੇ ਆਪਣੀ ਕਿਤਾਬ ਦੇ ਵਿੱਚ ਫੌਜ ਨੂੰ ਕੀ ਕੀ ਆਰਡਰ ਸੀ ਇਹ ਪੜ੍ਹ ਕੇ ਲੂ ਕੰਡੇ ਖੜੇ ਹੁੰਦੇ ਆ ਕਿ ਕੀ ਭਾਰਤ ਸਰਕਾਰ ਦੀ ਉਸ ਸਮੇਂ ਦੇ ਉੱਪਰ ਕਿਸ ਹੱਦ ਤੱਕ ਇਹਦੀ ਇਸ ਮਨਸ਼ਾ ਜਾਂ ਆਪਾਂ ਕਹਿ ਲਈਏ ਜਾਂ ਕੁਛ ਵੀ ਲਾ ਲਓ ਵੀ ਇਹ ਕਿਉਂ ਸੀਗਾ, ਏਦਾਂ ਕਿਉਂ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਆਪਾਂ ਅੱਜ ਵੀ ਕਹਿੰਦੇ ਪਰ ਇੱਕ ਵੱਡੀ ਬੇਇਨਸਾਫੀ ਸਿੱਖ ਭਾਈਚਾਰੇ ਨਾਲ ਸੀ, ਇੱਕ ਏਦਾਂ ਦੀ ਇਹ ਲਾਈਨ ਸੀਗੀ ਜਿਹਨੇ ਸਿੱਖ ਭਾਈਚਾਰੇ ਨੂੰ ਮਨਾਂ ਦੇ ਵਿੱਚ ਬਹੁਤ ਸਾਰਾ ਆਪਾਂ ਕਹਿ ਸਕਦੇ ਕਿ ਮਨਾਂ ਤੋਂ ਅਲਹਿਦਾ ਕਰ ਦਿੱਤਾ, ਠੀਕ ਹੈ। ਪਰ ਇਹਨੂੰ ਪੈਦਾ ਕਰਨ ਵਾਸਤੇ ਕਦੀ ਕੋਈ ਸਿਰਦਤਾ ਦੇ ਨਾਲ ਯਤਨ ਨਹੀਂ ਹੋਏ, ਜਿਹੜੀਆਂ ਰੀਸੈਂਟ ਘਟਨਾਵਾਂ ਵੀ ਕਈ ਵਾਪਰੀਆਂ, ਉੱਥੋਂ ਇਹ ਲੱਗਦਾ ਹੈਗਾ ਕਿ ਮੋੜਾ ਪਾਉਣ ਦੀ ਗੱਲ ਨੀ ਹੈਗੀ, ਸਗੋਂ ਟਾਰਗੇਟ ਕਰਨ ਦੀ ਗੱਲ ਜ਼ਿਆਦਾ ਹੋਈ ਆ। ਇਹ ਸੱਚੀਆਂ ਗੱਲਾਂ ਹੈਗੀਆਂ ਨੇ, ਕਈ ਵਾਰੀ ਕੋਸਟ ਵੀ ਕਰਦੀਆਂ ਬੰਦਿਆਂ ਨੂੰ, ਪਰ ਅਸੀਂ ਗੱਲ ਇਹਦੇ ਵਿੱਚ ਭਾਰਤ ਦਾ ਭਲਾ ਨਹੀਂ ਸੀ ਹੈਗਾ। ਮੈਂ ਵੀ ਗੱਲ ਕਹਿ ਦਿੰਦਾ ਕਿ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਸਿੱਖ ਭਾਈਚਾਰੇ ਨਾਲ, ਇਹਦੇ ਵਿੱਚ ਕਦੇ ਵੀ ਭਾਰਤ ਦਾ ਨਾ ਭਲਾ ਹੋਣਾ ਤਾਂ ਨਾ ਹੋਏਗਾ। ਜੇ ਦੇਸ਼ ਦੀ ਤਰੱਕੀ ਲੋਚਣੀ ਹੋਵੇ ਤੇ ਜਿਹੜੀਆਂ ਕੌਮਾਂ ਦਾ ਵੱਡਾ ਸਟਰਗਲ ਹੋਵੇ ਕਿ ਭਾਰਤ, ਮਾਫ਼ ਕਰਨਾ ਗੱਲ ਲੰਬੀ ਚੱਲ ਗਈ ਹੈ, ਕਿ ਜਿਹੜਾ ਪੰਜਾਬ ਦਾ ਫਰੰਟ ਬਾਰਡਰ ਸੀਗਾ ਜਿੰਨੇ ਇੰਨੇ ਵੱਡੇ ਇਨਵੇਡਰ ਰੋਕੇ, ਹਮਲਾਵਰ ਰੋਕੇ, ਹਾਂਜੀ, ਇੰਨਾ ਇੱਕ ਬਾਰਡਰ ਫਰੰਟ ਦੇ ਉੱਪਰ ਲੋਹੇ ਦੀ ਕੰਧ ਵਾਂਗ ਕੰਮ ਕੀਤਾ, ਤਾਂ ਫਿਰ ਉਸ ਭਾਈਚਾਰੇ ਨਾਲ ਏਦਾਂ ਵਾਪਰ ਗਿਆ ਤਾਂ ਫਿਰ ਭਾਰਤ ਸਰਕਾਰ ਭਾਰਤ ਦੀ ਮਜ਼ਬੂਤੀ ਦੀ ਗੱਲ ਕੋਈ ਕਿਵੇਂ ਕਰ ਸਕਦਾ, ਤਰੱਕੀ ਦੀ ਗੱਲ ਕੋਈ ਕਿਵੇਂ ਕਰੂਗਾ, ਹਨਾ। ਇਹ ਗੱਲਾਂ ਸੋਚਣ ਵਾਲੀਆਂ ਨੇ। ਸੋ ਮੈਂ ਇੱਕ ਜਾਂਦੇ ਜਾਂਦੇ ਹੁਣ ਫਲੋਟ ਕਰਕੇ ਜਾਣੀ ਗੱਲ, ਗੱਲ ਆਪਣੀ ਦੂਜੇ ਪਾਸੇ ਚਲੇ ਗਈ ਸੀ ਕਿ ਲੇਬਰ ਫੋਰਸ ਦੀ ਗੱਲ ਚੱਲੀ ਹੈ ਜੀ ਕੈਨੇਡਾ ਦੇ ਵਿੱਚ, ਕਿਉਂਕਿ ਹਾਲਾਂਕਿ 60 ਮੁਲਕਾਂ ਦੇ ਉੱਪਰ ਟਰੰਪ ਸਾਹਿਬ ਦਾ ਆਪਣਾ ਟੈਕਟ ਹੈਗਾ, ਉਹਨਾਂ ਨਵੀਂ ਗੱਲ ਕੱਢ ਲਿਆਂਦੀ ਕਿ ਲੇਬਰ ਫੋਰਸ ਜਿਹੜੀ ਸਪਲਾਈ ਚੇਨ ਹੈ, ਜੇ ਇੱਕ ਜਿਹੜਾ ਫ੍ਰੀ ਟ੍ਰੇਡ ਵਪਾਰ ਹੈ ਉਹਦੇ ਵੀ ਇੱਕ ਮਦ ਹੈਗੀ ਕਿ ਜਿਹੜੀਆਂ ਵੀ ਚੀਜ਼ਾਂ ਪ੍ਰੋਡਕਟ ਹੁੰਦੀਆਂ, ਪ੍ਰੋਡਕਸ਼ਨ ਹੁੰਦੀਆਂ ਨੇ, ਸਪਲਾਈ ਹੁੰਦੀਆਂ ਨੇ ਫ੍ਰੀ ਟ੍ਰੇਡ ਦੇ ਵਿੱਚ, ਉਹਦੇ ਵਿੱਚ ਲੇਬਰ ਫੋਰਸ ਲੇਬਰ ਦੇ ਨਿਯਮਾਂ ਦੀ ਜਿਹੜੀ ਆ ਪਾਲਣਾ ਕਰਨੀ ਬੜੀ ਜ਼ਰੂਰੀ ਆ। ਤੇ ਕੈਨੇਡਾ ਦੇ ਵੀ ਵੱਡੇ ਸਵਾਲ ਹੋਏ, ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਰਨੀ ਉਹਨਾਂ ਨੇ ਤੇ ਸਵਾਲ ਹੋਏ ਕਿ ਟਰੰਪ ਸਾਹਿਬ ਨੇ ਆਹ ਇਲਜ਼ਾਮ ਲਾਏ ਹੈਗੇ ਲੇਬਰ ਫੋਰਸ ਦੇ, ਤਾਂ ਉਹਨਾਂ ਨੇ ਗੱਲ ਕਹੀ, ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਗੱਲ ਕਹੀ ਕਿ ਦੇਖੋ ਕੈਨੇਡਾ ਇੱਕ ਵੈਲ ਜਾਣਿਆ ਜਾਂਦਾ ਹੈਗਾ ਮਨੁੱਖੀ ਅਧਿਕਾਰਾਂ ਵਾਸਤੇ, ਤੇ ਸਾਡੇ ਇੱਥੇ ਲੇਬਰ ਫੋਰਸ ਜਿਹੜੀ ਆ ਲੇਬਰ ਐਂਟੀ ਆਪਾਂ ਕਹਿ ਸਕਦੇ ਹਾਂ ਕਿ ਇਹ ਐਕਟਿਵ ਹੈਗੀ ਆ, ਅਸੀਂ ਲੇਬਰ ਕਾਨੂੰਨਾਂ ਦੀ ਪਾਲਣਾ ਕਰਨ ਵਾਲਾ ਦੇਸ਼ ਹੈਗਾ, ਪਰ ਨਾਲ ਹੀ ਇਹ ਵੀ ਗੱਲ ਕਹਿੰਦੀ ਕਿ ਨਵਾਂ ਬਿੱਲ ਵੀ ਇੰਟਰੋਡਿਊਸ ਹੋ ਰਿਹਾ ਲੇਬਰ ਫੋਰਸ ਦੇ ਉੱਪਰ, ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿੱਲ ਕਿੰਨਾ ਅਸਰ ਕਰਦਾ। ਪਰ ਇਹ ਘਟਨਾ ਸਾਂਝੀ ਕਰ ਦੇਣਾ ਜਾਂਦੇ ਜਾਂਦੇ ਕਿ ਵਿਨੀਪੈਗ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜੀ, ਦੋ ਭਾਰਤੀ ਮੂਲ ਦੇ ਹੋਟਲ ਮਾਲਕ ਜਿਨ੍ਹਾਂ ਨੇ ਦੋ ਮੈਕਸੀਕੋ ਦੇ ਵਰਕਰ ਤੇ ਇੱਕ ਪੰਜਾਬੀ ਵਰਕਰ ਨੂੰ ਬਿਨਾਂ ਤਨਖਾਹਾਂ ਦੇਣ ਤੋਂ ਰੱਖਿਆ ਹੋਇਆ ਸੀਗਾ LMEA ਦੇ ਚੱਕਰ ਦੇ ਵਿੱਚ, ਤਾਂ ਇਹਨਾਂ ਦੀ ਜਿਹੜੀ ਮੈਨੀਟੋਬਾ ਲੇਬਰ ਬੋਰਡ ਹੈਗਾ ਜੀ, ਇਹਨੇ ਸੁਣਵਾਈ ਕੀਤੀ ਤੇ ਸੁਣਵਾਈ ਦਰਮਿਆਨ ਜਿਹੜੀ ਡਾਇਰੈਕਟਰ ਹਰਪਿੰਦਰ ਬਰਾੜ ਆ, ਇਰਵਿਨ ਬਰਾੜ ਆ, ਇਹਨਾਂ ਦੇ ਖਿਲਾਫ਼ ਜਿਹੜੀ ਸੁਣਵਾਈ ਵਿੱਚ ਦਲੀਲਾਂ ਹੋਈਆਂ, ਤਾਂ ਜਦੋਂ ਹਰਪਿੰਦਰ ਬਰਾੜ ਨੇ ਕਿਹਾ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਇੱਕ ਡਾਇਰੈਕਟਰ ਵਜੋਂ ਆ, ਮੇਰੇ ਪਤੀ ਦੀ ਮੌਤ ਹੋ ਗਈ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਬੰਦੇ ਜਿਹੜੇ ਆ ਏਦਾਂ ਦੇ ਕੰਮ ਕਰ ਰਹੇ, ਉਹਨਾਂ ਨਾਲ ਕੀ ਵਰਤਾਰਾ ਹੋ ਰਿਹਾ। ਇਹਦੇ ਵਿੱਚ ਕਥਿਤ ਤੌਰ ਤੇ ਇਮੀਗ੍ਰੇਸ਼ਨ ਏਜੰਟ ਜਿਹੜਾ ਕਿ ਹੁਣ ਜੇਲ੍ਹ 'ਚ ਹੈਗਾ, ਪਹਿਲਾਂ ਹੀ ਇਹੋ ਜਿਹੇ ਕੰਮਾਂ ਕਰਕੇ ਉਹਦਾ ਵੀ ਨਾਂ ਉਪਜਿਆ ਸੁਣਵਾਈ ਦਰਮਿਆਨ, ਕਿ ਜਿਹੜੇ ਵਰਕਰ ਸੀਗੇ ਉਹ ਕਹਿੰਦੇ ਕਿ ਸਾਨੂੰ ਇਸ ਹੋਟਲ ਮਾਲਕਾਂ ਨੇ ਉਸ ਏਜੰਟ ਕੋਲ ਭੇਜਿਆ ਸੀ ਕੰਟਰੈਕਟ ਤਿਆਰ ਕਰਨ ਵਾਸਤੇ, ਤਾਂ ਭਾਵ ਹੈ ਕਿ ਉਹ ਹੁਣ ਜੇਲ੍ਹ 'ਚ ਹੈਗਾ ਜੀ ਇਸ ਵਕਤ। ਤਾਂ ਇਹਦੀ ਗੱਲਬਾਤ ਚੱਲੀ ਆ ਲੰਬਾ ਸਮਾਂ, $1,00,000 ਜਿਹੜਾ ਆ ਉਹ ਪੇ ਕਰਨ ਦੇ ਦਾ ਲੇਬਰ ਬੋਰਡ ਨੇ ਜਿਹੜੇ ਕੀਤੇ ਸੀ, ਜਿਹਦੇ ਖਿਲਾਫ਼ ਇਹਨਾਂ ਨੇ ਅਪੀਲ ਪਾਈ ਹੋਈ ਆ। ਪਰ ਕੁੱਲ ਮਿਲਾ ਕੇ ਇਹ ਲੇਬਰ ਫੋਰਸ ਦੀ ਗੱਲ ਹੈ, ਇੱਥੇ ਇੰਟਾਰੀਓ ਟੋਰਾਂਟੋ ਦੇ ਵਿੱਚ ਕੀ ਕੁਛ ਵਾਪਰਿਆ LMEA ਦੇ ਨਾਂ ਤੇ, ਕਿਸੇ ਤੇ ਕੋਈ ਲੁਪਿਆ ਛੁਕਿਆ ਨੀ ਹੈਗਾ, ਠੀਕ ਹੈ ਜੀ। ਕਿੱਦਾਂ ਮੁਜ਼ਾਹਰੇ ਹੋ ਰਹੇ ਆ ਘਰਾਂ ਦੇ ਮੂਹਰੇ ਇੰਪਲਾਇਰ ਜਿਹੜੇ ਹੈਗੇ ਆ, ਤੇ ਕਿਹੜੇ ਵਰਡ ਵਰਤੇ ਜਾ ਰਹੇ ਆ ਸਾਡੇ ਆਪਣੇ ਭਾਈਚਾਰੇ ਦੇ ਲੋਕਾਂ ਵੱਲੋਂ, ਉਹਨਾਂ ਦੇ ਘਰਾਂ ਦੇ ਮੂਹਰੇ ਜਾ ਕੇ ਜਦੋਂ ਮੁਜ਼ਾਹਰੇ ਹੁੰਦੇ ਆ,
7: ਘਰ ਵੀ ਆਪਣੇ ਰਹੇ ਹਨ, ਕਰ ਵੀ ਆਪਣੇ ਰਹੇ ਹਨ, ਬੇਇੱਜ਼ਤੀ ਵੀ ਆਪਣੀ ਹੋ ਰਹੀ ਹੈ, ਫਿਰ ਕਿੱਦਾਂ ਸਾਨੂੰ ਸਾਡਾ ਧੰਨਵਾਦ ਕਰਨ ਇਹ
0: ਤੇ ਆਪਾਂ ਨਗਰ ਕੀਰਤਨ ਵੀ ਗੱਲਬਾਤ ਕਰਨੀ ਹੈ ਇਸ ਵੀਕਐਂਡ ਜਿਹੜਾ ਨਗਰ ਕੀਰਤਨ ਹੋਣਾ ਆ। ਪਹਿਲਾਂ ਮੈਂ ਦੱਸ ਦੇਵਾਂ ਐਲ ਪੀ ਰੂਫਿੰਗ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, ਰੂਫਿੰਗ ਸ਼ਿੰਗਲਸ ਰਿਪੇਅਰ ਕਰਨੇ ਹੋਣ, ਰਿਪਲੇਸ ਕਰਨੇ ਹੋਣ, ਰੂਫਿੰਗ ਦਾ ਕੰਮ ਹੋਵੇ, ਕੌਂਕ੍ਰੀਟ ਦਾ ਕੰਮ ਹੋਵੇ, ਡਿਜ਼ਾਇਨ 'ਤੇ ਬਿਲਡ ਕਰਕੇ ਦਿੰਦੇ ਹਨ। ਤੁਸੀਂ ਕੋਈ ਸਾਈਡ ਵਾਕ ਬਣਾਉਣੀ ਹੋਵੇ, ਡਰਾਈਵ ਵਿੱਚ ਚੌੜਾ ਕਰਨਾ ਹੋਵੇ, ਐਲ ਪੀ ਰੂਫਿੰਗ ਬਲਵਿੰਦਰ ਸਿੰਘ ਦਾ ਨੰਬਰ 416-602-7216 ਅਤੇ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਕਿੱਥੇ ਗਏ ਅੱਜ? ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਹੀਟਿੰਗ, ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨ ਸਰਵਿਸਿਸ, ਅਫੋਰਡੇਬਲ ਪ੍ਰਾਈਸ, ਅਰਾਈਵਲ ਸਰਵਿਸ, ਟਰਸਟਡ ਏਚ ਵੈਕ ਵਾਲੇ ਹਨ, ਟੈਂਕਲੈਸ ਵਾਟਰ ਹੀਟਰ ਇੰਸਟਾਲ ਕਰਕੇ ਵੀ ਦਿੰਦੇ ਹਨ। ਕਾਫੀ ਸਾਰੇ ਪੈਸੇ ਤੁਸੀਂ ਬਚਾ ਸਕਦੇ, ਐਕਸਪਰਟਸ ਹਨ ਏਚ ਵੈਕ ਦੇ ਵਿੱਚ। ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ 6477-0660-6640। ਸਟਾਰਲਿਨ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ ਸਟਾਰਲਿਨ ਪੇਂਟਿੰਗ ਗੋਰਾ ਧੋਲਾ ਦਾ ਨੰਬਰ 416-230-4000। ਘਰ ਪੇਂਟ ਕਰਵਾਉਣਾ ਹੋਵੇ, ਰੈਜੀਡੈਂਸ਼ੀਅਲ, ਕਮਰਸ਼ੀਅਲ, ਕੋਈ ਪ੍ਰੋਪਰਟੀ ਪੇਂਟ ਕਰਵਾਉਣੀ ਹੋਵੇ, ਇਹਨਾਂ ਨੇ ਬਹੁਤ ਸਾਰੇ ਵੱਡੇ ਤੋਂ ਵੱਡੇ ਬਿਜ਼ਨਸ ਪੇਂਟ ਕੀਤੇ ਹੋਏ ਹਨ। ਕਈ ਵਾਰੀ ਛੱਤ ਪੇਂਟ ਕਰਨੀ ਪੈਂਦੀ ਹੈ ਰੈਸਟੋਰੈਂਟ ਦੇ ਵਿੱਚ, ਕਿਉਂਕਿ ਛੱਤ ਪਾਈ ਤੋਂ ਬਗੈਰ ਹੀ ਜਿਹੜੀ ਸੀਲਿੰਗ ਹੁੰਦੀ ਆ ਸੋਹਣੀ ਲੱਗਦੀ ਆ। ਸੋ ਕਿ ਜਿਸ ਹਿਸਾਬ ਦਾ ਪੇਂਟ ਚਾਹੁੰਦੇ ਉਸ ਹਿਸਾਬ ਦਾ ਪੇਂਟ ਕਰਕੇ ਦਿੰਦੇ ਹਨ, ਬ੍ਰਿਕ ਵੀ ਪੇਂਟ ਕਰਕੇ ਦਿੰਦੇ ਹਨ। ਗੋਰਾ ਧਨਵਾ ਜੀ 416-230-4000। ਅਤੇ ਦਵਿੰਦਰ ਸਿੰਘ ਪਰਿਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ ਤੁਹਾਡੇ ਵਾਸਤੇ। ਦਵਿੰਦਰ ਸਿੰਘ ਪਵਾਰ 6479888731। ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨਾਲ ਵੀ ਕਾਫੀ ਥੋੜ੍ਹੀ ਗੱਲਾਂ ਬਾਤਾਂ ਕਰਿਆ ਕਰਾਂਗੇ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਐਂਡ ਵਾਇਰਿੰਗ, DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਆ, ਸੈਂਸਰ ਦਾ ਇਸ਼ੂ ਸੋਲਵ ਕਰਕੇ ਦਿੰਦੇ ਹਨ। ਸੋਨੇ ਦਾ ਨੰਬਰ 3472713834। ਸਮੋਸਾ ਐਂਡ ਸਵੀਟ ਫੈਕਟਰੀ, ਤੁਸੀਂ ਸਮੋਸੇ ਖਰੀਦ ਸਕਦੇ ਹੋ। ਐਲਵੇ 13 ਦਾ ਹੈੱਡ ਆਫਿਸ ਆ, ਮੇਨ ਫੈਕਟਰੀ ਆ ਸਮੋਸਾ ਐਂਡ ਸਵੀਟ ਫੈਕਟਰੀ ਦੀ। ਅਤੇ ਏਅਰਪੋਰਟ ਅਤੇ ਕਾਊਂਟਰੀ ਸਾਈਡ 'ਤੇ ਚਲੋ ਫਰੈਸ਼ਕੋ ਵਿੱਚ ਹਨ, ਬ੍ਰਹਿਮਲੀ ਅਤੇ ਜ਼ੈਨਵੁੱਡ ਦੇ ਚਲੋ ਫਰੈਸ਼ਕੋ ਵਿੱਚ ਹਨ ਸਮੋਸਾ ਐਂਡ ਸਵੀਟ ਫੈਕਟਰੀ ਵਾਲੇ। ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਟ੍ਰੇਲਰ ਬਿਲਡ ਕਰਕੇ ਦਿੰਦੇ ਹਨ, ਕਸਟਮਾਈਜ਼ ਟ੍ਰੇਲਰ ਬਿਲਡ ਕਰਕੇ ਦਿੰਦੇ ਹਨ। ਡੀਜ਼ਲ ਟੈਂਕ ਦੇ ਲੋਕ ਵੀ ਅਵੇਲੇਬਲ ਹਨ। ਅਤੇ ਇਹਨਾਂ ਦੇ ਕੋਲ ਫਲੈਟ ਬੈੱਡ, ਬੀ ਟ੍ਰੇਨ, ਡਰੋਪ ਡੈਕਸ, ਕੋਇਲ ਵੈਲ, ਜਿੱਦਾਂ ਦਾ ਵੀ ਟ੍ਰੇਲਰ ਚਾਹੁੰਦੇ ਹੋ ਉੱਦਾਂ ਦਾ ਇੰਜੀਨੀਅਰ ਕਰਕੇ ਬਿਲਡ ਕਰਕੇ ਦਿੰਦੇ ਹਨ। ਹਿੰਦਾ ਭਾਅ ਜੀ 905-219-0080, ਇੰਡੀਅਨ ਪੰਜਾਬੀ ਬਾਜ਼ਾਰ, ਇਹ ਗਰੋਸਰੀ ਸਟੋਰ ਆ, 115 ਫਾਦਰ ਟੋਮਰ ਰੋਡ 'ਤੇ। ਫਰੈਸ਼ ਫਰੂਟਸ ਐਂਡ ਵੈਜੀਟੇਬਲ, ਡਾਇਨਿੰਗ ਟੇਕ ਔਰ ਰੈਸਟੋਰੈਂਟ, ਮੀਟ ਸ਼ੋਪ ਵੀ ਹੈਗੀ ਆ ਇੰਡੀਅਨ ਪੰਜਾਬੀ ਬਾਜ਼ਾਰ। ਗੁਰਮੁਖ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ, ਸਾਡੇ ਕੋਲ 5 ਕੁ ਮਿੰਟ ਬਾਕੀਆਂ 5 ਕੁ ਮਿੰਟਾਂ ਵਿੱਚ ਕੋਈ ਹੋਰ ਖਬਰ ਕਵਰ ਕਰਨੀ ਹੈ, ਤੁਸੀਂ ਕਰ ਸਕਦੇ ਹੋ।
7: ਜੀ ਬਿਲਕੁਲ, ਆਪਾਂ ਗੱਲ ਇਹ ਕਰ ਰਹੇ ਸੀਗੇ ਕਿ ਦਰਅਸਲ ਕਿਵੇਂ ਜਿਹੜਾ ਕੈਨੇਡਾ ਦੇ ਵਿੱਚ ਲੇਬਰ ਫੋਰਸ ਜਿਹੜਾ ਉਹ ਕੀ ਵਾਕਈ ਇਹ ਇਲਜ਼ਾਮ ਟਰੰਪ ਸਾਹਿਬ ਨੇ ਭਾਵੇਂ ਆਪਣੇ ਤੌਰ 'ਤੇ ਲਾਏ ਹੋਣ, ਪਰ ਇਹਨੂੰ ਸੋਚਣ ਵਾਲੀ ਗੱਲ ਹੈਗੀ ਆ ਕਿ ਇਹ ਘਟਨਾਵਾਂ ਨਹੀਂ ਵਾਪਰੀਆਂ ਇੱਥੇ ਕੈਨੇਡਾ ਦੇ ਵਿੱਚ, ਠੀਕ ਹੈ। ਅਤੇ ਇਹਨੂੰ ਲੈ ਕੇ ਆਪਾਂ ਕਈ ਘਟਨਾਵਾਂ ਵੀ ਗਿਣਾਈਆਂ, ਇੱਕ ਰੀਸੈਂਟਲੀ ਜਿਹੜੀ ਗੱਲਬਾਤ ਹੋਈ ਆ ਉਹ ਵੀ ਦੱਸੀ ਹੈਗੀ ਆ ਵੀ ਕਿਵੇਂ ਇਹ ਘਟਨਾਵਾਂ ਜਿਹੜੀਆਂ ਇੱਥੇ ਵਾਪਰ ਰਹੀਆਂ ਨੇ। ਫੈਸਲੇ ਆਏ ਆ ਕੋਰਟਾਂ ਦੇ, ਜਿਹੜੇ ਲੇਬਰ ਕੋਰਟ ਆ ਜਾਂ ਸਮਾਲ ਕਲੇਮ ਕੋਰਟ ਆ ਉਹਦੇ ਵਿੱਚ ਬੰਦੇ ਧੱਕੇ ਖਾ ਰਹੇ ਆ। ਸਮਾਲ ਕਲੇਮ ਕੋਰਟਾਂ ਦੇ ਫੈਸਲੇ ਆ ਚੁੱਕੇ ਆ ਕਿ ਪੈਸੇ ਦਿਓ, ਇਹਨਾਂ ਦੇ ਪੈਸੇ ਜਿਹੜੇ ਬਣਦੇ ਦਿਓ, ਡਿਫਾਲਟ ਆਰਡਰ ਆਏ ਹੋਏ ਆ। ਤੇ ਤਾਂ ਵੀ ਉਹਨਾਂ ਦੀ ਉਹਨਾਂ ਆਰਡਰ ਦੀ ਵੀ ਪਰਵਾਹ ਨਹੀਂ ਮਾਰੀ ਜਾ ਰਹੀ, ਤੇ ਇਹ ਕਿਹਾ ਜਾ ਰਿਹਾ ਆਨੇ ਬਾਨੇ ਸਾਡੇ ਅਕਾਊਂਟ 'ਚ ਪੈਸੇ ਹੈ ਨਹੀਂ ਆ, ਬਿਜ਼ਨਸ ਜਿਹੜੇ ਟ੍ਰਾਂਸਫਰ ਕਰ ਲਏ ਜਾਂਦੇ ਆ। ਸੋ ਕੁੱਲ ਮਿਲਾ ਕੇ ਇਹ ਗੱਲਾਂ ਜਿਹੜੀਆਂ ਟੋਟਲ ਜਦੋਂ ਮੈਂ ਗੱਲ ਕਰੂੰਗਾ, ਸਮ ਅਪ ਕਰੂੰਗਾ, ਤੇ ਕੈਨੇਡਾ ਨੂੰ ਆਪਣੇ ਤੌਰ ਤੇ ਇਹ ਗੱਲ ਸੋਚਣ ਦੀ ਲੋੜ ਹੈਗੀ ਆ। ਤੇ ਜ਼ਰੂਰ ਇਹ ਬਿੱਲ ਇਦਾਂ ਦਾ ਸਖ਼ਤ ਆਉਣਾ ਚਾਹੀਦਾ ਜੀ,
0: ਰੂਲਸ ਐਂਡ ਰੈਗੂਲੇਸ਼ਨ, ਕਿਉਂਕਿ ਤੜਫਦੇ ਬੰਦਾ ਕੋਰਟ ਵਿੱਚ ਜਾਂਦਾ, ਟਾਈਮ ਲਾਉਂਦਾ, ਪੈਸੇ ਲਾਉਂਦਾ, ਪਹੁੰਚਦਾ, ਜੱਜ ਆਰਡਰ ਦੇ ਦਿੰਦਾ ਵੀ ਇਹਨੂੰ ਪੈਸੇ ਦੇ, ਬਾਅਦ 'ਚ ਕਹਿੰਦੇ ਚੈੱਕ ਬਾਊਂਸ ਹੋ ਗਿਆ, ਸਾਡੇ ਕੋਲ ਪੈਸੇ ਹੈ ਨਹੀਂ, ਬਾਅਦ ਵਿੱਚ ਫਿਰ ਤੁਹਾਨੂੰ ਦੁਬਾਰਾ ਕੋਰਟ ਜਾਣਾ ਪੈਂਦਾ। ਜਿਹੜਾ ਸਿਸਟਮ ਹੈ ਨਾ ਕੈਨੇਡਾ ਦਾ ਸਿਸਟਮ, ਲੀਗਲ ਸਿਸਟਮ, ਕੋਰਟ ਸਿਸਟਮ ਬਹੁਤ ਲੀਨੀਅਟ ਹੈਗਾ, ਬਹੁਤ ਬਿਹਾਈਂਡ ਆ, ਅਪ ਟੂ ਡੇਟ ਕਰਨ ਦੀ ਲੋੜ ਹੈ। ਕੌਣ ਕਿਸੇ ਦੇ ਪੈਸੇ ਮਾਰ ਜਾਵੇ ਉਸ, ਉਹ ਵੀ ਇਸ ਕੰਟਰੀ ਦੇ ਵਿੱਚ, ਪਰ ਹੋ ਰਿਹਾ ਹੈਗਾ। ਸਾਨੂੰ ਰੋਜ਼ ਫੋਨ ਕਾਲ ਆਉਂਦੇ, ਸਾਡੀ ਗੱਲਬਾਤ ਕਰੋ ਏਅਰ 'ਤੇ ਆ ਕੇ, ਸਾਡੀ ਗੱਲਬਾਤ ਕਰੋ ਏਅਰ 'ਤੇ ਆ ਕੇ। ਮੈਂ ਵੀ ਇੱਕ ਦੋਨੋਂ ਲੈ ਕੇ ਆਵਾਂਗਾ ਏਅਰ 'ਤੇ ਜ਼ਰੂਰ, ਮੈਂ ਵੀ ਉਹਨਾਂ ਕੋਲ ਅੱਜ ਜਾ ਰਿਹਾ ਵੀ ਦੇ ਦਿਓ। ਸੱਚੀ ਗੱਲ ਆ, ਕੀ ਕਰੀਏ। ਐਲ ਏ ਟਰੱਕ ਲਿਊਬ ਐਂਡ ਵਾਸ਼ ਵਾਲੇ ਹਨ, ਰਾਜਾ ਬਾਈ ਜੀ ਐਲ ਏ ਵਾਲੇ ਟਰੱਕਾਂ ਦਾ ਓਇਲ ਚੇਂਜ ਕਰਕੇ ਦਿੰਦੇ ਆ, ਅਤੇ ਨਾਲ ਦੀ ਨਾਲ ਟਾਇਰ ਸਰਵਿਸ ਵੀ ਹੈਗੀ ਆ, 24 ਘੰਟੇ 7 ਦਿਨ ਸਰਵਿਸ ਪੇਸ਼ ਕਰਦੇ ਹਨ ਐਲ ਏ ਟਰੱਕ ਤੋਂ ਰਾਜਾ ਬਾਈ ਜੀ। 416-953-9162। ਤੇ ਐਕਸਪੀਰੀਅੰਸ ਮਿਲ ਰਾਈਟ ਅਪ੍ਰੈਂਟਿਸਸ਼ਿਪ ਚਾਹੀਦੇ ਹਨ, ਐਕਸਪੀਰੀਅੰਸ ਵੈਲਡਰ ਚਾਹੀਦੇ ਆ ਅਤੇ ਵੈਲਡਰ ਲੀਡ ਹੈਡ ਚਾਹੀਦਾ। ਨੰਬਰ ਦੇਣ ਦਾ ਕਾਲ ਕਰ ਲਿਓ 437-242-3151 'ਤੇ, ਅਤੇ ਆਰਗਿਲ ਵਾਲਿਆਂ ਨੂੰ ਡਰਾਈਵਰ ਚਾਹੀਦੇ ਹਨ USA ਵਾਸਤੇ, ਵਧੀਆ ਪੇ ਦੇ ਰਹੇ ਹਨ 4-647-338-5050। ਅਤੇ ਗੱਲਬਾਤ ਕਰਨੀ ਹੈ ਮਨੋਹਰ ਵਾਰਸ ਅਤੇ ਕਮਲ ਹੀਰ ਦਾ ਸ਼ੋਅ ਜੁਲਾਈ ਦੀ 25 ਤਰੀਕ ਨੂੰ ਆ ਰਿਹਾ, ਅਤੇ ਮੋਨਾ ਮਹਿੰਗੀ ਜੀ ਨੇ ਸਾਨੂੰ ਜੁਆਇਨ ਕੀਤਾ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ। ਸਾਡਾ ਨੰਬਰ ਮੈਂ ਭੁੱਲ ਜਾਂਦਾ ਦੇਣਾ, ਮੈਨੂੰ ਟੈਕਸਟ ਮੈਸੇਜ ਆ ਰਹੇ ਹਨ 416-837-1515, 416-837-1515 ਸਾਡੇ ਸਟੂਡੀਓ ਨੰਬਰ ਹੈ, 416-837-1515 ਸਟੂਡੀਓ ਵਿੱਚ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ। ਮਾਫ਼ ਕਰਨਾ, ਮੈਂ ਸੈੱਲਫੋਨ ਵੱਲ ਨਹੀਂ ਦੇਖਿਆ, ਹੁਣ ਦੇਖਿਆ। ਮੋਨਾ ਮਹਿੰਗੀ ਜੀ ਹਨ, ਲਾਈਸੈਂਸਡ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਚਾਹੀਦੀ ਆ 416-500-1509, ਅਤੇ ਫੈਮਿਲੀ ਮਾਰਟ 24 ਘੰਟੇ 7 ਦਿਨ ਖੁੱਲ੍ਹਾ। ਇਹ ਵੀ ਸਟੋਰ ਮਿਸ ਸਾਗਰ ਦੇ ਵਿੱਚ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਫੈਮਿਲੀ ਮਾਰਟ 'ਤੇ ਪਹੁੰਚ ਸਕਦੇ ਹੋ। ਟੈਂਟ ਰੈਂਟ ਕਰਨੇ ਹੋਣ ਗੁਰਸੇਵਕ ਗਿੱਲ ਦਾ ਨੰਬਰ 416-557-0941 ਹੈਗਾ। ਅਤੇ ਮਨਜੀਤ ਕੌਰ ਚੀਮਾ ਜੀ ਨੇ ਸਾਨੂੰ ਜੁਆਇਨ ਕੀਤਾ, 18 ਸਾਲ ਦਾ ਐਕਸਪੀਰੀਅੰਸ ਹੈਗਾ। ਰੀਅਲ ਸਟੇਟ ਦੀ ਮਾਰਕੀਟ ਵਿੱਚ, ਰੀਅਲ ਸਟੇਟ ਵਿੱਚ ਕੋਈ ਸੇਵਾਵਾਂ ਲੈਣੀਆਂ ਹੋਣ 416-357-9965 'ਤੇ ਗੱਲਬਾਤ ਕਰ ਲੈਣੀ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰ ਲਿਓ। ਜੀ ਗੁਰਮੁਖ ਸਿੰਘ ਜੀ, ਇੱਕ ਮਿੰਟ ਵਿੱਚ ਇੱਕ ਅੱਧੀ ਖਬਰ ਹੋਰ ਸਾਂਝੀ ਕਰ ਦਿੰਦੇ ਹੈਗੇ ਆ। ਅਤੇ ਵੈਂਡਲਿਜ਼ਮ ਬਹੁਤ ਹੋ ਰਹੀ ਹੈਗੀ ਆ, ਰੇਸਿਜ਼ਮ ਬਹੁਤ ਹੋ ਰਹੀ ਹੈਗੀ ਆ। ਜਦੋਂ ਕੰਮ ਔਖਾ ਹੋ ਜਾਂਦਾ, ਜੋਬਾਂ ਘੱਟ ਹੁੰਦੀਆਂ, ਪੈਸੇ ਘੱਟ ਹੁੰਦੇ ਹਨ, ਮੋਸਟਲੀ ਇਹ ਜਿਹੜੇ ਡਰੱਗ ਦੀ ਭਾਲ ਵਿੱਚ ਹੁੰਦੇ ਹਨ, ਪੈਸਾ ਨਹੀਂ ਹੁੰਦਾ, ਉਹੀ ਕਰਦੇ ਹਨ। ਚਾਹੇ ਇਸਲਾਮਿਕ ਸੈਂਟਰ ਹੋਣ, ਚਾਹੇ ਅਗੇਂਸਟ ਜੂਜ਼ ਹੋਵੇ, ਆਪਸ ਵਿੱਚ ਕਾਫੀ ਸਾਰਾ ਇਹ ਜਿਹੜਾ ਗੁੱਸਾ ਠਾਣ ਲੱਗੇ ਹੋਏ ਆ, ਲੋਕ ਨਾ ਕਰੋ ਇੱਦਾਂ ਦੇ ਕੰਮ। ਫੂਡ ਬੈਂਕ ਬੰਦ ਹੋਣੇ ਚਾਹੀਦੇ ਆ, ਖੋਲ੍ਹਣੇ ਨਹੀਂ ਚਾਹੀਦੇ। ਬੜੀ ਖੁਸ਼ੀ ਮਿਲਦੀ ਹੈ ਫੂਡ ਬੈਂਕ ਵੀ ਇੰਨਾ ਅਨਾਜ ਮੰਗਦੇ ਹਨ, ਇੰਨਾ ਕੁਛ ਮੰਗਦੇ ਹਨ। ਉਹ ਡਰੱਗ ਫੂਡ ਨੂੰ ਕਹੋ ਅਤੇ ਕਾਰਨੀ ਨੂੰ ਕਹੋ, ਜੋਬਾਂ ਕ੍ਰੀਏਟ ਕਰਨ, ਇਸ ਪ੍ਰੋਬਲਮਸ ਦੀ ਟੇਕ ਕੇਅਰ ਕਰਨ, ਵੀ ਫੂਡ ਬੈਂਕ ਤਾਂ ਬੰਦ ਹੋਣੇ ਚਾਹੀਦੇ ਆ। ਇਹ ਕਹਿੰਦੇ ਇਹਨਾਂ ਨੂੰ ਖੁਸ਼ੀ ਮਿਲਦੀ ਫੂਡ ਬੈਂਕ। ਕਹਿੰਦੇ ਬਾਈ ਬੱਤੀ ਜੀ ਆ ਗਏ, ਅਤੇ ਬਾਈ ਬੱਤੀ ਜੀ ਆ ਨੇ ਪ੍ਰੋਗਰਾਮ ਵਿੱਚ।
8: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ?
0: ਠੀਕ ਠਾਕ ਵੀਰ ਮੇਰੇ।
8: ਅੱਛਾ, ਤੁਸੀਂ ਲੇਬਰ ਫੋਰਸ ਦੀ ਗੱਲ ਕਰ ਰਹੇ ਸੀ, ਠੀਕ ਹੈ
0: ਜੀ ਸਰ ਜੀ।
8: ਭਾਜੀ, ਏਜੰਸੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਇਹਨਾਂ ਨੂੰ।
0: ਵੈਰੀ ਵੈਲ ਸੈਡ। ਬਹੁਤ ਸਾਰੀ ਏਜੰਸੀ ਨੇ ਨਾ ਖੂਨ ਪੀਤਾ ਹੋਇਆ ਲੋਕਾਂ ਦਾ
8: ਜੀ। ਭਾਜੀ, $3 ਤੋਂ ਲੈ ਕੇ $8 ਜਿਉਂ ਜਿਉਂ ਤੁਹਾਡੀ ਜੋਬ ਹੈਗੀ ਆ, ਜਿਵੇਂ ਸ਼ੰਟ ਡਰਾਈਵਰ ਹੋ ਗਏ, ਫੋਰਕਲਿਫਟ ਆਪਰੇਟਰ ਹੋਵੇ, ਲੇਬਰ ਹੋ ਗਈ, ਤੇ ਉੱਪਰ ਵੀ ਈਵਨ ਇਹ ਮਤਲਬ ਕਿ ਜਿਹੜੀਆਂ ਆਫਿਸ ਜੋਬਾਂ ਨੇ ਉੱਥੇ ਤੱਕ ਇਹ $8-10 ਕੱਢਦੇ ਨੇ ਪਰ ਆਵਰਲੀ।
0: ਜੇ ਨਾ ਇਸ ਤਰ੍ਹਾਂ ਵੀ ਕਰ ਦੇਣ, ਜੇ ਉਹਨਾਂ ਨੂੰ ਲੋੜ ਹੈ ਕਾਫੀ ਲੰਬੇ ਸਮੇਂ ਤੋਂ, ਹੁਣ ਸ਼ੰਟਾਂ ਦੀ ਗੱਲ, ਸ਼ੰਟ ਡਰਾਈਵਰ ਕਾਫੀ ਲੰਬੇ ਸਮੇਂ ਤੋਂ ਉਹਨਾਂ ਲੋੜ ਹੈਗੀ ਆ, ਬੰਦੇ ਕੰਮ ਕਰੇ 3-4 ਮਹੀਨਿਆਂ ਬਾਅਦ ਉਸ ਕੰਪਨੀ ਨੂੰ ਹੀ ਪੱਕਾ ਕਰਨਾ ਚਾਹੀਦਾ। ਇਹ ਜਿਹੜਾ ਰੂਲ ਆ ਨਾ, ਇਹ ਡੱਗ ਫੋੜ ਲੈ ਕੇ ਆ ਸਕਦਾ ਵੀ ਜੇ ਇੱਕ ਕੰਪਨੀ ਜਿਹੜੇ ਵਰਕਰ ਵਰਤਦੇ ਆ ਏਜੰਸੀਆਂ ਕੋਲੋਂ, ਜੇ 3 ਮਹੀਨੇ ਤੋਂ ਵੱਧ ਵਰਤੇ ਆ ਤਾਂ ਤੁਹਾਨੂੰ ਪੱਕੇ ਤੌਰ ਤੇ ਰੱਖਣਾ ਪੈਣਾ ਹੈਗਾ, ਸਾਰਿਆਂ ਦਾ ਫਾਇਦਾ ਹੋ ਜਾਵੇਗਾ।
8: ਪਹਿਲਾਂ ਵੀ ਇਹ ਗੱਲ ਕੀਤੀ ਸੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਏਜੰਸੀਜ਼ ਬੰਦ ਕਰਾਂਗੇ
0: ਜੀ,
8: ਨਾ ਉਹ ਤਾਂ ਬੰਦ ਕੀ ਕਰਨੀਆਂ ਸੀ, ਜਿਹੜੀਆਂ ਆਪਣੇ ਕਹਿੰਦਾ 3 ਡੇ ਆਪਾਂ ਨੂੰ ਮਿਲੇ ਸੀਗੇ, ਲਿਬਰਲ ਸਰਕਾਰ ਦੇਖ ਗਈ ਸੀ ਆਪਾਂ ਨੂੰ 3 ਦਿਨ ਜਿਹੜੇ ਪਰਸਨਲ ਡੇ ਸੀਗੇ ਆਫ ਲੈ ਸਕਦੇ ਸੀ, ਪੇਡ ਸੀਗੇ ਉਹ ਵੀ ਇਹਨੇ ਬੰਦ ਕਰ ਦਿੱਤੇ ਆ ਕੇ ਬੰਦੇ ਨੇ, ਠੀਕ ਹੈ ਨਾ।
0: ਇਹਨਾਂ ਨੇ ਆਪਣਾ ਆਫਿਸ ਬੰਦ ਕਰ ਲਿਆ,
8: ਆਪਦਾ ਆਫਿਸ ਤਾਂ ਹੁਣ ਬੰਦ ਕਰ ਹੀ ਲਿਆ ਵਾ, ਕਿਉਂਕਿ ਲੋਕਾਂ ਨੂੰ ਤਾਂ 2 ਵੀਕ ਦੀਆਂ ਛੁੱਟੀਆਂ ਮਿਲਦੀਆਂ ਜਿਹੜੇ ਇੰਨੇ ਹਾਰਡ ਵਰਕ ਕਰਦੇ ਨੇ, ਔਰ ਇਹ 6 ਮਹੀਨੇ ਦੇ ਨੇ, 6 ਮਹੀਨੇ ਦੀ ਤਨਖਾਹ ਕੱਟਣੀ ਚਾਹੀਦੀ ਆ, ਇਹ ਵੀ ਬਿੱਲ ਲਿਆਉਣਾ ਚਾਹੀਦਾ ਪ੍ਰਾਈਵੇਟ ਬਿੱਲ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ। ਗੋਸਾ ਸਾਹਿਬ, ਤੁਸੀਂ ਦੁਬਾਰਾ ਆਇਓ, ਆ ਜਾਓ ਏਅਰ ਤੇ।
9: ਹਾਂਜੀ ਭਾਜੀ, ਇਹ ਏਜੰਸੀਆਂ ਤੁਸੀਂ ਗੱਲ ਕੀਤੀ, ਤੁਹਾਨੂੰ ਯਾਦ ਹੋਣਾ ਆਪਣੇ ਬਿੱਕ ਢਿੱਲ ਹੁੰਦੇ ਸੀ MPP ਹੈ ਨਾ
0: ਜੀ,
9: ਉਹਨਾਂ ਨੇ ਮੁੱਦਾ ਲਿਆਂਦਾ ਸੀ ਉਦੋਂ ਬੰਦ ਹੋ ਜਾਣਾ, ਜਿਹੜੇ ਆ 2 ਨੰਬਰ ਦਾ ਕੰਮ ਕਰਦੇ ਸੀ, ਡਰੱਗ ਦੀ ਮਨੀ ਇੱਧਰ ਉੱਧਰ ਕਰਦੇ ਸੀ, ਇਹਨਾਂ ਨੇ ਹੁਣੇ ਨਹੀਂ ਦਿੱਤੀਆਂ। ਇਹਨਾਂ ਨੇ ਪ੍ਰੈਸ਼ਰ ਹੀ ਇੰਨਾ ਪਾਤਾ ਸੀ ਸਰਕਾਰ ਤੇ ਕਿ ਅਸੀਂ ਤੁਹਾਡੇ ਵੋਟਾਂ ਦੇ ਖਿਲਾਫ, ਉਹਦੇ ਖਿਲਾਫ ਹੋ ਗਏ ਸੀ ਇਹ ਸਾਰੇ ਇਕੱਠੇ ਹੋ ਗਏ
0: ਜੀ।
9: ਉਹ ਬੰਦਾ ਉਦੋਂ ਕੰਮ ਕਰ ਰਿਹਾ ਸੀ, ਇਹਨਾਂ ਨੇ ਕਰਨ ਹੀ ਨਹੀਂ ਦਿੱਤਾ ਸੀ ਉਹਨੂੰ ਕੰਮ। ਏਜੰਸੀਆਂ ਤਾਂ ਬੰਦ ਹੋਣੀਆਂ ਚਾਹੀਦੀਆਂ, ਤਾਂ ਰੋਜ਼ ਡਰਾਈਵਰ ਪਿੱਟਦੇ ਆ ਇੱਥੇ, ਰੋਂਦੇ ਆ ਕੇ।
0: ਧੰਨਵਾਦ ਤੁਹਾਡਾ। ਏਜੰਸੀਆਂ ਜਿਹੜੀਆਂ ਹੈਗੀਆਂ ਨਾ, ਜੇ ਇਹ ਕੰਮ ਸੌਖਾ ਕਰ ਦਿੰਦੀ ਹੈਗੀ ਆ ਜਿਹੜੇ ਲੇਬਰ ਫੋਰਸ ਵਾਲੇ ਹਨ ਉਹਨਾਂ ਵਾਸਤੇ, ਵਰਕਰ ਲੱਭਣ ਵਾਸਤੇ, ਪਰ ਜੇ ਉਹੀ ਬੰਦਾ 2-3 ਸਾਲ ਜਾਂ ਇੱਕ ਨੂੰ ਕੱਢ ਕੇ ਦੂਸਰੇ ਨੂੰ ਉਹਦੀ ਜਗ੍ਹਾ ਰੱਖ ਲੈਂਦੇ ਆ, ਵਾਰ ਵਾਰ ਕੰਮ ਕਰੀ ਜਾਵੇ ਨਾ, ਫਿਰ ਸਰਕਾਰ ਨੂੰ ਇੱਥੇ ਹਿੱਸਾ ਲੈਣ, ਯਾਰ ਉਹ ਵੀ ਬੰਦਾ ਪੈਸੇ ਕਮਾਉਣਾ ਚਾਹੁੰਦਾ ਵੀ ਚੱਲ ਏਜੰਸੀ ਕਮਾਈ ਜਾਂਦੀ ਹੈਗੀ ਆ, ਪਰ ਰਲ ਮਿਲ ਕੇ ਕਮਾ ਲਵੋ, ਨਾਲ ਨਾਲ ਵਰਕਰ ਨੂੰ ਵੀ ਕੁਝ ਨਾ ਕੁਝ ਪੱਕਾ ਕਰ ਲਵੋ, ਉਹਨੂੰ ਬੈਨੀਫਿਟ ਮਿਲਣ ਲੱਗ ਪੈਣ, ਆਪਣੇ ਪਰਿਵਾਰ ਨੂੰ ਵੀ ਜ਼ਿੰਦਗੀ ਸੌਖੀ ਕਰ ਲਵੇ ਹੈਗੇ। ਗੁਰਮੁਖ ਸਿੰਘ ਜੀ, ਲਾਈਨ ਟਾਈਮ ਸਿਰ ਸਮਾਪਤੀ ਵਾਲਿਆ। ਸਰ ਬਹੁਤ ਬਹੁਤ ਧੰਨਵਾਦ। ਕਹਿੰਦੇ ਫੋਨ ਨੰਬਰ ਬੋਲਦੇ ਰਿਹਾ ਕਰੋ, 416-837-1515 4168371515 ਹੈਗਾ ਨੰਬਰ, ਇਹ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ। ਗੁਰਮੁਖ ਸਿੰਘ ਜੀ ਬੁਲਾਈਏ, ਸਤਿ ਸ਼੍ਰੀ ਅਕਾਲ, ਕੱਲ੍ਹ ਨੂੰ ਖਬਰਾਂ ਕਰਾਂਗੇ ਹੋਰ, ਤੋਂ ਟਾਈਮ ਬੜੀ ਛੇਤੀ ਲੱਗ ਜਾਂਦਾ।
10: ਜੀ ਬਿਲਕੁਲ ਤੰਬਰ ਸਾਹਿਬ, ਧੰਨਵਾਦ, ਸ਼ੁਕਰੀਆ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਕੱਲ੍ਹ ਮਿਲਦੇ ਹਾਂ ਜੀ।
0: ਬਹੁਤ ਬਹੁਤ ਧੰਨਵਾਦ, ਰਾਬਤ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰਹੇ। ਗੁਰਮੁਖ ਸਿੰਘ ਬਾਰੀਆ ਸਾਹਿਬ ਜੀ ਖਬਰਾਂ ਲੈ ਕੇ ਆਉਂਦੇ ਹਨ, ਮਾਫ਼ ਕਰ ਦਿਓ, ਟੈਕਸਟ ਮੈਸੇਜ ਮੈਂ ਦੇਖੇ ਨਹੀਂ, ਤੁਸੀਂ ਕਦੇ ਵੀ ਡਾਇਲ ਕਰਨਾ ਹੋਵੇ 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸਾਰਿਆਂ ਧੰਨਵਾਦ ਕਰਦਾ, ਬਹੁਤ ਸਾਰੇ ਨਵੇਂ ਬਿਜ਼ਨਸ ਨੇ ਸਾਨੂੰ ਜੁਆਇਨ ਕੀਤਾ, ਅਤੇ ਜੀ ਆਇਆਂ ਨੂੰ ਤੁਸੀਂ ਵੀ ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ, 416-451-2222 'ਤੇ ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰ ਲਿਓ। 530 AM ਡਾਲ 'ਤੇ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਨੂੰ ਸੁਣਿਆ ਕਰੋ। ਬਹੁਤ ਸਾਰੀਆਂ ਖਬਰਾਂ ਤੁਹਾਨੂੰ ਹੁਣ 7 ਵਜੇ ਤੁਹਾਨੂੰ ਮਿਲ ਜਾਣੀ ਹੈਗੀਆਂ, ਪੰਜਾਬ ਦੀਆਂ, ਕਿਸੇ ਹੋਰ ਪਾਸੇ ਜਾਣ ਦੀ ਲੋੜ ਨਹੀਂ, ਇੱਥੇ ਟਿਕੇ ਹੋ ਰਹੇ, ਤੁਸੀਂ ਟਿਕੇ ਹੋ ਰਹਿੰਦੇ ਹੋ, ਨਾਲੇ ਸਾਫ਼ ਸੁਥਰਾ ਪ੍ਰੋਗਰਾਮ ਦੂਰ ਦੂਰ ਤੱਕਰ ਸੁਣਦਾ, ਸੋ ਚੈਨਲ ਸਵਿੱਚ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਇਸੇ ਚੈਨਲ 'ਤੇ ਰਿਹਾ। ਬਹੁਤ ਸਾਰੀਆਂ ਤੁਹਾਨੂੰ ਪੰਜਾਬ ਤੋਂ ਖਬਰਾਂ ਲੈ ਕੇ ਆਉਣਾ 7 ਵਜੇ ਤੋਂ ਬਾਅਦ। 7 ਵਜੇ ਤੋਂ ਪਹਿਲਾਂ ਕੈਨੇਡਾ ਦੀਆਂ ਖਬਰਾਂ ਤੁਹਾਡੇ ਵਾਸਤੇ ਸੁਣਾ ਦੇ ਦੀ ਹੈਗੀ ਆ, ਸਾਂਝ ਪਾ ਦੇ ਦੀ ਹੈਗੀ ਆ, ਤੁਹਾਡੇ ਫੋਨ ਕਾਲ ਦੀ ਸਦਾ ਉਡੀਕ ਰਹਿੰਦੀ ਆ। ਜੇ ਸਟੂਡੀਓ ਵਿੱਚ ਇਸ ਪ੍ਰੋਗਰਾਮ ਵਿੱਚ ਵਿਰਾਸਤ ਰੇਡੀਓ ਵਿਰਾਸਤ ਟੀਵੀ 'ਤੇ ਡਾਇਲ ਕਰਨਾ ਹੋਵੇ, 416-837-1515 ਹੁੰਦਾ ਆ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ, 416-451-2222 'ਤੇ ਕਰ ਸਕਦੇ ਹੋ। ਹੱਥ ਜੋੜ ਕੇ ਬੇਨਤੀ ਆ, ਰੱਬ ਨੂੰ ਲੱਭਦੇ ਹੋ, ਹੈਗਾ ਰੱਬ ਤੁਹਾਡੇ ਘਰ ਵਿੱਚ ਹੀ ਆ, ਪੜ੍ਹਨਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਹੱਥ ਵਿੱਚ ਜਿਹੜੀ ਮਰਜ਼ੀ ਧਾਰਮਿਕ ਬਾਰੇ ਧਰਮ ਬਾਰੇ ਜਾਣਕਾਰੀ ਲੈ ਲਿਓ, ਸੋ ਪੂਰਾ ਪੂਰਾ ਗ੍ਰੰਥ ਸਾਹਿਬ ਫੋਨ 'ਤੇ ਪਿਆ, ਸੁਣ ਸਕਦੇ ਹੋ, ਆਸੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ, ਆਪਣੇ ਪਰਿਵਾਰ ਨੂੰ ਤੁਸੀਂ ਖੁਦ ਆਪ ਸਾਂਭਣਾ, ਸਾਂਭ ਲਿਓ ਜ਼ਰੂਰ। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਸ਼ਮੀਰ ਧਾਨੀ ਰਿਕੁਐਸਟ ਵਿੱਚ ਆਈ ਮੇਲੇ ਟੀਮ ਦੀ ਰਿਕੁਐਸਟ ਸੀ, ਹਰਗੀਤ ਸੀਗਾ, ਸੁਣ ਲਿਓ, ਸਭ ਰਾਜ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ।

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਇਹ ਸੱਚ ਕਿਹੋ ਜਿਹਾ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਗੁਰੂ ਦੀ ਬਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ
10: ਕੋਈ ਵੀ ਔਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ ਨਾਮ ਦਾ ਗੇੜਾ ਮਨ ਆਪਣੇ
11: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ ਸਤਿਗੁਰ ਹੋਈ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਈ ਦਿਆਲ ਤਾਂ ਹਰ ਰੰਗ ਮਾਣੀਏ ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸਵੇਰ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਸਤਿ ਸ੍ਰੀ ਅਕਾਲ ਅਤੇ ਨਮਸਕਾਰ ਰਾਹੁਲ ਜੀ ਸਟੂਡੀਓ ਦੇ ਘੜੀਆਂ ਦੇ ਮੁਤਾਬਕ 7:02 ਹੋ ਚੁੱਕੇ ਆ ਜੀ ਖਬਰਾਂ ਲੈ ਕੇ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੋ ਖਬਰਾਂ ਤੋਂ ਪਹਿਲਾਂ ਮੈਂ ਦੱਸਾਂ ਕਿ ਕਰਕੇ ਕਾਲ ਕਰਾਰ ਨਹੀਂ ਆਉਂਦੇ ਲੈਣ ਮਤਲਬੀ ਸਾਹ ਨਹੀਂ ਆਉਂਦੇ ਅਤੇ ਹੈ ਤੰਦਰੁਸਤੀ ਦਾ ਮੇਲਾ ਮਿੱਤਰੋ ਬਿਮਾਰਾਂ ਦੇ ਕੋਲ ਯਾਰ ਨਹੀਂ ਆਉਂਦੇ ਹੋ ਸਕਦਾ ਕਿ ਇੱਕ ਦੋ ਵਾਰ ਆ ਜਾਣ ਪਰ ਤੰਦਰੁਸਤੀ ਅਤੇ ਚੜ੍ਹਦੀ ਕਲਾ ਕਹਿੰਦੇ ਨੇ ਕਿ ਚੜ੍ਹਦੇ ਸੂਰਜ ਨੂੰ ਸਲਾਮ ਰਹਿੰਦੀ ਹੈ ਚੜ੍ਹਦੀ ਕਲਾ 'ਚ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਅਤੇ ਦੁਨੀਆ ਤੁਹਾਡੇ ਆਸ ਪਾਸ ਰਹੂਗੀ ਅਤੇ ਬਚਪਨ ਜੋਬਨ ਤੁਰ ਜਾਂਦੇ ਨੇ ਮੁੜ ਕੇ ਦੂਜੀ ਵਾਰ ਨਹੀਂ ਆਉਂਦੇ ਆਨੇ ਬਹਾਨੇ ਲੁੱਟ ਲੈਂਦੇ ਨੇ ਲੁੱਟਣੋਂ ਬਾਜ ਮਕਾਰ ਨਹੀਂ ਆਉਂਦੇ ਅਤੇ ਵਿਗੜੇ ਤਿਗੜੇ ਦੀਨਾਂ ਦੇ ਵਿੱਚ ਛਿੱਤਰਾਂ ਬਿਨਾਂ ਸੁਧਾਰ ਨਹੀਂ ਆਉਂਦੇ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ ਤੁਹਾਡੀਆਂ ਜਿਹੜੇ ਸਵਾਲ ਸਿਰਫ ਸਵਾਲ ਹੋਣ ਸਿਰਫ ਸਵਾਲ ਔਰ ਸੀਮਤ ਕੁਛ ਸੈਕਿੰਡਾਂ ਦੇ ਵਿੱਚ ਤਾਂ ਕਿ ਅਸੀਂ ਰਮੇਸ਼ ਹੁਸ਼ਿਆਰਪੁਰ ਜੀ ਤੱਕ ਤੁਹਾਡੇ ਸਵਾਲ ਪਹੁੰਚਾ ਸਕੀਏ ਅਤੇ ਤੁਹਾਡੇ ਜਵਾਬ ਅੱਗੋਂ ਪ੍ਰੋਪਰ ਤਰੀਕੇ ਨਾਲ ਬੱਝੇ ਤਰੀਕੇ ਦੇ ਨਾਲ ਆਉਣ ਤਾਂ ਕਿ ਸਮਾਂ ਤੁਹਾਡਾ ਅਤੇ ਸਾਡਾ ਬਚਿਆ ਰਹੇ ਸੋ ਪੰਜਾਬੀ ਲਹਿਰ ਨਾਲ ਜੁੜਨ ਲਈ ਬਹੁਤ ਬਹੁਤ ਸਤਿਕਾਰ ਪਿਆਰ ਮੁਹੱਬਤ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਵੀ ਜੁੜ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਰਮੇਸ਼ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਪੰਜਾਬੀ ਲਹਿਰ ਦੇ ਵਿੱਚ ਇੱਕ ਚੜ੍ਹਦੀ ਕਲਾ ਵਾਲੀ ਸਵੇਰ ਅਤੇ ਪੰਜਾਬ ਦੀਆਂ ਤਰਕਾਲਾਂ ਦੀ ਸਤਿ ਸ੍ਰੀ ਅਕਾਲ ਜੀ ਆਈ ਥਿੰਕ ਸਾਡੀ ਆਵਾਜ਼ ਰਮੇਸ਼ ਜੀ ਹੁਣ ਤੱਕ ਨਹੀਂ ਪਹੁੰਚ ਰਹੀ ਚਲੋ ਐਨੀ ਵੀ ਸੁਣੋ ਤੁਹਾਨੂੰ ਇੱਕ ਵਾਰ ਦੱਸ ਦਈਏ ਕਿ ਪ੍ਰੋਗਰਾਮ ਦੇ ਐਸਐਸਏ ਨੂੰ ਸਪੋਂਸਰ ਕਰਨ ਜੀ ਹਰਪ੍ਰੀਤ ਸੈਣੀ ਜੀ ਟੌਪ ਚੁਆਇਸ ਇੰਸ਼ੋਰੈਂਸ ਤੋਂ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ ਨੇ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸਬਿਲਟੀ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ ਯਾਦ ਰੱਖਣਾ ਹੈ ਟੌਪ ਚੁਆਇਸ ਇੰਸ਼ੋਰੈਂਸ ਦੇ ਹਰਪ੍ਰੀਤ ਸੈਣੀ ਜੀ 416-817-6500 ਹਰਪ੍ਰੀਤ ਸੈਣੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਸਾਡੇ ਨਾਲ ਰਮੇਸ਼ ਜੀ ਜੁੜ ਚੁੱਕੇ ਨੇ ਇੱਕ ਵਾਰ ਫਿਰ ਸਵੇਰ ਦੀ ਚੜ੍ਹਦੀ ਕਲਾ ਵਾਲੀ ਸਵੇਰ ਦੀ ਅਤੇ ਪੰਜਾਬ ਦੀਆਂ ਤਰਕਾਲਾਂ ਦੀ ਸਾਡੇ ਵੱਲੋਂ ਪੰਜਾਬੀ ਲਹਿਰਾਂ ਦੇ ਵਿੱਚ ਸਤਿ ਸ੍ਰੀ ਅਕਾਲ ਰਮੇਸ਼ ਜੀ ਕੀ ਹਾਲ ਚਾਲ
12: ਸੰਧੂ ਸਾਹਿਬ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਨਾ ਤੁਸੀਂ ਜ਼ਿਕਰ ਕੀਤਾ ਤੁਹਾਡੀ ਸਵੇਰ ਤੇ ਸਾਡੀਆਂ ਤਰਕਾਲਾਂ ਸਵੇਰ ਤੋਂ ਲੈ ਕੇ ਨਾ ਹੁਣ ਤੱਕ ਤਰਕਾਲਾਂ ਦੀ ਸਥਿਤੀ ਹੈ, ਬੜੀ ਗਰਮੀ ਸੀ ਅੱਜ, ਪਰੰਤੂ ਨਾਲ ਨਾਲ ਨਾ ਖਬਰਾਂ ਆ ਰਹੀਆਂ ਸੀ ਕਿ ਮਾਨਸੂਨ ਜਿਹੜੀਆਂ ਪ੍ਰੀ ਮਾਨਸੂਨ ਪੌਣਾ ਜਾਂ ਮਾਨਸੂਨ ਪੌਣਾ ਕੇਰਲ ਵਿੱਚ ਇੰਟਰ ਕਰਦੀਆਂ ਤੇ ਫਿਰ ਹੌਲੀ ਹੌਲੀ ਅੱਗੇ ਨੂੰ ਵੱਧਦੀਆਂ। ਸੰਧੂ ਸਾਹਿਬ, ਕੁਝ ਘੰਟੇ ਪਹਿਲਾਂ ਖਬਰਾਂ ਦਿੱਲੀ ਦੀਆਂ ਸੀ ਕਿ ਦਿੱਲੀ ਦੇ ਵਿੱਚ ਵਰਖਾ ਸ਼ੁਰੂ ਹੋ ਗਈ ਹੈ, ਫਿਰ ਥੋੜਾ ਕੁ ਸਮਾਂ ਪਹਿਲਾਂ ਖਬਰਾਂ ਆਈਆਂ ਕਿ ਹਰਿਆਣੇ ਤੱਕ ਉਹ ਪੌਣਾ ਪਹੁੰਚ ਗਈਆਂ, ਮੌਸਮ ਥੋੜਾ ਜਿਹਾ ਸੁਹਾਵਣਾ ਬਣ ਗਿਆ, ਪਾਰਾ ਹੇਠਾਂ ਨੂੰ ਚਲਾ ਗਿਆ। ਬੜਾ ਹੀ ਹੋਰ ਤਰ੍ਹਾਂ ਲੱਗਦਾ ਸੀ ਕਿ ਵਾਹ ਵਾਹ, ਅੱਜ ਦਿੱਲੀ ਚ ਬੜੇ ਨਜ਼ਾਰੇ ਹੋਣੇ ਆ, ਹਰਿਆਣੇ ਚ ਬੜੇ ਨਜ਼ਾਰੇ ਹੋਣੇ ਆ। ਤੇ ਜਿਵੇਂ ਤੁਸੀਂ ਨਾ ਖੂਬਸੂਰਤ ਜਿਹੀ ਇੱਕ ਪਿਆਰੀ ਜਿਹੀ ਸਤਿ ਸ਼੍ਰੀ ਅਕਾਲ ਬੋਲੀ, ਪੰਜਾਬ ਨੂੰ ਯਾਦ ਕੀਤਾ, ਤੇ ਪੰਜਾਬ ਵਿੱਚ ਵੀ ਸੰਧੂ ਸਾਹਿਬ ਇਸ ਵੇਲੇ ਮੌਸਮ ਥੋੜਾ ਜਿਹਾ ਕਈ ਥਾਵਾਂ ਤੇ ਸੁਹਾਵਣਾ ਬਣ ਗਿਆ, ਕਿ ਜਿਹੜੀ ਸਵੇਰ ਦੀ ਅੱਧ ਦੀ ਗਰਮੀ ਸੀ ਨਾ, ਪਾਰਾ ਭੋਰਾ ਹੇਠਾਂ ਨੂੰ ਆ ਗਿਆ। ਤੇ ਮੌਸਮ ਵਿਗਿਆਨੀ ਆਖਦੇ ਆ ਕਿ ਅਗਲੇ 24 ਘੰਟੇ ਮੌਸਮ ਆਨੰਦਦਾਇਕ ਰਹਿ ਸਕਦਾ।
11: ਕਿਆ ਬਾਤ ਹੈ ਜੀ। ਔਰ ਜਦੋਂ ਤੁਸੀਂ ਇੱਕ ਮੈਨੂੰ ਇਸ ਖਬਰ ਦੇ ਨਾਲ ਜਾਣੂ ਕਰਵਾਓਗੇ ਕਿ ਪੰਜਾਬ ਦਾ ਕੀ ਹਾਲ ਚਾਲ ਆ, ਅਤੇ ਅਸੀਂ ਹੋਰ ਚੜ੍ਹਦੀ ਕਲਾ 'ਚ ਹੋ ਜਾਣਾ, ਕਿਉਂਕਿ ਸਾਡਾ ਹਮੇਸ਼ਾ ਰਹਿੰਦਾ ਕਿ ਪੰਜਾਬ ਨਾਲ ਜੁੜੀ ਆ, ਬਹੁਤ ਸਾਰੇ ਪਰਿਵਾਰ ਇਸ ਟਾਈਮ ਜੁੜ ਜਾਂਦੇ ਨੇ ਕਿਉਂਕਿ ਪੰਜਾਬ ਦੀ ਖਬਰ ਸਾਰ ਲੈਣ, ਅਤੇ ਜਿਹੜਾ ਤਰਕਾਲਾ ਸ਼ਬਦ ਆ, ਇਹ ਐਸੇ ਸ਼ਬਦਾਂ ਦੇ ਵਿੱਚੋਂ ਜਿਹੜੇ ਅਸੀਂ ਭੁੱਲਦੇ ਵਿਸਾਰਦੇ ਜਾ ਰਹੇ ਹਾਂ, ਮੈਂ ਰੋਜ਼ ਇਸ ਕਰਕੇ ਤੁਹਾਡੇ ਤੋਂ ਲਿਆ ਹੋਇਆ ਸ਼ਬਦ ਵਰਤਦਾ ਹਾਂ। ਸੋ ਮੈਨੂੰ ਇਹ ਸ਼ਬਦ ਨਾਲ ਬਹੁਤ ਪਿਆਰ ਆ, ਤਰਕਾਲਾ। ਅੱਜ ਕੱਲ੍ਹ ਕਹਿੰਦੇ ਨਹੀਂ ਆਪਾਂ, ਅੱਜ ਕੱਲ੍ਹ ਈਵਨਿੰਗ ਹੋ ਗਈ, ਸ਼ਾਮ ਹੋ ਗਈ, ਪਰ ਤਰਕਾਲਾਂ ਸਾਡੇ ਬਜ਼ੁਰਗਾਂ ਦਾ ਸ਼ਬਦ, ਠੇਠ ਪੰਜਾਬੀ ਦਾ ਉਹ ਸ਼ਬਦ ਆ, ਅਸੀਂ ਬਹੁਤ ਭੁੱਲ ਵਿਸਾਰ ਦਿੱਤਾ, ਪਰ ਮੈਂ ਵਾਰ ਵਾਰ ਇਸ ਕਰਕੇ ਲੈਣਾ ਕਿ ਮੈਨੂੰ ਆਪ ਨੂੰ ਬਹੁਤ ਪਿਆਰ ਮੁਹੱਬਤ ਮਿਲਦਾ ਸ਼ਬਦ ਚੋਂ।
12: ਸੰਧੂ ਸਾਹਿਬ, ਤੁਸੀਂ ਨਾ ਗੱਲਾਂ ਜਦੋਂ ਕਰਦੇ ਆ ਇਹੋ ਜਿਹੀਆਂ, ਤੇ ਫਿਰ ਵਿੱਚ ਮੈਨੂੰ ਹੰਗਾਰਾ ਕਈ ਵਾਰੀ ਤੁਸੀਂ ਧੱਕੇ ਨਾਲ ਭਰਾ ਲੈਂਦੇ ਹੋ। ਦੇਖੋ, ਇਹ ਨਾ ਕੁਛ ਸ਼ਬਦ ਵਾਕਿਆ ਹੀ ਸਾਡੀ ਗਲਤੀਆਂ ਦੇ ਨਾਲ ਜਾਂ ਸਾਡੀ ਭੇਡ ਚਾਲ ਦੇ ਨਾਲ ਜਾਂ ਐਵੇਂ ਅਸੀਂ ਇੱਕ ਦੂਜੇ ਮਗਰ ਲੱਗ ਕੇ ਖਤਮ ਕਰ ਬੈਠੇ। ਉਸ ਸ਼ਬਦਾਂ ਦਾ ਸਵਾਦ ਵੀ ਆਪਣਾ ਹੀ ਸੀ, ਤੇ ਉਸ ਸ਼ਬਦਾਂ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਵਾਪਰਦੀਆਂ ਸੀ ਉਹਦਾ ਵੀ ਸਵਾਦ ਆਪਣਾ ਹੀ ਸੀ। ਔਰ ਉਹ ਸਵਾਦ ਕੇਵਲ ਨਾ ਸੰਧੂ ਸਾਹਿਬ ਐ ਨਹੀਂ ਸੀ ਕਿ ਸ਼ਬਦਾਂ ਤੱਕ ਸੀਮਤ ਸੀ, ਦੀ ਜਿਹੜੀ ਆਪਣੀ ਤਮੰਨਾ ਹੁੰਦੀ ਉਹ ਵੀ ਪੂਰੀ ਹੁੰਦੀ ਸੀ, ਤੇ ਸਮਾਜ ਵਿੱਚ ਕੁਛ ਗੱਲਾਂ ਚੰਗੀਆਂ ਜਾਂਦੀਆਂ ਸੀ। ਤਰਕਾਲਾਂ ਦੀ ਇੱਕ ਮਹੱਤਤਾ ਹੁੰਦੀ ਸੀ ਕਿ ਤਰਕਾਲਾਂ ਪੈ ਗਈਆਂ ਭਾਈ ਕਿ ਆਓ ਹੁਣ ਦੁਪਹਿਰ ਆਰਾਮ ਕਰ ਲਿਆ, ਪੱਠੇ ਡੱਠੇ ਨੂੰ ਤੁਰਨਾ ਜੇ ਚਾਹ ਦਾ ਕੱਪ ਪੀਣਾ ਪੀ ਲਓ ਤੇ ਨਹੀਂ ਚੱਲੀਏ ਹਵੇਲੀ ਵਾਲੇ ਪਾਸੇ ਨੂੰ, ਖੇਤਾਂ ਵਾਲੇ ਪਾਸੇ ਨੂੰ। ਨਾ ਹਵੇਲੀ ਰਹੀ, ਨਾ ਖੇਤ ਰਹੇ, ਨਾ ਪਸ਼ੂ ਰਹੇ, ਨਾ ਡੰਗਰ ਰਹੇ। ਸੰਧੂ ਸਾਹਿਬ, ਅੱਜ ਤੁਹਾਡੇ ਵਰਗੇ ਇੱਕ ਸਾਥੀ ਨਾਲ ਬਜ਼ੁਰਗ ਸੀ ਸਾਡੇ ਸਾਂਝ ਪਈ
11: ਜੀ,
12: ਦਿੱਲੀ ਦੇ ਅਗਨੀਕਾਂਡ ਦੀ ਗੱਲ ਚੱਲੀ ਜਿਹੜਾ ਦਿੱਲੀ ਦੇ ਵਿੱਚ ਕੱਲ ਦੁਖਾਂਤ ਵਾਪਰਿਆ
11: ਜੀ,
12: ਉਹ ਅੱਗ ਤੋਂ ਗੱਲ ਚੱਲੀ, ਕਹਿੰਦੇ ਹੁਣ ਤੇ ਅੱਗ ਮਿੰਟਾਂ ਚ ਮੱਚ ਜਾਂਦੀ ਹੈ, ਇੰਨੀ ਕੁ ਮੱਚਦੀ ਹੈ ਕਿ ਦਰਜਨਾਂ ਲੋਕ ਜਿਹੜੇ ਉਸ ਅੱਗ ਦੀ ਬਲੀ ਚੜ੍ਹ ਜਾਂਦੇ ਆ। ਦਿੱਲੀ ਦੇ ਵਿੱਚ ਜਿਹੜਾ ਕੱਲ ਹਾਦਸਾ ਮਾਲਵੀਆ ਨਗਰ ਦੇ ਵਿੱਚ ਵਾਪਰਿਆ, ਇੱਕ ਕਹਿ ਸਕਦੇ ਆ ਕਿ ਗੈਰ ਕਾਨੂੰਨੀ ਹੋਟਲ ਕਰਕੇ ਉਹ ਹਾਦਸਾ ਵਾਪਰਿਆ, ਜਿੱਥੇ 6 ਕਮਰਿਆਂ ਦਾ ਆ ਗਿਆ ਸੀ ਤੇ 25 ਕਮਰੇ ਅਸਾਰ ਦਿੱਤੇ, ਤੇ ਫਿਰ ਆਹ ਕੁਛ ਹੀ ਹੋਣਾ ਨਾ। ਉਹ ਬੰਦੇ ਨੇ ਇੱਕ ਬੜਾ ਵਧੀਆ ਮੈਨੂੰ ਪੁਰਾਣਾ ਦੱਸਿਆ, ਕਹਿੰਦਾ ਕਿ ਸਾਡੇ ਸਮਿਆਂ ਵਿੱਚ ਤੇ ਸਾਨੂੰ ਪਤਾ ਹੀ ਨਹੀਂ ਸੀ ਤੀਲਾਂ ਡੱਬੀ ਕੀ ਹੁੰਦੀ ਹੈ। ਇੱਕ ਜਿਹਨੂੰ ਆਪਾਂ ਗੋਟਾ ਆਖਦੇ, ਹੁਣ ਗੋਟਾ ਸ਼ਬਦ
11: ਜੀ,
12: ਗੋਟਾ ਵੀ ਆਪਣੇ ਆਪ ਤੇ ਗੋਟੇ ਤੋਂ ਭਾਵ ਹੈ ਕਿ ਜਿਹੜੀਆਂ ਪਾਥੀਆਂ ਬੀਬੀਆਂ ਪੱਥਦੀਆਂ ਸੀ, ਹੁਣ ਪਾਥੀਆਂ ਨੀ ਕਈਆਂ ਨੂੰ ਪਤਾ ਹੋਣਾ, ਉਹ ਨੀ ਸੋਸ਼ਲ ਮੀਡੀਆ ਤੇ ਕੁਛ ਹੋਰ ਕਹੀ ਜਾਂਦੇ ਆ। ਉਹ ਪਾਥੀਆਂ ਦਾ ਜਦੋਂ ਅੱਧਾ ਕੱਟ ਦਿੱਤਾ ਜਾਂਦਾ ਸੀ ਪਾਥੀ ਨੂੰ ਕਭਿਓ, ਤਾਂ ਉਹ ਗੋਟਾ ਬਣ ਜਾਂਦਾ ਸੀ, ਤੇ ਉਹ ਗੋਟੇ ਦੀ ਜਦੋਂ ਰੇਣ ਲੱਗਦੀ ਸੀ, ਜਦੋਂ ਫਿਰ ਚੁੱਲ੍ਹੇ ਚ ਅੱਗ ਬਲਦੀ ਸੀ, ਰੋਟੀਆਂ ਬਣਦੀਆਂ ਸੀ, ਤੇ ਉਹ ਅੱਗ ਨਾ ਸੰਧੂ ਸਾਹਿਬ ਸਾਂਭ ਕੇ ਪਤਾ ਕਿਵੇਂ ਰੱਖਦੇ ਸੀ, ਕਿਉਂਕਿ ਸਵੇਰ ਨੂੰ ਫਿਰ ਦੁਪਹਿਰ ਨੂੰ ਇੱਕ ਹਲਕੀ ਜਿਹੀ ਗਿਆਰੀ ਭੱਜਦਾ ਹੋਇਆ
11: ਕੋਲਾ
12: ਗੋਟਾ, ਸਵਾਹ ਦੇ ਵਿੱਚ ਕੋਲਾ ਨੀ ਗੋਟਾ, ਕੋਲਾ ਤੇ ਰਵਾਜ਼ ਲੱਕੜ ਦਾ ਤੇ ਸੀਗਾ ਨੀ, ਪਾਥੀਆਂ, ਉਹ ਗੋਟੇ ਨੂੰ ਸਵਾਹ ਦੇ ਹੇਠਾਂ ਦੱਬ ਦਿੱਤਾ ਜਾਂਦਾ, ਤੇ ਫਿਰ ਉਹ ਸ਼ਾਮ ਨੂੰ ਦੁਬਾਰਾ ਉਹੀ ਚੱਲਦਾ ਸੀ, ਜੇ ਕਿਤੇ ਬਾਈ ਚਾਂਸ ਕਿਤੇ ਦਾ ਗੋਟਾ ਬੁੱਝ ਜਾਂਦਾ ਤੇ ਫਿਰ ਗਵਾਂਢੀ ਦੇ ਘਰੋਂ ਅੱਗ ਲਿਆਂਦੀ ਜਾਂਦੀ ਸੀ। ਹੁਣ ਤੇ ਅੱਗ ਦੀਆਂ ਮੈਂ ਕਹਿੰਦਾ ਅੱਗ ਜ਼ਿਆਦਾ ਆ ਤੇ ਠੰਡਕ ਘੱਟ ਹੈ, ਸਮਾਜ ਚ ਚਾਰੇ ਪਾਸੇ ਅੱਗ ਹੀ ਅੱਗ ਹੈ, ਭਾਵ ਕਿ ਜਿਹੜੀ ਚੀਜ਼ ਅਸੀਂ ਦੱਬ ਕੇ ਰੱਖੀ ਸਾਡੇ ਬਜ਼ੁਰਗਾਂ ਨੇ ਸਵਾਹ ਦੇ ਹੇਠਾਂ, ਕਿ ਭਾਈ ਭਾਵ ਬੜੀ ਬਚਨ ਦੇ ਨੇ ਕਿਸੇ ਦੇ ਹੱਥ ਚ ਤੀਲਾਂ ਨੀ ਡੱਬੀ ਦੇਣੀ, ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ, ਦੇਖਿਓ ਕਿਤੇ ਬਾਂਦਰ ਦੇ ਹੱਥ ਤੀਲਾਂ ਡੱਬੀ ਨਾ ਫੜਾ ਦਿਓ, ਤੇ ਅੱਜ ਅਸੀਂ ਤੀਲਾਂ ਡੱਬੀਆਂ ਸਾਰੇ ਫੜੀ ਫਿਰਦੇ ਹਾਂ। ਤੇ ਫਿਰ ਆਸ ਇਹ ਕਰੀਏ ਕਿ ਕੋਈ ਮੌਸਮ ਸੁਹਾਵਣਾ ਹੋਵੇਗਾ, ਠੰਡੀਆਂ ਹਵਾਵਾਂ ਆਵੂ, ਚੂਕਿਆ ਕਿੱਥੋਂ ਆਉਣੀਆਂ ਸੰਧੂ ਸਾਹਿਬ, ਜਦੋਂ ਅਸੀਂ ਵਿਰਾਸਤ ਵਿੱਚ ਬਹੁਤ ਕੁਛ ਗਵਾ ਲਿਆ, ਤੇ ਫਿਰ ਭਾਈ ਭੁਗਤਣਾ ਹੀ ਪੈਣਾ ਹੈ। ਸੋ ਆਓ, ਬੇਨਤੀ ਤੇ ਅਪੀਲ ਹੈ, ਜਿੰਨਾ ਕੁ ਕੁਛ ਬਚਾ ਸਕਦੇ ਹਾਂ ਆਪਣੇ ਆਉਣ ਵਾਲੀ ਪੀੜ੍ਹੀ ਲਈ ਬਚਾ ਕੇ ਚਲੇ ਜਾਈਏ
11: ਜੀ। ਬਹੁਤ ਸਾਰੀਆਂ ਗੱਲਾਂ, ਜਦੋਂ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਮੈਨੂੰ ਲੱਗਦਾ ਕਿ ਆਪਾਂ ਇੱਕ ਘੰਟਾ ਇੱਦਾਂ ਦੀਆਂ ਗੱਲਾਂ ਕਰ ਸਕਦੇ ਹਾਂ ਖਬਰਾਂ ਤੋਂ ਬਿਨਾਂ, ਪਰ ਖਬਰਾਂ ਬਹੁਤ ਜ਼ਰੂਰੀ ਆ। ਸੋ ਦਿਲ ਨਹੀਂ ਕਰ

0: ਪਤਾ ਜੀ, ਮੋਰਗੇਜ ਬ੍ਰੋਕਰ ਨੇ, ਬਹੁਤ ਸਾਰੇ ਲੈਂਡਰ ਇਹਨਾਂ ਕੋਲ ਅਵੇਲੇਬਲ ਨੇ, ਤੁਸੀਂ ਏ ਲੈਂਡਰ ਬੀ ਲੈਂਡਰ ਐਨ ਮੌਕੇ 'ਤੇ ਫਸ ਗਏ ਤਾਂ ਵੀ ਤੁਹਾਡੀ ਮੋਰਗੇਜ ਦਾ ਹੱਲ ਕਰਵਾ ਦੇਣਗੇ। ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਾਉਣੀ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਲਈ ਮੋਰਗੇਜ ਚਾਹੀਦੀ ਆ, ਤਾਂ ਤੁਸੀਂ ਹਰਮਨ ਬੱਤਰਾ ਮੋਰਗੇਜ ਬ੍ਰੋਕਰ ਇਹਨਾਂ ਨੂੰ ਯਾਦ ਰੱਖਣਾ ਆ। 647-685-9000-647-685-9000 ਹਰਮਨ ਬੱਤਾ ਜੀ। ਔਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ। ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦੇ ਲਈ ਤੁਸੀਂ ਯਾਦ ਰੱਖਣਾ, ਅਸੀਂ ਹੁਣੇ ਤੁਹਾਨੂੰ ਮੈਸੇਜ ਦਿੱਤਾ, ਟੌਪ ਚੁਆਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਇੰਸ਼ੋਰੈਂਸ ਦੇ ਬਾਬਤ ਬਹੁਤ ਸਾਰੇ ਸਵਾਲ ਹੁੰਦੇ ਆ, ਬਹੁਤ ਸਾਰੀਆਂ ਇਨਕੁਆਇਰੀਜ਼ ਹੁੰਦੀਆਂ ਤੁਹਾਡੀਆਂ, ਗੱਲਬਾਤ ਕਰਦੀਆਂ ਹਰਪ੍ਰੀਤ ਸੈਣੀ ਹੁਣ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
1: ਥੈਂਕ ਯੂ ਸੋ ਮਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਖੂਬਸੂਰਤ ਦਿਨ ਦੇ ਵਿੱਚ ਆਪਾਂ ਇੰਸ਼ੋਰੈਂਸ ਇੱਕ ਅਵੇਅਰਨੈਸ ਦਾ ਵਿਸ਼ਾ ਆ, ਅਸੀਂ ਹਮੇਸ਼ਾ ਹੀ ਇੰਸ਼ੋਰੈਂਸ ਨੂੰ ਅਵੇਅਰਨੈਸ ਟੌਪਿਕ ਮੰਨ ਕੇ ਚੱਲੀਏ। ਇਹ ਅਸੀਂ ਇਸਨੂੰ ਕਈ ਵਾਰ ਲਾਇਬਿਲਟੀ ਵੀ ਸਮਝ ਲੈਂਦੇ ਹਾਂ, ਪਰ ਜਦੋਂ ਅਸੀਂ ਮੁਸੀਬਤਾਂ ਦੇ ਵਿੱਚ ਪੈਂਦੇ ਹਾਂ, ਕਿਉਂਕਿ ਲਾਈਫ ਜਿਹੜੀ ਆ ਨਾ ਵੈਰੀ ਅਨਪ੍ਰਡਿਕਟੇਬਲ ਆ, ਔਰ ਇੱਦਾਂ ਹੀ ਹੈਪਨਸ, ਕਦੇ ਵੀ ਕਿਸੇ ਦੇ ਨਾਲ ਵੀ ਹੋ ਸਕਦਾ। ਸੋ ਅਸੀਂ ਹਮੇਸ਼ਾ, ਔਰ ਦੂਸਰੀ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਸੀਂ ਨਾ ਰਿਐਲਿਟੀ ਨੂੰ ਕਈ ਵਾਰ ਨੈਗੇਟਿਵਿਟੀ ਸਮਝ ਲੈਂਦੇ ਹਾਂ, ਜਦੋਂ ਅਸੀਂ ਜ਼ਿੰਦਗੀ ਜਾਣ ਦੀਆਂ ਗੱਲਾਂ ਕਰਦੇ ਹਾਂ, ਹੈਪਨਸ ਦੀਆਂ ਗੱਲਾਂ ਕਰਦੇ ਹਾਂ, ਡਿਸਐਬਿਲਿਟੀ ਦੀਆਂ ਗੱਲਾਂ ਕਰਦੇ ਹਾਂ, ਅਤੇ ਲੋਕ ਕਹਿੰਦੇ ਕਿ ਯਾਰ ਇਹ ਨੈਗੇਟਿਵਿਟੀ ਆ, ਪਰ ਅਸੀਂ ਕਈ ਵਾਰੀ, ਸਾਡੀ ਇਹ ਪ੍ਰੋਬਲਮ ਆ ਕਿ ਅਸੀਂ ਹਰ ਵਾਰ ਜਿਹੜੀ ਰਿਐਲਿਟੀ ਆ ਉਹਨੂੰ ਨੈਗੇਟਿਵਿਟੀ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ, ਪਰ ਜੋ ਹੈ ਸੋ ਹੈ। ਸੋ ਆਪਾਂ ਕਿਉਂ ਨਾ ਇਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਈਏ, ਅਤੇ ਇੰਸ਼ੋਰੈਂਸ ਨੂੰ ਇੱਕ ਅਸੀਂ ਅਵੇਅਰਨੈਸ ਦਾ ਮੈਸੇਜ ਮੰਨ ਕੇ ਚੱਲੀਏ ਕਿ ਇਹ ਭਾਈ ਅਵੇਅਰਨੈਸ ਆ, ਜਿੱਥੇ ਕੋਈ ਨਾਲ ਨਹੀਂ ਖੜਦਾ ਉੱਥੇ ਸਿਰਫ ਇੰਸ਼ੋਰੈਂਸ ਤੁਹਾਡੇ ਨਾਲ ਖੜਦੀ ਹੈ, ਜਿੱਥੇ ਤੁਹਾਡੇ ਆਪਣੇ ਵੀ ਸਾਥ ਛੱਡ ਜਾਂਦੇ ਆ ਉੱਥੇ ਇੰਸ਼ੋਰੈਂਸ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੁੰਦੀ ਆ। ਜੀ ਹਰਪ੍ਰੀਤ ਜੀ,
1: ਬਿਲਕੁਲ ਪ੍ਰਭ, ਤੁਸੀਂ ਸਹੀ ਕਿਹਾ, ਕਿਉਂਕਿ ਜਦੋਂ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸੋ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਜਿਹੜੇ ਸੁਣਨ ਵਾਲੇ ਆ ਜਾਂ ਸਾਡੇ ਲਿਸਨਰਸ ਆ, ਉਹਨਾਂ ਨੂੰ ਲੱਗਦਾ ਕਿ ਉਹੀ ਲਾਈਫ ਇੰਸ਼ੋਰੈਂਸ ਦੀ ਤੁਸੀਂ ਗੱਲ ਕਰ ਰਹੇ ਆ, ਸਵੇਰੇ ਸਵੇਰੇ ਤੁਸੀਂ ਡਰਾਉਣ ਦੀ ਗੱਲ ਕਰ ਰਹੇ ਆ, ਬਟ ਜਿੱਦਾਂ ਤੁਸੀਂ ਕਿਹਾ ਕਿ ਇਹ ਇੱਕ ਅਵੇਅਰਨੈਸ ਆ, ਕਿਉਂਕਿ ਜਦੋਂ ਅਸੀਂ ਬੈਕ ਹੋਮ ਕੰਟਰੀਜ਼ ਦੇ ਵਿੱਚ ਸੀਗੇ, ਹੁਣ ਤਾਂ ਚਲੋ ਉੱਥੇ ਵੀ ਬਹੁਤ ਸਾਰੀਆਂ ਪੋਲਿਸੀਜ਼ ਹੈਗੀਆਂ ਆ, ਬਟ ਜਿਨ੍ਹਾਂ ਟਾਈਮਸ ਦੇ ਵਿੱਚ ਅਸੀਂ ਆਏ ਸੀਗੇ ਉਦੋਂ ਉੱਥੇ ਇੰਸ਼ੋਰੈਂਸ ਦੀ ਬਹੁਤੀ ਗੱਲ ਨਹੀਂ ਹੁੰਦੀ ਸੀਗੀ, ਕਿਉਂਕਿ ਉੱਥੇ ਇਤਨੀਆਂ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ, ਉਹ ਹੈਰੀਡਿਟਰੀ ਆਪਾਂ ਨੂੰ ਮਿਲੀਆਂ ਹੋਈਆਂ ਸੀਗੀਆਂ। ਸੋ ਕਿੰਨੇ ਕੁ ਪਰਸਨ ਸੀਗੇ ਜਿਹੜੇ ਉੱਥੇ ਘਰ ਬਣਾਉਣ ਦੇ ਲਈ ਲੋਨ ਲੈਂਦੇ ਸੀਗੇ ਜਾਂ ਮੌਰਗੇਜ ਸੀਗੀਆਂ, ਜਿੱਦਾਂ ਆਪਾਂ ਨੂੰ ਆਪਣੇ ਪੇਰੈਂਟਸ ਦਾ ਘਰ ਮਿਲਿਆ, ਅੱਗੇ ਏਦਾਂ ਉਹ ਹੈਰੀਡਿਟਰੀ ਚੱਲੀ ਜਾ ਰਿਹਾ, ਪੇਰੈਂਟਸ ਦੇ ਵਿੱਚ ਏਦਾਂ ਜ਼ਮੀਨਾਂ ਮਿਲੀਆਂ ਹੋਈਆਂ, ਏਦਾਂ ਜਿਹੜੀਆਂ ਖੇਤੀਬਾੜੀ ਹੋ ਰਹੀ ਆ, ਸੋ ਉਹ ਸਾਰੀਆਂ ਚੀਜ਼ਾਂ। ਬਟ ਇਹ ਹੈਗਾ ਹੈ ਕਿ ਇੱਥੇ ਜਦੋਂ ਅਸੀਂ ਆ ਜਾਂਦੇ ਹਾਂ, ਇੱਥੇ ਆਪਾਂ ਨੂੰ ਹਰੇਕ ਜਿਹਨੂੰ ਬੰਦੇ ਨੂੰ ਵੀ ਮਰਜ਼ੀ ਪੁੱਛ ਲਓ ਕਿ ਕਿੱਦਾਂ ਆਏ ਸੀਗੇ, ਹਰ ਕੋਈ ਬੰਦਾ ਇਹੀ ਕਹਿੰਦਾ ਜੀ ਕਿ ਦੋ ਟੈਚੀ ਲੈ ਕੇ ਆਏ ਸੀ ਬਸ, ਅਸੀਂ ਇੱਥੇ ਆ ਕੇ ਹੀ ਬਣਾਇਆ ਆਪਣਾ ਸਾਰਾ ਕੁਛ, ਕਿ ਇੱਥੇ ਆ ਕੇ ਸਾਰਿਆਂ ਨੇ ਪਹਿਲਾਂ ਬੇਸਮੈਂਟਾਂ ਤੋਂ, ਕੌਂਡੋਸ ਤੋਂ, ਜਾਂ ਫਿਰ ਛੋਟੇ ਛੋਟੇ ਘਰਾਂ ਤੋਂ ਸ਼ੁਰੂ ਕੀਤਾ, ਫਿਰ ਟਾਊਨ ਹਾਊਸ ਲਏ, ਫਿਰ ਉਹਨੂੰ ਚੇਂਜ ਕਰਕੇ ਵੱਡੇ ਘਰ ਲਏ, ਵੱਡੀਆਂ ਗੱਡੀਆਂ ਲਈਆਂ। ਸੋ ਅਸੀਂ ਸਾਰਿਆਂ ਨੇ ਹੀ, ਮਤਲਬ ਕਿ ਤਕਰੀਬਨ ਮੈਨੂੰ ਜੇ ਕੋਈ ਕਵੇ ਨਾ ਕਿ ਹਾਂਜੀ ਅਸੀਂ, ਮੇਰਾ ਕੋਈ ਕਲਾਇੰਟ ਕਵੇ ਕਿ ਅਸੀਂ ਤੁਹਾਨੂੰ ਬੁਲਾਉਣਾ ਸੀ ਪਰ ਅਸੀਂ ਬੇਸਮੈਂਟ 'ਚ ਰਹਿੰਦੇ ਹਾਂ, ਤਾਂ ਮੈਂ ਕਹਿੰਦੀ ਹੁੰਦੀ ਕਿ ਇਹਦੇ ਵਿੱਚ ਕੋਈ ਉਹ ਵਾਲੀ ਗੱਲ ਨਹੀਂ ਹੈਗੀ ਕਿ ਤੁਸੀਂ ਬੇਸਮੈਂਟ 'ਚ ਰਹਿੰਦੇ ਅਤੇ ਅਸੀਂ ਆ ਨਹੀਂ ਸਕਦੇ, ਸਾਰੇ ਮੈਂ ਕਿਹਾ ਇੱਦਾਂ ਰਹੇ ਹੈਗੇ ਆ, ਅਤੇ ਸਾਰਿਆਂ ਦਾ ਉਹੀ ਸੇਮ ਸਰਕਲ ਚੱਲਦਾ ਆ, ਅਤੇ ਹਰ ਕੋਈ ਬੰਦਾ ਜਿਹੜਾ ਹੈਗਾ ਉਹ ਬੇਸਮੈਂਟਾਂ ਤੋਂ ਹੀ ਘਰਾਂ ਵਾਲਾ ਹੋਇਆ ਆ। ਸੋ ਇਸ ਕਰਕੇ ਆਪਾਂ ਨੂੰ ਉਹ ਚੀਜ਼ ਨੂੰ ਪ੍ਰੋਟੈਕਟ ਕਰਨਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਸਭ ਤੋਂ ਮੇਜਰ ਲਾਇਬਿਲਟੀ ਤਾਂ ਆਪਾਂ ਮੌਰਗੇਜ ਦੀ ਹੀ ਪਿੱਕ ਕੀਤੀ ਹੋਈ ਆ। ਹੁਣ ਜੇ 7-8 ਲੱਖ ਡਾਲਰ ਦੀ ਮੌਰਗੇਜ ਹੈਗੀ ਆ, ਕੱਲ ਨੂੰ ਬੰਦੇ ਨੂੰ ਕੁਛ ਹੈਪਨ ਹੋ ਜਾਂਦਾ ਆ, ਉਸ ਟਾਈਮ ਦੇ ਉੱਪਰ ਫਿਰ ਉਹ ਘਰ ਫ੍ਰੀ ਕਿੱਥੋਂ ਹੋਇਆ ਸਾਡੀ ਫੈਮਿਲੀ ਦੇ ਲਈ? ਜਿਹੜਾ ਹੁਣ ਇਸ ਵੇਲੇ ਕੋਈ, ਅਗਰ ਕਿਸੇ ਇੱਕ ਘਰ ਦੇ ਵਿੱਚ ਇੱਕੋ ਮੇਨ ਅਰਨਿੰਗ ਮੈਂਬਰ ਆ, ਉਹਦੇ ਇਨਕਮ ਆਉਣ ਦੇ ਨਾਲ ਅਸੀਂ ਮੌਰਗੇਜ ਦੀਆਂ ਪੇਮੈਂਟਸ ਪੇ ਕਰਦੇ ਪਏ ਹਾਂ, ਅਤੇ ਕੱਲ ਨੂੰ ਰੱਬ ਨਾ ਕਰੇ ਕੁਛ ਇੱਦਾਂ ਦਾ ਹੈਪਨ ਹੋ ਜਾਂਦਾ ਆ, ਤਾਂ ਉਸ ਸਿਚੁਏਸ਼ਨ ਦੇ ਵਿੱਚ ਫੈਮਿਲੀ ਦੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੈ ਹੀ ਨਹੀਂ ਗੀ। ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਇੱਦਾਂ ਦਾ ਕੁਛ ਹੈਪਨ ਹੋਇਆ ਹੈਗਾ, ਉਹਨਾਂ ਦਾ ਸਭ ਤੋਂ ਪਹਿਲਾਂ ਕੰਸਰਨ ਹੀ ਇਹ ਹੁੰਦਾ ਹੈ ਕਿ ਉਹਨਾਂ ਦੇ ਕੋਲ ਇੰਸ਼ੋਰੈਂਸ ਹੈਗੀ ਸੀਗੀ ਕਿ ਨਹੀਂ ਸੀਗੀ, ਉਹਨਾਂ ਦੇ ਬੱਚੇ ਛੋਟੇ ਆ, ਹੁਣ ਉਹਨਾਂ ਨੇ ਕਿੱਦਾਂ ਕਵਰ ਹੋਣਾ ਆ। ਸੋ ਇਸ ਕਰਕੇ ਰੈਦਰ ਦੈਨ ਆਪਾਂ ਉਹ ਵਾਲੀਆਂ ਚੀਜ਼ਾਂ ਨੂੰ ਸੋਚੀਏ, ਆਪਣੇ ਆਪ ਨੂੰ ਪ੍ਰੋਟੈਕਟ ਜ਼ਰੂਰ ਕਰਨਾ ਚਾਹੀਦਾ। ਡਿਫਰੈਂਟ ਡਿਫਰੈਂਟ ਪਲਾਨਸ ਬਣੇ ਹੋਏ ਆ, ਹਰੇਕ ਬੰਦਾ ਆਪਣੀ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਪਲਾਨ ਨੂੰ ਡਿਜ਼ਾਈਨ ਕਰਵਾ ਸਕਦਾ ਆ। ਤੁਸੀਂ ਸਿਰਫ ਆਪਣੀ ਮੌਰਗੇਜ ਨੂੰ ਪ੍ਰੋਟੈਕਟ ਕਰਨਾ ਹੈਗਾ ਹੈ, ਤਾਂ ਮੌਰਗੇਜ ਇੰਸ਼ੋਰੈਂਸ ਵਾਲੇ ਤੁਸੀਂ ਟਰਮ ਪਾਲਿਸੀਜ਼ ਲੈ ਸਕਦੇ ਆ, ਜਿੰਨੇ ਟਾਈਮ ਦੀ ਮੌਰਗੇਜ ਹੈਗੀ ਹੈ, ਚਾਹੇ ਉਹ 25 ਸਾਲ ਆ, 30 ਸਾਲ ਦਾ ਐਮੋਰਟਾਈਜੇਸ਼ਨ ਆ, ਉਨੇ ਟਾਈਮ ਤੱਕ ਤੁਹਾਡੇ ਕੋਲ ਕਵਰੇਜ ਹੋਊਗੀ। ਤੁਸੀਂ ਕੋਈ ਥੋੜ੍ਹੇ ਇਨਹੈਂਸ ਪਲਾਨ ਲੈਣਾ ਚਾਹੁੰਦੇ ਹਾਂ ਜਿਹੜੇ ਤੁਹਾਨੂੰ ਮੋਰਗੇਜ ਫਿਨਿਸ਼ ਹੋਣ ਤੋਂ ਬਾਅਦ ਵੀ ਤੁਹਾਡੀ ਫੈਮਿਲੀਜ਼ ਨੂੰ ਪ੍ਰੋਟੈਕਟ ਕਰਨ, ਤਾਂ ਡੈਫੀਨੇਟਲੀ ਤੁਸੀਂ ਪਰਮਾਨੈਂਟ ਇੰਸ਼ੋਰੈਂਸ ਦੇ, ਲਾਈਫ ਇੰਸ਼ੋਰੈਂਸ ਦੇ ਪਲਾਨਸ ਲੈ ਸਕਦੇ ਹਾਂ। ਤੁਹਾਨੂੰ ਇੱਦਾਂ ਦਾ ਪਲਾਨ ਚਾਹੀਦਾ ਹੈਗਾ ਹੈ ਜਿਹਦੇ ਵਿੱਚ ਤੁਹਾਡੀ ਰਿਟਾਇਰਮੈਂਟ ਵੀ ਕਵਰ ਹੋ ਸਕੇ, ਤੁਹਾਡੇ ਲਈ ਸੇਵਿੰਗਸ ਵੀ ਹੋਣ, ਤਾਂ ਡੈਫੀਨੇਟਲੀ ਤੁਹਾਡੇ ਜਿਹੜੇ ਲਾਈਫ ਇੰਸ਼ੋਰੈਂਸ ਦੇ ਪਲਾਨ ਹੈਗੇ ਆ ਉਹਨਾਂ ਦੇ ਵਿੱਚ ਡਿਵੀਡੈਂਡ ਆਪਸ਼ਨਸ ਵਾਲੇ ਪਲਾਨ, ਮਨੀ ਬੈਕ ਆਪਸ਼ਨਸ ਵਾਲੇ ਪਲਾਨ ਵੀ ਹੈਗੇ ਆ, ਤੇ ਨਾਲ ਦੇ ਨਾਲ ਸੇਵਿੰਗ ਅਕਾਊਂਟਸ ਵੀ ਹੈਗੇ ਆ ਜੇ ਅਸੀਂ ਟਰਮ ਇੰਸ਼ੋਰੈਂਸ ਲੈਣੀ ਹੋਵੇ, ਤੇ ਦੂਜੇ ਪਾਸੇ ਆਪਣੀਆਂ ਸੇਵਿੰਗਸ ਜਿਹੜੀਆਂ ਹੈਗੀਆਂ ਆਪਾਂ ਰਜਿਸਟਰਡ ਅਕਾਊਂਟਸ 'ਚ ਕਰਨਾ ਹੋਵੇ, TFSA ਅਕਾਊਂਟ, RRSP ਅਕਾਊਂਟ, ਉਹਨਾਂ ਦੇ ਵਿੱਚ, ਸੋ ਉਹ ਵਾਲੇ ਜਿਹੜੇ ਪਲਾਨਸ ਹੈਗੇ ਆਪਾਂ ਆਪਣੇ ਲਈ ਯੂਟੀਲਾਈਜ਼ ਕਰ ਸਕਦੇ ਹਾਂ। ਕਹਿਣ ਦਾ ਮਤਲਬ ਸਿਰਫ ਇਹੀ ਹੈਗਾ ਆ ਕਿਉਂਕਿ ਅਸੀਂ ਅਵੇਅਰਨੈਸ ਦਿੰਦੇ ਹਾਂ ਕਿ ਕਿਹੜੇ ਕਿਹੜੇ ਪਲਾਨਸ ਹੈਗੇ ਆ, ਕਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਸੋ ਜ਼ਰੂਰ ਤੁਸੀਂ ਆਪਣੇ ਲਈ ਇਸ ਚੀਜ਼ ਦਾ ਐਕਸ਼ਨ ਲੈ ਸਕਦੇ ਹਾਂ।
0: ਬਿਲਕੁਲ ਜੀ, ਨੰਬਰ ਇੱਕ ਵਾਰ ਫਿਰ ਦੇ ਜੀ, ਅਸੀਂ ਹਰਪ੍ਰੀਤ ਸੈਣੀ ਹੁਣਾਂ ਦਾ ਟੌਪ ਚੁਆਇਸ ਇੰਸ਼ੋਰੈਂਸ ਤੋਂ, 416-817-6500। ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਨੀ ਹੈ ਜਾਂ ਤੁਸੀਂ ਹੈਲਥ, ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਗੱਲਬਾਤ ਕਰਨੀ ਹੈ, ਤਾਂ ਵੀ ਤੁਸੀਂ 416-817-6500 'ਤੇ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮਚ। ਜੀ ਖਬਰਾਂ ਦੇ ਅਗਲੇ ਹਿੱਸੇ ਵੱਲ ਚੱਲਦੇ ਹਾਂ ਜੀ। ਸੋ ਬਹੁਤ ਸਾਰੀਆਂ ਖਬਰਾਂ ਨੇ ਸਾਡੇ ਕੋਲ, ਸੋ 905-673-3333। ਕੱਲ ਰਮੇਸ਼ ਜੀ ਆਪਾਂ ਗੱਲਬਾਤ ਕਰ ਰਹੇ ਸੀ, ਰਵਨੀਤ ਬਿੱਟੂ ਹੋਣਾਂ ਨੂੰ SC ਕਮਿਸ਼ਨ ਨੇ ਘੇਰਿਆ ਆ, ਉਹਨਾਂ ਨੇ ਪੇਸ਼ ਹੋਣਾ ਸੀ, ਰਵਨੀਤ ਬਿੱਟੂ ਹੋਣਾਂ ਨੇ, ਕੀ ਉਹ ਪੇਸ਼ ਹੋ ਗਏ ਨੇ?
2: ਪੰਜ ਸਭ ਨਹੀਂ ਹੋਏ ਪੇਸ਼। ਰਵਨੀਤ ਬਿੱਟੂ ਨੇ ਅੱਜ ਜਿਹੜੇ ਪੰਜਾਬ ਦਾ SC ਕਮਿਸ਼ਨ ਹੈ, ਪੰਜਾਬ ਸੂਬੇ ਦਾ, ਉਹਦੇ ਅੱਗੇ ਇਸ ਕਰਕੇ ਪੇਸ਼ ਹੋਣਾ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਜਿੱਦਣ ਪੰਜਾਬ ਦੇ ਵਿੱਚ ਸ਼ਹਿਰੀ ਵੋਟਾਂ ਪੈ ਰਹੀਆਂ ਸੀ, ਉੱਥੋਂ ਉਹਨਾਂ ਨੇ ਮੰਦੇ ਚੰਗੇ ਸ਼ਬਦ ਬੋਲੇ ਸੀ SC ਭਾਈਚਾਰੇ ਦੇ ਨਾਲ ਜੁੜ ਕੇ। ਖੈਰ, ਉਹਨਾਂ ਨੇ ਮਾਫ਼ੀ ਵੀ ਮੰਗ ਲਈ ਸੀ ਇੱਕ ਪ੍ਰੈਸ ਮੁਲਾਕਾਤ ਦੇ ਵਿੱਚ ਜਿੱਥੇ ਪੱਤਰਕਾਰਾਂ ਨੇ ਸਵਾਲ ਪੁੱਛਿਆ। ਮਾਫ਼ੀ ਤੇ ਖੈਰ ਬੜੇ ਚੰਗੇ ਢੰਗ ਦੇ ਨਾਲ ਉਹਨਾਂ ਨੇ ਮੰਗੀ ਸੀ, ਪਰੰਤੂ SC ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਸੀ ਕਿ ਅੱਜ ਭਾਈ ਆਓ ਤੇ ਆਪਣਾ ਪੱਖ। ਉਹ ਰਵਨੀਤ ਬਿੱਟੂ ਖੈਰ ਅੱਜ ਪੇਸ਼ ਤਾਂ ਨਹੀਂ ਹੋਏ, ਉਹਨਾਂ ਦੇ ਵਕੀਲ ਪੇਸ਼ ਹੋਏ ਹੈ, ਤਰਕ ਇਹ ਦਿੱਤਾ ਕਿ ਉਹ ਪਾਰਟੀ ਦੇ ਕੁਛ ਜ਼ਰੂਰੀ ਕਾਰਜਾਂ ਕਰਕੇ ਦਿੱਲੀ ਹੈ, ਇਸ ਕਰਕੇ ਆ ਨਹੀਂ ਸਕਦੇ। SC ਕਮਿਸ਼ਨ ਕਹਿੰਦਾ ਠੀਕ ਹੈ ਭਾਈ ਜੀ ਅੱਜ ਨਹੀਂ ਆ ਸਕਦੇ ਤੇ ਅਗਲੀ ਤਰੀਕ 15 ਜੂਨ ਪਾ ਦਿੱਤੀ ਕਿ 15 ਜੂਨ ਨੂੰ ਆਓ, ਪਰੰਤੂ ਨਿੱਜੀ ਤੌਰ ਤੇ ਪੇਸ਼ ਹੋਣਾ ਪਵੇਗਾ। ਹੁਣ ਜਿਹੜਾ ਰਮਨੀਤ ਬਿੱਟੂ ਦਾ ਪੇਸ਼ ਨਾ ਹੋਣ ਦਾ ਤਰਕ ਹੈ, ਉਹ ਵੀ ਸੰਧੂ ਸਾਹਿਬ ਮੈਂ ਸਮਝਦਾ ਕਿ ਜਾਇਜ਼ ਤਰਕ ਹੈ, ਕਿਉਂਕਿ ਉਹ ਵਿਚਾਰਾ ਕਰੇ ਤੇ ਕੀ ਕਰੇ। ਹੁਣ ਇੱਕ ਪਾਸੇ SC ਕਮਿਸ਼ਨ ਆ, ਜੇ ਨਾਗ ਵੱਲ ਪਾਇਆ ਜਿੱਥੇ ਮੈਨੂੰ ਲੱਗਦਾ ਕਿ ਮਾਫ਼ੀ ਮੰਗੇ ਤੋਂ ਬਿਨਾਂ ਖੇੜਾ ਛੁੱਟਣਾ ਨਹੀਂ ਹੈਗਾ। ਹੁਣ ਦੂਜੇ ਪਾਸੇ ਉਹਦੀ ਪਾਰਟੀ ਹੈ, ਹੁਣ ਉਹ ਤੋਂ ਵੀ ਵੱਡਾ ਨਾਗ ਵੱਲ ਪਾਇਆ। ਸੰਧੂ ਸਾਹਿਬ ਅੱਜ 4 ਜੂਨ ਦੀ ਸ਼ਾਮ ਪੈ ਗਈ, ਭਾਵੇਂ ਹੁਣ ਤਰਕਾਲਾਂ ਤੋਂ ਵੀ ਗੱਲ ਹੇਠਾਂ ਨੂੰ ਚੱਲ ਜਾਣੀ ਹੈ। 4 ਤਰੀਕ ਖਤਮ ਹੋ ਗਈ ਤੇ 21 ਜੂਨ ਦੀ ਜੇ ਮੈਂ ਗੱਲ ਕਰਾਂ, ਦਿਨ ਦੇਖ ਲਓ ਕਿੰਨੇ ਰਹਿ ਗਏ। 21 ਜੂਨ ਨੂੰ ਰਵਨੀਤ ਬਿੱਟੂ ਦੀ ਰਾਜ ਸਭਾ ਮੈਂਬਰੀ ਦੀ ਟਰਮ ਖਤਮ ਹੋ ਜਾਣੀ ਹੈ, ਤੇ ਜੇ ਉਹ ਬਹਾਲ ਰਹਿਣੀ ਹੈ ਤੇ ਉਹ ਕੇਵਲ 3 ਦਿਨ ਰਹਿ ਗਏ ਆ ਜੇ ਉਹ ਬਹਾਲ ਰਹਿ ਸਕਦੀ ਹੈ, ਕਿਉਂਕਿ 8 ਤਰੀਕ ਤੱਕ ਨਾਮਜ਼ਦਗੀਆਂ ਦਾਖਲ ਹੋਣੀਆਂ ਜਿਹੜੀਆਂ ਭਾਰਤ ਵਿੱਚ ਇਸ ਵੇਲੇ ਰਾਜ ਸਭਾ ਦੀਆਂ ਚੋਣਾਂ ਨੇ, ਤੇ ਭਾਜਪਾ ਨੇ ਅਜੇ ਤੱਕ ਰਵਨੀਤ ਬਿੱਟੂ ਦਾ ਨਾਂ ਭੋਗ ਨਹੀਂ ਪਾਇਆ ਕਿ ਉਹਨੂੰ ਕਿਤਿਓਂ ਅੱਗੇ ਤੋਂ ਰਾਜ ਸਭਾ ਮੈਂਬਰ ਬਣਾਉਣਾ ਕਿ ਨਹੀਂ ਬਣਾਉਣਾ। ਉਹ ਵਿਚਾਰਾ ਦਿੱਲੀ ਗੇੜੇ ਮਾਰੀ ਜਾਂਦਾ ਕਿ ਮੈਨੂੰ ਰਾਜ ਸਭਾ ਤੋਂ ਕਿਤੇ ਨਾ ਕਿਤੇ ਭੇਜ ਦਿਓ, ਕਿਉਂਕਿ ਜੇ ਰਾਜ ਸਭਾ 'ਚ ਜਾਊਗਾ ਤਾਂ ਉਹ ਕੇਂਦਰ ਵਾਲੀ ਬਜਾਰਤ ਰਹਿਣੀ ਨਹੀਂ, ਤੇ ਕੇਂਦਰ ਵਾਲੀ ਕੁਰਸੀ ਵੀ ਗਈ ਤੇ ਇੱਧਰੋਂ ਵੀ ਗਿਆ, ਤੇ ਕਾਂਗਰਸ ਪਾਰਟੀ 'ਚੋਂ ਤੇ ਪਹਿਲਾਂ ਹੀ ਗਿਆ ਹੋਇਆ। ਹੁਣ ਸਿਆਸੀ ਭਵਿੱਖ ਕਿੱਧਰ ਨੂੰ ਜਾਵੇਗਾ ਕੀ ਇਹਦਾ ਪਤਾ ਹੈਗਾ? ਇਸ ਕਰਕੇ ਰਵਨੀਤ ਬਿੱਟੂ ਦੇ ਕਹਿ ਸਕਦੇ ਹਾਂ ਕਿ ਸਿਆਸੀ ਤੌਰ ਤੇ ਇਸ ਵੇਲੇ ਮੁਸ਼ਕਲ ਭਰੇ ਦਿਨ ਚੱਲ ਰਹੇ ਹੈ। ਬਾਕੀ 2-3 ਦਿਨ 'ਚ ਜੇ ਤੇ ਭਾਜਪਾ ਉੱਤੇ ਮਿਹਰਬਾਨ ਹੋ ਗਈ ਠੀਕ ਹੈ, ਨਹੀਂ ਤੇ ਸੰਧੂ ਸਾਹਿਬ ਰਵਨੀਤ ਬਿੱਟੂ ਦਾ ਜਿਹੜਾ ਨਾ ਇਸ ਵੇਲੇ ਸਿਆਸੀ ਟੌ ਠੱਪਾ ਉਹ ਕਾਫੀ ਹੇਠਾਂ ਚਲੇ ਜਾਣਾ।
0: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਹਾਨੂੰ ਖਬਰ ਦੇ ਦਈਏ ਕਿ 40 ਦਿਨ ਡਾਕਟਰ ਗੁਰਪ੍ਰੀਤ ਤੋਂ ਗਵਰਨੋਂ ਲਿਖਿਆ ਗਿਆ ਹੋਇਆ ਨਾਵਲ, ਉਸ 'ਤੇ ਫਿਲਮ ਬਣ ਰਹੀ ਆ, ਔਰ ਕੱਲ੍ਹ ਪੂਰੀ ਟੀਮ ਬਰੀਫਿੰਗ ਦੇ ਲਈ ਪਹੁੰਚੀ ਹੋਈ ਸੀ। ਗੁਰਪ੍ਰੀਤ ਘੁੱਗੀ ਜੀ ਔਰ ਡਾਕਟਰ ਗੁਰਪ੍ਰੀਤ ਧੋਗਾ ਜੀ ਵੀ ਪਹੁੰਚੇ ਹੋਏ ਸਨ, ਔਰ ਦੇਬੀ ਮਖਸੂਸਪੁਰੀ ਜੀ ਉਹ ਵੀ ਪਹੁੰਚੇ ਹੋਏ ਸਨ, ਅਤੇ ਕੱਲ੍ਹ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਪਰ 19 ਜੂਨ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਆ, ਸੋ ਜ਼ਰੂਰ ਤਰਨਵੀਰ ਜਗਪਾਲ ਇੱਕ ਨੌਜਵਾਨ ਯੰਗ ਡਾਇਰੈਕਟਰ ਆ ਜਿਹਨੇ ਰੱਬ ਦਾ ਰੇਡੀਓ ਵਰਗੀਆਂ ਖੂਬਸੂਰਤ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ, ਸੋ ਬਹੁਤ ਖੂਬਸੂਰਤ ਡਾਇਰੈਕਸ਼ਨ, ਇੱਕ ਨਵਾਂ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਵਾਂ ਨਵੇਕਲਾ ਰੰਗ ਤੁਹਾਨੂੰ ਵੇਖਣ ਨੂੰ ਮਿਲੂਗਾ। ਬਹੁਤ ਸਾਰੇ ਸੇਮ ਤੁਸੀਂ ਕੰਸੈਪਟ ਦੇਖ ਲਿਆ, ਇੱਕ ਨਵਾਂ ਰੰਗ, 40 ਦਿਨ ਇੱਕ ਨਾਵਲ ਦੇ ਉੱਪਰ ਬਣੀ ਹੋਈ ਚੜ੍ਹਦੀ ਕਲਾ ਵਾਲੀ ਫਿਲਮ, 40 ਦਿਨ ਤੁਹਾਨੂੰ ਵੇਖਣ ਨੂੰ ਮਿਲੂਗੀ 19 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ। ਜ਼ਰੂਰ ਪਹੁੰਚਿਓ ਕਿਉਂਕਿ ਇੱਕ ਨਵੇਂ ਸਿਨੇਮੇ ਨੂੰ ਤੁਸੀਂ ਵੇਖਣਾ ਚਾਹੁੰਦੇ ਹੋ, ਇੱਕ ਨਵੇਂ ਨਵੇਕਲੇ ਰੰਗ ਨੂੰ, ਤਾਂ 40 ਦਿਨ 19 ਜੂਨ ਨੂੰ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ ਪੈਣਾ। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਲਵਾਨਾ ਵੈਲਨੈਸ ਸਪਾ ਸਪੋਂਸਰ ਕਰ ਰਹੇ ਨੇ। ਤੁਸੀਂ ਰਿਲੈਕਸਿੰਗ ਮਸਾਜ, ਥੈਰੇਪੀ ਮਸਾਜ, ਬਿਊਟੀ ਸਰਵਿਸਿਸ, ਜਾਂ ਤੁਸੀਂ ਕਈ ਵਾਰੀ ਸਾਨੂੰ ਬਹੁਤ ਜ਼ਿਆਦਾ ਐਂਗਜ਼ਾਇਟੀ, ਪੇਨ, ਬੈਕ ਪੇਨਸ ਹੁੰਦੀਆਂ, ਉਹਦੇ ਵਾਸਤੇ ਨਾ ਲਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ ਬਰੈਂਪਟਨ ਦੇ ਵਿੱਚ। ਸਾਡੀਆਂ ਭੈਣਾਂ ਨੂੰ, ਸਾਡੇ ਵੀਰਾਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਇੱਕ ਪ੍ਰੋਫੈਸ਼ਨਲ ਥੈਰੇਪਿਸਟ ਇਹਨਾਂ ਕੋਲ ਨੇ, ਰਜਿਸਟਰਡ ਪ੍ਰੋਫੈਸ਼ਨਲ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਊਪਮੈਂਟ ਦੇ ਨਾਲ ਸਿੱਧੀ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਕਰਨਗੇ। ਸਰਵਿਸ ਬਹੁਤ ਖੂਬਸੂਰਤ ਇਹ ਦੇ ਰਹੇ ਨੇ, ਰਿਲੈਕਸਿੰਗ ਮਸਾਜ ਦੇ ਰਹੇ ਨੇ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ। ਤੁਸੀਂ ਬਹੁਤ ਓਵਰ ਵੇਟ ਦੇ ਨਾਲ ਤੁਹਾਡੀ ਚਮੜੀ ਢਲਕ ਗਈ ਆ, ਮਾਸ ਢਲਕ ਗਿਆ, ਢਿੱਲਾ ਹੋ ਗਿਆ, ਉਹਦੇ ਕਰਕੇ ਨਾ ਇਹਨਾਂ ਕੋਲ ਬਾਡੀ ਕੰਟੋਰਿੰਗ ਦੀਆਂ ਬਹੁਤ ਲੇਟੈਸਟ ਅਤੇ ਐਡਵਾਂਸ ਮਸ਼ੀਨਸ ਨੇ, ਇਕਿਊਪਮੈਂਟ ਨੇ। ਤੁਸੀਂ ਇੱਕ ਵਾਰ ਜ਼ਰੂਰ ਗੇੜਾ ਲਾ ਕੇ ਆਓ, ਇੱਕ ਅਪੋਇੰਟਮੈਂਟ ਬਣਾ ਲਓ, ਤੁਸੀਂ ਅਪੋਇੰਟਮੈਂਟ ਲੈ ਕੇ ਜਾਇਓ, ਕਿਉਂਕਿ ਬਹੁਤ ਵਧੀਆ ਇਨਵਾਇਰਮੈਂਟ ਆ ਔਰ ਬਹੁਤ ਬਿਜ਼ੀ ਨੇ। ਸੋ 341 ਪਾਰਕ ਹਸਟ ਸਕੁਆਇਰ ਬਰੈਂਪਟਨ 'ਤੇ ਲੋਕੇਟਡ ਨੇ ਲਵਾਨਾ ਵੈਲਨੈਸ ਸਪਾ, 416-881-5385। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਦਾ ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ, 20% ਦਾ ਡਿਸਕਾਊਂਟ। 416-881-5385 ਲਵਾਨਾ ਵੈਲਨੈਸ ਸਪਾ। ਔਰ ਨਾਲ ਦੀ ਨਾਲ ਇੱਕ ਹੋਰ ਪਿਆਰਾ ਜਿਹਾ ਮੈਸੇਜ ਦੇ ਦਈਏ, ਅਪਲਾਈਂਸਿਸ ਤੁਸੀਂ ਘਰ ਲਿਆ, ਨਵਾਂ ਬੇਸਮੈਂਟ ਆਪਣੀ ਬਣਵਾਈ ਆ, ਅਪਲਾਈਂਸ ਤੁਹਾਨੂੰ ਚਾਹੀਦੇ ਆ, ਤਾਂ ਤੁਸੀਂ ਕੀ ਵਧੀਆ ਅਪਲਾਈਂਸਿਸ ਲੈਣੇ ਔਰ ਵਧੀਆ ਪ੍ਰਾਈਜ਼ਾਂ ਦੇ ਉੱਪਰ, ਤਾਂ ਤੁਸੀਂ ਬਸ ਅਪਲਾਈਂਸ ਜੰਕਸ਼ਨ ਪਹੁੰਚ ਜਾਓ, 905-450-0054, 905-450-0054 ਅਪਲਾਈਂਸ ਜੰਕਸ਼ਨ। ਅਤੇ ਸਾਡਾ ਮੈਸੇਜ ਜ਼ਰੂਰ ਯਾਦ ਰੱਖਿਓ, 40 ਦਿਨ ਮੂਵੀ 19 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਹੈ। ਟ੍ਰੇਲਰ ਵੇਖਿਓ, ਤੁਹਾਡੀ ਰੂਹ ਖੁਸ਼ ਹੋ ਜਾਣੀ ਆ, ਇੰਨਾ ਪਿਆਰਾ ਮਿਊਜ਼ਿਕ। ਕੱਲ੍ਹ ਰੰਗ ਬੰਨ 'ਤੇ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੰਘ ਸਿੱਧਵਾਂ ਉੱਥੇ ਪਹੁੰਚੇ, ਉਹਨਾਂ ਨੇ ਪੂਰੇ ਉਸ ਮਹਿਫਲ ਦੀ ਉਹਨਾਂ ਦੀ ਵਾਗਡੋਰ ਉਹਨਾਂ ਦੇ ਹੱਥ ਵਿੱਚ ਸੀਗੀ, ਪਿਆਰੇ ਪਿਆਰੇ ਸ਼ਬਦ ਉਹਨਾਂ ਤੋਂ ਸੁਣਨ ਨੂੰ ਮਿਲੇ, ਉਹਨਾਂ ਦੀ ਸ਼ੇਰੋ ਸ਼ਾਇਰੀ ਅਤੇ ਗੁਰਪ੍ਰੀਤ ਘੁੱਗੀ ਹੋਣਾਂ ਨਾਲ ਉਹਨਾਂ ਦੀ ਵਾਰਤਾਲਾਪ, ਅਤੇ ਬਹੁਤ ਅਮੇਜ਼ਿੰਗ ਮਾਹੌਲ ਸੀ ਕਿ ਪੂਰੀ ਉੱਥੇ ਆਡੀਅੰਸ ਚੁੱਪ ਬੈਠੀ ਸੀ ਅਤੇ ਉਹਨਾਂ ਦੇ ਬੋਲ ਕੰਨਾਂ ਦੇ ਵਿੱਚ ਪੈ ਰਹੇ ਸੀਗੇ, ਅਤੇ ਬਹੁਤ ਅਮੇਜ਼ਿੰਗ ਪਰਫੋਰਮੈਂਸ। ਔਰ ਨਾਲ ਦੀ ਨਾਲ ਮੈਂ ਕਹਿਣਾ ਚਾਹੂੰਗਾ ਕਿ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਵਾਂ ਜੀ ਔਰ ਉਹਨਾਂ ਦੀ ਸ਼ਾਇਰੀ ਉੱਤੋਂ ਘੁੱਗੀ ਭਾਅ ਜੀ ਹੋਣਾਂ ਦੇ ਠਾਕ ਕੇ, ਕਿਆ ਬਾਤ ਆ, ਮਾਹੌਲ ਵੇਖਣ ਵਾਲਾ ਸੀਗਾ। ਅਸੀਂ ਜ਼ਰੂਰ ਉਹ ਪੰਜਾਬੀ ਲਹਿਰਾਂ ਦੇ ਪੇਜ ਦੇ ਉੱਪਰ ਉਹ ਜਿਹੜੇ ਕੁਛ ਪਾਲਿਆ ਰਿਕਾਰਡ ਕਰਕੇ ਜ਼ਰੂਰ ਪਾਵਾਂਗੇ, ਤੁਸੀਂ ਜ਼ਰੂਰ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ 'ਤੇ ਉਹ ਚੈੱਕ ਕਰਿਓ। ਤਾਂ ਬਿਲਕੁਲ ਜੀ, ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਰਮੇਸ਼ ਜੀ, ਜਗਤਾਰ ਸਿੰਘ ਹਵਾਰਾ ਦੀ ਆਪਾਂ ਗੱਲ ਕਰ ਰਹੇ ਸੀ ਪਿਛਲੇ ਕੁਛ ਦਿਨਾਂ ਤੋਂ, ਪਰੋਲ ਦੇ ਵਿੱਚ ਉਹਨਾਂ ਨੂੰ ਟਰਕਾਇਆ ਜਾ ਰਿਹਾ, ਦੇਣ ਦੇ ਵਿੱਚ ਆਨਾਕਾਨੀ ਕੀਤੀ ਜਾ ਰਹੀ ਆ, ਅਤੇ ਉਹਦੇ ਮਾਮਲੇ ਦੇ ਉੱਪਰ ਸੁਣਵਾਈ ਹੋਣੀ ਸੀਗੀ, ਉਹ ਸੁਣਵਾਈ ਦਾ ਕੀ ਬਣਿਆ ਜੀ, ਕੁਛ ਹੱਲ ਹੋਇਆ, ਹਾਂ ਹੋਈ ਜਾਂ ਨਾ ਹੋਈ?
2: ਸੰਧੂ ਸਾਹਿਬ, ਜੇ ਤੇ ਜਗਤਾਰ ਸਿੰਘ ਹਵਾਰਾ ਕਿਸੇ ਡੇਰੇ ਦਾ ਸਾਧ ਹੁੰਦਾ ਤੇ ਫਿਰ ਗੱਲ ਹੋਰ ਹੋਣੀ ਸੀ। ਹੁਣ ਭਾਈ ਉਹਦੇ ਸਿਰ ਤੇ ਦਸਤਾਰ ਹੈ ਤੇ ਜਿਹੜਾ ਦੋਸ਼ ਉੱਤੇ ਲੱਗਾ ਦੋਸ਼ ਵੀ ਬੜਾ ਵੱਡਾ ਹੈ, ਤੇ ਇਸ ਕਰਕੇ ਜਿਹੜੇ ਸ਼ਬਦ ਦਾ ਤੁਸੀਂ ਮੇਰੇ ਤੋਂ ਜਵਾਬ ਪੁੱਛਿਆ ਪਰੋਲ ਦਾ ਕੀ ਬਣਿਆ, ਮੈਨੂੰ ਲੱਗਦਾ ਕਿ ਇਹ ਗੱਲ ਸਾਨੂੰ ਵੈਸੇ ਸਮਝ ਲੈਣੀ ਚਾਹੀਦੀ ਕਿ ਪਰੋਲ ਦਾ ਬਣਨਾ ਹੀ ਕੁਛ ਨਹੀਂ। ਜਗਤਾਰ ਸਿੰਘ ਹਵਾਰੇ ਤੇ ਮਸਲੇ 'ਚ ਅੱਜ ਸੁਣਵਾਈ ਸੀ ਤੇ ਕੇਵਲ ਸੁਣਵਾਈ ਅੱਗੇ ਪਈ ਹੈ, ਤੇ ਸੁਣਵਾਈ ਵੀ ਏਦਾਂ ਨਹੀਂ ਜਿੱਦਾਂ ਅੱਧੀ ਰਾਤ ਨੂੰ ਵੀ ਅਦਾਲਤਾਂ ਲੱਗਦੀਆਂ ਨਾ ਕਈ ਕੇਸਾਂ ਦੇ ਵਿੱਚ, ਤੇ ਕਹਿੰਦੇ ਦਿਨ ਵਿੱਚ ਦੋ ਦੋ ਵਾਰੀ ਵੀ ਲੱਗ ਜਾਂਦੀਆਂ, ਟਾਵੇਂ ਟਾਵੇਂ ਕੇਸ ਏਦਾਂ ਦੇ ਵੀ ਹੁੰਦੇ ਆ
0: ਜੀ,
2: ਪਰੰਤੂ ਜਗਤਾਰ ਸਿੰਘ ਹਵਾਰੇ ਦੇ ਮਸਲੇ 'ਚ ਕਹਿੰਦੇ ਉਹ ਕਿਹੜੀ ਕਾਹਲੀ ਹੈ, ਮਾਂ ਹੀ ਆ ਉਹਦੀ, ਫਿਰ ਕੀ ਹੈ ਮਰ ਕੀ ਤੇ ਨਵੀਆਂ ਜੋ 9 ਜੁਲਾਈ ਤਰੀਕ ਪਾਤੀ ਹੈ ਜੀ, ਮਾਫ ਕਰਨਾ 6 ਜੁਲਾਈ, 6 ਜੁਲਾਈ ਤਰੀਕ ਅੱਗੇ ਪਈ ਹੈ। ਅੱਜ ਸੁਣਵਾਈ ਸੀ, ਅੱਜ ਦੀ ਸੁਣਵਾਈ ਦੀ ਮੈਂ ਰਿਪੋਰਟ ਤੇ ਦਾ, ਜਗਤਾਰ ਸਿੰਘ ਹਵਾਰੇ ਨੇ ਪਰੋਲ ਇਸ ਕਰਕੇ ਮੰਗੀ ਹੈ ਕਿ ਉਹਦੇ ਮਾਤਾ ਜੀ ਬਜ਼ੁਰਗ ਹੈ, ਢਿੱਲੇ ਮੱਠੇ ਹੈ, ਉਹ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਮਾਤਾ ਦੇ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਹੈ, ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਹੈ, ਉਹਨਾਂ ਨਾਲ ਰਹਿਣਾ ਚਾਹੁੰਦਾ ਹੈ, ਇਲਾਜ ਕਰਾਉਣਾ ਚਾਹੁੰਦਾ ਹੈ, ਔਰ ਪਹਿਲੀ ਵਾਰ ਪਰੋਲ ਮੰਗੀ ਹੈ ਜਗਤਾਰ ਸਿੰਘ ਹਵਾਰੇ ਨੇ। ਲਗਭਗ 27-28 ਸਾਲ ਹੋ ਗਏ ਆ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਬੰਦ ਹੈ, ਇਸ ਵੇਲੇ ਦਿੱਲੀ ਦੀ ਮੰਡੋਲੀ ਜੇਲ੍ਹ 'ਚ ਬੰਦ ਹੈ। ਹੁਣ ਪੇਚਾ ਇੱਥੇ ਪਿਆ ਜਗਤਾਰ ਸਿੰਘ ਹਵਾਰੇ ਦੀ ਪਰੋਲ ਦੇ ਉੱਪਰ, ਦਿੱਲੀ ਵਾਲੇ ਕਹਿੰਦੇ ਜੀ ਇੱਥੇ ਤੇ ਮਸਲਾ ਚੰਡੀਗੜ੍ਹ ਤੇ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਸੀ ਬੇਅੰਤ ਸਿੰਘ ਕਤਲ ਦਾ, ਉਹ ਦੇਣ ਜੇ ਪਰੋਲ ਦੇਣੀ ਹੈ। ਚੰਡੀਗੜ੍ਹ ਵਾਲੇ ਕਹਿੰਦੇ ਕਿ ਅਸੀਂ ਕੀ ਕਰਨਾ ਭਾਈ, ਜੇਲ੍ਹ ਤੁਹਾਡੀ ਆ, ਤੁਸੀਂ ਵੇਖੋ ਦੇਣੀ ਕਿ ਨਹੀਂ ਦੇਣੀ। ਇਸੇ ਗੱਲ ਦਾ ਫੈਸਲਾ ਕਰਨ ਲਈ ਸੰਧੂ ਸਾਹਿਬ ਤਰੀਕਾਂ ਤੇ ਤਰੀਕਾਂ ਪਈ ਜਾਂਦੀ ਆ। ਅੱਜ ਹਾਈ ਕੋਰਟ ਵਿੱਚ ਤਰੀਕ ਸੀ, ਹਾਈ ਕੋਰਟ ਨੇ ਦਿੱਲੀ ਦੇ ਜੇਲਰ ਨੂੰ ਪੁੱਛਿਆ ਸੀ, ਸੱਦਿਆ ਸੀ ਦਿੱਲੀ ਦਾ ਜਿਹੜਾ ਜੇਲਾਂ ਦਾ ਡਾਇਰੈਕਟਰ ਹੈ ਕਿ ਭਾਈ ਦੱਸ ਤੂੰ ਕੀ ਕਹਿਣਾ ਚਾਹੁੰਦਾ, ਨਾ ਆਪ ਆਇਆ ਨਾ ਆਪਣਾ ਕੋਈ ਨੁਮਾਇੰਦਾ ਭੇਜਿਆ, ਬਾਕੀ ਕੇਸ ਹੀ ਨੀ ਅੱਗੇ ਨੂੰ ਤੁਰਿਆ, ਨਿਕਲਣਾ ਪੈਣਾ ਤੇ ਬਾਅਦ ਦੀ ਗੱਲ ਹੈ। ਤੇ ਅਦਾਲਤ ਨੇ ਫਿਰ ਸਮਾਂ ਦੇ ਦਿੱਤਾ, ਕਹਿੰਦੇ 6 ਜੁਲਾਈ, ਤੇ ਅੱਜ ਅਜੇ 4 ਜੂਨ ਆ, ਤੇ ਹੁਣ ਤੁਸੀਂ ਦੇਖ ਲਓ ਕਿ ਜੂਨ ਤੋਂ ਅੱਗੇ ਇੱਕ ਮਹੀਨੇ ਤੋਂ ਅੱਗੇ ਜਾ ਕੇ ਤਰੀਕ ਪਈ ਹੈ। ਤੇ ਅਸੀਂ ਇਹ ਪੁੱਛ ਰਹੇ ਹਾਂ ਕਿ ਜਗਤਾਰ ਸਿੰਘ ਹਵਾਰਾ ਦੀ ਪਰੋਲ ਦਾ ਕੀ ਬਣੇਗਾ। ਮੈਨੂੰ ਲੱਗਦਾ ਬੜਾ ਸਿੱਧਾ ਪੱਧਰਾ ਇਸ਼ਾਰਾ ਕੀ ਬਣੇਗਾ, ਤੇ ਜੇ ਤੇ ਹੁੰਦਾ ਭਾਈ ਉਹ ਸਾਧ ਕੋਈ ਬਾਬਾ ਤੇ ਸਾਧਵੀਆਂ ਦੇ ਨਾਲ, ਮਾਫ ਕਰਨਾ, ਤੇ ਫਿਰ ਗੱਲ ਹੋਰ ਸੀ। ਇੱਥੇ ਇਹ ਵਿਅਕਤੀ ਜਿਹੜਾ ਮੈਨੂੰ ਲੱਗਦਾ ਕਿ ਭਾਰਤੀ ਕਾਨੂੰਨ ਜਿਹੜਾ ਹੈਗਾ ਕਿਤੇ ਨਾ ਕਿਤੇ ਇਸ ਮਾਮਲੇ ਚ ਜਦੋਂ ਫਿਰ ਸਰੋਤੇ ਕਹਿੰਦੇ ਆ, ਮੈਨੂੰ ਲੱਗਦਾ ਕਿ ਉਹ ਸ਼ਬਦ ਉਹਨਾਂ ਦਾ ਜਾਇਜ਼ ਹੈ ਕਿ ਕਾਣੀ ਵੰਡ ਚ ਹੀ ਨਜ਼ਰ ਆਉਂਦੀ ਹੈ। ਬਾਕੀ ਵੇਖਦੇ ਹਾਂ ਭਾਈ, ਹੁਣ 6 ਜੁਲਾਈ ਪਈ ਆ, 6 ਜੁਲਾਈ ਨੂੰ ਕੀ ਬਣਦਾ।
0: ਜੀ ਬਿਲਕੁਲ ਜੀ, ਟੈਰਕਸ ਕੌਂਕਰੀਟ ਨੂੰ ਤੁਸੀਂ ਯਾਦ ਰੱਖਣਾ ਆ। ਮੈਂ ਤੁਹਾਡੀ ਗੱਲ ਕਾਣੀ ਵੰਡ 'ਤੇ ਵਾਕਈ ਮੈਨੂੰ ਇੱਕ ਹੌਕਾ ਆਇਆ, ਸੋ ਇਹ ਹੁੰਦਾ ਹੀ ਆ ਰਿਹਾ ਆ ਔਰ ਅਸੀਂ ਮਹਿਸੂਸ ਵੀ ਕਰ ਰਹੇ ਹਾਂ। ਹੁਣ ਤਾਂ ਕੈਸ ਦਿਨ ਵੀ ਜੂਨ ਦੇ ਚੱਲ ਰਹੇ ਆ, ਸੋ ਇਹ ਚੀਜ਼ਾਂ ਵਾਰ ਵਾਰ ਯਾਦ ਆਉਂਦੀਆਂ ਆ। ਸੋ ਕਾਸ਼ ਕਿ ਸਰਕਾਰਾਂ ਸਮਝ ਪਾ ਸਕਣ ਸਾਡੇ ਅੰਦਰਲੇ ਦਰਦ ਨੂੰ, ਉਹ ਮਹਿਸੂਸ ਕਰ ਸਕਣ ਕਿ, ਪਰ ਮੈਨੂੰ ਨਹੀਂ ਲੱਗਦਾ। ਚਲੋ ਐਨੀਵੇ, ਟੈਰਕਸ ਕੌਂਕਰੀਟ ਨੂੰ ਯਾਦ ਰੱਖਣਾ। ਕੁਲਵਿੰਦਰ ਧਾਲੀਵਾਲ ਜੀ ਲੰਬੇ ਸਮੇਂ ਤੋਂ ਕੰਕਰੀਟ ਦੀਆਂ ਸੇਵਾਵਾਂ ਦਿੰਦੇ ਨੇ, ਔਰ ਕੀ ਤੁਸੀਂ ਆਪਣਾ ਪੈਟੀਓ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਆਪਣੇ ਘਰ ਦੇ ਅੱਗੇ ਵਧੀਆ ਇੱਕ, ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਵਧੀਆ ਡਰਾਈਵੇ ਬਣਾਉਣਾ ਆ ਤਾਂ ਪੈਟੀਓ ਬਣਾਉਣਾ ਕੰਕਰੀਟ ਦਾ ਕਿਸੇ ਵੀ ਤਰ੍ਹਾਂ ਦਾ ਕੰਮ, ਤਾਂ ਤੁਸੀਂ ਟੈਰਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨੂੰ ਯਾਦ ਰੱਖਣਾ ਆ। 6475623 6472732 ਟੈਰਕਸ ਕੌਂਕਰੀਟ। ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਦਾ ਤੁਹਾਨੂੰ ਮੈਸੇਜ ਦੇ ਦਈਏ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਜਾਣ ਤੋਂ ਬਾਅਦ ਆਪਣੇ ਪਿਆਰਿਆਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਵਿੱਚ ਨਹੀਂ ਧਕੇਲਣਾ ਚਾਹੁੰਦੇ, ਤਾਂ ਤੁਸੀਂ ਜਾਂਦੇ ਜਾਂਦੇ ਆਪਣਾ ਹੱਲ ਆਪ ਕਰਕੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀ ਨਾਲ ਰਾਬਤਾ ਕਰ ਸਕਦੇ ਹੋ। ਆਪਣੀ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। 905-458-2922 ਬਰੈਂਪਟਨ ਕ੍ਰੈਮਟੋਰੀਅਮ। ਅਗਲੀ ਖਬਰ ਵੱਲ ਵਧੀਏ ਜੀ। ਮਜੀਠਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹੋਏ ਅਕਾਲੀ ਲੀਡਰ ਕੁਝ ਸਮੇਂ 'ਚ ਜੇਲ੍ਹ ਤੋਂ ਬਾਹਰ ਆਜੂਗਾ, ਬਾਹਰ ਆ ਗਿਆ ਜਾਂ ਆਉਣਾ ਜੀ, ਅਤੇ ਕਿਹੜਾ ਇਹ ਲੀਡਰ ਆ ਅਤੇ ਕਿਹੜੇ ਜੁਰਮ ਦੇ ਵਿੱਚ ਅੰਦਰ ਗਿਆ ਸੀ?
2: ਸੰਧੂ ਸਾਹਿਬ, ਇਹ ਮਸਲਾ ਪੰਜਾਬ ਦਾ ਬੜਾ ਵੱਡਾ ਭਗਤਾ ਮਸਲਾ ਆ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਇਸ ਵੇਲੇ ਲਪੇਟ ਵਿੱਚ ਆ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਫਰਾਰ ਚੱਲ ਰਿਹਾ, ਅਜੇ ਵੀ ਫਰਾਰ ਹੈ, ਕਿੱਥੇ ਹੈ ਕਿਸੇ ਨੂੰ ਨਹੀਂ ਪਤਾ। ਮਸਲਾ ਇਹ ਮਜੀਠੇ ਪੁਲਿਸ ਸਟੇਸ਼ਨ ਦਾ ਆ, ਜਿਸ ਮਜੀਠੇ ਪੁਲਿਸ ਸਟੇਸ਼ਨ ਤੇ ਵਿਕਰਮ ਸਿੰਘ ਮਜੀਠੀਆ ਉਹਦੇ ਨਾਲ ਕਈ ਹੋਰ ਸੈਂਕੜੇ ਸੀ ਜਿਨ੍ਹਾਂ ਨੇ ਥਾਣੇ ਤੇ ਧਾਵਾ ਬੋਲਿਆ ਸੀ। ਧਾਵਾ ਇਸ ਕਰਕੇ ਬੋਲਿਆ ਸੀ ਕਿ ਇੱਕ ਜੋਵਨਪ੍ਰੀਤ ਸਿੰਘ ਦਾ ਨਾਂ ਦਾ ਅਕਾਲੀ ਨੌਜਵਾਨ ਲੀਡਰ ਪੁਲਿਸ ਨੇ ਥਾਣੇ 'ਚ ਟੱਕਿਆ ਸੀਗਾ, ਉਹਨੂੰ ਛੁਡਾਉਣ ਗਏ ਸੀ ਤੇ ਉਹ ਛੁਡਾਇਆ ਤਾਂ ਨਹੀਂ ਗਿਆ, ਪਰੰਤੂ ਪਰਚਾ ਜ਼ਰੂਰ ਦਰਜ ਹੋ ਗਿਆ ਵਿਕਰਮ ਸਿੰਘ ਮਜੀਠੀਏ ਤੇ, ਉਹਦਾ ਇੱਕ ਵਕੀਲ ਨਾਲ ਸੀ ਬਿਕਰਮਜੀਤ ਸਿੰਘ ਵਾਠ, ਕੁਝ ਹੋਰ ਲੀਡਰ ਸੀ, ਕਰੀਬ ਕਰੀਬ 5 ਦੇ ਉੱਪਰ 22 ਨੇਮ ਤੇ 50 ਅਣਪਛਾਤੇ, ਪਰਚਾ ਦਰਜ ਹੋ ਗਿਆ। ਹੁਣ ਉਸ ਪਰਚੇ ਦਰਜ ਤੋਂ ਬਾਅਦ ਗ੍ਰਿਫਤਾਰੀ ਖੈਰ ਕੋਈ ਨਹੀਂ ਹੋਈ, ਬਿਕਰਮ ਸਿੰਘ ਮਜੀਠੀਆ ਵੀ ਫਰਾਰ ਹੈ ਇਸ ਵੇਲੇ। ਹੁਣ ਉਹ ਮਸਲੇ ਤੇ ਚਲੋ ਬਿਕਰਮ ਸਿੰਘ ਮਜੀਠੀ ਦਾ ਕੀ ਬਣਦਾ ਉਹ ਨਹੀਂ ਅਜੇ ਪਤਾ, ਪੁਲਿਸ ਉਹਨੂੰ ਗ੍ਰਿਫਤਾਰ ਕਰ ਪਾਉਂਦੀ ਜਾਂ ਨਹੀਂ ਕਰ ਪਾਉਂਦੀ ਇਹ ਨਹੀਂ ਸਾਨੂੰ ਪਤਾ, LOC ਕਹਿੰਦੀ ਪੁਲਿਸ ਅਸੀਂ ਜਾਰੀ ਕਰ ਦਿੱਤਾ। ਪਰੰਤੂ ਜਿਹੜਾ ਜੋਬਨਪ੍ਰੀਤ ਜਿਹਨੂੰ ਛੁਡਾਉਣ ਗਿਆ ਸੀ ਵਿਕਰਮ ਸਿੰਘ ਮਜੀਠੀਆ, ਉਸ ਮਸਲੇ ਦੇ ਵਿੱਚ ਜਿਹਦੀ ਤੁਸੀਂ ਰਿਹਾਈ ਦੀ ਗੱਲ ਕੀਤੀ ਹੈ, ਜਿਹੜੀ ਰਿਹਾਈ ਮੈਨੂੰ ਲੱਗਦਾ ਕਿ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਸ਼ਾਇਦ ਇਸ ਵੇਲੇ ਹੋ ਚੁੱਕੀ ਹੋਵੇਗੀ, ਕਿਉਂਕਿ ਉਹ ਅੰਮ੍ਰਿਤਸਰ ਦੀ ਇੱਕ ਜੇਲ੍ਹ 'ਚ ਬੰਦ ਸੀਗਾ ਤੇ ਹਾਈ ਕੋਰਟ ਨੇ ਬੜਾ ਸਿੱਧਾ ਤੇ ਸਪਸ਼ਟ ਹੁਕਮ ਦਿੱਤਾ ਸੀਗਾ ਕਿ ਜੋਬਨਪ੍ਰੀਤ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ, ਇਸ ਲਈ ਉਹਨੂੰ ਰਿਹਾਅ ਕੀਤਾ ਜਾਵੇ। ਹੁਣ ਸੰਧੂ ਸਾਹਿਬ ਮਸਲਾ ਵੇਖੋ, ਇਹ ਜੋਬਨਪ੍ਰੀਤ ਜਿੱਥੇ ਪੁਲਿਸ ਨੇ ਪਰਚਾ ਦਰਜ ਕੀਤਾ ਸੀ 30 ਤਰੀਕ ਨੂੰ, 30 ਮਈ ਦੀ ਗੱਲ ਕਰ ਰਿਹਾ, ਦੋਸ਼ ਇਹ ਹੈ ਕਿ ਉਸਨੇ ਉਹਦੇ ਉਹਨੇ 26 ਮਈ ਨੂੰ ਕੋਈ ਜਿਹਨੂੰ ਆਪਾਂ ਚੇਨੀ ਚੋਰ ਆਖਦੇ ਹਾਂ ਕਿ ਚੇਨ ਝੜਪੀ, ਜਿਹੜੀ ਚੇਨ ਸਕੈਚਿੰਗ ਦਾ ਜਿਹੜਾ ਉੱਤੇ ਦੋਸ਼ ਲੱਗਾ ਸੀ ਕਿ ਉਸਨੇ ਕਿਸੇ ਦੀ ਚੈਨ ਚੂਨ ਕੋਈ ਹੈ ਜਾਂ ਕਿਸੇ ਨੇ ਦੋਸ਼ ਲਾਏ। ਪੁਲਿਸ ਨੇ ਹੁਣ 26 ਤਰੀਕ ਦੀ ਘਟਨਾ ਦਾ ਪਰਚਾ ਕੀਤਾ 30 ਤਰੀਕ ਨੂੰ, ਫਿਰ ਫਟਾਫਟ ਗ੍ਰਿਫਤਾਰ ਕਰ ਲਿਆ। ਅਕਾਲੀ ਦਲ ਵਾਲੇ ਹਾਈ ਕੋਰਟ ਚਲੇ ਗਏ, ਅਕਾਲੀ ਦਲ ਨੇ ਉਹਦੇ ਪਰਿਵਾਰ ਨੇ ਜਾ ਕੇ ਕਿਹਾ ਜੀ ਇਹ ਤੇ ਸਿਆਸੀ ਬਦਲਾਖੋਰੀ ਦੇ ਤਹਿਤ ਹੈ, ਕਿਉਂਕਿ ਆਮ ਆਦਮੀ ਪਾਰਟੀ ਉਹ ਸੀਟ ਹਾਰ ਗਈ ਜਿੱਥੇ ਜੋਬਨਪ੍ਰੀਤ ਚੋਣ ਏਜੰਟ ਸੀ, ਪੋਲਿੰਗ ਏਜੰਟ ਸੀ, ਇਹ ਬਦਲਾਖੋਰੀ ਦੇ ਤਹਿਤ ਕੀਤਾ ਮਜੀਠੀਏ ਦੇ ਵਿੱਚ ਪਰਚਾ ਤੱਕ। ਹਾਈ ਕੋਰਟ ਨੇ ਤੱਥਾਂ ਦੀ ਪੜਤਾਲ ਕੀਤੀ ਤੇ ਤੱਥਾਂ ਦੇ ਵਿੱਚ ਫਿਰ ਸੰਧੂ ਸਾਹਿਬ ਹਾਈ ਕੋਰਟ ਨੂੰ ਵਾਕਿਆ ਇਹ ਲੱਗਾ ਕਿ ਘਟਨਾ 26 ਤਰੀਕ ਦੀ ਪਹਿਲਾਂ ਤੁਸੀਂ ਪਰਚਾ ਨਹੀਂ ਦਰਜ ਕੀਤਾ, 30 ਤਰੀਕ ਨੂੰ ਮਿੰਟੋ ਮਿੰਟ ਹੀ ਪਰਚਾ ਦਰਜ ਤੇ 4 ਘੰਟਿਆਂ ਚ ਗ੍ਰਿਫਤਾਰੀ, ਇਹ ਕਿੱਦਾਂ ਦੀ ਗੱਲ ਹੈ? ਕਹਿੰਦੇ ਨਾ ਤੁਸੀਂ ਨੋਟਿਸ ਜਾਰੀ ਕੀਤਾ, ਨਾ ਸੁਪਰੀਮ ਕੋਰਟ ਦੀ ਕੋਈ ਗਾਈਡਲਾਈਨ ਮੰਨੀ, ਨਾ ਤੁਸੀਂ ਭਾਰਤੀ ਸੰਵਿਧਾਨ ਨੂੰ ਫੋਲੋ ਕੀਤਾ। ਹਾਈ ਕੋਰਟ ਨੇ ਸਖ਼ਤੀ ਭਰੇ ਹੁਕਮ ਜਿਹੜੇ ਕਰਦੇ ਹੋਏ ਕਿਹਾ ਸੀ ਕਿ ਉਹਨੂੰ ਕਰੋ ਰਿਹਾ ਮੁੰਡੇ ਨੂੰ, ਚੋਪਨਪ੍ਰੀਤ ਨੂੰ, ਹੁਣ ਉਹਦੀ ਰਿਹਾਈ ਦੇ ਹੁਕਮ ਕੀਤੇ ਤੇ ਪੰਜਾਬ ਪੁਲਿਸ ਦੇ ਕਰੈਕਟਰ ਦੇ ਉੱਪਰ ਉਂਗਲੀ ਚੁੱਕੀ ਸੀ ਕਿ ਤੁਸੀਂ ਕਰਦੇ ਕੀ ਹੋ, ਕਿਉਂ ਤੁਸੀਂ ਗੈਰ ਕਾਨੂੰਨੀ ਕੰਮ ਕਰਦੇ ਹੋ, ਹਾਈ ਕੋਰਟ ਨੇ ਕਿਹਾ ਸੀ। ਹੁਣ ਇਹ ਪੰਜਾਬ ਪੁਲਿਸ ਦੀ ਜਾਂ ਦੂਜੇ ਸ਼ਬਦਾਂ 'ਚ ਕਹੀਏ ਪੰਜਾਬ ਸਰਕਾਰ ਦੀ ਬੜੀ ਵੱਡੀ ਜਿਹਨੂੰ ਆਪਾਂ ਕਹਿੰਦੇ ਫਜ਼ੀਹਤ ਹੈ, ਬਾਕੀ ਬੜੀ ਵੱਡੀ ਬੇਇੱਜ਼ਤੀ ਵਾਲੀ ਗੱਲ ਆ, ਕਿਉਂਕਿ ਦੇਖੋ ਕਿੱਡੇ ਵੱਡੇ ਪੱਧਰ ਤੇ ਤੁਸੀਂ ਹੱਲਾ ਲਾਲਾ ਹੋ ਗਈ ਤੇ ਨਿਕਲਿਆ ਕਿ ਉਹ ਹਾਈ ਕੋਰਟ ਨੇ ਮੁੰਡਾ ਰਿਹਾਅ ਕਰ ਦਿੱਤਾ। ਔਰ ਇਸ ਤੋਂ ਪਹਿਲਾਂ ਯਾਦ ਹੋਵੇਗਾ ਕੰਚਨਪ੍ਰੀਤ ਦੇ ਕੋਰਟ ਦੇ ਮਸਲੇ 'ਚ, ਸੰਧੂ ਸਾਹਿਬ ਕੰਚਨਪ੍ਰੀਤ ਕੌਰ ਨੂੰ ਵੀ ਅੱਧੀ ਰਾਤ ਨੂੰ ਅਦਾਲਤ ਲੱਗੀ ਸੀ ਤੇ ਅੱਧੀ ਰਾਤ ਨੂੰ ਅਦਾਲਤ ਨੇ ਰਿਹਾਈ ਦੇ ਹੁਕਮ ਦਿੱਤੇ ਸੀ, ਉਹ ਵੀ ਅਕਾਲੀ ਲੀਡਰ ਦੀ। ਸੋ ਕਈ ਮਸਲੇ ਇੱਦਾਂ ਦੇ ਅਕਾਲੀ ਦਲ ਨਾਲ ਸੰਬੰਧਿਤ ਸੰਧੂ ਸਾਹਿਬ ਹੋ ਚੁੱਕੇ ਆ ਜਿੱਥੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਹਾਸੋਹੀਣਤਾ ਹੋਈ ਹੈ ਤੇ ਆ ਮਜੀਠੇ ਵਾਲੇ ਮਸਲੇ 'ਚ ਵੀ ਹੋਈ ਹੈ। ਬਾਕੀ ਵਿਕਰਮ ਮਜੀਠੀ ਦਾ ਕੀ ਬਣਦਾ, ਮੈਨੂੰ ਲੱਗਦਾ ਕਿ ਉਹ ਇੱਕ ਅੱਧੇ ਦਿਨ 'ਚ ਰਿਪੋਰਟ ਆ ਜਾਏਗੀ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਮੋਨਾ ਮਹਿੰਗੀ ਜੀ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ ਆ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਟੀ ਅਤੇ ਕਵਰੇਜ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨ ਦੇ ਲਈ ਪਲਾਨਿੰਗ ਕਰਨੀ ਆ ਤਾਂ ਵੀ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। ਸੋ ਨਾਲ ਦੀ ਨਾਲ ਤੁਹਾਡੇ ਜੇ ਪਰਿਵਾਰ, ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ ਤੁਸੀਂ 416-509-1509-416-509-1509 ਤੇ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ।
3: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565। ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਟੈਂਟ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸ। ਤੁਸੀਂ ਆਊਟਡੋਰ ਕੋਈ ਵੀ ਈਵੈਂਟ ਕਰਾਉਣਾ, ਛੋਟਾ ਜਾਂ ਵੱਡਾ ਈਵੈਂਟ, ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ। ਟੈਂਟ ਰੈਂਟਲ ਦੀਆਂ ਸੇਵਾਵਾਂ ਦਿੰਦੇ ਨੇ GTA ਅਤੇ GTA ਤੋਂ ਬਾਹਰ, ਸਮਾਲ ਟੈਂਟ, ਲਾਰਜ ਟੈਂਟ, ਬਸ ਕੋਈ ਵੀ ਈਵੈਂਟ ਕਰਾਉਣਾ ਬਸ ਕਾਲ ਕਰ ਲਓ ਮੱਲੀ ਟੈਂਟ ਸਰਵਿਸ ਨੂੰ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 647-999-2569 6479992569 ਮੱਲੀ ਟੈਂਟ ਸਰਵਿਸਿਸ। ਸੋ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ, ਖਬਰਾਂ ਵੀ ਸਾਡੇ ਕੋਲ ਬਹੁਤ ਸਾਰੀਆਂ ਨੇ, ਸਮਾਂ ਸਾਡੇ ਕੋਲ ਬਹੁਤ ਸੀਮਤ ਆ। ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਸਵਾਲ ਬਹੁਤ ਸੀਮਤ ਅਤੇ 30 ਸਕਿੰਟਾਂ ਦੇ ਵਿੱਚ ਹੋਣ ਤਾਂ ਕਿ ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਦਾ ਪ੍ਰੋਪਰ ਉਹਨਾਂ ਦਾ ਜਵਾਬ ਦੇ ਸਕਣ, ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਗੱਲਾਂ ਖਬਰਾਂ ਤੁਹਾਡੇ ਕੰਨਾਂ ਤੱਕ ਪਹੁੰਚ ਸਕਣ ਰਮੇਸ਼ ਹੁਸ਼ਿਆਰਪੁਰ ਜੀ ਵੱਲੋਂ। ਰਮੇਸ਼ ਜੀ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਫੋਨ ਲਾਈਨ ਓਪਨ ਕਰੀਏ। ਰਮੇਸ਼ ਜੀ ਸਾਡੀ, ਸਾਨੂੰ ਆਵਾਜ਼ ਨਹੀਂ ਸੁਣ ਪਾ ਰਹੀ ਤੁਹਾਡੀ ਜੀ। ਜੀ ਰਮੇਸ਼ ਜੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? 905-673-3337। ਜੀ ਮੈਨੂੰ ਲੱਗਦਾ ਕਿ ਹੁਣ ਦੁਬਾਰਾ ਸਾਡਾ ਰਾਬਤਾ ਹੋ ਗਿਆ ਰਮੇਸ਼ ਹੁਸ਼ਿਆਰਪੁਰ ਜੀ ਹੁਣ ਨਾਲ, ਸਾਡਾ ਰਾਬਤਾ ਕਨੈਕਸ਼ਨ ਟੁੱਟ ਗਿਆ ਸੀ ਅਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਰਮੇਸ਼ ਜੀ। ਸੋ ਆਈ ਥਿੰਕ ਕਨੈਕਸ਼ਨ ਫਿਰ ਸਾਡਾ ਆਊਟ ਹੋ ਗਿਆ। ਸੋ 905-673-3337, 905-673-3337। ਉਸ ਤੋਂ ਪਹਿਲਾਂ ਹਰਪ੍ਰੀਤ ਜੀ ਹੁਣਾਂ ਨਾਲ ਇੱਕ ਵਾਰ ਫਿਰ ਮੈਸੇਜ ਲੈ ਲਈਏ ਇੰਸ਼ੋਰੈਂਸ ਦੀ ਸੇਵਾਵਾਂ ਦਾ, ਅਤੇ ਜਲਦੀ ਫਿਰ ਜੁੜਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਹੁਣਾਂ ਦੇ ਨਾਲ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
1: ਥੈਂਕ ਯੂ ਸੋ ਮਚ ਪ੍ਰਭ। ਸੋ ਪ੍ਰਭ, ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਸਪੈਸ਼ਲੀ ਆਪਾਂ ਗੱਲ ਕੀਤੀ ਸੀਗੀ ਕਿ ਇੰਸ਼ੋਰੈਂਸ ਦੀ ਕੀ ਇੰਪੋਰਟੈਂਸ ਹੈਗੀ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹਾਂ, ਸਾਡੀਆਂ ਮੌਰਗੇਜਿਸ ਹੈਗੀਆਂ, ਅਸੀਂ ਉਸ ਟਾਈਮ ਦੇ ਉੱਪਰ ਆਪਣੀਆਂ ਲਾਇਬਿਲਿਟੀਜ਼ ਨੂੰ ਕਿੱਦਾਂ ਕਵਰ ਕਰਨਾ ਹੈਗਾ, ਸੋ ਉਹਦੇ ਬਾਰੇ ਆਪਾਂ ਗੱਲ ਕੀਤੀ ਹੈ। ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਉੱਥੇ ਸੇਵਿੰਗਸ ਦੀ ਇੰਪੋਰਟੈਂਸ ਜਿਹੜੀ ਹੈਗੀ ਆ ਉਹ ਵੀ ਨਾਲੋ ਨਾਲ ਇਕੁਅਲੀ ਚੱਲਦੀ ਹੈਗੀ ਆ, ਕਿਉਂਕਿ ਜੇ ਮੈਂ ਇਕੱਲਾ ਕਹਾਂ ਕਿ ਤੁਸੀਂ ਸਿਰਫ ਆਪਣਾ ਰਿਸਕ ਨੂੰ ਮੈਨੇਜ ਕਰ ਲਓ ਤਾਂ ਤੁਸੀਂ ਫਾਈਨੈਂਸ਼ੀਅਲੀ ਜਿਹੜਾ ਹੈਗਾ ਆ ਪਲੈਨਡ ਹੋ ਸਕਦੇ ਆ, ਉਹ ਬਿਲਕੁਲ ਇੱਦਾਂ ਨਹੀਂ ਹੈਗਾ। ਜਦ ਤੱਕ ਤੁਹਾਡੇ ਇਨਵੈਸਟਮੈਂਟਸ ਤੇ ਤੁਹਾਡਾ ਰਿਸਕ ਜਿਹੜਾ ਹੈਗਾ ਉਹ ਨਾਲੋ ਨਾਲ ਕਵਰ ਨਹੀਂ ਹੈਗਾ, ਤਦ ਤੱਕ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕੰਪਲੀਟ ਨਹੀਂ ਹੈਗੀ। ਸੋ ਇਸ ਕਰਕੇ ਜਿੱਥੇ ਤੁਸੀਂ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਦੇ ਆ, ਇੰਸ਼ੋਰੈਂਸ ਦੇ ਬਾਰੇ ਐਕਸ਼ਨ ਲੈਂਦੇ ਆ, ਉੱਥੇ ਜਿਹੜੀਆਂ ਆਪਣੀਆਂ ਸੇਵਿੰਗਸ ਹੈਗੀਆਂ ਆ ਉਹਨਾਂ ਨੂੰ ਵੀ ਨਾਲ ਸਿਸਟਮੈਟਿਕਲੀ ਕਰਨਾ ਸ਼ੁਰੂ ਕਰੋ। ਐਂਡ ਸੇਵਿੰਗਸ ਉੱਥੇ ਹੋਣੀਆਂ ਚਾਹੀਦੀਆਂ ਆ ਜਿੱਥੇ ਤੁਹਾਨੂੰ ਉਹਨਾਂ ਪੈਸੇ ਦੇ ਉੱਪਰ ਗਰੋਥ ਮਿਲੇ। ਸੋ ਕਈ ਵਾਰ ਆਪਾਂ ਆਪਣੇ ਕਲਾਇੰਟਸ ਦੇ ਨਾਲ ਗੱਲ ਕਰਦੇ ਹਾਂ ਕਿ ਹਾਂਜੀ ਤੁਸੀਂ ਕੋਈ TFSA ਅਕਾਊਂਟ ਖੋਲਿਆ ਹੋਇਆ, ਤਾਂ ਉਹ ਕਹਿਣਗੇ ਕਿ ਹਾਂਜੀ ਬੈਂਕ ਨੇ ਖੋਲ ਦਿੱਤਾ ਸੀਗਾ, ਸੋ ਸਾਨੂੰ ਕੁਛ ਪਤਾ ਨਹੀਂ ਹੈਗਾ ਉਹਦਾ, ਉਹਦੇ ਉੱਪਰ ਸਾਨੂੰ ਕੋਈ ਇੰਟਰਸਟ ਨਹੀਂ ਮਿਲਦਾ ਪਿਆ, ਐਵੇਂ ਹੀ ਪੈਸੇ ਪਏ ਆ ਉੱਥੇ ਜਿੱਦਾਂ ਸੇਵਿੰਗ ਅਕਾਊਂਟ ਦੇ ਵਿੱਚ ਹੀ। ਸੋ ਜੇ ਤੁਹਾਡੇ ਪੈਸੇ ਦੇ ਉੱਪਰ ਪੈਸਾ ਗਰੋ ਨਹੀਂ ਕਰ ਰਿਹਾ ਤਾਂ ਫਿਰ ਉਹ TFSA ਅਕਾਊਂਟ ਵਾਲੇ ਬੈਨੀਫਿਟਸ ਨਹੀਂ ਹੋਏ, ਕਿਉਂਕਿ TFSA ਦਾ ਫਾਇਦਾ ਤਾਂ ਹੀ ਆ ਕਿ ਜੇ ਅਸੀਂ ਅੱਜ ਕੋਈ ਪੈਸਾ ਪਾਇਆ ਉਹਦੇ ਉੱਪਰ ਸਾਨੂੰ ਜਿਹੜਾ ਇੰਟਰਸਟ ਮਿਲਿਆ ਉਹਦੇ ਉੱਪਰ ਸਾਨੂੰ ਟੈਕਸ ਨਹੀਂ ਦੇਣਾ ਪੈਣਾ, ਤੇ ਜੇ ਅਸੀਂ ਪੈਸਾ ਪਾ ਕੇ ਉੱਥੇ ਸਿਰਫ ਪਾਰਕ ਹੀ ਕੀਤਾ ਹੋਇਆ ਫਿਰ ਤਾਂ ਉਹ ਚੈਕਿੰਗ ਅਕਾਊਂਟ ਵਾਂਗੂ ਹੀ ਹੋਇਆ ਕਿ ਜਦੋਂ ਦਿਲ ਕੀਤਾ ਅਸੀਂ ਪਾ ਲਿਆ, ਜਦੋਂ ਦਿਲ ਕੀਤਾ ਅਸੀਂ ਕਢਾ ਲਿਆ, ਫਿਰ ਉਹ TFSA ਅਕਾਊਂਟ ਵਾਲੇ ਬੈਨੀਫਿਟਸ ਤਾਂ ਆਪਾਂ ਨੇ ਲਏ ਹੀ ਨਹੀਂ। ਸੋ ਇਸ ਕਰਕੇ TFSA ਅਕਾਊਂਟ ਦੇ ਵਿੱਚ ਤੁਸੀਂ ਉਹ ਪੈਸੇ ਪਾਉਣੇ ਆ ਜਿਹੜੇ ਪੈਸੇ ਤੁਹਾਨੂੰ ਲੱਗਦਾ ਹੈਗਾ ਕਿ ਹਾਂ ਸਾਨੂੰ ਹਾਲੇ ਕੋਈ ਇਹਦੀ ਜ਼ਰੂਰਤ ਨਹੀਂ ਹੈਗੀ। ਅਗਰ ਐਮਰਜੈਂਸੀ ਆਉਂਦੀ ਹੈਗੀ ਆ, ਅਗਰ ਜ਼ਰੂਰਤ ਪੈਂਦੀ ਆ, ਤੁਸੀਂ ਰਾਈਟ ਵੀ ਯੂਜ਼ ਕਰ ਸਕਦੇ ਆ, ਬਟ ਇਹ ਹੈਗਾ ਆ ਕਿ ਐਟਲੀਸਟ ਉਸ ਪੈਸੇ ਦੀ ਗਰੋਥ ਹੋ ਸਕੇ, ਉਸ ਪੈਸੇ ਦੇ ਉੱਪਰ ਇੰਟਰਸਟ ਮਿਲ ਸਕੇ, ਅਤੇ ਇੱਕ ਵਾਰੀ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਇੱਦਾਂ ਦੇ ਬਹੁਤ ਸਾਰੇ ਟੂਲਸ ਹੈਗੇ ਆ ਜਿਨ੍ਹਾਂ ਦੇ ਉੱਪਰ ਤੁਹਾਨੂੰ ਵਧੀਆ ਇੰਟਰਸਟ ਰੇਟ ਮਿਲ ਸਕਦਾ ਆ, ਐਂਡ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰੂਗੀ। ਐਵਰੀ ਈਅਰ ਤੁਹਾਡੇ ਇੰਟਰਸਟ ਮਨੀ ਦੇ ਉੱਪਰ ਵੀ ਇੰਟਰਸਟ ਅਕਮੂਲੇਟ ਹੋਊਗਾ। ਸੋ TFSA ਅਕਾਊਂਟ ਹੋਵੇ ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਹੈਗਾ ਆ ਉਹਨਾਂ ਦੇ ਲਈ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, RRSP ਅਕਾਊਂਟ ਹੈਗਾ ਆ ਬੱਚਿਆਂ ਦੇ ਲਈ, RESP ਦਾ ਅਕਾਊਂਟ ਆ, ਤੇ ਜਿਨ੍ਹਾਂ ਵੀ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਹੈਗੇ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਉਹਨਾਂ ਦੇ ਲਈ $90,000 ਤੱਕ ਦੀ ਗ੍ਰਾਂਟ ਹੈਗੀ ਆ CRA ਵੱਲੋਂ, ਅਗਰ ਤੁਸੀਂ RDSP ਦਾ ਅਕਾਊਂਟ ਖੋਲਦੇ ਆ। ਸੋ ਇਹਨਾਂ ਸਾਰੇ ਪਲਾਨਸ ਦੀ ਡਿਟੇਲ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਬਹੁਤ ਤਰ੍ਹਾਂ ਦੀ ਪਲਾਨ ਹੈਗੀ ਆ, ਹਰੇਕ ਪਲਾਨ ਹਰੇਕ ਬੰਦੇ ਦੇ ਲਈ ਨਹੀਂ ਹੈਗਾ। ਇਸ ਕਰਕੇ ਜਦੋਂ ਤੁਸੀਂ ਸਾਡੇ ਨਾਲ ਗੱਲ ਕਰੋਗੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਿਹੜੇ ਇਨਵੈਸਟਮੈਂਟ ਆਪਸ਼ਨਸ ਦੇ ਵਿੱਚ ਤੁਸੀਂ ਮੰਥਲੀ, ਵੀਕਲੀ, ਇੱਕ ਲੰਬਸਮ ਦੇ ਨਾਲ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਆ। ਐਂਡ ਇਹ ਜਿਹੜੀਆਂ ਇਨਵੈਸਟਮੈਂਟਸ ਹੁੰਦੀਆਂ ਹੈਗੀਆਂ ਇਹ ਓਪਨ ਹੁੰਦੀਆਂ, ਇਹ ਕਿਤੇ ਵੀ ਲੌਕ ਨਹੀਂ ਹੁੰਦੀਆਂ, ਤੁਸੀਂ ਜਦੋਂ ਵੀ ਚਾਹੋ ਇਸ ਪੈਸੇ ਨੂੰ ਕਢਾ ਸਕਦੇ ਆ। ਤੇ ਨੰਬਰ ਹੈਗਾ ਜੀ 416-8176500-416-817-5700।
0: ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਹਰਪ੍ਰੀਤ ਜੀ, ਇੱਕ ਵਾਰ ਫਿਰ ਤੁਸੀਂ ਆਪਣਾ ਨੰਬਰ ਦੇ ਦਿਓ।
1: 416-8176500-6500।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਇਸਨ ਹਰਪ੍ਰੀਤ ਸੈਣੀ ਜੀ। ਔਰ 905-673-3337 ਸਾਡੇ ਨਾਲ ਰਾਬਤਾ ਜੁੜ ਚੁੱਕਿਆ ਜੀ। ਇੱਕ ਵਾਰ ਫਿਰ ਰਮੇਸ਼ ਹੁਸ਼ਿਆਰਪੁਰੀ ਜੀ, ਅਤੇ ਹੁਸ਼ਿਆਰਪੁਰੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਇੱਕ ਵਾਰ ਮੈਂ ਆਵਾਜ਼ ਚੈੱਕ ਕਰ ਲਾਂ ਤੁਹਾਡੀ।
4: ਜੀ ਬਿਲਕੁਲ ਸੰਤੂ ਸਾਹਿਬ, ਬਿਲਕੁਲ ਆਵਾਜ਼ ਬਿਲਕੁਲ ਤਾਂ ਪਹੁੰਚ ਰਹੀ, ਤੁਸੀਂ ਵੀ ਚੈੱਕ ਕਰੋ।
0: ਜੀ ਬਿਲਕੁਲ ਜੀ, ਬਹੁਤ ਦਰੁਸਤ, ਔਰ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਬਹੁਤ ਸਾਰੇ ਸਵਾਲ ਤੁਹਾਡੇ ਹੋਣੇ ਆ, ਪਰ ਇਸ ਹਮੇਸ਼ਾ ਦੀ ਤਰ੍ਹਾਂ ਮੈਂ ਥੋੜ੍ਹਾ ਇੱਕੋ ਇੱਕ ਰਿਕੁਐਸਟ ਆ ਮੇਰੀ ਕਿ ਤੁਸੀਂ 30 ਸਕਿੰਟ ਤੋਂ ਜ਼ਿਆਦਾ ਸਮਾਂ ਨਾ ਲਿਓ ਤਾਂ ਕਿ ਬਹੁਤ ਸਾਰੇ ਹੋਰ ਸਵਾਲ ਦੋਸਤਾਂ ਦੇ ਹੁਸ਼ਿਆਰਪੁਰ ਜੀ ਤੱਕ ਪਹੁੰਚ ਸਕਣ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਓਫ 4701।
5: ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਤੁਸੀਂ ਹੁਣੇ ਕਹਿ ਕੇ ਹਟੇ ਹੋ ਵੀ ਮੌਨਸੂਨ ਦੀਆਂ ਤਿਆਰੀਆਂ ਹੀ ਨੇ ਪੰਜਾਬ 'ਚ, ਉੱਪਰ ਤਾਂ ਆ ਚੁੱਕੀਆਂ, ਹੁਣ ਤੁਸੀਂ ਪਿਛਲੇ ਸਾਲ ਦਾ ਵੀ ਹਾਲ ਦੇਖਿਆ ਹੀ ਆ, ਹੈ ਨਾ ਜੀ, ਤੇ ਪਲੀਜ਼ ਕਈ ਕਿਸਾਨ ਤਾਂ ਹੁਣ ਤੱਕ ਵੀ ਲੋਟ ਨਹੀਂ ਆਏ, ਹੈ ਨਾ, ਜਿਹਨਾਂ ਦੀਆਂ ਜ਼ਮੀਨਾਂ ਹੀ ਨਹੀਂ ਪਤਾ ਕਿੱਥੇ ਚਲੀਆਂ ਗਈਆਂ, ਪਲੀਜ਼ ਦੱਸੋਗੇ ਇਸ ਵਾਰ ਸਰਕਾਰ ਨੇ ਕੀ ਕੀਤਾ, ਮੁੱਖ ਮੰਤਰੀ ਸਾਹਿਬ ਨੇ, ਵੀ ਉਹਨਾਂ ਦਾ ਇੰਨਾ ਨੁਕਸਾਨ ਨਾ ਹੋਵੇ, ਕੁਛ ਕੀਤਾ ਕਿ ਨਹੀਂ, ਪਲੀਜ਼ ਦੱਸੋਗੇ, ਮੈਂ ਅਪੀਅਰ ਸੁਣਦਾ ਸਰ। ਥੈਂਕ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
4: ਪ੍ਰੀ ਮਾਨਸੂਨ ਪੌਣਾ ਦੀ ਐਂਟਰੀ ਹੋਈ ਹੈ ਜੀ, ਮਾਨਸੂਨ ਪੌਣਾ ਦੀ ਪੰਜਾਬ 'ਚ ਅਜੇ ਐਂਟਰੀ ਨਹੀਂ ਹੋਈ। ਇਹ ਪ੍ਰੀ ਮਾਨਸੂਨ ਪੌਣਾ ਹੁੰਦੀਆਂ ਜਿਹੜੀਆਂ ਟੁੱਟਵੇਂ ਰੂਪ 'ਚ ਵਿੱਚ ਵਿਚਾਲੇ ਵਰਤੀਆਂ ਵਿੱਚ ਵਿੱਚ ਗਰਮੀ ਨੂੰ ਰਾਹਤ ਦਿੰਦੀਆਂ, ਔਰ ਜਦੋਂ ਇਸ ਵੇਲੇ ਅਸੀਂ ਸਰੋਤਿਓ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਵੇਲੇ ਉਹ ਪ੍ਰੀ ਮਾਨਸੂਨ ਪੌਣਾ ਆਪਣੀ ਜਿਹੜੀ ਵਰਖਾ ਪਵਾ ਰਹੀਆਂ ਨੇ, ਮੀਂਹ ਪੈ ਰਿਹਾ ਹੈਗਾ। ਰਹੀ ਗੱਲ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ, ਦੇਖੋ ਮੈਂ ਪਿਛਲੀ ਵਾਰ ਵੀ ਕਿਹਾ ਸੀ ਇੱਕ ਹੱਦ ਤੱਕ ਪੰਜਾਬ ਦੀ ਸਰਕਾਰ ਚਾਹੇ ਤੇ ਕਰ ਸਕਦੀ, ਸਿਰਫ ਇੱਕ ਹੱਦ ਤੱਕ,
2: ਜੇ ਪਿਛਲੀ ਤਰ੍ਹਾਂ ਪਿਛਲੀ ਵਾਰ ਦੀ ਤਰ੍ਹਾਂ ਪਹਾੜਾਂ 'ਚ ਜ਼ਿਆਦਾ ਮੀਂਹ ਪੈਂਦਾ ਹੈ, ਬੱਦਲ ਫਟਦੇ ਆ, ਤੇ ਪੰਜਾਬ ਦੀ ਸਰਕਾਰ ਕੁਛ ਨਹੀਂ ਕਰ ਸਕੇਗੀ। ਉਹਦਾ ਕਾਰਨ ਹੈ ਕਿ ਇਹ ਇੱਕ ਕੁਦਰਤੀ ਪ੍ਰਕਿਰਿਆ ਆ, ਜਿਸ ਪ੍ਰਕਿਰਿਆ ਨੂੰ ਇੱਕ ਹੱਦ ਤੱਕ ਹੀ ਕੰਟਰੋਲ ਕੀਤਾ ਜਾ ਸਕਦਾ। ਜੇ ਬਹੁਤ ਹੱਦ ਤੱਕ ਕਰਨਾ, ਕਾਫੀ ਹੱਦ ਤੱਕ ਕਰਨਾ, 100% ਤੇ ਕਦੇ ਵੀ ਨਹੀਂ ਹੋਣਾ, ਜੇ ਬਹੁਤ ਹੱਦ ਤੱਕ ਕਰਨਾ ਤੇ ਉਹਦੀ ਕਈ ਸਾਲਾਂ ਦੀ ਪਲੈਨਿੰਗ ਕਰਨੀ ਪਏਗੀ। ਬਾਕੀ ਜਿਹੜੇ ਦਰਿਆ ਨੇ ਉਹਦੇ ਵਿੱਚੋਂ ਪਾਣੀ ਅੱਗੇ ਨੂੰ ਚਲੇ ਜਾਵੇ, ਉਹ ਦਰਿਆਵਾਂ ਦੇ ਕੰਢੇ ਉੱਚੇ ਕਰਨੇ, ਜਿਹਨੂੰ ਆਪਾਂ ਢੁੱਸੀ ਬੰਨ ਆਖ ਦਿੰਦੇ ਹਾਂ, ਉਹ ਕ੍ਰੀਏਟ ਕਰਨੀਆਂ ਢੁੱਸੀ ਬੰਨ, ਉਹ ਜੇ ਉਹ ਵਿੱਚ ਲੋਕਾਂ ਦੀਆਂ ਜ਼ਮੀਨਾਂ ਨੇ, ਉਹ ਜ਼ਮੀਨਾਂ ਛੁਡਵਾ ਕੇ ਲੋਕਾਂ ਨੂੰ ਚਾਹੇ ਮੁਆਵਜ਼ਾ ਦੇ ਕੇ ਉਹ ਬਿਲਕੁਲ ਉਹਦਾ ਦਰਿਆ ਦਾ ਰਾਹ ਪੱਧਰਾ ਕਰਨਾ, ਉਹ ਨਾ ਪਹਿਲੇ ਹੋਇਆ, ਨਾ ਹੁਣ ਹੋਇਆ, ਨਾ ਫਿਰ ਹੋਣਾ ਹੈ। ਉਹਦੇ ਵਿੱਚ ਸਿਆਸਤ ਵੀ ਹੈ ਤੇ ਉਹਦੇ ਵਿੱਚ ਸਰਕਾਰ ਦੀ ਆਰਥਿਕਤਾ ਦਾ ਸਵਾਲ ਵੀ ਹੈ। ਸਿਆਸਤ ਇਸ ਕਰਕੇ ਹੈ, ਬਹੁਤ ਸਾਰੇ ਦਰਿਆਵਾਂ ਦੇ ਉੱਪਰ ਮੇਰੇ ਵਰਗੇ ਕਈ ਲੋਕਾਂ ਨੇ ਉੱਥੇ ਧੱਕੇ ਨਾਲ ਕਬਜ਼ੇ ਕੀਤੇ ਆ, ਦਰਖਤ ਲਾਏ ਹੋਏ ਆ, ਤੁਸੀਂ ਚਾਹੇ ਬਿਆਸ ਦੇਖ ਲਓ, ਚਾਹੇ ਸਤਲੁਜ ਤੁਰ ਪਵੋ ਇੱਕ ਵਾਰ ਕਦੇ ਕਰੋ, ਉਹਦੇ ਵਿੱਚ ਜਿਹੜੇ ਲਾਏ ਆ ਉਹ ਮਾੜੇ ਧੀੜੇ ਬੰਦੇ ਤੇ ਟਾਵੇਂ ਟਾਵੇਂ, ਬਾਕੀ ਤੇ ਰਸੂਖਦਾਰ ਹੈ, ਉਹਨਾਂ ਨੇ ਤੋਂ ਲਾਹਾ ਲੈਣਾ, ਉਹਨਾਂ ਨੂੰ ਇੰਨਾ ਕੀ ਰੌਲਾ ਆ। ਹੁਣ ਸਰਕਾਰ ਉਹਨਾਂ ਤੋਂ ਛੁਡਾਵੇ ਨਾ, ਕਿਉਂਕਿ ਲਾਏ ਸਰਕਾਰ ਦੇ ਆ, ਕਈ ਬੰਦੇ ਸਰਕਾਰ ਦੇ ਆ। ਦੂਜੀ ਗੱਲ ਹੈ, ਜਿਹਨਾਂ ਤੋਂ ਜ਼ਮੀਨਾਂ ਛੁਡਵਾਉਣੀਆਂ ਆ, ਬਾਕੀ ਜਿਹੜੇ ਮਾੜੇ ਧੀੜੇ ਆ, ਉਹ ਕਹਿੰਦੇ ਭਾਈ ਫਿਰ ਸਾਡਾ ਮੁਆਵਜ਼ਾ ਦੇ ਦਿਓ, ਪੈਸੇ ਦੇ ਦਿਓ। ਸਰਕਾਰ ਕਹਿੰਦੀ ਸਾਡੇ ਪੱਲੇ ਧੇਲਾ ਨੀ, ਅਸੀਂ ਤੇ ਬੀਬੀਆਂ ਨੂੰ ਦੇਣਾ 1,000 ਰੁਪਇਆ ਬੂਟਾ ਤਾਂ ਮਿਲਣੀ ਆ। ਇਸ ਕਰਕੇ ਜੇ ਕੁਦਰਤੀ ਕਰੋਪੀ ਪਿਛਲੀ ਵਾਰ ਦੀ ਤਰ੍ਹਾਂ ਬਰੀ ਤੇ ਨੁਕਸਾਨ ਓਨਾ ਹੀ ਹੋਣਾ ਜਿੰਨਾ ਪਿਛਲੀ ਵਾਰੀ ਹੋਇਆ ਸੀ, ਸਰਕਾਰ ਨੇ ਨਾ ਕੀਤਾ ਨਾ ਕਰ ਸਕਦੀ।
0: ਜੀ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਤੁਹਾਨੂੰ ਦੱਸੀਏ ਕਿ ਲਵਾਨਾ ਵੈਲਨੈਸ ਸਪਾ ਬਰੈਂਪਟਨ ਦੇ ਵਿੱਚ ਖੁੱਲ੍ਹ ਗਿਆ। ਤੁਸੀਂ ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸ ਲੱਭ ਰਹੇ ਸੀ, ਸਾਡੀਆਂ ਭੈਣਾਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਹੈ ਕਿ ਲਵਾਨਾ ਵੈਲਨੈਸ ਸਪਾ ਲੈ ਕੇ ਆਏ ਨੇ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਉਪਮੈਂਟ ਦੇ ਨਾਲ ਸਿੱਧੀ ਇੰਸ਼ੋਰੈਂਸ ਨੂੰ ਬਿਲਿੰਗ ਕਰਦੇ ਨੇ। ਰਿਲੈਕਸਿੰਗ ਮਸਾਜ ਤੁਸੀਂ ਲੈਣਾ ਹੋਵੇ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਹੋਰ ਬਹੁਤ ਸਾਰੀਆਂ ਸਰਵਿਸ ਇਹ ਪ੍ਰਦਾਨ ਕਰਦੇ ਨੇ। ਤੁਸੀਂ ਲਵਾਨਾ ਵੈਲਨੈਸ ਸਪਾ ਇੱਕ ਵਾਰੀ ਆਪਣੀ ਅਪਾਇੰਟਮੈਂਟ ਬਣਾ ਕੇ ਜਾਓ, ਔਰ ਅਪਾਇੰਟਮੈਂਟ ਲੈ ਕੇ ਤੁਸੀਂ ਫਿਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, 20% ਡਿਸਕਾਊਂਟ ਤੁਹਾਨੂੰ ਬਹੁਤ ਸਾਰੀਆਂ ਆਈਟਮਸ 'ਤੇ ਮਿਲ ਜਾਣਾ, ਬਹੁਤ ਸਾਰੀ ਸਰਵਿਸ 'ਤੇ ਮਿਲ ਜਾਣਾ ਆ। ਤੁਸੀਂ 416-800-5583 'ਤੇ ਕੰਟੈਕਟ ਕਰ ਲੈਣਾ ਜੀ। 340 ਪਾਰਕ ਹਸਟ ਸਕੁਐਰ ਬਰੈਂਪਟਨ ਦੇ ਵਿੱਚ ਲੋਕੇਟਡ ਨੇ ਲਿਵਾਨਾ ਵੈਲਨੈਸ ਸਪਾ ਬਰੈਂਪਟਨ। ਅਤੇ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਗਗਨਦੀਪ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ?
6: ਹਾਂਜੀ ਪ੍ਰਭ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਰਮੇਸ਼ ਜੀ, ਜੂਨ 84 ਨਾ ਸਿਰਫ ਸਿੱਖਾਂ ਲਈ ਬਲਕਿ ਪੰਜਾਬੀਆਂ ਲਈ ਵੀ ਨਾ ਭੁੱਲਣ ਯੋਗ ਅਤੇ ਕਾਲੇ ਦੌਰ ਦੀ ਜਿਹੜੀ ਅਸੀਂ ਗੱਲ ਯਾਦ ਰੱਖਦੇ ਹਾਂ ਹਮੇਸ਼ਾ, ਉਹ ਪਿਛਲੇ 3-4 ਦਿਨ ਤੋਂ ਸ਼ਾਇਦ ਕੋਈ ਗੱਲ ਨਹੀਂ ਕੀਤੀ ਤੁਸੀਂ। ਉਸ ਸਮੇਂ ਦੇ ਸਾਰੇ ਸ਼ਹੀਦਾਂ ਨੂੰ ਪਹਿਲਾਂ ਤਾਂ ਪ੍ਰਣਾਮ ਕਰਦੇ ਹਾਂ। ਦੂਜਾ ਰਮੇਸ਼ ਜੀ, ਮੇਰਾ ਸਵਾਲ ਛੋਟਾ ਜਿਹਾ ਇਹ ਹੈ ਕਿ ਕਿਤੇ ਮੈਂ ਪੜ੍ਹਿਆ ਸੀ ਕਿ ਜਦੋਂ ਜੂਨ 84 ਤੋਂ ਥੋੜੇ ਦਿਨ ਪਹਿਲਾਂ, ਮਤਲਬ 1 ਜੂਨ ਤੋਂ ਜਿਹੜਾ ਪੁਲਿਸ ਨੇ ਉੱਥੇ ਆਰਮੀ ਨੇ ਅਟੈਕ ਕੀਤਾ ਦਰਬਾਰ ਸਾਹਿਬ ਦੇ ਉੱਤੇ, ਉਹਨਾਂ ਦਾ ਜਿਹੜਾ ਤਰਕ ਸੀ, ਉਹਨਾਂ ਦਾ ਰੀਜ਼ਨ ਸੀ, ਉਹ ਇਹ ਦੱਸਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਫੜਨਾ ਸੀ ਜਾਂ ਉਹਨਾਂ ਨੂੰ ਬਾਹਰ ਕੱਢਣਾ ਸੀ ਉੱਥੋਂ। ਤੇ ਉਸ ਤੋਂ ਜਾਂ 1 ਜਾਂ 2 ਦਿਨ ਪਹਿਲਾਂ ਜਾਂ 4-5 ਦਿਨ ਪਹਿਲਾਂ, ਮਤਲਬ 28-30 ਮਈ ਦੇ ਆਸ ਪਾਸ, ਸੰਤ ਜਰਨੈਲ ਸਿੰਘ ਜੀ ਦਿੱਲੀ ਦੇ ਵਿੱਚ ਗਏ ਸੀ ਕਿਸੇ ਦੇ ਭੋਗ ਦੇ ਉੱਤੇ, ਤੇ ਜੇ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਸੀ ਤਾਂ ਉੱਥੇ ਕੀਤਾ ਜਾ ਸਕਦਾ ਸੀ। ਇੱਕ ਇਹ ਤੇ ਦੂਜੀ ਚੀਜ਼ ਕਿ ਉਹਨਾਂ ਦੇ ਖਿਲਾਫ਼ ਕਿਸੇ ਵੀ ਥਾਣੇ ਦੇ ਵਿੱਚ ਕੋਈ FIR ਕੋਈ ਰਿਪੋਰਟ ਦਰਜ ਨਹੀਂ ਸੀ, ਤਾਂ ਉਹਨਾਂ ਨੂੰ ਫੜਨਾ ਕਿਉਂ ਸੀ? ਇਹ 2 ਸਵਾਲਾਂ ਦਾ ਜਵਾਬ ਜੇ ਤੁਸੀਂ ਦੇ ਸਕਦੇ ਹੋ ਜੀ, ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਦਾ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: 2 ਤਾਜ਼ੀਆਂ ਉਦਾਹਰਨਾਂ ਦਿੰਦਾ, ਤੁਹਾਨੂੰ ਬਹੁਤ ਸੌਖਾ ਸਮਝ ਆਜੂਗੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਤੇ ਵਾਕਿਆ ਸਰਕਾਰਾਂ ਨੂੰ ਆਪਾਂ ਡਰ ਲੱਗਦਾ ਸੀ, ਅਤੇ ਅਸੀਂ ਸਾਰੇ ਸਮਝਦੇ ਹਾਂ ਕਿਉਂਕਿ ਇੱਕ ਵੱਡੀ ਵਿਚਾਰਧਾਰਾ ਸੀ, ਇੱਕ ਸੋਚ ਸੀ ਜਰਨੈਲ ਸਿੰਘ ਭਿੰਡਰਾਂ ਵਾਲੇ
0: ਜੀ।
2: ਤਾਜ਼ਾ ਉਦਾਹਰਨ ਇਹ ਦਿੰਦਾ, ਤੁਸੀਂ ਪਰਚੇ ਦੀ ਗੱਲ ਕੀਤੀ ਹੈ, ਕੇਵਲ ਇੱਕ DDR ਦੇ ਆਧਾਰ ਤੇ, ਜਿਸ DDR ਦੇ ਵਿੱਚ ਇਹ ਸ਼ਬਦ ਲਿਖਿਆ ਗਿਆ ਸੰਧੂ ਸਾਹਿਬ ਕਿ ਆ ਫਲਾਨੇ ਵਿਅਕਤੀ ਨੇ ਨਾ ਆਮ ਆਦਮੀ ਪਾਰਟੀ ਦੇ ਚੋਣ ਛਣ ਝਾੜੂ ਦੀ ਬੇਅਦਬੀ ਕੀਤੀ ਹੈ, ਮੇਰੇ ਸ਼ਬਦ ਨਹੀਂ ਹੈ, ਉਸ DDR ਵਿੱਚ ਹੈ, ਉਹਨੂੰ 2 ਦਿਨ ਇਹਨਾਂ ਨੇ ਜੇਲ੍ਹ 'ਚ ਰੱਖਿਆ। ਸਿਰਫ ਝਾੜੂ ਦੀ ਬੇਅਦਬੀ, ਪਹਿਲੀ ਵਾਰੀ ਅਸੀਂ ਇਹ ਸ਼ਬਦ ਸੁਣਿਆ, ਚੋਣ ਨਿਸ਼ਾਨ ਦੀ ਬੇਅਦਬੀ ਹੁੰਦੀ, ਝਾੜੂ ਦੀ ਬੇਅਦਬੀ ਹੋ ਗਈ, ਜਿਹੜਾ ਹੈ ਹੀ ਫੇਰਨ ਨੂੰ ਗਲੀਆਂ ਦੇ ਵਿੱਚ, ਉਹਦੀ ਬੇਅਦਬੀ ਤੇ ਪਰਚਾ, ਮਤਲਬ ਉਹ ਬੰਦੇ ਨੂੰ ਜੇਲ੍ਹ 'ਚ ਯਾਤਰਾ ਕਰਾਤੀ ਬਿਨਾਂ FIR ਤੋਂ। ਜਿਹੜੀ ਤੁਸੀਂ ਗ੍ਰਿਫ਼ਤਾਰੀ ਦੀ ਗੱਲ ਕੀਤੀ ਹੈ, ਰੌਲਾ ਸਰਕਾਰਾਂ ਨਾ ਅਸਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਚਾਹੁੰਦੀਆਂ ਸੀ। ਸੁਣੋ ਉਸ ਵੇਲੇ ਦੀ ਕਹਾਣੀ ਨੂੰ ਸਮਝੀਏ, ਕਿਉਂਕਿ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਤਾਂ ਕੀਤਾ ਜਾ ਸਕਦਾ ਸੀ। ਮੈਂ ਤਾਂ ਇਹ ਮਹਿਸੂਸ ਕਰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਜਿੰਨਾ ਕੁ ਮੈਂ ਅੱਜ ਤੱਕ ਪੜ੍ਹਿਆ, ਉਹਨਾਂ ਨੂੰ ਕੋਈ ਜਿਹੜੇ ਉਸ ਵੇਲੇ ਦੇ ਸਿਆਣੇ ਵਿਚੋਲੀਏ ਸੀ, ਉਹ ਪਾ ਕੇ ਕਿਹਾ ਜਾਂਦਾ ਕਿ ਭਾਈ ਤੇਰੀ ਗ੍ਰਿਫ਼ਤਾਰੀ ਕਰਨੀ, ਉਹਨਾਂ ਨੇ ਆਪ ਦੇ ਦੇਣੀ ਸੀ ਗ੍ਰਿਫ਼ਤਾਰੀ। ਰੌਲਾ ਹੋਰ ਸੀ, ਰੌਲਾ ਇਸ ਗੱਲ ਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਕਰਕੇ ਇਹ ਸੁਨੇਹਾ ਦੇਣਾ ਕਿ ਤੁਸੀਂ ਚੀਜ਼ਾਂ ਕੀ ਹੋ ਸਾਡੇ ਸਾਹਮਣੇ, ਅਸੀਂ ਤੁਹਾਨੂੰ ਕੁਚਲ ਸਕਦੇ ਹਾਂ। ਮੈਂ ਉਦਾਹਰਨ ਦੇ ਨਾਂ ਤੁਹਾਨੂੰ ਹੋਰ ਇੱਕ 2 ਸਾਲ ਪਹਿਲਾਂ ਦੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੀ ਚੁੱਪ ਚਪੀਤੇ, ਉਹ ਕਿੱਡੀ ਹਲਾ ਲਲਾ ਪੰਜਾਬ ਦੇ ਵਿੱਚ ਕਰਾਈ। ਸੋ ਇਹ ਜਿਹੜਾ ਸਰਕਾਰਾਂ ਦੇ ਢੰਗ ਹੁੰਦੇ ਆ ਕਿ ਰੌਲਾ ਵੱਧ ਪਾ ਕੇ ਡਰਾਉਣਾ ਕਿਵੇਂ ਹੈ। ਇਹ ਡਰਾਇਆ ਗਿਆ ਸੀ ਉਸ ਵੇਲੇ ਸਿੱਖ ਕੌਮ ਨੂੰ ਕਿ ਜੇ ਤੁਸੀਂ ਸਾਡੇ ਅੱਗੇ ਆਵਾਜ਼ ਚੁੱਕੀ ਨਾ ਮੌਕੇ ਦੀ ਕਾਂਗਰਸ ਸਰਕਾਰ ਨੇ ਤੇ ਅਸੀਂ ਇਸ ਤਰ੍ਹਾਂ ਵੀ ਕੁਚਲ ਦਿੰਦੇ ਹੁੰਦੇ, ਸਾਨੂੰ ਪਰਵਾਹ ਨਹੀਂ ਹੈ ਤੁਹਾਡੇ ਗੁਰਦੁਆਰਿਆਂ, ਤੁਸੀਂ ਡਰਦੇ ਨਹੀਂ ਹੈ। ਉਹ ਇੱਕ ਸੁਨੇਹਾ ਸੀ ਇੱਕ ਹਕੂਮਤ ਦਾ, ਤੇ ਉਹ ਹਕੂਮਤ ਕਹਿਣ ਨੂੰ ਨਾ ਉਹਦਾ ਕਾਂਗਰਸ ਸੀ, ਮੈਂ ਇੱਥੇ ਇੱਕ ਸ਼ਬਦ ਸਾਫ ਕਰਦਾ, ਨਾ ਉਹਦਾ ਕਾਂਗਰਸ ਸੀ ਹਕੂਮਤ ਹੈ, ਪਰੰਤੂ ਉਸ ਹਕੂਮਤ ਦਾ ਪੂਰੇ ਦਾ ਪੂਰਾ ਜਿਹੜਾ ਸਟੇਟ ਹੁੰਦੀ ਹੈ ਚਾਹੇ ਉਹ ਕਿਸੇ ਵੀ ਰੂਪ ਚ ਸੀ, ਉਹ ਸਾਰੀ ਉਸ ਹਕੂਮਤ ਦੇ ਨਾਲ ਸੀ ਉਸ ਵੇਲੇ, ਸਾਰੀ ਦੀ ਸਾਰੀ ਉਹਦੇ ਨਾਲ ਸੀ। ਔਰ ਉਹ ਕੁਚਲਿਆ ਗਿਆ ਸੀ, ਇੱਕ ਸੰਘਰਸ਼ ਨੂੰ ਕੁਚਲਿਆ ਗਿਆ ਸੀਗਾ। ਉਹ ਕੋਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਦੀ ਤੁਸੀਂ ਗ੍ਰਿਫਤਾਰੀ ਦੀ ਗੱਲ ਕੀਤੀ ਜੀ, ਗ੍ਰਿਫਤਾਰੀ ਤਾਂ ਕੋਈ ਦਿੱਕਤ ਹੀ ਨਹੀਂ ਸੀ ਗ੍ਰਿਫਤਾਰੀ ਦੀ, ਬੇਸਿਕਲੀ ਉਹਨਾਂ ਦੀ ਗ੍ਰਿਫਤਾਰੀ ਰੌਲਾ ਨਹੀਂ ਸੀ, ਬੇਸਿਕਲੀ ਸੀ ਸਿੱਖ ਕੌਮ ਨੂੰ ਇਹ ਕਹਿਣਾ ਕਿ ਤੁਸੀਂ ਸਾਡੇ ਲਈ ਟਿੱਚੋ, ਅਸੀਂ ਤੁਹਾਨੂੰ ਇਵੇਂ ਵੀ ਕੁਚਲ ਸਕਦੇ। ਔਰ ਉਹਨਾਂ ਨੇ ਕੁਚਲਿਆ, ਉਹ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਦਾ ਫਲਸਫਾ ਬਹੁਤ ਸਮਾਂ ਬਹੁਤ ਸਾਲ ਪਹਿਲਾਂ ਕਹਿ ਗਿਆ ਸੀ ਕਿ ਇਹ ਨਾ ਵੱਢਿਓ ਨਾ ਟੁੱਕਿਓ, ਕਿਸੇ ਢੰਗ ਦੇ ਨਾਲ ਸਿੱਖ ਮੁੱਕ ਨਹੀਂ ਸਕਦੇ। ਇੱਥੇ ਵੱਡੇ ਵੱਡੇ ਘੱਲੂਘਾਰੇ ਹੋ ਗਏ, ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪਹਿਲਾਂ ਵੀ ਸਿੱਖ ਇਹਨਾਂ ਨੇ ਵੱਡੇ ਟੁੱਕੇ ਮਾਰੇ ਕਤਲ ਕੀਤੇ, ਇਹ ਨਹੀਂ ਮੁੱਕ ਸਕਦੇ। ਉਹ ਸਿੱਖਾਂ ਦੀ ਇੱਕ ਸੋਚ ਹੈ, ਇੱਕ ਇਤਿਹਾਸ ਹੈ ਜਿਸ ਨੇ ਮੁੜ ਕੇ ਸਿੱਖਾਂ ਨੂੰ ਕਾਇਮ ਕੀਤਾ, ਨਹੀਂ ਤੇ ਉਹਨਾਂ ਨੇ ਤੇ ਕੁਛ ਨਹੀਂ ਛੱਡਿਆ ਸੀ
0: ਜੀ। ਬਹੁਤ ਬਹੁਤ ਸ਼ੁਕਰੀਆ। ਔਰ ਬਾਈ ਜੀ ਹੁਣਾਂ ਦੀ ਗੱਲ ਦਾ ਮੈਂ ਵੀ ਜਵਾਬ ਦੇਵਾਂ ਕਿ ਅਸੀਂ ਸਮੇਂ ਸਮੇਂ 'ਤੇ ਇਹ ਗੱਲ ਕਰਦੇ ਰਹਿੰਦੇ ਹਾਂ। ਮੈਂ ਸ਼ਾਮ ਨੂੰ ਵੀ ਅਸੀਂ ਜਦੋਂ ਪ੍ਰੋਗਰਾਮ ਕਰਦੇ ਹਾਂ, AM 530 ਨੇ ਸਾਨੂੰ ਬਹੁਤ ਵੱਡਾ ਮੰਚ ਦਿੱਤਾ। ਸੋ ਇਹ ਇੱਕ ਐਸਾ ਰੁੱਖ ਆ ਜਿਹਦੀ ਛਾਂ ਥੱਲੇ ਬੈਠ ਕੇ ਅਸੀਂ ਆਨੰਦ ਮਾਣ ਰਹੇ ਹਾਂ, ਔਰ ਅਸੀਂ ਵੀ ਇਸ ਦੀ ਲਗਾਤਾਰ ਗੱਲਬਾਤ ਕਰ ਰਹੇ ਹਾਂ। ਤੁਸੀਂ ਜੇ AM 530 ਦੇ ਬਹੁਤ ਸਾਰੇ ਪ੍ਰੋਗਰਾਮ ਨਾਲ ਤੁਸੀਂ ਜੁੜੋਗੇ ਤਾਂ ਵੱਖ ਵੱਖ ਹੋਸਟ ਗੱਲ ਕਰ ਰਹੇ ਹਾਂ, ਔਰ ਅਸੀਂ ਗੱਲ ਕਰਦੇ ਹਾਂ ਨਾਲੇ 1984 ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ, ਨਾ ਅਸਹਿਣ ਯੋਗ ਆ। ਸੋ ਬਿਲਕੁਲ ਜੀ, ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਦੱਸੀਏ ਕਿ ਗਿਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ ਕੈਲਡਨ 'ਤੇ ਲੋਕੇਟਡ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫੁੱਲਾਂ ਦੀ, ਤੁਸੀਂ ਸਬਜ਼ੀਆਂ ਦੀ, ਪਨੀਰੀ ਲੈਣੀ ਹੈ, ਸੋ ਬਹੁਤ ਖੂਬਸੂਰਤ ਮੌਸਮ ਆ, ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਆਪਣੇ ਫਾਰਮ ਹਾਊਸ ਦੇ ਵਿੱਚ ਪਨੀਰੀ ਲਾਉਣੀ ਆ, ਅਤੇ ਜਾਂ ਫਰੈਸ਼ ਚੱਕੀ ਆਟਾ ਲੈਣਾ ਆ, ਤਾਜ਼ਾ ਸਬਜ਼ੀਆਂ ਅਤੇ ਫਾਰਮ ਪ੍ਰੋਡਿਊਸ ਲੈਣੇ ਆ, ਤਾਂ ਤੁਸੀਂ ਗਿੱਲ ਫਾਰਮ ਪਹੁੰਚਿਓ ਅਤੇ 416-898-87-78 ਵੈਸੇ ਤੁਸੀਂ ਗਿੱਲ ਫਾਰਮ 'ਤੇ ਗੇੜਾ ਲਾ ਕੇ ਆਓ, ਤੁਹਾਡੀ ਅੱਧੀ ਸਟ੍ਰੈਸ ਐਂਗਜ਼ਾਇਟੀ ਅਤੇ ਵੈਸੇ ਦੂਰ ਹੋ ਜਾਣੀ ਆ। ਬਹੁਤ ਖੂਬਸੂਰਤ ਮਾਹੌਲ, ਕੈਲਡਨ ਦਾ ਮਾਹੌਲ ਹੀ ਇੰਨਾ ਖੂਬਸੂਰਤ ਆ। ਸੋ ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ ਕੈਲਡਨ ਦੇ ਉੱਪਰ 416-898-87-78 416-898-8778 ਨੈਕਸਟ ਕਾਲ ਵੱਲ ਵੱਧਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, 8777 ਤੁਸੀਂ ਆਉਣੇ ਹੋ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ।
0: ਸਤਿ ਸ਼੍ਰੀ ਅਕਾਲ ਜੀ,
7: ਮੇਰਾ ਸਵਾਲ ਇਹ ਹੈ ਜੀ ਕਿ ਮੋਦੀ ਸਾਹਿਬ ਨੇ ਸੋਨਾ ਵੇਚਤਾ ਤੇ $12 billion ਦਾ, ਕੀ ਗੱਲ ਦੇਸ਼ ਦੇ ਭਾਂਡੇ ਵਿਕ ਚੁੱਕੇ ਆ ਜੀ? ਇਹਦੇ ਸੋਨਾ ਵੇਚਣ ਦੀ ਲੋੜ ਕਿਉਂ ਆਈ? ਇਹਦਾ ਮਤਲਬ ਕਿ ਦੇਸ਼ ਜਿਹੜਾ ਉਹ ਤੁਹਾਨੂੰ ਪਤਾ ਹੀ, ਉਹ ਚੀਜ਼ ਉਦੋਂ ਵੇਚੀ ਜਾਂਦੀ ਹੈ ਜਦੋਂ ਪੱਲੇ ਕੱਖ ਨਾ ਰਵੇ, ਇਹਦੇ ਦੱਸੇ ਇਹਦੇ ਬਾਰੇ ਜੀ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਦੇਖੋ ਜਿਹੜੇ ਖੁਲਾਸੇ ਮੋਦੀ ਸਾਹਿਬ ਨੇ ਆਪਣੇ ਸ਼ਬਦਾਂ ਨਾਲ ਕੀਤੇ ਆ, ਜੋ ਦੇਸ਼ ਦੇ ਇਸ ਵੇਲੇ ਆਰਥਿਕ ਹਾਲਾਤ ਨਜ਼ਰ ਆ ਰਹੇ, ਜਿਸ ਢੰਗ ਦੀ ਮਹਿੰਗਾਈ ਆ, ਜੋ RBI ਦੇ ਗਵਰਨਰ ਨੇ ਬੀਤੇ ਸਮੇਂ 'ਚ ਟਿੱਪਣੀਆਂ ਕੀਤੀਆਂ, ਖੁਲਾਸੇ ਕੀਤੇ, ਉਹ ਤੇ ਬੜੀ ਗੱਲ ਸਿੱਧੀ ਪੱਧਰੀ ਹੈ ਕਿ ਦੇਸ਼ ਦੇ ਆਰਥਿਕ ਹਾਲਾਤ ਚਿੰਤਾਜਨਕ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਢੰਗ ਦੇ ਨਾਲ ਕਹਿਤਾ, ਤਾਂ ਸਮਝਣ ਵਾਲੇ ਨੂੰ ਹੁਣ ਸਮਝਣਾ ਪਏਗਾ। ਬਾਕੀ ਜਿਹੜੇ ਸੋਨਾ ਵੇਚਣ ਵਾਲੀ ਗੱਲ ਹੈ, ਉਹ ਉੱਥੇ ਸਰੋਤਿਓ ਮੈਨੂੰ ਲੱਗਦਾ ਕਿ RBI ਨੇ ਅਜੇ ਤੱਕ ਸਪਸ਼ਟ ਨਹੀਂ ਕੀਤਾ, ਉਹ ਅਜੇ ਤੱਕ ਸਪਸ਼ਟ ਨਹੀਂ ਹੈ, ਉਹ ਅਜੇ ਤੱਕ ਅਸੀਂ ਕਹਿ ਸਕਦੇ ਹਾਂ ਕਿ ਉਸ ਗੱਲ ਤੇ ਮੈਂ ਤਾਂ ਨਹੀਂ ਅਜੇ ਟਿੱਪਣੀ ਕਰ ਸਕਦਾ ਕਿ ਵੇਚਿਆ ਜਾਂ ਨਹੀਂ ਵੇਚਿਆ। ਖਬਰ ਜ਼ਰੂਰ ਉਹ ਚਰਚਾ 'ਚ ਰਹੀ ਹੈ, ਪਰੰਤੂ ਸਪਸ਼ਟ ਤਾਂ ਨਹੀਂ ਹੈ। ਪਰੰਤੂ ਦੇਸ਼ ਦੇ ਆਰਥਿਕ ਹਾਲਾਤ ਉਹ ਵਾਕਈ ਕਮਜ਼ੋਰ ਹੋਏ ਆ, ਅਤੇ ਉਹਦਾ ਸਿੱਧਾ ਜਿਹੜਾ ਪ੍ਰਭਾਵ ਹੈ, ਤੁਸੀਂ ਰੁਪਏ ਦੇ ਹਾਲਾਤ ਵੇਖ ਸਕਦੇ ਹੋ ਕਿ ਰੁਪਇਆ ਕਿਸ ਢੰਗ ਦੇ ਨਾਲ, ਬਾਕੀ ਤੇ ਜਹਾਨ 'ਚ ਛੱਡੋ, ਸੰਸਾਰ ਵਿੱਚ, ਏਸ਼ੀਆ ਦੇ ਵਿੱਚ ਵੀ ਕੁਝ ਮੁਲਕ ਅਜਿਹੇ ਆ ਜਿਹਨਾਂ ਮੁਲਕਾਂ ਦੇ ਵਿੱਚ ਇਹ ਜਿਹੜਾ ਰੁਪਈਆ ਹੈਗਾ ਉਹ ਲਗਾਤਾਰ ਹੇਠਾਂ ਨੂੰ ਜਾ ਰਿਹਾ
0: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਜਤਿੰਦਰ ਸਿੰਘ ਜੀ,
8: ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
8: ਭਾਈ ਮੈਂ ਕਹਿਣਾ ਸੀਗਾ, ਚਲੋ ਸਾਡੇ ਵਾਸਤੇ ਬਹੁਤ ਮਾੜੇ ਦਿਨ ਚੱਲ ਰਹੇ ਸਿੱਖ ਕੌਮ ਦੇ, ਜਿੱਦਾਂ ਇਹ ਹੋਇਆ ਸਰਕਾਰਾਂ ਨੇ ਜੋ ਵੀ ਕੀਤਾ
0: ਜੀ,
8: ਪਰ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਕਿ ਪੰਜਾਬ ਦੀਆਂ ਬਾਕੀ ਕਮਿਊਨਿਟੀਜ਼, ਇਕੱਲੇ ਸਿੱਖ ਹੀ ਕਿਉਂ ਹਰ ਮਸਲੇ ਤੇ ਪੰਜਾਬ ਵਾਸਤੇ ਲੜਦੇ, ਬਾਕੀ ਕਮਿਊਨਿਟੀਆਂ ਕਿਉਂ ਨੀ ਇਕੱਠੇ ਹੁੰਦੇ, ਆਪਣਾ ਸਟੈਂਡ ਕਿਉਂ ਨੀ ਕਲੀਅਰ ਕਰਦੇ ਕਿ ਜਿਹੜੀ ਗਲਤ ਗੱਲ ਹੈ ਉਹ ਗਲਤ ਹੈ? ਹੁਣ ਪਾਣੀ ਦਾ ਜੇ ਮਸਲਾ, ਪੰਜਾਬ ਦੇ ਜ਼ਿਆਦਾ ਸਿੱਖ ਕਮਿਊਨਿਟੀ ਅੱਗੇ ਵਧਦੀ ਹੈ ਨਾ, ਬਾਕੀ ਜਿੱਦਾਂ ਹੁਣ ਜਿੱਦਾਂ ਰਮੇਸ਼ ਜੀ ਨੇ, ਇਹਨਾਂ ਵਰਗੇ ਬੰਦੇ ਦੂਜੀ ਕਮਿਊਨਿਟੀ ਆ, ਉਹਨਾਂ ਦੂਜੇ ਬੰਦੇ ਬੋਲਣ ਤੇ ਇਹ ਮਤਲਬ ਬੜਾ ਫਰਕ ਪਾ ਸਕਦੀ ਇਹ ਚੀਜ਼ ਤੇ ਉਹ ਇਹ ਨਾ ਇੱਕ ਸਿੱਖਾਂ ਨੂੰ ਅੱਗੇ ਕਰ ਦਿੰਦੇ ਹਰ ਮਸਲੇ ਤੇ ਫਿਰ ਬਾਅਦ ਚੋਂ ਜਿੱਦਾਂ ਜ਼ੁਲਮ ਵੀ ਸਿੱਖਾਂ ਦਾ ਹੀ ਹੁੰਦਾ ਮੋਸਟਲੀ ਦੇਖਿਆ ਗਿਆ ਜਿੱਦਾਂ ਵੀ ਜਿੱਥੇ ਮੈਂ ਚਾਹੁੰਦਾ ਕਿ ਸਾਰੇ ਜਿਹੜੀ ਗਲਤ ਗੱਲ ਹੈ ਉਹਨੂੰ ਗਲਤ ਕਹਿਣ ਜਿਹੜੀ ਸਹੀ ਗੱਲ ਉਹਨੂੰ ਸਹੀ ਕਹਿਣ ਬਸ ਇਹੀ ਕਹਿਣਾ ਚਾਹੁੰਦਾ ਜੀ
0: ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਮੈਂ ਇੱਥੇ ਥੋੜ੍ਹੀ ਜਿਹੀ ਗੱਲ ਐਡ ਕਰੂੰਗਾ ਕਿ ਮੈਂ ਖੁਦ ਰਮੇਸ਼ ਜੀ ਹੁਣਾਂ ਦੀ ਬੇਬਾਕੀ ਪੱਤਰਕਾਰੀ ਤੋਂ ਬਹੁਤ ਮੁਤਾਸਰ ਹਾਂ ਅਤੇ ਬਹੁਤ ਕਮਾਲ ਔਰ ਜਿਸ ਅੰਦਾਜ਼ ਦੇ ਨਾਲ ਉਹ ਹਰ ਗੱਲ ਬਿਲਕੁਲ ਸੱਚੀ ਅਤੇ ਨਿਸ਼ਚਿਤ ਕਰਦੇ ਆ ਅਤੇ ਉਹਦਾ ਸਾਡੇ ਵੱਲੋਂ ਵੀ ਸਿਰ ਚੁੱਕਦਾ ਮੈਂ ਆਪਣੇ ਪਰਸਨਲੀ ਤੌਰ 'ਤੇ ਸੋ ਮੈਂ ਆਪਣੇ ਜਿੰਨੇ ਵੀ ਕਾਲ ਦੇ ਵਿੱਚ ਮੈਂ ਪੱਤਰਕਾਰੀ ਨਾਲ ਜਾਂ ਰੇਡੀਓ ਦੇ ਨਾਲ ਜਾਂ ਹੋਰ ਸੋਸ਼ਲ ਮੀਡੀਆ ਨਾਲ ਜੁੜਿਆ ਸੱਚ ਜਾਣਿਓ ਕਿ ਮੈਂ ਇੰਨੀ ਬੇਬਾਕੀ ਨਾਲ ਕੋਈ ਗੱਲ ਕਰਦਾ ਅੱਜ ਤੱਕ ਕੋਈ ਪੱਤਰਕਾਰ ਨਹੀਂ ਵੇਖਿਆ ਨਹੀਂ ਤਾਂ ਇੱਧਰ ਉੱਧਰਲੀਆਂ ਅੱਧੀਆਂ ਪਚੱਦੀਆਂ ਦੋਗਲੀਆਂ ਇੱਧਰ ਉੱਧਰਲੀਆਂ ਖਬਰਾਂ ਨੂੰ ਘੋਲ ਮਚੋਲ ਕੇ ਖਿਚੜੀ ਬਣਾ ਕੇ ਤਾਂ ਜ਼ਰੂਰ ਪੇਸ਼ ਕਰਦੇ ਬਹੁਤ ਸਾਰੇ ਵੇਖਿਆ ਪਰ ਰਮੇਸ਼ ਜੀ ਸੱਚਿਓ ਬਹੁਤ ਬਹੁਤ ਰਿਸਪੈਕਟ ਸੋ ਇਸ ਤੁਸੀਂ ਜਿਸ ਵੀ ਖੇਤੀ ਨਾਲ ਜੁੜੇ ਹੋ ਜੇ ਤੁਸੀਂ ਉਹਦੇ ਨਾਲ ਇੰਨੀ ਇਨਸਾਫੀ ਕਰ ਰਹੇ ਹੋ ਨਾ ਤਾਂ ਸੱਚ ਜਾਣਿਓ ਸਾਡੇ ਵਾਸਤੇ ਬਹੁਤ ਕਮਾਲ ਦੀ ਗੱਲ ਔਰ ਸਾਨੂੰ ਮਾਣ ਹੈ ਕਿ ਅੱਜ ਵੀ ਸਾਡੇ ਕੋਲ ਐਸੇ ਪੱਤਰਕਾਰ ਔਰ ਐਸੀਆਂ ਕਲਮਾਂ ਜਿੰਦਾ ਨੇ ਜਿੰਨੀਆਂ ਮੈਨੂੰ ਲੱਗਦਾ ਪੰਜਾਬ ਨੂੰ ਹੀ ਪੂਰੇ ਨੂੰ ਮਾਣ ਹੋਣਾ ਚਾਹੀਦਾ ਅਤੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਜੀ ਅਤੇ ਜੀ ਕੁਛ ਕਹਿਣਾ ਚਾਹੋਗੇ ਜੇ ਬਾਈ ਜੀ ਦੇ ਚਾਰ ਵਰਡਾਂ 'ਤੇ
2: ਅਸਲ ਵਿੱਚ ਨਾ ਜਿਹੜੇ ਬਾਈ ਜੀ ਨੇ ਮੁੱਦਾ ਛੇੜਿਆ ਸੰਧੂ ਸਾਹਿਬ ਇਹ ਮੁੱਦਾ ਸਰਲ ਸ਼ਬਦਾਂ 'ਚ ਨਾ ਤੇ
0: ਜੀ
2: ਇਹਦਾ ਜਵਾਬ ਦਿੱਤਾ ਜਾ ਸਕਦਾ ਨਾ ਮੁੱਦਾ ਸਰਲ ਹੈ ਕਿਉਂਕਿ ਸਰੋਤੇ ਇਸ ਗੱਲ ਨੂੰ ਪਹਿਲਾਂ ਸਮਝਣਾ ਪਏਗਾ ਜਿਹੜੀ ਗੱਲ ਨਾ ਆਮ ਇੱਕ ਧਾਰਨਾ ਆ ਕਿ ਸ਼ਾਇਦ ਮੈਂ ਪੰਜਾਬ ਦੀ ਗੱਲ ਕਰ ਰਿਹਾ ਕਿ ਇਕੱਲੇ ਸਿੱਖ ਲੜਦੇ ਆ ਦੇਖੋ ਅਸਲ ਵਿੱਚ ਨਾ ਸਿੱਖ ਸ਼ਬਦ ਇੱਕ ਵੱਖਰਾ ਹੈ ਤੇ ਪੰਜਾਬੀ ਸ਼ਬਦ ਵੱਖਰਾ ਹੈ ਪਹਿਲਾਂ ਤੇ ਦੋਹਾਂ ਦਾ ਸੁਮੇਲ ਕਰਨਾ ਪਏਗਾ ਪੰਜਾਬੀ ਵਿੱਚ ਤੇ ਹਰ ਕੋਈ ਆ ਜਾਂਦਾ ਚਾਹੇ ਉਹਦਾ ਧਰਮ ਕੋਈ ਹੈ ਚਾਹੇ ਕੋਈ ਜਾਤ ਉਹ ਹੈ ਜਦੋਂ ਪੰਜਾਬੀ ਹੈ ਇੱਥੇ ਨਾ ਉਹਦੀ ਪੰਜਾਬੀ ਇੱਕ ਕੌਮੀਅਤ ਹੈ ਸਿੱਖ ਇੱਕ ਧਰਮ ਹੈ ਇਹ ਐਵੇਂ ਲੱਗਦਾ ਹੁੰਦਾ ਸਰੋਤਿਓ ਕਿ ਦੇਖੋ ਬਹੁਤ ਸਾਰੇ ਦੂਸਰੇ ਧਰਮਾਂ ਦੇ ਲੋਕ ਵੀ ਹੈਗੇ ਨੇ ਚੰਗੇ ਲੋਕ ਹੈਗੇ ਆ ਜਿਹੜੇ ਸਮਾਜ ਵਿੱਚ ਲੜਦੇ ਆ ਅਸੀਂ ਇਹ ਨਾ ਕਹੀਏ ਕਿ ਪਤਾ ਨੀ ਹਾਂ ਠੀਕ ਹੈ ਸਿੱਖਾਂ ਦੀ ਗਿਣਤੀ ਵੱਡੀ ਆ ਲੜਾਈ ਵਾਲਿਆਂ ਚ ਕਿਉਂਕਿ ਉਹਨਾਂ ਦੇ ਕੋਲ ਇੱਕ ਵਿਰਾਸਤ ਹੈ ਇੱਕ ਬੜਾ ਵੱਡਾ ਇਤਿਹਾਸ ਹੈ ਉਹਦੇ ਵਿੱਚੋਂ ਉਹਨਾਂ ਨੂੰ ਉਹ ਗੁੜਤੀ ਮਿਲੀ ਹੈ ਉਹ ਇੱਕ ਸਿਹਰਾ ਚਲੇ ਜਾਂਦਾ ਸਿੱਖਾਂ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਕਮਾਲ ਦੀ ਕੌਮ ਹੈ ਬਹਾਦਰ ਕੌਮ ਹੈ ਦਲੇਰ ਕੌਮ ਹੈ ਸੱਚੀ ਕੌਮ ਹੈ ਜੋ ਵੀ ਕਹੀਏ ਕਹਿ ਲਈਏ ਸਾਰਾ ਕੁਛ ਹੈਗਾ ਆ ਪਰੰਤੂ ਮੈਨੂੰ ਲੱਗਦਾ ਕਿ ਇਹ ਸ਼ਬਦ ਪੂਰਨ ਸੱਚ ਨਹੀਂ ਹੈ ਕਿ ਇਕੱਲੇ ਪੰਜਾਬ ਦੇ ਵਿੱਚ ਸਿੱਖ ਲੜਦੇ ਆ ਹੁਣ ਸਿੱਖ ਨਹੀਂ ਪੰਜਾਬੀ ਲੜਦੇ ਕਹੀਏ ਇਕੱਲਾ ਸਿੱਖ ਨਹੀਂ ਲੜਦੇ ਪੰਜਾਬੀਆਂ ਵਿੱਚ ਸਿੱਖ ਆ ਜਾਂਦੇ ਸਿੱਖਾਂ 'ਚ ਪੰਜਾਬੀ ਨਹੀਂ ਆਉਂਦੇ ਇਸ ਕਰਕੇ ਮੈਂ ਸਮਝਦਾ ਕਿ ਪੰਜਾਬੀ ਲੜਦੇ ਆ ਤੇ ਹਮੇਸ਼ਾ ਹੀ ਸਾਰੇ ਲੋਕ ਲੜਦੇ ਨਹੀਂ ਹੁੰਦੇ ਵੱਡਾ ਹਿੱਸਾ ਪੰਜਾਬ ਦਾ ਸੂਰਮਿਆਂ ਦਾ ਹੈਗਾ ਉਹ ਲੜਦੇ ਆ ਏਦਾਂ ਦੀ ਕੋਈ ਗੱਲ ਨਹੀਂ ਜਿਹੜਾ ਸਿੱਖਾਂ ਨੂੰ ਉਹ ਨੰਬਰ ਹਮੇਸ਼ਾ ਹੀ ਵੱਧ ਜਾਣੇ ਆ ਕਿਉਂਕਿ ਉਹ ਸੱਚਿਓ ਮੱਚਿਓ ਸਰੋਤੇ ਉਹ ਜੁਝਾਰੂ ਕੌਮ ਹੈ ਤੇ ਫਿਰ ਜੁਝਾਰੂ ਕੌਮ ਦੀਆਂ ਸਿਫਤਾਂ ਵੀ ਹੋਣੀਆਂ ਤੇ ਕੁਦਰਤੀ ਹੈ ਜਦੋਂ ਸਾਹਮਣੇ ਫਿਰ ਵਰਦੀ ਦੇ ਵਿੱਚ ਕੋਈ ਖੜਦਾ ਤੇ ਉਹ ਜੁਝਾਰੂ ਹੀ ਖੜਦਾ ਤੇ ਸਿੱਖ ਖੜਦੇ ਆ ਇਸ ਕਰਕੇ ਕਹਿ ਸਕਦੇ ਆ ਕਿ ਸਿੱਖਾਂ ਤੇ ਜ਼ੁਲਮ ਵੀ ਵੱਧ ਹੁੰਦਾ ਜਦੋਂ ਕਿਸੇ ਨੇ ਵਰਦੀ ਦੇ ਵਿੱਚ ਨਾ ਸਿਰ ਦੇਣਾ ਜਦੋਂ ਐਨ ਵਰਦੀਆਂ ਹੋਣ ਤੇ ਅੱਗੇ ਕੋਈ ਜਾਂਦਾ ਨੀ ਜਦੋਂ ਅਸੀਂ ਜਾ ਕੇ ਖੜਨਾ ਤੇ ਫਿਰ ਕੁਦਰਤੀ ਕਈ ਵਾਰੀ ਉਸ ਵਿੱਚ ਅਸੀਂ ਪਿਸ ਵੀ ਜਾਂਦੇ ਹਾਂ ਸੋ ਭਾਈ ਇਹ ਮੈਂ ਸਮਝਦਾ ਹਿੱਸੇ ਆਈ ਸਿੱਖਾਂ ਦੀ ਚੀਜ਼ ਹੈ ਇਹਨੂੰ ਮਾਣੀਏ ਫਕਰ ਦੇ ਨਾਲ ਕਹੀਏ ਇਹਨੂੰ ਐਂ ਨਾ ਕਹੀਏ ਕਿ ਸ਼ਾਇਦ ਦੂਜੇ ਨੇ ਸਾਨੂੰ ਅੱਗੇ ਕੀਤਾ ਆ ਇਹ ਸਾਨੂੰ ਗੁੜਤੀ ਚ ਮਿਲੀ ਚੀਜ਼ ਹੈ ਜਿਹਨੂੰ ਅਸੀਂ ਫਕਰ ਦੇ ਨਾਲ ਲਈਏ
0: ਜੀ ਬਹੁਤ ਸ਼ੁਕਰੀਆ ਜੀ
9: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
0: ਜੀ ਬਹੁਤ ਸ਼ੁਕਰੀਆ ਸੋ ਅੱਜ ਦਾ ਪ੍ਰੋਗਰਾਮ ਉਮੀਦ ਕਰਦੇ ਹਾਂ ਤੁਸੀਂ ਬਹੁਤ ਇੰਜੋਏ ਕੀਤਾ ਹੁਣ ਅੱਜ ਦੀਆਂ ਖਬਰਾਂ ਨੂੰ ਤੁਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਮਾਣਿਆ ਸੋ ਇਹ ਸਨ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੋਂ ਰਮੇਸ਼ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਜੁੜਨ ਦੇ ਲਈ ਕੱਲ੍ਹ ਨੂੰ ਜੁੜਦੇ ਹਾਂ ਨਵੀਂ ਸਵੇਰ ਨਵੀਆਂ ਗੱਲਾਂ ਅਤੇ ਨਵੀਆਂ ਖਬਰਾਂ ਦੇ ਨਾਲ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਜੀ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਜਲਦੀ ਮਿਲਦੇ ਹਾਂ ਜੀ ਨਵੀਆਂ ਖਬਰਾਂ ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਨਾਲ ਅਤੇ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਅਤੇ ਜੁੜੇ ਰਹੋ AM 530 ਦੇ ਖੂਬਸੂਰਤ ਪ੍ਰੋਗਰਾਮਾਂ ਦੇ ਨਾਲ ਅਤੇ ਪੰਜਾਬੀ ਲਹਿਰਾਂ ਦੇ ਵਿੱਚ। ਇੱਥੇ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।
10: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਸ ਨੂੰ ਹੈ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟੋਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
13: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
12: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
13: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
12: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
13: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
12: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
13: ਪ੍ਰੋਗਰਾਮ ਪੰਜਾਬੀ ਲਹਿਰਾਂ
12: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
14: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
15: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
16: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: Wow, Mom, Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8। 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045015 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 416-477-2040।

0: ਵਾਹ ਵੀ ਵਾਹ। ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਵੈਰੀ ਵੈਰੀ ਵੈਰੀ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ, ਹੈਪੀ ਫਰਾਈਡੇ ਜੂਨੀਅਰ। ਬੱਲੇ ਬੱਲੇ ਬੱਲੇ ਬੱਲੇ, ਕਿਆ ਬਾਤ ਹੈ ਯਾਰ, ਫਰਾਈਡੇ ਜੂਨੀਅਰ ਆਵੇ, ਖੁਸ਼ੀ ਨਾ ਹੋਵੇ, ਕੀ ਇਹ ਕਦੇ ਹੋ ਸਕਦਾ ਹੈ? ਬਿਲਕੁਲ ਵੀ ਨਹੀਂ। ਸੋ ਬਹੁਤ ਹੀ ਸੋਹਣੀ ਸਵੇਰ ਹੈ, ਬੜੀ ਮਿੱਠੀ ਸਵੇਰ ਹੈ, ਅਤੇ ਉੱਤੋਂ ਦੀ ਫਰਾਈਡੇ ਜੂਨੀਅਰ ਹੈ, ਮੈਂ ਕਹਿੰਦਾ ਰੀਸ ਹੀ ਕੋਈ ਨਹੀਂ। ਸੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਵੱਲੋਂ, ਵੈਲਕਮ, ਐਂਡ ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡੇ ਲਈ ਮੇਨਲੀ ਇੱਕ ਤਾਂ ਯਾਰ ਸਕਸੈਸਫੁਲ ਹੋਵੇ। ਤੁਸੀਂ ਅੱਜ ਜੋ ਵੀ ਸੋਚਿਆ ਯਾਰ ਕਿ ਇਹ ਚੀਜ਼ਾਂ ਪੂਰੀਆਂ ਕਰਨੀਆਂ ਹੋ ਜਾਣ ਹੋਣਗੀਆਂ, ਤਾਂ ਜੇ ਥੋੜ੍ਹੀ ਜਿਹੀ ਹਿੰਮਤ ਮਾਰੋਗੇ, ਹਿੰਮਤ ਨਹੀਂ ਮਾਰਦੇ ਤਾਂ ਫਿਰ ਕੁਛ ਨਹੀਂ ਹੋਣਾ, ਸਿੱਧੀ ਜਿਹੀ ਗੱਲ ਹੈ। ਜਿਹੜਾ ਬੰਦਾ ਹਿੰਮਤ ਮਾਰਦਾ, ਜਿਹੜਾ ਬੰਦਾ ਥੋੜ੍ਹਾ ਜਿਹਾ ਡਟ ਕੇ ਲੱਗਿਆ ਰਹੇ ਨਾ, ਫਿਰ ਗੱਲ ਉਹਦੀ ਬਣਦੀ। ਆਪਾਂ ਨਾ ਕਈ ਵਾਰ ਲੇਜ਼ੀ ਬਹੁਤ ਹੋ ਜਾਂਦੇ ਹਾਂ। ਮੈਂ ਤੁਹਾਨੂੰ ਜਿਹੜੀ ਸਾਡੀ ਜਨਰੇਸ਼ਨ ਹੈ ਨਾ, ਅੱਜ ਕੱਲ੍ਹ ਦੀ ਜਨਰੇਸ਼ਨ ਆ, ਆਪਾਂ ਹੈਗੇ ਥੋੜ੍ਹੇ ਜਿਹੇ ਲੇਜ਼ੀ ਹਾਂ, ਟੂ ਬੀ ਵੈਰੀ ਓਨੈਸਟ, ਕੰਪੇਅਰ ਟੂ ਆਪਣੇ ਪੇਰੈਂਟਸ, ਆਪਣੇ ਗ੍ਰੈਂਡ ਪੇਰੈਂਟਸ। ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਨਾ ਕਿ ਆਪਾਂ ਨੂੰ ਤਾਂ ਇਹ ਹੈ ਕਿ ਬਸ ਸਾਨੂੰ ਬਾਹਲੀ ਹਿਲਜੁਲ ਕਰਨੀ ਨਾ ਪਵੇ ਅਤੇ ਹਰੇਕ ਚੀਜ਼ ਸਾਨੂੰ ਮਿਲ ਜਾਵੇ। ਬਟ ਬਿਨਾਂ ਕੰਮ ਕੀਤਿਆਂ, ਬਿਨਾਂ ਤੁਰੇ ਫਿਰਿਆਂ, ਬਿਨਾਂ ਮਿਹਨਤ ਕੀਤਿਆਂ ਕਿੱਥੋਂ ਗੱਲ ਹੋ ਬਣ ਜੂਗੀ, ਰਾਈਟ? ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਮਿਹਨਤ ਨਹੀਂ ਕਰਦੇ, ਆਪਣੀ ਥੋੜ੍ਹੀ ਜਿਹੀ ਅੱਜ ਕੱਲ੍ਹ ਬਣ ਗਈ ਨਾ ਰਿਮੋਟ ਮਿਹਨਤ, ਵੀ ਕਿਤੇ ਜਾਣਾ ਨਾ ਪਵੇ ਅਤੇ ਬਸ ਸਾਡੀ ਯੂਨੋ ਹੁਣ ਕੰਮ ਕੁੰਮ ਵੀ ਆਪਾਂ ਜੇ ਕਰਦੇ ਹਾਂ ਤਾਂ ਜ਼ਿਆਦਾਤਰ ਇਹ ਹੈ ਕਿ ਬਸ ਘਰ ਵਰਕ ਫਰੋਮ ਹੋਮ, ਆਪਣੇ ਲੈਪਟੋਪਸ ਦੇ ਉੱਤੇ ਆਪਣਾ ਜਿਹੜਾ ਜਿੰਨਾ ਕੁ ਵੀ ਕੰਮ ਹੈ ਉਹ ਹੋ ਜਾਵੇ। ਸੋ ਇਹ ਨਹੀਂ ਹੁਣ ਦੇਖੋ ਆਪਣੇ ਪੇਰੈਂਟਸ ਕਦੇ ਕਿਤੇ ਜਾਣਾ, ਕਦੇ ਕਿਤੇ ਜਾਣਾ, ਘਰੋਂ ਬਾਹਰ ਦਸ ਦਸ ਘੰਟੇ ਰਹਿਣਾ। ਸੋ ਥੋੜ੍ਹਾ ਉਸ ਵਰਕ ਐਥਿਕ ਤੋਂ ਵੀ ਆਪਾਂ ਨੂੰ ਕਿਤੇ ਨਾ ਕਿਤੇ ਇੱਕ ਸਿੱਖਿਆ ਜੀ ਲੈ ਲੈਣੀ ਚਾਹੀਦੀ ਹੈ ਕਿ ਨਹੀਂ? ਸੋ ਖੈਰ, ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਲੈਟਸ ਇੰਜੋਏ ਐਂਡ ਹੈਵ ਅ ਗੁੱਡ ਟਾਈਮ। ਸੋ 905-673-3337 ਨੰਬਰ ਹੈ ਆਪਣਾ, 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਸਕਦੀਆਂ ਨੇ। ਐਂਡ ਗੱਲਾਂ ਬਾਤਾਂ ਦੇ ਵਿੱਚ ਵਿੱਚ ਸੌਰਭ ਬਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸੌਰਭ ਜੀ, ਵੈਲਕਮ ਸਰ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਔਰ ਵਾਕਈ ਮੌਸਮ ਬਹੁਤ ਵਧੀਆ ਹੈ, ਸਨ ਇਜ਼ ਸ਼ਾਈਨਿੰਗ ਆਊਟਸਾਈਡ ਐਂਡ ਸੋ ਇਜ਼ ਦ ਸ਼ਾਈਨ ਇਨ ਦਾ ਸਟਾਕ ਮਾਰਕੀਟ ਨਵੀ, ਕਿਉਂਕਿ ਸਟਾਕ ਸਟਰੋਂਗ ਅਰਨਿੰਗ ਇਨ ਦਾ ਮਾਰਕੀਟ ਈਕੁਅਲਸ ਟੂ ਸਟਰੋਂਗ ਸਟਾਕ ਮਾਰਕੀਟ। ਔਰ ਇਸ ਵੇਲੇ ਕੀ ਹੋ ਰਿਹਾ ਹੈ ਕਿ 84% ਦੇ ਕਰੀਬ ਜਿਹੜੀਆਂ S&P 500 ਦੀਆਂ ਕੰਪਨੀਜ਼ ਹੈਗੀਆਂ ਨੇ, ਉਹਨਾਂ ਨੇ ਸਟਰੋਂਗ ਅਰਨਿੰਗ ਦਿੱਤੀ ਹੈਗੀ ਹੈ ਔਰ ਅਰਨਿੰਗ ਐਕਸਪੈਕਟੇਸ਼ਨ 19.6% ਤੋਂ ਐਕਸੀਡ ਕਰ ਗਈ ਹੈਗੀ ਹੈ। ਭਾਵ ਕਿ ਇਹ ਬੜਾ ਇੱਕ ਅਨਯੂਜ਼ੁਅਲ ਅਫੇਅਰ ਹੋ ਰਿਹਾ ਹੈਗਾ। 5 ਮਹੀਨੇ ਪਹਿਲਾਂ ਤੱਕ ਤਕਰੀਬਨ ਅਰਨਿੰਗ ਐਕਸਪੈਕਟੇਸ਼ਨ 13.6% ਸੀ, ਜਿਹੜੀ ਕਿ ਹੁਣ ਰੈਸਟ ਆਫ ਈਅਰ ਦੇ ਲਈ ਵੱਧ ਕੇ 24% ਤੋਂ ਉੱਪਰ ਚੱਲ ਗਈ ਹੈਗੀ ਹੈ। ਇਹੀ ਰੀਜ਼ਨ ਹੈ ਕਿ ਵੀ ਆਰ ਸੀਇੰਗ ਸਟਰੋਂਗ ਮੂਵਮੈਂਟ ਇਨ ਦਾ ਸਟਾਕ ਮਾਰਕੀਟ ਔਰ ਇਹ ਕੰਟੀਨਿਊ ਰਹੇਗੀ 2027 ਤੇ 2028 ਦੇ ਵਿੱਚ। ਜਿਵੇਂ ਮੈਂ ਪਹਿਲਾਂ ਕਿਹਾ ਸੀਗਾ,

0: despite the fact the volatility may creep in due to US election, but that does not mean exit in the market or demise of the market. ਇਹ ਅਨਯੂਜ਼ਲ ਇਸ ਕਰਕੇ ਵੀ ਹੈਗਾ ਕਿ ਜਿਹੜੀ ਸਟਰੋਂਗ ਅਰਨਿੰਗ ਦੀ ਜਿਹੜੀ ਗਰੋਥ ਹੈ ਉਹ ਆਇਲ ਸੈਕਟਰ ਤੋਂ ਵੀ ਆ ਰਹੀ ਹੈ, ਉਹ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਵੀ ਆ ਰਹੀ ਹੈ, ਸਭ ਤੋਂ ਜ਼ਿਆਦਾ ਆਇਲ ਐਨਰਜੀ ਸੈਕਟਰ ਤੋਂ ਆ ਰਹੀ ਹੈ, ਫਿਰ ਆਈ ਟੀ ਸੈਕਟਰ ਤੋਂ ਆ ਰਹੀ ਹੈ, ਮਤਲਬ ਜਿਹੜਾ ਰਿਵੀਜ਼ਨ ਹੈ ਨਵੀਂ ਉਹ 50% ਤੋਂ ਉੱਪਰ ਦਾ ਹੈ, ਭਾਵ ਕਿ ਕੰਪਨੀ ਦੀ ਜਿਹੜੀ ਪ੍ਰੋਫਿਟੇਬਿਲਿਟੀ ਹੈਗੀ ਹੈ ਉਹਦੇ ਵਿੱਚ 50% ਤੋਂ ਜ਼ਿਆਦਾ ਦਾ ਉਛਾਲ ਆਏਗਾ, ਇਹਦੇ ਵਿੱਚ ਕਮਿਊਨੀਕੇਸ਼ਨ ਸਰਵਿਸਿਜ਼, ਇਹਦੇ ਵਿੱਚ ਕੰਜ਼ਿਊਮਰ ਡਿਸਕ੍ਰੀਸ਼ਨਰੀ, ਸੋ ਕਾਫੀ ਸਾਰੇ ਸੈਕਟਰ ਨੇ, ਲੇਕਿਨ ਰੀਅਲ ਅਸਟੇਟ ਯੂਟੀਲਿਟੀਜ਼ ਤੇ ਹੈਲਥ ਕੇਅਰ ਲੈਕ ਕਰ ਰਹੇ ਹੈਗੇ ਆ। ਇੱਕ ਚੀਜ਼ ਹੋਰ ਹੈਗੀ ਹੈ ਕਿ ਇਸ ਵੇਲੇ ਅਸੀਂ ਕਿਸ ਸਾਈਕਲ ਤੇ ਖੜੇ ਹਾਂ, ਜਿਵੇਂ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ ਅਮੂਮਨ ਤੌਰ ਤੇ ਆਪਾਂ ਅਰਲੀ ਸਾਈਕਲ 'ਚ ਹੋਣੇ ਚਾਹੀਦੇ ਸੀਗੇ, ਲੇਕਿਨ ਜਿਹੜਾ ਡੇਟਾ ਇਹ ਕਹਿ ਰਿਹਾ ਹੈਗਾ ਕਿ ਵੀ ਆਰ ਸਟਿਲ ਇਨ ਦ ਲੇਟ ਲੇਟ ਸਾਈਕਲ ਔਰ ਲੇਟ ਮਿਡ ਸਾਈਕਲ ਆਫ ਦ ਇਕਨੋਮੀ। ਆਮ ਤੌਰ ਤੇ ਜੇ 2% ਦੇ ਕਰੀਬ, ਜੇ 1991 ਦਾ ਡੇਟਾ ਅਗਰ ਨਜ਼ਰ ਮਾਰੀਏ, 2% ਦੇ ਕਰੀਬ ਜਿਹੜੀ ਹੈਗੀ ਗਰੋਥ ਹੈ ਤੇ ਫਿਊਚਰ 7% ਵੱਧਦੇ ਨੇ, ਤੇ 20% ਦੀ ਗਰੋਥ ਦੇ ਚਾਂਸਿਸ 1/10 ਹੈ। ਲੇਕਿਨ ਇਸ ਵੇਲੇ ਕੀ ਹੋ ਰਿਹਾ ਹੈਗਾ ਕਿ ਮਾਰਕੀਟ ਦੇ ਵਿੱਚ ਗਰੋਥ ਅਨਪ੍ਰੈਸੀਡੈਂਟਿਡ ਹੈ, ਲੇਕਿਨ ਖਾਸ ਕਰਕੇ ਉਹ ਸਟਾਕਸ ਜਿਨ੍ਹਾਂ ਦੇ ਵਿੱਚ ਸਪੈਕੂਲੇਟਿਵ ਪ੍ਰੀਮੀਅਮ ਜਮ੍ਹਾਂ ਹੋ ਰਿਹਾ ਹੈਗਾ, ਉਹਨਾਂ ਦਾ ਡਿਮਾਈਸ ਹੋਏਗਾ, ਬਟ ਦੈਟਸ ਨਾਟ ਅ ਚੈਲੰਜ ਔਰ ਅ ਪੁਆਇੰਟ ਆਫ ਕੰਸਰਨ ਫੋਰ ਅਸ, ਕਿਉਂਕਿ ਆਪਾਂ ਉੱਥੇ ਹੈ ਹੀ ਨਹੀਂ ਹੈਗੇ। ਵੀ ਆਰ ਇਨ ਦੋਜ਼ ਕੰਪਨੀਜ਼ ਥਰੂ ਦੋਜ਼ ਫੰਡਸ ਜਿੱਥੇ ਸਟਰੋਂਗ ਅਰਨਿੰਗ ਵਿਲ ਕੰਟੀਨਿਊ ਟੂ ਡਰਾਈਵ ਪ੍ਰੋਫਿਟਸ ਫੋਰ ਲਿਸਨਰਸ ਐਸ ਵੈਲ ਐਸ ਕਸਟਮਰਸ। ਸੋ ਕੋਸ਼ਿਸ਼ ਕਰੋ ਕਿ ਪ੍ਰੋਸੈਸ ਡਰਿਵਨ ਹੋ ਜਾਓ, ਪਲੈਨਿੰਗ ਡਰਿਵਨ ਹੋ ਜਾਓ, ਔਰ ਇਹੀ ਚੀਜ਼ ਤੁਹਾਡੇ ਲਈ ਗਰੋਥ ਲੈ ਕੇ ਆਏਗੀ, ਨਾ ਕਿ ਸਪੈਕੂਲੇਟਿਵ। ਮੰਤਰਾ ਇਜ਼ ਸੇਮ ਐਂਡ ਐਫਰਟ ਇਜ਼ ਡਬਲ ਫਰਮ। 416-833-8533, 416-833-8533, ਜੇ ਮੇਰੇ ਨਾਲ ਕਿਸੇ ਨੇ ਵੀ ਗੱਲਬਾਤ ਕਰਨੀ ਹੈ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੌਰਭ ਜੀ ਨਾਲ ਗੱਲਬਾਤ ਕਰੋ ਤੇ ਨੰਬਰ ਹੈ 416-833-8533 ਤੇ ਗੱਲਬਾਤ ਹੋ ਸਕਦੀ ਹੈ। 0786 ਹੈਲੋ ਜੀ।
2: ਹਾਂਜੀ ਵੀਰੇ, ਕੀ ਹਾਲ ਚਾਲ ਨੇ?
1: ਠੀਕ ਹੈ ਬਾਈ ਜੀ, ਕਿਵੇਂ ਹੋ?
2: ਵਧੀਆ ਵਧੀਆ। ਮੈਂ ਨਾ ਇੱਕ ਨੰਬਰ ਚਾਹੀਦਾ ਸੀ ਆਪਣੇ ਕੋਲੋਂ, ਮੈਂ ਨਾ ਟਰੱਕ ਦਾ ਲਾਇਸੈਂਸ ਲੈਣਾ ਸੀਗਾ, ਤੇ ਕਿਹੜਾ ਤੁਸੀਂ ਕਰ ਦਿੰਦੇ ਸੀ ਐਡਵਰਟਾਈਜ਼?
1: ਉਹ ਬੱਲੇ, ਟਰੱਕ ਦਾ ਲਾਇਸੈਂਸ ਲੈਣਾ, ਕੀ ਬਾਤ ਹੈ! ਤੁਸੀਂ ਨੰਬਰ ਨੋਟ ਕਰੋ, ਫ੍ਰੀ ਵੇ ਟਰੱਕ ਟ੍ਰੇਨਿੰਗ ਵਾਲਿਆਂ ਦਾ।
2: ਇੱਕ ਮਿੰਟ ਵੀਰੇ, ਇੱਕ ਮਿੰਟ,
1: ਕੋਈ ਗੱਲ ਨਹੀਂ।
2: ਹਾਂਜੀ ਬੋਲੋਗੇ ਨੰਬਰ?
1: ਨੰਬਰ ਹੈ 647।
2: ਹਾਂਜੀ।
1: 296।
2: 296। ਹਾਂਜੀ।
1: 3438।
2: 3438। ਓਕੇ ਵੀਰੇ,
1: ਠੀਕ ਹੈ। ਇੱਥੇ ਫ੍ਰੀ, ਇਹ ਫ੍ਰੀ ਵੇ ਟਰੱਕ ਟ੍ਰੇਨਿੰਗ ਇਹਨਾਂ ਦੀ ਕੰਪਨੀ ਹੈ।
2: ਓਕੇ ਓਕੇ।
1: ਤੇ ਤੁਸੀਂ ਕਾਲ ਕਰ ਲਿਓ ਤੇ ਕਹਿ ਦਿਓ ਕਿ ਪੰਜਾਬੀ ਦਾ ਤੋਂ ਨਵੀਂ ਨੇ ਦਿੱਤਾ ਨੰਬਰ, ਤੇ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੁਹਾਨੂੰ ਯਾਦ ਕਰਦਾ ਸੀ। ਲਿਸਟ ਕੱਢੀ ਹੈ ਵੀ ਅੰਟੇਰੀਓ ਦੀਆਂ 10 ਸਭ ਤੋਂ ਮਾੜੀਆਂ ਸੜਕਾਂ ਕਿਹੜੀਆਂ ਨੇ, ਵਰਸਟ ਰੋਡਸ ਇਨ ਦਾ ਪ੍ਰੋਵਿੰਸ। 2026 ਦੀ ਲਿਸਟ ਹੈ, ਤੁਸੀਂ ਲਾ ਸਕਦੇ ਹੋ ਯਾਰ ਅੰਦਾਜ਼ਾ ਕਿ ਆਪਣੇ ਅੰਟੇਰੀਓ ਦੀਆਂ ਕਿਹੜੀਆਂ ਜਾਂ ਜੀ ਟੀ ਏ ਦੀਆਂ, ਟੋਰਾਂਟੋ ਦੀਆਂ ਆਸ ਪਾਸ ਦੀਆਂ ਕਿਹੜੀਆਂ ਸੜਕਾਂ ਇਹਦੇ ਵਿੱਚ ਆਉਂਦੀਆਂ ਨੇ? ਥੋੜ੍ਹਾ ਜਿਹਾ ਔਖਾ ਜ਼ਰੂਰ ਹੋਊਗਾ। ਆਪਣੇ ਪੀਲ ਦੇ ਵਿੱਚ, ਹਾਲਟ ਇਨ ਪੀਲ, ਯੋਰਕ ਡਰਮ ਦੇ ਵਿੱਚ ਇੱਕ ਸੜਕ ਹੈ ਜਿਹੜੀ ਆਉਂਦੀ ਹੈ, ਟੋਰਾਂਟੋ 'ਚ ਇੱਕ ਆਉਂਦੀ ਹੈ, ਹੈਮਿਲਟਨ 'ਚ ਇੱਕ ਆਉਂਦੀ ਹੈ, ਤੇ ਬਾਕੀ ਚਲੋ ਥੋੜ੍ਹੀ ਜਿਹੀ ਦੂਰ ਨੇ, ਇੱਕ ਨਾਇਗਰਾ ਦੇ ਵਿੱਚ ਆਉਂਦੀ ਹੈ। ਤੁਸੀਂ ਤਾਂ ਕੀ ਗੈਸ ਕਰਨਾ, ਥੋੜ੍ਹੇ ਹੈ ਔਖਾ ਜੇ ਕਿਸੇ ਕੋਲ ਹੈ ਗੈਸ, ਸਭ ਤੋਂ ਵਰਸਟ, ਸਭ ਤੋਂ ਮਾੜੀ ਸੜਕ ਕਿਹੜੀ ਹੈ ਇੱਥੇ ਆਪਣੇ ਅੰਟੇਰੀਓ ਦੇ ਵਿੱਚ ਤੁਹਾਡੇ ਖਿਆਲ 'ਚ? ਜੇ ਤੁਸੀਂ ਕੁਇਕਲੀ ਮੈਨੂੰ ਦੱਸਣਾ ਚਾਹੁੰਦੇ ਹੋ ਤਾਂ ਦੇਖ ਲੈਂਦੇ ਹਾਂ ਜੇ ਕੋਈ ਗੈਸ ਲਾ ਸਕਦਾ। ਬਟ ਜਿਹੜੇ ਲੋਕ ਗੈਸ ਲਾਉਣ, ਉਹੀ ਜੇ ਤੁਸੀਂ ਇਹ ਲਿਸਟ ਪੜ੍ਹੀ ਹੋਈ ਹੈ ਫਿਰ ਨਾ ਦੱਸਿਓ। ਨੰਬਰ ਹੈ ਆਪਣਾ 905-673-3337, 905-673-3337। ਜਾਂ ਦੱਸ ਦਿਓ ਤੁਹਾਡੇ ਖਿਆਲ ਮੁਤਾਬਕ ਸਭ ਤੋਂ ਮਾੜੀ ਸੜਕ ਕਿਹੜੀ ਹੈ ਇੱਥੇ? ਨੰਬਰ ਹੈ 905-673-3337, 905-673-3337, 905-673-3337 ਆਪਣਾ ਨੰਬਰ ਹੈ। ਜੇ ਕਿਸੇ ਨੂੰ ਪਤਾ ਤਾਂ ਦੱਸ ਦਿਓ ਕਿਹੜਾ, ਤੇ ਦੇਖਦੇ ਹਾਂ ਜੇ ਕੋਈ ਅੰਦਾਜ਼ਾ ਲਾ ਸਕਦਾ। 8729। ਹਾਂਜੀ
3: ਹਾਂਜੀ ਬਾਈ ਸਤਿ ਸ੍ਰੀ ਅਕਾਲ, ਕੀ ਹਾਲ
1: ਚਾਲ? ਵਧੀਆ ਜੀ, ਕਿਵੇਂ ਹੋ?
3: ਠੀਕ ਠਾਕ ਜੀ, ਮੈਂ ਹੈਮਿਲਟਨ ਤੋਂ ਆ। ਮੇ ਵੀ ਜਿਹੜੀ ਤੁਸੀਂ ਇੱਕ ਸੜਕ ਦੱਸ ਰਹੇ ਹੋ, ਜਾਂ ਤਾਂ ਉਹ ਬਾਟਨ ਸਟਰੀਟ ਹੋਊਗੀ ਜਾਂ ਐਮਬਰਡੀਨ ਸਟਰੀਟ ਹੋਊਗੀ ਮੇ ਵੀ।
1: ਅੱਛਾ, ਇਹ ਸੜਕਾਂ ਕਿਉਂ ਤੁਸੀਂ ਕਹਿੰਦੇ ਹੋ ਵੀ ਇੰਨੀਆਂ ਮਾੜੀਆਂ ਨੇ?
3: ਬਾਟਨ ਤਾਂ ਵੀਰੇ ਮੇਰਾ ਰੋਜ਼ ਆਉਣ ਜਾਣ ਆ ਉੱਥੇ, ਨਾਲ ਹੀ ਇੱਕ ਹੋਰ ਸਟਰੀਟ ਪੈਂਦੀ ਆ ਬਲਿੰਗਟਨ ਸਟਰੀਟ, ਉੱਥੇ ਕੰਮ ਕਰਦਾ। ਬਾਟਨ ਤਾਂ ਯਾਰ ਉਹ ਪਤਾ ਨੀ ਪੰਜਾਬ ਵਾਲੀਆਂ ਸੜਕਾਂ ਵਾਂਗੂ ਉਹਨੂੰ ਇੱਕ ਵਾਰ ਬਣਾ ਕੇ ਸ਼ਾਇਦ ਭੁੱਲ ਹੀ ਗਏ ਨੇ।
1: ਅੱਛਾ, ਪੰਜਾਬ ਵਾਲੀ ਸੜਕ ਆਏ ਲੱਗਦਾ ਵੀ ਭੁੱਲ ਹੀ ਗਏ ਬਣਾ ਕੇ
3: ਮੈਨੂੰ ਲੱਗਾ ਭੁੱਲ ਗਏ ਉਹਨਾਂ ਨੇ ਦੁਬਾਰਾ ਉਹਦੇ ਤੇ ਕੰਸਟਰਕਸ਼ਨ ਜਾਂ ਮੇਨਟੇਨ ਕੀਤਾ ਹੀ ਨੀ ਹੈਗਾ ਬਾਟਨ ਵਾਲੀ ਨੂੰ ਤਾਂ।
1: ਬਾਲਟਨ, ਮੈਨੂੰ ਲੱਗਦਾ ਯਾਰ ਮੈਂ ਇੱਕ ਦਿਨ ਬਾਲਟਨ ਤੇ ਸ਼ਾਇਦ ਗਿਆ, ਤੇ ਗੱਡੀ ਕਦੇ ਇੱਧਰ ਕਦੇ ਉੱਧਰ
3: ਬਹੁਤ ਜ਼ਿਆਦਾ। ਹਾਂਜੀ ਹਾਂਜੀ ਹੈਗੇ ਤਾਂ ਮਤਲਬ ਥੋੜੇ ਥੋੜੇ ਟੋਟੇ ਟੁੱਟੇ ਹੋਏ ਨੇ, ਬਟ ਉਹ ਥੋੜੇ ਥੋੜੇ ਜਦੋਂ ਆਪਾਂ ਗੱਡੀ ਦੇ ਵਿੱਚ ਜਾਂਦੇ ਹਾਂ ਉਹ ਥੋੜੇ ਥੋੜੇ ਹੁੰਦੇ ਹੁੰਦੇ ਜ਼ਿਆਦਾ ਆਪਾਂ ਨੂੰ ਲੱਗਣ ਲੱਗ ਜਾਂਦਾ, ਕਿਉਂਕਿ ਬਾਕੀ ਸੜਕਾਂ ਇੰਨੀਆਂ ਕਲੀਨ ਨੇ। ਜਦੋਂ ਇੱਕ ਖਰਾਬ ਤੇ ਜਾਈਏ ਉਦੋਂ ਐਂ ਲੱਗਦਾ ਹੁੰਦਾ ਯਾਰ ਪਤਾ ਨੀ ਕਿੰਨੀ ਕੁ ਖਰਾਬ ਆ।
1: ਨਹੀਂ ਤੁਹਾਡੀ
3: ਬਾਟਨ ਤੇ ਇੱਕ ਹੋਰ ਹੈ ਐਮਬਰਡੀਨ।
1: ਨਹੀਂ ਤੁਹਾਡੀ ਬਾਲਟਨ,
3: ਮਾਊਂਟੇਨ
1: ਸੋ ਤੁਹਾਡੀ ਜਿਹੜੀ ਬਾਲਟਨ ਸਟਰੀਟ ਹੈ ਇਹ ਉਸ ਲਿਸਟ ਦੇ ਵਿੱਚ ਹੈਗੀ ਆ?
3: ਹਾਂਜੀ ਹਾਂਜੀ ਹਾਂਜੀ, ਕਿਉਂਕਿ ਲਾਸਟ ਈਅਰ ਮੈਨੂੰ ਯਾਦ ਆ ਮੈਂ ਲਿਸਟ ਇਹ ਲਾਸਟ ਈਅਰ ਵੀ ਸ਼ਾਇਦ ਇਹਨਾਂ ਨੇ ਰਿਲੀਜ਼ ਕੀਤੀ ਸੀ, ਉਦੋਂ ਦੋ ਸੜਕਾਂ ਸੀਗੀਆਂ ਬਾਟਨ ਤੇ ਐਮਬਰਡੀਨ ਸੀਗੀ ਉਸ ਨਾਲ
1: ਇੱਕ। ਇਹ ਤੁਹਾਡੀ ਜਿਹੜੀ ਮਤਲਬ ਬਾਲਟਨ ਹੈ ਇਹ ਅੰਟੇਰੀਓ ਦੀ ਸਭ ਤੋਂ ਮਾੜੀ ਸੜਕ ਮੰਨੀ ਜਾਂਦੀ ਹੈ?
3: ਉਸ ਕੋਈ ਸ਼ੱਕ ਨਹੀਂ ਵੀਰੇ, ਮੇਰੇ ਵੱਲੋਂ ਤਾਂ ਸ਼ਾਇਦ ਕੋਈ ਸ਼ੱਕ
1: ਨਹੀਂ ਹੈਗੀ, ਇਹ ਨੰਬਰ 1 ਦੇ ਉੱਤੇ ਆ। ਚਲੋ ਥੈਂਕ ਯੂ ਵੀਰੇ, ਸੋ ਬਾਲਟਨ ਤੋਂ ਬਚ ਕੇ।
4: ਤੁਸੀਂ ਜਿਹੜਾ ਕਿਸੇ ਦਿਨ ਸਾਡੇ ਸਰੋਤਿਆਂ ਲਈ ਨਾ ਲਾਈਵ ਆਪਣਾ ਜਿਹੜਾ ਗੀਤ ਗਾਓ ਕਿਸੇ ਦਿਨ
1: ਲਾਈਵ ਗੀਤ ਗਾਈਏ।
4: ਹਾਂਜੀ ਹਾਂਜੀ ਸਰ, ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ,
1: ਗੀਤ ਵੀ ਗਾ ਦੇਂਗੇ ਸਰ।
4: ਅੱਛਾ ਸਰ, ਦੋ ਸੜਕਾਂ ਨੇ ਮੇਰੇ ਹਿਸਾਬ ਨਾਲ, ਇੱਕ ਤਾਂ ਲੇਕ ਸ਼ੋਰ ਹੈ ਨਾ ਜਿਹੜੀ ਈਟੋ ਬੀਕੋ ਵਾਲੇ ਪਾਸੇ ਪਾਰਕ ਲਾਉਣ ਵਾਲੇ ਪਾਸੇ ਬਹੁਤ ਜ਼ਿਆਦਾ ਰਿਸਕੀ ਆ, ਤੇ ਦੂਜੀ ਸਰ ਹਰ ਓਨਟਾਰੀਓ ਵੀ ਕੋਈ ਖਾਸ ਨੀ ਮੇਰੇ ਹਿਸਾਬ ਨਾਲ, ਮੈਂ ਗਿਆ ਸੀ, ਮੈਂ ਹੁਣ ਲਿਖ ਕੇ ਜਾ ਰਿਹਾ ਆਪਣੀ ਵਸੀਅਤ ਚ ਵੀ ਹਰ ਓਨਟਾਰੀਓ ਕੋਈ ਨਾ ਜਾਵੇ। ਹਾਂ, ਇਹ ਦੋ ਸੜਕਾਂ ਸਰ ਵੈਰੀ ਬੈਡ ਨੇ।
1: ਓਕੇ, ਸੋ ਹਰ ਅੰਟੇਰੀਓ ਸਟਰੀਟ ਰੈਂਕ ਕੀਤੀ ਗਈ ਆ ਅੰਟੇਰੀਓ ਦੀ ਟੌਪ 2 ਦੇ ਵਿੱਚ ਹੈ, ਵਰਸਟ ਸਟਰੀਟ ਵੀ ਦੂਜੇ ਨੰਬਰ ਤੇ ਆ। ਬਾਲਟਨ ਬਾਲਟਨ ਸਭ ਤੋਂ ਭੈੜੀ ਤੇ ਮਾੜੀ ਸਟਰੀਟ ਹੈ, ਤੇ ਉਸ ਤੋਂ ਫਿਰ ਬਾਅਦ ਅੰਟੇਰੀਓ ਸਭ ਤੋਂ ਮਾੜੀ ਹੈ।
4: ਓ ਬੋਏ, ਓਕੇ, ਥੈਂਕ ਯੂ ਫॉर ਟੇਕਿੰਗ
1: ਇਟ ਅਪ ਸਰ। ਚਲੋ ਥੈਂਕ ਯੂ ਸਰ, ਕੋਈ ਨਾ ਹੁਣ ਸਰਕਾਰ ਨੂੰ ਪਤਾ ਤਾਂ ਲੱਗੇ, ਪਤਾ ਤਾਂ ਹੈਗਾ ਹੀ ਹੈ ਯਾਰ, ਪਤਾ ਨਹੀਂ ਮੇਨਟੇਨੈਂਸ ਕਿਉਂ ਨਹੀਂ ਕਰਦੇ, ਇਹ ਤਾਂ ਹੈਰਾਨੀ ਦੀ ਗੱਲ ਆ। ਹੁਣ ਬਾਈ ਨੇ ਕਿਹਾ ਕਿ ਬਾਲਟਨ ਸਟਰੀਟ ਮੇ ਬੀ ਪਿਛਲੇ ਸਾਲ ਵੀ ਵਰਸਟ ਰੋਡਸ ਦੇ ਵਿੱਚ ਆਈ ਹੈ, ਹੁਣ ਫੇਰ ਆ ਗਈ। ਸੋ ਓਕੇ, ਸਭ ਤੋਂ ਮਾੜੀ ਸੜਕ ਹੈ ਬਾਲਟਨ ਸਟਰੀਟ ਹੈਮਿਲਟਨ, ਉਸ ਤੋਂ ਬਾਅਦ ਹਰ ਅੰਟੇਰੀਓ ਸਟਰੀਟ ਮਿਸਿਸਾਗਾ ਬਹੁਤ ਮਾੜੀ ਹੈ, ਫਿਰ ਨੋਟਰ ਡੇਮ ਐਵਨਿਊ ਸਡਬਰੀ, ਫਿਰ ਫੋਰਟ ਈਰੀ ਦੇ ਵਿੱਚ ਇੱਕ ਸਾਈਡਰ ਰੋਡ ਹੈ ਕਹਿੰਦੇ ਉਹ ਬਹੁਤ ਮਾੜੀ ਹੈ, ਸਟੀਅਰਸ ਐਵਨਿਊ ਈਸਟ ਟੋਰਾਂਟੋ, ਸ਼ੈਪਰਡ ਐਵਨਿਊ ਵੈਸਟ ਟੋਰਾਂਟੋ, ਪਨੇਸ਼ ਲੇਕ ਰੋਡ ਸਡਬਰੀ, ਬੈਥਰ ਸਟਰੀਟ ਟੋਰਾਂਟੋ, ਅਨਵਿਨ ਐਵਨਿਊ ਟੋਰਾਂਟੋ, ਤੇ ਸਿਕਸਥ ਲਾਈਨ ਇਨ ਇਨਿਸਵਿਲ। ਦੀਜ਼ ਆਰ ਦ ਵਰਸਟ ਰੋਡਸ ਇਨ ਟੋਰਾਂਟੋ। ਐਂਡ ਇੱਕ ਯਾਰ ਇਹਨਾਂ ਨੇ ਲਿਸਟ ਕੱਢੀ ਸੀ ਵੀ ਟੌਪ 5 ਰੋਡਸ, ਸੋ ਟੌਪ 5 ਰੋਡਸ ਦੇ ਵਿੱਚੋਂ ਬਲੈਕਵੈਲ ਸਾਈਡ ਰੋਡ ਸਾਰਨੀਆ, ਏਰੋਲਸ ਰੋਡ ਸਾਈਡ ਰੋਡ ਈਸਟ ਸਾਰਨੀਆ, ਇੰਡੀਅਨ ਰੋਡ ਸਾਊਥ ਸਾਰਨੀਆ, ਬੱਲੇ ਨਹੀਂ, ਅੱਛਾ ਸੋਰੀ ਯਾਰ ਮੈਂ ਸਾਊਥ ਵੈਸਟ ਦਾ ਲੱਭ ਰਿਹਾ। ਇਹ ਯਾਰ ਇਹਨਾਂ ਨੇ ਮੈਨੂੰ ਲੱਗਦਾ ਕਿ ਓਵਰਆਲ ਨਹੀਂ ਦੱਸਿਆ ਵੀ ਕਿਹੜੀ ਬੈਸਟ ਰੋਡ ਹੈ, ਸੋ ਚਲੋ ਜੇ ਮੈਨੂੰ ਲੱਭ ਦੀ ਹੈ ਟੌਪ 10 ਰੋਡਸ ਦੀ ਲਿਸਟ ਉਹ ਵੀ ਤੁਹਾਨੂੰ ਦੱਸਾਂਗੇ, ਬਟ ਖੈਰ ਟੌਪ 10 ਵਰਸ ਤਾਂ ਤੁਹਾਨੂੰ ਦੱਸ ਦਿੱਤੀ ਹੈ, ਸੋ ਇਹਨਾਂ ਸੜਕਾਂ ਤੋਂ ਵੀ ਬਚ ਕੇ ਬਚ ਕੇ ਬਚ ਕੇ, ਅਤੇ ਐਵੇਂ ਨਾ ਗੱਡੀ ਨੂੰ ਕੋਈ ਪੰਗਾ ਪੈ ਜਾਵੇ ਬਾਅਦ ਦੇ ਵਿੱਚ, ਫਿਰ ਤੁਸੀਂ ਕਹੋਗੇ ਨਵੀਂ ਨੇ ਤਾਂ ਸਾਨੂੰ ਦੱਸਿਆ ਤੱਕ ਨਹੀਂ। ਯਾਦ ਰੱਖੋ, ਇੱਕ ਤਾਂ ਤੁਸੀਂ ਜ਼ਰੂਰ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, ਗੱਡੀ ਦੀ ਰਿਪੇਅਰ ਹੋਣ ਵਾਲੀ ਹੈ। ਦੇਖੋ ਜੇ ਤੁਹਾਡਾ ਐਕਸੀਡੈਂਟ ਹੋ ਗਿਆ, ਇਹਨਾਂ ਕੋਲ ਗੱਡੀ ਲੈ ਜਾਓ, ਇੰਸ਼ੋਰੈਂਸ ਦੇ ਨਾਲ ਸਾਰੀ ਡੀਲਿੰਗ ਇਹ ਕਰਨਗੇ, ਉਸ ਦੇ ਨਾਲ ਨਾਲ ਤੁਹਾਨੂੰ ਰੈਂਟਲ ਵੀ ਦੇਣਗੇ, ਸਾਰੀ ਗੱਡੀ ਦੀ ਰਿਪੇਅਰ ਇਹ ਸਾਂਭਣਗੇ। ਕੋਈ ਤੁਹਾਡੇ ਡੋਰ 'ਚ ਡੈਂਟ ਪੈ ਗਿਆ, ਕੋਈ ਬੰਪਰ ਟੁੱਟ ਗਿਆ, ਫੈਂਡਰ ਟੁੱਟ ਗਿਆ, ਕੁਛ ਵੀ ਹੋ ਗਿਆ, ਸਾਰੀ ਬਾਡੀ ਦੀ ਰਿਪੇਅਰ ਇਹ ਕਰਨਗੇ, ਤੇ ਇੰਸ਼ੋਰੈਂਸ ਦੇ ਕਲੇਮ ਨਾਲ ਵੀ ਸਾਰੀ ਇਹ ਡੀਲਿੰਗ ਕਰਨਗੇ। ਐਵੇਂ ਨਾ ਯਾਰ ਇੰਸ਼ੋਰੈਂਸ ਨਾਲ ਪੰਗੇ ਲੈਣ ਲੱਗ ਜਾਓ, ਉਹਨਾਂ ਨੇ ਤੁਹਾਨੂੰ ਕਹਿ ਦੇਣਾ ਇੱਥੇ ਚਲ ਜਾਓ ਉੱਥੇ ਚਲ ਜਾਓ, ਆਪਣੇ ਮਕੈਨਿਕ ਕੋਲ ਲੈ ਕੇ ਜਾਓ, ਚੰਗੇ ਰਹੋਗੇ। ਨੰਬਰ ਹੈ 905-4530-6780, 905-4530-6780, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, 181 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਨੇ। ਇੱਕ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਫਰੈਸ਼ ਫੂਡ ਸੈਂਟਰ 'ਤੇ ਪਹੁੰਚੋ, ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਮੇਫੀਲਡ, ਕੈਨੇਡੀ ਡੂਗਲ ਦੇ ਕੋਲ ਫਰੈਸ਼ ਫੂਡ ਸੈਂਟਰ ਨੰਬਰ 1 ਗਰੋਸਰੀ ਸਟੋਰ ਪਹੁੰਚੋ, ਐਟ ਦ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ। ਹਾਂਜੀ 6122 ਜੀ,
5: ਹੈਲੋ। ਹਾਂਜੀ ਭਾਈ, ਥਿੰਕ ਰੋਡ ਦੀ ਗੱਲ ਚੱਲ ਰਹੀ ਹੈ।
1: ਹਾਂਜੀ,
5: ਤੇ ਆ ਰਹੇ ਹੋ ਤੁਸੀਂ ਲਾਸਟ ਟਾਈਮ ਮੌਂਟਰੀਅਲ ਜਾਂ ਕਿਊਬਿਕ ਸਿਟੀ ਕੱਢ ਗਏ ਹੋ, ਕੱਢ ਗਏ ਹੋ, ਤੇ ਪਰ ਜੇ ਜਾ ਕੇ ਆਓਗੇ ਤਾਂ ਤੁਹਾਨੂੰ ਕੋਈ ਕੰਪਲੇਂਟ ਨਹੀਂ ਰਹਿਣੀ ਆਪਣੇ ਐਸ ਕੰਪੇਅਰ ਟੂ ਅਵਰ ਰੋਡਸ।
1: ਅੱਛਾ, ਵੀ ਉਹਨਾਂ ਦੀਆਂ ਸੜਕਾਂ ਬਹੁਤ ਮਾੜੀਆਂ ਨੇ,
5: ਰੀਅਲੀ ਇਨ ਦ ਮਿਡਲ ਆਫ ਦ ਸਿਟੀ ਵੀ ਉਹਨਾਂ ਦੇ ਖੱਡੇ ਪਏ ਹੋਏ ਆ। ਹਾਂ, ਮੈਂ 2 ਮਹੀਨੇ ਡਰਾਈਵ ਕਰ ਰਿਹਾ ਉਧਰ ਨੂੰ।
1: ਹਾਂ ਨੇੜੇ ਕਿਤੇ ਨੀ ਘੁੰਮਿਆ, ਜਾਂ ਤਾਂ ਮੌਂਟਰੀਅਲ ਇੱਕ ਵਾਰੀ ਗਏ ਆ ਛੋਟੇ ਹੁੰਦਿਆਂ, ਕਿਤੇ ਆਟੋਵਾ ਗਏ ਸੀਗੇ, ਤੇ ਫਿਰ ਯੂਰਪ ਤਾਂ ਫਿਰ ਯੂਰਪ ਹੀ ਆ। ਚਲੋ ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਇਹਨਾਂ ਰੋਡਸ ਤੋਂ ਬਚ ਕੇ ਬਚ ਕੇ ਬਚ ਕੇ ਇੰਗਲੈਂਡ ਦੇ ਵਿੱਚ ਯਾਰ ਇੱਕ ਬਹੁਤ ਖਬਰ ਅੱਜ ਕੱਲ ਲਾਈਮਲਾਈਟ ਦੇ ਵਿੱਚ ਹੈ, ਹੈਨਰੀ ਨੋਵੈਕ ਦੇ ਮਰਡਰ ਨੂੰ ਲੈ ਕੇ। ਹੈਨਰੀ ਨੋਵੈਕ 18 ਦਾ ਇੱਕ ਸਾਊਥਹੈਂਪਟਨ ਯੂਨੀਵਰਸਿਟੀ ਦਾ ਸਟੂਡੈਂਟ ਹੈ, ਜਿਹਨੂੰ ਸਟੈਬ ਕੀਤਾ ਗਿਆ 2025 ਦਸੰਬਰ 'ਚ ਵਿਕਰਮ ਡਿਗਵਾ ਵੱਲੋਂ, ਅਤੇ ਉਹਦੀ ਹੁਣ ਮੌਤ ਹੋ ਗਈ ਸੀ ਹੈਨਰੀ ਦੀ। ਐਂਡ ਇਹ ਮੈਂ ਰੀਡ ਕਰ ਰਿਹਾ, ਇਹ ਪੁਲਿਸ ਦੀ ਇਨਵੈਸਟੀਗੇਸ਼ਨ ਬੇਸਡ ਆ, ਇਹ ਕੋਈ ਮੇਰੀਆਂ ਕਈਆਂ ਗੱਲਾਂ ਨਹੀਂ ਹੈਗੀਆਂ। ਕਹਿੰਦੇ ਆ ਕਿ ਵਿਕਰਮ ਨੇ ਪੁਲਿਸ ਨੂੰ ਕਾਲ ਕਰਕੇ ਫਾਲਸਲੀ ਝੂਠ ਬੋਲ ਕੇ ਕਿਹਾ ਕਿ ਹੈਨਰੀ ਨੇ ਮੈਨੂੰ ਰੇਸ਼ਲੀ ਅਟੈਕ ਕੀਤਾ, ਅਬਿਊਜ਼ ਕੀਤਾ। ਅਤੇ ਕਹਿੰਦੇ ਬੋਡੀ ਕੈਮਰਾ ਫੁਟੇਜ ਜਿਹੜੀ ਟ੍ਰਾਇਲ ਤੋਂ ਬਾਅਦ ਰਿਲੀਜ਼ ਹੋਈ ਹੈ, ਦਿਖਾ ਰਹੇ ਆ ਕਿ ਹੈਨਰੀ ਨੂੰ ਵੀ ਉਹਨਾਂ ਨੇ ਫਿਰ ਐਜ਼ ਅ ਸਸਪੈਕਟ ਟ੍ਰੀਟ ਕੀਤਾ, ਅਤੇ ਉਹ ਵਾਰ ਵਾਰ ਕਹੀ ਗਿਆ ਕਿ ਮੈਨੂੰ ਸਟੈਬ ਕੀਤਾ, ਮੈਨੂੰ ਹੈਲਪ ਚਾਹੀਦੀ ਹੈ। ਅਤੇ ਉਸ ਤੋਂ ਬਾਅਦ ਹੈਨਰੀ ਦੀ ਮੌਤ ਹੋ ਗਈ, ਹੈਂਡਕਫ ਵੀ ਕੀਤਾ ਗਿਆ, ਉਹਨੂੰ ਮੈਡੀਕਲ ਏਡ ਨਹੀਂ ਮਿਲੀ। ਅਤੇ ਹੁਣ ਆਫਿਸਰਸ ਨੂੰ ਵੀ ਇਨਵੈਸਟੀਗੇਟ ਕੀਤਾ ਜਾ ਰਿਹਾ। ਕਈ ਪੋਲੀਟੀਸ਼ੀਅਨਸ ਕਮੈਂਟੇਟਰ ਆਰਗਿਊ ਕਰ ਰਹੇ ਨੇ ਕਿ ਰੇਸਿਜ਼ਮ ਦੀ ਐਲੀਗੇਸ਼ਨ ਨੂੰ ਇੰਨਾ ਸੀਰੀਅਸਲੀ ਲਿਆ ਗਿਆ ਕਿ ਜਿਹੜੇ ਬੰਦੇ ਨੂੰ ਵਾਕਈ ਸਟੈਬ ਕੀਤਾ ਗਿਆ ਸੀ, ਜਿਹੜਾ ਬੰਦਾ ਵਾਕਈ ਇੰਨਾ ਇੰਜਰਡ ਸੀ, ਉਹਨੂੰ ਐਜ਼ ਅ ਮੈਡੀਕਲ ਐਮਰਜੈਂਸੀ ਨਹੀਂ ਟ੍ਰੀਟ ਕੀਤਾ ਗਿਆ। ਹੁਣ ਨੈਸ਼ਨਲੀ ਬਹੁਤ ਡਿਬੇਟ, ਪਬਲਿਕ ਪ੍ਰੋਟੈਸਟ ਸਾਊਥਹੈਂਪਟਨ ਦੇ ਵਿੱਚ, ਇੰਗਲੈਂਡ ਦੇ ਵਿੱਚ ਹੋ ਰਹੇ ਨੇ, ਹਜ਼ਾਰਾਂ ਲੋਕ, ਕੁਝ ਕੁ ਪ੍ਰੋਟੈਸਟ ਵਾਇਲੈਂਟ ਹੋ ਰਹੇ ਨੇ, ਪੁਲਿਸ ਆਫਿਸਰਸ ਵੀ ਇੰਜਰ ਕੀਤੇ ਗਏ ਨੇ, ਬੜੇ ਅਰੈਸਟ ਹੋਏ ਨੇ। ਐਂਡ ਇਹ ਇੱਕ ਕਾਫੀ ਯੂਕੇ ਦੇ ਵਿੱਚ ਨਾ ਇੱਕ ਵੱਡੀ ਡਿਬੇਟ ਬਣ ਚੁੱਕੀ ਹੈ, ਰੇਸ ਰਿਲੇਸ਼ਨਸ ਨੂੰ ਲੈ ਕੇ, ਪੁਲਿਸਿੰਗ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ। ਅਤੇ ਕਾਫੀ ਸਾਰੇ ਲੀਡਰਸ ਵੀ ਹੁਣ ਪੁਲਿਸ ਰਿਸਪੋਂਸ ਨੂੰ ਲੈ ਕੇ ਵੀ ਕੁਐਸਚਨ ਕੀਤੇ ਜਾ ਰਹੇ ਨੇ। ਸੋ ਦੇਖੋ, ਬਟ ਇੱਕ ਗੱਲ ਇਹ ਹੈ ਵੀ ਜੇ ਇੱਕ ਬੰਦੇ ਨੇ ਐਂ ਕੀਤਾ, ਇਹਦਾ ਮਤਲਬ ਇਹ ਨਹੀਂ ਵੀ ਸਾਰੀ ਕੌਮ ਹੀ ਇੱਦਾਂ ਦੀ ਹੈ। ਹੁਣ ਹਜ਼ਾਰਾਂ ਸਾਲਾਂ ਤੋਂ ਯਾਰ ਆਪਾਂ ਐਜ਼ ਅ ਕਮਿਊਨਿਟੀ ਦੇਖੋ ਕਿਰਪਾਨ ਕੇਰੀ ਕਰਦੇ ਹਾਂ, ਅਵੇਅਰ ਕਰਦੇ ਹਾਂ, ਅਤੇ ਬਹੁਤ ਸਾਰੇ ਲੋਕ ਬੜੇ ਰਿਸਪੋਂਸਿਬਲੀ ਕਰਦੇ ਆ। ਹੁਣ ਆਪਾਂ ਨਹੀਂ ਚਾਹੁੰਦੇ ਯਾਰ ਕਿ ਯੂਕੇ ਵਰਗੇ ਕੰਟਰੀਜ਼ ਦੇ ਵਿੱਚ ਹੁਣ ਲੋਕ ਆਪਣੇ ਖਿਲਾਫ ਹੋਣ, ਜਿੱਥੇ ਕਿ ਯਾਰ ਜੋ ਆਪਣੀ ਕੌਮ, ਆਪਣੀ ਕਮਿਊਨਿਟੀ, ਆਪਾਂ ਜਿਹੜੇ ਹਿਸਾਬ ਨਾਲ ਸੇਵਾ ਕਰਦੇ ਹਾਂ, ਲੰਗਰ ਕਰਦੇ ਹਾਂ, ਯਾਰ ਮੈਨੂੰ ਲੱਗਦਾ ਕਿ ਜਿੰਨੀ ਗਿਵ ਬੈਕ ਟੂ ਕਮਿਊਨਿਟੀ ਆਪਾਂ ਕਰਦੇ ਕੋਈ ਨਹੀਂ ਕਰਦਾ। ਸੋ ਜੇ ਇੱਕ ਬੰਦੇ ਤੋਂ ਗਲਤੀ ਹੋਈ ਹੈ ਤਾਂ ਮਤਲਬ ਇਹ ਨਹੀਂ ਕਿ ਸਾਰੀ ਕੌਮ, ਸਾਰੀ ਕਮਿਊਨਿਟੀ ਹੀ ਗਲਤ ਹੈ। ਸੋ ਬੜੇ ਲੋਕਾਂ ਦੇ ਮਨਾਂ 'ਚ ਇਹ ਹੁਣ ਹੋਰ ਕਮਿਊਨਿਟੀਜ਼ ਦੇ ਆ ਰਹੇ ਆ ਵੀ ਇਹਨਾਂ ਦੇ ਬੰਦੇ ਐਂ ਯੂਜ਼ ਕਰਦੇ, ਇਹ ਕਰਦੇ, ਬਟ ਦੈਟਸ ਨੋਟ ਟਰੂ। ਆਪਣੇ ਕਿੰਨੇ ਯਾਰ ਲੱਖਾਂ ਕੀ ਕਰੋੜਾਂ ਦੀ ਗਿਣਤੀ ਦੇ ਵਿੱਚ ਕਮਿਊਨਿਟੀ ਮੈਂਬਰਸ ਨੇ ਜੋ ਬਹੁਤ ਰਿਸਪੋਂਸਿਬਲੀ ਯੂ ਨੋ ਕਿਰਪਾਨ ਕੇਰੀ ਕਰਦੇ ਨੇ, ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਵੀ ਹੈ, ਬਹੁਤ ਕਮਿਊਨਿਟੀ ਪ੍ਰੋਟੈਕਸ਼ਨ ਨੂੰ ਲੈ ਕੇ ਵੀ ਡਿਫਰੈਂਟ ਡਿਫਰੈਂਟ ਪੋਜੀਸ਼ਨਸ ਦੇ ਵਿੱਚ ਹੈ। ਸੋ ਦੁੱਖ ਉਦੋਂ ਲੱਗਦਾ ਜਦੋਂ ਇੱਕ ਬੰਦੇ ਕਰਕੇ ਪੂਰੀ ਕਮਿਊਨਿਟੀ ਦੇ ਉੱਤੇ ਉਂਗਲ ਉਠਾਈ ਜਾਂਦੀ ਹੈ ਵਿਨ ਦੈਟਸ ਨੋਟ ਦ ਕੇਸ। ਸੋ ਇਟਸ ਬਹੁਤ ਵੱਡਾ ਇਸ਼ੂ ਇਹ ਇੰਗਲੈਂਡ ਦੇ ਵਿੱਚ ਬਣਿਆ ਹੋਇਆ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਦੇ ਦੇਵਾਂ ਕਿ ਤੁਸੀਂ ਅਗਰ ਕਿਸੇ ਨੇ ਵੀ ਸ਼ੋਪਿੰਗ ਕਰਨੀ ਹੈ ਵਿਆਹਾਂ ਲਈ ਤਾਂ ਇੱਕ ਵਾਰ ਫੈਸ਼ਨ ਆਈ ਕਿਊ 'ਤੇ ਗੇੜਾ ਮਾਰ ਕੇ ਆਓ। ਫੈਸ਼ਨ ਆਈ ਕਿਊ ਏਅਰਪੋਰਟ ਰੋਡ ਐਂਡ ਡੇਰੀ ਕੁਈਨ ਐਂਡ ਕੈਨੇਡੀ ਮਕਵੀਨ ਐਂਡ ਮੇਫੀਅਲ ਫੈਸ਼ਨ ਆਈ ਕਿਊ। ਇਹਨਾਂ ਨੇ ਕੋਟ ਪੈਂਟ ਲਾਏ ਹੋਏ ਆ, ਇੱਕ ਲਓ ਅਤੇ ਦੂਜਾ ਤੁਹਾਨੂੰ ਮਿਲ ਰਿਹਾ 25% ਔਫ। ਕੁੜਤੇ ਪਜਾਮੇ ਵੀ ਲਓ ਇੱਕ ਅਤੇ ਦੂਜਾ 25% ਔਫ, ਲੇਡੀ ਸੂਟ 50% ਔਫ। ਸੋ ਇਹ ਫੈਸ਼ਨ ਆਈ ਕਿਊ 9054532225905452225 6919। ਹੈਲੋ
6: ਹਾਂਜੀ ਨਵੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
6: ਹਾਂ ਤੁਹਾਡੇ ਰੂਟਾਂ ਬਾਰੇ ਸੁਣ ਰਹੇ ਸੀ, ਰੂਟ ਕਹਿੰਦੇ ਬਹੁਤ ਬੱਸ ਆ ਗਈਆਂ ਸੈਂਟੈਰੀ 'ਚ ਆਪਣੇ, ਤੇ ਕੁਛ ਕਿੱਦਾਂ ਬਿਜ਼ੀ ਰੂਟ ਹੋ ਸਕਦੀਆਂ ਤੇ ਉੱਥੇ ਰਿਪੇਅਰ ਦਾ ਟਾਈਮ ਨਹੀਂ ਲੱਗਦਾ, ਕੁਛ ਇੱਦਾਂ ਕਰਨ ਦਾ ਕੋਈ ਰੀਜ਼ਨ ਕਰਕੇ ਆ? ਇੱਦਾਂ ਹੁਣ ਮੈਂ
1: ਨਹੀਂ, ਹੁਣ ਜੇ ਭਾਜੀ ਗਾਰਡਨਰ ਐਕਸਪ੍ਰੈਸ ਵੇ ਵਰਗੀ ਸੜਕ ਰਿਪੇਅਰ ਹੁੰਦੀ ਆ ਤਾਂ ਹੋਰ ਲੇਕ ਸ਼ੋਰ ਵਰਗੀਆਂ ਹੁੰਦੀਆਂ ਤਾਂ ਸਾਰੀਆਂ ਹੋ ਸਕਦੀਆਂ।
6: ਨਹੀਂ ਜਿਹੜੀ ਮਿਸ ਜਗ੍ਹਾ ਹਰਨ ਏਰੀਆ ਦੇ ਉਹ ਤਾਂ ਮੈਨੂੰ ਲੱਗਦਾ ਰੀਜ਼ਨ ਕਿਸੇ ਕਰਕੇ ਆ, ਕਿਉਂਕਿ ਉੱਥੇ ਟਰੈਕ ਬੰਦ ਹੈ ਰੇਲਵੇ ਟਰੈਕ, ਹੈ ਨਾ, ਤਾਂ ਕਰਕੇ ਉਹ ਮੈਨੂੰ ਲੱਗਦਾ ਪਹਿਲੇ ਨਹੀਂ ਸੀ ਕਦੇ, ਤੋਂ 10 ਸਾਲ ਜਾਂ 5 ਸਾਲ ਪਹਿਲੇ ਵੀ ਨਹੀਂ ਸੀ ਕੋਈ ਮਿਸ ਜਗ੍ਹਾ ਦੀ ਰੋਡ ਇੰਨੀ ਵਰਸ। ਸਟੀਲ ਜੈਵਿਨੋ ਬਾਰੇ ਆਪਾਂ ਨੂੰ ਪਤਾ, ਸਟੀਲ ਜੈਵਿਨੋ ਤਾਂ ਬਹੁਤ ਸਾਲਾਂ ਤੋਂ ਮੈਂ 8-10-12 ਵੀ ਵਰਸ ਰੋਡ ਹੈਗੀ ਹੈ ਆਪਣੇ, ਪਰ ਮਿਸ ਜਗ੍ਹਾ ਤੋਂ
1: ਹਰਨ ਏਰੀਆ। ਤੁਹਾਡੀ ਗੱਲ ਠੀਕ ਹੈ ਵੀ ਜੋ LRT ਦਾ ਮੈਗਾ ਪ੍ਰੋਜੈਕਟ ਹੈ ਉਹਦੇ ਕਰਕੇ ਕਹਿ ਰਹੇ ਆ ਵੀ ਕੁਝ ਕਾਰਨਾਂ ਕਰਕੇ ਉੱਥੇ ਪੰਗੇ ਪਏ ਹੋਏ ਆ।
6: ਹਾਂਜੀ ਹਾਂਜੀ ਹਾਂਜੀ
1: ਬਿਲਕੁਲ।
6: ਮੈਂ ਹੋਰ ਵੀ ਗੱਲ ਕਰਨਾ ਚਾਹੁੰਦਾ, ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਵਰਲਡ ਵਿੱਚ ਇੱਕ ਪਤਾ ਕਿਸੇ ਵਧੀਆ ਰੋਡ ਹੈਗੀ ਉਹ ਦੱਸੋ ਕਿੱਥੇ।
1: ਕੋਈ ਨਾ, ਉਹ ਵੀ ਲੱਭ ਲਾਂਗੇ ਤੁਹਾਡੇ ਲਈ। ਥੈਂਕ ਯੂ ਸਰ। 8777 ਹੈਲੋ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
7: ਮੈਂ ਕਿਹਾ ਜੀ ਜੇ ਤੁਸੀਂ ਯੂਰਪ ਘੁੰਮਣਾ ਤੇ ਮੌਂਟਰੀਅਲ ਡਾਊਨ ਟਾਊਨ ਜਾਓ ਜੀ, ਮੌਂਟਰੀਅਲ ਦਾ ਡਾਊਨ ਟਾਊਨ ਸਾਰਿਆਂ ਨੂੰ ਬੈਸਟ ਹੈਗਾ ਕੈਨੇਡਾ ਦੇ ਵਿੱਚ, ਔਰ ਬੜਾ ਮਜ਼ਾ ਆਉਂਦਾ ਉੱਥੇ ਜੀ।
1: ਨਹੀਂ ਕੈਨੇਡਾ ਦੇ ਵਿੱਚ ਤਾਂ ਬੈਸਟ ਹੈਗਾ ਪਰ ਯੂਰਪ ਨਾਲੋਂ ਨਹੀਂ ਨਾ ਵਧੀਆ।
7: ਉਹ ਭਾਜੀ ਮੈਂ ਯੂਰਪ ਵੀ ਘੁੰਮਿਆ ਵਾ, ਤੁਸੀਂ ਜਦੋਂ ਜਾਓਗੇ ਨਾ ਤੁਸੀਂ ਥੋੜਾ ਦੇਰ ਰਹੋ ਉੱਥੇ, ਵੇਖੋ ਚਾਖੋ, ਗੱਲਾਂ ਬਾਤਾਂ ਕਰੋ, ਕਿਆ ਨਜ਼ਾਰਾ ਹੈ।
1: ਨਹੀਂ ਤੁਸੀਂ ਉਹਨੂੰ ਯੂਰਪ ਦੇ ਮੁਕਾਬਲੇ ਸਮਝਦੇ ਹੋ?
7: ਮੈਂ ਯੂਰਪ ਤੋਂ ਵੀ ਉੱਪਰ ਸਮਝਦਾ, ਮੈਂ ਕੈਨੇਡਾ ਰਹਿੰਦਾ।
1: ਅੱਛਾ
7: ਹਾਂਜੀ,
1: ਤੁਹਾਡੀ ਵੀ ਗੱਲ
7: ਜਿਹੜਾ ਹੋਇਆ ਨਾ, ਹਾਂਜੀ ਬਾਕੀ ਜਿਹੜਾ ਹੋਇਆ ਨਾ ਇੰਸੀਡੈਂਟ ਹੋ ਗਿਆ ਤੇ ਸਾਰਿਆਂ ਨੂੰ ਬੁਰਾ ਭਲਾ ਕਹੀ ਜਾਂਦੇ ਆ, ਇੰਗਲੈਂਡ ਦੇ ਲੋਕੀ ਭੁੱਲ ਗਏ ਆ ਵੀ ਤੁਹਾਨੂੰ ਜਰਮਨਾਂ ਤੋਂ ਕਿੰਨਾ ਬਚਾਇਆ ਸੀ, ਉਹ ਗਾਤਰਿਆਂ ਵਾਲਿਆਂ ਨੇ ਬਚਾਇਆ ਜਿਹੜੀ ਫੌਜ ਲੜ ਰਹੀ ਸੀ ਸਾਡੇ ਤੇ ਪੱਕ ਦੇ ਵਿੱਚ। ਹਾਂਜੀ
1: ਜੀ ਜੀ
7: ਹਾਂਜੀ, ਜਦੋਂ ਵਰਲਡ ਵਾਰ ਹੋਈ ਆ ਤੇ ਫੌਜ ਜਦੋਂ ਲੜੀ ਆ ਉਹ ਗਾਤਰੀ ਸਿੰਘ ਹੀ ਸੀ, ਇਹ ਤਾਂ ਉਹ ਮਤਲਬ ਇੱਕ ਬੰਦੇ ਦੀ ਗਲਤੀ ਜਿਹੜੀ ਉਹ ਸਾਰਿਆਂ ਨੂੰ ਨੀ, ਉਹਨੂੰ ਜੇ ਉਹਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਜੂ। ਲੇਕਿਨ ਮੈਨੂੰ ਇਹ ਦੱਸਿਓ ਕਿ ਉਹ ਮੈਂਟਲੀ ਅਪਸੈਟ ਸੀ ਜਾਂ ਕੀ ਹਿਸਾਬ ਕਿਤਾਬ ਸੀ?
1: ਕੌਣ ਜਿਹੜਾ ਮੁੰਡਾ ਜਿਹਨੇ ਮਾਰਿਆ ਉਹਨੂੰ?
7: ਹਾਂਜੀ
1: ਪਤਾ ਨੀ ਭਾਜੀ ਉਹਦੇ ਮੈਂਟਲ ਸਟੇਟ ਕੀ ਸੀ, ਹੁਣ ਸਾਰੀ ਉਮਰ ਬਸ ਜੇਲ੍ਹ ਚ ਹੈ।
7: ਗਲਤ ਹੋਇਆ ਜੋ ਵੀ ਹੋਇਆ, ਇਹ ਹੋਣਾ ਨੀ ਚਾਹੀਦਾ ਕਿਉਂਕਿ ਅਸੀਂ ਬਦਨਾਮ ਜ਼ਿਆਦਾ ਹੁੰਦੇ ਆ, ਸਾਰੇ ਪੰਨੇ ਰੌਲਾ ਪੈਣ ਡਿਆ ਵੀ ਕੁਰਬਾਨ ਦਾ।
1: ਜੀ ਜੀ ਨਹੀਂ ਹੁਣ ਦੇਖੋ ਉਹੀ ਤਾਂ ਮੈਂ ਕਹਿ ਰਿਹਾ ਵੀ ਜੇ ਇੱਕ ਬੰਦੇ ਤੋਂ ਗਲਤੀ ਹੋਈ ਹੈ ਇਹਦਾ ਮਤਲਬ ਇਹ ਥੋੜਾ ਵੀ ਸਾਰੀ ਕੌਮ ਹੀ ਯੂਨੋ ਗਲਤ ਹੈ।
7: ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇੱਕ ਸਰਦਾਰ ਹੈ ਜਿਹੜਾ, ਉਹਨੇ ਬੋਲਿਆ ਵੀ ਚਲੋ ਉਹਦੇ ਕੋਲ ਗਲਤੀ ਹੋਈ ਆ ਠੀਕ ਆ, ਔਰ ਦੂਜੇ ਵੀ ਰੌਲਾ ਪਾਈ ਜਾਂਦੇ ਸੀ, ਉਹ ਕਹਿੰਦਾ ਵੀ ਤੁਹਾਨੂੰ ਤੁਸੀਂ ਭੁੱਲ ਗਏ ਜੋ ਜਦੋਂ ਇਹ ਸਿੱਖ ਫੌਜ ਲੜੀ ਆ।
1: ਨਹੀਂ ਬਿਲਕੁਲ, ਹੁਣ
7: ਇੰਗਲੈਂਡ ਦੇ ਹੱਕ ਚ ਲੜੀ ਆ।
1: ਜੀ ਜੀ ਜੀ ਸਿੱਖ ਕਮਿਊਨਿਟੀ ਕਿੰਨੀ ਉੱਥੇ ਹੈ, ਕਿੰਨੀ UK ਦੇ ਵਿੱਚ ਤਾਂ ਯਾਰ ਆਪਣੀ ਕਮਿਊਨਿਟੀ ਕਿੰਨਾ ਦਾਨ ਕਰਦੀ ਹੈ, ਕਿੰਨਾ ਸੇਵਾ ਲੰਗਰ ਲਾਉਂਦੀ ਹੈ। ਸੋ ਬਿਲਕੁਲ
7: ਮੈਨੂੰ ਤੇ ਚਾਹੀਦਾ ਵੀ ਜਿਹੜੀ ਸਿੱਖ ਕਮਿਊਨਿਟੀ UK ਦੀ ਆ ਉਹਨਾਂ ਨੂੰ ਜਾਣਾ ਚਾਹੀਦਾ ਉਹਦੇ ਪਰਿਵਾਰ ਵੱਲ ਜਾਂ ਕਿਸ ਤਰ੍ਹਾਂ, ਜਾਂ ਉਹਦੇ ਹੱਕ ਚ ਥੋੜਾ ਆਉਣਾ ਚਾਹੀਦਾ, ਫੇਰ ਥੋੜਾ ਜਿਹਾ ਠੱਲ ਪਊਗੀ। ਹਾਂਜੀ
1: ਨਹੀਂ ਕਰਨਗੇ ਕੁਛ ਨਾ ਕੁਛ, ਹੁਣ ਬਥੇਰੀਆਂ ਉੱਥੇ ਸੰਸਥਾਵਾਂ ਨੇ। ਬਟ ਠੀਕ ਹੈ ਸਰ, ਉੱਥੇ ਤਾਂ ਜਿਹੜਾ ਮੁੰਡਾ ਇਹਦੇ ਬਾਪ ਨੇ ਵੀ ਕਹਿ ਦਿੱਤਾ ਜਿਹਦੀ ਡੈਥ ਹੋਈ ਹੈ ਵੀ ਤੁਸੀਂ ਸਾਰੀ ਸਿੱਖ ਕਮਿਊਨਿਟੀ ਦੀ ਮੈਨੂੰ ਨਾ ਮਾੜਾ ਕਹੋ।
7: ਅੱਛਾ
1: ਹਾਂ, ਉਹਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਇਹ ਵੀ ਜ਼ਰੂਰ ਜ਼ਿਕਰ ਕੀਤਾ ਕਿ ਯੂਨੋ ਆਪਾਂ ਇੱਕ ਯੂਨੋ ਟੂਵਰਡਸ ਸਿੱਖ ਹੇਟ ਨਾ ਕ੍ਰੀਏਟ ਕਰੀਏ। ਸੋ ਚਲੋ ਥੈਂਕ ਯੂ ਸਰ, ਬਹੁਤ ਤੁਹਾਡਾ ਵੀ ਸ਼ੁਕਰੀਆ। ਥੈਂਕ ਯੂ। ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ। ਉਹਨੇ ਕਿਹਾ ਕਿ ਵੀ ਡੂ ਨਾਟ ਵਾਂਟ ਹੈਨਰੀਜ਼ ਮਰਡਰ ਟੂ ਬੀ ਯੂਜ਼ ਟੂ ਕ੍ਰੀਏਟ ਫਰਦਰ ਹੇਟਰਿਡ ਡਿਵੀਜ਼ਨ ਔਰ ਟੈਂਸ਼ਨ ਜੋ ਹੁਣ ਹੋ ਰਿਹਾ। ਸਾਡੇ ਨਾਲ ਸਦੀਕ ਸਾਹਿਬ ਜੁੜਿਆ ਆਲ ਡੈਟ ਸੋਲੂਸ਼ਨ ਤੋਂ, ਤੁਹਾਡਾ ਕਰਜ਼ਾ ਮਾਫ ਕਰਵਾਉਣਗੇ। ਮਿਸਟਰ ਸਦੀਕ, ਸਦੀਕ ਜੀ ਵੈਲਕਮ।
8: ਜੀ ਬਿਲਕੁਲ, ਅਗਰ ਕਿਸੇ ਨੂੰ ਵੀ ਕਰਜ਼ਿਆਂ ਦਾ ਕੋਈ ਇਸ਼ੂ ਹੈਗਾ ਚਾਹੇ ਉਹ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਪਰਸਨਲ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ, ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਜਾਂ ਕਲੈਕਸ਼ਨ ਦੀਆਂ ਗੱਲਾਂ ਆ ਰਹੀਆਂ ਨੇ, ਇਸ ਚੀਜ਼ ਨੂੰ ਇਗਨੋਰ ਨਾ ਕਰੋ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਆਪਣੇ ਆਪ ਨੂੰ ਡੀਪ ਡੈਟ ਇੰਨਾ ਲੈ ਕੇ ਜਾਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਕਿਉਂਕਿ ਮੈਂ ਪਿਛਲੇ 25-26 ਸਾਲਾਂ ਵਿੱਚ ਵੇਖਿਆ ਹੈਗਾ ਕਿ ਜ਼ਿਆਦਾਤਰ ਲੋਕ ਕਾਫੀ ਸਾਰਾ ਪੈਸਾ ਇੰਟਰਸਟ ਜ਼ਾਇਆ ਕਰਕੇ ਉਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ। ਤੁਸੀਂ ਉਸ ਟਾਈਮ ਦਾ ਵੇਟ ਨਾ ਕਰੋ ਕਿ ਤੁਹਾਡਾ ਵੀ ਸਾਰਾ ਪੈਸਾ ਇੰਟਰਸਟ ਜ਼ਾਇਆ ਹੋ ਜਾਏ, ਸਾਰੇ ਕ੍ਰੈਡਿਟ ਕਾਰਡ ਭਰ ਜਾਣ, ਉਸ ਟਾਈਮ ਮੇਰੇ ਕੋਲ ਆਓ। ਪਹਿਲੇ ਹੀ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ, ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫਾ ਆਓ, 10 ਦਫਾ ਆਓ, ਕੁਛ ਪੇ ਨਹੀਂ ਕਰਨਾ ਹੈਗਾ। ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਤਾਂ ਆਪਣਾ ਕੇਸ ਦਿਓ, ਅਦਰਵਾਈਜ਼ ਕੋਈ ਐਪਲੀਕੇਸ਼ਨ ਨਹੀਂ ਹੈਗੀ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ 'ਚ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਆਲਰੇਡੀ ਖਰਾਬ ਹੋ ਚੁੱਕਿਆ ਹੈਗਾ ਜਾਂ ਇਸਦੀ ਵਜ੍ਹਾ ਨਾਲ ਖਰਾਬ ਹੁੰਦਾ ਤੇ ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ 'ਚ, ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਰੀਬਿਲਡ ਹੋ ਸਕਦਾ। ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਤੁਹਾਡੇ ਘਰ ਚਾਹੇ ਗੱਡੀਆਂ ਨੇ, RSP, RESP ਜਾਂ ਕੋਈ ਘਰ ਨੇ ਤੁਹਾਡੇ ਨਾਂ ਤੇ, ਇੱਕ ਹੈਗਾ ਜਾਂ 10 ਘਰ ਨੇ, ਜੋ ਵੀ ਹੈ ਤੁਹਾਡੀ ਡਿਸੀਜਨ ਹੈਗੀ, ਇਹ ਸਾਰੇ ਐਸੈਟ ਨੂੰ ਅਸੀਂ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਤੁਹਾਨੂੰ ਡੈਟ ਫ੍ਰੀ ਕਰਨ 'ਚ ਹੈਲਪ ਕਰਦੇ ਹਾਂ। ਨੰਬਰ 416-671-0577, 416-671-0577। ਕਰਜ਼ਾ ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇ ਡੇ ਲੋਨ ਹੈਗੇ ਨੇ, ਜਾਂ ਬਿਜ਼ਨਸ ਦੇ ਲੋਨ ਲਿੱਤੇ ਨੇ ਕੋਈ ਜੋ ਪੇ ਨਹੀਂ ਕਰ ਸਕਦੇ ਵਾਪਸ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇ ਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਹੈਸਕੈਪ ਸੀਵਲ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ, ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲ ਫਾਈਨਾਂਸ ਕੀਤੇ ਸੀ, ਪੇਮੈਂਟਾਂ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਬੁੱਕ ਕੀਤੇ ਸੀ, ਜਾਂ ਕੋਈ ਘਰ ਬੁੱਕ ਕੀਤੇ ਸੀ ਜੋ ਕਲੋਜ਼ ਨਹੀਂ ਕਰ ਸਕਦੇ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਅਸੀਂ ਤੁਹਾਨੂੰ ਹੈਲਪ ਕਰਦੇ ਹਾਂ। ਤੁਹਾਡੀ ਪੂਰੀ ਕੁਐਸਚਨ, ਮੇਰੀ ਪੂਰੀ ਕੁਐਸਚਨ ਹੁੰਦੀ ਹੈ ਕਿ ਆਪਣੇ ਕਲਾਇੰਟ ਨੂੰ ਜਿਤਨਾ ਮੈਕਸਿਮਮ ਰਿਲੀਫ ਮਿਲ ਸਕਦਾ ਉਹ ਦਿਲਾਈਏ, ਔਰ ਬਾਕੀ ਛੋਟੇ ਛੋਟੇ ਕਿਸਤਾਂ ਵਿੱਚ ਉਹ ਜੋ ਈਜ਼ਲੀ ਅਫੋਰਡ ਕਰ ਸਕਣ ਪੇਮੈਂਟ ਕਰਨ। ਨੰਬਰ 416-671-0577, 416-671-0577 ਤੇ ਕਾਲ ਕਰਕੇ ਸਪੈਸ਼ਲ ਲੈ ਸਕਦੇ ਹੋ। ਜੀ ਨਵੀ ਜੀ,
1: 416-671-0577, 416-671-0577। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫਾਰ ਯੋਰ ਕਾਲ। ਜੀ 0777, ਹੈਲੋ।
9: ਹਾਂਜੀ ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਜੀ,
9: ਮੇਰੇ ਬਹੁਤ ਮਾੜਾ ਇੰਸੀਡੈਂਟ ਹੋਇਆ ਜਿੱਦਾਂ ਉੱਥੇ ਇੰਗਲੈਂਡ 'ਚ ਹੋਇਆ, ਕਿਸੇ ਨੂੰ ਮਾਰਨਾ ਹਨਾ, ਤੇ ਉਹ ਹੁਣ ਇੱਕ ਕਰਕੇ ਬੰਦੇ ਕਰਕੇ ਸਾਰੀ ਕਮਿਊਨਿਟੀ ਫੇਸ ਕਰਨਾ ਪੈ ਰਿਹਾ। ਇਹ ਭਾਈ ਐਕਚੁਅਲ 'ਚ ਨਾ ਅੱਜ ਕੱਲ ਸੋਸ਼ਲ ਮੀਡੀਆ ਇਸ ਇੱਦਾਂ ਦੀ ਹੇਟ ਨੂੰ ਨਾ ਬਹੁਤ ਫਿਊਲ ਅਪ ਕਰਦਾ ਮੇਰੇ ਹਿਸਾਬ ਨਾਲ। ਹੁਣ ਤੁਹਾਨੂੰ ਪਤਾ ਹੀ ਨੀ ID ਦੇ ਪਿੱਛੇ ਬੰਦਾ ਕੌਣ ਬੈਠਾ ਹਨਾ, ਪਾਈ ਜਾ ਰਹੇ ਨਾਮ ਕੋਈ ਵੀ ਰੱਖਦਾ, ਜੈਕ ਮੈਕ ਜੋ ਵੀ ਹੈ ਨਾ ਰੱਖਦੇ, ਉਹ ਪਾ ਰਿਹਾ ਪੋਸਟਾਂ, ਕੋਈ ਵੈਰੀਫਿਕੇਸ਼ਨ ਨੀ। ਉਹਦੇ ਲੋਕੀ ਮੈਂ ਦੇਖ ਰਿਹਾ ਸੀ ਕੱਲ 20,000 ਕਮੈਂਟ ਆ ਰਿਹਾ ਬੰਦੇ ਦੀ ਪੋਸਟਾਂ ਤੇ, ਕੋਈ ਪਤਾ ਹੀ ਨੀ ਬੰਦਾ ਹੈ
1: ਕੌਣ,
9: ਹੇਟ ਫੈਲਾ ਰਿਹਾ ਇੱਦਾਂ। ਹਾਂ, ਉਸ ਤੋਂ ਬਾਅਦ ਫਿਰ ਮੈਂ ਇੱਕ ਪ੍ਰੋਟੈਸਟ ਦੀ ਵੀਡੀਓ ਦੇਖੀ, ਉਹਦੇ ਵਿੱਚ ਆਪਣਾ ਸਿੰਘ ਬਾਈ ਖੜਾ ਟੈਕਸੀ ਚਲਾਉਂਦਾ, ਤੇ ਉਹ ਇੱਦਾਂ ਖੜਾ ਤੇ ਗੋਰੇ ਉਹਦੇ ਕੋਲ ਆ ਕੇ ਉਹਨੂੰ ਹੱਥ ਮਿਲਾ ਕੇ ਜੱਫੀ ਪਾ ਕੇ ਜਾ ਰਹੇ ਸੀ ਸੇਮ ਹਨਾ। ਤੇ ਗਰਾਊਂਡ ਦੀ ਰਿਐਲਿਟੀ ਤੇ ਸੋਸ਼ਲ ਮੀਡੀਆ ਤੇ ਹੇਟ ਦਾ ਲੈਵਲ ਬਹੁਤ ਹਾਈ ਕਰ
1: ਦਿੰਦੇ, ਕਿਉਂਕਿ ਸੋਸ਼ਲ ਮੀਡੀਆ ਯਾਰ ਜਿਹੜੇ ਬੰਦੇ ਨੇ ਕਦੇ ਡੱਕਾ ਨਹੀਂ ਤੋੜਿਆ, ਘਰੇ ਬੈਠਾ ਉਹ ਕਮੈਂਟਾਂ ਕਰੀ ਜਾਂਦਾ। ਸੋ ਸੋਸ਼ਲ ਮੀਡੀਆ ਨੇ ਦਿੱਤੇ ਕਿ ਚਲੋ ਫਾਇਦੇ ਬਹੁਤ ਕੀਤੇ ਆ, ਮਤਲਬ ਨੁਕਸਾਨ ਵੀ ਵਾਧੂ ਦੇ ਕੀਤੇ ਆ।
9: ਨੁਕਸਾਨ ਭਾਈ ਇਦਾਂ ਦੇ ਮਾਮਲਿਆਂ 'ਚ ਬਹੁਤ ਨੁਕਸਾਨ ਕਰਦੇ ਆ, ਤੇ ਜੇ ਕਿਸੇ ਇੱਕ ਮੇਰੇ ਹਿਸਾਬ ਨਾਲ ਕਿਤੇ ਕਾਨੂੰਨ ਬਣ ਜੇ ਨਾ ਕਿ ਆਪਣੀ ID ਦੇ ਨਾਲ ਤੁਹਾਡੀ ਕੋਈ ID ਅੱਧੀ ਹੇਟ,
1: ਮੈਨੂੰ ਯਾਰ ਹੋਣਾ ਹੀ ਇਦਾਂ ਚਾਹੀਦਾ। ਤੁਸੀਂ ਜੇ ਅਕਾਊਂਟ ਬਣਾ ਰਹੇ ਹੋ ਆਪਣੀ ID ਵੈਰੀਫਿਕੇਸ਼ਨ ਦੋ, ਫੇਰ ਹੀ ਬਣੇ।
9: ਹਾਂ ਫੇਰ ਹੀ ਬਣੇ, ਤੇ ਉਹਦੇ ਨਾਲ ਦੇਖਿਓ ਅੱਧੀ ਹੇਟ ਘੱਟ ਜੂਗੀ, ਲੋਕਾਂ ਨੂੰ ਡਰ ਹੋਊਗਾ ਕਿ ਹਾਂ ਬਈ ਮੇਰੀ ID ਉਹਨਾਂ।
1: ਸਹੀ ਗੱਲ ਹੈ, ਸਹੀ ਗੱਲ।
9: ਪਤਾ ਹੀ ਨਹੀਂ, ਹੁਣ ਮੈਂ ਉੱਠ ਕੇ ਜੈਕ ਰੱਖ ਲਾਂ ਆਪਣਾ ਨਾਮ ਤੇ, ਮੈਂ ਜਿਵੇਂ ਤੁਹਾਨੂੰ ਗਾਲਾਂ ਕੱਢੀ ਜਾਂ ਤੁਹਾਨੂੰ ਕਿੱਥੇ ਪਤਾ ਲੱਗਣਾ,
1: ਨਹੀਂ ਪਤਾ
9: ਲੱਗਣਾ ਨਾ ਕੋਈ ਗੋਰਾ ਮੈਨੂੰ ਗਾਲਾਂ ਕੱਢੀ ਜਾਂਦਾ।
1: ਬਿਲਕੁਲ ਸਹੀ ਗੱਲ,
9: ਕੋਈ ਚੱਕਰ ਹੈ।
1: ਸ਼ੁਕਰੀਆ ਵੀਰੇ, ਨਹੀਂ ਤੁਹਾਡੀ ਗੱਲ ਠੀਕ ਹੈ ਕਿ ਸੋਸ਼ਲ ਮੀਡੀਆ ਹੇਟ ਨੂੰ ਬਹੁਤ ਫਿਊਲ ਕਰਦਾ। 0575, ਹਾਂਜੀ
10: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਵਧੀਆ, ਕਿਵੇਂ ਹੋ?
10: ਵਧੀਆ ਜੀ ਵਧੀਆ। ਐਕਚੁਅਲੀ ਕਿਆ ਹੁੰਦਾ ਹੈ, ਪਹਿਲੀ ਵਾਰ ਤੋਂ ਇੱਕ ਇੰਸੀਡੈਂਟ ਪੂਰੀ ਕਮਿਊਨਿਟੀ ਡਿਫਾਈਨ ਨਹੀਂ ਕਰਦਾ। प्रॉब्लम क्या होती है अगर हिस्ट्री भी देखो ना तो कुछ लोग होते हैं इसी ताक में बैठे होते हैं, बस कुछ हो तो सही हम भुनाए हम अपना पॉलिटिकल गेम्स करें। क्या आप इंडिया में भी देख लोगे कितने दंगे होते हैं, कुछ होते हैं, एक इंसिडेंट होता है और फिर एंटी सोशल एलिमेंट्स कह लो या दूसरी विचारधारा के लोग कह लो वो उसको इतना भुनाते हैं और अपने पॉलिटिकल गेम्स के लिए सेपरेशन के लिए, और यही होता है हर जगह और ये होता रहेगा, कोई नहीं रोक सकता इसको, सोशल मीडिया हो चाहे कुछ हो, जब तक लोग समझदार होते हैं ना तब तक कुछ नहीं हो सकता। पर लोग दिमाग में हेट पाना शुरू कर देते हैं और फिर लोग वायलेंस करना शुरू कर देते हैं और ये होता ही है और ये हिस्ट्री से होता जा रहा है। पहले सोशल मीडिया नहीं था तब नेता आगे बढ़ के कर देते थे, अब सोशल मीडिया से कर देते हैं, फिर लोग इकट्ठे हो जाते हैं, फिर हेटिंग शुरू हो जाती है और एक इंसिडेंट की वजह से पूरी कम्युनिटी की एक्सपेसी हो जाती है।
1: चलो जे थोनू असी कल एक शाम नू ना गल कर रहे सी थोड़े स्विच अप मैं करना चाहवांगी टॉपिक नू क्योंकि थोड़ा हुण सवेर दा टाइम है, मैनू पता कि आपां लाइट दीआं गल्लां थोड़ी जिहियां करनी चाहुंदे आ। जे थोनू $5 million दी लॉटरी लगे तुसी अपने पेरेंट्स नू किन्ने पैसे दोगे उहदे विचों?
10: सारे ही ले लें यार, पेरेंट्स ने खड़ा किया।
1: ठीक है सारे ले ले, चलो ठीक है, थैंक यू। कहते सारे ले ले, मैं यार दो कॉलर ले लवा, मैं लगता कि इसी डिस्कशन के उत्ते करना चाहते हैं भाई जी हमने, सो वो भी ले लें, नो प्रॉब्लम। एक मैं क्वालिटी कार रिपेयर के कुलवंत भाई के नंबर तुम्हें देव, कुलवंत भाई जी थोड़े लिए हाजिर ने, अगर ऊबर या लिफ्ट की सेफ्टी इंस्पैक्शन करवानी है, गड्डी के इंजन या ट्रांसमिशन का कोई पंगा पिया, नवी ब्रेक पवाओ, ऑयल चेंज कराओ, कुलवंत भाई जी ट्रस्टवर्दी ऑनेस्ट रिलायबल नंबर वन बंदे ने। क्वालिटी कार रिपेयर 905-460-1111 क्वालिटी कार रिपेयर 1981। हाँ जी,
11: हाँ जी, मेरे सत श्री अकाल कि
1: ठीक है भाई जी, क्या
11: मैं ठीक है, मैं दिन की शुरुआत हुई है, चलो पॉजिटिव गल्ला करते हैं अपना। ਉਹ ਮੈਂ ਕਿਹਾ ਭਾਜੀ ਕਹਿੰਦੇ ਸੀ ਨਾ ਇੱਕ ਵੀ ਮੌਂਟਰੀਅਲ ਡਾਊਨ ਟਾਊਨ ਬਹੁਤ ਸੋਹਣਾ ਵਾ, ਮੈਨੂੰ ਤਾਂ ਸਭ ਤੋਂ ਸੋਹਣਾ ਲੱਗਦਾ ਟੋਰਾਂਟੋ ਦਾ ਡਾਊਨ ਟਾਊਨ।
1: ਹਾਂ ਟੋਰਾਂਟੋ ਦਾ ਬਹੁਤ ਵਧੀਆ,
11: ਹਾਂ ਮੈਂ ਲਾਈਕ ਕਾਫੀ ਸਿਟੀਜ਼ ਘੁੰਮਿਆ ਹਨਾ ਆਪਣੇ ਨੇੜੇ ਤੇੜੇ, ਕਿੰਗਸਟਨ ਓਟਵਾ ਸਾਰਾ ਦੇਖਿਆ ਹੋਇਆ। ਲਾਈਕ ਫਸਟ ਨੰਬਰ ਤੇ ਜੇ ਆਪਾਂ ਦੇਖੀਏ ਤਾਂ ਟੋਰਾਂਟੋ ਦਾ, ਸੈਕਿੰਡ ਤੇ ਹੁੰਦਾ ਓਟਵਾ ਦਾ, ਡਾਊਨ ਟਾਊਨ ਮੈਨੂੰ ਬਹੁਤ ਸੋਹਣਾ ਲੱਗੇ ਮੈਂ। ਹਾਂਜੀ
1: ਓਟਵਾ ਦਾ
11: ਬਹੁਤ ਸੋਹਣਾ, ਬਟ ਉੱਥੇ ਕੰਮ ਚੱਲਦਾ ਰਹਿੰਦਾ, ਬਟ ਉਹਦੇ ਬਿਲਡਿੰਗਸ ਬਹੁਤ ਪੁਰਾਣੀਆਂ ਤੇ ਬਹੁਤ ਸੋਹਣੀਆਂ ਨੇ। ਰਹੀ ਗੱਲ ਮੌਂਟਰੀਅਲ ਦੀ, ਮੌਂਟਰੀਅਲ ਡਾਊਨ ਟਾਊਨ ਤਾਂ ਆਪਣੇ ਵਰਗਾ ਹੀ ਆ, ਸਗੋਂ ਉੱਥੇ ਜ਼ਿਆਦਾ ਕੰਜਸਟਡ ਕਹਿ ਸਕਦੇ ਮੌਂਟਰੀਅਲ ਦਾ।
1: ਅੱਛਾ,
11: ਤੇ ਬਟ ਜਿਹੜੀ ਵਾਈਬ ਟੋਰਾਂਟੋ ਦੇ ਡਾਊਨ ਟਾਊਨ ਦੀ ਆ ਉਹ ਵਾਈਬ ਬਹੁਤ ਵੱਖਰੀ ਆ। ਤੇ ਮੈਂ ਕੈਲਗਰੀ ਦਾ ਡਾਊਨ ਟਾਊਨ ਵੀ ਦੇਖਿਆ, ਉੱਥੇ ਨੀ ਰੌਣਕ ਹੈ ਨੀ, ਬਟ ਆਪਣੇ ਜ਼ਿਆਦਾ ਰੌਣਕ ਆ
1: ਆਪਣੇ ਨਾਲ। ਨਹੀਂ ਕੈਲਗਰੀ ਤਾਂ ਦੇਖੋ, ਸੋਰੀ ਟੂ ਸੇ, ਜਿਹੜੇ ਕੈਲਗਰੀ ਦੇ ਸ਼ੌਕੀਨ ਨੇ, ਕੈਲਗਰੀ ਤਾਂ ਐਵੇਂ ਆ ਜਿਵੇਂ ਪਤਾ ਨਹੀਂ ਕਿੱਥੇ ਪਹੁੰਚ ਗਏ ਆਪਾਂ, ਕੈਲਗਰੀ ਹੋ ਗਿਆ, ਐਡਮਿੰਟਨ ਹੋ ਗਿਆ, ਟੋਰਾਂਟੋ ਦੀ ਵਾਈਬ, ਟੋਰਾਂਟੋ ਦੀ ਐਨਰਜੀ ਉਹ ਨਹੀਂ ਕਿਤੇ ਮਿਲਦੀ,
11: ਉਹ ਨਹੀਂ ਕਿਤੇ ਮਿਲਦੀ। ਤੁਸੀਂ ਨਾਈਟ ਲਾਈਫ ਦੇਖ ਲਓ, ਬੇਸ਼ੱਕ ਤੁਸੀਂ ਹੈ ਨਾ ਬਿਲਡਿੰਗ ਦੇਖ ਲਓ ਤੇ ਉਹ ਬਹੁਤ ਜ਼ਿਆਦਾ ਸੋਹਣੀਆਂ ਨੇ।
1: ਬਿਲਕੁਲ ਸਹੀ ਗੱਲ ਹੈ।
11: ਇੱਕ ਵੀਰੇ ਤੁਹਾਨੂੰ ਮੈਂ ਕਹਿੰਦਾ ਸੀ ਤੁਸੀਂ ਆਓ ਇੱਕ ਦਿਨ ਰੱਖ ਲਓ ਪਲੀਜ਼, ਇੱਕ ਵਾਜਾ ਲੈ ਕੇ ਗਾਣਾ ਸੁਣਾ ਲਓ, ਵਾਕਈ ਸਹੀ ਗੱਲ ਆ ਕਿਸੇ ਨੇ ਕਿਹਾ ਤੁਹਾਡਾ।
1: ਵਾਜਾ ਮੇਰੇ ਕੋਲ ਹੀ ਪਿਆ ਵਾਜਾ ਯਾਰ, ਮੈਨੂੰ ਪਲੇ ਕੀਤੇ ਨੂੰ ਬਹੁਤ ਚਿਰ ਹੋ ਗਿਆ।
11: ਓਕੇ, ਨਹੀਂ ਇੱਥੇ ਪਿਆ, ਆਫਿਸ 'ਚ ਪਿਆ ਲਾ ਲਓ,
1: ਅਸੀਂ ਤਾਂ ਆਫਿਸ 'ਚ ਹੀ ਰੱਖਦੇ ਹਾਂ।
11: ਇੱਕ ਦਿਨ ਤੁਸੀਂ ਰੱਖੋ ਬਈ, ਦੱਸ ਦਿਓ ਪਰ ਇੱਕ ਦਿਨ ਪਹਿਲਾਂ, ਬਈ ਮੈਂ ਇਸ ਟਾਈਮ ਘਰ ਦੇ ਤੁਹਾਡੇ ਵੈਲ ਸੈਟਲਡ ਆ, ਤੁਹਾਡੇ ਘਰ ਫ੍ਰੀ ਆ ਤੁਹਾਡਾ, ਤੇ ਉਹਨਾਂ ਨੂੰ ਤਾਂ ਪੈਸੇ ਦੀ ਲੋੜ ਵੀ ਹੈ ਨੀ ਗੀ ਖੈਰ, ਤੇ ਉਹਨਾਂ ਨੂੰ ਬੈਜ ਕਹਿਣਗੇ ਜਿੰਨੇ ਚਾਹੀਦੇ ਆ ਪੈਸੇ, ਉਹਨੂੰ ਦੱਸ ਦਿਓ ਬਈ ਦੱਸੋ ਕਿਸ ਚੀਜ਼ ਲਈ ਚਾਹੀਦੇ ਆ, ਪ੍ਰਾਈਡ ਉਹਨੂੰ ਚੈੱਕ ਸਾਈਨ ਕਰ ਦਿੰਦਾ, ਜਾ ਕੇ ਤੁਸੀਂ ਜਮਾ ਕਰਾ ਲਓ। ਬਟ ਜੇ ਤੁਸੀਂ ਮੈਰਿਡ ਹੋ ਤੁਹਾਡੇ ਆਪਦੇ ਕੰਮ ਕਾਰ ਆ, ਬਟ ਤੁਹਾਡੀ ਕਿੰਨੀ ਬਾਉਂਡਿੰਗ ਆ, ਤੁਸੀਂ ਕਹਿ ਸਕਦੇ ਹੋ ਘਰਦਿਆਂ ਨੂੰ ਯਾਰ ਮੈਂ ਇੱਥੇ ਪੈਸੇ ਇਨਵੈਸਟ ਕਰਨਾ ਚਾਹੁੰਦਾ, ਬਈ ਕਰ ਦਈਏ, ਇੱਕ ਸਲਾਹ ਆਈ ਥਿੰਕ ਲੈਣੀ ਜ਼ਰੂਰੀ ਆ ਘਰਦਿਆਂ ਦੀ।
1: ਠੀਕ ਹੈ, ਓਕੇ, ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ, ਨੰਬਰ ਹੈ 905 8285800 Aaron Mills Acura 905-828-5800 Beyond Iowa ਜਿਸਨੂੰ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਓਂਡ ਆਈਵੇਅਰ ਦੇ ਰੋਮੀ ਬਾਈ ਜੀ ਹਾਜ਼ਰ ਨੇ ਰੋਮੀ ਨੂੰ ਕਾਲ ਕਰੋ ਬਿਓਂਡ ਆਈਵੇਅਰ ਤੇ ਨੰਬਰ ਹੈ 905-828-5800 905-828-5800 Aaron Mills Acura ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਉਸ ਤੋਂ ਇਲਾਵਾ ਹਮੇਸ਼ਾ ਪੁੱਛਦੇ ਹੋ ਨਵੀਂ ਯਾਰ ਕਿਚਨ ਤਿਆਰ ਕਰਾਉਣਾ ਕਿੱਥੇ ਜਾਈਏ ਤੁਸੀਂ ਮੇਰਾ ਫਿਰ ਕਹਿਣਾ ਵੀ ਮੰਨ ਲਿਆ ਕਰੋ ਨਾ ਐਵੇਂ ਖੱਬੇ ਸੱਜੇ ਤੁਸੀਂ ਨਿਗਾਹ ਮਾਰੀ ਜਾਂਦੇ ਹੋ ਕਿਚਨ ਰੈਡੀ ਕਰਾਉਣੀ ਆ ਇੱਕ ਵਾਰ ਤੁਸੀਂ ਕਾਲ ਕਰੋ ਸਾਡੇ ਬਹੁਤ ਹੀ ਪਿਆਰੇ ਸੱਜਣ ਨੇ ਜਸਪਾਲ ਰਾਏ ਬਾਈ ਜੀ ਇੰਨਾ ਸੋਹਣਾ ਕੰਮ ਕਰਦੇ ਆ ਭਾਜੀ ਨਾ ਮੈਂ ਕਹਿੰਦਾ ਛੱਡ ਹੀ ਗੱਲਾਂ ਦਿਓ ਸੋ ਨਵੀਂ ਕਿਚਨ ਰੈਡੀ ਕਰਾਓ ਜਸਪਾਲ ਜੀ ਕੋਲੋਂ ਨੰਬਰ ਹੈ ਜਸਪਾਲ ਭਾਜੀ ਹੁਣ ਦਾ 416-859-1920 416-859-1920 416-859-1920 ਕਿਚਨ ਹੋ ਗਿਆ ਕਾਊਂਟਰ ਟੋਪ ਵੈਨਿਟੀਜ਼ ਬਾਰ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਾਂ ਜਸਪਾਲ ਰਾਏ ਬਾਈ ਜੀ 1469 ਹੈਲੋ ਸਤਿ ਸ਼੍ਰੀ ਅਕਾਲ
12: ਭਾਜੀ ਇਹ ਨਾ ਚਲੋ ਟੋਪਿਕ ਥੋੜਾ ਜਿਹਾ ਚੇਂਜ ਕੀਤਾ ਜਿਹੜਾ ਪਿੱਛੇ ਹੁਣ ਭਾਜੀ ਕਹੇ ਗਏ ਸੀਗੇ ਕਿ ਆਹ ਡਾਊਨ ਟਾਊਨ ਟੋਰਾਂਟੋ ਦਾ ਬਹੁਤ ਸੋਹਣਾ ਲੱਗਦਾ ਪੋਜ਼ਿਟਿਵ ਨੋਟ ਤੇ ਬੰਦੇ ਵੀ ਬੜੇ ਚੰਗੇ ਨੇ ਮੈਂ ਡਾਊਨ ਟਾਊਨ ਚ ਕੰਮ ਕੀਤਾ ਕਾਫੀ ਟਾਈਮ ਉੱਥੇ ਹੀ ਰਹਿੰਦਾ ਸੀਗਾ
1: ਜੀ
12: ਜਿੰਨੇ ਹੋਮਲੈਸ ਨੇ ਨਾ ਜਦੋਂ ਸਰਦੀਆਂ ਹੋਣੀਆਂ ਇਰਰੈਸਪੈਕਟਿਵ ਤੁਸੀਂ ਕਿਹੜੇ ਕਲਰ ਦੇ ਹੋ ਕਿਸ ਤਰੀਕੇ ਦੇ ਬੰਦੇ ਹੋ ਲੋਕਾਂ ਨੇ ਰੁਕਣਾ ਉਹਨਾਂ ਨੂੰ ਚਾਹ ਪਾਣੀ ਦੇ ਕੇ ਜਾਣਾ ਕਿਸੇ ਨੇ ਆਪਦੀ ਜੈਕਟ ਲਾ ਕੇ ਦੇ ਕੇ ਜਾਣਾ ਕਿਸੇ ਨੇ ਆਪਦੀ ਹੈਟ ਲਾ ਕੇ ਦੇਣਾ ਤਾਂ ਬੜਾ ਵਧੀਆ ਐਫਰਟ ਲੱਗਦਾ ਇੰਜ ਨਾਲ ਤੁਹਾਨੂੰ ਵੈਸੇ ਵੀ ਜੇ ਤੁਸੀਂ ਟੋਰਾਂਟੋ ਡਾਊਨ ਟਾਊਨ ਜਾਂਦੇ ਨਾ ਕੋਈ ਤੁਹਾਨੂੰ ਸਟੇਅਰ ਨਹੀਂ ਕਰਦਾ ਕੋਈ ਸਾਰੇ ਹੈਲਪ ਕਰਦੇ ਆ ਤੁਹਾਨੂੰ ਫੀਲ ਵੈਸੇ ਵੀ ਵਧੀਆ ਆਉਂਦੀ ਹੈ ਜਾ ਕੇ ਸ਼ਹਿਰ ਚ ਤਾਂ ਦੈਟ ਇਜ਼ ਵਨ ਬਿਗ ਐਸਪੈਕਟ ਆਫ ਇਟ ਪਰ ਕਮਿੰਗ ਬੈਕ ਟੂ ਜਿਹੜਾ ਬੋਟ ਆਪਣੀ ਸੋਸ਼ਲ ਮੀਡੀਆ ਦੀ ਗੱਲ ਹੋਈ ਸੀ ਆਪਣੀ ਕਮਿਊਨਿਟੀ ਨਾ ਮੈਂ ਦੇਖਿਆ ਆਪਾਂ ਬਹੁਤ ਸੋਸ਼ਲ ਮੀਡੀਆ ਚ ਇਨਵੋਲਵਡ ਆ ਜਸਟ ਫਾਰ ਅਵੇਅਰਨੈਸ ਇਹਦੇ ਚ ਮੋਸਟਲੀ ਜਿਹੜਾ ਕੰਟੈਂਟ ਆਨਲਾਈਨ ਕ੍ਰੀਏਟਡ ਹੁੰਦਾ ਇਹ ਸਿਸਟਮ ਜਨਰੇਟਡ ਤੇ ਬੋਟ ਜਨਰੇਟਡ ਕੰਟੈਂਟ ਹੈ ਅਗਰ ਤੁਸੀਂ ਗੂਗਲ ਵੀ ਕਰ ਲਓ ਇੰਗੇਜਮੈਂਟ ਮਾਡਲਸ ਇੰਸਟਾ ਦੇ ਜਾਂ ਫੇਸਬੁੱਕ ਦੇ ਉਹਨੇ ਦੇਖਣਾ ਕਿ ਅਸੀਂ ਇਹਨਾਂ ਨੂੰ ਇੱਕ ਵਧੀਆ ਐਡ ਦਿਖਾਈ ਜਾਂ ਵਧੀਆ ਆਰਟੀਕਲ ਦਿਖਾਇਆ ਆਹ ਬੰਦਾ ਇੱਕ ਸੈਕਿੰਡ ਨੀ ਰੁਕਿਆ ਉੱਥੇ ਪਰ ਉੱਥੇ ਅਸੀਂ ਲਿਖਤਾ ਕਿ ਸਿੱਖ ਭੈੜੇ ਨੇ ਜਾਂ ਸਰਦਾਰ ਨੂੰ ਬੈਨ ਕਰ ਦੋ ਜਾਂ ਕਰ ਦੋ ਇਹ ਰੁਕਿਆ ਵੀ ਬੰਦਾ ਇਹਨੇ 10 ਮਿੰਟ ਉੱਤੇ ਲਾਏ ਵੀ ਇਹਨੇ ਕਮੈਂਟ ਵੀ ਕੀਤਾ ਉਹ ਬਾਏ ਡਿਫਾਲਟ ਫੇਸਬੁੱਕ ਨੇ ਇੰਸਟਾਗ੍ਰਾਮ ਨੇ ਜਾਂ ਸੋਸ਼ਲ ਮੀਡੀਆ ਨੇ ਤੁਹਾਨੂੰ ਅਗਲੇ ਦਿਨ ਤੋਂ ਭਰ ਭਰ ਕੇ ਉਹੋ ਜਿਹਾ ਕੰਟੈਂਟ ਦੇਣਾ ਉਹ ਭਾਵੇਂ ਰੈਲੇਵੈਂਟ ਹੈ ਇਰਰੈਲੇਵੈਂਟ ਹੈ ਉਹਨੇ ਬਣਾ ਕੇ ਵੀ ਦੇਣਾ ਤਾਂ ਕਿ ਤੁਸੀਂ ਵੱਧ ਤੋਂ ਵੱਧ ਉਸ ਥਾਂ ਤੇ ਬੈਠੇ ਰਹੋ ਤਾਂ ਕਿ ਉਹਨਾਂ ਦੀ ਇੰਗੇਜਮੈਂਟ ਮਾਡਲ ਵਧੇ ਤੇ ਉਹ ਆਪਦਾ ਸੈਲ ਕਰ ਸਕਣ ਸੋ ਇਟਸ ਆਲ ਫੇਕ ਨਾਟ ਐਵਰੀ ਥਿੰਗ ਔਨ ਦਾ ਸੋਸ਼ਲ ਮੀਡੀਆ ਇਜ਼ ਰਾਈਟ
1: ਇਜ਼ ਰਾਈਟ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਥੈਂਕਸ ਫਾਰ ਯਰ ਕਾਲ ਤੇ 8777 ਅਗੇਨ ਹਰੀ
13: ਹਾਂਜੀ ਸਰ ਜੀ ਮੈਂ ਇਸ ਕਰਕੇ ਕਹਿੰਦਾ ਉੱਥੇ ਇੰਟਰਟੇਨਮੈਂਟ ਜ਼ਿਆਦਾ ਵਾ ਜਦੋਂ ਗਰਮੀਆਂ ਆਉਂਦੀਆਂ ਨਾ ਇੰਨੇ ਵਧੀਆ ਵਧੀਆ ਪ੍ਰੋਗਰਾਮ ਹੁੰਦੇ ਆ ਕਾਰਨੀਵਲ ਫੰਕਸ਼ਨ ਯੇ ਵੋ ਉੱਥੇ ਸਹੂਲਤਾਂ ਜ਼ਿਆਦੀਆਂ ਜੀ ਮੈਂ ਵੇਖਿਆ ਤੁਸੀਂ ਡਾਊਨ ਟਾਊਨ ਚਲ ਜਾਓ ਨਾ ਹਰ ਚੀਜ਼ ਦੀ ਇੰਟਰਟੇਨਮੈਂਟ ਹੈਗੀ ਹੈ
1: ਨਹੀਂ ਟੋਰਾਂਟੋ ਚ ਵੀ ਪਰ ਟੋਰਾਂਟੋ ਚ ਇੰਟਰਟੇਨਮੈਂਟ ਵੀ
13: ਮੈਂ ਟੋਰਾਂਟੋ ਨੂੰ ਥੋੜਾ ਭੰਡਣ ਡਿਆ ਵਾ ਮਹਾਰਾਜ ਮੈਂ ਤਾਰੀਫ ਕਰਨ ਡਿਆ ਮੈਂ ਟੋਰਾਂਟੋ ਨੂੰ ਥੋੜਾ ਕੋਈ ਮਾੜਾ ਕਹਿਣ ਡਿਆ ਵਾ ਤੁਸੀਂ ਕਿਹੋ ਜੀਆਂ ਗੱਲਾਂ ਕਰਨ ਡੇ ਜੋ
1: ਨਹੀਂ ਨਹੀਂ ਮੈਂ
13: ਕੰਪੀਟੀਸ਼ਨ ਚ
1: ਲੈ ਨਹੀਂ ਨਹੀਂ ਨਹੀਂ ਆਪਾਂ ਤਾਂ ਨਹੀਂ ਨਹੀਂ ਨਹੀਂ ਨਹੀਂ ਤੁਸੀਂ ਥੋੜੇ ਸੀਰੀਅਸ ਹੋ ਗਏ ਯਾਰ ਏਡੀ ਕਿਹੜੀ ਗੱਲ ਹੋ ਗਈ
13: ਨਹੀਂ ਨਹੀਂ ਉਹੀ ਤਾਂ ਮੈਂ ਕਹਿਣ ਡਿਆ ਮੈਂ ਟੋਰਾਂਟੋ ਨੂੰ ਥੋੜਾ ਮਾੜਾ ਕਹਿਣ ਡਿਆ ਵਾ ਮੈਂ ਕੈਨੇਡਾ ਦੀ ਕਿਸੇ ਸਿਟੀ ਨੂੰ ਵੀ ਮਾੜਾ
1: ਨਹੀਂ ਨਹੀਂ ਅਸੀਂ ਮੰਨ ਗਏ ਤੁਹਾਡੀ ਗੱਲ ਥੈਂਕ ਯੂ ਆਪਣੇ ਸ਼ਹਿਰ ਦੀ ਐਚ ਕੇ ਮੂਵਰਸ ਤੁਸੀਂ ਨਵਾਂ ਘਰ ਲਿਆ ਮੁਬਾਰਕਾਂ ਮੂਵ ਹੋ ਰਹੇ ਹੁਣ ਐਚ ਕੇ ਮੂਵਰਸ
14: 6704 6704
1: ਆਈਸਡ ਕੈਪਚੀਨੋ ਜਾਂ ਆਈਸਡ ਕਾਫੀ ਲਾਈ ਆ
14: ਆਈਸ ਕੈਪ ਡਾਲਰ ਦੀ ਆਈ ਐਸ ਲੱਗੀ ਹੋਈ ਆ ਤਾਂ ਮੈਂ ਉਹ ਬੰਦੇ ਠੰਡੇ ਰੱਖਣ ਲਈ ਬੰਦੇ ਤੁਸੀਂ ਦੇਖਿਆ ਹੀ ਆ ਹੁਣ ਗਰਮੀ ਸਵੇਰੇ ਕਿੰਨੀ ਹੋਈ ਪਈ ਆ ਨਾ
1: ਮੈਨੂੰ ਪਤਾ ਆਈ ਕਿੱਥੋਂ ਇਹਨੇ ਅੱਜ ਕੋਈ ਨਿਊਜ਼ ਹੀ ਨਹੀਂ ਆਈ ਵੀ ਇੱਕ ਡਾਲਰ ਦੀ ਆਈਸ ਕੈਪ ਲੱਗੀ ਹੈ
14: ਯਾਰ ਉਹਨੂੰ ਸਰਪ੍ਰਾਈਜ਼ਿੰਗਲੀ ਐਪ 'ਚ ਸ਼ੋ ਹੋ ਰਿਹਾ ਯਾਰ ਉਹਨੂੰ ਮੈਂ ਆਪਾਂ ਤਾਂ ਸਵੇਰੇ ਤਾਂ ਮੈਂ ਨਹੀਂ ਆਈਸ ਕੈਪ ਦੇ ਫੈਨ ਬਟ ਦੇਖ ਲਾਂਗੇ ਲੇਟਰ ਦਾ ਡੇ
1: ਠੀਕ ਹੈ
14: ਤੇ ਤੁਸੀਂ ਕਹਿੰਦੇ ਪੇਰੈਂਟਸ ਨੂੰ ਬਰੋ ਭਰਾ ਪੇਰੈਂਟਸ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਮੀਨਸ ਕਿ ਪੇਰੈਂਟਸ ਮੀਨਸ ਕਿ ਪੇਰੈਂਟਸ ਏਜ ਲਾ ਲਓ 55-60 ਉਦੋਂ ਤੱਕ ਆਪਾਂ ਵੀ ਗਰੋਹ ਹੋ ਜਾਂਦੇ ਹਾਂ ਆਪਾਂ ਨੂੰ ਪੇਰੈਂਟਸ ਦੇ ਨਾ ਖਰਚੇ ਪਤਾ ਹੁੰਦੇ ਆ ਕਿ ਇਹਨਾਂ ਨੇ ਕਿੱਥੇ ਸਪੈਂਡ ਕਰਨਾ ਕਿੱਥੇ ਨਹੀਂ ਸੋ ਮੇਰੇ ਅਕੋਰਡਿੰਗ ਮਿਲੀਅਨ ਕੇ ਡਾਲਰ ਠੀਕ ਆ ਉਹਨਾਂ ਦੇ ਉਹ ਵੀ ਏਦਾਂ ਨਹੀਂ ਹੈ ਲਿਕੁਇਡ ਕੈਸ਼ ਕੁਛ ਉਹਨਾਂ ਦੇ ਨਾਂ ਤੇ ਨਾ ਦੋ ਪ੍ਰਾਪਰਟੀਆਂ ਲੈ ਕੇ ਤਾਂ ਸੈਟਅਪ ਏਦਾਂ ਕਰ ਦਿਓ ਕਿ ਉਹਦੇ ਰੈਂਟ ਜਾਂ ਕੁਛ ਉਹਨਾਂ ਦੇ ਅਕਾਊਂਟ 'ਚ ਅੰਦਰ ਰਹੇ ਰੈਸਟ ਆਫ ਦਾ ਲਾਈਫ ਉਹਨਾਂ ਦੇ ਬਿਲਸ ਵਗੈਰਾ ਪੇ ਹੁੰਦੇ ਰਹਿਣ ਸੋ ਮਿਲੀਅਨ ਕੇ ਡਾਲਰ ਬਹੁਤ ਹੈ ਪੇਰੈਂਟ ਲਈ ਉਹ ਵੀ ਇਨਵੈਸਟਮੈਂਟ ਦੇ ਦਿੰਦੇ ਨੇ ਲਿਕੁਇਡ ਕੈਸ਼ ਨਾ
1: ਮਿਲੀਅਨ ਕੇ ਡਾਲਰ ਠੀਕ ਹੈ ਉਹਨਾਂ ਨੂੰ ਹੈ
14: ਕਿਉਂਕਿ ਆਪਣੇ ਪੇਰੈਂਟਸ ਭਰਾ ਏਦਾਂ ਹੀ ਆ 50-60 ਸਾਲ ਦੇ ਹੋ ਜਾਂਦੇ ਉਹ ਡਰਦੇ ਹੀ ਪਤਾ ਨੀ ਕਿਉਂ ਅਸੀਂ ਸਾਡੀ ਆਪਣੀ ਮਦਰ ਨੂੰ ਕਹੀਦਾ ਵੀ ਤੁਸੀਂ ਫਲਾਈਟ ਲੈ ਕੇ ਇੱਧਰ ਉੱਧਰ ਜਾਇਆ ਕਰੋ ਕਿਹੜੀ ਵੱਡੀ ਗੱਲ ਆ ਉਹ ਡਰਦੇ ਰਹਿਣਗੇ 30 ਦੀ ਫਲਾਈਟ ਆ 35 ਦੀ ਫਲਾਈਟ ਆ ਨਹੀਂ ਨਹੀਂ ਵੀ ਮੈਂ ਕਹਾਂ ਇਸ ਤਰ੍ਹਾਂ ਓਕੇ ਮੈਨ ਆਪਣੇ ਪੇਰੈਂਟਸ ਦਾ ਡਰਦੇ ਆ ਖਰਚ ਦੇ ਯਾਰ
1: ਨਹੀਂ ਠੀਕ ਹੈ ਮਿਲੀਅਨ ਡਾਲਰ ਠੀਕ ਹੈ ਚਲੋ ਵੀਰੇ ਬਹੁਤ ਸ਼ੁਕਰੀਆ ਤੁਹਾਡਾ 6122 ਹਾਂਜੀ
15: ਹਾਂਜੀ ਭਾਈ ਮੈਂ ਆਈ ਥਿੰਕ ਲੱਖ ਡਾਲਰ ਦੇਵਾਂ ਕਰ ਦੇਣ
1: ਸਿਰਫ ਲੱਖ
15: ਬਾਲੇ ਦੇ ਤਰ੍ਹਾਂ ਟੈਨਸ਼ਨ ਹੋ ਜਾਣੀ ਉਹਨਾਂ ਨੂੰ ਵੀ
1: ਉਹਨਾਂ ਨੂੰ ਕਿਉਂ ਉਹਨਾਂ ਨੂੰ ਕਾਹਦੀ ਟੈਨਸ਼ਨ ਹੋ ਰਣੀ ਹੈ
15: ਜ਼ਿਆਦਾ ਪੈਸਾ ਵੀ ਖਰਾਬ ਹੀ ਕਰਦਾ ਭਾਈ
1: ਅੱਛਾ ਜ਼ਿਆਦਾ ਪੈਸਾ ਘਰਦਿਆਂ ਨੂੰ ਵੀ ਖਰਾਬ ਕਰਦਾ
15: ਤਿੰਨ ਲੱਖ ਘਰ ਪਾ ਲਿਆ ਇੱਥੇ ਕੀ ਤੁਸੀਂ ਡਾਊਨ ਪੇਮੈਂਟ ਦਿਓਗੇ
1: ਲੱਖ
15: ਦੇ ਕੇ ਬਾਕੀ ਚਲ ਕਿਸ਼ਤਾਂ ਬਣਾ ਲਾਂਗੇ
1: ਸਿਆਣੀ ਗੱਲ ਨਹੀਂ ਹੈਗੀ ਤੁਹਾਡੀ ਵੈਸੇ ਫਾਈਨੈਂਸ਼ਲੀ ਤੁਸੀਂ ਸੌਰਭ ਜੀ ਨੂੰ ਨਹੀਂ ਸੁਣਦੇ ਸਵੇਰੇ ਸਵੇਰੇ
15: ਸੌਰਭ
1: ਹਾਂ ਚਲੋ ਠੀਕ ਹੈ ਥੈਂਕ ਯੂ ਮੈਂ ਤੁਹਾਡੇ ਤੋਂ ਫਾਈਨੈਂਸ਼ਲ ਐਡਵਾਈਸ ਨਾ ਕਦੇ ਲਵਾਂ ਠੀਕ ਹੈ ਥੈਂਕ ਯੂ ਕਹਿੰਦੇ ਕਿ 42-43 ਲੱਖ ਮੈਂ ਡੋਨੇਟ ਕਰ ਦੂੰ ਕਹਿੰਦੇ 3 ਲੱਖ ਮੈਂ ਆਪਦੇ ਲਈ ਰੱਖੂੰਗਾ ਇੱਕ ਇੰਡੀਆ ਘਰ ਬਣਾ ਲੂ ਤੇ ਇੱਥੇ ਡਾਊਨ ਪੇਮੈਂਟ ਜੇ ਇੰਡੀਆ ਘਰ ਬਣਾ ਲਿਆ ਤਾਂ ਡਾਊਨ ਪੇਮੈਂਟ ਲਈ ਤੁਹਾਡੇ ਕੋਲ ਰਿਹਾ ਕੀ ਆ ਇੱਥੇ ਤੁਸੀਂ ਘਰ ਫਿਰ ਪਤਾ ਨਹੀਂ ਕਿਹੜੇ ਜਾ ਕੇ ਕੈਨੇਡਾ 'ਚ ਤੁਸੀਂ ਹੁਣ ਕਿੱਥੇ ਸਕੈਚੂਨ ਜਾ ਕੇ ਘਰ ਲਵੋਗੇ ਚਲੋ ਬੰਦੇ ਦੀ ਆਪਦੀ ਮਰਜ਼ੀ ਹੁੰਦੀ ਹੈ ਸੋ ਨੰਬਰ ਹੈ ਆਪਣਾ 905-673-3337 905-673-3337 ਮੈਂ ਪੁੱਛ ਰਿਹਾ ਸੀ ਕਿ ਜੇ ਤੁਹਾਨੂੰ $5 million ਮਿਲੇ ਲੋਟਰੀ ਤੁਸੀਂ ਆਪਣੇ ਪੇਰੈਂਟਸ ਨੂੰ ਕਿੰਨੇ ਪੈਸੇ ਦਿਓਗੇ ਉਹਦੇ ਵਿੱਚੋਂ ਕੱਲ੍ਹ ਅਸੀਂ ਡਿਸਕਸ਼ਨ ਇਹ ਥੋੜ੍ਹੀ ਜਿਹੀ ਕਰ ਰਹੇ ਸੀ ਕਿਉਂਕਿ ਇੱਕ ਮੁੰਡਾ ਕਹਿੰਦਾ ਕਿ ਮੈਂ ਆਪਦੇ ਉਹ ਵਾਕਈ ਮੁੰਡਾ ਜਿੱਤਿਆ ਸੀ ਉਹਨੇ ਸਿਰਫ ਉਹਨਾਂ ਨੂੰ $8 lakh ਦਿੱਤਾ ਤੇ ਉਹ ਗੁੱਸੇ ਹੋ ਗਏ ਉਹ ਕਹਿੰਦੇ ਸਾਨੂੰ ਅੱਧੇ ਦੇ ਵੀ ਯਾਨੀ ਕਿ ਸਾਨੂੰ $25 lakh ਦੇ ਹੁਣ ਆਪਣੇ ਕੋਲ ਸਮਾਂ ਵੀ ਥੋੜ੍ਹਾ ਚਲੋ ਬਾਲਾ ਹੀ ਹੋਇਆ ਆਪਾਂ ਕੱਲ੍ਹ ਨੂੰ ਕੰਟੀਨਿਊ ਕਰ ਲਾਂਗੇ ਗੱਲ ਨੂੰ ਪਰ ਨੰਬਰ ਹੈ ਆਪਣਾ 905-673-3337 ਇੱਕ ਤੁਸੀਂ ਯਾਦ ਰੱਖੋ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ ਗਰੋਸਰੀ ਸਟੋਰ ਵੀ ਹੈ 24 ਘੰਟੇ 7 ਦਿਨ ਖੁੱਲ੍ਹਾ 10 Lord Mel Gate ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ 'ਤੇ ਵਿਆਹਾਂ ਵਾਲੀਆਂ ਤੁਸੀਂ ਜਾਗੋ ਆ ਪੱਖੀਆਂ ਨਾਨਕੇ ਦਾਦਕੇ ਵਾਲੀਆਂ ਮੁੰਡੇ ਦੇ ਵਿਆਹ ਵਾਲੀਆਂ ਕੁੜੀ ਦੇ ਵਿਆਹ ਵਾਲੀਆਂ ਲਓ ਛੱਜ ਢੋਲਕੀਆਂ ਰੈਂਟ ਕਰੋ ਹੀਲੀਅਮ ਵਾਲੇ ਬਲੂਨ ਹਰ ਕਿਸਮ ਦੇ ਬੱਚਿਆਂ ਦੇ ਬਰਥਡੇ ਸਾਰੇ ਕਾਰਟੂਨ 'ਤੇ ਬਰਥਡੇ ਵਾਸਤੇ ਸਪੈਸ਼ਲ ਲੈਟਰਸ ਵੀ ਇੱਥੇ ਮਿਲਦੀਆਂ ਨੇ ਹੈ ਜਾਗੋਆਂ ਤੁਹਾਨੂੰ ਢੋਲਕੀ ਰੈਂਟ ਕਰਨੀ ਆ ਅਤੇ ਇੱਥੇ ਕੇਟਰਿੰਗ ਕਰਵਾਓ ਤੁਸੀਂ ਵੈਜ ਨੌਨ ਵੈਜ ਮਨਪਸੰਦ ਦੀ 24 ਘੰਟੇ ਫਿਸ਼ ਪਕੌੜਾ ਚਿਕਨ ਪਕੌੜਾ ਚਿਕਨ ਕਬਾਬ ਚਿਕਨ ਟਿੱਕਾ ਸੋ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ 10 Lord Mel Gate ਸੈਂਡ ਰੋਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ G5220 ਹੈਲੋ ਹੈਲੋ ਜੀ
16: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਭਾਈ ਜੀ
16: ਜਿਹੜੀ ਟਾਈਮ ਵਾਲੀ ਗੱਲ ਜੀ ਗੱਲ ਕਰਨੀ ਸੀ ਉਹ ਸੱਚੀ ਲੱਗੀ ਹੋਈ ਜੀ ਬਹੁਤ ਭੀੜ ਆ ਮੈਂ ਕਿਹਾ ਜੀ ਤੁਸੀਂ ਕਹਿੰਦੇ ਕਿਸੇ ਨੇ ਦੱਸਿਆ ਨੀ ਵੀ ਅਸੀਂ ਦੱਸ ਦਈਏ ਪਹਿਲਾਂ
1: ਅੱਛਾ ਰਸ਼ ਵੀ ਬਹੁਤ ਆ ਹੈ
16: ਰਸ਼ ਜੀ ਅਸੀਂ ਤਾਂ ਲੇਟ ਹੋ ਗਏ ਕੰਮ ਤੋਂ ਮੁੰਡਾ ਕਹਿੰਦਾ ਵੀ ਪੀਣੀ ਉਹ ਹੈ
17: ਯਾਰ
1: ਜਦੋਂ ਇੱਕ ਡਾਲਰ ਦੀ ਚੀਜ਼ ਲੱਗ ਜਾਵੇ ਨਾ ਕਿਤੇ ਮਰਜ਼ੀ ਲੱਗ ਜਾਵੇ ਲਾਈਨਾਂ ਲੱਗਣੀਆਂ ਲੱਗਣੀਆਂ।
17: ਸਹੀ ਗੱਲ ਹੈ, ਸਹੀ ਗੱਲ ਹੈ।
1: ਪਹੁੰਚੋ ਮਿਲਟਨ ਦੇ ਵਿੱਚ, ਨਵੀਂ ਲੋਕੇਸ਼ਨ ਖੋਲੀ ਹੈ ਇਹਨਾਂ ਨੇ, 1084 ਸਟੀਲਸ ਐਵਨਿਊ ਈਸਟ। ਤੁਸੀਂ ਮਨੂ ਨੂੰ ਫੋਨ ਕਰੋ 6472346293 6472346293। ਕਹਿੰਦੇ ਨਵੀ ਜਿਹੜਾ ਵੀ ਬੰਦਾ ਤੁਹਾਡਾ ਨਾਂ ਲਊਗਾ ਸਾਰਿਆਂ ਲਈ ਬਹੁਤ ਮੋਟਾ ਡਿਸਕਾਊਂਟ। ਸੋ ਨਵੇਂ ਟਰੱਕ ਦੇ ਟਾਇਰ ਪਵਾ ਲਓ ਇੱਥੋਂ, ਓਇਲ ਚੇਂਜ ਕਰਾ ਲਓ, ਅਲਾਈਨਮੈਂਟ ਕਰਾ ਲਓ। ਈਗਲ ਟਾਇਰ ਐਂਡ ਅਲਾਈਨਮੈਂਟ 0500। ਹੈਲੋ
18: ਜੀ, 5 ਦਾ 5 ਮਿਲੀਅਨ ਆਪਣੇ ਬਾਪ ਨੂੰ ਦੇ ਜਾਂਦਾ, ਬਾਅਦ ਵਿੱਚ ਉਹਨਾਂ ਕੋਲ ਲੈ ਕੇ ਖਾਂਦਾ ਰਹਾਂਗਾ।
1: ਅੱਛਾ, 5 ਦਾ 5 ਕਿਉਂ ਦਊਂਗੇ ਉਹਨਾਂ ਨੂੰ?
18: ਸਾਰੇ
1: 5 ਦੇ 5 ਹੈ। ਚਲੋ ਠੀਕ ਹੈ, ਥੈਂਕ ਯੂ ਵੀਰੇ। ਬਾਈ ਜੀ ਕਹਿੰਦੇ ਮੈਂ 5 ਦੇ 5 ਦੇ ਦੂੰਗਾ। ਜਦੋਂ ਗੱਲ ਦੇਣ 'ਤੇ ਆਉਂਦੀ ਹੈ ਤਾਂ 5 ਦਾ 5 ਕਿਹੜਾ ਦਿੰਦਾ ਕਿਹੜਾ ਨਹੀਂ ਦਿੰਦਾ ਹੁਣ ਸਮਾਂ ਹੀ ਦੱਸ ਸਕਦਾ। ਬਟ ਆਈ ਡੋਂਟ ਨੋ ਕਿੰਨੀ ਕਿੰਨਾ ਦੀ ਗੱਲ ਦੇ ਵਿੱਚ ਇੱਕ ਟਰੂਥ ਹੈ ਅਤੇ ਕਿੰਨਾ ਕੁ ਉੱਪਰ ਉੱਪਰ ਕਿਹਾ ਜਾ ਰਿਹਾ। ਕੈਲੇਡਿਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, ਕੈਲੇਡਿਨ ਮਿਤਸੂਬਿਸ਼ੀ। ਜੀਵਨ ਸਿੱਧੂ ਬਾਈ ਜੀ ਨੂੰ ਫੋਨ ਕਰ ਲਓ, ਜੀਵਨ ਦਾ ਨੰਬਰ ਹੈ 6476782754 6476782754। ਕੈਲੇਡਿਨ ਮਿਤਸੂਬਿਸ਼ੀ, ਜੀਵਨ ਸਿੱਧੂ ਬਾਈ ਜੀ, ਅਤੇ 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਮਿਲ ਰਹੀ ਹੈ, ਹੋਰ ਕੀ ਚਾਹੀਦਾ। ਇੱਕ ਬਹੁਤ ਖਾਸ ਮੈਸੇਜ ਹੈ, ਨਵੇਂ ਘਰ ਆ ਰਹੇ ਆ ਪੈਰਾਡਾਈਸ ਡਿਵੈਲਪਮੈਂਟ ਵਾਲਿਆਂ ਦੇ, 5 ਮਿਲੀਅਨ ਜਿੱਦੇ ਹੋ ਨਾ ਤਾਂ 5-7 ਘਰ ਇੱਥੋਂ ਬੁੱਕ ਕਰਾ ਲਿਓ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਆਹਾ ਠੀਕ ਹੈ, ਮੈਂ ਨਾ ਕੱਲ ਨੂੰ ਆਪਾਂ ਮੇਬੀ ਇਸ ਗੱਲ ਨੂੰ ਕੰਟੀਨਿਊ ਕਰਾਂਗੇ। ਹੁਣ ਸਮਾਂ ਥੋੜਾ, ਮੈਂ ਤੁਹਾਨੂੰ ਅਪਡੇਟ ਕਰੂੰਗਾ ਕਿ ਵਾਕਈ ਹੋਇਆ ਕੀ ਸੀ ਸਿਚੁਏਸ਼ਨ ਦੇ ਵਿੱਚ। ਤੇ ਨਾਲ ਦੀ ਨਾਲ ਪੰਜਾਬੀਦਾਰਾਂ ਤੋਂ ਕੋਈ ਵੀ ਨੰਬਰ ਚਾਹੀਦੇ ਆ, ਸਾਡਾ ਹੈੱਡ ਆਫਿਸ ਦਾ ਨੰਬਰ ਹੈ 6475041557। ਉੱਥੇ ਐਨੀ ਟਾਈਮ ਸਾਨੂੰ ਰੀਚ ਕਰ ਸਕਦੇ ਹੋ 6475041557 6475015 1557। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ
19: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
20: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: सजरी सवेर बनौदी आवाज ये है रेडियो आवाज हर रोज सवेरे 9 तो 10 बजे तक रेडियो आवाज.
21: All advertisements are paid. Awaz the Voice does not take any responsibility for any paid advertisements during this program.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca
3: 947-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955.
3: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 647-407-1470 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
6: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
7: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
6: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
7: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
6: 905-671-2000-9056712000।
7: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
8: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056-905-803-8056।
9: ਮੰਮੀ ਮੰਮੀ, ਭੂਖ ਲੱਗੀ ਹੈ, ਬਰਗਰ ਖਾਣਾ ਹੈ।
10: ਲੈ ਤੇ ਇੰਨੀ ਮਹਿੰਗਾਈ, ਇਹਨਾਂ ਤੋਂ ਕੁਛ ਘਰੇ ਬਣਾ ਦੇ।
11: ਓਹੋ, ਚਿੰਤਾ ਕਾਹਤੇ ਕਰਦੇ ਹੋ, ਤਵਾ ਕਿਚਨ ਤੇ 3 ਮਿੰਨੀ ਬਰਗਰ ਸਿਰਫ ਤੇ ਸਿਰਫ $7 ਚ ਮਿਲ ਰਿਹਾ ਹੈ। ਪੇ $3 ਗੈਟ ਫ੍ਰਾਈਜ਼ ਐਂਡ ਪੌਪ,
9: 5 ਆਈਟਮ $10 ਤੋਂ ਪਹੁੰਚੋ। ਤਵਾ ਕਿਚਨ, 50 ਸਨੀਵੇਲ ਗੇਟ ਐਂਡ 30 ਰੈਮਲਸ ਡਰਾਈਵ, ਬ੍ਰੈਂਪਟਨ।
11: ਤਵਾ ਕਿਚਨ, DAWA ਕਿਚਨ।
12: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹੈ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
13: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
5: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, दैट इज 6476562810।
15: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
16: क्यों नहीं खाना चाहेंगे, तवा किचन दे रहा है ना। अमृतसरी कुल्चा 2 for 10, बिरयानी 2 for 10, न्यूट्री कुल्चा 2 for 10।
17: अरे बस बस, फोन नंबर और एड्रेस तो दो।
18: तवा किचन @30 Rambler Drive, ब्रैम्पटन, क्लोज टू कैनेडी एंड स्टील्स, 905-452-2600, 905-451-2600।
17: इतना ही नहीं, ग्रैंड ओपनिंग स्पेशल और भी आइटम है $10 for 2।
19: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
20: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
21: जो कि मिल रहा है 2 for 10
18: एट तवा किचन, 30 Rambler Drive, ब्रैम्पटन, क्लोज टू कैनेडी एंड स्टील्स, 905-451-2600, 905-452-2600।
0: जदों असी फूड डिलीवर करदे आं कस्टमर्स नूं तां उनां दे रिव्यूज या व्यूज अक्सर ए हुंदे ने।
22: हेलो जी, मेरा नाम है गुरप्रीत कौर, मैं तवा किचन तों कैटरिंग करवाई सी। सच मनो स्वाद ही आ गया, गरम गरम फ्रेश फूड। अगर तुसी भी कैटरिंग करवानी है तो प्लीज मैं रिकमेंड करूंगी तवा किचन नू, इना दी सर्विस एक्सीलेंट है। ताई ताई कहंदे ने टेस्ट ढाबे वर्गा ते प्रेपरेशन कर वर्गे।
2: 50 Sunnyvale Gate, Brampton, Montnish and Boveda intersection, या विजिट करो www.tawakitchen.ca, 905-790-1699, TAWA Kitchen.ca।
23: ड्राइव कर रहे हो? शो नो एंजॉय कर रहे हो? कुछ बोल रहे हो?
24: ड्राइविंग लाइसेंस?
23: नो।
24: पुलिस ऑफिसर?
23: नो नो।
24: ट्रैफिक लाइट्स?
23: नो।
24: देन
2: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 6473259100, पवन कौर गिल फ्रॉम डायमंड इंश्योरेंस।
25: जिंदगी एक सफर है सुहाना।
26: पापा पापा, सुनते क्यों नहीं, चॉकलेट लेनी है।
27: अजी सुनते हो, कहाँ गुम हो?
28: अरे महेश अभी तक ऑफिस नहीं आए, पता नहीं मीटिंग थी। हेलो हेलो हेलो,
29: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।
19: 6 फुट 2 इंच लंबे
30: बिजनेस का माड़ा हाल होया पे, कितनी तरकीबा लगा चुका पर फिर भी कोई गल नहीं बन रही।
31: निर्बल बाबे ने क्या से कृपा हो जाओगी, नींबू मिर्चा टंगो, पर कृपा तो हो ही नहीं।
32: ऑनलाइन भी मार्केटिंग करके देख ले पर कोई रिजल्ट ही नहीं आया।
33: एदा मतलब तुसी रेडियो आवाज ट्राई नहीं कीता।
34: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। वधेरे जानकारी ले तुसी कॉल कर सकते हो 416-51।

ਖਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਆ ਚੱਲੋ ਡਿਜੀਟਲ AM ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਸੁਣ ਰਹੇ ਹੋ ਉੱਥੇ ਸਾਨੂੰ ਤੁਸੀਂ ਸੁਣ ਰਹੇ ਹੋ ਇੰਟਰਨੈਟ ਦੀ ਮਦਦ ਨਾਲ www.am530.ca radiovastoronto.com ਦੇ ਉੱਤੇ ਜਾਂ ਕਿਸੇ ਵੀ ਸਾਡੇ ਵੈਬ ਪੇਜ ਦੇ ਉੱਤੇ ਜਾ ਕੇ ਤੁਸੀਂ ਸਾਨੂੰ ਪੰਜਾਬੀ ਲਹਿਰਾਂ ਜਾਂ ਹੋਰ ਕਿਸੇ ਵੈਬ ਪੇਜ 'ਤੇ ਜਾ ਕੇ ਸਾਰੇ ਦੇ ਸਾਰੇ ਸ਼ੋਅ ਸੁਣ ਸਕਦੇ ਹੋ AM530 ਨੂੰ ਤੁਸੀਂ ਰੇਡੀਓ ਸੈੱਟਸ ਰਾਹੀਂ ਸੁਣਦੇ ਹੋ ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਟ੍ਰਾਂਸਲੇਟਰਸ ਰਾਹੀਂ ਸੁਣ ਰਹੇ ਹੋ ਤਾਂ ਤੁਸੀਂ ਸਾਨੂੰ ਸੁਣ ਰਹੇ ਹੈਗੇ ਇਸ ਸਮੇਂ ਸਾਰਨੀਆਂ ਜੋ ਸਾਨੂੰ ਚੈਟਮ 401 ਦੇ ਉੱਪਰ 402 'ਤੇ ਸਾਰਨੀਆਂ ਦੇ ਉੱਤੇ ਔਰ ਸਾਨੂੰ ਤੁਸੀਂ ਲੰਡਨ ਤੋਂ ਲੈ ਕੇ ਵੁੱਡਸਟੋਕ ਤੋਂ ਲੈ ਕੇ ਸਾਨੂੰ ਤੁਸੀਂ 403 ਦੇ ਉੱਤੇ ਸੁਣ ਰਹੇ ਹੈਗੇ ਹੋ ਇਸ ਸਮੇਂ ਬ੍ਰੈਂਟਫਰਡ ਅਤੇ ਪੈਰਿਸ ਤੋਂ ਲੈ ਕੇ ਹੈਮਿਲਟਨ QW 'ਤੇ ਸਾਨੂੰ ਤੁਸੀਂ ਨਿਆਗਰਾ ਫਾਲ ਤੱਕ ਸੁਣਦੇ ਹੈਗੇ ਹੋ ਔਰ ਟੋਰਾਂਟੋ ਡਾਊਨਟਾਊਨ ਤੱਕ ਡਾਊਨ ਵੈਲੀ ਪਾਰਕਵੇ ਗਾਰਡਨਰ ਦੇ ਉੱਪਰ ਸਾਨੂੰ ਸੁਣਦੇ ਹੋ ਜਿੱਥੇ ਉੱਥੇ ਤੁਸੀਂ ਸਾਨੂੰ 404 ਦੇ ਉੱਪਰ ਸੁਣਦੇ ਹੋ 418 412 410 427 ਅਤੇ 407 ਆਲ 400 ਸੀਰੀਜ਼ ਹਾਈਵੇਜ਼ ਦੇ ਉੱਤੇ ਇਸ ਸ਼ੋਅ ਨੂੰ ਇੰਟਰੀ ਸੁਣਿਆ ਜਾ ਰਿਹਾ ਹੈਗਾ ਔਰ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਸਟੂਡੀਓ 'ਚ ਘੜੀਆਂ 9:13 ਦੱਸ ਰਹੀਆਂ ਬਾਬੇ ਨਾਨਕਾਲਾ 13 ਔਰ ਜਿੱਥੇ ਅੱਜ 6ਵੇਂ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ 6ਵੇਂ ਮਹੀਨੇ ਦੀ 4 ਤਰੀਕ ਯਾਨੀ ਕਿ ਅੱਜ ਦਰਬਾਰ ਸਾਹਿਬ ਆ ਜੇ 1984 ਦੀ ਗੱਲ ਕਰੀ ਜਾਵੇ ਤਾਂ ਅੱਜ ਦਰਬਾਰ ਸਾਹਿਬ ਜਿਹੜਾ ਹੈਗਾ ਫੌਜਾਂ ਅੰਦਰ ਵੜ ਚੁੱਕੀਆਂ ਸੀਗੀਆਂ ਪਰਸੋਂ ਜਿਹੜਾ ਮਹਾਰਾਜ ਦਾ ਸ਼ਹੀਦੀ ਪੁਰਬ ਸੀਗਾ ਸ਼ਹੀਦੀ ਪੁਰਬ ਤੋਂ ਬਾਅਦ ਪਲੈਨਡ ਜਿਹੜਾ ਹੈਗਾ ਉਹ ਜਿਹੜਾ ਇੱਕ ਕੰਮ ਕੀਤਾ ਗਿਆ ਕਿ ਬਹੁਤ ਸੰਗਤ ਹੋਊਗੀ ਅੰਦਰ ਇੰਟੈਲੀਜੈਂਸ ਨੂੰ ਇੰਨੀ ਕੁ ਤਾਂ ਰਿਪੋਰਟ ਹੁੰਦੀ ਹੈ ਨਾ ਵੀ ਕਿੰਨੇ ਕੁ ਬੰਦੇ ਅੰਦਰ ਗਏ ਹੋਣਗੇ ਉਸ ਦਿਨ ਜਿਸ ਦਿਨ ਬਹੁਤਾਤ ਗਿਣਤੀ 'ਚ ਲੋਕ ਅੰਦਰ ਗਏ ਸੀ ਨਸਲਕੁਸ਼ੀ ਵਰਗੀ ਇਹ ਘਟਨਾ ਜਿਹੜੀ ਆ ਇਸਨੂੰ ਅੰਜਾਮ ਦਿੱਤਾ ਗਿਆ ਮੈਨੂੰ ਯਾਦ ਹੁੰਦਾ ਇੱਕ ਇੱਕ ਕਿੱਸਾ ਜਿਸ ਨੂੰ ਮੈਂ ਸਾਰਿਆਂ ਨਾਲ ਸ਼ੇਅਰ ਕਰੂੰਗਾ ਕਿੱਥੇ ਅਸੀਂ ਲੈਕ ਕਰਦੇ ਹਾਂ ਕਿੱਥੇ ਅਸੀਂ ਮਰ ਰਹੇ ਹਾਂ ਕਿੱਥੇ ਅਸੀਂ ਅੱਜ ਮਰੇ ਹੋਏ ਹਾਂ ਕਿੱਥੇ ਅਸੀਂ ਖਤਮ ਹੋ ਗਏ ਹਾਂ ਅੱਜ ਉਹਦੇ 'ਤੇ ਜ਼ਰੂਰ ਗੱਲ ਕਰੂੰਗਾ ਗੱਲ ਇਹ ਹੈ ਕਿ 1984 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਜਿਹੜਾ ਅਕਾਲ ਚਲਾਣਾ ਕਰ ਗਏ ਸ਼ਹੀਦ ਹੋ ਗਏ ਉਸ ਸਮੇਂ ਫਰੀਦਕੋਟ ਦੇ ਵਿੱਚ ਇੱਕ ਸੰਜੇ ਸੂਰੀ ਐਡੀਟਰ ਸੀ ਜਿਹੜੇ ਕਿ ਰਿਪੋਰਟਰ ਸੀਗੇ ਪ੍ਰੈਸ 'ਚ ਕੰਮ ਕਰਦੇ ਸੀ ਇੰਡੀਅਨ ਐਕਸਪ੍ਰੈਸ ਦੇ ਨਾਲ ਉਹ ਕੰਮ ਕਰਦੇ ਸੀ ਅਤੇ ਉਹ ਉਸ ਸਮੇਂ ਫਰੀਦਕੋਟ ਦੇ ਵਿੱਚ ਰੁਕੇ ਹੋਏ ਸੀ ਮਾਹੌਲ ਖਰਾਬ ਸੀਗਾ ਕਰਫਿਊ ਲੱਗੇ ਹੋਏ ਸੀ ਸਭ ਕੁਝ ਬੰਦ ਸੀ ਉਹਨਾਂ ਨੇ ਇੱਕ ਤਾਰ ਜਿਹੜੀ ਹੈ ਇੱਕ ਟਰੰਕ ਕਾਲ ਕਹਿੰਦੇ ਹੁੰਦੇ ਨੇ ਉਹ ਐਕਸਚੇਂਜ ਰਾਹੀਂ ਦਿੱਲੀ ਮਲਾਈ ਹੈੱਡ ਆਫਿਸ ਦੇ ਵਿੱਚ ਅਤੇ ਪੁੱਛਿਆ ਕਿ ਪਤਾ ਲੱਗਿਆ ਹੈਗਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਕੀ ਮੈਂ ਉਹਨਾਂ ਦੇ ਪਿੰਡ ਰੋਡੇ ਜਾ ਕੇ ਕਵਰੇਜ ਕਰ ਸਕਦਾ ਹੈਗਾ ਹੁਣ ਉਸ ਵੇਲੇ ਟੋਟਲ ਕਰਫਿਊ ਸੀ ਉਹ ਵਿਅਕਤੀ ਕਹਿੰਦਾ ਵੀ ਮੈਂ ਉੱਥੋਂ ਚੱਲਿਆ ਪੈਦਲ ਰਸਤੇ 'ਚ ਲੋਕਾਂ ਤੋਂ ਮਦਦ ਲਈ ਗਿਆ ਮੈਨੂੰ ਇੱਕ ਸਾਈਕਲ ਵਾਲਾ ਬੰਦਾ ਮਿਲਿਆ ਜਿਹਨੂੰ ਮੈਂ ਦੱਸਿਆ ਕਿ ਮੈਂ ਇੰਡੀਅਨ ਐਕਸਪ੍ਰੈਸ ਲਈ ਕੰਮ ਕਰਦਾ ਅਤੇ ਭਿੰਡਰਾਂਵਾਲਿਆਂ ਦੇ ਘਰ ਜਾਣਾ ਅਤੇ ਮੈਂ ਕਵਰੇਜ ਦੇਣੀ ਹੈਗੀ ਵੀ ਕੀ ਮਾਹੌਲ ਆ ਉੱਥੇ ਕੀ ਹੋ ਰਿਹਾ ਇਸ ਵੇਲੇ ਰੋਡੇ ਪਿੰਡ ਜਾਣਾ ਸੀਗਾ ਅਤੇ ਉਹ ਦੱਸ ਰਿਹਾ ਕਿ ਮੈਂ ਜਿਹੜਾ ਹੈਗਾ ਸਾਈਕਲ ਵਾਲੇ ਨੂੰ ਜਦੋਂ ਦੱਸਿਆ ਉਹ ਸਾਈਕਲ ਵਾਲੇ ਨੇ ਥੋੜ੍ਹੀ ਦੂਰ ਜਾਣਾ ਸੀ ਪਰ ਉਹ ਕਈ ਕਿਲੋਮੀਟਰ ਮੈਨੂੰ ਖਿੱਚ ਕੇ ਲੈ ਕੇ ਗਿਆ ਸਾਈਕਲ 'ਤੇ ਬਿਠਾ ਕੇ ਅਤੇ ਉਹ ਮੈਨੂੰ ਰੋਡੇ ਪਿੰਡ ਦੀਆਂ ਜੂਹਾਂ ਦੇ ਕੋਲ ਲਾ ਗਿਆ ਬਾਹਰਲੇ ਪਾਸੇ ਕਿਉਂਕਿ ਕਰਫਿਊ ਲੱਗਿਆ ਸੀ ਬਹੁਤ ਨੀਵਾਂ ਹੈਲੀਕਾਪਟਰ ਉੱਡ ਰਿਹਾ ਸੀ ਬਹੁਤ ਨੀਵਾਂ ਅਤੇ ਬਹੁਤ ਨੀਵਾਂ ਇੰਨਾ ਕੋਈ ਨੀਵਾਂ ਕਹਿੰਦਾ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਸੰਜੇ ਸੂਰੀ ਕਹਿੰਦਾ ਵੀ ਇੰਨਾ ਨੀਵਾਂ ਹੈਲੀਕਾਪਟਰ ਯਾਨੀ ਕਿ ਤੁਸੀਂ ਥੱਲੇ ਜਾਂਦੇ ਬੰਦਿਆਂ ਦੀ ਐਕਟੀਵਿਟੀ ਦੇਖ ਸਕਦੇ ਸੀ ਅਤੇ ਇਹ ਹੈਲੀਕਾਪਟਰ ਗੋਲ ਗੋਲ ਘੁੰਮ ਰਿਹਾ ਸੀ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਘਰ ਦੇ ਉੱਪਰ ਪਿੰਡ 'ਚ ਇੱਕਾ ਦੁੱਕਾ ਲੋਕ ਮਿਲੇ ਗਲੀਆਂ ਘੁੰਮਦੇ ਘੁੰਮਦੇ ਮੈਂ ਇੱਕ ਜਗ੍ਹਾ ਪਹੁੰਚਿਆ ਜਿੱਥੇ 200 ਬੰਦਾ ਇਕੱਠਾ ਹੋਇਆ ਸੀ ਸਾਰੇ ਹੀ ਕੇਸਧਾਰੀ ਅਤੇ ਪਗੜੀਧਾਰੀ ਸਨ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਕਿ ਮੈਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਘਰ ਜਾਣਾ ਮੈਨੂੰ ਦੱਸ ਸਕੋ ਕਿ ਕਹਿੰਦਾ ਇੱਕਦਮ ਅਜੀਬ

ਤਰੀਕੇ ਨਾਲ ਸਾਰੇ ਮੇਰੇ ਵੱਲ ਦੇਖਣ ਲੱਗ ਗਏ ਅਤੇ ਮੈਨੂੰ ਕਿਹਾ ਗਿਆ ਸੀ ਕਿ ਭਾਵੁਕ ਮਾਹੌਲ ਆ ਬਹੁਤ ਜ਼ਿਆਦਾ, ਤੁਸੀਂ ਆਪਣਾ ਦੇਖ ਕੇ ਜਾਓ ਅਗਰ ਤੁਸੀਂ ਕਵਰੇਜ ਕਰਨੀ ਹੈ, ਪਰ ਅਸੀਂ ਅਲਾਓ ਨਹੀਂ ਕਰਦੇ, ਪਰ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕਵਰ ਕਰਨਾ ਚਾਹੁੰਦੇ ਹੋ, ਤੁਸੀਂ ਇੰਡੀਪੈਂਡੈਂਟ ਰਿਪੋਰਟਰ ਦੇ ਤੌਰ 'ਤੇ ਜਾ ਸਕਦੇ ਹੋ। ਇੰਡੀਅਨ ਐਕਸਪ੍ਰੈਸ ਅਲਾਓ ਨਹੀਂ ਕਰਦਾ, ਫਿਰ ਵੀ ਕਹਿੰਦਾ ਮੈਂ ਗਿਆ। ਸੰਜੇ ਸੂਰੀ ਕਹਿੰਦਾ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹ ਮੇਰੇ ਵੱਲ ਅਜੀਬ ਤਰੀਕੇ ਨਾਲ ਦੇਖਣ ਲੱਗ ਗਏ ਅਤੇ ਮੇਰੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ। ਅਤੇ ਉਹ ਸਾਰੇ ਪਗੜੀਧਾਰੀ ਅਤੇ ਸਿੱਖ ਲੋਕ ਸਨ ਅਤੇ ਉਹ ਇੰਨੀ ਮਤਲਬ ਸਖਤ ਕਾਰਵਾਈ ਚੱਲ ਰਹੀ ਹੋਵੇ, ਹੈਲੀਕਾਪਟਰ ਘੁੰਮ ਰਿਹਾ ਉਹਦੇ ਬਾਵਜੂਦ ਵੀ ਆਪਣੀ ਜਾਨ ਦਾ ਜੋਖਮ ਲੈ ਕੇ ਜਰਨੈਲ ਸਿੰਘ ਪਿੰਡਰਾਂਵਾਲਾ ਦੇ ਘਰੇ ਪਹੁੰਚੇ ਹੋਏ ਸੀ। ਅਤੇ ਉਹਨਾਂ 'ਚੋਂ ਦੋ ਬੰਦੇ ਮੈਨੂੰ ਕਹਿੰਦੇ ਤੁਸੀਂ ਸਾਡੇ ਪਿੱਛੇ ਆਓ। ਉਹ ਮੈਨੂੰ ਇੱਕ ਘਰ 'ਚ ਲੈ ਗਏ ਜੋ ਕਿ ਪਿੰਡਰਾਂਵਾਲਾ ਦਾ ਘਰ ਸੀ ਅਤੇ ਉੱਥੇ ਮੈਨੂੰ ਇੱਕ ਕਮਰੇ 'ਚ ਬਿਠਾ ਦਿੱਤਾ ਅਤੇ ਮੈਂ ਹੋਰ ਵੀ ਜ਼ਿਆਦਾ ਘਬਰਾ ਗਿਆ ਕਿ ਮੈਨੂੰ ਅੰਦਰ ਬਿਠਾ ਦਿੱਤਾ। ਉਸ ਤੋਂ ਬਾਅਦ ਸੰਜੇ ਸੂਰੀ ਕਹਿੰਦਾ ਕਿ ਮੈਂ ਥੋੜ੍ਹੀ ਦੇਰ ਬਾਅਦ ਦੇਖਦਾ ਕਿ ਉੱਥੇ ਮੇਰੇ ਲਈ ਦੋ ਥਾਲ, ਇੱਕ ਵਿੱਚ ਰੋਟੀਆਂ ਅਤੇ ਸਭ ਕੁਝ ਅਤੇ ਇੱਕ ਦੇ ਵਿੱਚ ਹੋਰ ਸਮਾਨ ਅਤੇ ਨਾਲ ਲੱਸੀ ਠੰਡੀ ਜਿਹੜੀ ਆ ਅਤੇ ਦੁੱਧ ਨਾਲ ਮੈਨੂੰ ਰੱਖਿਆ ਬਕਾਇਦਾ ਸਾਰਾ ਮੈਨੂੰ ਲਿਆ ਕੇ ਫੜਾ ਦਿੱਤਾ ਗਿਆ। ਕਿਹਾ ਕਿ ਤੁਸੀਂ ਬਹੁਤ ਦੂਰ ਤੋਂ ਆਏ ਹੋ, ਮੈਂ ਸਾਰਾ ਦੱਸਿਆ ਸੀ ਮੈਂ ਕਿੱਥੋਂ ਆਇਆ ਅਤੇ ਕਿਵੇਂ ਕਿਵੇਂ ਆਇਆ। ਸਭ ਤੋਂ ਪਹਿਲਾਂ ਤੁਸੀਂ ਲੰਗਰ ਛਕੋ, ਇਹ ਲੰਗਰ ਛੱਕ ਕੇ ਤੁਸੀਂ ਸਾਡੇ ਕੋਲ ਬਾਹਰ ਆ ਜਾਓ, ਅਸੀਂ ਤੁਹਾਡੇ ਨਾਲ ਪੂਰੀ ਗੱਲਬਾਤ ਕਰਾਂਗੇ, ਤੁਹਾਡਾ ਤੁਹਾਨੂੰ ਅਸੀਂ ਅਲਾਓ ਕਰਾਂਗੇ, ਜੋ ਸਵਾਲ ਹੋਣਗੇ ਜਵਾਬ ਦੇਵਾਂਗੇ, ਪਹਿਲਾਂ ਖਾਣਾ ਖਾ ਲਓ। ਹੁਣ ਸੰਜੇ ਸੂਰੀ ਕਹਿੰਦਾ ਵੀ ਸਮਾਂ ਲੰਘਿਆ ਥੋੜ੍ਹਾ ਜਿਹਾ, ਥੋੜ੍ਹੇ ਸਮੇਂ ਬਾਅਦ ਦੋ ਸਿੱਖ ਜਿਹੜੇ ਗਾਰਡਸ ਨੇ ਉਹਨਾਂ 'ਤੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਜਿਹੜਾ ਮਾਰ ਦਿੱਤਾ, ਸਤਵੰਤ ਸਿੰਘ ਅਤੇ ਕੇਹਰ ਸਿੰਘ। ਕੱਲ੍ਹ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ ਸਤਵੰਤ ਸਿੰਘ ਦੇ ਪਰਿਵਾਰ ਦੇ ਰਿਸ਼ਤਿਆਂ ਦੇ ਵਿੱਚੋਂ ਇੱਕ ਵਿਅਕਤੀ ਜਿਹਨੇ ਪਬਲੀਕੇਸ਼ਨ ਦੇ ਉੱਪਰ ਬੈਨ ਦੀ ਡਿਮਾਂਡ ਕੀਤੀ, ਇੱਕ ਕੋਰਟ ਹੀਅਰਿੰਗ ਜੂਰੀ ਦੇ ਵਿੱਚ ਚੱਲ ਰਿਹਾ ਸੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ, ਕਿ ਇਸ ਨੂੰ ਬਾਹਰ ਨਾ ਲਿਆਇਆ ਜਾਵੇ ਕਿਉਂਕਿ ਬੰਦਾ ਬਹੁਤ ਸੈਂਸਿਟਿਵ ਹੈ ਅਤੇ ਕਮਿਊਨਿਟੀ ਨਾਲ ਜੁੜਿਆ ਹੋਇਆ। ਹੁਣ ਇਹ ਬੰਦਾ ਸਤਵੰਤ ਸਿੰਘ ਦਾ ਰਿਸ਼ਤੇਦਾਰ ਸੀ, ਕਹਿੰਦੇ ਨੇ ਕਿ ਕਈ ਜਗ੍ਹਾ 'ਤੇ ਇਹਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਕਮਿਊਨਿਟੀ ਦੇ ਇਵੈਂਟਸ ਦੀ, ਬਹੁਤ ਜਗ੍ਹਾ 'ਤੇ ਫੰਡਿੰਗ ਕੀਤੀ, ਪਰ ਇਸ ਵਿਅਕਤੀ ਕੋਲੋਂ ਬੀਅਰ ਦੇ ਕੈਨ ਲੈ ਕੇ ਇੱਕ ਮੁਲਾਜ਼ਮ ਸੀ ਜਿਹੜਾ ਫਿਲੀਪੀਨੋ, ਉਹ ਲੈ ਕੇ ਗਿਆ, ਉਹਨੇ ਘਰੇ ਜਾ ਕੇ ਜਦੋਂ ਬੀਅਰ ਦੇ ਕੈਨ ਪੀਤੇ ਉਸ ਤੋਂ ਬਾਅਦ ਉਹਦੀ ਬਾਡੀ ਫਰੀਜ਼ ਹੋ ਗਈ, ਮਤਲਬ ਉਹ 'ਚ ਐਕਟੀਵਿਟੀ ਬੰਦ ਹੋ ਗਈ, ਹੋਸਪਿਟਲਾਈਜ਼ ਕੀਤਾ ਗਿਆ, 3 ਦਿਨਾਂ ਬਾਅਦ ਉਹਦੀ ਡੈਥ ਹੋ ਗਈ। ਏਅਰਪੋਰਟ ਤੋਂ ਨਿਊਜ਼ੀਲੈਂਡ ਦੀ ਏਜੰਸੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਇਹ ਬੰਦਾ, ਅਤੇ ਇਹ ਬੰਦਾ ਬਾਅਦ 'ਚੋਂ ਪਾਇਆ ਗਿਆ ਕਿ ਜਿਹੜੇ ਬੀਅਰ ਦੇ ਕੈਨ ਸੀਗੇ ਇਹਦਾ, ਜਿਹੜਾ ਬੀਅਰ ਬੀ ਕਰਕੇ ਸੀ ਬੀਅਰ ਦੀ ਕੰਪਨੀ, ਉਹਦੇ ਵਿੱਚ ਕੋਈ ਖਾਸ ਕਿਸਮ ਦੇ ਡਰੱਗਸ ਪਾ ਕੇ ਲਿਆ ਜਾਂਦੇ ਸੀ ਅਤੇ ਉਹਨਾਂ ਨੂੰ ਇਹ ਵੇਚਦੇ ਸੀ। ਮਲਟੀ ਮਿਲੀਅਨਰ ਹੋਣ ਦੇ ਬਾਵਜੂਦ ਵੀ ਭੁੱਖ ਜਿਹੜੀ ਅੰਦਰਲੀ ਖਤਮ ਨਹੀਂ ਹੋਈ ਸੀ। ਹੁਣ ਫਿਰ ਵਾਪਸ ਮੈਂ ਕਹਾਣੀ 'ਤੇ ਜਾਂਦਾ, ਦਿੱਲੀ ਦੇ ਵਿੱਚ ਦੋ ਜਣੇ ਜਿਹੜਾ ਨੇ ਉਹ ਇੱਕ ਘਟਨਾ ਵਾਪਰਦੀ ਹੈ ਜਿਸ ਵਿੱਚ ਦੋਨੋਂ ਜਣਿਆਂ ਦੇ ਵਿੱਚੋਂ ਸਤਵੰਤ ਸਿੰਘ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ, ਉਹਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਅਤੇ ਬਾਕੀ ਬੰਦੇ ਜੇਲ੍ਹ ਦੇ ਵਿੱਚ ਰਹੇ। ਉਹਨਾਂ ਦੀ ਵੀ ਕਹਾਣੀ ਮੇਰੇ ਕੋਲ ਹੈਗੀ, ਇੱਕ ਬਹੁਤ ਖੂਬਸੂਰਤ ਕਹਾਣੀ ਆ। ਤੁਸੀਂ ਹੈਰਾਨ ਹੋਵੋਗੇ ਕਿ ਮੌਤ ਦੇ ਤਾਂਡਵ 'ਚ ਲੋਕ ਕਿਸ ਤਰ੍ਹਾਂ ਜੀਏ ਸੀਗੇ ਅਤੇ ਕਿਸ ਤਰ੍ਹਾਂ ਸਮਰਪਿਤ ਸੀਗੇ। ਮੈਂ ਉਹ ਵੀ ਕਹਾਣੀ ਇੱਕ ਜਰਨਲਿਸਟ ਵੱਲੋਂ ਜਿਹੜਾ ਉਸ ਵੇਲੇ ਜੇਲ੍ਹ ਦੇ ਵਿੱਚ ਸੀ ਫਾਂਸੀ ਵਾਲੇ ਦਿਨ, ਇਹਨਾਂ ਦੇ ਵਿੱਚੋਂ ਬਾਕੀਆਂ 'ਚੋਂ, ਉਹਦੀ ਵੀ ਮੈਂ ਦੱਸੂੰਗਾ ਕਿਸ ਦਿਨ। ਅਤੇ ਹੁਣ ਕੀ ਹੁੰਦਾ ਕਿ ਜਿਹੜਾ ਦਿੱਲੀ 'ਚ ਘਟਨਾ ਵਾਪਰ ਜਾਂਦੀ ਹੈ, ਸੰਜੇ ਸੂਰੀ ਕਹਿੰਦੇ ਦਿੱਲੀ 'ਚ ਜਿਹੜੀ ਘਟਨਾ ਵਾਪਰੀ ਉਸ ਘਟਨਾ ਦੇ ਵਿੱਚ ਤਕਰੀਬਨ ਅਣਗਿਣਤੀ ਲੋਕ, ਅੰਦਾਜ਼ਨ 30,000 ਲੋਕਾਂ ਨੂੰ ਦੋ ਸਿੱਖ ਬੰਦਿਆਂ ਵੱਲੋਂ ਕੀਤੀ ਕਾਰਵਾਈ ਦੇ ਕਾਰਨ ਮਾਰ ਦਿੱਤਾ ਜਾਂਦਾ। ਕਹਿੰਦੇ ਮੈਂ ਇੰਡੀਅਨ ਐਕਸਪ੍ਰੈਸ 'ਤੇ ਫਰੰਟ ਪੇਜ ਦੇ ਉੱਤੇ ਫੋਟੋਆਂ ਲਾਈਆਂ ਸੀ ਜਿਨ੍ਹਾਂ 'ਚ ਜਿਹੜੇ ਲੋਕ ਦਰਬਾਰ ਸਾਹਿਬ ਦੇ ਅੰਦਰ ਸ਼ਾਮਿਲ ਹੋਏ ਸੀਗੇ ਫੌਜ ਦੇ ਲੋਕ, ਮਜੋਰਿਟੀ ਉਹਨਾਂ ਵਿੱਚੋਂ ਹਿੰਦੂ ਸਨ, ਮਜੋਰਿਟੀ ਹਿੰਦੂ ਸਨ। ਅਤੇ ਸੰਜੇ ਸੂਰੀ ਸਾਹਿਬ ਖੁਦ ਆਪ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਉਸ ਦਿਨ ਉਹਨਾਂ ਨੇ ਕਿਹਾ ਕਿ ਮੇਰੇ ਚਿਹਰੇ ਤੋਂ ਪੱਤਰਕਰਤਾ ਦਾ ਨਕਾਬ ਉੱਤਰ ਗਿਆ, ਜੋ ਮੈਨੂੰ ਇੱਕ ਸਿਸਟਮ ਸਮਝਾ ਰਿਹਾ ਸੀ ਨਾ ਕਿ ਕੀ ਚੱਲ ਰਿਹਾ, ਹਿੰਦੂਆਂ ਦੇ ਖਿਲਾਫ ਆ, ਸਿੱਖ ਐ ਨੇ, ਉਹ ਨਫ਼ਰਤੀ ਜਿਹੜਾ ਮਖੌਟਾ ਕਹਿੰਦੇ ਮੇਰੇ ਮੂੰਹ ਤੋਂ ਉੱਤਰ ਗਿਆ। ਮੈਨੂੰ ਸਮਝ ਆਇਆ ਕਿ ਮੈਂ ਉਸ ਸ਼ਖਸ ਦੇ ਘਰੇ ਬੈਠਾ ਜਿਹੜਾ ਲੀਡਰ ਸੀ ਅਤੇ ਮੈਂ ਇੱਕ ਹਿੰਦੂ, ਅਤੇ ਮਜੋਰਿਟੀ ਅਖਬਾਰਾਂ 'ਚ ਫੋਟੋਆਂ ਜਿਹੜੀਆਂ ਆ ਰਹੀਆਂ ਸੀ ਉਸ ਸਮੇਂ ਫੌਜ ਦੇ ਵਿੱਚੋਂ, ਉਹ ਹਿੰਦੂ ਪਰਿਵਾਰਾਂ 'ਚੋਂ ਲੋਕ ਗਏ ਹੋਏ ਸੀ, ਚਲੋ ਆਪਣੀ ਨੌਕਰੀ ਕਰ ਰਹੇ ਸੀ ਫੌਜ ਦੇ ਵਿੱਚ, ਉਹਨਾਂ ਨੂੰ ਜੋ ਹੁਕਮ ਹੋਣਾ ਉਹਨਾਂ ਨੇ ਉਹ ਕਰਨਾ ਉੱਪਰ ਲਿਆ ਨੇ। ਹੁਣ ਉਹ ਕਹਿੰਦਾ ਵੀ ਦੋ ਬੰਦੇ ਇੱਕ ਘਟਨਾ ਨੂੰ ਅੰਜਾਮ ਦਿੰਦੇ ਨੇ ਅਤੇ 30,000 ਬੰਦੇ ਨੂੰ ਇੱਕ ਦਿਨ 'ਚ ਮਾਰ ਦਿੱਤਾ ਜਾਂਦਾ। ਉਹ ਸ਼ਹਿਰ 'ਚ ਜਿਹੜੇ ਕਹਿੰਦੇ ਸੀ ਬੜੇ ਪ੍ਰੋਗਰੈਸਿਵ ਆ, ਬਹੁਤ ਪੜ੍ਹੇ ਲਿਖੇ ਆ, ਗਾਂਹ ਵਧੂ ਆ, ਅਤੇ ਉਹ ਅਨਪੜ੍ਹ ਲੋਕ ਜਿਹੜੇ ਉਸ ਪਿੰਡ ਦੇ ਵਿੱਚ ਖੜ੍ਹੇ ਸੀਗੇ ਜਿਨ੍ਹਾਂ ਨੂੰ ਕੁਛ ਪੜ੍ਹਨਾ ਲਿਖਣਾ ਨਹੀਂ ਹੁੰਦਾ ਸੀ, ਦੁਨੀਆਦਾਰੀ ਦਾ ਪਤਾ ਨਹੀਂ ਸੀ, ਉਹ ਮੈਨੂੰ ਖਾਣਾ ਖਿਲਾ ਰਹੇ ਸੀ। ਅਤੇ ਦੂਸਰੇ ਪਾਸੇ ਦੋ ਵਿਅਕਤੀਆਂ ਦੇ ਕਾਰਨ 30,000 ਲੋਕਾਂ ਨੂੰ
ਟੈਰਾਂ ਨੂੰ ਗਲਾਂ 'ਚ ਪਾ ਪਾ ਕੇ ਜਾਲ ਕੇ ਮਾਰਿਆ ਗਿਆ। ਅੱਜ ਦੀ ਅਸਲ ਗੱਲ ਇਹ ਕਰਨੀ ਸੀ ਕਿ ਇਹ ਸਾਰੀ ਕਹਾਣੀ ਦਾ ਸਿੱਟਾ ਕੀ ਹੈ, ਨਿਚੋੜ ਕੀ ਹੈ। ਨਿਚੋੜ ਇਹ ਹੈ ਕਿ ਗਾਵਨ ਧੁਰ ਨੂੰ ਪੌਣ ਪਾਣੀ ਗਾਵਨ ਧੁਰ ਨੂੰ ਸਾਧ ਵਿਚਾਰੇ ਜਤੀ ਸਤੀ ਸੰਤੋਖੀ ਵੀਰ ਕਰਾਰੇ ਪੰਡਿਤ ਪੜ੍ਹਨ, ਹਾਂਜੀ ਯੁੱਗ ਯੁੱਗ ਵੇਦਾਂ ਨਾਲੇ, ਜਿੱਥੇ ਮਹਾਰਾਜ ਗਾਵਣ ਦੇ ਉੱਤੇ ਗੱਲ ਕਰਦੀ ਹੈ। ਇੱਕ ਰਾਗੀ ਸਿੰਘ ਟੋਰਾਂਟੋ ਦੇ ਵਿੱਚ ਇੱਕ ਦੁਕਾਨ ਦੇ ਮੂਹਰਤ 'ਤੇ ਗਿਆ, ਉਹਨੇ $1300 ਲੈ ਲਿਆ ਅਤੇ ਚਾਰ ਬੰਦੇ ਬੈਠ ਕੇ ਉਹਦੀ ਚੁਗਲੀ ਕਰ ਰਹੇ ਸੀ, ਮੇਰੇ ਸਾਹਮਣੇ ਬੈਠ ਕੇ ਗੱਲ ਕਰ ਰਹੇ ਸੀ ਉਹਦੀ। ਕਹਿੰਦੇ ₹1300 ਲਿਆ, ਫਲਾਣੇ ਦੀ ਦੁਕਾਨ 'ਤੇ ਜਾ ਕੇ ਉਹਦਾ ਮੂਹਰਤ ਕਰਾਤਾ। ਅਤੇ ਇੱਕ ਗਾਉਣੇ ਵਾਲਾ ਦਲਜੀਤ ਸਿੰਘ ਦਸਾਂਝ ₹1500 ਦੀ ਇੱਕ ਟਿਕਟ ਵੇਚਦਾ, ਅਤੇ ਇੱਕ ਬੰਦਾ ਲੁਧਿਆਣੇ ਕੁਲਦੀਪ ਨਾਂ ਦਾ, ਉਹਨੂੰ ਇੱਕ ਬੰਦਾ ਟੋਰਾਂਟੋ ਤੋਂ ਫੋਨ ਕਰਦਾ ਕਿ $1500 ਚਾਹੀਦਾ, ਤੈਨੂੰ ਧਾਰਾ ਮੋੜ ਦਾਂਗੇ। ਕਹਿੰਦਾ ਮੈਂ ਟ੍ਰਾਂਸਫਰ ਕਰਾ ਦਿੰਦਾ। ਅਗਲੀ ਸਵੇਰੇ ਆਦਮੀ ਤੀਵੀਂ ਕਹਿੰਦੇ ਪੈਸਿਆਂ 'ਚ ਔਖੇ ਆ। ਦਲਜੀਤ ਦਸਾਂਝ ਦੇ ਸਟੇਜ ਦੇ ਕੋਲ ਨੱਚਦੇ ਫਿਰਦੇ ਸੀ, ਵੀਡੀਓ ਬਣਾ ਬਣਾ ਕੇ ਭੇਜ ਰਹੇ ਸੀ, ਅਤੇ ਤੁਸੀਂ ਵੀਡੀਓ ਬਣਾ ਬਣਾ ਕੇ ਦੱਸ ਦਿਓ ਲੋਕਾਂ ਨੂੰ ਕਿ ਮੈਂ ਇਹ ਸ਼ੋਅ ਦੇਖ ਕੇ ਆਇਆ। ਇਹ ਆ ਸਿੱਖੀ ਦੇ ਖਾਤਮੇ ਦਾ ਕਾਰਨ, ਐਕਚੁਅਲ ਕਾਰਨ ਇਹ ਹੈ ਜੀ। ਸਿੱਖੀ ਨੂੰ ਖਤਮ ਨਹੀਂ ਕੋਈ ਦੁਨੀਆ 'ਚ ਕਰ ਸਕਦਾ। ਅਬਦਾਲੀ ਵਰਗੇ ਚਲੇ ਗਏ, ਸਿਰਾਂ ਦੇ ਮੁੱਲ ਲਾਏ ਹੋਏ ਸੀ ਨਾ, ਲੀਗਲ ਸੀਗਾ ਕਿਸੇ ਨੂੰ ਮਾਰਨਾ। ਜ਼ਕਰੀਆ ਖਾਨ ਕਹਿੰਦਾ ਸੀ ਸਿਰ ਵੱਢ ਕੇ ਲਿਆਓ, ਪੈਸੇ ਲੈ ਲਓ, ਕੋਈ ਕਤਲ ਨਹੀਂ ਹੋਊਗਾ, ਉਲਟੇ ਪੈਸੇ ਮਿਲਣਗੇ ਮੱਸੇ ਰੰਗੜ ਦਾ ਸਿਰ ਵੱਢਣ ਤੋਂ ਬਾਅਦ। ਜ਼ਕਰੀਆ ਖਾਨ ਗਵਰਨਰ ਸੀ ਜਿਹੜਾ ਲਾਹੌਰ ਦਾ, ਉਹ ਕਹਿੰਦਾ ਕਿ ਸਿਰ ਵੱਢ ਕੇ ਲਿਆਓ। ਜਦੋਂ ਸਿਰ ਵੱਢਣ ਦੇ ਟਾਈਮ 'ਤੇ ਇਹ ਲੋਕ ਖਤਮ ਨਹੀਂ ਹੋਏ, ਅੱਜ ਦੇ ਅਜੋਕੇ ਯੁੱਗ 'ਚ ਇੱਕ ਬੰਦਾ ਮਾਰੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਅੱਜ ਕਿਵੇਂ ਖਤਮ ਹੋਜੂ। ਸਿੱਖੀ ਤਾਂ ਆਪਣੇ ਆਪ ਅਸੀਂ ਉਹ ਖਤਮ ਕਰੀ ਜਾ ਰਹੇ ਹਾਂ, ਜਿੱਥੇ ਸਤਵੰਤ ਸਿੰਘ ਵਰਗੇ ਦੇ ਘਰ ਦੇ ਲੋਕ ਡਰੱਗਸ ਵੇਚਦੇ ਫੜੇ ਜਾਂਦੇ ਨੇ, ਅਤੇ ਇੱਥੇ ਜਿਹੜੇ ਗਾਣਿਆਂ ਦੇ ਪ੍ਰਭਾਵ ਹੇਠ ਲੋਕ ਗੁੰਡਾਗਰਦੀਆਂ ₹500 ਲੈ ਕੇ ₹1000 ਲੈ ਕੇ ਆਪਣੀ ਲੋੜ ਪੂਰੀ ਕਰਨ ਲਈ ਲੋਕਾਂ ਦੇ ਘਰਾਂ 'ਤੇ ਗੋਲੀਆਂ ਚਲਾ ਕੇ ਭੱਜੇ ਆਉਂਦੇ ਨੇ, ਅਤੇ ਅਸੀਂ ਕਿੱਥੋਂ ਕਾਮਯਾਬ ਹੋਵਾਂਗੇ। ਸਾਨੂੰ ਸਭ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਪੈਣਾ। ਹਰ ਸਾਲ ਜਿੰਨੇ ਮਰਜ਼ੀ 1984 ਦੇ ਟਾਈਮ ਨੂੰ ਯਾਦ ਕਰੀ ਚੱਲੋ, ਇਹ ਯਾਦ ਕਰਨਾ ਪੈਣਾ ਕਿ ਸਿੱਖੀ ਨੂੰ ਅੰਦਰ ਪੈਦਾ ਕਰਨਾ ਪੈਣਾ। ਸਿੱਖੀ ਨੂੰ ਗਾਉਣ ਵਾਲੇ ਜਿਹੜੇ ਨੇ, ਗੁਰਬਾਣੀ ਨੂੰ ਗਾਉਣ ਵਾਲੇ ਨੇ, ਜਦੋਂ ਗਰੀਬੀ 'ਤੇ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣਗੇ, ਅਤੇ ਜਿਹੜੇ ਇਸ ਨੂੰ ਤੋੜਦੇ ਨੇ, ਸਿੱਖੀ ਦੇ ਸੰਦਰਭ ਨੂੰ ਤੋੜਦੇ ਨੇ ਆਪਣੇ ਗਾਣਿਆਂ ਰਾਹੀਂ, ਗੁੰਡਾਗਰਦੀ ਰਾਹੀਂ, ਔਰਤਬਾਜ਼ੀ ਰਾਹੀਂ, ਨਸ਼ਿਆਂ ਰਾਹੀਂ, ਮੁੱਛਾਂ ਰਾਹੀਂ, ਦਾੜੀਆਂ ਰਾਹੀਂ ਜਿਹੜੇ ਦਿਖਾਉਂਦੇ ਨੇ, ਟੈਟੂਆਂ ਰਾਹੀਂ, ਇਹ ਤਕੜੇ ਨੇ, ਸਿੱਖੀ ਕਮਜ਼ੋਰ ਆ ਇਹਨਾਂ ਦੇ ਅੱਗੇ। ਜਦ ਤੱਕ ਅਸੀਂ ਆਪਣੇ ਅੰਦਰ ਸਿੱਖੀ ਦਾ ਦੀਵਾ ਨਹੀਂ ਜਲਾਵਾਂਗੇ। ਸਿੱਖੀ ਕੋਈ ਮਜ਼ਹਬ ਨਹੀਂ ਹੈ, ਇਹ ਦੇਣ ਹੈ ਉਸ ਪਰਮੇਸ਼ਵਰ ਦੀ। ਇਸ ਸਮੇਂ ਮੈਨੂੰ ਜਿੰਨੇ ਸਿੱਖ ਲੋਕ ਸੁਣਦੇ ਨੇ, ਉਨੇ ਹੀ ਮੁਸਲਿਮ ਅਤੇ ਹਿੰਦੂ ਵੀ ਸੁਣਦੇ ਨੇ, ਜਿੱਥੇ ਤੁਹਾਡੇ ਸਾਰਿਆਂ ਦੇ ਜਨਮ ਹੋਏ ਨੇ, ਜਿਸ ਜਿਸ ਘਰ 'ਚ ਹੋਏ, ਜੋ ਜੋ ਪਰਮੇਸ਼ਵਰ ਦਾ ਨਾਮ ਦੇਣ ਦਾ ਸਾਧਨ ਤੁਹਾਨੂੰ ਬਣੇ, ਉਹ ਸਭ ਹੀ ਬਹੁਤ ਬਿਹਤਰੀਨ ਨੇ। ਪਰ ਅੰਦਰਲੀ ਜਿਹੜੀ ਨਫ਼ਰਤ ਆ ਸਾਡੇ, ਅੱਜ ਵੀ ਉਨੀ ਉਹ ਨਫ਼ਰਤ ਸਾਡੇ ਅੰਦਰ ਆ ਕਿ ਇਹ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਨਹੀਂ ਹੈਗੀ ਤਾਂ ਦੱਸੋ ਹਿੰਦੁਸਤਾਨ ਗਰਕ ਗਿਆ ਇਸ ਚੀਜ਼ ਦੇ ਵਿੱਚ, ਪੂਰਾ ਭਾਰਤ ਗਰਕ ਗਿਆ, ਅਤੇ ਭਾਰਤ 'ਚੋਂ ਨਿਕਲਣ ਤੋਂ ਬਾਅਦ ਵੀ ਲੋਕ ਇਸ ਗਰਕੀ ਹੋਈ ਦਲਦਲ 'ਚੋਂ ਬਾਹਰ ਨਹੀਂ ਨਿਕਲ ਪਾਏ, ਉਹਦੇ 'ਚ ਫਸੇ ਹੋਏ ਨੇ। ਰੇਡੀਓ ਵਾਸ ਸੁਣ ਰਹੇ ਹੋ, ਮੈਂ ਅਮਦੀਪ ਸਿੰਘ ਬੈਨੀਪਾਲ, ਔਰ ਸਟੂਡੀਓ ਨੰਬਰ 905-673-3337। ਕੁਛ ਸ਼ਬਦ ਸੀ ਜੋ ਮੈਂ ਸਾਂਝੇ ਕਰਨੇ ਚਾਹੁੰਦਾ ਸੀ ਕਿ ਇੱਕ ਜਾਣੇ ਦੀ ₹1500 ਦੀ ਟਿਕਟ ਖਰੀਦ ਕੇ ਲੋਕ ਆਧਾਰ ਲੈ ਕੇ ਫੋਟੋ ਖਿੱਚ ਕੇ ਪਾਉਂਦੇ ਨੇ ਫੁਕਰਾ ਪੰਥੀ ਲਈ, ਅਤੇ ਇੱਕ ਜਿਹੜਾ ਗੁਰੂ ਨੂੰ ਗਾਉਂਦਾ ਅਤੇ ਉਹਦੇ ₹1300 ਦੇ ਉੱਤੇ ਚਰਚਾ ਹੁੰਦੀ ਹੈ ਕਿ ਉਹਨੇ ₹1300 ਲੈ ਲਏ। ਦੱਸੋ ਭਲਾ ਕਿੱਥੋਂ ਹੋਊਗਾ। 905-673-3337। ਜੇ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੀ ਆ, ਮੈਂ ਹਮੇਸ਼ਾ ਦੇ ਲਈ ਖਿਮਾ ਦਾ ਯਾਚਕਾਂ। ਸ਼ਬਦ ਮੇਰੇ ਤਿੱਖੇ ਹੁੰਦੇ ਨੇ, ਮਨ ਬਿਲਕੁਲ ਸਾਫ਼ ਆ, ਕਿਸੇ ਲਈ ਮਾੜੀ ਸੋਚ ਨਹੀਂ ਹੈ, ਅਤੇ ਇਹੀ ਸਿੱਖੀ ਦਾ ਮੈਸੇਜ ਹੈਗਾ। ਧੰਨਵਾਦ ਤੁਹਾਡਾ। 905-673-3337 ਜੇ ਕਿਸੇ ਨੇ ਗੱਲ ਕਰਨੀ ਹੋ, ਗੱਲ ਕਰ ਸਕਦੇ ਹੋ।

0: no se panche eso, te sentiste rigal. Batoría, mena lor, mena Brigitte. Brigitte, ¿qué
1: haces? Sardigala ji, all great.
0: Tarti de putter, ¿qué era? ¿Chahunga no me? Tarti de putter, ¿ne? Es Kerala de look. ਇਹਨਾਂ ਨੇ ਕੁਛ ਚੀਜ਼ਾਂ ਸਾਂਭੀਆਂ, ਇਹਨਾਂ ਨੇ ਆਪਣਾ ਕਲਚਰ ਸਾਂਭਿਆ, ਆਪਣੇ ਜੰਗਲ ਸਾਂਭੇ, ਆਪਣਾ ਪਾਣੀ ਅਤੇ ਆਪਣੇ ਬੱਚੇ, ਇਹ ਚਾਰ ਚੀਜ਼ਾਂ ਇਹਨਾਂ ਲੋਕਾਂ ਨੇ ਸਾਂਭੀਆਂ, ਆਪਣੇ ਜੰਗਲ, ਆਪਣੀ ਧਰਤੀ, ਆਪਣੀ ਬੋਲੀ ਅਤੇ ਆਪਣਾ ਪਾਣੀ ਅਤੇ ਬੱਚੇ ਸਾਂਭੇ ਇਹਨਾਂ ਨੇ ਆਪਣੇ। ਅਤੇ ਅੱਜ ਇਹ ਲੋਕ ਜਿਹੜੇ ਨੇ ਦੁਨੀਆ ਦਾ ਇਲਾਜ ਕਰਦੇ ਨੇ ਆਪਣੀ ਜੜੀ ਬੂਟੀਆਂ ਨਾਲ, ਦੁਨੀਆ 'ਚ ਮਸ਼ਹੂਰ ਨੇ, ਔਰ ਇਹ ਅਮੀਰ ਲੋਕ ਨੇ ਕਿਉਂਕਿ ਇਹਨਾਂ ਨੂੰ ਗਰੀਬੀ ਫੀਲ ਨਹੀਂ ਹੁੰਦੀ। ਤੁਸੀਂ ਹੋਂਡਾ ਲੈਣ ਤੋਂ ਬਾਅਦ ਜਿਹੜਾ ਹੈਗਾ ਰੇਂਜ ਰੋਵਰ ਤੱਕ ਦੀ ਸਫ਼ਰ ਨੂੰ ਗਰੀਬੀ ਸਮਝਦੇ ਹੋ, ਅਤੇ ਇਹ ਸਾਈਕਲ ਤੋਂ ਲੈ ਕੇ ਸਕੂਟਰ ਤੱਕ ਯਾਤਾਯਾਤ ਦੇ ਜਿਹੜੇ ਸਾਧਨ ਸਮਝ ਕੇ ਉਹਨਾਂ ਨੂੰ ਵਰਤਦੇ ਨੇ, ਇੱਕ ਜਗ੍ਹਾ 'ਤੇ ਜਾਣ ਲਈ ਦੂਜੀ ਜਗ੍ਹਾ 'ਤੇ ਜਾਣ ਵਾਸਤੇ ਇੱਕ ਟਰਾਂਸਪੋਰਟੇਸ਼ਨ। ਬ੍ਰਿਜੀ ਮਾਲਿਸ਼ ਕਰਦਾ ਤੁਹਾਡੇ ਅੰਦਰ ਦੀ ਜਿਹੜੀ ਮੈਲ ਆ ਉਹਨੂੰ ਕੱਢਦਾ, ਜਿਹੜੀ ਕਿ ਦਿਮਾਗ 'ਚ ਡਰ, ਖੌਫ, ਨੀਂਦ ਨਾ ਆਉਣਾ, ਐਸੀਆਂ ਚੀਜ਼ਾਂ ਬਸੀਆਂ ਉਹਨਾਂ ਦੀ ਹੈਲਪ ਕਰਦਾ। ਬ੍ਰਿਜੀ ਆਪਣਾ ਮੈਸੇਜ ਦੇ ਦਿਓ
1: ਜੀ। ਕਿਸੇ ਕੋ ਕੋਈ ਦਰਦ, ਸਟ੍ਰੈਸ, ਟੈਨਸ਼ਨ, ਕੋਈ ਪ੍ਰੋਬਲਮ, ਲੋਅਰ ਬੈਕ ਪੇਨ, ਫ੍ਰੋਸਨ ਸ਼ੋਲਡਰ, ਸਾਇਟਿਕ ਪੇਨ, ਹਮਾਰੇ ਸਾਥ ਹਰਿਦਾ ਕੇਰਲਾ ਆਯੁਰਵੈਦਿਕ ਥੈਰੇਪੀ ਹੈ ਜੀ, ਬਹੁਤ ਬਹੁਤ ਬੜੀਆ ਹੈ। ਪੇਨ ਕੇ ਲੀਏ ਸਬਸੇ ਨੈਚੁਰਲ ਥੈਰੇਪੀ ਹੈ, ਔਰਗੈਨਿਕ ਨੈਚੁਰਲ ਟ੍ਰੀਟਮੈਂਟ ਆਯੁਰਵੈਦਾ, ਐਂਡ ਹਮ ਸ਼ਿਰੋਧਾਰਾ, ਪੋਟਲੀ ਥੈਰੇਪੀ, ਅਭਿਅੰਗਮ, ਆਲ ਕਾਇੰਡਸ ਆਫ ਆਯੁਰਵੈਦਿਕ ਪੰਚਕਰਮ ਥੈਰੇਪੀਸ ਕਰੇਗਾ ਜੀ।
0: ਓਕੇ, ਨੰਬਰ ਦੇ ਦਿਓ।
1: ਫੋਨ ਨੰਬਰ ਇਜ਼ 647-619-1369
0: 647-619-1369 'ਤੇ ਬ੍ਰਿਜੀ ਨੂੰ ਕਾਲ ਕਰਨੀ ਹੈ। 647-619-1369 647-619-1369 ਦੇ ਉੱਤੇ ਤੁਸੀਂ ਕਾਲ ਕਰਨੀ। ਹਾਂਜੀ ਜਤਿੰਦਰ,
2: ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਅ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਬੇੜਾ ਆਪਾਂ ਆਪ ਹੀ ਗਰਕ ਕੀਤਾ, ਤੇ ਆਪਾਂ ਭਾਲਦੇ ਹੈ ਕਿ ਰਾਜ ਹੋਵੇ ਹੁਣ ਮਹਾਰਾਜਾ ਰਣਜੀਤ ਸਿੰਘ ਵਰਗਾ, ਤੇ ਪਰ ਇਹ ਵੀ ਵੇਖਣਾ ਪੈਣਾ ਨਾ ਕਿ ਆਪਾਂ ਉਸ ਰਾਜ ਦੇ ਲਾਇਕ ਤੇ ਹੈਗੇ ਹਾਂ ਕਿ
0: ਨਹੀਂ, ਤੇ
2: ਉਸ ਜ਼ਮੀਰ ਦੇ ਆਗੀ ਵਾਲੇ ਸੀ ਨਾ ਕਿ ਇੱਦਾਂ ਥੋੜਾ, ਜਿੱਦਾਂ ਹੁਣ ਆਪਾਂ ਕ੍ਰਾਂਤੀ ਸਿੰਘ ਨੂੰ 10,000 ਤਨਖਾਹ ਦੇਣੀ ਹੋਵੇ ਤੇ 50 ਵਾਰੀ ਸੋਚਦੇ ਹਾਂ, ਤੇ ਸਿੰਗਰ ਨੂੰ ਆਪਾਂ ਕਹਿ ਦਈਦਾ ਕੋਈ ਨੀ ਲੱਖ ਵੱਧ ਵੀ ਲੈਣੀ ਤੇ ਆਹੀ ਡੇਟ ਤੇ ਆਉਣਾ।
0: ਦੇਖੋ ਸਭ ਤੋਂ ਪਹਿਲਾਂ ਮੇਰੇ ਤਾਂ ਮੈਸੇਜ ਇਹ ਹੈ, ਬਹੁਤ ਸ਼ੁਕਰੀਆ ਤੁਹਾਡੇ ਕਾਲ ਲਈ, ਕਿ ਸਿੱਖਿਜ਼ਮ ਦਾ ਦੀਵਾ ਅੰਦਰ ਆਪਣੇ ਬਾਲੋ, ਲੋਕਾਂ ਦੇ ਬਾਲਣ ਦਾ ਛੱਡ ਦਿਓ। ਸਿੱਖੀ ਨੂੰ ਬਚਾਉਣਾ ਕੋਈ ਕਿਸੇ ਨੂੰ ਨਹੀਂ ਮਾਰ ਸਕਦਾ ਹੁੰਦਾ ਭਾਅ ਜੀ, ਹਿੰਦੂ ਖਤਰੇ 'ਚ ਨੇ, ਸਿੱਖ ਖਤਰੇ 'ਚ ਨੇ, ਮੁਸਲਿਮ ਖਤਰੇ 'ਚ ਨੇ, ਇਹ ਤਾਂ ਗੱਲਾਂ ਨੇ ਸਾਰੀਆਂ ਭਾਅ ਜੀ, ਸਿਆਸੀ ਲੋਕਾਂ ਦੀਆਂ ਗੱਲਾਂ ਨੇ, ਜਿਹੜੇ ਵੋਟ ਬੈਂਕ ਜ਼ਿਆਦਾ, ਕਿਰਾਏਦਾਰ ਖਤਰੇ 'ਚ ਨੇ, ਮਕਾਨ ਮਾਲਕ ਖਤਰੇ 'ਚ ਹੈ ਨਹੀਂ ਗੇ, ਓਨਟੈਰੀਓ 'ਚ ਇੱਦਾਂ ਚੱਲਦਾ ਪਿਆ, ਕਿਰਾਏਦਾਰ ਖਤਰੇ 'ਚ ਨੇ, ਜਿਹੜਾ ਕਾਨੂੰਨ ਆਉਂਦਾ ਕਿਰਾਏਦਾਰ ਵਾਲਾ, ਜਿਹੜਾ ਕਾਨੂੰਨ ਆਉਂਦਾ ਕਿਰਾਏਦਾਰਾਂ, ਕਮਰਸ਼ੀਅਲ ਦੇ ਵਿੱਚ ਜਦੋਂ ਕਿਰਾਏਦਾਰ ਜਾਂਦਾ ਇਹਨਾਂ ਦੀਆਂ ਬਿਲਡਿੰਗ 'ਚ, ਕੈਨਐਫ ਵਰਗੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਕੈਨਐਫ ਵਰਗੀਆਂ, ਉੱਥੇ ਐਗਰੀਮੈਂਟ ਡਿਫਰੈਂਟ ਤਰ੍ਹਾਂ ਦੇ ਨੇ, ਜਦੋਂ ਅਮਨਦੀਪ ਦੇ ਘਰੇ ਜਾਂ ਸੰਤੋਸ਼ ਦੇ ਘਰੇ ਕਿਰਾਏਦਾਰ ਆਉਂਦਾ ਤਾਂ ਅਧਿਕਾਰ ਖੇਤਰ ਹੀ ਬਦਲ ਜਾਂਦੇ ਨੇ, ਇੱਕੋ ਮੁਲਕ, ਇੱਕੋ ਧਰਤੀ, ਇੱਕੋ ਬੰਦਾ, ਜਸਟ ਕੰਟਰੈਕਟ ਚੇਂਜ ਕਰ ਦਿੱਤਾ ਜਾਂਦਾ ਕਿ ਇਹ ਕੈਨਐਫ ਵਾਲਿਆਂ ਦਾ ਇਹਨੂੰ ਕਮਰਸ਼ੀਅਲ 'ਚ ਗਿਣਿਆ ਜਾਊਗਾ, ਆਹ ਅਮਨਦੀਪ ਦਾ ਇਹਨੂੰ ਰੈਜੀਡੈਂਸ਼ੀਅਲ ਐਕਟ 'ਚ ਗਿਣਿਆ ਜਾਊ, ਅਧਿਕਾਰ ਖੇਤਰ ਹੀ ਖਤਮ ਹੋ ਜਾਂਦੇ ਨੇ, ਉੱਥੇ ਅਗਲੇ ਮਾਰ ਕੇ ਲੱਤ ਪਿਛਵਾੜੇ 'ਤੇ ਅਤੇ ਨਾਲ ਤੌਲਾ ਤਾਲਾ ਚੇਂਜ ਕਰ ਦਿੰਦੇ ਰਾਤ ਨੂੰ। ਇੱਥੇ 8 ਮਹੀਨੇ ਤਰਸਦੇ ਹੋ ਕੋਰਟ ਹੀਅਰਿੰਗ ਨੂੰ, ਅਤੇ ਜਿਹੜੇ ਲੋਕ ਨੇ 8 ਮਹੀਨੇ ਕੂੜਾ ਵੀ ਅੰਦਰੇ ਸਿੱਟਦੇ ਨੇ ਵੀ ਹੁਣ ਜਾਣਾ ਤਾਂ ਹੈ, ਇਹਦੀ ਲਾਈਫ ਹੋਰ ਹੈਲ ਕਰਕੇ ਜਾਈਏ, ਇਹਦੀਆਂ ਬਿਜਲੀ ਦੀਆਂ ਤਾਰਾਂ ਕੱਟ ਕੇ ਜਾਈਏ, ਕਿਉਂਕਿ ਉਹਨੂੰ ਪਤਾ ਸਾਡਾ ਕਿਹੜਾ ਕਿਸੇ ਨੇ ਕੁਛ ਫੜ ਲੈਣਾ, ਗਾਹਾਂ ਦੀ ਜਗ੍ਹਾ 'ਤੇ ਚੱਲਣਾ, ਕਿਉਂਕਿ ਕਾਨੂੰਨ ਹੀ ਨਹੀਂ ਹੈ, ਡਿਫਾਲਟਰ ਲਿਸਟ ਏ ਨਹੀਂ ਹੈਗੀ, ਇਹ ਅੱਜ ਕਾਰਨ। ਮੇਰੇ ਨਾਲ ਮਨਮੋਹਨ ਸਿੰਘ ਨੇ, ਮਨਮੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਚਾਲ ਨੇ?
3: ਚੜ੍ਹਦੀ ਕਲਾ ਭਾਈ, ਤੁਸੀਂ ਸੁਣਾਓ?
0: ਚੜ੍ਹਦੀ ਕਲਾ, ਚੜ੍ਹਦੀ ਕਲਾ। ਮਨਮੋਹਨ ਸਿੰਘ ਜੀ, ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਵੀ ਕਹਾਣੀ ਇੱਕ ਮੇਰੇ ਕੋਲ ਹੈਗੀ ਹੈ, ਕਿਸੇ ਦਿਨ ਸ਼ੇਅਰ ਕਰੂੰਗਾ, ਪਰ ਮੈਂ ਅੱਜ ਛੋਟੀ ਛੋਟੀ ਗੱਲਾਂ ਕਰਦਾ ਨਾ ਕਿਉਂਕਿ ਸਮਾਂ ਕੀਮਤੀ ਹੈ। ਅਤੇ ਮਨਮੋਹਨ ਸਿੰਘ ਇੱਕ ਇਮਾਨਦਾਰ ਬੰਦਾ ਹੈਗਾ, ਕੋਈ ਬੰਦਾ ਇਹਨੂੰ ਕਾਲ ਕਰੇ ਡਾਊਨ ਟੂ ਅਰਥ ਹੈ, ਮੇਰੇ ਵਰਗਾ ਨਹੀਂ, ਗਰਮ ਇਹਦਾ ਇੰਜਨ ਦਾ ਰੇਡੀਏਟਰ ਵੱਡਾ ਲੱਗਿਆ ਹੋਇਆ, ਠੰਡਾ ਰਹਿੰਦਾ, ਸਾਡੇ ਵਾਲਾ ਛੋਟਾ ਜਿਹਾ ਲੱਗਿਆ, ਗਰਮੇ ਰਹਿੰਦਾ। ਅਮਨ ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤੁਸੀਂ ਵੀ ਆ ਜਾਓ। ਕੀ ਹਾਲ ਚਾਲ
4: ਅਮਨ ਜੀ? ਬਸ ਠੀਕ ਹੈ ਜੀ, ਤੁਸੀਂ ਸੁਣਾਓ?
0: ਚੜ੍ਹਦੀ ਕਲਾ,
4: ਚੜ੍ਹਦੀ ਕਲਾ ਜੀ।
0: ਸਾਡਾ ਰੇਡੀਏਟਰ ਗਰਮ ਆ ਨਾ?
4: ਹਾਂਜੀ ਹਾਂਜੀ, ਪੂਰਾ ਗਰਮ ਹੈ,
0: ਮਨਮੋਹਨ ਠੰਡਾ ਵੱਡੇ ਲੱਗਿਆ, ਸਾਡੇ ਵਾਲੇ 'ਚ ਪਾਣੀ ਘੱਟ ਪੈਂਦਾ, ਪਾਣੀ ਛੇਤੀ ਭਰ ਦਿੰਦਾ। ਹਾਂਜੀ ਮਨਮੋਹਨ
3: ਜੀ, ਭਾਜੀ
0: ਕੱਲ ਮੈਨੂੰ, ਕੱਲ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਸੀ, ਮੇਰਾ ਹੀ ਬੰਦਾ ਸੀ ਨਾ ਉਹ,
3: ਜੀ ਜੀ,
0: ਪਰਸੋਂ ਹੋਈ ਸੀ ਗੱਲ ਹੈ ਨਾ, ਉਸ ਬੰਦੇ ਦਾ ਕੋਈ ਐਕਸੀਡੈਂਟ ਨਹੀਂ ਹੈਗਾ, ਹੈਗਾ
3: ਜੀ? ਨਹੀਂ ਨਹੀਂ, ਕੋਈ ਐਕਸੀਡੈਂਟ
0: ਨਹੀਂ, ਕੋਈ ਉਹਦਾ ਬੈਡ ਟਰੈਕ ਰੈਕਡ ਨਹੀਂ ਹੈਗਾ
3: ਜੀ।
0: ਉਹਦੀ ਇੰਸ਼ੋਰੈਂਸ ਆਟੋਮੈਟਿਕਲੀ ਕਿੰਨੀ ਵੱਧ ਕੇ ਆਈ ਹੈ ਦੱਸੋ, ਤੀਜੇ ਸਾਲ ਲਗਾਤਾਰ?
3: ਜੀ ਆਲਮੋਸਟ ਭਾਜੀ 480 ਸੀਗੀ ਆਈ ਥਿੰਕ 480
0: ਹੈ ਜਿਹੜੀ ਕਾਰ ਦੀ ਕੀਮਤ ਉਹਦੀ 12,000 ਵੀ ਨਹੀਂ ਹੋਣੀ 8 ਤੋਂ 10,000 ਡਾਲਰ ਦੇ ਵਿੱਚ ਕਾਰ ਹੋਣੀ ਹੈ 8 ਤੋਂ 10,000 ਵਾਲੀ ਕਾਰ ਗੁਣਾ 480 ਕਰ ਲਓ 480 ਤੁਸੀਂ 500 ਲਾ ਲਓ 12 × 5 = 60 6,000 ਡਾਲਰ ਸਾਲ ਦੀ ਇੰਸ਼ੋਰੈਂਸ ਆ 8 ਤੋਂ 10,000 ਵਾਲੀ ਕਾਰ ਦੀ ਲੁਟਿੰਗ ਲੁਟਿੰਗ ਲੁਟਿੰਗ ਪੋਲੀਟੀਸ਼ੀਅਨ ਸਲੀਪਿੰਗ ਸਲੀਪਿੰਗ ਸਲੀਪਿੰਗ ਡੈਗਫੋਰਡ ਪਰਚੇਜ਼ਿੰਗ ਜਹਾਜ਼ ਜਹਾਜ਼ ਜਹਾਜ਼ ਬਿਲਡਰਾਂ ਦੇ ਕੰਮ ਕਰਦੇ ਫਿਰਦੇ ਸ਼੍ਰੀ ਡੈਗਫੋਰਡ ਕਿਤੇ ਨਜ਼ਰ ਨਹੀਂ ਆਉਂਦੇ ਇੱਤੀ ਮਾਰ ਪਈ ਕਰੋਨਾਵੇਂ ਤੈਂ ਕੀ ਦਰਦ ਨਾ ਤੁਹਾਨੂੰ ਦਰਦ ਨਹੀਂ ਆਉਂਦਾ ਹੈਗਾ ਇੱਕ ਫੈਡਰਲ ਵਾਲੇ ਬੈਂਕਾਂ ਨਾਲ ਹੀ ਲਟਾਈ ਕਰਨ ਲੱਗੇ ਹੋਏ ਨੇ ਅਤੇ ਇੱਕ ਪ੍ਰੋਵਿੰਸ਼ੀਅਲ ਵਾਲੇ ਲਟਾਈ ਕਰਨ ਲੱਗੇ ਹੋਏ ਨੇ ਆਹ ਸਭ ਚੀਜ਼ਾਂ ਦੇ ਨਾਲ ਅਤੇ ਇੱਕ ਗਰੁੱਪ ਹੋਰ ਜਿਹੜਾ ਆਹ ਸਿਟੀਆਂ ਵਾਲਾ ਬੈਠਾ ਇੱਕ ਇਹ ਦੇਖ ਲਿਓ ਹੁਣ ਅਕਤੂਬਰ ਤੱਕ ਇਹ ਬੜੇ ਐਕਟਿਵ ਨਜ਼ਰ ਆਉਣੇ ਤੁਹਾਨੂੰ ਪਿਛਲੇ 3.5 ਸਾਲ ਪਤਾ ਨਹੀਂ ਸੀ ਕਿੱਥੇ ਨੇ ਓਕੇ ਮਨਮੋਹਨ ਸਿੰਘ ਜੀ
3: ਜੀ
0: $480 ਕੋਈ ਐਕਸੀਡੈਂਟ ਨਹੀਂ 10,000 ਦੀ ਕਾਰ 6,000 ਸਾਲ ਦੇ ਵਿੱਚ ਪੇ ਕਰ ਦੇਣਾ
3: ਜੀ
0: ਹੈ ਜੀ ਤੇ ਪਲੀਜ਼ ਦੱਸਿਓ ਤੁਸੀਂ ਉਹਦਾ ਕੀ ਕਰ ਰਹੇ ਹੋ ਕੀ ਕੀਤਾ ਉਹਦਾ
3: ਜੀ ਸੋ ਆਪਾਂ ਨੂੰ ਚੈੱਕ ਕਰ ਰਹੇ ਉਹਨਾਂ ਦੀ ਪ੍ਰੋਪਰ ਕਵਰੇਜ ਸੋ ਆਪਾਂ ਨੂੰ ਰੈਕਟ ਪੁੱਲ ਕੀਤਾ ਸੀਗਾ ਕੋਈ ਟਿਕਟ ਨਹੀਂ ਸੀਗਾ ਕੋਈ ਐਕਸੀਡੈਂਟ ਨਹੀਂ ਸੀਗਾ ਤੇ ਆਲਮੋਸਟ ਆਪਾਂ ਉਹਨਾਂ ਦੇ $90 ਆਪਾਂ ਸੇਵ ਕਰ ਰਹੇ ਹਾਂ ਰਾਈਟ ਨਾਓ ਜਿਹੜੇ ਆਪਾਂ ਮੰਥਲੀ ਸੋ ਓਵਰ $1,000 ਦੀ ਸੇਵਿੰਗ ਦੇਖਣ ਨੂੰ ਮਿਲੀ ਆਪਾਂ ਉੱਥੇ ਸੋ ਜੇ ਤੁਸੀਂ ਵੀ ਲੱਭ ਰਹੇ ਹੋ ਤੁਹਾਡਾ ਰਿਨਿਊਲ ਵੱਧ ਗਿਆ ਇਸ ਵਾਰੀ ਜਾਂ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ ਕੋਈ ਕਮਰਸ਼ੀਅਲ ਵੈਨ ਆ ਤੁਹਾਡੇ ਕੋਲ ਟਰੱਕ ਹੈ ਤੁਸੀਂ ਉਸ ਲਈ ਸਾਨੂੰ ਕਾਲ ਕਰ ਸਕਦੇ ਹੋ ਜਾਂ ਤੁਹਾਡਾ ਕੋਈ ਬਿਜ਼ਨਸ ਹੈ ਤੁਹਾਡਾ ਆਪਣਾ ਕੋਈ ਸਟੋਰ ਹੈ ਜਾਂ ਤੁਸੀਂ ਸੈਲਫ ਇੰਪਲੋਇਡ ਹੋ ਤੁਸੀਂ ਜਾਣੂ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਚਾਹੀਦੀ ਹੈ ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਇੱਕ ਪ੍ਰੋਪਰਟੀ ਹੈ ਜਾਂ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਨੇ ਰੈਂਟਲ ਪ੍ਰੋਪਰਟੀਜ਼ ਨੇ ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ 416-990-3200
0: ਮਨਮੋਹਨ ਸਿੰਘ ਆਟੋ ਇੰਸ਼ੋਰੈਂਸ ਲਾਜ਼ਮੀ ਘੱਟ ਸਕਦੀ ਹੈ ਜੇ ਤੁਸੀਂ ਜਿਸ ਵਿਅਕਤੀ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਾਂਗੂ ਚੈੱਕ ਨਹੀਂ ਕਰੋਗੇ ਲਗਾਤਾਰ ਤੀਜਾ ਸਾਲ ਸੀਕੋ ਕੰਪਨੀ ਦਾ 480 ਤੇ ਲੈ ਗਏ $365 ਤੋਂ ਤੀਸਰੇ ਸਾਲ 'ਚ 480 ਤੇ ਲੈ ਗਏ ਉਹਨੂੰ ਜਿਹਨੇ ਇੱਕ ਵੀ ਐਕਸੀਡੈਂਟ ਨਹੀਂ ਕੀਤਾ ਨੰਬਰ ਟੂ ਕਾਲ
3: ਜੀ 416-990-3200 ਥੈਂਕ ਯੂ ਭਾਜੀ
0: 416-990-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈ 416-990-3200 416-990-3200 ਮਨਮੋਹਨ ਸਿੰਘ 3 ਮਿੰਟ ਦਿਓ 3 ਮਿੰਟ 'ਚ ਇੰਸ਼ੋਰੈਂਸ ਦੇ ਵਿੱਚ ਸੋਲਿਊਸ਼ਨ ਲਓ ਹਾਂਜੀ ਹੈਲੋ ਜੀ ਇੰਸਟਾਗ੍ਰਾਮ ਤੇ ਵੇਚੀ ਜਾਂਦੇ ਨੇ ਆ ਤੇਲ ਲਾਓ ਆ ਦੇਖੋ ਜੀ ਮੇਰੇ ਬਾਲ ਕਿੰਨੇ ਨਿਕਲੇ ਆਏ ਉਹ ਨਿਕਲੇ ਆਏ ਭਾਈ ਜੀ ਇਹ ਸਾਇੰਟਿਫਿਕ ਫਰੌਡ ਆ
5: ਅਮਰ ਜੀ ਦਰਦਾਂ ਤੋਂ ਪਰੇਸ਼ਾਨ ਆ ਜੇ ਕੋਈ ਹੈਗਾ
0: ਹਾਂ ਦਰਦਾਂ ਤੋਂ ਤੁਸੀਂ ਇਹਦੀ ਮਾਲਿਸ਼ ਕਰਾਓ ਭਾਜੀ ਤੁਹਾਨੂੰ ਲਾਜ਼ਮੀ ਫਰਕ ਮਿਲੂਗਾ ਫਰਕ ਪੱਕਾ ਮਿਲੂ ਫਰਕ ਵਰਡ ਯੂਜ਼ ਕਰ ਰਿਹਾ ਮੈਂ ਤੁਸੀਂ ਕਾਲ ਕਰਨੀ ਆ ਬ੍ਰਿਜੀ ਨੂੰ 647-619-1369 ਮੈਂ ਤੁਹਾਨੂੰ ਆਨ ਈਅਰ ਦੱਸ ਦਵਾਂ ਸਾਰਿਆਂ ਨੂੰ ਕੱਲ੍ਹ ਨਾ ਮੈਂ ਇੱਕ ਟੁੱਟਿਆ ਜਿਹਾ ਬੰਦਾ ਟੁੱਟੇ ਜਿਹੇ ਨਹੀਂ ਹੁੰਦੇ ਇੱਕ ਇੱਕ ਆਟਾ ਨਹੀਂ ਨਿਕਲਿਆ ਸੀ ਮਗਤੀ ਛਾਪ ਆਟਾ ਉਸ ਟਾਈਪ ਦੇ ਆ ਕੈਮਰੇ ਜਿਹੇ ਨਹੀਂ ਲੈ ਕੇ ਤੁਰੇ ਫਿਰਦੇ ਹੁੰਦੇ ਆ ਜਾਓ ਕੱਛੇ $1.20 ਨੂੰ ਆ ਜਾਓ ₹1-2 ਨੂੰ ਆਹ ਉਹ ਵਾਲੇ ਜਿਹੜੇ ਲੋਕ ਨੇ ਉਹਨਾਂ ਇੱਕ ਟਾਈਮ ਆਇਆ ਮੇਰੇ 'ਤੇ ਕੰਮ ਸੀ ਇਹਨਾਂ ਨੂੰ ਭਾਜੀ ਮੈਂ ਇਹਨਾਂ ਦੀ ਅਨਲਿਮਿਟਡ ਮਦਦ ਕੀਤੀ ਦੱਬ ਕੇ ਅੱਛਾ ਭਾਜੀ ਇੱਕ ਗੱਲ ਆ ਜੇ ਤੁਸੀਂ ਕੈਮਰਾ ਲਾਉਣਾ ਨਾ ਆਪਣੇ ਮੂੰਹ ਨੂੰ ਇੱਕ ਸਰਟੀਫਿਕੇਟ ਲੈਣਾ ਪੈਂਦਾ ਬਸ਼ਰਮੀ ਵਾਲਾ ਸਿਰੇ ਦੇ ਬਸ਼ਰਮ ਹੋਣੇ ਚਾਹੀਦੇ ਤੁਸੀਂ ਸਿਰੇ ਦੇ ਬਸ਼ਰਮ ਮਤਲਬ ਮੂਹਰੋਂ ਤੁਹਾਨੂੰ ਅਸੀਂ ਨਾ ਇੱਕ ਵਾਰੀ ਉਹਨਾਂ ਤੋਂ ਸਰਵਿਸ ਲੈ ਲਈ ਇੰਨੀ ਦੁਨੀਆ ਗਾਲਾਂ ਕੱਢੇ ਥੱਲੇ ਇੱਕ ਨਾ ਕਿਸੇ ਨੇ ਸਾਡੇ ਬਾਰੇ ਮਾੜਾ ਮੋਟਾ ਲਿਖਤਾ ਹੋਣਾ ਉਸਦੀ ਸਾਨੂੰ ਕਾਪੀ ਭੇਜਤੀ ਵੀ ਤੁਹਾਡੇ ਬਾਰੇ ਕਿਸੇ ਨੇ ਆਹ ਲਿਖਿਆ ਮੈਂ ਆਪਣੇ ਮਨ 'ਚ ਹੱਸਾਂ ਵੀ 1,500 ਬੰਦਾ ਤੁਹਾਨੂੰ ਗਾਲਾਂ ਕੱਢ ਗਿਆ ਉੱਥੇ ਅਤੇ ਸਾਡੇ ਬਾਰੇ ਜੇ ਕਿਸੇ ਨੇ ਮਾੜਾ ਮੋਟਾ ਲਿਖਤਾ ਤੁਸੀਂ ਸਾਨੂੰ ਲਿਖ ਲਿਖ ਕੇ ਭੇਜ ਦਿਓ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਜਿਹੜਾ ਚਾਈਨਾ ਨਾ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਮੈਂ ਤੁਹਾਨੂੰ ਕਿਹਾ ਫਰਕ ਪਊਗਾ ਫਰਕ ਵਰਡ ਯੂਜ਼ ਕੀਤਾ ਨਾ ਬਈ ਜੋ ਰਿਐਲਿਟੀ ਉਹਦੇ ਨੇੜੇ ਤੇੜੇ ਰਹੋ ਚਾਈਨਾ ਨੇ ਬੈਨ ਕਰ ਦਿੱਤੇ ਨੇ ਜਿਹੜੇ ਸੋ ਕਾਲਡ ਇਨਫਲੂਐਂਸਰ ਜਿਨ੍ਹਾਂ ਨੂੰ ਕਹਿੰਦੇ ਨੇ, ਘਰ ਵਾਲੀਆਂ ਮੂਹਰੇ ਕੀਤੀਆਂ ਹੁੰਦੀਆਂ, ਪਿੱਛੇ ਹੁੰਦੇ ਨੇ ਕੈਮਰੇ ਫੜੇ ਹੁੰਦੇ ਹੱਥ 'ਚ, ਜਨਾਨੀ ਨੂੰ ਮੂਹਰੇ ਕਰ ਲੋਕਾਂ ਦੇ ਪੈਸੇ ਮੰਗੀ ਜਾਂਦੇ ਨੇ, ਕਦੇ ਗੋ ਫੰਡ ਮੀ 'ਤੇ ਮੰਗੇ, ਅਜੀਬ ਜਿਹੀ ਕਮਿਊਨਿਟੀ ਆ ਭਾਜੀ। ਸਿੱਖੀ ਦੀ ਇੱਥੇ ਲੋੜ ਆ, ਅਸਲ 'ਚ ਸਿੱਖੀ ਦੀ ਲੋੜ ਇੱਥੇ ਪੈ ਗਈ, ਸਿੱਖੀ ਇੱਥੇ ਖਤਮ ਹੋ ਗਈ। ਆਹ ਜਿਹੜੀ ਨਿਊ ਬ੍ਰੰਸਵਿਕ ਆ, ਕੁੜੀ ਦੇ ਜਵਾਕ ਮਰਿਆ ਜਿਹੜਾ, ਬੱਚਾ ਘਰੇ ਪੈਦਾ ਕਰਤਾ, ਫਿਰ ਉਹ ਬੱਚੇ ਦੀ ਬੋਡੀ ਸਿੱਟ ਦਿੱਤੀ, ਫਿਰ ਉਸ ਤੋਂ ਬਾਅਦ ਆਪ ਵੀ ਆਪਣੀ ਜਾਨ ਖਤਰੇ 'ਚ ਪਾਈ, ਇਹ ਸਾਰੇ ਪਲੇਅਰਸ ਨੇ ਜਿਹੜੇ ਨਾ, ਇਹ ਗੋ ਫੰਡ ਮੀ 'ਤੇ ਵੀ ਪੈਸੇ ਇਕੱਠੇ ਕਰਨ ਲੱਗੇ ਹੋਏ ਸੀ। ਦੇਖ ਲਓ ਇਹਨਾਂ ਦੇ ਹਾਲਾਤ, ਦੇਖੋ ਕੀ ਨੇ ਭਾਜੀ, ਗੋ ਫੰਡ ਮੀ 'ਤੇ ਪੈਸੇ ਇਕੱਠੇ ਕਰ ਰਹੇ ਸੀ। ਸਿੱਖੀ ਦੀ ਜ਼ਰੂਰਤ ਇੱਥੇ ਆ ਭਾਜੀ, ਆਹ ਜਿਹੜਾ ਪੁਆਇੰਟ ਇੱਥੇ ਸਿੱਖੀ ਦੀ ਜ਼ਰੂਰਤ ਆ, ਕਿ ਸਾਡੇ ਕੋਲ ਸਿੱਖੀ ਆਸ ਪਾਸ ਰਹੇ, ਸਾਡੇ ਤੋਂ ਕੋਈ ਗਲਤੀਆਂ ਨਾ ਹੋਣ, ਜਿਹੜੀਆਂ ਪਰਸਨਲ ਲੈਵਲ 'ਤੇ ਤੁਸੀਂ ਕਰਦੇ ਹੋ ਕਰੀ ਚੱਲੋ, ਸੋਸਾਇਟੀ ਲੈਵਲ 'ਤੇ ਨਾ ਕੁਛ ਕਰੋ ਬਸ। ਪਰਸਨਲ ਤੁਸੀਂ ਦਾਰੂ ਪੀਂਦੇ ਹੋ ਪੀਓ ਜੀ, ਤੁਸੀਂ ਕੁਛ ਖਾਂਦੇ ਹੋ ਖਾਓ ਜੀ, ਤੁਸੀਂ ਕਿਸੇ ਜਨਾਨੀਆਂ ਨਾਲ ਘੁੰਮਦੇ ਘੁੰਮੋ ਜੀ, ਤੁਸੀਂ ਕੋਈ ਹੋਰ ਮਾੜੀ ਤੁਹਾਡੀ ਆਦਤ, ਪਰਸਨਲ ਜੋ ਮਰਜ਼ੀ ਕਰੋ, ਬਸ ਸੋਸਾਇਟੀ 'ਤੇ ਅਸਰ ਨਹੀਂ ਜਾਣਾ ਚਾਹੀਦਾ, ਤੁਹਾਡੇ ਪਰਿਵਾਰ 'ਤੇ ਅਸਰ ਨਹੀਂ ਜਾਣਾ ਚਾਹੀਦਾ। ਸਹੀ ਗੱਲ ਹੈ ਕਿ ਨਹੀਂ? ਅੱਜ ਮਾਰਕ ਕਰ ਲਈ ਹੈ ਟੋਰੋਂਟੋ ਜ਼ਿਲ੍ਹਾ, ਨੰਬਰ ਲਿਖ ਲਓ 647-619-1369, 6476191369, 647-619-1369 'ਤੇ ਕਾਲ ਕਰਨੀ ਹੈ, ਠੀਕ ਹੈ?
5: ਠੀਕ
0: ਹੈ, ਚੰਗਾ। ਟਰੂ ਨੌਰਥ ਵਾਲੇ ਨੇ ਤੁਸੀਂ ਕਾਲ ਕਰਨੀ ਆ, ਟਰੂ ਨੌਰਥ ਨੂੰ 416-803-0630, ਇਹ ਕੰਪਨੀ ਆ, ਜਾਸੇ ਦਾ ਨਾਮ ਆ। ਤੁਸੀਂ ਜਿੰਨੇ ਵੀ ਕੰਟਰੈਕਟਰ ਸੁਣਦੇ ਪਏ ਹੋ, ਤੁਹਾਨੂੰ ਡਰਾਈਵੇ ਪੱਟਣ ਲਈ ਮਸ਼ੀਨਰੀ, ਤੁਹਾਨੂੰ ਜਿੰਨੇ ਵੀ ਲੋਕ ਨੇ ਗਾਰਬੇਜ ਜਿਹੜਾ ਹੁੰਦਾ ਡਰਾਈਵੇ ਪੱਟਦੇ ਹਾਂ, ਉਹਦੀ ਵੇਸਟ ਜਿਹੜੀ ਹੁੰਦੀ ਆ, ਬਜਰੀ ਹੁੰਦੀ ਆ ਪੁਰਾਣੀ, ਜਾਂ ਸੀਮੈਂਟ ਹੁੰਦਾ, ਇਹ ਸਿੱਟਣ ਲਈ ਲਾਈਨਾਂ 'ਚ ਲੱਗਣਾ ਪੈਂਦਾ ਘੰਟਾ ਘੰਟਾ। 50 ਮਿੰਟਾਂ 'ਚ ਡੰਪ ਸਟੇਸ਼ਨ ਆ ਟਰੂ ਨੌਰਥ ਦਾ, ਉੱਥੇ ਡਰੋਪ ਕਰੋ। ਇਹਨਾਂ ਦੇ ਡੰਪ ਟਰੱਕ 'ਤੇ ਮਸ਼ੀਨਰੀ ਆ ਨਾ, ਕੋਈ E20 ਤੋਂ ਲੈ ਕੇ MT100 ਤੱਕ ਦੀਆਂ, ਇਹ ਮਸ਼ੀਨਰੀਜ਼ ਨੂੰ ਰੈਂਟ ਕਰੋ, ਅਗਰ ਤੁਸੀਂ ਰੈਂਟ 'ਤੇ ਵੀ ਮਸ਼ੀਨਰੀ ਲੈ ਕੇ ਕੰਮ ਛੇਤੀ ਮੁਕਾਉਣਾ ਚਾਹੁੰਦੇ ਹੋ। ਅਤੇ ਗ੍ਰੈਵਲ ਜਿਨ੍ਹਾਂ ਨੇ ਪਾਉਣੀ ਆਪਣੇ ਘਰਾਂ 'ਚ, ਗ੍ਰੈਵਲ, ਅਤੇ ਗ੍ਰੈਵਲ ਪਾਉਣ ਲਈ ਤੁਸੀਂ ਟਰੂ ਨੌਰਥ ਵਾਲਿਆਂ ਨੂੰ ਕਾਲ ਕਰੋ, ਜਸ ਨੂੰ 416-803-0630, 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਪਰਮ ਆਟੋ ਜਿਹੜਾ ਹੈਗਾ ਮਿਸਿਸਾਗਾ 'ਚ, ਪਰਮ ਆਟੋ ਨੇ ਆਪਣੀ ਲੋਕੇਸ਼ਨ ਖੋਲ੍ਹਤੀ ਆ, 131 ਰਿਚਮੰਡ ਸਟਰੀਟ, ਨੈਗਰਾ ਫੋਲ। ਹੁਣ ਸੁਣੋ ਭਾਈ ਸਾਰਿਆਂ ਨੂੰ, ਅਸੀਂ ਗ੍ਰੈਂਡ ਓਪਨਿੰਗ 'ਤੇ, ਅਮਨ ਜੀ ਆ ਜਾਓ ਮਾਈਕ ਦੇ ਨੇੜੇ, ਤੁਹਾਡੀ ਫੋਟੋ ਨਹੀਂ ਦਿਖ ਸਕਦਾ, ਕੋਈ ਬੋਲਣਾ ਹੀ ਪੈਣਾ। ਹਾਂਜੀ, ਹਾਂਜੀ,
4: ਹਾਂਜੀ, ਹਾਂਜੀ, ਠੀਕ ਹੈ ਜੀ।
0: ਗ੍ਰੈਂਡ ਓਪਨਿੰਗ 'ਤੇ ਆਪਾਂ,
4: ਠੀਕ ਹੈ ਜੀ,
0: ਲੋਕਾਂ ਲਈ ਫ੍ਰੀ ਲੰਚ
4: ਓਕੇ
0: ਉਸ ਦਿਨ ਕਰਤਾ, ਲਾਈਵ ਔਨ ਲੋਕੇਸ਼ਨ 'ਤੇ ਫੂਡ ਟਰੱਕ ਲੱਗਿਆ ਹੋਊਗਾ,
4: ਠੀਕ ਹੈ ਜੀ,
0: ਗਰਮ ਗਰਮ ਖਾਣੇ ਤਵਾ ਕਿਚਨ ਵਾਲਿਆਂ ਦੇ। ਪਰਮ ਕੁਇਕ ਲੂਬ ਐਂਡ ਰਿਪੇਅਰ, ਜਿਹੜੀ ਕਿ 131 ਰਿਚਮੰਡ ਸਟਰੀਟ, ਨੈਗਰਾ ਫੋਲ ਦੇ ਵਿੱਚ ਹੈ। ਇੱਥੇ ਜਿੰਨੇ ਵੀ ਲੋਕ ਉਦਨ ਪਹੁੰਚਣਗੇ, ਨਾਲੇ ਨੈਗਰਾ ਫੋਲ ਘੁੰਮ ਕੇ ਆਇਓ,
4: ਬਿਲਕੁਲ।
0: ਮੈਂ ਡੇਟ ਕੱਲ੍ਹ ਤੋਂ ਅਨਾਊਂਸ ਕਰ ਦੂੰਗਾ, ਯਾਦ ਰੱਖਿਓ ਪਿਛੋ ਤੋਂ ਬਾਅਦ ਡੇਟ ਲੈਣੀ ਹੈ,
4: ਠੀਕ ਹੈ ਜੀ।
0: ਅਸੀਂ ਡੇਟ ਅਨਾਊਂਸ ਕਰ ਦਾਂਗੇ, ਆਇਲ ਚੇਂਜ ਤੋਂ ਲੈ ਕੇ ਉਸ ਦਿਨ ਟਾਇਰਸ, ਬ੍ਰੇਕ, ਸੇਫਟੀ ਇੰਸਪੈਕਸ਼ਨ, ਰਿਪੇਅਰ ਦੇ ਆਲ ਮੋਡਸ, ਤੁਹਾਡੀ ਫੁੱਲ ਸਰਵਿਸ ਚੈੱਕ ਕਰ ਦੇਣਗੇ ਫ੍ਰੀ ਦੇ ਵਿੱਚ, ਪੂਰੀ ਗੱਡੀ ਨੂੰ ਚੈੱਕ ਕਰਕੇ ਦੇ ਰਹੇ ਨੇ, ਡਾਇਗਨੋਸ ਕਰਕੇ ਕਿ ਤੁਹਾਡੀ ਗੱਡੀ 'ਚ ਕੀ ਇਸ਼ੂਜ਼ ਆਉਣ ਵਾਲੇ ਨੇ ਫਿਊਚਰ 'ਚ। ਪਰਮ ਕੁਇਕ ਲਿਊਬ ਰਿਪੇਅਰ, ਨਾਇਗਰਾ ਫੋਲ ਦੇ ਜਿੰਨੇ ਵੀ ਸ਼ਹਿਰ ਨੇ, 15 ਮਿੰਟ ਤੋਂ ਬਾਅਦ ਡਰਾਈਵ ਕਰਨ ਨੂੰ ਨਹੀਂ ਲੱਗੂ, ਪਰ ਮਿਸਿਸਾਗਾ ਦੇ ਟੌਪ ਦੇ ਮਕੈਨਿਕ, ਬੜੀ ਵੱਡੀ ਵਰਕਸ਼ਾਪ ਆ ਇੱਥੇ ਪਰਮ, ਅਗਰ ਤੁਸੀਂ ਡੇਰੀ ਰੋਡ ਦੇ ਉੱਪਰ ਜਾਂਦੇ ਹੋ ਮਿਸਾਗਾ ਦੇ ਵਿੱਚ, ਪਰਮ ਕੁਇਕ ਲਿਊਬ ਐਂਡ ਰਿਪੇਅਰ, 131 ਰਿਚਮੰਡ ਸਟਰੀਟ, 289-498-1300 'ਤੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ, 299-498-1300 ਨੰਬਰ 'ਤੇ ਕਾਲ ਕਰਨੀ ਹੈ। HSP ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ, ਸਰਟੀਫਾਈਡ ਟੈਕਨੀਸ਼ੀਅਨ ਅਤੇ ਮਕੈਨਿਕ, ਘਰ ਨੂੰ ਐਕਸਟੈਂਡ ਕਰਾਉਣਾ, ਘਰ ਦੀ ਉੱਪਰ ਵਾਸ਼ਰੂਮ ਐਡ ਕਰਾਉਣੇ ਨੇ, ਘਰ ਦੇ ਵਿੱਚੋਂ ਕੰਧਾਂ ਕੱਢਣੀਆਂ ਨੇ, ਓਪਨ ਕੋਨਸੈਪਟ ਕਰਨਾ, ਜਾਂ ਘਰ ਐਕਸਟੈਂਡ ਕਰਨਾ ਪਿੱਛੇ ਨੂੰ, ਹੋਰ ਬੈਡਰੂਮ ਐਡ ਕਰਨੇ ਆ, ਬੇਸਮੈਂਟ ਵੀ ਵੱਡੀ ਕਰਨੀ ਆ, ਬੇਸਮੈਂਟ ਨਹੀਂ ਵੱਡੀ ਕਰਨੀ, ਉੱਪਰਲਾ ਪੋਰਸ਼ਨ ਹੀ ਵੱਡਾ ਕਰਨਾ, ਸਨਰੂਪ ਨੂੰ ਵੱਡਾ ਕਰਕੇ ਇੱਕ ਸੈਕਿੰਡ ਕਿਚਨ ਬਣਾਉਣੀ ਆ ਘਰ ਦੇ ਵਿੱਚ ਪਿੱਛੇ ਬੈਕ 'ਤੇ, ਇਹ ਸਾਰੇ ਐਕਸਟੈਂਸ਼ਨਸ ਦੇ ਵਾਸਤੇ ਅਤੇ ਲੀਗਲ ਬੇਸਮੈਂਟ ਲਈ, 416-671-0709, 416-671-0709 'ਤੇ HSP ਕੰਸਟਰਕਸ਼ਨ ਵਾਲਿਆਂ ਨੂੰ ਕੰਟੈਕਟ ਕਰਨਾ। ਅਤੇ ਮੇਰੇ ਨਾਲ ਸੰਤੋਸ਼ ਆ, ਸੰਤੋਸ਼ ਜੀ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ, ਓਪਨ ਕਰ ਦਈਏ ਕਾਲ ਦਾ ਪਸਾਨੀਆਂ?
6: ਜੀ ਜੀ ਬਿਲਕੁਲ।
0: ਓਕੇ, ਅੱਜ ਕੀ ਦਿਨ ਹੈ?
6: ਅੱਜ ਹੈਗਾ ਵੀਰਵਾਰ।
0: ਹਾਂਜੀ,
6: ਬਾਬਾ ਜੀ ਦਾ ਦਿਨ।
0: ਬਾਬਾ ਜੀ ਦਾ ਦਿਨ ਆ,
6: ਬਾਬਾ ਬਖਤਾਰਾ ਜੀ ਦਾ ਦਿਨ।
0: ਠੀਕ ਹੈ, ਸੋ ਅੱਜ ਜਿੰਨੇ ਵੀ ਲੋਕ ਹੁਣ ਕਾਲ ਕਰਦੇ ਆ, ਅਮਨ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਆ।
4: ਹਾਂਜੀ,
0: ਪਰਦਾ ਫਾਸ਼ ਤੁਹਾਡਾ ਕਰਦੇ ਪਹਿਲਾਂ,
4: ਠੀਕ ਹੈ ਜੀ,
0: ਕਰ ਦਈਏ ਦੱਸਣ ਲੱਗ ਗਏ, ਦੇਖੋ ਨਾਲੇ ਕੁਰਸੀ ਦੀਆਂ ਬਾਹਾਂ ਫੜ ਲਈਆਂ ਫਟਾਫਟ ਪਰਦਾ ਫਾਸ਼ ਸੁਣ ਕੇ। ਹੈ
4: ਨਹੀਂ ਨਹੀਂ ਕਰ ਦੇਣਾ ਚਾਹੀਦਾ,
0: ਇੰਡੀਆ ਜਰਨਲਿਜ਼ਮ 'ਚ ਸ਼ਬਦ ਦੇਖ ਲਿਆ ਕਿਸੇ ਜਗ੍ਹਾ ਦੇ ਯੂਜ਼ ਕਰਦੇ ਪਰਦਾ ਫਾਸ਼।
4: ਸਹੀ ਗੱਲ
0: ਹੈ। ਬੰਦਾ ਪੜ੍ਹ ਕੇ ਹੈਰਾਨ ਦੇ ਪਰਦਾਫਾਸ਼ ਕੀ ਹੋਊਗਾ ਸਨਸਨੀ ਖੇਜ ਹੈ ਨਾ ਸੋ ਅਮਨ ਜੀ ਅਸੀਂ ਬਾਬਾ ਬਖਤੌਰਾ ਕਰ ਦਿੰਦੇ ਹਾਂ ਕਿਸੇ ਦੀ ਭਵਿੱਖ ਨਹੀਂ ਦੱਸਦੇ ਕਿਸੇ ਦਾ ਪਾਠ ਪਾਸ ਨਹੀਂ ਦੱਸਦੇ ਅਸੀਂ ਆਤਮਾ ਦੱਸਦੇ ਜਿਹਨਾਂ ਕਰਕੇ ਲੋਕ ਫੇਲ ਜਾਂ ਕਾਮਯਾਬ ਨੇ ਲਾਈਫ 'ਚ
4: ਠੀਕ ਹੈ
0: ਕਾਲਸ ਸੰਤੋਸ਼ ਜੀ ਖੋਲਣ ਲੱਗੇ ਨੇ ਸੰਤੋਸ਼ ਜੀ ਕੋ ਆਪਣੀ ਪੱਤਰੀ ਫੋਨ 'ਚ ਸੇਵ ਕਰਕੇ ਰੱਖੀ ਹੋਈ ਹੈ ਸੰਤੋਸ਼ ਜੀ ਨੰਬਰ ਬੋਲ ਦੋ ਫਟਾਫਟ ਕੀ ਆ
6: ਜੀ ਬਿਲਕੁਲ ਸਾਰਿਆਂ ਨੇ ਕਾਲ ਕਰਨਾ ਹੈ 905-673-3337 905-673-3337 ਤੇ ਅਸੀਂ ਤੁਹਾਨੂੰ ਤੁਹਾਡੀਆਂ ਕੁਛ ਵਧੀਆ ਆਦਤਾਂ ਤੇ ਕੁਛ ਆਦਤਾਂ ਦੱਸਾਂਗੇ ਜਿਹਨੂੰ ਤੁਸੀਂ ਵਧੀਆ ਬਣਾ ਸਕਦੇ ਹੋ ਬਟ ਪਾਸਵਰਡ ਹੈਗਾ ਸਾਡਾ ਨਜ਼ਾਰਾ ਤੇ ਪਾਸਵਰਡ ਦੱਸੋਗੇ ਤੇ ਅਸੀਂ ਆਪਣੀ ਜਨਮ ਕੁੰਡਲੀ ਖੋਲਾਂਗੇ ਤੁਹਾਡੀ
0: ਸਾਰੀ ਨਜ਼ਾਰਾ ਪਾਸਵਰਡ ਹੈ ਨਜ਼ਾਰਾ ਤੇ ਨਜ਼ਾਰਾ ਲਈ ਫੋਨ ਨੰਬਰ ਨੋਟ ਕਰ ਲਓ ਕਿਸੇ ਨੇ ਵੀ ਜਿਹੜਾ ਹੈਗਾ ਕੋਈ ਕਾਰਪੋਰੇਟ ਮੀਟਿੰਗ ਆ ਤੁਹਾਡੀ ਤੁਸੀਂ ਬੈਠਣਾ ਕਿਸੇ ਨਾਲ ਜਾਣ ਦੀ ਲੋੜ ਨਹੀਂ ਇੱਥੇ ਵਾਈਫਾਈ ਤੁਹਾਨੂੰ ਮਿਲ ਜਾਂਦਾ ਬੈਠੋ ਤੇ ਬੂਥ ਬਣਿਆ ਤੁਸੀਂ ਕੋਈ ਵੀ ਡਿਨਰ ਕਰਨਾ ਚਾਹੁੰਦਾ ਲੰਚ ਕਰਨਾ ਚਾਹੁੰਦਾ ਇਕੱਠੇ ਤੇ ਹੁਣ ਇਹ ਓਪਨ ਕਰਨ ਲੱਗੇ ਨੇ ਇਸੇ ਵੀਕ ਦੇ ਵਿੱਚ ਲਾਈਵ ਬਾਹਰਲੇ ਪਾਸੇ ਜਲੇਬੀਆਂ ਹੋ ਜਾਣਗੀਆਂ ਸਟਾਰਟ ਬਾਹਰਲੇ ਪਾਸੇ ਟਿੱਕੀ ਆ ਤੇ ਐਮ ਐਸ ਜਿਹੜਾ ਇਹਨਾਂ ਦਾ ਸ਼ੈਫ ਆ ਤੇ ਉਹ ਮਸ਼ਹੂਰ ਸੀ ਆਪਣੀ ਟਿੱਕੀ ਵਾਸਤੇ ਮਤਲਬ ਇਹਨਾਂ ਦਾ ਸਾਰਾ ਸਮਾਨ ਮਸ਼ਹੂਰ ਸੀ ਟਿੱਕੀ ਲਈ ਮਸ਼ਹੂਰ ਸੀ ਐਮ ਐਸ ਜਿਹੜਾ ਹੈਗਾ ਉਹ ਸ਼ੈਫ ਆ ਤੇ ਨਾਲ ਜਿਹੜਾ ਹੈਗਾ ਬਹੁਤ ਕਸ਼ੂਰ ਨਜ਼ਾਰਾ ਦਾ ਨੰਬਰ 905-451-2600 ਦਸ ਬੰਦੇ ਵੀਹ ਬੰਦੇ ਤੀਹ ਬੰਦੇ ਸੌ ਬੰਦੇ ਸੌ ਬੰਦੇ ਤੱਕ ਦੀ ਪਾਰਟੀ ਆ ਘਰੇ ਗਾਹ ਨਾ ਪਾਓ ਆਲੀਸ਼ਾਨ ਵਾਸ਼ਰੂਮ ਬਣੇ ਹੋਏ ਨੇ ਆਪਾਂ ਵੀ ਸ਼ਬਦ ਯੂਜ਼ ਕਰੀਏ ਪੱਤਰਕਾਰਾਂ ਵਾਂਗੂ
4: ਬਿਲਕੁਲ
0: ਆਲੀਸ਼ਾਨ ਵਾਸ਼ਰੂਮ ਨੇ ਸੱਤ ਕੁ ਵਾਸ਼ਰੂਮ ਦੇ ਅੰਦਰ ਬਣੇ ਹੋਏ ਮੇਲ ਔਰ ਫੀਮੇਲ ਦੇ ਬਾਰ ਬਣੀ ਹੋਈ ਹੈ ਸਟੇਜ ਬਣੀ ਹੋਈ ਹੈ ਲਾਈਟਸ ਚੱਲਦੀਆਂ ਨੇ ਐਵੇਂ ਡਿਸਕੋ ਡਾਂਸਰ ਵਾਲੀਆਂ ਡੀਜੇ ਲੱਗਿਆ ਹੋਇਆ ਬੂਥ ਬਣੇ ਹੋਏ ਨੇ ਤੇ ਤੁਹਾਡਾ ਪੈਟੀਓ ਆ ਬਾਹਰ ਖੜਕੇ ਜੇ ਕਿਸੇ ਨੇ ਬਾਹਰ ਖੜਕੇ ਵੀ ਇੰਜੋਏ ਕਰਨਾ
4: ਇੰਡੀਆ ਦੀ ਚਪਾਟੀ ਵਾਂਗੂ ਆਪਣੀ ਫੀਲਿੰਗ ਲਓ
0: ਹਾਂ ਇੰਡੀਆ ਦੀ ਚਪਾਟੀ ਵਾਂਗੂ ਆਪਣੀ ਫੀਲਿੰਗ ਲਓ ਅਮਨ ਜੀ ਚੱਲ ਪੈ ਰਹੇ ਭਾਈ ਤੇ ਕਾਲ ਕਰਨੀ ਹੈ 905-451-2600 ਕਿਸੇ ਨੇ ਵੀ ਆਪਣੀ ਕੇਟਰਿੰਗ ਜਾਂ ਆਪਣੇ ਇਵੈਂਟਸ ਨੇ ਜਿਹੜੇ ਉਹ ਬੁੱਕ ਕਰਾਉਣੇ ਫਿਲਹਾਲ ਲਾਈਨ ਸਾਰੀਆਂ ਫੁੱਲ ਨੇ ਕੁਇਕ ਮੈਸੇਜ ਸ਼ੇਅਰ ਕਰਨਾ ਰਾਣਾ ਜੀ ਮੇਰਾ ਰਾਣਾ ਜੀ ਤੁਸੀਂ ਉਹਨਾਂ ਨੇ ਪਲੀਜ਼
7: ਥੈਂਕ ਯੂ ਸੋ ਮਚ ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਆਪਾਂ ਆਰਡੀਐਸਪੀ ਦਾ ਹਮੇਸ਼ਾ ਮੈਸੇਜ ਦਿੰਦੇ ਆ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਕੀ ਹੈ ਕੈਨੇਡਾ ਦੀ ਗਵਰਨਮੈਂਟ $90,000 ਤੱਕ ਦੀ ਗ੍ਰਾਂਟ ਦੇ ਰਹੀ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਐਂਡ ਅਮਨ ਜੀ ਕਾਫੀ ਲੋਕਾਂ ਦਾ ਕਾਲ ਆਉਂਦਾ ਹੈਗਾ ਜਿਨ੍ਹਾਂ ਦੀ ਏਜ ਜਿਹੜੀ ਹੈ 49 ਤੋਂ ਅਬਵ ਹੈਗੀ ਹੈ ਸੋ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੁਣ ਨਹੀਂ ਹੋ ਸਕਦਾ ਇਹੀ ਕਾਰਨ ਹੈ ਜਦੋਂ ਸਾਨੂੰ ਪਤਾ ਲੱਗਦਾ ਹੈਗਾ ਵੀ ਸਾਡੇ ਘਰ ਦੇ ਵਿੱਚ ਸਾਡੇ ਕੋਈ ਫੈਮਿਲੀ ਮੈਂਬਰ ਹੈ ਜਿਹੜੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਕੁਆਲੀਫਾਈ ਹੈਗੇ ਨੇ ਕਾਫੀ ਲੋਕ ਜਿਹਨਾਂ ਕੋਲ ਆਲਰੇਡੀ ਇਹ ਸਰਟੀਫਿਕੇਟ ਇਸ਼ੂ ਕੀਤਾ ਹੋਇਆ ਉਹਨਾਂ ਦੇ ਕੋਲ ਹੈਗਾ ਲੇਕਿਨ ਉਹਨਾਂ ਨੇ ਆਰਡੀਐਸਪੀ ਅਕਾਊਂਟ ਓਪਨ ਨਹੀਂ ਸੀ ਕੀਤਾ ਸੋ ਜਿੰਨੀ ਦੇਰ ਤੱਕ ਆਪਾਂ ਅਕਾਊਂਟ ਓਪਨ ਨਹੀਂ ਕਰਾਂਗੇ ਆਪਾਂ ਨੂੰ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਗ੍ਰਾਂਟਸ ਨੇ ਉਹਦਾ ਬੈਨੀਫਿਟ ਨਹੀਂ ਹੋ ਸਕਦਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ .ਸੀਗੇ ਐਂਡ ਜਿਹੜੀ ਐਲੀਜੀਬਿਲਟੀ ਹੈ ਵੈਰੀ ਸਿੰਪਲ ਅਗਰ ਬਾਈ ਚਾਂਸ ਘਰ ਦੇ ਵਿੱਚ ਕੋਈ ਮੈਂਬਰ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਆਪਣੇ ਆਪ ਜਿੱਦਾਂ ਹੈਗਾ ਚੱਲ ਫਿਰ ਨਹੀਂ ਸਕਦੇ ਵਿਜ਼ਨ ਦੀ ਪ੍ਰੋਬਲਮ ਹੈ ਸਪੀਕਿੰਗ ਹੀਅਰਿੰਗ ਡਰੈਸਿੰਗ ਵਾਕਿੰਗ ਫੀਡਿੰਗ ਤੇ ਉਹ ਕੁਆਲੀਫਾਈ ਹੋ ਸਕਦੇ ਨੇ ਸੋ ਕਿਹੜਾ ਕਿਹੜਾ ਸਟੈਪ ਹੈਗਾ ਇਹ ਗ੍ਰਾਂਟ ਲੈਣ ਲਈ ਤੁਸੀਂ ਕਾਲ ਕਰਨਾ ਐਂਡ ਪਿਛਲੇ 10 ਸਾਲ ਦੀਆਂ ਜਿਹੜੀਆਂ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਗਵਰਨਮੈਂਟ ਤੋਂ ਲੈ ਸਕਦੇ ਹਾਂ ਸੋ $90,000 ਦੀ ਗ੍ਰਾਂਟ ਲੈਣ ਲਈ ਆਰ ਡੀ ਐਸ ਪੀ ਦੇ ਅੰਡਰ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000 416-910-9000 ਤੇ ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ .ca ਥੈਂਕ ਯੂ ਸੋ ਮਚ
0: 416-910-9000 ਕਿਸੇ ਵੀ ਪਰਿਵਾਰ ਚ ਕੋਈ ਵੀ ਵਿਅਕਤੀ ਡਿਸੇਬਲ ਆ ਕੋਈ ਦਵਾਈ ਲੱਗ ਗਈ ਲਾਈਫ ਟਾਈਮ ਬਿਮਾਰ ਆ 416-910-9000 ਫਸਟ ਕਾਲ ਵੱਲ ਚੱਲਾਂਗੇ ਤੇ ਫੇਥ ਫਲੋਰਿੰਗ ਵਾਲਿਆਂ ਦਾ ਨੰਬਰ ਨੋਟ ਕਰ ਲਓ ਫੇਥ ਫਲੋਰਿੰਗ ਤੁਹਾਡੇ ਘਰਾਂ 'ਚ ਕੋਈ ਫਲੋਰ ਪੁਰਾਣੇ ਨੇ ਉਹਨਾਂ ਨੂੰ ਪੱਟਣ ਦੀ ਲੋੜ ਨਹੀਂ ਤੁਹਾਡੀਆਂ ਟਾਇਲਸ ਖਰਾਬ ਹੋਈਆਂ ਉਹਨਾਂ ਦੀ ਗਰਾਊਟਿੰਗ ਦੁਬਾਰਾ ਹੋ ਜੂਗੀ ਤੁਹਾਡੇ ਵਾਸ਼ਰੂਮ ਦੇ ਜਿਹੜੇ ਫਲੋਰ ਨੇ ਅਤੇ ਵਾਸ਼ਰੂਮ ਦੀਆਂ ਟਾਇਲਸ ਚੇਂਜ ਕਰਨੀਆਂ ਨੇ ਕਿਚਨ ਦੇ ਵਿੱਚ ਬੈਕ ਸਪਲੈਸ਼ ਲਵਾਉਣੀਆਂ ਨੇ ਜਾਂ ਤੁਹਾਡੀ ਪੌੜੀਆਂ ਦੇ ਜਿਹੜੇ ਹੈਗੇ ਉਹਨੂੰ ਸਟੇਨ ਕਰਕੇ ਪੌੜੀਆਂ ਨੂੰ ਸਪਿੰਡਲਸ ਨਵੀਂ ਤਰ੍ਹਾਂ ਦੇ ਉਹਦੇ ਲੋਹੇ ਦੇ ਪੀਸ ਹੁੰਦੇ ਲਾ ਦੇਣਗੇ ਫੇਥ ਫਲੋਰਿੰਗ ਵਾਲੇ ਪੌੜੀਆਂ 'ਚ ਸਪੈਸ਼ਲਾਈਜ਼ ਕਰਦੇ 2000 ਤੋਂ ਵੱਧ ਸਟੈਪ ਬਣਾ ਚੁੱਕਿਆ ਬਿਲਡਰਸ ਦੇ ਵੀ ਫੇਥ ਫਲੋਰਿੰਗ 437-223-1094 437-223-1094 437-223-1094 ਤੇ ਫੇਥ ਫਲੋਰਿੰਗ ਵਾਲੇ ਨੂੰ ਕੰਟੈਕਟ ਕਰਨਾ ਕੁਲਵਿੰਦਰ
8: ਜੀ
0: ਹਾਂਜੀ ਜੀ
8: ਹਾਂਜੀ
0: ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਦਿੰਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ
8: ਸਤਿ ਸ੍ਰੀ ਅਕਾਲ ਜੀ ਮੈਂ ਪਹਿਲੀ ਵਾਰ ਫੋਨ ਕੀਤਾ
6: ਸੈਕੰਡ
0: ਹੈਗਾ ਪਾਸਵਰਡ ਕੀ ਆ
6: ਨਜ਼ਾਰਾ
0: ਹਾਂ ਨੰਬਰ
6: ਨੰਬਰ ਨਹੀਂ ਆ
0: ਜੀ ਅੱਛਾ ਜਾ ਕੇ ਆਇਓ ਤੁਸੀਂ ਪਰਿਵਾਰ ਸਮੇਤ ਸਪੈਸ਼ਲੀ ਜਨਮਦਿਨ ਆ ਬੱਚੇ ਦਾ ਜਾਂ ਤੁਸੀਂ ਕੋਈ ਪਾਰਟੀ ਕਰਨੀ ਆ ਇਹ ਨਜ਼ਾਰਾ ਇੰਡੀਅਨ ਰੈਸਟੋ ਐਂਡ ਲੌਂਚ ਬਹੁਤ ਵਧੀਆ ਲੋਕੇਸ਼ਨ ਹੈ ਫੈਮਿਲੀ ਲਾ ਵਾਸਤੇ ਬਣਾਈ ਆ ਅਤੇ ਤੁਸੀਂ 905-451-2600 'ਤੇ ਕਾਲ ਕਰਨੀ 9054512600 ਟਿਮ ਹੋਟਲ ਨੇ ਵੀ ਇੱਕ ਡਾਲਰ 'ਤੇ ਨਵੀਂ ਦੱਸਦਾ ਪਿਆ ਸੀ ਮੈਂ ਨਵੀਂ ਨਹੀਂ ਸੁਣਦਾ ਸੀ ਇੱਕ ਡਾਲਰ 'ਤੇ ਕੋਈ ਕੌਫੀ ਕੁਫੀ ਜੀ ਲਾਈ ਆ ਚੱਕ ਦੋ ਪੱਟੇ ਇੱਕ ਰੁਪਈਆ ਛੱਡਣਾ ਨਹੀਂ ਆ ਓਕੇ ਨਜ਼ਾਰਾ 905-451-2600 'ਤੇ ਕਾਲ ਕਰਨੀ ਆ ਠੀਕ ਹੈ ਡੇਟ ਆਫ ਬਰਥ ਦੁਬਾਰਾ ਬੋਲਿਓ
6: April 2nd
0: April 2nd ਦੇ ਵਿੱਚ ਸੰਤੋਸ਼ ਜੀ ਮੈਂ ਬੋਲਾਂ ਤੁਸੀਂ ਬੋਲੋਗੇ
6: ਹਿੰਮਤ
0: ਕਿਤੇ ਮੂਹਰੇ ਬੋਲਣ ਦੀ ਸਾਰਿਆਂ ਦੇ
6: ਸਭ
0: ਤੋਂ ਪਹਿਲਾਂ ਗੁੱਸਾ ਹੀ ਕੰਟਰੋਲ ਕਰ ਲੋ ਬਸ ਬਾਕੀ ਰਹਿਣ ਦੋ ਸਾਰਾ ਕੁਛ ਠੀਕ ਹੈ ਪੇਸ਼ੈਂਸ ਲੈ ਕੇ ਆਓ ਆਪਣੇ ਪ੍ਰਤੀ ਹਾਂਜੀ ਤੇ ਹਰਪ੍ਰੀਤ ਮੇਰੇ ਨਾਲ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ 905-673-3333 ਬਾਬਾ ਬਖਤੋਰਾ ਪਾਸਵਰਡ ਨਜ਼ਾਰਾ ਹਾਂਜੀ ਹੈਲੋ
9: ਹਾਂਜੀ ਮੇਰੀ ਡੇਟ ਆਫ ਬਰਥ ਹੈਗੀ May 30 ਆ ਪਾਸਵਰਡ ਹੈਗਾ ਨਜ਼ਾਰਾ
0: ਨੰਬਰ ਹੈਗਾ ਯਾਦ
9: ਨੰਬਰ ਨਹੀਂ ਭਾਈ ਇਹ ਤਾਂ ਪ੍ਰੋਗਰਾਮ ਤਾਂ ਰੋਜ਼ ਸੁਣੀਦਾ ਪਰ ਮੈਂ ਕੰਮ ਤੇ ਜਾਂਦੀ ਪਈ ਆ ਮੈਂ ਰੋਜ਼ ਸੁਣਦੀ
0: ਕੋਈ ਗੱਲ ਨਹੀਂ ਸੰਤੋਸ਼ ਜੀ ਬੋਲੋ ਜਲਦੀ
6: ਜੀ May 30 ਦੇ ਵਿੱਚ ਬਹੁਤ ਹੀ ਹੁਸ਼ਿਆਰ ਹੈਗੇ ਆ ਹਮੇਸ਼ਾ
0: ਭਾਈ ਆਪਣੇ ਕਾਲਸ ਹੁਣੇ ਕਰ ਲਓ ਐਂਡ ਤੇ ਨਾ ਕਾਲ ਕਰੋ ਫਿਰ ਮੈਂ ਲੈਣੀਆਂ ਨਹੀਂ ਹੁਣੇ ਕਾਲ ਕਰ ਲਓ ਮੇਰੇ ਕੋਲ 4 ਮਿੰਟ ਹੈਗੇ ਨੇ ਹਾਂਜੀ 905-673-3333
6: ਹਮੇਸ਼ਾ ਅਲਰਟ ਰਹਿੰਦੇ ਅਮਨ ਜੀ ਇਹਨਾਂ ਨੂੰ ਕਦੇ ਵੀ ਕੋਈ ਬੇਵਕੂਫ ਨਹੀਂ ਬਣਾ ਸਕਦਾ
0: ਹੁਣ ਤੁਸੀਂ ਦੱਸੋ ਪਲੀਜ਼ ਆ ਸ਼ਬਦ ਨਾ ਕਹੋ ਇਹਨਾਂ ਨੂੰ ਬੇਵਕੂਫ ਬਣਾਉਣਾ ਬੜਾ ਔਖਾ ਹਾਂਜੀ ਇਹਨਾਂ ਦੀ ਡੇਟ ਆਫ ਬਰਥ ਦੱਸਿਓ ਮਣਾ ਮੈਂ ਦੱਸਦਾ ਇਹਨਾਂ ਨੂੰ ਪੰਜਾਬੀ ਚ
6: May 30
0: ਓਕੇ ਸੁਣੋ ਭੈਣ ਜੀ
9: ਹਾਂਜੀ
0: ਰੈਡੀ ਹੋ
9: ਹਾਂਜੀ ਹਾਂਜੀ
0: May 30 ਦੇ ਵਿੱਚ ਟੈਨਸ਼ਨ ਵਾਲਾ ਟੋਕਰਾ ਲਾ ਕੇ ਸਿਰੋਂ ਰੱਖ ਦੋ ਥੱਲੇ ਪਹਿਲਾਂ
9: ਸਹੀ ਗੱਲ ਹੈ ਭਾਈ
0: ਸਾਰੀ ਦੁਨੀਆ ਵਾਲਾ ਠੀਕਾ ਲਿਆ ਉਹਨੂੰ ਬੰਦ ਕਰ ਦੋ ਠੀਕ ਹੈ
9: ਹਾਂਜੀ ਹਾਂਜੀ
0: ਜਵਾਕਾਂ ਦਾ ਵੀ ਬਣੂਗਾ ਘਰ ਵਾਲੇ ਦਾ ਕੀ ਬਣੂਗਾ ਫਲਾਣੇ ਨੂੰ ਐ ਹੋ ਗਿਆ ਇਹ ਅਲੱਗ ਰੱਖ ਦੋ ਫੋਕਸ ਔਨ ਯੂਰਸੈਲਫ ਆਪਣੇ ਆਪ ਦੇ ਉੱਤੇ ਫੋਕਸ ਹੋਵੋ
9: ਥੈਂਕ ਯੂ
0: ਭਾਜੀ ਥੈਂਕ ਯੂ 905-673-3333 ਸਟੂਡੀਓ ਨੰਬਰ ਨੇ ਰੇਡੀਓ ਆਵਾਜ਼ ਨੂੰ AM 530 ਡਾਲ ਦੇ ਉੱਤੇ ਸੁਣ ਰਹੇ ਹੋ ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ ਔਰ ਤੁਹਾਡੇ ਜਿਹੜੇ ਕਾਲਸ ਨੇ ਅਸੀਂ ਲੈ ਰਹੇ ਹਾਂ ਸੰਤੋਸ਼ ਜੀ ਮੇਰਾ ਪੂਰਾ ਪੂਰਾ ਸਾਥ ਦੇ ਰਹੇ ਨੇ ਥੈਂਕ ਯੂ ਸੰਤੋਸ਼ ਥੈਂਕ ਯੂ ਸੰਤੋਸ਼ ਥੈਂਕ ਯੂ ਸੰਤੋਸ਼ 905-673-3333 ਸਟੂਡੀਓ ਦੇ ਨੰਬਰ ਨੇ

0: Drive, Brampton. Major intersection, Steels and Kennedy, 9054512600.
1: ਤੇ ਨਜ਼ਾਰਾ ਤੇ ਪਹੁੰਚਣਾ ਜਿੱਤੀ ਤੇ ਨਾਲ ਨਾਲ ਤੁਸੀਂ ਨੰਬਰ ਨੋਟ ਕਰੋ ਜੋ ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਹਾਈਲੀ ਰਿਕਮੈਂਡਡ ਨੇਮ ਯਾਰਾਂ ਦਾ ਯਾਰ ਗੈਰੀ ਗਰੇਵਾਲ ਗੱਡੀ ਰਿਪੇਅਰ ਕਰਾਓ 38 ਆਟੋਮੈਟਿਕ ਰੋਡ ਕਿਸੇ ਵੀ ਤਰ੍ਹਾਂ ਦੀ ਸੇਫਟੀ ਤੋਂ ਲੈ ਕੇ ਰਿਪੇਅਰ ਇੰਜਨ ਟਰਾਂਸਮਿਸ਼ਨ ਹਾਈਲੈਂਡ 905-463-63-63 ਤੇ ਇਸੇ ਤਰ੍ਹਾਂ ਕੋਮਲ ਨੂੰ ਕਾਲ ਕਰਦੀ ਹਾਂ ਆਨਲਾਈਨ ਟਰੈਵਲ ਤੋਂ ਇੰਡੀਆ ਜਾਣਾ ਹੈਗਾ ਪਲੀਜ਼ ਆਨਲਾਈਨ ਟਿਕਟ ਨਾ ਇਕੱਲੇ ਚੈੱਕ ਕਰੋ ਕੋਮਲ ਨੂੰ ਕਾਲ ਕਰ ਲਿਓ 905-239-7711 ਭਰੋਸੇ ਵਾਲਾ ਨਾਮ 15 ਸਾਲ ਤੋਂ ਕੋਮਲ ਪਰਿਵਾਰਾਂ ਦੇ ਟਿਕਟ ਬੁੱਕ ਕਰ ਰਹੀ ਹੈ ਕਿਸੇ ਨੇ ਵਕੇਸ਼ਨ 'ਤੇ ਜਾਣਾ ਗਰਮੀਆਂ ਦੇ ਵਿੱਚ ਹੁਣੇ ਕਾਲ ਕਰ ਲਓ ਪਹਿਲਾਂ 905-239-7711 9052-397711 ਗ੍ਰੇਸ ਰੈਨੋਵੇਸ਼ਨ ਪੇਂਟਿੰਗ ਤੁਸੀਂ ਇਸ ਸਮੇਂ ਹੈਮਿਲਟਨ 'ਚ ਕੰਮ ਕਰ ਰਹੇ ਨੇ ਇੱਕ ਫਾਊਂਡੇਸ਼ਨ ਖਰਾਬ ਹੋਈ ਕਿਸੇ ਦੀ ਫਾਊਂਡੇਸ਼ਨ ਲੀਕ ਹੈ ਕਿਸੇ ਨੇ ਬਾਹਰਲੇ ਪਾਸੇ ਫੈਂਸ ਲਵਾਉਣੀ ਹੈ ਫੈਂਸ ਡੈੱਕ ਬਣਾਉਣਾ ਬੈਕਯਾਰਡ ਦੇ ਵਿੱਚ ਫੈਂਸ ਡੈੱਕ ਸਪਰੇਅ ਪੇਂਟਿੰਗ ਕਰ ਦਿੰਦੇ ਨੇ ਪੂਰੀ ਫੈਂਸ ਦੇ ਉੱਤੇ ਪੁਰਾਣੀ ਫੈਂਸ ਦੀ ਏਜ ਵਧਾ ਦੇਣਗੇ 10 ਸਾਲ ਗ੍ਰੇਸ ਰੈਨੋਵੇਸ਼ਨ ਜਾਂ ਕੋਈ ਵੀ ਘਰ 'ਚ ਕੰਮ ਕਰਾਉਣਾ ਇੰਟੀਰੀਅਰ ਐਕਸਟੀਰੀਅਰ ਦਾ ਨੰਬਰ ਟੂ ਕਾਲ 437-219-7963 437-219-7963 'ਤੇ ਤੁਸੀਂ ਕਾਲ ਕਰਨੀ ਹੈ ਔਰ ਨਾਲ ਨਾਲ ਨਾਨਕ ਡੱਕ ਕਲੀਨਿੰਗ $150 ਦੇ ਵਿੱਚ ਨਾਲ ਫਿਲਟਰ ਚੇਂਜ ਕਰਕੇ ਪੂਰੀ ਤਸੱਲੀ ਕਰਾ ਕੇ ਜਿਹੜਾ ਮਰਜ਼ੀ ਸ਼ਹਿਰ ਹੋਵੇ ਕਿਚਨਰ ਵਾਟਲੂ ਕੈਂਬਰਿਜ ਹੈਮਿਲਟਨ ਬਰੈਂਪਟਨ 3000 ਸਕੇਅਰ ਫੁੱਟ ਤੱਕ ਦੇ ਘਰ ਦਾ ਫਿਕਸ ਰੇਟ ਨਾਨਕ ਡੱਕ ਕਲੀਨਿੰਗ 416-729-1521 416-729-1521 416-729-1521 'ਤੇ ਫਿਲਟਰ ਫਰੀ ਚੇਂਜ ਕਰਨਗੇ ਜਿਹੜੇ ਵੀ ਪਹਿਲੇ 5 ਕਾਲ ਨੇ ਫਿਲਟਰ ਤੁਹਾਡਾ ਫਰਨੈਸ ਦਾ ਬਿਲਕੁਲ ਫਰੀ ਹੋਊਗਾ ਵਿੱਚ ਨੈਕਸਟ ਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
2: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਹਾਂਜੀ
1: ਅੱਗੇ ਬੋਲੋ ਹਾਂਜੀ ਤੋਂ ਅੱਗੇ ਜੀ
2: ਬਸ 9/11 ਆ ਡੇਟ ਆਫ ਬਰਥ
1: ਪਾਸਵਰਡ ਕੀ ਹੈ
2: ਨਜ਼ਾਰਾ
1: ਤੇ 9 ਮਹੀਨਾ ਕਿ 11 ਮਹੀਨਾ
2: 11ਵਾਂ ਮਹੀਨਾ
1: ਸੰਤੋਸ਼ ਕੁਇਕਲੀ ਬੋਲਦੇ ਸ਼ਾਰਟ ਰੱਖ ਕੇ ਪਤਾ ਨਹੀਂ ਲੱਗਿਆ ਸੰਤੋਸ਼ ਨੂੰ ਭਾਜੀ ਭੁਪਿੰਦਰ ਜੀ ਸਾਨੂੰ ਦੱਸਦਾ ਕਰੋ ਅਗਸਤ ਦਾ ਕਿਹੜਾ ਮੈਂ ਤਾਂ ਗਿਣਨੀ ਹੁੰਦਾ ਵੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ 9ਵਾਂ ਕਿਹੜਾ 10ਵਾਂ ਕਿਹੜਾ ਹੈਲੋ ਜੀ ਭੁਪਿੰਦਰ ਜੀ
3: 17 ਅਕਤੂਬਰ ਪਾਸਵਰਡ ਨਜ਼ਾਰਾ
1: 17 ਅਕਤੂਬਰ ਪਾਸਵਰਡ ਨਜ਼ਾਰਾ ਕੋਈ ਗੱਲ ਨਹੀਂ ਉਸ ਦਿਨ ਕੋਈ ਫਰਕ ਨਹੀਂ ਪੈਂਦਾ ਇੱਕੋ ਜਿਹਾ ਹੀ ਰਹਿਣਾ ਸਾਰਾ ਹਾਲ ਤੁਹਾਡਾ ਅਕਤੂਬਰ 17 ਦੇ ਵਿੱਚ ਇਹ ਆ ਕਿ ਬਹੁਤ ਜ਼ਿਆਦਾ ਤੁਹਾਡੇ ਅੰਦਰ ਗੁਣ ਨੇ ਸਟਰੋਂਗ ਸੋਸ਼ਲ ਸਕਿੱਲ ਨੇ ਕੰਮ ਬਹੁਤ ਵਧੀਆ ਕਰਦੇ ਹੋ ਹਰ ਕੰਮ 'ਚ ਨਿਪੁੰਨੋ ਜਿਹੜਾ ਵੀ ਕਰਦੇ ਹੋ ਕਾਇੰਡ ਹਰਟ ਹੋ ਅੰਦਰ ਦਇਆ ਬਹੁਤ ਆ ਤੁਹਾਡੇ ਅੰਦਰ ਠੀਕ ਹੈ ਬਟ ਪ੍ਰੋਬਲਮ ਇਜ਼ ਮਨ ਮਰਜ਼ੀ ਅਤੇ ਜਿੱਦ ਕਿਸੇ ਵੀ ਲੈਵਲ ਤੱਕ ਤੁਹਾਨੂੰ ਕਿਤੇ ਵੀ ਲੈ ਜਾਂਦੀ ਹੈ ਤੇਜਿੰਦਰ ਜਲਦੀ ਬੋਲੋ ਜੀ ਤੇਜਿੰਦਰ ਜੀ
4: 10 ਮਾਰਚ ਜੀ
1: ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ
4: ਸਤਿ ਸ਼੍ਰੀ ਅਕਾਲ ਜੀ
1: ਭਗਾ ਕੇ ਮਾਰੀ ਤੁਸੀਂ ਡੇਟ ਆਫ ਬਰਥ ਮੇਰੇ ਲੱਗੀ ਜਾ ਕੇ ਦੇਖ ਲਓ ਗਿੱਟਿਆਂ 'ਚ ਅੱਛਾ ਪਾਸਵਰਡ ਕੀ ਸੀਗਾ
4: ਨਜ਼ਾਰਾ ਜੀ
1: ਜਾ ਕੇ ਆਏ ਹੋ
4: ਜਾ ਕੇ ਆਏ ਜੀ ਪਿਛਲੇ ਹਫ਼ਤੇ
1: ਠੀਕ ਹੈ ਬੈਡ ਐਕਸਪੀਰੀਅੰਸ ਗੁੱਡ ਐਕਸਪੀਰੀਅੰਸ
4: ਬਹੁਤ ਚੰਗਾ ਜੀ ਬਹੁਤ ਚੰਗਾ ਸਾਫ਼ ਸੁਥਰਾ ਜੀ
1: ਠੀਕ ਹੈ ਜੀ ਤੇ ਡੇਟ ਆਫ ਬਰਥ ਦੱਸਿਓ ਦੁਬਾਰਾ ਇੱਕ ਵਾਰ ਫਿਰ ਵੀ ਜੀ
4: 10 ਮਾਰਚ ਜੀ
1: ਕਿੰਨੀ
4: 10 ਮਾਰਚ
1: 10 ਮਾਰਚ ਆ ਤਾਂ ਸੁਣ ਲਓ ਬਹੁਤ ਖੁਸ਼ ਮਜਾਜ ਇਨਸਾਨ ਹੋ ਕਾਇੰਡ ਹੋ ਅਸਥੈਟਿਕ ਹੋ ਵਿਦ ਗੁੱਡ ਟੈਂਪਰ ਗੁੱਸਾ ਆਉਂਦਾ ਹੁਣ ਢਾਲਣਾ ਆਉਣ ਲੱਗ ਗਿਆ ਅਨਰਸਟਿਸਟਿਕ ਬਹੁਤ ਓਵਰ ਥਿੰਕਿੰਗ ਕਰਦੇ ਹੋ ਭਾਜੀ ਸੋ ਹੀ ਗੱਲ ਹੋ ਜੀ ਬਹੁਤ ਓਵਰ ਥਿੰਕਿੰਗ ਕਰਦੇ ਹੋ ਭਾਜੀ ਬੰਦ ਕਰੋ ਇਹਨੂੰ ਤੇ ਨੈਕਸਟ ਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਜੀ
5: ਹਾਂਜੀ ਮੇਰੀ 19 ਅਪ੍ਰੈਲ
1: ਤੇ ਪਾਸਵਰਡ ਸਤਿ ਸ਼੍ਰੀ ਅਕਾਲ ਤੇ ਨਾਂ ਸਾਰਾ ਬੋਲ ਦਿਓ
5: 19 ਅਪ੍ਰੈਲ
1: ਉਹ ਭਾਈ ਨਾਂ ਹੈਗਾ ਤੁਹਾਡਾ ਕੋਈ ਘਰਦਿਆਂ ਰੱਖਿਆ ਤੇ ਅਹਿਮਦ ਸਾਹਿਬ ਕੋਈ ਕੋਈ ਪਾਸਵਰਡ ਸਾਡਾ ਰੱਖਿਆ ਸੀ
5: ਨਹੀਂ
1: ਨਹੀਂ ਨਹੀਂ ਫਿਰ ਰਹਿਣ ਦਿਓ ਪਾਸਵਰਡ ਰੱਖਿਆ ਸੀ ਕੰਮ ਜੀ ਕੀ ਹਾਲ ਹੈ
6: ਬਸ ਠੀਕ ਹੈ ਜੀ
1: ਅਸੀਂ ਪਾਸਵਰਡ ਦਿੱਤਾ ਨਜ਼ਾਰਾ ਜੇ ਨਹੀਂ ਯਾਦ ਫਿਰ ਨਹੀਂ
6: ਫਿਰ ਨਹੀਂ
1: ਹਾਂਜੀ ਅਮਨਦੀਪ ਜੀ ਡੇਟ ਆਫ ਬਰਥ
6: 27/6
1: ਫਿਰ ਆ ਗਿਆ ਉਹੀ ਗੱਲ ਤੇ ਜਿਹੜੀ ਪਹਿਲਾਂ ਅਸੀਂ
6: 27 ਜੂਨ
1: ਹਾਂਜੀ ਡਰਨਾ ਨਹੀਂ ਗਾ
6: ਠੀਕ ਹੈ
1: ਜੂਨ 27 ਦੇ ਵਿੱਚ ਇਹ ਆ ਈਗਰ ਟੂ ਲਰਨ ਸਿੱਖਣ ਦੀ ਕੈਪੈਸਿਟੀ ਬਹੁਤ ਇੰਟੈਲੀਜੈਂਟ ਸ਼ੈਤਾਨ ਪੂਰਾ ਇੱਕ ਨੰਬਰ ਦਾ ਸੰਤੋਸ਼ ਜੀ ਤੁਸੀਂ ਕਿੱਥੇ ਚਲੇ ਗਏ ਸੀ ਤਾਂ ਆਵਾਜ਼ਾਂ ਮਾਰੀ ਜਾਣੇ ਤੁਹਾਨੂੰ
7: ਨਹੀਂ ਮੈਨੂੰ ਵਿੱਚ ਕਾਲ ਆ ਗਈ ਸੀ ਆਈ ਐਮ ਸੋ ਸੌਰੀ
1: ਹਾਂਜੀ ਸ਼ੈਤਾਨ ਪੂਰੇ ਅਮਨ ਜੀ ਦੇ ਉੱਤੇ ਚੱਲਦਾ ਪਿਆ ਜੀ। ਈਗਰ ਟੂ ਲਰਨ, ਇੰਟੈਲੀਜੈਂਟ, ਅਲਰਟ, ਆਉਣ ਵਾਲੇ ਸਮੇਂ ਲਈ ਸਾਵਧਾਨ ਰਹਿੰਦੇ ਹੋ ਤੇ ਚੀਅਰਫੁਲ, ਜਿੱਥੇ ਦੇ ਮਾਹੌਲ ਚ ਰਹਿੰਦੇ ਹੋ ਆਪਣੇ ਆਪ ਨੂੰ ਇੰਜੋਏ ਕਰ ਲੈਂਦੇ ਹੋ, ਠੀਕ ਹੈ?
6: ਠੀਕ ਹੈ।
1: ਟੈਨਸ਼ਨ ਬਹੁਤ ਲੈਂਦੇ ਹੋ ਤੇ ਵਹਿਮ ਬਹੁਤ ਕਰ ਜਾਂਦੇ ਹੋ। ਸਭ ਤੋਂ ਮਹਿੰਗੇ ਜਿਹੜੇ ਇਕਵਿਪਮੈਂਟ ਨੇ, ਤਕਰੀਬਨ 1 ਮਿਲੀਅਨ ਦੇ ਵਿੱਚ ਜਿਹੜਾ ਇਹ ਕਲੀਨਿਕ ਤਿਆਰ ਹੁੰਦਾ 1 ਮਿਲੀਅਨ ਚ। ਤੇ ਇਹ ਜਿਹੜੇ ਇਕਵਿਪਮੈਂਟ ਨੇ ਤੁਹਾਨੂੰ ਭੋਰਾ ਤਕਲੀਫ ਨਹੀਂ ਹੋਣ ਦਿੰਦੇ ਤੇ ਬਿਲਕੁਲ ਬਰੀਕੀ ਚ ਜਾਂਦੇ ਨੇ, ਡਾਕਟਰ ਟੌਪ ਦੇ ਨੇ, ਡਾਕਟਰ ਜਤਿੰਦਰ ਕੌਰ ਗਰੇਵਾਲ। ਇਹੀ ਕਾਰਨ ਹੈ ਕਿ ਲੋਕ ਦੂਰ ਦੂਰ ਦੇ ਸ਼ਹਿਰਾਂ ਤੋਂ ਚੱਲ ਕੇ ਡੈਂਟਿਸਟਰੀ ਐਟ ਰੈਂਬਲਰ ਤੇ ਬ੍ਰੈਂਪਟਨ ਦੇ ਵਿੱਚ ਆਉਂਦੇ ਨੇ, ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ, ਡਾਕਟਰ ਜਤਿੰਦਰ ਕੌਰ ਗਰੇਵਾਲ। ਤੇ ਦੰਦਾਂ ਦਾ ਜੇ ਤੁਸੀਂ ਹਜੇ ਤੱਕ ਫੋਰਮ ਭਰਿਆ ਨਹੀਂ ਸਰਕਾਰ ਨੂੰ, ਤੁਹਾਡੇ ਬੈਨੀਫਿਟਸ ਨਹੀਂ ਮਿਲ ਸਕਦੇ ਤੁਹਾਨੂੰ, 905-451-8211 ਕਾਲ ਕਰਕੇ CDBC ਵਾਲਾ ਫੋਰਮ ਵੀ ਭਰ ਲਓ ਤੇ ਫਰੀ ਦੰਦਾਂ ਦਾ ਚੈੱਕਅਪ ਕਰਾ ਲਓ ਆਪਣਿਆਂ ਦਾ, 905-451-8211। ਮਿਲਟਨ ਫੋਰਡ ਚੋਪੜਿਆਂ ਦਾ ਰਾਜ ਤੇ ਚੋਪੜੇ ਕਹਿੰਦੇ ਨੇ ਕੋਈ ਗੱਡੀ ਲਿਆਓ ਤੁਸੀਂ ਨਹੀਂ ਹੋਵੋਗੇ ਨਾਰਾਜ਼, ਤੇ ਚੋਪੜਿਆਂ ਦੀ ਗੱਡੀ ਜਿਹੜੀ ਆ ਲੋਸਟ ਕਿਸ਼ਤ 'ਤੇ ਮਿਲੂਗੀ। ਮਸਟੈਂਗ, ਮੈਕੀ ਜਾਂ ਤੁਸੀਂ ਜਿਹੜਾ ਇਹਨਾਂ ਦਾ ਟਰੱਕ ਆ, ਕਿਹੜਾ ਭਾਅ ਜੀ ਤੁਸੀਂ ਚਲਾਉਂਦੇ ਹੋ?
6: ਆਪਣੇ ਬਰੋਂਕੋ,
1: ਆਪਣੇ ਬਰੋਂਕੋ ਨਹੀਂ, ਬਰੋਂਕੋ ਟਾਊਨ ਰੋਵਰ ਤੁਹਾਡੇ ਕੋਲ, ਬਰੋਂਕੋ ਮੇਰੇ ਕੋਲ, ਮੈਕੀ ਤੇ ਮੇਰੇ ਕੋਲ F-150 ਫੋਰਡ ਫੋਰਡ ਇਕੱਠੀ ਕਰਤੀ।
6: ਸਹੀ ਗੱਲ ਹੈ,
1: 416-300-499-41 ਬਰੋਂਕੋ ਦੀ ਚਲਾਈ ਦੱਸੋ ਕਿਹੋ ਜਿਹੀ?
6: ਬਹੁਤ ਜ਼ਿਆਦੇ
1: ਜੀਪਾਂ ਨੂੰ ਸਿਰੇ ਲਾਤਾ ਨੇ,
6: ਸਪੇਸ਼ੀਅਸ ਬਹੁਤ ਆ ਜੀ
1: 900
6: ਜੀਪਾਂ ਨੂੰ।
1: ਹਾਂ, 416-300-499-41 ਦੇ ਉੱਤੇ ਕਾਲ ਕਰਨੀ ਹੈ। ABS ਆਟੋ ਕਲਿਜ਼ਨ, ਲੰਡਨ, ਕਿਚਨ, ਵਾਟਰ, ਕੈਂਬਰਿਜ ਏਰੀਆ 'ਚ ਕਿਸੇ ਦੇ ਵੀ ਗੱਡੀ 'ਚ ਡੈਂਟਿੰਗ ਪੇਂਟਿੰਗ ਦੀ ਕੋਈ ਜ਼ਰੂਰਤ ਹੈ ਤੁਸੀਂ ABS ਆਟੋ ਕਲਿਜ਼ਨ 416-520-1946 416-520-1946। ਟਰੱਕ ਤੇ ਟ੍ਰੇਲਰ ਦੀ ਚੈਸੀ ਦਾ ਵਰਕ ਜਾਂ ਸੇਫਟੀ ਕਰਾਉਣੀ ਹੈ ਜਾਂ ਪੇਂਟ ਡੈਂਟ ਦਾ ਕੰਮ ਕਾਰ ਦਾ ਟਰੱਕ ਦਾ, ABS ਵਾਲੇ ਫਰੈਂਕਲਿਨ ਐਵਨਿਊ ਦੇ ਉੱਤੇ ਲੋਕੇਟਡ ਨੇ। ਬੋਲਟਨ ਸਪਰਿੰਗ ਸ਼ਾਪ, ਕਮਾਣੀਆਂ ਟਰੱਕਾਂ ਦੀਆਂ, ਕਾਰਾਂ ਦੀਆਂ ਕਮਾਣੀਆਂ, ਕਮਾਣੀਆਂ ਦੇ ਨਾਲ ਨਾਲ ਬੁਸ਼ਿੰਗਸ ਯਾਨੀ ਲੀਫ ਸਪਰਿੰਗ ਔਰ ਬੁਸ਼ਿੰਗ ਦਾ ਕੰਮ, ਤੁਸੀਂ ਵਰਕਸ਼ਾਪ ਵਾਲੇ ਹੋ, ਬੋਲਟਨ ਸਪਰਿੰਗ ਸ਼ਾਪ ਵਾਲਿਆਂ ਨੂੰ ਕਾਲ ਕਰਿਓ। ਬਹੁਤ ਨਿੱਘੇ ਇਨਸਾਨ ਨੇ, 905-857-8222, 570 ਪ੍ਰੇਸੀ ਰੋਡ ਬੋਲਟਨ ਦੇ ਉੱਤੇ ਨੇ, 25 ਸਾਲ ਦਾ ਐਕਸਪੀਰੀਅੰਸ। ਬੋਲਟਨ ਸਪਰਿੰਗ ਸ਼ਾਪ 905-857-8222। ਅਸ਼ੋਕ ਸੈਣੀ CPSC ਜੀ ਨੇ, ਟੈਕਸ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਚੱਲਦਾ ਪਿਆ, ਅਸ਼ੋਕ ਸੈਣੀ ਨੂੰ ਇੱਕ ਮੌਕਾ ਅਤੇ ਤੁਹਾਡਾ ਪ੍ਰੋਬਲਮ ਸੋਲਵ ਹੋ ਜੂਗਾ। ਅਸ਼ੋਕ ਸੈਣੀ CPSC 905-458-1399-905-458-1399। RSG ਕਸਟਮ ਸੋਫਾ, ਮੈਂ ਦੋ ਚੇਅਰ ਲੈ ਕੇ ਆਇਆ ਸੰਤੋਸ਼, ਪੋਰਚ 'ਚ ਰੱਖ ਲੈਣੀਆਂ, ਦੋਨੋਂ ਚੇਅਰਸ $225 ਦੀਆਂ। ਸੰਤੋਸ਼ ਜੀ ਅਸੀਂ ਤੁਹਾਡਾ ਗੁੱਸੇ ਹਾਂ, ਲਓ ਤੁਹਾਡਾ ਅਸੀਂ ਫੋਨ ਕੱਟਣ ਲੱਗਿਆ, ਅਤੇ $225 ਦੇ ਵਿੱਚ,
6: $225
1: ਹਾਂਜੀ, ਦੋ ਚੇਅਰਸ ਆਈਆਂ।
6: ਓਕੇ,
1: ਪਰ ਜੇ ਤੁਸੀਂ RSG ਵਾਲੇ ਦੇ ਜਾਓਗੇ, ਮੈਂ ਦੋ ਸੋਫੇ ਇਹਨਾਂ ਤੋਂ $250 ਦੇ ਲੈਣ ਲੱਗਿਆ, ਕਸਟਮ ਬਣਾ ਕੇ ਦੇ ਰਹੇ ਨੇ ਦੋ ਸੋਫੇ,
6: ਬਹੁਤ ਸੋਹਣੇ,
1: ਚਾਈਨਾ ਨੂੰ ਪਿੱਛੇ ਛੱਡ ਗਏ। RSG ਕਸਟਮ ਸੋਫਾ ਐਂਡ ਅਪੋਸਟਰੀ, ਪੁਰਾਣੀਆਂ ਕੁਰਸੀਆਂ ਮੇਜ਼ਾਂ ਨੂੰ ਨਵੇਂ ਬਣਾ ਦਿਓ, ਸਿੱਟੋ ਨਾਲ ਉਹਨਾਂ ਨੂੰ ਵਧੀਆ ਰੱਖੋ। ਮੈਂ ਆਪਣੇ ਸੋਫੇ ਦਿੱਤੇ ਨੇ ਕਿ ਇਹਨਾਂ ਨੂੰ ਬਣਨੇ 3 ਪੀਸ, 647-705-1317 ਮੈਲਨੀ ਐਂਡ ਸਟੀਲ 'ਤੇ ਨੇ, 647-705-1317। ਔਰ ਇਹਦੇ ਨਾਲ ਨਾਲ ਐਟਲਸ ਕਿਚਨ ਵਾਲਿਆਂ ਨੂੰ ਕਾਲ ਕਰਨੇ, ਕਿਚਨ ਦਾ ਕੋਈ ਵੀ ਕੰਮ ਕਰਾਉਣਾ 742-778-7800, ਵੁੱਡ ਦਾ ਕੋਈ ਵੀ ਕੰਮ ਕਰਾਉਣਾ, ਸਟੋਰ ਦਾ ਕੋਈ ਕੰਮ ਕਰਾਉਣਾ, ਲੱਕੜ ਦਾ ਕੋਈ ਵੀ ਕੰਮ, ਐਟਲਸ ਕਿਚਨ, ਕੋਈ ਵੀ ਰੈਨੋਵੇਸ਼ਨ, ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ ਬਣੀ ਬਣਾਈ ਨੂੰ, 742-778-7800। ਔਰ PM ਟਰੱਕ ਸੇਲ ਵਾਲਿਆਂ ਨੂੰ ਕਾਲ ਕਰਨੀ ਹੈ ਟਰੱਕ ਰਿਪੇਅਰ ਵਾਸਤੇ, 905-672-0000। ਇੱਕ ਬੜੀ ਵੱਡੀ ਵਰਕਸ਼ਾਪ ਹੈ ਡਿਕਸੀ ਗੁਰਦੁਆਰੇ ਦੇ ਕੋਲ, ਬਿਲਕੁਲ ਗ੍ਰੀਨ ਵੈਲੀ ਗਾਰਡਨ ਸੈਂਟਰ, ਜਿਹੜਾ ਇੱਥੇ ਨਹੀਂ ਨਾ ਗਿਆ, ਆਹ ਸਾਲ ਦੀਆਂ ਗਰਮੀਆਂ ਦੀ ਤੁਸੀਂ ਬਿਲਕੁਲ ਇੰਜੋਇਮੈਂਟ ਨਹੀਂ ਕੀਤੀ, ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਲਾਜ਼ਮੀ ਪਹੁੰਚੋ। ਮੈਂ ਰੋਜ਼ ਸਵੇਰੇ ਉੱਠ ਕੇ ਬੈਕਯਾਰਡ 'ਚ ਆਪਣੇ ਬੂਟੇ ਦੇਖਦਾ, ਅੱਜ ਮੈਂ ਤੁਹਾਨੂੰ ਵੀ ਬੂਟੇ ਦਊਂਗਾ, ਮੇਰੇ ਕੋਲ ਐਕਸਟਰਾ ਪਏ ਨੇ, ਆਪਣੇ ਬੈਕਯਾਰਡ 'ਚ ਲਾਇਓ
6: ਜ਼ਰੂਰ।
1: ਗ੍ਰੀਨ ਵੈਲੀ ਗਾਰਡਨ ਸੈਂਟਰ, ਸਬਜ਼ੀ ਦੁਨੀਆਂ ਦੀ ਕੋਈ ਵੀ ਇੱਕ ਲਾਉਣੀ ਹੈ, ਕੋਈ ਵੀ ਦੁਨੀਆਂ ਦੀ ਸਬਜ਼ੀ, ਗ੍ਰੀਨ ਵੈਲੀ ਗਾਰਡਨ ਸੈਂਟਰ 2547 ਐਂਬਲਟਨ ਰੋਡ। ਆਪਣੇ ਪੰਜਾਬੀ ਭਰਾਵਾਂ ਦਾ ਫੁੱਲ ਸਬਜ਼ੀਆਂ, ਫਰੂਟ, ਕੁਛ ਵੀ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਲੀਜ਼ ਜਾਓ, 15 ਦਿਨ ਰਹਿ ਗਏ ਸਬਜ਼ੀਆਂ ਦੇ, 647-222-5601 ਮਕਵੀਨ ਐਂਡ ਮੇਫੀਲਡ, ਅਤੇ ਦੂਸਰੀ ਐਂਬਲਟਨ ਐਂਡ ਹੈਰੀਟੇਜ ਰੋਡ ਦੇ ਉੱਤੇ। ਮੈਨੂੰ ਸ਼ੋਅ ਤੋਂ ਬਾਅਦ 416-500-1832 416-500-1832। ਪੂਰਾ ਸਟੂਡੀਓ ਬਿਜ਼ੀ ਹੈ ਪਰ ਕਾਲਸ ਕੱਲ੍ਹ ਨੂੰ ਲਊਂਗਾ, ਮੈਨੂੰ ਕਾਲ ਕਰ ਲਈ 416-500-1832। 3200 ਦੇ ਉੱਤੇ ਕਾਲ ਕਰਨੀ ਹੈ। ਕਿਸੇ ਕੋਲ ਕੋਈ ਕਰਜ਼ਾ ਮਾਫ ਕਰਾਉਣਾ ਆਪਣਾ ਕਰਜ਼ਾ 416-518-3200-416-500

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: 7997-8877-sofastudio.ca. Thank you, ji.
1: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
2: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
1: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
2: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878
3: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ 2 Civic Station 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ
4: ਮੈਂ ਨਵਾਂ ਘਰ ਲਿਆ ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ
5: ਹੋ ਜੀ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ ਸਾਰੇ ਕੰਮਾਂ ਲਈ ਇੱਕੋ ਜਗ੍ਹਾ ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ ਤੁਸੀਂ 6 months ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਕਾਲ 905-450-0054 905-450-0054
6: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-6465-2340
7: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 4 ਤਰੀਕ ਸਾਲ 2026 ਦਾ ਤੇ ਅੱਜ ਦਿਨ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਲਓ ਜੀ ਜੇ ਗੱਲ ਕਰੀਏ ਦੇਸੀ ਮਹੀਨੇ ਜੇਠ ਦੀ, ਅੱਜ ਹੋ ਗਈ 21 ਤਰੀਕ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਅੱਜ ਵੀਰਵਾਰ ਦਾ ਦਿਨ ਹੁੰਦਾ। ਆਪਾਂ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਂਦੇ ਹਾਂ ਪੰਜਾਬ ਵੱਲ ਨੂੰ, ਪਰ ਇਹ ਵੀਕ, ਇਹ ਹਫ਼ਤਾ ਘੱਲੂਘਾਰਾ ਹਫ਼ਤੇ ਦੇ ਵਜੋਂ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਤਾਂ ਬਿਲਕੁਲ ਅੱਜ ਤਾਂ ਫਿਰ ਬਿਲਕੁਲ ਹੀ ਬਣਦਾ, ਕਿਉਂਕਿ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਹਾਂ ਤੇ ਫਿਰ ਜਦੋਂ ਯੋਧੇ ਸੂਰਬੀਰਾਂ ਦੀ ਗੱਲਬਾਤ ਹੋਵੇ ਫਿਰ ਤਾਂ ਜ਼ਰੂਰ ਆਪਾਂ ਨੇ ਕਰਨੀ ਹੀ ਕਰਨੀ ਆ। ਸੋ ਬਿਲਕੁਲ ਜੀ, ਅੱਜ 4 ਜੂਨ ਦਾ ਦਿਨ ਹੈ ਤੇ ਜਿਹੜਾ ਘੱਲੂਘਾਰਾ ਪਹਿਲੇ ਹਫ਼ਤੇ ਦੇ ਵਿੱਚ ਵਾਪਰਿਆ ਅਸੀਂ ਉਹਨਾਂ ਦਿਨਾਂ ਨੂੰ ਕਰਦੇ ਹਾਂ ਜੀ ਯਾਦ।

ਬਿਲਕੁਲ ਜੀ, ਇਹ ਪਹਿਲਾ ਹਫਤਾ ਤੇ ਆਪਾਂ ਇਸ ਹਫਤੇ ਨੂੰ ਕਰਦੇ ਆਂ ਯਾਦ। ਇਸ ਸਮੇਂ ਦੇ ਵਿੱਚ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਫੌਜਾਂ ਚੜ ਆਈਆਂ ਸੀ, ਹੈ ਸੋ ਦੇਖ ਲਓ ਉਹ ਕਿੱਦਾਂ ਦਾ ਸਮਾਂ ਹੋਊਗਾ। ਜਿਹੜੇ ਉਸ ਸਮੇਂ ਦੇ ਵਿੱਚ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੇ, ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸ਼ਰਧਾਲੂ, ਕਿਉਂਕਿ ਆਪਾਂ ਪਹਿਲੀ ਤਰੀਕ ਤੋਂ ਇਹ ਪ੍ਰੋਗਰਾਮ ਕਰਦੇ ਆ ਰਹੇ ਹਾਂ, ਸੋ ਪਹਿਲੀ ਦੂਜੀ ਤੀਜੀ ਦਿਨ ਦੇ ਵਿੱਚ ਕੀ ਵਾਪਰਿਆ, ਹੈ ਨਾ, ਕਿਵੇਂ ਹੋਇਆ। ਸੋ ਜਿਵੇਂ ਅੱਜ ਦਾ ਮਾਹੌਲ ਸੀ, ਕਹਿੰਦੇ ਅੱਜ ਦਾ ਮਾਹੌਲ ਜਿਹੜਾ ਬੜਾ ਹੀ ਗਮਗੀਨ ਸੀਗਾ, ਜੇ ਸ਼੍ਰੀ ਦਰਬਾਰ ਸਾਹਿਬ ਦੀ ਆਪਾਂ ਗੱਲਬਾਤ ਕਰਦੇ ਹਾਂ, ਪਰ ਫਿਰ ਵੀ ਜਿਹੜੇ ਯੋਧੇ ਸੂਰਬੀਰ ਹੈਗੇ ਆ ਜੀ, ਤੇ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਜੋ ਮਰਜ਼ੀ ਹੋਈ ਜਾਵੇ, ਸਾਡੀ ਜਿਹੜੀ ਜਾਨ ਹੈ ਉਹ ਤਲੀ 'ਤੇ ਲੈ ਕੇ ਘੁੰਮਦੇ ਆ, ਹੈ ਨਾ। ਕਿਉਂਕਿ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਨੂੰ ਕਰਦੇ ਆ ਯਾਦ, ਕਿਉਂਕਿ ਉਹਨਾਂ ਨੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਕੀਤੀ। ਤੇ ਕਹਿੰਦੇ ਆ ਵੀ ਜਿਹੜੇ ਮਲਜ਼ੂਮ ਹੈ, ਜਿਨ੍ਹਾਂ 'ਤੇ ਜ਼ੁਲਮ ਹੁੰਦਾ, ਸੋ ਉਹ ਜ਼ੁਲਮ ਦੇ ਖਿਲਾਫ ਲੜੇ ਜਿੰਨੇ ਵੀ ਸਾਡੇ ਯੋਧੇ ਸੂਰਬੀਰ ਆ, ਕਦੇ ਵੀ ਕਿਸੇ ਸਮੇਂ ਦੇ ਵਿੱਚ ਵੀ ਆਪਾਂ ਯਾਦ ਕਰਦੇ ਹਾਂ ਨਾ, ਤਾਂ ਉਹਨਾਂ ਨੇ ਨਿਹੱਥਿਆਂ 'ਤੇ ਕਦੀ ਹੱਥ ਨਹੀਂ ਚੱਕਿਆ, ਬੱਚਿਆਂ 'ਤੇ ਕਦੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਔਰਤਾਂ ਨੂੰ ਕਦੀ ਨੁਕਸਾਨ ਨਹੀਂ ਪਹੁੰਚਾਇਆ, ਤੇ ਨਾ ਕਿਸੇ ਧਰਮ ਜਾਤ ਨੂੰ ਵਿਸ਼ੇਸ਼ ਤੌਰ 'ਤੇ ਉਹ ਮਗਰ ਪਏ। ਸਿਰਫ ਮਗਰ ਕਿਹਦੇ ਪਏ, ਜਿਨ੍ਹਾਂ ਨੇ ਜ਼ੁਲਮ ਕੀਤੇ, ਭਾਵੇਂ ਫਿਰ ਉਹ ਕੋਈ ਵੀ ਧਰਮ ਦਾ ਹੋਵੇ, ਜਾਤ ਦਾ ਹੋਵੇ, ਰੰਗ ਦਾ ਹੋਵੇ, ਬੇਪਰਵਾਹੀ ਫਿਰ ਉਹਨਾਂ ਨੇ ਇਸ ਚੀਜ਼ 'ਚ ਵਰਤੀ। ਫਿਰ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਸਬਕ ਸਿਖਾ ਕੇ ਰਹਿਣਾ। ਤੇ ਬਿਲਕੁਲ ਜੀ, ਜਿਹੜੇ ਘੱਲੂਘਾਰੇ ਹੁੰਦੇ ਆ ਜੀ, ਜਿਵੇਂ ਹੁਣ ਇਹ ਤੀਜਾ ਘੱਲੂਘਾਰ ਆ, ਜਿਹੜਾ ਜੂਨ 1984 ਨੂੰ ਆਪਾਂ ਯਾਦ ਕਰਦੇ ਹਾਂ, ਤੇ ਕਿਹਾ ਜਾਂਦਾ ਵੀ ਇਹ ਨਾ ਤਾਂ ਬਖਸ਼ਣ ਯੋਗ ਹੈ ਨਾ ਭੁੱਲਣ ਯੋਗ ਹੈ, ਕਿਉਂਕਿ ਬਹੁਤੀ ਵਾਰ ਹੁੰਦਾ ਕਿ 40 ਸਾਲ ਤੋਂ ਉੱਪਰ ਹੋ ਗਏ, 40-42 ਸਾਲ ਹੋ ਚੁੱਕੇ ਆ, ਤੇ ਕਹਿੰਦੇ ਆ ਵੀ ਕੋਈ ਨਹੀਂ ਭੁੱਲ ਜਾਓ, ਬੜਾ ਟਾਈਮ ਹੋ ਗਿਆ। ਜਿਵੇਂ ਜਦੋਂ ਜੂਨ ਦਾ ਮਹੀਨਾ ਆਉਂਦਾ, ਕਈ ਹੈਗੇ ਇੱਦਾਂ ਦੇ ਜਿਹੜੇ ਕਹਿੰਦੇ ਆ ਵੀ ਲੈ ਉਹੀ ਗੱਲਾਂ ਕਰੀ ਜਾਂਦੇ, ਮੁੜੀ ਕਿਹੜੀ ਉਹੀ ਗੱਲਾਂ ਕਰੀ ਜਾਂਦੇ, ਪਰ ਜਿਹਦੇ ਨਾਲ ਬੀਤਿਆ ਹੋਵੇ, ਜਿਹੜੀਆਂ ਕੌਮਾਂ ਦੇ ਨਾਲ ਬੀਤਿਆ ਹੋਵੇ, ਸੋ ਗੱਲ ਤਾਂ ਕੀਤੀ ਜਾ ਸਕਦੀ ਹੈ, ਕਿਉਂਕਿ ਇਨਸਾਫ ਤਾਂ ਹਾਲ ਤੱਕ ਨਹੀਂ ਮਿਲਿਆ। ਜਿਹੜੇ ਪਰਿਵਾਰਾਂ ਨੇ ਉਹ ਸਮੇਂ ਦੇ ਵਿੱਚੋਂ ਗੁਜ਼ਰੇ, ਚਾਹੇ ਉਹ ਜੂਨ 84 ਦੀ ਗੱਲ ਹੋਵੇ, ਚਾਹੇ ਫਿਰ ਅੱਗੇ ਜਾ ਕੇ ਨਵੰਬਰ 84 ਦੀ ਗੱਲ ਹੋਵੇ, ਸੋ ਜੇ ਆਪਾਂ ਉਹਨਾਂ ਦੇ ਹਾਲਾਤ ਸੁਣਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ, ਸੋ ਉਹ ਦੱਸ ਵੀ ਨਹੀਂ ਪਾਉਂਦੇ, ਕਿਉਂਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਇਸ ਸਮੇਂ ਦੇ ਵਿੱਚ ਖਤਮ ਹੋ ਗਏ ਸੀ। ਸੋ ਜਿਹੜੇ ਇਹ ਘੱਲੂਘਾਰੇ ਹੁੰਦੇ ਆ ਨਾ, ਜਿਹੜੀਆਂ ਇਹ ਦਿਨ ਹੁੰਦੇ ਕੋਈ ਵੀ ਕਿਸੇ ਵੀ ਕੌਮ ਦੇ ਹੋਣ, ਜੇ ਉਹਨਾਂ ਨੂੰ ਆਪਾਂ ਯਾਦ ਨਹੀਂ ਨਾ ਕਰਦੇ, ਫਿਰ ਸਭ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਹੋਊਗਾ। ਸੋ ਬਾਕੀ ਤਾਂ ਜਿਹੜੀ ਜ਼ਿੰਦਗੀ ਹੈ ਜੀ, ਉਹਦੇ 'ਚ ਸਾਰਾ ਕੁਛ ਚੱਲੀ ਜਾਂਦਾ, ਹੈ ਨਾ, ਚੰਗਾ ਸਮਾਂ ਵੀ, ਮਾੜਾ ਸਮਾਂ ਵੀ, ਪਰ ਜਿਹੜੇ ਜਿਵੇਂ ਕਿਹਾ ਜਾਂਦਾ ਕਿ ਘੱਲੂਘਾਰਿਆਂ ਨਾਲ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ, ਕਿਉਂਕਿ ਜਦੋਂ ਵੀ ਇਹ ਕੀਤਾ ਜਾਂਦਾ ਨਾ, ਕੁਛ ਵੀ ਇੱਦਾਂ ਦਾ ਹਾਲਾਤ ਪੈਦਾ ਕੀਤੇ ਜਾਂਦੇ ਆ, ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਇਹਨਾਂ ਨੂੰ ਕਿਸੇ ਤਰੀਕੇ ਖਤਮ ਕਰੋ। ਪਰ ਕਹਿੰਦੇ ਕੀ ਹੈ ਕਿ ਘੱਲੂਘਾਰਿਆਂ ਨਾਲ ਕੌਮਾਂ ਕਦੇ ਖਤਮ ਨਹੀਂ ਹੁੰਦੀਆਂ, ਪਰ ਘੱਲੂਘਾਰਿਆਂ ਨੂੰ ਭੁੱਲਣ ਵਾਲੀਆਂ ਕੌਮਾਂ ਜ਼ਰੂਰ ਖਤਮ ਹੋ ਜਾਂਦੀਆਂ। ਸੋ ਬਿਲਕੁਲ ਜੀ, ਇਹ ਜਿਹੜੇ ਦਿਨ ਹੈ, ਪਹਿਲਾ ਹਫਤਾ, ਉਹਨੂੰ ਆਪਾਂ ਕਰਦੇ ਹਾਂ ਯਾਦ, ਜਿੰਨੇ ਵੀ ਆਪਣੇ ਸੂਰਬੀਰ ਯੋਧੇ ਹੈਗੇ ਆ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਅਤੇ ਯਾਦ ਕਰਨਾ ਬਣਦਾ। ਅਤੇ ਬਾਕੀ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੁੰਦੀ ਬਿਲਕੁਲ ਕਰ ਸਕਦੇ ਹੋ, ਕਿਉਂਕਿ ਜਿਹੜਾ ਉਹ ਸਮਾਂ ਸੀ ਨਾ, ਉਸ ਸਮੇਂ ਦੇ ਵਿੱਚ ਜਿਹੜੇ ਲੰਘੇ ਆ ਉਸ ਸਮੇਂ ਦੇ ਵਿੱਚ, ਸੋ ਉਹਨਾਂ ਨੂੰ ਹੀ ਪਤਾ। ਔਰ ਜਦੋਂ ਇਹ ਹਫਤਾ ਆਉਂਦਾ, ਫਿਰ ਉਹ ਇਸ ਦਿਨ ਨੂੰ ਕਰਦੇ ਆ ਯਾਦ, ਕਹਿੰਦੇ ਆ ਵੀ ਇੱਦਾਂ ਇੱਦਾਂ ਹੋਇਆ ਸੀਗਾ, ਕਿਉਂਕਿ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਕਿ ਸਾਰਿਆਂ ਨਾਲ ਉਹ ਚੀਜ਼ ਹੋਈ ਹੋਵੇ, ਹੈ ਨਾ, ਪਰ ਪਤਾ ਜ਼ਰੂਰ ਹੁੰਦਾ

ਰੇਡੀਓ ਦੇ ਨਾਲ ਗੱਲਾਂ ਬਾਤਾਂ ਅੱਜ ਇਹੀ ਕਰਾਂਗੇ ਆਪਾਂ, ਤੇ ਤੁਸੀਂ ਵੀ ਸਾਂਝ ਪਾ ਸਕਦੇ ਹੋ 647-8-74-1313 ਆਪਣੇ ਸਟੂਡੀਓ ਦਾ ਨੰਬਰ ਹੈ, 6478-74-1313 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਪਹਿਲਾਂ ਨਾ ਇੱਕ ਬੜਾ ਵਧੀਆ ਇਹ ਢਾਡੀ ਜਥਾ ਹੈਗਾ ਜੀ, ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ, ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਵਧੀਆ ਜਿਹਾ ਜਿਹੜਾ ਕਿ ਤੁਹਾਨੂੰ ਅੰਦਰ ਧੁਰ ਤੱਕ ਯਾਦ ਕਰਾ ਦੂਗਾ ਵੀ ਕਿਵੇਂ ਕੀ ਹੋ ਰਿਹਾ, ਤੇ ਉਹਨਾਂ ਯੋਧਿਆਂ ਨੂੰ ਯਾਦ ਕਰਵਾਉਂਦੇ ਆ।

0: ਲਓ ਜੀ, ਇਹ ਢਾਡੀ ਵਾਰ ਤੁਹਾਨੂੰ ਸੁਣਾਈ 1984 ਤੇ ਸਾਡੇ ਨਾਲ ਕਾਲਰ ਵੀ ਜੁੜੇ। ਹਾਂਜੀ, ਸਤਿ ਸ੍ਰੀ ਅਕਾਲ।
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਹਾਂਜੀ ਆਂਟੀ ਜੀ, ਕੀ ਹਾਲ ਚਾਲ ਜੀ?
1: ਹਾਂਜੀ ਠੀਕ ਹੈ ਬੇਟੇ। ਮੈਂ ਕਿਹਾ 1984 ਦਾ ਦੁਖਾਂਤ ਤਾਂ ਭੁੱਲ ਨਹੀਂ ਸਕਦਾ, ਕਦੇ ਵੀ ਨਹੀਂ ਭੁੱਲ ਸਕਦਾ, ਹਨਾ
0: ਜੀ।
1: ਤੇ ਜਿਨ੍ਹਾਂ ਦੇ ਕੋਈ ਵੀ ਇਹੋ ਜਿਹਾ ਨਹੀਂ ਹੋਣਾ ਜਿਨ੍ਹਾਂ ਦਾ ਕੋਈ ਦੂਰ ਨੇੜਿਓਂ ਕੋਈ ਰਿਸ਼ਤੇਦਾਰ ਏਦਾਂ ਨਾ ਹੋਇਆ ਹੋਵੇ, ਹਨਾ। ਤੇ ਜਿਹੜਾ ਜਿਨ੍ਹਾਂ ਦੇ ਨਾਲ ਬੀਤੀ ਹੈ, ਜਿਨ੍ਹਾਂ ਦੇ ਬਿਲਕੁਲ ਆਪਣੇ ਬੱਚੇ, ਮਾਵਾਂ, ਭੈਣਾਂ, ਭਰਾ ਜਾਂ ਸੁਹਾਗ ਸਭ ਕੁਛ ਖਤਮ ਹੋ ਗਿਆ, ਤੇ ਉਹ ਤਾਂ ਕੀ ਭੁੱਲ, ਉਹਨਾਂ ਨੂੰ ਤਾਂ ਕੀ ਭੁੱਲਣਾ, ਹਨਾ। ਤੇ ਫਿਰ ਦੁੱਖ, ਵੱਡਾ ਦੁੱਖ ਤਾਂ ਹੁਣ ਇਹ ਹੈ ਨਾ ਵੀ ਅਜੇ ਤੱਕ ਇਨਸਾਫ਼ ਨੀ ਮਿਲਿਆ। ਉਹ ਤਾਂ ਜਿਹੜਾ ਹੋ ਗਿਆ, ਹੁਣ ਸਹਿ ਲਿਆ, ਪਈ ਡਾਂਗ ਪਈ ਤੇ ਸਹੀ ਉਹ ਸਹਿ ਲਈ, ਪਰ ਜਿਹੜਾ ਹੁਣ ਅੱਗੋਂ ਇਨਸਾਫ਼ ਨੀ ਮਿਲਿਆ ਨਾ, ਇਹ ਤਾਂ ਇਹ ਦੁਖਾਂ ਸਭ ਤੋਂ ਵੱਡਾ
0: ਜੀ। ਬਿਲਕੁਲ
1: ਹਾਂਜੀ। ਤੇ ਚਲੋ ਜੋ ਫਿਰ ਹੁਣ ਭਾਣਾ, ਹੁਣ ਭਾਣਾ ਹੀ ਕਹਿਣਾ, ਹੁਣ ਕੀ ਕਹਿ ਸਕਦੇ ਆ।
0: ਹਾਂਜੀ,
1: ਬੁਰੇ ਦਾ ਰਸਤਾ ਜ਼ੋਰ ਹੋ ਗਿਆ ਉਸ ਵੇਲੇ, ਕਹਾਂ ਬੁਰੇ ਦਾ ਰਸਤਾ ਜ਼ੋਰ ਹੋ ਗਿਆ ਉਦੋਂ।
0: ਬਿਲਕੁਲ।
1: ਤੇ ਸਿੱਖਾਂ ਤੇ ਤਾਂ ਆਪਣੇ ਤੇ ਤਾਂ ਬਣਦੀ ਆ ਸ਼ੁਰੂ ਤੋਂ ਹੀ, ਇਹ ਆਪਣੇ ਤੇ ਤਾਂ ਉਹਨਾਂ ਨੇ ਕਹਿਰ ਢਾਈ ਢਾਈ ਜ਼ੁਲਮ ਢਾਈ ਢਾਈ ਹੈ।
0: ਹਾਂਜੀ
1: ਹਾਂਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਇਹ ਤਾਂ ਜਿਵੇਂ ਆਪਾਂ ਕਹਿੰਦੇ ਸਦੀਆਂ ਤੋਂ ਹੀ ਚੱਲਿਆ ਆ ਰਿਹਾ, ਬਸ ਇੱਦਾਂ ਦਾ ਹੀ ਮਾਹੌਲ ਬਣਿਆ ਰਹਿੰਦਾ, ਪਰ ਫਿਰ ਵੀ ਸਿੰਘ ਸੂਰਮੇ ਕੋਈ ਨਹੀਂ ਘਬਰਾਉਂਦੇ ਨਹੀਂ, ਕਿਉਂਕਿ ਪਤਾ ਕੀ ਹੈ, ਜਿਹੜੀ ਸੱਚਾਈ ਆ, ਜਿਹੜੀ ਸੱਚੀ ਗੱਲ ਆ, ਉਹ ਕਰਨੀ ਬਣਦੀ ਆ। ਤੇ ਆਮ ਤੌਰ 'ਤੇ ਕੀ ਹੁੰਦਾ, ਸੱਚ ਨੂੰ ਲੁਕੋਇਆ ਜਾਂਦਾ, ਝੂਠ ਨੂੰ ਪਰੋ ਪਰੋ ਕੇ ਅੱਗੇ ਪੇਸ਼ ਕੀਤਾ ਜਾਂਦਾ, ਤੇ ਫਿਰ ਲੋਕ ਜਿਹੜੇ ਆ ਉਹਦੇ ਵਿੱਚ ਹੀ ਠੱਗ ਹੋ ਜਾਂਦੇ ਆ, ਹਨਾ, ਇੱਦਾਂ ਬੜਾ ਹੁੰਦਾ। ਸੋ ਬਿਲਕੁਲ ਜੀ, ਅੱਜ 4 ਜੂਨ ਦੇ ਇਤਿਹਾਸ ਦੀ ਵੀ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਹੁਣ ਸਾਡੇ ਨਾਲ ਪਰਮਜੀਤ ਦਿਓਲ ਜੀ ਵੀ ਜੁੜੇ ਆ, ਤਾਂ ਉਹ ਉਹਨਾਂ ਤੋਂ ਆਪਾਂ ਰੀਅਲ ਐਸਟੇਟ ਦੀ ਲੈ ਲੈਂਦੇ ਹਾਂ ਜਾਣਕਾਰੀ। ਪਰਮਜੀਤ ਜੀ, ਸਵਾਗਤ ਤੁਹਾਡਾ।
2: ਸਤਿ ਸ੍ਰੀ ਅਕਾਲ ਜੀ, ਮੇਰੇ ਬਣਿਓ ਬਨਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਰਲਿੰਗਟਨ ਦੇ ਵਿੱਚ ਪੀਜ਼ਾ ਸਟੋਰ ਲਿਸਟ ਕੀਤਾ ਗਿਆ ਵਾ, ਜਿਹੜਾ ਕਿ ਬਹੁਤ ਹੀ ਟੋਕਮੀ ਲੋਕੇਸ਼ਨ ਦੇ ਬੜੇ ਪਲਾਜ਼ੇ ਦੇ ਵਿੱਚ ਤੁਹਾਨੂੰ ਪੀਜ਼ਾ ਸਟੋਰ ਮਿਲ ਰਿਹਾ। ਬਿਗ ਫਰੈਂਚਾਈਜ਼ ਹੈ ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ ਜਿਹੜਾ ਕਿ $5,100 ਪਰ ਮੰਥ ਹੋਵੇਗਾ, ਲੀਜ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ $299 ਹੈ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਨਾਗਰਾਪਾਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਜਿਹੜੀ ਆ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਮਟਨ ਦੇ ਵਿੱਚ ਇੱਕ ਹੋਰ ਬਿਊਟੀ ਸਲੋਨ ਲਿਸਟ ਕੀਤਾ ਹੋਇਆ, 2 ਮਿਸਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ ਜਿਸ ਦੇ ਵਿੱਚ ਪੀਜ਼ਾ ਸਟੋਰ ਦਾ ਕੰਮ ਚੱਲ ਰਿਹਾ ਵਾ, ਅਤੇ ਇਹ ਪੀਜ਼ਾ ਜਿਹੜਾ ਯੂਨਿਟ ਵਾ ਇਹ ਤੁਹਾਨੂੰ ਬੇਹੱਦ ਲੋਅ ਪ੍ਰਾਈਸ ਦੇ ਉੱਤੇ ਮਿਲ ਰਿਹਾ ਵਾ ਵੱਡੇ ਮਾਲ ਦੇ ਵਿੱਚ ਆ, ਜਿਸ ਦੀ ਆਸਕਿੰਗ ਪ੍ਰਾਈਸ ਸਿਰਫ $499,000। ਤੁਸੀਂ ਅਗਰ ਪੀਜ਼ਾ ਸਟੋਰ ਰੱਖਣਾ ਚਾਹੋਗੇ ਜਾਂ ਕਿਸੇ ਵੀ ਹੋਰ ਫੂਡ ਦੀ ਫਰੈਂਚਾਈਜ਼ ਨੂੰ ਇਸ ਨੂੰ ਲੀਜ਼ ਤੇ ਕਰਨਾ ਚਾਹੋਗੇ ਤੁਸੀਂ ਕਰ ਸਕਦੇ ਹੋ। ਇਹ ਜਿਹੜਾ ਯੂਨਿਟ ਆ ਬਹੁਤ ਹੀ ਲੋਵੈਸਟ ਪ੍ਰਾਈਸ ਦੇ ਉੱਤੇ ਤੁਹਾਨੂੰ ਮਿਲ ਸਕਦਾ ਵਾ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਤੁਸੀਂ ਕਰਨੀ ਹੈ 416-993-7378 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਤੇ ਤੁਹਾਨੂੰ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ ਉਹ ਮਿਲੂਗੀ। ਤੇ ਨਾਲ ਦੀ ਨਾਲ ਮੈਂ ਨੰਬਰ ਵਿੰਡੋਜ਼ ਡੋਰਸ ਦੇ ਲਈ ਵੀ ਦੇ ਦੇਵਾਂ ਤੁਹਾਨੂੰ, ਸਿਲਵਰ ਲੈਡਰ ਵਿੰਡੋਜ਼ ਡੋਰਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਿਹਾ ਜੀ ਪੋਰਚ, ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਤੇ ਨਾਲ ਦੀ ਨਾਲ ਇਹਨਾਂ ਨੇ ਨਾ ਵਿੰਡੋਜ਼ ਡੋਰਸ ਪੋਰਚ ਤੁਸੀਂ ਤਿਆਰ ਕਰਾਓਗੇ, ਇਹ ਸਾਰੇ ਜਦੋਂ ਕੰਮ ਕਰਨਗੇ ਨਾ ਵਧੀਆ ਤੇ ਅਪਗ੍ਰੇਡ ਇਹਨਾਂ ਨੇ ਬਹੁਤ ਕੁਝ ਫ੍ਰੀ ਕਰ ਜਾਣਾ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ। ਬਾਕੀ ਇਹ ਕਹਿੰਦੇ ਫਾਈਨਾਂਸਿੰਗ ਵੀ ਅਵੇਲੇਬਲ ਹੈਗੀ ਆ, ਤੁਸੀਂ ਜੇ ਫਾਈਨਾਂਸ ਕਰਾਉਣਾ ਚਾਹੁੰਦੇ ਹੋ, ਕਿਉਂਕਿ ਕਈ ਵਾਰ ਨਾ ਪੈਸੇ ਧੇਲੇ ਦੀ ਹੁੰਦੀ ਪ੍ਰੋਬਲਮ, ਤਾਂ ਇਹ ਕਹਿੰਦੇ ਆ ਕਿ ਨੋ ਪ੍ਰੋਬਲਮ, ਤੁਸੀਂ ਬਸ ਕਾਲ ਕਰੋ। ਬਾਕੀ ਕੰਮ ਇਹਨਾਂ ਦਾ 647-926-0047 ਤੇ ਗੱਲਬਾਤ ਕਰਨੀ ਆ, 6479-26-0047 ਤੇ ਤੁਸੀਂ ਸਿਲਵਰ ਲੈਡਰ ਵਿੰਡੋਜ਼ ਡੋਰਸ ਦੇ ਨਾਲ ਕੰਮ ਕਰਾਉਣ ਦੇ ਲਈ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਤੇ ਜਿਵੇਂ ਆਪਾਂ ਨੇ ਹੁਣ ਸਾਰਾਂਸ਼ ਵੀ ਸਾਡੇ ਨਾਲ ਆ ਗਿਆ, ਸੋ ਸਾਰਾਂਸ਼ ਨੂੰ ਵੀ ਆਪਾਂ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਕਿ ਜਿਹੜੀ ਇਹ ਵਾਰ ਆਪਾਂ ਨੇ ਢਾਡੀ ਵਾਰ ਤੁਹਾਨੂੰ ਸੁਣਾਈ ਹੈ ਨਾ, ਇਹ ਹੈਗੇ ਆ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ, ਇਹਨਾਂ ਦਾ ਜਥਾ ਹੈ ਜੀ ਢਾਡੀ ਜਥਾ। ਸੋ ਇਹ ਹੁਣ ਇਸ ਸਮੇਂ ਨਾ ਯੂਰੋਪੀਅਨ ਟੂਰ 'ਤੇ ਗਏ ਹੋਏ ਆ, ਸਪੇਨ ਦੀ ਸੰਗਤ ਵੱਲੋਂ ਇਹਨਾਂ ਨੂੰ ਇਹਨਾਂ ਦੇ ਜਥੇ ਨੂੰ ਸੋਨੇ ਦਾ ਮੈਡਲ ਜਿਹੜਾ ਉਹ ਦਿੱਤਾ ਗਿਆ ਜੀ, ਸਨਮਾਨ ਕੀਤਾ ਗਿਆ ਇਹਨਾਂ ਦਾ ਉੱਥੇ ਗਿਆ ਦਾ, ਅਤੇ $25,000 ਇਹਨਾਂ ਨੂੰ ਦਿੱਤੇ ਆ। ਸੋ ਬੜੇ ਵਧੀਆ ਆਵਾਜ਼ ਹੈ ਜੀ, ਬੜਾ ਵਧੀਆ ਗਾਉਂਦੇ ਆ, ਸੋ ਇਹਨਾਂ ਨੂੰ ਸੋਨੇ ਦੇ ਮੈਡਲ ਦੇ ਨਾਲ ਨਿਵਾਜਿਆ ਉੱਥੇ ਦੀ ਸੰਗਤ ਨੇ। ਅਤੇ ਲਓ ਜੀ ਆਪਾਂ ਹੁਣ ਸਾਰਾਂਸ਼ ਥੋੜ੍ਹੀ ਤੁਸੀਂ ਫੇਰ ਛੱਡ ਗਏ ਹੁਣ, ਕਿਉਂਕਿ ਮੈਂ ਉਹ ਤੋਂ ਬਾਅਦ ਅੱਗੇ ਪ੍ਰੋਗਰਾਮ ਕਰਨਾ। ਜੇ ਤੁਸੀਂ ਕਾਲ ਕਰ ਸਕਦੇ ਹੋ ਹੁਣੇ ਕਰ ਲਓ ਫਟਾਫਟ, ਅਤੇ ਫਿਰ ਤੁਹਾਡੀ ਗੱਲਬਾਤ ਆਪਾਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ, ਕਿਉਂਕਿ ਸਾਰਾਂਸ਼ ਨਾਗਪਾਲ ਨੂੰ ਤੁਸੀਂ ਕਾਲ ਕਰਨੀ ਹੈ ਜੀ, ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਸੀਂ ਅੱਗੇ ਪੜ੍ਹਨਾ, ਪੜ੍ਹਨ ਦੇ ਲਈ ਜਿਹੜੀ ਆਪਣੀ ਸਰਕਾਰ ਹੈ ਇੱਥੇ ਕੈਨੇਡੀਅਨ ਗੌਰਮੈਂਟ ਹੈ, ਤੁਹਾਨੂੰ ਗ੍ਰਾਂਟ ਦੇ ਰਹੀ ਆ ਐਜੂਕੇਸ਼ਨ ਲੈਣ ਦੇ ਲਈ। ਸੋ ਦੇਖ ਲਓ ਕਿੰਨਾ ਵਧੀਆ ਉਪਰਾਲਾ ਇੱਥੇ ਦੀ ਜਿਹੜੀ ਸਰਕਾਰ ਹੈ ਉਹ ਕਰਦੀ ਹੈ। ਸੋ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਅਤੇ ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ, ਤੁਸੀਂ ਸਾਰਾਂਸ਼ ਨੂੰ ਕਾਲ ਕਰਨੀ ਹੈ। ਸਾਰਾਂਸ਼ ਕਰ ਲਓ ਕਾਲ ਫਟਾਫਟ, ਅਤੇ ਗੱਲਬਾਤ ਕਰੀਏ ਤੁਹਾਡੇ ਨਾਲ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਅੱਗੇ ਜਾ ਕੇ ਗੱਲਬਾਤ ਕਰਾਂਗੇ ਹੋਰ। ਅਤੇ ਤੁਸੀਂ ਨੰਬਰ ਇੱਕ ਵਾਰ ਲੈ ਲਓ, ਕਹਿੰਦੇ ਪਤਾ ਨਹੀਂ ਮੈਨੂੰ ਆਵਾਜ਼ ਨਹੀਂ ਆ ਰਹੀ ਹੈਗੀ, ਤੁਸੀਂ ਫੋਨ ਮਿਲਾ ਲਓ ਸਾਰਾਂਸ਼, ਅਤੇ ਗੱਲਬਾਤ ਤੁਹਾਡੀ ਸਾਡੀ ਹੋ ਜੂਗੀ। ਅਤੇ ਮੈਂ ਨੰਬਰ ਦੇ ਦੇਵਾਂ ਜੀ ਸਾਰਾਂਸ਼ ਨੂੰ ਤੁਸੀਂ ਕਾਲ ਕਰਨ ਦੇ ਲਈ, ਨੰਬਰ ਨੋਟ ਕਰ ਲਓ, ਨੰਬਰ ਹੈਗਾ 437-264-3175 437-264-3175 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਫਿਲਹਾਲ ਰੇਸ਼ਮ ਜੀ ਜੁੜਿਆ, ਹਾਂਜੀ ਰੇਸ਼ਮ ਜੀ ਕੀ ਹਾਲ ਚਾਲ? ਆਵਾਜ਼ ਕਲੀਅਰ ਆ ਰਹੀ ਹੈ?
3: ਹਾਂਜੀ ਆ ਰਹੀ ਹਾਂਜੀ।
0: ਅੱਛਾ ਫੋਨ ਚ ਵੀ ਕੋਈ ਪ੍ਰੋਬਲਮ ਤਾਂ ਨਹੀਂ?
3: ਬਾਕੀ ਕਹਿੰਦੇ ਸੀ ਨਾ ਆਪਣੇ ਕਾਂਗਰਸੀ ਕਹਿੰਦੇ ਸੀ ਆਪਣੇ ਰਵਿੰਦਰ ਸਿੰਘ, ਕਹਿੰਦੇ ਤੁਸੀਂ ਭੁੱਲ ਜਾਓ ਆਖੇ 84 ਨੂੰ, ਤੇ ਬਾਕੀ ਵਧੀਆ ਭੈਣ ਜੀ ਦੀ ਗੱਲ ਭੁੱਲ ਅਸੀਂ ਨੀ ਭੁੱਲ ਸਕਦੇ ਹੈ ਨਾ ਜੀ।
0: ਬਿਲਕੁਲ ਉਹਨਾਂ ਨੂੰ ਕੋਈ ਇਹਦੇ ਨਾਲ ਫਰਕ ਨਹੀਂ ਪਿਆ, ਪਰ ਇਹ ਨੀ ਹੁੰਦਾ ਵੀ ਤੁਸੀਂ ਇਹ ਕਹਿ ਦੋ ਭੁੱਲ ਜਾਓ ਇਹਨੂੰ, ਹੈ। ਸੋ ਇਹ ਜਿਹੜੇ ਪੋਲੀਟੀਸ਼ੀਅਨ ਆ ਨਾ ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ, ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦਾ ਆਪਣੀ ਕੁਰਸੀ ਚਾਹੀਦੀ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹਨਾਂ ਨੂੰ ਪੈਸਾ ਚਾਹੀਦਾ ਤੇ ਕੁਰਸੀ ਚਾਹੀਦੀ ਹੈ ਬਸ। ਤੇ ਜੇ ਆਪਾਂ ਹੁਣ ਗੱਲ ਕਰੀਏ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ, ਅੱਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਜਿਹੜੀ ਆਰੰਭਤਾ ਹੋ ਚੁੱਕੀ ਹੈ, ਤੇ ਧਾਰਮਿਕ ਸਮਾਗਮ ਤਾਂ ਜਿਹੜੇ ਆ ਪਹਿਲੀ ਆਪਣੇ ਜੂਨ ਤੋਂ ਹੀ ਸਟਾਰਟ ਹੋ ਚੁੱਕੇ ਆ ਜੀ। ਸੋ 6 ਜੂਨ ਨੂੰ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਅੱਜ ਹੋਈ ਹੈ, 6 ਜੂਨ ਨੂੰ ਭੋਗ ਪਾਏ ਜਾਣਗੇ, ਤੇ ਫਿਰ ਜਿਹੜੇ 1984 ਜੂਨ 1984 ਦੇ ਸ਼ਹੀਦ ਆ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਜਾਊਗੀ। ਸੋ 6 ਜੂਨ ਦੇ ਸਮਾਗਮਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਵਿੱਚ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਆ, ਔਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹਜ਼ਾਰਾਂ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਆ ਜੀ ਉੱਥੇ, ਤੇ ਨੀਮ ਫੌਜੀ ਦਸਤਿਆਂ ਦੀਆਂ 11 ਕੰਪਨੀਆਂ, ਦੇਖ ਲਓ ਉੱਥੇ ਕਿੱਦਾਂ ਦਾ ਮਾਹੌਲ, ਹਲੇ ਵੀ ਕਿੰਨਾ ਡਰ ਪਿਆ ਹੋਇਆ, ਜਦਕਿ ਉਹਨਾਂ ਨੇ ਤਾਂ ਆਪਣੇ ਉੱਥੇ ਸੈਲੀਬ੍ਰੇਸ਼ਨ ਹੀ ਕਰਨੀ ਹੈ ਜੀ, ਤੇ ਪਤਾ ਨਹੀਂ ਫਿਰ ਵੀ ਕਿਉਂ ਜਿਹੜੀ ਸਰਕਾਰ ਹੁੰਦੀ ਆ ਉਹਨੂੰ ਇੰਨਾ ਖਤਰਾ ਪੈਦਾ ਹੋਇਆ ਰਹਿੰਦਾ ਹਮੇਸ਼ਾ ਹੀ। ਨੀਮ ਫੌਜੀ ਦਸਤੇ ਕਹਿੰਦੇ 11 ਕੰਪਨੀਆਂ ਤੇ 4,000 ਪੁਲਿਸ ਕਰਮੀਆਂ ਦੀ ਤੈਨਾਤੀ ਜਿਹੜੀ ਆ ਹੋਈ ਹੋਈ ਆ। ਸੋ ਇਸ ਸਮੇਂ ਦੇ ਵਿੱਚ ਤੁਸੀਂ ਇਹ ਲਗਾ ਲਓ ਵੀ ਉੱਥੇ ਕਿੱਦਾਂ ਦਾ ਮਾਹੌਲ ਹੋਊਗਾ। ਸੋ 4 ਜੂਨ 1984 ਨੂੰ ਜਿਹੜੀ ਭਾਰੀ ਗੋਲੀਬਾਰੀ ਆ ਉਹ ਸ਼ੁਰੂ ਹੋ ਗਈ ਸੀ ਜੀ, ਬਿਲਕੁਲ ਉਹਦੀ ਗੱਲਬਾਤ ਆਪਾਂ ਹੈਲੋ ਹੈਲੋ ਹੈਲੋ ਹਾਂਜੀ ਹਾਂਜੀ ਆ ਰਹੀ ਆ ਰਹੀ ਤੇ ਬਿਲਕੁਲ ਜੀ ਉਹਦੀ ਗੱਲਬਾਤ ਆਪਾਂ ਕਰਦੇ ਹਾਂ ਕਿਉਂਕਿ 1 ਤਰੀਕ ਤੋਂ ਸ਼ੁਰੂ ਹੋਇਆ ਹੁਣ ਅੱਜ ਹੋ ਗਈ 4 ਜੂਨ ਸੋ 1, 2, 3, 4 ਜੂਨ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਦੁਖਦਾਈ ਇਹਨੂੰ ਆਪਾਂ ਚੈਪਟਰ ਮੰਨਦੇ ਹਾਂ ਜਦੋਂ ਸ਼੍ਰੀ ਦਰਬਾਰ ਸਾਹਿਬ 'ਤੇ ਵੱਡਾ ਹਮਲਾ ਕੀਤਾ ਗਿਆ ਔਰ ਸਵੇਰੇ ਕਹਿੰਦੇ 4 ਵਜੇ ਬਿਨਾਂ ਕਿਸੇ ਕੋਈ ਚੇਤਾਵਨੀ ਦਿੱਤਿਆਂ ਉਹਨਾਂ ਨੇ ਜਿਹੜਾ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਔਰ ਨੁਕਸਾਨ ਬੜਾ ਹੋਇਆ ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ 3 ਤਰੀਕ ਨੂੰ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀਗਾ ਜਿਹਦੇ ਕਰਕੇ ਬਹੁਤ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀਗੇ ਤੇ ਦੇਖ ਲਓ ਦਿਨ ਵੀ ਇਹਨਾਂ ਨੇ ਇਹ ਚੁਣੇ ਇੱਕ ਵੈਸੇ ਜੂਨ ਵਿੱਚ ਇੰਡੀਆ 'ਚ ਤਾਂ ਕਿੰਨੀ ਗਰਮੀ ਹੁੰਦੀ ਹੈ ਇੱਕ ਜ਼ਿਆਦਾ ਇਕੱਠ ਕਿਉਂਕਿ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀ ਗੁਰਪੁਰਬ ਕਰਕੇ ਸੋ ਨੁਕਸਾਨ ਬਹੁਤ ਹੋਇਆ ਔਰ ਇਸ ਹਮਲੇ ਦੇ ਵਿੱਚ ਜਿਹੜੇ ਬੁੰਗੇ ਬਣੇ ਹੋਏ ਸੀ ਜੀ ਉੱਥੇ ਰਾਮਗੜੀਆ ਬੁੰਗਾ ਅਤੇ ਹੋਰ ਬੁਰਜ ਜਿਵੇਂ ਨਾਲ ਦੀ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਉਹਦੇ ਨੇੜੇ ਕਹਿੰਦੇ ਪਾਣੀ ਦੀ ਟੈਂਕੀ ਸੀਗੀ ਪਹਿਲਾਂ ਉਹਨੂੰ ਨਿਸ਼ਾਨਾ ਬਣਾਇਆ ਸੋ ਇਹ ਵੀ ਦੇਖੋ ਇੱਕ ਉਹਨਾਂ ਦਾ ਤਰੀਕਾ ਹੁੰਦਾ ਕਿ ਪਾਣੀ ਦੀ ਟੈਂਕੀ ਨੂੰ ਨੁਕਸਾਨ ਪਹੁੰਚਾ ਦਿਓ ਪਾਣੀ ਦਾ ਬਹਾਵ ਹੋ ਜਾਣਾ ਉੱਥੋਂ ਨਿਕਲ ਜਾਣਾ ਪਾਣੀ ਸਾਰਾ ਅਤੇ ਪਾਣੀ ਨਹੀਂ ਫਿਰ ਜਾਊਗਾ ਕਿਤੇ ਵੀ ਜਿਹੜੇ ਅੰਦਰ ਵੀ ਹੋਣਗੇ ਲੋਕ ਉਹਨਾਂ ਨੂੰ ਆਪੇ ਪਰੇਸ਼ਾਨੀ ਹੋਊਗੀ ਉੱਪਰੋਂ ਕੀ ਸੀ ਗਰਮੀ ਦਾ ਮੌਸਮ ਸੀਗਾ ਹੈ ਨਾ ਸੋ ਕਹਿੰਦੇ ਆ ਵੀ ਪਾਣੀ ਵਾਲੀ ਟੈਂਕੀ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਇਮਾਰਤਾਂ ਨੂੰ ਬੜਾ ਭਾਰੀ ਨੁਕਸਾਨ ਜਿਹੜਾ ਪਹੁੰਚਿਆ ਔਰ ਸ਼ਹਾਦਤਾਂ ਤਾਂ ਅੰਤ ਹੀ ਨਹੀਂ ਰਿਹਾ ਇੰਨੀਆਂ ਹੋਈਆਂ ਕਿਉਂਕਿ ਗੋਲੀਬਾਰੀ ਇੰਨੀ ਚੱਲੀ ਟੈਂਕ ਤੋਪਾਂ ਉੱਥੇ ਦੇਖੋ ਵਾੜ ਦਿੱਤੇ ਗਏ ਅਤੇ ਪ੍ਰਕਰਮਾਂ ਦੇ ਵਿੱਚ ਕਹਿੰਦੇ ਜਿਹੜੇ ਨਿਰਦੋਸ਼ ਸਾਡੇ ਸ਼ਰਧਾਲੂ ਪਹੁੰਚੇ ਹੋਏ ਸੀ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀਗੀਆਂ ਬੜੀ ਮਾਤਰਾ ਦੇ ਵਿੱਚ ਸ਼ਹਾਦਤ ਉਹਨਾਂ ਨੇ ਪਾਈ ਆ ਔਰ ਜਿਹੜੇ ਇਹ ਸਰਕਾਰੀ ਅੰਕੜੇ ਆ ਨਾ ਜਿਹੜੇ ਓਫੀਸ਼ੀਅਲੀ ਤੌਰ 'ਤੇ ਦੱਸੇ ਜਾਂਦੇ ਆ ਵੀ ਹਾਂਜੀ ਇੰਨੇ ਕੁ ਲੋਕਾਂ ਦੀ ਮੌਤ ਹੋਈ ਆ ਇਸ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਪਤਾ ਕਿੰਨੇ ਕੁ ਦੱਸੇ ਉਹਨਾਂ ਨੇ ਦੱਸੇ 500 ਦੇ ਕਰੀਬ ਕਿ 500 ਦੇ ਕਰੀਬ ਮੌਤਾਂ ਹੋਈਆਂ ਪਰ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਉੱਥੇ ਦਾ ਫਿਰ ਮਾਹੌਲ ਸੀ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਤੇ ਫਿਰ ਉਹ ਕਹਿੰਦੇ ਆ ਵੀ ਇਹ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਗੇ ਲੋਕ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀ ਸੋ ਇਹ 500 ਦੱਸੀ ਜਾਂਦੇ ਆ ਸੋ ਜਿਹੜਾ ਜੂਨ 1984 ਦੇ ਘੱਲੂਘਾਰੇ ਦਾ ਦੁਖਾਂਤ ਹੈ ਜੀ ਉਹਨੂੰ ਬਿਆਨ ਕਰਦੀਆਂ ਤਸਵੀਰਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਹੈ ਇਸ ਮੌਕੇ 'ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਔਰ ਵੈਸੇ ਵੀ ਜਿਵੇਂ ਹੁਣ ਅਖੰਡ ਪਾਠ ਸਾਹਿਬ ਰੱਖੇ ਆ ਜੀ ਸੋ 6 ਨੂੰ ਭੋਗ ਪੈਣਗੇ ਸੋ ਫਿਰ ਹੋਰ ਵੀ ਜਿਹੜਾ ਸਮਾਗਮ ਹੈ ਜੀ ਇਸ ਸੰਬੰਧ ਦੇ ਵਿੱਚ ਹੋਣਗੇ ਅਤੇ ਬਾਕੀ ਪ੍ਰਦਰਸ਼ਨੀ ਵੀ ਉਹਨਾਂ ਨੇ ਲਾਈ ਆ ਤਸਵੀਰਾਂ ਉਹ ਜਿਹੜੀਆਂ ਜ਼ਾਹਿਰ ਕਰਨਗੀਆਂ ਵੀ ਕੀ ਕੁਛ ਕਿਵੇਂ ਹੋਇਆ ਉਹ ਵੀ ਇਸ ਸਮੇਂ ਪ੍ਰਦਰਸ਼ਨੀ ਜਿਹੜੀ ਆ ਉੱਥੇ ਲਗਾਈ ਹੋਈ ਹੈ ਜੀ ਸੋ ਬਿਲਕੁਲ ਜੀ ਅੱਜ 4 ਜੂਨ ਦਾ ਦਿਨ ਹੈ ਅਤੇ ਆਪਾਂ ਯਾਦ ਕਰਦੇ ਹਾਂ ਜੀ ਆਪਣੇ 1984 ਦੇ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਸੋ ਬਾਕੀ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਕੁਛ ਸੁਣਿਆ ਹੋਵੇ ਦੇਖਿਆ ਹੋਵੇ ਅਤੇ ਕੋਈ ਵੀ ਹੱਡ ਬੀਤੀ ਵੀ ਹੋ ਸਕਦੀ ਹੈ ਨਾ ਕਈਆਂ ਦੇ ਨਾਲ ਤਾਂ ਬੜਾ ਹੋਇਆ ਸੋ ਕਈਆਂ ਤੋਂ ਤਾਂ ਚਲੋ ਦੱਸਿਆ ਵੀ ਨਹੀਂ ਜਾਂਦਾ ਹੈ ਨਾ ਇਹ ਬੜਾ ਇਮੋਸ਼ਨਲ ਇਹ ਇੱਕ ਪਾਰਟ ਹੁੰਦਾ ਲਾਈਫ ਦੇ ਵਿੱਚ ਜੇ ਕਿਸੇ ਨਾਲ ਕੁਛ ਇੱਦਾਂ ਦਾ ਘਟਿਤ ਹੁੰਦਾ ਸੋ ਬਿਲਕੁਲ ਜੇ ਤੁਸੀਂ ਬਿਲਕੁਲ ਦੱਸਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੋ ਜੀ ਸੋ 10:31 ਹੋ ਚੁੱਕੇ ਆ ਅਤੇ ਸਾਡੇ ਸਟੂਡੀਓ ਦਾ ਨੰਬਰ ਹੈਗਾ 6478074131 'ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਅਤੇ ਲਓ ਜੀ ਆਲ ਟਰੱਕ ਲਿਊਬ ਐਂਡ ਵਾਸ਼ ਇਹਨਾਂ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਆਪਣੇ ਟਰੱਕਾਂ ਨੂੰ ਅੰਦਰੋਂ ਬਾਹਰੋਂ ਵਾਸ਼ ਕਰਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955
4: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
6: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
0: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਜੀ ਬਿਲਕੁਲ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੇ ਲਓ ਜੀ ਆਪਾਂ ਹੁਣ ਸਰਾਸ਼ ਨਾਲ ਛੋਟੀ ਜੀ ਗੱਲਬਾਤ ਕਰ ਲੈਂਦੇ ਹਾਂ। ਸਰਾਸ਼ ਕੀ ਹਾਲ ਚਾਲ? ਐਜੂਕੇਸ਼ਨ ਵਾਸਤੇ ਓਹਦੀ ਥੋੜੀ ਜੀ ਦੋ ਜਾਣਕਾਰੀ ਕਿ ਕੌਣ ਕੌਣ ਇਸ ਗ੍ਰਾਂਟ ਨੂੰ ਲੈ ਸਕਦਾ ਹੈ, ਐਲੀਜੀਬਲ ਕੌਣ ਹੈ?
7: ਹਾਂਜੀ, ਸੋ ਇਸ ਮੇ ਲਾਈਕ ਅਗਰ ਆਪਕੇ ਪਾਸ ਕੈਨੇਡਾ ਮੇ ਸਟੇਟਸ ਹੈ PR ਦਾ, ਪ੍ਰੋਟੈਕਟਿਡ ਪਰਸਨ ਮੀਨਸ ਆਪਕਾ ਰਿਫਿਊਜੀ ਕਾ ਕੇਸ ਅਪਰੂਵ ਹੋ ਚੁਕਾ ਹੈ, ਯਾ ਫਿਰ ਸਿਟੀਜ਼ਨਸ਼ਿਪ ਹੈ, ਕੈਨੇਡਾ ਕੇ ਸਿਟੀਜ਼ਨ ਹੈ ਆਪ, ਤੋ ਆਪ ਐਲੀਜੀਬਲ ਹੈ ਇਸਕੇ ਲੀਏ। एक बहुत बड़ी रिक्वायरमेंट साथ में ये भी है कि आपको लाइक पता ही है यहाँ पे कनाडा में इधर डेंटल इंश्योरेंस भी आपके पास है, डेंटल बेनिफिट अगर आपको तभी मिलता है अगर आपकी इनकम 90,000 से कम है। तो वैसे यहाँ पे अगर आपकी इनकम $70,000 से कम है, फैमिली इनकम 2024 के नोटिस ऑफ असेसमेंट की मैं बात कर रहा हूँ यहाँ पे, क्योंकि अभी अकेडमी के चल रहा है 25-26, उसमें 2024 का नोटिस ऑफ असेसमेंट देखा जाता है, आपको भी बेनिफिट है अगर आपकी इनकम $70,000 से फैमिली इनकम कम है। और बाकी इसमें कोई एज लिमिट नहीं है, अगर आप 40 के हैं तब भी एलिजिबल है, अगर आप 75 के हैं पेंशन में तो भी आप एलिजिबल है, और फंडिंग की रेंज है $30,000 से $100,000 तक। और आज की रेट में इस फंडिंग का जो 50% पोर्शन है, हाफ पोर्शन है, जैसे अगर आप फैमिली ऑफ फोर है, हस्बैंड दोनों पढ़ते हैं, उनको 80,000 फंडिंग मिलती है, जिसमें से $40,000 हाफ पोर्शन क्या है, नॉन रिफंडेबल टैक्स फ्री ग्रांट्स है, कोई एज लिमिट नहीं, कोई क्रेडिट चेक नहीं, और इस फंडिंग में कोई सिक्योरिटी या कोलैटरल भी नहीं होता। गवर्नमेंट आपको यहाँ पे फंडिंग दे रही है एजुकेशन के लिए, आप बैंक से फंडिंग नहीं ले रहे हैं, 7 ईयर से बिजनेस में है, यूनिक ग्लोबल एडवाइजरी ऑफिस है, आप हमारे टिमोटन पे नहीं मिलते, 1,000 square feet का ऑफिस, हम 7 ईयर से हजारों क्लाइंट को असिस्ट कर चुके हैं।
0: ਠੀਕ ਹੈ, ਤੇ ਆਪਣੇ ਆਫਿਸ ਦਾ ਐਡਰੈਸ ਵੀ ਦੱਸ ਦਿਓ ਤੇ ਆਪਣਾ ਫੋਨ ਨੰਬਰ ਵੀ ਦਿਓ ਇੱਕ ਵਾਰੀ।
7: ਹਾਂਜੀ, ਸੋ ਆਫਿਸ ਦਾ ਐਡਰੈਸ ਹੈ 218 ਐਕਸਪੋਰਟ ਬੁਲੇਵਰਡ, ਹਰਿੰਟਰੀ ਡੈਰੀ ਪੇ, ਔਰ ਨੰਬਰ ਮਾਰਾ ਹੈ 437-264-3175, ਉਹਨੇ ਤੁਸੀਂ ਕਾਲ ਕਰ ਸਕਦੇ ਹੋ ਜੀ, 437-264-3175
0: ਜੀ। ਤੇ ਕੋਰਸਿਸ ਕਿਹੜੇ ਕਿਹੜੇ ਹੈਗੇ ਆ, ਤੇ ਇਹ ਫੁੱਲੀ ਆਨਲਾਈਨ ਆ?
7: ਜ਼ਿਆਦਾਤਰ ਕੋਰਸਿਸ ਸਾਡੇ ਆਨਲਾਈਨ ਹੀ ਨੇ, ਕਿਉਂਕਿ ਕਲਾਇੰਟਸ ਲਾਈਕ ਕਲਾਇੰਟਸ ਕੋ ਚਾਹੀਏ ਆਨਲਾਈਨ ਕੋਰਸਿਸ ਜੋ ਉਹ ਆਪਣੇ ਘਰ ਕੇ ਕੰਫਰਟ ਸੇ ਅਟੈਂਡ ਕਰ ਪਾਏ। ਕਿਤਨੇ ਹੀ ਹਾਊਸ ਵਾਈਫ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਅਨਇੰਪਲੋਇਡ, ਸਿੰਗਲ ਮਦਰ, ਘਰ ਕੇ ਕੰਫਰਟ ਸੇ ਕਲਾਸਿਸ ਅਟੈਂਡ ਕਰ ਰਹੇ ਹੈ ਜੀ। ਕੁਛ ਟੀਚਰ ਲੈਡ ਕਲਾਸਿਸ ਹੈ, ਕੁਛ ਸੈਲਫ ਸਟੱਡੀ ਵਾਲੇ ਮਾਡਲ ਵਾਲੇ ਵੀ ਹੈ ਕੋਰਸਿਸ ਹਮਾਰੇ ਪਾਸ, ਉਹ ਬਹੁਤ ਈਜ਼ੀ ਜਾਤੇ ਹੈ। ਤੋ ਆਪਕੇ ਲਈ ਕੰਫਰਟ ਜ਼ੋਨ ਸੇ ਆਪ ਲਾਈਕ ਕਲਾਸਿਸ ਔਨ ਕਰੇ, ਅਟੈਂਡੈਂਸ ਲਗਾਏ, ਔਰ ਸਾਥ ਮੇਂ ਅਸਾਈਨਮੈਂਟਸ ਨਹੀਂ ਹੈ, ਅਸਾਈਨਮੈਂਟਸ ਦਾ ਐਗਜ਼ਾਮੀਨੇਸ਼ਨ ਨਹੀਂ ਹੈ ਇਸਕੇ ਅੰਦਰ। ਤੋ ਬਹੁਤ ਸੌਖੇ ਜਿਹੇ ਕੋਰਸਿਸ ਨੇ, ਹੋਸਪਿਟੈਲਿਟੀ ਹੋ ਗਿਆ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਸਪਲਾਈ ਚੇਨ ਹੋ ਗਿਆ, ਅਕਾਊਂਟਿੰਗ ਹੋ ਗਿਆ, ਜੋ ਕਿ ਮੋਸਟ ਪਾਪੂਲਰ ਹੈ। ਅਨਦਰ ਐਂਡ ਹਮਾਰੇ ਪਾਸ ਤੋ ਜੀ HY ਜੈਸੇ ਕੋਰਸਿਸ ਵੀ ਹੈ, ਬਟ ਉਸਮੇ ਕੋਈ ਜਾਤਾ ਹੀ ਨਹੀਂ ਹੈ, ਕਿਉਂਕਿ ਉਹ ਉਸ ਤਰ੍ਹਾਂ ਕਾਲਜ ਜਾਣਾ ਪੜੇਗਾ ਨਾ, ਤੋ ਲਾਈਕ ਹੀ ਨਹੀਂ ਕਰਤੇ ਉਹ ਲੋਕ ਕਲਾਇੰਟਸ।
0: ਫੀਸ ਕਿਤਨੀ ਹੈ ਆਪਕੀ, ਫੀਸ ਕਿਤਨੀ ਲਓਗੇ ਆਪ?
7: ਹਾਂਜੀ, ਅਬ ਯੇ ਜੈਸੇ ਇਸ ਤਰ੍ਹਾਂ ਗਵਰਨਮੈਂਟ ਫੰਡਡ ਐਜੂਕੇਸ਼ਨ ਪ੍ਰੋਗਰਾਮਸ ਮੇਂ ਡੀਲ ਕਰਤੇ ਹੈ, ਅਬ ਇਸਮੇ ਗਵਰਨਮੈਂਟ ਆਪਕੀ ਫੀਸ ਪੇ ਕਰ ਰਹੀ ਹੈ ਕਾਲਜ ਕੀ, ਸਾਥ ਮੇਂ ਆਪਕੋ ਰਹਿਨੇ ਖਾਨੇ ਕੇ ਲੀਏ ਫੰਡਿੰਗ ਦੇ ਰਹੀ ਹੈ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ। ਅਬ ਐਗਜ਼ਾਮਪਲ ਆਪਕੋ ਫੀਸ ਅਪਨੇ ਮੇਂ ਐਗਜ਼ਾਮਪਲ ਸੇ ਬਤਾਤਾ ਹੂੰ, ਅਗਰ ਫੈਮਿਲੀ ਆਫ 5 ਹੈ ਤੋ ਉਨਕੋ ਐਸਬੀਆਈ ਦੋਨੋਂ ਪੜ੍ਹਤੇ ਹੈ, ਆਨਲਾਈਨ ਕੋਰਸਿਸ ਸੌਖੇ ਜੇ ਕਰਦੇ ਨੇ, ਤੋ ਉਨਕੋ ਅਪ ਟੂ 100,000 ਮਿਲਤਾ ਹੈ, ਜਿਸਕਾ $50,000 ਤੋ ਗ੍ਰਾਂਟ ਹੈ ਜੀ। ਆਮ ਆਦਮੀ ਕੇ ਲੀਏ ਦੇਸ਼ ਮੇਂ ਐਜੂਕੇਸ਼ਨ ਕੀ ਗ੍ਰਾਂਟ ਹੀ ਹੈ ਸਿਰਫ, ਬਾਕੀ ਅਗਰ ਆਪਕੇ ਪਾਸ ਕੰਪਨੀ, ਬਾਕੀ ਕੰਪਨੀ ਕੋ ਮਿਲ ਜਾਤੀ ਸਾਰੀ, ਪ੍ਰਾਈਵੇਟ ਕੰਪਨੀ ਲੈ ਲੀਤੀ ਗ੍ਰਾਂਟ, ਟੈਲੈਂਟਿਸ ਨੇ ਲਿਆ ਜੋ ਕਿ ਪਲਾਂਟ ਬੰਦ ਕਰਕੇ ਬੈਠ ਗਏ 200 million, ਬਾਕੀ ਆਪਣਾ ਨਾਰਥ ਵੋਲਡ ਇਲੈਕਟ੍ਰਿਕ ਬੈਟਰੀ ਪਲਾਂਟ 200 million ਵੋ ਲੈ ਗਏ, ਉਸਕੇ ਬਾਅਦ ਕਹਿੰਦੇ ਹੈ ਮਤਲਬ ਐਲਗੋਮਾ ਸਟੀਲ 500 million ਲੈ ਗਏ, ਮਤਲਬ ਪ੍ਰਾਈਵੇਟ ਕੰਪਨੀ ਤੋਂ ਲੋਕ ਗ੍ਰਾਂਟ ਲੈਤੀ ਹੈ। ਆਮ ਆਦਮੀ ਕੇ ਲੀਏ ਸਿਰਫ ਐਜੂਕੇਸ਼ਨ ਵਾਲੀ ਗ੍ਰਾਂਟ, ਉਹ ਵੀ ਹਮ ਸੋਚਦੇ ਯਾਰ ਯੇ ਮਤਲਬ ਇਸਮੇ ਕੁਛ ਕੈਚ ਹੋ, ਦੇਰ ਇਜ਼ ਨੋ ਕੈਚ ਇਨ ਇਟ, ਆਪਕੋ 100,000 ਮਿਲ ਰਿਹਾ ਆਪਕੇ ਖਾਤੇ ਮੇਂ ਰਹਿਤਾ ਤੇ ਮੇਰੇ ਖਾਤੇ ਮੇਂ ਨਹੀਂ ਆਤਾ, ਪਹਿਲੀ ਬਾਤ, ਇਟਸ ਵੈਰੀ ਕਲੀਅਰ।
0: ਠੀਕ ਹੈ,
7: 50,000 ਗ੍ਰਾਂਟ ਹੈ, 50,000 0% ਪੇ ਲੋਨ ਹੈ, 1.5 ਸਾਲ ਬਾਅਦ 2.5% ਪੇ ਹੈ ਵੋ ਲੋਨ, ਆਪਸ਼ਨਲ ਲੋਨ, ਹਮਾਰੀ ਫੀਸ ਆਪਕੇ ਕੰਮ ਹੋਣੇ ਕੇ ਬਾਅਦ ਦੇਣੀ ਹੈ।
0: ਬਿਲਕੁਲ, ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਤੇ ਉਹ ਐਜੂਕੇਸ਼ਨ ਗ੍ਰਹਿਣ ਕਰਨਾ ਚਾਹੁੰਦੇ ਹੋ ਤੇ ਗਵਰਨਮੈਂਟ ਗ੍ਰਾਂਟ ਦੇ ਰਹੀ ਤੁਹਾਨੂੰ ਪੜ੍ਹਨ ਵਾਸਤੇ, ਸੋ ਜ਼ਰੂਰ ਤੁਸੀਂ ਸਰਾਸ਼ ਨੂੰ ਕਾਲ ਕਰਨੀ। ਸਰਾਸ਼ ਨੰਬਰ ਬਤਾਏ ਆਪਣਾ?
7: ਹਾਂਜੀ, $30,499 ਹੈ। नो परसेंटेज नो कमीशन नो कैच काम होने के बाद आपने अपनी ईमानदारी से देनी होती है. नंबर 437-264-31-75 437-264-31-75 नंबर है. तो हमें कॉल कर सकते हो, हमें साढ़े ऑफिस जा सकते हो 437-264-31-75 437-264-31-75 स्किल डेवलप करो ते फंडिंग अपने अकाउंट स्टेट गवर्नमेंट तो हासिल करो. 1 अगस्त के बाद रूल चेंज हो रहे हैं, ग्रांट्स गवर्नमेंट कट कर रही है, सिर्फ लोन आएगा. हमारा बिजनेस ऐसा नहीं है कि आज विक्टोरिया डे पे 50% ऑफ फिर से वही वीकेंड पे वही सेल दे देनी है
0: जी,
7: कि आज वीकेंड पे वही सेम सॉल 50% ऑफ. ये फिर बोलना है कि ये सेल कभी नहीं आएगी, ये सेल कभी नहीं आएगी. हमारा सिंपल सा काम है सर, ये दिन कभी नहीं आएंगे. फिर से दो बैच रह गए हैं, एक है तो उसके बाद गवर्नमेंट ग्रांट्स में कट कर रही है, उसके बाद सर लोन ही आएगा ग्रॉसेस से, बट लोन आएगा तो लोन का क्या करेंगे, ग्रांट लीजिए
0: जी.
7: 437-264-31-75
0: जी. थैंक यू, थैंक यू सराज, थैंक यू वेरी मच. ते लो जी बिल्कुल सराज नाल तुसी जरूर गलबात करो ते अपन नेक्स्ट कॉल ते चलदे आ. हां जी सत श्री अकाल.
8: हां जी मैम सत श्री अकाल.
0: हां जी सत श्री अकाल जी.
8: मैं एक ते जदों आपा होल्ड दे मैं बहुत डिस्टरबेंस आ रही, मतलब सोनी नहीं रहा पूछना.
0: अच्छा हुन ठीक है
8: ते हां जदों हां जी तुसी कॉल पिक कर ली रू ठीक हो गया सारा, पर वो जदों होल्ड ते ओ मतलब बहुत ज्यादा डिस्टर्ब.
0: ओके कोई नहीं, मैं देखती हां कोई मे बी टेक्निकल इशू हैगा थोड़ा जा क्योंकि कॉल्स दे विच प्रॉब्लम आ रही है. कोई नहीं आपां करांगे सर ठीक है. ते की कहना चाहोगे होर?
8: हां जी मैं यही कहना चाहना जी अपने लोग बहुत भोले है, सरकार जिन्ना ने करवाया सरकारा ने ओनू ही आपां कही जन्ने सानू इंसाफ देवे, इदां कदी हिस्ट्री च होया दसो. ते ए चीजां ए ने कि आपां नू अपनी जिहड़ी पोलिटिकल पार्टियां ने उहनां नू ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਨਹੀਂ ਤੇ ਆਪਾਂ ਉਹਦੇ ਚ ਨੁਕਸਾਨ ਵੀ ਕਰਾ ਲਿਆ ਤੇ ਖੱਟਿਆ ਵੀ ਕੁਛ ਨੀ. ਕੀ ਆਪਣਾ ਜਿਹੜਾ ਆਪਣਾ ਮੋਟਿਵ ਸੀਗਾ ਸੰਤਾਂ ਦਾ ਉਹ ਕਿਸੇ ਉਹਨਾਂ ਦਾ ਪਰਸਨਲ ਥੋੜਾ ਸੀ, ਜਿਹੜਾ ਉਹਨਾਂ ਦੇ ਮੋਟਿਵ ਸੀ ਉਹ ਮੁੱਦੇ ਹਜੇ ਵੀ ਉਹੀ ਉਵੇਂ ਹੀ ਖੜੇ ਨੇ. ਪਰ ਚੱਕਰ ਇਹ ਵੀ ਕਿ ਨੁਕਸਾਨ ਵੀ ਕਰਾ ਲਿਆ, ਇੰਨੇ ਆਪਣੇ ਬੰਦੇ ਵੀ ਮਰਾ ਲਏ ਤੇ ਖੱਟਿਆ ਵੀ ਕੁਛ ਨੀ. ਤੇ ਹੁਣ ਕਹੀ ਨੇ ਤੁਹਾਨੂੰ ਇਨਸਾਫ਼ ਦੇਣ, ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਉਸ ਨੂੰ ਕਿਸ ਨੂੰ ਇਨਸਾਫ਼ ਮਿਲਣਾ? ਛੋਟੇ ਬੱਚੇ ਨੂੰ ਦੁੱਧ ਪੀਂਦੇ ਬੱਚੇ ਨੂੰ ਉਹਨਾਂ ਨੇ ਚੁੱਕ ਕੇ ਹਵਾ ਚ ਮਾਰ ਕੇ ਗੋਲੀਆਂ ਮਾਰੀਆਂ ਸੀ, ਚੁੱਕ ਕੇ ਟੁੱਟ ਕੇ ਨਾ ਹਵਾ ਚ. ਤੇ ਇਸ ਤੋਂ ਜ਼ਿਆਦਾ ਹੁਣ ਤੁਸੀਂ ਸੋਚ ਸਕਦੇ ਕਿ ਉਹ ਕਿੰਨੀ ਨਫ਼ਰਤ ਭਰੀ ਹੋਊਗੀ ਸਾਡੇ ਬੰਦਿਆਂ ਵਾਸਤੇ.
0: ਜੀ ਬਿਲਕੁਲ.
8: ਤੇ ਉਹ ਸੋਚ ਕੇ ਵੀ ਡਰ ਲੱਗਦਾ ਗਿਆ ਨਾ, ਇਹ ਜਿੱਦਾਂ ਦੇ ਹਾਲਾਤ ਚੱਲ ਰਹੇ ਤੇ ਏਦਾਂ ਲੱਗ ਰਿਹਾ ਕਿ ਫੇਰ ਨਾ ਕੋਈ ਚੀਜ਼ਾਂ ਦਾ ਹੋ ਜਾਏ ਫਿਊਚਰ ਚ ਸਿੱਖ ਕੌਮ ਨੂੰ, ਕਿ ਜੇ ਆਪਾਂ ਨਾ ਸੁਧਰੇ ਆਪਣਾ ਨਾ ਲੀਡਰਸ਼ਿਪ ਸੈੱਟ ਕੀਤੀ.
0: ਜੀ ਬਿਲਕੁਲ,
8: ਬਸ ਇਹੀ ਕਹਿਣਾ ਚਾਹੁੰਦਾ
0: ਜੀ. ਬਹੁਤ ਬਹੁਤ ਧੰਨਵਾਦ ਜਤਿੰਦਰ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ. ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਆ. ਹਾਂਜੀ ਸਤਿ ਸ਼੍ਰੀ ਅਕਾਲ.
9: ਸਤਿ ਸ਼੍ਰੀ ਅਕਾਲ ਜੀ.
0: ਹਾਂਜੀ ਸਤਿ ਸ਼੍ਰੀ ਅਕਾਲ.
9: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ.
0: ਆਵਾਜ਼ ਤੁਸੀਂ ਮੈਨੂੰ ਲੱਗਦਾ ਰੇਡੀਓ ਤਾਂ ਨਹੀਂ ਚੱਲ ਰਿਹਾ ਤੁਹਾਡਾ? ਮੇਰੀ ਆਵਾਜ਼ ਆਈ ਜਾ ਰਹੀ ਹੈ ਵਿੱਚ. ਹਾਂਜੀ ਜੀ ਜੀ ਹਾਂਜੀ ਕਾਲੂ ਸਾਹਿਬ ਕੀ ਕਹਿਣਾ ਚਾਹੋਗੇ?
9: ਮੈਂ ਕਹਿਣਾ ਚਾਹੁੰਦਾ ਜੀ ਕਿ ਜਿਹੜਾ 1984 ਵਾਲਾ ਫੌਜ ਦਾ ਹਮਲਾ ਹੋਇਆ ਗੋਲਡਨ ਟੈਂਪਲ ਤੇ, ਇਹ ਬਹੁਤ ਮੰਦਭਾਗੀ ਗੱਲ ਸੀਗੀ. ਇਹਦੇ ਲਈ ਕੋਈ ਨਾ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਸੀਗਾ, ਕਿਉਂਕਿ ਜਿਹੜੇ ਧਾਰਮਿਕ ਸਥਾਨ ਆ ਜਿਨ੍ਹਾਂ ਦੇ ਵਿੱਚ ਇੰਨੇ ਲੋਕਾਂ ਦੀ ਆਸਥਾ ਹੈਗੀ ਆ, ਕਿਉਂਕਿ ਜਿਹੜੇ ਧਾਰਮਿਕ ਮਸਲੇ ਆ ਲੋਕਾਂ ਦੀ ਆਸਥਾ ਵਾਲੇ ਮਸਲੇ ਹੈਗੇ ਆ, ਉਹਨਾਂ ਨੂੰ ਬਹੁਤ ਸੋਚ ਸਮਝ ਕੇ ਜਿਹੜਾ ਜੀ ਉਹਨਾਂ ਨਾਲ ਸੰਬੰਧਿਤ ਡੀਲ ਕਰਨਾ ਚਾਹੀਦਾ. ਔਰ ਉਸ ਹਕੂਮਤ ਨੇ ਇਹ ਬਹੁਤ ਗਲਤ ਫੈਸਲਾ ਕੀਤਾ ਜਿਹੜਾ ਗੋਲਡਨ ਟੈਂਪਲ ਤੇ ਅਕਾਲ ਤਖ਼ਤ ਦੇ ਉੱਤੇ ਅਟੈਕ ਕਰਾਇਆ, ਔਰ ਹੋਰ ਵੀ ਕਈ ਜਿਹੜੇ ਗੁਰਦੁਆਰਾ ਸਾਹਿਬਾਨ ਸੀਗੇ ਉਹਨਾਂ ਦੇ ਉੱਤੇ ਹਮਲੇ ਹੋਏ ਆ. ਤੋ ਇਹਦਾ ਦੇਖੋ ਕਿੰਨਾ ਦੇਣ ਜਿਹੜਾ ਹੈਗਾ, ਕਿੰਨੀ ਜਿਹੜੀ ਦੇਣ ਹੈਗੀ ਆ ਉਹ ਕੱਲੇ ਸਿੱਖ ਧਰਮ ਨੂੰ ਨਹੀਂ ਸਾਰੇ ਦੇਸ਼ ਨੂੰ ਕਿੰਨੀ ਦੇਣ ਦੇਣੀ ਪਈ ਹੈਗੀ ਆ, ਕਿੰਨਾ ਖਮਿਆਜਾ ਭੁਗਤਣਾ ਪਿਆ ਆ, ਤੇ ਇਹਦਾ ਨਤੀਜਾ ਦੇਖੋ ਜਿਹੜੇ ਲੋਕ ਉੱਥੇ ਮਾਰੇ ਗਏ ਅੱਜ ਤੱਕ ਵੀ ਜਿਨ੍ਹਾਂ ਦਾ ਜਿਹੜਾ ਦੁੱਖ ਹੈਗਾ, ਕਿਉਂਕਿ ਇੱਕ ਜਿਹੜਾ ਅਸੀਂ ਇਹ ਕਹਿੰਦੇ ਹਾਂ ਨਾ ਕਿ ਫੌਜ ਨੇ ਬੜਾ ਜ਼ੁਲਮ ਕੀਤਾ, ਤੇ ਫੌਜ ਨੇ ਤਾਂ ਫੌਜ ਨੂੰ ਤਾਂ ਇਹ ਹੁਕਮ ਕਰਕੇ ਕੀਤਾ ਨਾ ਕਿ ਕੋਈ ਇਹ ਥੋੜਾ ਕਿ ਉਹ ਗੋਲਡਨ ਟੈਂਪਲ ਆ ਜਾਂ ਅਕਾਲ ਤਖ਼ਤ ਆ ਜਾਂ ਸਿੱਖਾਂ ਦਾ ਧਾਰਮਿਕ ਸਥਾਨ ਆ। ਫੌਜ ਨੂੰ ਤਾਂ ਡਾਇਰੈਕਸ਼ਨ ਇਹ ਦਿੱਤੀ ਗਈ ਨਾ ਕਿ ਉੱਥੇ ਤੁਸੀਂ ਦੁਸ਼ਮਣ ਦੀ ਫੌਜ ਨਾਲ ਲੜ ਰਹੇ ਆ, ਤੇ ਉਹਨਾਂ ਨੇ ਦੁਸ਼ਮਣ ਦੀ ਫੌਜ ਨਾਲ ਲੜਦਿਆਂ ਲੜਦਿਆਂ ਜਿਹੜੇ ਜ਼ੁਲਮ ਕੀਤੇ ਉਹ ਸਾਰਿਆਂ ਦੇ ਸਾਹਮਣੇ ਹੈਗੇ ਆ, ਔਰ ਇਹਦਾ ਖਮਿਆਜਾ ਜਿਹੜਾ ਜੀ ਉਹ ਸਾਰੀ ਕੌਮ ਨੂੰ ਸਾਰੇ ਦੇਸ਼ ਨੂੰ ਭੁਗਤਣਾ ਪਿਆ, ਜਿਹਦੇ ਵਿੱਚ 1984 ਵਾਲੇ ਜਿਹੜੇ ਨਸਲਕੁਸ਼ੀ ਹੈਗੀ ਆ ਦਿੱਲੀ ਵਿੱਚ ਉਹ ਵੀ ਇਸ ਕਰਕੇ ਹੋਈ, ਔਰ ਦੇਸ਼ ਦੀ ਪ੍ਰਾਈਮ ਮਿਨਿਸਟਰ ਜਿਹੜੀ ਇੰਦਰਾ ਗਾਂਧੀ ਆ ਉਹ ਵੀ ਜਾਣ ਤੋਂ ਧੋ ਆਪਣੇ ਹੱਥ ਧੋ ਬੈਠੀ। ਔਰ ਇਹਦੇ ਵਿੱਚ ਹੁਣ ਇਹ ਪਤਾ ਲੱਗਦਾ ਹੈਗਾ ਕਿ ਇੰਦਰਾ ਗਾਂਧੀ ਨੂੰ ਅਸੀਂ ਬਰੀ ਨਹੀਂ ਕਰਦੇ, ਪਰ ਇਹ ਪਤਾ ਲੱਗਦਾ ਕਿ ਉਹ ਰਿਲਕਟੈਂਟ ਸੀਗੀ ਅਟੈਕ ਕਰਨ ਦੇ ਉੱਤੇ, ਉਹਦਾ ਕੋਈ ਮਤਲਬ ਮਨ ਨਹੀਂ ਬਣਿਆ ਸੀਗਾ। ਔਰ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਕਿ ਅੱਜ ਰਾਜ ਕਰ ਰਹੀ ਪਾਰਟੀ ਬੀਜੇਪੀ ਦੇ ਬਹੁਤ ਵੱਡੇ ਲੀਡਰ ਸੀਗੇ, ਉਹਨਾਂ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਇਹ ਖੁਲਾਸਾ ਕੀਤਾ ਆ ਵੀ ਇੰਦਰਾ ਗਾਂਧੀ ਜਿਹੜੀ ਆ ਉਹ ਤਾਂ ਰਿਲੈਕਟੈਂਟ ਸੀਗੀ ਅਟੈਕ ਕਰਨ ਤੋਂ, ਤੇ ਗੋਲਡਨ ਟੈਂਪਲ ਤੇ ਅਕਾਲ ਤਖ਼ਤ ਤੇ ਅਟੈਕ ਕੀਤਾ ਜਾਵੇ ਕਿ ਨਾ ਕੀਤਾ ਜਾਵੇ, ਸ਼ੀ ਵਾਜ਼ ਰਿਲੈਕਟੈਂਟ। ਪਰੰਤੂ ਅਡਵਾਨੀ ਸਾਹਿਬ ਕਹਿੰਦੇ ਆ ਵੀ ਅਸੀਂ ਫਿਰ ਉਹਨੂੰ ਜ਼ੋਰ ਪਾ ਕੇ ਕਿਹਾ ਵੀ ਤੂੰ ਅਟੈਕ ਕਰਦੇ ਕਰਦੇ, ਸੋ ਸਾਡੇ ਜਿਹੜੇ ਲੋਕ ਕੇਵਲ ਕਾਂਗਰਸ ਨੂੰ ਜ਼ਿੰਮੇਵਾਰ ਕਹਿੰਦੇ ਆ ਨਾ ਅਟੈਕ ਦਾ, ਉਹਦੇ ਵਿੱਚ ਬੀਜੇਪੀ ਜਿਹੜੀ ਕਿ ਇਸ ਵੇਲੇ ਰਾਜ ਕਰ ਰਹੀ ਆ ਉਹ ਬਰਾਬਰ ਦੀ ਜ਼ਿੰਮੇਵਾਰ ਆ, ਕਿਉਂਕਿ ਉਹਨਾਂ ਦੇ ਨੇਤਾ ਨੇ ਜਿਹੜਾ ਇਹ ਦਾਅਵਾ ਕੀਤਾ ਆ ਵੀ ਇੰਦਰਾ ਗਾਂਧੀ ਤਾਂ ਅਟੈਕ ਕਰਨ ਲਈ ਰਿਲੈਕਟੈਂਟ ਸੀਗੀ, ਅਸੀਂ ਫਿਰ ਉਹਨੂੰ ਕਿਹਾ ਵੀ ਤੂੰ ਅਟੈਕ ਕਰ
0: ਜੀ।
9: ਸੋ ਆਪਾਂ ਕਹਿਣਾ ਇਹ ਚਾਹੁੰਦੇ ਹਾਂ ਕਿ ਕਾਂਗਰਸ ਔਰ ਬੀਜੇਪੀ ਇਹ ਦੋਨੇ ਪਾਰਟੀਆਂ ਜਿਹੜੀਆਂ ਆ ਉਹ ਇਸ ਗੱਲ ਲਈ ਜ਼ਿੰਮੇਵਾਰ ਹੈਗੀਆਂ, ਉਹ ਗੋਲਡਨ ਟੈਂਪਲ ਦੇ ਉੱਤੇ ਔਰ ਅਕਾਲ ਤਖ਼ਤ ਦੇ ਉੱਤੇ ਜੋ ਜ਼ੁਲਮ ਕੀਤਾ ਉਹਦੇ ਲਈ ਵੀ ਜ਼ਿੰਮੇਵਾਰ ਆ, ਔਰ ਇਹ ਦੋਨੇ ਹੀ ਇੰਦਰਾ ਗਾਂਧੀ ਦੇ ਕਤਲ ਲਈ ਵੀ ਜ਼ਿੰਮੇਵਾਰ ਆ, ਇਨਡਾਇਰੈਕਟਲੀ ਜ਼ਿੰਮੇਵਾਰ ਆ, ਮਤਲਬ ਇਹਨਾਂ ਨੇ ਕਤਲ ਕੀਤਾ ਸੀਗਾ।
0: ਠੀਕ ਹੈ।
9: ਤੇ ਇਹ ਜਿਹੜੇ ਦਿੱਲੀ ਦੇ ਵਿੱਚ ਨਸਲਕੁਸ਼ੀ ਹੋਈ ਹੈਗੀ 1984 ਚ, ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਦੋ ਰਾਜਨੀਤਿਕ ਪਾਰਟੀਆਂ ਦੇ ਉੱਤੇ ਆਉਂਦੀ ਆ। ਔਰ ਮੈਂ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਵੀ ਹਿਰਦੇ ਵਲੂੰਡਰੇ ਗਏ ਆ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਉਹ ਕੇਵਲ ਤੇ ਕੇਵਲ ਜਿਹੜਾ ਇਹਦਾ ਜਿੰਮਾ ਆ ਨਾ ਉਹ ਕੱਲੀ ਕਾਂਗਰਸ ਨੂੰ ਨਾ ਦੇਣ, ਇਹਦੇ ਲਈ ਕਾਂਗਰਸ ਪਾਰਟੀ ਤੇ ਬੀਜੇਪੀ ਜਿਹੜੀ ਆ ਇਹ ਬਰਾਬਰ ਦੀਆਂ ਜ਼ਿੰਮੇਵਾਰ ਹੈਗੀਆਂ, ਔਰ ਦੋਨਾਂ ਨੂੰ ਇਸ ਇਸ਼ੂ ਦੇ ਉੱਤੇ ਕੰਡੈਮ ਕਰਨਾ ਚਾਹੀਦਾ, ਮੇਰੀ ਇਹੀ ਬੇਨਤੀ ਹੈ
0: ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਚਲੇ ਗਏ ਆ। ਸੋ ਸਹੀ ਹੈ, ਅਸਲ ਚ ਕੀ ਹੋ ਗਿਆ ਵੀ ਹੁਣ ਇੰਦਰਾ ਗਾਂਧੀ ਕਿਉਂਕਿ ਪ੍ਰਾਈਮ ਮਿਨਿਸਟਰ ਸੀਗੀ, ਹੁਕਮ ਤਾਂ ਉਹਨੇ ਕਰਨੇ ਸੀ ਹੈ ਨਾ ਆਪਣੀ ਆਰਮੀ ਨੂੰ ਜਿਹੜੇ ਉਹਦੇ ਚੀਫ ਹੁੰਦੇ ਆ, ਤੇ ਹੁਣ ਕਈ ਜਿਹੜੇ ਆਰਮੀ ਦੇ ਚੀਫ ਸੀ ਉਹ ਵੀ ਮਨਾ ਕਰ ਗਏ ਵੀ ਅਸੀਂ ਨੀ ਜੀ ਆਹ ਕੰਮ ਕਰ ਸਕਦੇ, ਪਰ ਜਿਨ੍ਹਾਂ ਨੇ ਕੀਤਾ ਬਰਾੜ ਤੇ ਸੁੰਦਰ ਜੀ ਵਰਗਿਆਂ ਨੇ ਉਹਨਾਂ ਨੇ ਕੀਤਾ ਵੀ ਅਸੀਂ ਤਾਂ ਕਰਨਾ ਹੈ ਨਾ। ਪਰ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਫਿਰ ਕੁਛ ਹੁੰਦਾ ਨਾ ਜਿਹੜਾ ਚੀਫ ਪਰਸਨ ਹੈ ਜਿਹੜਾ ਮੇਨ ਪਰਸਨ ਹੈ ਗੱਲ ਉਹ ਤੇ ਆ ਜਾਂਦੀ ਹੈ, ਉਂਝ ਤਾਂ ਉਹੀ ਹੋਇਆ ਕਿ ਉਹਨੂੰ ਭੜਕਾ ਦਿੱਤਾ ਉਹਨੂੰ ਕਹਿ ਦਿੱਤਾ, ਤੇ ਉਹ ਫਿਰ ਕਹਿੰਦੇ ਪਹਿਲਾਂ ਤਾਂ ਉਹ ਨਹੀਂ ਕਰਨਾ ਚਾਹੁੰਦੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਦੀ, ਜੇ ਆਪਾਂ ਗੱਲ ਕਰੀਏ ਸਹੀ ਗੱਲ ਦੱਸ ਕੇ ਗਏ ਕਾਲੋਂ ਸਾਹਿਬ ਕਿ ਉਹ ਨਹੀਂ ਸੀ ਕਰਨ, ਪਰ ਉਹੀ ਹੈ ਵੀ ਬਾਕੀਆਂ ਨੇ ਪੰਪ ਦੇ ਦੇ ਕੇ ਕਿਉਂਕਿ ਉਹ ਤਾਂ ਪਿੱਛੇ ਸੀਗੇ ਅਤੇ ਕਰ ਕਰਕੇ ਕਰਵਾ ਦਿੱਤਾ ਸਾਰਾ ਉਹਦੇ ਗਲ ਪੈ ਗਿਆ, ਫਿਰ ਇਹ ਹੋਇਆ। ਤੇ ਲਓ ਜੀ ਆਪਾਂ ਹੁਣ ਚੱਲੀਏ ਰਾਜਵੀਰ ਕੋਲ, ਸਾਡੇ ਨਾਲ ਜੁੜੇ ਆ ਤੇ ਸੈਲਫੋਨ ਡੀਲਸ ਲੈ ਲੈਂਦੇ ਆ, ਫਿਰ ਅਗਲੀ ਕਾਲ ਤੁਹਾਡੀ ਆਪਾਂ ਲੈਂਦੇ ਹਾਂ ਜੀ। ਰਾਜਵੀਰ
10: ਹਾਂਜੀ, ਸਤਿ ਸ੍ਰੀ ਅਕਾਲ ਜੀ, ਰਫਾਲ ਲਿਸਨ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸੈਲਫੋਨ ਡੀਲ ਹੈ ਜੀ, ਚਾਰ ਲੈਣ ਦਾ ਆਪਣਾ ਸਪੈਸ਼ਲ ਪੈਕੇਜ ਹੈ, ਇੱਕ ਫੈਮਿਲੀ ਪੈਕੇਜ ਕਹਿ ਦਿੰਦੇ ਆ। ਅਗਰ ਤੁਹਾਡੇ ਕੋਲ ਮਿਨੀਮਮ ਚਾਰ ਲੈਣਾ ਹੈਗੀਆਂ ਤੇ ਤੁਸੀਂ ਇਹ ਪਲਾਨ ਲੈ ਸਕਦੇ। ਅਗਰ ਤੁਹਾਡੇ ਕੋਲ ਆਪਣੇ ਫੋਨ ਹੈਗੇ ਆ, ਬ੍ਰਿੰਗ ਯੋਰ ਓਨ ਡਿਵਾਈਸ, ਆਪਣੇ ਫੋਨ ਲੈ ਕੇ ਆਓ। ਪਹਿਲੀ ਆਪਸ਼ਨ ਹੈਗੀ ਜੀ $50 ਦਾ ਪਲਾਨ ਹੈਗਾ, ਸਟਾਰਟ ਹੋਣ ਦਾ ਪਲਾਨ ਹੋ ਗਿਆ ਵਰਲਡ ਵਾਈਡ, ਇਹਨੂੰ ਕਹਿੰਦੇ ਕੰਮ ਨੂੰ ਇੰਡੀਆ ਜਾਓ, ਤੁਸੀਂ ਆਨੇ ਜਾਂਦੇ ਹੋ, ਆਪਣੇ ਬੱਚੇ ਲੋਕ ਯੂਕੇ ਵਗੈਰਾ ਜਾਂਦੇ ਨੇ ਜਾਂ ਕਿਤੇ ਵੀ ਤੁਸੀਂ ਵਕੇਸ਼ਨ ਤੇ ਜਾਂਦੇ ਹੋ ਯੂਰਪ ਵਗੈਰਾ ਕਿਤੇ ਵੀ, ਸੇਮ ਨੰਬਰ ਹੋ ਤੁਸੀਂ ਮਹੀਨੇ ਦੇ ਸਿਰਫ $50 ਦੇਣੇ ਆ ਤੇ ਅਨਲਿਮਿਟਡ ਡਾਟਾ ਇਹਨਾਂ ਤੁਸੀਂ ਵਰਲਡ ਵਾਈਡ ਇਹ ਨੰਬਰ ਨੂੰ ਆਪਣੇ ਨੂੰ ਚਲਾ ਸਕਦੇ ਹੋ। ਦੂਸਰੀ ਆਪਸ਼ਨ ਹੈ ਜੀ $40 ਚ ਕੈਨੇਡਾ, US, ਮੈਕਸੀਕੋ ਤਿੰਨੇ ਜਗ੍ਹਾ ਰੋਮਿੰਗ ਇੰਕਲੂਡ ਹੈਗੀ ਆ। ਕੈਨੇਡਾ ਚ ਰਹਿ ਕੇ ਇੰਡੀਆ ਕਾਲ, ਪਾਕਿਸਤਾਨ ਕਾਲ, ਹੋਰ 27 ਕੰਟਰੀਆਂ ਯੂਰਪ ਵਗੈਰਾ ਤੁਸੀਂ ਕਾਲਾਂ ਕਰ ਸਕਦੇ ਹੋ। ਤੇ ਤੀਜੀ ਆਪਸ਼ਨ ਹੈਗੀ $30 ਚ 60 GB ਇਕੱਲਾ ਕੈਨੇਡਾ, 60 GB ਪੂਰਾ ਫਾਸਟ ਚੱਲਦਾ, ਉਸ ਤੋਂ ਬਾਅਦ ਫਲੋ ਆਉਂਦਾ, ਪਰ ਆਹ ਵੀ ਇੱਕ ਤਰ੍ਹਾਂ ਅਨਲਿਮਿਟਡ ਹੀ ਪਲਾਨ ਹੈ। ਤੁਸੀਂ ਮਿਕਸ ਐਂਡ ਮੈਚ ਤੁਸੀਂ ਲੈ ਸਕਦੇ ਹੋ, ਤਿੰਨੇ ਆਪਸ਼ਨਾਂ ਦਾ ਬੰਡਲ ਬਣਾ ਕੇ ਚਾਰ ਲਾਈਨਰ ਇੱਕ ਪੈਕੇਜ ਲੈ ਸਕਦੇ ਹੋ। $50 ਵਾਲੇ ਜਿਹੜਾ ਪਲਾਨ ਐਕਟੀਵੇਸ਼ਨ ਫੀਸ ਅਪਫਰੰਟ ਵੇਵ ਹੈ, ਦੂਜਿਆਂ ਤੇ ਐਕਟੀਵੇਸ਼ਨ ਲੱਗਦੀ, ਪਰ ਉਹ ਵੀ ਤੁਹਾਨੂੰ $5 ਕਰਕੇ ਫੁੱਲ ਰਿਫੰਡ ਹੈ ਜੀ। ਅਗਰ ਇਹਨਾਂ ਦੇ ਨਾਲ ਫੋਨ ਲੈਣੇ ਆ, ਸਪੈਸ਼ਲ ਡਿਸਕਾਊਂਟ ਚੱਲ ਰਿਹਾ ਪਲਾਨ, ਫਿਰ 50 ਵਾਲਾ 60 ਦਾ ਹੁੰਦਾ, 40 ਵਾਲਾ 50 ਤੇ 30 ਵਾਲਾ 40 ਦਾ ਹੁੰਦਾ। ਇਹਦੇ ਨਾਲ ਫੋਨ ਦੇ ਪੈਸੇ ਆ ਰਹੇ, ਕਿਹਦਾ ਆਈਫੋਨ ਏਅਰ ਐਪ ਟੈਨ $0 ਦਾ ਲੱਗਾ ਹੋਇਆ, ਤੇ ਸੈਮਸੰਗ ਦਾ S26 ਉਹ ਵੀ 0 ਦਾ, S25 ਵੀ 0, ਹੋਰ ਵੀ ਕਾਫੀ ਮਾਡਲ, ਸੈਮਸੰਗ ਫੋਲਡ $35 ਚ ਲਾ ਦਿੱਤਾ ਸਪੈਸ਼ਲ ਪ੍ਰਾਈਸ। ਹੋਰ ਵੀ ਕੋਈ ਤੁਸੀਂ ਮਾਡਲ ਲੈਣਾ ਜਾਂ ਕਿਸੇ ਤਰ੍ਹਾਂ ਦਾ ਪਲਾਨ, ਸਿੰਗਲ ਲਾਈਨ ਵੀ ਲੈਣੀ ਹੈ, ਦੋ ਵੀ ਲੈਣੀ ਹੈ, ਤੇ ਆਹ ਤੇ 4 ਲਾਈਨਾਂ ਵਾਲਾ ਪਲਾਨ ਹੈ, ਉਹਦੇ ਵਿੱਚ ਤੁਸੀਂ ਨੰਬਰ ਆ ਜੀ ਆਪਣਾ 646-35-45-41 ਹੋ ਜੇ। ਅਗਰ ਤੁਸੀਂ ਇੰਟਰਨੈਟ ਦਾ ਬੰਡਲ ਕਰਾ ਲੈਣਾ $65 ਪਲੱਸ ਟੈਕਸ, $600 ਦਾ ਬਿੱਲ ਕ੍ਰੈਡਿਟ ਤੁਹਾਨੂੰ ਕਰਾ ਕੇ ਦੇਵਾਂਗੇ। ਅਗਰ ਇਕੱਲਾ ਇੰਟਰਨੈਟ ਲੈਣਾ ਤੁਹਾਡੇ ਕੋਲ 1.5 ਸਪੀਡ ਅਵੇਲੇਬਲ ਹੈ $55, ਤੇ 3000 ਦੀ ਸਪੀਡ ਅਵੇਲੇਬਲ ਤੇ $5 ਚ ਇੰਟਰਨੈਟ ਵੀ ਲੈ ਸਕਦੇ ਹੋ। ਨੰਬਰ ਹੈ ਜੀ 646-35-45 ਜੀ। ਥੈਂਕ ਯੂ ਜੀ,
0: ਥੈਂਕ ਯੂ।

ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਿਹਾ ਜੀ ETN ਟਰੈਵਲਸ। ਤੁਸੀਂ ਕੰਟੈਕਟ ਕਰਨਾ ਜੀ ਵਧੀਆ। ਤੁਸੀਂ ਜੇ 에ਅਰ ਫੇਅਰ ਲੈਣਾ ਚਾਹੁੰਦੇ ਹੋ, ਜਹਾਜ਼ ਦੀਆਂ ਟਿਕਟਾਂ, ਇੰਡੀਆ ਜਾਣਾ, ਕਿਤੇ ਹੋਰ ਜਾਣਾ, ਘੁੰਮਣ ਫਿਰਨ ਕੋਈ ਪੈਕੇਜ ਤੁਹਾਨੂੰ ਚਾਹੀਦਾ, 905-463-1301 ਤੇ ਗੱਲਬਾਤ ਹੋ ਸਕਦੀ। 9054631301

ਨੋਬਲ ਫਰੈਸ਼ ਫੂਡ ਤੇ ਤੁਸੀਂ ਵਿਜ਼ਿਟ ਕਰਨਾ ਜੀ, ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਆਟਾ ਤੁਸੀਂ ਭਿੰਨ ਭਿੰਨ ਪ੍ਰਕਾਰ ਦਾ ਲੈਣਾ ਚਾਹੁੰਦੇ ਹੋ, ਦਾਲਾਂ ਹੋ ਗਈਆਂ, ਚਾਵਲ ਹੋ ਗਏ, ਨੋਬਲ ਫਰੈਸ਼ ਫੂਡ ਤੇ ਸੇਲ ਵਰਗਾ ਮਾਹੌਲ ਹੈ, ਬਹੁਤ ਘੱਟ ਕੀਮਤਾਂ ਮਿਲਣਗੀਆਂ ਤੁਹਾਨੂੰ। 2098601 0566 ਨੰਬਰ ਹੈ, 2898 01

0: ਲਓ ਜੀ, ਇੱਕ ਨੰਬਰ ਤੁਹਾਨੂੰ ਹੋਰ ਦੇ ਦਈਏ, ਹੈਗਾ ਦੁਆਬਾ ਟੂਰਸ ਐਂਡ ਟਰੈਵਲਸ ਦਾ, ਤੁਸੀਂ ਕੰਟੈਕਟ ਕਰਨਾ ਜੇ ਵਧੀਆ ਤੁਸੀਂ ਜਾਣਾ ਚਾਹੁੰਦੇ ਹੋ ਕਿਤੇ ਵੀ। ਇਹ ਕਹਿੰਦੇ ਆ ਵੀ ਤੁਹਾਨੂੰ ਪੈਕੇਜ ਬੜੇ ਵਧੀਆ ਮਿਲ ਸਕਦੇ ਆ, ਤੇ ਹੁਣ ਇੰਡੀਆ ਦੀਆਂ ਟਿਕਟਾਂ ਦੇ ਰੇਟ ਬੜੇ ਘੱਟ ਇਹਨਾਂ ਕੋਲ ਪਹੁੰਚੇ ਹੋਏ ਆ। ਸੋ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਤੁਸੀਂ ਵਧੀਆ ਰੇਟ ਦੇ ਉੱਪਰ ਲੈਣੀਆਂ ਟਿਕਟਾਂ, ਤੇ ਫਿਰ ਤੁਸੀਂ ਕਰ ਲਓ ਕਾਲ, ਤੇ ਬੜੇ ਵਧੀਆ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਦੇਣਗੇ ਵੀ ਕਿਹੜੀ ਟਿਕਟ ਤੁਹਾਨੂੰ ਕਿੰਨੇ ਦੀ ਮਿਲ ਸਕਦੀ ਹੈ। ਸੋ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਕਿਤੇ ਵੀ ਜਾਣਾ ਚਾਹੁੰਦੇ ਹੋ, ਸੋ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਨੂੰ ਕਾਲ ਕਰ ਲਓ, ਤੇ ਸਰਵਿਸ ਤਾਂ ਨੰਬਰ 1 ਹੈ। ਕਦੇ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ, ਕੋਈ ਤੁਸੀਂ ਵੇਟ ਕਿੰਨਾ ਲਿਜਾ ਸਕਦੇ ਹੋ, ਹੈਨਾ, ਜਾਂ ਸਟੋਪੇਜ ਜਿਹੜੇ ਹੈ ਉਹ ਕਿੰਨੇ ਹੋ ਸਕਦੇ ਆ, ਜਾਂ ਫਿਰ ਰੇਟ ਕੀ ਆ ਟਿਕਟ ਦਾ, ਜਾਂ ਫਿਰ ਤੁਸੀਂ ਡਾਇਰੈਕਟ ਫਲਾਈਟ ਲੈਣਾ ਚਾਹੁੰਦੇ ਹੋ। ਨੰਬਰ ਨੋਟ ਕਰੋ, ਦੁਆਬਾ ਟਰੈਵਲਸ 905-673-1400, 9056-73-1400 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਬਿਲਕੁਲ ਜੀ, ਸ਼ੇਰ ਜੰਗ ਸਿੰਘ ਰਾਣਾ ਜੀ ਇਹਨਾਂ ਦੀ ਕਾਲ ਆ ਰਹੀ ਸੀ। ਸੋ ਭਾਜੀ ਕਰੋ ਕਾਲ, ਤੁਹਾਡੀ ਕਾਲ ਜਿਹੜੀ ਡਿਸਕਨੈਕਟ ਹੋ ਗਈ ਹੈ। ਸੋ ਤੁਸੀਂ ਵਧੀਆ ਆਰ ਡੀ ਐਸ ਪੀ ਦੇ ਬਾਰੇ ਜਾਣਕਾਰੀ ਚਾਹੁੰਦੇ ਹੋ, ਜਾਂ ਫਿਰ ਕੋਈ ਵੀ ਇੰਸ਼ੋਰੈਂਸ ਤੁਸੀਂ ਕਰਾਉਣੀ ਹੈ, ਤੇ ਫਿਰ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਸਿੰਘ ਰਾਣਾ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। 416-910-9000 ਨੰਬਰ ਹੈ, 416-910-9000 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ। ਤੇ ਲਓ ਜੀ, ਅੱਜ ਆਪਾਂ 4 ਜੂਨ ਦੀ ਗੱਲ ਕੀਤੀ ਹੈ, ਤੇ ਇੱਕ ਸਪੈਸ਼ਲ ਦਿਨ ਹੋਰ ਵੀ ਹੈਗਾ ਜੀ ਅੱਜ। ਜਿਵੇਂ ਆਪਾਂ ਜੂਨ 84 ਦੀ ਗੱਲ ਕਰਦੇ ਹਾਂ ਨਾ, ਜਿਹੜਾ ਕੁਛ ਇੰਨਾ ਵਰਤਾਰਾ ਹੋਇਆ ਸੀਗਾ, ਸੋ ਜਿਹੜੇ ਭਗਤ ਪੂਰਨ ਸਿੰਘ ਜੀ ਹੈਗੇ ਆ ਉਹਨਾਂ ਦਾ ਇੱਕ ਤਾਂ ਅੱਜ ਜਨਮ ਦਿਵਸ ਹੈ ਜੀ। ਸੋ ਬਿਲਕੁਲ ਜੀ, ਦੇਖ ਲਓ ਉਹਨਾਂ ਨੇ ਕਿੰਨਾ ਵੱਡਾ ਕਾਰਨਾਮਾ ਕੀਤਾ ਕਿ ਪਿੰਗਲਵਾੜਾ ਜਿਹੜਾ ਉਹ ਬਣਾਇਆ, ਬਾਨੀ ਹੈਗੇ ਪਿੰਗਲਵਾੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਣਿਆ ਹੋਇਆ ਜੀ, ਔਰ ਉਹਨਾਂ ਲੋਕਾਂ ਦੀ ਪਰਵਾਹ ਕੀਤੀ, ਉਹਨਾਂ ਲੋਕਾਂ ਨੂੰ ਪੁੱਛਿਆ ਗਿੱਛਿਆ ਰੱਖਿਆ ਅਤੇ ਸਹੂਲਤਾਂ ਦਿੱਤੀਆਂ ਜਿਨ੍ਹਾਂ ਨੂੰ ਕਿ ਕੋਈ ਦੇਖਣਾ ਵੀ ਨਹੀਂ ਚਾਹੁੰਦਾ, ਹੈ ਨਾ। ਦੇਖੋ ਕਿੱਡਾ ਔਖਾ ਹੈ ਵੈਸੇ, ਜਿਹੜੇ ਲੋਕ ਇੱਦਾਂ ਦੇ ਹੁੰਦੇ ਆ, ਸੋ ਉਹਨਾਂ ਨੂੰ ਜਿਹੜੇ ਕਈ ਵਾਰ ਤਾਂ ਘਰ ਦੇ ਵੀ ਨਹੀਂ ਪੁੱਛਦੇ, ਹੈ ਨਾ, ਜਾਂ ਘਰ ਦੇ ਹੀ ਛੱਡ ਆਉਂਦੇ ਇੱਧਰ ਉੱਧਰ। ਸੋ ਅੱਜ ਜਨਮ ਦਿਵਸ ਹੈ ਜੀ ਭਗਤ ਪੂਰਨ ਸਿੰਘ ਜੀ ਦਾ, ਜਿਨ੍ਹਾਂ ਨੇ ਪਿੰਗਲਵਾੜੇ ਦੀ ਰਚਨਾ ਕੀਤੀ। ਸੋ ਇੱਦਾਂ ਦੇ ਲੋਕਾਂ ਦੀ ਹੈਲਪ ਕੀਤੀ ਜਿਨ੍ਹਾਂ ਨੂੰ ਕੋਈ ਵੀ ਇਸ ਦੁਨੀਆਂ ਦੇ ਵਿੱਚ ਆਪਣੇ ਨੇੜੇ ਨਹੀਂ ਲਾਉਂਦਾ। ਸੋ ਉਹਨਾਂ ਨੇ ਤਾਂ ਉਹਨਾਂ ਦੀਆਂ ਲਾਲਾਂ ਸਾਫ਼ ਕੀਤੀਆਂ, ਉਹਨਾਂ ਨੂੰ ਰੱਖਿਆ ਖਵਾਇਆ ਪਿਆਇਆ, ਹੈ ਨਾ, ਅਤੇ ਸਾਫ਼ ਸਫਾਈ ਉਹਨਾਂ ਦੀ ਕੀਤੀ। ਕਿੱਡਾ ਔਖਾ ਕੰਮ ਹੈ, ਪਰ ਦੇਖ ਲਓ ਵੀ ਉਹਨਾਂ ਨੇ ਕਿੰਨਾ ਵਧੀਆ ਲੋਕਾਂ ਨੂੰ ਜਿਹੜੇ ਸੁਨੇਹੇ ਵੀ ਦਿੱਤੇ ਆ। ਜਿਵੇਂ ਉਹ ਇਨਵਾਇਰਮੈਂਟ ਦਾ ਹਮੇਸ਼ਾ ਸ਼ੁਰੂ ਤੋਂ ਹੀ, ਜਦੋਂ ਕੁਛ ਖੈਰ ਖਬਰ ਨਹੀਂ ਸੀ ਵੀ ਹਾਂ ਇੱਦਾਂ ਦੀ ਗੱਲਬਾਤ ਵੀ ਹੋ ਸਕਦੀ ਹੈ, ਉਹ ਕਹਿੰਦੇ ਰੁੱਖ ਨਾ ਤੁਸੀਂ ਵੱਢੀ ਜਾਓ, ਕਿਉਂਕਿ ਉਦੋਂ ਬੜਾ ਸੀਗਾ ਇੱਦਾਂ ਕਿ ਰੁੱਖ ਕੱਟ ਕੱਟ ਕੇ ਇੰਡਸਟਰੀਆਂ ਲਾਤੀਆਂ, ਘਰ ਬਣਾ ਤੇ, ਹੈ ਨਾ, ਜਗ੍ਹਾ ਜਗ੍ਹਾ 'ਤੇ। ਸੋ ਭਗਤ ਸਿੰਘ ਜੀ ਦੀ ਜਿਹੜੀ ਸੋਚ ਹੈ ਨਾ, ਉਹ ਹੁਣ ਉੱਭਰ ਕੇ ਸਾਹਮਣੇ ਆ ਰਹੀ, ਪਹਿਲਾਂ ਤਾਂ ਕਿਸੇ ਨੇ ਪਰਵਾਹ ਹੀ ਨਹੀਂ ਕੀਤੀ। ਅਤੇ ਲਓ ਜੀ, ਆਪਾਂ ਰਾਣਾ ਜੀ ਜੁੜ ਚੁੱਕੇ ਇਹਨਾਂ ਨਾਲ ਗੱਲਬਾਤ ਕਰ ਲਈਏ, ਕਿਉਂਕਿ ਆਪਣਾ ਸਮਾਂ ਹੋ ਜਾਣਾ 56 ਹੋ ਗਏ। ਅਤੇ ਭਾਜੀ ਕੀ ਹਾਲ ਚਾਲ, ਲੇਟ ਹੋ ਗਏ ਤੁਸੀਂ, ਪਹਿਲਾਂ ਮਿਲਾਉਂਦੇ ਰਹੇ ਅਤੇ ਹੁਣ?
1: ਹਾਂਜੀ, ਕਾਫੀ ਉਦੋਂ ਬਿਜ਼ੀ ਆ ਰਿਹਾ ਸੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਟਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣਾ ਮੈਸੇਜ ਬਹੁਤ ਹੀ ਸ਼ਾਰਟ ਹੈ, ਜਿਹੜੇ ਵੀ ਆਪਣੇ ਲਿਸਨਰ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਇਦਾਂ ਦੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, 1977 ਉਸ ਤੋਂ ਬਾਅਦ ਦਾ ਅਗਰ ਬਰਥ ਹੈਗਾ, ਤੇ $90,000 ਦੀ ਜਿਹੜੀ ਗ੍ਰਾਂਟ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਸੋ ਇਹ ਗ੍ਰਾਂਟ ਲੈਣ ਲਈ ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਤੁਸੀਂ ਕਾਲ ਕਰਨਾ ਹੈਗਾ $90,000 ਦੀ ਗ੍ਰਾਂਟ ਲਈ, ਆਰ ਡੀ ਐਸ ਪੀ ਅਕਾਊਂਟ ਲਈ, ਫਿਜ਼ੀਕਲੀ ਜਾਂ ਮੈਂਟਲੀ ਅਗਰ ਸਾਡੇ ਪਰਿਵਾਰ ਚ ਕੋਈ ਮੈਂਬਰ ਹੈਗੇ ਨੇ, ਉਮਰ 50 ਸਾਲ ਤੋਂ ਘੱਟ ਹੈ, ਤੇ ਆਪਾਂ ਇਹ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, 416-910-9000,
0: 416-910-9000। ਕੈਨੇਡੀਅਨ ਗਵਰਨਮੈਂਟ ਜਿੱਥੇ ਲੋੜ ਹੈਗੀ ਹੈ, ਹੈ ਨਾ, ਤੁਸੀਂ ਨਾ ਵੈਸੇ ਚਾਹੇ ਇੰਡੀਆ ਦੇ ਤਾਂ ਛੱਡ ਹੀ ਦਿਓ, ਉੱਥੇ ਤਾਂ ਹੈ ਹੀ ਨਹੀਂ ਇਹ ਸਹੂਲਤਾਂ, ਤੁਸੀਂ ਕਈ ਵਾਰ ਆਪਾਂ ਨਾ ਅਮਰੀਕਾ ਦੀ ਗੱਲਬਾਤ ਕਰਨ ਲੱਗ ਜਾਂਦੇ ਹਾਂ ਤੇ ਆਪਾਂ ਚਾਹੁੰਦੇ ਹਾਂ ਵੀ ਹਾਂਜੀ ਕਈ ਜਿਵੇਂ ਹੁਣ ਡੋਨਲਡ ਟਰੰਪ ਸਾਹਿਬ ਕਹੀ ਜਾਂਦੇ ਆ ਹਾਂਜੀ 51 ਸਟੇਟ ਬਣਾ ਦੇਣਾ ਕੈਨੇਡਾ ਨੂੰ, ਤੇ ਕਈ ਕਹਿ ਦਿੰਦੇ ਹਾਂ ਹਾਂ ਠੀਕ ਹੈ ਠੀਕ ਹੈ ਹੈ। ਇੱਕ ਤਾਂ ਤੁਸੀਂ ਦੇਖੋ ਗੁਲਾਮੀ ਕਰਨੀ ਉਹਨਾਂ ਦੀ US ਦੀ ਹੈ, ਉਹਨਾਂ ਦੇ ਅੰਡਰ ਆ ਜਾਣਾ, ਹੁਣ ਤੁਸੀਂ ਇੰਡੀਪੈਂਡੈਂਟ ਹੋ। ਦੂਜੇ ਨੰਬਰ ਤੇ ਜਿਹੜੀਆਂ ਸੁੱਖ ਸਹੂਲਤਾਂ ਜਿਵੇਂ ਹੈਲਥ ਕਾਰਡ ਹੋ ਗਿਆ, ਇੱਦਾਂ ਗ੍ਰਾਂਟਸ ਹੋ ਗਈਆਂ ਐਜੂਕੇਸ਼ਨ ਵਾਸਤੇ ਜਾਂ ਹੋਰ ਇੱਦਾਂ ਡਿਸੇਬਲ ਪੀਪਲ ਉਹਨਾਂ ਵਾਸਤੇ, ਇਹ ਸਾਰਾ ਕੁਝ ਉੱਥੇ ਨਹੀਂ ਹੈਗਾ। ਉੱਥੇ ਤੁਹਾਨੂੰ ਇਹ ਨਹੀਂ ਮਿਲਣਾ, ਸਿਰਫ ਤੁਸੀਂ ਇਹ ਨਾ ਦੇਖੋ ਵੀ ਅਸੀਂ ਇੱਥੇ ਟੈਕਸ HST GST 13% ਹੈ ਤੇ ਉੱਥੇ 4-5% ਹੈ ਹਨਾ, ਉਹ ਚੀਜ਼ ਨੂੰ 7% ਆਈ ਥਿੰਕ ਉੱਥੇ ਹੈ ਨਾ। ਸੋ ਇਹ ਨਾ ਸੋਚੋ ਬਾਕੀ ਜਿਹੜੀਆਂ ਸਹੂਲਤਾਂ ਉਹ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਹੀ ਆ, ਹੋਰ ਕਿਤੇ ਹੋਰ ਕਿਸੇ ਕੰਟਰੀ 'ਚ ਵੀ ਨਹੀਂ ਹੈਗਾ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਬੜਾ ਗੌਰ ਕਰਿਆ ਕਰੋ, ਐ ਨਹੀਂ ਵੀ ਲਲਾ ਲਲਾ ਕਰਕੇ ਉੱਧਰ ਹੀ ਗਈ ਕਹਿੰਦੇ ਹਾਂਜੀ USA ਨੂੰ ਹੀ ਚਲੋ। ਜਿਹੜਾ ਜਿਲ ਕਰਦਾ ਵੀ ਭਾਈ ਸਾਰੇ ਨੂੰ ਕਾਹਨੂੰ ਤੁਸੀਂ ਕਰਦੇ ਹੋ, ਤੁਸੀਂ ਆਪ ਹੀ ਜਾ ਕੇ ਵੱਸ ਜਾਓ ਉੱਥੇ ਹੈ। ਸੋ ਸ਼ੇਰ ਜੰਗ ਸਿੰਘ ਰਾਣਾ ਜੀ ਨਾਲ ਤੁਸੀਂ ਗੱਲਬਾਤ ਕਰੋ ਜੇ RDSP ਦੀ ਤੁਸੀਂ ਜਾਣਕਾਰੀ ਲੈਣੀ ਹੈ, 416-910-9000। ਤੇ ਲਓ ਜੀ 58 ਹੋ ਗਏ ਤੇ ਆਪਾਂ ਗੱਲਬਾਤ ਕਰ ਰਹੇ ਸੀ ਭਗਤ ਪੂਰਨ ਸਿੰਘ ਜੀ ਦੀ, ਕੱਲ ਨੂੰ ਕਰਾਂਗੇ ਆਪਾਂ ਹੋਰ ਗੱਲਬਾਤ ਇਸ ਸੰਬੰਧ ਦੇ ਵਿੱਚ, ਕਿਉਂਕਿ ਜਾਣਕਾਰੀ ਮੇਰੇ ਕੋਲ ਬਹੁਤ ਹੈ ਪਰ ਆਪਣਾ ਸਮਾਂ ਸੀਮਿਤ ਹੁੰਦਾ। ਸੋ ਪਦਮ ਸ਼੍ਰੀ ਮਿਲਿਆ ਸੀ ਇਹਨਾਂ ਨੂੰ ਜਦੋਂ 1984 'ਚ ਇਹ ਸਾਰਾ ਘਟਿਤ ਹੋਇਆ ਨਾ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਦਮ ਸ਼੍ਰੀ ਦਾ ਅਵਾਰਡ ਵਾਪਸ ਕਰਤਾ ਸੀਗਾ। ਇੱਦਾਂ ਹੀ ਇੱਦਾਂ ਹੋਰ ਵੀ ਬਹੁਤ ਸਾਰੇ ਹੈਗੇ ਆ ਜੀ ਜਿਨ੍ਹਾਂ ਨੇ ਵੱਖ ਵੱਖ ਸਮਿਆਂ ਦੇ ਵਿੱਚ ਆਪਣੇ ਜਿਹੜੇ ਅਵਾਰਡ ਉਹਨਾਂ ਨੂੰ ਮਿਲਦੇ ਆ ਸਿਵਿਲੀਅਨ ਅਵਾਰਡ, ਉਹ ਵਾਪਸ ਕਰ ਦਿੰਦੇ ਆ। ਸੋ ਬਿਲਕੁਲ ਜੀ, ਅੱਜ ਆਪਾਂ ਨੇ ਗੱਲਬਾਤ ਕੀਤੀ ਆਪਣੀ ਜੂਨ 84 ਦੀ। ਸੋ ਇਹ ਹਫ਼ਤਾ ਆਪਾਂ ਨੇ ਕਰਦੇ ਰਹਿਣਾ, ਕੱਲ੍ਹ ਦਾ ਦਿਨ ਰਹਿ ਗਿਆ ਜੀ ਫਰਾਈਡੇ, ਸੋ ਕੱਲ੍ਹ ਨੂੰ ਵੀ ਕਰਾਂਗੇ। ਤੇ ਲਓ ਜੀ ਬਿਲਕੁਲ, ਕਹਿੰਦੇ ਆ ਵੀ ਪੰਜਾਬ ਨੂੰ ਕੋਈ ਵੀ ਨੁਕਸਾਨ ਪਹੁੰਚਾਵੇ ਪਰ ਪੰਜਾਬ ਫਿਰ ਖੜਾ ਹੋ ਜਾਂਦਾ, ਉਹਨੂੰ ਕੋਈ ਪਿੱਛੇ ਨਹੀਂ ਕਰ ਸਕਦਾ ਜੋ ਮਰਜ਼ੀ ਕਰੇ। ਕਿਉਂ? ਕਿਉਂਕਿ ਗੁਰੂਆਂ ਦੀ, ਸਾਡੇ ਪੀਰ ਫਕੀਰਾਂ ਦੀ ਜਿਹੜੀ ਧਰਤੀ ਹੈ ਪੰਜਾਬ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਨਾਲ ਤੇ ਮਿਲਦੇ ਹਾਂ ਕੱਲ੍ਹ ਨੂੰ। ਮੇਰਾ ਨੰਬਰ 647-7523-43। ਤੁਹਾਡਾ ਦਿਨ ਹੋਵੇ ਵਧੀਆ, ਸਤਿ ਸ਼੍ਰੀ ਅਕਾਲ।

0: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੀ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰ

0: यार इना इंश्योरेंसा ने धुआं कढ़ाता वधिया ते जायज रेट कित्थों मिलेगा
1: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
2: क्रिटिकल मॉर्गेज आरईएसपी आरआरएसपी विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे थोड़े कोल 20 नालों ज्यादा ड्राइवर ने ता थानू अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नू 6473300 3100
2: या मिलो 70 डेल्टा पार्क बुलेवार्ड यूनिट 11 ब्रैम्पटन
3: रेव सिंह कैनेडियन जंपल साडा अपना रेल्टर कमर्शियल या रेजिडेंशियल प्रॉपर्टी वास्ते पूरी हिस्ट्री कट के प्रॉपर्टी दी पूरी खोज करने तो बाद फिर थोड़ी प्रॉपर्टी लिस्ट कर दिया रेव सिंह होम लाइफ सिल्वर सिटी दे एक्सपर्ट राइटर रेव सिंह दी तिखी नजर थोड़ी प्रॉपर्टी वेचने दे खरीदने विच थोड़ी हेल्प कर सकती है नवे प्रोजेक्ट दे माहिर अते इन्वेस्टमेंट प्रॉपर्टी दे एक्सपर्ट रेव सिंह नु फोन करो 6477409600 647 40 9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
4: ਆ ਪੰਜਾਬੀ ਆ ਗਏ
5: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
6: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ ਵਧੀਆ ग्रोसरी सब तो नेड़े इंडियन फ्रूट लैंड 905-456-9900
3: डॉक्टर कुमार डॉक्टर कुमार लगे हुए नशियां तो मुक्ति दवाने वास्ते शराब अफीम पोस्त डोडियां दे नशियां तो दूर कर देंदे हैं डॉक्टर कुमार लेडीज़ां दे मर्दां दे गुप्त रोगां दा इलाज डॉक्टर कुमार बुजुर्गां दे मोढे गोडे दुखदे आ भाई डॉक्टर कुमार हर्बल वैगरा भी तुहानू वेचदे आ डॉक्टर कुमार हर तरह दे इलाज वास्ते डॉक्टर कुमार 416-425-0138 ग्रेटर पंजाब प्लाजा माल्टन गुरु घर दे कोल डॉक्टर कुमार 416-425-0138 ते कॉल कर सकते हो
7: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
8: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
9: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
10: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੀ ਸ਼ਾਬਰਾ ਫਰੋਮ ਪਲੈਨਟ ਇੰਸ਼ੋਰੈਂਸ
11: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
12: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
13: Punjabi Versa!

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਆ? ਠੀਕ ਹੋ ਸਾਰੇ ਜਣੇ ਭਾਈ? ਖੁਸ਼ ਹੋ? ਚੜ੍ਹਦੀ ਕਲਾ ਜੋ ਹਾਲ ਤੇ ਚਾਲ ਠੀਕ ਆ ਦੋਨੋਂ ਚੀਜ਼ਾਂ? ਜੇ ਇੱਕ ਚੀਜ਼ ਖਰਾਬ ਹੋ ਗਈ ਹੈ ਤਾਂ ਜਲਦੀ ਜਿਹੜੇ ਡਾਕਟਰ ਕੋਲ ਜਾਓ ਅਤੇ ਪਰਚੀ ਲਿਆਓ ਅਤੇ ਬਾਅਦ 'ਚ ਟੈਨ ਨਾਲ ਖਾਓ, ਕਿਉਂਕਿ ਡਾਕਟਰ ਸਾਹਿਬ ਇੱਥੇ ਦਵਾਈਆਂ ਘੱਟ ਹੀ ਦਿੰਦੇ ਆ। ਕੋਈ ਵੀ ਮਾੜਾ ਮੋਟਾ ਤਕਲੀਫ ਹੋਵੇ ਚਲੋ ਟੈਨ ਨਾਲ ਖਾਓ, ਚਲੋ ਜੀ ਐਡਵਿਲ ਖਾਓ, ਪਰ ਇੱਕ ਵਾਰ ਚੰਗਾ ਦਵਾਈਆਂ ਘੱਟ ਖਾਣੀਆਂ ਚਾਹੀਦੀਆਂ। ਬਾਡੀ ਫਿਰ ਉਹ ਯੂਸ ਟੂ ਹੋ ਜਾਂਦੀ ਹੈ ਦਵਾਈਆਂ ਖਾਣ ਦੀ, ਔਰ ਤੁਹਾਡੀ ਬਾਡੀ ਦੀ ਸਟਰੈਂਥ ਜਿਹੜੀ ਪਾਵਰ ਆ ਉਹ ਸਟਰੋਂਗ ਹੁੰਦੀ ਹੈ ਜੇ ਤੁਸੀਂ ਦਵਾਈਆਂ ਕਹਿੰਦੇ ਘੱਟ ਖਾਂਦੇ ਆ, ਬਾਡੀ ਤੁਹਾਡੀ ਫਿਰ ਲੜਦੀ ਆ ਬਿਮਾਰੀ ਦੇ ਨਾਲ। ਔਰ ਅੱਜ ਦਿਨ ਹੈ ਜੀ ਵੀਰਵਾਰ, ਵੀਰਵਾਰ ਦੇ ਦਿਨ ਦੇ ਵਿੱਚ ਤੁਹਾਡਾ ਅਸੀਂ ਸਾਰਿਆਂ ਦਾ ਜਿੱਥੇ ਸਵਾਗਤ ਤਾਂ ਹੁੰਦਾ ਹੀ ਹੁੰਦਾ, ਵੈਲਕਮ ਤਾਂ ਹੁੰਦਾ ਹੀ ਹੁੰਦਾ, ਔਰ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਉਸ ਗੁਰੂ ਅੱਗੇ, ਉਸ ਈਸ਼ਵਰ ਪਰਮਾਤਮਾ ਅੱਲਾਹ ਤਾਲਾ ਅੱਗੇ ਇੱਕੋ ਹੀ ਅਰਦਾਸ ਆ ਕਿ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਸਵੇਰੇ ਸਵੇਰੇ ਜਿਸ ਵੇਲੇ ਮੈਂ ਆਉਂਦਾ, ਮੇਰੇ ਵਾਸਤੇ ਤਾਂ ਸਵੇਰ ਹੀ ਆ 11 ਵਜੇ, ਬਹੁਤ ਦਿਨ ਦਾ ਲੰਚ ਟਾਈਮ ਹੋਣ ਰਿਹਾ ਹੁਣ ਫੈਕਟਰੀਆਂ 'ਚ 12 ਵਜੇ, ਕਿਉਂਕਿ ਸਾਡੇ ਰੇਡੀਓ ਦਾ ਟਾਈਮ ਹੀ ਆ, ਅਸੀਂ ਸਵੇਰੇ ਹੀ ਕਹਿਣਾ। ਅਤੇ ਤੁਹਾਡੀ ਅਰਦਾਸ ਤੋਂ ਬਾਅਦ ਫਿਰ ਅਗਲਾ ਕੰਮ ਤੁਹਾਨੂੰ ਪਤਾ ਹੀ ਆਪਾਂ ਕਿਵੇਂ ਕਰਨਾ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। 9056633337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ, ਔਰ ਗੱਲਾਂ ਪੱਤਰ ਸਿਲਸਿਲਾ ਜਾਰੀ ਰਹਿਣਾ ਬਿਲਕੁਲ 12 ਵਜੇ ਤੱਕ। ਕੁਛ ਤੁਹਾਡੇ ਨਾਲ ਮਿੱਠੀਆਂ, ਕੁਛ ਖੱਟੀਆਂ, ਕੁਛ ਪਿਆਰ ਦੀਆਂ, ਕੁਛ ਮੁਹੱਬਤ ਦੀਆਂ, ਕੁਛ ਇੱਕ ਦੂਸਰੇ ਨੂੰ ਮਿਲਾਉਣ ਦੀਆਂ ਗੱਲਾਂ ਹੋਣੀਆਂ, ਅਤੇ ਉਸ ਤਰ੍ਹਾਂ ਦੇ ਗੀਤ ਸੰਗੀਤ ਹੋਏਗਾ ਜਿਹੜਾ ਗੀਤ ਸੁਣ ਕੇ ਤੁਹਾਡੇ ਮਨ ਨੂੰ ਸਕੂਨ ਮਿਲੇ, ਤੁਹਾਡੇ ਮਨ ਨੂੰ ਥੋੜ੍ਹਾ ਜਿਹਾ ਆਰਾਮ ਮਿਲੇ, ਤੁਸੀਂ ਰਿਲੈਕਸ ਹੋ ਜਾਓ, ਤੁਸੀਂ ਸਟ੍ਰੈੱਸ ਫ੍ਰੀ ਹੋ ਜਾਵੋ, ਉਹ ਚੀਜ਼ਾਂ ਸੁਣਨੀਆਂ ਚਾਹੀਦੀਆਂ। ਜਿਹੜੀਆਂ ਚੀਜ਼ਾਂ ਸੁਣ ਕੇ ਤੁਹਾਡੇ ਮਨ ਦੇ ਵਿੱਚ ਖਿਆਲਾਤ ਗਲਤ ਆਉਣ, ਤੁਹਾਡੇ ਮਨ ਦੇ ਵਿੱਚ ਵਿਚਾਰ ਗਲਤ ਆ ਜਾਣ, ਤੁਹਾਡਾ ਦਿਮਾਗ ਗਲਤ ਚੀਜ਼ਾਂ ਸੋਚੇ, ਉਹ ਗੀਤ ਸੰਗੀਤ ਕਦੀ ਨਹੀਂ ਸੁਣਨਾ ਚਾਹੀਦਾ। ਉਹ ਗੀਤ ਅਤੇ ਸੰਗੀਤ ਜਿਹੜਾ ਹੈ ਨਾ ਤੁਹਾਡੀ ਬਾਡੀ ਨੂੰ ਵੀ ਨੁਕਸਾਨ ਪਹੁੰਚਾਉਂਦਾ, ਕਿਉਂਕਿ ਪੋਜ਼ਿਟਿਵ ਥਾਟ ਜਿਹੜੇ ਆ, ਪੋਜ਼ਿਟਿਵ ਜਿਹੜੀਆਂ ਚੀਜ਼ਾਂ ਹੁੰਦੀਆਂ ਆਲਵੇਜ਼ ਬੰਦੇ ਨੂੰ ਪੋਜ਼ਿਟਿਵ ਦੇ ਵਿੱਚ ਹੀ ਰੱਖਦੀਆਂ। ਪ੍ਰੋਗਰਾਮ ਪੰਜਾਬੀ ਵਿਰਸਾ 9056633337 'ਤੇ ਤੁਹਾਡੀਆਂ ਮੇਰੀਆਂ ਗੱਲਾਂ ਪੱਤਾਂ ਸਟੂਡੀਓ 'ਚ ਹੋ ਸਕਦੀਆਂ। ਕਿ ਅੱਜ ਟੈਂਪਰੇਚਰ ਕਿੰਨਾ ਬਾਹਰ ਬਈ? ਕਹਿੰਦੇ ਆ ਗਰਮੀ ਹੈ, ਕੱਲ੍ਹ ਵੀ ਵਾਹਵਾ ਗਰਮੀ ਸੀ ਅਤੇ ਅੱਜ ਵੀ ਗਰਮੀ ਦਾ ਮੌਸਮ ਤਾਂ ਹੈ ਹੀ ਹੈ। ਚਲੋ ਚੰਗੀ ਗੱਲ ਹੈ, ਗਰਮੀ ਆ ਜਾਣੀ ਚਾਹੀਦੀ ਹੈ, ਵਧੀਆ ਫੁੱਲ ਬੂਟੇ ਸਬਜ਼ੀਆਂ, ਵਧੀਆ ਹਰੀਆਂ ਹਰੀਆਂ ਮਿਰਚਾਂ ਲੱਗ ਜਾਂਦੀਆਂ ਘਰਾਂ ਦੇ ਵਿੱਚ। ਹੈਲੋ,
1: ਹੈਲੋ, ਹਾਂਜੀ ਨਮਸਕਾਰ ਭਾਜੀ,
0: ਆਓ ਜੀ, ਕੀ ਹਾਲ ਆ ਪਿਆਰਿਓ? ਚੰਬੇ ਵਾਲੀ ਸਰਕਾਰ
1: ਬਸ ਬੜੀਆ, ਟੈਂਪਰੇਚਰ ਹੈਗਾ 27 ਡਿਗਰੀ।
0: ਕਿੰਨਾ ਅੱਜ? 27?
1: ਹਾਂਜੀ।
0: ਚਲੋ ਬਈ 27 ਤੇ ਵਧੀਆ, ਪਸੀਨਾ ਥੋੜਾ ਜਿਹਾ ਆਜੂ ਕਿਤੇ ਨਾ ਕਿਤੇ, ਬਾਡੀ ਠੀਕ ਰਹੂ। ਤੇ ਚੰਬੇ ਵਾਲੀ ਸਰਕਾਰ ਅੱਜ ਕੀ ਇੱਦਾਂ ਲਾਈਏ ਜਿਹੜਾ ਕਿ ਸੁਣ ਕੇ ਬਸ ਉਹੀ ਗੱਲ ਹੋ ਜਾਵੇ, ਸੋਹਣੀ ਮਹਿਬੂਬ ਦੀ ਯਾਦ ਆ ਜਾਵੇ? ਕਮਾਲ ਕਰ ਦਿੱਤੀ ਤੁਸੀਂ, ਥੈਂਕ ਯੂ ਤੁਹਾਡੀ ਕਾਲ ਦਾ ਬ੍ਰਦਰ। ਨੈਕਸਟ ਕਾਲ, ਹੈਲੋ
2: ਦਿਲੀਪ ਜੀ, ਕੀ ਹਾਲ ਜੀ? ਥੈਂਕ ਯੂ ਮੇਰੀ ਕਾਲ ਲੈਣ ਦਾ।
0: ਸਰ ਵੈਲਕਮ ਸਰ।
2: ਗੱਲ ਕੀਤੀ ਹੈ ਕਿ ਅੱਲਾਹ ਤਾਲਾ ਦੇ ਅੱਗੇ ਅਰਦਾਸ, ਉਸ ਦਿਨ ਦਾ ਸਰਤਾਜ ਦਾ ਗਾਣਾ ਨਾ ਸਾਈ ਥੋੜੇ ਕੁ ਬੋਲ ਸੁਣਾ ਦੋ, ਤੇ ਚਲੋ ਉਸ ਤੋਂ ਬਾਅਦ ਭਾਵੇਂ ਮਹਿਬੂਬ ਲਾਓ ਤੇ ਭਾਵੇਂ ਮਸ਼ੂਕ ਲਾਓ, ਤੁਹਾਡੀ
0: ਮਰਜ਼ੀ। ਚਲੋ ਬਾਅਦ ਦੀ ਗੱਲ ਦੇਖਦੇ ਆ, ਇੱਕ ਦੋ ਕਾਲ ਹੋਰ ਲੈ ਗਏ ਸਵੇਰੇ ਸਵੇਰੇ, ਫਤਿਹ ਸਾਂਝੀ ਜਦੋਂ ਹੋ ਜਾਵੇ ਨਾ ਸਾਰਿਆਂ ਨਾਲ। ਪਤਾ ਨੀ ਚੰਗੇ ਪੋਜ਼ਿਟਿਵ ਕਾਲ ਜਦੋਂ ਆਉਂਦੀਆਂ ਫਿਰ ਤੁਹਾਡਾ ਦਿਨ ਵੀ ਚੰਗਾ ਲੱਗਦਾ। ਹੁਣ ਕੋਈ ਬੰਦਾ ਨੈਗੇਟਿਵ ਵੀ ਸੋਚੀ ਜਾਵੇ ਹਰ ਇੱਕ ਚੀਜ਼ ਵਾਸਤੇ ਤੇ ਫਿਰ ਨੈਗੇਟਿਵਿਟੀ ਉਹਦੇ ਦਿਮਾਗ ਦੇ ਨੈਗੇਟਿਵਿਟੀਜ਼ ਹੀ ਭਰਨੀ ਹੈ ਨਾ। ਪੰਜਾਬੀ ਵਿਰਸਾ, ਨੈਕਸਟ ਕਾਲ, ਹੈਲੋ।
3: ਹਾਏ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਆਪਕਾ ਪ੍ਰੋਗਰਾਮ ਮੈਂ ਸੁਣਤੀ ਬਹੁਤ ਮਜ਼ਾ ਆਤਾ ਹੈ, ਪੰਜਾਬੀ ਇਤਨਾ ਨਹੀਂ ਆਤਾ ਮਗਰ ਸਮਝ ਜਾਤੀ ਹੂੰ ਮੈਂ।
0: ਅੱਛਾ, ਵੀ ਪੰਜਾਬੀ ਆਪ ਸਮਝ ਜਾਤੇ ਹੋ ਜਬ ਮੈਂ ਬੋਲਤਾ ਹੂੰ ਤੋ ਨਹੀਂ ਸਮਝ?
3: ਹਾਂ ਸਮਝ, ਹਾਂ ਮੈਂ ਸਮਝ ਜਾਤੀ ਹੂੰ, ਇਤਨਾ ਬੋਲ ਨਹੀਂ ਸਕਤੀ।
0: ਅੱਛਾ ਅੱਛਾ।

0: ਇੰਡੀਅਨ, ਠੀਕ ਹੈ ਨਾ? ਤੇ ਡਸ ਅ ਮੈਟਰ, ਅਸੀਂ ਇੰਡੀਆ ਨੂੰ ਛੱਡ ਕੇ ਆਏ ਹਾਂ ਔਰ ਇੰਡੀਆ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਭਾਵੇਂ ਕੋਈ ਪਾਕਿਸਤਾਨ ਤੋਂ ਆਇਆ ਹੈ, ਉਹਨੂੰ ਆਪਣੇ ਮੁਲਕ ਦਾ ਹਮੇਸ਼ਾ ਪਿਆਰ ਹੋਣਾ ਚਾਹੀਦਾ ਹੈ। ਭਾਵੇਂ ਕੋਈ ਜਿਹੜੇ ਬੱਚੇ ਇੱਥੋਂ ਦੇ ਬੋਰਨ ਆ, ਉਹ ਡੈਫੀਨੇਟਲੀ ਕੈਨੇਡੀਅਨ ਕਹਿੰਦੇ ਹੱਕਦਾਰ ਆ। ਔਰ ਅਸੀਂ ਇੱਥੇ ਆ ਕੇ ਚਲੋ ਸਿਟੀਜ਼ਨਸ਼ਿਪ ਲੈ ਲਈ ਆ, ਸਾਨੂੰ ਕੈਨੇਡਾ ਨੇ ਸਿਟੀਜ਼ਨਸ਼ਿਪ ਦੇ ਦਿੱਤੀ ਆ, ਪਰ ਬੇਸ ਹੋਮ ਜਿਹੜਾ ਸਾਡਾ ਹੈ ਉਹ ਇੰਡੀਆ ਹੀ ਹੈ। ਥੈਂਕ ਯੂ ਕੈਨੇਡਾ, ਤੁਸੀਂ ਸਾਨੂੰ ਵੀ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੀਆਂ ਸਾਰਿਆਂ ਨੂੰ, ਔਰ ਥੈਂਕ ਯੂ। ਹੈਲੋ,
1: हाय सॉरी, मैं अब बोलना भूल गई कि मेरे को कोई अप्लाई फिक्स करने वाला का नंबर दे दो ना प्लीज।
0: अच्छा, एक प्रदीप जी है, मैं उनका नंबर दे देता हूँ आपको। तो आप फोन बंद करेंगे जी, मैं अभी आपको दे दूँ?
1: ऐसे ही दे दो।
0: अच्छा लिखो जी, नंबर लिखो 647
1: 647
0: 622
1: 622
0: 3203
1: 3202
0: थ्री ना 03।
1: थैंक यू सो मच।
0: उनको बोल देना हरजीत भाई ने नंबर दिया पंजाबी विरसा वालों ने। ठीक है, फिर आपको डिस्काउंट भी कर देंगे। 9056733337। अज हरजीत जी तुम थोड़े ढिले जे लग रहे हैं, की गल की है? थोड़ा जा खिच के रखो काम नू। मेरी आवाज ठीक है बात तुहानू आ रही सारयां नू? थोड़ा दस्सो ता मैनू, थोड़ा जा मेरी आवाज च कुछ गड़बड़ी तो नहीं लगती तुहानू? ਅੱਜ ਬੀਬਾ ਬੋਏ ਵੀ ਨਹੀਂ ਆਇਆ ਸਾਡਾ, ਬਲਵਿੰਦਰ ਭਾਜੀ ਵੀ ਨਹੀਂ ਆਏ ਸਾਡੇ। ਉਹ ਯਾਰ ਉਹ ਪਤਾ ਕਰੋ ਕਿੱਥੇ ਗਿਆ ਭਾਈ ਆਪਣਾ ਅਮਰੀਕ ਸਿਓ, ਅਮਰੀਕ ਸਿਓ ਰੰਗੀਲਾ ਸਾਹਿਬ ਕਿੱਥੇ ਗਏ ਆ? ਸਤਨਾਮ ਭਾਜੀ ਹੈਮਿਲਟਨ ਵਾਲੇ ਸਾਡੇ, ਇੱਕ ਹੋਰ ਸੀ ਵੀਰ ਜਿਹੜਾ ਸਵੇਰੇ ਸਵੇਰੇ ਕਾਲ ਕਰ, ਉਹ ਪਤਾ ਨਹੀਂ ਇੰਡੀਆ ਕਹਿੰਦੇ ਸੀ ਜਾਣਾ ਸੀ ਉਦੋਂ, ਉਹ ਵਾਪਸ ਆਏ ਨਹੀਂ ਹੋਣੇ ਹਾਲੇ ਮੇਰਾ ਖਿਆਲ। ਅੱਜ ਗਰੇਵਾਲ ਸਾਹਿਬ ਵੀ ਲੱਗਦੇ ਇੰਡੀਆ ਗਏ ਆ, ਉਹਨਾਂ ਦਾ ਫੋਨ ਵੀ ਨਹੀਂ ਆਇਆ, ਵਾਹਵਾ ਦਿਨ ਹੀ ਹੋ ਗਏ ਆ। 905-673-3300 ਪਹਿਲਾਂ ਤਾਂ ਬਾਈ ਮੇਰੀ ਆਵਾਜ਼ ਕਰੋ ਸੈੱਟ, ਠੀਕ ਹੈ ਆਵਾਜ਼ ਮੇਰੀ ਬਾਹਰ ਆ ਰਹੀ ਤਾਂ ਨਹੀਂ ਆ ਰਹੀ? ਇੱਕ ਦੋ ਕਾਲ ਕਰਕੇ ਮੈਨੂੰ ਜਲਦੀ ਜਲਦੀ ਦੱਸਿਓ, ਫਿਰ ਮੈਂ ਜਰਾ ਗਾਣਾ ਲਾਉਣ ਦੇ ਬਿਲਕੁਲ ਮੂਡ ਦੇ ਜਿਸ ਵੇਲੇ। 905-673-3300। ਹੈਲੋ, ਬਲਵਿੰਦਰ ਜੀ ਕੀ ਹਾਲ ਆ? ਆਵਾਜ਼ ਠੀਕ ਆ ਮੇਰੀ?
2: ਕੋਈ ਚੱਕਰ ਕੋਈ ਨੀ।
0: ਮੈਂ ਕਿਹਾ ਸ਼ਾਇਦ ਚੱਕਰ, ਲੈਚੀ ਛੋਟੀ ਖਾ ਲੈਣੀ ਇੱਕ। ਚਲੋ ਠੀਕ ਆ, ਬਸ ਮੈਂ ਇਹੀ ਪਤਾ ਕਰਨਾ ਸੀ ਮੇਰੀ ਆਵਾਜ਼ ਠੀਕ ਆ। ਪਰ 905-673-3337 ਸਟੂਡੀਓ ਦਾ ਨੰਬਰ ਆ, ਤੁਹਾਡੀਆਂ ਮੇਰੀਆਂ ਤੇ ਮੇਰੀਆਂ ਤੁਹਾਡੀਆਂ, ਤੁਹਾਡੀਆਂ ਫਿਰ ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਇਹ ਆਹ ਗਾਣਾ ਜਿਹੜਾ ਮੈਂ ਲਾਉਣ ਲੱਗਾ ਨਾ ਹੁਣ, ਇਹ ਮੈਨੂੰ ਪਤਾ ਨਹੀਂ ਹੁਣ ਗਾਣਾ ਕਿਹੜਾ ਲੱਗ ਰਿਹਾ, ਵੈਸੇ ਦੇਖਦੇ। ਹੈਲੋ,
3: ਸਤਿ ਸ਼੍ਰੀ ਅਕਾਲ ਜੀ ਭਾਜੀ।
0: ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਆ?
3: ਕਿਰਪਾ ਮਾਲਕ ਦੀ ਜੀ, ਕਿਰਪਾ ਮਾਲਕ ਦੀ।
0: ਵਾਹ ਬਾਈ ਵਾਹ, ਜਦੋਂ ਗੁਰੂ ਸਾਹਿਬ ਦੀ ਕਿਰਪਾ ਕਹਿਤੀ ਫਿਰ ਸਭ ਕੁਝ ਠੀਕ ਹੋ ਜਾਂਦਾ ਕੰਮ। ਬਸ
3: ਦੇਖੋ ਆਪਣੇ ਕਲਕੱਤੇ ਵਾਲੇ ਵੀ ਨਹੀਂ ਆਏ।
0: ਉਹ ਉਹੀ ਕਹਿੰਦਾ ਵੀ ਉਹ ਕਿੱਥੇ ਗਏ ਆਪਣੇ ਅਮਰੀਕ ਸਿੰਘ ਸੈਣੀ ਸਾਹਿਬ?
3: ਆਹੋ ਕਲਕੱਤੇ ਵਾਲੇ,
0: ਉਹੀ ਜਿਹਦਾ ਨਾਂ ਆਪਾਂ ਕਲਕੱਤੇ ਨਹੀਂ, ਉਹ ਕਲਕੱਤੇ ਵਾਲੇ ਤਾਂ ਗਏ ਆ ਕਦੇ, ਉਹ ਤਾਂ ਇੰਡੀਆ ਨੂੰ ਗਏ ਹੋਏ ਆ। ਰੰਗੀਲਾ ਸਾਹਿਬ ਨਹੀਂ ਆਏ, ਵਾਹਵਾ ਦਿਨ ਹੋ ਗਈ ਆ। ਉਹ ਮੈਨੂੰ ਲੱਗਦਾ ਭੱਜ ਗਏ ਇੰਡੀਆ ਉਂਡੀਆ ਗਏ ਆ ਸੈਣੀ ਸਾਹਿਬ ਕਿਤੇ, ਲੱਗਦਾ ਮੈਨੂੰ ਕਿਤੇ ਨਾ ਕਿਤੇ ਲੱਭੋ। ਮੈਂ ਗਿਆ ਉਹਨਾਂ ਨੂੰ ਆਉਂਦਿਆਂ ਆਪਾਂ ਜੁਰਮਾਨਾ ਲਾ ਦੇਣਾ ਆਪਾਂ, ਗੱਲੇ ਕੋਈ ਨੀ ਵੀਰ ਮੇਰਾ। ਥੈਂਕ ਯੂ ਵੈਰੀ ਮਚ ਵੀਰੇ, ਜਿੰਦੇ ਰਹੋ। ਹੈਲੋ,
4: ਹੈਲੋ,
0: ਹਾਂਜੀ ਸਰ,
4: ਸਤਿ ਸ੍ਰੀ ਅਕਾਲ ਜੀ ਹਰਜੀਤ ਜੀ।
0: ਸਤਿ ਸ੍ਰੀ ਅਕਾਲ ਜੀ ਸਿੰਘ ਸਾਹਿਬ ਜੀ, ਸਤਿ ਸ੍ਰੀ ਅਕਾਲ, ਸੁਣਾਓ ਕਿਦਾਂ ਠੀਕ ਹੋ?
4: ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਜਿਹੜਾ ਤੁਸੀਂ ਗਾਣਾ ਲਾਉਣ ਲੱਗੇ ਆ ਨਾ,
0: ਹਾਂ ਹਾਂ,
4: ਇਹ ਹੈਗਾ ਫਿਲਮ ਝੀਲ ਕੇ ਉਸ ਪਾਰ ਦਾ, ਦੋ ਗੁੱਟ ਮੁਝੇ ਵੀ ਪਿਲਾਵੇ ਸਾਕੀ, ਫਿਰ ਦੇਖ ਹੋਤਾ ਹੈ ਕਿਆ।
0: ਫਿਰ ਕਿਆ ਹੋਤਾ ਹੈ, ਫਿਰ ਪਿਆਰ ਹੀ ਕਰੂ ਬੰਦਾ, ਹੋਰ ਕੀ ਕਰੂ। ਦੋ ਘੁੱਟ ਪੀ ਲੈਣੇ ਚਾਹੀਦੇ ਜੇ ਬੰਦਾ ਪਿਆਰ ਨਾ ਪਲਾਉਂਦਾ। ਨੈਕਸਟ ਵਨ। ਹੈਲੋ,
5: ਹੈਲੋ,
0: ਹਾਂਜੀ ਜੀ, ਬੋਲੋ ਜੀ, ਲਾਈਨ ਕੱਟ ਕੇ ਪਿਆ ਰਿਹੋ, ਕੋਈ ਗੱਲ ਨੀ, ਦੁਬਾਰਾ ਕਰ ਲਿਓ ਕਾਲ 9056733। ਹੁਣ ਥੋੜਾ ਜਿਹਾ ਹੋਇਆ ਬੂਸਟ ਅਪ ਜੀ ਹਰਜੀਤ ਸਿੰਘ, ਖਿੱਚ ਕੇ ਰੱਖੋ ਜਿਹੜਾ ਕੰਮ ਨੂੰ। ਟੁਡੇ ਇਜ਼ ਥਰਸਡੇ, ਕੱਲ੍ਹ ਫਰਾਈਡੇ ਆ, ਅਤੇ ਤੁਸੀਂ ਤਾਂ ਕੱਲ੍ਹ ਪਾਉਣੀਆਂ ਪਿਆਰ ਦੀਆਂ ਪੀਂਘਾਂ, ਕਿਉਂਕਿ ਤਿਆਰੀ ਤਾਂ ਕਰੋ ਨਾ ਬਾਈ। ਕੱਲ੍ਹ ਫਰਾਈਡੇ ਆ ਅਤੇ ਅੱਜ ਹੈ ਥਰਸਡੇ, ਅੱਜ ਫਿਰ ਕਹਿੰਦੇ ਨਾ ਸੈਕਿੰਡ ਲਾਸਟ ਓਵਰ ਜਿਵੇਂ ਕਹਿੰਦੇ ਹੁੰਦੇ ਆ, ਅਤੇ ਕੱਲ੍ਹ ਨੂੰ ਵੀਕਐਂਡ ਆ ਜਾਣਾ ਸਟਾਰਟ। ਆ ਚੱਕੋ ਲਓ, ਸਾਡੇ ਭਾਜੀ ਚੰਬੇ ਵਾਲੀ ਸਰਕਾਰ ਦੀ ਫਰਮਾਇਸ਼ 'ਤੇ ਲਾਉਣ ਲੱਗਾ ਗੀਤ ਮੈਂ, ਇਸ ਗੀਤ ਨੂੰ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ। ਦੋ ਘੁੱਟ ਪਿਲਾ ਦੇ ਸਾਖੀ ਆ, ਬਾਕੀ ਮੇਰੇ 'ਤੇ ਡੋਲ ਦੇ। ਡੋਲਣ ਦੀ ਕੀ ਲੋੜ ਆ ਬਾਈ, ਐਵੇਂ ਕੋਈ ਪੀ ਲਓ, ਕੀ ਕਰਨੀ ਵਿੱਚ ਰੱਖੇ, ਡੋਲਣ ਦਾ ਕੀ ਫਾਇਦਾ? ਅਤੇ ਆਰਾਮ ਨਾਲ ਵਧੀਆ, ਮਤਲਬ ਕਿ ਜੇ ਇੱਕ ਅੱਧਾ ਜ਼ਿਆਦਾ ਵੀ ਲੱਗ ਗਿਆ ਕੋਈ ਗੱਲ ਨਹੀਂ, ਰਲ ਕੇ ਪੀਤੇ ਕਿਹੜਾ ਕੁਛ ਹੁੰਦਾ ਕੁਛ। दो घुट पिला दे साखी।

0: ਤੇ ਐਵੇਂ ਡੋਲਣ ਦੀ ਲੋੜ ਨਹੀਂ ਹੈ ਭਾਈ ਕਿਸੇ ਨੂੰ। ਹੈਲੋ ਹੈਲੋ ਜੀ,
1: ਹਰਜੀਤ ਜੀ, ਹੋਏ ਖਾਲਸਾ ਭਾਈ ਫਤਿਹ।
0: ਫਤਿਹ ਸਿੰਘ ਸਾਹਿਬ ਜੀ, ਕੀ ਹਾਲ ਚਾਲ ਜੀ?
1: ਬਹੁਤ ਵਧੀਆ ਹਰਜੀਤ, ਗਾਣਾ ਇੱਕ ਗੁਜਰਾਤੀਆਂ ਦੇ ਪਸੰਦ ਵਾਲਾ ਨਹੀਂ, ਪਤਾ ਕਿਹੜਾ ਆ?
0: ਕਿਹੜਾ ਵੀਰੇ?
1: ਵਿਆਹ ਬਹੁਤ ਚੱਲਦਾ, ਤੇਰੇ ਬਿਨ ਮਰ ਜਾਣਾ ਮੈਂ, ਤੈਨੂੰ ਪਿਆਰ ਕਰਦਾ ਹਾਂ, ਅਮਿਤਾਭ ਬੱਚਨ ਦਾ ਗਾਣਾ ਸੀ ਨਾ ਇੱਕ।
0: ਅੱਛਾ, ਚਲੋ ਮੈਂ ਕੋਸ਼ਿਸ਼ ਕਰਦਾ ਲਾਉਣ ਦੀ ਵੀਰੇ, ਨੋ ਪ੍ਰੋਬਲਮ, ਥੈਂਕ ਯੂ ਵੈਰੀ ਮਚ ਸਰ। ਗੁਜਰਾਤੀ ਕਮਿਟੀ ਵੀ ਸਾਡੀ ਕਮਿਟੀ ਹੈ, ਮੇਰੇ ਕਈ ਦੋਸਤ ਗੁਜਰਾਤੀ ਹੈ, ਇੱਕ ਬਵੇਸ਼ ਜੀ ਹੈਗੇ ਆ, ਇੱਕ ਪਟੇਲ ਸਾਹਿਬ, ਇੱਕ ਰਕੇਸ਼ ਹੈਗੇ ਆ, ਇੱਕ ਹੋਰ ਹੈਗੇ ਮੇਰੇ ਗੁਜਰਾਤੀ ਵੀਰ, ਕਾਫੀ ਮੇਰੇ ਟੀਮ ਦੇ ਮੈਂਬਰ ਵੀ ਆ। ਜਦੋਂ ਅਸੀਂ ਸ਼ੋਅ ਲਾਈਨ ਦੇ ਵਿੱਚ ਅਸੀਂ ਸ਼ੋਅ ਕਰਦੇ ਹਾਂ, ਉਸ ਵੇਲੇ ਗੁਜਰਾਤੀ ਫੈਮਿਲੀਜ਼ ਕਾਫੀ ਆਉਂਦੀ ਆ। ਰਕੇਸ਼ ਭਾਈ ਸ਼ਾਇਦ ਸੁਣਦਾ ਵੀ ਹੋਵੇ ਪ੍ਰੋਗਰਾਮ, ਟਰੱਕ ਚਲਾਉਂਦੇ ਆ। ਰਕੇਸ਼ ਭਾਈ ਆ ਜਾ ਭਾਈ, ਕੈਸੇ ਹੋ?

0: ਉਹ ਭਾਈ ਰੋੜੋ ਨਾ ਉੱਤੇ ਬਹੁਤ ਮਹਿੰਗੀ ਆਉਂਦੀ ਹੈ, ਕਿਉਂ ਡੋਲਨੀ ਐਵੇਂ ਸਵੇਰੇ ਸਵੇਰੇ? ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਮੈਨੂੰ ਇੱਕ ਨੰਬਰ ਚਾਹੀਦਾ ਸੀਗਾ, ਸੋਫਟ ਵਾਟਰ ਲਾਉਣਾ ਸੀਗਾ।
0: ਕੀ ਲਾਉਣਾ ਜੀ?
1: ਆਪਣਾ ਘਰ ਪਾਣੀ ਲਾਉਣਾ ਸੀਗਾ, ਸੋਫਟ ਵਾਟਰ। ਘਰ ਦੇ ਵਿੱਚ ਪਾਣੀ ਲੱਗਾ ਨਾ, ਜਿਹੜਾ ਸੋਫਟ ਵਾਟਰ।
0: ਮੇਕੋ ਉਹਨਾਂ ਦਾ ਨੰਬਰ ਨਹੀਂ ਹੈ ਜੀ, ਉਹਨਾਂ ਦਾ
1: ਸਾਡਾ ਖਰਾਬ ਹੋ ਗਿਆ, ਅਸੀਂ ਫਿਕਸ ਕਰਾਉਣਾ ਸੀ।
0: ਮੈਨੂੰ ਨਹੀਂ ਆਉਂਦਾ ਜੀ ਫਿਕਸ ਕਰਨਾ, ਨਹੀਂ ਤਾਂ ਮੈਂ ਆ ਜਾਂਦਾ ਜੀ। ਮੈਨੂੰ ਤਾਂ ਹੁਣ ਇਹਦੀ ਨੌਲੇਜ ਨਹੀਂ, ਜੇ ਮੈਨੂੰ ਪਤਾ ਹੁੰਦਾ ਡੈਫੀਨੇਟਲੀ ਮੈਂ ਆ ਜਾਂਦਾ ਫਿਕਸ ਕਰਨ ਲਈ। ਪਰ ਐਨੀਵੇ, ਜੇ ਕਿਸੇ ਨੂੰ ਪਤਾ ਹੋਵੇ, ਸੱਜਣ ਕੋਈ ਸੁਣਦਾ ਹੋਵੇ ਜਿਨ੍ਹਾਂ ਦਾ ਬਿਜ਼ਨਸ ਹੋਵੇ, ਵੀਰੇ ਕਾਲ ਕਰ ਲਿਓ ਸਟੂਡੀਓ 'ਚ, ਤੁਹਾਡਾ ਨੰਬਰ ਦੇ ਦਿੰਦੇ ਹਾਂ। ਅਤੇ ਜਿਨ੍ਹਾਂ ਦੀ ਲੇਡੀ ਦੀ ਹੁਣੇ ਕਾਲ ਆਈ ਹੈ, ਇਹ ਤੁਹਾਨੂੰ ਕਾਲ ਕਰ ਲੈਣਗੇ। ਜਿਨ੍ਹਾਂ ਦਾ ਕੋਈ ਬਿਜ਼ਨਸ ਇਹਨਾਂ ਦਾ ਹੋਵੇ ਸੇਮ, ਅਤੇ ਡੈਫੀਨੇਟਲੀ ਕਾਲ ਕਰ ਲਿਓ। ਅਤੇ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਤੁਹਾਨੂੰ ਬਿਜ਼ਨਸ ਮਿਲ ਜੂਗਾ ਸਾਡੇ ਰੇਡੀਓ ਜ਼ਰੀਏ, ਕੋਈ ਇੱਦਾਂ ਦੀ ਗੱਲ ਨਹੀਂ। ਲਓ ਜੀ, ਕੱਲ੍ਹ ਅਸੀਂ ਸਵੇਰੇ ਹੁਣ ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦੇ, ਅਤੇ ਅੱਜ ਤੁਸੀਂ ਔਡਰ ਦੇ ਤਾ, ਕੱਲ੍ਹ ਕਿਉਂਕਿ ਫੈਕਟਰੀਆਂ 'ਚ ਥਾਲੀਆਂ ਬਹੁਤ ਜਾ ਰਹੀਆਂ, ਕੋਈ 25 ਥਾਲੀਆਂ, ਕੋਈ 30 ਥਾਲੀਆਂ, ਕੋਈ 20 ਥਾਲੀਆਂ, 490 ਦੀ ਥਾਲੀ ਵੈਜੀ ਦੱਸੋ, ਤਾਜ਼ੇ ਨਾਂ ਦੇ ਨਾਲ। ਹੋਰ ਭਾਈ ਕੀ ਚਾਹੀਦਾ ਦੱਸੋ, ਤਾਜ਼ੀ ਰੋਟੀ 499 ਦੇ 'ਚ, ਭਾਵੇਂ ਮਲਾਈ ਕੋਫਤਾ ਪਵਾਓ, ਭਾਵੇਂ ਭਿੰਡੀ ਪਵਾਓ, ਅਤੇ ਭਾਵੇਂ ਭੜਥਾ ਪਵਾਓ, ਭਾਵੇਂ ਦਾਲ ਮੱਖਣੀ ਪਵਾਓ, ਅਤੇ ਭਾਵੇਂ ਸ਼ਾਹੀ ਪਨੀਰ ਪਵਾਓ, 499 ਦੇ 'ਚ ਦੱਸੋ। ਇੰਨੀ ਸਸਤੀ, ਇਹ ਗ੍ਰੈਂਡ ਓਪਨਿੰਗ ਰੇਟ ਆ ਨਾ। ਗੱਲ ਇਹ ਹੈ, ਅਕਾਲ ਸਵੀਟ ਰੈਸਟੋਰੈਂਟ ਡਿਕਸੀ ਗੁਰੂ ਘਰ ਦੇ ਬਿਲਕੁਲ ਓਪੋਜ਼ਿਟ ਹੈ। ਜੇ ਕਿਸੇ ਨੇ ਥਾਲੀ ਨਹੀਂ ਖਾਣੀ ਤਾਂ ਅੰਬਰਸਰ ਇਹ ਕੁਲਚਾ ਵੀ ਖਾ ਸਕਦਾ, ਛੋਲਿਆਂ ਦੇ ਨਾਲ ਗਾਜਰਾਂ ਦਾ ਚਾਰ ਤਾਜ਼ਾ ਅੱਜ ਪਾਤਾ ਉਹਨਾਂ ਨੇ, ਠੀਕ ਹੈ ਬਈ। ਉਹ ਵੀ 499 ਦੇ ਵਿੱਚ ਹੀ ਹੈ, ਅੰਬਰਸਰੀ ਕੁਲਚਾ 499 ਤੁਹਾਨੂੰ ਮਿਲ ਰਿਹਾ। ਇਹ ਕੱਲ੍ਹ ਪਰਸੋਂ ਅਤੇ ਥਰਸੋਂ ਆਪਾਂ ਨਾਲ ਲਾਤਾ, ਸੰਡੇ ਨੂੰ ਥਰਸੋਂ ਕਹਿ ਦਿੰਦੇ ਆਪਾਂ। ਕੱਲ੍ਹ ਹੋਣੀ ਗ੍ਰੈਂਡ ਓਪਨਿੰਗ, ਸਵੇਰੇ ਪੰਜਾਬੀ ਵਿਰਸਾ ਹੋਏਗਾ, ਔਨ ਲੋਕੇਸ਼ਨ ਸਵੇਰੇ 11 ਵਜੇ ਦਰਵਾਜ਼ੇ ਖੁਲਾ ਦੇਗਾ ਆਫਿਸ਼ਲੀ, ਵੈਸੇ ਖੁੱਲ੍ਹਾ ਰੈਸਟੋਰੈਂਟ। ਕੱਲ੍ਹ ਰੇਟ ਇਹ ਹੋਣਗੇ, 490 ਦੀ ਵੈਜੀ ਥਾਲੀ ਹੋਏਗੀ। ਜਿਨ੍ਹਾਂ ਨੇ ਵੈਜੀ ਮਨਚੂਰੀਆਂ ਲੈਣਾ ਵਿਦ ਰਾਈਸ ਲੈਣੇ ਆ, 499। ਵੈਜੀ ਮਨਚੂਰੀਆਂ ਵਿਦ ਨਿਊਡਲ ਲੈਣੇ, 499। ਹੋਰ ਦੱਸੋ ਕੀ ਚਾਹੀਦਾ। ਅੰਬਰਸਰੀ ਕੁਲਚਾ 499, ਗੁਰੂ ਘਰ ਡਿਕਸੀ ਗੁਰੂ ਘਰ ਸਾਹਮਣੇ ਆ। ਕੋਈ ਪਕੌੜੇ, ਜਲੇਬੀਆਂ, ਮਠਿਆਈਆਂ ਲੈ ਕੇ ਜਾਣੀਆਂ, ਘੱਟ ਕੀਮਤ ਹੁੰਦੀਆਂ। ਤੁਹਾਡੇ ਵਾਸਤੇ ਸਪੈਸ਼ਲ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਖੁੱਲ੍ਹਾ ਹੈ, 905-565-0036 'ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਕਾਲ ਕਰੋ ਜਲਦੀ ਤੋਂ ਪਹਿਲਾਂ, ਜਿਨ੍ਹਾਂ ਨੇ ਕੱਲ੍ਹ ਵਾਸਤੇ 499 ਥਾਲੀਆਂ ਲੈਣੀਆਂ।

ਪਲਾ ਦੇ ਸਾਖੀ ਆ, ਬਾਕੀ ਮੇਰੇ ਤੇ ਰੋਡ ਦੇ। ਬਾਕੀ ਥੋੜੀ ਪੀਆ ਕਰੋ ਭਾਈ, ਜਿਹੜੇ ਜ਼ਿਆਦਾ ਸ਼ਰਾਬ ਪੀਂਦੇ ਆ ਛੁਡਾਉਣੀ ਕਿਵੇਂ ਆ, ਉਹ ਤੁਹਾਡੇ ਵਾਸਤੇ ਨਸ਼ੇ। ਕਈ ਬੰਦੇ ਹੋਰ ਨਸ਼ੇ ਕਰਦੇ ਆ। ਕੱਲ ਅਸੀਂ ਡਾਕਟਰ ਕੁਮਾਰ ਦਾ ਨੰਬਰ ਦਿੱਤਾ ਸੀ, ਬਹੁਤ ਜਿਹੜੀਆਂ ਕਾਲਸ ਗਈਆਂ ਡਾਕਟਰ ਕੁਮਾਰ ਨੂੰ। ਜੇ ਤੁਸੀਂ ਵੀ ਪਰਿਵਾਰ ਦੇ ਵਿੱਚ ਕੋਈ ਆਪਣੇ ਨਸ਼ੇ ਕਰਦਾ ਹੈ, ਕੋਈ ਸ਼ਰਾਬ ਤੋਂ ਇਲਾਵਾ ਵੀ ਬੜੇ ਨਸ਼ੇ ਹੋਰ ਹੁੰਦੇ ਆ, ਉਹ ਬੜੇ ਇੱਕ ਵਧੀਆ ਚੀਜ਼ ਇਹਨਾਂ ਕੋਲ ਆਈ ਹੈ, ਜਿਬ ਦੇ ਥੱਲੇ ਗੋਲੀ ਰੱਖਣੀ ਕਹਿੰਦੇ। ਬਸ ਦੇਖਿਓ ਨਸ਼ੇ ਕਿਵੇਂ ਆਪਣੇ ਆਪ ਹੀ ਭੱਜ ਜਾਣੇ ਆ ਸਰੀਰ ਦੇ ਵਿੱਚੋਂ। ਅਤੇ ਨੰਬਰ ਤੁਸੀਂ ਨੋਟ ਕਰ ਲਓ, 416-425-0-128 ਦੇ ਕੋਕ ਦੀ ਜਾ ਸਕਦੀ ਹੈ। ਜਿਹੜੇ ਬੰਦੇ ਜ਼ਿਆਦਾ ਸ਼ਰਾਬ ਪੀਂਦੇ ਆ ਕਿਵੇਂ ਛੱਡਣੀ ਆ ਡਾਕਟਰ ਕੁਮਾਰ ਨੂੰ ਪਤਾ। 416-425-0-128 ਦੇ ਕਾਲ ਕੀਤੀ ਜਾ ਸਕਦੀ ਹੈ। ਅਤੇ ਜਿਹੜੇ ਇੱਕ ਦਿਨ ਮੈਂ ਕਿਸੇ ਦੇ ਘਰ ਚਲਾ ਗਿਆ ਅਤੇ ਉਹ ਮੈਨੂੰ ਉਹ ਲੇਡੀ ਕਹਿੰਦੀ, ਕਹਿੰਦੀ ਵੀਰ ਜੀ ਮੈਨੂੰ ਤਾਂ ਇਹ ਚੰਗੇ ਨਹੀਂ ਲੱਗਦੇ ਜਦੋਂ ਸ਼ਰਾਬ ਨਾ ਪੀਤੀ ਹੋਵੇ ਇਹਨਾਂ ਦੀ। ਮੈਂ ਕਿਹਾ ਦੱਸੋ, ਇੱਦਾਂ ਵੀ ਜਨਾਨੀਆਂ ਹੈਗੀਆਂ? ਮੈਂ ਕਿਹਾ ਇਹ ਕੀ ਚੱਕਰਬਾਜ਼ੀ ਹੋਈ ਜੀ? ਕਹਿੰਦੇ ਇਹ ਰੋਮੈਂਟਿਕ ਜਿਹਾ ਨਹੀਂ ਹੁੰਦੇ, ਦੋ ਪੈਗ ਲਾਉਣ ਫਿਰ ਬੰਦਾ ਰੋਮੈਂਟਿਕ ਹੀ ਹੋ ਜਾਂਦਾ। ਮੈਂ ਕਿਹਾ ਚਲੋ ਜੀ ਚੰਗੀ ਗੱਲ ਆ, ਜੇ ਦੋ ਹੀ ਲਾਉਂਦੇ ਜ਼ਿਆਦਾ ਨਹੀਂ। ਕਹਿੰਦੇ ਮੈਂ ਤਿੰਨ ਲਾ ਲੈਂਦੇ ਫਿਰ ਪੰਗਾ ਪੈ ਜਾਂਦਾ, ਅਤੇ ਇਸ ਕਰਕੇ ਕਹਿੰਦੇ ਮੈਂ ਇਹਨੂੰ ਮਿਣ ਕੇ ਦੇ ਦਿੰਦੀ ਹਾਂ, ਦੋ ਪੈਗ ਲਾਇਆ ਕਰਨ, ਤੀਜਾ ਨਾ ਲਾਇਆ ਕਰਨ। ਮੈਂ ਕਿਹਾ ਤੀਜੇ ਦੇ ਕੀ ਹੁੰਦਾ? ਫਿਰ ਕਹਿੰਦੇ ਇਹ ਰੋਮੈਂਟਿਕ ਦੀ ਜ਼ਿਆਦਾ ਪੁੱਠਾ ਹੀ ਪੈ ਜਾਂਦਾ ਕੰਮ। ਅਤੇ ਮੈਂ ਕਿਹਾ ਚੌਥੇ ਦੇ? ਕਹਿੰਦੇ ਮੈਂ ਸਰਾਣਾ ਦੇ ਦਿੰਦੀ ਉਹਨੂੰ ਬਾਹਰ ਸੋਫੇ 'ਤੇ।

0: ਕਈ ਬੀਬੀਆਂ ਬੜੀਆਂ ਪਿਆਰ ਵਾਲੀਆਂ ਹੁੰਦੀਆਂ, ਕਈ ਤਾਂ ਬਹੁਤ ਗੁੱਸਾ ਕਰਦੀਆਂ, ਪਤਾ ਨਹੀਂ ਕੀ ਗੱਲ ਕੀ ਹੈ, ਕਈ ਤਾਂ ਬਸ ਚਲੋ ਗੁੱਸਾ ਵੀ ਕਰਨਾ ਜ਼ਰੂਰੀ ਹੈ, ਗੁੱਸਾ ਕਰਨਾ ਬੰਦਾ ਥੋੜ੍ਹਾ ਜਿਹਾ ਹੋਰ ਕਹਿੰਦੇ ਹੁੰਦੇ ਵਧੀਆ ਲੱਗਦਾ, ਗੁੱਸਾ ਹੋਣਾ ਵੀ ਚਾਹੀਦਾ। ਔਰ ਕੀ ਹਾਲ ਰਾਜਨ ਜੀ?
1: ਬਹੁਤ ਵਧੀਆ ਜੀ।
0: ਤੁਸੀਂ ਗਏ ਸੀ ਕਿਤੇ ਪਿਛਲੇ ਹਫ਼ਤੇ?
1: ਜੀ ਜੀ।
0: ਕਿੱਥੇ ਗਏ ਸੀ?
1: ਕਰੂਜ਼ 'ਤੇ ਗਏ ਸੀ।
0: ਅੱਛਾ, ਕਿੱਧਰੋਂ? ਤਾਂ ਬਹਾਮਾ ਸਾਹਿਬ?
1: ਹਾਂ, ਬਹਾਮਾ, ਮੈਕਸੀਕੋ।
0: ਬਈ ਵਾਹ, ਵਧੀਆ ਫਿਰ ਨਜ਼ਾਰਾ ਲਿਆ।
1: ਬਹੁਤ ਵਧੀਆ।
0: ਅੱਗੇ ਗਏ ਸੀ? ਪਹਿਲੀ ਵਾਰ ਗਏ?
1: ਫਸਟ ਟਾਈਮ ਹੀ ਗਏ।
0: ਤੇ ਮੁੜ ਕੇ ਤਿਆਰੀ ਕਰ ਲਓ ਜਾਣ ਦੀ, ਕਿਉਂਕਿ ਮੈਨੂੰ ਪਤਾ ਬੰਦਾ ਕਰੂਜ਼ ਜਾ ਕੇ ਆਉਂਦਾ ਨਾ, ਉਹ ਬਸ ਕਹਿੰਦਾ ਦੁਨੀਆ ਕਿੱਥੇ ਜੰਨਤ ਹੀ ਆ ਇੱਥੇ ਦਾ।
1: ਬਿਲਕੁਲ ਬਿਲਕੁਲ।
0: ਦੇਖ ਲਓ 3 to 4 thousand ਲੋਕ ਹੁੰਦੇ ਆ ਉਸ ਕਰੂਜ਼ ਵਿੱਚ।
1: ਨਹੀਂ, ਸਾਡੇ ਵੱਲ ਚ ਬਹੁਤ ਜ਼ਿਆਦਾ ਸੀ, 7500 ਬੰਦਾ ਸੀ।
0: 7500 ਬੰਦਾ
1: ਸਭ ਤੋਂ ਬਿਗੈਸਟ ਉਹ ਸੀ, ਆਈਕਨ ਆਫ ਦ ਸੀਜ਼,
0: ਆਈਕਨ। ਅੱਛਾ, ਇਹ ਜਿਹੜੇ ਕਰੂਜ਼ ਆ ਇਹਦੇ ਵਿੱਚ ਦੁਨੀਆ ਨੇ ਦੇਖੋ ਕਿਹੜੀ ਚੀਜ਼ ਨਹੀਂ ਤੁਹਾਨੂੰ ਮਿਲਦੀ।
1: ਬਿਲਕੁਲ। 2500 ਬੰਦਾ ਸਿਰਫ ਸਰਵ ਕਰਨ ਵਾਲਾ ਸੀ, ਮਤਲਬ ਜਿਹੜਾ ਪੂਰੇ ਕਰੂਜ਼ ਨੂੰ ਚਲਾ ਰਿਹਾ ਸੀ, 2500 ਬੰਦਾ ਉਹ ਸੀ।
0: ਕਿੰਨੇ ਦਿਨਾਂ ਦਾ ਸੀ ਟੂਰ ਤੁਹਾਡਾ?
1: 8 ਦਿਨ ਦਾ।
0: ਅੱਛਾ, ਫਿਰ ਉੱਥੇ ਠੀਕ ਰਿਹਾ, ਬੋਰ ਨਹੀਂ ਹੋਏ?
1: ਨਹੀਂ ਨਹੀਂ, ਐਵਰੀ ਡੇ ਤੁਹਾਨੂੰ ਆਈਲੈਂਡ ਤੋਂ ਉਤਾਰ ਦਿੰਦੇ ਸੀ, ਸਾਰੀਆਂ ਐਕਸਕਰਸ਼ਨ ਵਗੈਰਾ ਸਾਰੀਆਂ ਕੀਤੀਆਂ, ਸਨੋਰਕਲਿੰਗ ਵਗੈਰਾ।
0: ਜਾਂ ਇਕੱਲੇ ਗਏ ਸੀ?
1: ਨਹੀਂ, ਫੈਮਿਲੀ ਦੇ ਨਾਲ।
0: ਅੱਛਾ, 3 ਵਾਰੀ ਲੜਾਈ ਜ਼ਰੂਰ ਹੋਈ ਹੋਣੀ ਹੈ?
1: ਨਹੀਂ ਹੁੰਦੀ ਜੀ,
0: ਬੱਚੇ ਨਾਲ ਹੋਣੇ ਨਾ ਸਾਹਮਣੇ, ਜਦੋਂ ਇਕੱਲੇ ਹੋਣੇ ਕਮਰੇ 'ਚ ਉਦੋਂ ਜ਼ਰੂਰ ਹੋਈ ਹੋਣੀ। ਮੈਨੂੰ ਪੱਕਾ ਪਤਾ, ਜਿਹੜਾ ਕਰੂਜ਼ ਲਓ 3 ਦਿਨ ਦਾ ਬਸ, ਜ਼ਿਆਦਾ ਲੋੜ ਨਹੀਂ ਲੈਣ ਦੀ ਕਰੂਜ਼, ਕਿਉਂਕਿ ਬੰਦਾ ਸਹੀ ਸਲਾਮ ਦੇ ਘਰ ਮੁੜਨ ਦਾ। ਜੇ 5-6 ਦਾ ਲੈ ਲਓ, 2 ਵਾਰੀ ਤਾਂ ਪੱਕੀ ਲੜਾਈ ਹੁੰਦੀ ਹੈ ਮੀਆਂ ਬੀਬੀ ਦੇ ਆਪਸ 'ਚ। ਕਿਉਂ ਹਰਪ੍ਰੀਤ ਜੀ, ਕੀ ਹਾਲ ਚਾਲ ਆ?
2: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਰਪ੍ਰੀਤ ਸੈਣੀ ਜੀ, ਤੁਹਾਨੂੰ ਪਤਾ ਕਿ ਲੰਬੇ ਸਮੇਂ ਤੋਂ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਦੇ ਵਿੱਚ ਇੱਕ ਆਉਂਦੇ ਆ, ਭਾਵੇਂ ਕੋਵਿਡ ਆਇਆ ਹੋਵੇ ਤੇ ਭਾਵੇਂ ਜੋ ਮਰਜ਼ੀ ਹੋਇਆ ਹੋਵੇ, ਪਰ ਹਰਪ੍ਰੀਤ ਸੈਣੀ ਜੀ ਉਹਨਾਂ ਦੀ ਐਡ ਪੰਜਾਬੀ ਵਿਰਸੇ ਤੋਂ ਬੰਦ ਨਹੀਂ ਹੁੰਦੀ। ਉਹਦਾ ਰੀਜ਼ਨ ਆ ਕਿਉਂਕਿ ਅਸੀਂ ਵੀ ਇਹਨਾਂ ਨੂੰ ਫੁੱਲੀ ਜਿਹੜਾ ਪ੍ਰਮੋਟ ਕਰਦੇ ਹਾਂ, ਕਿਉਂਕਿ ਹਰਪ੍ਰੀਤ ਸੈਣੀ ਜੀ ਜਿੱਥੇ ਤੁਹਾਡੇ ਵਾਸਤੇ ਤੁਹਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਆ, ਤੁਹਾਡੇ ਇੰਸ਼ੋਰੈਂਸ ਦੇ ਐਡਵਾਈਜ਼ਰ ਆ, ਔਰ ਤੁਹਾਨੂੰ ਵਧੀਆ ਪਾਲਿਸੀ ਪਰਿਵਾਰ ਨੂੰ ਲੈ ਕੇ ਦਿੰਦੇ ਆ, ਤੇ ਹਰਪ੍ਰੀਤ ਸੈਣੀ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, 416-817-6565 ਦੇ ਕਾਲ ਦੀ ਜਾ ਸਕਦੀ ਹੈ। ਉਹਨੇ ਦੇ ਤੱਕ ਮੈਂ ਕਾਲ ਲੈ ਲੈਣਾ ਇੱਕ ਹਸੀਬ ਸ਼ੇਖ ਸਾਹਿਬ ਦੀ। ਜੀ ਹਸੀਬ ਸ਼ੇਖ ਸਾਹਿਬ, ਕੀ ਹਾਲ ਚਾਲ ਸਰ?
3: ਬਸ ਜੀ ਸਰ ਜੀ, ਤੁਸੀਂ ਜਿਹੜਾ ਗਾਣਾ ਲਾਇਆ ਸੀ ਨਾ, 2 ਘੁੱਟ ਪਿਲਾ ਦੇ ਸਾਕੀਆ, ਤੇ ਨਾਲ ਤੁਸੀਂ ਕਹਾਣੀ ਸੁਣਾਈ ਸੀ ਕਿ 2 ਘੁੱਟ ਤੋਂ ਬਾਅਦ ਸੁਰ ਹੁੰਦਾ ਤੇ 4 ਘੁੱਟ ਤੋਂ ਬਾਅਦ ਲੜਾਈ ਨਹੀਂ ਹੁੰਦੀ, ਬਾਹਰ ਸੋਫੇ ਤੋਂ ਸੁੱਤੇ ਹੁੰਦੇ ਨੇ।
0: ਦੇਖੋ ਇਹ ਗੱਲਾਂ ਸਹੀ ਆ, ਇੱਥੇ ਬੀਤ ਦੀਆਂ ਗੱਲਾਂ ਹੁਣ ਆਪਾਂ ਨਾ ਨੀ ਕਿਸੇ ਦਾ ਦੱਸ ਸਕਦੇ, ਮੈਨੂੰ ਪਤਾ ਬੰਦਾ ਕੌਣ ਹੈ ਸਰ, ਰੇਡੀਓ ਰਿਹਾ ਉਹ ਪਤਾ, ਉਹਦੀ ਮਿਸੀ ਕਹਿੰਦੀ ਹੁੰਦੀ, ਕਹਿੰਦੀ ਤੁਸੀਂ ਨਾ ਬਸ 2 ਪੈਗ ਲਾਇਆ ਕਰੋ। ਮੈਂ ਕਿਹਾ, ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿੰਦੀ ਵੀ ਤੁਸੀਂ ਬੜੇ ਰੋਮਾਂਟਿਕ ਜਿਹੇ ਹੋ ਜਾਂਦੇ, ਮੈਨੂੰ ਪਿਆਰ ਬਹੁਤ ਕਰਦੇ ਆ, ਤੇ 3 ਪੈਗ ਲਾਉਂਦੇ ਆ ਤੇ ਫਿਰ ਥੋੜ੍ਹਾ ਜਿਹਾ ਰੋਮਾਂਟਿਕ ਤਾਂ ਹੁੰਦੇ ਆ, ਫਿਰ ਤੁਹਾਡਾ ਰੋਮਾਂਸ ਘੱਟ ਜਾਂਦਾ। 4th ਪੈਗ ਦੇ ਵਿੱਚ ਚੱਕੋ ਸਰਾਉਣਾ, ਚੱਲ ਚਾਦਰ ਚੱਕ ਕੇ ਬਾਹਰ ਸਰਦਾਰਾ, ਤੇ ਇਹ ਚੱਕਰਵਾਰੀ ਹੋ ਜਾਂਦੀ ਹੈ। ਤੁਸੀਂ ਏਦਾਂ ਕਰੀਏ,
3: ਆਪਾਂ ਪਿਛਲੇ 4 ਸਾਲ ਤੋਂ ਲੜੇ ਨੀ, ਕਿਉਂਕਿ ਮੈਂ ਰੋਜ਼ ਬਾਹਰ ਹੀ ਸੁਣਨਾ ਹਾਂ।
0: ਪਰ ਇੱਕ ਗੱਲ ਹੋਰ ਹੈ, ਜੇ ਲੜਾਈ ਹੁੰਦੀ ਹੋਵੇ ਨਾ, ਪਿਆਰ ਉੱਥੇ ਵੀ ਹੁੰਦਾ ਨਾ, ਇਹ ਵੀ ਬੜੀ ਜ਼ਰੂਰੀ ਚੀਜ਼ਾਂ। ਇਹ ਚੀਜ਼ ਇਹ ਬੜੀ ਜ਼ਰੂਰੀ ਚੀਜ਼ਾਂ,
3: ਕਰੂਜ਼ ਤੋਂ ਲੜਾਈ ਹੋਵੇ ਤੇ ਚਾਹੇ ਕਰੂਜ਼ ਤੋਂ ਬਗੈਰ ਹੋਵੇ।
0: ਕਰੂਜ਼ ਤੇ ਭਰਾਵਾ ਕਿਤੇ ਪੰਗਾ ਨਾ, ਬੰਦਾ ਗੁੱਸੇ ਵਾਲਾ ਚੱਕ ਕੇ ਕਿਤੇ ਘਰ ਵਾਲੀ ਨੂੰ ਪਾਣੀ ਚ ਮਾਰੇ, ਚੱਕ ਕੇ ਹੋਰ ਜਬ ਨਵਾਂ ਪਾ ਲਵੇ ਉੱਥੇ ਕਿਤੇ, ਮੁੜ ਕੇ ਪਤਾ ਲੱਗਿਆ, ਮੁੜ ਕੇ ਪਤਾ ਲੱਗਿਆ ਜਿਹੜੇ ਕਰੂਜ਼ ਵਾਲੇ ਬੰਨ ਲਿਆ ਬੰਦੇ ਨੂੰ ਉੱਥੇ ਮੁੜ ਗਏ। ਉਹ ਭਰਾਵਾ ਕੋਈ ਕਿੱਦਾਂ ਕਰੇ ਹੋਣਾ, ਕਦੇ ਐਵੇਂ ਕੋਈ ਨਵਾਂ ਆਈਡੀਆ ਮਿਲ ਜਾਵੇ ਤੁਹਾਨੂੰ, ਵੀ ਘਰ ਵਾਲੇ ਨਾਲ ਲੈ ਜਾਣੇ, ਦੁਖੀ ਕਰਦੀ ਉੱਥੇ ਸੁੱਟਣ ਨਹੀਂ ਜਾਵੇ। ਹੱਸਲੋ, ਖੁੱਲ ਗਏ, ਹੱਸਲੋ, ਸਾਰੇ ਹੱਸੀ ਜਾਂਦੇ ਆ। ਅੱਛਾ ਅਸੀਮ ਸ਼ੇਖ ਸਾਹਿਬ, ਆਪਾਂ ਨਾਲ ਹਸਾਉਣਾ ਵੀ ਹੁੰਦਾ ਸਾਰਿਆਂ ਨੂੰ, ਇਹ ਪਾਰਟ ਆਫ ਲਾਈਫ ਆ, ਔਰ ਹੱਸਣਾ ਖੇਡਣਾ ਵੀ ਬੜਾ ਜ਼ਰੂਰੀ ਹੈ। ਦੱਸੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਰ? ਅੱਜ
3: ਸਰ ਜੀ, ਸਭ ਤੋਂ ਪਹਿਲਾਂ ਹੈਗਾ ਕਿ ਦਾਰੂ ਪੀਓ, ਘੱਟ ਪੀਓ,
0: ਠੀਕ ਆ,
3: ਤੇ ਉਸ ਤੋਂ ਅੱਗੇ ਚੱਲਦੇ ਹਾਂ ਜੀ। ਆਪਣੇ ਕੋਲ ਇੱਕ ਨਵੀਂ ਲਿਸਟਿੰਗ ਆਈ ਹੈ ਜਿਹੜੀ ਪਰਸੋਂ ਅਸੀਂ ਕੀਤੀ ਹੈ, ਬ੍ਰੈਂਪਟਨ ਦੇ ਵਿੱਚ ਕੁਈਨਸ ਐਂਡ ਏਅਰਪੋਰਟ ਦੇ ਉੱਤੇ, ਉੱਥੇ ਫੂਡ ਕੋਰਟ ਹੀ ਹੈ, ਉਹ ਚ ਆਪਣਾ ਇੱਕ ਰੈਸਟੋਰੈਂਟ ਹੈਗਾ ਵੇ, ਉਹਦੇ ਵਾਸਤੇ ਅਸੀਂ ਲਿਸਟਿੰਗ ਕੀਤੀ ਹੈ। ਬਿਹਤਰੀਨ ਲੋਕੇਸ਼ਨ ਹੈਗੀ ਹੈ, ਉਹਦੇ ਚ 35-40 ਬੰਦੇ ਦੇ ਬੈਠਣ ਦੀ ਜਗ੍ਹਾ ਹੈਗੀ ਹੈ। ਤੁਸੀਂ ਹੁਣ ਆਪਣੇ ਹਿਸਾਬ ਨਾਲ ਕਨਵਰਟ ਕਰਨਾ ਚਾਹੁੰਦੇ ਹੋ ਤੇ ਆਪਣੇ ਕੁਜ਼ੀਨ ਕਨਵਰਟ ਕਰ ਸਕਦੇ ਹੋ
0: ਜੀ।
3: ਇਸੇ ਤਰੀਕੇ ਨਾਲ ਸਾਡੇ ਕੋਲ ਬ੍ਰੈਂਪਟਨ ਦੇ ਵਿੱਚ ਹੀ ਕੋਟਰੀਲਾ ਬੁਲੇਵਾਰਡ ਐਂਡ ਏਅਰਪੋਰਟ ਦੇ ਉੱਤੇ ਨੋਨ ਬ੍ਰਾਂਡਿਡ ਹੈਗਾ ਰੈਸਟੋਰੈਂਟ, ਔਰ ਉਹਦੇ ਵਿੱਚ ਵੀ 35-40 ਬੰਦੇ ਦੇ ਬੈਠਣ ਦੀ ਜਗ੍ਹਾ ਹੈਗੀ ਹੈ। ਤੁਸੀਂ ਉਹਨੂੰ ਡੈਫੀਨੇਟਲੀ ਦੇਖਣਾ ਪਸੰਦ ਕਰੋਗੇ।
0: ਠੀਕ ਹੈ,
3: ਲੋ ਰੈਂਟ ਦੇ ਉੱਤੇ ਬਹੁਤ ਅੱਛੀ ਹਾਈ ਲੋਕੇਸ਼ਨ ਹੈ। ਵੀਕਐਂਡ ਦੇ ਉੱਤੇ ਉਹ ਲੋਕੇਸ਼ਨ ਜਿਹੜੀ ਹੈ ਰਾਤ ਦੇ 2 ਵਜੇ ਤੱਕ 1 ਵਜੇ ਤੱਕ ਖੁੱਲੀ ਹੁੰਦੀ ਹੈ।
0: ਬਹੁਤ ਉੱਥੇ
3: ਕਰੋੜ ਆਉਂਦਾ। ਜਿੱਥੇ ਰਹੀ ਰੈਸਟੋਰੈਂਟਾਂ ਦੀ ਗੱਲ ਕਰਨ ਪਏ ਆ, ਉੱਥੇ ਸਾਡੇ ਕੋਲ ਮਿਸਿਸ ਹੈਗਾ 400 ਬੰਦੇ ਦੇ ਬੈਠਣ ਦੀ ਜਗ੍ਹਾ ਵਾਲਾ ਵੀ ਰੈਸਟੋਰੈਂਟ ਹੈਗਾ ਵੀ, ਜਿਹ ਚ ਪਾਰਟੀ ਹਾਲ, ਸ਼ਾਦੀ ਹਾਲ ਵਗੈਰਾ ਸਭ ਕੁਛ ਹੈਵੇ। ਜਿਹੜਾ ਹੈਗਾ ਵੀ ਅੱਛੇ ਬਿਜ਼ਨਸ ਦੇ ਵਿੱਚ, ਜਿਹੜੇ ਕਿ ਹਾਈ ਪ੍ਰੋਫਾਈਲ, ਥੋੜੇ ਜਿਹੇ ਹਾਈ ਤੇ ਨੀ ਕਹਿ ਸਕਦੇ, ਥੋੜੇ ਜ਼ਿਆਦਾ ਇਨਵੈਸਟਮੈਂਟ ਦੇ ਨਾਲ ਹੈਗਾ, ਗੈਸ ਸਟੇਸ਼ਨ ਦਾ ਬਿਜ਼ਨਸ ਹੈ। ਆਪਣੇ ਕੋਲ ਵਿੰਡਸਰ ਦੇ ਵਿੱਚ ਐਸੋ ਗੈਸ ਸਟੇਸ਼ਨ ਦਾ ਹੈਗਾ ਜੀ, ਜਿਹਦੇ ਚ ਕਾਰਡ ਲੋਕ ਹੈਗੇ ਨੇ 3, ਚਾਰ ਦੂਸਰੇ ਪੌਂਟੇ ਕਹਿੰਦੇ ਵਿਦ ਡਰਾਈਵ ਥਰੂ ਦੇ ਨਾਲ ਇਹੋ ਜਿਹਾ ਜਿਹੜਾ ਲੋਕੇਸ਼ਨ ਹੁੰਦਾ ਡੈਫੀਨੇਟਲੀ ਬਹੁਤ ਜ਼ਿਆਦਾ ਆਪਣੇ ਇਨਵੈਸਟਰਸ ਦੇਖ ਰਹੇ ਹੁੰਦੇ ਨੇ ਜਿਹਦੇ ਵਿੱਚ ਕਾਰਡ ਲੌਕ ਟਰੱਕਾਂ ਦੀ ਜਿਹਦੇ ਵਿੱਚ ਬਕਾਇਦਾ ਹੁੰਦਾ ਵੀ ਤਿੰਨ ਕਾਰਡ ਲੌਕ ਦੇ ਨਾਲ ਇਹੋ ਜਿਹੇ ਲੋਕੇਸ਼ਨ ਨੂੰ ਤੁਸੀਂ ਡੈਫੀਨੇਟਲੀ ਆਪਣੇ ਹੱਥੋਂ ਜਾਣ ਨਹੀਂ ਦਿਓਗੇ ਔਰ ਇਹਦੀ ਆਸਕਿੰਗ ਪ੍ਰਾਈਸ ਹੈ $2 million ਹੈ ਚੈਟਮ ਚ ਗੈਸ ਸਟੇਸ਼ਨ ਹੈਗਾ ਉਹਦਾ ਵਿਦ ਕਾਰ ਵਾਸ਼ ਫੁੱਲ ਟਨਲ ਕਾਰ ਵਾਸ਼ ਲੇਟੈਸਟ ਜਿਹੜਾ ਹੈਗਾ ਵੇ ਕਾਰ ਵਾਸ਼ ਜਿਹੜਾ ਹੈਗਾ ਟੱਚਲੈਸ ਉਹ ਲਗਾਇਆ ਵੇ ਔਰ ਇਹ ਬਿਹਤਰੀਨ ਲੋਕੇਸ਼ਨ ਹੈਗੀ ਏ 1 acre ਲੋਟ ਹੈਗੀ ਏ 24/7 ਚੱਲਦਾ ਹੈਗਾ ਵੇ ਇਸ ਤੋਂ ਤੁਸੀਂ ਡੈਫੀਨੇਟਲੀ ਬੈਨੀਫਿਟ ਲੈ ਸਕਦੇ ਹੋ ਇਹਦੀ ਨੈਟ ਇਨਕਮ ਜਿਹੜੀ ਹੈਗੀ ਤਕਰੀਬਨ $4.5 million ਹੈਗੀ ਏ ਤੁਸੀਂ ਇਸ ਲੋਕੇਸ਼ਨ ਨੂੰ ਡੈਫੀਨੇਟਲੀ ਦੇਖ ਸਕਦੇ
0: ਹੋ ਇਨਕਮ ਕਿੰਨੀ ਹੈ ਟੋਟਲ ਸਾਲ ਦੀ
3: $4.5 million
0: ਵਾਹ ਵੀ ਵਾਹ
3: ਜੀ
0: ਬੜਾ ਵਧੀਆ ਗੈਸ ਸਟੇਸ਼ਨ ਫਿੱਟ ਹੈ
3: ਹਾਂਜੀ ਪਹਿਲੇ ਵਿੰਡਰ ਦਾ ਦੱਸਿਆ ਉਹਦੀ ਵੀ ਹੈ ਵੀ ਤਕਰੀਬਨ 2,40,000-45,000 ਦੇ ਕੋਲ ਕੋਲ $4.5 million ਹੀ ਹੈ ਔਰ ਬੜੀ ਰੀਜਨੇਬਲ ਪ੍ਰਾਈਸ ਉੱਤੇ ਤੁਹਾਨੂੰ ਮਿਲੇਗਾ ਦੇਖੋ ਹਰਜੀਤ ਭਾਜੀ ਨੇ ਤੇ ਸਾਨੂੰ ਤਾਂ ਮਿਲਾਉਣਾ ਹੁੰਦਾ ਵੀ ਟੈਲੀਫੋਨ ਦੇ ਉੱਤੇ ਲੇਕਿਨ ਜੇ ਸਾਨੂੰ ਮੇਰੇ ਕੋਲ ਕਾਲਜ ਵੀ ਹੈਗਾ ਫੋਰ ਸੇਲ ਹੋਰ ਬਹੁਤ ਜ਼ਿਆਦਾ ਪ੍ਰੋਪਰਟੀਜ਼ ਹੈਗੀਆਂ ਨੇ ਜਿਹੜੀਆਂ ਕਿ ਸਾਡੀਆਂ ਆਪਣੀ ਐਕਸਕਲੂਸਿਵ ਲਿਸਟਿੰਗ
0: ਹੈਗੀਆਂ
3: ਅਸੀਂ ਹਾਂਜੀ ਆਪਣੇ ਲਿਸਟਿੰਗ ਦੀ ਗੱਲ ਕਰਨੇ ਪਏ ਡੈਫੀਨੇਟਲੀ ਤੁਸੀਂ ਜਿਸ ਵਕਤ ਲੈਣਾ ਹੈਗਾ ਤੇ ਤੁਹਾਨੂੰ ਇੱਕ ਕਾਲ ਕਰਨੀ ਹੋਏਗੀ ਤੁਸੀਂ ਮੈਨੂੰ ਕਾਲ ਕਰੋ ਅਪੁਆਇੰਟਮੈਂਟ ਬਣਾਓ 6477-988-4449 ਜਿੱਥੇ ਜੀ ਭਾਜੀ ਆਪਣੇ ਬਹੁਤ ਸਾਰੇ ਦੋਸਤਾਂ ਦੇ ਫੋਨ ਆਉਂਦੇ ਨੇ ਕੋਈ ਬੰਦਾ ਕਹਿੰਦਾ ਜੀ 5% ਮਿਲ ਜਾਏਗਾ ਕੋਈ ਕਹਿੰਦਾ ਜੀ 10% ਮਿਲ ਜਾਏਗਾ ਕਮਰਸ਼ੀਅਲ ਰੀਅਲ ਸਟੇਟ ਚਾਹੇ ਤੁਸੀਂ ਰੈਸਟੋਰੈਂਟ ਲਵੋ ਚਾਹੇ ਬਿਜ਼ਨਸ ਖਰੀਦੋ ਤੇ ਚਾਹੇ ਪ੍ਰੋਪਰਟੀ ਲਵੋ ਜਿਹੜਾ ਕੈਨੇਡੀਅਨ ਬਾਏ ਲਾਅ ਸੀ ਜਿਹਦੇ ਵਿੱਚ 35% ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕਾਸਟ ਸਾਡੇ ਕੋਲ ਹੋਣੀ ਚਾਹੀਦੀ
0: ਠੀਕ ਹੈ ਬੜੀ ਅੱਛੀ ਗੱਲ
3: ਇਹ ਹੈਗਾ ਥੰਬ ਰੂਲ ਹੈਗਾ ਵੀ ਆਪਣੇ ਜਿਹੜੇ ਵੀ ਦੋਸਤ ਸੀਗੇ ਨੇ ਜਿਹੜੇ ਕਿ ਸੀਨੀਅਰ ਇਨਵੈਸਟਰ ਸੀਰੀਅਸ ਇਨਵੈਸਟਰ ਨੇ ਉਹਨਾਂ ਦਾ ਸਾਰਾ ਪਤਾ ਲੇਕਿਨ ਕੁਛ ਦੋਸਤ ਜਿਹੜੇ ਇਨਵੈਸਟਮੈਂਟ ਕਰਨਾ ਚਾਹ ਰਹੇ ਨੇ ਉਹਨੇ ਵਾਸਤੇ
0: ਤੁਸੀਂ ਉਹਨਾਂ ਨੂੰ ਸਲਾਹ ਦਿਓ ਨਾ ਤੁਸੀਂ ਉਹਨਾਂ ਨੂੰ ਪੈਸਿਆਂ ਪੂਸਿਆਂ ਇੰਤਜ਼ਾਮ ਵੀ ਕਰ ਦਿਓ ਤੁਹਾਡੇ ਕੋਲ ਇੰਨੇ ਲਿੰਕ ਆ ਬੈਂਕਾਂ ਵਾਲੇ ਨਾਲ ਮੌਰਗੇਜ ਵਾਲਿਆਂ ਨਾਲ ਸਾਰਾ ਤੁਸੀਂ ਇੰਤਜ਼ਾਮ ਕਰਾ ਕੇ ਦਿਓ ਉਹਨਾਂ ਦਾ ਔਰ ਮੈਂ ਨੰਬਰ ਹਸੀਬ ਸ਼ੇਖ ਸਾਹਿਬ ਦਾ ਇੱਕ ਵਾਰੀ ਜ਼ਰੂਰ ਦਊਂਗਾ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਜਿਹੜੇ ਗੈਸ ਸਟੇਸ਼ਨ ਇੰਨੇ ਪੈਸੇ ਬਚ ਰਹੇ ਆ 647-944-4449 ਦੇ ਕੋਕ ਦੀ ਜਾ ਸਕਦੀ ਹੈ 6479-88-4449 ਦੇ ਕੋਕ ਦੀ ਜਾ ਸਕਦੀ ਹੈ ਸ਼ੇਖ ਸਾਹਿਬ ਹੋਰ ਕੁਛ ਕਹਿਣਾ ਚਾਹੋਗੇ
3: ਹਾਂਜੀ ਮੈਂ ਇੰਨੇ ਲਫ਼ਜ਼ ਜ਼ਰੂਰ ਕਵਾਂਗਾ ਤੇ ਆਪਣੇ ਦੋਸਤ ਵਗੈਰਾ ਜਿਹੜੇ ਪ੍ਰੋਗਰਾਮ ਸੁਣਦੇ ਨੇ ਉਹ ਡੈਫੀਨੇਟਲੀ ਪ੍ਰੋਗਰਾਮ ਉਹਨਾਂ ਨੇ ਬਣਾਇਆ ਹੁੰਦਾ ਕੋਈ ਨਾ ਕੋਈ ਬਿਜ਼ਨਸ ਲੈਣ ਦਾ ਵਿਦਆਊਟ ਐਨੀ ਬਾਇਸ ਅਗਰ ਤੁਸੀਂ ਕੋਈ ਵੀ ਬਿਜ਼ਨਸ ਲੈਣਾ ਚਾਹ ਰਹੇ ਹੋ ਔਰ ਤੁਸੀਂ ਉਹਦੇ ਵਾਸਤੇ ਫ੍ਰੀ ਕੰਸਲਟੈਂਸੀ ਚਾਹੁੰਦੇ ਕਿਉਂਕਿ ਜੀ ਮੈਂ ਤੁਹਾਨੂੰ ਦੱਸਾਂ ਬੇਸ਼ੱਕ ਉਹ ਜਿਹੋ ਜਿਹਾ ਵੀ ਬਿਜ਼ਨਸ ਹੋਏਗਾ ਮੈਂ ਤੁਸੀਂ ਇੱਕ ਅਪਾਇੰਟਮੈਂਟ ਬਣਾ ਕੇ ਮੇਰੇ ਕੋਲ ਆ ਕੇ ਬੈਠੋ ਮੈਨੂੰ ਮਿਲੋ ਮੈਂ ਤੁਹਾਨੂੰ ਉਹਦੀ ਸਾਰੇ ਪ੍ਰੋਸ ਐਂਡ ਕੌਨਸ ਦੱਸ ਸਕਦਾ ਵਾ ਕਿ ਵੀ ਫਿਜੀਬਲ ਹੈ ਕਿ ਨਹੀਂ ਫਿਜੀਬਲ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਹੈਗਾ
0: ਠੀਕ ਹੈ
3: ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਲਾਸਟ ਤੇ ਮੈਂ ਦੱਸਦਾ ਸਾਡੇ ਕੋਲ ਬਕਾਇਦਾ ਮੌਰਗੇਜ ਦੀ ਆਪਣੀ ਹੀ ਟੀਮ ਹੈ ਵੀ ਜਿਹੜੇ ਸਾਡੀ ਅਸੀਂ ਆਪਣੇ ਕਲਾਇੰਟਸ ਨੂੰ ਸਰਵਿਸ ਦਿੰਦੇ ਹਾਂ ਲਾਇਰਸ ਐਂਡ ਅਪਰੇਜ਼ਲ ਵਾਲੇ ਆਪਣੀ ਟੀਮ ਹੈ ਵੀ ਜਿਹੜੇ ਆਪਣੇ ਸਾਡੇ ਕਲਾਇੰਟ ਹੁੰਦੇ ਨੇ ਉਹਨਾਂ ਨੂੰ ਅਸੀਂ ਵਨ ਸਟੋਪ ਸਟੋਪ ਸਰਵਿਸ ਦਿੰਦੇ ਹਾਂ
0: ਤੁਹਾਨੂੰ
3: ਕਾਲ ਕਰਨੀ ਹੈ 6479-88-4449 ਨਸੀਬ ਸ਼ੇਖ ਸੇਵਾ ਦਾ ਮੌਕਾ ਜ਼ਰੂਰ ਦੇਣਾ
0: ਬੜੀ ਮਿਹਰਬਾਨੀ ਜੀ ਔਰ 6479-88-4449 ਤੇ ਕਾਲ ਕੀਤੀ ਜਾ ਸਕਦੀ ਹੈ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਦੱਸੋ ਜਿਵੇਂ ਹੁਣ ਰਾਜਨ ਜੀ ਘੁੰਮ ਕੇ ਆਏ ਆ ਆਪਣੀ ਫੈਮਿਲੀ ਨਾਲ ਗਏ ਆ ਕਈ ਵਾਰ ਅਸੀਂ ਇੰਸ਼ੋਰੈਂਸ ਲੈ ਕੇ ਨਹੀਂ ਜਾਂਦੇ ਇਹ ਸਭ ਤੋਂ ਪਹਿਲਾਂ ਟੌਪਿਕ ਕਰੋ ਕਿ ਜਿਵੇਂ ਆਪਣੀ ਫੈਮਿਲੀ ਗਈ ਹੈ ਕੋਈ ਇੱਥੇ ਬਹਾਮਸ ਗਿਆ ਜਾਂ ਮੈਕਸੀਕੋ ਗਏ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਹੁਣੇ ਹੋ ਗਿਆ ਕਦੋਂ ਆਏ ਵਾਪਸ ਰਾਜਨ
1: ਹਾਂਜੀ ਲਾਸਟ ਵੀਕ
0: ਅੱਛਾ ਲਾਸਟ ਵੀਕ ਆਏ ਕਿਉਂਕਿ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ
2: ਹਰਜੀਤ ਜੀ ਵੈਸੇ ਆਪਾਂ ਹਮੇਸ਼ਾ ਇਹਦੀ ਗੱਲ ਕਰਦੇ ਰਹਿੰਦੇ ਕਿ ਜਿਹੜੇ ਆਪਣੇ ਹੈਲਥ ਕਾਰਡ ਆ ਕਿਉਂਕਿ ਟਰੈਵਲ ਇੰਸ਼ੋਰੈਂਸ ਉਹਨਾਂ ਬੰਦਿਆਂ ਨੂੰ ਚਾਹੀਦੀ ਹੈ ਜਿਹੜੇ ਕੈਨੇਡੀਅਨ ਰੈਜ਼ੀਡੈਂਟ ਹੈਗੇ ਆ ਇੱਥੋਂ ਬਾਹਰ ਕਿਸੇ ਵੀ ਕੰਟਰੀ ਜਾਂਦੇ ਆ ਜਾਂ ਆਊਟ ਆਫ ਪ੍ਰੋਵਿੰਸ ਜਾਂਦੇ ਆ ਸੋ ਹੁਣ ਜੇ ਅਸੀਂ ਆਊਟ ਆਫ ਪ੍ਰੋਵਿੰਸ ਵੀ ਜਾਣਾ ਹੈਗਾ ਆਪਾਂ ਇੱਥੋਂ BC ਜਾ ਰਹੇ ਹਾਂ ਐਲਬਰਟਾ ਜਾ ਰਹੇ ਹਾਂ ਜਿਹੜੇ ਸਾਡੇ ਹੈਲਥ ਕਾਰਡ ਆ ਉਹ ਪ੍ਰੋਵਿੰਸ਼ਲੀ ਹੈਲਥ ਕਾਰਡ ਆ ਓਨਟੈਰੀਓ ਦਾ ਹੈਲਥ ਕਾਰਡ ਜਿਹੜਾ ਹੈਗਾ ਆ ਅਗਰ ਵਿਦਇਨ ਕੈਨੇਡਾ ਵੀ ਜਾਂਦੇ ਹਾਂ ਤਾਂ ਲਿਮਿਟਿਡ ਵੇ ਦੇ ਵਿੱਚ ਕਵਰੇਜ ਆ ਜੇ ਤੁਸੀਂ ਆਊਟ ਆਫ ਕੈਨੇਡਾ ਜਾਂਦੇ ਹਾਂ ਤਾਂ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਆਪਾਂ ਉਹਨਾਂ ਕੰਟਰੀਜ਼ ਦੇ ਵਿੱਚ ਜਾਂਦੇ ਹੈਗੇ ਹਾਂ ਜੇ ਉੱਥੇ ਜਾ ਕੇ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ ਕੋਈ ਹੋਸਪਿਟਲਾਈਜੇਸ਼ਨ ਹੋ ਜਾਂਦੀ ਆ ਕੋਈ ਇਮੀਡੀਏਟਲੀ ਟ੍ਰੀਟਮੈਂਟ ਦੀ ਜ਼ਰੂਰਤ ਪੈਂਦੀ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਖਰਚੇ ਆਪਾਂ ਨੂੰ ਆਪ ਕਰਨੇ ਪੈਂਦੇ ਆ ਸੋ ਹੁਣ ਇਹ ਹੈਗਾ ਆ ਸਿਕਨੈਸ ਇੱਕ ਸਾਈਡ 'ਤੇ ਹੈਗੀ ਆ ਜੇ ਬੰਦੇ ਦਾ ਉੱਥੇ ਜਾ ਕੇ ਕੋਈ ਐਕਸੀਡੈਂਟ ਹੈਪਨ ਹੋ ਜਾਵੇ ਜਦੋਂ ਲਾਸਟ ਟੂ ਲਾਸਟ ਈਅਰ ਆਪਾਂ ਗੱਲ ਕੀਤੀ ਸੀਗੀ ਕਿ ਲਾਸ ਵੇਗਸ ਦੋ ਕੁੜੀਆਂ ਗਈਆਂ ਸੀ ਸਸਕੈਚੁਆਨ ਤੋਂ ਉੱਥੇ ਇੰਟਰਸੈਕਸ਼ਨ ਦੇ ਉੱਪਰ ਗੱਡੀ ਦੇ ਨਾਲ ਉਹ ਹਿੱਟ ਹੋ ਗਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਲੱਖ $1,00,000 ਤੋਂ ਉੱਪਰ ਦਾ ਖਰਚਾ ਸੀ ਉਹਨਾਂ ਦਾ, ਕਿਉਂਕਿ ਹੁਣ ਜਦੋਂ ਤੁਸੀਂ ਕਿਸੇ ਬਾਹਰਲੇ ਕੰਟਰੀ ਦੇ ਵਿੱਚ ਜਾਂਦੇ ਹੈਗੇ ਆ, ਉੱਥੇ ਜਿਹੜਾ ਖਰਚਾ ਹੋਣਾ ਉਹ ਵੀ $US ਦੇ ਵਿੱਚ ਹੋਣਾ.
0: ਅੱਛਾ.
2: ਸੋ ਇਸ ਕਰਕੇ ਹੁਣ ਜੇ ਤੁਸੀਂ, ਐਂਡ ਮੋਸਟ ਆਫ ਦਾ ਟਾਈਮ ਇਹ ਹੁੰਦਾ ਆ ਕਿ ਅਗਰ ਤੁਹਾਡੇ ਕੋਲ ਕੁਛ ਲਿਮਿਟਿਡ ਕੰਪਨੀਜ਼ ਹੀ ਹੈਗੀਆਂ ਆ ਜਿਨ੍ਹਾਂ ਦੇ ਨਾਲ ਉਹਨਾਂ ਦੀ ਡਾਇਰੈਕਟ ਬਿਲਿੰਗ ਆ, ਕੁਛ ਕੰਪਨੀਜ਼ ਦੇ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਵੀ ਆ, ਸਟਿਲ ਉਹ ਡਾਇਰੈਕਟ ਬਿਲਿੰਗ ਨਹੀਂ ਕਰਦੇ.
0: ਓਕੇ.
2: ਤਾਂ ਉਸ ਟਾਈਮ ਦੇ ਉੱਪਰ ਤੁਹਾਨੂੰ ਆਪਣੇ ਕ੍ਰੈਡਿਟ ਕਾਰਡ ਤੋਂ ਉੱਥੇ ਸਾਰੀ ਪੇਮੈਂਟ ਕਰਨੀ ਪੈਂਦੀ ਆ, ਐਂਡ ਇੱਥੇ ਆ ਕੇ ਤੁਹਾਨੂੰ ਕਲੇਮ ਕਰਨੇ ਪੈਂਦੇ ਆ ਜੇ ਤੁਹਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਕੰਪਨੀਜ਼ ਦੀ ਪਾਲਿਸੀ ਨਹੀਂ ਹੈਗੀ ਤਾਂ.
0: ਠੀਕ ਹੈ.
2: ਤੇ ਜੇ ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਫਿਰ ਤੁਸੀਂ ਸੋਚ ਸਕਦੇ ਆ ਜੇ ਇੱਦਾਂ ਦੀ ਕੇਸ ਦੇ ਵਿੱਚ ਕੋਈ ਐਮਰਜੈਂਸੀ ਆ ਜਾਵੇ ਤਾਂ ਜਿੱਥੇ ਆਪਣਾ ਟ੍ਰਿਪ ਖਰਾਬ ਹੁੰਦਾ ਆ ਉੱਥੇ ਜਿਹੜੇ ਮੈਡੀਕਲ ਐਕਸਪੈਂਸਿਸ ਐਡ ਆਨ ਹੋ ਜਾਂਦੇ ਆ ਉਹ ਕਿੰਨਾ ਸਾਰਾ ਬਰਡਨ ਹੋ ਸਕਦਾ ਆ. ਸੋ ਰੈਦਰ ਦੈਨ ਆਪਾਂ ਸਾਰੇ ਝੰਝਟ 'ਚ ਫਸੀਏ ਜਿੱਥੇ ਆਪਾਂ ਇੰਨਾ ਵਧੀਆ ਟ੍ਰਿਪ ਆਪਣਾ ਪਲਾਨ ਕਰ ਰਹੇ ਹਾਂ, ਉੱਥੇ ਆਪਣੀ ਇੰਸ਼ੋਰੈਂਸ ਪਾਲਿਸੀ ਜ਼ਰੂਰ ਨਾਲ ਲੈ ਕੇ ਜਾਈਏ, ਕਿਉਂਕਿ ਜਿਹੜੀਆਂ ਟਰੈਵਲ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਜੇ ਏਜ ਜਿਹੜੀ ਹੈਗੀ ਆ ਉਹ 50-55 ਤੋਂ ਥੱਲੇ ਹੈਗੀ ਆ ਤਾਂ 5-6 ਦਿਨਾਂ ਦੀ ਕਵਰੇਜ ਜਿਹੜੀ ਹੈਗੀ ਆ $40-50 ਦੇ ਵਿੱਚ ਹੋ ਜਾਂਦੀ ਹੈ. ਸੋ ਇਸ ਕਰਕੇ ਬਹੁਤ ਜ਼ਿਆਦਾ ਕੋਈ ਮਹਿੰਗੀ ਵੀ ਨਹੀਂ ਹੈਗੀ ਕਿ ਆਪਾਂ ਉਹਨੂੰ ਇਗਨੋਰ ਕਰੀਏ. ਮੇਨ ਚੀਜ਼ ਜ਼ਰੂਰੀ ਇਹੀ ਹੈਗੀ ਆ ਕਿ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਵੇ, ਉਸ ਤੋਂ ਇਲਾਵਾ ਤੁਸੀਂ ਟ੍ਰਿਪ ਇੰਟਰਪਸ਼ਨ, ਕੈਂਸਲੇਸ਼ਨ, ਬੈਗੇਜ, ਦਿਸ ਐਂਡ ਦੈਟ ਐਡ ਆਨ ਕਰਨਾ ਆ ਉਹ ਤੁਸੀਂ ਕਰ ਸਕਦੇ ਹੋ, ਬਟ ਅਦਰਵਾਈਜ਼ ਇਕੱਲੀ ਮੈਡੀਕਲ ਇੰਸ਼ੋਰੈਂਸ ਵੀ ਲਈ ਜਾ ਸਕਦੀ ਆ. ਸੋ ਕੋਈ ਵੀ ਕਿਸੇ ਦਾ ਟ੍ਰਿਪ ਪਲਾਨ ਹੋ ਰਿਹਾ ਆ, ਸਮਰ ਵੈਕੇਸ਼ਨ ਆ ਰਹੀ ਆ ਬੱਚਿਆਂ ਦੀ, ਜੂਨ ਜੁਲਾਈ ਤੋਂ ਸ਼ੁਰੂ ਹੋ ਜਾਣੀ ਹੈਗੀ ਆ ਜੁਲਾਈ ਤੋਂ, ਤੇ ਅਗਰ ਤੁਸੀਂ ਕਿਤੇ ਵੀ ਟਰੈਵਲ ਕਰਨ ਦੇ ਲਈ ਸੋਚ ਰਹੇ ਹਾਂ ਤਾਂ ਮੇਕ ਸ਼ੋਰ ਆਪਣੀ ਆਪਣੀ ਫੈਮਿਲੀ ਦੀ ਕਵਰੇਜ ਜ਼ਰੂਰ ਕਰਵਾ ਕੇ ਜਾਓ. ਨੰਬਰ ਹੈਗਾ ਜੀ 416-817-6500-416-817-6500.
0: ਹਰਪ੍ਰੀਤ ਸੈਣੀ ਵਾਲਾ ਦਾ ਨੰਬਰ ਤੁਸੀਂ ਦੇ ਸੁਣ ਹੀ ਰਿਹਾ, ਔਰ ਜ਼ਰੂਰ ਇਸ ਚੀਜ਼ ਨੂੰ ਫੋਲੋ ਅਪ ਕਰੋ ਇਹਨਾਂ ਨਾਲ, ਔਰ ਤੁਸੀਂ ਨੰਬਰ ਇੱਕ ਵਾਰ ਨੋਟ ਕਰੋ, 416-817-6500 ਦੇ ਕਾਲ ਕੀਤੀ ਜਾ ਸਕਦੀ ਹੈ, 416-817-6500 ਦੇ ਕਾਲ ਕੀਤੀ ਜਾ ਸਕਦੀ ਹੈ. ਰਾਜਨ ਜੀ ਕੀ ਕਹਿਣਾ ਚਾਹੋਗੇ, ਅੱਜ ਵੀਰਵਾਰ ਹੈ, ਸਭ ਤੋਂ ਪਹਿਲਾਂ ਦੱਸੋ ਡਾਕਟਰਸ ਅੱਜ ਹੈਗੇ ਉੱਥੇ?
1: ਬਿਲਕੁਲ ਜੀ ਬਿਲਕੁਲ.
0: ਇਹ ਕਿਹੜੇ ਕਿਹੜੇ ਡਾਕਟਰ ਹੁੰਦੇ?
1: ਸੋ ਸਭ ਤੋਂ ਪਹਿਲਾਂ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਸੋ ਜੀ ਡਾਕਟਰ ਦਾਹਰ ਜੀ ਅਸੀਂ ਸਪੈਸ਼ਲ ਰੱਖਿਆ ਹੋਇਆ ਥਰਸਡੇ, ਫਰਾਈਡੇ ਤੇ ਸੈਟਰਡੇ
0: ਤਿੰਨੋਂ
1: ਦਿਨ, ਤੇ ਨਾਲ ਅਸੀਂ ਹੁਣ ਟਿਊਜ਼ਡੇ ਵੀ ਐਡ ਕਰ ਦਿੱਤਾ.
0: ਅੱਛਾ.
1: ਸੋ ਕਿਉਂਕਿ ਸਾਡੇ ਕੋਲ ਕਈ ਸਰੋਤੇ ਹੋ ਜਾਂਦੇ ਜਿਹੜੇ ਕਹਿੰਦੇ ਜੀ ਅਸੀਂ ਵੀਕਐਂਡ ਦੇ ਉੱਤੇ ਕੰਮ ਕਰਦੇ ਹਾਂ ਵੀ ਸਾਨੂੰ ਵੀਕਡੇ ਦੇ ਵਿੱਚ ਕੋਈ ਦਿਨ ਦੇ ਦਿਓ, ਸੋ ਟਿਊਜ਼ਡੇ ਨੂੰ ਵੀ ਡਾਕਟਰ ਅਵੇਲੇਬਲ ਹੈ. ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਨੂੰ ਕਾਲ ਕਰ ਸਕਦੇ ਨੇ 905-460-8888. ਹੁਣ ਮੇਨ ਗੱਲ ਕਰੀਏ, ਅੱਜ ਕੱਲ੍ਹ ਜਿਹੜਾ ਆਈ ਐਗਜ਼ਾਮ ਹੈ ਸਭ ਤੋਂ ਜ਼ਰੂਰੀ ਹੈ ਜੀ ਬੱਚਿਆਂ ਦਾ, ਕਿਉਂਕਿ ਮੌਸਮ ਵਧੀਆ ਹੈ, ਅਸੀਂ ਬੱਚਿਆਂ ਨੂੰ ਲੈ ਕੇ ਬਾਹਰ ਵੀ ਨਿਕਲਣਾ ਹੈ, ਕਿਉਂਕਿ ਸਾਡੇ ਵਿੱਚ ਕਈ ਵਾਰ ਹੁੰਦਾ ਵੀ ਅਸੀਂ ਬੱਚਿਆਂ ਨੂੰ ਲੈ ਕੇ ਬਾਹਰ ਨਹੀਂ ਨਿਕਲਦੇ. ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਤੁਸੀਂ ਬੱਚਿਆਂ ਦਾ ਪ੍ਰੋਪਰ ਆਈ ਐਗਜ਼ਾਮ ਕਰਾਓ, ਆਪਣੀ ਫੈਮਿਲੀ ਨੂੰ ਪੂਰੇ ਲੈ ਕੇ ਆਓ, ਜੇ ਤੁਹਾਡੇ ਘਰ ਕੋਈ ਬਜ਼ੁਰਗ ਬੈਠੇ ਨੇ ਜਿਹਨਾਂ ਨੂੰ ਆਪਾਂ ਸਰਦੀਆਂ 'ਚ ਅਵੋਇਡ ਕਰਦੇ ਨਹੀਂ ਲੈ ਕੇ ਆਉਣਾ, ਉਹਨਾਂ ਨੂੰ ਵੀ ਤੁਸੀਂ ਅੱਜ ਕੱਲ੍ਹ ਲੈ ਕੇ ਆ ਸਕਦੇ ਹੋ, ਉਹਨਾਂ ਦਾ ਪ੍ਰੋਪਰ ਚੈੱਕਅਪ ਕਰਵਾ ਸਕਦੇ ਹੋ. ਜਿਹੜੇ ਵੀ ਬੱਚੇ ਜਿਹਨਾਂ ਦੀ ਉਮਰ 20 ਸਾਲ ਤੋਂ ਘੱਟ ਹੈ ਅਤੇ ਜਿਹੜੇ ਬਜ਼ੁਰਗ ਜਿਹਨਾਂ ਦੀ ਉਮਰ 65 ਸਾਲ ਤੋਂ ਉੱਪਰ ਹੈ, ਇਹਨਾਂ ਦਾ ਜੀ ਆਈ ਐਗਜ਼ਾਮ ਜਿਹੜਾ ਉਹ ਹੈਲਥ ਕਾਰਡ ਦੇ ਨਾਲ ਕਵਰ ਹੁੰਦਾ, ਸਾਲ ਦੇ ਵਿੱਚ ਇੱਕ ਵਾਰ ਜਿਹਨਾਂ ਦੀ 20 ਸਾਲ ਤੋਂ ਘੱਟ ਉਮਰ ਹੈ ਅਤੇ 1.5 ਸਾਲ 'ਚ ਇੱਕ ਵਾਰ ਜਿਹਨਾਂ ਦੀ 65 ਸਾਲ ਤੋਂ ਉੱਪਰ ਉਮਰ ਹੈ ਜੀ, ਅਤੇ ਨਾਲ ਦੀ ਨਾਲ ਜੇ ਤੁਸੀਂ ਡਾਇਬਟਿਕ ਹੋ ਤਾਂ ਵੀ ਤੁਹਾਡਾ ਐਗਜ਼ਾਮ ਜਿਹੜਾ ਜੀ ਕਵਰ ਹੁੰਦਾ ਹੈ. ਸੋ ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ. ਇਹਦੇ ਨਾਲ ਨਾਲ ਅਸੀਂ ਜਿਹੜੇ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਲਿਆਂਦੀਆਂ, ਇਹਦੇ ਨਾਲ ਤੁਸੀਂ ਆਪਣੀ ਅੱਖ ਦਾ ਜਿਹੜਾ ਬੈਕ ਹੈ ਉਹਨੂੰ ਪੂਰਾ ਸਕੈਨ ਕਰਵਾ ਸਕਦੇ ਹੋ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਅਸੀਂ ਆਪਣੇ ਸਰੋਤਿਆਂ ਨੂੰ ਦਿਖਾਉਂਦੇ ਹਾਂ, ਸਮਝਾਉਂਦੇ ਹਾਂ ਕਿ ਕੀ ਪ੍ਰੋਬਲਮ ਹੈ. ਔਰ ਜਿਹੜੇ ਵੀ ਐਡਵਾਂਸ ਟੈਸਟਿੰਗ ਹੁੰਦੀ ਹੈ ਜੀ, ਇਹ ਮੋਸਟਲੀ ਇੰਸ਼ੋਰੈਂਸ ਕੰਪਨੀਆਂ ਸਾਰੀਆਂ ਕਵਰ ਕਰਦੀਆਂ. ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦਾ ਡਿਟੇਲਡ ਐਗਜ਼ਾਮ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਨੇ, ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ 905-460-8888. ਤੇ ਬੜਾ ਸੌਖਾ ਜਿਹਾ ਰਹਿਸਾ ਜੀ ਸਾਡਾ ਸਪੈਕਸ ਐਕਸਪ੍ਰੈਸ ਦਾ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਜੀ. ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ.
0: ਠੀਕ ਹੈ.
1: ਸੋ ਨੰਬਰ ਇੱਕ ਜੀ 905-460-8888, 905-460-8888.
0: ਕਰਾਊਨ ਪੀਜ਼ਾ ਹਲੇ ਹੁਣੇ ਖੁੱਲਿਆ, ਮੇਰਾ ਖਿਆਲ ਥੋੜੇ ਦੇਰੀ ਹੋਈ ਹੈ, ਔਰ ਕਰਾਊਨ ਪੀਜ਼ਾ ਵਾਲਿਆਂ ਨੂੰ ਮੈਂ ਰਿਕੁਐਸਟ ਕੀਤੀ, ਮੈਂ ਕਿਹਾ ਜਦੋਂ ਨਗਰ ਕੀਰਤਨ ਹੁੰਦੇ ਆ ਉਹਦੇ 'ਚ ਕੁਛ ਹੋਰ ਸਪੈਸ਼ਲ ਲੰਗਰ ਦੇ ਰੂਪ 'ਚ ਸੇਵਾ ਕਰਿਆ ਕਰੋ, ਔਰ ਅਸੀਂ ਤੁਹਾਡੀ ਸੰਗਤਾਂ ਵਾਸਤੇ ਜਿਹੜਾ ਕਿ ਨਗਰ ਕੀਰਤਨ ਇਸ ਸੰਡੇ ਨੂੰ ਹੋ ਰਿਹਾ ਹੈ. ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦੱਸ ਦੇਣਾ, ਕਰਾਊਨ ਪੀਜ਼ਾ ਵਾਲਿਆਂ ਦੀ ਏਅਰਪੋਰਟ ਐਂਡ ਮੇਫੀਲਡ ਦੇ ਕੋਰਨਰ 'ਤੇ ਹੈ, ਔਰ ਤੁਸੀਂ ਇੱਥੋਂ ਚੀਜ਼ ਪੀਜ਼ੇ ਲੈਣੇ ਆ ਜਾਂ ਵੈਜ ਪੀਜ਼ੇ ਲੈਣੇ ਆ, ਤੁਹਾਡੇ ਵਾਸਤੇ ਸਿਰਫ $10 ਦਾ ਪੀਜ਼ਾ ਇਸ ਸੰਡੇ ਨੂੰ ਮਿਲ ਰਿਹਾ. ਔਰ ਜਿਹੜੇ ਪਰਿਵਾਰਾਂ ਨੇ 10 ਪੀਜ਼ੇ, 20 ਪੀਜ਼ੇ, 40, 50, 60, 100, 80 ਜਿੰਨੇ ਪੀਜ਼ੇ ਚਾਹੀਦੇ ਆ ਤੁਹਾਨੂੰ, ਔਰ ਤੁਸੀਂ ਇਹਨਾਂ ਕੋਲੋਂ ਪਿੱਕ ਕਰ ਲੈਣੇ ਆ, ਔਰਡਰ ਇਹਨਾਂ ਨੂੰ ਪਹਿਲਾਂ ਦੇ ਦਿਓ. ਨੰਬਰ ਮੈਂ ਤੁਹਾਨੂੰ ਹੁਣ ਦੱਸ ਰਿਹਾ ਦੁਬਾਰਾ, ਰੀਜ਼ਨ ਕੀ ਹੈ ਕਿ ਕਈ ਵਾਰੀ ਅਸੀਂ ਜਾਂਦੇ ਹਾਂ, ਕਹਿੰਦੇ ਹਾਂ ਚਲੋ ਯਾਰ ਰਸਤ ਜਿਹੜੀ ਗੁਰਦੁਆਰਾ ਸਾਹਿਬ ਲੈ ਜਾਈਏ, ਥੋੜ੍ਹੀ ਜਿਹੀ ਉੱਥੇ ਲੰਗਰ ਵਿੱਚ ਸੇਵਾ ਪਾ ਦਿੰਦੇ ਹਾਂ, ਕਿਉਂਕਿ ਸੰਗਤ ਉਦੋਂ ਵਾਕ ਕਰਦੀ ਹੋਣੀ ਆ ਤੇ ਕਰਾਊਨ ਪੀਜ਼ਾ ਤੁਹਾਡੇ ਵਾਸਤੇ ਹਾਜ਼ਰ ਹੈ, $10 ਦਾ ਲਾਰਜ ਪੀਜ਼ਾ ਤੁਹਾਨੂੰ ਮਿਲਣਾ, ਨਾਲ ਪਲੇਟਾਂ ਵੀ ਤੁਹਾਨੂੰ ਨਾਲ ਦੇਣੀ ਉਹਨਾਂ ਨੇ ਵੰਡਣ ਵਾਸਤੇ। ਜੇ ਸਪੋਜ਼ ਕਰੋ ਤੁਸੀਂ 10 ਪੀਜ਼ਾ ਲੈ ਕੇ ਗਏ ਆ, ਜੇ ਇੱਕ ਪੀਜ਼ੇ ਵਿੱਚੋਂ ਮੰਨ ਲਓ ਵੀ 10 ਸਲਾਈਸ ਆ ਜਾਂ 20 ਸਲਾਈਸ ਆ, 40-50 ਪਲੇਟਾਂ ਵੀ ਤੁਹਾਨੂੰ ਨਾਲ ਦੇਣੀਆਂ ਉਹਨਾਂ ਨੇ, ਉਹ ਵੀ ਕੋਈ ਕਾਸਟ ਨਹੀਂ ਹੋਣੀ। $10 ਦਾ ਲਾਰਜ ਪੀਜ਼ਾ, ਮਿਨੀਮਮ ਤੁਸੀਂ 10 ਪੀਜ਼ੇ ਆਰਡਰ ਕਰਿਓ, 20 ਕਰਿਓ, 40 ਕਰਿਓ, 100 ਕਰਿਓ, ਜਿੰਨੇ ਮਰਜ਼ੀ ਆਰਡਰ ਕਰਿਓ, ਪਰ ਮਿਨੀਮਮ 10 ਪੀਜ਼ੇ ਆਰਡਰ ਜ਼ਰੂਰ ਕਰਿਓ, ਕਿਉਂਕਿ $10 ਦਾ ਇੱਕ ਪੀਜ਼ਾ, ਅਤੇ ਜੇ ਆਪਾਂ ਸਪੈਸ਼ਲ ਦੇ ਵੀ ਰਹੇ ਹਾਂ ਅਤੇ ਸੰਗਤਾਂ ਨੇ ਉੱਥੇ ਛਕਣੇ ਆ ਸਾਰੇ ਪੀਜ਼ੇ, ਇਹ ਤੁਸੀਂ ਪਿਕਅਪ ਕਰੋ। ਕਰਾਊਨ ਪੀਜ਼ਾ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ 'ਤੇ ਬਿਲਕੁਲ ਬ੍ਰੈਂਡ ਨਿਊ ਪੀਜ਼ਾ ਖੁੱਲ੍ਹਿਆ, $10 ਦਾ ਇੱਕ ਪੀਜ਼ਾ। ਨੰਬਰ ਮੈਂ ਤੁਹਾਨੂੰ ਦੁਬਾਰਾ ਦੇਣਾ, ਜਿਹਨਾਂ ਇਸ ਸੰਡੇ ਨੂੰ ਨਗਰ ਕੀਰਤਨ ਦੇ ਸੇਵਾ ਕਰਨੀ ਹੈ ਪੀਜ਼ਿਆਂ ਦੀ, ਸਿਰਫ $10 ਦਾ ਲਾਰਜ ਪੀਜ਼ਾ, 905-857-9292 ਦੇ ਕਾਲ ਕੀਤੀ ਜਾ ਸਕਦੀ ਹੈ, 905-857-9292 ਦੇ ਕਾਲ ਤੁਸੀਂ ਕਰ ਲਿਓ, ਤੁਹਾਡੇ ਵਾਸਤੇ ਨੰਬਰ ਇਹ ਹਾਜ਼ਰ ਹੈ। ਔਰ ਬੁਕਿੰਗ ਹੁਣੇ ਕਰਾ ਦਿਓ, ਕਿਉਂਕਿ ਕੱਲ੍ਹ ਦਾ ਦਿਨ ਵਿੱਚ ਪਰਸੋਂ ਨੂੰ ਅਸੀਂ ਆਉਣਾ ਨਹੀਂ। ਸੰਡੇ ਨੂੰ ਤੁਹਾਨੂੰ ਜਿੰਨੇ ਪੀਜ਼ੇ ਚਾਹੀਦੇ ਆ, 12 ਚਾਹੀਦੇ ਆ, 1 ਚਾਹੀਦੇ ਆ, 2 ਚਾਹੀਦੇ, 3 ਚਾਹੀਦੇ ਆ, 10, 15, 20, 25, 50, 100 ਪੀਜ਼ੇ ਚਾਹੀਦੇ ਆ। ਪਰਿਵਾਰ ਦੋ ਆਪਣੇ ਰਲ ਕੇ, ਭੈਣਾਂ ਭੈਣਾਂ, ਸਾਂਢੂ ਸਾਂਢੂ ਰਲ ਕੇ, ਜੀਜਾ ਸਾਲਾ ਰਲ ਕੇ 20-40 ਪੀਜ਼ੇ ਆਰਡਰ ਕਰ ਦਿਓ ਅਤੇ ਉੱਥੇ ਜਾ ਕੇ ਸੇਵਾ ਕਰੋ। 905-857-9292 ਦੇ ਕਾਲ ਕੀਤੀ ਜਾ ਸਕਦੀ ਹੈ, 905-857-9292 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ, ਬਹੁਤ ਜ਼ਿਆਦਾ ਵਧੀਆ ਤੁਸੀਂ ਫੰਕਸ਼ਨ ਪਾਰਟੀਜ਼ ਕਰਨੇ ਆ, 200-250 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਆ। ਨੰਬਰ ਤੁਹਾਨੂੰ ਅਸੀਂ ਦੇ ਰਹੇ ਹਾਂ, ਇਸ ਨੰਬਰ ਤੁਸੀਂ ਕਾਲ ਜ਼ਰੂਰ ਕਰੋ, ਔਰ ਇਹ ਨੰਬਰ ਤੁਹਾਡੇ ਵਾਸਤੇ ਹੈ। ਸ਼ਹਿਰ ਦੇ ਵਿੱਚ ਬੈਂਕਟ ਹਾਲ ਹੈ ਤੁਹਾਡੇ ਵਾਸਤੇ, ਤੁਸੀਂ ਕਿਸੇ ਨੇ ਜਾਗੋ ਕੱਢਣੀ ਆ, ਬਾਹਰ ਇੱਥੇ ਟਰਾਲੀਆਂ ਜੀਪਾਂ ਘੁਮਾਓ ਜਿੱਦਾਂ ਮਰਜ਼ੀ, ਪਾਰਕਿੰਗ ਲਾਟ ਦੇ ਵਿੱਚ, ਰੋਇਲ ਇੰਡੀਆ ਬੈਂਕਟ ਹਾਲ, 905-458-0011। ਜਿਹੜੀ ਜਾਗੋ ਆਉਂਦੀ ਆ, ਮੈਕਸੀਮਮ 200-250 ਬੰਦਾ ਹੀ ਹੁੰਦਾ, ਉਹ ਵੀ ਚੰਗੇ ਜਿਹੇ ਪਰਿਵਾਰਾਂ ਦਾ ਵਧੀਆ ਮੇਲ ਜੋਲ ਹੋ, ਇਸ ਤੋਂ ਜ਼ਿਆਦਾ ਬੰਦੇ ਨਹੀਂ ਹੁੰਦੇ, 250-300 ਹੋ ਜੂਗਾ, ਠੀਕ ਹੈ ਨਾ। ਅਤੇ ਨੰਬਰ ਤੁਸੀਂ ਨੋਟ ਕਰੋ, ਇਹ ਘਰ ਹੈ ਜੱਗ ਕੱਢਦੇ, ਕਈ ਵਾਰੀ ਅਸੀਂ ਗੁਆਂਢੀਆਂ ਨੂੰ ਪਰੇਸ਼ਾਨ ਕਰਦੇ ਹਾਂ, ਟਰੈਕਟਰ ਘੁਮਾ, ਟਰਾਲੀਆਂ ਘੁਮਾਉਂਦੇ ਹਾਂ, ਫਿਰ ਡੀਜ਼ਲ ਦੀ ਸਮੈਲ ਚੜ੍ਹਦੀ ਸੱਜੇ ਖੱਬੇ, ਠੀਕ ਹੈ, ਇੱਥੇ ਘੁਮਾਓ ਪਾਰਕ, ਕੋਈ ਡਰ ਨਹੀਂ। 905-458-0011 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ, ਸਟੀਲਸ ਐਂਡ ਮੈਲਨੀ ਦੇ ਕਾਰਨਰ ਤੇ।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ, 416-819-6000।

0: ਜੀ ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ?
1: ਸੋ ਜਿੱਥੇ ਅਸੀਂ ਟਰੈਵਲ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ ਉੱਥੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੀ ਵੀ ਜ਼ਰੂਰ ਗੱਲ ਕਰਾਂਗੇ, ਕਿਉਂਕਿ ਆਪਾਂ ਇੱਥੋਂ ਜਿਹੜੇ ਕੈਨੇਡੀਅਨ ਰੈਜ਼ੀਡੈਂਟਸ ਹੈਗੇ ਆ ਜਦੋਂ ਉਹ ਬਾਹਰਲੇ ਕੰਟਰੀਜ਼ ਦੇ ਵਿੱਚ ਜਾਂਦੇ ਆ ਉਹਨਾਂ ਦੀ ਗੱਲ ਕੀਤੀ ਆ, ਬਟ ਜਿਹੜੇ ਬਾਕੀ ਹੋਰ ਕੰਟਰੀਜ਼ ਦੇ ਰੈਜ਼ੀਡੈਂਟ ਹੈਗੇ ਆ ਜਦੋਂ ਉਹ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੇ ਕੋਲ ਵੀ ਬਿਲਕੁਲ ਕੋਈ ਹੈਲਥ ਕਵਰੇਜ ਨਹੀਂ ਹੁੰਦੀ, ਕੋਈ ਹੈਲਥ ਕਾਰਡ ਨਹੀਂ ਹੁੰਦਾ। ਸੋ
0: ਪਰਿਵਾਰ ਆ ਵੀ ਰਹੇ ਬਹੁਤ ਜ਼ਿਆਦਾ ਗਰਮੀਆਂ 'ਚ ਨਾ,
1: ਬਿਲਕੁਲ ਜੀ ਸਮਰ ਦਾ ਟਾਈਮ ਆ, ਸਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੁਆਰਾ ਤੋਂ ਰੀਵਿਜ਼ਿਟ ਕਰ ਰਹੇ ਆ ਸੁਪਰ ਵੀਜ਼ਾ ਦੇ ਅੰਡਰ, ਸਾਡੇ ਰਿਲੇਟਿਵਸ ਆ ਰਹੇ ਆ, ਬਹੁਤ ਸਾਰੀਆਂ ਇੱਥੇ ਵੈਡਿੰਗਸ ਹੈਗੀਆਂ ਉੱਥੇ ਤੁਹਾਡੇ ਰਿਸ਼ਤੇਦਾਰ ਆ ਰਹੇ ਆ, ਸੋ ਮੇਕ ਸ਼ੋਰ ਉਹਨਾਂ ਦੀਆਂ ਕਵਰੇਜਿਸ ਜ਼ਰੂਰ ਕਰਵਾ ਕੇ ਰੱਖੋ। ਆਪਾਂ ਇਹ ਮੈਨੂੰ ਲੱਗਦਾ ਹਰ ਵੀਕ ਹੀ ਇਸ ਟੋਪਿਕ ਦੇ ਉੱਪਰ ਗੱਲ ਕਰਦੇ ਹਾਂ, ਪਰ ਸਟਿਲ ਸਾਨੂੰ ਬਹੁਤ ਸਾਰੀਆਂ ਕਾਲਸ ਇੱਦਾਂ ਦੀਆਂ ਆਉਂਦੀਆਂ ਹੈਗੀਆਂ ਜਿਨ੍ਹਾਂ ਦੇ ਕਈ ਵਾਰ ਤਾਂ ਇੱਦਾਂ ਹੁੰਦਾ ਕਿ ਜਦੋਂ ਉਹਨਾਂ ਨੂੰ ਪੁੱਛੋ ਕਿ ਹਾਂਜੀ ਕੋਈ ਕੰਡੀਸ਼ਨ ਹੈਗੀ ਆ, ਹਾਂਜੀ ਉਹ ਹਸਪੀਟਲ ਦੇ ਵਿੱਚ ਆ, ਤਾਂ ਹੁਣ ਅਸੀਂ ਪਾਲਿਸੀ ਕਰਵਾਉਣ ਦੇ ਲਈ ਤੁਹਾਨੂੰ ਕਾਲ ਕਰ ਰਹੇ ਹਾਂ। ਸੋ ਅਸੀਂ ਸਾਡਾ
0: ਜਦੋਂ ਅਸਲ ਪਹੁੰਚ ਗਏ ਉਹ ਤਾਂ ਕਹਿੰਦੇ
1: ਬਿਲਕੁਲ ਜੀ ਆਰਡਰ
0: ਇਦਾਂ ਦੇ ਹੁਣ,
1: ਹਾਂ ਕਾਫੀ ਕਾਲਸ ਇਦਾਂ ਦੀ ਆਉਂਦੀਆਂ ਕਿ ਇਸ ਵੇਲੇ ਹਸਪੀਟਲ ਦੇ ਵਿੱਚ ਹੈਗੀ ਆ ਜੀ, ਉਹਨਾਂ ਦੀ ਇਮੀਡੀਏਟ ਸਰਜਰੀ ਕਰਨੀ ਪੈਣੀ ਆ, ਉਹਨਾਂ ਕੋਲ ਪਹਿਲਾਂ ਪਾਲਿਸੀ ਨਹੀਂ ਸੀਗੀ ਅਸੀਂ ਕਰਵਾਈ ਤੇ ਹੁਣ ਕਰ ਦਿਓ। ਸੋ ਇਦਾਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਕਿਸੇ ਨੇ ਵੀ ਕਿਸੇ ਨੂੰ ਕਵਰ ਨਹੀਂ ਕਰਨਾ, ਇਸੇ ਕਰਕੇ ਉਹਨਾਂ ਨੇ ਵੇਟਿੰਗ ਪੀਰੀਅਡ ਰੱਖੇ ਹੋਏ ਆ ਪਾਲਿਸੀਜ਼ ਦੇ ਵਿੱਚ, ਤਾਂ ਹੀ ਕਰਕੇ ਆਪਾਂ ਹਰ ਵੀਕ ਇਸ ਚੀਜ਼ ਦਾ ਮੈਸੇਜ ਦਿੰਦੇ ਹਾਂ ਕਿ ਜਦੋਂ ਉਹ ਪਿਛਲੇ ਕੰਟਰੀ ਤੋਂ ਚੱਲਦੇ ਆ ਉਦੋਂ ਤੋਂ ਹੀ ਉਹਨਾਂ ਦੀ ਕਵਰੇਜ ਕਰਵਾਓ, ਤਾਂ ਕਿ ਉਹ ਰਸਤੇ ਦੇ ਵਿੱਚ ਵੀ ਕਵਰ ਹੋ ਸਕਣ ਅਤੇ ਇੱਥੇ ਆ ਕੇ ਵੀ ਉਹਨਾਂ ਦੀ ਕਵਰੇਜ ਹੋਵੇ, ਕਿਉਂਕਿ ਜੇ ਪਹਿਲਾਂ ਦੀ ਪਾਲਿਸੀ ਕਰਾਈ ਹੋਊਗੀ ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਐਮਰਜੈਂਸੀ ਦਾ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਕੋਈ ਕੰਡੀਸ਼ਨ ਹੋਣੀ ਆ, ਤੁਸੀਂ ਇੱਥੇ ਆ ਕੇ ਉਹ ਜਿਹੜੀਆਂ ਅਨਸਰਟਨ ਐਮਰਜੈਂਸੀਜ਼ ਆਉਂਦੀਆਂ ਉਹਨਾਂ ਲਈ ਕਵਰ ਆ, ਬਟ ਜਦੋਂ ਤੁਹਾਨੂੰ ਆਲਰੇਡੀ ਪਤਾ ਲੱਗ ਗਿਆ ਕਿ ਆਹ ਕੰਡੀਸ਼ਨ ਹੋ ਗਈ ਆ ਫਿਰ ਇੰਸ਼ੋਰੈਂਸ ਕੰਪਨੀ ਨੇ ਕਵਰ ਨਹੀਂ ਕਰਨਾ ਹੈਗਾ। ਸੋ ਮੇਕ ਸ਼ੋਰ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਣੀ ਚਾਹੀਦੀ ਆ। ਸੋ ਅਗਰ ਉਹ ਆਲਰੇਡੀ ਲੈਂਡ ਹੋ ਚੁੱਕੀ ਆ, ਅਗਰ ਉਹ ਹੈਲਦੀ ਹੈਗੇ ਆ, ਤਦ ਤੁਸੀਂ ਕਵਰੇਜ ਕਰਵਾ ਸਕਦੇ ਆ, ਬਟ ਸਟਿਲ ਪਾਲਿਸੀਜ਼ ਦੇ ਵਿੱਚ ਵੇਟਿੰਗ ਪੀਰੀਅਡ ਹੋਊਗਾ। ਅਗਰ ਮਹੀਨੇ ਤੋਂ ਜ਼ਿਆਦਾ ਹੋ ਗਿਆ ਆਇਆਂ ਨੂੰ 48 ਘੰਟੇ ਦਾ ਵੇਟਿੰਗ ਆ, ਮਹੀਨੇ ਤੋਂ ਜ਼ਿਆਦਾ ਹੋ ਗਿਆ ਤਾਂ 7 ਤੋਂ 8 ਦਿਨ ਦਾ ਵੇਟਿੰਗ ਆ, ਅਤੇ ਜੇ ਮਹੀਨੇ ਤੋਂ ਘੱਟ ਹੋਇਆ ਤਾਂ 48 ਘੰਟੇ ਦਾ ਵੇਟਿੰਗ ਪੀਰੀਅਡ ਆ। ਸੋ 19 ਦਿਨਾਂ ਦੀ ਤੁਸੀਂ ਕੋਸਟ ਵੀ ਪੇ ਕਰਦੇ ਆ ਅਤੇ ਕਵਰੇਜ ਵੀ ਕੋਈ ਨਹੀਂ ਹੁੰਦੀ ਹੈਗੀ। ਸੋ ਇਸ ਕਰਕੇ ਹਮੇਸ਼ਾ ਇਹ ਗੱਲ ਨੂੰ ਰਿਕਮੈਂਡ ਕਰਦੇ ਹਾਂ ਅਸੀਂ ਕਿ ਕਵਰੇਜ ਆਉਣ ਤੋਂ ਪਹਿਲਾਂ ਲਓ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜ਼ਰੂਰ ਡਿਸਕਲੋਜ਼ ਕਰਿਆ ਕਰੋ ਤਾਂ ਕਿ ਉਹਨਾਂ ਦੀ ਕਵਰੇਜ ਨੂੰ ਵਿੱਚ ਐਡ ਆਨ ਕੀਤਾ ਜਾ ਸਕੇ। ਕਈ ਵਾਰੀ ਆਪਾਂ ਕਹਿੰਦੇ ਰਹਿੰਦੇ ਹਾਂ ਕਿ ਬਿਲਕੁਲ ਠੀਕ ਆ ਬਿਲਕੁਲ ਠੀਕ ਆ, ਔਰ ਬਾਅਦ ਵਿੱਚ ਪਤਾ ਲੱਗਦਾ ਕਿ ਬੰਦੇ ਨੂੰ ਬਹੁਤ ਸਾਰੀਆਂ ਕੰਡੀਸ਼ਨ ਸੀਗੀਆਂ, ਬਲੱਡ ਪ੍ਰੈਸ਼ਰ ਵੀ ਸੀਗਾ, ਕੋਲੈਸਟ੍ਰੋਲ ਵੀ ਸੀਗਾ, ਸੋ ਉਹ ਕੰਡੀਸ਼ਨ ਦੇ ਨਾਲ ਰਿਲੇਟਡ ਕੋਈ ਕਲੇਮ ਆ ਗਿਆ ਤਾਂ ਤਦ ਵੀ ਇੰਸ਼ੋਰੈਂਸ ਕੰਪਨੀ ਨੇ ਕਵਰ ਨਹੀਂ ਕਰਨਾ ਜੇ ਤੁਸੀਂ ਬੇਸਿਕ ਪਲਾਨ ਲਿਆ ਹੋਇਆ। ਸੋ ਸਿਰਫ ਪ੍ਰੀਮੀਅਮ ਨਾ ਦੇਖਿਆ ਕਰੋ ਕਿ ਅਸੀਂ ਘੱਟ ਤੋਂ ਘੱਟ ਪ੍ਰੀਮੀਅਮ ਦਈਏ, ਆਪਾਂ ਨੂੰ ਆਫਕੋਰਸ ਜੇ ਆਪਾਂ ਹੁਣ ਪ੍ਰੀਮੀਅਮ ਪੇ ਕਰ ਰਹੇ ਹਾਂ ਤਾਂ ਉਹਦੇ ਅਗੇਂਸਟ ਆਪਾਂ ਨੂੰ ਕਵਰੇਜ ਵੀ ਮਿਲ ਰਹੀ ਆ, ਸੋ ਉਹ ਸਾਰੀਆਂ ਚੀਜ਼ਾਂ ਦਾ ਫਰਕ ਪੈਂਦਾ ਆ। ਸੋ ਇਸ ਕਰਕੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਚਾਹੇ ਉਹ ਵਿਜ਼ਿਟਰ ਇੰਸ਼ੋਰੈਂਸ
0: ਜ਼ਰੂਰੀ ਆ, ਇਹ ਬੜਾ ਜ਼ਰੂਰੀ ਆ ਜਦੋਂ ਸਾਡੀਆਂ ਫੈਮਿਲੀਜ਼ ਰਿਸ਼ਤੇਦਾਰ ਕੋਈ ਇੰਡੀਆ ਤੋਂ ਆਉਂਦੇ ਆ, ਰਾਈਟ ਵੇ ਤੁਸੀਂ ਇੰਸ਼ੋਰੈਂਸ ਜਿਹੜੀ ਕਵਰੇਜ ਜ਼ਰੂਰ ਕਰਾਇਆ ਕਰੋ। ਔਰ ਜਿਵੇਂ ਦੱਸਦੇ ਆ ਆਪਾਂ ਹਰਪ੍ਰੀਤ ਜੀ ਹਰ ਹਫ਼ਤੇ ਦੱਸਦੇ ਹਾਂ, ਪਰ ਫਿਰ ਵੀ ਇਸ ਚੀਜ਼ ਦੀ ਸਮਝ ਹਲੇ ਵੀ ਨਹੀਂ ਆ ਰਹੀ। ਜਦੋਂ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਫਿਰ ਤੁਸੀਂ ਹਰਪ੍ਰੀਤ ਸੈਨੀਅਰ ਨੂੰ ਕਹਿੰਦਾ ਵੀ ਪਿਛਲੇ ਤਰੀਕਾ ਨਹੀਂ ਕਰਦੇ ਹੋ, ਇਹੋ ਜਿਹਾ ਕੰਮ ਹੁੰਦਾ ਨਹੀਂ,
1: ਬਿਲਕੁਲ ਨਹੀਂ ਹੁੰਦਾ, ਕਿਉਂਕਿ ਅੱਜ ਕੱਲ੍ਹ ਆਨਲਾਈਨ ਸਿਸਟਮ ਆ, ਸਾਰਾ ਕੁਝ ਰਾਈਟ ਵੇ ਪਾਲਿਸੀਜ਼ ਇਸ਼ੂ ਹੁੰਦੀਆਂ,
0: ਸਾਰੀਆਂ ਹੁੰਦੀਆਂ, ਤੇ ਬੈਟਰ ਆਪਸ਼ਨ ਇਹ ਆ ਜੇ $10 ਜ਼ਿਆਦਾ ਵੀ ਲੱਗ ਜਾਣਗੇ ਵੀਰ ਮੇਰੇ ਹੋ, ਜਿਹਦੇ ਵੀ ਆਪਣੇ ਖਾਸ ਕਰ ਆਪਣੇ ਪੇਰੈਂਟਸ ਆ ਰਹੇ ਆ, ਤੇ ਜ਼ਰੂਰ ਚੀਜ਼ਾਂ ਕਿਉਂਕਿ ਬਜ਼ੁਰਗ ਹੁੰਦੇ ਆ, ਕੁਛ ਨਾ ਕੁਛ ਹੈਲਥ ਦਾ ਇਸ਼ੂ ਡੈਫੀਨੇਟਲੀ ਹੋ ਹੀ ਜਾਂਦਾ ਹੈ, ਤੇ ਉਸ ਤੋਂ ਆਪਾਂ ਸੇਫ ਸਾਈਡ ਰਹੀਏ। ਆਪਾਂ ਨੂੰ ਪਤਾ ਆਪਣੇ ਕਿਹੜੇ ਤੇ ਪਿਓ ਦਾਦਿਆਂ ਦੀਆਂ ਜ਼ਮੀਨਾਂ ਪਈਆਂ ਕਿ ਅਸੀਂ ਇੱਥੇ ਬਈ ਬਹੁਤ ਘਰ ਪੇਡ ਆਫ ਸਾਰਿਆਂ ਦੇ ਹੈਗੇ ਆ, ਜੇ ਪੰਗਾ ਪੈ ਜਾਂਦਾ ਫਿਰ ਸਾਰੇ ਟੱਬਰ ਨੂੰ ਫਾਹਾ ਨਾਲ ਪੈਂਦਾ, ਕਿਉਂ ਜੀ ਸਾਰਾ ਟੱਬਰ ਵੀ ਉਹ ਸਟ੍ਰੈਸ ਦੇ ਵਿੱਚ ਨਾਲ ਹੀ ਆ ਜਾਂਦਾ ਨਾ। ਤੇ ਹਰਪ੍ਰੀਤ ਨੰਬਰ ਦਿਓ ਆਪਣਾ ਜ਼ਰੂਰ, ਕਿਉਂਕਿ ਕਈਆਂ ਨੂੰ ਹੁਣ ਕੱਲ੍ਹ ਪਰਸੋਂ ਉੱਥੋਂ ਟਰੈਵਲ ਕਰਨਾ ਹੋਵੇ ਉਹ ਤੁਹਾਨੂੰ ਕਾਲ ਕਰ ਸਕਦੇ ਹੋ,
1: ਬਿਲਕੁਲ ਜੀ ਕਰ ਸਕਦੇ,
0: ਜੇ ਸਪੋਜ਼ ਕਰੋ ਹੁਣ ਵੀ ਉੱਥੇ ਏਅਰਪੋਰਟ ਤੇ ਬੈਠੇ
1: ਤਦ ਵੀ ਕਰ ਸਕਦੇ,
0: ਜੇ ਫੋਨ ਆ ਗਿਆ ਲੈ ਪਾਪਾ ਜੀ ਦੀ ਫਲਾਈਟ ਰਹਿੰਦੇ 2 ਘੰਟੇ,
1: ਹਾਂਜੀ ਬਿਲਕੁਲ ਕਰ ਸਕਦੇ,
0: ਹੁਣ ਕਰ ਸਕਦੇ,
1: ਬਿਲਕੁਲ ਕਰ ਸਕਦੇ,
0: ਕਿਹੜੇ ਨੰਬਰ ਤੇ ਕਾਲ ਕਰਨ?
1: 416-816-5000-416-817-6700,
0: ਕਿਉਂਕਿ ਇੰਡੀਆ ਹੁਣ ਹਲੇ ਮੇਰਾ ਘਰ 9 ਵਜੇ ਹੋਣੇ ਆ, ਫਲਾਈਟ ਤੜਕੇ ਆਉਂਦੀਆਂ 3 ਵਜੇ ਨਾ, ਸ਼ਾਇਦ ਏਅਰਪੋਰਟ ਤੇ ਪਹੁੰਚੀ ਹੋਣ ਤੇ ਮੁੰਡੇ ਇੱਥੋਂ ਕਰ ਦੇਵੇ ਬਸ, ਹੁਣੇ ਇੰਸ਼ੋਰੈਂਸ ਨਾ ਕਰਾਈ ਹੋਵੇ ਤੇ ਰਾਈਟ ਵੀ ਉਸ ਚੀਜ਼ ਦਾ ਫਾਇਦਾ ਹੋ ਜਾਊਗਾ ਨਾ। ਇਹ ਸੇਫ ਸਾਈਡ ਹੁੰਦੀ ਆ, ਦੱਸਾਂ ਤੁਹਾਨੂੰ ਮੈਂ, ਇਹ ਬੜੀਆਂ ਜ਼ਰੂਰੀ ਚੀਜ਼ਾਂ ਇਹ ਲੱਗਦੀਆਂ, ਇਹ ਸਾਨੂੰ ਲੱਗਦੀਆਂ ਕਿ ਲੋੜ ਨਹੀਂ ਹੈਗੀ ਲੋੜ ਨਹੀਂ ਹੈਗੀ, ਪਰ ਮੈਂ ਅੱਗੇ ਕਹਿੰਦਾ ਰੱਬ ਕਰੇ ਨਾ ਹੀ ਕਿਸੇ ਲੋੜ ਪਵੇ, ਪਰ ਜਦੋਂ ਪੈ ਜਾਂਦੀ ਆ ਨਾ ਫਿਰ ਉਦੋਂ ਅਗਲਾ ਪਿਛਲਾ ਸਾਰਾ ਕੰਮ ਸਾਫ਼ ਤਾਂ ਹੋ ਜਾਂ ਕਲੀਅਰ ਜਿਹਾ ਹੋ ਜਾਂਦਾ, ਤਾਂ ਪਤਾ ਲੱਗ ਜਾਂਦਾ ਬੰਦੇ ਨੂੰ ਕੀ ਭਾਵ ਵਿਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਔਰ ਰਾਜਨ ਜੀ ਗੱਲਬਾਤ ਵੀ ਕਰਨਗੇ, ਉਸ ਤੋਂ ਪਹਿਲਾਂ ਨੀਲਮ ਜੀ ਤੁਹਾਡੇ ਨਾਲ ਹਾਜ਼ਰ ਹੋ। ਨੀਲਮ ਜੀ ਕੀ ਹਾਲ ਚਾਲ ਹੈ?
2: I'm very good, thank you sir, how are you?
0: Good, good. ਤੁਸੀਂ ਸਿਟੀ ਦੀ ਹੈ ਨਾ?
2: ਤੁਸੀਂ ਹਰ ਵਾਰੀ ਪੁੱਛ ਰਹੇ ਹੋ, ਯੈਸ ਜਦੋਂ ਠੰਡ ਹੁੰਦੀ ਹੈ ਯੈਸ ਉੱਥੇ ਜਾ ਕੇ ਦਿਲ ਲੱਗਦਾ, ਜਾਂ ਫਿਰ ਉਧਰ ਕੋਟੇ ਚਲੀ ਜਾਈਦਾ ਜਦੋਂ ਇੱਥੇ ਠੀਕ ਠਾਕ ਵੈਦਰ ਹੋਵੇ, ਫਿਰ ਆਪਣੀ ਕੋਟੇ ਚਲੀ ਜਾਈਦਾ।
0: ਹਰਪ੍ਰੀਤ ਕਹਿੰਦੇ ਆ ਅਸੀਂ ਜਦੋਂ ਕੋਟੇ ਜਾਣਾ ਸਾਨੂੰ ਨਾਲ ਲੈ ਕੇ ਜਾਈਓ, ਮੈਂ ਤੇ ਹਰਪ੍ਰੀਤ ਉਹਨਾਂ ਨੇ ਰਾਜਾ ਉਹਨਾਂ ਨੇ ਸਾਰਿਆਂ ਨੇ ਆਉਣਾ ਉੱਥੇ ਨਾਲ ਤੁਹਾਡੇ ਨਾਲ।
2: ਮੈਂ ਕਿਹਾ ਦੱਸੀ ਹਰਪ੍ਰੀਤ ਨੂੰ, ਹਰਪ੍ਰੀਤ ਸਾਨੂੰ ਉੱਥੇ ਨਹੀਂ ਲੈ ਕੇ ਗਈ ਦਰਜੀ ਦੇ ਸ਼ੋਅ ਤੇ, ਆਪ ਇਕੱਲੇ ਚਲੇ
0: ਲੈ ਪੈ ਗਿਆ ਜੱਬ ਦੇ ਹਰਪ੍ਰੀਤ ਜਵਾਬ ਹੁਣ, ਕਹਿੰਦੇ ਦਲਜੀਤ ਦੇ ਸ਼ੋਅ ਤੇ ਇਕੱਲੇ ਚਲੇ ਗਏ ਸਾਨੂੰ ਲੈ ਕੇ ਨਹੀਂ ਗਏ। ਬਿਲਡਰ ਜਿਹੜੀ ਅਪਰੇਜ਼ਲ ਨੀ ਆ ਰਹੀ ਉਹਦਾ ਕਿਵੇਂ ਹੋਏਗਾ ਹੱਲ, ਉਹਦਾ ਉਹ ਦੱਸੋ ਨੀਲਮ ਜੀ।
2: ਹਲੇ ਬਿਲਡਰ ਦੀ ਅਪਰੇਜ਼ਲ ਤੋਂ ਬਾਅਦ ਅੱਜ ਇੱਕ ਨਵਾਂ ਸਬਜੈਕਟ ਆਈ ਵੁੱਡ ਲਾਈਕ ਟੂ ਇੰਟਰੋਡਿਊਸ
0: ਪਲੀਜ਼।
2: ਇਹ ਹੈਗਾ ਕਿ ਜਿਹੜੇ ਲੋਕ ਕਿਸੇ ਨੂੰ ਪੁੱਛੋ ਕਿ ਤੁਹਾਡਾ ਕ੍ਰੈਡਿਟ ਸਕੋਰ ਕੀ ਹੈ, ਉਹ ਬੜੇ ਆਰਾਮ ਨਾਲ ਆਪਣਾ ਐਕਵਾਫੈਕਸ ਜਾਂ ਟ੍ਰਾਂਸ ਯੂਨੀਅਨ ਦਾ ਚੱਕਿਆ, 680 ਜੀ, 700 ਜੀ, 700, 750। ਪਰ ਪੀਪਲ ਪ੍ਰੋਬਬਲੀ ਡੋਂਟ ਨੋ ਵਟ ਇਜ਼ BNI ਮੀਨਸ, ਦੈਟ ਇਜ਼ ਅ ਬੈਂਕਰਪਸੀ ਨੈਵੀਗੇਟਰ ਇੰਡੈਕਸ। ਇਹ ਕੀ ਚੀਜ਼ ਹੈ? ਦਿਸ ਇਜ਼ ਓਨਲੀ ਲੈਂਡਰ ਜਿਹੜੇ ਹੈ ਦੇ ਆਰ ਦਾ ਵਨ ਹੂ ਯੂਜ਼ ਦਮ, ਵਿਚ ਇਜ਼ ਬੈਂਕ ਹੋ ਗਏ, ਕ੍ਰੈਡਿਟ ਬਿਊਰੋ ਹੋ ਗਏ। It actually estimate the likelihood that a consumer, a consumer is low-key, might file the bankruptcy within next 12 to 24 months.
0: Okay.
2: So, hun jinna da credit score bhaave 780 hai, 680 hai, but je BNI score ghat hai, ਬੈਂਕ ਨੇ ਮੋਰਗੇਜ ਨਹੀਂ ਕਰਨੀ, ਨੋ ਮੈਟਰ ਵਟ, ਜਿੰਨਾ ਕੋਈ ਮਰਜ਼ੀ ਕਹੀ ਜਾਵੇ ਕਿ ਸਾਡਾ ਕ੍ਰੈਡਿਟ ਸਕੋਰ 700 ਸੀਗਾ, ਪਤਾ ਨੀ ਬੈਂਕ ਨੇ ਕਿਉਂ ਨਾ ਕਰਤੀ, ਆਹ ਹੋ ਗਿਆ ਨਾ ਉਹ ਹੋ ਗਿਆ ਨਾ, ਤੁਹਾਡਾ BNI ਕਰਕੇ ਬੈਂਕ ਡੈਫੀਨੇਟਲੀ, ਦੇਰ ਇਜ਼ ਅ ਬਿਗ ਨੋ, ਬੈਂਕ ਡੂ ਨਾਟ ਡੂ ਦੈਟ ਮੋਰਗੇਜ। ਹੁਣ ਉਹ ਉਹਦੇ ਕਾਰਨ ਕੀ ਨੇ, ਕਿਉਂ ਉਹ ਸਕੋਰ ਜਿਹੜਾ ਇੱਦਾਂ ਦਾ ਖਰਾਬ ਹੁੰਦਾ, ਕੀ ਕਾਰਨ ਦਿੰਦਾ, ਕਿਉਂ ਘੱਟ ਜਾਂਦਾ? ਉਹ ਤਾਂ ਘੱਟਦਾ ਕਿ ਕਈ ਵਾਰੀ ਤੁਸੀਂ ਲੇਟ ਸਵੇਰ ਜਿਹੜੀਆਂ ਪੇਮੈਂਟ ਨੇ ਜਾਂ ਮਿਸ ਕਰ ਦਿੱਤੀਆਂ ਉਹ ਕਰਤੀਆਂ, ਹਾਏ ਜਿਹੜੇ ਕ੍ਰੈਡਿਟ ਕਾਰਡ ਨੇ ਉਹਨਾਂ ਦੇ ਬੈਲੈਂਸ ਕਰਤੇ, ਤੁਹਾਡੀ ਕੋਈ ਕਲੈਕਸ਼ਨ ਆ ਗਈ। ਕਈ ਵਾਰੀ ਆਪਾਂ ਕੋਈ ਫਰਨੀਚਰ ਕਾਰ ਲੈਣ ਚੱਲ ਜਾਂਦੇ ਤੇ ਐਵੇਂ ਇਨਕੁਆਇਰੀਆਂ ਜਿਹੀਆਂ ਕਰਾਈ ਜਾਂਦੇ ਹਾਂ, ਉਹਦੇ ਕਰਕੇ ਘੱਟ ਜਾਂਦਾ ਸਕੋਰ ਤੁਹਾਡਾ। ਟੂ ਮੱਚ ਡੈਟਸ, ਬਹੁਤ ਸਾਰੀਆਂ ਡੈਟਸ ਨੇ ਕੰਪੇਅਰ ਟੂ ਤੁਹਾਡੀ ਇਨਕਮ ਦੇ ਨਾਲ, ਰੀਸੈਂਟ ਕਾਫੀ ਸਾਰੀਆਂ ਇਨਕੁਆਇਰੀਆਂ ਹੋ ਗਈਆਂ, ਜਾਂ ਤੁਸੀਂ ਇਨ ਦ ਪਾਸਟ ਪਹਿਲਾਂ ਕਿਤੇ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ ਕੀਤਾ ਹੋਇਆ, ਉਹਦੇ ਕਰਕੇ ਤੁਹਾਡਾ ਜਿਹੜਾ BNI ਸਕੋਰ ਹੈ ਉਹ ਉੱਤੇ ਨਹੀਂ ਹੁੰਦਾ। ਸੋ ਉਹਦੇ ਚਾਂਸਿਸ ਹੁੰਦੇ, ਤੁਸੀਂ ਭਾਵੇਂ ਮੰਨ ਲਓ ਤੁਹਾਡੀ ਕਲੈਕਸ਼ਨ ਸੀ, ਤੁਸੀਂ ਲੇਟ ਪੇਮੈਂਟ ਨਹੀਂ ਕੀਤੀ ਹੋਈ, ਅਸੀਂ ਹੁਣ ਉਹ ਕਰ ਦਿੱਤੀਆਂ, ਪੇ ਆਫ ਕਰਤਾ, ਤੁਹਾਡਾ ਕ੍ਰੈਡਿਟ ਸਕੋਰ ਠੀਕ ਹੋ ਗਿਆ, ਪਰ ਤੁਹਾਡਾ BNI ਸਕੋਰ ਜਿਹੜਾ ਉਹ 6-6-7-7 ਸਾਲ ਤੱਕ ਠੀਕ ਨਹੀਂ ਹੁੰਦਾ। ਹੁਣ ਉਹਨੂੰ ਹਾਊ ਡਸ ਦਿਸ ਵਰਕ, ਉਹਦੇ ਕੀ ਰੈਂਕਿੰਗ ਕੀ ਹੈ? ਰੈਂਕਿੰਗ ਹੈ ਕਿ ਲੋ, ਮੀਡੀਅਮ ਐਂਡ ਹਾਈ। ਲੋ ਮੀਨਸ ਕਿ ਲੈਸ ਚਾਂਸਿਸ ਨੇ ਕਿ ਇਸ ਬੰਦੇ ਨੇ ਅਗਲੇ 24 ਮਹੀਨਿਆਂ ਦੇ ਵਿੱਚ ਬੈਂਕਰਪਸੀ ਕਰਨੀ ਜਾਂ ਨਹੀਂ ਕਰਨੀ। ਮੀਡੀਅਮ ਚ ਦੇਅਰ ਵਾਰਨਿੰਗਸ ਕਿ ਦੇ ਮਾਈਟ, ਤੇ ਜੇ ਉਹ ਹਾਈ ਹੋਵੇ ਤਾਂ ਦੈਟ ਮੀਨਸ ਕਿ ਡੈਫੀਨੇਟਲੀ ਇਹਨਾਂ ਨੇ ਨੈਕਸਟ 24 ਮਹੀਨਿਆਂ ਦੇ ਵਿੱਚ ਇਹਨਾਂ ਨੇ ਬੈਂਕਰਪਸੀ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਹੈਗੇ ਆ। ਸੋ ਤੁਸੀਂ ਇਹਦੇ ਤੇ ਆਪ ਕੰਮ ਕਰਨ ਵਾਸਤੇ ਵਟ ਯੂ ਨੀਡ ਟੂ ਡੂ, ਤੁਹਾਨੂੰ ਕੀ ਕਰਨਾ ਚਾਹੀਦਾ
0: ਜੀ?
2: ਫਸਟ ਥਿੰਗ ਫਸਟ, ਇਹ ਤੁਹਾਨੂੰ ਕਿਸੇ ਨੇ ਦੱਸਣਾ ਨਹੀਂ ਹੈ। ਜੇ ਤੁਸੀਂ ਕਹੋ ਕਿ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਸਾਡਾ ਬੈਂਕਰਪਸੀ ਦਾ ਸਕੋਰ ਘੱਟ ਹੈ ਜਾਂ ਨਹੀਂ ਘੱਟ, ਹੈ ਨਾ, ਲੈਂਡਰਸ ਡੂ ਨਾਟ ਟੈਲ ਯੂ, ਦਿਸ ਇਜ਼ ਸਮਥਿੰਗ ਬੈਂਕਿੰਗ ਦਾ ਇੰਟਰਨਲ ਅੰਡਰ ਰਾਈਟਿੰਗ ਦਾ ਸਿਸਟਮ ਹੈ। ਦੇ ਵਿਲ ਨਾਟ ਟੈਲ ਯੂ ਕਿ ਤੁਹਾਡਾ ਦਿਸ ਇਜ਼ ਵਾਈ ਨਾ ਹੋਈ ਹੈ ਕਿ ਤੁਹਾਡਾ BNI ਘੱਟ ਹੈ। ਸੋ ਇਹਨੂੰ ਠੀਕ ਰੱਖਣ ਦੇ ਲਈ ਤੁਸੀਂ ਆਪਣਾ ਜਿਹੜਾ ਨੋਰਮਲ ਪ੍ਰੋਸੀਜਰ,
0: ਤੁਹਾਡੇ ਨਾਲ ਮੈਂ ਸਮਝਦਾ ਕਿ ਸਲਾਹ ਇਸ ਬਾਰੇ ਕੀਤੀ ਜਾ ਸਕਦੀ ਹੈ, ਕਿਉਂਕਿ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਆਫਿਸ ਆ ਕੇ ਬੈਠ ਸਕਦੇ ਆ। ਨੀਲਮ ਜੀ, ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਆਪ ਜੀ ਨੂੰ?
2: ਬਿਲਕੁਲ ਜੀ, 6477398710। ਤੁਸੀਂ ਜਦੋਂ ਵੀ ਮੇਰਾ ਕੋਈ ਵੀ ਮੋਰਗੇਜ ਦੇ ਬਾਰੇ ਗੱਲ ਕਰਨੀ ਹੈ, ਡੈਫੀਨੇਟਲੀ
0: ਪਲੀਜ਼ ਨੰਬਰ ਇੱਕ ਵਾਰੀ ਦੁਬਾਰਾ ਦਿਓ। ਮੋਰਗੇਜ ਕੁਵੀਨ ਜੀ, ਨੰਬਰ
2: ਮੋਰਗੇਜ ਬ੍ਰੋਕਰ, ਮੋਰਗੇਜ ਕੁਵੀਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398711।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਨੀਲਮ ਜੀ ਨੂੰ ਕਾਲ ਤੁਸੀਂ ਜ਼ਰੂਰ ਕਰੋ। ਰਾਜਨ ਜੀ, ਹੋਰ ਕੀ ਕਰਨਾ ਚਾਹੋਗੇ? ਡਾਕਟਰ ਉੱਥੇ ਕਿੰਨੇ ਵਜੇ ਤੱਕ ਹੈ ਸਰ?
3: ਵਜੇ ਤੋਂ ਲੈ ਕੇ ਤੇ ਤਕਰੀਬਨ 6 ਵਜੇ ਤੱਕ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-405-4888। ਜਦੋਂ ਆਪਾਂ ਐਗਜ਼ਾਮ ਕਰਾ ਲੈਣੇ, ਫਿਰ ਅਜੀਤ ਜੀ ਅਗਲੇ ਗੱਲ ਹੁੰਦੀ ਵੀ ਆਪਾਂ ਗਲਾਸਿਸ ਬਣਵਾਉਣੀਆਂ, ਤੇ ਗਲਾਸਿਸ ਦੇ ਵਿੱਚ ਹੁੰਦਾ ਸਾਨੂੰ ਵੀ ਕੋਈ ਵਧੀਆ ਡੀਲ ਮਿਲ ਜਾਵੇ। ਸੋ ਉਹ ਸਾਰੇ ਸਰੋਤਾਂ ਵਾਸਤੇ ਅਸੀਂ ਸਪੈਸ਼ਲ ਡੀਲ ਲੈ ਕੇ ਆਏ ਹੁੰਦੇ ਹਾਂ, ਸਾਡਾ ਵੈਲਿਊ ਪੈਕੇਜ। ਵੈਲਿਊ ਪੈਕੇਜ ਸਭ ਤੋਂ ਪਹਿਲਾਂ ਦੱਸ ਦਈਏ, ਤਕਰੀਬਨ ਅਸੀਂ 700 ਤੋਂ 800 ਫਰੇਮ ਰੱਖਿਆ ਜੀ ਡਿਸਪਲੇ ਦੇ ਉੱਤੇ, ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ, ਇਹ ਸਾਰੇ ਬ੍ਰਾਂਡਡ ਫਰੇਮ ਨੇ, ਲੰਡਨ ਫੌਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਸੋ $300 ਦੀ ਕੀਮਤ ਦਾ ਫਰੇਮ ਹੈ, ਨਾਲ ਅਸੀਂ ਇਹ 'ਚ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਪਾ ਕੇ ਦਿੰਦੇ ਹਾਂ, ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੋ ਜਾਂਦਾ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਹੁਣ ਆਪਾਂ ਹੁੰਦਾ ਜਦੋਂ ਐਨਕ ਬਣਵਾ ਲਈ, ਆਪਾਂ ਨੂੰ ਇੱਥੇ ਕੋਡਿੰਗ ਵੀ ਚਾਹੀਦੀ ਹੁੰਦੀ ਹੈ, ਵੀ ਜੇ ਅਸੀਂ ਰਾਤ ਨੂੰ ਡਰਾਈਵਿੰਗ ਕਰਦੇ ਹਾਂ ਐਂਟੀਗਲੇਅਰ ਚਾਹੀਦੀ ਹੈ, ਜੇ ਦਿਨੇ ਬਾਹਰ ਜਾਂਦੇ ਹਾਂ ਯੂਵੀ ਪ੍ਰੋਟੈਕਸ਼ਨ ਚਾਹੀਦੀ ਹੈ, ਜੇ ਕੰਪਿਊਟਰ 'ਤੇ ਕੰਮ ਕਰਦੇ ਹਾਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੈ, ਸੋ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾ ਲਓ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਅਤੇ ਜੇ ਕੋਈ ਵੀ ਪਰਸਨ ਦੋ ਪੇਅਰ ਬਣਵਾ ਰਿਹਾ ਹੈ ਤਾਂ ਪਹਿਲੇ 'ਤੇ ਕੋਟਿੰਗਾਂ 50% ਆਫ, ਦੂਜੇ 'ਤੇ ਕੋਟਿੰਗਾਂ ਬਿਲਕੁਲ ਫਰੀ ਹੈ
0: ਜੀ।
3: ਇਸੇ ਤਰ੍ਹਾਂ ਕਿਸੇ ਨੇ ਪ੍ਰੋਗਰੈਸਿਵ ਲੈਣੀਆਂ ਹੋਣ ਤਾਂ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਸਾਡੇ ਕੋਲ, $300 ਦਾ ਫਰੇਮ ਅਤੇ $300 ਦੇ ਲੈਂਸ ਨੇ, $600 ਵਾਲਾ ਪੈਕੇਜ ਸਿਰਫ $258 ਮਿਲ ਰਿਹਾ ਜੀ। ਤੇ ਅਗੇਨ ਇਹਦੇ ਚ ਵੀ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ, ਜੇ ਤੁਸੀਂ ਦੋ ਪੇਅਰ ਪ੍ਰੋਗਰੈਸਿਵ ਦੇ ਬਣਵਾ ਰਹੇ ਹੋ ਤੇ ਪਹਿਲੇ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਤੇ ਕੋਟਿੰਗਾਂ ਬਿਲਕੁਲ ਫਰੀ। ਸੋ ਡੀਲਾਂ ਲੈਣੀਆਂ ਨੇ ਤੇ ਪਹੁੰਚਣਾ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ। ਸੋ 905-460-8888, 905-460-8888।
0: ਲੋਕਾਂ ਦਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਗੁਰੇ ਪਾਣੀ। ਹਰਪੀ ਜੀ, ਜਿਹੜੇ ਪਰਿਵਾਰ ਸਪੈਸ਼ਲੀ ਤੌਰ 'ਤੇ, ਕਿਉਂਕਿ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ, ਬਹੁਤ ਫੈਮਿਲੀਜ਼ ਜਿਹੜੀਆਂ ਆਪਣੇ ਕਿ ਪੂਰੇ ਵਰਲਡਸ ਤੋਂ ਕੈਨੇਡਾ ਦੇ ਵਿੱਚ ਆ ਰਹੇ ਆ, ਜਿਵੇਂ ਤੁਸੀਂ ਦੱਸਿਆ ਸੁਪਰ ਵੀਜ਼ੇ ਬਾਰੇ ਔਰ ਵਿਜ਼ਟਰ ਬਾਰੇ ਵੀ ਹੋਰ ਦੱਸੋ ਥੋੜ੍ਹਾ ਜਿਹਾ।
1: ਬਿਲਕੁਲ ਜੀ ਜੀ, ਸੋ ਜਿੱਦਾਂ ਆਪਾਂ ਪਹਿਲਾਂ ਐਡ ਆਨ ਕਰਕੇ ਗਏ ਹਾਂ ਕਿ ਉਹ ਕੋਈ ਵੀ ਰੈਜ਼ੀਡੈਂਟ ਜਿਹੜਾ ਇੱਥੇ ਆ ਰਿਹਾ ਹੈਗਾ, ਜਿਨ੍ਹਾਂ ਦੇ ਕੋਲ ਇੱਥੇ ਦਾ ਹੈਲਥ ਕਾਰਡ ਨਹੀਂ ਹੈਗਾ, ਚਾਹੇ ਉਹ ਵਿਜ਼ਿਟਰ ਹੈਗੇ ਆ, ਸੁਪਰ ਵੀਜ਼ਾ ਦੇ ਅੰਡਰ ਆ, ਸਟੂਡੈਂਟ ਹੈਗੇ ਆ ਜਿਨ੍ਹਾਂ ਦੀ ਕਾਲਜ ਵੱਲੋਂ ਕੋਈ ਕਵਰੇਜ ਨਹੀਂ ਹੈਗੀ, ਜਾਂ ਫਿਰ ਜਿਹੜੇ ਸਟੂਡੈਂਟ ਵਰਕ ਪਰਮਿਟ 'ਤੇ ਜਦੋਂ ਜਾਂਦੇ ਆ, ਉਹਨਾਂ ਦਾ ਅਪਲਾਈਡ ਸਟੇਟਸ ਹੋ ਜਾਂਦਾ ਹੈ, ਉਸ ਟਾਈਮ ਦੇ ਉੱਪਰ ਨਾ ਤਾਂ ਉਹਨਾਂ ਕੋਲ ਕੋਈ ਕਾਲਜ ਦੀ ਕਵਰੇਜ ਹੁੰਦੀ ਆ, ਨਾ ਹੀ ਹੈਲਥ ਕਾਰਡ ਆਇਆ ਹੁੰਦਾ, ਕਿਉਂਕਿ ਉਹਨਾਂ ਦੇ ਕੋਲ ਵਰਕ ਪਰਮਿਟ ਨਹੀਂ ਹੁੰਦਾ। ਐਂਡ ਬਹੁਤ ਸਾਰੀ ਰੇਂਜ ਦੇ ਵਿੱਚ ਉਹ ਸਟੂਡੈਂਟ ਹੈਗੇ ਆ ਜਿਹੜੇ ਅਪਲਾਈਡ ਸਟੇਟਸ ਦੇ ਉੱਪਰ ਆ, ਉਹਨਾਂ ਦੇ ਕੋਲ ਵੀ ਕੋਈ ਹੈਲਥ ਕਵਰੇਜ ਨਹੀਂ ਹੈਗੀ। ਸੋ ਮੇਕ ਸ਼ੋਰ ਤੁਹਾਡੇ ਕੋਲ ਆਪਣੀ ਮੈਡੀਕਲ ਐਮਰਜੈਂਸੀ ਕਵਰੇਜ ਜ਼ਰੂਰ ਹੋਣੀ ਚਾਹੀਦੀ ਆ, ਕੋਈ ਵੀ ਡਿਟੇਲ ਚਾਹੀਦੀ ਆ, ਇਹਨਾਂ ਦੀ ਕੋਸਟ ਪਰ ਡੇ ਬੇਸਿਸ ਹੁੰਦੀ ਆ, ਸੋ ਜਿੰਨੇ ਦਿਨਾਂ ਦੇ ਲਈ ਵੀ ਤੁਸੀਂ ਕਵਰੇਜ ਲਓਗੇ, ਉਨੇ ਦਿਨਾਂ ਦੇ ਅਕੋਰਡਿੰਗਲੀ ਤੁਹਾਡਾ ਪਲਾਨ ਡਿਜ਼ਾਈਨ ਹੋਊਗਾ। ਸੋ ਨੰਬਰ ਹੈਗਾ ਜੀ ਮੇਰਾ 416-8176500, ਆਫਿਸ ਸਾਡਾ ਲੋਕੇਟਡ ਹੈਗਾ ਆ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ
3: 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888।
0: ਡਾਕਟਰ ਕਿੰਨੇ ਵਜੇ ਤੱਕ ਹੋਣਗੇ?
3: ਡਾਕਟਰ ਜੀ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ, ਤੇ ਕੱਲ੍ਹ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ, ਤੇ ਸੈਟਰਡੇ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਅਵੇਲੇਬਲ।
0: ਬੜੀ ਮਿਹਰਬਾਨੀ ਸਰ।
3: ਨੰਬਰ ਜੀ 905-460-8888।
4: Another Don Clean with the Don Ducks.
5: Whoa, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: 32, 55, 80, 92, 80, 80, 90, 80, 90, 80, 90, 80, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, ਕੈਪਟਨ ਟੀਵੀ ਐਂਟਰਪ੍ਰਾਈਜ਼। Appliances, 801 Bovey Drive near Chingozi. Call 905-450-2828. 905-450-2828.
7: This is AM 530, CHLO AM, serving Brampton.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
8: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰੋਂ ਲੱਗ ਦਵਾਂ।
7: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
8: ਅੱਛਾ, ਓ ਕਿਵੇਂ?
9: ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ, ਹੁਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ।
10: ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 905-791-4900।
11: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ।
12: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
11: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
12: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
11: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
12: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
11: 647-10-647-739-8710। ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ
13: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
14: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
15: ਨਹੀਂ ਨਹੀਂ,
14: ਤੂੰ ਚੋਰ ਹੈ,
15: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
16: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
17: Indian Fruitland, one stop for all your grocery needs.
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
20: ਮੈਨੂੰ ਕਿਉਂ ਡਿਸਟਰਬ ਕਰ ਰਿਹਾ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ।
2: ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609।
21: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
22: ਬਸ ਇੰਨੀ ਗੱਲ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: Ladies and gentlemen, introducing from CHLO AM 530, the number one radio host in the world.

0: Dave Tatla. And you are not. ਡਾਗ ਫੋਰ ਨੇ ਐਲਾਨ ਕੀਤਾ ਸੀ ਪਿਛਲੇ ਦਿਨੀ ਤੇ ਜਿਹੜਾ ਬਿੱਲੀ ਬਿਸ਼ਪ ਏਅਰਪੋਰਟ ਆਇਆ ਉਹਨੂੰ ਵਧਾਇਆ ਜਾਏਗਾ, ਵਧੀਆ ਬਣਾਇਆ ਜਾਏਗਾ ਤਾਂ ਕਿ ਉੱਥੇ ਜਹਾਜ਼ ਹੋਰ ਉਤਰ ਸਕਣ। ਲੇਕਿਨ ਕੁਛ ਐਮ ਪੀ ਆ, ਨਾ ਜੀ ਇਹ ਤਾਂ ਗਲਤ ਆ ਪਲੈਨ। ਇਹ ਉਹ ਲੋਕ ਨੇ ਜਿਹੜੇ ਦੇਸ਼ ਨੂੰ ਪਿੱਛੇ ਲਿਜਾਣਾ ਚਾਹੁੰਦੇ ਨੇ। 60 ਮਿੰਟ ਮੈਂ ਐਵਰੀ ਸੰਡੇ ਦੇਖਦਾ ਪ੍ਰੋਗਰਾਮ, ਬੜੀ ਸੋਹਣੀਆਂ ਡਾਕੂਮੈਂਟਰੀਆਂ ਹੁੰਦੀਆਂ। ਉਹਦੇ 'ਚ ਇੱਕ ਕਾਫੀ ਪੁਰਾਣਾ ਹੋਸਟ ਆ ਸਕੌਟ ਪੈਲੀ, ਉਹਨੂੰ ਫਾਇਰ ਕਰਤਾ ਕਿਉਂਕਿ ਜਿਹੜਾ ਉਹਦਾ ਚੌਧਰੀ ਆ 60 ਮਿੰਟ ਦਾ, ਉਹਦੇ ਨਾਲ ਉਹਦੀ ਬਣਦੀ ਨਹੀਂ ਸੀ। ਜਾਣੇ 60 ਮਿੰਟ ਦਾ ਨਹੀਂ ਦੇਖਿਆ ਉਹ ਚੌਧਰੀ ਜੀ ਨੇ, ਆਪਣਾ ਦੇਖਿਆ ਵੀ ਮੇਰੀ ਨਹੀਂ ਇਹਦੇ ਨਾਲ ਬਣਦੀ। ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647 429 4040
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।

0: ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
1: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਗੋਵੇਟ ਤੇ ਗੋ ਰੋਡ, 9057944667।
2: Radio with a difference. The Dave Tatler Show.
3: ਹੋਰ ਖਬਰਾਂ 'ਚ ਖਬਰ ਹੈ, ਇੱਕ ਰਿਪੋਰਟ ਆਈ ਹੈ। ਰਿਪੋਰਟ 'ਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਕੈਨੇਡੀਅਨ ਨੇ ਹੁਣ ਅਮਰੀਕਾ ਜਾਣੋਂ ਆਲਮੋਸਟ ਬੰਦ ਹੋ ਗਏ, ਸਿੱਧੀਆਂ ਫਲਾਈਟਾਂ ਲੈ ਕੇ ਕੈਰੀਬੀਅਨ ਆਈਲੈਂਡ ਜਾਂਦੇ ਆ, ਉੱਥੇ ਛੁੱਟੀਆਂ ਮਨਾ ਕੇ ਆਉਂਦੇ ਨੇ। ਓਸ਼ਵਾ ਦੇ ਵਿੱਚ ਇੱਕ ਉਹਨਾਂ ਨੇ ਉੱਥੇ ਬੁੱਤ ਲਾਇਆ, ਜਿਹੜਾ ਕਿ ਫਾਇਰ ਫਾਈਟਰ ਆ ਉਹਨਾਂ ਦੇ ਸੰਦਰਭ 'ਚ ਲਾਇਆ, ਤਾਂ ਕਿ ਜਿਹੜੇ ਵਿਚਾਰਿਆਂ ਦੀ ਜਾਨ ਚਲੀ ਜਾਂਦੀ ਹੈ ਜਾਂ ਕੁਛ ਹੋ ਜਾਂਦਾ, ਉਹਨਾਂ ਨੂੰ ਯਾਦ ਰੱਖਣ ਲਈ। ਕੁਝ ਹੈਗੇ ਕਹਿੰਦੇ ਇਹ ਤਾਂ ਗਲਤ ਲਾਇਆ ਜੀ, ਉਹ ਭਲੇ ਮਾਨਸੋ ਜੋ ਅੱਗ ਲੱਗਦੀ ਹੈ ਕਿਹਨੂੰ ਫੋਨ ਕਰਦੇ ਹੋ, ਇਹਨਾਂ ਨੂੰ ਵੀ ਕਰਦੇ ਹੋ, ਕੀ ਪ੍ਰੋਬਲਮ ਆ। ਐਨੀਵੇ, ਲੈਂਬਰਗਿਨੀ ਲਈ ਜਾਂਦਾ ਸੀ ਬੰਦਾ, ਭਜਾਈ ਜਾਂਦਾ ਸੀ, ਐਕਸੀਡੈਂਟ ਹੋਏ ਹਾਈਵੇ 403 ਤੇ ਬ੍ਰੈਂਟਫੋਰਡ ਦੇ ਨੇੜੇ, ਲੈਂਬਰਗਿਨੀ ਗੋਨ। ਏਅਰਪੋਰਟ ਨਿਸਾਨ ਤੇ ਰੋਡ ਟੂ ਦਾ ਵਰਲਡ ਕੱਪ ਸੇਲ ਇਵੈਂਟ ਲੱਗ ਗਈ ਆਪਣੇ, ਫੀਫਾ ਦਾ ਵਰਲਡ ਕੱਪ ਹੋ ਰਿਹਾ, ਚਾਹੇ ਉਹ 26 ਦੀ ਰੋਗ ਹੋਵੇ, 26 ਦੀ ਸੈਂਟਰਾ ਹੋਵੇ, 26 ਦੀ ਕਿਕਸ ਹੋਵੇ, ਬਹੁਤ ਹੀ ਰੀਜਨੇਬਲ ਪ੍ਰਾਈਸ ਤੇ ਮਿਲਣਗੀਆਂ ਤੁਹਾਨੂੰ ਇਹ। ਜਿਵੇਂ ਹੁਣ ਨਿਸਾਨ ਰੋਗ ਆ 99 ਸੈਂਟ ਵੀਕਲੀ ਲੀਜ਼ ਤੇ ਲੈ ਸਕਦੇ ਹੋ, ਪਲੱਸ 5,000 ਦਾ ਕੈਸ਼ ਪਰਚੇਸ ਬੋਨਸ ਵੀ ਦਿੱਤਾ ਜਾ ਰਿਹਾ ਹੈ। ਔਰ ਇਹਦੇ ਨਾਲ ਨਾਲ ਉਹਨਾਂ ਨੇ ਨਿਸਾਨ ਦੀ ਕਿਕਸ ਜਿਹੜੀ ਆ 0% ਫਾਈਨੈਂਸਿੰਗ ਤੇ ਆ, ਨਿਸਾਨ ਸੈਂਟਰਾ ਜਿਹੜੀ ਆ 4.9% ਤੇ ਲੀਜ਼ਿੰਗ ਤੇ ਆ। ਏਅਰਪੋਰਟ ਨਿਸਾਨ ਏਅਰਪੋਰਟ ਅਤੇ ਕੁਈਨ ਦੇ ਕਾਰਨਰ ਤੇ, 9059140900 ਉਹਨਾਂ ਦਾ ਨੰਬਰ ਹੈ।
4: ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
5: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
4: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
5: ਕਾਲ ਰਵਿੰਦਰ ਤੰਬਰ
3: 3 bedroom 2.5 washroom ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
6: 2622-2622।
7: ਹੈਲੋ,
6: ਸੁਣਿਓ ਅੱਜ ਡੇਟ ਕੀ ਹੈ?
7: ਡੇਟ 12।
6: ਅੱਛਾ,
7: ਹਾਂਜੀ। ਹੈਲੋ ਹੈਲੋ ਯਾਰ, ਹੱਦ ਹੋ ਗਈ, ਚੱਕਰ ਕੀ ਪੈ ਗਿਆ ਯਾਰ? ਮੈਂ ਆਪਣੇ ਮੁੰਡੇ ਨੂੰ ਫੋਨ ਕਰਦਾ। ਓ ਹੈਲੋ ਪੱਪੂ।
6: ਹਾਂਜੀ ਪਾਪਾ।
7: ਓਏ ਪੁੱਤ, ਅੱਜ ਤਰੀਕ ਤਾਂ ਹੈਗੀ 12, ਤੇਰਾ ਜਨਮ ਦਿਨ ਤਾਂ ਨਹੀਂ?
6: ਨਹੀਂ।
7: ਤੇਰੀ ਮੰਮੀ ਦਾ?
6: ਨਹੀਂ।
7: ਮਾਮੇ ਦਾ?
6: ਨਹੀਂ।
7: ਨਾਨੀ ਦਾ?
6: ਨਹੀਂ। ਕਿਸੇ ਦਾ ਵੀ ਨਹੀਂ ਹੈ ਪਾਪਾ।
7: ਓਏ ਪੁੱਤ, ਮੇਰਾ ਵਿਆਹ ਤਾਂ ਨਹੀਂ ਅੱਜ ਦੇ ਦਿਨ ਹੋਇਆ ਸੀ?
6: ਨਹੀਂ।
7: ਯਾਰ ਫਿਰ ਤੇਰੀ ਮੰਮੀ ਨੇ ਮੇਰੇ ਤੋਂ ਤਰੀਕ ਕਿਉਂ ਪੁੱਛ ਲਈ? ਮੈਂ ਤਾਂ ਡਰਦਾ ਮਰਦਾ ਜਾਂਦਾ।
6: ਓਹੋ ਪਾਪਾ, ਯਾਰ ਮੈਂ ਨਾ ਸਵੇਰੇ ਕੈਲੰਡਰ ਫਾੜਤਾ ਸੀ ਤਾਂ ਪੁੱਛੀ ਹੋਣੀ
7: ਹੈ।
8: ਫਿੱਟੇ ਮੋਤੇਰੇ।
9: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: Gurpreet ji, pranam, swagat hai.
10: ਧੰਨਵਾਦ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਤੇ ਸਤਿ ਸ੍ਰੀ ਅਕਾਲ ਜੀ।
3: ਮਹਾਰਾਜ, ਫੀਫਾ ਆਲਮੋਸਟ ਰੈਡੀ, ਕਿੰਨੀ 11 ਤਰੀਕ ਨੂੰ ਸ਼ੁਰੂ ਹੋ ਰਿਹਾ?
10: 12 ਜੂਨ ਤੋਂ ਸ਼ੁਰੂ ਹੋ ਰਿਹਾ ਜੀ।
3: ਤੇ ਕੈਨੇਡਾ ਦਾ ਪਹਿਲਾ ਮੈਚ 12 ਨੂੰ ਹੀ ਆ
10: ਜੀ, ਬੋਸਨੀਆ ਤੇ ਹਰਜ਼ੇਗੋਵੀਨਾ ਦੇ ਨਾਲ ਹੀ ਹੈ ਜੀ।
3: ਬੱਲੇ ਬੱਲੇ। ਅੱਛਾ, ਇਹਦੇ ਲਈ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਜਾਂ ਜਿਹੜੇ ਜਿਨ੍ਹਾਂ ਦੇ ਪਿੱਛੇ ਨੂੰ ਖਿੱਚਣ ਵਾਲੇ ਖਿਆਲ ਹੁੰਦਾ, $1 billion ਲੱਗ ਜਾਣਾ ਜੀ ਫੀਫਾ ਦੇ, $1 billion, ਉਹ ਇਹ ਨੀ ਦੇ ਦੇ ਵੀ ਇਕਨੋਮੀ ਨੂੰ ਬੂਮ ਕਿੰਨਾ ਮਿਲਣਾ?
10: ਬਿਲਕੁਲ

0: ਕੁਲਦੇਵ ਜੀ, ਆਲਦੋ ਜਿੰਨਾ ਐਕਸਪੈਕਟ ਕੀਤਾ ਜਾ ਰਿਹਾ ਸੀ ਉਸ ਨਾਲੋਂ ਬੂਮ ਦਾ ਜਿਹੜਾ ਹੈ ਜੀ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਥੋੜਾ ਘੱਟ ਜ਼ਰੂਰ ਗਿਆ, ਕਿਉਂਕਿ ਹੋਟਲ ਵੀ ਉਹਨੇ ਨਹੀਂ ਚੜੇ ਕਿਰਾਏ ਦੇ ਜਿੰਨੇ ਐਕਸਪੈਕਟਡ ਸੀਗੇ, ਸੋ ਫੀਫਾ ਨੇ ਉਹ ਜਿਹੜੀਆਂ ਡੇਟਸ ਨੇ ਕੈਂਸਲ ਕੀਤੀਆਂ ਨੇ। ਟਿਕਟਸ ਵੀ ਫੋਰ ਅ ਚੇਂਜ ਉਨੀਆਂ ਨਹੀਂ ਵਿਕੀਆਂ ਜਿੰਨੀਆਂ ਐਕਸਪੈਕਟਡ ਸੀ, ਕਿਉਂਕਿ ਟਿਕਟ ਦੇ ਪ੍ਰਾਈਸ ਬੜੇ ਜ਼ਿਆਦਾ ਨੇ, $1300 ਤੋਂ ਲੈ ਕੇ $6000 ਤੱਕ ਦੀ ਟਿਕਟ ਹੈ।
1: ਇਹਨਾਂ ਨੂੰ ਕਹੋ ਮੇਰੇ ਕੋਲੇ ਆ ਜਾਣ, ਨਾਲੇ ਦੋ ਬੀਰਾਂ ਪਿਆਉ, ਨਾਲੇ ਚਿਕਨ ਵੀ ਖਵਾਉ, ਨਾਲੇ ਇਹਨਾਂ ਨੂੰ ਫੀਫਾ ਦਾ ਵਰਲਡ ਕੱਪ ਦਿਖਾਊਂਗਾ ਉੱਥੇ ਟਿੱਕਾ ਜੰਕਸ਼ਨ ਦੇ, ਵੀ ਔਖੇ ਕਿਉਂ ਹੋਈ ਜਾਂਦੇ ਆ
0: ਜੀ। ਬਿਲਕੁਲ, ਪਰ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ 1 ਬਿਲੀਅਨ ਲਾ ਕੇ ਜਿਹੜਾ ਐਕਸਪੈਕਟੇਸ਼ਨ ਹੈਗੀ ਆ ਉਹ 3.2 ਬਿਲੀਅਨ ਤੱਕ ਦੀ ਇਕਨੋਮੀ ਨੂੰ ਬੈਨੀਫਿਟ ਹੋਏਗਾ।
1: ਓਕੇ ਓਕੇ, ਤੇ ਬਲੂ ਜੇ ਵਾਲੇ ਰਾਤ ਖੇਡਦੇ ਸੀਗੇ, ਬ੍ਰੇਵਸ ਨਾਲ ਉਹਨਾਂ ਨੇ ਕੀ ਬਣਿਆ?
0: ਬਲੂ ਜੇ ਸਾਰੇ ਜੀ ਇੱਕ ਵਾਰੀ ਫੇਰ ਤੋਂ ਹਾਰ ਗਏ ਨੇ, ਲਗਾਤਾਰ ਜਦੋਂ 4 ਮੈਚ ਜਿੱਤੇ ਸੀ ਤਾਂ ਲੱਗਦਾ ਸੀਗਾ .500 ਤੇ ਬਰਾਬਰ ਬਰਾਬਰ ਆ ਚੱਲੇ ਤੇ ਲੀਹ ਤੇ ਚੜ੍ਹ ਚੱਲੀ ਹੈ ਸਾਡੀ ਗੱਡੀ, ਪਰ ਉਦੋਂ ਬਾਅਦ ਲਗਾਤਾਰ 4 ਮੈਚ ਫੇਰ ਹਾਰ ਗਏ ਨੇ। ਔਰ ਅਟਲਾਂਟਾ ਬ੍ਰੇਵਸ ਦੀ ਜਿਹੜੀ ਟੀਮ ਹੈ ਇਸ ਸਾਲ 1 ਆਫ ਦਾ ਬੈਸਟ ਟੀਮ ਹੈ ਜੀ, ਹੁਣ ਤੱਕ 20 ਸੀਰੀਜ਼ ਹੋਈਆਂ ਨੇ ਦੇਵ ਜੀ, 17 ਸੀਰੀਜ਼ ਜਿੱਤੀਆਂ ਨੇ ਉਹਨਾਂ ਨੇ।
1: ਆਪਣੇ ਜਿਹੜੇ ਜ਼ਖਮੀ ਆ 4-5 ਪਲੇਅਰ ਮੇਨ ਪਲੇਅਰ ਆ ਜਿਹੜੇ, ਉਹਨਾਂ ਨੇ ਕਦੋਂ ਆਉਣਾ ਵਾਪਸ?
0: ਉਹਨਾਂ ਦਾ ਦੇਖੋ ਸਾਰਿਆਂ ਦੀ ਟਾਈਮ ਲਾਈਨ ਅਲੱਗ ਅਲੱਗ ਹੈ ਜੀ, 2 ਪਲੇਅਰ ਆਪਣੇ ਜਿਹੜੇ ਨੇ ਉਹ ਮਿਡ ਆਫ ਦਿਸ ਮੰਥ ਆ ਜਾਣੇ ਨੇ ਤੇ 2 ਐਂਡ ਆਫ ਦਿਸ ਮੰਥ ਆ ਜਾਣੇ ਨੇ, ਤੇ 2-3 ਇਹੋ ਜਿਹੇ ਨੇ ਜਿਹੜੇ ਪੂਰੇ ਮਤਲਬ ਸੀਜ਼ਨ ਵਾਸਤੇ ਹੀ ਦੇ ਆਰ ਆਊਟ। ਸੋ ਉਹੀ ਸਭ ਤੋਂ ਵੱਡੀ ਪ੍ਰੋਬਲਮ ਆ। ਦੇਖੋ ਇੱਕ ਤਾਂ ਪਿਚਿੰਗ ਸਾਨੂੰ ਬੜਾ ਮਾਣ ਸੀਗਾ ਪਿਛਲੇ ਸਾਲ ਵੀ, ਯਾਰ ਐਤਕੀ ਤਾਂ ਕਮਾਲ ਹੀ ਕਰਤੀ, ਚੱਕ ਦਾ ਕੇ ਫਟੇ ਤੇ ਉਹ ਸਾਰੇ ਪਿਚਰ ਇੰਜਰਡ ਹੋ ਗਏ, ਤੇ ਰਹਿੰਦੀ ਖੁੰਦੀ ਕਸਰ ਇਹ ਹੋ ਗਈ ਕਿ ਬੈਟਸਮੈਨ ਮੈਨੂੰ ਲੱਗਦਾ ਬੈਟਿੰਗ ਕਰਨੀ ਭੁੱਲ ਗਏ, ਉਹਨਾਂ ਨੂੰ ਵੀ ਕਿਤੇ ਹੌਸਲਾ ਜਿਹਾ ਹੋ ਗਿਆ, ਚੱਲ ਐਤਕੀ ਤਾਂ ਰਨ ਬਣਾਉਣੇ ਹੀ ਨਹੀਂ ਪੈਣੇ, ਰੋਕਣ ਵਾਲੇ ਬਾਹਲੇ ਆ ਗਏ। ਸੋ ਨਾ ਸਕੋਰ ਕਰ ਰਹੇ ਨੇ ਤੇ ਨਾ ਦੂਜੇ ਪਾਸੇ ਪਿਚਿੰਗ ਹੋ ਰਹੀ ਹੈ।
1: ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰੋ, ਪਲੇਅਰਾਂ ਨੂੰ ਟਿੱਕਾ ਜਾਂ ਦੇ ਕਰੋ ਪਾਰਟੀ, ਇਹਨਾਂ ਦਾ ਹੌਸਲਾ ਹੌਸਲਾ ਵਧਾਈਏ, ਸਪੀਚਾਂ ਸਪੂਚਾਂ ਦੇ ਕੇ ਇਹਨਾਂ ਨੇ ਬੰਬ ਲਾਈਏ।
0: ਬਿਲਕੁਲ ਜੀ।
1: ਅੱਛਾ ਇੱਕ ਹੁਣ ਤੁਸੀਂ ਤਾਂ ਕ੍ਰਿਕਟ ਦੇ ਮਾਹਰ ਹੋ, ਪਿਚਿੰਗ ਦੇ ਵਿੱਚ ਹਰ ਬਾਲ ਤੇ ਰਨ ਭਾਲਦੇ ਬੰਦੇ, ਆਪਣੇ ਇੱਕ ਪਲੇਅਰ ਹੈ ਬੇਸਬਾਲ 'ਚ, ਕੱਲ ਉਹਦਾ ਜਿਹੜਾ ਹਿੱਟ ਸਟ੍ਰੀਕ ਸੀ ਉਹ ਖਤਮ ਹੋ ਗਈ ਦੂਜੇ ਢੰਗ ਨਾਲ, 663 ਪਿਚਸ ਕੀਤੀਆਂ, 190 ਬੈਟਰਾਂ ਨੇ ਬੈਟਿੰਗ ਕੀਤੀ, 50.51 ਲਾ ਲਓ 51 ਇਨਿੰਗ ਸਕੋਰਲੈਸ ਉਹਨਾਂ ਨੇ ਕੀਤੀਆਂ ਤੇ ਫਿਰ ਹਿੱਟ ਦਿੱਤੀ।
0: ਬਿਲਕੁਲ ਜੀ, ਦੇਖੋ ਇਹ ਬੜੀ ਵੱਡੀ ਉਹਨਾਂ ਦੀ ਅਚੀਵਮੈਂਟ ਹੈਗੀ ਆ ਬੇਸਬਾਲ ਦੇ ਵਿੱਚ। ਔਰ ਜਿਹੜੀ ਤੁਸੀਂ ਗੱਲ ਕੀਤੀ ਆ, ਯੈਸ ਵੀ ਆਰ ਯੂਜ਼ ਟੂ, ਕਿਉਂਕਿ T20 ਦਾ ਜ਼ਮਾਨਾ ਚੱਲ ਰਿਹਾ, ਛੱਕੇ ਚੌਕੇ ਦੇਖਣੇ ਪਸੰਦ ਕਰਦੇ ਨੇ, ਪਰ ਮੈਂ ਤੁਹਾਨੂੰ ਦੱਸ ਦਿੰਦਾ ਜੇਕਰ ਤੁਸੀਂ ਇਹੋ ਜਿਹੀ ਬੋਲਿੰਗ ਦੇਖਣੀ ਚਾਹੁੰਦੇ ਹੋ। ਕਰੰਟਲੀ ਇੰਗਲੈਂਡ ਤੇ ਨਿਊਜ਼ੀਲੈਂਡ ਦਾ ਮੈਚ ਚੱਲ ਰਿਹਾ ਲਾਰਡਸ ਦੇ ਵਿੱਚ, ਪਹਿਲਾ ਦਿਨ ਹੈਗਾ ਜੀ ਮੈਚ ਸ਼ੁਰੂ ਹੋਇਆ, ਇਹ 5 ਦਿਨ ਵਾਲਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਗਿੱਲਾ ਜਾਂ ਪੀਣ ਪਾ ਲੈਂਦੇ ਨੇ 5 ਦਿਨ, ਪਰ ਹੈ ਇਹ 5 ਦਿਨ ਵਾਲਾ। ਪਰ ਉਸ ਦੇ ਵਿੱਚ ਬਾਲ ਤੁਸੀਂ ਸਵਿੰਗ ਤੇ ਸੀਮ ਹੁੰਦੀ ਦੇਖੋ, ਇੰਗਲੈਂਡ ਦੀ ਪੂਰੀ ਟੀਮ 140 ਤੇ ਆਲ ਆਊਟ ਹੋ ਗਈ ਹੈ, ਯਾਨੀ ਉਹ ਅਸਲੀ ਕ੍ਰਿਕਟ ਹੈ। ਉੱਥੇ ਤੁਹਾਨੂੰ ਪਤਾ ਲੱਗਦਾ ਵੀ ਬਾਲ ਜਦੋਂ ਸਵਿੰਗ ਕਰਦੀ ਹੈ, ਸੀਮ ਕਰਦੀ ਆ, ਬੈਟਸਮੈਨ ਵੀ ਫਿਰ ਤੁਹਾਨੂੰ ਉੱਥੇ ਨਾ ਕ੍ਰੀਜ਼ ਦੇ ਉੱਤੇ ਡਾਂਸ ਕਰਦੇ ਨਜ਼ਰ ਆਉਂਦੇ ਨੇ, ਜਿਹੜਾ ਕਿ IPL ਵਗੈਰਾ T20 ਚ ਨਹੀਂ ਹੁੰਦਾ।
1: ਰਾਈਟ, ਕੋਈ ਹੋਰ ਖਾਸ ਖਬਰ ਦੇਣੀ ਹੋਵੇ ਸਰ?
0: ਦੋ ਖਬਰਾਂ ਹੋਰ ਨੇ ਜੀ। ਇੱਕ ਤਾਂ ਨਿਊਯਾਰਕ ਨਿਕਸ, ਕੱਲ ਜੇਲਨ ਬ੍ਰੈਂਸਨ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਉਹ ਸੈਨ ਅੰਟੋਨੀਓ ਸਪਰਸ ਨੂੰ ਪਹਿਲੀ ਗੇਮ ਦੇ ਵਿੱਚ ਹਰਾ ਗਏ ਨੇ NBA ਫਾਈਨਲ ਦੇ ਵਿੱਚ, ਤੇ ਗੇਮ ਨੰਬਰ 2 ਕੱਲ ਨੂੰ ਸਵੇਰੇ 8:30 ਕੱਲ ਨੂੰ ਸ਼ਾਮੀ 8:30 ਹੋਣੀ ਹੈ। ਦੂਜਾ NHL ਦਾ ਜਿਹੜਾ ਸਟੈਨਲੇ ਕੱਪ ਫਾਈਨਲ ਹੈ ਉਹਦੇ 'ਚ ਵੀ ਵੇਗਸ ਗੋਲਡਨ ਨਾਈਟਸ 1-0 ਦੇ ਨਾਲ ਕੈਰੋਲਾਈਨਾ ਹਰੀਕੇਨਸ ਤੋਂ ਅੱਗੇ ਨੇ, ਤੇ ਨਾਲ ਦੀ ਨਾਲ ਹੋ ਸਕਦਾ ਦੇਵ ਜੀ ਪੈਟਰਿਕ ਰੋਏ, ਉਹਨਾਂ ਦੀ ਇੰਟਰਵਿਊ ਬਹੁਤ ਵਧੀਆ ਗਈ ਹੈ, ਟੋਰੋਂਟੋ ਮੇਪਲ ਲੀਫ ਨਵਾਂ ਕੋਚ ਹਾਇਰ ਕਰਨ ਜਾ ਰਹੇ ਨੇ, ਲੈਵਲ ਐਚ ਜਾਂ ਪੈਟਰਿਕ ਰੋਏ ਚੋਂ ਇੱਕ ਆ ਸਕਦਾ। ਸੋ ਪੈਟਰਿਕ ਰੋਏ ਦੀ ਗੱਲ, 3-4 ਘੰਟੇ ਇੰਟਰਵਿਊ ਬਹੁਤ ਜ਼ਬਰਦਸਤ ਚੱਲੀ ਆ। ਐਂਡ ਲਾਸਟ ਬਟ ਨਾਟ ਦ ਲੀਸਟ, ਜਿਹੜੇ ਫੀਲਡ ਹਾਕੀ ਦੇ ਫੈਨ ਨੇ ਉਹਨਾਂ ਵਾਸਤੇ ਬਹੁਤ ਵਧੀਆ ਨਿਊਜ਼ ਹੈ, ਅੱਜ Under-18 ਸੈਮੀਫਾਈਨਲ ਹੋਣੇ ਨੇ ਜੀ 2 ਫੀਲਡ ਹਾਕੀ ਏਸ਼ੀਆ ਕੱਪ। ਲੜਕੀਆਂ ਦਾ ਜਿਹੜਾ ਮੈਚ ਹੈ ਅੱਜ ਰਾਤ ਨੂੰ ਮਿਡਨਾਈਟ, ਇੰਡੀਆ ਵਰਸਸ ਚਾਈਨਾ, ਤੇ ਕੱਲ ਨੂੰ ਸਵੇਰੇ ਤੜਕੇ 6 ਵਜੇ ਕੁੰਡੀਆਂ ਦੇ ਸਿੰਘ ਫਸਣਗੇ ਪੂਰੇ ਇੰਡੀਆ ਵਰਸਸ ਪਾਕਿਸਤਾਨ। ਜਿਹੜੇ ਹਾਕੀ ਨੂੰ, ਫੀਲਡ ਹਾਕੀ ਨੂੰ ਪਿਆਰ ਕਰਦੇ ਨੇ, ਮੈਨੂੰ ਪੂਰੀ ਉਮੀਦ ਆ ਉੱਠ ਕੇ ਮੈਚ ਦੇਖਣਗੇ, ਜਾਗਣਗੇ। ਸੋ 6 ਵਜੇ ਕੱਲ ਨੂੰ ਜੀ ਸੈਮੀਫਾਈਨਲ ਹੈ Under-18 ਏਸ਼ੀਆ ਕੱਪ, ਇੰਡੀਆ ਵਰਸਸ ਪਾਕਿਸਤਾਨ।
1: ਦੇਖੋ ਜ਼ਮਾਨਾ ਕਿਵੇਂ ਬਦਲ ਜਾਂਦਾ ਗੁਰਪ੍ਰੀਤ ਸਾਹਿਬ, ਇੱਕ ਜ਼ਮਾਨਾ ਸੀ ਹਾਕੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਕ੍ਰਿਕਟ ਵੱਲੋਂ, ਹੁਣ ਕ੍ਰਿਕਟ ਦਾ ਹੱਥ ਭਾਰਿਆ ਹੋ ਗਿਆ।
0: ਸਰ ਪ੍ਰਾਈਵੇਟ ਅਦਾਰੇ ਜਦੋਂ ਆ ਗਏ ਜਿੱਥੇ ਮਨੀ ਮੇਕਿੰਗ ਹੋਣ ਲੱਗ ਗਈ, ਤੇ ਜਿਹੜੇ ਤੁਹਾਡੇ ਦੇਖੋ ਪਹਿਲਾਂ ਆਪਣੇ ਹੀਰੋ ਇਹ ਸੀਗੇ, ਨੈਸ਼ਨਲ ਹੀਰੋ ਹੁੰਦੇ ਸੀ ਜਿਹੜੇ ਹਾਕੀ ਖੇਡਦੇ ਸੀਗੇ। ਸੋ ਫਾਸਟ ਫਾਰਵਰਡ 1983 ਚ ਜਦੋਂ ਤਾਂ ਕਪਿਲ ਦੇਵ ਨੇ ਉਹ ਵਰਲਡ ਕੱਪ ਲਾਰਡਸ ਦੇ ਮੈਦਾਨ ਦੇ ਵਿੱਚ ਚੱਕਿਆ, ਮੈਨੂੰ ਲੱਗਦਾ ਜੀ ਕ੍ਰਿਕਟ ਨੇ ਫਿਰ ਮੁੜ ਕੇ ਨਹੀਂ ਵੇਖਿਆ, ਉੱਪਰ ਦੀ ਉੱਪਰ, ਉੱਪਰ ਦੀ ਉੱਪਰ ਹੀ ਗਈ ਹੈ।
1: ਆਲਰਾਈਟ ਪ੍ਰੋਫੈਸਰ ਸਾਹਿਬ, ਆਪਣਾ ਕਿੱਤਾ ਤੇ ਫੋਨ ਨੰਬਰ ਦੇ ਦਿਓ
0: ਜੀ। ਬਿਲਕੁਲ, ਆਪਣੇ ਕੋਲੇ 5-6 ਲਿਸਟਿੰਗਸ ਹੈਗੀਆਂ ਨੇ ਜੀ, $1900 ਤੋਂ ਲੈ ਕੇ $1.9 million ਤੱਕ ਦੀਆਂ ਲਿਸਟਿੰਗਸ ਜਿਹੜੀਆਂ ਹੈਗੀਆਂ ਨੇ, ਚਾਹੇ ਉਹ ਬ੍ਰੈਂਪਟਨ ਹੋਵੇ, ਚਾਹੇ ਏਅਰ, ਸਕਾਰਬਰੋ ਜਾਂ ਹੈਮਿਲਟਨ। ਕਿਸੇ ਨੂੰ ਵੀ ਰੀਅਲ ਸਟੇਟ ਚ ਕਿਸੇ ਵੀ ਤਰ੍ਹਾਂ ਦੀ ਬਾਏ ਸੈਲ ਲੀਜ਼ ਇਨਵੈਸਟਮੈਂਟ ਦੀ ਜ਼ਰੂਰਤ ਹੈ, ਮੇਰਾ ਨੰਬਰ ਹੈ ਜੀ 416-669-1423, 416-669-1423, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਦੇਵ ਜੀ।
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਕਿਰਨ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
2: ਥੈਂਕ ਯੂ ਅਦੇਵ ਜੀ, ਬਹੁਤ ਬਹੁਤ ਵਧੀਆ। ਮੈਂ, ਤੁਸੀਂ ਸੁਣਾਓ ਕਿੱਦਾਂ ਹੈ?
1: ਗੁੱਡ ਗੁੱਡ ਗੁੱਡ। ਅੱਛਾ, ਤੀਆਂ ਦਾ ਮੇਲੇ ਦੀ ਡੇਟ ਹਰ ਇੱਕ ਦਿਨ ਨੇੜੇ ਆਉਂਦੀ ਜਾਂਦੀ ਹੈ, ਹਰ ਇੱਕ ਦਿਨ ਨੇੜੇ ਆਉਂਦੀ ਜਾਂਦੀ ਹੈ। ਕਲਾਕਾਰ ਤਿਆਰ ਨੇ, ਇਹ ਕਲਾਕਾਰਾਂ ਨੇ ਇੱਥੇ ਕਦੋਂ ਪਹੁੰਚਣਾ?
2: ਵੈਰੀ ਸੂਨ, ਆਪਾਂ ਬਹੁਤ ਜਲਦੀ ਜਿਹੜੇ ਜੀ ਉਹਨਾਂ ਨੂੰ ਰੇਡੀਓ ਤੇ ਵੀ ਇੰਟਰੋਡਿਊਸ ਕਰਾਵਾਂਗੇ। ਇੱਕ ਵੀਕ ਪਹਿਲਾਂ ਹਮੇਸ਼ਾ ਸਿੰਗਰਸ ਪਹੁੰਚ ਜਾਂਦੇ ਹੁੰਦੇ, ਸੋ ਆਪਾਂ ਰੇਡੀਓ ਤੇ ਵੀ ਲੈ ਕੇ ਆਵਾਂਗੇ।
1: ਉਹਨਾਂ ਨੂੰ ਨਾਇਗਰਾ ਫਾਲ ਵੀ ਦੇਖਣਾ ਹੁੰਦਾ ਨਾ?
2: ਹਾਂ, ਜ਼ਰੂਰ ਜ਼ਰੂਰ, ਉਹ ਇਵੈਂਟ ਤੋਂ ਬਾਅਦ ਦਿਖਾਵਾਂਗੇ ਨਾਇਗਰਾ ਫਾਲਸ। ਸੋ ਐਨੀਵੇਜ਼, ਇਟਸ ਜਸਟ ਲਾਈਕ ਤੁਸੀਂ ਦੇਵ ਜੀ ਦੇਖ ਰਹੇ ਹੋ ਸਟੂਡੀਓ ਦੇ ਵਿੱਚ ਕਿੰਨੀ ਇਸ ਟਾਈਮ ਜਿਹੜੀਆਂ ਜੀ ਰੌਣਕਾਂ ਲੱਗੀਆਂ ਹੋਈਆਂ ਆ। ਸਾਰੇ ਜਿਹੜਾ ਜੀ ਆਪਣਾ ਆਪਣਾ ਪਾਰਟ ਕਰ ਰਹੇ ਹੈਗੇ ਤੀਆਂ ਦੇ ਲਈ, ਜਿਹੜੇ ਜਿਹੜੇ ਜੋਬ ਅਸਾਈਨ ਕੀਤੀ ਗਈ ਆ। ਸੋ ਬਿਲਕੁਲ ਜੀ, 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਤੀਆਂ ਦਾ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਗਿਫਟ ਹੋਣੇ ਆ ਜੀ, ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਟਰਕਿਸ਼ ਏਅਰਲਾਈਨ ਵੱਲੋਂ ਇੰਡੀਆ ਦੀ ਰਿਟਰਨ ਟਿਕਟ ਵੀ ਕੱਢੀ ਜਾਣੀ ਆ, ਸ਼ੇਅਰ ਆਟੇ ਵੱਲੋਂ ਜਿਹੜਾ ਜੀ ਸੋਨੇ ਦੀ ਇੱਕ ਬਾਰ ਕੱਢੀ ਜਾਣੀ ਹੈਗੀ ਆ, ਹੋਰ ਬਹੁਤ ਸਾਰੇ ਗੋਲਡ ਦੀ ਜੁਐਲਰੀ ਤੇ ਬਹੁਤ ਸਾਰੇ ਸੂਟਸ ਐਂਡ ਲੋਟ ਆਫ ਗਿਫਟਸ ਜਿਹੜੇ ਜੀ ਕੱਢੇ ਜਾਣੇ 21 ਜੂਨ ਨੂੰ। ਔਰ ਸਿੰਗਰਸ ਜਿਹੜੇ ਆ, ਮੰਨਤ ਨੂਰ, ਸੁਦੇਸ਼ ਕੁਮਾਰੀ, ਮਾਸਟਰ ਸਲੀਮ, ਮਿੱਕੀ ਸਿੰਘ, ਹਰਜੀਤ ਹਰਮਨ ਤੇ ਹੋਰ ਵੀ ਬਹੁਤ ਸਾਰੇ ਆਰਟਿਸਟ ਜਿਹੜੇ ਜੀ ਪਰਫਾਰਮ ਕਰਨ ਨੂੰ ਇਸ ਵਾਰੀ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਹੈਗੇ ਆ। ਸੋ ਟਿਕਟ ਤੁਸੀਂ ਜਿਹੜੀ ਆ ਜੀ ਮੈਗਾ ਸਟਾਰ ਈਵੈਂਟਸ .com ਤੋਂ ਲੈ ਸਕਦੇ ਆ। ਸਟਾਲ ਰਿਲੇਟਡ ਜਿਹੜੇ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਤੱਕ ਅਸੀਂ ਸਿਰਫ ਫਰਾਈਡੇ ਤੱਕ ਹੀ ਜਿਹੜੇ ਆ ਜੀ ਸਟਾਲ ਬੁਕਿੰਗਸ ਲੈ ਰਹੇ ਹੈਗੇ ਆ। ਸਾਡੇ ਕੋਲ ਕੁਛ ਕੀ ਸਟਾਲਸ ਜਿਹੜੇ ਜੀ ਰਿਮੇਨਿੰਗ ਹੈ। ਜੇ ਤੁਸੀਂ ਸਟਾਲਸ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਆ ਤੇ ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਟਿਕਟ ਮੈਗਾ ਸਟਾਰ ਈਵੈਂਟਸ .com ਤੋਂ ਲੈ ਸਕਦੇ ਆ। $30 ਇੰਕਲੂਡਿੰਗ ਟੈਕਸ ਜਿਹੜੀ ਆ ਜੀ ਟਿਕਟ ਆ, ਨੋ ਐਡੀਸ਼ਨਲ ਫੀਸ ਐਂਡ ਨੋ ਹਿਡਨ ਫੀਸ। ਔਰ ਕਈ ਵਾਰੀ ਸਾਨੂੰ ਪੁੱਛਦਾ ਕਿ ਉਹਦੇ ਬਾਅਦ ਜਦੋਂ ਅਸੀਂ ਆਨਲਾਈਨ ਪੇ ਕਰਾਂਗੇ ਤਾਂ ਕੋਈ ਟਿਕਟ ਤਾਂ ਨਹੀਂ, ਜਾਂ ਅਸੀਂ ਤੁਹਾਡੇ ਆਫਿਸ ਚੋਂ ਪਿਕ ਕਰ ਲਈਏ ਜੀ? ਕੋਈ ਉਹ ਨਹੀਂ ਹੈਗਾ ਡਿਫਰੈਂਸ। ਜੇ ਤੁਸੀਂ ਸਾਡੇ ਆਫਿਸ ਚੋਂ ਪਿਕ ਕਰੋਗੇ ਤਾਂ ਵੀ $30 ਦੀ ਆ। ਆਨਲਾਈਨ ਲੈਣੇ ਆ ਭਾਵੇਂ ਕ੍ਰੈਡਿਟ ਕਾਰਡ ਆ, ਡੈਬਿਟ ਕਾਰਡ ਆ, ਡਜ਼ ਨਾਟ ਮੈਟਰ, ਪ੍ਰਾਈਸ ਤੇ ਹੀ ਰਹਿਣਾ ਆ ਜੀ, ਕਿਉਂਕਿ ਅਸੀਂ ਡਿਜ਼ਾਇਨ ਹੀ ਇੱਦਾਂ ਕੀਤਾ ਕਿ ਠੀਕ ਆ ਸਾਰਿਆਂ ਨੂੰ $30 ਹੀ ਜਿਹੜੇ ਜੀ ਪੇ ਕਰਨ। VIP ਟਿਕਟ ਲੈਣੀ ਆ, VVIP $100 ਦੀ ਆ, VIP ਸਿਰਫ ਔਰ ਸਿਰਫ $50 ਦੀ ਆ। ਤੁਸੀਂ ਸਾਡੇ ਆਫਿਸ ਦੇ ਵਿੱਚ ਗੱਲਬਾਤ ਇਸ ਨੰਬਰ ਤੇ ਕਰ ਲਓ 9057990999 ਤੇ ਆਪਾਂ ਤੁਹਾਨੂੰ ਜਿਹੜੀਆਂ ਜੀ ਟਿਕਟਾਂ ਪਹੁੰਚਦੀਆਂ ਕਰ ਦਾਂਗੇ। ਮੈਗਾ ਸਟਾਰ ਈਵੈਂਟਸ .com ਬਿਲਕੁਲ ਭੁੱਲਣਾ ਨਹੀਂ। 21 ਜੂਨ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਆ ਜਾਓ ਜੀ, ਰਲ ਕੇ ਆਪਾਂ ਸਾਰੇ ਮਨਾਉਂਦੇ ਆ ਤੀਆਂ ਦਾ ਮੇਲਾ।
1: ਥੈਂਕ ਯੂ ਜੀ। ਅਗਲੇ ਘੰਟੇ ਕਿਰਨ ਵੱਲੋਂ ਹੋਰ ਜਾਣਕਾਰੀ ਮਿਲੇਗੀ। ਸਟੇ ਟਿਊਨ, ਗਏ ਤੇ ਆਏ ਜੀ। ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਇਹ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9056090999। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 9054609099 9054609999 4609999 ਇਹਨਾਂ ਦਾ ਨੰਬਰ ਹੈ। ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pound 10.99 ਦਾ, ਸਵਰਨ ਚੱਕੀ ਆਟਾ 20 pound 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 pound ਹੈ, ਗੋਭੀ 1.99 ਈਚ, ਮਸਟਰਡ ਆਇਲ 15 liter 17.99 ਦੇ ਮਿਲੇਗਾ ਤੇ 7 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ।

0: ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਆ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਆ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ। ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
1: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਸਟੇ ਟਿਊਨਡ, ਜੋਕ ਆ ਰਿਹਾ।
2: ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: कल्चर ऑफ पंजाब आपका डेली एंटरटेनमेंट डोज।
6: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
7: सुनो।
8: हाँ जी।
7: मैं क्या सुन दे हो?
8: हाँ सुन रहे हैं दास।
7: मिर्चा किस मौसम च लगदिया ने?
8: ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ ਲੱਗ ਜਾਂਦੀਆਂ ਨੇ।
7: ਹੈ ਫਿੱਟੇ ਮੋਤੇਰੇ,
0: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
9: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Kushaba, Etobicoke ate Walton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension hai 4 ya phir 905-334-8222 yani 905-846-2229 te ya phir call karo 905-334-82 extension hai 4।
0: All right, extension 4 te tusi Everest Transport wale naal gal kar sakde ho, naal di naal inna nu Midwest ate US East layi vi driver chahide ne 905-846-2229 846-2229 extension 4।
10: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ।
11: Are you ready?
10: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040, 647-429-4040।
12: ਆ ਭੈਣੇ ਖਰੀਦ ਲਿਆ ਗਹਿਣੇ
13: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
12: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
13: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
14: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
0: ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ ਵੈਜੀ ਬਿਰਿਆਨੀ 499 ਦੀ ਹੈ ਵੈਜੀ ਬਰਗਰ 399 ਦਾ ਹੈ ਵੈਜੀ ਨੂਡਲ 699 ਦੇ ਨੇ ਸੋਇਆ ਟਿੱਕਾ ਰੈਪ 699 ਦਾ ਚਿਕਨ ਬਿਰਿਆਨੀ 699 ਦੀ ਫਿਸ਼ ਟਿੱਕਾ ਰੈਪ ਉਹ ਵੀ 699 ਦਾ ਚਿਕਨ ਟਿੱਕਾ ਰੈਪ ਉਹ ਵੀ 699 ਦਾ ਚਿਕਨ ਕਰੀ ਦਾ ਕੋਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ
15: ਮਸਕੋਕਾ ਅੰਦਰ ਡੇਢ ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ ਪਿਲਸਬਰੀ ਚੱਕੀ ਆਟਾ 20 pound 10.99 ਦਾ ਸਵਰਨ ਚੱਕੀ ਆਟਾ 20 pound 10.99 ਦਾ ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ ਮਧਾਣੀ ਦਾ ਦੇਸੀ ਘਿਓ 22.99 ਦਾ ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ ਮਸੂਰ ਦਾਲ ਚਣਾ ਦਾਲ 399 ਦੇ 4 pound ਹੈ ਗੋਭੀ 199 ਈਚ ਮਸਟਰਡ ਆਇਲ 15 liter 17.99 ਦੇ ਮਿਲੇਗਾ ਤੇ 70 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ ਕਮਲ ਜੀ ਜੀ ਪ੍ਰੋਗਰਾਮ ਸਵਾਗਤ ਹੈ ਵੀਰੇ ਕੀ ਹਾਲ ਹੈ
16: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਪਹਿਲਾਂ ਮੈਂ ਇੱਕ ਖਬਰ ਸੁਣਾ ਦਈਏ ਦੋ ਕੁ ਕੈਨੇਡਾ ਦੇ ਟੈਂਪਰੇਰੀ ਰੈਜੀਡੈਂਟ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘਟ ਰਿਹਾ ਹੈ ਤੇ ਭਾਰਤ ਤੋਂ ਆਉਣ ਵਾਲਿਆਂ ਅਰਜ਼ੀਆਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਫਾਇਦਾ ਸੁਪਰ ਵੀਜ਼ਾ ਸ਼੍ਰੇਣੀ ਵਿੱਚ ਆਏਗਾ ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਵਿੱਚ ਗ੍ਰੈਜੂਏਟ ਸਮਾਗਮ ਦੌਰਾਨ ਗੋਲੀਆਂ ਚੱਲੀਆਂ ਅੰਦਰ ਰਿਪੋਰਟ ਆਉਣ ਤੱਕ 18 ਸਾਲਾ ਵਿਦਿਆਰਥੀ ਦਮ ਤੋੜ ਗਿਆ ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅਤਿਵਾਦੀ ਨੈਟਵਰਕ ਖਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਬਰਸੀ ਤੇ ਠੀਕ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਨੇ ਚੌਕਸ ਕਰ ਦਿੱਤਾ 5-6 ਜਗ੍ਹਾ ਧਾਰਮਿਕ ਸਥਾਨਾਂ ਤੇ ਬੰਬਾਂ ਨਾਲ ਉਡਾਉਣ ਦੇ ਉੱਥੇ ਰਿਪੋਰਟਾਂ ਆਈਆਂ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਤੇ ਸ਼ਿਕੰਜਾ ਕਸਦਿਆਂ ਬਾਰਡਰ ਪੈਟਰੋਲ ਏਜੰਟਾਂ ਵੱਲੋਂ 30 ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੂੰ ਜਲਦ ਡਿਪੋਰਟ ਕਰ ਦਿੱਤਾ ਜਾਏਗਾ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸਨ ਇਹ ਭੁੱਲੇ ਜਾਂਦੇ ਇਹ ਲੋਕ ਐਨੀਵੇ ਪੈਸਾ ਧੇਲੇ ਲਈ ਤੁਸੀਂ ਮੋਰਗੇ ਦਾ ਕੰਮ ਕਰਦੇ ਹੋ ਤੁਸੀਂ ਪ੍ਰਾਈਵੇਟ ਮੋਰਗੇ ਦਾ ਵੀ ਕਰਾ ਦਿੰਦੇ ਹੋ ਮੋਸਟਲੀ ਤੁਸੀਂ ਕੋਸ਼ਿਸ਼ ਕਰਦੇ ਹੋ ਬੈਂਕਾਂ ਰਾਹੀਂ ਕੀਤਾ ਜਾਏ ਤਾਂ ਸਾਡੇ ਜਿਹੜੇ ਲਿਸਨਰ ਉਹਨਾਂ ਦੇ ਚੁਆਨੀ ਠਿਆਨੀ ਬਚ ਸਕੇ
16: ਬਿਲਕੁਲ ਦੇਵ ਜੀ ਹੁਣ ਦੇਵ ਜੀ ਗੱਲ ਪਤਾ ਕੀ ਹੁੰਦੀ ਹੈ ਜਿਵੇਂ ਜਦੋਂ ਕਹਿੰਦੇ ਹੋ ਨਾ ਜਦੋਂ ਅੱਗ ਲੱਗੀ ਹੋਵੇ ਉਦੋਂ ਹਫੜਾ ਦਬੜੀ ਦੇ ਵਿੱਚ ਕੋਈ ਤੁਹਾਡੇ ਪਾਣੀ ਦੇ ਭੁਲੇਖੇ ਤੁਹਾਡੇ ਹੱਥ 'ਚ ਕੋਈ ਤੇਲ ਫੜਾ ਜੇ ਨਾ ਤੇ ਉਹਨਾਂ ਨੁਕਸਾਨ ਜਿਹੜਾ ਪਹਿਲਾਂ ਅੱਗ ਲੱਗੀ ਨੇ ਨਹੀਂ ਕਰਨਾ ਗਾ ਜਿੰਨਾ ਉੱਤੇ ਤੇਲ ਨੇ ਕਰ ਦੇਣਾ ਹਨਾ ਹੁਣ ਆਈ ਆ ਦੇਵ ਜੀ ਗੱਲ ਵੀ ਇਹਦੇ ਚ ਇਹ ਗੱਲ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਜਦੋਂ ਇੱਕ ਤਾਂ ਕੰਮ ਕਾਰ ਘੱਟ ਹੋਣ ਇੱਕ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਹੁਣ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਵੀ ਕੈਨੇਡਾ ਕਿਹੜੇ ਪਾਸੇ ਨੂੰ ਜਾ ਰਿਹਾ ਹਨਾ ਹੁਣ ਇੱਥੇ ਨਾ ਤਾਂ ਕੋਈ ਕੁਦਰਤੀ ਆਫਤ ਆਈ ਆ ਨਾ ਕੋਈ ਹੜ ਆਇਆ ਨਾ ਕੋਈ ਇਹੋ ਜਿਹੀ ਚੀਜ਼ ਆਈ ਆ ਪਰ ਜੋ ਵੀ ਗੌਰਮੈਂਟ ਦੇ ਸੈਟਅਪ ਹੁੰਦਾ ਉਹਦੇ ਤੋਂ ਆਪਾਂ ਡਿਨਾਈ ਨਹੀਂ ਹੋ ਸਕਦੇ ਕਿ ਇਸ ਗੱਲ ਤੋਂ ਹਨਾ ਹੁਣ ਇਹਨਾਂ ਕੰਡੀਸ਼ਨਾਂ ਦੇ ਵਿੱਚ ਇੱਕ ਤਾਂ ਦੇਵ ਜੀ ਜਦੋਂ ਹੁਣ ਬੰਦੇ ਨੇ ਘਰ ਲੈਣਾ ਇੱਕ ਤਾਂ ਹੁਣ ਇਹ ਪਹਿਲਾਂ ਹੀ ਜਿਵੇਂ ਕਹਿ ਦਈਏ ਵੀ ਕਿਹੜਾ ਕੋਈ ਇਹ ਤਾਂ ਹੈ ਨੀਗਾ ਵੀ ਅੱਜ ਮੈਨੂੰ $50,000 ਦਾ ਚੈੱਕ ਆ ਗਿਆ ਅੱਜ ਮੈਨੂੰ $60,000 ਦਾ ਚੈੱਕ ਆ ਗਿਆ ਚਲੋ ਦੋ ਚੈੱਕ ਆਏ ਤੇ ਆਪਾਂ ਡਾਊਨ ਪੇਮੈਂਟ ਦੇ ਦਿੱਤੀ ਇੱਕ ਤਾਂ ਉਹਨੇ ਪਹਿਲਾਂ ਹੀ $150-$200 ਕਰਕੇ ਜਿਹੜਾ ਆਪਦਾ ਘਰ ਜੋੜਿਆ ਘਰ ਲੈਣ ਲਈ ਡਾਊਨ ਪੇਮੈਂਟ ਜੋੜੀ ਹੁੰਦੀ ਆ ਇੱਕ ਉੱਤੋਂ ਦੇਵ ਜੀ ਹੁਣ ਮੈਂ ਤੁਸੀਂ ਜਿੰਨਾ ਮਰਜ਼ੀ ਕਹੀ ਚੱਲੋ ਹਨਾ ਵੀ ਆਪਾਂ ਚਲੋ ਇੱਥੋਂ ਆਪਾਂ ਫਾਇਦਾ ਕਰ ਦਿੰਦੇ ਆਪਾਂ ਉੱਥੋਂ ਫਾਇਦਾ ਕਰ ਦਿੰਦੇ ਪਰ ਨੈਚੁਰਲੀ ਗੱਲ ਆ ਜਦੋਂ ਬੰਦਾ ਫਸਟ ਟਾਈਮ ਘਰ ਲੈਂਦਾ ਹੁੰਦਾ ਉਹਨੂੰ ਕਿਸੇ ਵੀ ਗੱਲ ਦੇ ਪ੍ਰੋਸੈਸ ਦੀ ਕੋਈ ਚੀਜ਼ ਦੀ ਨਹੀਂ ਸਮਝ ਲੱਗਦੀ ਗੀ ਹਨਾ ਮੇਰੇ ਹੁਣ ਇੱਥੇ ਕਹਿਣ ਦਾ ਇਹ ਮਕਸਦ ਹੁੰਦਾ ਜੇ ਕਿਸੇ ਵੀ ਭੈਣ ਭਰਾ ਨੇ ਫਸਟ ਟਾਈਮ ਘਰ ਲੈਣਾ ਜੇ ਤੁਹਾਨੂੰ ਕੋਈ ਚੀਜ਼ ਦੀ ਨਹੀਂ ਸਮਝ ਲੱਗਦੀ ਇੰਨਾ ਕੁ ਮੈਂ ਤੁਹਾਨੂੰ ਇੱਥੇ ਜ਼ਰੂਰ ਥੋੜ੍ਹਾ ਇਲੈਬੋਰੇਟ ਕਰਕੇ ਦੱਸ ਦਿੰਦਾ ਸਿਰਫ 2 ਮਿੰਟ ਲਊਂਗਾ ਜਦੋਂ ਤੁਸੀਂ ਕਰ ਲੈਣਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ, ਡਾਊਨ ਪੇਮੈਂਟ ਤੋਂ ਲਾ ਕੇ ਆਪਾਂ ਨੂੰ ਡਿਪੋਜ਼ਿਟ ਕਿੰਨਾ ਚਾਹੀਦਾ, ਤੇ ਡਿਪੋਜ਼ਿਟ ਤੋਂ ਬਾਅਦ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਘਰ ਤੁਹਾਨੂੰ ਪਸੰਦ ਵੀ ਆ ਜਾਣਾ ਹੁੰਦਾ, ਤੁਸੀਂ ਆਫਰ ਵੀ ਪਾ ਦੇਣੀ ਹੁੰਦੀ ਆ, ਪਰ ਉਹ ਆਫਰ ਪਾ ਕੇ ਇੱਕ ਜਸ਼ਨ ਮਨਾਉਣ ਵਾਲੀ ਗੱਲ ਨਹੀਂ ਹੁੰਦੀ, ਜਸ਼ਨ ਮਨਾਉਣ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਘਰ ਦੀ ਮੌੜਗੀ ਤੁਹਾਡੇ ਨਾਮ ਤੇ ਹੋ ਜਾਏ। ਹੁਣ ਮੌੜਗੀ ਦੀ ਜੇ ਮੈਂ ਕੱਲਾ ਮੌੜਗੀ ਤਾਂ ਤੁਸੀਂ ਜੇ ਮੈਨੂੰ 4 ਘੰਟੇ ਵੀ ਪਹਿਲਾਂ ਦੱਸਤਾ ਮੌੜਗੀ ਤਾਂ 4 ਘੰਟਿਆਂ ਦੇ ਵਿੱਚ ਵੀ ਹੋ ਜਾਣੀ ਆ, ਪਰ ਗੱਲ ਇਹ ਆ ਵੀ ਹੁਣ ਹੀ ਕਿਹੜੇ ਭਾਅ ਦੇ ਉੱਤੇ ਆ, ਪ੍ਰਾਈਵੇਟ ਦੇ ਕੇ ਤਾਂ ਮੈਂ ਤਾਂ ਆਪਦੇ ਘਰੇ ਚਲਾ ਜਾਊਂਗਾ, ਤੁਸੀਂ ਤਾਂ ਫਿਰ ਉੱਥੇ ਦੇ ਉੱਥੇ ਹੀ ਖੜੇ ਰਹਿ ਕੇ ਦੇ ਜੀ
0: ਪੈਸੇ ਦੇ ਚੱਲੋ,
16: ਪੈਸੇ ਦੇ ਚੱਲੋ, ਫਿਰ ਇੱਕ ਸਾਲ ਬਾਅਦ ਫਿਰ
0: ਤੁਸੀਂ ਪ੍ਰਾਈਵੇਟ ਵਾਲੇ ਸਾਲ ਨਹੀਂ ਦਿੰਦੇ, ਵੱਧ ਨਹੀਂ ਦਿੰਦੇ,
16: ਨਹੀਂ ਦੇਵ ਜੀ ਸਾਲ ਵਾਸਤੇ,
0: ਸਾਲ ਤੋਂ ਬਾਅਦ ਫਿਰ
16: ਕਿਉਂਕਿ ਸਾਲ ਤੋਂ ਬਾਅਦ ਫਿਰ ਜਿਹੜੀ ਲੈਂਡਿੰਗ ਫੀਸ ਦੁਬਾਰਾ ਲੈਣੀ ਹੁੰਦੀ ਹੈ ਨਾ। ਸੋ ਮੇਰੇ ਕਹਿਣ ਦਾ ਮਤਲਬ ਕੋਈ ਵੀ ਭੈਣ ਭਰਾ ਇਹੋ ਜਿਹੇ ਜਾਲ ਚ ਨਾ ਫਸ ਜਾਓ, ਜਿਹੜਾ ਪ੍ਰੋਸੈਸ ਬਹੁਤ ਸਿੰਪਲ ਤੇ ਸਿਕਿਓਰ ਕਰ ਸਕਦੇ ਆ ਨਾ, ਉਹ ਤੁਸੀਂ ਪ੍ਰਾਈਵੇਟ ਵਾਲੇ ਪਾਸੇ ਨਾ ਜਾਵੜੋ। ਮੇਰੇ ਕੋਲੇ ਆਉਣ ਦਾ ਤੁਹਾਨੂੰ ਮਤਲਬ ਤੇ ਰੀਜ਼ਨ ਇਹੀ ਹੋਊਗਾ ਵੀ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਊਗਾ ਤੁਸੀਂ ਕਿਹੜੀ ਬੈਂਕ ਕੋਲੇ ਜਾ ਰਹੇ ਆ, ਤੁਹਾਡੇ ਕ੍ਰੈਡਿਟ ਸਕੋਰ ਦੀ ਰਿਪੋਰਟ ਦੇਖ ਕੇ ਕਿੰਨੀ ਤੁਹਾਡੀ ਘਰ ਦੀ ਪੇਮੈਂਟ ਬਣਨੀ ਆ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੂਗਾ ਮਿਲ ਆਹ ਚਾਹੀਦੀ ਆ, ਕਿੰਨਾ ਤੁਹਾਨੂੰ ਰੇਟ ਆਫ ਇੰਟਰਸਟ ਲੱਗੂਗਾ, ਈਵਨ ਕਿ ਕਿੰਨਾ ਤੁਹਾਨੂੰ ਲੈਂਡ ਟ੍ਰਾਂਸਫਰ ਟੈਕਸ ਲੱਗੂਗਾ ਤੇ ਕਿੰਨੀ ਤੁਹਾਡੀ ਲਾਇਰ ਦੀ ਫੀਸ ਹੋਊਗੀ। ਇਹ ਸਾਰੀਆਂ ਜੇ ਨੰਬਰ ਤੁਹਾਡੇ ਕੋਲ ਇੱਕ ਵਾਰੀ ਪੇਪਰ ਦੇ ਵਿੱਚ ਤੁਹਾਨੂੰ ਮਿਲ ਜਾਣ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਘਰ ਦੀ ਟ੍ਰਾਂਜੈਕਸ਼ਨ ਕਰਨ ਦੇ ਵਿੱਚ ਕੋਈ ਤਕਲੀਫ ਆਉਣੀ ਆ।
0: ਲਓ ਜੀ ਗੱਲ ਇਦਾਂ, ਤੁਸੀਂ ਮੌਰਗੇਜ ਕਲੋਜ਼ ਕਰਾਉਣੀ ਆ ਜਾਂ ਰਿਨਿਊਅਲ ਆ ਰਹੀ ਆ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਇੱਕ ਵਾਰ ਬਾਲਾ ਨਹੀਂ ਇੱਕ ਵਾਰ ਫੋਨ ਜ਼ਰੂਰ ਕਰ ਲਓ। ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ, ਤੁਸੀਂ ਜਿੱਥੇ ਜਾਣਾ ਜਾਓ, ਨਹੀਂ ਜਾਣਾ ਤੁਹਾਡੀ ਇੱਛਾ ਵਾ। ਕਮਲ ਜੀ ਸਰਾਹ ਹੋਣਾ ਦਾ ਨੰਬਰ ਦਿਓ ਜੀ,
16: 416-356-1870 416-356-1870 ਨੰਬਰ ਫਿਰ ਬੋਲ ਦਿੰਦਾ ਜੀ, 416-356-1870 416-356-1870।
0: ਲੋ ਜੀ ਆਪਣੇ ਇੱਥੇ ਓਨਟੇਰੀਓ 'ਚ ਇੱਕ ਕਾਨੂੰਨ ਬਣਨ ਜਾ ਰਿਹਾ ਹੈ, ਜਿਹੜੇ ਖਤਰਨਾਕ ਢੰਗ ਨਾਲ ਗੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣਗੀਆਂ। ਨਵਾਂ ਕਾਨੂੰਨ ਹੈ, ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਜਾਣਗੇ, ਨਾਲੇ ਸਲਾਖਾਂ ਦੇ ਮਗਰ ਵੀ ਰੱਖਿਆ ਜਾਏਗਾ। ਹਰਮੋਹ ਸੰਕਟ ਦਰਮਿਆਨ ਵੈਨਜ਼ੁਏਲਾ ਦੀ ਜਿਹੜੀ ਕਾਰਜਕਾਰੀ ਰਾਸ਼ਟਰਪਤੀ ਹੈ ਉਹ ਭਾਰਤ ਮੋਦੀ ਨੂੰ ਮਿਲਣ ਗਈ ਹੈ, ਕੈਪਟਨ ਕਰਨਗੇ ਕਾਂਗਰਸ 'ਚ ਵਾਪਸੀ, ਦੇਖਦੇ ਕੀ ਬਣਦਾ। ਅਦਾਲਤ ਨੇ ਦਖਲ ਤੋਂ ਬਾਅਦ ਪੁਲਿਸ ਨੇ ਬਿਕਰਮ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਸੌਂਪੀ FIR ਦੀ ਕਾਪੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਚੱਲਦੇ ਹਾਂ, ਸੁਲਤਾਨ ਜੀ ਹੋਰਾਂ ਤੋਂ ਲੈਂਦੇ ਹਾਂ ਕੋਈ ਖਾਸ ਉਹ ਖਾਸ ਡੀਲ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
17: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਬ੍ਰੈਂਪਟਨ ਟੀਵੀ ਅਪਲਾਈਸਿਸ ਦੇ ਦਿਨ ਬੜੇ ਸੋਹਣੇ ਚੱਲ ਰਹੇ ਨੇ, ਮੌਸਮ ਬੜੇ ਵਧੀਆ ਨੇ, ਨਵੀਆਂ ਨਵੀਆਂ ਡੀਲਾਂ ਆ ਰਹੀਆਂ ਨੇ ਜਿਹੜੇ ਤੁਹਾਡੀਆਂ ਕੰਪਨੀਆਂ ਨੇ ਜਾਂ ਸੈਮਸੰਗ ਹੋਈ, ਸੋਨੀ ਹੋਈ ਜਾਂ ਆਪਣੇ ਜਰਮਨ ਵਾਲੀ ਜਿਹੜੀ ਬ੍ਰਾਂਡ ਹੁੰਦੀ ਆ ਬੋਸ਼ ਹੋਈ, ਦੱਸਿਓ ਟੈਲੀਵਿਜ਼ਨ ਤੇ ਆ ਜਾਓ ਪਹਿਲਾਂ
17: ਜੀ। ਟੀਵੀ ਦੇ ਵਿੱਚ ਭਾਜੀ ਸਾਡੇ ਕੋਲ ਸੈਮਸੰਗ ਨੇ ਜਿਹੜੀਆਂ ਡੀਲ ਦਿੱਤੀਆਂ ਖਾਸ ਤੌਰ ਤੇ ਬਿਗ ਸਕਰੀਨ ਟੀਵੀ ਦੇ ਉੱਪਰ, ਉਹ ਤਾਂ ਬਿਲਕੁਲ ਮਿਸ ਕਰਨ ਵਾਲੀਆਂ ਨਹੀਂ ਹੈ, ਕਿਉਂਕਿ ਸਪੋਰਟਸ ਦੇ ਜਿਹੜੇ ਸ਼ੌਕੀਨ ਹੈ ਬਿਗ ਸਕਰੀਨ ਟੀਵੀ ਨੂੰ ਜ਼ਿਆਦਾ ਪਸੰਦ ਕਰਦੇ ਆ। ਬਿਲਕੁਲ ਏਦਾਂ ਹੀ ਲੱਗਦਾ ਕਿ ਤੁਸੀਂ ਸਪੋਰਟਸ ਦੇ ਵਿੱਚ ਕੋਈ ਵੀ ਆਪਣੇ ਸ਼ੌਕ ਦਾ ਮੈਚ ਦੇਖ ਰਹੇ ਹੋ, ਕੋਈ ਵੀ ਸਪੋਰਟਸ ਦੇਖ ਰਹੇ ਹੋ, ਚਾਹੇ ਉਹ ਕ੍ਰਿਕਟ ਹੈ, ਚਾਹੇ ਉਹ ਰੈਪਟਰਸ ਦੀ ਗੇਮ ਹੈ, ਚਾਹੇ ਉਹ ਬਲੂ ਜੇਸ ਦੀ ਗੇਮ ਹੈ, ਚਾਹੇ ਉਹ ਮੇਪਲ ਲੀਫ ਦੀ ਗੇਮ ਹੈ, ਤੇ ਤੁਹਾਨੂੰ ਇਸ ਤਰ੍ਹਾਂ ਹੀ ਲੱਗਦਾ ਕਿ ਤੁਸੀਂ ਸਟੇਡੀਅਮ 'ਚ ਬੈਠ ਕੇ ਬਿਗ ਸਕਰੀਨ ਟੀਵੀ ਤੇ ਇੰਜੋਏ ਕਰਦੇ ਹੋ। ਤੇ ਇਹ $2000 ਵਾਲਾ 85 ਇੰਚ ਸੈਮਸੰਗ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 1299 ਦਾ ਮਿਲ ਜਾਏਗਾ। ਜਿਹੜੇ ਕਸਟਮਰ 55 ਇੰਚ ਲੈਣਾ ਚਾਹੁੰਦੇ ਜੀ 399 ਦਾ, ਜਾਂ 65 ਇੰਚ ਲੈਣਾ ਚਾਹੁੰਦੇ 699 ਦਾ, ਉਹ ਵੀ ਮਿਸ ਨਾ ਕਰਨ। ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਫਸਟ ਕਮ ਫਸਟ ਸਰਵ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828। ਤੇ ਜਦੋਂ ਬਿਗ ਸਕਰੀਨ ਦੀ ਗੱਲ ਕਰਦੇ ਹਾਂ ਫਿਰ 98 ਇੰਚ ਵੀ 3 TV ਇਨ ਸਟਾਕ ਹੈ ਜੀ, ਜਿਹੜਾ ਕਿ $3500 ਤੋਂ $1999 ਦਾ ਮਿਲੇਗਾ। $1500 98 ਇੰਚ ਟੀਵੀ ਤੇ ਵੀ ਤੁਸੀਂ ਸੇਵ ਕਰ ਸਕਦੇ ਹੋ। 905-450-2828 ਜੀ। ਕਿਚਨ ਚ ਦੇਪਾ ਜੀ ਸਾਡੇ ਕੋਲ ਬਹੁਤ ਸਾਰੇ ਘਰਾਂ ਦੀਆਂ ਕਲੋਜ਼ਿੰਗ ਆ ਰਹੀਆਂ ਸਾਡੇ ਕੋਲ ਇਸ ਟਾਈਮ ਵੀ, ਕੱਲ ਵਾਸਤੇ ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ ਏਰੀਆ ਦੇ ਵਿੱਚ ਡਿਲੀਵਰੀ ਜਾ ਰਹੀਆਂ, ਆਲਰੇਡੀ ਕਲੋਜ਼ਿੰਗ ਹੋ ਰਹੀਆਂ। ਕਿਚਨਰ ਕੈਮਰੇਜ ਸਾਈਟ ਤੇ ਵੀ ਕਲੋਜ਼ਿੰਗ ਹੋ ਰਹੀਆਂ। ਬੰਡਲ ਪੈਕੇਜਿਸ ਦੇ ਵਿੱਚ $5000 ਵਾਲਾ 3-piece ਕਿਚਨ ਬੰਡਲ ਸਟੇਨਲੈਸ ਸਟੀਲ ਦਾ $2999 ਦਾ, ਔਰ $2999 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ 1799 ਦਾ ਲੈ ਕੇ $800 ਕੱਲੇ ਵਾਸ਼ਰ ਐਂਡ ਡਰਾਇਰ ਚ ਤੁਸੀਂ ਸੇਵ ਕਰ ਲੈਣੇ। ਵਿਜ਼ਿਟ ਕਰਨਾ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828-905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ ਤੇ ਵਿਆਜ ਕੋਈ ਨਹੀਂ ਹੈ। ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਥੈਂਕ ਯੂ ਸਰ।
17: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਲਰਾਈਟ, ਲਓ ਜੀ ਜਾਣੇ ਆ, ਉਹਨੇ ਤੁਹਾਨੂੰ ਜੋਕ ਵੀ ਸੁਣਾਉਣਾ ਜੇ। ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ।
18: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
19: ਨਹੀਂ ਨਹੀਂ,
18: ਤੂੰ ਚੋਰ ਹੈਂ,
19: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈ,
20: ਚੋਰ ਹੈਂ ਤੂੰ।
21: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-6
0: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pound 10.99 ਦਾ, ਸਵਰਨ ਚੱਕੀ ਆਟਾ 20 pound 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 pound ਹੈ, ਗੋਭੀ 1.99 ਈਚ, ਮਸਟਰਡ ਆਇਲ 15 liter 17.99 ਦੇ ਮਿਲੇਗਾ। ਤੇ ਸੱਤਾ ਦੀਆਂ ਸੱਤੇ ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ ਸਰ।
22: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ। ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ, ਪਲੱਸ ਸਪੈਸ਼ਲ ਕ੍ਰੈਡਿਟਸ। ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 6479462525-6479-946-2525।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਲੋ ਜੀ, ਹੋਰ ਖਬਰਾਂ ਚੋਂ ਖਬਰ ਇਹ ਆ, ਮਕਾਨ ਮਾਲਕ ਨੂੰ ਆਪਣੀ ਜਗ੍ਹਾ ਖਾਲੀ ਕਰਾਉਣ ਦਾ ਪੂਰਾ ਹੱਕ ਹੈ। ਇੰਡੀਆ ਵਿੱਚ ਕਿਰਾਏਦਾਰ ਨਹੀਂ ਅੜਾ ਸਕਦਾ ਆਪਦੀ ਲੱਤ। ਡੋਨਲਡ ਟਰੰਪ ਨੂੰ ਝਟਕਾ, ਠਾ ਠਾ ਠਾ, ਅਮਰੀਕਾ ਦੇ ਵਿੱਚ ਸੰਸਦ ਨੇ ਇਰਾਨ ਨਾਲ ਜੰਗ ਰੋਕਣ ਦਾ ਮਤਾ ਪਾਸ ਕਰਤਾ। ਇਹਨੇ ਕਿਹੜਾ ਮੰਨਣਾ ਜਿਹੜੇ ਮਤੇ ਮਰਜ਼ੀ ਪਾਈ ਚਲੋ। ਅੰਮ੍ਰਿਤਸਰ ਫੂਡ ਸੇਫਟੀ ਵਿਭਾਗ ਵੱਲੋਂ ਡੈਰੀ ਤੋਂ ਲਏ 12 ਸੈਂਪਲਾਂ ਚੋਂ 8 ਫੇਲ। ਜਦੋਂ ਦੀਵਾਲੀ ਹੁੰਦੀ ਹੈ ਇੱਥੇ ਕਿੰਨੇ ਮਠਿਆਈ ਫੇਲ ਹੋ ਸਕਦੀ ਹੈ ਜੇ ਸੈਂਪਲ ਇੱਥੇ ਕਰਨ ਲੱਗਣ, ਪਤਾ ਨਹੀਂ। ਬ੍ਰੈਂਪਟਨ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਬ੍ਰੈਂਪਟਨ ਦਾ ਬੰਦੇ ਦੀ ਮੌਤ ਹੋਈ ਹੈ ਰਿਡੂ ਲੇਕ ਦੇ ਵਿੱਚ, ਉਹਦੀ ਕਿਸ਼ਤੀ ਪਲਟ ਗਈ। ਇੱਕ ਤਾਂ ਤੁਹਾਨੂੰ ਜੀ ਜਦੋਂ ਕਿਸ਼ਤੀਆਂ ਕੁਸ਼ਤੀਆਂ ਤੇ ਜਾਂਦੇ ਹਾਂ ਦੋ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤੁਹਾਨੂੰ, ਇੱਕ ਤਾਂ ਤੁਹਾਡੇ ਜੈਕਟ ਪਾਉਣੀ ਜ਼ਰੂਰੀ ਹੈ।
16: ਹਾਂਜੀ,
0: ਇੱਕ ਕਿਸ਼ਤੀ ਚਲਾਉਣ ਦਾ ਇੱਕ ਛੋਟਾ ਜਿਹਾ ਕੋਰਸ ਵੀ ਹੈ,
16: ਉਹ ਵੀ ਕਰ ਲੈਣਾ,
0: ਉਹ ਕਰ ਲੈਣਾ ਚਾਹੀਦਾ। ਮੌਤ ਦਾ ਸਵਾਲ ਆ ਯਾਰ। ਕਬੈਕ ਦੇ ਦੋ ਬੰਦੇ ਆ ਜਿਨ੍ਹਾਂ ਨੂੰ ਇੱਥੇ ਫੜਿਆ ਹੈ ਪੁਲਿਸ ਨੇ, ਜਿਹੜੇ ਕਾਰਾਂ ਚੋਰੀ ਕਰਦੇ ਸੀ। ਟੋਰਾਂਟੋ ਦਾ ਬੰਦੇ ਨੂੰ ਗਿਲਟੀ ਕਰਾਰ ਦਿੱਤਾ, ਉਹਨੇ ਆਪਦਾ ਗੁਆਂਢੀ ਪਹਿਲਾਂ ਕਿਉਂ ਮਾਰਿਆ, ਬਾਰਬੀਕਿਊ ਦੀ ਸਮੋਕ ਆਉਂਦੀ ਸੀ।
16: ਚਲੋ
0: ਯਾਰ, ਲੋਕਾਂ ਦੀ ਪੇਸ਼ੈਂਟ ਪੂਸ਼ਣ ਜੀ ਕਿੱਧਰ ਗਈ ਸਾਰੀ। ਕੈਲਟਨ ਟੋਰੀਓ ਵਿੱਚ ਗੋਲੀਬਾਰੀ ਦਿਖਾਉਣ ਦਾ ਦਾਅਵਾ ਕਰਨ ਵਾਲੇ ਵੀਡੀਓ ਅਮਰੀਕੇ ਵਿੱਚ ਸ਼ੁਰੂ ਹੋਈ ਸੀ, ਇਹ ਤੁਹਾਨੂੰ ਵੀ ਯਾਦ ਹੋਏਗਾ, ਮੈਂ ਵੀ ਖਬਰ ਪੜਾਈ ਸੀ। ਇੱਧਰ ਮਸਕੋਕਾ ਕਿੰਨੀ, ਉਹ ਲੱਕੜ ਤੇ ਗੋਲੀਆਂ ਮਸ਼ੀਨਾਂ ਜਿਹੀਆਂ ਚਲਾਈ ਜਾਂਦੇ ਸੀ, ਆਹ ਚਲਾ ਦੀਆਂ ਉਹ ਚਲਾ ਦੀਆਂ, ਆਪਾਂ ਵੀ ਖਬਰ ਸੁਣਾ ਦੀ। ਅਸਲ ਚ ਇਹ ਤਾਂ ਅਮਰੀਕਾ ਦੀ ਹੈ, ਹੁਣ ਪਤਾ ਲੱਗਿਆ ਓਪੀਪੀ ਵਾਲਿਆਂ ਨੂੰ। ਅਸੀਂ ਐਵੇਂ ਰੌਲਾ ਪਾਈਏ ਵੀ ਸਾਡੇ ਬੰਦੇ ਕੀ ਕਰਦੇ। ਖੈਰ ਜੱਗੀ ਜੌਲ ਜਗਤਾਰ ਸਿੰਘ ਜੌਲ 2017 ਚ ਫੜਿਆ ਸੀ
16: ਹਾਂਜੀ
0: ਉੱਥੇ ਅਮਰੀਕਾ, ਉਹਨੇ ਕੋਈ ਟਵੀਟ ਟੂਟ ਪਾਏ ਸੀ, ਵਿਆਹ ਕਰਾਉਣ ਗਿਆ ਸੀ, ਦੋ ਵੀਕਾਂ ਬਾਅਦ ਪੁਲਿਸ ਚੱਕ ਕੇ ਲੈ ਗਈ, ਪਹਿਲਾਂ ਦੋ ਤਿੰਨ ਸਾਲ ਪਤਾ ਨੀ ਲੱਗਿਆ ਕਿੱਥੇ ਸੀਗਾ, ਹੁਣ ਪਤਾ ਲੱਗ ਗਿਆ। 25 ਚ ਉਹਨੂੰ ਕਹਿੰਦਾ ਵੀ ਕੇਸ ਰਫਾ ਦਫਾ ਤੇਰੇ, ਜੇਲ ਚ ਅਜੇ ਵੀ ਆ। ਸੋ ਭਾਈ ਇੰਡੀਆ ਜਾਣਾ ਸੋਚ ਸਮਝ ਕੇ ਜਾਇਆ ਕਰੋ। ਵੇਟ ਲਿਫਟਰ ਪ੍ਰਭਦੀਪ ਸਿੰਘ ਹੇੜਾ ਇਹ ਬੀਬੀ ਆ, ਐਥਲੀਟ ਸ਼੍ਰੇਣੀ ਵਿੱਚ ਸਰੀ ਸਪੋਰਟਸ ਆਫ ਹਾਲ ਆਫ ਫੇਮ ਚ ਇਹਨੂੰ ਦਾਖਲ ਕਰ ਲਿਆ ਗਿਆ। ਭਾਰਤ ਦਾ ਰੁਪਈਆ ਏਸ਼ੀਆ ਚ ਸਭ ਤੋਂ ਤੇਜ਼ੀ ਨਾਲ ਥੱਲੇ ਡਿੱਗ ਰਿਹਾ ਜੀ, ਸਭ ਤੋਂ ਤੇਜ਼ੀ ਨਾਲ, ਔਰ ਪਾਕਿਸਤਾਨ ਦਾ ਰੁਪਈਆ ਸਭ ਤੋਂ ਤੇਜ਼ੀ ਨਾਲ ਏਸ਼ੀਆ ਚ ਮਜ਼ਬੂਤ ਹੋ ਰਿਹਾ। ਜਿਹੜੀ ਦਿੱਲੀ ਚ ਅੱਗ ਲੱਗੀ ਸੀ ਇੱਥੇ 21 ਮੌਤਾਂ ਹੋਈਆਂ, ਜਿਹੜੀ ਕੁੜੀ ਰਿਸੈਪਸ਼ਨ ਤੇ ਬੈਠੀ ਸੀ ਹੋਟਲ ਚ
16: ਹਾਂਜੀ
0: ਉੱਥੋਂ ਵੀ ਮਰੀ ਲੱਭੀ ਆ, ਹਿੱਲੀ ਵੀ ਨਹੀਂ ਉਹ ਵਿਚਾਰੀ। ਐਨੀਵੇ ਜਨਾਬ ਹੋਰ ਕੀ ਕਹਿਣਾ ਚਾਹੋਗੇ?
16: ਦੇਵ ਜੀ ਬਾਕੀ ਦੂਸਰੀ ਗੱਲ ਇਹ, ਆਪਾਂ ਹੁਣ ਪਹਿਲਾਂ ਗੱਲ ਕੀਤੀ ਸੀ ਜਿਹੜੇ ਬੰਦੇ ਨੇ ਫਸਟ ਟਾਈਮ ਘਰ ਲੈਣਾ, ਹਨਾ ਵੀ ਉਹਨੂੰ ਸਾਰੀ ਚੀਜ਼ ਦਾ ਪਤਾ ਹੋਵੇ ਉਹਨੂੰ ਸੌਖਾ ਹੋ ਜਾਂਦਾ, ਹੁਣ ਦੂਸਰੀ ਗੱਲ ਦੇਵ ਜੀ ਇਹ ਨਾ ਜਿਹੜੇ ਬੰਦੇ ਨੇ ਘਰ ਲਿਆ ਉਹ ਕੀ ਕਰ ਸਕਦਾ, ਉਹਨੂੰ ਪਾਵਰ ਆਫ ਸੇਲ ਦਾ ਨੋਟਿਸ ਨਾ ਆਵੇ, ਉਹਨੂੰ ਇਹ ਚੀਜ਼ਾਂ ਤੋਂ ਬਚਾ ਰਵੇ, ਹਨਾ
0: ਕਿਵੇਂ ਬਚ ਸਕਦੇ ਪਾਵਰ ਨੋਟਿਸ ਨਾ?
16: ਹੁਣ ਦੇਵ ਜੀ ਗੱਲ ਪਤਾ ਕੀ ਹੁੰਦੀ ਆ, ਜਦੋਂ ਅੱਜ ਕੱਲ ਦਾ ਟਾਈਮ ਇਹ ਆ ਵੀ ਤੁਹਾਡੀਆਂ ਤਿੰਨ ਪੇਮੈਂਟਾਂ ਮਿਸ ਹੋ ਗਈਆਂ ਨਾ, ਬੈਂਕ ਪਹਿਲੇ ਕੰਢੇ ਦੇ ਕਿਨਾਰੇ ਤੇ ਬੈਠੀ ਆ, ਅਪਰੇਜ ਲਾ ਲਓ, ਹਨਾ ਤੁਹਾਡੀਆਂ ਤਿੰਨ ਪੇਮੈਂਟਾਂ ਵੀ ਮਿਸ ਹੋ ਗਈਆਂ ਤੇ ਤੁਹਾਨੂੰ ਚੌਥੀ ਪੇਮੈਂਟ ਦਾ ਅਗਲੇ ਟਾਈਮ ਨਹੀਂ ਦਿੰਦੇ ਗੇ ਇਹਦੇ ਵਿੱਚ, ਹਨਾ ਵੇਖੋ ਦੇਵ ਜੀ ਚਲੋ ਤੁਹਾਡੇ ਲਈ ਮੈਂ ਕਰਦਾ। ਹੁਣ ਦੇਵ ਜੀ ਜਦੋਂ ਤਿੰਨ ਪੇਮੈਂਟਾਂ ਵੀ ਤੁਹਾਨੂੰ ਮਿਸ ਹੋ ਗਈਆਂ ਤੇ ਚੌਥੀ ਪੇਮੈਂਟ ਦਾ ਉਹਨਾਂ ਨੇ ਟਾਈਮ ਨਹੀਂ ਦੇਣਾ, ਇਹ ਗੱਲ ਕਹਿਣ ਨੂੰ ਲੱਗਦਾ ਚੱਲ ਕੋਈ ਨਾ ਯਾਰ ਇੱਥੇ ਨਾ ਤਾਂ ਕੋਈ ਆਪਾਂ ਸਰਪੰਚ ਪਾ ਸਕਦੇ ਨਾ ਕੋਈ ਆਪਾਂ ਨੰਬਰਦਾਰ ਵਿੱਚ ਪਾ ਸਕਦੇ, ਤੁਹਾਡੀ ਜਿਵੇਂ ਕਹਿੰਦੇ ਹੁੰਦੇ ਸਾਰਾ ਕੁਛ ਕੀਤਾ ਕਰਾਇਆ ਖੂਹ ਚ ਪੈ ਜਾਂਦਾ। ਸੋ ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆ ਰਿਹਾ ਵੀ ਤੁਹਾਡੀਆਂ ਪੇਮੈਂਟਾਂ ਮਿਸ ਹੋ ਰਹੀਆਂ, ਉਹ ਵੀ ਕੰਟੈਕਟ ਕਰ ਸਕਦੇ, ਹੁੱਕ ਬਾਏ ਕਰੋ ਕਿ ਤੁਹਾਨੂੰ ਕੋਈ ਨਾ ਕੋਈ ਪੈਸੇ ਦਾ ਅਰੇਂਜਮੈਂਟ ਕਰ ਦਿਆਂਗੇ। ਜੇ ਮਿਲੀਅਨ ਦੀ ਵੀ ਤੁਹਾਡੀ ਮੌਰਗੇਜ ਉਹਨੂੰ ਚਲਾਉਣ ਵਾਸਤੇ ਮਿਲੀਅਨ ਡਾਲਰ ਨਹੀਂ ਚਾਹੀਦਾਗਾ, ਉਹਨੂੰ ਚਲਾਉਣ ਵਾਸਤੇ ਸਿਰਫ ਆਪਾਂ ਨੂੰ 40-50 ਹਜ਼ਾਰ ਡਾਲਰ ਹੀ ਚਾਹੀਦਾ।
0: ਓਨਟੇਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਵੱਲੋਂ ਇਹ ਨੋਟ ਭੇਜਿਆਗਾ ਕਿਸੇ ਨੂੰ ਵੀ ਤੁਹਾਡੀ ਜਿਹੜੀ ਪ੍ਰੋਪਰਟੀ ਅਸੀਂ ਚੱਕਣ ਲੱਗੇ ਹਾਂ।
16: ਹਾਂਜੀ
0: ਉਹਨਾਂ ਨੇ ਨਾਮ ਵੀ ਲਿਖਿਆ ਪਰ ਮੈਂ ਨਾਮ ਨਹੀਂ ਪੜ੍ਹਦਾ।
16: ਨਹੀਂ ਨਹੀਂ ਨਹੀਂ ਦੇਵ ਜੀ ਹਾਂਜੀ ਹੁਣ ਦੇਵ ਜੀ ਗੱਲ ਇਹ ਹੁੰਦੀ ਹੈ ਨਾ, ਦੱਸਿਆ ਇਹਨਾਂ ਨੂੰ ਵੀ ਪਹਿਲਾਂ ਸੀਗਾ ਸਾਰਾ ਕੁਛ ਵੀ ਆਹ ਕੰਮ ਹੋ ਜਾਣਾ, ਆਪਾਂ ਪਹਿਲਾਂ ਸਾਵਧਾਨ ਹੋ ਜਾਈਏ, ਪਹਿਲਾਂ ਆਪਾਂ ਇੱਥੋਂ ਬਚਾਅ ਕਰ ਲਈਏ, ਹਨਾ। ਪਰ ਗੱਲ ਇਹ ਵੀ ਜਦੋਂ ਉਦੋਂ ਜਦੋਂ ਆਪਾਂ ਕਹਿੰਦੇ ਹੁੰਦੇ ਵੀ ਆਪਾਂ ਕਿਹੜਾ ਦੱਸਣ ਦੇ ਕੋਈ ਪੈਸੇ ਲੈਂਦੇ ਹਾਂ, ਹਨਾ ਜਦੋਂ ਫ੍ਰੀ ਚ ਵੀ ਕਿਸੇ ਨੂੰ ਕੋਈ ਗੱਲ ਦੱਸਦੇ ਤਾਂ ਖਣੀ ਉਹ ਐਂ ਲੱਗਦਾ ਵੀ ਅਸਰਦਾਰ ਨਹੀਂ ਹੋਣੀ ਇਹ।
0: ਜੇ ਤੁਹਾਡੀਆਂ ਕਿਸ਼ਤਾਂ ਇੱਕ ਦੋ ਟੁੱਟਣੀਆਂ ਅਜੇ ਵੀ ਟਾਈਮ ਆ, ਅੱਜ ਵੀ ਟਾਈਮ ਆ, ਤੁਸੀਂ ਕਮਲਜੀਤ ਨੂੰ ਫੋਨ ਕਰ ਲਓ, ਕੋਈ ਨਾ ਕੋਈ ਹੱਲ ਕੱਢ ਦੇਗਾ, ਗੱਲ ਕਰੋਗੇ ਤੇ ਹੱਲ ਨਿਕਲਣਾ। ਜੇ ਯਾਰਾਂ ਦੋਸਤਾਂ ਨਾਲ ਗੱਲ ਕਰੋਗੇ ਉਹ ਪ੍ਰੋਫੈਸ਼ਨਲ ਨਹੀਂ ਹੈਗੇ, ਉਹਨਾਂ ਨੇ ਤਾਂ ਘਰ ਜਾਣਾ ਨੀ, ਘਰ ਤਾਂ ਤੁਹਾਡਾ ਜਾਣਾ।
16: ਹਾਂਜੀ
0: ਫੋਨ ਕਰ ਲਓ ਕਮਲਜੀਤ ਨੂੰ, ਨੰਬਰ
16: 416-356-1870 416-356-1870 ਦੇਵ ਜੀ। ਨਾਲ ਦੇ ਬੰਦੇ ਨੂੰ ਪਤਾ ਕੀ ਪਤਾ ਹੁੰਦਾ, ਚੱਲ ਕੋਈ ਨਾ ਯਾਰ ਐਂਡ ਤੇ ਬੈਂਕਰਪਸੀ ਤੇ ਪ੍ਰਪੋਜ਼ਲ ਹੈ ਹੀ ਆ, ਜਿਹੜੀ ਚੀਜ਼ ਬੈਂਕਰਪਸੀ ਤੇ ਪ੍ਰਪੋਜ਼ਲ ਕਹਿਣ ਨੂੰ ਲੱਗਦੇ ਉਹਦੇ ਨਤੀਜੇ ਬਹੁਤ ਭੈੜੇ ਨਿਕਲਦੇ ਆ। ਸੋ ਕਹਿਣ ਦਾ ਮਤਲਬ ਕਿਸੇ ਵੀ ਭੈਣ ਭਰਾ ਕ੍ਰੈਡਿਟ ਕਾਰਡ ਦੇ ਜ਼ਿਆਦਾ ਮਾਰ ਹੇਠ ਆ ਗਿਆ, ਜਾਂ ਕਿਸੇ ਕਾਰਨ ਕਰਕੇ ਉਹਨੇ ਸੈਕਿੰਡ ਮੌਰਗੇਜ ਚੱਕੀ ਸੀ, ਅੱਜ ਉਹਦਾ ਕੋਈ ਹੱਲ ਨਹੀਂ ਦਿਸ ਰਿਹਾ ਗਾ, ਜਾਂ ਕਿਸੇ ਕਾਰਨ ਕਰਕੇ ਜਿਵੇਂ ਫਾਈਨੈਂਸ਼ੀਅਲ ਈਜ਼ੀ ਫਾਈਨੈਂਸ਼ੀਅਲ ਦੇ ਹੋ ਗਏ, ਕਈ ਇਹੋ ਜਿਹੀਆਂ ਸੰਸਥਾਵਾਂ ਹੈਗੀਆਂ ਜਿਨ੍ਹਾਂ ਤੋਂ ਤੁਸੀਂ ਲੋਨ ਲੈ ਲੈਂਦੇ ਆ, ਪਰ ਉਹਨਾਂ ਦਾ ਲੋਨ ਜੇ ਤੁਸੀਂ ਪੇਪਰ ਪੜ੍ਹ ਕੇ ਲਓ ਤਾਂ ਤੁਹਾਨੂੰ 50% ਵਿਆਜ ਤੇ ਮਿਲਦਾ, ਜਿਹੜਾ ਕਿ ਬਹੁਤ ਮੂਲ ਨਾਲੋਂ ਵੀ ਤੁਹਾਡਾ ਦੁੱਗਣਾ ਬਣ ਜਾਂਦਾ। ਸੋ ਕੋਈ ਵੀ ਭੈਣ ਭਰਾ ਇਸ ਕਿਸ਼ਤੀ ਦੇ ਵਿੱਚ ਸਵਾਰ ਹੋ ਗਿਆ, ਉਹਨੂੰ ਕੋਈ ਨਈ ਰਾਹ ਲੱਭਦਾ, ਕਾਲ ਕਰ ਲਿਓ 416-356-1870 416-356-1870। ਜੇ ਆਪਣੀ ਗੱਲਬਾਤ ਨੂੰ ਚੰਗੀ ਲੱਗੂਗੀ ਆਪਾਂ ਫੇਰ ਹੀ ਤਾਂ ਵਧਣਾ, ਫੇਰ ਹੀ ਪੇਪਰਾਂ ਤੇ ਸਾਈਨ ਹੋਣੇ, ਇਕੱਲੀ ਗੱਲ ਕਰਕੇ ਕੋਈ ਪੇਪਰਾਂ ਤੇ ਸਾਈਨ ਨਹੀਂ ਹੋਣਗੇ।
0: ਨੰਬਰ ਫੇਰ ਦੇ ਦਿਓ
16: 416-356-1870 416-356-1870।
0: ਲਓ ਜੀ ਗਏ ਤੇ ਆਏ, ਜੇ ਟਰੱਕ ਖਰੀਦਣਾ ਤਾਂ ਸੁਣੋ।
1: ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
20: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
23: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
20: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
23: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਘਰੇ ਲੈਂਡਸਕੇਪਿੰਗ ਕੀਤੀ ਹੋਈ ਆ?
16: ਹਾਂਜੀ ਹਾਂਜੀ ਦੇਵ ਜੀ।
0: ਜੇ ਵਧੀਆ ਕਰਨੀ ਹੈ ਨਾ ਤਾਂ ਸੁਣ ਲਓ, ਜਿਹੜੀ ਹੈਗੀ ਉਹਦਾ ਹੈਗੀ ਉਦੋਂ ਵੀ ਚਾਰ ਚੰਦ ਲਾਉਣੇ ਤਾਂ ਸੁਣੋ।
2: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ 15223 ਡਫੀਸ ਲੇਨ, ਕਿਲਡਨ, ਓਨਟਾਰੀਓ। ਕਾਲ 905-756-9870 9057579877।
0: ਬੁੱਲੇ ਸ਼ਾਹ ਕਹਿੰਦਾ, ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ, ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ।
4: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
5: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
4: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ 2958 Queen Street East, Unit 26, Brampton.
6: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
24: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
25: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
24: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਡੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
25: ਕਾਲ ਰਵਿੰਦਰ ਤੰਬਰ
0: 647-710-4659। ਅਗਲਾ ਮੁੱਦਾ ਤੁਸੀਂ ਹੋਵੋਗੇ।

0: ਕਮਲ ਜੀ ਐਂਡ ਤੇ ਕੀ ਕਹਿਣਾ ਚਾਹੋਗੇ? ਮਿੰਟ ਹੈਗਾ ਤੁਹਾਡੇ ਕੋਲ ਇੱਕ
1: ਐਂਡ ਤੇ ਦੇਵ ਜੀ, ਮੈਂ ਇਹ ਕਹਿੰਦਾ ਕੋਈ ਆਪਣਾ ਫਸਟ ਟਾਈਮ ਬਾਇਰ ਆ, ਉਹਨੇ ਮੌਰਗੇਜ ਦੇ ਰਿਗਾਰਡਿੰਗ ਕੋਈ ਵੀ ਕੁਐਸਚਨ, ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ, ਜਾਂ ਕਿਸੇ ਦੀ ਰੀਨਿਊਲ ਆ ਰਹੀ ਆ, ਕਿਉਂਕਿ ਰੀਨਿਊਲ ਦੇ ਉੱਤੇ ਵਿੱਚ ਮੈਂ ਤੁਹਾਨੂੰ ਮੋਟਾ ਜਿਹਾ ਇੰਨਾ ਹੀ ਦੱਸ ਸਕਦਾ ਵੀ ਇੱਥੇ ਪੈਨਲਟੀ ਫ੍ਰੀ ਹੁੰਦੀ ਆ, ਜਿਹੜਾ ਤੁਹਾਡਾ ਆਲਾ ਦੁਆਲਾ ਤੁਸੀਂ ਸਾਫ ਕਰਕੇ ਆਪਦੀ ਜ਼ਿੰਦਗੀ ਇੱਥੇ ਸੌਖੀ ਕਰ ਸਕਦੇ ਹੋ। ਤੀਸਰੀ ਗੱਲ ਇਹ ਵੀ ਜੇ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਕਿਸ਼ਤਾਂ ਦੇ ਘਰ ਦੀਆਂ ਦੇਣ ਦੇ ਵਿੱਚ ਕੋਈ ਇਸ਼ੂ ਆ ਰਿਹਾ, ਜਾਂ ਕ੍ਰੈਡਿਟ ਕਾਰਡ ਦੇ ਜਾਂ ਸੈਕਿੰਡ ਮੌਰਗੇਜ ਦਾ ਕੋਈ ਹੱਲ ਨਹੀਂ ਰਿਹਾ, ਤਾਂ ਵੀ ਇੱਕੋ ਇੱਕ ਨੰਬਰ 416-456-1870 ਜੇ ਕਿਸੇ ਭੈਣ ਭਰਾ ਨੂੰ ਪ੍ਰੀ ਅਪਰੂਵਲ ਵੀ ਚਾਹੀਦੀ ਆ। ਹੁਣ ਦੇਵ ਜੀ, ਇੱਕ ਹੁੰਦਾ ਆਪਾਂ ਘਰ ਲੈ ਕੇ ਮੌਰਗੇਜ ਕਰਵਾਉਣੀ, ਇੱਕ ਹੁੰਦੀ ਪ੍ਰੀ ਅਪਰੂਵਲ ਹੱਥ ਦੇ ਵਿੱਚ ਲੈ ਕੇ ਘਰ ਲੈਣ ਤੁਸੀਂ ਦੇਖਣ ਜਾਣਾ।
0: ਉਹ ਤਾਂ
1: ਹੁਣ ਦੇਵ ਜੀ, ਜੇ ਕੋਈ ਜਿਵੇਂ ਕਹਿੰਦੇ ਹੁੰਦੇ ਬੰਦਾ ਜੇ ਨਾਲ ਜੁੜ ਕੇ ਰਹਿੰਦਾ ਤਾਂ ਸਾਰੇ ਕੰਮ ਹੋ ਜਾਂਦੇ ਆ, ਹਨਾ, ਪਰ ਜੇ ਕਹਿ ਦਈਏ ਵੀ ਅੱਜ ਫੋਨ ਇੱਥੇ ਕੀਤਾ ਤੇ ਕੱਲ ਨੂੰ ਫੋਨ ਇੱਥੇ ਕੀਤਾ, ਫਿਰ ਤਾਂ ਇੱਥੇ ਤਾਂ ਉੱਥੇ ਰਹਿ ਜਾਂਦਾ ਹੁੰਦਾ। ਸੋ ਮੌਰਗੇਜ ਦੇ ਰਿਗਾਰਡਿੰਗ ਤੁਸੀਂ ਕੰਮ ਸਾਫ ਸੁਥਰਾ ਟਰਾਂਸਪੇਰੈਂਟ ਕਰਾਉਣਾ, ਨੰਬਰ ਇੱਕੋ ਇੱਕ 416-456-1870 416-356-1870 ਦੇਵ ਜੀ ਦੇ ਉੱਤੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਕਰਨ ਜੀ, ਭੈਣ ਜੀ ਦਾ ਫੋਨ ਆਇਆ ਸੀ, ਕਹਿੰਦੇ ਕਲਾਕਾਰ ਕਿਹੜੇ ਕਿਹੜੇ ਆ ਰਹੇ ਨੇ, ਦੱਸੋ ਫਿਰ।
2: ਜੀ ਬਿਲਕੁਲ, ਕਲਾਕਾਰ ਮੰਨਤ ਨੂਰ ਪਹੁੰਚ ਰਹੇ ਨੇ, ਮਾਸਟਰ ਸੁਨੀਲ
0: ਮੰਨਤ ਨੂਰ ਉਹੀ ਆ ਜਿਹੜੀ ਲੈਚੀ
2: ਵਾਲੀ। ਹਾਂਜੀ, ਮੰਨਤ ਨੂਰ ਲੌਂਗ ਲੈਚੀ ਵਾਲੀ, ਤੇ ਮਾਸਟਰ ਸਲੀਮ ਪਹੁੰਚ ਰਹੇ ਨੇ, ਤੇ ਨਾਲ ਦੀ ਨਾਲ ਸੁਦੇਸ਼ ਕੁਮਾਰੀ ਮਿੱਕੀ ਸਿੰਘ ਸਾਡੇ ਸਟੂਡੀਓ ਦੇ ਵਿੱਚ ਹੁਣੇ ਪਹੁੰਚ ਚੁੱਕੇ, ਉਹ ਵੀ ਪਹੁੰਚ ਰਹੇ ਨੇ ਜੀ। ਨਾਲ ਦੀ ਨਾਲ ਜਿਹੜਾ ਹੈ ਜੀ ਹਰਜੀਤ ਹਰਮਨ, ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਜੀ, ਆਪਾਂ ਡੇਟ ਟਾਈਮ ਟੂ ਟਾਈਮ ਅਨਾਊਂਸ ਕਰਾਂਗੇ ਜੀ।
0: ਨਾਲ ਦੀ ਨਾਲ ਜਿਸ ਤਰ੍ਹਾਂ ਕਲਾਕਾਰਾਂ ਨੂੰ ਵੀਜ਼ਾ ਲੱਗੀ ਜਾਏਗਾ, ਟਿਕਟਾਂ ਬੁੱਕ ਹੋ ਜਾਣੀਆਂ, ਉਵੇਂ ਤੁਹਾਨੂੰ ਦੱਸਿਆ ਮੈਂ, ਤੀਆਂ ਦਾ ਮੇਲਾ 21 ਤਰੀਕ ਨੂੰ ਹੋ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ ਚ ਹੋ ਰਿਹਾ। ਜਾਣਕਾਰੀ ਲਈ ਨੰਬਰ 799-0999। ਅਗਰ ਤੁਸੀਂ ਆਨਲਾਈਨ ਜਾ ਕੇ ਟਿਕਟਾਂ ਲੈਣੀਆਂ, megastarevents.com ਤੇ ਜਾ ਸਕਦੇ ਹੋ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਲਓ ਜੀ, ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਡਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
5: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
6: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ।
7: 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
8: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowway Drive ਨੀਅਰ ਚਿੰਗੂਜ਼ੀ। ਕਾਲ 905-450-2828 905-450-2828
0: ਮਸਕੋਕਾ ਅੰਦਰ 1.5 ਏਕੜ ਤੇ 6 ਸਕੁਅਰ ਫੁੱਟ

0: Talk1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatnodur Radio.

0: ਬਿਲਕੁਲ ਜੀ, ਇਹ ਜਿਹੜੇ ਜੀ ਕਲਾਕਾਰ ਤੁਸੀਂ ਪਹਿਲੀ ਵਾਰੀ ਜਿਹੜੇ ਜੀ ਤੀਆਂ ਤੇ ਮੇਲੇ ਤੇ 21 ਜੂਨ ਨੂੰ ਜਿਹੜੇ ਜੀ ਦੇਖ ਸਕਦੇ ਆ ਪਰਫਾਰਮ ਕਰਨਾ, ਬਹੁਤ ਪਿਆਰਾ ਨਾਲ ਦੇ ਨਾਲ ਸੁਦੇਸ਼ ਕੁਮਾਰੀ, ਹਰਜੀਤ ਹਰਮਨ, ਮਾਸਟਰ ਸਲੀਮ, ਮਿੱਕੀ ਸਿੰਘ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਆ ਜੀ ਪਹੁੰਚ ਰਹੇ ਹੈਗੇ ਆ ਤੀਆਂ ਦੇ ਮੇਲੇ ਤੇ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕੀਤਾ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਜਿਹੜਾ ਜੀ ਸਾਥ ਹੈਗਾ। ਨਾਲ ਦੀ ਨਾਲ ਹਰਪ੍ਰੀਤ ਸੈਣੀ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ। ਨਾਲ ਦੀ ਨਾਲ ਜਿਹੜਾ ਹੈ ਜੀ ਟੈਲੀਟਾਈਮ ਇਲੈਕਟ੍ਰੋਨਿਕ, ਬਿਲਕੁਲ ਜੀ ਟੀਵੀ ਅਪਲਾਈਂਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਜਿਹੜੀ ਹੈ ਜੀ ਤੁਸੀਂ ਖਰੀਦਦਾਰੀ ਕਰਨੀ ਹੈਗੀ ਹੈ ਤਾਂ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਜਿਹੜਾ ਹੈ ਜੀ ਪਹੁੰਚ ਸਕਦੇ ਆ। ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਹੈਗਾ। ਬਹੁਤ ਜਲਦੀ ਅਸੀਂ ਤੁਹਾਡੀ ਜਿਹੜੀ ਹੈ ਜੀ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਉਂਦੇ ਹਾਂ। ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਪੀਜ਼ਾ ਡਿਪੂ, ਬਿਲਕੁਲ ਜੀ ਪੀਜ਼ਾ ਡਿਪੂ ਵੱਲੋਂ ਜਿਹੜੀਆਂ ਹੈ ਜੀ ਟਿਕਟਾਂ ਕੁਛ ਕੁ ਜਿਹੜੀਆਂ ਜੀ ਵੰਡਰਲੈਂਡ ਦੇ ਲਈ ਦਿੱਤੀਆਂ ਜਾ ਰਹੀਆਂ ਹੈਗੀਆਂ। ਸੋ ਫਟਾਫਟ ਜਿਹੜਾ ਹੈ ਜੀ ਆਪਣਾ ਪੀਜ਼ਾ ਆਰਡਰ ਕਰੋ ਅਤੇ ਆਪਣੀ ਟਿਕਟ ਜਿਹੜੀ ਹੈ ਜੀ ਤੁਸੀਂ ਵੰਡਰਲੈਂਡ ਦੀ ਜਿੱਤ ਸਕਦੇ ਆ। ਨਾਲ ਦੀ ਨਾਲ ਦਾ ਮਾਸਟਰ ਬਿਲਡ ਫਾਈਵ ਵਾਲਿਆਂ ਵੱਲੋਂ ਜਿਹੜਾ ਜੀ ਮੈਸੇਜ ਮੈਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ। ਲਗਜ਼ਰੀ ਆਊਟਡੋਰ ਕਿਚਨ ਤੁਸੀਂ ਬਣਵਾਉਣਾ ਚਾਹੁੰਦੇ ਆ, ਭਾਵੇਂ ਜਿਹੜਾ ਜੀ ਤੁਸੀਂ ਸਨਰੂਮ ਬਣਵਾਉਣਾ ਹੈ, ਡੋਰਸ ਜਾਂ ਗਲਾਸਿਸ ਜਾਂ ਤੁਸੀਂ ਬੇਸਮੈਂਟ ਵਿੰਡੋਜ਼ ਜਾਂ ਸਨਰੂਮ ਕੁਛ ਵੀ ਕਰਾਉਣਾ ਹੈ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਆ 4379552200 ਤੇ। ਸੋ ਨਾਲ ਦੀ ਨਾਲ ਮੇਰੀ ਲਾਈਨ ਜਿਹੜੀ ਹੈ ਜੀ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਆ। ਸੋ ਆਪਾਂ ਮਨਪ੍ਰੀਤ ਜੀ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ, ਸਾਡੇ ਲਿਸਨਰਸ ਨੂੰ ਵੀ, ਜੀ ਆਇਆਂ ਨੂੰ।
0: ਬਿਲਕੁਲ ਜੀ, ਤੁਹਾਨੂੰ ਵੀ ਜੀ ਆਇਆਂ ਨੂੰ। ਹੋਰ ਮਨਪ੍ਰੀਤ ਜੀ, ਕੀ ਹਾਲ ਚਾਲ ਆ?
1: ਹਾਲ ਚਾਲ ਇਹ ਆ ਵੀ ਪੰਜਾਬ ਦੇ ਵਿੱਚ ਬੜੀ ਜ਼ਿਆਦਾ ਕਹਿ ਸਕਦੇ ਆ ਹਨੇਰੀ ਆਈ, ਕਿਉਂਕਿ ਅੱਜ ਸਾਰਾ ਦਿਨ ਹੀ ਬਹੁਤ ਜ਼ਿਆਦਾ ਗਰਮੀ ਸੀਗੀ, ਮੌਸਮ ਕਾਫੀ ਜ਼ਿਆਦਾ ਗਰਮ ਸੀ, ਧੁੱਪ ਲੱਗੀ ਹੋਈ ਸੀ ਤੇਜ਼ ਤਿੱਖੀ, ਔਰ ਪਤਾ ਚੱਲ ਰਿਹਾ ਸੀਗਾ ਵੀ ਇੰਨੀ ਕੜਾਕੇਦਾਰ ਗਰਮੀ ਪਈ ਆ ਤੇ ਜ਼ਰੂਰ ਕਿਤੇ ਨਾ ਕਿਤੇ ਹਵਾਵਾਂ ਜਿਹੜੀਆਂ ਠੰਡੀਆਂ ਆਉਣਗੀਆਂ। ਬੇਸ਼ੱਕ ਪਿਛਲੇ 2-3 ਦਿਨਾਂ ਦੇ ਵਿੱਚ ਥੋੜੀ ਬਾਤੀ ਬੂੰਦਾਬਾਂਦੀ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਹੋਈ, ਉਹਦੇ ਨਾਲ ਜਿੱਦਾਂ ਲਾ ਲਓ ਵੀ ਥੋੜਾ ਚਿਰ ਮੌਸਮ ਠੰਡਾ ਰਿਹਾ, ਪਰ ਉਸ ਤੋਂ ਬਾਅਦ ਫਿਰ ਉਹੀ ਹਾਲ ਸੀਗਾ। ਤੇ ਉਸ ਤੇਜ਼ ਹਨੇਰੀ ਨੇ ਅੱਜ ਦੀ ਨੇ ਕਈ ਜਗ੍ਹਾ ਕਿਰਨ ਨੁਕਸਾਨ ਵੀ ਪਹੁੰਚਾਇਆ, ਜਿਹੜੇ ਲੋਕ ਬੱਸਾਂ ਗੱਡੀਆਂ ਰਸਤਿਆਂ ਚ ਜਾ ਰਹੀਆਂ ਸੀ ਕਿਤਨਾ ਕਿਤੇ ਰੁਕੀਆਂ, ਇੰਨੀ ਤੇਜ਼ ਜ਼ਿਆਦਾ ਹਨੇਰੀ ਸੀ ਕਿ ਉਹਨਾਂ ਨੂੰ ਵੇਟ ਕਰਨਾ ਪਿਆ ਰੁਕ ਕੇ ਕਿ ਅਸੀਂ ਸੇਫਲੀ ਅੱਗੇ ਵਧਾਂਗੇ, ਕਿਉਂਕਿ ਕਈ ਜਗ੍ਹਾ ਤੇ ਦਰਖਤ ਵੀ ਟੁੱਟੇ ਨੇ, ਬਿਜਲੀ ਦੀਆਂ ਤਾਰਾਂ ਟੁੱਟੀਆਂ ਨੇ, ਕਈ ਜਗ੍ਹਾ ਤੇ ਮਾਲ ਡੰਗਰ ਦਾ ਬਹੁਤ ਨੁਕਸਾਨ ਹੋਇਆ, ਕਿਉਂਕਿ ਸ਼ੈੱਡ ਦੇ ਨੀਚੇ ਆਪਾਂ ਸਾਰਿਆਂ ਨੂੰ ਪਤਾ ਲੋਕੀ ਮਾਲ ਨੂੰ ਬੰਨ ਦਿੰਦੇ ਨੇ, ਡੰਗਰਾਂ ਨੂੰ ਬੰਨ ਦਿੰਦੇ ਨੇ। ਸੋ ਉਹ ਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਤੇ ਬੜਾ ਦੁੱਖ ਹੋਇਆ ਕਿ ਬੇਸ਼ੱਕ ਜਦੋਂ ਠੰਡੀ ਹਵਾ ਜਿਹੜੀ ਉਹ ਚੰਗੀ ਲੱਗਦੀ ਆ, ਪਰ ਆਪਾਂ ਸਭ ਨੂੰ ਪਤਾ ਕਿ ਹਨੇਰੀ ਤੂਫਾਨ ਝੱਖੜ ਜਿਹੜਾ ਹੈ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਤੇ ਅੱਜ ਵਾਲੀ ਜਿਹੜੀ ਹਨੇਰੀ ਸੀਗੀ ਉਹ ਧੂੜ ਭਰੀ ਸੀ। ਉਸ ਤੋਂ ਬਾਅਦ ਆਪਾਂ ਭਾਰਤੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤਾਂ ਉਹਦੇ ਅਕੋਰਡਿੰਗ ਦਿੱਲੀ NCR ਦੇ ਵਿੱਚ ਵੀ ਜਿਹੜਾ ਤੇਜ਼ ਹਵਾਵਾਂ ਗਰਜ ਦੇ ਨਾਲ ਦਰਮਿਆਨੀ ਬਾਰਿਸ਼ ਜਿਹੜੀ ਹੋਈ ਆ, ਭਿਆਨਕ ਗਰਮੀ ਤੋਂ ਉੱਥੋਂ ਵੀ ਲੋਕਾਂ ਨੂੰ ਜਿਹੜੀ ਕੁਝ ਰਾਹਤ ਮਿਲੀ ਆ। ਤੇ ਇਹਦੇ ਨਾਲ ਹੀ ਕੇਰਲ ਵਿੱਚ ਵੀ ਦੱਖਣ ਪੱਛਮੀ ਮਾਨਸੂਨ ਆਉਣ ਦੇ ਨਾਲ ਅਗਲੇ 7 ਦਿਨਾਂ ਦੇ ਵਿੱਚ ਕੇਰਲ ਤੇ ਕਰਨਾਟਕ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਆ 7-20 ਸੈਂਟੀਮੀਟਰ ਭਾਰੀ ਬਾਰਿਸ਼ ਹੋਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ, ਤੇ ਪੰਜਾਬ ਦੇ ਵਿੱਚ ਵੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰੀ ਬਾਰਿਸ਼ ਜਿਹੜੀ ਆ ਉਹ ਪੈ ਸਕਦੀ ਆ। ਸੋ ਉਹਦੇ ਨਾਲ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੂਗੀ
0: ਜੀ। ਬਿਲਕੁਲ ਜੀ, ਔਰ ਇਹ ਤਾਂ ਖਬਰਾਂ ਸੀਗੀਆਂ। ਨਾਲ ਦੀ ਨਾਲ ਮਨਪ੍ਰੀਤ ਜੀ, ਤੁਸੀਂ ਦੱਸੋ ਕਿ ਤੀਆਂ ਦੀ, ਕਿਉਂਕਿ ਸਾਡੀ ਸਟੂਡੀਓ ਦੇ ਵਿੱਚ ਪੂਰੀ ਜਿਹੜੀ ਜੀ ਤਿਆਰੀ ਹੋ ਰਹੀ ਆ ਔਰ ਇੰਡੀਆ ਤੋਂ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਜੀ ਇੱਥੇ ਪਹੁੰਚ ਰਹੇ ਹੈਗੇ ਆ, ਸੋ ਤੁਸੀਂ ਦੱਸੋ ਕਿ ਕੀ ਹਾਲ ਚਾਲ ਹੈ, ਕੁਛ ਕੀ ਕਹਿਣਾ ਚਾਹੋਗੇ ਤੀਆਂ ਦੇ ਲਈ, ਕਿਉਂਕਿ ਤੁਸੀਂ ਵੀ ਜਿਹੜਾ ਜੀ ਤੀਆਂ ਦੇ ਮੇਲੇ ਨੂੰ ਵਿਟਨੈਸ ਕੀਤਾ ਆ।
1: ਬਿਲਕੁਲ ਜੀ, ਤੀਆਂ ਦੇ ਮੇਲੇ ਦੀਆਂ ਤਿਆਰੀਆਂ ਨੇ, ਆਰਟਿਸਟ ਜਿਹੜੇ ਨੇ ਉਹ ਆਪਣੇ ਨਵੇਂ ਗੀਤਾਂ ਦੇ ਨਾਲ ਆਪਣੀ ਪਰਫਾਰਮੈਂਸ ਨੂੰ ਰੈਡੀ ਕਰ ਰਹੇ ਨੇ, ਕਿਉਂਕਿ ਕਲਾਕਾਰਾਂ ਨੂੰ ਵੀ ਚਾਅ ਹੁੰਦਾ ਹੈ ਕਿ ਅਸੀਂ ਜਾਣਾ ਹੈ, ਪ੍ਰੋਗਰਾਮ ਕਰਨਾ ਹੈ ਔਰ ਇੰਨੀ ਆਡੀਅੰਸ ਦੇ ਸਾਹਮਣੇ ਰੂਬਰੂ ਹੋਣਾ ਆ। ਵੈਸੇ ਵੀ ਮੈਨੂੰ ਲੱਗਦਾ ਕਿ ਜਦੋਂ ਕਿਸੇ ਆਰਟਿਸਟ ਦਾ ਸ਼ੋਅ ਖਾਸ ਕਰਕੇ ਕੈਨੇਡਾ ਦੀ ਧਰਤੀ ਤੇ ਹੁੰਦਾ ਹੈ ਨਾ, ਤੇ

0: ਕੈਨੇਡਾ ਹੀ ਕਹਿ ਸਕਦੇ ਹਾਂ। ਔਰ ਮੈਂ ਤਾਂ ਜਦੋਂ ਪਿਛਲੀ ਵਾਰੀ ਆਈ ਸੀ ਤਾਂ ਮੈਨੂੰ ਤਾਂ ਇਹ ਵੀ ਸੁਣਨ ਨੂੰ ਮਿਲਿਆ ਸੀ ਬਹੁਤ ਸਾਰੀਆਂ ਲੇਡੀਜ਼ ਤੋਂ ਵੀ ਸਾਡੇ ਗੈਸਟ ਜਿਹੜੇ ਨੇ ਉਹ ਅਮਰੀਕਾ ਤੋਂ ਜਾਂ ਵੈਨਕੂਵਰ ਤੋਂ ਵੀ ਆਉਂਦੇ ਨੇ ਔਰ ਗੈਸਟ ਲੇਡੀਜ਼ ਜਿਹੜੀਆਂ ਨੇ ਉਸ ਮੇਲੇ ਨੂੰ ਇੰਜੋਏ ਕਰਦੀਆਂ ਆ। ਸੋ ਮੇਲਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਭਰਿਆ ਰਵੇ। ਸੋ ਸਾਡੀਆਂ ਭੈਣਾਂ ਦੇ ਨਾਲ ਮਾਵਾਂ ਦੇ ਨਾਲ ਮੇਲਾ ਸੋਹਦਾ ਏ ਤੇ ਸਾਰੀਆਂ ਸੋਹਣੇ ਸੋਹਣੇ ਸੂਟ ਆਪਣੇ ਰੈਡੀ ਕਰਕੇ ਮੇਲੇ ਚ ਪਹੁੰਚਣ ਦੇ ਲਈ ਤਿਆਰ ਹੋ ਜਾਣ। ਦਿਨ ਬਹੁਤ ਥੋੜੇ ਰਹਿ ਗਏ ਨੇ ਜਿਨ੍ਹਾਂ ਨੇ ਟਿਕਟਸ ਨਹੀਂ ਖਰੀਦੀਆਂ। ਸੋ ਤੁਸੀਂ ਮੈਨੂੰ ਹਰ ਰੋਜ਼ ਸੁਣਦੇ ਹੋ
1: ਜੀ
0: ਤੇ ਮੈਂ ਇੱਕ ਵਾਰੀ ਆਪਣੇ ਵੱਲੋਂ ਵੀ ਤੁਹਾਨੂੰ ਇਹ ਅਪੀਲ ਕਰਦੀ ਆ ਕਿ ਫਟਾਫਟ ਆਪਣੀਆਂ ਟਿਕਟਸ ਨੂੰ ਗ੍ਰੈਬ ਕਰ ਲਓ ਤੇ ਲੋਕੇਸ਼ਨ ਜਿਹੜੀਆਂ ਨੇ ਕਿਰਨ ਤੁਹਾਨੂੰ ਬਾਰ ਬਾਰ ਅਨਾਊਂਸ ਕਰੀ ਗਈ ਆ।
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਆਪਾਂ ਦੁਬਾਰਾ ਜਿਹੜੀ ਹੈ ਜੀ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ, ਜਿੱਥੇ ਕਿ ਅਸੀਂ ਤੀਆਂ ਦੇ ਮੇਲੇ ਦੀ ਜਾਣਕਾਰੀ ਤੁਹਾਡੇ ਤੱਕ ਦਿੰਦੇ ਰਹਿੰਦੇ ਹਾਂ ਨਾਲ ਦੀ ਨਾਲ ਨੋਬਲ ਫਰੈਸ਼ ਫੂਡ ਵੱਲੋਂ ਵੀ ਜਿਹੜਾ ਜੀ ਮੈਂ ਮੈਸੇਜ ਜ਼ਰੂਰ ਸਾਂਝਾ ਕਰ ਦਵਾਂ। ਤੁਸੀਂ ਗਰੋਸਰੀ ਦੀ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੈਗੀ ਆ ਕਿਉਂਕਿ ਜੂਨ ਸਪੈਸ਼ਲ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਜੀ ਆਫਰਸ ਅਵੇਲੇਬਲ ਹੈਗੇ ਆ। ਸੋ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ। ਦੋ ਲੋਕੇਸ਼ਨ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਹੈਗੇ ਆ 20 ਗਿਲਗਮ ਡਰਾਈਵ ਤੇ ਦੂਜਾ ਹੈਗਾ 2945 ਸੈਂਡਲਵੁੱਡ ਪਾਰਕਵੇ। ਤੇ ਤੁਸੀਂ ਦੋਨਾਂ ਲੋਕੇਸ਼ਨ ਤੋਂ ਜਾ ਕੇ ਕਿਤੇ ਵੀ ਜਿਹੜੀ ਆ ਜੀ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਆ। ਨਾਲ ਦੀ ਨਾਲ ਇਹਨਾਂ ਦੀ ਤੀਜੀ ਲੋਕੇਸ਼ਨ ਬਹੁਤ ਜਲਦੀ ਜਿਹੜੀ ਜੀ ਓਪਨ ਹੋਣ ਜਾ ਰਹੀ ਹੈ, ਉੱਥੇ ਵੀ ਅਸੀਂ ਲਾਈਵ ਔਨ ਲੋਕੇਸ਼ਨ ਜਿਹੜਾ ਜੀ ਤੁਹਾਡਾ ਪਹੁੰਚ ਕੇ ਜ਼ਰੂਰ ਸਾਂਝਾ ਕਰਾਂਗੇ। ਨਾਲ ਦੀ ਨਾਲ ਆਪਣਾ ਪੰਜਾਬ ਟੈਂਟ ਹਾਊਸ ਵਾਲਿਆਂ ਦਾ ਮੈਸੇਜ ਮੈਂ ਸਾਂਝਾ ਕਰਦੇ ਹੋਏ ਦੱਸ ਦਵਾਂ ਕਿ ਟੈਂਟ ਦੀਆਂ ਤੁਸੀਂ ਕੋਈ ਵੀ ਸਰਵਿਸਿਜ਼ ਲੈਣਾ ਚਾਹੁੰਦੇ ਆ ਤੁਸੀਂ ਆਪਣਾ ਪੰਜਾਬ ਟੈਂਟ ਹਾਊਸ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ। ਅਜੇ ਜੀ ਦਾ ਨੰਬਰ ਹੈਗਾ 4169984170 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਸਪੈਕਸ ਐਕਸਪ੍ਰੈਸ ਤੋਂ ਜਿਹੜਾ ਹੈ ਜੀ ਓਕੇ ਜੀ, ਸੋ ਕਾਲ ਜਿਹੜੀ ਜੀ ਤੁਸੀਂ ਸਾਨੂੰ ਕਰ ਰਹੇ ਹੈਗੇ ਪਰ ਰੇਡੀਓ ਤੋਂ ਬਾਅਦ ਜਿਹੜੀ ਜੀ ਤੁਹਾਡੀ ਕਾਲ ਵਟਸਐਪ ਤੇ ਲੈ ਲੈਂਦੇ ਹਾਂ, ਥੋੜਾ ਜਿਹਾ ਜਿਹੜਾ ਜੀ ਤੁਸੀਂ ਵੇਟ ਕਰਿਓ। ਸਪੈਕਸ ਐਕਸਪ੍ਰੈਸ ਦਾ ਮੈਸੇਜ ਮੈਂ ਸਾਂਝਾ ਕਰ ਦਵਾਂ, ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਇਹ ਸਰਵ ਕਰ ਰਹੇ ਹੈਗੇ ਆ। ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਆ ਜਾਂ ਤੁਸੀਂ ਡਿਜ਼ਾਈਨਰ ਫਰੇਮਸ ਬਣਵਾਉਣੇ ਆ, ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ ਹੈ 9054608888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਇੱਕ ਵਾਰੀ ਫਿਰ ਤੀਆਂ ਦੀ ਜਾਣਕਾਰੀ ਮੈਂ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ 21 ਜੂਨ ਨੂੰ ਜਿਹੜਾ ਹੈ ਜੀ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਇਹ ਤੀਆਂ ਦਾ ਮੇਲਾ ਹੋਣ ਜਾ ਰਿਹਾ। ਦਿਸ ਇਜ਼ 24th ਐਨੂਅਲ ਤੀਆਂ ਦਾ ਮੇਲਾ। ਬਹੁਤ ਸਾਰੇ ਕਲਾਕਾਰ ਜਿਹੜੇ ਜੀ ਇੱਥੇ ਪਹੁੰਚ ਰਹੇ ਹੈਗੇ ਆ। ਸੋ ਤੁਸੀਂ ਜਿਹੜੀ ਜੀ ਆਪਣੀ ਟਿਕਟ ਮੈਗਾ ਸਟਾਰ ਈਵੈਂਟਸ .com ਤੋਂ ਲੈ ਸਕਦੇ ਆ। $30 ਦੀ ਜਿਹੜੀ ਜੀ ਐਡਵਾਂਸ ਬੁਕਿੰਗ ਹੈ, ਉਹਦੇ ਬਾਅਦ ਟਿਕਟ ਜਿਹੜੀ ਹੈ ਜੀ ਮਹਿੰਗੀ ਹੋ ਜਾਣੀ ਹੈਗੀ ਆ। ਸੋ ਬਿਲਕੁਲ ਜੀ, VVIP ਇਜ਼ $100, VIP ਜਿਹੜੀ ਹੈ ਜੀ ਉਹ ਸਿਰਫ ਔਰ ਸਿਰਫ $50 ਦੀ ਹੈਗੀ ਆ। ਜ਼ਿਆਦਾ ਜਾਣਕਾਰੀ ਲਈ 9057990999। ਸੋ ਬਿਲਕੁਲ ਜੀ ਪਹੁੰਚਣਾ ਸਾਰਿਆਂ ਨੇ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਇਸ ਟਾਈਮ ਨਾਸਰ ਜੀ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਆ। ਨਾਸਰ ਜੀ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਸ਼ੁਕਰੀਆ ਕਿਰਨ ਜੀ। ਔਰ ਤੀਆਂ ਦੀ ਧੁੰਮਾਂ ਮਚੀਆਂ ਹਰ ਪਾਸੇ, ਹਰ ਬੰਦਾ ਵੇਟ ਕਰ ਰਿਹਾ, ਸਾਡੀਆਂ ਜਿੰਨੀਆਂ ਧੀਆਂ ਮਾਵਾਂ ਭੈਣਾਂ ਵੇਟ ਕਰ ਰਹੀਆਂ ਨੇ, ਪੂਰੇ ਸਾਲ ਤੋਂ ਵੇਟ ਕਰ ਰਹੀਆਂ ਸਨ ਕਦੋਂ ਧੀਆਂ ਆਉਣ ਲੱਗੀਆਂ ਹਨ। ਫਾਈਨਲੀ ਡੇਟ ਆ ਗਈ ਹੈ, ਸਿਰਫ 2 ਵੀਕਸ ਆਲਮੋਸਟ ਰਹਿ ਗਏ ਨੇ। ਤੁਸੀਂ ਪਹੁੰਚਣਾ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, ਪੀਅਰਸਨ ਕਨਵੈਨਸ਼ਨ ਸੈਂਟਰ ਤੁਸੀਂ ਪਹੁੰਚਣਾ 21 ਜੂਨ। ਆਪਣੇ ਕੈਲੰਡਰ ਨੋਟ ਕਰ ਲਓ ਔਰ ਆਪਣੇ ਜਿੰਨੇ ਫਰੈਂਡਸ ਫੈਮਿਲੀ ਸਾਰਿਆਂ ਨੂੰ ਤੁਸੀਂ ਦੱਸੋ ਐਸੋ ਵਧੀਆ ਪ੍ਰੋਗਰਾਮ। ਤੁਹਾਨੂੰ ਪਤਾ ਹੈ ਨਹੀਂ ਹੁੰਦਾ, ਪੂਰਾ ਸਾਲ ਸਾਰੇ ਵੇਟ ਕਰਦੇ ਨੇ। ਔਰ ਇਹਦੀ ਸਭ ਤੋਂ ਵਧੀਆ ਗੱਲ, ਮੰਨਤ ਨੂਰ ਪਹਿਲੀ ਵਾਰੀ ਇਸ ਕੰਟਰੀ 'ਚ ਪਰਫੋਰਮ ਕਰਨ ਆ ਰਹੀ ਹੈ, ਮਾਸਟਰ ਸਲੀਮ ਆ ਰਹੇ ਆ, ਬਹੁਤ ਸਾਰੇ ਫਨਕਾਰ ਆ ਰਹੇ ਨੇ। ਤੁਸੀਂ ਸਿਰਫ ਔਰ ਸਿਰਫ ਡੇਟ ਨੋਟ ਕਰੋ, ਉਸ ਠੀਕ 12 ਵਜੇ ਸਟਾਰਟ ਹੋ ਜਾਏਗਾ, 12 ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ। ਔਰ ਕਿਰਨ ਜੀ ਮੈਂ ਜਿਵੇਂ ਕਹਿੰਦਾ, ਇੱਕ ਦਿਨ ਆਪਣੀ ਮਰਜ਼ੀ ਜੀਓ, ਇੱਕ ਦਿਨ ਆਪਣੀ ਮਰਜ਼ੀ ਜੀਣ ਦਾ ਮਕਸਦ ਕੀ ਹੈ ਵੀ ਉੱਥੇ ਤੁਸੀਂ ਲੇਡੀਜ਼ ਹੁੰਦੀਆਂ, ਸਿਰਫ ਲੇਡੀਜ਼ ਇੰਜੋਏ ਕਰਦੀਆਂ ਸਾਰਾ ਦਿਨ, ਉਹ ਜੋ ਚਾਵਨ ਖਾ ਸਕਦੇ ਹਨ, ਜੋ ਚਾਵਨ ਬਾਏ ਕਰ ਸਕਦੇ ਹਨ, ਜੋ ਚਾਵਨ ਕਰ ਸਕਦੇ ਹਨ, ਪੂਰੇ ਤੁਹਾਨੂੰ ਅਸੀਂ ਟਾਈਮ ਦੇਵਾਂਗੇ, ਤੁਸੀਂ ਸਾਰਾ ਦਿਨ ਇੰਜੋਏ ਕਰੋ, ਇੰਟਰਟੇਨਮੈਂਟ ਤੁਹਾਨੂੰ ਨਾਨ ਸਟਾਪ ਮਿਲੇਗੀ। ਨੰਬਰ ਨੋਟ ਕਰ ਲਓ 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਔਰ ਮੈਂ ਅਗਰ ਕੋਈ ਸਪੋਂਸਰ ਕਰਨਾ ਚਾਹੁੰਦਾ ਹੈ, ਬਹੁਤ ਵਧੀਆ ਮੌਕਾ ਹੈ। ਔਰ ਉਹਦੇ ਨਾਲ ਨਾਲ ਇੱਕ ਜ਼ਰਾ ਪਲੱਸ ਪੁਆਇੰਟ ਹੈ, ਸਪੋਂਸਰ ਅਗਰ ਤੁਸੀਂ ਕਰਦੇ ਹੋ, ਟਿਕਟ ਤੇ ਤੁਹਾਡਾ ਨਾਮ ਲਿਖਿਆ ਜਾਏਗਾ, ਟਿਕਟ ਤੇ ਤੁਹਾਡਾ ਨਾਮ, ਤੁਹਾਡਾ ਲੋਗੋ ਪ੍ਰਿੰਟ ਹੋ ਜਾਏਗਾ, ਉਹ ਇੱਕ ਪਲੱਸ ਪੁਆਇੰਟ ਹੈ। ਤੁਸੀਂ ਅਗਰ ਚਾਹ ਰਹੇ ਹੋ ਤੁਹਾਡੇ ਤੁਸੀਂ ਸਪੋਂਸਰ ਕਰਨਾ ਔਰ ਇਸ ਚੀਜ਼ ਤੋਂ ਫਾਇਦਾ ਉਠਾ ਸਕਦੇ ਹੋ। ਔਰ ਅਗਰ ਤੁਸੀਂ ਕੋਈ ਸਟਾਲ ਲਗਾਉਣਾ ਚਾਹੁੰਦੇ ਹੋ, ਕੱਪੜੇ ਜੂਲਰੀ ਕੋਈ ਵੀ ਸਟਾਲ, ਕਿਸੇ ਤਰ੍ਹਾਂ ਦੇ ਸਟਾਲ ਲਗਾਉਣਾ ਚਾਹੁੰਦੇ ਹੋ, ਉਹ ਤੁਸੀਂ ਸਟਾਲ ਵੀ ਲਗਾ ਸਕਦੇ ਹੋ। ਮੈਂ ਕਹਿੰਦਾ ਹੁੰਦਾ ਇੱਕ ਦਿਨ ਦੀ ਇਨਕਮ ਇਕੁਅਲ ਟੂ 1 ਮੰਥ ਹੋਣੀ ਹੈ, ਤੁਸੀਂ ਇੱਕ ਦਿਨ ਹੀ ਜਿੰਨਾ ਕਮਾਉਣਾ ਹੈ ਪੂਰੇ ਮਹੀਨੇ ਸ਼ਾਇਦ ਉਹਨਾਂ ਨਾਲ ਕਮਾ ਸਕੋ, ਇਹ ਪਲੱਸ ਪਲੱਸ ਪਲੱਸ ਪੁਆਇੰਟ ਹੈਗਾ। ਔਰ ਇਸ ਜਾਣਕਾਰੀ ਵਾਸਤੇ ਤੁਸੀਂ ਕਾਲ ਕਰੋ 9057999999 9999 ਤੇ ਕਾਲ ਕਰੋ, ਕਿਉਂਕਿ ਐਸੋ ਵਧੀਆ ਮੌਕਾ ਨਹੀਂ ਮਿਲਣਾ। ਅਗਰ ਤੁਸੀਂ ਚਾਹੁੰਦੇ ਹੋ ਵਾਕਈ ਆਪਣੀ ਤੁਹਾਡੀ ਇਨਕਮ ਅੱਛੀ ਹੋਵੇ ਔਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਤੁਹਾਡਾ ਬਿਜ਼ਨਸ ਪ੍ਰਮੋਟ ਕੀਤਾ ਜਾਏ, ਔਰ ਇਹ ਮੌਕਾ ਬਿਹਤਰੀਨ ਮੌਕਾ ਹੈਗਾ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਹੋਣੇ ਨੇ ਉਹ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਏਗਾ। ਜਾਣਕਾਰੀ ਵਾਲੇ 905

0: 7990999 ਤੇ ਕਾਲ ਕਰ ਸਕਦੇ ਹੋ, 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹ ਟਿਕਟਸ ਬੜੀਆਂ ਰੀਜ਼ਨੇਬਲ ਹਨ, ਟਿਕਟਸ ਬਹੁਤ ਰੀਜ਼ਨੇਬਲ ਹੈਗੀਆਂ। ਤੁਸੀਂ ਇਹ ਕਹਿ ਲਓ $30 ਦੇ ਵਿੱਚ ਹੀ ਸਾਰਾ ਕੁਛ, ਵਿੱਚ ਹੀ ਟੈਕਸ, ਵਿੱਚ ਹੀ ਫੀਸ, ਵਿੱਚ ਹੀ ਸਾਰਾ ਕੁਛ, ਉਹ ਟਿਕਟ ਸਿਰਫ $30 'ਚ ਤੁਸੀਂ ਪੂਰਾ ਦਿਨ ਇੰਜੋਏ ਕਰ ਸਕਦੇ ਹੋ, 12 ਤੋਂ ਲੈ ਕੇ ਸ਼ਾਮ 8 ਵਜੇ ਤੱਕ। ਅਗਰ ਵਾਕਈ ਤੁਸੀਂ ਚਾਹੁੰਦੇ ਹੋ ਇੰਜੋਏਮੈਂਟ, ਵਾਕਈ ਤੁਸੀਂ ਚਾਹੁੰਦੇ ਹੋ ਇੰਟਰਟੇਨਮੈਂਟ, ਔਰ ਤੁਹਾਨੂੰ ਪਹੁੰਚਣਾ ਪਏਗਾ ਕਿੱਥੇ, ਪੀਅਰਸਨ ਕਨਵੈਨਸ਼ਨ ਸੈਂਟਰ। ਪੀਅਰਸਨ ਕਨਵੈਨਸ਼ਨ ਸੈਂਟਰ ਬਿਲਕੁਲ ਸਟੀਲ ਐਂਡ ਏਅਰਪੋਰਟ ਦੇ ਬਿਲਕੁਲ ਕਾਰਨਰ 'ਤੇ ਹੈਗਾ, ਔਰ ਬਹੁਤ ਖੂਬਸੂਰਤ ਹਾਲ ਹੈ। ਉੱਥੇ ਜਿਹੜੀ ਲੋਬੀ ਹੈ ਉੱਥੇ ਅਸੀਂ ਸਟਾਲ ਲਗਾਉਣ ਜਾ ਰਹੇ ਹਾਂ, ਜਿਹੜਾ ਅੰਦਰ ਸਿਟਿੰਗ ਏਰੀਆ ਉਹ ਸਾਰੀ ਸਿਟਿੰਗ ਹੋਏਗੀ, ਔਰ ਅਸੀਂ ਚੇਅਰਾਂ ਦਾ ਬਿਹਤਰੀਨ ਬੰਦੋਬਸਤ ਕੀਤਾ, ਤੁਸੀਂ ਬਹਿ ਕੇ ਸ਼ੋਅ ਨੂੰ ਇੰਜੋਏ ਕਰ ਸਕਦੇ ਹੋ, ਕਿਉਂਕਿ ਲੰਬਾ ਪ੍ਰੋਗਰਾਮ ਹੁੰਦਾ ਹੈ, ਲੰਬੇ ਪ੍ਰੋਗਰਾਮ ਸੇ ਲੋਕ ਫਿਰ ਥੱਕ ਜਾਂਦੇ ਨੇ, ਅਸੀਂ ਉਹਨਾਂ ਵਾਸਤੇ ਚੇਅਰਾਂ ਵੀ ਬੰਦੋਬਸਤ ਕੀਤੀਆਂ ਹਨ। ਸਟੇਜ ਸਾਊਂਡ ਦੀ ਸਾਡੀ ਗਰੰਟੀ ਹੁੰਦੀ ਹੈ ਹਮੇਸ਼ਾ ਦੀ ਤਰ੍ਹਾਂ, ਤੁਹਾਨੂੰ ਪਤਾ ਹੈ ਸੁਖੀ ਨਿੱਜਰ ਇੱਕ ਬ੍ਰਾਂਡ ਬਣ ਚੁੱਕੇ, ਔਰ ਉਹਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਜਿਹੜਾ ਵੀ ਕੰਮ ਕਰੀਏ ਚੰਗੇ ਤਰੀਕੇ ਨਾਲ ਕਰੀਏ, ਅਦਰਵਾਈਜ਼ ਨਾ ਕਰੀਏ, ਅਤੇ ਫਿਰ ਹੁਣ ਉਹ ਚੰਗੇ ਕੰਮ ਵਾਸਤੇ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ, ਔਰ ਬਹੁਤ ਸਾਰੇ ਤੁਹਾਨੂੰ ਗਿਫਟਸ ਮਿਲਣਗੇ, ਤੁਹਾਡਾ ਉੱਥੇ ਡਰਾ, ਤੁਸੀਂ ਆਪਣਾ ਨਾਮ ਪਾ ਸਕਦੇ ਹੋ ਡਰਾ 'ਚ, ਔਰ ਗਿਫਟਸ ਜਿਹੜੇ ਮਿਲਣੇ ਨੇ ਉਹ ਵੀ ਤੁਹਾਡੇ ਬੱਲੇ ਬੱਲੇ ਹੋ ਜਾਣੀ ਹੈ। ਤੁਸੀਂ ਚਾਹੁੰਦੇ ਹੋ ਥੋੜ੍ਹੇ ਜਿਹੇ ਪੈਸਿਆਂ ਨਾਲ ਗਿਫਟ ਹੀ ਤੁਹਾਨੂੰ ਮਿਲਣ, ਤੁਹਾਡੀ ਜਿਹੜੀ ਇੰਜੋਇਮੈਂਟ ਵੀ ਹੋਵੇ ਪ੍ਰੋਪਰ, ਔਰ ਤੁਸੀਂ ਜਿਹੜਾ ਉੱਥੇ ਆਪਣੀ ਸੇਲ ਵਗੈਰਾ ਵੀ ਕਰ ਸਕੋ। ਉੱਥੇ ਪਹੁੰਚਣਾ ਪਏਗਾ 30 ਦਾ ਮੇਲਾ ਜਿਹੜਾ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਹੋ ਜਾ ਰਿਹਾ। ਜੀ ਕਰਨ ਜੀ,
1: ਬਿਲਕੁਲ ਜੀ, ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ ਨੂੰ ਜਿਹੜਾ ਜੀ ਤੁਸੀਂ ਸਾਰਿਆਂ ਨੇ ਪਹੁੰਚਣਾ ਹੈਗਾ। ਸਾਡੀਆਂ ਜਿੰਨੀਆਂ ਵੀ ਮਾਵਾਂ ਭੈਣਾਂ, ਸਾਨੂੰ ਬਹੁਤ ਸਾਰੇ ਜਿਹੜੇ ਜੀ ਕਾਲਸ ਆ ਰਹੀਆਂ ਹੈਗੀਆਂ ਕਿ ਕਿੱਥੋਂ ਟਿਕਟ ਪਰਚੇਸ ਕਰ ਸਕਦੇ, ਜਿੱਥੋਂ ਕਿਸੇ ਦੱਸਿਆ megastarevents.com ਤੋਂ ਤੁਸੀਂ ਟਿਕਟ ਜਿਹੜੀ ਜੀ ਆਪਣੀ ਰਾਖਵੀਂ ਕਰ ਸਕਦੇ ਆ। ਸਟਾਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੈ ਜੀ, ਬਿਲਕੁਲ ਕੱਲ ਆਖਰੀ ਦਿਨ ਹੈ, ਕੱਲ ਨੂੰ ਫਰਾਈਡੇ ਜਿਹੜਾ ਜੀ ਅਸੀਂ ਲਾਸਟ ਇਨਕੁਆਇਰੀ ਜਿਹੜੀਆਂ ਜੀ ਕੱਲ ਤੱਕ ਲਵਾਂਗੇ, ਹੱਥੋਂ ਹੱਥ ਅਸੀਂ ਮੰਡੇ ਤੱਕ ਵੀ ਲੈ ਲਵਾਂਗੇ ਜੇ ਹੋਰ ਸਾਨੂੰ ਕਾਲਸ ਆਈਆਂ, ਤਾਂ ਉਹਦੇ ਬਾਅਦ ਜਿਹੜੀ ਜੀ ਅਸੀਂ ਸਟਾਲਸ ਦੀ ਇਨਕੁਆਇਰੀ ਲੈਣੀ ਬੰਦ ਕਰ ਦੇਣੀ ਆ। ਸੋ ਸਟਾਲਸ ਰਿਲੇਟਡ, ਸਪੋਂਸਰਸ਼ਿਪ ਰਿਲੇਟਡ, ਜਾਂ ਤੁਸੀਂ ਇਸ ਜਿਹੜਾ ਜੀ ਤੀਆਂ ਦੇ ਮੇਲੇ ਦਾ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਉਹਦਾ ਹਿੱਸਾ ਬਣਨਾ ਚਾਹੁੰਦੇ ਤਾਂ ਵੀ ਇਸ ਨੰਬਰ 'ਤੇ ਹੀ ਗੱਲਬਾਤ ਹੋ ਸਕਦੀ ਹੈ, 9057990999 ਤੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਿਲਕੁਲ, ਔਰ ਸਾਨੂੰ ਵਟਸਐਪ ਕਾਲਸ ਆ ਰਹੀ ਹੈਗੇ ਆ। ਬਿਲਕੁਲ ਜੀ, ਤੀਆਂ ਦੀ ਜਾਣਕਾਰੀ ਆਪਾਂ ਤੁਹਾਨੂੰ ਜਿਹੜਾ ਜੀ ਲਿੰਕ ਜਿਹੜਾ ਜੀ ਮੈਂ ਤੁਹਾਨੂੰ ਰੇਡੀਓ ਤੋਂ ਬਾਅਦ ਸੈਂਡ ਕਰ ਦਿੰਦੀ ਹਾਂ। ਸੋ ਪਲੀਜ਼ ਥੋੜਾ ਜਿਹਾ ਟਾਈਮ ਤੁਸੀਂ ਮੈਨੂੰ ਹੋਰ ਦੇ ਦਿਓ, ਤੇ ਨਾਲ ਦੀ ਨਾਲ ਜਿੱਥੇ ਕੀ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਜੇ ਤੁਸੀਂ ਜਿਹੜਾ ਜੀ ਆਪਣੇ ਅੱਖਾਂ ਦਾ ਇਲਾਜ ਕਰਾਉਣਾ, ਰੂਟੀਨ ਆਈ ਚੈੱਕਅਪ ਕਰਾਉਣਾ, ਜਾਂ ਪ੍ਰਿਸਕ੍ਰਾਈਬ ਆਈ ਗਲਾਸਿਸ, ਜਾਂ ਤੁਸੀਂ ਜਿਹੜਾ ਜੀ ਡਿਜ਼ਾਈਨਰ ਫਰੇਮ ਗਲਾਸਿਸ ਲੈਣੇ ਆ, ਤੇ ਤੁਸੀਂ ਸਪੈਕਸ ਐਕਸਪ੍ਰੈਸ ਤੇ ਜਿਹੜਾ ਜੀ ਪਹੁੰਚ ਸਕਦੇ ਆ। ਤੇ ਲਓ ਜੀ, ਹੁਣ ਸਮਰ ਜਿਹੜੀ ਹੈ ਜੀ ਆ ਚੁੱਕੀ ਹੈ, ਤੇ ਬਹੁਤ ਸਾਰੀਆਂ ਜਿਹੜੀਆਂ ਜੀ ਡੀਲਸ ਲੈ ਕੇ ਸਾਡੇ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਪਹੁੰਚ ਚੁੱਕੇ ਆ। ਰਾਜਨ ਜੀ, ਬਹੁਤ ਬਹੁਤ ਸਵਾਗਤ।
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ, ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਥੈਂਕ ਯੂ, ਕਿਉਂਕਿ ਤੁਸੀਂ ਆਲਵੇਜ਼ ਬਹੁਤ ਕਮਾਲ ਦੀਆਂ ਡੀਲਸ ਜਿਹੜੀਆਂ ਜੀ ਸਾਡੇ ਲਿਸਨਰਸ ਨੇ ਲੈ ਕੇ ਆਉਂਦੇ। ਕੋਈ ਇਵੈਂਟ ਹੋਵੇ, ਕੋਈ ਲੌਂਗ ਵੀਕਐਂਡ ਹੋਵੇ, ਇਦਾਂ ਹੋ ਨਹੀਂ ਸਕਦਾ ਕਿ ਸਪੈਕਸ ਐਕਸਪ੍ਰੈਸ ਤੇ ਕੋਈ ਡੀਲ ਨਾ ਲੱਗੀ ਹੋਵੇ।
1: ਬਿਲਕੁਲ ਜੀ ਬਿਲਕੁਲ। ਸੋ ਆਪਾਂ ਕੋਸ਼ਿਸ਼ ਕਰਦੇ ਵੀ ਜਿੰਨਾ ਵੱਧ ਤੋਂ ਵੱਧ ਫਾਇਦਾ ਆਪਣੇ ਸਰੋਤਿਆਂ ਦਾ ਅਸੀਂ ਕਰਵਾ ਸਕਦੇ ਹਾਂ, ਅਸੀਂ ਕਰਵਾਈਏ। ਸੋ ਇਸ ਵੀਕਐਂਡ ਦੇ ਉੱਤੇ ਵੀ ਅਸੀਂ ਸਪੈਸ਼ਲ ਸਪੈਸ਼ਲ ਡੀਲ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ। ਸੋ ਡਾਕਟਰ ਜੀ, ਸਾਡੇ ਕੋਲ ਅੱਜ ਥਰਸਡੇ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ, ਤਿੰਨੋਂ ਦਿਨ ਅਵੇਲੇਬਲ ਨੇ। ਇਸ ਤੋਂ ਇਲਾਵਾ ਕਈ ਵੀ ਸਰੋਤੇ ਹੁੰਦੇ ਨੇ ਜਿਹੜੇ ਕਹਿੰਦੇ ਜੀ ਵੀਕਐਂਡ ਦਾ ਅਸੀਂ ਕੰਮ ਕਰਦੇ ਹਾਂ, ਸਾਨੂੰ ਵੀਕਡੇਜ਼ 'ਚ ਕੋਈ ਡੇ ਦਿਓ। ਸੋ ਉਹਨਾਂ ਵਾਸਤੇ ਅਸੀਂ ਸਪੈਸ਼ਲੀ ਟਿਊਜ਼ਡੇ ਨੂੰ ਵੀ ਅਰੇਂਜ ਕੀਤਾ ਡਾਕਟਰ। ਸੋ ਤੁਸੀਂ ਚਾਰਾਂ ਦਿਨਾਂ 'ਚ ਜਿਹੜਾ ਵੀ ਦਿਨ ਅਵੇਲੇਬਲ ਹੈ, ਉਸ ਹਿਸਾਬ ਨਾਲ ਆਪਣੇ ਕੰਫਰਟ ਦੇ ਹਿਸਾਬ ਨਾਲ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ, ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਵਾ ਸਕਦੇ ਹੋ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ ਹੈ ਜੀ 905-405-4688-88 905-406-0888। ਹੁਣ ਅੱਖਾਂ ਦੇ ਚੈੱਕਅਪ ਦੀ ਗੱਲ ਕਰੀਏ ਤੇ ਆਪਾਂ ਦੱਸਦੇ ਜਾਈਏ ਕਿ ਸਾਡੇ ਕੋਲ ਸਾਰੇ ਹੀ ਐਡਵਾਂਸ ਟੈਕਨੋਲੋਜੀ ਦੇ ਲੇਟੈਸਟ ਇਕਵਿਪਮੈਂਟ ਹੈ। ਇਹ ਚ ਹੁੰਦਾ ਕੀ ਹੈ ਕਿਰਨ ਜੀ, ਜਦੋਂ ਆਪਾਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਹਾਂ ਨਾ, ਤੇ ਫਰੰਟ ਤੇ ਵਿਜ਼ਨ ਤੇ ਚੈੱਕ ਹੋ ਜਾਂਦੀ ਹੈ, ਪਰ ਬੈਕ ਐਂਡ ਦੇ ਉੱਤੇ ਅੱਖ ਦੀ ਜਿਹੜੀ ਹੈਲਥ ਹੈ ਉਹਦਾ ਚੈੱਕਅਪ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅੱਖ ਹੈਲਦੀ ਨਹੀਂ ਹੋਏਗੀ ਤੇ ਪਤਾ ਨਹੀਂ ਚੱਲੇਗਾ ਵੀ ਆਪਾਂ ਨੂੰ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਕਿ ਨਹੀਂ। ਸੋ ਉਹਦੇ ਕਰਕੇ ਸਾਡੇ ਕੋਲ ਓਸੀਟੀ ਮਸ਼ੀਨ ਹੈ। ਇਹ ਜਿਹੜਾ ਸਿਰੇ ਪਿੱਛੇ ਅੱਖ ਦਾ ਪਰਦਾ ਹੁੰਦਾ ਹੈ ਉਹਨੂੰ ਸਕੈਨ ਕਰ ਦਿੰਦੀ ਹੈ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਡਿਜੀਟਲ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਏ ਜਾਂਦੇ ਨੇ, ਤੁਹਾਨੂੰ ਸਮਝਾਏ ਜਾਂਦੇ ਨੇ ਕਿ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਇਹਦਾ ਕੀ ਟ੍ਰੀਟਮੈਂਟ ਹੈ। ਸੋ ਇਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਲਓ 905-406-8888। ਤੇ ਇਸ ਤੋਂ ਇਲਾਵਾ ਜੇ ਕਿਸੇ ਨੇ ਗਲਾਸਿਸ ਲੈਣੀਆਂ ਨੇ ਤੇ ਤੁਹਾਨੂੰ ਪਤਾ ਸਮਰ ਆ ਗਈ, ਸਾਰੇ ਘੁੰਮਣ ਜਾ ਰਹੇ ਨੇ, ਤੋ ਸਾਰੀਆਂ ਹੀ ਵਧੀਆ ਵਧੀਆ ਬ੍ਰਾਂਡਡ ਸਨਗਲਾਸਿਸ ਜਿਹੜੀਆਂ ਜੀ ਉਹ ਸੇਲ ਦੇ ਉੱਤੇ ਲੱਗੀਆਂ ਨੇ। ਜੇ ਕਿਸੇ ਨੇ ਅਰਮਾਨੀ ਦੀਆਂ ਸਨਗਲਾਸਿਸ ਲੈਣੀਆਂ ਨੇ ਜਾਂ ਫਿਰ ਮਾਈਕਲ ਕੋਰਸ ਦੀਆਂ, ਕੋਚ ਦੀਆਂ, ਮਾਰਕ ਜੇਕਬ ਦੀਆਂ, ਕੇਟ ਸਪੇਡ ਦੀਆਂ, ਇਹ ਸਾਰੀਆਂ ਬ੍ਰਾਂਡਡ ਸਨਗਲਾਸਿਸ ਤੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਤੇ ਦੇ ਰਿਹਾ ਜੀ। ਸੋ ਹਾਫ ਪ੍ਰਾਈਸ ਦੇ ਉੱਤੇ ਜੇ ਤੁਸੀਂ ਵਧੀਆ ਲੇਟੈਸਟ ਮਾਡਲ ਦੇ ਸਨਗਲਾਸਿਸ ਲੈਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਾਲ ਕਰੋ, ਤੇ ਇਸ ਤੋਂ ਵਧੀਆ ਵੀ ਡੀਲ, ਕਿਉਂਕਿ ਕਈ ਵਾਰ ਹੁੰਦੇ ਸਾਡੇ ਸਰੋਤੇ ਕਹਿੰਦੇ ਜੀ ਪਾਕਿਟ ਤੇ ਬਿਲਕੁਲ ਜ਼ੋਰ ਨਾ ਪਵੇ ਪਰ ਬ੍ਰਾਂਡ ਵਧੀਆ ਮਿਲ ਜਾਵੇ, ਉਹਨਾਂ ਵਾਸਤੇ ਟੋਮੀ ਹਿਲ ਫਿਗਰ ਦੀਆਂ ਸਨਗਲਾਸਿਸ ਤੇ ਕੈਲਵਿਨ ਕਲਾਈਨ ਦੀਆਂ ਸਨਗਲਾਸਿਸ ਅੱਜ ਤੁਹਾਨੂੰ ਅਸੀਂ ਫਲੈਟ 75% ਆਫ ਕਰਕੇ ਦੇ ਰਹੇ ਹਾਂ ਜੀ। ਸੋ 75% ਆਫ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ ਜੀ 905-406-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਸੋ ਲੋਕੇਸ਼ਨ ਹੈ ਜੀ ਸਾਡੀ ਸਪੈਕਸ ਐਕਸਪ੍ਰੈਸ ਦੀ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਜੀ 905-406-8888 905-406-0888।
0: ਬਿਲਕੁਲ ਜੀ ਰਾਜਨ ਜੀ, ਇੱਥੇ ਜਿੱਦਾਂ ਤੁਸੀਂ ਦੱਸਿਆ ਕਿ ਠੀਕ ਆ ਕਿ ਬਹੁਤ ਵਾਰੀ ਆਪਾਂ ਨੂੰ ਇੱਦਾਂ ਪ੍ਰੋਬਲਮ ਆਉਂਦੀ ਕਿ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਨਹੀਂ ਕਈ ਕਰਦੇ ਹੈਗੇ, ਐਂਡ ਵੀ ਸਰਚ ਕਿ ਠੀਕ ਆ ਕਈ ਵਾਰੀ ਹੁਣ ਸਾਡੇ ਫਰੈਂਡਸ ਵੀ ਹੁੰਦੇ ਉਹ ਵੀ ਲੱਭਦੇ ਕਿ ਠੀਕ ਆ ਜਿਹੜੇ ਇੰਸ਼ੋਰੈਂਸ ਕੰਪਨੀਆਂ ਡੀਲ ਕਰਨ, ਕਿਉਂਕਿ ਕੰਮ ਵੱਲੋਂ ਵੀ ਕਈ ਵਾਰੀ ਇੰਸ਼ੋਰੈਂਸ ਦਿੱਤੀ ਜਾਂਦੀ, ਸਪੈਸ਼ਲੀ ਜੇ ਤੁਸੀਂ ਡੇ ਕੇਅਰ 'ਚ ਕੰਮ ਕਰਦੇ ਆ ਜਾਂ ਤੁਸੀਂ ਹੋਰ ਕਿਸੇ ਗਵਰਨਮੈਂਟ ਪ੍ਰੋਮਿਸਿਸ ਦੇ ਵਿੱਚ ਕੰਮ ਕਰਦੇ ਆ। ਸੋ ਇੱਥੇ ਤੁਹਾਨੂੰ ਜਿਹੜਾ ਜੀ ਡੋਰ, ਤੁਹਾਡੇ ਡੋਰ 'ਤੇ ਅਪਰਚੁਨਿਟੀ ਆ ਰਹੀ ਹੈ ਕਿ ਤੁਸੀਂ ਬਸ ਉੱਥੇ ਜਾਣਾ ਹੈ ਅਤੇ ਆਪਣੀ ਇੰਸ਼ੋਰੈਂਸ ਦਾ।
1: ਬਿਲਕੁਲ ਜੀ, ਔਰ ਇਹ ਸਿਰਫ ਆਈ ਐਗਜ਼ਾਮ ਦਾ ਨਹੀਂ, ਤੁਹਾਡੀਆਂ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ, ਪ੍ਰਿਸਕ੍ਰਿਪਸ਼ਨ ਇਵਨ ਸਨ ਗਲਾਸਿਸ ਜੇ ਤੁਸੀਂ ਬਣਵਾ ਰਹੇ ਹੋ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸਰੋਤੇ ਹੁੰਦੇ ਜਿਨ੍ਹਾਂ ਦਾ ਬੜੀਆਂ ਹਾਈ ਪ੍ਰਿਸਕ੍ਰਿਪਸ਼ਨ ਹੁੰਦੀਆਂ ਤੇ ਉਹਨਾਂ ਨੂੰ ਵੀ ਅਸੀਂ ਸਨ ਗਲਾਸਿਸ ਤੇ ਲੈ ਨਹੀਂ ਸਕਦੇ, ਉਹਨਾਂ ਵਾਸਤੇ ਅਸੀਂ ਸਪੈਸ਼ਲ ਇਹੋ ਜਿਹੀਆਂ ਸਨ ਗਲਾਸਿਸ ਬਣਾਉਂਦੇ ਹਾਂ ਜਿਹ 'ਚ ਪ੍ਰਿਸਕ੍ਰਿਪਸ਼ਨ ਵਾਲੇ ਲੈਂਸ ਵੀ ਪਾ ਕੇ ਦਿੰਦੇ ਹਾਂ, ਉਹਦੀ ਲੁੱਕ ਵੀ ਇਹੋ ਜਿਹੀ ਹੁੰਦੀ ਵੀ ਕਿ ਸਾਹਮਣੇ ਨੂੰ ਪਤਾ ਨਹੀਂ ਚੱਲਦਾ ਵੀ ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਬਣਾਈਆਂ ਕਿ ਰੈਗੂਲਰ, ਔਰ ਇਹ ਸਨ ਗਲਾਸਿਸ ਜਿਹੜੀਆਂ ਨੇ ਜੀ ਅਸੀਂ ਇੰਸ਼ੋਰੈਂਸ ਤੋਂ ਡਾਇਰੈਕਟਲੀ ਤੁਹਾਨੂੰ ਬਿਲ ਕਰਕੇ ਦੇਵਾਂਗੇ। ਸੋ ਜਿਹੜੇ ਵੀ ਸਾਡੇ ਚਾਹੁੰਦੇ ਨੇ ਵੀ ਡਾਇਰੈਕਟ ਬਿਲਿੰਗ ਹੋਵੇ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਦੀ, ਜ਼ਰੂਰ ਸਾਨੂੰ ਕਾਲ ਕਰੋ 905-406-8888।
0: ਬਿਲਕੁਲ ਜੀ 905-406-0888 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਜਾਂ ਤੁਸੀਂ ਸਿੱਧਾ ਜਿਹੜਾ ਜੀ ਉਸ ਏਰੀਆ ਦੇ ਵਿੱਚ ਹੈਗੇ ਤਾਂ ਤੁਸੀਂ ਸਪੈਕਸ ਐਕਸਪ੍ਰੈਸ ਦੀ ਪਹਿਲੀ ਲੋਕੇਸ਼ਨ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਪਹੁੰਚ ਸਕਦੇ ਕੈਨੇਡੀਅਨ ਸਟੀਲਸ ਆਪਾਂ ਲੱਭਦੇ ਹੁੰਨੇ ਆ ਕਿ ਕਿੱਥੇ ਜਾ ਕੇ ਜਿਹੜਾ ਜੀ ਸਾਨੂੰ ਡਿਜ਼ਾਈਨਰ ਫਰੇਮ ਗਲਾਸਿਸ ਜਾਂ ਜਿਹੜਾ ਜੀ ਸਨ ਗਲਾਸਿਸ ਆਫ ਜਿਹੜਾ ਜੀ ਡਿਸਕਾਊਂਟਡ ਪ੍ਰਾਈਸਿਸ ਤੇ ਮਿਲ ਜਾਂਦੇ, ਇੱਥੇ ਤੁਹਾਨੂੰ ਫਲੈਟ 50% ਆਫ ਮਿਲ ਰਿਹਾ। ਸੋ ਵਾਈ ਨਾਟ ਗੋ ਟੂ ਸਪੈਕਸ ਐਕਸਪ੍ਰੈਸ 9054600888। ਔਰ ਇਸ ਟਾਈਮ ਸਟੂਡੀਓ ਦੇ ਵਿੱਚ ਨਾਸਰ ਜੀ ਵੀ ਪਹੁੰਚ ਚੁੱਕੇ ਆ। ਨਾਸਰ ਜੀ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਸ਼ੁਕਰੀਆ ਜੀ। ਔਰ ਮੈਂ ਪਹਿਲੇ ਥੋੜਾ ਦੱਸਦਾ ਜਾਵਾਂ ਵੀ ਤੁਹਾਨੂੰ ਪਤਾ ਪਿਛਲੇ 27 ਸਾਲਾਂ ਤੋਂ ਮੈਂ ਮੋਰਗੇਜ ਕਰ ਰਿਹਾ, ਲੋਨਸ ਕਰ ਰਿਹਾ, ਔਰ ਆਲਵੇਜ਼ ਔਨ ਏਅਰ ਕਹਿੰਦਾ ਭਾਈ ਪਹਿਲੇ ਘੁੰਮੋ ਫਿਰੋ ਚੈੱਕ ਕਰੋ ਔਰ ਆਖਰ ਤੇ ਮੈਨੂੰ ਕਾਲ ਕਰੋ। ਕਹਿਣ ਦਾ ਮਕਸਦ ਕੀ ਹੁੰਦਾ, ਜਦੋਂ ਤੱਕ ਤੁਸੀਂ ਮੇਰੇ ਕੋਲ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਬਾਕੀ ਲੋਕ ਤੁਹਾਨੂੰ ਕੀ ਆਫਰ ਕਰ ਰਹੇ ਹੋ, ਮੈਂ ਤੁਹਾਨੂੰ ਕੀ ਆਫਰ ਕਰਨ ਜਾ ਰਿਹਾ ਹਾਂ, ਕਿਉਂਕਿ ਇੰਨਾ ਐਕਸਪੀਰੀਅੰਸ। ਉਹ ਕਹਿੰਦਾ ਨਾ ਪ੍ਰੈਕਟਿਸ ਮੇਕਸ ਆ ਮੈਨ ਪਰਫੈਕਟ। ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕਿਸੇ ਕੰਮ ਵਿੱਚ ਉਹ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਔਰ ਜਦੋਂ ਸਿੱਖਦੇ ਹੋ ਤੁਸੀਂ ਅੱਗੇ ਸ਼ੇਅਰ ਕਰਦੇ ਹੋ ਉਹ ਜ਼ਿਆਦਾ ਖੁਸ਼ੀ ਹੁੰਦੀ ਹੈ, ਉਹ ਜ਼ਿਆਦਾ ਅੱਛਾ ਲੱਗਦਾ। ਅਤੇ ਉਹਦੇ ਵਾਸਤੇ ਕੋਈ ਵੀ ਤੁਸੀਂ ਕਮਰਸ਼ੀਅਲ ਮੋਰਗੇ ਲੈਣੀ ਹੈ, ਕਮਰਸ਼ੀਅਲ ਮੋਰਗੇ ਤੋਂ ਸਟਾਰਟ ਕਰਨੇ ਆ, ਕੋਈ ਵੀ ਕਿਸੇ ਤਰ੍ਹਾਂ ਦੀ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਫਰੈਂਚਾਈਜ਼ ਲੈਣੀ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਉਹਦੇ ਵਾਸਤੇ ਕਾਲ ਕਰੋ। ਅਸੀਂ ਬੈਸਟ ਰੇਟ ਤੁਹਾਨੂੰ ਦਵਾ ਸਕਦੇ ਹਾਂ ਕਿਸੇ ਤਰ੍ਹਾਂ ਦੀ ਕਮਰਸ਼ੀਅਲ ਮੋਰਗੇ ਅਗਰ ਤੁਸੀਂ ਲੈਣੀ ਹੈ, ਕਮਰਸ਼ੀਅਲ ਪ੍ਰਾਪਰਟੀ ਬਾਈ ਕਰਨੀ ਹੈ। ਔਰ ਆਲਰੇਡੀ ਅਗਰ ਤੁਹਾਡੇ ਕੋਲ ਪ੍ਰਾਪਰਟੀ ਹੈ, ਪ੍ਰਾਪਰਟੀ 'ਚ ਇਕੁਇਟੀ ਪਈ ਹੈ, ਤੁਸੀਂ ਉਹ ਇਕੁਇਟੀ ਕੱਢ ਕੇ ਅਤੇ ਉਹਨੂੰ ਇੱਕ ਹੋਰ ਕੋਈ ਪ੍ਰਾਪਰਟੀ ਬਾਈ ਕਰਨਾ ਚਾਹੁੰਦੇ ਹੋ, ਉਹਦੀ ਵੀ ਤੁਹਾਡੀ ਅਸੀਂ ਹੈਲਪ ਕਰਾਂਗੇ ਬੈਸਟ ਰੇਟ 'ਤੇ। ਬੈਸਟ ਰੇਟ ਦੇ ਨਾਲ ਜਿਹੜੀ ਅਸੀਂ ਟਰਮਸ ਐਂਡ ਕੰਡੀਸ਼ਨ ਔਫਰ ਕਰਨੇ ਆ, ਜਲਦੀ ਕਿਤੇ ਕੋਈ ਨਹੀਂ ਕਰ ਸਕਦਾ, ਕਿਉਂਕਿ ਅਸੀਂ ਵਾਲੀਅਮ ਬਿਜ਼ਨਸ ਕਰ ਰਹੇ ਹਾਂ। ਜਦੋਂ ਕੋਈ ਵੀ ਤੁਸੀਂ ਵਾਲੀਅਮ ਬਿਜ਼ਨਸ ਕਰ ਰਹੇ ਹੁੰਦੇ ਹੋ, ਹਰ ਲੈਂਡਰ ਦੀ ਕੋਸ਼ਿਸ਼ ਹੁੰਦੀ ਤੁਹਾਡੇ ਨਾਲ ਜੁੜਿਆ ਰਹੇ, ਸਾਡੀ ਕੋਸ਼ਿਸ਼ ਜੋ ਵੀ ਜ਼ਿਆਦਾ ਬੈਨੀਫਿਟਸ ਤੁਹਾਨੂੰ ਕਲਾਇੰਟ ਨੂੰ ਮਿਲ ਸਕਦਨ ਅਤੇ ਅਸੀਂ ਦਵਾਉਂਦੇ ਹਾਂ। ਅਤੇ ਨੰਬਰ ਨੋਟ ਕਰ ਲਓ, 6477741 9000 'ਤੇ ਕਾਲ ਕਰ ਸਕਦੇ ਹੋ, 6477741 9000। ਔਰ ਉਹਦੇ ਨਾਲ ਨਾਲ ਤੁਸੀਂ ਕੋਈ ਵੀ ਕਮਰਸ਼ੀਅਲ ਲੋਨ ਲੈਣਾ 5 ਲੱਖ ਤੱਕ, ਇੱਕ ਬਹੁਤ ਵਧੀਆ ਪ੍ਰੋਗਰਾਮ ਹੈ, ਉਹਨੂੰ ਗੌਰਮੈਂਟ ਗਰੰਟੀ ਲੋਨ ਵੀ ਕਹੀਦਾ, ਉਹਨੂੰ ਸਮਾਲ ਬਿਜ਼ਨਸ ਲੋਨ ਵੀ ਕਹੀਦਾ। ਲੋਨ ਦੀ ਖੂਬੀ ਕੀ, ਤੁਹਾਡੀ ਗਰੰਟੀ ਬਹੁਤ ਥੋੜ੍ਹੀ ਜਿਹੀ ਹੈਗੀ ਹੈ, ਜਿਹੜੀ ਪਰਸਨਲ ਗਰੰਟੀ ਹੁੰਦੀ ਹੈ, ਕਿਉਂਕਿ ਰੈਸਟੋਰੈਂਟ ਬਿਜ਼ਨਸ 'ਤੇ ਉਹਨਾਂ ਨੇ ਗਰੰਟੀ ਵਧਾ ਤੀ ਪਰਸਨਲ, ਲੇਕਿਨ ਬਾਕੀ ਜਿਹੜੇ ਇੰਡਸਟਰੀ ਮਸ਼ੀਨੀ ਉਹਦੇ 'ਤੇ ਸਟਿਲ ਹਲੇ ਤੁਹਾਡੀ 25% ਗਰੰਟੀ ਹੈ ਪਰਸਨਲ। ਔਰ ਅਗਰ ਰੱਬ ਨਾ ਕਰੇ ਤੁਹਾਡਾ ਬਿਜ਼ਨਸ ਨਹੀਂ ਚੱਲਿਆ ਕਿਸੇ ਵਜ੍ਹਾ ਤੋਂ, ਨਾ ਤਜਰਬੇਕਾਰੀ ਹੈ, ਕੋਈ ਵੀ ਰੀਜ਼ਨ ਹੋ ਸਕਦੀ ਹੈ, ਅਗਰ ਤੁਹਾਨੂੰ ਬਿਜ਼ਨਸ ਬੰਦ ਕਰਨਾ ਪੈ ਗਿਆ ਤਾਂ ਸਿਰਫ 25% ਵਾਪਸ ਕਰਨਾ ਹੈ ਔਰ 75% ਤਾਂ ਗੌਰਮੈਂਟ ਮਾਫ਼ ਕਰ ਦੇਣਾ। ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ, 25% ਦੇ ਰਿਸਕ ਨਾਲ ਤੁਸੀਂ ਆਪਣਾ 5 ਲੱਖ ਤੱਕ ਲੋਨ ਲੈ ਸਕਦੇ ਹੋ ਔਰ ਕੰਮ ਕਰ ਸਕਦੇ ਹੋ। ਕੋਈ ਵੀ ਤੁਸੀਂ ਮਸ਼ੀਨਰੀ ਬਾਈ ਕਰਨੀ, ਤੁਸੀਂ ਇੰਡਸਟਰੀ ਚਲਾ ਰਹੇ ਹੋ, ਉਹਦੇ 'ਚ ਕੋਈ ਮਸ਼ੀਨ ਐਡ ਕਰਨੀ ਹੈ ਜਾਂ ਕੋਈ ਬਿਊਟੀ ਪਾਰਲਰ ਚਲਾ ਰਹੇ, ਕੋਈ ਲੇਜ਼ਰ ਮਸ਼ੀਨ ਲੈਣੀ ਹੈ, ਕੋਈ ਗਰੋਸਰੀ ਸਟੋਰ ਖੋਲ੍ਹਣਾ ਹੈ, ਕਿਸੇ ਤਰ੍ਹਾਂ ਦਾ ਤੁਹਾਨੂੰ ਬਿਜ਼ਨਸ ਸਟਾਰਟ ਕਰਨਾ ਹੈ, ਥੋੜ੍ਹੇ ਜਿਹੇ ਰਿਸਕ ਨਾਲ 5 ਲੱਖ ਤੁਹਾਨੂੰ ਮਿਲ ਸਕਦਾ। 5 ਲੱਖ ਨਾਲ ਤੁਸੀਂ ਅੱਛਾ ਖਾਸਾ ਅੱਜ ਦੇ ਦੌਰ 'ਚ ਵੀ ਬਿਜ਼ਨਸ ਕਰ ਸਕਦੇ। ਕੋਈ ਫਰੈਂਚਾਈਜ਼ ਬਾਈ ਕਰਨੀ ਹੈ, ਕੋਈ ਵੀ ਪੀਜ਼ਾ ਸਟੋਰ ਜਾਂ ਕੋਈ ਵੀ ਯੂ ਨੇਮ ਇਟ, ਹਰ ਤਰ੍ਹਾਂ ਦਾ ਅਸੀਂ ਤੁਹਾਨੂੰ ਟਰਨਕੀ ਪ੍ਰੋਜੈਕਟ ਦੇ ਸਕਦੇ ਹਾਂ, A to Z ਤੁਹਾਨੂੰ ਜਗ੍ਹਾ ਲੱਭ ਤੋਂ ਲੈ ਕੇ ਅੱਗੇ ਤੱਕ ਸਟਾਰਟ ਕਰਕੇ ਮਸ਼ੀਨਾਂ ਲੱਗਦੀਆਂ ਨੇ, ਉਹ ਸਾਰੇ ਸਾਰਾ ਸਮਾਨ ਤੁਹਾਨੂੰ ਅਸੀਂ ਇਕੱਠਾ ਕਰ ਦੇਵਾਂਗੇ। ਨੰਬਰ ਫਿਰ 6447741 9000 'ਤੇ ਕਾਲ ਕਰ ਸਕਦੇ ਹੋ। ਔਰ ਇੱਕ ਬਹੁਤ ਵਧੀਆ ਕਰਿੰਜ ਲੋਨ ਆਇਆ, ਉਹਨੂੰ ਕਹਿੰਦੇ ਲੇਡੀਜ਼ ਵਾਸਤੇ, 50,000 ਤੋਂ ਲੈ ਕੇ 1 ਲੱਖ ਤੱਕ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਅਗਰ ਲੋਨ ਚਾਹੀਦਾ, ਉਹਦੇ ਵਾਸਤੇ ਕਾਲ ਕਰੋ, ਬੜੀ ਆਸਾਨੀ ਨਾਲ ਤੁਹਾਨੂੰ ਦਵਾ ਸਕਦੇ। ਸ਼ਰਤ ਇੱਕੋ ਹੀ ਹੈ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ। ਅਗਰ ਕ੍ਰੈਡਿਟ ਸਹੀ ਹੈ, 50,000 ਤੋਂ ਲੈ ਕੇ 1 ਲੱਖ ਤੱਕ ਮਿਲੇਗਾ। ਔਰ ਲੋਨ ਦੇ ਨਾਲ ਤੁਸੀਂ ਕੋਈ ਵੀ ਘਰੋਂ ਬਹਿ ਕੇ ਬਿਊਟੀ ਪਾਰਲਰ ਚਲਾ ਲਓ, ਟਿਫਨ ਦਾ ਕੰਮ ਕਰ ਲਓ, ਕੋਈ ਜੁਐਲਰੀ ਦਾ ਕੰਮ ਕਰ ਲਓ, ਕੋਈ ਵੀ ਕੰਮ ਕਰ ਸਕਦੇ ਹੋ ਘਰੋਂ ਬਹਿ ਕੇ, ਕੋਈ ਸ਼ਾਪ ਦੀ ਲੋੜ ਨਹੀਂ, ਆਪਣੇ ਘਰੋਂ ਆਪਰੇਟ ਤੁਸੀਂ ਕਰ ਸਕਦੇ ਹੋ। ਔਰ ਉਹਨਾਂ ਮਾਵਾਂ ਧੀਆਂ ਪੈਣ ਵਾਸਤੇ ਖੁਸ਼ਖਬਰੀ, ਜਿਹੜੇ ਘਰੋਂ ਬਹਿ ਕੇ ਕੰਮ ਕਰਨਾ ਚਾਹੁੰਦੀ ਹੈ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਮਿਲ ਜਾਏਗਾ। ਨੰਬਰ 6447741 9000। ਔਰ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ, ਸਿਰਫ 24 ਘੰਟੇ 1 ਮਿਲੀਅਨ ਦਵਾ ਦੇਵਾਂਗੇ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ ਤੋਂ 24 ਘੰਟੇ ਦੇ ਵਿੱਚ 1 ਮਿਲੀਅਨ ਤੱਕ ਮਿਲ ਸਕਦਾ। ਸ਼ਰਤ ਉਹਦੇ 'ਚ ਇੱਕੋ ਹੀ ਹੈ, ਤੁਹਾਡੇ ਕਾਰ 'ਚ ਇਕੁਇਟੀ ਹੋਣੀ ਚਾਹੀਦੀ ਹੈ, ਜਿਹਨੂੰ ਕਹਿੰਦੇ ਨੇ ਸੈਕਿੰਡ ਮੋਰਗੇਜ। ਸੈਕਿੰਡ ਮੋਰਗੇਜ ਅਸੀਂ ਤੁਹਾਨੂੰ 24 ਘੰਟੇ ਦੇ 1 ਮਿਲੀਅਨ ਤੱਕ ਦਵਾ ਸਕਦੇ ਹਾਂ। ਨੰਬਰ ਫਿਰ 6447741 9000 'ਤੇ ਕਾਲ ਕਰ ਸਕਦੇ ਜੀ। ਕਿਰਨ ਜੀ
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਨੋਬਲ ਫਰੈਸ਼ ਫੂਡ ਦੇ ਸੋਗਰਾਮ ਵੀ ਪੇਸ਼ ਕਰ ਰਹੇ, ਜਿੱਥੇ ਕਿ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਹਰ ਵਾਰੀ ਉਹਨਾਂ ਦੇ ਬਹੁਤ ਕੁਛ ਨਾ ਕੁਛ ਸਪੈਸ਼ਲ ਡੀਲ ਲੱਗੀ ਹੁੰਦੀ ਆ। ਸੋ ਜੂਨ ਦੇ ਮੰਥ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਜੀ ਡੀਲਸ ਲੱਗੀਆਂ, ਜਿੱਥੇ ਤੁਸੀਂ ਭਾਵੇਂ ਫਰੈਸ਼ ਸਬਜ਼ੀਆਂ ਲੈਣੀਆਂ, ਫਰੂਟਸ ਲੈਣੀਆਂ, ਦਾਲ ਲੈਣੇ, ਦਹੀਂ, ਆਟਾ, ਚੌਲ, ਕੁਛ ਵੀ ਲੈਣਾ ਹੈ, ਬਹੁਤ ਘੱਟ ਕੀਮਤਾਂ 'ਤੇ ਨੋਬਲ ਫਰੈਸ਼ ਫੂਡ ਤੋਂ ਤੁਸੀਂ ਜਿਹੜੀ ਜੀ ਗਰੋਸਰੀ ਖਰੀਦ ਸਕਦੇ ਆ। ਇਸ ਟਾਈਮ 2 ਲੋਕੇਸ਼ਨਸ ਤੋਂ ਜਿਹੜਾ ਜੀ ਉਹ ਤੁਹਾਨੂੰ ਸਰਵ ਕਰ ਰਹੇ ਹੈਗੇ, ਪਹਿਲੀ ਹੈਗੀ ਹੈ 20 ਗਿਲਿਗਮ ਡਰਾਈਵ, ਅਤੇ ਦੂਜੀ ਹੈਗੀ ਹੈ 2945 ਸੈਂਡਲਵੁੱਡ ਪਾਰਕਵੇ, ਅਤੇ ਤੀਜੀ ਲੋਕੇਸ਼ਨ ਜਿਹੜੀ ਜੀ ਬਹੁਤ ਜਲਦੀ ਇਹਨਾਂ ਦੀ ਕੈਨੇਡੀ ਵਾਲੇ ਰੋਡ 'ਤੇ ਜਿਹੜਾ ਜੀ ਕੁਈਨ ਐਂਡ ਕੈਨੇਡੀ ਦੇ ਇੰਟਰਸੈਕਸ਼ਨ 'ਤੇ ਓਪਨ ਹੋਣ ਜਾ ਰਹੀ ਆ, ਉਹਦੀ ਵੀ ਜਲਦੀ ਜਾਣਕਾਰੀ ਜਿਹੜੀ ਜੀ ਤੁਹਾਨੂੰ ਦਿੰਦੇ ਰਹਾਂਗੇ। ਪੀਜ਼ਾ ਡਿਪੋ ਬਿਲਕੁਲ ਜੀ ਬਾਰ ਬਾਰ ਕੇ ਅਸੀਂ ਮੈਸੇਜ ਇਸ ਕਰਕੇ ਦੱਸ ਰਹੇ ਹਾਂ ਕਿਉਂਕਿ June 30 ਨੂੰ ਜਿਹੜਾ ਜੀ ਇਹਨਾਂ ਦਾ ਇਹ ਕੰਟੈਸਟ ਐਂਡ ਹੋ ਜਾਣਾ, ਜਿਹਦੇ ਵਿੱਚ ਉਹਨਾਂ ਨੇ ਵੰਡਰਲੈਂਡ ਦੀਆਂ ਗੋਲਡ ਟਿਕਟਸ ਤੁਹਾਨੂੰ ਦੇਣੀਆਂ ਹੈਗੀਆਂ। ਤੁਸੀਂ ਬਸ ਪੀਜ਼ਾ ਆਰਡਰ ਕਰਨਾ ਹੈ ਔਨਲਾਈਨ ਪੀਜ਼ਾ ਡਿਪੋ ਡੋਟ ਸੀ ਤਾਂ ਮਿਲ ਜਾਣ। ਨਾਲ ਦੀ ਨਾਲ ਜਿਹੜਾ ਕਿ ਆਪਾਂ ਦੱਸ ਦਿੰਦੇ ਹਾਂ ਕਿ ਮਾਸਟਰ ਬਿਲਡ ਫੈਬ ਵਾਲੇ, ਤੁਸੀਂ ਜੇ ਕਹਿ ਰਹੇ ਕਿ ਜੇ ਤੁਸੀਂ ਘਰਾਂ ਦੇ ਵਿੱਚ ਜਾਂ ਘਰਾਂ ਦੇ ਬਾਹਰ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੈ, ਲਗਜ਼ਰੀ ਆਊਟਡੋਰ ਕਿਚਨ, ਕਿਉਂਕਿ ਇਹਨਾਂ ਦੇ ਬਹੁਤ ਸਪੈਸ਼ਲ ਆ। ਨਾਲ ਦੀ ਨਾਲ ਸਪੈਸ਼ਲ ਇਹਨਾਂ ਦੇ ਸਨਰੂਮ ਹੈਗੇ, ਬਹੁਤ ਪਿਆਰੇ ਤਰੀਕੇ ਨਾਲ ਜਿਹੜਾ ਜੀ ਇਹਨਾਂ ਕੋਲ ਸਾਡੇ ਕੋਲ ਪਿਕਚਰਸ ਵੀ ਹੈਗੀਆਂ, ਜੇ ਤੁਸੀਂ ਚਾਹੋਗੇ ਰੈਫਰੈਂਸ ਲਈ ਆਪਾਂ ਪ੍ਰੋਵਾਈਡ ਕਰਵਾ ਦਾਂਗੇ। ਬਹੁਤ ਵਧੀਆ ਸਨਰੂਮ ਵੀ ਤਿਆਰ ਕਰਾ ਕੇ ਦਿੰਦੇ ਆ। ਤੁਸੀਂ ਜਿਹੜਾ ਜੀ ਬੇਸਮੈਂਟ ਵਿੰਡੋ ਕਵਰਸ, ਡੋਰਸ ਜਾਂ ਵਿੰਡੋ, ਕੁਛ ਵੀ ਜਿਹੜਾ ਜੀ ਫੈਂਸਿਸ ਜਾਂ ਰੇਲਿੰਗਸ ਕਰਾਉਣੀਆਂ ਹੈ, ਤੇ ਤੁਸੀਂ ਅਵਨੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 4379550020 ਤੇ ਗੱਲਬਾਤ ਜਿਹੜੀ ਜੀ ਉਹਨਾਂ ਦੇ ਨਾਲ ਹੋ ਸਕਦੀ ਆ। ਸੋ ਇੱਕ ਵਾਰੀ ਫਿਰ ਜਿਹੜਾ ਜੀ ਆਪਾਂ ਤੁਹਾਨੂੰ ਤੀਆਂ ਦੇ ਮੇਲੇ ਦੀ ਜਾਣਕਾਰੀ ਜਿਹੜੀ ਜੀ ਮੈਂ ਜ਼ਰੂਰ ਦੇ ਦੇਵਾਂ। ਤੀਆਂ ਦਾ ਮੇਲਾ ਜਿਹੜਾ ਜੀ ਐਤਕੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ। ਤਰੀਕ ਹੈਗੀ ਹੈ 21 ਜੂਨ, ਸੰਡੇ ਦਾ ਜਿਹੜਾ ਜੀ ਇਹ ਦਿਨ ਹੈਗਾ। ਸੰਡੇ ਨੂੰ ਮੋਸਟਲੀ ਸਾਡੇ ਜਿਹੜੇ ਹੈ ਜੀ ਜਿੰਨੀਆਂ ਵੀ ਸਿਸਟਰਸ ਆਪਾਂ ਕਹਿ ਸਕਦੇ, ਮਾਵਾਂ ਜਾਂ ਸਾਡੀਆਂ ਭੈਣਾਂ ਜਾਂ ਸਾਡੀਆਂ ਹੋਰ ਵੀ ਬਹੁਤ ਸਾਰੇ ਜਿਹੜੇ ਹੈ ਜੀ ਯੰਗ ਗਰਲਸ ਹੈਗੀਆਂ, ਉਹ ਸਾਰੇ ਜਿਹੜਾ ਜੀ ਤੀਆਂ ਦੇ ਮੇਲੇ ਤੇ ਪਹੁੰਚ ਸਕਦੇ, ਕਿਉਂਕਿ ਸੰਡੇ ਨੂੰ ਮੋਸਟਲੀ ਸਭ ਨੂੰ ਛੁੱਟੀ ਹੁੰਦੀ ਆ। ਬਹੁਤ ਸਾਰੇ ਕਲਾਕਾਰ ਜਿਹੜੇ ਜੀ 5 ਤੋਂ 6 ਕਲਾਕਾਰ ਇਸ ਵਾਰੀ ਜਿਹੜੇ ਜੀ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਆ। ਤੇ ਟਿਕਟ ਸਿਰਫ ਔਰ ਸਿਰਫ $30 ਐਡਵਾਂਸ ਬੁਕਿੰਗ ਜਿਹੜੀ ਜੀ ਚੱਲ ਰਹੀ ਹੈ ਇਸ ਟਾਈਮ। ਮੈਗਾ ਸਟਾਰ ਈਵੈਂਟਸ .com ਤੋਂ ਤੁਸੀਂ ਆਪਣੀ ਟਿਕਟ ਰਾਖਵੀਂ ਕਰ ਸਕਦੇ ਆ। ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਟਿਕਟ ਕਿੱਦਾਂ ਪਰਚੇਸ ਕਰਨੀ ਹੈ, ਡੋ ਨਾ ਵਰੀ, ਤੁਸੀਂ ਸਾਨੂੰ ਕਾਲ ਕਰ ਲਿਓ। ਆਪਾਂ ਲਿੰਕ ਤੁਹਾਨੂੰ ਜਿਹੜੇ ਜੀ ਸਾਨੂੰ ਆਲਰੇਡੀ ਸਟੂਡੀਓ ਦੇ ਵਿੱਚ ਕਾਲਸ ਆ ਕੇ ਹੀ ਮੋਸਟਲੀ ਲਿੰਕ ਲੈ ਲੈਂਦੇ ਆ, ਤੁਸੀਂ ਕਾਲ ਕਰਕੇ ਲਿੰਕ ਲੈ ਲਓ, ਉਹ ਵੀ ਕੋਈ ਦਿੱਕਤ ਨਹੀਂ ਹੈਗੀ। 9057990999 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਜੀ ਨਾਸਰ ਜੀ,
2: ਜੀ ਮੈਂ ਐਡ ਕਰਦਾ ਜਾਵਾਂ, $30 ਦੇਖੋ ਅੱਜ ਕੱਲ੍ਹ ਲੱਭਦਾ ਕੀ ਹੈ।
0: ਬਿਲਕੁਲ,
2: $30 ਚ ਤੁਹਾਨੂੰ ਸਾਰਾ ਦਿਨ ਇੰਟਰਟੇਨਮੈਂਟ ਮਿਲੇਗੀ ਔਰ ਤੁਸੀਂ ਅੱਛੇ ਆਪਣੇ ਜਿਹੜੇ ਫੇਵਰੇਟ ਤੁਹਾਡੇ ਸਿੰਗਰ ਹੈਗੇ ਨੇ ਉਹਨੂੰ ਸੁਣਨ ਦਾ ਮੌਕਾ ਮਿਲੇਗਾ। ਉਹ ਸਾਰੇ ਦੇ ਸਾਰੇ ਸਿੰਗਰ ਇੰਡੀਆ ਤੋਂ ਆ ਰਹੇ ਨੇ ਔਰ ਸਾਰੇ ਵਰਲਡ ਫੇਮਸ ਸਿੰਗਰ ਹੈਗੇ ਨੇ, ਕੋਈ ਆਮ ਸਿੰਗਰ ਇੱਕ ਵੀ ਨਹੀਂ ਆ ਰਿਹਾ। ਹੁਣ ਮੈਂ ਉਦੋਂ ਦੇਖ ਰਿਹਾ ਸਾਂ ਆਪਣੀ ਮਨਤ ਨੂਰ ਜੀ ਜਿਨ੍ਹਾਂ ਦਾ ਲੌਂਗ ਲਾਚੀ ਗਾਣਾ ਹੈਗਾ, ਉਹ ਓਵਰ 1 ਬਿਲੀਅਨ ਕ੍ਰਾਸ ਕਰ ਚੁੱਕਿਆ ਹੈ। ਓਵਰ 1 ਬਿਲੀਅਨ ਜਿਹੜਾ ਉਹਨਾਂ ਦਾ ਗਾਣਾ ਕ੍ਰਾਸ ਕਰ ਚੁੱਕਿਆ, ਲੋਕੀ ਇੰਨਾ ਉਹਨਾਂ ਨੂੰ ਪਸੰਦ ਕਰਦੇ ਨੇ। ਤੁਸੀਂ ਪਹੁੰਚਣਾ ਕਿੱਥੇ? ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਏਅਰਪੋਰਟ ਐਂਡਰੂ ਦੇ ਏਅਰਪੋਰਟ ਐਂਡ ਸਟੀਲ ਦੇ ਕਾਰਨਰ ਤੇ ਹੈਗਾ। ਏਅਰਪੋਰਟ ਐਂਡ ਸਟੀਲ ਦੇ ਕਾਰਨਰ ਤੇ ਤੁਸੀਂ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ ਤੇ। ਜਾਣਕਾਰੀ ਵਾਸਤੇ ਕਾਲ ਕਰੋ 9057990999। ਜੀ ਕਿਰਨ ਜੀ,
0: ਬਿਲਕੁਲ ਜੀ, ਆਪਾਂ ਤੁਹਾਨੂੰ ਗੀਤ ਸੰਗੀਤ ਦੇ ਨਾਲ ਵੀ ਜਿਹੜਾ ਜੀ ਇੰਟਰਟੇਨ ਕਰਦੇ ਰਹਿੰਦੇ ਆ ਔਰ ਨਾਲ ਦੀ ਨਾਲ ਥੋੜੀ ਦੇਰ ਚ ਆਪਾਂ ਤੁਹਾਨੂੰ ਕਮਰਸ਼ੀਅਲ ਜਿਹੜਾ ਜੀ ਥੋੜਾ ਜਿਹਾ ਐਡ ਦੇ ਨਾਲ ਵੀ ਜਿਹੜਾ ਜੀ ਇਨਫੋਰਮ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਜਿਹੜਾ ਜੀ ਇੱਕ ਵਾਰੀ ਫੇਸ ਪੈਕਸ ਐਕਸਪ੍ਰੈਸ, ਕਿਉਂਕਿ ਦੇਖੋ ਜਦੋਂ ਅੱਖ ਦੇ ਵਿੱਚ ਸਪੈਸ਼ਲੀ ਜਾਂ ਤੁਹਾਡੇ ਅੱਖ ਦੇ ਵਿੱਚ ਈਚਿੰਗ ਹੁੰਦੀ ਆ ਜਾਂ ਤੁਹਾਡੀ ਅੱਖਾਂ ਦੇ ਵਿੱਚ ਮਾੜਾ ਜਿਹਾ ਪਾਣੀ ਵੀ ਆਉਂਦਾ, ਕਿਉਂਕਿ ਅੱਖਾਂ ਇਜ਼ ਲਾਈਕ ਵੈਰੀ ਪ੍ਰੈਸ਼ੀਅਸ, ਵੈਰੀ ਇੰਪੋਰਟੈਂਟ ਐਲੀਮੈਂਟ ਆਫ ਯੂਅਰ ਬੋਡੀ, ਹੈ ਨਾ, ਤੇ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈਗੀ ਆ। ਰਾਜਨ ਜੀ ਸਾਡੇ ਨਾਲ ਇੱਕ ਵਾਰੀ ਫੇਰ ਹੈਗੇ ਆ। ਰਾਜਨ ਜੀ ਸਵਾਗਤ ਹੈ।
1: ਬਿਲਕੁਲ ਜੀ, ਸੋ ਸਾਰੇ ਸਰੋਤਿਆਂ ਨੂੰ ਦੱਸ ਦਈਏ, ਖਾਸ ਕਰਕੇ ਜੀ ਅੱਜ ਕੱਲ੍ਹ ਜਿਹੜਾ ਸੀਜ਼ਨ ਹੈ ਨਾ, ਅੱਜ ਕੱਲ੍ਹ ਅਲਰਜੀ ਦਾ ਸੀਜ਼ਨ ਬਹੁਤ ਹੁੰਦਾ ਹੈ। ਬਹੁਤ ਸਾਰੇ ਇਹੋ ਜਿਹੇ ਸਾਡੇ ਕੋਲ ਸਰੋਤੇ ਆਉਂਦੇ ਨੇ ਜਿਹੜੇ ਕਸਟਮਰ ਆਉਂਦੇ ਨੇ ਜਿਹਨਾਂ ਅੱਖ ਦੇ ਵਿੱਚ ਇਰੀਟੇਸ਼ਨ ਹੁੰਦੀ ਹੈ ਔਰ ਪ੍ਰੋਬਲਮ ਕੀ ਆਉਂਦੀ ਹੈ ਜਦੋਂ ਤੁਸੀਂ ਦਾ ਪ੍ਰੋਪਰ ਇਲਾਜ ਨਹੀਂ ਕਰਾਉਂਦੇ, ਜੇ ਤੁਸੀਂ ਆਪਣੀ ਅੱਖ ਨੂੰ ਰੱਬ ਕਰਦੇ ਹੋ ਤੇ ਹੋਰ ਬੈਡ ਹੋ ਜਾਂਦਾ ਜੀ। ਕਈ ਵਾਰ ਤੁਸੀਂ ਆਪਣੀ ਅੱਖ ਨੂੰ ਜ਼ਿਆਦਾ ਡੈਮੇਜ ਕਰ ਲੈਂਦੇ ਹੋ ਕਿ ਖਾਰਿਸ਼ ਕਰਕੇ ਤੁਹਾਨੂੰ ਪਤਾ ਨਹੀਂ ਚੱਲਦਾ ਜਿਹੜਾ ਤੁਹਾਡਾ ਕੋਰਨੀਆ ਬੜਾ ਸੌਫਟ ਪਾਰਟ ਹੈ ਬੋਡੀ ਦਾ, ਉਹਨੂੰ ਜੇ ਤੁਸੀਂ ਜ਼ਿਆਦਾ ਰੱਬ ਕਰੋਗੇ ਤੇ ਇੱਕ ਕੋਨੀਕਲ ਸ਼ੇਪ 'ਚ ਆ ਸਕਦਾ ਤੇ ਕੱਲ੍ਹ ਨੂੰ ਕਰੇਟੋਕੋਨਸ ਵੀ ਬਣ ਸਕਦਾ। ਸੋ ਇਸ ਕਰਕੇ ਬਹੁਤ ਜ਼ਰੂਰੀ ਵੀ ਜੇ ਤੁਹਾਡੇ ਅੱਖ 'ਚ ਇਰੀਟੇਸ਼ਨ ਹੋ ਰਹੀ ਹੈ, ਬਰਨਿੰਗ ਹੋ ਰਹੀ ਹੈ, ਕੋਈ ਵੀ ਇੱਦਾਂ ਸੈਂਸੇਸ਼ਨ ਹੋ ਰਹੀ ਹੈ ਤੇ ਜ਼ਰੂਰ ਆ ਕੇ ਡਾਕਟਰ ਨੂੰ ਦਿਖਾਓ। ਕਈ ਵਾਰ ਹੁੰਦਾ ਆਪਾਂ ਸਿਰਫ ਕਿਰਨ ਜੀ ਡਾਕਟਰ ਨੂੰ ਦਿਖਾਉਂਦੇ ਹਾਂ, ਡਾਕਟਰ ਸਿਰਫ ਇੱਕ ਡ੍ਰੋਪਸ ਦੇ ਦਿੰਦੇ ਨੇ ਤੁਹਾਨੂੰ ਤੇ ਉਹ ਨਾਲ ਤੁਸੀਂ ਠੀਕ ਹੋ ਜਾਂਦੇ ਹੋ, ਪਰ ਜਦੋਂ ਤੁਸੀਂ ਇਹ ਚੀਜ਼ਾਂ ਅਵੋਇਡ ਕਰਦੇ ਹੋ ਤੇ ਬਾਅਦ 'ਚੋਂ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ।
0: ਬਿਲਕੁਲ, ਮੈਂ ਇੱਕ ਸਿਨੈਰੀਓ ਜ਼ਰੂਰ ਐਡ ਆਊਟ ਕਰਨਾ ਚਾਹੂੰਗੀ। ਸਾਡੇ ਕੋਈ ਨੋਨ ਦੇ ਵਿੱਚ ਮੇਰੇ ਇੱਕ ਫਰੈਂਡ ਸੀਗੇ, ਉਹਨਾਂ ਦੀ ਅੱਖਾਂ ਦੇ ਵਿੱਚ ਨਾ ਉਹਨਾਂ ਨੂੰ ਧੁੱਪ ਤੋਂ ਜਾਂ ਕਈ ਵਾਰੀ ਆਪਾਂ ਰੈਸਟੋਰੈਂਟ 'ਚ ਕੰਮ ਕਰਦੇ ਐਲਰਜੀ ਹੋ ਜਾਂਦੀ ਹੈ, ਉਹਨਾਂ ਦੀ ਅੱਖ ਰੈੱਡ ਹੁੰਦੀ ਸੀ, ਪਾਣੀ ਆਉਂਦਾ ਸੀ। ਮੈਂ ਉਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਸੀਂ ਇੱਕ ਵਾਰੀ ਚੈੱਕਅਪ ਕਰਾ ਲਓ, ਉਹਨਾਂ ਨੇ ਅਣਗਹਿਲੀ ਕਰਤੀ, ਚਲੋ ਟਾਈਮ ਦਾ ਬਿਜ਼ੀ ਸਕੈਜੂਲ ਦੇ ਵਿੱਚ ਨਹੀਂ ਚੈੱਕ ਕਰਾ ਪਾਏ, ਬਾਅਦ 'ਚ ਉਹਨਾਂ ਦੇ ਅੱਖ ਦੇ ਵਿੱਚ ਹੀ ਇੱਕ ਛੋਟਾ ਜਿਹਾ ਪਿੰਪਲ ਵਾਂਗੂ ਬਣਨ ਲੱਗ ਗਿਆ।
1: ਬਿਲਕੁਲ ਬਿਲਕੁਲ,
0: ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਪ੍ਰੋਪਰਲੀ ਦਿਖਣਾ ਵੀ ਬੜਾ ਪ੍ਰੋਬਲਮ ਹੋਣ ਲੱਗ ਗਈ। ਫਿਰ ਡਾਕਟਰ ਕੋਲ ਉਹਨਾਂ ਨੇ ਆਈ ਡ੍ਰੌਪ ਦਿੱਤਾ, ਕੋਈ ਫਾਇਦਾ ਨਹੀਂ ਹੋਇਆ, ਹੁਣ ਉਹਨਾਂ ਦੇ ਗਲਾਸਿਸ ਲੱਗ ਗਏ ਆ। ਉਹ ਕਹਿੰਦੇ ਕਿ ਤੁਹਾਡੀ ਅੱਖ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਵੱਧ ਗਈ ਸੀ। ਸੋ ਇੱਕ ਛੋਟੀ ਜਿਹੀ ਅਣਗਹਿਲੀ ਤੋਂ,
1: ਬਿਲਕੁਲ ਇਹ ਇੱਕ ਸਮੇਂ ਦੀ ਗੱਲ ਹੁੰਦੀ ਹੈ, ਕਿਉਂਕਿ ਜੇ ਤੁਸੀਂ ਸਮੇਂ ਸਿਰ ਆਪਣੀ ਇਲਾਜ ਕਰਾ ਲੈਂਦੇ ਹੋ ਤੇ ਕਈ ਵਾਰੀ $10 ਦੇ ਡ੍ਰੌਪਸ ਦੇ ਨਾਲ ਹੀ ਤੁਸੀਂ ਠੀਕ ਹੋ ਜਾਂਦੇ ਹੋ, ਪਰ ਜਦੋਂ ਤੁਸੀਂ ਨਹੀਂ ਇਲਾਜ ਕਰਾਉਂਦੇ ਤੁਸੀਂ ਇਹਨੂੰ ਲਿੰਗਰ ਆਨ ਕਰ ਲੈਂਦੇ ਤੇ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਸੋ ਜਿਹੜੇ ਵੀ ਸਾਡੇ ਸਰੋਤੇ ਚਾਹੁੰਦੇ ਨੇ ਵੀ ਅੱਖਾਂ ਦਾ ਪ੍ਰੋਪਰ ਚੈੱਕਅਪ ਹੋਵੇ ਜਿਹਦੇ 'ਚ ਅੱਖ ਡੀਪਲੀ ਤੁਹਾਡੀ ਚੈੱਕ ਹੋਵੇ, ਤੇ ਸਾਡੇ ਕੋਲ 7 ਲੇਟੈਸਟ ਐਡਵਾਂਸ ਟੈਕਨੋਲੋਜੀ ਦਾ ਇਕਵਿਪਮੈਂਟ ਹੈ ਜੀ। ਇਹ ਸਾਡੇ ਕੋਲ OCT ਹੈ, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲੈਕਟ ਐਂਪ, ਵਿਜੂਅਲ ਫੀਲਡ। 460-88-88 ਤੇ ਖਾਸ ਕਰਕੇ ਅੱਜ ਕੱਲ ਜਿਵੇਂ ਬੱਚਿਆਂ ਨੂੰ ਜਿਵੇਂ ਦਿਨ ਵੱਡੇ ਨੇ ਤੁਸੀਂ ਬਾਹਰ ਲੈ ਕੇ ਨਿਕਲ ਸਕਦੇ ਹੋ, ਬੱਚਿਆਂ ਦਾ ਜ਼ਰੂਰ ਐਗਜ਼ਾਮ ਕਰਾਓ। ਕਿਰਨ ਜੀ 20 ਸਾਲ ਤੋਂ ਛੋਟੇ ਬੱਚੇ, ਇਹਨਾਂ ਦੇ ਐਗਜ਼ਾਮ ਜਿਹੜਾ ਜੀ ਇੰਸ਼ੋਰੈਂਸ ਦੇ ਉੱਤੇ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ। ਇੱਕ ਤੇ ਇਹਨਾਂ ਦਾ ਹੈਲਥ ਕਾਰਡ ਦੇ ਉੱਤੇ ਐਗਜ਼ਾਮ ਕਵਰ ਹੋ ਜਾਂਦਾ, ਸੋ ਜ਼ਰੂਰ ਕਰਾਓ। ਇੱਕ ਹੁੰਦਾ ਕਈ ਬੱਚੇ ਇਹੋ ਜਿਹੇ ਸਟੇਜ ਹੁੰਦੇ ਨੇ ਜਿਨ੍ਹਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਕਈ ਵਾਰੀ ਦੇਖਦੇ ਹਾਂ ਜੀ ਪਿਛਲੇ ਸਾਲ ਬੱਚੇ ਦਾ ਨੰਬਰ 1 ਸੀ, ਫਿਰ ਉਸ ਤੋਂ ਬਾਅਦ 2 ਹੋ ਗਿਆ, ਹੁਣ ਅਗਲੇ ਸਾਲ ਫਿਰ 3 ਹੋ ਗਿਆ, ਸੋ ਉਹ ਬੱਚਿਆਂ ਨੂੰ ਪਤਾ ਨਹੀਂ ਚੱਲਦਾ ਵੀ ਨੰਬਰ ਉਹਨਾਂ ਦਾ ਵਧੀ ਜਾਂਦਾ। ਉਹਨਾਂ ਵਾਸਤੇ ਸਾਡੇ ਕੋਲ ਇੱਕ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਹੈ, ਇਹ ਮਸ਼ੀਨ ਜਿਹੜੀ ਜੀ ਐਕਸੀਅਲ ਲੈਂਥ ਮੈਜ਼ਰ ਕਰਦੀ ਹੈ, ਇਹ ਸਾਨੂੰ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਆ ਰਿਹਾ ਵੀ ਜਿਹਦਾ ਨੰਬਰ ਹਰ ਸਾਲ ਵੱਧਦਾ ਜਾਣਾ ਹੈ। ਸੋ ਜੇ ਉਹ ਬੱਚਾ ਉਸ ਕੈਟੇਗਰੀ 'ਚ ਆ ਰਿਹਾ ਤਾਂ ਅਸੀਂ ਉਹਨੂੰ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਦਿੰਦੇ ਹਾਂ ਜਿਹਦੇ ਨਾਲ ਤੁਹਾਡੇ ਬੱਚੇ ਦਾ ਅੱਖ ਦਾ ਨੰਬਰ ਜੀ ਵਧੇਗਾ ਨਹੀਂ, ਜੇ ਵਧੇਗਾ ਤਾਂ ਕੰਪਨੀ ਗਰੰਟੀ ਦਿੰਦੀ ਹੈ ਵੀ ਸਾਲ ਦੇ ਵਿੱਚ ਤੁਹਾਨੂੰ ਦੁਬਾਰਾ ਨਵੀਆਂ ਐਨਕਾਂ ਬਣਾ ਕੇ ਦੇ ਦੇਣਗੇ, ਕੋਈ ਚਾਰਜ ਨਹੀਂ ਹੋਏਗਾ। ਸੋ ਇੱਦਾਂ ਦਾ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਜੇ ਤੁਸੀਂ ਆਪਣੇ ਬੱਚਿਆਂ ਦਾ ਕਰਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਜ਼ਰੂਰ ਕਾਲ ਕਰੋ 905-460-88-88 905-460-8888।
0: ਬਿਲਕੁਲ ਜੀ, ਬਹੁਤ ਆਸਾਨ ਜਿਹੜਾ ਜੀ ਨੰਬਰ ਹੈ 905-460-8888 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ ਭਾਜੀ, ਬਹੁਤ ਜਿਹੜਾ ਜੀ ਵਧੀਆ ਤਰੀਕੇ ਨਾਲ ਹਰ ਚੀਜ਼ ਨੂੰ ਤੁਹਾਨੂੰ ਐਕਸਪਲੇਨ ਕਰੂਗੇ, ਜੋ ਵੀ ਪ੍ਰਮੋਸ਼ਨਸ ਇਹਨਾਂ ਕੋਲ ਤੁਹਾਨੂੰ ਪ੍ਰਮੋਸ਼ਨਸ ਵੀ ਜਿਹੜੀਆਂ ਜੀ ਮਿਲ ਸਕਦੀਆਂ। ਔਰ ਜੇ ਤੁਹਾਡੇ ਕੋਲ ਜਿਹੜੀ ਜੀ ਕੰਮ ਦੇ ਇੰਸ਼ੋਰੈਂਸ ਹੈਗੇ ਤਾਂ ਵੀ ਜਿਹੜਾ ਜੀ ਡਾਇਰੈਕਟ ਜਿਹੜਾ ਜੀ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰ ਲੈਂਦੇ ਹੈਗੇ, ਜਾਣੀ ਕਿ ਕੋਈ ਪ੍ਰੋਬਲਮ ਨਹੀਂ ਹੈਗੀ, ਐਵਰੀਥਿੰਗ ਇਜ਼ ਸਮੂਥ ਰਨ। ਸੋ ਗੱਲਬਾਤ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 ਕਰ ਸਕਦੇ ਹਾਂ। ਸੋ ਬਿਲਕੁਲ ਜੀ, ਨਾਲ ਦੀ ਨਾਲ ਜਿੱਥੇ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਮਿੱਕੀ ਸਿੰਘ ਵੀ ਇਸ ਵਾਰੀ ਜਿਹੜਾ ਜੀ ਨਾਲ ਦੀ ਨਾਲ ਮੰਨਤ ਨੂਰ, ਸੁਦੇਸ਼ ਕੁਮਾਰੀ, ਹਰਜੀਤ ਹਰਮਨ ਤੇ ਨਾਲ ਦੀ ਨਾਲ ਮਿੱਕੀ ਸਿੰਘ ਵੀ ਜਿਹੜਾ ਹੈ ਜੀ ਪਹਿਲੀ ਵਾਰੀ ਜਿਹੜਾ ਜੀ ਪਰਫਾਰਮ ਕਰਨ ਬਹੁਤ ਸਮੇਂ ਬਾਅਦ ਪਹੁੰਚ ਰਹੇ ਨੇ ਇਸ ਵਾਰੀ ਤੀਆਂ ਦੇ ਮੇਲੇ ਤੇ। ਸੋ ਇੱਕ ਪਿਆਰਾ ਜਿਹਾ ਗੀਤ ਲਾਉਂਦੇ ਹਾਂ, ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਾਂਗੇ।

0: ਬਿਲਕੁਲ ਜੀ, ਮਿੱਕੀ ਸਿੰਘ ਵੀ ਜਿੱਥੇ ਕਿ ਪਹੁੰਚ ਰਿਹਾ। ਬਿਲਕੁਲ ਜੀ, ਸਾਨੂੰ ਮੈਨੂੰ ਜਿਹੜੀਆਂ ਜੀ ਟਿਕਟਸ ਦੇ ਲਿੰਕ ਲਈ ਵੀ ਪਹਿਲਾਂ ਕਾਲਸ ਆਈਆਂ ਸੀਗੀਆਂ, ਪਰ ਟਿਕਟ ਦਾ ਲਿੰਕ ਵੀ ਤੁਹਾਨੂੰ ਬਹੁਤ ਜਲਦੀ ਜਿਹੜਾ ਜੀ ਪ੍ਰੋਵਾਈਡ ਕਰ ਦਾਂਗੇ। ਔਰ megastarevents.com ਤੋਂ ਤੁਸੀਂ ਜਾ ਕੇ ਜਿਹੜੀ ਜੀ ਟਿਕਟ ਲੈ ਸਕਦੇ। ਬਹੁਤ ਸਿੰਪਲ ਆ, ਕੋਈ ਵੀ ਜਿਹੜਾ ਜੀ, ਕੱਲ ਵੀ ਮੈਨੂੰ ਕਾਲ ਆਈ ਸੀ, ਉਹ ਕਹਿ ਰਹੀ ਸੀ ਮੈਨੂੰ ਟਿਕਟ ਪਰਚੇਸ ਕਰਨੀ ਨਹੀਂ ਆ ਰਹੀ ਹੈਗੀ, ਦੈਟਸ ਫਾਈਨ, ਆਈ ਕੈਨ ਹੈਲਪ ਯੂ। ਆਪਾਂ ਇੱਥੇ ਬੈਠੇ ਹਾਂ ਤੁਹਾਡੀ ਹੈਲਪ ਕਰਨ ਦੇ ਲਈ। ਮੈਂ ਤੁਹਾਨੂੰ ਪੂਰਾ ਗਾਈਡ ਕਰੂੰਗੀ ਕਿੱਦਾਂ ਕਰਕੇ ਤੁਸੀਂ ਜਿਹੜੀ ਜੀ ਆਨਲਾਈਨ ਪਲੇਟਫਾਰਮ ਤੋਂ ਟਿਕਟ ਬਾਏ ਕਰ ਸਕਦੇ ਆ। ਜਾਂ ਤੁਸੀਂ megastarevents.com ਦੀ ਪਲੇਟਫਾਰਮ ਨਹੀਂ ਲੱਭ ਪਾ ਰਹੇ, ਤੁਸੀਂ tiyandamela.com ਤੇ ਜਾ ਸਕਦੇ ਹੋ। ਸਾਡੇ ਸੋਸ਼ਲ ਮੀਡੀਆ ਹੈਂਡਲਸ ਹਰ ਜਗ੍ਹਾ ਬਾਇਓ ਦੇ ਵਿੱਚ ਜਿਹੜਾ ਜੀ ਤੀਆਂ ਦੇ ਮੇਲੇ ਦੀ ਟਿਕਟ ਦਾ ਲਿੰਕ ਜਿਹੜਾ ਜੀ ਤੁਹਾਨੂੰ ਮਿਲ ਸਕਦਾ ਹੈ। ਸੋ ਨਾਸਰ ਜੀ, ਬਿਲਕੁਲ
1: ਔਰ ਕਿਰਨ ਜੀ, ਤੁਹਾਨੂੰ ਪਤਾ ਤੀਆਂ ਦਾ ਮੇਲਾ ਬਹੁਤ ਥੋੜੇ ਜਿਹੇ ਦਿਨ ਰਹਿ ਗਏ ਨੇ, ਤੁਸੀਂ ਤਿਆਰੀ ਕਰੋ ਔਰ ਆਪਣੇ ਫਰੈਂਡਸ ਫੈਮਿਲੀਜ਼ ਨੂੰ ਦੱਸੋ 21 ਜੂਨ ਨੂੰ ਤੁਸੀਂ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ, ਬਿਲਕੁਲ ਸਟੀਲ ਐਂਡ ਏਅਰਪੋਰਟ ਦੇ ਕਾਰਨਰ ਤੇ ਹੈਗਾ, ਔਰ ਪੂਰੀ ਤਿਆਰੀ ਨਾਲ ਆਓ। ਤੁਹਾਨੂੰ ਪਤਾ ਸਾਡੀਆਂ ਮਾਵਾਂ ਧੀਆਂ ਭੈਣਾਂ ਬਾਰੇ ਸੱਜ ਕੇ ਕੱਪੜੇ ਬਾਇੰਗ ਕਰਦੀਆਂ ਨੇ ਪਹਿਲੇ ਜਾਣ ਤੋਂ ਮੇਲੇ ਉੱਤੇ, ਔਰ ਉਹ ਸਾਰੀਆਂ ਖੁਸ਼ੀਆਂ ਤੁਹਾਨੂੰ ਉੱਥੇ ਮਿਲਣਗੀਆਂ ਤੁਸੀਂ ਜਦੋਂ ਪਹੁੰਚੋਗੇ। ਕੋਈ ਵੀ ਜਾਣਕਾਰੀ ਕਾਲ ਕਰੋ 9057999999 ਤੇ ਕਾਲ ਕਰ ਸਕਦੇ ਹੋ। ਔਰ ਅਸੀਂ ਅੱਜ ਬੜੇ ਅੱਛਾ ਫੀਲ ਕਰ ਰਹੇ ਹਾਂ, ਲੱਕੀ ਫੀਲ ਕਰ ਰਹੇ ਹਾਂ। ਸਾਡੇ ਵਿੱਚ ਇੱਕ ਬਹੁਤ ਵੱਡਾ ਨਾਮ, ਗੋਲਡ ਮੈਡਲਿਸਟ ਹੋਮੋਪੈਥਿਕ ਦੇ ਡਾਕਟਰ ਜਿਹੜੇ ਡਾਕਟਰ ਅਬਰਾਰ ਹੁਸੈਨ ਪਹੁੰਚੇ ਨੇ ਸਟੂਡੀਓ, ਔਰ ਕੱਲ੍ਹ ਫ੍ਰੀ ਕੈਂਪ ਲਗਾ ਰਹੇ ਨੇ। ਕੱਲ੍ਹ ਫਰਾਈਡੇ ਹੈਗਾ, ਬਿਲਕੁਲ ਫ੍ਰੀ ਕੈਂਪ ਹੋਏਗਾ ਫਰਾਈਡੇ ਨੂੰ, ਡਰੂ ਰੋਡ ਤੇ ਹੈਗਾ, ਡਰੂ ਐਨ ਏਅਰਪੋਰਟ ਦੇ ਬਿਲਕੁਲ ਕਾਰਨਰ ਤੇ ਇਹਨਾਂ ਦਾ ਆਫਿਸ ਹੈਗਾ। ਕੱਲ੍ਹ ਫ੍ਰੀ ਕੈਂਪ, ਉਹ ਕੋਈ ਵੀ ਜਾਣਕਾਰੀ ਤੁਸੀਂ ਆਪਣੇ ਕੋਈ ਵੀ ਕਿਸੇ ਤਰ੍ਹਾਂ ਦੀ ਤਕਲੀਫ ਹੈਗੀ ਹੈ, ਤੁਸੀਂ ਆਪਣੀ ਬੁਕਿੰਗ ਕਰਾਓ, ਡਾਕਟਰ ਸਾਹਿਬ ਨੂੰ ਕਾਲ ਕਰੋ 4377 421 7860। 437 ਤੇ ਯਾਦ ਰਹਿਣ ਵਾਲਾ ਨੰਬਰ ਹੈ, 421 ਯਾਦ ਰੱਖਣਾ, 421 ਤੇ 7860 7860 ਤੁਹਾਨੂੰ ਯਾਦ ਰਹੇਗਾ। 7860 ਤੇ ਕਾਲ ਕਰ ਸਕਦੇ ਹੋ, 4217860 ਤੇ ਕਾਲ ਕਰਕੇ ਤੁਸੀਂ ਆਪਣੀ ਫ੍ਰੀ ਕੈਂਪ ਜਿਹੜਾ ਲਗਾ ਰਹੇ ਨੇ ਉਹਨਾਂ ਨੂੰ ਤੁਸੀਂ ਫਾਇਦਾ ਚੁੱਕੋ। ਮੈਂ ਰਿਕੁਐਸਟ ਕਰਾਂਗਾ ਡਾਕਟਰ ਅਬਰਾਰ ਹੁਸੈਨ, ਜਿਹੜੇ ਇੱਥੋਂ ਦੇ ਗੋਲਡ ਮੈਡਲਿਸਟ ਹੈਗੇ ਨੇ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਹ ਡਿਗਰੀ ਹਾਸਲ ਕੀਤੀ ਹੈ। ਡਾਕਟਰ ਸਾਹਿਬ, ਇਹ ਬਹੁਤ ਸਾਰੇ ਲੋਕ ਨਾ ਬੜੇ ਪਰੇਸ਼ਾਨ ਨੇ, ਸ਼ੂਗਰ ਦੀ ਵਜ੍ਹਾ ਤੋਂ ਪੈਰ ਸੁੱਜ ਜਾਂਦੇ ਨੇ, ਸ਼ੂਗਰ ਦੀ ਵਜ੍ਹਾ ਤੋਂ ਹੋਰ ਚੀਜ਼ਾਂ ਡੈਮੇਜ ਹੁੰਦੀਆਂ ਨੇ, ਕਿਡਨੀ ਡੈਮੇਜ ਹੁੰਦੀ ਹੈ, ਤੁਸੀਂ ਇਹਦੇ ਬਾਰੇ ਕੁਝ ਦੱਸੋ, ਕੋਈ ਤਰੀਕਾਕਾਰ ਕਿਵੇਂ ਬਚ ਸਕਦੇ ਹਾਂ ਔਰ ਇਹਦਾ ਕੀ ਫਾਇਦਾ ਹੋ ਸਕਦਾ?
2: ਸਭ ਤੋਂ ਪਹਿਲੇ ਭੈਣ ਭਰਾਵਾਂ ਨੂੰ ਪਿਆਰ ਭਰਾ ਸਤਿ ਸ਼੍ਰੀ ਅਕਾਲ। ਇਹ ਡਾਇਬੈਟਿਕ ਫੂਡ ਵੀ ਇਹਨੂੰ ਕਹਿੰਦੇ ਨੇ, ਇੱਕ ਨਿਊਰੋਪੈਥੀ ਫੂਡ ਵੀ ਹੁੰਦੇ ਨੇ, ਅਤੇ ਇਹ ਦੋ ਕਿਸਮ ਦੇ ਹੁੰਦੇ। ਇਹਦੇ 'ਚ ਜਿਹੜੇ ਪੈਰਾਂ ਦੇ ਸੂਜਨ ਹੋ ਜਾਂਦੀ ਹੈ, ਪੈਰ ਜਲਣ ਲੱਗ ਪੈਂਦੇ ਨੇ, ਪੈਰ ਸੁੰਨ ਹੋ ਜਾਂਦੇ ਨੇ, ਔਰ ਉਹਦੇ 'ਚ ਅਡੀਮਾ ਬਣ ਜਾਂਦਾ। ਇਹਨੂੰ ਪਿੱਟ ਪਾਉਣ, ਇੱਕ ਤੁਸੀਂ ਥੰਮ ਦੇ ਨਾਲ ਅਗਰ ਥੋੜ੍ਹਾ ਜਿਹਾ ਦਬਾਓ ਔਰ ਉੱਥੇ ਇੱਕ ਪਿੱਟ ਜਿਹਾ ਬਣ ਜਾਏ, ਗੜਾ ਬਣ ਜਾਏ, ਅਤੇ ਇਹਦਾ ਮਤਲਬ ਹੈ ਜਾਂ ਤੁਹਾਡਾ ਲੀਵਰ ਡੈਮੇਜ ਹੈ, ਜਾਂ ਤੁਹਾਡਾ ਹਾਰਟ ਦਾ ਮਸਲਾ ਹੈ, ਜਾਂ ਕਿਡਨੀ 'ਚ ਪ੍ਰੋਬਲਮ, ਸੀਰੀਅਸ ਇਸ਼ੂ ਆ ਰਿਹਾ। ਔਰ ਐਸੀ ਸੂਰਤ ਦੇ ਵਿੱਚ ਅਗਰ ਉੱਥੇ ਜ਼ਖਮ ਹੋ ਜਾਏ, ਅਤੇ ਐਸੇ ਬੇਸ਼ੁਮਾਰ, ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਉਹਦੇ ਇਸ ਤਰ੍ਹਾਂ ਹੀ ਜ਼ਖਮ ਹੋ ਗਿਆ, ਔਰ ਕੋਈ 10 ਸਾਲ ਤੋਂ ਤਾਂ ਜ਼ਖਮ ਨਹੀਂ ਸੀ ਠੀਕ ਹੋ ਰਿਹਾ, ਔਰ ਆਖਰ 'ਤੇ ਡਾਕਟਰਾਂ ਨੇ ਕਿਹਾ ਕਿ ਜੀ ਇਹ ਪੈਰ ਕੱਟਣਾ ਪੈਣਾ, ਜਾਂ ਇੱਕ ਟਰਾਈ ਕਰ ਸਕਦੇ, 40 ਦਿਨ ਤੁਹਾਨੂੰ ਹਸਪਤਾਲ 'ਚ ਰੱਖੀ ਐਂਟੀਬਾਇਓਟਿਕ ਦੇ ਉੱਤੇ। ਉਹਨੇ ਦਵਾਈ ਲਈ, ਅਸੀਂ ਕੁਛ ਉੱਪਰ ਲਗਾਉਣ ਵਾਸਤੇ ਦਿੱਤੀ ਹੈ, ਨਾਲ ਉਹਨੂੰ ਦਵਾਈ ਦਿੱਤੀ, ਉਹਦੇ ਜ਼ਖਮ ਬਿਲਕੁਲ ਠੀਕ ਹੋ ਗਿਆ। ਹਾਂਜੀ, ਅਤੇ ਇਸ ਵਜ੍ਹਾ ਨਾਲ ਡਾਇਬੈਟਿਕ ਫੂਡ ਜਿਹੜਾ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅਗਰ ਤੁਹਾਡਾ ਪੈਰ ਸੁੰਨ ਹੋ ਰਿਹਾ, ਚੂੰਟੀਆਂ ਰੀਂਗ ਰਹੀਆਂ, ਅਤੇ ਇਹ ਫਾਲਜ ਦਾ ਪਹਿਲਾ ਸਾਈਨ ਹੈ
1: ਜੀ,
2: ਇਸ ਵਜ੍ਹਾ ਨਾਲ ਇਹਨੂੰ ਸ਼ੁਰੂ ਤੋਂ ਹੀ ਮੈਨੇਜ ਕਰੋ, ਔਰ ਤੁਸੀਂ ਐਮਿਸੀ ਸਾਗਾ ਹੋਮਿਓਪੈਥੀ ਕਲੀਨਿਕ 'ਤੇ ਤਸ਼ਰੀਫ ਲਿਆਓ, ਉਹਨੂੰ ਚੈੱਕ ਕਰਕੇ ਪੂਰੀ ਰਾਈਟ ਹੋਮਿਓਪੈਥਿਕ ਦਵਾ ਦਿੱਤੀ ਜਾਏਗੀ।
1: ਤੁਸੀਂ ਡਾਕਟਰ ਸਾਹਿਬ ਦੱਸੋ, ਹੋਰ ਕਿਹੜੀ ਕਿਹੜੀ ਮਰਜ਼ ਦਾ ਤੁਸੀਂ ਇਲਾਜ ਕਰਦੇ ਹੋ, ਜਿਹਦੇ ਵਾਸਤੇ ਕੱਲ ਫ੍ਰੀ ਕੈਂਪ ਲਾ ਰਹੇ ਹੋ, ਉਹਦੇ ਬਾਰੇ ਥੋੜਾ ਦੱਸੋ, ਤਾਂ ਕਿ ਅਸੀਂ ਲੋਕਾਂ ਨੂੰ
2: ਮੈਸੇਜ। ਇਹਦੇ 'ਚ ਜੋੜਾਂ ਦਾ ਬਹੁਤ ਜ਼ਿਆਦਾ ਇਸ਼ੂ ਹੈ, ਜੋੜਾਂ ਦੇ ਜਿਹੜਾ ਤਕਲੀਫਾਂ ਦੇ ਸੂਜਨ ਹੋ ਜਾਂਦੀ ਹੈ, ਔਰ ਸੀੜੀਆਂ ਚੜ੍ਹਨ ਲੱਗੀਆਂ ਜੋੜਾਂ 'ਚ ਤਕਲੀਫ ਹੁੰਦੀ ਹੈ, ਔਰ ਇੱਥੇ ਅਪੁਆਇੰਟਮੈਂਟ ਵੀ 2-2 ਸਾਲ ਦੀ ਮਿਲਦੀ ਹੈ ਜੋੜਾਂ ਦੀ, ਗੁੱਟਣਾ ਤਬਦੀਲ ਕਰਨ ਦੀ। ਅਤੇ ਉਸ ਤੋਂ ਪਹਿਲੇ ਤੁਸੀਂ ਸਿਰਫ ਪੇਨ ਕਿਲਰ 'ਤੇ ਕਿਉਂ ਰਹੋ, ਇਹਦਾ ਨੁਕਸਾਨ ਕੋਈ ਨਹੀਂ, ਇਹਦੇ 'ਚ ਕੈਮੀਕਲ ਡਰੱਗਸ ਨਹੀਂ ਹੈਗੀਆਂ, ਨੈਚੁਰਲ ਮੈਡੀਸਨ ਹੈ, ਜੜੀ ਬੂਟੀਆਂ ਤੋਂ ਤਿਆਰ ਕੀਤੀ ਜਾਂਦੀ ਹੈ, ਉਹਨਾਂ ਦਾ ਸਾਈਡ ਇਫੈਕਟਸ ਬਿਲਕੁਲ ਨਹੀਂ ਹੁੰਦਾ, ਅਤੇ ਤੁਹਾਡੇ ਜੋੜ ਜਿਹੜੇ ਨੇ ਮੁਕੰਮਲ ਠੀਕ ਹੋ ਸਕਦੇ ਨੇ।
1: ਲੋ ਜੀ, ਐਸਾ ਵਧੀਆ ਗੱਲ ਕੀ ਹੋਸੇ, ਕੋਈ ਸਾਈਡ ਇਫੈਕਟ ਨਹੀਂ, ਹੋਮੋਪੈਥਿਕ ਦੀ ਦਵਾਈ ਲਾਜ਼ਮੀ ਟਰਾਈ ਕਰਨੀ ਚਾਹੀਦੀ, ਮੈਂ ਖੁਦ ਟਰਾਈ ਕਰ ਰਿਹਾ ਔਰ ਮੈਨੂੰ ਕਾਫੀ ਫਰਕ ਹੈ। ਨੰਬਰ ਨੋਟ ਕਰ ਲਓ, 4377 421 7860, ਜਾਂ ਵਤਨ ਦੋ ਤੁਸੀਂ ਫੋਨ ਕਰਕੇ ਨੰਬਰ ਲੈ ਸਕਦੇ ਹੋ ਡਾਕਟਰ ਸਾਹਿਬ ਦਾ। ਔਰ ਕੱਲ੍ਹ ਫ੍ਰੀ ਕੈਂਪ ਹੈ, 3 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, 3 ਤੋਂ ਲੈ ਕੇ 7 ਵਜੇ ਤੱਕ ਫ੍ਰੀ ਕੈਂਪ ਹੈ। ਕਿਸੇ ਤਰ੍ਹਾਂ ਦੀ ਮਰਜ਼ੀ ਤੁਹਾਨੂੰ, ਤੁਹਾਨੂੰ ਦਿਲ ਦੀ ਤਕਲੀਫ ਹੈ, ਤੁਹਾਨੂੰ ਸ਼ੂਗਰ ਹੈ, ਤੁਹਾਨੂੰ ਕੈਂਸਰ ਹੈ, ਕਿਸੇ ਤਰ੍ਹਾਂ ਦੀ ਤਕਲੀਫ ਹੈ, ਤੁਸੀਂ ਕਾਲ ਕਰੋ ਡਾਕਟਰ ਸਾਹਿਬ ਨੂੰ ਔਰ ਅਪਾਇੰਟਮੈਂਟ ਬਣਾ ਕੇ ਕੱਲ੍ਹ ਤੁਸੀਂ ਫ੍ਰੀ ਕੈਂਪ 'ਚ ਆਓ। ਬਹੁਤ ਸ਼ੁਕਰੀਆ ਕਿਰਨ ਜੀ, ਹੋਰ ਦੱਸੋ ਤੁਹਾਡਾ ਕੀ ਹਾਲ ਹੈ?
0: ਮੈਂ ਠੀਕ ਹਾਂ ਜੀ, ਔਰ ਨਾਲ ਦੀ ਨਾਲ ਮੈਂ ਹੁਣੇ ਸੋਚ ਰਹੀ ਸੀ, ਮੈਂ ਕਿਹਾ ਆਪਾਂ ਬਹੁਤ ਲੱਕੀ ਹਾਂ ਨਾਸਰ ਜੀ, ਕਿਉਂਕਿ ਸਾਡੇ ਕੋਲ ਇਸ ਟਾਈਮ 2 ਡਾਕਟਰਸ ਬੈਠੇ ਹੈ
1: ਜੀ।
0: ਜੇ ਤੁਹਾਨੂੰ ਸਰੀਰ ਦੀ ਕੋਈ ਦਿੱਕਤ ਆ, ਤੁਸੀਂ ਬਰਾੜ ਸਾਹਿਬ ਦੇ ਨਾਲ ਗੱਲ ਕਰ ਸਕਦੇ। ਜੇ ਤੁਸੀਂ ਤੁਹਾਨੂੰ ਜਿਹੜਾ ਜੀ ਅੱਖਾਂ ਦੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਰਾਜਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਜੀ। ਸੋ ਦਿਸ ਇਜ਼ ਲਾਈਕ ਸਮਥਿੰਗ ਹੈ ਨਾ ਜਿਹਦੀ ਨੌਲੇਜ ਅਸੀਂ ਰੇਡੀਓ ਤੇ ਦਿੰਦੇ ਹੁੰਦੇ ਹਾਂ, ਕਿਉਂਕਿ ਸਪੈਸ਼ਲੀ ਸਰੀਰ ਹੋਵੇ ਭਾਵੇਂ ਅੱਖਾਂ ਹੋਣ, ਦਿਸ ਇਜ਼ ਲਾਈਕ ਵੈਰੀ ਇੰਪੋਰਟੈਂਟ, ਅਸੀਂ ਆਲਵੇਸ ਕਹਿੰਦੇ ਹੁੰਦੇ ਹਾਂ। ਮਾੜਾ ਜਿਹਾ ਸਰੀਰ ਤੇ ਵੀ ਕੋਈ ਦਰਦ ਹੋਵੇ ਤਾਂ ਵੀ ਬੰਦਾ,
1: ਕਿਰਨ ਜੀ ਇਹ ਦੇਖੋ ਇਹ ਬਰਪੁੰਨ ਦਾ ਕੰਮ ਤੁਸੀਂ ਕਰ ਰਹੇ ਹੋ, ਇਹ ਜਿਹੜਾ ਮੈਸੇਜ ਤੁਸੀਂ ਪਹੁੰਚਾ ਰਹੇ ਹੋ, ਬਹੁਤ ਸਾਰੇ ਲੋਕਾਂ ਨੂੰ ਅੱਖਾਂ ਦੀ ਤਕਲੀਫ ਹੈ, ਬਹੁਤ ਸਾਰੇ ਲੋਕਾਂ ਨੂੰ ਬਾਡੀ ਦੀ ਤਕਲੀਫ ਹੈ ਕੋਈ ਨਾ ਕੋਈ, ਇਹ ਜਿਹੜਾ ਤੁਸੀਂ ਮੈਸੇਜ ਦੇ ਰਹੇ ਹੋ ਡਾਕਟਰ ਦਾ ਨੰਬਰ ਦੇ ਰਹੇ ਹੋ ਨਾ, ਤੇ ਮੇਰਾ ਖਿਆਲ ਹੈ ਬਹੁਤ ਵੱਡਾ ਪੁੰਨ ਦਾ ਕੰਮ ਹੈ। ਕਿਸੇ ਇੱਕ ਬੰਦੇ ਨੂੰ ਉਹਦੀ ਤਕਲੀਫ ਦੂਰ ਹੁੰਦੀ ਨਾ ਤੇ ਸਾਰਾ ਪੁੰਨ ਤੁਹਾਨੂੰ ਮਿਲਣਾ, ਤੁਸੀਂ ਬੱਲੇ ਬੱਲੇ ਕਰਾਤੀ।
0: ਸੋ ਰਾਜਨ ਜੀ ਜੀ
2: ਕੁਛ ਕਰਨ ਵਾਸਤੇ ਜੱਟਾਂ ਵਾਲਾ ਕੋਈ ਅੱਛਾ ਜਿਹਾ ਗਾਣਾ ਲਾ ਦਿਓ।
0: ਬਿਲਕੁਲ ਜੀ ਬਿਲਕੁਲ,
2: ਅਸੀਂ ਉਹ ਲਾਹੌਰ ਦੀ ਜੱਟਾਂ ਤੇ ਉਹ ਅਸੀਂ ਬੜੇ ਸ਼ੌਕ,
0: ਮੈਂ ਹਨਾ ਇੱਕ ਗਾਣਾ ਕੱਢਿਆ ਹੋਇਆ ਆ, ਉਹ ਨਾ ਲਾਹੌਰ ਦੇ ਵਿੱਚ ਹੀ ਸ਼ੂਟ ਹੋਇਆ ਸੀਗਾ, ਮੰਨਤ ਨੂਰ ਜੀ ਦੀ ਆਵਾਜ਼ ਵਿੱਚ ਉਹਨਾਂ ਨੇ ਇਹ ਮਿਊਜ਼ਿਕ ਨੂੰ ਜਿਹੜਾ ਜੀ ਆਵਾਜ਼ ਦਿੱਤੀ ਆ, ਤੇ ਸ਼ੂਟ ਜਿਹੜਾ ਜੀ ਥੋੜਾ ਲਾਹੌਰ ਟੱਚ ਚ ਹੋਇਆ ਸੀ, ਸੋ ਐਂਡ ਤੇ ਆਪਾਂ ਜ਼ਰੂਰ ਸੁਣਾਵਾਂਗੇ। ਬਿਲਕੁਲ ਜੀ, ਸੋ ਨਾਲ ਦੀ ਨਾਲ ਰਾਜਨ ਜੀ ਜਿੱਥੇ ਕਿ ਤੁਸੀਂ ਪਹੁੰਚੇ ਹੋਏ ਆ ਸਟੂਡੀਓ ਦੇ ਵਿੱਚ, ਸੋ ਮੈਂ ਕਹਿਣਾ ਚਾਹੂੰਗੀ ਕਿ ਹੋਰ ਤੁਸੀਂ ਕੀ ਇਨਫੋਰਮੇਸ਼ਨ ਸਾਡੇ ਲਿਸਨਰਸ ਨੂੰ ਜਿਹੜੀ ਜੀ ਦੇਣਾ ਚਾਹੂੰਗੇ।
3: ਬਿਲਕੁਲ ਜੀ, ਸੋ ਜਦੋਂ ਆਪਾਂ ਅੱਖਾਂ ਦੇ ਚੈੱਕਅਪ ਦੀ ਗੱਲ ਕਰ ਲੈਂਦੇ ਹਾਂ, ਸਭ ਤੋਂ ਵੱਡਾ ਇਹ ਹੁੰਦਾ ਵੀ ਜਦੋਂ ਆਪਾਂ ਅੱਖਾਂ ਚੈੱਕ ਕਰਾ ਲਈਆਂ ਸਾਡੇ ਅੱਜ ਪ੍ਰਿਸਕ੍ਰਿਪਸ਼ਨ ਆ ਗਈ, ਅਗਲਾ ਸਟੈਪ ਹੁੰਦਾ ਵੀ ਅਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀ ਹੈ। ਸੋ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣ ਲਈ ਬੜੀ ਵਾਰੀ ਬੰਦੇ ਨੂੰ ਹੁੰਦਾ ਵੀ ਯਾਰ ਗਲਾਸਿਸ ਬੜੀਆਂ ਮਹਿੰਗੀਆਂ ਬਣਦੀਆਂ, ਸੋ ਲੋਕ ਅਲੱਗ ਅਲੱਗ ਥਾਵਾਂ ਦੇ ਉੱਤੇ ਟਰਾਈ ਕਰਦੇ ਨੇ, ਪਲੇਟਫਾਰਮਸ ਉੱਤੇ, ਕਈ ਵਾਰ ਲੋਕ ਆਨਲਾਈਨ ਲੱਭਦੇ ਨੇ, ਕਈ ਵਾਰ ਲੋਕ ਕਹਿੰਦੇ ਅੱਛੇ ਜੀ ਬੈਕ ਹੋਮ ਤੋਂ ਮੰਗਵਾ ਲਈਏ। ਐਂਡ ਅਪ ਕੀ ਹੁੰਦਾ ਜੀ, ਜੇ ਤੁਹਾਡੀਆਂ ਗਲਾਸਿਸ ਪ੍ਰੋਪਰ ਮੈਜ਼ਰਮੈਂਟਸ ਦੇ ਨਾਲ ਨਹੀਂ ਬਣੀਆਂ ਤੇ ਜੇ ਤੁਹਾਡਾ ਵਧੀਆ ਆਈ ਐਗਜ਼ਾਮ ਵੀ ਹੋਇਆ ਤੇ ਐਂਡ ਵਿੱਚ ਤੁਹਾਨੂੰ ਪ੍ਰੋਬਲਮ ਆਉਂਦੀ ਹੈ। ਸੋ ਸਾਰੇ ਹੀ ਸਰੋਤਿਆਂ ਦੇ ਕਰਕੇ ਅਸੀਂ ਬੜੀ ਵਧੀਆ ਸਪੈਸ਼ਲ ਡੀਲਸ ਲੈ ਕੇ ਆਉਂਦੇ ਹਾਂ, ਖਾਸ ਕਰਕੇ ਡੀਲ ਵੀ ਤਾਂ ਕਿ ਤੁਹਾਡੀ ਜਦੋਂ ਆਈ ਐਗਜ਼ਾਮ ਹੋਵੇ ਤਾਂ ਤੁਹਾਡੀਆਂ ਗਲਾਸਿਸ ਵੀ ਤੁਹਾਨੂੰ ਵਧੀਆ ਪ੍ਰਾਈਸ ਤੇ ਮਿਲੇ। ਉਸ ਵਾਸਤੇ ਅਸੀਂ ਕਿਰਨ ਜੀ ਇੱਕ ਵੈਲਿਊ ਪੈਕੇਜ ਲਿਆਉਂਦਾ ਹੁੰਦਾ। ਸੋ ਵੈਲਿਊ ਪੈਕੇਜ ਕੀ ਹੁੰਦਾ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਤਕਰੀਬਨ ਸਾਡੇ ਕੋਲ 800 ਦੇ ਕਰੀਬ ਫਰੇਮ ਡਿਸਪਲੇ ਤੇ ਲੱਗੇ ਨੇ, ਉਹਨਾਂ ਚੋਂ ਕੋਈ ਵੀ ਤੁਸੀਂ ਫਰੇਮ ਚੂਜ਼ ਕਰ ਸਕਦੇ ਹੋ, ਲੇਡੀਜ਼ ਦਾ, ਜੈਂਟਸ ਦਾ ਜਾਂ ਬੱਚਿਆਂ ਦਾ। ਇਹ ਸਾਰੇ ਬ੍ਰਾਂਡਡ ਫਰੇਮ ਨੇ, ਲੋਕਲ ਫਰੇਮ ਨਹੀਂ ਹੈ, ਬ੍ਰਾਂਡਡ ਫਰੇਮ ਨੇ। ਇਹਦੇ ਵਿੱਚ ਲੰਡਨ ਫੌਗ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਇਹ ਸਭ ਬ੍ਰਾਂਡਡ ਫਰੇਮਸ ਨੇ। $300 ਦੀ ਕੀਮਤ ਦੇ ਫਰੇਮ ਹੈ ਜੀ। ਸੋ ਇੱਕ ਤਾਂ ਤੁਹਾਨੂੰ ਇਹ ਫਰੇਮ ਦਿੱਤਾ ਜਾਂਦਾ ਹੈ ਵੈਲਿਊ ਪੈਕੇਜ ਨਾਲ, ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤੇ ਉਹਨੂੰ ਸਹੀ ਕਰਨ ਦੇ ਲਈ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਪਾ ਕੇ ਦਿੱਤੇ ਜਾਂਦੇ ਨੇ। ਸੋ ਇਹਦੀ ਟੋਟਲ ਪ੍ਰਾਈਸ $400 ਦੀ ਹੁੰਦੀ ਹੈ। ਅਸੀਂ ਇਹ ਜਿਹੜੇ ਹੈਗੇ ਨੇ ਗਲਾਸਿਸ ਸਾਨੂੰ ਵੈਲਿਊ ਪੈਕੇਜ ਦੇ ਵਿੱਚ ਸਿਰਫ $129 ਦੇ ਰਹੇ ਹਾਂ ਜੀ। ਇਸ ਤੋਂ ਵਧੀਆ ਸੇਵਿੰਗ ਨਹੀਂ ਹੋ ਸਕਦੀ। $129 ਵਿੱਚ ਅਸੀਂ ਤੁਹਾਨੂੰ ਕੰਪਲੀਟ ਫਿਰ ਜਿਹੜਾ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਾ ਕੇ ਦੇ ਰਹੇ ਹਾਂ। ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ ਦੂ ਨੇੜ ਦੀ ਇਕੱਠੀ ਐਨਕ ਹੈ, ਇਹਦੇ ਵਿੱਚ ਐਸਿਲੋਰ ਕੰਪਨੀ ਦੇ ਡਿਜੀਟਲ ਲੈਂਸਿਸ ਹੋਣਗੇ ਜੀ। $300 ਦੀ ਕੀਮਤ ਦੇ ਲੈਂਸਿਸ ਹੈ ਔਰ $300 ਦਾ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਸਿਰਫ $258 ਚ ਹੈ ਜੀ। ਤੇ ਅਗੇਨ ਇਹਦੇ ਉੱਤੇ ਤੁਸੀਂ ਜਿਹੜੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀ ਜਾ ਰਹੀ ਹੈ। ਤੇ ਹੁਣ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਇੱਕ ਪੇਅਰ ਸਾਡਾ ਘਰ ਪਿਆ ਹੋਵੇ ਤੇ ਇੱਕ ਆਫਿਸ ਪਿਆ।
0: ਹਾਂਜੀ,
3: ਸੋ ਜਿਹੜੇ ਵੀ ਪਰਸਨ ਆ ਕੇ ਦੋ ਪੇਅਰ ਬਣਵਾ ਰਹੇ ਨੇ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਔਰ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ।
0: ਅੱਛਾ ਜੀ, ਅੱਛਾ ਮੈਨੂੰ ਨਾ ਇੱਕ ਗੱਲ ਚੇਤਾ ਆਈ, ਮੇਰੀ ਨਾ ਫਰੈਂਡ ਸੀਗੇ, ਹਲੇ ਅਸੀਂ ਲਾਸਟ ਵੀਕ ਮਿਲੇ ਤੇ ਉਹਨਾਂ ਦੇ ਗਲਾਸਿਸ ਲੱਗੀਆਂ ਹੋਈਆਂ ਤੇ ਜਦੋਂ ਗੱਡੀ 'ਚ ਬੈਠੇ ਸੀਗੇ ਤੇ ਉਹਨਾਂ ਦੀਆਂ ਵਾਈਟ ਸੀਗੀਆਂ ਹਨਾ ਰੈਗੂਲਰ ਜੋ, ਤੇ ਜਦੋਂ ਧੁੱਪ 'ਚ ਗਏ ਉਹ ਕਾਲੀਆਂ, ਤੇ ਮੈਂ ਕਿਹਾ ਕਿ ਤੁਸੀਂ ਹੁਣੇ ਤਾਂ ਲਾਈਆਂ ਸੀ, ਕਹਿੰਦੇ ਇਹ ਸਾਡੀਆਂ ਚੇਂਜ ਹੁੰਦੀਆਂ।
3: ਲਾਈਕ
0: ਇਟ ਵਾਜ਼ ਵੈਰੀ ਨਾਈਸ ਹਨਾ, ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਤੁਸੀਂ ਉਹ ਪਹਿਲਾਂ ਲਾਈਆਂ ਸੀ ਤੇ ਉਦੋਂ ਬਾਅਦ ਤੁਸੀਂ ਸਨਗਲਾਸਿਸ ਉਹੀ ਬਣ ਗਏ ਆ। ਸੋ
3: ਯਾ ਇਹ ਜਿਹੜਾ ਫੀਚਰ ਹੁੰਦਾ ਜੀ, ਇਹਨੂੰ ਆਪਾਂ ਕਹਿੰਦੇ ਆ ਟ੍ਰਾਂਜੀਸ਼ਨ।
0: ਅੱਛਾ ਜੀ,
3: ਸੋ ਇਹ ਟ੍ਰਾਂਜੀਸ਼ਨ ਫੀਚਰ ਬਹੁਤ ਵਧੀਆ ਹੁੰਦਾ। ਇਹ ਚ ਤੁਹਾਨੂੰ ਜੇ ਤੁਸੀਂ ਪ੍ਰਿਸਕ੍ਰਿਪਸ਼ਨ ਤੁਹਾਡੀ ਬਹੁਤ ਹਾਈ ਹੈ ਤੇ ਤੁਹਾਨੂੰ ਵੱਖਰੀਆਂ ਸਨਗਲਾਸਿਸ ਲੈਣ ਦੀ ਲੋੜ ਨਹੀਂ, ਇਹੀ ਗਲਾਸਿਸ ਤੁਸੀਂ ਇਨਡੋਰ ਪਾਉਂਦੇ ਹੋ ਤੇ ਕਲੀਅਰ ਹੈ ਜੀ। ਇਹੀ ਡੋਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਆਟੋਮੈਟਿਕਲੀ ਇਹ ਟ੍ਰਾਂਜੀਸ਼ਨ ਹੋ ਕੇ ਡਾਰਕ ਸਨਗਲਾਸ ਬਣ ਜਾਂਦੀਆਂ। ਸੋ ਜਿਹੜੇ ਵੀ ਸਾਡੇ ਭਰਾ ਟ੍ਰਾਂਜੀਸ਼ਨ ਵਾਲੀਆਂ ਜਾਂ ਹੋਰ ਕੋਈ ਗਲਾਸ ਬਣਵਾਉਣਾ ਚਾਹੁੰਦੇ ਨੇ, ਕਿਸੇ ਕਿਸਮ ਦੀ ਵੀ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨੰਬਰ ਹੈ ਜੀ 905-460-8888-905-460-8888।
4: ਮਿੱਤਰਾਂ ਦੇ ਜੰਕਸ਼ਨ ਤੇ,
5: ਉਹ ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
6: ਰਾਤ ਲੱਗੀਆਂ ਮਹਿਫਲਾਂ ਨਾਰੇ,
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040-6474-29-4040। ਟਿੱਕਾ ਜੰਕਸ਼ਨ ਬ੍ਰੈਂਪਟਨ।
7: ਨਜ਼ਰ ਬਦਲੋ नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
8: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
7: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
9: भाई साहब, जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
10: ता इस लई आज ही हरप्रीत सैनी नो मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो कर दी है, ते कवरेज इंक्रीज कर दी है। वधेरी जानकारी लई कॉल हरप्रीत सैनी 416-817-6500।
11: एक लाइफ है जिसे लव है,
12: ये कहते मुझसे सब है,
13: अरे एक घर है जिसका ड्रीम है।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਬਿਲਕੁਲ ਜੀ, ਮੈਂ ਇੱਕ ਵਾਰੀ ਫਿਰ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਜੀ ਸਾਹਿਬ ਸਿੰਘ ਸੈਜਰਾ ਫਰੋਮ ਬੈਲਯਾਰਡ ਇੰਸ਼ੋਰੈਂਸ ਗਰੁੱਪ ਦੀ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ ਆ, ਗੱਡੀਆਂ ਦੀ ਇੰਸ਼ੋਰੈਂਸ ਲੈਣੀ ਆ, ਤੁਸੀਂ ਲਾਈਫ ਇੰਸ਼ੋਰੈਂਸ ਲੈਣੀ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ, ਜਾਂ ਤੁਸੀਂ ਕੋਈ ਇਵੈਂਟ ਇੰਸ਼ੋਰੈਂਸ ਲੈਣੀ ਆ, ਤੁਸੀਂ ਸਾਹਿਬ ਜੀ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ।
1: 6479241309 ਕੰਪਨੀਆਂ ਪੇ ਕਰਦੀਆਂ ਨੇ। ਕਈ ਵਾਰੀ ਕਰਨ ਚ ਇਹ ਹੁੰਦਾ ਵੀ ਅਸੀਂ ਜਿੱਥੇ ਜਾਂਦੇ ਹਾਂ ਜੀ ਉੱਥੇ ਇਕਵਿਪਮੈਂਟ ਹੈ ਹੀ ਨਹੀਂ, ਤੇ ਉਹ ਇੰਸ਼ੋਰੈਂਸ ਨੂੰ ਬਿਲ ਨਹੀਂ ਕਰ ਸਕਦੇ, ਤੇ ਤੁਸੀਂ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ ਤੁਸੀਂ ਸਾਰੇ ਟੈਸਟ ਕਰਵਾਓ, ਕਿਉਂਕਿ ਸਾਡੇ ਕੋਲ ਸਾਰੇ ਇਕਵਿਪਮੈਂਟ ਹੈਗੇ ਨੇ, ਤੇ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿੱਲ ਹੋ ਜਾਏਗਾ, ਤੁਹਾਨੂੰ ਪੇ ਨਹੀਂ ਕਰਨਾ ਪਏਗਾ। ਸੋ ਜਿਹੜੇ ਵੀ ਟੈਸਟ ਕਰਵਾਉਣਾ ਚਾਹੁੰਦੇ ਨੇ ਇੱਕੋ ਇੱਕ ਨੰਬਰ ਹੈ ਜੀ 905-460-8888। ਤੇ ਜੇ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੇ ਚਾਹੁੰਦੇ ਹੋ ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲੋ, $129 'ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸ ਦਾ ਬਣਾ ਕੇ ਦੇ ਰਹੇ ਹਾਂ। ਤੇ ਜੇ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਨੇ ਤੇ $258 ਕੰਪਲੀਟ ਫਿਰ ਪ੍ਰੋਗਰੈਸਿਵ ਗਲਾਸਿਸ ਦਾ ਹੈ, ਔਰ ਇਹਨਾਂ ਚ ਬ੍ਰਾਂਡਡ ਫਰੇਮ ਨਾਲ ਇਨਕਲੂਡਿਡ ਨੇ, ਯਾ ਮੈਂ ਰਿਪੀਟ ਕਰਦਾ ਬ੍ਰਾਂਡਡ ਫਰੇਮ ਇਨਕਲੂਡਿਡ ਨੇ। ਤੇ ਔਨ ਟਾਪ ਆਫ ਇਟ ਜਿਹੜੀਆਂ ਤੁਸੀਂ ਕੋਟਿੰਗ ਐਡ ਕਰਵਾਉਂਦੇ ਹੋ ਜੀ, ਸਾਰੀ ਦੀ ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਂਦੇ ਹੋ ਵੀ ਇੱਕ ਘਰ ਚ ਹੋਵੇ, ਇੱਕ ਗੱਡੀ ਚ ਜਾਂ ਆਫਿਸ ਚ ਹੋਵੇ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਔਰ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਔਰ ਇਹ ਡੀਲਰ ਸਾਡੇ ਦੋਨੋਂ ਲੋਕੇਸ਼ਨ ਦੇ ਉੱਤੇ, ਕਿਤੇ ਵੀ ਜਾ ਸਕਦੇ ਹੋ, ਦੋਨੋਂ ਲੋਕੇਸ਼ਨ ਦੇ ਉੱਤੇ ਅਵੇਲੇਬਲ ਹੈ। ਸੋ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ, ਜਾਂ ਕੋਈ ਵੀ ਹੋਰ ਜਾਣਕਾਰੀ ਤੇ ਇੱਕੋ ਇੱਕ ਨੰਬਰ ਜੀ 905-460-8888 905-460-8888।
0: ਬਿਲਕੁਲ ਜੀ
2: ਜੀ ਕਿਰਨ ਜੀ, ਹੁਣ ਮੈਂ ਦੱਸਦਾ ਜਾਵਾਂ ਤੀਆਂ ਦਾ ਮੇਲਾ ਤੁਹਾਨੂੰ ਪਤਾ 2 ਵੀਕ ਰਹਿ ਗਏ ਨੇ, 2 ਵੀਕ 21 ਜੂਨ ਨੂੰ ਤੀਆਂ ਦਾ ਮੇਲਾ ਹੋਣ ਜਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ। ਤੁਸੀਂ ਪਹੁੰਚਣਾ ਹੈ, ਆਪਣੀ ਸਾਰੀ ਫੈਮਿਲੀ ਲੈ ਕੇ ਪਹੁੰਚੋ, ਬਹੁਤ ਮਜ਼ਾ ਆਉਣ ਵਾਲੇ, ਬਹੁਤ ਸਾਰੇ ਸਿੰਗਰ ਇੰਡੀਆ ਤੋਂ ਆ ਰਹੇ ਨੇ। ਔਰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰੋ 9057999999 ਤੇ ਕਾਲ ਕਰੋ, ਔਰ ਤੁਹਾਨੂੰ $30 ਚ ਨਾਨ ਸਟਾਪ ਇੰਟਰਟੇਨਮੈਂਟ ਮਿਲ ਜਾ ਰਹੀ, $30 ਕੋਈ ਤੁਹਾਨੂੰ ਸਰਪ੍ਰਾਈਜ਼ ਮਿਲੇਗਾ ਵਿੱਚ ਹੀ ਸਾਰਾ ਕੁਝ, $30 ਚ ਇੰਕਲੂਡ ਫੀਸ, ਇੰਕਲੂਡ ਤੁਹਾਡਾ ਜਿਹੜਾ HST ਕੋਈ ਵੀ ਚੀਜ਼ ਨਹੀਂ ਹੈਗੀ, ਸਿਰਫ $30 ਤੁਸੀਂ ਲਾਣੇ ਨੇ ਔਰ ਪੂਰਾ ਦਿਨ ਇੰਜੋਏ ਕਰ ਸਕਦੇ ਹੋ। ਸਟਾਲ ਬੁਕਿੰਗ ਵਾਸਤੇ ਜਾਂ ਤੁਸੀਂ ਕੋਈ ਜਾਣਕਾਰੀ ਲੈਣੀ ਕਾਲ ਕਰੋ 9057999999 ਤੇ ਕਾਲ ਕਰ ਸਕਦੇ ਹੋ ਜੀ।
0: ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਦੱਸ ਦਈਏ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਟਰਕਿਸ਼ ਏਅਰਲਾਈਨ ਵੱਲੋਂ ਜਿਹੜਿਆ ਜੀ ਇੰਡੀਆ ਦੀ ਉੱਥੇ ਜਿਹੜੀ ਜੀ ਰਿਟਰਨ ਟਿਕਟ ਫ੍ਰੀ ਕੱਢੀ ਜਾਣੀ ਹੈ। ਤੁਸੀਂ ਦੱਸਣਾ ਤੁਸੀਂ ਜਦੋਂ ਮਰਜ਼ੀ ਜਾਣਾ, ਜਦੋਂ ਮਰਜ਼ੀ
2: ਆਉਣਾ, ਵੇਖੋ ਨਿਕਲੋ, ਬਹੁਤ ਸਾਰੇ ਗਿਫਟ ਵੀ ਨਿਕਲ ਲੈਣੇ।
0: ਸ਼ੇਰ ਆਟੇ ਵੱਲੋਂ ਜਿਹੜਾ ਹੈ ਜੀ ਉਹਨਾਂ ਨੇ ਇੱਕ ਸੋਨੇ ਦਾ ਬਿਸਕਿਟ ਕੱਢਣਾ ਹੈ ਜੀ। ਸੋ ਨਾਲ ਦੀ ਨਾਲ ਜਿਹੜਾ ਹੈ ਜੀ ਹੋਰ ਵੀ ਸਾਡੇ ਬਹੁਤ ਸਾਰੇ ਜਵੈਲਰਾਂ ਵੱਲੋਂ ਜਿਹੜਾ ਹੈ ਜੀ ਸੋਨੇ ਦੇ ਗਿਫਟ ਹੋਣਗੇ, ਸੂਟ ਹੋਣਗੇ, ਨਾਲ ਦੀ ਨਾਲ ਇਲੈਕਟ੍ਰੋਨਿਕ ਦਾ ਜਿਹੜਾ ਜੀ ਸਮਾਨ ਹੋਣਾ ਹੈ। ਸੋ $30 ਦੀ ਕੀਮਤ ਦੇ ਵਿੱਚ, ਕਿਉਂਕਿ ਸਭ ਨੂੰ ਪਤਾ ਵਤਨੋ
2: ਦੂਰ ਦਾ ਜਿਹੜਾ ਵੀ ਨਿਕਲ ਆਇਆ ਤੁਹਾਡੇ ਮੁਕੱਦਰਾਂ ਦਾ ਹੋਇਆ ਤੇ ਤੁਹਾਡੇ 30 ਪੂਰੇ ਹੋ ਜਾਣੇ, ਤੁਸੀਂ ਸਿਰਫ $30 ਖਰਚਣੇ ਨੇ, ਬਾਕੀ ਬੱਲੇ ਬੱਲੇ ਤੋਂ ਸਾਡੇ ਵੱਲੋਂ ਤੁਹਾਨੂੰ ਗਿਫਟ। ਤੇ ਪਹੁੰਚਣਾ ਕਿੱਥੇ? ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਏਅਰਪੋਰਟ ਏਅਰਪੋਰਟ ਸਟੀਲ ਦੇ ਕਾਰਨਰ ਤੇ ਹੈਗਾ। ਕੋਈ ਜਾਣਕਾਰੀ 9057999099 ਤੇ ਕਾਲ ਕਰ ਸਕਦੇ ਹੋ। ਉਹ ਜਾਂਦੇ ਜਾਂਦੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ, ਕੋਈ ਬੰਦਾ ਮੋਟਾ ਹੋ ਜਾਂਦਾ ਉਹਨੂੰ ਵਜ਼ਨ ਘਟਾਉਣ ਵਾਸਤੇ?
3: ਖਵਾਤੀਨ ਜਿਹੜੀਆਂ ਮੋਟੀਆਂ ਹੋ ਜਾਂਦੀਆਂ ਉਹ ਵਿਚਾਰੀਆਂ ਡਾਇਟਿੰਗ ਕਰ ਕਰਕੇ ਮਰ ਜਾਂਦੀਆਂ, ਹੁੰਦਾ ਹਾਰਮੋਨ ਦੀ ਵਜ੍ਹਾ ਨਾਲ। ਸਾਡੀ ਦਵਾਈ ਦਾ ਕੁਛ ਕੋਰਸ ਹੈਗਾ, ਚੰਦਮਾ ਕਰਨਾ ਪੈਂਦਾ ਉਹਦੇ ਨਾਲ। ਜਿੰਨਾ ਮਰਜ਼ੀ ਤੁਸੀਂ ਖਾਓ, ਤੁਹਾਡੇ ਹਾਰਮੋਨ ਨਾਰਮਲ ਹੋ ਗਏ ਤੇ ਤੁਹਾਡਾ ਵਜ਼ਨ ਵੀ ਨਾਰਮਲ ਹੋ ਜਾਏਗਾ ਤੇ ਹਸਬੈਂਡ ਨਾਲ ਵੀ ਜ਼ਿੰਦਗੀ ਅੱਛੀ ਗੁਜ਼ਰੇਗੀ।
2: ਲੋ ਜੀ, ਨੰਬਰ ਬੜਾ ਸੌਖਾ ਜਿਹਾ 437-421-7860 437-421 ਯਾਦ ਰੱਖਣਾ 7860 ਤੇ ਕਾਲ ਕਰਕੇ। ਕੱਲ ਫ੍ਰੀ ਕੈਂਪ ਲੱਗਣ ਜਾ ਰਿਹਾ ਡਰੂ ਐਨ ਏਅਰਪੋਰਟ ਦੇ ਬਿਲਕੁਲ ਕਾਰਨਰ ਤੇ, ਡਾਕਟਰ ਸਾਹਿਬ ਦਾ ਆਫਿਸ ਹੈਗਾ, ਔਰ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਲਾ ਲਓ। ਫ੍ਰੀ ਕੈਂਪ ਜੀ।
0: ਬਹੁਤ ਬਹੁਤ ਸ਼ੁਕਰੀਆ, ਔਰ ਰਾਜਨ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਧੰਨਵਾਦ ਜੀ।
0: ਬਿਲਕੁਲ ਜੀ, ਸੋ ਆਪਾਂ ਕੱਲ ਨੂੰ ਮਿਲਦੇ ਹਾਂ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ, ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਹੈ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828.
2: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: ਉਹਨਾਂ ਦੀ ਨਾ ਜਿਹੜੀ ਬੁੱਕ ਆ 40 ਦਿਨ ਨਾਵਲ ਆ ਉਹਦੇ 'ਤੇ ਆਧਾਰਿਤ ਇਹ ਜਿਹੜੀ ਫਿਲਮ ਹੈ ਉਹ ਆ। ਉਹ ਬੁੱਕ ਜੇ ਤੁਸੀਂ ਕਦੇ ਟਾਈਮ ਲੱਗਿਆ ਪੜ੍ਹਨ ਦਾ ਤਾਂ ਜ਼ਰੂਰ ਪੜ੍ਹਿਓ, ਬੜੀ ਕਮਾਲ ਦੀ। ਇਕੱਲੀ ਇਕੱਲੀ ਦਿਨ ਦੀ ਜੇਕਰ ਆਪਾਂ ਲਾਈਫ ਦੀ ਗੱਲਬਾਤ ਕਰਦੇ ਤਾਂ ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ। ਉਹਨਾਂ ਦੇ ਵਿੱਚੋਂ ਇੱਕ ਗੱਲਬਾਤ ਇਹ ਵੀ ਆ ਜਿਹੜੀ ਤੁਸੀਂ ਇਹ ਕਹੋ ਕਿ ਵੀ ਜੇ ਕੁੱਤੇ ਨੂੰ ਕਹਿੰਦੇ ਵਫ਼ਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ। ਇੱਕ ਪਾਸੇ ਕੁੱਤਾ ਵਫ਼ਾਦਾਰ ਆ ਅਤੇ ਦੂਜੇ ਪਾਸੇ ਕੁੱਤੇ ਨੂੰ ਲਾਲਚੀ ਕੁੱਤਾ ਵੀ ਆਪਾਂ ਕਹਿੰਦੇ ਹਾਂ। ਅਤੇ ਜੇ ਇੱਕ ਪਾਸੇ ਕੋਇਲ ਆ ਜਿਹੜੀ ਉਹ ਆਪਾਂ ਕਹਿੰਦੇ ਹਾਂ ਕਿ ਉਹਦੀ ਆਵਾਜ਼ ਆ ਜਿਹੜੀ ਉਹ ਬੜੀ ਸੁਰੀਲੀ ਹੁੰਦੀ ਆ, ਆਵਾਜ਼ ਦੀ ਤਾਰੀਫ ਕੀਤੀ ਜਾਂਦੀ ਆ, ਬੜੀ ਮਿੱਠੀ ਮਧੁਰ ਆਵਾਜ਼ ਆ। ਅਤੇ ਦੂਜੇ ਪਾਸੇ ਉਹ ਆਲ੍ਹਣੇ ਦੇ ਵਿੱਚ, ਦੂਜਿਆਂ ਦੇ ਆਲ੍ਹਣੇ ਦੇ ਵਿੱਚ ਆਂਡੇ ਰੱਖਣ ਕਰਕੇ ਭੰਡੀ ਵੀ ਜਾਂਦੀ ਆ। ਅਤੇ ਜੇ ਕਾਂ ਨੂੰ ਸਿਆਣਾ ਕਹਿੰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹ ਬਦਸੂਰਤ ਵੀ ਹੈਗਾ ਵਾ। ਜੇ ਪਾਣੀ ਦੇ ਜੀਵਨ ਦਿੱਤਾ ਸਾਨੂੰ, ਅਸੀਂ ਕਹਿੰਦੇ ਹਾਂ ਕਿ ਪਾਣੀ ਤੋਂ ਬਿਨਾਂ ਜੀਵਨ ਆ ਜਿਹੜਾ ਉਹ ਨਹੀਂ ਹੈਗਾ, ਤਾਂ ਕਿਸੇ ਨਾ ਕਿਸੇ ਪਾਸੇ ਪਾਣੀ ਕਰਕੇ ਹੜ੍ਹ ਵੀ ਆਉਂਦੇ ਆ ਜਿਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਤਬਾਹ ਹੋ ਜਾਂਦੇ ਆ। ਪਿੱਛੇ ਤੁਸੀਂ ਦੇਖਿਆ ਹੀ ਆ ਕਿ ਪੰਜਾਬ ਦੇ ਵਿੱਚ ਵੀ ਕਿਵੇਂ ਹੜ੍ਹ ਆਏ ਸੀਗੇ, ਕਿੰਨੇ ਲੋਕ ਘਰੋਂ ਬੇਘਰ ਹੋ ਗਏ ਸੀ, ਕਿੰਨੇ ਪਸ਼ੂ ਆ ਜਿਹੜੇ ਬੇਜ਼ਬਾਨੇ ਮਾਰੇ ਗਏ ਸੀਗੇ। ਸੋ ਉੱਥੋਂ ਹੀ ਮੈਨੂੰ ਇੱਕ ਹੋਰ ਵੀ ਚੀਜ਼ ਯਾਦ ਆਈ ਆ ਕਿ ਜੇ ਅੱਗ ਅਸੀਂ ਰੋਟੀ ਜਾਂ ਸਾਡਾ ਜਿਹੜਾ ਸਾਲਣ ਜਾਂ ਸਾਡੀ ਰੋਟੀ ਪੱਕਦੀ ਹੈ, ਜੇ ਅੱਗ 'ਤੇ ਪੱਕਦੀ ਹੈ ਅਤੇ ਅੱਗ ਘਰਾਂ ਨੂੰ ਸਵਾਹ ਵੀ ਕਰ ਦਿੰਦੀ ਹੈ ਜੇ ਆਪਦੀ ਆਈ 'ਤੇ ਆਵੇ ਤਾਂ ਬਿਲਕੁਲ ਅੱਗ ਤਹਿਸ ਨਹਿਸ ਵੀ ਕਰ ਦਿੰਦੀ ਹੈ। ਇਸ ਤਰ੍ਹਾਂ ਜੇ ਕੋਈ ਵੀ ਇਨਸਾਨ ਆ ਉਹ ਚੰਗਾ ਵੀ ਪੂਰਾ ਚੰਗਾ ਨਹੀਂ ਹੋ ਸਕਦਾ, ਮਾੜਾ ਵੀ ਪੂਰਾ ਮਾੜਾ ਨਹੀਂ ਹੋ ਸਕਦਾ। ਕੋਈ ਵੀ ਇਨਸਾਨ ਆ ਜਿਹੜਾ ਉਹ ਨਾ ਤਾਂ ਦੇਵਤਾ ਹੁੰਦਾ ਅਤੇ ਨਾ ਹੀ ਪੂਰਾ ਸ਼ੈਤਾਨ, ਪੂਰਾ ਨਾ ਦੇਵਤਾ ਨਾ ਪੂਰਾ ਸ਼ੈਤਾਨ ਹੁੰਦਾ। ਮਤਲਬ ਇਹ ਕਹਿਣ ਦੇ ਵਿੱਚ ਭਾਵ ਆ ਕਿ ਉਹ ਉਹਦੀ ਮਿਕਦਾਰ ਦੇਖਣੀ ਪੈਂਦੀ ਆ ਵੀ ਇਹ 'ਚ 60% ਚੰਗੇ ਗੁਣ ਹੈਗੇ ਆ, 40% ਮਾੜੇ ਆ, ਕਿਸੇ ਦੇ ਵਿੱਚ 80% ਚੰਗੇ ਗੁਣ ਹੋਣਗੇ, 20% ਮਾੜੇ ਹੋਣਗੇ, ਕਿਸੇ ਦੇ ਵਿੱਚ 70% ਮਾੜੇ ਗੁਣ ਹੋਣਗੇ, 30% ਚੰਗੇ ਹੋਣਗੇ। ਮਤਲਬ ਦੋਨੇ ਪਾਸਿਆਂ ਨੂੰ ਉੱਤੇ ਨੀਚੇ ਕਰਕੇ ਦੇਖ ਲਿਓ ਪਰੜਾ ਵੀ ਇਹ ਬੰਦਾ ਜਿਹੜਾ ਇਹਦੇ ਵਿੱਚ, ਹਾਂ ਇਹ ਜ਼ਰੂਰ ਆ ਕਿ ਮਾੜੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ, ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਚੰਗਾ ਹੋਊਗਾ, ਅਤੇ ਜਿਹੜਾ ਚੰਗੇ ਤੋਂ ਚੰਗਾ ਬੰਦਾ ਵੀ ਆ ਉਹਦੇ ਵਿੱਚ ਵੀ ਕੋਈ ਨਾ ਕੋਈ ਗੁਣ ਤਾਂ ਮਾੜਾ ਜ਼ਰੂਰ ਹੋਊਗਾ। ਪਰ ਅਸੀਂ ਬਿਲਕੁਲ ਹੀ ਇੱਕ ਚੰਗੇ ਬੰਦੇ ਨੂੰ ਮਾੜਾ ਕਹਿ ਕੇ ਨਾ ਭੰਡ ਦਈਏ, ਇੱਕ ਮਾੜੇ ਨੂੰ ਬਿਲਕੁਲ ਹੀ ਇਹ ਨਾ ਸਮਝੀਏ ਕਿ ਇਹ ਚੰਗਾ ਹੀ ਆ। ਹਰ ਇੱਕ ਬੰਦੇ ਦੇ ਵਿੱਚ ਅੰਦਰ ਅਲੱਗ ਅਲੱਗ ਉਹਦੇ ਚਿਹਰੇ ਆ, ਅਲੱਗ ਅਲੱਗ ਸ਼ੀਸ਼ੇ ਆ, ਕਿਸੇ ਸ਼ੀਸ਼ੇ ਦੇ ਵਿੱਚ ਉਹ ਕਿਸੇ ਨੂੰ ਚੰਗਾ ਦਿਸ ਰਿਹਾ ਹੋਊਗਾ, ਕਿਸੇ ਸ਼ੀਸ਼ੇ ਦੇ ਵਿੱਚ ਉਹ ਕਿਸੇ ਨੂੰ ਮਾੜਾ ਵੀ ਦਿਸ ਰਿਹਾ ਹੋਊਗਾ। ਸੋ ਮਿਕਦਾਰ ਦੇਖਣੀ ਹੈ ਵੀ ਕਿਹੜੇ ਬੰਦੇ ਦੇ ਵਿੱਚ ਕਿੰਨੀ ਕਾ, ਕਿੰਨੇ ਕੁ 'ਚ ਚੰਗਿਆਈ ਆ, ਕਿੰਨੀ ਕੁ 'ਚ ਬੁਰਾਈ ਆ, ਉਸ ਹਿਸਾਬ ਨਾਲ ਤੁਸੀਂ ਬੰਦੇ ਨੂੰ ਤੋਲ ਸਕਦੇ ਹੋ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਟਹਿਣਾ ਸਾਹਿਬ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਮੋਨਾ ਜੀ ਵੱਲ। ਮੋਨਾ ਜੀ, ਜੀ ਆਇਆਂ ਨੂੰ ਵੈਲਕਮ।
1: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮੋਨਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਹੁਤ ਵਧੀਆ,
1: ਥੋੜੀ ਕੋਸ਼ਿਸ਼ ਹੁੰਦੀ ਹੈ ਕਿ ਇੰਸ਼ੋਰੈਂਸ ਦੇ ਥੋੜੇ ਥੋੜੇ ਆਪਾਂ ਟਿਪਸ ਕਹਿ ਲਓ ਜਾਂ ਥੋੜੀ ਬਹੁਤ ਗੱਲਬਾਤ ਕਹਿ ਲਓ ਤਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਆਵੇ। ਜਿੱਦਾਂ ਕਿ ਅਸੀਂ ਦੇਖਦੇ ਹੈਗੇ ਕਿ ਡੇਲੀ ਐਕਸਪੀਰੀਅੰਸ ਦੇ ਵਿੱਚ ਜੋ ਕਈ ਵਾਰ ਹੁੰਦਾ ਕਿ ਕਈ ਵਾਰ ਕਹਿ ਲਓ ਕਿ ਜਾਣੇ ਅਣਜਾਣੇ ਕਿਸੇ ਦੀ ਮਿਸਟੇਕ ਹੋਈ ਹੁੰਦੀ ਹੈ, ਕਿਸੇ ਤੋਂ ਗਲਤੀ ਦੇ ਨਾਲ ਕੋਈ ਇੱਦਾਂ ਦੀ ਗੱਲਾਂ ਹੋਈਆਂ ਹੁੰਦੀਆਂ, ਜਾਂ ਕਈ ਵਾਰ ਬਹੁਤ ਸਾਲ ਕਈ ਵਾਰ ਪਰਸਨ ਇੱਦਾਂ ਸੋਚਦਾ ਰਹਿੰਦਾ ਕਿ ਹਾਂਜੀ ਇੰਸ਼ੋਰੈਂਸ ਕਰਵਾਉਣੀ ਹੈਗੀ ਹੈ। ਸੋ ਇੱਦਾਂ ਦੇ ਜਿਹੜੇ ਕੰਸਰਨ ਅਸੀਂ ਦੇਖਦੇ ਹਾਂ ਡੇਲੀ ਲਾਈਫ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ, ਉਹ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਔਨ ਏਅਰ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਜ਼ਰੂਰ ਸ਼ੇਅਰ ਕਰੀਏ ਤਾਂ ਕਿ ਉਹ ਮਿਸਟੇਕ ਜੇ ਇੱਕ ਫੈਮਿਲੀ ਤੋਂ ਇੱਕ ਪਰਸਨ ਤੋਂ ਹੋਈ ਸੀਗੀ ਤਾਂ ਦੂਜਾ ਪਰਸਨ ਨਾ ਉਸਨੂੰ ਰਿਪੀਟ ਕਰੇ। ਸੋ ਇਸੇ ਤਰੀਕੇ ਦੇ ਨਾਲ ਜੇ ਇੰਸ਼ੋਰੈਂਸ ਦੀ ਹੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਦੀ ਅਕਸਰ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ, ਸੋ ਮੈਂ ਇਸੇ ਬਾਰੇ ਇੱਕ ਜ਼ਰੂਰ ਮੈਂ ਦੇਖਿਆ ਹੈਗਾ ਕਿ ਕਾਫੀ ਵਾਰ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਤਾਂ ਹਰੇਕ ਪਰਸਨ ਨੂੰ ਲੱਗਦਾ ਹੈਗਾ ਕਿ ਇਹਦਾ ਪ੍ਰੀਮੀਅਮ ਵੀ ਮੰਥਲੀ ਜਾਊਗਾ, ਇੱਕ ਅਨਦਰ ਐਕਸਪੈਂਸ ਹੈਗਾ ਸਾਡੀ ਲਿਸਟ ਦੇ ਵਿੱਚ, ਐਕਸਪੈਂਸ ਲਿਸਟ ਦੇ ਵਿੱਚ ਅਨਦਰ ਚੀਜ਼ ਐਡ ਆਨ ਹੋ ਜਾਣੀ ਹੈਗੀ ਹੈ। ਸੋ ਉਸ ਚੀਜ਼ ਬਾਰੇ ਮੈਂ ਜ਼ਰੂਰ ਗੱਲ ਕਰਾਂਗੀ ਕਿਉਂਕਿ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ ਇਹ ਜ਼ਰੂਰ ਪਰਸਨ ਸੋਚਦਾ ਉਸ ਟਾਈਮ ਤੇ ਕਿ ਸਾਡੇ ਇੱਕ ਅਨਦਰ ਖਰਚਾ ਸ਼ੁਰੂ ਹੋਇਆ ਹੈਗਾ। ਪਰ ਇੱਕ ਚੀਜ਼ ਇਹ ਵੀ ਚੀਜ਼ ਆ ਜਾਂਦੀ ਹੈ ਕਿ ਜੇ ਅਸੀਂ ਦੇਖੀਏ ਕਿ ਕੱਲ ਨੂੰ ਜੇ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਮਿਸਹੈਪ ਹੁੰਦਾ ਹੈ, ਜੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਕਿ ਕਿਸੇ ਪਰਸਨ ਦੀ ਡੈਥ ਹੋਈ ਹੈ ਤਾਂ ਸਭ ਨਾਲੋਂ ਵੱਡਾ ਐਸੈਟ ਕੀ ਹੈਗਾ? ਸਿਰਫ ਲਾਈਫ ਇੰਸ਼ੋਰੈਂਸ, ਜਿਹੜੀ ਕਿ ਟੈਕਸ ਫ੍ਰੀ ਅਮਾਊਂਟ ਡਿਸਕਾਊਂਟ ਮਿਲਣੀ ਹੈਗੀ ਫੈਮਿਲੀ ਨੂੰ। ਇਸੇ ਤਰੀਕੇ ਦੇ ਨਾਲ ਜੇ ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਜੇ ਕੱਲ ਨੂੰ ਕਿਸੇ ਪਰਸਨ ਨੂੰ ਕੋਈ ਵੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਟੈਕਸ ਫ੍ਰੀ ਸਭ ਨਾਲੋਂ ਵੱਡਾ ਐਸੈਟ ਉਹਨਾਂ ਦੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਹੋਊਗੀ। ਉਸ ਤੋਂ ਵੱਡਾ ਬੈਨੀਫਿਟ ਹੋਰ ਕੋਈ ਨਹੀਂ ਦੇ ਸਕਦਾ, ਨਾ ਹੀ ਕੋਈ ਫਰੈਂਡ, ਨਾ ਹੀ ਕੋਈ ਰਿਲੇਟਿਵ। ਈਵਨ ਕਿ ਕਈ ਵਾਰ ਇੱਦਾਂ ਦੀ ਸਟੇਜ 'ਤੇ ਵੀ ਹੁੰਦੇ ਜੇ ਤੁਹਾਡੇ ਗਰੋਨ ਅਪ ਕਿਡਸ ਹੈਗੇ ਆ, ਉਹਨਾਂ ਦੀ ਵੀ ਆਪਣੀਆਂ ਲਾਇਬਿਲਿਟੀਜ਼ ਆਪਣੀ ਡੇਲੀ ਲਾਈਫ 'ਚ ਚੱਲ ਰਹੀਆਂ ਹੁੰਦੀਆਂ ਨੇ, ਉਹ ਵੀ ਤੁਹਾਨੂੰ ਹੈਲਪ ਆਊਟ ਨਹੀਂ ਕਰ ਪਾਉਂਦੇ। ਪਰ ਜੇ ਤੁਹਾਡੇ ਕੋਲ ਇੱਕ ਪ੍ਰੋਪਰ ਪੋਲਿਸੀ ਕਰਵਾਈ ਹੋਊਗੀ, ਉਹ ਇੱਕ ਗਰੰਟਿਡ ਐਸੈਟ ਹੈਗਾ ਜਿਹੜਾ ਹਰ ਜਗ੍ਹਾ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰੇਗਾ। ਸੋ ਮੇਕ ਸ਼ੋਰ ਕਰੀਏ ਕਿ ਟਾਈਮ ਸਿਰ ਆਪਣੀਆਂ ਪੋਲਿਸੀ ਜ਼ਰੂਰ ਕਰਵਾਈਏ। ਐਂਡ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਹੋਈ ਹੈ ਤਾਂ ਮੈਂ ਜ਼ਰੂਰ ਇਸ ਚੀਜ਼ ਨੂੰ ਸ਼ੇਅਰ ਕਰਨਾ ਚਾਹੂੰਗੀ, ਜਿਹੜੀ ਕਿ ਆਪਣੇ ਐਕਸਪੀਰੀਅੰਸ ਤੋਂ ਗੱਲ ਕਰਦੀ ਹਾਂ ਕਿ ਜਿਹੜੇ ਵੀ ਮੈਡੀਕਲ ਫੀਲਡ ਦੇ ਵਿੱਚ ਇਸ ਟਾਈਮ ਤੇ ਪਰਸਨ ਕੰਮ ਕਰ ਰਹੇ ਨੇ, ਮੋਸਟ ਆਫ ਦ ਟਾਈਮ ਸਪੈਸ਼ਲੀ ਫੀਮੇਲਸ, ਸੋ ਇਸ ਟਾਈਮ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੱਲ ਬਹੁਤ ਜ਼ਿਆਦਾ ਉਹਨਾਂ ਦਾ ਧਿਆਨ ਵੱਧ ਰਿਹਾ ਹੈਗਾ। ਰੀਜ਼ਨ, ਕਿਉਂਕਿ ਸਾਊਥ ਏਸ਼ੀਅਨ ਵੂਮੈਨ ਦੇ ਵਿੱਚ ਅਨਫੋਰਚੁਨੇਟਲੀ ਇਸ ਟਾਈਮ ਤੇ ਬਹੁਤ ਸਾਰੇ ਕੈਂਸਰ ਦੇ, ਡਾਇਮੈਂਸ਼ੀਆ, ਅਲਜ਼ਾਈਮਰਸ, ਇਹ ਚੀਜ਼ਾਂ ਬਹੁਤ ਅਕਰ ਹੋ ਰਹੀਆਂ ਨੇ। ਇਹ ਦੋ ਡਾਇਗਨੋਸਿਸ, ਜਦੋਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ 25 ਡਿਸੀਜ਼ ਕਵਰ ਹੁੰਦੀਆਂ ਨੇ, ਪਰ ਜਿਹੜੇ ਦੋ ਡਾਇਗਨੋਸਿਸ ਹੈ, ਕੈਂਸਰ, ਡਾਇਮੈਂਸ਼ੀਆ, ਡਾਇਮੈਂਸ਼ੀਆ ਕਹਿ ਲਓ, ਅਲਜ਼ਾਈਮਰਸ ਕਹਿ ਲਓ, ਇਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈਗਾ ਅਨਫੋਰਚੁਨੇਟਲੀ। ਪਰ ਐਟਲੀਸਟ ਜੇ ਸਾਡੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਇੱਦਾਂ ਦੀ ਪੋਲਿਸੀ ਹੋਏਗੀ ਜਿਹੜੀ ਕਿ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਸਕੂਗੀ ਉਸ ਟਾਈਮ ਤੇ ਜੇ ਕਿਤੇ ਇਲਾਜ ਕਰਵਾਉਣ ਦੀ ਜ਼ਰੂਰਤ ਪੈਂਦੀ। ਇੱਥੇ ਹੋਸਪਿਟਲ ਦੇ ਵਿੱਚ ਜੇ ਲੰਬੀ ਵੇਟਿੰਗ ਲਿਸਟ ਹੈਗੀ ਹੈ, ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਸਕੋਗੇ, ਸੋ ਇਹ ਚੀਜ਼ਾਂ ਨੂੰ ਟਾਈਮ ਸਿਰ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੇਕ ਸ਼ੋਰ ਕਰੋ ਤੁਹਾਡੇ ਕੋਲ ਰਾਈਟ ਪੋਲਿਸੀ ਰਾਈਟ ਟਾਈਮ ਤੇ ਹੋਵੇ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਆਲਰੇਡੀ ਕੋਈ ਪੋਲਿਸੀ ਚੱਲ ਰਹੀ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਐਟ 416-509-1509-416-509-1509।
0: ਮੋਨਾ ਜੀ ਦਾ ਨੰਬਰ ਆ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਯੂਨੀ ਗਲੋਬਲ ਤੇ ਵੀ ਆਪਾਂ ਲੈ ਕੇ ਚੱਲਾਂਗੇ ਤੁਹਾਨੂੰ ਅੱਜ।

0: ਮੌਸਮ ਬੜਾ ਕਮਾਲ ਕਮਾਲ ਕਮਾਲ, ਹੁਣ ਤਾਂ ਬਾਹਰ ਐਨ ਚਹਿਲ ਪਹਿਲ ਹੁੰਦੀ ਹੈ। ਸਾਰੇ ਵਾਕ ਜੇਕਰ ਨਹੀਂ ਤੁਸੀਂ ਕਰਦੇ ਤਾਂ ਜ਼ਰੂਰ ਕਰਨੀ ਸ਼ੁਰੂ ਕਰ ਦਿਓ। ਸੋ ਵਕਾਰ ਖਾਨ ਸਾਹਿਬ ਵੀ ਸਾਡੇ ਨਾਲ ਜੁੜੇ ਆ, ਖਾਨ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਖਾਨ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ। 500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000 6478000
0: ਤੇ ਤੁਸੀਂ ਸੰਪਰਕ ਕਰਨਾ। ਖਾਨ ਸਾਹਿਬ ਦੇ ਨਾਲ ਤੁਸੀਂ ਜਦੋਂ ਗੱਲਬਾਤ ਕਰੋਗੇ ਤਾਂ ਬਿਲਕੁਲ ਤੁਹਾਨੂੰ ਵਧੀਆ ਤੋਂ ਵਧੀਆ ਪ੍ਰਮੋਸ਼ਨ ਹੈ ਜਿਹੜੀ ਉੱਥੇ ਚੱਲ ਰਹੀ ਹੋਣੀ ਹੈ, ਇੰਟਰਨੈਟ ਦੀ ਫਾਸਟ ਸੁਪਰ ਫਾਸਟ ਇੰਟਰਨੈਟ ਕਿਵੇਂ ਚੱਲਣਾ ਉਹ ਲੈ ਕੇ ਦੇਣਗੇ। 6478000 6478000 ਤੇ ਤੁਸੀਂ ਖਾਨ ਸਾਹਿਬ ਦੇ ਨਾਲ ਗੱਲਬਾਤ ਕਰ ਲਈ ਹੈ। ਖਾਨ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।

0: ਤੇਰੀ ਸੂਰਤ ਲਾਹਣਤ ਪਾਊ, ਮੈਂ ਨਹੀਂ ਤੇਰਾ ਬੁਰਾ ਲੋਚਣਾ, ਸਾਡਾ ਤਾਂ ਹੈ ਖੋਪੜ ਸਾਊ, ਮੇਰੀ ਰੌਣਕ ਖੋ ਨਹੀਂ ਸਕਦੇ, ਤੇਰਾ ਨਿੰਦਣਾ ਧੋਖਾ ਜੀ, ਰਾਹ ਇਮਾਨਾਂ ਦਾ ਨਹੀਂ ਛੱਡਣਾ, ਵਕਤ ਕੱਟ ਲਉ ਔਖਾ ਜੀ, ਤਾਨੇ ਦਿਨਾਂ ਸ਼ਿਕਵੇ ਕਰਦਾ ਪੰਗਿਆਂ ਦੇ ਨਾਲ ਯਾਰੀ ਹੈ, ਤਾਨੇ ਦਿਨਾਂ ਸ਼ਿਕਵੇ ਕਰਦਾ ਪੰਗਿਆਂ ਦੇ ਨਾਲ ਯਾਰੀ ਹੈ, ਘਰ ਦੇ ਬਾਹਰ ਲਿਖ ਕੇ ਲਾ ਲਾ ਨਫ਼ਰਤ ਮੈਨੂੰ ਪਿਆਰੀ ਹੈ। ਜੇਕਰ ਤਾਨੇ ਦੇਣੇ ਆ, ਸ਼ਿਕਵੇ ਕਰਨੇ ਆ, ਪੰਗਿਆਂ ਦੇ ਨਾਲ ਯਾਰੀ ਲੈਣੀ, ਫਿਰ ਘਰ ਦੇ ਬਾਹਰ ਲਿਖ ਕੇ ਵੀ ਲਾਉਣਾ ਪੈਣਾ, ਉਹਨੂੰ ਕੀ ਸਮਝਾਉਣਾ ਲੋਕੋ ਜਿਹਨੂੰ ਸੁਣਨਾ ਆਉਂਦਾ ਨਹੀਂ, ਕੀ ਸਮਝਾਉਣਾ ਉਹਨੂੰ, ਫਿਰ ਉਹਨੂੰ ਕੀ ਸਮਝਾਉਣਾ ਲੋਕੋ ਜਿਹਨੂੰ ਸੁਣਨਾ ਆਉਂਦਾ ਨਹੀਂ, ਉਹਦਾ ਕੀ ਹੈ ਬੁਰਾ ਮਨਾਉਣਾ ਜਿਹਨੂੰ ਚੰਗਾ ਭਾਉਂਦਾ ਨਹੀਂ, ਉਸ ਗੱਲ ਦਾ ਬੁਰਾ ਹੀ ਕੀ ਮਨਾਉਣਾ ਜਿਹਨੂੰ ਚੰਗੀ ਗੱਲ ਦਾ ਪਤਾ ਹੀ ਕੁਛ ਕੱਖ ਨਹੀਂ ਹੈ। ਇੰਗਲਿਸ਼ ਉਰਦੂ ਸਭ ਵਰਤਾਂਗੇ, ਹਿੰਦੀ ਦਾ ਘਰ ਮਾੜਾ ਨਹੀਂ, ਅਸੀਂ ਪੰਜਾਬੀ ਦੇ ਹਾਂ ਬੱਚੇ, ਤੇਰਾ ਹੀ ਊੜਾ ਆੜਾ ਨਹੀਂ, ਇਕੱਲੇ ਦਾ ਨਹੀਂ ਹੈ ਊੜਾ ਆੜਾ, ਅਸੀਂ ਸਾਰੇ ਪੰਜਾਬੀ ਦੇ ਬੱਚੇ ਹਾਂ। ਅਕਲ ਨਹੀਂ ਮੈਨੂੰ ਭੁੱਲਣ ਦਿੰਦੀ ਦਿਸ਼ਾ ਚੰਗੇਰੇ ਰਾਹਾਂ ਦੀ, ਅੱਖਾਂ ਦੇ ਵਿੱਚ ਬਾਤ ਲੋਚਦੀ ਹੱਕ ਲਈ ਉੱਠੀਆਂ ਬਾਹਾਂ ਦੀ, ਗੁੱਸਾ ਕੱਢਣਾ ਬਦਲਾ ਲੈਣਾ, ਆਪਣੀ ਗੱਲ ਤੋਂ ਹਟਣਾ ਨਹੀਂ, ਗੁੱਸਾ ਕੱਢਣਾ ਬਦਲਾ ਲੈਣਾ, ਆਪਣੀ ਗੱਲ ਤੋਂ ਹਟਣਾ ਨਹੀਂ, ਇਸ ਸੋਚ ਨਾਲ ਰਹੇਗਾ ਫਾਡੀ ਕੁਝ ਵੀ ਜਗ ਤੋਂ ਖੱਟਣਾ ਨਹੀਂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਹੋਰ ਵੀ ਪਹਿਲੇ ਤੁਹਾਨੂੰ ਸੁਣਾਵਾਂਗੇ, ਹੋਰ ਵੀ ਗੱਲਬਾਤ ਸੁਣਾਵਾਂਗੇ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜਾਣਾ ਬਿਲਕੁਲ ਵੀ ਨਾ ਭੁੱਲਿਓ, ਕਿਉਂਕਿ ਗ੍ਰੈਂਡ ਫਰਨੀਚਰ 'ਤੇ ਬਹੁਤ ਕਮਾਲ ਦੀ ਸੇਲ ਆ ਜਿਹੜੀ ਉਹ ਲੱਗੀ ਹੋਈ ਆ। ਸੋ ਇਸ ਫਰਾਈਡੇ ਵੀ ਤੁਸੀਂ ਗ੍ਰੈਂਡ ਫਰਨੀਚਰ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਸੋ ਲਓ, ਦੋ ਰਿਕਾਰਡਰ ਕਮਰਸ਼ੀਅਲ ਲੈ ਕੇ ਆਪਾਂ ਹੁਣੇ ਗਏ ਅਤੇ ਹੁਣੇ ਵਾਪਸ ਆਏ ਬਾਈ ਜੀ। ਸਤਵਿੰਦਰ ਉਹਨਾਂ ਦਾ ਨਾਮ ਦਿੰਦਾ, ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਹੈ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565। ਲਓ ਜੀ, ਆਪਾਂ ਚੱਲਾਂਗੇ, ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਰੈਡੀ ਹੋ ਗਿਆ, ਉਹਨਾਂ ਦੀਆਂ ਖਬਰਾਂ ਵੱਲ ਚੱਲਾਂਗੇ ਟਹਿਣਾ ਸਾਹਿਬ ਵੱਲ, ਅਤੇ ਯੂਨੀ ਗਲੋਬਲ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਉਹਨਾਂ ਦੀ ਵੀ ਕਾਲ ਆ ਜਦੋਂ ਆਉਂਦੀ ਹੈ ਅਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਇਹਨਾਂ ਖਬਰਾਂ ਨੂੰ ਰੈਪ ਐਂਡ ਮੂਵ ਵਾਲਿਆਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਰੈਪ ਐਂਡ ਮੂਵ ਵਾਲੇ ਕਹਿੰਦੇ ਬਿਲਕੁਲ ਕਿਤੇ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਹੈ, ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ 'ਤੇ ਇੱਕ ਵਾਰ ਸੰਪਰਕ ਕਰ ਲਿਓ। LTL ਆ, ਬਿਜ਼ਨਸ ਟੂ ਬਿਜ਼ਨਸ ਆ, ਕਿਚਨ ਕੈਬਨਟ ਨੇ, ਫਰਨੀਚਰ ਮੂਵ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਸਟੋਰੇਜ ਫੈਸਿਲਿਟੀ ਦੀ ਭਾਲ ਦੇ ਵਿੱਚ ਸੀ, ਜੰਕ ਰਿਪੋਵਲ ਆ, 5 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਆ, ਕੋਈ ਵੀ ਹਿਡਨ ਕੋਸਟ ਨਹੀਂ ਹੈ, ਬੇਫਿਕਰ ਹੋ ਕੇ ਤੁਸੀਂ ਇੱਕ ਕਾਲ ਕਰ ਲੈਣੀ ਆ 226-505-9970 226-505, ਯਾਨੀ ਕਿ 505-9270 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੁਆਬਾ ਟੂਰ ਐਂਡ ਟਰੈਵਲ ਦੇ ਨਾਲ ਸੰਪਰਕ ਕਰਨਾ ਜੇਕਰ ਤੁਸੀਂ ਸਸਤੀਆਂ ਟਿਕਟਾਂ ਲੱਭਦੇ ਹੋ, ਵਧੀਆ ਸਰਵਿਸ ਲੱਭਦੇ ਹੋ। ਬਿਜ਼ਨਸ ਕਲਾਸ ਟਿਕਟ ਵੀ ਕਈ ਵਾਰ ਆਮ ਰੇਟ ਵਰਗੀ ਤੁਹਾਨੂੰ ਦਵਾ ਦਿੰਦੇ ਆ, 905-673-1400 'ਤੇ ਤੁਸੀਂ ਕਾਲ ਕਰ ਲੈਣੀ ਆ, 905-673-1400 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਦੁਆਬਾ ਟੂਰ ਐਂਡ ਟਰੈਵਲ ਵੱਲ। ਸੋ ਚੱਲਦੇ ਆਪਾਂ ਸਵਰਨ ਸਿੰਘ ਟਹਿਣਾ ਸਾਹਿਬ ਵੱਲ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਗੋਲਡਨ ਸਪਰਾਈਜ਼ ਕੈਸ਼ ਐਂਡ ਕੈਰੀ ਵਾਲਿਆਂ ਨੇ ਬਾਈ ਜੀ ਬਹੁਤ ਵੱਡੀ ਸੇਲ ਆ ਜਿਹੜੀ ਉਹ ਲਾਈ ਹੋਈ ਆ। ਸੋ ਕੈਸ਼ ਐਂਡ ਕੈਰੀ ਦੀ ਜਦੋਂ ਨਾਮ ਹੀ ਆ ਜਾਂਦਾ ਫਿਰ ਉਦੋਂ ਹੀ ਪਹਿਲਾਂ ਤਾਂ ਪਤਾ ਲੱਗ ਜਾਂਦਾ ਕਿ ਸਪੈਸ਼ਲ ਕੁਛ ਨਾ ਕੁਛ ਤਾਂ ਹੋਊਗਾ। ਸੋ ਗੋਲਡਨ ਸਪਰਾਈਜ਼ ਕੈਸ਼ ਐਂਡ ਕੈਰੀ ਵਾਲੇ ਕਹਿੰਦੇ ਬਾਈ ਜੀ ਆ ਜਾਓ ਤੁਸੀਂ, ਜੇਕਰ ਸ਼ੇਰ ਆਟਾ ਲੈ ਕੇ ਜਾਣਾ ਚਾਹੁੰਦੇ ਹੋ ਦੇਸੀ ਸਟਾਈਲ ਦਾ ਤਾਂ ਤੁਹਾਨੂੰ $20, $14 $50 ਦੇ ਵਿੱਚ ਇਹ ਤੁਹਾਨੂੰ ਇੱਥੋਂ ਮਿਲ ਜਾਣਾ ਜੀ। ਸੋ MDH ਕਿਚਨ ਕਿੰਗ ਜਿਹੜੇ ਹੈਗੇ ਜੀ ਮਸਾਲੇ ਉਹ ਤੁਹਾਨੂੰ $7.25 ਦੇ ਵਿੱਚ ਮਿਲ ਜਾਣੇ ਆ। ਸੋ ਬਹੁਤ ਬਹੁਤ ਸਾਰਾ ਸਮਾਨ ਆ ਜਿਹੜਾ ਹੋਰ ਇਹਨਾਂ ਨੇ ਲਾਇਆ ਹੋਇਆ, ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਆਇਓ, ਕਿਉਂਕਿ ਇੱਥੋਂ ਬਟਰ ਵੀ ਤੁਹਾਨੂੰ ਮਿਲ ਜਾਣਾ ਜੀ $6.30 ਦਾ। ਸੋ ਜੇਕਰ ਇਹ ਬਟਰ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਵੱਡੀਆਂ ਦਾਲਾਂ ਦੀਆਂ ਪੈਕਿੰਗ ਚਾਹੀਦੀਆਂ ਨੇ ਜਾਂ ਤੁਸੀਂ ਕੋਈ ਕੈਮੀਕਲਸ ਕਲੀਨ ਕਰਨ ਵਾਲੇ ਜਿਹੜੇ ਸਫਾਈ ਕਰਨ ਵਾਲੇ ਚਾਹੀਦੇ ਆ ਉਹ, ਅਤੇ ਤੁਸੀਂ ਡਿਸਪੋਜੇਬਲ ਚਾਹੀਦੇ ਆ ਤੁਹਾਨੂੰ ਬਹੁਤ ਵਾਜਬ ਰੇਟ 'ਤੇ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਇੱਕੋ ਇੱਕ ਨਾਮ ਆ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਸਵਰਨ ਸਿੰਘ ਟਹਿਣਾ ਸਾਹਿਬ ਦੀਆਂ ਖਬਰਾਂ ਵੱਲ ਚੱਲਦੇ ਹਾਂ, ਪਰ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ ਤੋਂ ਇੱਕ ਪਿਆਰਾ ਜਿਹਾ ਲਿੰਕ ਲੈ ਕੇ ਫਿਰ ਉਸ ਤੋਂ ਬਾਅਦ ਚੱਲਾਂਗੇ ਆਪਾਂ ਟਹਿਣਾ ਸਾਹਿਬ ਵੱਲ। ਜੀ ਮੋਨਾ ਜੀ,
1: ਥੈਂਕ ਯੂ ਸੋ ਮਚ ਰਾਜਵੀਰ ਜੀ। ਬਿਲਕੁਲ, ਜਦੋਂ ਇੰਸ਼ੋਰੈਂਸ ਦੀ ਗੱਲ ਹੈਗੀ ਆ ਤਾਂ ਡੈਫੀਨੇਟਲੀ ਸਭ ਨਾਲੋਂ ਪਹਿਲਾਂ ਆਪਾਂ ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ ਦੀ ਜ਼ਰੂਰ ਗੱਲ ਕਰਦੇ ਹਾਂ। ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਵੈਦਰ ਵਧੀਆ ਹੈਗਾ, ਸਮਰ ਆ ਰਹੀ ਹੈ, ਸੋ ਇਸ ਟਾਈਮ ਤੇ ਸਭ ਨਾਲੋਂ ਜ਼ਿਆਦਾ ਐਕਟੀਵਿਟੀ ਇਹੀ ਚੀਜ਼ ਦੀ ਹੁੰਦੀ ਹੈ ਕਿ ਸਾਡੇ ਫੈਮਿਲੀਜ਼ ਦੇ ਵਿੱਚ ਕੋਈ ਨਾ ਕੋਈ ਫੈਮਿਲੀ ਮੈਂਬਰ ਇੰਡੀਆ ਤੋਂ

0: ਕੋਈ ਨਾ ਕੋਈ ਫਰੈਂਡ ਸਰਕਲ ਤੋਂ ਆ ਰਿਹਾ ਹੁੰਦਾ ਹੈਗਾ। ਸੋ ਮੇਕ ਸ਼ੋਰ ਕਰੀਏ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਜ਼ਰੂਰ ਉਹਨਾਂ ਦੀ ਪਾਲਿਸੀ ਨੂੰ ਪਰਚੇਜ਼ ਆਊਟ ਕਰੀਏ। ਮੈਨੂੰ ਕਾਫੀ ਵਾਰੇ ਕੰਸਰਨਸ ਆਉਂਦੇ ਨੇ ਕਿ ਜਿਵੇਂ ਕਿ ਕਈ ਵਾਰ ਹੁੰਦਾ ਕਿ ਸਾਨੂੰ ਲੱਗਦਾ ਕਿ ਅਨਦਰ ਐਕਸਪੈਂਸ ਹੈਗਾ, ਇੰਸ਼ੋਰੈਂਸ ਕਰਵਾਉਣੀ ਪਊਗੀ। ਬਟ ਇਹਦੇ ਵਿੱਚ ਸਭ ਨਾਲੋਂ ਵੱਡੀ ਜਿਹੜੀ ਪ੍ਰੋਟੈਕਸ਼ਨ ਹੈਗੀ ਅਸੀਂ ਆਪਣੇ ਆਪ ਲੈ ਰਹੇ ਹੈਗੇ ਹਾਂ, ਕਿਉਂਕਿ ਜਿਹਨਾਂ ਦੇ ਕੋਲ ਵੀ ਪਰਸਨ ਨੇ ਆਉਣਾ ਓਬਵੀਅਸਲੀ ਉਹੀ ਪਰਸਨ ਇੱਥੇ ਪੀ ਆਰ ਸਿਟੀਜ਼ਨ ਹੈ। ਜਿਹੜਾ ਵੀ ਪਰਸਨ ਇੱਥੇ ਆਏਗਾ, ਵਿਜ਼ਿਟਰ ਆਊਗਾ, ਉਸ ਪਰਸਨ ਦੇ ਸਪੋਂਸਰਸ਼ਿਪ ਦੇ ਉੱਤੇ ਹੀ ਆਉਣਾ ਹੈਗਾ। ਜਿਹਨੂੰ ਅਸੀਂ ਬੁਲਾਇਆ ਹੈਗਾ ਉਹਦੀ ਸਾਡੀ ਰਿਸਪੋਂਸੀਬਿਲਟੀ ਬਣ ਜਾਂਦੀ ਹੈਗੀ ਆ। ਮੇਕ ਸ਼ੋਰ ਕਰੀਏ ਪ੍ਰੋਪਰ ਕਵਰੇਜ ਲੈ ਕੇ, ਕਿਉਂਕਿ ਸਾਨੂੰ ਕਾਫੀ ਵਾਰੇ ਕਾਲਸ ਆਉਂਦੀਆਂ ਨੇ ਕਿ ਅਸੀਂ 2 ਸਾਲ ਪਹਿਲਾਂ 4 ਸਾਲ ਪਹਿਲਾਂ ਪਾਲਿਸੀ ਕਰਵਾਈ ਸੀ, ਸੇਮ ਪਾਲਿਸੀ ਕਰ ਦਿਓ। ਸੇਮ ਪਾਲਿਸੀ ਨਹੀਂ ਹੋ ਸਕਦੀ ਹੁੰਦੀ, ਕਿਉਂਕਿ ਉਸ ਤੋਂ ਉੱਥੋਂ ਦੀ ਲੈ ਕੇ ਹੁਣ ਤੱਕ ਏਜ ਵੀ ਚੇਂਜ ਹੋ ਗਈ ਹੈ, ਕੋਈ ਨਾ ਕੋਈ ਹੈਲਥ ਇਸ਼ੂਜ਼ ਵੱਧ ਗਏ ਨੇ, ਕਿਸੇ ਨਾ ਕਿਸੇ ਤਰ੍ਹਾਂ ਦੀ ਮੈਡੀਕੇਸ਼ਨ ਦੇ ਵਿੱਚ ਚੇਂਜਸ ਆਈਆਂ ਨੇ। ਉਹ ਸਾਰੀ ਪ੍ਰੀ ਅੰਡਰ ਰਾਈਟਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਕੱਲ੍ਹ ਨੂੰ ਜਦੋਂ ਵੀ ਕਦੇ ਕਲੇਮ ਆਉਂਦਾ ਹੈਗਾ ਤਾਂ ਉਸ ਟਾਈਮ ਤੇ ਤੁਹਾਨੂੰ ਐਕਸਟਰਾ ਵੈਰੀਫਿਕੇਸ਼ਨ ਦੀ ਜ਼ਰੂਰਤ ਨਹੀਂ ਪੈਣੀ। ਸੋ ਮੇਕ ਸ਼ੋਰ ਕਰੀਏ ਇਹ ਸਾਰੀਆਂ ਚੀਜ਼ਾਂ ਧਿਆਨ ਰੱਖੀਏ ਅਸੀਂ ਪਾਲਿਸੀ ਕਰਵਾਉਣ ਦੇ ਟਾਈਮ ਤੇ।
1: ਮੋਨਾ ਜੀ, ਇੱਕ ਚੀਜ਼ ਹੋਰ ਦੱਸਿਓ ਕਿ ਮਿੱਤਰ ਸੀ ਮੇਰੇ, ਉਹ ਕਹਿੰਦੇ ਬਾਈ ਜੀ ਜਿਵੇਂ ਕਿਸੇ ਨੇ ਪਹਿਲਾਂ ਟਰਮ ਪਲਾਨ ਲਿਆ ਹੋਵੇ ਕਿ ਉਹਨੂੰ ਵੀ ਪਰਮਾਨੈਂਟ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ?
0: ਬਿਲਕੁਲ ਕਰ ਸਕਦੇ ਹਾਂ ਜੀ, ਹਾਂਜੀ ਡੈਫੀਨੇਟਲੀ ਕਰ ਸਕਦੇ ਹਾਂ। ਟਰਮ ਇੰਸ਼ੋਰੈਂਸ ਨੂੰ ਪਰਮਾਨੈਂਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਪਰ ਮੇਕ ਸ਼ੋਰ ਕਰੀਏ ਉਹਦੇ ਵਿੱਚ ਇੱਕ ਏਜ ਬੈਂਡ ਸਾਨੂੰ ਜ਼ਰੂਰ ਧਿਆਨ ਰੱਖਣਾ ਪਊਗਾ। ਜ਼ਿਆਦਾਤਰ ਕੰਪਨੀਜ਼ ਜਿਹੜੀਆਂ ਹੁੰਦੀਆਂ 71 ਦੀ ਏਜ ਤੱਕ ਕਨਵਰਟ ਕਰ ਸਕਦੀਆਂ ਨੇ, ਕਨਵਰਜਨ ਦੀ ਆਪਸ਼ਨ ਦਿੰਦੀਆਂ ਨੇ। ਐਂਡ ਕੁਛ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਤੁਹਾਨੂੰ 75 ਜਾਂ 77 ਤੱਕ ਆਪਸ਼ਨ ਦੇ ਦਿੰਦੀਆਂ ਨੇ, ਪਰ ਜ਼ਿਆਦਾਤਰ ਤੁਹਾਨੂੰ 71 ਦੀ ਏਜ ਤੋਂ ਪਹਿਲਾਂ ਉਹਨੂੰ ਪਰਮਾਨੈਂਟ ਦੇ ਵਿੱਚ ਕਦੇ ਵੀ ਲਿਜਾ ਸਕਦੇ ਹੋ। ਬਹੁਤ ਹੀ ਵਧੀਆ ਫੀਚਰ ਹੈ ਮੈਂ ਕਹੂੰਗੀ ਰਾਜਵੀਰ ਜੀ। ਰੀਜ਼ਨ ਅੱਜ ਅਸੀਂ ਟਰਮ ਇੰਸ਼ੋਰੈਂਸ ਕਰਵਾਈ, ਬੰਦਾ 30s 40s ਦੇ ਵਿੱਚ ਹੈਗੇ ਹੈ, ਹੈਲਥ ਚੰਗੀ ਹੈਗੀ ਹੈ, ਇਨ ਬਿਟਵੀਨ ਕਿਸੇ ਵੀ ਤਰ੍ਹਾਂ ਦੀ ਹੈਲਥ ਦੇ ਵਿੱਚ ਕੋਈ ਚੇਂਜਿਸ ਆਈਆਂ, ਗੋਡ ਫੋਰਬਿਡ, ਤੁਹਾਡੇ ਮੈਡੀਕਲ ਦੇ ਰਿਲੇਟਿਡ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਂਦਾ ਕਨਵਰਜਨ ਦੇ ਟਾਈਮ ਤੇ। ਐਂਡ ਇਸ ਟਾਈਮ ਤੇ ਤਾਂ ਕੰਪਨੀ ਜੇ ਕਿਸੇ ਨੇ ਟਰਮ 10 ਕਰਵਾਈ ਹੈ, ਜਿੱਦਾਂ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜਿਹੜਾ ਵੀ ਪਰਸਨ ਨਿਊ ਕਮਰ ਹੈ ਚਾਹੇ 10 ਸਾਲ ਦੀ ਹੀ ਟਰਮ ਕਰਵਾ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਲੈਣ, ਆਪਣੀ ਇੰਸ਼ੋਰੈਬਿਲਟੀ ਨੂੰ ਲੌਕ ਇਨ ਕਰ ਲੈਣ, ਮਕਸਦ ਉਹਦਾ ਇਹੀ ਹੁੰਦਾ, ਕਦੇ ਵੀ ਤੁਸੀਂ ਉਸਨੂੰ ਪਰਮਾਨੈਂਟ ਮਨੀ ਬੈਕ ਪਾਲਿਸੀ ਵਿੱਚ ਲਿਜਾ ਸਕਦੇ ਹੋ। ਫਸਟ 5 ਈਅਰਸ ਜਾਂ ਫਸਟ 7 ਈਅਰਸ ਦੇ ਵਿੱਚ ਕਦੇ ਵੀ ਉਹਨੂੰ 20 ਸਾਲ ਜਾਂ 30 ਸਾਲ ਦੇ ਵਿੱਚ ਵੀ ਲਿਜਾ ਸਕਦੇ ਹੋ। ਸੋ ਇਹ ਬਹੁਤ ਹੀ ਵਧੀਆ ਫੀਚਰਸ ਹੁੰਦੇ ਨੇ। ਮੇਕ ਸ਼ੋਰ ਕਰੀਏ ਪਾਲਿਸੀ ਜ਼ਰੂਰ ਟਾਈਮ ਸਿਰ ਕਰਵਾਈਏ, ਇਹ ਨਾ ਪੁੱਛੀਏ ਕਿ ਅਸੀਂ ਅਗਲੇ ਸਾਲ ਕਰਵਾਵਾਂਗੇ, 2 ਸਾਲ ਬਾਅਦ, 6 ਮਹੀਨੇ ਬਾਅਦ, ਤਾਂ ਉਸ ਟਾਈਮ ਤੇ ਤੁਹਾਡੀ ਏਜ ਵੱਧ ਜਾਂਦੀ ਹੈ, ਹੈਲਥ ਦੇ ਵਿੱਚ ਕੋਈ ਚੇਂਜਿਸ ਹੋ ਸਕਦੀ ਆ, ਤਾਂ ਤੁਹਾਨੂੰ ਪਾਲਿਸੀ ਲਈ ਐਲੀਜੀਬਿਲਟੀ ਮਿਲਦੀ ਹੈ ਕਿ ਨਹੀਂ। ਪਰ ਜੇ ਟਰਮ 10 ਕਰਵਾਈ ਹੈ ਤੁਹਾਡੇ ਕੋਲ ਸਾਰੀ ਆਪਸ਼ਨ ਹੁੰਦੀਆਂ ਨੇ, ਇੰਸ਼ੋਰੈਂਸ ਕੰਪਨੀ ਤੁਹਾਡੇ ਰਾਈਟਸ ਨੂੰ ਪੂਰਾ ਅਵੇਲ ਕਰ ਸਕਦੀ ਹੁੰਦੀ ਹੈਗੀ ਹੈ, ਜੋ ਵੀ ਤੁਸੀਂ ਕਰਨਾ ਚਾਹੋ, ਚਾਹੇ ਟਰਮ ਟੂ ਟਰਮ ਐਕਸਚੇਂਜ ਕਰਨਾ, ਚਾਹੇ ਟਰਮ ਟੂ ਪੇਡ ਅਪ ਪਲਾਨ ਜਾਂ ਪਰਮਾਨੈਂਟ ਪਾਲਿਸੀ ਦੇ ਵਿੱਚ। ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ, ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਤੁਹਾਡੀ ਲਾਈਫ ਇੰਸ਼ੋਰੈਂਸ ਚੱਲ ਰਹੀ ਹੈ, ਕ੍ਰਿਟੀਕਲ ਚੱਲ ਰਹੀ ਹੈ, ਜਾਂ ਕੋਈ ਵੀ ਇੰਸ਼ੋਰੈਂਸ ਰਿਲੇਟਿਡ ਕੰਸਰਨ ਹੈਗਾ, ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ, 416-509-1509-416-509-1509-1509-1509-1509
1: ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਲਓ ਚੱਲਦੇ ਹਾਂ ਸਵਰਨ ਸਿੰਘ ਟਹਿਣਾ ਸਾਹਿਬ ਦੀਆਂ ਖਬਰਾਂ ਵੱਲ। ਇਹਨਾਂ ਖਬਰਾਂ ਨੂੰ ਇੱਕ ਵਾਰ ਫੇਰ ਦੱਸ ਦਵਾਂ ਕਿ ਸਪੋਂਸਰ ਕੀਤਾ ਜਾ ਰਿਹਾ ਵਾ ਰੈਪ ਐਂਡ ਮੂਵ ਕੰਪਨੀ ਵੱਲੋਂ। ਰੈਪ ਐਂਡ ਮੂਵ ਵਾਲੇ ਕਹਿੰਦੇ ਬਾਈ ਜੀ ਆਜੋ ਕਰਾਂ, ਕੋਈ ਹਿਡਨ ਕੋਸਟ ਨਹੀਂ ਹੈ, ਸਮਾਨ ਕਰਦਾ ਤੁਹਾਡਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮੂਵ ਕਰਨਾ, ਕੋਈ ਤੁਹਾਡੀ ਹਿਡਨ ਕੋਸਟ ਨਹੀਂ ਹੋਊਗੀ, 5-star ਰੇਟਿੰਗ ਆ, ਪ੍ਰੋਪਰ ਪਿਆਰ ਨਾਲ ਐਨ ਸਟੈਂਪ ਵਗੈਰਾ ਪਾ ਕੇ ਲੈ ਕੇ ਜਾਣਗੇ ਸਮਾਨ ਨੂੰ, ਫੁੱਲੀ ਇੰਸ਼ੋਰਡ ਕੰਪਨੀ ਆ। ਜਸ ਬਾਈ ਨੂੰ ਕਰ ਲਿਓ ਕਾਲ 226-505-9970 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨ ਸਰ ਕੀ ਹਾਲ ਚਾਲ ਆ, ਠੀਕ ਠਾਕ ਹੋ? ਦਿਓ ਕਰਾਂ ਅਪਡੇਟ ਥੋੜ੍ਹੀ ਜੀ।
2: ਬਹੁਤ ਮਿਹਰਬਾਨੀ ਜੀ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪੈਰ ਭਰੀ ਦੇਣਗੇ। ਸਤਿ ਸ਼੍ਰੀ ਅਕਾਲ ਹੈ ਜੀ, ਤੇ ਅੱਜ ਦੀ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਵਿੱਚ ਮੁੜ ਕੇ ਵਾਪਸੀ ਦੇ ਸੰਕੇਤ ਮਿਲਣ ਲੱਗੇ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਬੀਜੇਪੀ ਦੇ ਨਾਲ ਸੁਰ ਨਾ ਮਿਲਦੀ ਹੋਣ ਕਰਕੇ ਤੇ ਕਾਂਗਰਸ ਦੇ ਨਾਲ ਸੁਰ ਰਲਦੀ ਹੋਣ ਦੇ ਕਰਕੇ ਚਰਚਾ ਦੇ ਵਿੱਚ ਆ। ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਇਆ ਗਿਆ, ਮੇਰੀ ਕਿਸੇ ਨੇ ਰਾਏ ਨਹੀਂ ਲਈ, ਕਾਂਗਰਸ ਮੇਰੀ ਰਾਏ ਲੈਂਦੀ ਸੀ। ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਜਨਮ ਦਿਨ ਤੇ ਮੈਨੂੰ ਰਾਹੁਲ ਗਾਂਧੀ ਨੇ ਵਧਾਈਆਂ ਦਿੱਤੀਆਂ, ਬੀਜੇਪੀ ਲੀਡਰਸ਼ਿਪ ਨੇ ਕੋਈ ਵਧਾਈ ਨਹੀਂ ਦਿੱਤੀ। ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਰਣਧੀਰ ਸਿੰਘ ਮੇਰੇ ਭਰਾ ਦੀ ਮੌਤ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਰਾਹੁਲ ਗਾਂਧੀ ਨੇ ਕੀਤਾ ਮੇਰੇ ਨਾਲ ਫੋਨ ਦੇ ਉੱਤੇ, ਪਰ ਬੀਜੇਪੀ ਨੇ ਕਦੇ ਗੱਲ ਨਹੀਂ ਕੀਤੀ। ਫਿਰ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਮੈਂ 60 ਸਾਲ ਕਾਂਗਰਸ ਦੇ ਵਿੱਚ ਰਿਹਾ, ਤੇ ਕਾਂਗਰਸ ਦੇ ਵਿੱਚ ਮੈਂ ਪ੍ਰਧਾਨ ਵੀ ਰਿਹਾ, ਦੋ ਵਾਰ ਮੁੱਖ ਮੰਤਰੀ ਵੀ ਰਿਹਾ, ਇਹ ਮੇਰੀ ਰਾਏ ਜ਼ਰੂਰ ਲੈਂਦੇ ਸੀ, ਪਰ ਇੱਥੇ ਬੀਜੇਪੀ ਦੇ ਵਿੱਚ ਇਹ ਕਲਚਰ ਨਹੀਂ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਾਂਗਰਸ ਦੇ ਵਿੱਚ ਚੱਲਿਆ, ਇਹ ਮੇਰੇ ਮਨ ਦੇ ਬਲਬਲੇ ਆ। ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ, ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਆ ਗੁਰਦਾਸਪੁਰ ਤੋਂ, ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਉਂਦੇ ਤਾਂ ਅਸੀਂ ਉਹਨਾਂ ਨੂੰ ਵੈਲਕਮ ਆਖਾਂਗੇ। ਭੁਪਿੰਦਰ ਸਿੰਘ ਹੁੱਡਾ ਜਿਹੜੇ ਕਿ ਹਰਿਆਣੇ ਦੇ ਸੀਨੀਅਰ ਕਾਂਗਰਸੀ ਆਗੂ ਆ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਟੱਚ ਦੇ ਵਿੱਚ ਆ। ਮਤਲਬ ਕਹਿਣ ਦਾ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋ ਸਕਦਾ ਅੰਦਾਜ਼ੇ ਨੇ ਕਿ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਵੱਲ ਮੂੰਹ ਕਰ ਲੈਣ, ਪਰ ਹੁਣ ਇਹਦੇ ਦੂਰਰਸੀ ਨਤੀਜੇ ਕੀ ਹੋਣਗੇ ਜੇਕਰ ਉਹ ਸੱਚੀ ਮੁੱਚੀ ਕਾਂਗਰਸ ਦੇ ਵਿੱਚ ਆਉਂਦੇ ਤਾਂ। ਕੈਪਟਨ ਸਾਹਿਬ ਇਸ ਵੇਲੇ ਉਮਰ ਦੇ ਉਸ ਪੜਾਅ ਦੇ ਉੱਤੇ ਆ ਜਿੱਥੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਤੇ ਹਾਲਾਤ ਕਾਂਗਰਸ ਦੇ ਵੀ ਠੀਕ ਨਹੀਂ। ਜੇ ਉਹ ਮੁੜ ਕੇ ਕਾਂਗਰਸ ਦੇ ਵਿੱਚ ਆਉਂਦੇ ਆ, ਮੇਰੀ ਨਜ਼ਰ ਦੇ ਮੁਤਾਬਕ ਜਿਹੜੀ ਮਾੜੀ ਮੋਟੀ ਇਸ ਵੇਲੇ ਸਿਆਸੀ ਭੱਲ ਬਚੀ ਆ, ਉਹ ਵੀ ਖੂਹ ਖਾਤੇ ਪੈ ਜਾਣੀ ਆ, ਕਿਉਂਕਿ ਲੋਕਾਂ ਨੇ ਗੱਲ ਕਹਿਣੀ ਹੈ ਕਿ ਉਮਰ ਦੇ ਇਸ ਪੜਾਅ ਦੇ ਉੱਤੇ ਵੀ ਥਾਲੀ ਦੇ ਵਿੱਚ ਪਏ ਬੈਂਗਣ ਵਾਂਗੂ ਕਦੇ ਖੱਬੇ ਤੇ ਕਦੇ ਸੱਜੇ ਹੁੰਦੇ ਆ। ਕਿਉਂਕਿ ਨਾ ਤਾਂ ਉਹ ਕਾਂਗਰਸ ਨੂੰ ਹੁਣ ਇਕੱਠੀ ਕਰ ਸਕਦੇ ਆ ਤੇ ਨਾ ਕਾਂਗਰਸ ਦੇ ਵਿੱਚ ਇਕੱਠਾ ਕਰਨ ਨੂੰ ਕੁਝ ਬਚਿਆ। ਕੈਪਟਨ ਅਮਰਿੰਦਰ ਸਿੰਘ ਜਿੰਨੀ ਦੇਰ ਤੱਕ ਸਰਗਰਮ ਰਹੇ ਆ ਕਾਂਗਰਸ ਦੇ ਵਿੱਚ, ਉਹਨਾਂ ਦੀ ਪੂਰੀ ਧੱਕ ਰਹੀ ਆ, ਪਰ ਅੱਜ ਕਾਂਗਰਸ ਦੇ ਵਿੱਚ ਵੀ ਧੱਕ ਨਹੀਂ ਤੇ ਕੈਪਟਨ ਦੀ ਵੀ ਧੱਕ ਨਹੀਂ। ਇਸ ਕਰਕੇ ਲੋਕਾਂ ਦੇ ਇੱਕ ਹਿੱਸੇ ਦਾ ਕਹਿਣਾ ਕਿ ਜਨਾਬ ਜਿੱਥੇ ਹਨ ਉੱਥੇ ਟਿੱਕੇ ਰਹਿਣ, ਗੱਲ ਸਿਰਫ ਇੰਨੀ ਆ। ਹੁਣ ਉਹਨਾਂ ਦੇ ਜੇਕਰ ਇਹ ਉਰੇ ਪਰੇ ਹੁੰਦੇ ਆ ਤਾਂ ਇਹਨਾਂ ਦੀ ਆਪਦੀ ਕਦਰ ਘਟਾਈ ਹੋਣੀ ਆ, ਇਹਨਾਂ ਦਾ ਆਪਦਾ ਨੁਕਸਾਨ ਹੋਣਾ, ਹੋਰ ਕਿਸੇ ਦਾ ਨਹੀਂ ਹੋਣਾ। ਦੂਜੀ ਗੱਲ ਮਹੱਤਵਪੂਰਨ ਹੈ ਜੀ ਕਿ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਦੇ ਵੱਲੋਂ ਉਸ FIR ਨੂੰ ਜਾਰੀ ਕਰ ਦਿੱਤਾ ਗਿਆ ਜਿਹੜੀ ਉਹਨਾਂ ਦੇ ਵੱਲੋਂ ਜਾਰੀ ਕਰਨ ਦੀ ਗੱਲ ਕਹੀ ਗਈ ਸੀ ਹਾਈਕੋਰਟ ਦੇ ਰਾਹੀਂ। ਹਾਈਕੋਰਟ ਨੇ ਕਿਹਾ ਸੀ ਕਿ ਭਾਈ ਬਿਕਰਮ ਮਜੀਠੀਆ ਨੂੰ ਆਪਣਾ ਕਾਨੂੰਨੀ ਬਦਲ ਦੇਖਣਾ ਚਾਹੀਦਾ, ਕਾਨੂੰਨੀ ਪੈਰਵੀ ਕਰਨੀ ਇਜਾਜ਼ਤ ਆ, ਤੇ ਇਸ ਕਰਕੇ ਜੋ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਉਹ ਪਰਚਾ ਜਿਹੜਾ ਉਹ ਦੱਸਿਆ ਜਾਵੇ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਾਲਾਤ ਇਹ ਜੀ ਕਿ ਇਸ ਵੇਲੇ ਜਲਦ ਤੋਂ ਜਲਦ 24 ਘੰਟਿਆਂ ਦੇ ਵਿੱਚ ਤੇ ਇਹ ਜਿਹੜੀ ਆ ਉਹ ਐਪਲੀਕੇਸ਼ਨ ਜਿਹੜੀ ਕਿ FIR ਆ ਉਹ ਦਿੱਤੀ ਜਾਵੇ। ਤੇ ਹੁਣ ਪਤਾ ਲੱਗਾ ਜੀ ਕਿ ਇਹਨਾਂ ਦੇ ਵਕੀਲ ਨੂੰ, ਯਾਨੀ ਕਿ ਮਜੀਠੀਆ ਦੇ ਵਕੀਲ ਨੂੰ ਪੁਲਿਸ ਦੇ ਵੱਲੋਂ FIR ਦੇ ਦਿੱਤੀ ਗਈ ਆ। ਇਹਦੇ ਵਿੱਚ ਮਜੀਠੀਆ ਸਮੇਤ ਕੁੱਲ 5 ਲੋਕਾਂ ਦੇ ਉੱਤੇ 22 ਨੇਮ ਪਰਚਾ, 50 ਅਣਪਛਾਤਿਆਂ ਦੇ ਉੱਤੇ ਪਰਚਾ, ਤੇ ਇਸ ਤਰੀਕੇ ਦੇ ਵੇਰਵੇ ਸਭ ਦੇ ਸਾਹਮਣੇ ਆਏ ਆ। ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਇਹਦੇ ਵਿੱਚ ਦੱਸਿਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਉਹਦੇ ਸਾਥੀ ਇੱਥੋਂ ਬੰਦੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਬੰਦੇ ਨੂੰ ਲੈ ਕੇ ਗਏ ਜਾਂ ਲਿਜਾਣ ਦੀ ਕੋਸ਼ਿਸ਼ ਕੀਤੀ, ਤੇ ਇਹ ਜ਼ਿਆਦਤੀ ਕੀਤੀ ਗਈ ਆ। ਇਸ ਕਰਕੇ ਇਹਨਾਂ ਨੇ ਜਦੋਂ ਜਾ ਕੇ ਥਾਣੇ ਦੇ ਵਿੱਚ ਕਮਰੇ ਫਰੋਲੇ ਆ ਤੇ ਇਹਨਾਂ ਨੇ ਤਲਵਾਰਾਂ ਤੇ ਹਥਿਆਰ ਲਹਿਰਾਏ ਆ, ਇਸ ਕਰਕੇ ਇਹਨਾਂ ਨੇ ਉੱਤੇ ਇਹ ਪਰਚਾ ਦਰਜ ਕੀਤਾ ਗਿਆ। ਹੁਣ ਵੀਰੇ ਵੀ ਭਾਈ ਅਦਾਲਤ ਦੇ ਵਿੱਚ ਉਹਨਾਂ ਦੀ ਇਹ ਦਲੀਲ ਜਿਹੜੀ ਕਿ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਕਿ ਤਾਂ ਭਾਈ ਆਏ ਸੀ ਬਦਮਾਸ਼ੀ ਕਰਕੇ ਲੈ ਗਏ, ਆਹ ਕਰ ਗਏ, ਉਹ ਕਰ ਗਏ, ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ। ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਮਜੀਠੀਏ ਦਾ ਮਾਮਲਾ ਇਸ ਵੇਲੇ ਪੰਜਾਬ ਦੀ ਸਿਆਸੀ ਕਹਿ ਰਹੀ ਕਿ ਵੀ ਸਰਗਰਮੀ ਦਾ ਹਿੱਸਾ ਵੀ ਬਣਿਆ ਪਿਆ। ਮਜੀਠੀਏ ਦਾ ਮਾਮਲਾ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣਿਆ ਪਿਆ। ਪੰਜਾਬ ਦੇ ਲੋਕ ਇਹ ਦੇਖ ਰਹੇ ਵੀ ਭਾਈ ਬਣਦਾ ਕੀ ਆਉਂਦੇ ਸਮੇਂ ਦੇ ਵਿੱਚ, ਤੇ ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਜੀ ਕਿ ਅਦਾਲਤ ਵੱਲੋਂ ਮਜੀਠੀਆ ਨੂੰ ਰਾਹਤ ਦਿੱਤੀ ਜਾਂਦੀ ਹੈ ਕਿ ਨਹੀਂ।
1: ਸੋ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ। ਸਰ ਨਾਲ ਬ੍ਰਿੰਪਟਨ TV ਐਂਡ ਅਪਲਾਈਸ ਤੋਂ ਸੁਲਤਾਨ ਜੀ ਆ ਗਏ ਆ, ਸੋ ਤੁਸੀਂ ਹੋਲਡ ਕਰ ਲਓ ਟਾਣਾ ਸਾਹਿਬ, ਸੁਲਤਾਨ ਜੀ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਸੁਲਤਾਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਰ, ਸੋ ਅਸੀਂ ਜਿਹੜੇ ਸਾਰੇ ਲਿਸਨਰਸ ਨੇ ਮੂਹਰੇ ਵੀਕਐਂਡ ਆਉਂਦਾ ਚੜਿਆ ਠਾਠਾ ਮਾਰਦਾ, ਸੋ ਦਿਓ ਕੋਈ ਵਧੀਆ ਜੀ ਡੀਲ ਵੀਕਐਂਡ ਲਈ।
3: ਬਿਲਕੁਲ ਰਾਜਵੀਰ ਜੀ, ਖਾਸ ਤੌਰ ਤੇ ਬਿਗ ਸਕਰੀਨ TV ਵਾਲੇ ਕਸਟਮਰ ਬਿਲਕੁਲ ਮਿਸ ਨਾ ਕਰਨ, ਕਿਉਂਕਿ ਸੈਮਸੰਗ ਨੇ 98-inch TV ਜਿਹੜਾ ਇਸ ਟਾਈਮ ਉਹ $3500 ਵਾਲਾ $1999 ਦਾ, ਸੋ ਚਾਹੇ ਤੁਸੀਂ 100-inch ਦਾ TV ਲੈਣਾ, 115-inch TV ਲੈਣਾ, ਜਾਂ 98-inch ਦੇ ਉੱਪਰ ਜਿਹੜੀ ਡੀਲ ਆਈ ਹੋਈ ਹੈ ਉਹਦਾ ਫਾਇਦਾ ਚੁੱਕਣਾ, ਤੇ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ $1999 ਦਾ 98-inch ਮਿਲ ਜਾਏਗਾ, ਜਿਹੜਾ ਕਿ ਤੁਸੀਂ 6 ਮਹੀਨੇ ਚ ਪੇ ਕਰਨਾ ਜੀ। 85-inch ਦਾ ਗੱਲ ਕਰੀਏ ਤੇ 85-inch $2000 ਵਾਲਾ ਸਿਰਫ 85-inch $1299 ਦਾ ਮਿਲ ਰਿਹਾ, ਸੋ ਇਹਦੇ ਚ ਵੀ $700 ਕਸਟਮਰ ਸੇਵ ਕਰਨਗੇ। ਤੇ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਰਾਜਵੀਰ ਜੀ, ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਬੰਡਲ ਪੈਕੇਜ ਦੇ ਉੱਪਰ 40% ਦਾ ਡਿਸਕਾਊਂਟ ਅਸੀਂ ਦਵਾਈਏ।
1: 40%
3: 40% ਜੀ, ਵੈਸੇ
1: ਅੱਗੇ 25% ਦਵਾਉਣੇ ਹੁੰਦੇ ਤੁਸੀਂ ਪਹਿਲਾਂ,
3: ਜਾਂ 25% ਹੁੰਦਾ,
1: 25% ਹੀ ਹੁੰਦਾ ਪਹਿਲਾਂ, ਮੈਂ ਦੇਖਿਆ ਕਈ ਵਾਰ।
3: ਜੀ ਬਿਲਕੁਲ, ਇਹ 40% ਦਾ ਡਿਸਕਾਊਂਟ ਹੈ ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਸਿੰਗਲ ਪੀਸ ਲੈਣਾ ਤਦ ਵੀ 40% ਬਣ ਜਾਂਦਾ $2500 ਵਾਲਾ ਇਹ ਫ੍ਰੈਂਚ ਡੋਰ ਫ੍ਰਿਜ ਜਿਹੜਾ $1799 ਦਾ, ਇਹਦੇ ਚ $800 ਦੀ ਸੇਵਿੰਗ ਹੈ। $2200 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1499 ਦਾ, ਇਹਦੇ ਚ ਆਲਮੋਸਟ $700 ਦੀ ਸੇਵਿੰਗ ਹੈ। ਤੇ ਜੇ ਪੂਰੇ ਦਾ ਪੂਰਾ ਬੰਡਲ ਪੈਕੇਜ ਲੈਣਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫ੍ਰਿਜ ਤੇ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ, ਇਹ ਵੀ ਤੁਹਾਨੂੰ $12000 ਵਾਲਾ $6900 ਦਾ, ਕੈਲਕੂਲੇਟ ਕਰਕੇ ਦੇਖ ਲੈਣਾ 40% ਦੀ ਸੇਵਿੰਗ ਹੋ ਜਾਏਗੀ।
1: ਸੁਲਤਾਨ ਜੀ, ਜੇ ਕੋਈ ਫ੍ਰਿਜ 2000 ਦੀ ਜਾਂ ਕੋਈ ਚੀਜ਼ ਹੋਈ ਤਾਂ ਉਹ ਤਾਂ ਫਿਰ ਬਹੁਤ, ਉਹ ਚੋਂ $800 ਘੱਟ ਜੂਗਾ, ਤਾਂ ਮਤਲਬ 1200 ਦੇ ਰਹਿ ਜੂ।
3: ਬਿਲਕੁਲ ਜੀ ਬਿਲਕੁਲ, $2500 ਚੋਂ 800 ਕੱਢੋ ਤੇ $1799 $1800 ਦਾ ਰਹਿ ਜਾਂਦਾ। ਤੇ ਜਿਹੜਾ $1400 ਵਾਲਾ ਫ੍ਰਿਜ ਹੈ ਇਸ ਟਾਈਮ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ, ਉਹ $899 ਦਾ ਰਹਿ ਜਾਂਦਾ ਜੀ।
1: ਆ ਜੋ ਕਰਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਦੇ ਬਾਜੀ,
3: ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ ਜੀ ਕਿ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਸ, 905-450-2858।
1: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।

0: ਤੁਹਾਨੂੰ ਨਾ ਹੋਰ ਜਿਹੜੀ ਉਹ ਸੁਣਾਉਣਾ ਗੱਲ ਘੈਂਟ ਤੇ, ਪਰ ਗੈਰੀ ਬਾਈ ਨੂੰ ਨਾਲ ਲੈ ਲਈ, ਇਹਨਾਂ ਨੂੰ ਵੀ ਨਾਲ ਹੀ ਸੁਣਾਵਾਂਗੇ। ਗੈਰੀ ਬਾਈ ਜੀ ਆਇਆਂ ਨੂੰ
1: ਸ਼ੁਕਰੀਆ ਰਾਜੀਵ ਬਾਈ ਜੀ, ਸਰੰਗ ਰੇਡੀ ਦੀ ਮਹਿਫਿਲ, ਸਾਰੇ ਸਰੋਤਿਆਂ ਨੂੰ ਵੈਰੀ ਵੈਰੀ ਗੁੱਡ ਆਫਟਰਨੂਨ।
0: ਵੈਰੀ ਵੈਰੀ ਵੈਰੀ ਗੁੱਡ ਆਫਟਰਨੂਨ। ਗੈਰੀ ਬਾਈ, ਦੋ ਕੁ ਚੀਜ਼ਾਂ ਸੁਣਾਉਣ ਵਾਲੀਆਂ ਨੇ, ਸੁਣਨ ਵਾਲੀਆਂ ਇਕੱਲੀ ਇਕੱਲੀ ਗੱਲ ਆ ਤੇ ਦਿਓ ਧਿਆਨ, ਉਸ ਤੋਂ ਬਾਅਦ ਫਿਰ ਤੁਹਾਨੂੰ ਸੁਣਦੇ ਆ, ਠੀਕ ਹੈ ਜੀ?
1: ਦਿਓ ਬਾਈ ਜੀ।
0: ਹਾਂ, ਕਹਿੰਦਾ ਪਿਆਰ ਹੈ ਜੀ ਚਰਖਾ ਮੇਰਾ, ਹਿੰਮਤ ਮੇਰੀ ਪੂਣੀ ਹੈ, ਕਿਰਤ ਗਲੋਟੇ ਲਾਹੀ ਜਾਵੇ, ਘੂਕਰ ਚਾਹ ਦੀ ਦੂਣੀ ਹੈ, ਸਾਡੀ ਛੱਤ 'ਤੇ ਸਬਰ ਬੜਾ ਹੈ, ਸਾਡੀ ਸਬਰ ਸਬਰ ਜਾਂ ਤਾਂ ਜਿਹੜਾ ਮਤਲਬ ਜਿਹੜੀ ਸੈਟਿਸਫੈਕਸ਼ਨ ਆ, ਸਬਰ ਆ ਜਿਹੜਾ ਉਹ ਬਹੁਤ ਔਖਾ ਮਿਲਦਾ, ਪਰ ਸਾਡੀ ਛੱਤ 'ਤੇ ਸਬਰ ਬੜਾ ਹੈ, ਵਿਹੜਾ ਸਾਡਾ ਕਾਲਾ ਨਹੀਂ, ਦਰਵਾਜ਼ਾ ਹੈ ਨਿਮਰ ਵੀ ਸਾਡਾ, ਇਹਨੂੰ ਲੱਗਿਆ ਤਾਲਾ ਨਹੀਂ, ਮਤਲਬ ਨਿਮਰਤਾ ਵਾਲਾ ਦਰਵਾਜ਼ਾ ਰੱਖਿਆ, ਸਿੱਖਣ ਦੇ ਲਈ ਹਾਜ਼ਰ ਰਹੀਏ, ਲਲਕਾਰਾਂ ਤੋਂ ਡਰੀਏ ਨਾ, ਵਹਿਮ ਭਰਮ 'ਤੇ ਕਿਸਮਤ ਵਾਲੀ ਚੌਂਕੀ ਆਪਾਂ ਭਰੀਏ ਨਾ, ਜੋ ਵੀ ਲੈਣਾ ਹੱਕ ਨਾਲ ਲੈਣਾ, ਕੋਈ ਵੀ ਤਰਲਾ ਹਾੜਾ ਨਹੀਂ, ਜੋ ਵੀ ਲੈਣਾ ਹੱਕ ਨਾਲ ਲੈਣਾ, ਕੋਈ ਵੀ ਤਰਲਾ ਹਾੜਾ ਨਹੀਂ, ਸੋਚ ਅਤੇ ਸੁਪਨੇ ਇੱਕ ਨੇ ਸਾਡੇ, ਇਹਨਾਂ ਵਿੱਚ ਕੋਈ ਪਾੜਾ ਨਹੀਂ, ਜਿਹੜੀ ਸੋਚ ਆ ਜਿਹੜੇ ਸੁਪਨੇ ਆ, ਖੁੱਲ੍ਹੀ ਅੱਖ ਨਾਲ ਦੇਖਿਓ ਸੁਪਨੇ ਆ, ਇਹਨਾਂ ਦੇ ਵਿੱਚ ਕੋਈ ਵੀ ਪਾੜਾ ਨਹੀਂ ਹੈ। ਉਹ ਕੀ ਕਰਦਾ, ਕਿੱਕਣ ਕਰਦਾ ਵੀ ਉਹ ਕੀ ਕਰਦਾ, ਐਂ ਕਿਵੇਂ ਕਰ ਲੈਂਦਾ, ਗੈਰੀ ਬਾਈ ਜਦੋਂ ਫਾਈਲ ਭਰਦਾ ਕਿਵੇਂ ਵੀਜ਼ਾ ਲੱਗ ਜਾਂਦਾ, ਫਲਾਣੇ ਨੇ ਭਰੀ ਸੀ ਤਾਂ ਲੱਗਿਆ ਨਹੀਂ, ਇਹ ਕੀ ਕਰਦੇ ਹੋਣਗੇ, ਗੈਰੀ ਬਾਈ ਦੇ ਹੱਥ 'ਚ ਕਿਹੜੀ ਚਾਬੀ ਆ, ਮੋਨਾ ਜੀ ਕੀ ਕਰ ਕਿਵੇਂ ਕੰਮ ਕਰਦਾ, ਇੰਨਾ ਇਹਨਾਂ ਨੇ ਕਿਵੇਂ ਪਤਾ, ਉਹ ਕੀ ਕਰਦਾ, ਕਿੱਕਣ ਕਰਦਾ, ਨਕਲਾਂ ਨਹੀਂ ਕਰ ਪਾਉਂਦਾ ਮੈਂ, ਜੈਸਾ ਹੈਗਾ ਵੈਸਾ ਰਹਿਣਾ, ਜਾਲੀ ਨਹੀਂ ਜਿਉਂਦਾ ਮੈਂ, ਪਾਠ ਕਰਿੰਦਾ ਨਹਾਉਂਦਾ ਰਹਿਣਾ, ਅਕਲ ਦਾ ਲੱਭਿਆ ਜਾਲਾ ਨਹੀਂ, ਉਹੀ ਰੌਸ਼ਨ ਹੋ ਸਕਦਾ ਹੈ, ਧੰਦਾ ਜਿਸਦਾ ਕਾਲਾ ਨਹੀਂ, ਬੁੱਲਾਂ ਉੱਤੇ ਸ਼ੁਕਰਾਨਾ ਹੈ, ਲੈ ਸਲਾਮਤ ਸਾਹਾਂ ਦੀ, ਬੁੱਕਲ ਅੰਦਰ ਮਹਿਕੀ ਜਾਵੇ, ਫਸਲ ਮੇਰਿਆਂ ਰਾਹਾਂ ਦੀ, ਸਾਡੀ ਛੱਤ ਵੀ ਘੱਟ ਨਹੀਂ ਹੈਗੀ, ਫਰਸ਼ ਵੀ ਸਾਡਾ ਮਾੜਾ ਨਹੀਂ, ਸਾਨੂੰ ਸਾਡਾ ਹੋਣ ਮੁਬਾਰਕ, ਕੁਝ ਵੀ ਝੋਰਾ ਸਾੜਾ ਨਹੀਂ। ਇਹ ਨਹੀਂ ਕਹਿਣਾ ਵੀ ਯਾਰ ਪਤਾ ਨਹੀਂ ਮੈਂ ਮੇਰੇ ਨਾਲ ਐਂ ਹੋ ਗਿਆ ਉਹ ਹੋ ਗਿਆ, ਨਾ ਨਾ, ਜਿਹੋ ਜਿਹੇ ਤੁਸੀਂ ਹੈਗੇ ਹੋ ਮੁਬਾਰਕ, ਆਪਣੇ ਆਪ ਨੂੰ ਮੁਬਾਰਕ ਦਿਓ। ਰੀਝਾਂ ਵਾਲੀ ਝੀਲ ਹੈ ਦਿਖਦੀ, ਬਸਤੀ ਟੱਪ ਕੇ ਔਕੜ ਦੀ, ਨੰਗੇ ਪੈਰੀ ਤੁਰ ਪਏ ਯੋਧੇ, ਛੱਡ ਦਿਓ ਕੋਸ਼ਿਸ਼ ਰੋਕਣ ਦੀ, ਵਿਹਲੜ ਕੋਲ ਨੇ ਸ਼ਿਕਵੇ ਬਾਲੇ, ਜਿਹੜਾ ਬੰਦਾ ਕੋਈ ਕੰਮ ਨਹੀਂ ਕਰਦਾ ਉਹਦੇ ਕੋਲ ਬਾਲੇ ਸ਼ਿਕਵੇ ਆ, ਵਿਹਲੜ ਕੋਲ ਨੇ ਸ਼ਿਕਵੇ ਬਾਲੇ, ਕਿਰਤੀ ਕੋਲੇ ਤਾਨਾ ਨਹੀਂ, ਜਿਸਨੇ ਨਾਨਕ ਬਾਣੀ ਸਮਝੀ, ਉਸ ਲਈ ਕੁਝ ਬੇਗਾਨਾ ਨਹੀਂ, ਪੈਰਾਂ ਦੇ ਵਿੱਚ ਮੜਕ ਪਈ ਹੈ, ਸਿਰ ਵਿੱਚ ਬੜਾ ਭਰੋਸਾ ਹੈ, ਸ਼ੁਕਰਾਨੇ ਨਾਲ ਬਾਲਾ ਭਰਿਆ, ਮਾਮੂਲੀ ਜਿਹਾ ਰੋਸਾ ਹੈ, ਆਪਣੀ ਮਰਜ਼ੀ ਦੇ ਮਾਲਕ ਹਾਂ, ਕੋਈ ਵੀ ਸਾਡਾ ਲਾੜਾ ਨਹੀਂ, ਸਾਡੇ ਰੰਗ ਨੂੰ ਫਿੱਕਾ ਕਹਿਣਾ, ਤਾਹੀਓ ਤੇਰਾ ਗਾੜਾ ਨਹੀਂ, ਜਿਹੜਾ ਦੂਜੇ ਦੇ ਰੰਗ ਨੂੰ ਕਹਿੰਦਾ ਫਿੱਕਾ, ਉਹਦਾ ਗਾੜਾ ਤਾਂ ਹੀ ਨਹੀਂ ਹੁੰਦਾ। ਅਕਲ ਨਹੀਂ ਮੈਨੂੰ ਭੁੱਲਣ ਦਿੰਦੀ, ਅਕਲ ਨਹੀਂ ਮੈਨੂੰ ਭੁੱਲਣ ਦਿੰਦੀ, ਦਿਸ਼ਾ ਚੰਗੇਰੇ ਰਾਹਾਂ ਦੀ, ਅੱਖਾਂ ਦੇ ਵਿੱਚ ਬਾਤ ਬੋਲਦੀ, ਹੱਕ ਲਈ ਉੱਠੀਆਂ ਬਾਹਾਂ ਦੀ। ਜੁੜੇ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਬਾਕੀ ਗੱਲਬਾਤ ਸੁਣਾਵਾਂਗੇ ਤੁਹਾਨੂੰ ਹੋਰ, ਪਰ ਹੁਣ ਗੈਰੀ ਬਾਈ ਹੁਣਾਂ ਨਾਲ ਆਪਾਂ ਚੱਲਦੇ ਹਾਂ। ਗੈਰੀ ਬਾਈ ਕਿਵੇਂ ਲੱਗਿਆ?
1: ਬਿਲਕੁਲ ਬਾਈ ਜੀ, ਬਾ ਕਮਾਲ, ਜਿਵੇਂ ਕਹਿ ਲਓ ਕਿ ਜ਼ਿੰਦਗੀ ਦੇ ਸੱਚ ਹੈ ਬਾਈ ਜੀ, ਰੋਜ਼ ਡੇਲੀ ਰੂਟੀਨ ਲਾਈਫ ਦੇ ਹਿੱਸੇ ਵਿੱਚੋਂ ਇੱਕ, ਜਿਹੜੀ ਆਪਣੇ ਆਪ ਨੂੰ ਤੁਸੀਂ ਕਿੱਦਾਂ ਰੱਖਣਾ ਹੈ, ਔਰ ਜਿਹੜੀ ਆਪਣੇ ਆਪ 'ਤੇ ਸੋਚ ਹੋਣੀ ਚਾਹੀਦੀ ਹੈ, ਤੁਸੀਂ ਕੀ ਹੋ, ਮੁਕਾਬਲਾ ਤੁਹਾਡਾ, ਕੰਪੀਟੀਸ਼ਨ ਤੁਹਾਡਾ ਤੁਹਾਡੇ ਨਾਲ ਹੈ, ਅੱਜ ਤੁਹਾਡੇ ਅੱਜ ਦੇ ਨਾਲ ਹੈ, ਤਾਂ ਦੂਜਿਆਂ ਵਾਸਤੇ ਤਾਂ ਦੇਖਣ ਦੀ ਜ਼ਰੂਰਤ ਨਹੀਂ ਹੈ ਬਾਈ ਜੀ।
0: ਵਾਹ ਵਾਹ ਵਾਹ ਵਾਹ। ਸੋ ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਗੈਰੀ ਬਾਈ ਹੁਣ ਵੱਲ ਚੱਲਦੇ ਹਾਂ, ਫੀਸਾਂ ਘੱਟ ਅਸੀਸਾਂ ਵੱਧ, ਜਦੋਂ ਵੀ ਤੁਸੀਂ ਕਿਤੇ ਇਹਨਾਂ ਦੇ ਕੋਲ ਜਾਓ ਤਾਂ ਤੁਹਾਨੂੰ ਪਤਾ ਲੱਗੇਗਾ ਡੈਫੀਨੇਟਲੀ। ਸੋ ਬਾਈ ਦਿਓ ਥੋੜ੍ਹੀ ਜਿਹੀ ਅਪਡੇਟ ਇਮੀਗ੍ਰੇਸ਼ਨ ਬਾਬਤ।
1: ਬਿਲਕੁਲ ਭਾਅ ਜੀ, ਸਭ ਤੋਂ ਪਹਿਲਾਂ ਸੁਪਰ ਵੀਜ਼ੇ ਬਾਰੇ ਗੱਲਬਾਤ ਕਰ ਲੈਂਦੇ ਹਾਂ। ਸੁਪਰ ਵੀਜ਼ਾ ਇੱਕ ਡਿਫਾਈਨ ਪ੍ਰੋਗਰਾਮ, ਜਿਹੜਾ ਐਲੀਜੀਬਿਲਟੀ ਫੋਰ ਸੁਪਰ ਵੀਜ਼ਾ ਤੋਂ ਭਾਵ ਹੈ ਕਿ ਕੋਈ ਵੀ ਇੰਡੀਵਿਜੁਅਲ ਜਿਹੜਾ ਇੱਥੇ PR ਹੋ ਚੁੱਕਾ ਹੈ, ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ੇ ਉੱਤੇ ਸਪੋਂਸਰ ਕਰ ਸਕਦਾ ਹੈ। ਐਲੀਜੀਬਿਲਟੀ ਬੇਸ ਪ੍ਰੋਗਰਾਮ, ਆਪਾਂ ਨੂੰ ਪਤਾ ਕਿ ਇਹਦੇ 'ਚ ਜਿਹੜਾ ਪਹਿਲੀ ਐਲੀਜੀਬਿਲਟੀ, ਤੁਸੀਂ PR ਹੋਣੇ ਚਾਹੀਦੇ ਹੋ, ਜਿੱਦਾਂ ਵਿਦਿਆਰਥੀ ਭੈਣ ਭਰਾ ਵੀ ਨਵੇਂ ਨਵੇਂ PR ਹੋਏ ਨੇ, ਚਾਹੇ ਤੁਹਾਡੀ COPR ਹਜੇ ਈਮੇਲ 'ਚ ਪਈ ਹੈ, ਤੁਸੀਂ ਵੀ ਐਲੀਜੀਬਲ ਹੋ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਸਪੋਂਸਰ ਕਰਨ ਦੇ ਵਾਸਤੇ। ਔਰ ਦੂਜੀ ਇਹਦੀ ਐਲੀਜੀਬਿਲਟੀ ਯੋਗਤਾ, ਤੁਹਾਡੀ ਗਰੋਸ ਇਨਕਮ ਲਾਈਕੋ ਦੀ ਫੈਮਿਲੀ ਸਾਈਜ਼ ਦੇ ਅਕੋਰਡਿੰਗ ਹੋਣੀ ਚਾਹੀਦੀ, ਜੋ ਤੁਹਾਡਾ ਫੈਮਿਲੀ ਸਾਈਜ਼ ਹੈ। ਤਾਂ ਇਹਦੇ 'ਚ ਜਿਹੜੀ ਨਵੀਂ ਇੱਕ ਰਿਲੀਫ ਦਿੱਤੀ ਹੋਈ ਹੈ ਕਿ ਤੁਸੀਂ ਪ੍ਰੀਵੀਅਸ ਈਅਰ, ਜਿਹੜਾ ਪਿਛਲਾ ਸਾਲ ਹੈ ਉਹਦੀ ਗਰੋਸ ਇਨਕਮ, ਜੇ ਉਹਦੇ 'ਚ ਸ਼ਾਰਟਫਾਲ ਹੈ ਤਾਂ ਤੁਸੀਂ ਉਸ ਤੋਂ ਪਿਛਲੇ ਸਾਲ ਦੀ 2 ਸਾਲਾਂ ਵਿੱਚੋਂ ਕੋਈ ਵੀ ਜਿਹੜੀ ਐਲੀਜੀਬਲ ਗਰੋਸ ਇਨਕਮ ਹੈ ਉਹ ਯੂਜ਼ ਕਰ ਸਕਦੇ ਹੋ। ਮੈਡੀਕਲ ਹੈਲਥ ਇੰਸ਼ੋਰੈਂਸ ਅਟੈਚ ਹੋਣੀ ਚਾਹੀਦੀ ਹੈ, ਬਲੱਡ ਰਿਲੇਸ਼ਨ TRV ਵਾਲਾ ਨਾਲ ਪ੍ਰੋਪਰ ਹੋਣਾ ਚਾਹੀਦਾ ਹੈ, ਸਿੰਪਲ ਮੈਡੀਕਲ ਬਜ਼ੁਰਗਾਂ ਦੇ ਜਿਹੜੇ ਨੇ ਪਾਸ ਹੋਣੇ ਚਾਹੀਦੇ ਨੇ, ਔਰ ਜਿਹੜੀ ਸਬਮਿਸ਼ਨ ਹੈ ਸਹੀ ਤਰੀਕੇ 'ਤੇ ਹੋਏਗੀ ਤਾਂ ਸੁਪਰ ਵੀਜ਼ਾ ਫੋਰ ਸ਼ੋਰ 99.99% ਅਪਰੂਵਲ ਰੇਟ ਆਉਂਦੀ ਹੈ। ਔਰ ਜੇ ਪਹਿਲਾਂ ਕਦੇ ਵਿਜ਼ਟਰ ਵੀਜ਼ੇ ਰਿਫਿਊਜ਼ ਵੀ ਹੋਏ ਹੋਣਗੇ ਤਾਂ ਵੀ ਕੋਈ ਮੁੱਦਾ ਨਹੀਂ, ਸੋ ਸੁਪਰ ਵੀਜ਼ਾ ਹੁਣ ਤੱਕ ਨਹੀਂ ਅਪਲਾਈ ਕੀਤਾ ਤਾਂ ਇਮੀਡੀਏਟਲੀ ਕਰਨਾ ਜ਼ਰੂਰੀ ਹੈ। ਹਰ ਪਰਿਵਾਰ ਦੀ ਜ਼ਰੂਰਤ ਹੈ, ਹਰ ਘਰ ਦੀ ਜ਼ਰੂਰਤ ਹੈ, ਖਾਸ ਕਰ ਜਿਹੜੇ ਵਿਦਿਆਰਥੀ ਭੈਣ ਭਰਾ ਪਹੁੰਚੇ ਹੋਏ ਨੇ, PR ਹੋ ਚੁੱਕੇ ਨੇ, ਉਹਨਾਂ ਦੇ ਵਾਸਤੇ ਵੀ ਆਪਣੇ ਪੇਰੈਂਟਸ ਨੂੰ ਬੁਲਾਉਣ ਦਾ। ਔਰ 10 ਸਾਲ ਦਾ ਮਲਟੀਪਲ ਵੀਜ਼ਾ, ਪਹਿਲੀ ਐਂਟਰੀ 'ਤੇ 5 ਸਾਲ ਇੱਥੇ ਰਹਿ ਸਕਦੇ ਨੇ, ਦੈਨ ਐਕਸਟੈਂਡੇਬਲ ਹੈਗਾ ਐਵਰੀ ਐਕਸਟੈਂਸ਼ਨ 2 ਸਾਲ, ਪਾਸਪੋਰਟ ਵੈਲਿਡ ਹੋਣੇ ਚਾਹੀਦੇ ਨੇ ਦੈਟ ਟਾਈਮ। ਸੋ ਸੁਪਰ ਵੀਜ਼ਾ ਸੰਬੰਧੀ ਕੀ ਡਾਕੂਮੈਂਟਸ ਨੇ, ਕੀ ਇਨਫੋਰਮੇਸ਼ਨ ਹੈ, ਮੈਸੇਜ ਕਰ ਦਿਓ, ਵਟਸਐਪ ਕਰ ਦਿਓ, ਈਵਨ ਆਪਣੀ ਈਮੇਲ ਆਈਡੀ ਵੀ ਸ਼ੇਅਰ ਕਰ ਸਕਦੇ ਹੋ, ਨੰਬਰ
0: 416-456-6161 'ਤੇ ਗੱਲਬਾਤ ਕਰ ਲੈਣੀ ਹੈ ਜੇਕਰ ਸੁਪਰ ਵੀਜ਼ਾ ਕਿਸੇ ਨੇ ਅਪਲਾਈ ਕਰਨਾ ਚਾਹੁੰਦੇ ਹੋ। ਸੋ ਬਾਈ, ਜਿਹੜੇ ਬਹੁਤ ਸਾਰੇ ਜਿਨ੍ਹਾਂ ਦੇ ਹੁਣ ਵਰਕ ਪਰਮਿਟ ਖਤਮ ਹੋਣ ਦੀ ਬਿਲਕੁਲ ਐਜ 'ਤੇ ਆ ਕੇ ਖੜੇ ਹੋਏ ਆ, ਉਹਨਾਂ ਨੂੰ ਕੀ ਰਿਕਮੈਂਡ ਕਰੋਗੇ?
1: ਦੇਖੋ ਰਾਜੀਵ ਭਾਅ ਜੀ, ਆਪਾਂ ਪਿਛਲੇ ਸਾਲਾਂ ਤੋਂ ਹੀ ਇਹ ਐਡਵਾਈਸ ਕਰਦੇ ਆ ਰਹੇ ਹਾਂ ਕਿ ਆਪਣਾ ਸਟੇਟਸ ਨੂੰ ਮੇਨਟੇਨ ਰੱਖਣਾ, ਔਰ ਜਿਹੜਾ ਤੁਹਾਡਾ ਸਟੇਟਸ ਮਿਲਿਆ ਹੋਇਆ ਉਹ ਬ੍ਰੈਕਟ ਦੇ ਵਿੱਚ ਵਿੱਚ ਤੁਸੀਂ ਆਪਣੀ ਆਪ ਦੀ ਐਲੀਜੀਬਿਲਟੀ ਸਹੀ ਤਰੀਕੇ ਨਾਲ ਬਣਾ ਕੇ ਰੱਖਣੀ ਵੀ ਤੁਹਾਡੀ ਜ਼ਿੰਮੇਦਾਰੀ ਆ। ਹੁਣ ਜੇ ਤੁਹਾਡਾ ਸਟੇਟਸ ਜਾਂ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਪਾਸੇ ਜਾ ਰਿਹਾ, ਕਿਉਂਕਿ ਰੂਲਸ ਸਾਰੇ ਹੀ ਸਟ੍ਰਿਕਟ ਹੋ ਚੁੱਕੇ ਨੇ। ਪਹਿਲਾਂ ਕੀ ਹੁੰਦਾ ਸੀ ਕਿ ਤੁਸੀਂ 2-3 ਮਹੀਨੇ ਪਹਿਲਾਂ ਆ ਜਾਂਦੇ ਸੀ ਜੀ, ਮੇਰਾ ਸਟੇਟਸ ਖਤਮ ਹੋਣ ਲੱਗਾ, 3 ਮਹੀਨੇ ਰਹਿ ਗਏ, LME ਹੈ, ਇੰਪਲੋਰ ਹੈਗਾ, LME ਕਰਾ ਦਿਓ। ਅੱਜ ਕੱਲ੍ਹ LME ਵਾਲੀ ਸਟ੍ਰਿਕ ਪ੍ਰੋਸੈਸਿੰਗ ਵੀ ਕਾਫੀ ਸਟ੍ਰਿਕਟ ਚੱਲ ਰਹੀ ਹੈ, ਹਾਈ ਵੇਜ ਜਿਹੜੀਆਂ ਆਕੂਪੇਸ਼ਨ ਨੇ ਉਹ ਵੀ ਅਪਰੂਵ ਹੋ ਰਹੀਆਂ ਨੇ, ਉੱਥੇ ਵੀ ਕਾਫੀ ਜ਼ਿਆਦਾ ਡਾਕੂਮੈਂਟੇਸ਼ਨ ਇੰਪਲੋਰ ਦੀ ਵੀ ਲਈ ਜਾ ਰਹੀ ਹੈ, ਇੰਪਲੋਰ ਦਾ ਵੀ ਪੋਰਟਲ ਨਾਲ ਅਟੈਚ ਕਰ ਦਿੱਤਾ ਗਿਆ। ਸੋ ਜੇ ਤਾਂ ਇਸ ਤੋਂ ਬਿਨਾਂ ਤੁਸੀਂ ਸਟਿਲ LME ਅਪਰੂਵ ਵੀ ਉਹ ਤਾਂ ਹੋ ਰਹੀਆਂ ਨੇ ਜਿਹੜੀਆਂ ਹਾਈ ਵੇਜ ਰੇਟ ਹੈਗੀਆਂ, LME ਵੀ ਤੁਸੀਂ ਕਰਾ ਸਕਦੇ ਹੋ। ਬਾਈ ਚਾਂਸ ਤੁਹਾਡੇ ਕੋਲ ਬੈਕਅਪ ਕੋਈ ਇੱਥੇ ਕਿਸੇ PR ਦੇ ਨਾਲ ਵਿਆਹ ਹੋਣ ਵਾਲਾ ਹੋ ਸਕਦਾ, ਉਹ ਸਭ ਤੋਂ ਬੈਸਟ ਹੈ ਤੁਹਾਡੇ ਲਈ। ਜਾਂ ਕੋਈ ਜਿਵੇਂ ਤੁਸੀਂ ਇੱਥੇ ਆਪਣਾ ਸਪਾਊਸ ਤੁਹਾਡਾ ਚੱਲ ਰਿਹਾ ਉਹਦਾ ਹਜੇ ਸਟੇਟਸ ਹੈਗਾ ਤਾਂ ਉਹਦੇ ਆਧਾਰ ਤੇ ਵੀ ਫਰਦਰ ਐਕਸਟੈਂਸ਼ਨ ਲੈ ਸਕਦੇ ਹੋ। ਕੁੱਲ ਮਿਲਾ ਕੇ ਤੁਹਾਡੀ ਆਪਣੇ ਆਪ ਦੀ ਜਿਹੜੀ ਸਟੇਟਸ ਦੀ ਮੇਨਟੇਨ ਰੱਖਣਾ ਬਹੁਤ ਵੱਡੀ ਜ਼ਿੰਮੇਦਾਰੀ, ਕਿਉਂਕਿ ਜਦੋਂ ਸਟੇਟਸ ਐਕਸਪਾਇਰ ਹੁੰਦਾ ਹੈ ਔਰ ਜਿਹੜੇ ਰੁਝਾਨ ਚੱਲੇ ਹੋਏ ਨੇ, ਔਰ ਖਾਸ ਕਰ ਮੈਨੂੰ ਇੱਥੇ ਕਹਿਣਾ ਪੈ ਰਿਹਾ ਰਾਜੇਸ਼ ਭਾਅ ਜੀ ਕਿ ਆਪਣੇ ਜਿਹੜੀ ਪਿਛਲੇ ਸਾਲਾਂ 'ਚ ਹਰ ਪ੍ਰੋਗਰਾਮ ਵਿੱਚੋਂ ਉਹਨੂੰ ਅਬਿਊਸ ਕਰਨ ਦੇ ਰੁਝਾਨ ਵੱਧ ਚੱਲੇ ਹੋਏ ਨੇ ਕਿ ਜੇ ਪਰਮਿਟ ਵਰਕਪਰ ਖਤਮ ਹੋ ਗਿਆ ਤਾਂ ਡੰਮੀ ਵਰਕਪਰ ਲਗਾਤਾਰ, ਤਾਂ ਜਿੰਨੇ ਜਿੰਨੇ ਇੱਦਾਂ ਦੇ ਉੱਥੇ ਜਾ ਰਹੇ ਨੇ, ਕੰਪੋਨੈਂਟ ਡਿਪਾਰਟਮੈਂਟ ਨੂੰ ਪਤਾ ਲੱਗਦਾ ਜਾ ਰਿਹਾ, ਉਹ ਸਾਰੇ ਹੀ ਬੰਦ ਹੋ ਰਹੇ ਨੇ। ਜਿੱਥੇ ਉਹਨੂੰ 6 ਮਹੀਨੇ 8 ਮਹੀਨੇ 10 ਮਹੀਨੇ ਮਿਲ ਜਾਂਦੇ ਸੀ ਜਿਹੜਾ ਕੋਈ ਇੱਦਾਂ ਨੋਜ਼ਲ ਲਗਾਉਂਦਾ ਸੀ, ਤਾਂ ਹੁਣ ਉਹ 3-3-4 ਹਫ਼ਤੇ 'ਚ ਹੀ ਉਹਨੂੰ ਰਿਜ਼ਲਟ ਜਿਹੜਾ ਹੈਗਾ ਵਾਪਸ ਭੇਜ ਰਹੇ ਨੇ, ਅਤੇ ਉੱਥੇ ਤੁਹਾਡਾ ਜਿਹੜਾ ਇੱਥੇ ਕੈਨੇਡਾ ਪੱਕੇ ਹੁੰਦਾ ਸਫ਼ਰ ਵੀ ਖਤਮ ਹੁੰਦਾ ਨਜ਼ਰ ਆ ਜਾਂਦਾ। ਸੋ ਸਹੀ ਸਮੇਂ 'ਤੇ ਆ ਕੇ ਆਪਣੇ ਆਪ ਬਾਰੇ ਜਿਹੜੀ ਅਸੈਸਮੈਂਟ ਕਰਾਓ ਕੀ ਪ੍ਰੋਸੈਸ ਹੈ ਕੀ ਹੈਗਾ, ਉਸ ਤੋਂ ਬਿਨਾਂ ਹਜ਼ਾਰਾਂ ਦੀ ਜਗ੍ਹਾ ਲੱਖਾਂ ਹੀ ਕਹੂੰਗਾ ਜਿਹੜੇ ਇਨਐਲੀਜੀਬਲ ਰਿਫਿਊਜੀ ਕਲੇਮ ਵੀ ਵਾਪਸ ਆਉਣੇ ਸ਼ੁਰੂ ਹੋ ਚੁੱਕੇ ਨੇ ਜਦੋਂ ਦਾ ਬਿੱਲ C-12 ਪਾਸ ਹੋਇਆ। ਬਿੱਲ C-12 ਪਾਸ ਹੋਣ ਦੇ ਨਾਲ ਸਾਰੇ ਡਿਪਾਰਟਮੈਂਟ ਸਾਰੇ ਪ੍ਰੋਗਰਾਮ ਦੀਆਂ ਫਾਈਲਸ ਉੱਤੇ ਇੱਕ ਬਹੁਤ ਸਟ੍ਰਿਕਟ ਪ੍ਰੋਸੈਸਿੰਗ ਚੱਲ ਰਹੀ ਹੈ, ਜਿੱਥੇ ਪਹਿਲਾਂ ਕਦੇ ਨੋਨ ਕੰਪਨੀ ਐਕਸਪਰਟ ਸੈਂਟਰੀ ਵਾਲੀ ਫਾਈਲ ਦੇ ਨੋਨ ਕੰਪਨੀ ਸਪਾਊਸ ਦੀ ਐਕਸਪਲੇਨੇਸ਼ਨ ਮੰਨ ਲਈ ਜਾਂਦੀ ਸੀ, ਹੁਣ ਉੱਥੇ PFL ਆਉਣ ਤੋਂ ਬਾਅਦ ਰਿਫਿਊਜ਼ਲ ਹੀ ਆ ਰਹੀ ਹੈ। ਉੱਦਾਂ ਦਾ ਕੋਈ ਸਿਚੁਏਸ਼ਨ ਹੈਗਾ ਤਾਂ ਉਸ ਰਿਫਿਊਜ਼ਲ ਉੱਤੇ ਜੇ ਤੁਸੀਂ ਐਕਸਪਲੇਨੇਸ਼ਨ ਵਧੀਆ ਬਣਾ ਕੇ ਭੇਜੇ ਸੀ PFL ਦੀ, ਤਾਂ ਉਹਦੇ ਉੱਤੇ ਜੁਡੀਸ਼ੀਅਲ ਰਿਵਿਊ ਕਰਾ ਸਕਦੇ ਹੋ, ਜਿਹੜੀ ਫੈਡਰਲ ਕੋਰਟ ਦੀ ਅਪੀਲ ਹੁੰਦੀ ਹੈ। ਸੋ ਅੱਜ ਕੱਲ੍ਹ ਦੇ ਹਾਲਾਤ ਜਿਵੇਂ ਆਪਾਂ ਨੂੰ ਦਿਖ ਰਿਹਾ ਕਿ ਪਿਛਲੇ ਕਈ 2 ਸਾਲਾਂ ਤੋਂ, ਖਾਸ ਕਰਕੇ ਆਉਣ ਵਾਲੇ ਸਮੇਂ 'ਚ ਹੋਰ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ, ਜਿਹੜਾ PNP ਦੇ ਕੰਪਨੀ ਪ੍ਰੋਗਰਾਮ ਚੱਲਦੇ ਸੀ ਸਾਰੇ ਉਹ ਬੰਦ ਹੋ ਚੁੱਕੇ ਨੇ, ਨਵਾਂ PNP ਦਾ ਇੱਕ ਜਿਹੜਾ ਸਟ੍ਰੀਮ ਲਾਈਨ ਆਉਣ ਗਈਆਂ, ਉਹਦੇ ਬਾਰੇ ਹਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਡਿਪਾਰਟਮੈਂਟ ਤੋਂ। ਸੋ ਸਟੇਟਸ ਚਾਹੇ ਤੁਸੀਂ ਸਟੱਡੀ ਪਰਮਿਟ ਵਾਲੇ ਹੋ, ਵਰਕ ਪਰਮਿਟ ਵਾਲੇ ਹੋ ਤਾਂ ਇੱਥੇ, ਜਾਂ ਸਪਾਊਸਲ ਪਰਮਿਟ ਵਾਲੇ ਹੋ ਤਾਂ ਤੁਹਾਡੀ ਆਪਣੀ ਜ਼ਿੰਮੇਦਾਰੀ ਹੈ ਕਿ ਸਮੇਂ ਤੋਂ ਪਹਿਲਾਂ ਤੁਸੀਂ ਆਪਣਾ ਸਟੇਟਸ ਮੇਨਟੇਨ ਰੱਖੋ। ਸੋ ਕੋਈ ਵੀ ਮੁੱਦਾ, ਕੋਈ ਵੀ ਸਵਾਲ ਹੈ, ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ, ਨੰਬਰ 416-456-6161।
0: ਬਹੁਤ ਬਹੁਤ ਧੰਨਵਾਦ ਭਾਅ ਜੀ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਰਾਜੀਵ ਜੀ, ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਸਰ।
2: ਮੈਂ ਸਰਤਾਜ ਦੇ ਨਾਲ ਦਿਲਾਂ ਤੋਂ ਗਾਵਣ ਜੋ ਹਸਰਤ ਹੈ ਹਰ।
0: ਮੋਨਾ ਜੀ, ਤੁਹਾਨੂੰ ਜਦੋਂ ਤੁਸੀਂ ਫ੍ਰਿਜ ਦੇ ਵਿੱਚ, ਤੁਹਾਨੂੰ ਇੱਕ ਨਵੀਂ ਟ੍ਰੈਕ ਦੱਸਾਂ।
3: ਹਾਂਜੀ,
0: ਫ੍ਰਿਜ 'ਚ ਆਪਾਂ ਸਮਾਨ ਰੱਖਦੇ ਨੇ ਵੀ ਖਰਾਬ ਨਾ ਹੋ ਜਾਵੇ, ਪਤਾ ਲੱਗ ਜਾਵੇ ਆਪਾਂ ਨੂੰ ਵੀ ਸਮਾਨ ਸਮੂਨ, ਪਾਣੀ ਪੂਣੀ ਜਿਹੜਾ ਹੈਗਾ, ਰੋਟੀ ਦਾਲ ਸਬਜ਼ੀ ਵੀ ਖਰਾਬ ਨਾ ਹੋਵੇ। ਇੱਕ ਨਵੀਂ ਟ੍ਰੈਕ ਚੱਲੀ ਹੈ, ਪਤਾ ਨਹੀਂ ਵੀ ਇਹ ਕਾਮਯਾਬ ਹੋਣੀ ਹੈ ਕਿ ਨਹੀਂ ਹੋਣੀ, ਸ਼ਾਇਦ ਤੁਸੀਂ ਕਦੇ ਇਹ ਅਪਣਾਈ ਹੋਵੇ ਜਾਂ ਨਾ ਅਪਣਾਈ ਹੋਵੇ। ਕਹਿੰਦੇ ਜਦੋਂ ਕਈ ਵਾਰ ਆਪਾਂ ਕੁਝ ਸਮਾਨ ਰੱਖ ਕੇ ਚਲੇ ਜਾਂਦੇ 1-2 ਦਿਨਾਂ ਲਈ ਬਾਹਰ, ਜਦੋਂ ਵਾਪਸ ਆਉਂਦੇ ਹਾਂ ਇਹ ਨਹੀਂ ਪਤਾ ਲੱਗਦਾ ਵੀ ਇਹ ਸਮਾਨ ਖਰਾਬ ਤਾਂ ਨਹੀਂ ਹੋ ਗਿਆ। ਉਹ ਕਹਿੰਦੇ ਵੀ 1 ਰੁਪਈਏ ਦਾ ਸਿੱਕਾ ਜੇ ਇਹ ਦੱਸੇ ਕਿ ਭਾਈ ਸਮਾਨ ਤੁਹਾਡਾ ਠੀਕ ਹੈ, ਖਰਾਬ ਨਹੀਂ ਹੋਇਆ ਤੁਹਾਡੀ ਫਰਿੱਜ ਦੇ ਵਿੱਚ, ਅਜੀਬ ਨਹੀਂ ਲੱਗਦੀ ਗੱਲ ਵੀ 1 ਰੁਪਏ ਦਾ ਸਿੱਕਾ ਕਿਵੇਂ ਦੱਸ ਸਕਦਾ ਹੈ ਨਾ। ਤੇ ਇਹ ਇੱਕ ਟ੍ਰਿਕ ਆ, ਅਸਲ ਦੇ ਵਿੱਚ ਬੜੇ ਆਸਾਨ ਜਿਹਾ ਤਰੀਕਾ ਜਿਹਦੇ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੀ ਗੈਰਹਾਜ਼ਰੀ ਦੌਰਾਨ ਜਿਹੜਾ ਤੁਹਾਡਾ ਭੋਜਨ ਸੀਗਾ ਵੀ ਕਿੰਨਾ ਚਿਰ ਬੰਦ ਰਿਹਾ, ਜਾਂ ਬਿਜਲੀ ਕਿੰਨੀ ਚਿਰ ਬੰਦ ਰਹੀ ਹੈ। ਜੇਕਰ ਬਿਜਲੀ ਲੰਬਾ ਟਾਈਮ ਚਲੀ ਗਈ ਸੀ ਤਾਂ ਫਰੀਜ਼ਰ 'ਚ ਜਿਹੜੀ ਬਰਫ਼ ਆ ਉਹ ਪਿਘਲਣ ਲੱਗਦੀ ਹੈ, ਇਦਾਂ ਫਰਿੱਜ 'ਚ ਸਟੋਰ ਕੀਤਾ ਜਿਹੜਾ ਭੋਜਨ ਉਹ ਖਰਾਬ ਹੋ ਸਕਦਾ। ਅਕਸਰ ਘਰ ਵਾਪਸ ਆਉਣ 'ਤੇ ਇਹਦਾ ਅੰਦਾਜ਼ਾ ਹੁੰਦਾ ਨਹੀਂ ਵੀ ਖਰਾਬ ਹੈ ਕਿ ਨਹੀਂ, ਲੋਕ ਗਲਤੀ ਨਾਲ ਖਰਾਬ ਹੋਇਆ ਭੋਜਨ ਖਾ ਲੈਂਦੇ, ਜਿਹਦੇ ਨਾਲ ਫੂਡ ਪੋਇਜ਼ਨਿੰਗ ਹੋਣ ਦਾ ਸ਼ਿਕਾਰ ਹੋ ਜਾਂਦਾ। 1 ਰੁਪਏ ਦਾ ਸਿੱਕਾ ਤੁਹਾਨੂੰ ਇਹ ਪਰੇਸ਼ਾਨੀ ਤੋਂ ਬਚਾਉਣ 'ਚ ਮਦਦ ਕਰ ਸਕਦਾ ਵਾ। ਹੁਣ ਮਦਦ ਕਿੱਦਾਂ ਕਰ ਸਕਦਾ ਵਾ ਇਹ ਇੱਕ ਵੱਖਰੀ ਗੱਲ, ਇਹ ਤੁਹਾਨੂੰ ਪ੍ਰੋਗਰਾਮ 'ਚ ਅੱਗੇ ਚੱਲ ਕੇ ਦੱਸਦੇ ਹਾਂ ਵੀ ਕਿਵੇਂ ਇਸਤੇਮਾਲ ਹੁੰਦਾ। ਤੁਹਾਨੂੰ ਸਿਰਫ ਇੱਕ ਗਲਾਸ ਪਾਣੀ ਅਤੇ 1 ਰੁਪਏ ਦੇ ਸਿੱਕੇ ਦੀ ਲੋੜ ਹੋਣੀ ਹੈ। ਪਹਿਲਾਂ 1 ਗਲਾਸ ਨੂੰ ਪਾਣੀ ਨਾਲ ਭਰ ਲੈਣਾ, ਫਿਰ ਇਹਨੂੰ ਫਰਿੱਜਰ 'ਚ ਰੱਖ ਦੇਣਾ। ਐਂ ਸਾਰੀ ਗੱਲ ਥੋੜ੍ਹੋ ਮੈਂ ਪਹਿਲਾਂ ਦੱਸ ਦੇਣੀ ਹੈ, ਪਹਿਲਾਂ ਤਾਂ ਇੱਧਰ ਐਨ ਕਾਲੀ ਗੱਲ ਤਾਂ ਪੁੱਛ, ਇੱਥੇ ਤਾਂ ਪਹਿਲਾਂ ਤਾਂ ਬਿਜਲੀ ਨਹੀਂ ਜਾਂਦੀ, ਇੰਡੀਆ ਦੀ ਖਬਰ ਆ ਨਾ ਘੱਟ ਜਾਂਦੀ ਇੱਥੇ ਤਾਂ ਲਾਈਟ, ਹੈ ਨਾ। ਹੁਣ ਇਹ ਦੇਖਣਾ ਪੈਣਾ ਐਨਕ ਲਾ ਕੇ ਵੀ ਸਿੱਕਾ 1 ਡਾਲਰ ਦਾ ਕਿ ਰੁਪਈਏ ਦਾ, ਐਨਕ ਆਪਾਂ ਲਵਾ ਦੇਣੇ। ਇੱਧਰ ਆ ਗਏ ਰਾਜਨ ਜੀ ਸਾਡੇ ਨਾਲ, ਰਾਜਨ ਜੀ ਦੱਸੋ ਥੋੜ੍ਹਾ ਜਿਹਾ ਦਿਓ ਅਪਡੇਟ। ਫਿਰ ਪਾਣੀ ਦੇ ਗਲਾਸ ਚ ਰੱਖ ਲਿਆ ਪਾਣੀ ਦੇ, ਉਹ ਦੱਸੋ ਮੈਂ ਬਾਅਦ ਚ ਕੀ ਆ, ਪਹਿਲਾਂ ਐਨਕ ਤਾਂ ਦੇਖ ਲਈ, ਚੈੱਕ ਕਰ ਲਈ ਕਿੰਨੇ ਦੀ ਲਵਾਉਂਦੇ ਤੁਸੀਂ।
1: ਬਿਲਕੁਲ ਜੀ ਬਿਲਕੁਲ ਸਰ, ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਦੱਸਦੇ ਚਾਹੀਏ ਕਿ ਡਾਕਟਰ ਜੀ ਸਾਡੇ ਕੋਲ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਸੋ ਜਿਨ੍ਹਾਂ ਨੇ ਵੀ ਅੱਖਾਂ ਦਾ ਕੰਪਲੀਟ ਚੈੱਕਅਪ ਕਰਵਾਉਣਾ ਤੁਸੀਂ ਅੱਜ ਸਾਡੇ ਕੋਲ ਇੱਥੇ ਆ ਸਕਦੇ ਹੋ ਤੇ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਜੇ ਤੁਸੀਂ ਅੱਜ ਨਹੀਂ ਅਵੇਲੇਬਲ ਤੇ ਫਰਾਈਡੇ ਤੇ ਸੈਟਰਡੇ 2 ਦਿਨ ਸਾਡੇ ਕੋਲ ਡਾਕਟਰ ਜੀ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਹੋਣਗੇ। ਤੇ ਰਾਜਵੀਰ ਜੀ ਕਈ ਵਾਰ ਹੁੰਦਾ ਲੋਕੀ ਵੀਕਐਂਡ ਉੱਤੇ ਬਿਜ਼ੀ ਹੁੰਦੇ ਨੇ ਤੇ ਉਹਨਾਂ ਵਾਸਤੇ ਅਸੀਂ ਸਪੈਸ਼ਲੀ ਵੀਕਡੇਜ਼ 'ਚ ਵੀ ਡਾਕਟਰ ਰੱਖਿਆ। ਸੋ ਮੰਗਲਵਾਰ ਸ਼ਾਮ ਨੂੰ ਵੀ ਡਾਕਟਰ ਸਾਡੇ ਕੋਲ ਅਵੇਲੇਬਲ ਹੋਇਆ ਕਰਨਗੇ। ਸੋ ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ 4 ਦਿਨ ਹਫ਼ਤੇ 'ਚ ਜੀ ਸਾਡੇ ਕੋਲ ਡਾਕਟਰ ਅਵੇਲੇਬਲ ਨੇ। ਸੋ ਆਪਣੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਨੰਬਰ 905-405-8888। ਤੇ ਜਿਹੜਾ ਆਪਾਂ ਅੱਖਾਂ ਦਾ ਚੈੱਕਅਪ ਵੀ ਕਰਵਾਉਂਦੇ ਹਾਂ ਨਾ ਰਾਜਵੀਰ ਜੀ, ਬੂੜਿਆ ਬੜਾ ਐਡਵਾਂਸ ਹੈ ਸਾਡੇ ਕੋਲ ਕਿਉਂਕਿ ਲੇਟੈਸਟ ਟੈਕਨੋਲੋਜੀ ਦਾ ਇਕਵਿਪਮੈਂਟ ਹੈ ਤੇ ਅੱਖਾਂ ਦਾ ਪੂਰਾ ਹਰ ਇੱਕ ਕੋਨਾ ਚੈੱਕ ਕਰ ਦਿੰਦੇ ਕਿਉਂਕਿ ਸਾਡੇ ਕੋਲ OCT ਹੈ ਜਿਹੜਾ ਸਾਡਾ ਰੈਟਨਾ ਸਕੈਨ ਕਰਦੀ ਹੈ, ਸਾਡੇ ਕੋਲ ਨਾਲ ਰੈਟਨੋਗ੍ਰਾਫੀ ਹੈ ਜਿਹੜੀ ਰੈਟਨਾ ਦੀ ਇਮੇਜਸ ਲੈਂਦੀ ਹੈ, ਤੇ ਨਾਲ ਸਾਡੇ ਕੋਲ ਟੋਪੋਗ੍ਰਾਫੀ ਹੈ ਜਿਹੜੇ ਖਾਸ ਕਰਕੇ ਬੱਚਿਆਂ ਦਾ ਐਗਜ਼ਾਮ ਕਰਾ ਰਹੇ ਹੋ ਤੇ ਜ਼ਰੂਰ ਇਹ ਟੈਸਟ ਕਰਾਓ। ਔਰ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈ, ਕਿਹਨੇ ਦੱਸ ਦਈਏ ਕਿ ਜਿੰਨੇ ਵੀ ਤੁਸੀਂ ਐਡਵਾਂਸ ਟੈਕਨੋਲੋਜੀ ਦੇ ਟੈਸਟ ਕਰਾ ਰਹੇ ਹੋ ਇਹ ਮੋਸਟਲੀ ਇੰਸ਼ੋਰੈਂਸ ਕੰਪਨੀਆਂ 'ਚ ਕਵਰ ਹੁੰਦੇ ਨੇ। ਜਿਨ੍ਹਾਂ ਨੇ ਵੀ ਟੈਸਟਿੰਗ ਕਰਵਾਉਣੀ ਹੈ ਨੰਬਰ ਇੱਕੋ ਇੱਕ ਹੈ ਜੀ 905-405-8888 905-460-8888। ਤੇ ਦੂਜੀ ਗੱਲ ਕਰੀਏ ਜੀ ਐਨਕਾਂ ਦੀ, ਐਨਕਾਂ ਵਾਸਤੇ ਜੀ ਸਾਡਾ ਵੈਲਿਊ ਪੈਕੇਜ ਹਮੇਸ਼ਾ ਹੀ ਫੇਮਸ ਰਿਹਾ ਹੈ। ਤੁਸੀਂ ਆਪਣੇ ਬਹੁਤ ਸਾਰੇ ਡਾਲਰ ਬਚਾ ਸਕਦੇ ਹੋ ਕਿਉਂਕਿ ਤੁਹਾਨੂੰ ਅਸੀਂ ਕੰਪਲੀਟ ਫੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ 'ਚ ਸਿਲੈਕਟਿਡ ਬ੍ਰਾਂਡਿਡ ਫਰੇਮ ਵੀ ਹੋਣਾ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਹੋਣਗੇ। ਇਹ $400 ਵਾਲਾ ਤੁਹਾਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਦੂਨਟ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੇ ਨਾਲ ਬ੍ਰਾਂਡਿਡ ਫਰੇਮ, ਇਹ $600 ਵਾਲਾ ਪੈਕੇਜ ਸਿਰਫ $252 'ਚ ਹੈ। ਔਨ ਟੋਪ ਆਫ ਇਟ ਤੁਸੀਂ ਆਪਣੀ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਵੀ ਪਰਸਨ ਕਹਿੰਦਾ ਵੀ 2 ਪੇਅਰ ਹੁਣ ਇੱਕ ਘਰ ਪਿਆ ਹੋਵੇ ਇੱਕ ਗੱਡੀ 'ਚ ਜਾਂ ਆਫਿਸ 'ਚ, ਪਹਿਲੇ ਪੇਅਰ ਦੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ। ਸੋ ਦੋਸਤੋ ਡੀਲਾਂ ਲੈਣੀ ਨੇ ਤੇ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ, ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਇੱਕੋ ਇੱਕ ਨੰਬਰ 905-460-8888
0: ਜੇਕਰ ਲਾਈਟ ਜ਼ਿਆਦਾ ਟਾਈਮ ਗਈ ਰਹਿੰਦੀ ਆ ਜਾਂ ਤੁਸੀਂ ਘਰੇ ਵਾਪਸ ਆਉਂਦੇ ਹੋ ਗਲਤੀ ਨਾਲ ਭੋਜਨ ਤੁਹਾਡਾ ਖਰਾਬ ਹੋ ਜਾਂਦਾ ਵੀ ਇਹ ਕੰਮ ਕਿਵੇਂ ਕਰਦਾ, ਉਹ ਕਹਿੰਦੇ ਕੰਮ ਇਹ ਆ ਵੀ ਤੁਸੀਂ ਨਾ ਸਿਰਫ ਤੁਹਾਨੂੰ 1 ਗਲਾਸ ਪਾਣੀ ਦਾ ਚਾਹੀਦਾ ਤੇ 1 ਰੁਪਏ ਦਾ ਸਿੱਕਾ ਜਿਹੜਾ ਉਹਦੀ ਲੋੜ ਹੋਣੀ ਹੈ। ਪਹਿਲਾਂ ਗਲਾਸ ਨੂੰ ਪਾਣੀ ਨਾਲ ਭਰ ਲਓ, ਫਿਰ ਇਹ ਫਰੀਜ਼ਰ 'ਚ ਰੱਖ ਦਿਉ, ਜਦੋਂ ਪੂਰੀ ਤਰ੍ਹਾਂ ਜੰਮ ਗਿਆ, ਜਦੋਂ ਇੱਥੇ ਇਹ ਬਰਫ਼ ਬਣ ਗਈ ਆ ਤਾਂ ਫਿਰ ਇਹਦੇ ਉੱਪਰ 1 ਰੁਪਏ ਦਾ ਸਿੱਕਾ ਰੱਖ ਦਿਉ। ਹੁਣ ਗਲਾਸ ਨੂੰ ਫਰੀਜ਼ਰ ਦੇ ਵਿੱਚ ਹੀ ਪਿਆ ਰਹਿਣ ਦਿਉ, ਜੇ ਤੁਸੀਂ ਵਾਪਸ ਆਉਣਾ ਤਾਂ ਗਲਾਸ 'ਚ ਸਿੱਕੇ ਦੀ ਜਿਹੜੀ ਉਹ ਸਥਿਤੀ ਆ ਉਹ ਚੇਂਜ ਹੋਈ ਹੋਊਗੀ, ਜਾਂ ਤਾਂ ਅੱਗੇ ਪਿੱਛੇ ਆਸੇ ਪਾਸੇ ਗਿਆ ਹੋਊਗਾ ਜਾਂ ਕਿਤੇ, ਹੈ ਨਾ। ਜੇ ਤਾਂ ਇਹਦਾ ਮਤਲਬ ਲਾਈਟ ਲੰਬਾ ਟਾਈਮ ਗਈ ਰਹੀ ਆ ਤਾਂ ਬਰਫ਼ ਤਾਂ ਫਿਰ ਪਿਘਲੀ ਹੋਊਗੀ, ਇਹ ਤਾਂ ਕਾਮਨ ਸੈਂਸ ਹੀ ਆ ਵੀ ਬਰਫ਼ ਪਿਘਲੀ ਹੋਊ ਸਿੱਕਾ ਥੱਲੇ ਜਾਣੀ ਹੈ, ਫਿਰ ਇਹ ਤਾਂ ਪਤਾ ਹੀ ਲੱਗਣਾ, ਹੈ ਨਾ, ਵੀ ਉਹਦੀ ਸਥਿਤੀ ਤਾਂ ਹਿੱਲਣੀ ਹੈ ਨਾ। ਉਹ ਕਹਿੰਦੇ ਫਿਰ ਐਂ ਪਤਾ ਲੱਗ ਜਾਣਾ ਵੀ ਲਾਈਟ ਗਈ ਆ ਕਿ ਨਹੀਂ ਗਈ, ਅਤੇ ਮੈਂ ਕਿਹਾ ਉੱਦਾਂ ਹੀ ਬੰਦਾ ਪੁੱਛ ਲਵੇ ਕਿਸੇ ਨੂੰ ਵੀ ਲਾਈਟ ਤਾਂ ਨਹੀਂ ਗਈ ਸੀ ਨਾ ਘਰ ਦੇ, ਕੋਈ ਤਾਂ ਮੈਂਬਰ ਹੋਊਗਾ ਘਰੇ। ਇਹ ਸਿੱਕਾ ਜ਼ਰੂਰ ਰੱਖਣਾ ਮੈਂ, ਮੈਨੂੰ ਲੱਗਦਾ ਕਿ ਕਈ ਵਾਰ ਜਿਹੜੇ ਟਰੈਕ ਵੀ ਦੱਸਦੇ ਆ ਉਹ ਵੀ ਟਰੈਕ ਆਪਣੇ ਵਾਂਗੂ, ਜਿਵੇਂ ਮੈਨੂੰ ਇੱਕ ਦਿਨ ਰਾਜਨ ਜੀ ਕਹਿੰਦੇ ਵੀਡੀਓ ਆਪਾਂ ਬਣਾਉਂਦੇ, ਮੈਂ ਕਿਹਾ ਜੇ ਨਾ ਅੱਜ ਕੱਲ੍ਹ ਚੰਗੀ ਚੀਜ਼ ਦੀ ਵੀਡੀਓ ਬਣਾਓ ਉਹ ਨਹੀਂ ਚੱਲਦੀ, ਕਹਿੰਦੇ ਫਿਰ, ਮੈਂ ਕਿਹਾ ਜੇ ਹੁਣ ਮੈਂ ਕਹਿ ਦੇਵਾਂ ਵੀ ਮੈਂ ਇੱਕ ਚੀਜ਼, ਮੈਨੂੰ ਇੱਕ ਪਤਾ ਵੀ ਦੇਖੋ ਇੱਕ ਕੇਲਾ ਲੈਣਾ ਉਹਨੂੰ ਛਿੱਲ ਲੈਣਾ ਅਤੇ ਉਹਨੂੰ ਬਾਅਦ 'ਚ ਧਿਆਨ ਨਾਲ ਸੁਣਿਓ ਮੋਨਾ ਜੀ ਤੁਸੀਂ ਵੀ, ਬੜੀ ਕਮਾਲ ਦੀ ਚੀਜ਼ ਆ ਵੀ ਉਹਨੂੰ ਧਿਆਨ ਉਹਨੂੰ ਛਿੱਲ ਕੇ ਕੇਲੇ ਨੂੰ ਗਰਮ ਪਾਣੀ ਦੇ ਵਿੱਚ ਉਬਾਲਣਾ 2 ਮਿੰਟ ਦੇ ਲਈ, ਜਦੋਂ ਗਰਮ ਪਾਣੀ ਦੇ ਵਿੱਚ ਉਬਾਲ ਲਿਆ ਵਿੱਚ 2 ਚੁਟਕੀਆਂ ਜਿਹੜਾ ਪਿੰਕ ਸਾਲਟ ਹੁੰਦਾ, ਪਿੰਕ ਸਾਲਟ ਆ 2 ਚੁਟਕੀਆਂ ਉਹਦੀਆਂ ਪਾਉਣੀਆਂ ਨੇ, 1/2 ਚਮਚਾ ਹਲਦੀ ਦੇ ਵਿੱਚ ਪਾ ਦੇਣਾ, ਉਹਨੂੰ ਫਿਰ ਫੈਂਟ ਲੈਣਾ ਜਿਵੇਂ ਹੈ ਨਾ ਸਾਰਾ ਵਿੱਚ ਮਿਕਸ ਕਰਕੇ, ਉਹ ਜਦੋਂ ਫੈਂਟ ਲਿਆ ਉਹਨੂੰ ਥੋੜ੍ਹਾ ਜਿਹਾ ਚਿਰ ਠੰਡਾ ਹੋਣ ਦੇਣਾ, ਠੰਡਾ ਹੋਣ ਤੋਂ ਬਾਅਦ ਉਹਨੂੰ 1/2 ਘੰਟਾ ਫਰੀਜ਼ਰ ਦੇ ਵਿੱਚ ਰੱਖ ਦੇਣਾ, ਜਦੋਂ ਫਰਿੱਜ 'ਚ ਰੱਖਤਾ 1/2 ਘੰਟੇ ਬਾਅਦ ਉਹਨੂੰ ਫਿਰ ਵਾਪਸ ਕੱਢ ਲੈਣਾ, ਉਹ ਜੰਮਿਆ ਤਾਂ ਹੋਣਾ ਨਹੀਂ ਉਦੋਂ ਤੱਕ ਹੈ ਨਾ, ਉਹਨੂੰ ਵਾਪਸ ਫਿਰ ਕੱਢਣਾ ਵਾ, ਵਾਪਸ ਕੱਢ ਕੇ ਫਿਰ ਉਹਦੇ 'ਚ ਛੋਟੇ ਛੋਟੇ ਆਪਾਂ ਜਿਵੇਂ ਕੱਦੂਕਸ ਨਹੀਂ ਕਰਦੇ ਹੁੰਦੇ ਹੈ ਨਾ ਜੀ, ਅਦਰਕ ਆ ਜਿਹੜਾ ਉਹ ਅਦਰਕ ਕੱਦੂਕਸ ਕਰਕੇ ਉਹਦੇ ਉੱਤੇ ਭੁੱਕਣਾ, ਥੋੜ੍ਹਾ ਜਿਹਾ ਧਨੀਆ ਜਿਹੜਾ ਹੈਗਾ ਉਹਨੂੰ, ਧਨੀਏ ਨੂੰ ਗਰਮ ਪਾਣੀ ਦੇ ਵਿੱਚ ਉਬਾਲ ਕੇ ਐਨ, ਮਤਲਬ ਜਿਵੇਂ ਉਹਦਾ ਤੁਸੀਂ ਇਹ ਕਹਿ ਲਓ ਕਿ ਉਹਦੀ ਜਿਵੇਂ ਚਟਨੀ ਬਣ ਜਾਂਦੀ ਹੁੰਦੀ ਆ, ਐਂ ਚਟਨੀ ਬਣਾ ਕੇ ਉਹ ਉਹਦੇ ਉੱਤੇ ਪੇਸਟ ਕਰ ਦੇਣੀ ਆ, ਸਾਰੀ ਪੇਸਟ ਕਰਕੇ ਜਦੋਂ ਫਿਰ ਤੁਸੀਂ ਉਹਨੂੰ ਬਾਹਰ ਕੱਢਣਾ ਉਸ ਭਾਂਡੇ ਦੇ ਵਿੱਚੋਂ, ਫਿਰ ਤੁਸੀਂ ਦੇਖਣਾ ਬਈ ਇਹਦਾ ਕੁਛ ਵੀ ਨਹੀਂ ਬਣਿਆ, ਕੱਖ ਨਹੀਂ ਬਣਿਆ ਉਹ, ਫਿਰ ਤੁਸੀਂ ਘਰਦੇ ਤੋਂ ਗਾਲਾਂ ਖਾਣੀਆਂ ਤੇ ਉਹਨੂੰ ਸਿੱਟ ਦੇਣਾ ਵੀ ਇਹ ਤਾਂ ਕਹੋ ਨੀ ਗੱਲਬਾਤ ਬਣੀ ਨਹੀਂ ਹੈ, ਸਹੀ ਹੈ ਜੀ, ਸਹੀ ਹੈ ਬਾਤ, ਓਹੋ ਤੁਸੀਂ ਕੀ ਸਮਝਦੇ ਵੀ ਕੀ ਬਣਦਾ, ਏਦਾਂ ਦੀ ਚੱਲਦੀ ਅੱਜ ਕੱਲ੍ਹ, ਹੁਣ ਕੀ ਕਰੀਏ ਹੈ ਨਾ, ਮੈਂ ਇਹੀ ਕੁਛ ਚੱਲ ਸਕਦਾ, ਸੋ ਰਾਜਨ ਜੀ ਬਹੁਤ ਧੰਨਵਾਦ, ਦੇਖ ਲਓ ਹੁਣ ਤੁਸੀਂ ਯਾਦ ਰੱਖ ਲਓ ਕੀ ਪਹਿਲਾਂ ਕੇਲੇ ਨੂੰ ਉਬਾਲਣਾ ਪਾਣੀ, ਜੇ ਮੇਰਾ ਕਿਤੇ ਠੰਡੇ ਨਾ ਰੱਖ ਦਿਓ ਕਿਤੇ, ਹਾਂ 1/2 ਘੰਟੇ ਲਈ ਫਰਿੱਜ 'ਚ ਰੱਖਣਾ ਪੇਸਟ ਬਣਾਉਣਾ, ਫਿਰ ਚੇਤੇ ਰੱਖਿਓ, ਬਹੁਤ ਧੰਨਵਾਦ ਸਰ, ਥੈਂਕ ਯੂ,
1: ਬਹੁਤ
0: ਧੰਨਵਾਦ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਸਿਮਰਨ ਜੀ ਵੀ ਸਾਡੇ ਨਾਲ ਆ ਗਿਆ, ਸਿਮਰਨ ਜੀ ਤੋਂ ਪੁੱਛਦੇ ਆ ਭਾਈ ਜਿਹਨਾਂ ਜਿਹਨਾਂ ਬੰਦਿਆਂ ਦੀ ਅੱਜ ਵੀ, ਅੱਜ ਸਿਮਰਨ ਜੀ ਸਤਿ ਸ਼੍ਰੀ ਅਕਾਲ, ਮੁਬਾਰਕਬਾਦ ਦੇ ਦਿਓ, ਮੈਂ ਕਿਹਾ ਕਿਆ ਬਾਤ ਆ ਜੀ, ਸੋ ਤੁਹਾਨੂੰ ਵੀ ਮੁਬਾਰਕਬਾਦ ਆ, ਤੁਹਾਡੀ ਟੀਮ ਨੂੰ ਵੀ ਮੁਬਾਰਕਬਾਦ ਆ ਕਿ ਉਹਨਾਂ ਦੀ ਫੰਡਿੰਗ ਵੀ ਰਿਲੀਜ਼ ਹੋ ਗਈ, ਅੱਛਾ ਇਹ ਵਧੀਆ ਗੱਲ ਆ ਕਿ ਉਹਨਾਂ ਦੇ ਅਕਾਊਂਟ 'ਚ ਜਾਂਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਯਾਰ ਸਵੇਰ ਨੂੰ ਜਦੋਂ ਬੰਦਾ ਅਕਾਊਂਟ ਖੋਲਦਾ ਕਿ ਅੱਛਾ
3: 18 ਹਜ਼ਾਰ ਆ ਗਿਆ, ਜਿਹੜੀ ਫੰਡਿੰਗ ਹੁੰਦੀ ਹੈ ਉਹ ਤੁਹਾਡੀ ਇਨਕਮ ਤੇ ਬੇਸਿਸ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਬੇਸਿਸ ਦੇ ਉੱਤੇ ਆਉਂਦੀ ਹੁੰਦੀ ਹੈ, ਤੁਹਾਡੀ ਇਨਕਮ ਜਿਹੜੀ ਉਹ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਜਿੰਨੀ ਘੱਟ ਤੁਹਾਡੀ ਫੈਮਿਲੀ ਇਨਕਮ ਹੋਏਗੀ ਉਨਾ ਹੀ ਜ਼ਿਆਦਾ ਤੁਹਾਨੂੰ ਫੰਡਿੰਗ ਹੋਏਗੀ, ਉਨੀ ਜ਼ਿਆਦਾ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਹੋਏਗਾ ਤੇ ਲੋਨ ਦਾ ਹੋਏਗਾ, ਸੋ ਅਗਰ ਗੱਲ ਕਰੀਏ ਜਿਵੇਂ ਫੈਮਿਲੀ ਆਫ 4 ਦੀ ਤਾਂ ਤੁਹਾਨੂੰ ਅਰਾਊਂਡ 70,000 to 80,000 ਤੱਕ ਦੀ ਫੰਡਿੰਗ ਆਉਂਦੀ ਹੈ, ਇੱਦਾਂ ਹੀ ਫੈਮਿਲੀ ਆਫ 5 ਲਈ 90 ਤੱਕ ਆਉਂਦੀ ਹੈ, ਸੋ ਜਿੰਨਾ ਤੁਹਾਡਾ ਫੈਮਿਲੀ ਸਾਈਜ਼ ਵੱਡਾ ਹੋਏਗਾ ਤੇ ਤੁਹਾਡੀ ਇਨਕਮ ਘੱਟ ਹੋਏਗੀ ਉਨੇ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਜ਼ਿਆਦਾ ਹੋਏਗਾ ਤੇ ਲੋਨ ਦਾ ਵੀ ਹੋਏਗਾ, ਜਿਹੜਾ ਲੋਨ ਦਾ ਪੋਰਸ਼ਨ ਹੁੰਦਾ ਵਾ ਉਹਦੇ ਉੱਤੇ ਜਿੰਨਾ ਸਾਲ ਸਟੱਡੀ ਚੱਲੇਗੀ, ਮੰਨ ਲਓ 1 ਸਾਲ ਦੀ ਸਟੱਡੀ ਆ ਤਾਂ 1 ਸਾਲ ਕੋਈ ਇੰਟਰਸਟ ਨਹੀਂ ਹੋਏਗਾ, 1 ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸਟਾਰਟ ਹੋਏਗਾ, ਤੇ ਤੁਹਾਡੇ ਕੋਲ 10 ਸਾਲ ਹੁੰਦੇ ਨੇ ਲੋਨ ਰਿਟਰਨ ਕਰਨ ਲਈ, ਉਹਦੀਆਂ ਤੁਹਾਡੀਆਂ ਇੰਸਟਾਲਮੈਂਟਸ ਬਣ ਜਾਂਦੀਆਂ ਨੇ, ਓਪਨ ਲੋਨ ਹੁੰਦਾ ਵਾ ਤੁਸੀਂ ਕਦੇ ਵੀ ਪੇ ਕਰ ਸਕਦੇ ਹੋ, ਤੇ ਜਿਹੜਾ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਆਉਂਦਾ ਵਾ ਉਹ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ, ਉਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ।
0: ਅੱਜ ਤੁਹਾਨੂੰ ਉਹਨਾਂ ਨੇ ਸੱਚੀ ਕਹਿਣਾ ਬਹੁਤ ਦੁਆਵਾਂ ਦਿੱਤੀਆਂ, ਬੜੀ ਜ਼ਰੂਰਤ ਸੀ, ਕਹਿੰਦਾ ਬਾਈ ਬਹੁਤ ਔਖੇ ਸੀ ਕਿ ਉਹ ਜਦੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਮੇਰਾ ਖਿਆਲ 17,000-18,000 ਦੇ ਅਰਾਊਂਡ ਕਿਤੇ ਨਾ ਕਿਤੇ ਉਹ ਦੱਸ ਰਹੇ ਸੀ ਕਿ ਬਾਈ ਆਈ ਆ, ਫਸਟ ਪੇਮੈਂਟ ਉਹਨਾਂ ਦੀ ਆਈ ਹੈ, ਸੋ ਬਹੁਤ ਦੁਆਵਾਂ ਦੇ ਰਹੇ ਸੀ, ਮੈਂ ਕਿਹਾ ਯਾਰ ਮੇਰਾ ਤਾਂ ਕਾਹਦਾ ਥੈਂਕ ਯੂ, ਚਲੋ ਨਾਲੇ ਤਾਂ ਨਾਲੇ ਪੁੰਨ ਨਾਲੇ ਫਣੀਆਂ ਫਲੀਆਂ, ਤੇ ਉਹ ਮਤਲਬ ਇਹ ਇੱਕ ਪੇਮੈਂਟ ਆ, ਫਿਰ ਇਹ ਤੋਂ ਬਾਅਦ ਫਿਰ ਦੁਬਾਰੇ ਆਊਗੀ?
3: ਹਾਂਜੀ, ਦੋ ਪੇਮੈਂਟਾਂ ਵਿੱਚ ਆਉਂਦਾ ਹੈ, 60% ਆਉਂਦੀ ਹੈ ਪਹਿਲਾਂ, ਫਿਰ 40% ਆਉਂਦੀ ਹੈ,
0: ਇਹਦੇ ਲਈ ਬਾਈ ਜੀ ਸਾਰੇ ਜਿਹੜੇ ਐਲੀਜੀਬਲ ਨੇ ਉਹ ਜ਼ਰੂਰ ਐਲੀਜੀਬਲ ਹੈ ਕੌਣ? ਜੇ ਤੁਸੀਂ ਦਸਵੀਂ ਕੀਤੀ ਹੋਈ ਆ ਇੰਡੀਆ ਤੋਂ ਕੀਤੀ ਆ ਜਾਂ ਬਾਰ੍ਹਵੀਂ ਕੀਤੀ ਆ, ਅਤੇ ਜੇ ਨਹੀਂ ਵੀ ਕੀਤੀ ਤਾਂ ਵੀ ਤੁਸੀਂ ਇਹਨਾਂ ਨੂੰ ਪੁੱਛ ਲਿਓ ਇੱਕ ਵਾਰ ਵੀ ਕੀ ਆ, ਅਤੇ ਜੇ ਤੁਸੀਂ 40, 50, 60, 65 ਸਾਲ ਦੇ ਵੀ ਹੋ ਕੋਈ ਗੱਲ ਨਹੀਂ, ਪੀ ਆਰ ਕਾਰਡ ਤੁਹਾਡੇ ਕੋਲ ਹੈਗਾ ਵਾ ਜਾਂ ਸਿਟੀਜਨ ਹੈਗੇ ਹੋ, ਤਾਂ ਤੁਹਾਡੀ 70,000 ਤੋਂ ਇਨਕਮ 2025 ਦੀ ਘੱਟ ਸੀਗੀ, ਅਤੇ 2024 ਦੀ, ਠੀਕ ਹੈ ਜੀ, 2024 ਦੀ, ਸੋ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਿਓ, ਇਹਨਾਂ ਨੂੰ ਇੱਕ ਵਾਰ ਸੰਪਰਕ ਕਰ ਲਿਓ, ਨੰਬਰ ਦੇ ਦਿਓ, ਅਤੇ ਇਸ ਨੰਬਰ 'ਤੇ ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਐਲੀਜੀਬਲ ਹੈਗੇ ਹੋ। ਅੱਜ ਤੋਂ ਫਿਰ ਤਿੰਨ ਕੁ ਵੀਕਾਂ ਬਾਅਦ ਤੁਹਾਡਾ ਮੈਂ ਜ਼ਿਕਰ ਕਰਾਂ ਕਿ ਹਾਂ ਭਾਈ ਇਹਨਾਂ ਨੂੰ ਵੀ ਆ ਗਈ, ਅਤੇ ਅਗਸਤ ਤੋਂ ਬਾਅਦ ਨਹੀਂ ਜੀ ਇਹ ਆਉਣੀ, ਅਗਸਤ ਤੋਂ ਬਾਅਦ ਗ੍ਰਾਂਟ ਨਹੀਂ ਮਿਲਣੀ, ਇਕੱਲਾ ਲੋਨ ਹੀ ਰਹਿ ਜਾਣਾ। ਬਹੁਤ ਸਾਰੇ ਪ੍ਰੋਵਿੰਸਸ ਨੇ ਆਲਰੇਡੀ ਗ੍ਰਾਂਟ ਬੰਦ ਕਰਤੀ ਆ, ਅਗਸਤ ਤੋਂ ਇੱਥੇ ਵੀ ਬੰਦ ਹੋ ਜਾਣੀ ਹੈ, ਪਹਿਲਾਂ ਪਹਿਲਾਂ ਜਿਹੜੇ ਬੈਚ ਹੋ ਗਏ ਅਪਲਾਈ ਉਹਨਾਂ ਨੂੰ ਆ ਜਾਣੀ ਆ। ਸੋ ਤੁਸੀਂ ਲਾਹਾ ਲੈ ਸਕਦੇ ਹੋ, ਤੁਹਾਡੇ ਅਕਾਊਂਟ ਦੇ ਵਿੱਚ ਵੀ ਜੇਕਰ ਤੁਹਾਨੂੰ ਵੀ ਚਾਹੀਦੇ ਆ, ਅਤੇ ਤੁਹਾਨੂੰ ਚਾਹੀਦੇ ਤਾਂ ਕਿਹਨੂੰ ਨਹੀਂ ਹੁੰਦੇ, ਅਤੇ ਤੁਸੀਂ ਵੀ ਇਹਦੇ ਹੱਕਦਾਰ ਬਣ ਸਕਦੇ ਹੋ। ਆਨਲਾਈਨ ਕਲਾਸਿਸ ਨੇ ਜਿਹੜੀਆਂ, ਤੁਸੀਂ ਸ਼ਾਮ ਨੂੰ ਕਲਾਸ ਲਾਉਣੀ ਆ ਅਤੇ ਕੰਮ ਕਰਦੇ ਰਹੋ ਆਪਦਾ, ਕੰਮ ਤੋਂ ਆ ਕੇ 3 ਘੰਟੇ ਦੀ ਕਲਾਸ ਆ ਆਨਲਾਈਨ, ਉਹ ਤੁਸੀਂ ਸੈਲਫ ਸਟੱਡੀ ਵਾਲੀ ਵੀ ਆ ਕਿ ਕੋਈ ਟੀਚਰ ਹੈ ਨਹੀਂ ਆਪ ਹੀ ਪੜ੍ਹੀ ਜਾਣਾ, ਪਤਾ ਕਰ ਲਿਓ ਇਹਨਾਂ ਤੋਂ। ਅਤੇ ਇਹਨਾਂ ਦੀ ਫੀਸ ਸਿਰਫ $199 ਆ ਜਾਂ $499 ਆ, ਉਹ ਵੀ ਬਾਅਦ 'ਚ ਦੇਣੀ ਆ, ਜਿਵੇਂ ਹੁਣ ਅੱਜ ਫੰਡਿੰਗ ਉਹਦੇ ਅਕਾਊਂਟ ਦੇ ਵਿੱਚ ਵੀਰ ਦੇ ਆਈ ਆ, ਉਹ ਕੱਲ੍ਹ ਨੂੰ ਜਾ ਕੇ ਇਹਨਾਂ ਨੂੰ ਫੀਸ ਆਪਣੀ ਦੇ ਕੇ ਆਊਗਾ। ਸੋ ਨੰਬਰ ਅਨਾਊਂਸ ਕਰੋ ਜੀ।
3: ਨੰਬਰ ਸਾਡਾ ਹੈਗਾ 4372643175, 4372643175, ਤੇ ਸਾਡਾ ਆਫਿਸ ਲੋਕੇਟਡ ਹੈਗਾ ਮਿਸੀ ਸਾਗਾ ਡੈਰੀ ਐਂਡ ਹਰਨ ਟਾਰੀ ਉੱਤੇ। ਤੁਸੀਂ ਸਾਨੂੰ ਕਾਲ ਕਰਕੇ ਆਪਣੀ ਪਹਿਲਾਂ ਇਨਫੋਰਮੇਸ਼ਨ ਲੈ ਲਓ, ਤੁਸੀਂ ਸਾਨੂੰ ਇਨਕਮ ਦੱਸਣੀ ਹੈ, ਫੈਮਿਲੀ ਸਾਈਜ਼, ਅਸੀਂ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਕਿੰਨੀ ਫੰਡਿੰਗ ਆਏਗੀ। ਉਸ ਤੋਂ ਬਾਅਦ ਅਗਰ ਤੁਸੀਂ ਇੰਟਰਸਟਿਡ ਆ, ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ। ਅਗਰ ਤੁਸੀਂ ਆਨਲਾਈਨ ਕਰਵਾਉਣਾ ਵਾ ਤਾਂ ਤੁਸੀਂ ਸਾਨੂੰ ਫੋਨ 'ਤੇ ਵੀ ਆਪਣੀ ਡਿਟੇਲ ਸੈਂਡ ਕਰ ਸਕਦੇ ਹੋ, ਆਪਾਂ ਆਨਲਾਈਨ ਵੀ ਕਰ ਦਾਂਗੇ ਤੁਹਾਡਾ।
0: 437-264-3175, 437-264-3175, 437-264-3175 ਤੁਸੀਂ ਹੋਲਡ ਕਰ ਲਿਓ ਜੀ। ਆਪਾਂ ਮੋਨਾ ਜੀ ਤੋਂ ਵੀ ਜਾਂਦੇ ਜਾਂਦੇ ਇੱਕ ਸੁਨੇਹਾ ਲੈ ਲਈਏ। ਮੋਨਾ ਜੀ ਨੂੰ ਹੁਣ ਇੱਕ ਰੈਸਪੀ ਬਹੁਤ ਕਮਾਲ ਦੀ ਦੱਸੀ ਹੈ, ਘਰੇ ਜਾ ਕੇ ਇਹਨਾਂ ਨੇ ਬਣਾ ਲੈਣੀ ਹੈ, ਅਤੇ ਦੇਖਿਓ ਸਿਰ ਸੁਰ ਦਰਦ ਸਾਰੇ ਹਟ ਜਾਣੇ ਮੋਨਾ ਜੀ। ਅਤੇ ਇਹ ਵਿੱਚ ਹਲਦੀ ਮਾਲੀ ਨਹੀਂ ਪਾਉਣੀ, ਅੱਧਾ ਚਮਚਾ ਹੀ ਪਾਉਣਾ ਤੁਸੀਂ। ਅੱਛਾ ਜੀ,
3: ਠੀਕ ਹੈ ਜੀ। ਹਾਂ, ਹਲਦੀ ਯੈਲੋ ਵਾਲੀ ਪਾਣੀ ਕਿ ਕਿਹੜੀ ਵਾਲੀ
0: ਪਾਣੀ? ਅੱਧੇ ਘੰਟੇ ਤੋਂ ਬਾਅਦ ਫ੍ਰੀਜਰ 'ਚ ਵੀ ਨਹੀਂ ਰੱਖਣਾ, ਠੀਕ ਜੀ। ਜਾਂਦੇ ਜਾਂਦੇ ਟਿਪ ਦੇ ਦਿਓ ਕੋਈ ਇੰਸ਼ੋਰੈਂਸ ਦਾ ਜੀ।
3: ਜ਼ਰੂਰ ਜੀ, ਡੈਫੀਨੇਟਲੀ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਮੈਂ ਜ਼ਰੂਰ ਕਹਾਂਗੀ ਕਿ ਆਪਣੀਆਂ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕੀਤਾ ਜਾਵੇ। ਅਕਸਰ ਆਪਾਂ ਇਹ ਗੱਲ ਕਰਦੇ ਹਾਂ ਰਿਵਿਊ ਕਰਨ ਦੀ, ਕਈ ਵਾਰ ਇਹ ਚੀਜ਼ ਆ ਜਾਂਦੀ ਹੈ ਕਿ ਟਾਈਮ ਘੱਟ ਹੁੰਦਾ ਹੈ, ਟਾਈਮ ਸਾਡਾ ਬਿਲਕੁਲ ਬਿਜ਼ੀ ਸਕੇਡਿਊਲਸ ਹੁੰਦੇ ਨੇ, ਇਸ ਕਰਕੇ ਮੋਸਟਲੀ ਟਾਈਮ ਨਹੀਂ ਮਿਲਦਾ। ਹਰੇਕ ਫੈਮਿਲੀ ਦੇ ਵਿੱਚ ਹਰੇਕ ਪਰਸਨ ਨੂੰ ਇਹੀ ਰਹਿੰਦਾ ਹੈਗਾ ਕਿ ਟਾਈਮ ਕੰਜ਼ਿਊਮ ਹੋਊਗਾ, ਪਰ ਉਹਦੇ ਵਿੱਚ ਇਹ ਚੀਜ਼ ਹੈਗੀ ਕਿ ਹਾਫ ਐਨ ਆਵਰ ਟੂ 45 ਮਿੰਟਸ ਦੀ ਗੱਲ ਹੁੰਦੀ ਹੈ ਕਿ ਜੇ ਆਪਾਂ ਪੂਰਾ ਗੋ ਥਰੂ ਕਰਨਾ ਹੋਵੇ ਕਿ ਤੁਹਾਡੇ ਕੀ ਕਵਰੇਜਿਸ ਨੇ, ਕੀ ਰਿਕੁਆਇਰਮੈਂਟਸ ਹੈ, ਕੀ ਬਜਟ ਹੈਗਾ। ਕਿਉਂਕਿ ਇਸ ਟਾਈਮ ਤੇ ਰਾਜਵੀਰ ਜੀ, ਮੈਂ ਕਹਾਂ ਕਿ ਲਾਸਟ ਮੰਥ ਦੇ ਵਿੱਚ ਹੀ ਮੈਨੂੰ ਇਸ ਟਾਈਮ ਤੇ 4-5 ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੀਆਂ ਪੋਲਿਸੀਜ਼ ਇਸ ਤਰੀਕੇ ਦੀਆਂ ਸੀਗੀਆਂ ਜਿਹੜੀਆਂ ਕਿ ਸਿਰਫ ਐਕਸੀਡੈਂਟਲ ਡੈਥ ਨੂੰ ਕਵਰ ਕਰ ਰਹੀਆਂ ਸੀ। 4-5 ਪਰਸਨ ਜਿਨ੍ਹਾਂ ਦੀਆਂ ਵੀ ਪੋਲਿਸੀਜ਼ ਰਿਵਿਊ ਕੀਤੀਆਂ, ਉਹਨਾਂ ਦੇ ਵਿੱਚੋਂ 4-5 ਫੈਮਿਲੀਜ਼ ਇਸ ਤਰੀਕੇ ਦੀਆਂ ਸੀ ਜਿਨ੍ਹਾਂ ਦੀ ਕਿਸੇ ਦੀ ਐਕਸੀਡੈਂਟਲ ਡੈਥ ਇੰਸ਼ੋਰੈਂਸ ਸੀ, ਕਿਸੇ ਦੀ ਕ੍ਰਿਟੀਕਲ ਐਕਸੀਡੈਂਟ ਕਵਰੇਜ ਸੀਗੀ। ਸੋ ਪਰਸਨ ਇਹੀ ਸੋਚ ਰਹੇ ਨੇ ਕਿ ਸਾਡੇ ਕੋਲ ਲਾਈਫ ਇੰਸ਼ੋਰੈਂਸ ਚੱਲ ਰਹੀ ਹੈ, ਸਾਡੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚੱਲ ਰਹੀ ਹੈ, ਪਰ ਅਸੀਂ ਸੋਚ ਪਰਸਨ ਨੂੰ ਇਹ ਵੀ ਲੱਗਦਾ ਹੈਗਾ ਕਿ ਹਾਂਜੀ ਪ੍ਰੀਮੀਅਮ ਵੀ ਬਹੁਤ ਘੱਟ ਜਾ ਰਿਹਾ, ਸਾਡੇ ਕੋਲ ਤਾਂ $2,00,000 ਦੀ ਕਵਰੇਜ ਹੈ, ਜਸਟ ਅਸੀਂ $15-16 ਦੇ ਰਹੇ ਹੈਗੇ ਹਾਂ ਮੰਥਲੀ। ਸੋ ਇਹ ਚੀਜ਼ਾਂ ਨਾ ਦੇਖ ਸੋਚੋ ਕਿ ਸਾਡਾ ਪ੍ਰੀਮੀਅਮ ਬਹੁਤ ਘੱਟ ਜਾ ਰਿਹਾ ਤਾਂ ਪੋਲਿਸੀ ਬਿਲਕੁਲ ਠੀਕ ਹੋਣੀ ਹੈ। ਪੋਲਿਸੀ ਨੂੰ ਰਿਵਿਊ ਕਰਕੇ ਐਟਲੀਸਟ ਇਹ ਜ਼ਰੂਰ ਧਿਆਨ ਰੱਖੋ ਕਿ ਕਵਰੇਜ ਪ੍ਰੋਪਰ ਹੋਣੀ ਚਾਹੀਦੀ ਹੈ, ਤਾਂ ਕਿ ਕੱਲ੍ਹ ਨੂੰ ਜੇ ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦਾ ਮਿਸਹੈਪ ਹੁੰਦਾ ਤਾਂ ਫੈਮਿਲੀ ਦੇ ਕੋਲ ਪ੍ਰੋਟੈਕਸ਼ਨ ਹੋਵੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਕੋਈ ਵੀ ਤੁਸੀਂ ਪੋਲਿਸੀਜ਼ ਰਿਵਿਊ ਕਰਨਾ ਚਾਹੁੰਦੇ ਹੋ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਸਾਡੇ ਆਫਿਸ ਆ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਤੁਹਾਨੂੰ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ, ਸੁਪਰ ਵੀਜ਼ਾ ਦੇ ਰਿਲੇਟਡ ਕੋਈ ਕੰਸਰਨ ਹੈ, ਇਨਵੈਸਟਮੈਂਟ ਆਪਸ਼ਨ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਆਪਣੇ ਬੱਚੇ ਤੁਹਾਡੇ 18 ਸਾਲ ਤੋਂ ਉੱਤੇ ਹੋ ਗਏ ਨੇ, ਉਹਨਾਂ ਨੂੰ ਸੇਵਿੰਗਸ ਦੀ ਆਦਤ ਪਾਉਣਾ ਚਾਹੁੰਦੇ ਹੋ, ਤਾਂ FHS ਤੇ TFS ਬਹੁਤ ਹੀ ਵਧੀਆ ਟੂਲ ਹੈਗਾ। ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ,
0: ਬਹੁਤ ਬਹੁਤ ਧੰਨਵਾਦ ਮੋਨਾ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।

0: ਲਓ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇੱਕ ਵਾਰ ਫਿਰ ਤੁਹਾਨੂੰ ਦੱਸ ਦਵਾਂ ਕਿ ਪ੍ਰੋਗਰਾਮ ਦਾ ਹਿੱਸਾ ਪਰਮਜੀਤ ਬਾਜੀ ਮੋਰਗੇਜ ਕਿੰਗ 416-804-2015। ਜੇਕਰ ਤੁਹਾਡੀ ਮੋਰਗੇਜ ਫਸਟ ਮੋਰਗੇਜ ਸੈਕਿੰਡ ਮੋਰਗੇਜ ਤੁਹਾਡੀ ਕਰਵਾਉਣ ਵਾਲੀ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। ਅਤੇ ਰੈਪ ਐਂਡ ਮੂਵ ਕੰਪਨੀਆਂ ਜਿਹੜੀ ਸਮਾਨ ਘਰ ਦਾ ਤੁਸੀਂ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ ਹੈ, ਕੋਈ ਹਿਡਨ ਕੋਸਟ ਨਹੀਂ। ਜਿੰਨੇ ਘੰਟਿਆਂ ਦੇ ਹਿਸਾਬ ਨਾਲ ਤੁਸੀਂ ਕਰਨਾ ਜਾਂ ਤੁਸੀਂ ਉੱਕਾ ਬੁੱਕਾ ਹੀ ਕਰ ਲਓ ਕਿ ਕਿੰਨੇ ਪੈਸੇ ਪਾਈ ਜਾਂਦੇ ਇੱਕ ਸਮਾਨ ਆ, ਇਹ ਪ੍ਰੋਪਰ ਰੱਖ ਕੇ ਆਉਣਾ, ਐਂ ਨਹੀਂ ਵੀ ਬਾਹਰ ਡਰਾਈਵ ਵਿੱਚ ਰੱਖ ਕੇ ਤੁਰੇ ਆਉਣਾ। ਸੋ ਜਸ ਬਾਈ ਨੂੰ ਕਾਲ ਕਰ ਲਿਓ ਅਤੇ ਸਪੈਸ਼ਲ ਡਿਸਕਾਊਂਟ ਮਿਲੂਗਾ 226-505-9970 226-505-9970 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸਿਮਰਨ ਜੀ ਨਾਲ ਨੇ, ਸਿਮਰਨ ਜੀ ਹੁਣ ਤੱਕ ਤੁਸੀਂ ਮੈਨੂੰ ਇੱਕ ਦੱਸਿਓ ਕਿ ਹੁਣ ਤੱਕ ਵੱਧ ਤੋਂ ਵੱਧ ਕਿੰਨੀ ਕੁ ਤੁਸੀਂ ਜਿਹੜੀ ਗ੍ਰਾਂਟ ਜਾਂ ਲੋਨ ਆ ਉਹ ਤੁਸੀਂ ਤੁਹਾਡੇ 7-8 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਹੁਣ ਤੱਕ ਹਜ਼ਾਰਾਂ ਹੀ ਬੱਚੇ ਆ ਜਿਹੜੇ ਉਹਨਾਂ ਨੂੰ ਉਹ ਮਿਲੇ ਹੋਣੀ ਆ, ਅਤੇ ਜਿਹੜੇ ਤੁਹਾਨੂੰ ਯਾਦ ਹੋਵੇ ਕਿ ਹਾਂ ਇਹਨਾਂ ਨੂੰ ਹੈਰਾਨੀ ਸੀ ਵੀ ਯਾਰ ਬਹੁਤ ਮਿਲੀ ਇਹਨਾਂ ਨੂੰ, ਹੈ ਨਾ, ਕੋਈ ਹੈ ਆਈਡੀਆ ਦਿਮਾਗ ਦੇ ਵਿੱਚ ਕੋਈ ਤਸਵੀਰ ਤੁਹਾਡੇ ਦਿਮਾਗ 'ਚ?
1: 1.5 ਲੱਖ ਤੱਕ ਸਾਡੇ ਆਫਿਸ ਆਉਂਗੇ ਤਾਂ ਅਸੀਂ ਤੁਹਾਨੂੰ ਫਾਈਲ ਵੀ ਈਵਨ ਤੁਹਾਨੂੰ ਲਾਈਕ ਦਿਖਾਵਾਂਗੇ ਕਿ ਲਾਈਕ ਕਿਵੇਂ ਆਪਾਂ ਫਾਈਲ ਉਹਨਾਂ ਦੀ ਕੀਤੀ ਹੈ, ਸਾਰਾ ਡਨ। ਜਿਹਨਾਂ ਦੇ ਡਿਪੈਂਡੈਂਟ ਬੱਚੇ ਨੇ, ਸੋ ਇਹਦੇ 'ਚ ਕੈਟਾਗਰੀ ਹੁੰਦੀ ਵੀ ਬੱਚੇ 11 ਸਾਲ ਤੋਂ ਛੋਟੇ ਨੇ ਉਹਨਾਂ ਦੀ ਫੰਡਿੰਗ ਥੋੜੀ ਜ਼ਿਆਦਾ ਹੁੰਦੀ ਹੈ, ਅਗਰ 11 ਸਾਲ ਤੋਂ ਬੱਚੇ ਤੁਹਾਡੇ ਵੱਡੇ ਨੇ ਉਹਨਾਂ ਦੀ ਫੰਡਿੰਗ ਥੋੜੀ ਡਿਫਰੈਂਟ ਹੁੰਦੀ ਹੈ।
0: 1.5 ਲੱਖ ਤੱਕ ਦੀ ਫੰਡਿੰਗ ਵੀ ਆ ਜਾਂਦੀ ਹੈ?
1: ਜੇ
0: ਬੱਚੇ ਯੂਨੀਵਰਸਿਟੀ ਜਾਂਦੇ ਆ ਉਹਨੂੰ ਡਿਪੈਂਡੈਂਟ ਕਿਡ ਦੇ ਵਿੱਚ ਮੰਨਣਗੇ ਜਾਂ ਨਹੀਂ?
1: ਡਿਪੈਂਡੈਂਟ ਹੀ ਕਾਊਂਟ ਹੋਣਗੇ ਅਗਰ ਤੁਹਾਡੇ ਬੱਚੇ ਯੂਨੀਵਰਸਿਟੀ ਜਾਂਦੇ ਨੇ। ਇਨਰੋਲਮੈਂਟ ਲੈਟਰ ਲੱਗਦੀ ਹੈ ਤੇ ਉਹ ਡਿਪੈਂਡੈਂਟ ਕਾਊਂਟ ਹੁੰਦੇ।
0: ਅੱਛਾ, ਇਨਰੋਲਮੈਂਟ ਉਹਨਾਂ ਦੀ ਲੈਟਰ ਲੱਗ ਜੂਗੀ ਤੇ ਉਹ ਡਿਪੈਂਡੈਂਟ ਹੀ ਕਾਊਂਟ ਹੁੰਦੇ ਆ। ਸੋ ਲਓ, ਇਹ ਵਧੀਆ ਗੱਲ ਹੈ ਕਿ ਤੁਸੀਂ ਜੇਕਰ 2 ਬੱਚੇ ਨੇ ਤੁਹਾਡੇ ਜਾਂ 3 ਬੱਚੇ ਨੇ ਤਾਂ ਉਨੀ ਤੁਹਾਨੂੰ ਗ੍ਰਾਂਟ ਆ ਜਿਹੜੀ ਉਹ ਜ਼ਿਆਦਾ ਮਿਲ ਜਾਣੀ ਆ, ਲੋਨ ਵੀ ਤੁਹਾਨੂੰ ਜ਼ਿਆਦਾ ਮਿਲ ਜਾਣਾ। ਲੋਨ ਵੀ ਮਾੜਾ ਨਹੀਂ ਹੈ, ਲੋਨ ਤਾਂ ਇਹ ਕਿ ਤੁਸੀਂ 14 ਸਾਲਾਂ ਦੇ ਵਿੱਚ ਪੇ ਕਰਨਾ ਵਾ, ਉਹ ਵੀ ਸਾਲ ਦਾ 1.5 ਸਾਲ ਬਾਅਦ ਸ਼ੁਰੂ ਹੋਣਾ ਕਿ 2.5% ਤੁਸੀਂ ਸਾਲ ਦਾ ਦੇਣਾ, ਅਤੇ ਇੱਥੇ ਤਾਂ ਆਪਾਂ ਨੂੰ ਮਹੀਨੇ ਦੇ ਕਿੰਨੇ ਕਿੰਨੇ ਪ੍ਰਸੈਂਟ 'ਤੇ, ਜੇ ਸੈਕਿੰਡ ਮੋਰਗੇਜ ਵੀ ਤੁਸੀਂ ਲੈਂਦੇ ਹੋ ਤਾਂ 11-11% 'ਤੇ, ਜਾਂ ਤੁਸੀਂ 20 ਲੈਂਡਰ ਤੋਂ ਮੋਰਗੇਜ 12-12% 'ਤੇ ਉਹ ਦਿੰਦੇ ਨੇ, ਅਤੇ ਜਾਂ ਕੋਈ ਲਾਈਨ ਆਫ ਕ੍ਰੈਡਿਟ ਕਈ ਵਾਰ 12-12% 'ਤੇ ਮਿਲਦੀਆਂ ਨੇ, ਪਰ ਇਹ ਤਾਂ ਸਾਲ ਦਾ 2.5% ਹੈ, ਦੇਖ ਕੇ ਦੇਖ ਲਓ ਤੁਸੀਂ। ਸੋ ਕਿੱਥੇ ਗੱਲਬਾਤ ਜਾਂਦੀ ਹੈ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇੱਕ ਵਾਰ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਸੋ ਤੁਸੀਂ ਥੋੜ੍ਹਾ ਜਿਹਾ ਇੱਕ ਤਾਂ ਮੈਨੂੰ ਨਾ ਦੱਸ ਦਿਓ ਕਿ ਜੇਕਰ ਸੰਪਰਕ ਕਰਨਾ ਕਿਹੜਾ ਨੰਬਰ, ਜੇ ਹੁਣ ਸਾਲ ਦਾ 2.5% ਅਤੇ ਮਹੀਨੇ ਦੇ ਹਿਸਾਬ ਨਾਲ ਤਾਂ ਲਾ ਕੇ 30% ਬਣ ਜਾਣਾ, ਅਤੇ ਸਾਲ ਦਾ 30% ਬਣ ਜਾਣਾ ਜੇ 2.5% ਨੂੰ ਆਪਾਂ ਲਾਈਏ, ਪਰ ਬਹੁਤ ਕਮਾਲ ਦੀ ਇਹ ਤੁਹਾਨੂੰ ਗ੍ਰਾਂਟ ਅਤੇ ਲੋਨ ਮਿਲ ਸਕਦੀ ਆ। ਪਰ ਸਿਰਫ ਤੁਸੀਂ ਇੱਕ ਕਾਲ ਕਰਕੇ ਪਤਾ ਕਰ ਲਿਓ, ਕੋਈ ਤੁਹਾਡਾ ਫੇਕ ਡਾਕੂਮੈਂਟ ਨਹੀਂ, ਕੋਈ ਸ਼ਿਕਾਇਤ ਨਹੀਂ, ਕੋਈ ਲੋਕਲ ਪੇਡ ਨਹੀਂ, ਤੁਹਾਡੇ ਅਕਾਊਂਟ 'ਚ ਪੈਸੇ ਆਉਣੇ, ਇਹਨਾਂ ਦੇ ਅਕਾਊਂਟ 'ਚ ਨਹੀਂ ਜਾਣੇ, ਇਹਨਾਂ ਨੂੰ ਸਿਰਫ ਤੁਸੀਂ ਇਹਨਾਂ ਦੀ ਫੀਸ ਦੇਣੀ ਆ। ਨੰਬਰ ਦੇ ਦਿਓ ਜੀ।
1: ਨੰਬਰ ਸਾਡਾ ਹੈ ਜੀ 4372643175 ਤੇ ਸਾਡੇ ਆਫਿਸ ਦਾ ਐਡਰੈਸ ਹੈਗਾ ਜੀ
0: 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175

30 to 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 ਪਚਵੰਜਾ 80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Desk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਉਮੀਦ ਆ ਕਿ ਤੁਸੀਂ ਬੜੇ ਖੁਸ਼ ਹੋਵੋਗੇ ਕਿਉਂਕਿ ਅੱਜ ਯੂਨੀਅਰ ਛੋਟਾ ਫਰਾਈਡੇ ਆ ਚੁੱਕਾ। ਵੀਰਵਾਰ ਦਾ ਦਿਨ ਹੈ ਅਤੇ ਇਸ ਸਮੇਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਤੇ ਸ਼ਾਮ ਦੇ 3:07 ਅਤੇ 35 ਸੈਕਿੰਡ ਵਜੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ 'ਚ ਸਭ ਨੂੰ ਜੀਆਂ ਨੂੰ। ਅੱਜ ਹੋ ਗਈ ਹੈ ਜੀ 4 ਜੂਨ ਔਰ ਦਿਨ ਤੁਹਾਡਾ ਆਪਣਾ ਹੀ ਹੈਗਾ ਵੀਰਵਾਰ। ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ ਦੀ ਮੁਲਾਕਾਤ ਆ, ਲੇਕਿਨ ਸਾਡਾ ਸਾਥ ਰਹੇਗਾ 1 ਘੰਟੇ ਦਾ, ਠੀਕ 4:10 ਅਤੇ ਕੁਛ ਸੈਕਿੰਡ ਤੱਕ। ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਹੋਣਗੇ ਤੁਹਾਡੇ ਲਈ ਅਗਲਾ ਪ੍ਰੋਗਰਾਮ ਲੈ ਕੇ। ਦੇਸ਼ ਪ੍ਰਦੇਸ਼ ਦਾ ਖਬਰਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਬਹੁਤ ਕੁਛ ਹੋਏਗਾ
1: ਜੀ। ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ 3 ਘੰਟੇ ਦੇ ਸਾਥ ਦੇ ਵਿੱਚ 1 ਘੰਟਾ ਦਾ ਸਾਥ ਤੁਹਾਡਾ ਅਤੇ ਸਾਡਾ ਬਣਿਆ ਹੋਇਆ। ਅਤੇ ਸਟੂਡੀਓ ਦਾ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਜ਼ਰੂਰ ਸਾਡੀ ਵੈਬਸਾਈਟ 'ਤੇ ਤੁਸੀਂ ਵਿਜ਼ਿਟ ਕਰੋ, www.desparadeshtv.com ਜਾਂ ਫਿਰ www.desparadeshradio.com ਗੂਗਲ 'ਤੇ ਸਰਚ ਕਰੋਗੇ ਵੈਬਸਾਈਟ 'ਤੇ ਪਹੁੰਚੋਗੇ। ਅਸੀਂ ਥੋੜ੍ਹੀਆਂ ਜਿਹੀਆਂ ਚੇਂਜਿਸ ਕੀਤੀਆਂ ਨੇ ਵੈਬਸਾਈਟ 'ਚ ਪਿਛਲੇ ਦਿਨੀ, ਜਿਨ੍ਹਾਂ ਨੂੰ ਵੀ ਥੋੜ੍ਹੀ ਥੋੜ੍ਹੀ ਪ੍ਰੋਬਲਮ ਆ ਰਹੀ ਸੀਗੀ ਕਿ ਲਾਈਵ ਸਟ੍ਰੀਮਿੰਗ ਨਹੀਂ ਹੋ ਰਹੀ ਜਾਂ ਥੋੜ੍ਹੀ ਕਨੈਕਸ਼ਨ ਦੇ ਇਸ਼ੂਜ਼ ਆ ਰਹੇ ਸੀ, ਉਹ ਸਾਰੇ ਫਿਕਸ ਹੋ ਗਏ ਨੇ। ਅਤੇ ਹੁਣ ਤੁਸੀਂ
0: ਇੱਕ ਹੋ ਗਏ, ਨਵੀਂ ਵੈਬਸਾਈਟ ਬਣਾਈ,
1: ਬਿਲਕੁਲ ਹਾਂਜੀ ਥੋੜ੍ਹੇ ਚੇਂਜਿਸ ਕੀਤੀਆਂ ਨੇ ਅਤੇ ਤੁਹਾਨੂੰ ਬਿਲਕੁਲ ਨਵੀਂ ਲੁੱਕ ਦਿਖੂਗੀ ਵੈਬਸਾਈਟ 'ਤੇ। ਅਤੇ ਤੁਸੀਂ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ, ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਸਾਨੂੰ ਸਟੂਡੀਓ ਦੇ ਵਿੱਚੋਂ ਬੜੀ ਜਲਦੀ। ਅਤੇ ਨਾਲ ਹੀ ਜੇਕਰ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਤੁਸੀਂ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ। ਅਤੇ ਜੇਕਰ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-477-2040, 416-477-2040 ਦੇ ਉੱਪਰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ।
0: ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਸਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ, ਸ਼ਬਦ ਦੇ ਨਾਲ। ਵੀਰਵਾਰ ਦਾ ਦਿਨ ਹੈ, ਸਭ ਦੇ ਵਾਸਤੇ ਸ਼ੁਭ ਇਸ਼ਾਵਾਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵੱਲੋਂ ਸਾਡੇ ਸਾਰੇ ਟੀਮ ਵੱਲੋਂ ਤੁਹਾਡੇ ਵਾਸਤੇ ਸਾਰੀਆਂ ਬੈਸਟ ਵਿਸ਼ਿਸ਼।

0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ। ਅਤੇ ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-44 ਸਾਡਾ ਸਾਥ ਰਹੇਗਾ ਤੁਹਾਡੇ ਨਾਲ, ਠੀਕ ਜਾਣੀ ਕਿ 6 ਵਜੇ ਤੱਕ 3 ਘੰਟੇ ਦੀ ਮੁਲਾਕਾਤ ਹੈ, ਲੇਕਿਨ 1 ਘੰਟਾ ਤੁਹਾਡੇ ਨਾਲ ਅਸੀਂ ਹਾਜ਼ਰ ਲਵਾਵਾਂਗੇ
1: ਜੀ।
0: ਅਤੇ ਜੁੜੇ ਰਹੋ ਸਾਡੇ ਨਾਲ। ਅਤੇ ਟੈਲੀਫੋਨ ਨੰਬਰ ਸਟੂਡੀਓ 905-564-44 ਕਾਲਰ ਨੂੰ ਲੈ ਲਈਏ ਨਾਲ ਆਪਣੇ ਜੀ, ਔਰ 8518 ਜੀ ਨੂੰ ਜੀ
2: ਆਪਣੀ ਭੈਣ ਜਗਮੋਹਨ ਕੌਰ ਦਾ ਮੇਲੇ ਆਈਆਂ ਦੋ ਜੱਟੀਆਂ ਪਾ ਕੇ ਸੂਟ ਫਿੱਕੇ ਨਸਵਾਰੀ,
0: ਬੜਾ ਪੁਰਾਣਾ ਗੀਤ ਬਹੁਤ ਲਾਇਆ ਪਹਿਲਾਂ, ਪਰ ਹੁਣ ਕਾਫੀ ਦੇਰ ਹੋਈ ਲਾਇਆ, ਜਰੂਰ ਸੁਣਾਉਂਦੇ ਆ।
2: ਬੜੇ ਫੇਵਰੇਟ ਹੁੰਦੇ
0: ਚੰਗੇ ਗੁਆਂਢੀ ਬਣੋ, ਚੰਗਾ ਭਾਈਚਾਰਾ ਮਜ਼ਬੂਤ ਭਾਈਚਾਰਾ ਰੱਖੋ ਆਪਸ ਵਿੱਚ, ਸ਼ੋਰ ਸ਼ਰਾਬਾ ਘੱਟ ਕਰੋ ਰਾਤ ਨੂੰ, ਖਾਸ ਕਰਕੇ ਪਾਣੀ ਬੋਡੀ ਕਰਦੇ ਹੋ, ਵੀਕਐਂਡ ਦੇ ਉੱਤੇ ਤੋਂ ਚੱਲ ਜਾਂਦਾ, ਵੀਕਡੇ 'ਚ ਕਈ ਵਾਰੀ ਪਾਰਟੀਆਂ ਹੁੰਦੀਆਂ, ਉਹ ਥੋੜ੍ਹਾ ਜਿਹਾ ਖਿਆਲ ਰੱਖਣਾ ਪੈਂਦਾ ਕਿ ਲੋਕਾਂ ਨੇ ਕੰਮਾਂ 'ਤੇ ਜਾਣਾ ਹੁੰਦਾ
1: ਜੀ।
0: ਸਾਈਡ ਵਾਕ ਨੂੰ ਬਲੌਕ ਨਾ ਕਰਿਆ ਕਰੋ,

0: ਜਾਇਜ਼ ਲੱਗ ਜਾਂਦਾ, ਉਹਦੇ ਨਾਲ ਹੋਰ ਹੀ ਡਿਜ਼ਾਈਨ ਜਿਹਾ ਬਣ ਜਾਂਦਾ, ਸੋ ਮੈਨੇ ਡਿਫਰੈਂਟ ਵੇ ਟੂ ਕੱਟ ਘਾਹ ਕੱਟਣ ਦਾ. ਅਤੇ ਰੋਟੀ ਪ੍ਰਾਹਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ. ਅਤੇ ਸਾਨੂੰ ਅਗਲੇ ਕਾਲਰ ਨੂੰ ਵੀ ਲੈਂਦੇ ਆਪਾਂ ਨਾਲ, ਫਿਰ ਸਾਡੇ ਇੱਥੇ ਮਹਿਮਾਨ ਵੀ ਹੁੰਦੇ ਨੇ. ਇਨਸ਼ੋਰੈਂਸ ਦੇ ਫੀਲਡ ਵਿੱਚ ਬੜਾ ਹੀ ਲੰਮਾ ਨਾਂ ਹੈ, ਅਮਰਪ੍ਰੀਤ ਚਾਵਲਾ ਹੁੰਦਾ, ਉਹਨਾਂ ਨੂੰ ਵੀ ਨਾਲ ਜੋੜਾਂਗੇ. 4967 ਜੀ
1: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ. ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਤੁਹਾਡਾ ਜੀ. ਰੜੀ ਪ੍ਰਣਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ. ਅੱਛਾ, ਸਿੱਧੀ ਵਾਲਿਆ ਨਾ ਕਈ ਵਾਰੀ ਪਹਿਲਾਂ ਕੈਮਰੇ ਹਾਲੇ ਲੱਗੇ ਹੋਏ ਨੇ, ਸਾਡੇ ਤੇ ਖਰਚਾ ਪਾਈ ਜਾਂਦਾ, ਕੀ ਗੱਲ ਕਰੀਏ, ਇਹਨਾਂ ਨੂੰ ਸਮਝਾ ਕਿਹੜਾ, ਇਹ ਤਾਂ ਆਪਦਾ ਲੋਡ ਦੇਖਦਾ, ਸਾਡੀਆਂ ਜੇਬਾਂ ਕਿਵੇਂ ਭਰਨੀਆਂ, ਜਾਂ ਕਿਹਨੂੰ ਕੰਟਰੈਕਟ ਦੇਣੇ ਆ, ਹੈ ਨਾ.
2: ਬਿਲਕੁਲ,
0: ਹਾਲੇ ਪਹਿਲਾਂ ਉਸ ਵੇਲੇ ਕੈਮਰੇ ਲਾਏ ਨਹੀਂ, ਹੁਣ 3D ਕੈਮਰੇ ਲਾ ਰਹੇ ਆ.
2: ਹਾਂਜੀ,
0: ਹੁਣ ਉਹਦੇ 'ਤੇ ਖਰਚਾ ਕਿੰਨਾ ਹੋਣਾ, ਟੈਕਸ ਪੇਅਰ 'ਤੇ ਪੈਣਾ ਨਾ ਸਾਰਾ.
2: ਬਿਲਕੁਲ,
0: ਘਰਾਂ ਜਿਹੜੇ ਘਰ ਬ੍ਰਹਮਟਨ ਰਹਿੰਦੇ ਆ, 3D ਕੈਮਰੇ ਕਹਿੰਦੇ ਫੜਿਆ ਕਰਨਗੇ ਜਿਹੜੇ ਲੋਕ ਕ੍ਰਾਈਮ ਕਰਦੇ ਆ, ਉਹਨਾਂ ਨੂੰ ਜਿਹੜੇ ਪਹਿਲਾਂ ਲੱਗੇ ਹੋਏ ਉਹਨਾਂ 'ਤੇ ਕੰਮ ਲੈ ਲਓ, ਉਹਨਾਂ 'ਤੇ ਤਾਂ ਆ ਹੀ ਆਉਣੇ, ਅਗਰ 3D ਵੀ ਕਿਹੜਾ ਲੰਘਦਾ ਕਿਹੜਾ ਨਹੀਂ, ਹੈ ਨਾ
2: ਜੀ. ਜੀ,
0: ਖੈਰ, ਔਰ ਨਾਲ ਦੀ ਨਾਲ ਹਰ ਚੀਜ਼ ਜਿਹੜੇ ਕੋਈ ਵੀ ਮੈਂ ਦੇਖੇ ਡਾਊਨ ਟਾਊਨ ਦੇ ਵਿੱਚ ਲਾਈਨਾਂ ਜਿਹੀਆਂ ਬਣਾਈਆਂ ਪਈਆਂ ਬ੍ਰਹਮਟਨ ਦੇ ਵਿੱਚ ਆਹ.
2: ਹਾਂਜੀ,
0: ਪਰ ਕਿਹੜਾ ਇਹਨਾਂ ਨੂੰ ਸਲਾਹ ਦਿੰਦਾ, ਪਰ ਸਲਾਹ ਕੋਈ ਨਹੀਂ ਦਿੰਦਾ, ਜੇ ਇਹਨਾਂ ਦੇ ਪੈਸੇ ਕੰਟਰੈਕਟਰ ਨੂੰ ਦਿੰਦੇ ਆ, ਗਾਂਹ ਦੀਆਂ ਪੈਸੇ ਬਣਾਉਂਦੇ ਆ. ਉਹ ਤਾਂ ਮੈਂ ਖੁਦ ਇਹ ਨਹੀਂ ਕੋਈ ਡਰਾਈਵ ਕਰਦਾ ਦੇਖਿਆ ਸਾਈਕਲ, ਅਤੇ ਸੜਕਾਂ ਕਾਟ ਮਾਰੀਆਂ ਬਹੁਤ ਥਾਵਾਂ 'ਤੇ ਕੱਟ ਕੱਟ ਕੇ, ਕਿਉਂ ਬ੍ਰਹਮਟਨ ਪਹਿਲਾਂ ਸੜਕਾਂ ਥੋੜੀ ਛੋਟੀਆਂ. ਬਈ ਤੁਹਾਨੂੰ ਜਦੋਂ ਤੁਸੀਂ ਕਿਸ ਤਰ੍ਹਾਂ ਦਾ ਕੋਈ ਕੰਮ ਕਰਦੇ ਹੋ ਨਾ, ਥੋੜ੍ਹਾ ਜਿਹਾ ਸਾਂਭ ਸੰਭਾਲ ਨਾ ਕਰਿਆ ਕਰੋ, ਕਿਉਂਕਿ ਪਹਿਲਾਂ ਹੀ ਸੜਕਾਂ ਤਾਂ ਬੜੀਆਂ ਭੀੜੀਆਂ ਬ੍ਰਹਮਟਨ ਦੇ ਵਿੱਚ. ਖੈਰ, ਬਹੁਤ ਕੁਛ ਹੁੰਦਾ, ਪਰ ਹੁਣ ਕੀ ਆ ਰਹੀਆਂ ਇਲੈਕਸ਼ਨ ਕੋਈ ਨਹੀਂ, ਅਤੇ ਲੋਕਾਂ ਨੇ ਕਮਰ ਕਿਸੇ ਤਿਆਰ ਕੀਤੇ ਹੋਏ ਨੇ.
2: ਹਾਂਜੀ,
0: ਅਤੇ 200 ਜਾਣੀ ਕਿ ਅਕਤੂਬਰ 'ਚ ਹੀ ਆਉਣੀਆਂ ਨੇ, ਐਸੇ ਮਹੀਨੇ ਦੇ, ਹੈ ਨਾ, ਸਾਲ ਦੇ ਵਿੱਚ. ਅਤੇ ਫਿਰ ਉਹ ਕੀ ਦੇਖਦੇ ਹਾਂ ਕੀ ਕਰਦੇ ਆ. ਅਤੇ ਖਾ ਨਾਲ ਲਈਏ ਆਪਾਂ ਫਿਰ ਅਮਰਪ੍ਰੀਤ ਚਾਵਲਾ ਹੋਰਾਂ ਨੂੰ ਇਨਸ਼ੋਰੈਂਸ ਫੀਲਡ ਦੇ ਨਾਲ ਜੋੜਦੇ ਹਾਂ ਆਪਾਂ.
2: ਜੀ
0: ਅਮਰਪ੍ਰੀਤ ਜੀ, ਦੇਸ਼ ਪ੍ਰਦੇਸ਼ ਵਿੱਚ ਜੀ ਉਹਨੇ ਗੱਸਵਾ ਕਿ ਤੁਹਾਡਾ.
3: ਬਿਲਕੁਲ ਰਜਿੰਦਰ ਜੀ, ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਸੋ ਮੈਂ ਦੱਸ ਦਾਂ ਕਿ ਚਲੋ ਇੰਸ਼ੋਰੈਂਸ ਇੱਕ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਸਟੇਟ ਪਲੈਨਿੰਗ ਦਾ, ਮੇਰੀ ਡੈਜ਼ਿਗਨੇਸ਼ਨ ਹੈ ਸਟੇਟ ਪਲੈਨਿੰਗ ਦੀ. ਸੋ ਸਟੇਟ ਪਲੈਨਿੰਗ ਦੇ ਵਿੱਚ ਬੇਸਿਕਲੀ ਆਪਾਂ ਮੈਕਸੀਮਮ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੀ ਸਟੇਟ, ਤੁਹਾਡੇ ਐਸੈਟਸ ਇਵੇਂ ਗਰੋ ਕਰਨ ਕਿ ਟੈਕਸਿਸ ਆਪਾਂ ਨੂੰ ਘੱਟ ਪੇ ਕਰਨੇ ਪੈਣ, ਤੁਹਾਡੇ ਲਈ ਵੀ ਪੈਸਾ ਹੋਏ ਅਤੇ ਅਗਲੀ ਜਨਰੇਸ਼ਨ ਕੋਲ ਵੀ ਜਦੋਂ ਪੈਸਾ ਜਾਣਾ ਟੈਕਸ ਐਫੀਸ਼ੈਂਟਲੀ ਜਾਏ. ਸੋ ਅੱਜ ਮੈਂ ਇੱਕ ਬਹੁਤ ਹੀ ਇੰਪੋਰਟੈਂਟ ਕੋਨਸੈਪਟ ਸਟ੍ਰੈਟਜੀ ਦੀ ਗੱਲ ਕਰਨ ਲੱਗੀ ਹਾਂ ਰਜਿੰਦਰ ਜੀ, ਜਿਹਨੂੰ IBC ਇਨਫਾਨਾਈਟ ਬੈਂਕਿੰਗ ਕੋਨਸੈਪਟ ਕਹਿੰਦੇ ਆ. ਸੋ ਬੇਸਿਕਲੀ ਇਹ ਇੱਕ ਫਾਈਨੈਂਸ਼ੀਅਲ ਸਟ੍ਰੈਟਜੀ ਹੈ, ਕੋਈ ਨਵੀਂ ਨਹੀਂ ਹੈ, ਇਹ ਐਕਚੁਅਲੀ 1980 'ਚ ਆਈ ਸੀਗੀ ਇਹ, ਲੇਕਿਨ ਪਾਪੂਲਰ ਹੋਈ 2000 ਦੇ ਵਿੱਚ ਜਦੋਂ ਇੱਕ ਬੁੱਕ ਆਈ ਬਿਕਮਿੰਗ ਯੂਰ ਓਨ ਬੈਂਕਰ. ਸੋ ਬੇਸਿਕਲੀ ਅਸੀਂ ਆਪਣਾ ਬੈਂਕ ਬਣਾ ਲੈਣਾ, ਉਹ ਬੈਂਕ ਨੇ ਸਾਨੂੰ ਵੀ ਫੰਡ ਕਰਨਾ, ਚਾਹੇ ਤੁਹਾਡੀ ਰਿਟਾਇਰਮੈਂਟ ਦੀ ਫੰਡਿੰਗ ਹੈ, ਤੁਹਾਨੂੰ ਕਿਸੇ ਵੀ ਚੀਜ਼ ਲਈ ਪੈਸਾ ਚਾਹੀਦਾ, ਔਰ ਉਸ ਬੈਂਕ ਨੇ ਨੈਕਸਟ ਜਨਰੇਸ਼ਨ ਨੂੰ ਵੀ ਪੈਸਾ ਦੇਣਾ, ਔਰ ਇਹ ਆਪਾਂ ਮਲਟੀਪਲ ਜਨਰੇਸ਼ਨ ਤੱਕ ਇਸ ਕੋਨਸੈਪਟ ਨੂੰ ਲੈ ਕੇ ਜਾ ਸਕਦੇ ਹੁੰਦੇ ਆ. ਸੋ ਬੈਨੀਫਿਟ ਕਿਹਦੇ ਲਈ ਹੋ ਸਕਦਾ? ਨੰਬਰ 1, ਜਿਨ੍ਹਾਂ ਦੀ ਸਟੇਬਲ ਹਾਈ ਇਨਕਮ ਹੈ, ਮੈਕਸ ਆਊਟ ਹੋ ਚੁੱਕਾ TFSA ਤੇ RRSP. ਦੂਜਾ ਹੈਗਾ ਜਿੰਨੇ ਵੀ ਇਨਕਾਰਪੋਰੇਟਿਡ ਪ੍ਰੋਫੈਸ਼ਨਲ ਹੈ, ਚਾਹੇ ਤੁਸੀਂ ਡਾਕਟਰ ਹੋ, ਡੈਂਟਿਸਟ ਹੋ, IT ਪ੍ਰੋਫੈਸ਼ਨਲ ਹੋ, ਤੁਸੀਂ ਤੁਹਾਡਾ ਕੋਈ ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ ਕੋਈ ਕੰਮ ਹੈਗਾ, ਜਾਂ ਤੁਸੀਂ ਬਿਜ਼ਨਸ ਓਨਰ ਹੋ, ਕੋਈ ਤੁਹਾਡੀਆਂ ਡੀਲਰਸ਼ਿਪਸ ਹੈ, ਕੋਈ ਗਰੋਸਰੀ ਸਟੋਰਸ ਹੈ, ਜਾਂ ਫਿਰ ਮਤਲਬ ਤੁਹਾਡੀ ਆਲਰੇਡੀ ਅਸਟੇਟ ਬਹੁਤ ਬਣ ਚੁੱਕੀ, ਮਤਲਬ ਕਿ ਤੁਹਾਡੇ ਕੋਲ ਐਸੈਟਸ ਆਲਰੇਡੀ ਬਣ ਚੁੱਕੇ, ਹੁਣ ਜਦੋਂ ਅਗਲੀ ਜਨਰੇਸ਼ਨ ਤੱਕ ਜਾਣਾ ਤਾਂ ਟੈਕਸਿਸ ਪੇ ਕਰਨੇ ਆ. ਸੋ ਇਹ ਜਿਹੜਾ ਕੋਨਸੈਪਟ ਹੈਗਾ ਇਨਫਾਨਾਈਟ ਬੈਂਕਿੰਗ ਕੋਨਸੈਪਟ, ਇਹ ਕੰਮ ਕਿਵੇਂ ਕਰਦਾ? ਇਹਦਾ ਪਹਿਲਾ ਸਟੈਪ ਹੈ ਕਿ ਆਪਾਂ ਪਾਰਟਿਸਪੇਟਿੰਗ ਹੋਲ ਲਾਈਫ ਪਾਲਿਸੀ ਲੈਂਦੇ ਹਾਂ. ਦੂਜਾ ਹੈਗਾ ਕਿ ਇਸ ਪਾਲਿਸੀ ਨੂੰ ਆਪਾਂ ਓਵਰ ਫੰਡ ਕਰਦੇ ਹਾਂ. ਓਵਰ ਫੰਡਿੰਗ ਦਾ ਮਤਲਬ ਇਹ ਹੁੰਦਾ, ਕਿਉਂਕਿ ਆਪਾਂ ਨੂੰ ਬੈਂਕ ਬਣਾਉਣਾ, ਆਪਾਂ ਨੂੰ ਕੈਸ਼ ਵੈਲਿਊ ਜ਼ਿਆਦਾ ਚਾਹੀਦੀ ਆ, ਸਾਨੂੰ ਮਨੀ ਪੈਸਾ ਜ਼ਿਆਦਾ ਚਾਹੀਦਾ ਉੱਥੇ, ਇਸ ਲਈ ਆਪਾਂ ਓਵਰ ਫੰਡ ਕਰਦੇ ਹਾਂ. ਲੇਕਿਨ ਉਹ ਵੀ ਇੱਕ ਹਿਸਾਬ ਹੁੰਦਾ ਵੀ ਅਸੀਂ ਕਿੰਨੀ ਕੁ ਓਵਰ ਫੰਡਿੰਗ ਕਰ ਸਕਦੇ ਹਾਂ, ਉਹ ਮੈਂ ਤੁਹਾਨੂੰ ਦੱਸ ਸਕਦੀ ਹੁੰਦੀ ਹਾਂ. ਤੀਜਾ ਸਟੈਪ ਹੈਗਾ ਵੀ ਆਪਾਂ ਜਦੋਂ ਕੈਸ਼ ਵੈਲਿਊ ਉਹਦੇ 'ਚ ਅਕੋਮੋਲੇਟ ਹੁੰਦੀ ਆ, ਆਪਾਂ ਉਸ ਕੈਸ਼ ਵੈਲਿਊ ਨੂੰ ਬੋਰੋ ਕਰਦੇ ਹਾਂ. ਇਨਸਟੈਡ ਆਫ ਪੈਸਾ ਵਿਦਡਰੋ ਕਰਨ ਦੇ, ਆਪਾਂ ਆਪਣੀ ਕੈਸ਼ ਵੈਲਿਊ ਦੇ ਅਗੇਂਸਟ ਲੋਨ ਲੈਂਦੇ ਹਾਂ. ਹੁਣ ਉਹ ਲੋਨ ਲੈ ਕੇ ਤੁਸੀਂ ਪੈਸੇ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ। ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਹੈ, ਕੋਈ ਬਿਜ਼ਨਸ ਤੁਸੀਂ ਲੈਣਾ, ਤੁਸੀਂ ਆਪਣੀ ਕਾਰ ਦਾ ਪੇ ਕਰਨਾ, ਬੱਚਿਆਂ ਨੂੰ ਕੋਈ ਐਜੂਕੇਸ਼ਨ ਨੂੰ ਫੰਡ ਕਰਨਾ, ਕਿਸੇ

0: ਤਰ੍ਹਾਂ ਨਾਲ ਤੁਸੀਂ ਯੂਜ਼ ਕਰ ਸਕਦੇ ਹੋ, ਬਟ ਨਾਲ ਦੇ ਨਾਲ ਕੀ ਹੋਏਗਾ, ਕੈਸ਼ ਵੈਲਿਊ ਕੰਟੀਨਿਊਸਲੀ ਗਰੋ ਕਰਦੀ ਰਹੇਗੀ ਤੇ ਡੈਥ ਬੈਨੀਫਿਟ ਵੀ ਇੰਪੈਕਟ ਰਹੂਗਾ। ਹੁਣ ਸਭ ਤੋਂ ਵੱਡਾ ਕੁਐਸਚਨ ਇਹ ਹੁੰਦਾ ਵੀ ਮਤਲਬ ਕਿਉਂ ਲੋਕ ਇਸ ਕਨਸੈਪਟ ਨੂੰ ਯੂਜ਼ ਕਰਨ। ਸੋ ਸਭ ਤੋਂ ਪਹਿਲਾਂ ਇਹਦਾ ਆਨਸਰ ਇਹ ਹੈ ਵੀ ਇੱਕ ਤਾਂ ਟੈਕਸ ਐਡਵਾਂਟੇਜ ਗਰੋਥ ਹੈ, ਕਿਉਂਕਿ ਜਿਹੜੀ ਕੈਸ਼ ਵੈਲਿਊ ਹੈ ਟੈਕਸ ਸ਼ੈਲਟਰ ਗਰੋ ਕਰਦੀ ਆ, ਕੋਈ T5 ਨਹੀਂ ਆਉਣਾ, ਕੁਛ ਨਹੀਂ ਆਉਣਾ ਤੁਹਾਨੂੰ। ਦੂਜਾ ਹੈਗਾ ਡੈਥ ਬੈਨੀਫਿਟ, ਉਹ ਵੀ ਟੈਕਸ ਫਰੀ ਹੈ, ਕਿਉਂਕਿ ਜਦੋਂ ਆਪਾਂ ਹਾਈ ਇਨਕਮ 'ਚ ਹੁੰਦੇ ਹਾਂ ਤਜਿੰਦਰ ਜੀ, RRSP TFSA ਆਪਾਂ ਸਭ ਕੁਝ ਮੈਕਸ ਆਊਟ ਕੀਤਾ ਹੁੰਦਾ ਨੈਚੁਰਲੀ। ਹੁਣ ਜਿਹੜਾ ਪੈਸਾ ਸਾਡੇ ਕੋਲ ਹੈਗਾ ਅਸੀਂ ਨੋਨ ਰਜਿਸਟਰਡ 'ਚ ਇਨਵੈਸਟ ਕਰਦੇ ਹਾਂ, ਉਹ 100% ਟੈਕਸੇਬਲ ਹੈ, ਲੇਕਿਨ ਇਹਦੇ 'ਚ ਟੈਕਸ ਸ਼ੈਲਟਰਡ ਗਰੋ ਹੋਣੀ ਹੈ। ਦੂਜਾ ਹੈਗਾ ਵੀ ਇੰਟਰ ਜਨਰੇਸ਼ਨਲ ਵੈਲਥ ਸਟ੍ਰੈਟਜੀ ਵੀ ਇੱਕ ਹੈਗੀ ਹੈ। ਉਹਦਾ ਕੀ ਮਤਲਬ ਹੈ ਕਿ ਫੈਮਿਲੀਜ਼ ਜਿਹੜਾ ਪੋਲਿਸੀ ਲੋਨ ਲੈ ਕੇ ਆਪਾਂ ਆਪਣੇ ਲਈ ਪੈਸੇ ਨੂੰ ਯੂਜ਼ ਕਰ ਲੈਣਾ, ਬਟ ਇੱਕ ਬਹੁਤ ਵੱਡਾ ਜਿਹੜਾ ਬੈਨੀਫਿਟ ਹੈ ਉਹ ਹੈ ਡੈਥ ਬੈਨੀਫਿਟ। ਜਦੋਂ ਵੀ ਡੈਥ ਹੋਣੀ ਹੈ ਤਾਂ ਨੈਕਸਟ ਜਨਰੇਸ਼ਨ ਕੋਲ ਪੈਸਾ ਟੈਕਸ ਫਰੀ ਚਲੇ ਜਾਣਾ। ਸੋ ਤੁਸੀਂ ਇਸ ਕੋਨਸੈਪਟ ਦੇ ਰਿਲੇਟਡ ਗੱਲ ਕਰਨੀ ਹੈ, ਆਪਾਂ ਫੈਮਿਲੀ 'ਚੋਂ ਕਿਹਨੂੰ ਇੰਸ਼ੋਰ ਕਰਨਾ, ਤੁਹਾਡੇ ਆਪਣੇ ਲਈ ਹੋ ਸਕਦਾ, ਬੱਚਿਆਂ ਲਈ ਹੋ ਸਕਦਾ, ਗ੍ਰੈਂਡਕਿਡਸ ਲਈ ਹੋ ਸਕਦਾ, ਤੁਸੀਂ ਕਿੰਨਾ ਕੁ ਵੱਡਾ ਬੈਂਕ ਬਣਾਉਣਾ ਚਾਹੁੰਦੇ ਅਗਲੀਆਂ ਜਨਰੇਸ਼ਨਸ ਲਈ ਜਾਂ ਆਪਣੇ ਲਈ, ਆਪਾਂ ਉਹ ਡਿਸਕਸ ਕਰ ਸਕਦੇ ਹਾਂ। ਨੰਬਰ ਅਜੇ ਮੇਰਾ 6474461616, 6474461616, ਥੈਂਕ ਯੂ ਸੋ ਮਚ ਜਿੰਦਰ ਜੀ।
1: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, ਉਮਰਪ੍ਰੀਤ ਕੌਰ ਚਬਲਾ, ਨੰਬਰ 6474461616 ਟੈਲੀਫੋਨ ਨੰਬਰ
2: ਜੀ। ਤੇ ਸਿੰਪਲੀ ਇੰਡੀਅਨ ਤੇ
1: ਕੀ ਖਵਾਓਗੇ,
2: ਮੈਂ ਉੱਥੇ ਲੈ ਕੇ ਚੱਲਨੀ ਆ। ਸਿੰਪਲੀ ਇੰਡੀਅਨ ਤੇ ਪਹੁੰਚੋ ਅੱਜ ਤੁਸੀਂ, ਹਾਕਾ ਥਾਲੀ ਬਾਏ 1 ਗੈਟ 1 ਫ੍ਰੀ ਲੈ ਕੇ ਆਓ। ਹਾਕਾ ਥਾਲੀ ਮਤਲਬ ਚਾਈਨੀਜ਼ ਥਾਲੀ, ਜਿਹਦੇ ਵਿੱਚ ਤੁਹਾਡੇ ਲਈ ਚਾਈਨੀਜ਼ ਫੂਡ ਆਈਟਮ ਹੋਣਗੀਆਂ, ਤੇ ਉਹ ਤੁਸੀਂ ਲੈ ਕੇ ਆਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ। ਇਹਨਾਂ ਦੀ ਹਰ ਲੋਕੇਸ਼ਨ ਤੇ ਐਵਰੀ ਡੇ ਸਪੈਸ਼ਲ ਮੈਨਿਊ ਹੁੰਦਾ ਹੈ, ਬਾਏ 1 ਗੈਟ 1 ਫ੍ਰੀ, ਜਿਹਦੇ ਵਿੱਚ ਤੁਸੀਂ ਆਪਣੇ ਲਈ ਕੁਛ ਵੀ ਤੁਹਾਡੀ ਆਪਣੀ ਪਸੰਦ ਹੈ, ਤੁਸੀਂ ਜਦੋਂ ਇਨ ਸਟੋਰ ਇਹਨਾਂ ਦੇ ਕੋਲ ਪਹੁੰਚੋਗੇ, ਮਤਲਬ ਇਹਨਾਂ ਦੇ ਤੁਸੀਂ ਰੈਸਟੋਰੈਂਟ ਪਹੁੰਚੋਗੇ, ਤੁਹਾਨੂੰ ਹੋਰ ਵੀ ਵਧੇ ਵਧੇ ਡੀਲਸ ਮਿਲਣਗੀਆਂ। ਇਹ ਰੇਡੀਓ 'ਤੇ ਜਿਹੜੀਆਂ ਅਸੀਂ ਡੀਲਸ ਦਿੰਦੇ ਹਾਂ ਇਹ ਤੁਸੀਂ ਸਾਡੀ ਰੈਫਰੈਂਸ ਦੇ ਕੇ ਜ਼ਰੂਰ ਲਓ। ਬਾਏ 1 ਗੈਟ 1 ਫ੍ਰੀ ਹੱਕਾ ਥਾਲੀ ਅੱਜ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ 'ਤੇ, ਅਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਬਹੁਤ ਹੀ ਬਿਲਕੁਲ ਫਰੈਸ਼ ਟ੍ਰੈਡੀਸ਼ਨਲ ਮਿਠਾਈਆਂ ਲੈ ਕੇ ਆ ਸਕਦੇ ਹੋ। ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਇਹਨਾਂ ਦੇ ਕੋਲੋਂ ਮਿਲਦੀਆਂ ਨੇ, ਅਤੇ ਤੁਸੀਂ ਚਾਹੇ ਬੈਠ ਕੇ ਡਾਈਨ ਇਨ ਕਰਨਾ ਹੋਵੇ, ਚਾਹੇ ਤੁਸੀਂ ਟੇਕ ਆਊਟ ਲੈ ਕੇ ਆਉਣੇ ਹੋਵੋ, ਤਾਂ ਇਹ ਡੀਲਸ ਤੁਹਾਨੂੰ ਬਾਏ 1 ਗੈਟ 1 ਫ੍ਰੀ ਇਹਨਾਂ ਦੀ ਹਰ ਲੋਕੇਸ਼ਨ 'ਤੇ ਮਿਲਣਗੀਆਂ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਸਪੈਸ਼ਲ ਪ੍ਰੋਗਰਾਮ ਕਰਨ ਲੱਗੇ ਹੋ, ਕੋਈ ਓਕੇਜ਼ਨ ਹੈਗੀ ਆ ਰਹੀ ਹੈ, ਕਿਸੇ ਦਾ ਬਰਥਡੇ, ਐਨੀਵਰਸਰੀ, ਕਿਸੇ ਦੀ ਵਿਆਹ ਸ਼ਾਦੀ ਦਾ ਇਵੈਂਟ ਆ ਰਿਹਾ ਹੁਣ ਸਮਰ ਟਾਈਮ, ਤਾਂ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਸਪੈਸ਼ਲ ਓਕੇਜ਼ਨਸ ਦੇ ਲਈ ਬਹੁਤ ਹੀ ਸਪੈਸ਼ਲ ਕੇਟਰਿੰਗ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ। ਨੰਬਰ 9057948111, 905 794-8811। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400। ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ 'ਤੇ ਪਹੁੰਚੋ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ। 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਤੁਸੀਂ ਐਵਰੀ ਡੇ ਰਾਤ ਦੇ 2 ਵਜੇ ਤੱਕ ਜਾ ਸਕਦੇ ਹੋ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਜੀ।
2: ਜੀ 0490, ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ਼੍ਰੀ ਅਕਾਲ ਜੀ।
3: ਇੱਕ ਮੁਹੰਮਦ ਰਫੀ ਦਾ ਗਾਣਾ ਸੁਣਾ ਦਿਓ ਜੀ।
2: ਹਾਂਜੀ ਦੱਸੋ।
3: ਰਮਈਆ ਅਵਸਥਾ ਮਈਆ,
2: ਰਮਈਆ ਅਵਸਥਾ ਮਈਆ।
3: ਹਾਂਜੀ ਹਾਂਜੀ
2: ਠੀਕ ਹੈ ਜੀ, ਥੋੜਾ ਟਾਈਮ ਦਿਓ ਸੁਣਾਉਂਦੇ ਆ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ 'ਤੇ ਆਉਣ ਦਿਓ ਮਨਪ੍ਰੀਤ ਜੀ, ਕੋਈ ਖੜਕਵਾਂ ਜਾਂ ਗੀਤ ਕੋਈ ਲਾ ਦਿਓ, ਮੁੰਦਰੀ ਲਾ ਦਿਓ ਪਹਿਲਾਂ, ਹਰਜੀਤ ਹਰਮਨ ਦਾ ਕਹਿੰਦਾ ਉਹੀ ਠੋ ਨਾ, ਫਿਰ ਗਜਮੋਹਨ ਕੌਰ ਲਾ ਦਾਂਗੇ, ਠੀਕ ਹੈ ਨਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼,
2: ਇਹ ਗਾਣਾ ਕੋਈ ਹੋਰ ਹੈ,
1: ਇਹ ਤੁਸੀਂ ਕੱਢਿਆ ਕੋਈ ਲਾ ਦਿਓ, ਰੋਗ ਵਾਲਾ ਲਾ ਦਿਓ, ਜਿਹੜਾ ਮਰਜ਼ੀ ਲਾ ਦਿਓ, ਹਰਜੀਤ ਹਰਮਨ ਦਾ ਲਾ ਦਿਓ ਕੋਈ।
2: ਹਰਜੀਤ ਹਰਮਨ ਦਾ ਹੀ ਹਾਂਜੀ।

ਜਿਹੜੀਆਂ ਭਰਾਵਾਂ ਰਿਹਾ ਹਾਂ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ

0: रोकी तू अपनी इंश्योरेंस किस तो करवांदा यार?
1: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना महंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना महंगी जी। जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
2: याद रखो, मोना महंगी फ्रॉम इंश्योरेंस फॉर यू,
1: 416-509-1509
2: और विजिट insuranceforyou.ca।
3: अकाल डक क्लीनिंग वाले पिछले 40 वर्षों तो साडी कम्युनिटी दी सेवा कर रहे ने। साडी कम्युनिटी दी सब तो पहली कंपनी है डक क्लीनिंग दी। अजकल उन्होंने स्पेशल लगाए ने, खास करके ब्रैम्पटन, मिसिसागा, एथोबिको लोकल एरिया दे विच। किसे साइज दा भी घर होवे, अप टू 3000 स्क्वायर फीट दे डक्ट क्लीन कराओ। जी हां, ओनली $140। वैसे तो रेगुलर प्राइस $250 विच करदे ने, लेकिन हुण उन्होंने स्पेशल लगाया डक्ट क्लीनिंग, सिर्फ ते सिर्फ $140 देवो ते अपने डक्ट क्लीन कराओ। बड़ी ही बढ़िया ढंग नाल डक्ट क्लीन करनगे, सैनिटाइज करके जानगे। नाल दी नाल ए हर तरह दी रिपेयर करदे ने, इंस्टॉल करदे ने एयर कंडीशन ते फर्नेस। www.akalduct.com अज इन्हां नूं बुकिंग वास्ते कॉल कर लो 416-710-0662 416-710-0662। साडी कम्युनिटी दी सब तो पहली कंपनी अकाल डक्ट क्लीनिंग पिछले 40 वर्षों तो तुहाडी सेवा दे लई हाजर ने। ओपन 7 डेज अ वीक।
0: मल्ली डांसर
3: दोस्तों, एक बारी फिर तानू सब नू जियानो देश प्रदेश प्राइम टाइम रेडियो ने जुड़े हुए हो ते मैं तुहाडा अपना होस्ट तेजिंदर सिंह सिद्धू सिद्धमा वाला। और 19 जून नू सिनेमा घरों का शिंगार बन जा रही है मूवी गुरप्रीत एस तुगा द नॉवल है। 40 दिन ते बनी हुई मूवी, 40 दिन बहुत ही प्यारी मूवी बनाई गई है। अ फिल्म बाय तनवीर सिंह जगपाल ते नाल दी नाल प्रोजेक्ट डिजाइन किया गया गुरप्रीत घुग्गी होरां वल्लों, खुद काम कर रहे ने। नाल दी नाल इहदे विच सुखमन ब्रैच काम कर रहे ने, हरबी संघा, निर्मल ऋषि, देवी मकसूसपुरी कहिंदे ओह भी इहदे विच पहली बारी मूवी विच काम कर रहे ने। ते तुसीं इह मूवी वेखणी 19 जून नूं सिनेमा सिनेपलैक्स थिएटर मिसिसागा, सिल्वर सिटी, ब्रैम्पटन, लैंडमार्क सिनेमा दे विच इह मूवी लगेगी।
4: जी अगले कॉल 2865 जी, सत श्री अकाल।
3: ਵੀਰਵਾਰ ਆ ਗਿਆ, ਸ਼ੁੱਕਰਵਾਰ ਆ ਗਿਆ, ਤੁਹਾਡੇ ਮੂੰਹ ਚ ਵੀ ਆ ਜਾਂਦੀ ਹੈ ਸ਼ਾਮ ਨੂੰ ਵਧੀਆ ਮੁਰਗਾ ਜਿਹਾ ਬਣਿਆ ਹੋਵੇ
5: ਚਾਹੀਦਾ ਵੀ। ਹਾਂਜੀ, ਤੇ ਬਾਕੀ ਤੇ ਸਾਊਥ ਤੋਂ ਭਾਜੀ ਬਹੁਤ ਵਧੀਆ ਲਾਇਆ ਸੀ।
3: ਅੱਛਾ, ਮੈਂ ਇੱਕ ਕੁਦਰਤੀ ਹੁੰਦਾ ਨਾ, ਜਦੋਂ ਸਮਰ ਆਉਂਦੀ ਹੈ ਨਾ ਉਹਦੇ ਵਿੱਚ ਜ਼ਿਆਦਾ ਵੀਰ ਪੀਂਦੇ ਲੋਕੀ, ਹੈ ਨਾ
5: ਜੀ ਵੀ ਕਰਦੇ ਮਾੜਾ ਮੋਟਾ, ਫਿਰ ਵਧੀਆ ਰਹਿੰਦਾ ਆਪਣਾ ਢਿੱਡ ਵੀ ਪੇਟ
3: ਜਾਂ ਅੰਦਰੋਂ। ਕਹਿੰਦੇ ਨੇ ਵੀਰ ਬੜੀ ਚੰਗੀ ਚੀਜ਼ ਆ, ਕਹਿੰਦੇ ਬਹੁਤ ਬਿਮਾਰੀਆਂ ਤੇ ਕੰਟਰੋਲ ਕਰਦੀ ਹੈ, ਸਾਫ਼ ਕਰ ਦਿੰਦੇ ਅੰਦਰੋਂ, ਹੈ ਨਾ। ਠੀਕ ਹੈ। ਔਰ ਮੈਂ ਕਹਿ ਕਈ ਵਾਰੀ ਮੈਂ ਸੋਚਦਾ ਹੁੰਦਾ ਯਾਰ, ਆਪ ਜਿਹੜੇ ਸਾਡੀ ਕਮਿਊਨਿਟੀ ਤਾਂ ਚਲੋ ਜਿਹੜੇ ਬੱਚੇ ਇੱਥੇ ਬੋਰਨ ਹੋਏ ਨੇ ਉਹ ਤਾਂ ਬੀਰ ਕਾਫੀ ਪੀ ਲੈਂਦੇ ਹੈ ਨਾ, ਉਹ ਦੂਜਾ ਹਾਰਡ ਡਰਿੰਕ ਬਹੁਤ ਘੱਟ ਪੀਂਦੇ ਬੀਕਨ 'ਤੇ ਜਾ ਕੇ ਜਾਂ ਪੀਣਾ। ਪਰ ਗੋਰੇ ਦਾ ਤਾਂ ਕਮਾਲ ਕਰ ਦਿੰਦੇ ਹੈ ਨਾ, ਉਹ ਜ਼ਿਆਦਾ ਪੀਂਦੇ ਆ ਬੀਰਾਂ, ਗੋਰੇ ਬਹੁਤ ਪੀਂਦੇ ਆ। ਇੰਗਲੈਂਡ ਦੇ ਵਿੱਚ ਬੜਾ ਰੁਝਾਨ ਆ ਬੀਰਾਂ ਪੀਣ ਦਾ, ਹੁਣ ਤਾਂ ਘਰ ਲਿਆਉਣ ਲੱਗ ਗਏ ਨਾ। ਪਹਿਲਾਂ ਉਹਨਾਂ ਜਾਣਾ ਸੀ ਉੱਥੇ ਨਾ, ਉਹਨਾਂ ਦਾ ਕੀ ਹੁੰਦਾ ਤੁਸੀਂ ਪਹਿਲਾਂ ਪੱਬ ਜਾਣਾ, ਠੀਕ ਆ, ਤੁਹਾਨੂੰ ਪੱਬ ਲੈ ਕੇ ਜਾਣਗੇ ਜਦੋਂ ਗੈਸਟ ਕੋਈ ਜਾਂਦਾ। ਇੱਥੇ ਤਾਂ ਹੁਣ ਆਪਾਂ ਇੰਨਾ ਘੱਟ ਹੁਣ ਤੱਕ ਹੈਗਾ, ਨੌਜਵਾਨ ਪੀੜ੍ਹੀ 'ਚ ਬਹੁਤ ਜ਼ਿਆਦਾ ਹੈਗਾ ਰੁਝਾਨ। ਮੈਂ ਗੱਲ ਕਰਦਾ ਉੱਥੇ ਲੇਡੀਜ਼ ਘਰ ਬੈਠੀਆਂ, ਬੰਦਿਆਂ ਨੇ ਜਾਣਾ ਪੱਬ, ਉੱਥੇ ਜਾ ਕੇ ਪੂਲ ਪੂਲ ਖੇਡਣਾ ਅਤੇ ਆਪਣਾ ਬੀਅਰ ਸ਼ੀਲ ਲਾਉਣੀ ਆ, ਪਿਕਚਰ ਹੀ ਮਿਲਦੀ ਹੁੰਦੀ ਜੱਗ ਜਿਹਾ, ਅਤੇ ਉਹ ਫਿਰ ਦੋ ਤਿੰਨ ਜਾਣੇ ਸ਼ੇਅਰ ਕਰ ਲੈਂਦੇ ਸੀ। ਫਿਰ ਉਹਨਾਂ ਨੇ ਕੀ ਕਰਨਾ, ਘਰ ਆ ਕੇ ਖਾਣੇ ਤੋਂ ਪਹਿਲਾਂ ਦੂਜੀ ਹਾਰਡ, ਅਤੇ ਉਹ ਇੰਗਲੈਂਡੀਆਂ ਦਾ ਸਟਾਈਲ ਸੀਗਾ, ਇੰਗਲੈਂਡ ਵਾਲਿਆਂ ਦਾ। ਹੁਣ ਖੈਰ ਉਹ ਵੀ ਇੱਥੋਂ ਆਪਣੇ ਸਿੱਖ ਕੇ ਸਾਰਾ ਕੁਝ ਕਨੇਡਾ ਕਨੂਡਾ ਤੋਂ ਸਿੱਖ ਚਲੇ ਗਏ, ਵੀ ਪਾਦੇ ਵਾਸਤੇ ਬਾਹਰ 'ਚ ਵੱਧ ਪੈਸੇ ਪਏ ਕਰਨਾ, ਉਹਨੇ ਤਾਂ ਘੜਾ ਘਰੇ ਆ ਉਹਨਾਂ, ਹੁਣ ਉਹ ਵੀ ਕਰਨਾ ਘਰੇ ਲਿਆ ਕੇ ਪੀਣ ਲੱਗ ਗਏ। ਓਕੇ, ਮੈਂ ਮਨੂ ਸ਼ਰਮਾ ਹੋਰਾਂ ਦੀ ਜਾਣਕਾਰੀ ਦਿਆਂ, ਥੋੜ੍ਹਾ ਬਹੁਤਾ ਬਣਦਾ ਕਿਉਂਕਿ ਵੀਕਐਂਡ ਆ ਗਿਆ ਤੁਹਾਡਾ। ਮਨੂ ਸ਼ਰਮਾ ਹੋਰੀ ਬਹੁਤ ਇਨਸ਼ੋਰ ਦੇ ਵਿੱਚ ਕਾਮਯਾਬ ਨਾਮ ਆਏ ਔਰ ਉਹ ਕਹਿੰਦੇ ਕਿ ਜੇਕਰ ਤੁਸੀਂ ਆਟੋ ਹੋਮ ਕੋਈ ਬਿਜਨਸ ਤੁਹਾਡਾ ਹੈਗਾ ਕਮਰਸ਼ੀਅਲ ਉਹਦੀ ਇਨਸ਼ੋਰੈਂਸ ਕਰਵਾਉਣੀ ਹੈ, ਗੈਸ ਸਟੇਸ਼ਨ ਦੀ ਕਰਵਾਉਣੀ ਆ ਜਾਂ ਹੋਰ ਬਿਜਨਸ ਹੈਗਾ, ਅਤੇ ਉਹ ਕਹਿੰਦੇ ਕਿ 35% ਮੈਂ ਡਿਸਕਾਊਂਟ ਤੁਹਾਨੂੰ ਦਿਆਂਗੇ। ਨੰਬਰ ਹੈ 2899529532। 299-952-5932 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਗਲੇ ਘਰ ਲੈ ਲਓ ਜੀ।
4: 2587 ਜੀ ਸਤਿ ਸ਼੍ਰੀ ਅਕਾਲ।
6: ਸਤਿ
3: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਲਦੇਵ ਜੀ, ਕੀ ਹਾਲ ਚਾਲ ਨੇ? ਠੀਕ ਹੋ?
6: ਠੀਕ ਹੈ, ਤੁਸੀਂ ਸੁਣਾਓ?
3: ਅੱਛਾ, ਮੱਠਾ ਵਾਲੇ ਬੀਅਰ ਗੱਲ ਕਰਕੇ ਗਏ, ਬੀਅਰ ਦੀ ਕਹਿੰਦੇ ਗਰਮੀ ਚ ਪੀਣੀ ਚਾਹੀਦੀ ਆ,
6: ਪਤਾ ਨਹੀਂ ਮੈਂ ਤਾਂ ਦੇਖ ਕੇ ਨਹੀਂ ਕਿਹਾ ਜਾਂਦੀ
3: ਲੱਗਦਾ ਹੈ, ਬਿਲਕੁਲ ਨੇੜੇ ਵੀ ਨਹੀਂ ਗਏ ਹੋਣੇ ਮੈਨੂੰ ਲੱਗਦਾ ਨਾ। ਚਲੋ ਕੋਈ
6: ਗੱਲ,
3: ਕੋਈ ਨਹੀਂ, ਜੇ ਨਹੀਂ ਲਾਇਆ ਤਾਂ ਨਾ ਹੀ ਮਿਲਾਉਣਾ ਚਾਹੀਦਾ, ਕਿ ਕੀ ਲੋੜ ਹੈ ਨਾ।
6: ਇੱਕ ਬਰਾਸ ਸੰਧੂ ਦਾ ਗੀਤ ਲਾਇਓ, ਪੁਰਾਣਾ ਪੰਜਾਬ ਭਾਗ ਤੀਜਾ।
3: ਬਰਾਸ ਸੰਧੂ ਹੈ,
6: ਬਰਾਸ ਸੰਧੂ ਬਹੁਤ ਸੋਹਣਾ ਗੀਤ ਹੈ,
3: ਲਾਉਣੇ ਆ ਹੁਣ ਲਾ ਦੇਣਾ। ਠੀਕ ਹੈ,
6: ਪੰਜਾਬ ਬਰਾਸ ਸੰਧੂ ਦਾ ਭਾਗ ਤੀਜਾ।
3: ਓਕੇ, ਹੁਣੇ ਲਾਉਣੇ ਆ, ਤੁਹਾਡੇ ਪ੍ਰਾਮ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ 905-564-6644 ਸਟੂਡੀਓ ਦੇ ਨੰਬਰ ਨੇ, ਅਤੇ ਮੈਂ ਹੋਰ ਜਾਣਕਾਰੀ ਤੁਹਾਨੂੰ ਦੇ ਦਿਆਂ ਕਿ ਅੰਕਾਰ ਹੋਮਸ ਇਹ ਤੁਹਾਡੀ ਬੇਸਮੈਂਟ ਤਿਆਰ ਕਰਦੇ ਨੇ, ਬੜੀ ਵਧੀਆ ਹੈ, ਔਰ ਰੈਨੋਵੇਸ਼ਨ ਵੀ ਕਰਦੇ ਨੇ, ਔਰ ਸਿਟੀ ਤੋਂ ਪਰਮਿਟ ਲੈ ਕੇ ਡਰਾਇੰਗ ਵਗੈਰਾ ਬਣਾ ਕੇ ਫਿਰ ਇਹ ਕੰਮ ਕਰਦੇ ਨੇ। ਗਾਰਡਨ ਸੀਟ ਵੀ ਤਿਆਰ ਕਰਕੇ ਬਹੁਤ ਕੀਤੇ ਨੇ ਇਹਨਾਂ ਨੇ, ਕੰਪਲੀਟ 20 ਤੋਂ ਉੱਪਰ ਗਾਰਡਨ ਸੀਟ ਕੀਤੇ ਨੇ 2025 ਦੇ ਵਿੱਚ। ਜਾਂ ਕੋਈ ਰੈਸਟੋਰੈਂਟ ਹੈ, ਆਫਿਸ ਹੈਗਾ ਉਹਦਾ ਤੁਸੀਂ ਕੋਈ ਆਪਣਾ ਕਮਰਸ਼ਲ ਜੋਬ ਕਰਵਾਉਣੀ ਆ, ਆਫਿਸ ਬਣਵਾਉਣਾ, ਰੈਸਟੋਰੈਂਟ ਬਣਵਾਉਣਾ, ਤਾਂ ਤੁਹਾਨੂੰ ਡਿਸਕਾਊਂਟ ਵੀ ਦੇਣਗੇ। ਨੰਬਰ ਹੈਗਾ ਉਹਨਾਂ ਦਾ, ਨੰਬਰ ਲੈ ਲਓ 416-817-3600। ਅਗਲੇ ਕਾਲ ਲਾ ਲਓ।
4: 1000 ਜੀ ਸਤਿ ਸ਼੍ਰੀ ਅਕਾਲ। 1000 ਸਤਿ ਸ਼੍ਰੀ ਅਕਾਲ ਜੀ।
7: ਮਾਸੂਮ ਮੂਵੀ ਦਾ ਗਾਣਾ ਹੈਗਾ ਨਾ, ਤੁਸੀਂ ਤੇ ਨਾਰਾਜ਼ ਨਹੀਂ ਜ਼ਿੰਦਗੀ,
4: ਹਾਂਜੀ
7: ਹੈਰਾਨ ਹੂੰ ਮੈਂ, ਉਹ ਬੜਾ ਲਵੀ।
3: ਉਹਦੇ ਚ ਫੀਮੇਲ ਵਰਜ਼ਨ ਵੀ ਹੈ, ਮਖਲਾ ਮੇਲ ਵਰਜ਼ਨ, ਦੋ ਵਰਜ਼ਨ ਹੈ ਨਾ। ਕਿਹੜਾ ਸੁਣਨਾ ਚਾਹੁੰਦੇ ਤੁਸੀਂ ਜੀ?
7: ਮਾਸੂਮ ਫਿਲਮ ਦਾ।
3: ਆਈ نو ਉਹਦੇ ਵਿੱਚ ਦੋ
7: ਨਾਰਾਜ਼ ਨਹੀਂ ਜ਼ਿੰਦਗੀ,
3: ਹਾਂਜੀ ਹਾਂਜੀ, ਉਹਦੇ ਚ ਨਾ ਇੱਕ ਲੇਡੀ ਗਾਉਂਦੀ ਹੈ, ਇੱਕ ਮੈਨ ਗਾਉਂਦਾ,
7: ਇੱਕ ਮੈਨ ਨਹੀਂ ਗਾਉਂਦਾ ਮੈਨੂੰ ਲੱਗਦਾ, ਮੇਰਾ ਖਿਆਲ ਹੈ। ਠੀਕ,
3: ਓਕੇ ਜੀ, ਓਕੇ ਜੀ। ਅੱਛਾ, ਲੈ ਲਈਏ ਉਮਰਪ੍ਰੀਤ ਚਾਵਲਾ ਹੁਣ ਨਾਲ ਲਈਏ, ਅਤੇ ਸ਼ੋ ਸਟਿਪ ਲੈ ਕੇ ਸਾਡੇ ਨਾਲ ਨੇ ਜੀ ਉਮਰਪ੍ਰੀਤ ਜੀ।
8: ਥੈਂਕ ਯੂ ਤੁਹਿੰਦਰ ਜੀ। ਸੋ ਆਪਾਂ ਪਹਿਲੇ ਇਨਫੋਨਾਈਟ ਬੈਂਕਿੰਗ ਕਨਸੈਪਟ ਦੀ ਗੱਲ ਕੀਤੀ ਸੀਗੀ, ਸਾਡੇ ਚੋਂ ਬਹੁਤ ਲੋਕ ਆ ਜਿਨ੍ਹਾਂ ਨੂੰ ਇਹ ਕਨਸੈਪਟ ਬਹੁਤ ਚੰਗਾ ਲੱਗਦਾ, ਕਿਉਂਕਿ ਅਸੀਂ ਅੰਡਰਸਟੈਂਡ ਕਰਦੇ ਹਾਂ ਉਹਦੀ ਕੈਸ਼ ਵੈਲਿਊ ਸਾਡੇ ਦੀ ਆ, ਔਰ ਜਿਹੜਾ ਡੈਥ ਬੈਨੀਫਿਟ ਆ ਫੈਮਿਲੀ ਦੀ ਹੈ। ਬਟ ਕਿਤੇ ਨਾ ਕਿਤੇ ਕਈ ਵਾਰ ਅਸੀਂ ਹਜੇ ਸਟਾਰਟਿੰਗ ਫੇਜ਼ ਦੇ ਵਿੱਚ ਹੁੰਦੇ ਹਾਂ ਲਾਈਫ ਦੇ, ਸਾਨੂੰ ਲੱਗਦਾ ਹੁੰਦਾ ਵੀ ਓਕੇ ਅਸੀਂ 2-4 ਸਾਲ ਬਾਅਦ ਇਹ ਚੀਜ਼ ਸ਼ੁਰੂ ਕਰਾਂਗੇ। ਬਟ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲੇ ਆਪਣੀ ਹੈਲਥ ਨੂੰ ਲੌਕ ਕਰ ਲਓ ਇੱਕ ਬੇਸਿਕ ਜੇ ਇੰਸ਼ੋਰੈਂਸ ਦੇ ਪਲਾਨ ਦੇ ਨਾਲ। ਉਹਦੇ ਨਾਲ ਇਹ ਆ ਵੀ ਪ੍ਰੀਮੀਅਮ ਬਹੁਤ ਥੋੜ੍ਹਾ ਹੋਊਗਾ, ਤੁਹਾਡੀ ਹੈਲਥ ਲੌਕ ਹੋ ਜਾਊਗੀ ਅਤੇ ਫੈਮਿਲੀ ਦੀ ਸੇਫਟੀ ਵੀ ਹੋਊਗੀ। ਸੋ ਕਈ ਵਾਰ ਅਸੀਂ ਇੰਸ਼ੋਰੈਂਸ ਨੂੰ ਇਸ ਕਰਕੇ ਵੀ ਡਿਲੇ ਕਰਦੇ ਹਾਂ ਵੀ ਪਤਾ ਨਹੀਂ ਸ਼ਾਇਦ ਕਿੰਨਾ ਪ੍ਰੀਮੀਅਮ ਆ ਜਾਣਾ ਜੀ, $100 ਸਾਡੇ ਤੋਂ ਅਫੋਰਡ ਨਹੀਂ ਹੋਣੇ, $200 ਸਾਡੇ ਤੋਂ ਅਫੋਰਡ ਨਹੀਂ ਹੋਣੇ। ਸੋ $10-12 ਤੋਂ ਜਿਹੜਾ ਲਾਈਫ ਇੰਸ਼ੋਰੈਂਸ ਦੇ ਪਲਾਨ ਸਟਾਰਟ ਹੋ ਜਾਂਦੇ ਆ। ਜੇ ਮੈਂ ਥੋੜ੍ਹੇ ਜਿਹੇ ਨੰਬਰਸ ਦੀ ਗੱਲ ਕਰਾਂ ਤਜਿੰਦਰ ਜੀ, ਜੇ 25 ਸਾਲ ਦੀ ਤੁਹਾਡੀ ਉਮਰ ਹੈ, $250,000 $2.5 ਲੱਖ ਦੀ ਆਪਾਂ ਕਵਰੇਜ ਲਈਏ 10 ਸਾਲ ਦੇ ਲਈ, ਤਾਂ $12 ਪਰ ਮੰਥ ਪ੍ਰੀਮੀਅਮ ਆਉਂਦਾ। ਤੇ ਇਹ ਜੇ ਆਪਾਂ $500,000 ਦੀ ਕਵਰੇਜ ਲਈਏ 25-35 ਸਾਲ ਜੇ ਤੁਹਾਡੀ ਏਜ ਹੈ, ਤਾਂ $20 ਮਤਲਬ ਪਰ ਮੰਥ ਦਾ ਆਉਂਦਾ। ਹੁਣ $20 ਪਰ ਮੰਥ ਮਤਲਬ ਤੁਸੀਂ ਜੇ ਆਪਾਂ ਪੇ ਰੇਟ ਵੀ ਦੇਖੀਏ $17-18 ਤਾਂ ਪੇ ਰੇਟ ਹੀ ਹੈ। ਸੋ ਸਿਰਫ 1 ਘੰਟਾ ਐਕਸਟਰਾ ਕੰਮ ਕਰ ਲਓ ਮਹੀਨੇ ਦਾ, ਤਾਂ ਤੁਹਾਡੀ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਹੋ ਜਾਣਾ। ਇਹ ਜੇ ਤੁਹਾਡੀ ਏਜ 30-35 ਸਾਲ ਦੀ ਹੈ, ਆਪਾਂ $1,000,000 ਦੀ ਕਵਰੇਜ ਵੀ ਲਈਏ ਤਾਂ ਵੀ ਅਰਾਊਂਡ $30-35 ਪ੍ਰੀਮੀਅਮ ਆਉਣਾ, ਮਤਲਬ $1 a day ਪ੍ਰੀਮੀਅਮ ਬਣਦਾ ਹੁੰਦਾ। ਸੋ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕੋਈ ਇੰਨਾ ਅਫੋਰਡੇਬਿਲਿਟੀ ਕੋਈ ਇਸ਼ੂ ਹੁੰਦਾ ਵੀ ਜੇ ਆਪਾਂ 50 ਸੈਂਟ ਜਾਂ $1 ਦਾ ਦਿਨ ਦਾ ਨਿਕਾਲ ਸਕਦੇ ਹੋਈਏ। ਬਟ ਇਹਦੇ ਨਾਲ ਇਹ ਹੈ ਵੀ ਤੁਹਾਡੀ ਹੈਲਥ ਲੌਕ ਹੋ ਜਾਣੀ ਹੈ। ਆਪਣੇ ਕੋਲ 10 ਸਾਲ ਦੇ ਟਰਮ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੁੰਦੀ ਆ ਵੀ ਆਪਣੇ ਕੋਲ ਪਹਿਲੇ 7 ਸਾਲ ਹੁੰਦੇ ਆ, ਕਈ ਕੰਪਨੀਆਂ 'ਚ 5 ਸਾਲ ਹੁੰਦੇ ਆ, ਕਈਆਂ 7 ਸਾਲ ਹੁੰਦੇ ਆ, ਵੀ 5-7 ਸਾਲ ਦੇ ਵਿੱਚ ਆਪਾਂ ਉਹਨੂੰ ਕਿਸੇ ਵੀ ਲੌਂਗਰ ਟਰਮ 'ਚ ਚੇਂਜ ਕਰ ਸਕਦੇ ਹਾਂ, ਜਾਂ ਆਪਾਂ ਪਰਮਾਨੈਂਟ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਚੇਂਜ ਕਰ ਸਕਦੇ ਹਾਂ, ਜਾਂ ਆਪਾਂ ਇਨਫੋਨਾਈਟ ਬੈਂਕਿੰਗ ਦੇ ਕੰਸੈਪਟ ਦੇ ਵਿੱਚ ਵੀ ਉਹਨੂੰ ਚੇਂਜ ਕਰ ਸਕਦੇ ਹੁੰਦੇ ਹਾਂ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਵਰਕ ਪਰਮਿਟ 'ਤੇ ਹੋ, ਤੁਸੀਂ ਨੈਨੀ ਕੈਟੇਗਰੀ 'ਚ ਹੋ, ਤੁਸੀਂ ਰਿਫਿਊਜੀ ਸਟੇਟਸ ਹੈ, ਤੁਹਾਡਾ ਸਟੂਡੈਂਟ ਹੋ, ਪੀ ਆਰ ਹੋ, ਤੁਹਾਨੂੰ ਲੱਗਦਾ ਕਿ ਹਜੇ ਤੁਸੀਂ ਬਿਲਕੁਲ ਸਟਾਰਟਿੰਗ ਫੇਜ਼ ਦੇ ਵਿੱਚੋਂ ਤੁਸੀਂ ਬਹੁਤਾ ਇਨਵੈਸਟ ਨਹੀਂ ਕਰਨਾ ਚਾਹੁੰਦੇ ਇੰਸ਼ੋਰੈਂਸ ਦੇ ਵਿੱਚ, ਤਾਂ ਆਪਾਂ $10-15-20 ਦਾ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਹਾਂ, ਤੇ ਥੋੜੀ ਬਹੁਤ ਨਾਲ ਆਪਾਂ ਸੇਵਿੰਗ ਸਟਾਰਟ ਕਰ ਸਕਦੇ ਹਾਂ TFSA ਦੇ ਵਿੱਚ, ਜਾਂ ਜੇ ਤੁਸੀਂ ਪਹਿਲਾਂ ਘਰ ਲੈਣਾ FHSA ਚ, ਜਾਂ ਜੇ ਤੁਸੀਂ ਇਨਕਮ ਜ਼ਿਆਦਾ ਬਣਾ ਰਹੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਟੈਕਸਿਸ ਬਹੁਤ ਪੇ ਕਰ ਰਹੇ ਹੋ, ਤਾਂ RRST ਇੱਕ ਬਹੁਤ ਵਧੀਆ ਟੂਲ ਹੁੰਦਾ. ਸੋ ਨੰਬਰ ਹੈ ਜੀ ਮੇਰਾ 6477-4616-1616, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਜਾਂ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ 'ਚ ਤੁਸੀਂ ਹੋ, ਜਾਂ ਤੁਹਾਡੀ ਫੈਮਿਲੀ ਫਰੈਂਡਸ ਇਸ ਪ੍ਰੋਵਿੰਸ 'ਚ ਹੈਗੇ, ਜਾਂ ਤੁਸੀਂ ਇਹਨਾਂ ਚੋਂ ਕਿਸੇ ਪ੍ਰੋਵਿੰਸ ਦੇ ਵਿੱਚ ਤੁਸੀਂ ਓਨਟਾਰੀਓ 'ਚ ਮੂਵ ਹੋਏ ਹੋ, ਤੁਹਾਡਾ ਐਡਵਾਈਜ਼ਰ ਨਹੀਂ ਤੁਹਾਡੇ ਨਾਲ ਗੱਲ ਹੋ ਪਾ ਰਹੀ, ਜਾਂ ਤੁਹਾਡਾ ਐਡਵਾਈਜ਼ਰ ਫੀਲਡ 'ਚ ਨਹੀਂ ਹੈ, ਤਾਂ ਵੀ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ. ਨੰਬਰ ਅਗੇਨ ਜੀ 6477-4616-1616-4446-1616. ਥੈਂਕ ਯੂ ਸੋ ਮਚ ਜਿੰਦਰ
3: ਜੀ, ਮਿਹਰਬਾਨੀ ਜੀ. ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ ਨਾ ਜੀ. ਮਨਪ੍ਰੀਤ
4: ਜੀ ਬਿਲਕੁਲ, ਤੇ ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਟਿਕਟਸ ਨੇ, ਚਾਹੇ ਇਸੇ ਮਹੀਨੇ ਜਾਣਾ ਚਾਹੇ ਤੁਸੀਂ ਨੈਕਸਟ ਮੰਥ ਜਾਣਾ ਹੋਵੇ. ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਜੂਨ ਮਹੀਨੇ ਦੇ ਵਿੱਚ, ਉਹਨਾਂ ਦੀ 1-way ਟਿਕਟ ਤੁਸੀਂ ਕਰਵਾ ਸਕਦੇ ਹੋ. ਲਿਮਿਟਡ ਸੀਟਸ ਅਵੇਲੇਬਲ ਨੇ, $810 ਦੀ ਟਿਕਟ ਹੈ ਦਿੱਲੀ ਤੋਂ ਟੋਰਾਂਟੋ ਦੀ ਜੂਨ ਮਹੀਨੇ ਦੇ ਲਈ, 1-way ਟਿਕਟ $810. ਜੇਕਰ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਟੋਰਾਂਟੋ ਤੋਂ ਦਿੱਲੀ 1-way ਟਿਕਟ ਲੈ ਕੇ 15 June ਤੋਂ ਬਾਅਦ ਆਫਟਰ ਮਿਡ ਜੂਨ, ਤਾਂ $999 ਦੀ ਟਿਕਟ ਹੈ, $999 ਦੀ. ਜੇਕਰ ਤੁਸੀਂ ਜੁਲਾਈ ਦੇ ਵਿੱਚ ਜਾਣਾ ਹੋਵੇ ਟੋਰਾਂਟੋ ਤੋਂ ਦਿੱਲੀ 1-way ਟਿਕਟ ਲੈ ਕੇ $1049 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਟਰੈਵਲ ਕਰੋਗੇ ਸਾਰੀਆਂ ਟਿਕਟਸ ਦੇ ਲਈ, $1049 ਦੀ ਟਿਕਟ ਇਹ ਵਾਲੀ ਜੁਲਾਈ ਮਹੀਨੇ ਦੇ ਲਈ. ਜੇਕਰ ਤੁਸੀਂ ਅਗਸਤ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਵਾਪਸੀ ਕਰਨੀ ਹੈ, ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ, $1660 ਦੀ ਟਿਕਟ ਹੈ, $1660 ਦੀ ਟਿਕਟ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ. ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੂਨ ਦੇ ਵਿੱਚ ਜਾ ਕੇ ਅਗਸਤ ਵਿੱਚ ਵਾਪਸੀ ਕਰਨੀ ਹੋਵੇ, ਮਤਲਬ ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਨੋਨ ਆ ਰਿਹਾ ਜੂਨ ਦੇ ਵਿੱਚ ਅਤੇ ਉਹਨਾਂ ਨੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੈ, ਜਾਂ ਫਿਰ ਤੁਸੀਂ ਬੰਬੇ ਤੋਂ ਤੁਹਾਡਾ ਕੋਈ ਨੋਨ ਆ ਰਿਹਾ ਅਤੇ ਟੋਰਾਂਟੋ ਵਾਪਸੀ ਕਰ ਟੋਰਾਂਟੋ ਤੋਂ ਵਾਪਸੀ ਕਰਨੀ ਹੋਵੇ ਬੰਬੇ ਦੀ ਅਗਸਤ ਦੇ ਵਿੱਚ, ਤਾਂ $1369 ਦੀ ਟਿਕਟ ਹੈ, ਚਾਹੇ ਤੁਸੀਂ ਦਿੱਲੀ ਤੋਂ ਆ ਰਹੇ ਹੋ ਚਾਹੇ ਤੁਸੀਂ ਬੰਬੇ ਤੋਂ ਆ ਰਹੇ ਹੋ, $1369 ਦੇ ਵਿੱਚ ਤੁਸੀਂ ਦੋਵੇਂ ਸਾਈਡ ਟਰੈਵਲ ਕਰ ਸਕਦੇ ਹੋ. ਈ ਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 905-588-4200. ਦਿਓਲ ਟਰੈਵਲ ਦੇ ਨੰਬਰਸ ਨੇ.
3: ਲਓ ਜੀ ਬੜਾ ਪਿਆਰਾ ਗੀਤ ਪਰਮਾਇਸ਼ੀ ਸੁਣੀਏ ਅਤੇ ਫਿਰ ਅਸੀਂ ਵਾਪਸ ਆਉਂਦੇ ਹਾਂ.

0: रेडियो प्रोग्राम देश परदेश प्राइम टाइम रेडियो। अच्छा जगमोहन कौर और अखाड़ा देखने वाला सी, मैं तो बहुत देखे ना जी। क्या बात सी, जो उच्ची सुर लाउणी है इत्थे हाथ धर के हेग लाउणी है। मिर्जा जिहड़ा इह गा गए कोई नहीं गा जावे, उह कहिंदे हुंदे सी मिर्जा कहिंदे वी मर लगा नौखा नहीं होया, जिन मैनूं औखा कर गया किसी होर नूं औखा कर गया जी बहन। ਪਰ ਸੀ ਸਿਰੇ ਦੀ ਜਨਾਨੀ ਤੇ ਐ ਕਹਿੰਦੇ ਵੱਟ ਕੱਢਵੇਂ ਗੀਤ ਗਾਉਂਦੇ ਸੀ
1: ਜੀ।
0: ਕਿ ਇਹਦੀ ਤਾਂ ਵਿਚਾਰਾ ਅਵੀਂ ਰਫ ਉਹ ਜਿਹੜਾ ਕਹਿੰਦੇ ਨਾ ਟੂਬੀ 'ਚ ਭਜਾ ਰਹਿੰਦਾ ਮੂੰਹ ਨਿਕਲ ਕੇ। ਹਸਬੈਂਡ ਵੀ ਵਿਆਹ ਕਰਾ ਲਿਆ ਸੀ ਉਹਨਾਂ ਨੇ ਮੀਆਂ ਬੀਬੀ ਸੀ ਦੋਨੋਂ। ਪਰ ਜਗਮੋਹਨ ਕੌਰ ਦੀ ਬੁਲੰਦ ਆਵਾਜ਼ ਸੀ, ਬੜੇ ਗੀਤ ਗਾਏ ਉਹਨਾਂ ਨੇ ਨਾ, ਬਹੁਤ ਮਕਬੂਲ ਜੋੜੀ ਸੀ ਇਹਨਾਂ ਦੀ
1: ਜੀ।
0: ਖਾੜੇ ਖੂੜੇ ਬਹੁਤ ਲੱਗਦੇ ਹੁੰਦੇ ਸੀ ਅਤੇ ਵਿਆਹ ਸ਼ਾਦੀਆਂ 'ਚ। ਜਗਮੋਹਨ ਕੌਰ ਨੇ ਕਿਹਾ ਕਰਨਾ ਸਟੇਜ 'ਤੇ, ਮਨਪ੍ਰੀਤ ਕਹਿੰਦੀ ਕਿ ਆਉਣੇ ਚਾਹੀਦੇ ਬੰਦੇ ਕਿ ਜਿਹੜੇ ਥੋੜ੍ਹੀ ਜਿਹੀ ਘੁੱਟ ਲਾਈ ਹੋਵੇ ਇਹਨਾਂ ਦੀ, ਇਹਨਾਂ ਦੇ ਜੇਬ 'ਚ ਪੈਸੇ ਕਢਾਉਣੇ ਮੈਨੂੰ ਆਉਂਦੇ ਆ। ਹੁਣ ਜਦੋਂ ਉਹਨੇ ਗਾਉਣਾ ਫਿਰ ਕੁਦਰਤੀ ਹੁਨਰ ਹੁੰਦਾ ਗਾਉਣ ਵਾਲਿਆਂ 'ਚ ਨਾ। ਕਹਿੰਦੀ ਫਿਰ ਮੈਂ ਸੁੱਖਣਾ, ਕਈ ਬੰਦੇ ਨਾ ਮੈਂ ਦੇਖੇ ਸੀ ਕੋਈ ਜਿਹੜੇ ਹੁਣ ਬੰਦਾ ਚਲੋ ਕੋਲ ਕੋਈ ਦੇ ਪੈਸੇ ਪੂਸੇ ਨਹੀਂ ਖਰਚ ਜਾਂਦੇ ਨਾ, ਉਹਨਾਂ ਦੇ ਪੈਸੇ ਵੀ ਕਢਾ ਲੈਂਦੇ ਸੀ ਜਗਮੋਹਨ ਕੌਰ ਹੁਣੀ ਜੇਬ 'ਚੋਂ ਘੁੱਟ ਲੱਗੀ 'ਤੇ। ਬੰਦਾ ਸਵੇਰ ਨੂੰ ਦੇਖਦਾ ਯਾਰ ਮੇਰੀ ਜੇਬ ਕਿਉਂ ਖਾਲੀ ਹੈ ਨਾ, ਅਤੇ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਉਦੋਂ ਤਾਂ ਫਿਰ ਅਖਾੜੇ 'ਚ ਤਾਂ ਬਾਰ ਬੰਬੂਰੇ ਜਾਂਦਾ ਸੀ ਹੈ ਨਾ ਲੈ ਕੇ ਲੈ ਪੈਸੇ ਕਹਿ ਨਹੀਂ ਜੀ। ਜਾਣਕਾਰੀ ਦਈਏ ਅੱਜ ਗਰੋਸਰੀ ਕਰਾਈਏ ਤੁਹਾਡੀ ਆਪਾਂ ਇੰਡੀਅਨ ਫਰੂਟ ਲੈਂਡ ਦੀ ਹੈ ਨਾ, ਜਿੱਥੇ ਕਿ ਸੇਲ ਲੱਗੀ ਆ 12 ਜੂਨ ਤੱਕ। ਔਰ ਇਹ ਕਹਿੰਦਾ ਨਾ ਜਿਹੜਾ ਚੱਕੀ ਆਟਾ, ਕਿਆ ਬਾਤ ਆ ਹਾਂਜੀ,
1: ਪਿਲਸ
0: ਬਰੀ ਚੱਕੀ ਆਟਾ। ਅਤੇ ਉਹ ਕਹਿੰਦਾ ਕਿ ਕੌਣ ਸੀ ਚੱਕੀ ਆਟਾ ਖਾਤੀ ਹੈ ਸ਼ਮੀਆ ਛੋਲੇ ਮੂਵੀ 'ਚ ਡਾਇਲੋਗ ਆ ਵੈਸੀ ਹੈ ਨਾ, ਉਹ ਡਾਇਲੋਗ ਦੇਖੋ ਡਾਇਲੋਗ ਕਈ ਮੂਵੀਆਂ ਦੇ ਇੰਨੇ ਮਕਬੂਲ ਹੋ ਜਾਂਦੇ ਨੇ ਅੱਜ ਵੀ ਬੱਚੇ ਦੇ ਜਵਾਨ 'ਤੇ ਆ ਇਹ। ਅੱਛਾ 10.99 ਦਾ 20 ਪਾਊਂਡ ਦਾ ਬੋਰਾ ਲਾਇਆ ਇਹਨਾਂ ਨੇ, ਅਤੇ ਨਾਲ ਸਵਰਨਾ ਚੱਕੀ ਆਟਾ ਇਹ ਵੀ 10.99 ਨੂੰ 20 ਪਾਊਂਡ ਆ ਭਾਈ। ਮਲਟੀ ਗ੍ਰੇਨ ਆਟਾ ਲਾਇਆ ਪਿਲਸਬਰੀ ਦਾ 12.99 ਦਾ 20 ਪਾਊਂਡ। ਔਰ ਬੇਸਣ ਲਾਇਆ ਦੀਪ ਦਾ 3.99 4 ਪਾਊਂਡ। ਮਧਾਣੀਆਂ ਦਾ ਘਿਓ ਲਾਇਆ 3.5 LV $22.99। ਇੰਡੀਅਨ ਫਰੂਟ ਲੈਂਡ ਵਾਲਿਆਂ ਨੇ ਮੈਗਾ ਸੇਲ ਆ। ਪਨੀਰ ਲਗਾਇਆ ਡੇਅਰੀ ਪਨੀਰ ਹੈਗਾ ਹੈਪੀ 3.99 ਦਾ 300 ਗ੍ਰਾਮ। ਦਹੀਂ ਕਿਆ ਬਾਤ ਆ 2% ਲੈ ਲਓ ਚਾਹੇ ਦੂਜਾ ਲੈ ਲਓ 3.2%। ਅਤੇ ਇਹ 5.99 1.8 kg। ਮੈਂ ਤਾਂ ਖੈਰ ਮਿਲਕ ਵੀ ਵਰਤਦਾ 2% ਹੈ ਨਾ, ਕੋਈ ਹੋਮੋ ਵਰਤਿਆ ਅੱਜ ਕੱਲ੍ਹ ਹੋਰ ਆ ਗਿਆ ਨਵਾਂ ਇੱਕ ਨਾ ਪੀਲਾ ਜਿਹਾ ਬੈਗ ਹੈ ਨਾ,
1: ਹਾਂਜੀ
0: ਉਹ ਤਾਂ ਉੱਪਰ ਡਿਗਰੀ ਦਾ ਨਾ
1: 6% ਵਾਲਾ।
0: ਕਿੰਨਾ ਵਾ
1: 6%?
0: 6% ਉਹਦੇ 'ਚ ਤਾਂ ਮੱਖਣ ਵੀ ਨਿਕਲਦਾ ਹੋਣਾ। ਕਾਰਨ ਕੀ ਆ, ਅੱਗੇ ਨਾ ਮੈਂ ਇੱਥੋਂ ਬਾਰਡਰ ਤੇ ਜਾਣਾ ਇੱਥੇ ਆਪਣੇ ਨਾਗਰਾ, ਉੱਥੋਂ ਨਾ ਮੱਖਣੀ ਮਿਲ ਜਾਂਦੀ ਪਰਲੇ ਪਾਸਿਓਂ ਨਾਗਰਾ ਜਿਹੜਾ ਨਿਊਯਾਰਕ ਸਾਈਡ ਆ, ਉਹਨਾਂ ਦੀ ਮੱਖਣੀ ਬੜੀ ਸਵਾਦ ਉੱਥੋਂ ਲੈ ਕੇ ਆਉਣੀ ਪਹਿਲਾਂ। ਪਰ ਹੁਣ ਪਤਾ ਨਹੀਂ ਉਹ ਵੀ ਪਤਾ ਚੱਕਰ ਲੱਗੀ ਆ, ਮੈਂ 2-3 ਵਾਰੀ ਗਿਆ ਉੱਥੇ ਵੀ ਨਹੀਂ ਮੈਂ ਲੱਭੀ ਹੈ ਨਾ, ਅਤੇ ਉਹਦਾ ਟੇਸਟ ਹੀ ਵੱਖਰਾ ਹੁੰਦਾ ਮੱਖਣੀ ਦਾ। ਪਰ ਜਿਹੜੀ ਫਰੈਸ਼ ਕੱਢੋਗੇ ਤੁਸੀਂ ਘਰ ਦੇ ਵਿੱਚ ਉਹ ਜਿਹੜਾ ਗੱਲ ਹੀ ਵੱਖਰੀ ਆ।
1: ਬਿਲਕੁਲ। ਅਤੇ ANG ਆਟੋਮੋਟਿਵ ਰਿਪੇਅਰ ਦੀ ਜਾਣਕਾਰੀ ਦੇ ਦਿਆਂ, ਜਿਹਨਾਂ ਦੇ ਕੋਲ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣ ਦੇ ਲਈ ਲੈ ਕੇ ਜਾ ਸਕਦੇ ਹੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ ਅਤੇ ਨਾਲ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਰਿਪੇਅਰ ਕਰਵਾ ਸਕਦੇ ਹੋ, ਓਇਲ ਚੇਂਜ ਕਰਾ ਸਕਦੇ ਹੋ ਅਤੇ ਰਸਟ ਪ੍ਰੂਫਿੰਗ ਵੀ ਕਰਵਾਓ ਆਪਣੀ ਗੱਡੀਆਂ ਦੀ। ਤੁਸੀਂ ਪਹੁੰਚੋ 91 Healy Road ਬੋਲਟਨ ਦੇ ਵਿੱਚ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ANJ ਆਟੋਮੋਟਿਵ ਰਿਪੇਅਰ, ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਨੰਬਰ 9058577596 9058577575 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ANJ ਆਟੋਮੋਟਿਵ ਰਿਪੇਅਰ ਨੂੰ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਨਾਲ ਜੁੜਿਆ ਹੋ, ਫਿਰ ਅਗਲੇ ਗੀਤ ਵੱਲ ਚੱਲੀਏ ਅਤੇ ਕਰੀਏ ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ। ਵੀਰਵਾਰ ਦਾ ਦਿਨ ਹੈ, ਵੀਕਐਂਡ ਆਲਮੋਸਟ ਆ ਗਿਆ, ਬੂਹੇ 'ਤੇ ਦਸਖਤ ਦੇ ਦਿੱਤਾ ਵੀਕਐਂਡ ਨੇ, ਯੂਨੀ ਫਰਾਈਡੇ ਅਤੇ ਕਰੋ ਇੰਜੋਏ। ਮੇਰਾ ਖਿਆਲ ਮਨਪ੍ਰੀਤ ਜਿਵੇਂ ਨਾ ਵੀਕਐਂਡ 'ਤੇ ਦੁੱਗੀ ਜ਼ਿਆਦਾ ਕਰਦੇ ਆ, ਤੁਸੀਂ ਸ਼ਾਮ ਨੂੰ ਵੀ ਕਰ ਲੈਂਦੇ ਬਸ, ਵੀਕਡੇ 'ਚ ਹੋ ਜਾਂਦਾ ਵਾ। ਬਾਰਬੀਕਿਊ ਅੱਜ ਕੱਲ੍ਹ ਜਿਹੜੇ ਦਿਨ ਲੱਗੇ ਨਾ, ਧੁੱਪ ਲੱਗੀ ਹੋਈ ਹੈ ਨਾ, ਬਾਰਬੀਕਿਊ ਵਾਸਤੇ ਬੈਸਟ ਹੈਗਾ।
1: ਬਿਲਕੁਲ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਆਪਣੇ ਨਾਲ ਜੁੜ ਚੁੱਕੇ ਨਾਗਪਾਲ ਹੋਰੀਆਂ ਨੂੰ ਲੈ ਲਈਏ, ਤੁਮ ਲੈ ਲਓ।
1: ਬਿਲਕੁਲ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਮਿਸਟਰ ਸਾਰੰਸ਼ ਨਾਗਪਾਲ ਜੀ ਸਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ। ਜੋ ਤੁਹਾਨੂੰ ਗਵਰਨਮੈਂਟ ਗ੍ਰਾਂਟਸ ਦਿੰਦੀ ਹੈ, ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ, ਉਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਇਹਨਾਂ ਤੋਂ। ਸਾਰੰਸ਼ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਐਂਡ ਦੈਨ ਲਾਈਕ ਹਮ ਬੜੀ ਵਾਰ ਸੁਣਤੇ ਹੈ ਕਿ ਲਾਈਕ ਵਿਕਟੋਰੀਆ ਡੇ ਆਇਆ ਹੈ, ਇਸ ਪ੍ਰੋਡਕਟ ਪੇ 50% ਆਫ ਹੈ, ਔਰ ਯੇ ਡੀਲ ਏਕ ਸਾਲ ਬਾਅਦ ਮਿਲੇਗੀ ਆਪਕੋ ਅਗਲੇ ਵਿਕਟੋਰੀਆ ਡੇ ਪੇ। ਲੇਕਿਨ ਜਬ ਹਮ ਅਗਲੀ ਵਾਰ ਫਿਰ ਸੇ ਸੁਣਤੇ ਹੈ ਤੋ ਵਹੀ ਡੀਲ ਹਮੇ ਨੈਕਸਟ ਹਫਤੇ ਮਿਲ ਰਹੀ ਹੋਤੀ, ਨੈਕਸਟ ਵੀਕ ਫਾਦਰਸ ਡੇ ਪੇ। ਬਟ ਐਸਾ ਹਮਾਰਾ ਪ੍ਰੋਡਕਟ ਹੈ ਨਹੀਂ, ਇਟਸ ਅ ਸਿੰਪਲ ਥਿੰਗ, ਗਵਰਨਮੈਂਟ ਪਾਲਿਸੀ ਪੇ ਡਿਪੈਂਡ ਹੈ ਹਮਾਰੀ ਸਰਵਿਸਿਸ। ਆਜ ਅਗਰ ਆਪ ਇਨਰੋਲ ਕਰਤੇ ਹੈ, ਦੋ ਬੈਚ ਲੈ ਗਏ ਹੈ, ਔਰ ਇਸ ਅਕੈਡਮਿਕ ਈਅਰ 25-26 ਮੇ ਜਿਸਮੇ ਨੋਟਿਸ ਆਫ ਅਸੈਸਮੈਂਟ 2024 ਕਾ ਦੇਖਾ ਜਾਤਾ ਹੈ, ਅਗਰ ਆਪਕੀ ਇਨਕਮ ਕਮ ਹੈ $70,000 ਸੇ, ਐਂਡ ਲਾਈਕ ਆਪ ਪੀ ਆਰ ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ ਸਕਿੱਲ ਹਾਸਿਲ ਕਰੇ ਅਕਾਊਂਟਿੰਗ ਮੈਨੇਜਮੈਂਟ ਜੈਸੇ ਫੁੱਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰੇ ਜਿਨਮੇ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਸਾਥ ਹੀ ਸਾਥ ਗਵਰਨਮੈਂਟ ਆਪਕੇ ਫੀਸ ਕੀ ਜੋ ਹੈ ਸਪੋਂਸਰ ਕਰਤੀ ਹੈ ਕਾਲਜ ਕੋ ਡਾਇਰੈਕਟ। ਔਨ ਅਦਰ ਐਂਡ ਆਪਕੋ ਆਪਕੇ ਬੈਂਕ ਅਕਾਊਂਟ ਮੇ 30-100,000 ਕੀ ਫੰਡਿੰਗ ਆਤੀ ਹੈ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ। ਤੋ ਆਪ ਸਕਿੱਲ ਵੀ ਹਾਸਿਲ ਕਰਤੇ ਹੈ, ਆਪ ਗਵਰਨਮੈਂਟ ਸੇ ਫੰਡਿੰਗ ਹਾਸਿਲ ਕਰਤੇ ਹੈ, ਔਰ ਆਪਕੋ ਐਸਾ ਨਹੀਂ ਕੋਰਸ ਖਤਮ ਹੋਣੇ ਕੇ ਬਾਅਦ ਫੰਡਿੰਗ ਮਿਲਤੀ ਹੈ, ਯੇ ਵੀ ਕੁਸ਼ਚਨ ਆਤਾ ਹੈ ਲੋਗੋ ਸੇ, ਐਸਾ ਨਹੀਂ ਹੈ। ਆਪਨੇ ਆ ਜੁਆਇਨ ਕਰਾ 30-90 ਡੇਜ ਮੇ, ਆਪਕੇ ਖਾਤੇ ਮੇ ਫਸਟ ਇੰਸਟਾਲਮੈਂਟ ਗਵਰਨਮੈਂਟ ਡਾਲ ਦੇਤੀ ਹੈ, ਔਰ ਰੈਸਟ 5 ਮਹੀਨੇ ਬਾਅਦ ਡਾਲਤੀ, ਮਤਲਬ ਦੋ ਇੰਸਟਾਲਮੈਂਟ ਆਪਕੇ ਪਾਸ ਪੈਸੇ ਆ ਜਾਤੇ ਹੈ ਡਿਊਰਿੰਗ ਦ ਕੋਰਸ। ਇਸ ਪੈਸੇ ਕੋ ਆਪ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਔਰ ਯੇ ਜੋ ਫੰਡਿੰਗ ਹੈ ਇਸਕੇ ਲਈ ਕੋਈ ਕੋਲੈਟਰਲ ਸਿਕਿਉਰਿਟੀ ਵੀ ਨਹੀਂ ਹੋਤਾ। ਦੇਰ ਇਜ਼ ਨੋ ਏਜ ਲਿਮਿਟ, 40-50-60-70 ਸਾਲ ਕੇ ਦੇਰ ਇਜ਼ ਨੋ ਏਜ ਲਿਮਿਟ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। ਆਮ ਆਦਮੀ ਕੇ ਲੀਏ ਯਹੀ ਐਜੂਕੇਸ਼ਨ ਕੀ ਗ੍ਰਾਂਟ ਗਵਰਨਮੈਂਟ ਦੇਤੀ ਹੈ ਜੀ। ਬਾਕੀ ਅਗਰ ਪ੍ਰਾਈਵੇਟ ਕੰਪਨੀ ਹੋਤੀ ਤੋ ਹਮ ਦੇਖਤੇ ਅਲਗੋਮਾ ਸਟੀਲ ਕੋ ਗਵਰਨਮੈਂਟ ਨੇ ਅਲਗੋਮਾ ਸਟੀਲ ਕੋ 500 million ਦੀਆ, ਫਿਰ ਨਾਰਥ ਵਰਲਡ ਕੋ ਬੈਟਰੀ ਪੁਆਇੰਟ ਕੋ 200 million ਦੀਆ। ਲੇਕਿਨ ਜਬ ਗਵਰਨਮੈਂਟ ਆਮ ਆਦਮੀ ਕੋ ਗ੍ਰਾਂਟ ਦੇਤੀ ਐਜੂਕੇਸ਼ਨ ਕੇ ਲੀਏ, ਹਮੇ ਲਗਤਾ ਕੁਛ ਕੈਚ ਹੋਗਾ, ਦੇਰ ਇਜ਼ ਨੋ ਕੈਚ ਇਨ ਇਟ। ਆਪ ਹਮੇ ਕਾਲ ਕਰੇ, ਅਗਰ ਫੈਮਿਲੀ ਆਫ 5 ਹੈ, ਆਪਕੇ 3 ਬੱਚੇ ਹੈ, ਤੋ ਅਪ ਟੂ 100,000 ਕੀ ਫੰਡਿੰਗ ਮਿਲਤੀ ਹੈ ਆਪਕੋ, ਜਿਸਮੇ ਸੇ $50,000 ਨਾਨ ਰਿਫੰਡੇਬਲ ਗ੍ਰਾਂਟਸ ਹੈ, ਜੋ ਰੈਸਟ $50,000 ਹੈ 0% ਪੇ ਲੋਨ ਹੈ, ਵੋ ਏਕ ਸਾਲ ਤੱਕ ਵੋ 0% ਪੇ ਹੈ, ਔਰ ਡੇਢ ਸਾਲ ਬਾਅਦ ਜਬ ਆਪ ਲੋਟਾ ਰਹੇ ਹੋ ਉਸਕੋ, ਸਟਾਰਟ ਕਰਤੇ ਲੋਟਾਨਾ ਡੇਢ ਸਾਲ ਬਾਅਦ, ਆਜ ਨਹੀਂ ਡੇਢ ਸਾਲ ਬਾਅਦ, ਤਬ ਉਸਕਾ ਵਿਆਜ ਦਰ ਸਿਰਫ 2.5% ਪੂਰੇ ਸਾਲ ਕਾ, ਜੋ ਕਿ ਕੁਛ ਵੀ ਨਹੀਂ ਹੋਤਾ। ਇਸ ਲਈ ਆਪ ਲੇਕਿਨ 1 ਅਗਸਤ ਕੇ ਬਾਅਦ ਅਗਰ ਆਪ ਇਨਰੋਲ ਕਰੇਂਗੇ, ਯਹੀ ਫੈਮਿਲੀ ਆਫ 5, ਇਨਕੇ 3 ਬੱਚੇ ਹੈ, ਤੋ ਉਨਕੋ 100,000 ਕਾ 100,000 ਹੀ ਲੋਨ ਆਏਗਾ। ਲੇਕਿਨ ਆਜ 100,000 ਮੇ ਸੇ 50,000 ਤੋ ਗ੍ਰਾਂਟ ਹੈ, ਬੈਸਟ ਪੋਰਸ਼ਨ ਆਪਸ਼ਨਲ ਹੋਣਾ 0% ਹੈ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199 ਐਂਡ 499 ਫਲੈਟ ਵਨ ਟਾਈਮ ਫੀਸ ਹੈ, ਕੋਈ ਪਰਸੈਂਟੇਜ ਕੋਈ ਕਮਿਸ਼ਨ ਨਹੀਂ ਹੈ, ਔਰ ਲਾਈਕ ਹਮਾਰਾ ਆਫਿਸ 200 ਐਕਸਪੋਰਟ ਬੁਲੇਵਰਡ ਪੇ ਹੈ, ਹਰੰਟ ਆਈਡੀਆ ਪੇ, 7 years ਸੇ ਬਿਜ਼ਨਸ ਮੇ ਹੈ, ਬਹੁਤ ਲੋਕੋ ਕੋ ਆਲਰੇਡੀ ਹੈਲਪ ਕਰ ਚੁੱਕੇ, ਪ੍ਰੋਪਰ ਆਫਿਸ ਹੈ ਜੀ, ਪ੍ਰੋਪਰ ਕਾਮ ਹੈ, ਟ੍ਰਾਂਸਪੇਰੈਂਟ ਐਂਡ ਟੂ ਐਂਡ, ਕੋਈ ਕੈਚ ਨਹੀਂ ਹੈ, ਕੋਈ ਸੈਟਿੰਗ ਨਹੀਂ, ਕੋਈ ਅਪਰੋਚ ਨਹੀਂ ਹੈ, ਕਿਉਂ ਗਵਰਨਮੈਂਟ ਆਪਣੇ ਕਾਗਜ਼ ਪਹਿਲੇ ਸੇ ਹੀ ਹੈ, ਨੋਟਿਸ ਆਫ ਅਸੈਸਮੈਂਟ, ਬਰਥ ਸਰਟੀਫਿਕੇਟ, ਮੈਰਿਟ ਸਰਟੀਫਿਕੇਟ, ਸਿੰਪਲ ਡਾਕੂਮੈਂਟ ਲੱਗਦੇ ਨੇ, ਕੋਈ ਕੈਚ ਨਹੀਂ ਹੈ। ਕਾਲ ਨੰਬਰ 437-264-31-75 437-264-31-75 ਹੁਣੇ ਕਾਲ ਕਰੋ, 437-264-31-75 ਨੰਬਰ ਲਾਸਟ ਟਾਈਮ 437-264-31-75
1: ਜੀ। ਬਹੁਤ ਬਹੁਤ ਸ਼ੁਕਰੀਆ
0: ਦੋਸਤੋ। ਕੰਮਾਂ ਤੋਂ ਤੁਸੀਂ ਆ ਰਹੇ ਹੋ, ਤੁਹਾਨੂੰ ਕੁਛ ਖਵਾਈਏ, ਭੁੱਖ ਲੱਗੀ ਹੁੰਦੀ ਹੈ, ਡੈਫੀਨੇਟਲੀ ਕੰਮ ਕਰਦੇ ਜਦੋਂ ਪਾਰਲੀ ਕੰਮ ਤੋਂ ਜਾਂਦੇ ਹਾਂ, ਇਸ ਵੇਲੇ ਤਾਂ ਭੁੱਖ ਲੱਗੀ ਹੁੰਦੀ ਹੈ ਨਾ, ਤੋ ਜਿੱਥੋਂ ਕਿਤੇ ਤੁਹਾਨੂੰ ਵਧੀਆ ਚੀਜ਼ ਲੱਗੀ ਹੁੰਦੀ ਹੈ ਅਸੀਂ ਦੱਸਦੇ ਰਹਿੰਦੇ ਹਾਂ, ਫਿਰ ਤੁਸੀਂ ਉਹਦੇ ਵੇਲ ਆਊਟ ਕਰਦੇ ਹਾਂ ਉਹਨੂੰ, ਹੈ ਨਾ ਚੀਜ਼ ਨੂੰ। ਇੰਡੀਅਨ ਫਰੂਟ ਲੈਣ ਦੇ ਮੈਂ ਲੈ ਕੇ ਚੱਲੇ ਹਾਂ, ਨਾਲ ਹੀ ਹਮੇਸ਼ਾ ਉਹਨਾਂ ਦੇ ਨਾਲ ਤੰਦੂਰੀ ਗ੍ਰਿਲ ਲੈ ਗਈ ਆ, ਇਨਸਾਈਡ ਨੋਨ ਵੈਜ, ਸੋਰੀ ਨੋਨ ਵੈਜ ਹੈਗਾ ਆਊਟਸਾਈਡ ਗ੍ਰਿਲ ਦੇ ਵਿੱਚ, ਵੈਜੀਟੇਰੀਅਨ ਇਨਸਾਈਡ ਹੀ ਹੈ ਉਹਨਾਂ ਦੇ ਨਾਲ। ਅਤੇ ਅੱਜ ਉਹਨਾਂ ਨੇ ਜਿਹੜੀ ਸਪੈਸ਼ਲ ਲਾਈ ਹੈ ਥਾਲੀ, ਬੜੀ ਲੋਡਡ 499 ਦੀ ਥਾਲੀ ਲਗਾਈ ਹੈ
1: ਜੀ।
0: ਵੈਜੀ ਬਰਗਰ ਲਗਾਇਆ ਆਪਾਂ ਨੇ 399 ਦਾ, ਵੈਜ ਬਰਿਆਨੀ 499 ਦੀ, ਔਰ ਵੈਜ ਨੂਡਲ ਹੈਗੀਆਂ 699 ਦੀਆਂ, ਸਟੱਫ ਕੁਲਚਾ 299 ਦਾ ਇਹ ਵੀ ਵੈਜੀ ਆ, ਆਲੂ ਕੁਲਚਾ 499 ਦਾ ਇਹ ਵੀ ਵੈਜੀ ਆ, ਇਹ ਸਾਰਾ ਵੈਜੀ ਸਟੱਫ ਹੀ ਹੈ। ਹੁਣ ਮੈਂ ਥੋੜ੍ਹਾ ਦੱਸ ਦਿਆਂ ਕਿ ਚਿਕਨ ਕਰੀ ਵਿਦ ਨਾਨ 999 ਦੀ, ਚਿਕਨ ਬਰਿਆਨੀ 699 ਦਾ ਹੈਗਾ ਜੀ, ਚਿਕਨ ਰੈਪ ਹੈਗਾ, ਚਿਕਨ ਟਿੱਕਾ ਰੈਪ ਹੈਗਾ 699 ਦਾ, ਔਰ ਸੋਇਆ ਟਿੱਕਾ ਰੈਪ ਹੈਗਾ 699 ਦਾ, ਫਿਸ਼ ਟਿੱਕਾ ਰੈਪ ਹੈਗਾ ਪ੍ਰਿਸ਼ਕਾ ਉਹ ਬੜੀ ਵਧੀਆ ਵਧੀਆ 699 ਦੀ
1: ਜੀ।
0: ਤੋ ਸੱਤ ਬ੍ਰਾਂਚਾਂ ਨੇ ਤੁਹਾਡੇ ਨੇੜੇ, ਪਹੁੰਚ ਜਾਓ, ਚਾਹੇ ਤੁਸੀਂ ਚਲੇ ਜਾਓ ਆਪਣੇ ਗੋਲਫ ਚਲੇ ਜਾਓ, ਕੈਂਬਰੇਜ ਚਲੇ ਜਾਓ, ਫਿਰ ਬ੍ਰੈਮਟਨ ਦੇ ਵਿੱਚ ਆ ਜਾਓ, ਬਾਕੀ ਸਾਰੀ ਬ੍ਰਾਂਚਾਂ ਇੱਥੇ ਹੈਗੀਆਂ, ਨੀਲੇ ਬ੍ਰਾਂਚ 'ਤੇ ਪਹੁੰਚ ਜਾਓ ਅਤੇ ਲਓ। ਇਸ ਸਮੇਂ ਸਪੈਕਸ ਐਕਸਪ੍ਰੈਸ ਨੂੰ ਜੁੜ ਚੁੱਕੇ ਨੇ ਰਾਜਨ ਹੋਣੀ ਅਤੇ ਦੱਸਣਗੇ ਕੀ ਕੀ ਸਪੈਸ਼ਲ ਨੇ ਅਤੇ ਡਾਕਟਰ ਕੋਲ ਅਵੇਲੇਬਲ ਨੇ। ਰਾਜਨ ਜੀ, ਜੀ ਆਇਆਂ ਨੂੰ ਜੀ ਨਿੱਘਾ ਸਵਾਗਤ।
2: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜੀ, ਜਿਨ੍ਹਾਂ ਨੇ ਵੀ ਅੱਖਾਂ ਅਪ ਕਰਵਾਉਣਾ ਹੈ, ਅੱਜ ਸਾਡੇ ਕੋਲ ਡਾਕਟਰ ਥਰਸਡੇ ਨੂੰ ਸਾਡੀ ਕ੍ਰੈਡਿਟ ਵੀ ਅਤੇ ਸੈਂਟਰ ਰੋਡ ਵਾਲੀ ਲੋਕੇਸ਼ਨ 'ਤੇ ਸ਼ਾਮ ਦੇ 6 ਵਜੇ ਤੱਕ ਅਵੇਲੇਬਲ ਨੇ। ਤੁਸੀਂ ਇੱਥੇ ਵੀ ਵਾਕ ਇਨ ਕਰ ਸਕਦੇ ਹੋ ਅਤੇ ਜੇ ਅੱਜ ਨਹੀਂ ਤੁਸੀਂ ਅਵੇਲੇਬਲ ਤਾਂ ਫਰਾਈਡੇ ਅਤੇ ਸੈਟਰਡੇ ਦੋਨੋਂ ਦਿਨ ਸਾਡੇ ਕੋਲ ਡਾਕਟਰ ਸਾਡੀ ਰੈਜ਼ੋਲਿਊਸ਼ਨ ਵਾਲੀ ਬ੍ਰਾਂਚ ਦੇ ਉੱਤੇ ਅਵੇਲੇਬਲ ਹੈ ਜੀ, ਜਿਹੜੀ ਕਿ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਹੈ, 410 ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਤੇ ਆਪਣਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਅਤੇ ਇੱਕੋ ਇੱਕ ਨੰਬਰ ਹੈ ਜੀ, 905-405-8888 ਤੇ ਕੰਪਲੀਟ ਕੰਪਰੀਹੈਂਸਿਵ ਜੀ ਸਾਡਾ ਐਗਜ਼ਾਮ ਹੁੰਦਾ ਹੈ, ਵਿਜ਼ਨ ਚੈੱਕ ਹੁੰਦੀ ਹੈ ਅਤੇ ਨਾਲ ਦੀ ਨਾਲ ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ। ਔਰ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਨੇ ਜਿਹਦੇ 'ਚ ਓ ਸੀ ਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏ ਆਰ, ਐਨ ਸੀ ਟੀ, ਸਲਿਟ ਲੈਂਪ ਅਤੇ ਵਿਜੁਅਲ ਫੀਲਡ। 7 ਅਲੱਗ ਅਲੱਗ ਡਿਵਾਈਸਿਸ ਦੇ ਨਾਲ ਅੱਖ ਦਾ ਜੀ ਹਰ ਇੱਕ ਇੱਕ ਕੋਨਾ ਚੈੱਕ ਹੁੰਦਾ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜ਼ਰੂਰ ਕਰਵਾਓ, ਨੰਬਰ 905-405-8888 ਤੇ ਜੇ ਤੁਸੀਂ ਗਲਾਸਿਸ ਲੈਣੀਆਂ ਨੇ ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲੋ, $129 ਦਾ ਸਾਡਾ ਵੈਲਿਊ ਪੈਕੇਜ ਹੈ ਜਿਹਦੇ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦਿੱਤਾ ਜਾਂਦਾ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ, ਤੇ $258 ਦਾ ਸਾਡਾ ਵੈਲਿਊ ਪੈਕੇਜ ਹੈ ਜਿਹਦੇ 'ਚ ਤੁਹਾਨੂੰ ਪ੍ਰੋਗਰੈਸਿਵ ਲੈਂਸਿਸ ਤੇ ਨਾਲ ਬ੍ਰਾਂਡਡ ਫਰੇਮ ਦਿੱਤਾ ਜਾ ਰਿਹਾ ਜੀ। ਤੇ ਆਪਣੇ ਗਲਾਸਿਸ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਵਾ ਰਹੇ ਹੋ ਤੇ ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਨੇ ਤੇ ਦੂਜੇ ਪੇਅਰ ਦੇ ਉੱਤੇ ਕੋਡਿੰਗਾਂ ਬਿਲਕੁਲ ਫ੍ਰੀ ਹੈ। ਸੋ ਇੱਕੋ ਇੱਕ ਨੰਬਰ ਕਾਲ ਕਰਨ ਦੇ ਲਈ ਜੀ, 905-405-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਕਰਦੇ ਹਾਂ। ਸੋ ਅਗੇਨ ਜੀ, ਨੰਬਰ 905-405-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਦੋਸਤੋ, ਅਤੇ ਅੱਜ ਵੀਰਵਾਰ ਦਾ ਦਿਨ ਹੈ, ਤੁਹਾਡੇ ਨਾਲ ਮੁਲਾਕਾਤ ਹੈਗੀ 6:30 ਤੱਕ, ਲੇਕਿਨ ਅਸੀਂ ਤੁਹਾਡੇ ਨਾਲ ਰਹਾਂਗੇ 4:10 ਤੱਕ। ਅਮਰਪ੍ਰੀਤ ਹੋਰੀ ਜੁੜ ਚੁੱਕੇ ਨੇ ਸਾਡੇ ਨਾਲ ਅਤੇ ਉਹਨਾਂ ਨੂੰ ਨਾਲ ਜੋੜਦੇ ਹਾਂ। ਅਮਰਪ੍ਰੀਤ ਜੀ, ਜੀ ਆਨੂੰ ਜੀ,
3: ਥੈਂਕ ਯੂ ਸੋ ਮਚ ਸੁਜਿੰਦਰ ਜੀ। ਸੋ ਮੈਂ ਕੁਇਕਲੀ ਮੈਸੇਜ ਦੇ ਦਾਂ, ਆਪਾਂ ਇਨਫਨਾਈਟ ਬੈਂਕਿੰਗ ਦੀ ਗੱਲ ਕੀਤੀ, ਆਪਾਂ ਟਰਮ ਇੰਸ਼ੋਰੈਂਸ ਦੀ ਗੱਲ ਕੀਤੀ ਆ। ਸੋ ਤੁਹਾਨੂੰ ਕਿਤੇ ਵੀ ਸ਼ੋਪ ਅਰਾਊਂਡ ਕਰਨ ਦੀ ਲੋੜ ਨਹੀਂ, ਬੀਂਗ ਅ ਇੰਡੀਪੈਂਡੈਂਟ ਬ੍ਰੋਕਰ, ਆਪਾਂ ਸਾਰੀਆਂ ਕੈਨੇਡੀਅਨ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਨਾਲ ਡੀਲ ਕਰਦੇ ਹਾਂ। ਸੋ ਅਸੀਂ ਆਪ ਹੀ ਸ਼ੋਪ ਅਰਾਊਂਡ ਕਰ ਲੈਣਾ ਤੁਹਾਡੇ ਲਈ, ਚਾਹੇ ਉਹ ਟਰਮ ਇੰਸ਼ੋਰੈਂਸ ਹੈ, ਚਾਹੇ ਤੁਸੀਂ ਪੇਰੈਂਟਸ ਦੀ ਸੁਪਰਵੀਜ਼ਰ ਇੰਸ਼ੋਰੈਂਸ ਲੈਣੀ ਹੈ, ਵਿਜ਼ਟਰ ਇੰਸ਼ੋਰੈਂਸ ਲੈਣੀ ਹੈ, ਤੁਸੀਂ ਕਿਤੇ ਟਰੈਵਲ ਕਰਨਾ ਟਰੈਵਲ ਇੰਸ਼ੋਰੈਂਸ ਲੈਣੀ ਹੈ, ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਤੁਹਾਡੀ ਆਲਰੇਡੀ ਐਗਜ਼ਿਸਟਿੰਗ ਪਾਲਿਸੀ ਆ, ਤੁਸੀਂ ਉਹਨੂੰ ਰਿਵਿਊ ਕਰਵਾਉਣਾ। ਸੋ ਰਿਵਿਊ ਕਰਵਾਉਣ ਦੀ ਲੋੜ ਕਦੋਂ ਪੈਂਦੀ ਹੁੰਦੀ ਤਜਿੰਦਰ ਜੀ? ਕਿ ਜੇ ਤੁਹਾਡਾ ਸਟੇਟਸ ਚੇਂਜ ਹੋਇਆ, ਪਹਿਲੇ ਤੁਸੀਂ ਸਟੂਡੈਂਟ ਸੀ, ਵਰਕ ਪਰਮਿਟ 'ਤੇ ਆਏ ਜਾਂ ਵਰਕ ਪਰਮਿਟ 'ਤੇ ਸੀ, ਤੁਸੀਂ PR ਹੋਏ, ਮੈਰਿਜ ਹੋਈ ਜਾਂ ਲੀਗਲ ਸੈਪਰੇਸ਼ਨ ਹੋਈ ਜਾਂ ਪਹਿਲੇ ਬੱਚੇ ਨਹੀਂ ਸੀ।
4: Another Don Clean with the Don Ducks.
5: Oh, he's doing dishes with Dawn Platinum,
6: the only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: Courteous
8: and efficient service, call Narinder Mann, 905-789-1770.
9: Hi, do you want the cockroach?
10: Listen to me, I'm
11: going to eat this in the kitchen.
10: Then the cockroach
11: is still there?
9: ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
10: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
9: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
11: ਆਪ ਘਰ 'ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000

0: ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ ਦੋਸਤੋ, ਅਤੇ ਤੁਹਾਡੇ ਨਾਲ ਸਾਂਝ ਪੈ ਚੁੱਕੀ ਹੈ। ਇੱਕ ਵਾਰੀ ਫਿਰ ਦੱਸ ਦੇ ਕਿ 40 ਦਿਨ ਮੂਵੀ, ਬੜੀ ਪਿਆਰੀ ਮੂਵੀ ਰਿਲੀਜ਼ ਹੋ ਰਹੀ ਆ 19 ਜੂਨ ਨੂੰ ਸਾਡੇ ਨੇੜਲੇ ਸਿਨੇਮਾ ਘਰਾਂ ਵਿੱਚ, ਸਿਲਵਰ ਸਿਟੀ ਔਰ ਲੈਂਡਮਾਰਕ ਸਿਨੇਮਾਸ, ਸਿਰਪਲੈਕਸ ਥੀਏਟਰ, ਮਿਸਾਗਾ, ਸਾਰੇ ਇਹ ਮੂਵੀ ਲੱਗੇਗੀ ਅਤੇ ਤੁਸੀਂ ਵੇਖਣੀ ਹੀ ਨਹੀਂ ਭੁੱਲਣੀ ਹੈਗੀ। 19 ਜੂਨ ਨੂੰ ਇਹ ਰਿਲੀਜ਼ ਹੋ ਰਹੀ ਆ
1: ਜੀ। ਟਾਟਾ ਟਰਾਂਸਫਰਾਈਟ ਵਾਲਿਆਂ ਨੂੰ ਤੁਸੀਂ ਗੱਲਬਾਤ ਕਰ ਲਓ, ਜੇ ਤੁਹਾਡੇ ਕੋਲ AZ ਲਾਇਸੈਂਸ ਹੈ, ਤੁਹਾਡੇ ਕੋਲ ਤੁਹਾਡੀ ਏਜ 23 ਸਾਲ ਦੀ ਹੈ, ਤਾਂ ਤੁਹਾਡੇ ਕੋਲ ਕਲੀਨ ਰੈਕਡ ਹੈਗਾ। ਤੁਸੀਂ AZ ਡਰਾਈਵਰਸ ਇਹਨਾਂ ਦੇ ਕੋਲ ਚਾਹੀਦੇ ਨੇ। ਟਾਟਾ ਟਰਾਂਸਫਰਾਈਟ ਵਾਲਿਆਂ ਨੂੰ ਅਰਜੈਂਟਲੀ ਹਾਇਰਿੰਗ ਚੱਲ ਰਹੀ ਹੈ AZ ਡਰਾਈਵਰਸ ਦੀ। US ਦੇ ਲਈ ਸ਼ੋਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਕੰਮ ਦੇਣਗੇ, ਉਸ ਤੋਂ ਜ਼ਿਆਦਾ ਵੀ ਹੋ ਸਕਦਾ ਮਿਲ ਜਾਵੇ। ਅਤੇ ਡਰਾਈਵਰ ਜਿੰਨੇ ਵੀ ਹੋਣਗੇ, $1600 ਤੋਂ ਲੈ ਕੇ $2200 ਇੱਕ ਵੀਕ ਦੇ ਵਿੱਚ ਤੁਹਾਡੀ ਸੈਲਰੀ ਇੰਨੀ ਬਣ ਜਾਣੀ ਹੈ। ਇਸ ਤੋਂ ਜ਼ਿਆਦਾ ਵੀ ਤੁਸੀਂ ਕਮਾ ਸਕਦੇ ਹੋ। ਅਤੇ ਜੇਕਰ ਤੁਸੀਂ ਰੋਇਲ ਇਨਫੀਲਡ ਬੁਲਟ ਦੇਖ ਰਹੇ ਹੋ ਸਮਰ ਟਾਈਮ ਚਲਾਉਣ ਦੇ ਲਈ, ਤਾਂ ਮੈਂ ਦੱਸ ਦਿਆਂ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ 1951 to 2020। ਟਾਟਾ ਟਰਾਂਸਫਰੇਟ ਤੋਂ ਤੁਸੀਂ ਗੱਲਬਾਤ ਕਰਕੇ ਇਹਨਾਂ ਦੇ ਕੋਲੋਂ ਵੀ ਪਰਚੇਸ ਕਰ ਸਕਦੇ ਹੋ। ਸੁੱਖੀ ਢੱਟ ਜੀ ਦਾ ਨੰਬਰ 416-696-20416-666-9520 ਟਾਟਾ ਟਰਾਂਸਫਰੇਟ ਦਾ ਨੰਬਰ ਹੈ।
0: ਸਾਡੀ ਮੁਲਾਕਾਤ ਇੱਥੇ ਤੱਕ ਕੀ ਸੀ ਤੁਹਾਡੇ ਨਾਲ, ਅਤੇ ਕੱਲ੍ਹ ਨੂੰ ਸਾਡੀ ਮੁਲਾਕਾਤ 3 ਘੰਟੇ ਦੀ ਹੋਏਗੀ ਵੈਸੇ ਫਰਾਈਡੇ,
1: ਹਾਂਜੀ,
0: ਕਿਉਂਕਿ ਫਰਾਈਡੇ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ। ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ
1: ਜੀ,
0: ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਖਬਰਾਂ ਹੋਣਗੀਆਂ ਕੈਨੇਡਾ ਦੀਆਂ ਬਹੁਤ ਸਾਰੀਆਂ। ਬਾਬਾ ਟਰੰਪ ਕੀ ਕਹਿ ਰਿਹਾ, ਹਾਂਜੀ, ਭੰਬਲ ਭੂਸੇ 'ਚ ਕੀ ਪੈ ਰਿਹਾ, ਹਿਜ਼ਬੁੱਲਾ ਵਾਲੇ ਕੀ ਕਹਿ ਰਹੇ ਨੇ, ਇਹ ਸਭ ਕੁਝ ਹੋਏਗਾ। ਅਤੇ ਕੁੱਲ ਮਿਲਾ ਕੇ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਚੱਲਦੀ ਰਹਿੰਦੀ ਹੁੰਦਾ, ਲੇਕਿਨ ਮਨਪ੍ਰੀਤ ਫਿਰ ਆਪਾਂ ਫਿਰ ਲਈਏ ਫਿਰ,
1: ਬਿਲਕੁਲ
0: ਇਜਾਜ਼ਤ
1: ਸਾਨੂੰ, ਅਸੀਂ ਕੱਲ੍ਹ ਨੂੰ ਮਿਲਾਂਗੇ ਤੁਹਾਨੂੰ 3 ਘੰਟੇ ਦੇ ਲਈ 3 to 6 ਵਜੇ ਤੱਕ, ਕੱਲ੍ਹ ਨੂੰ ਸਾਥ ਹੋਏਗਾ। ਅਤੇ ਫਿਲਹਾਲ ਤੁਸੀਂ ਧਿਆਨ ਦੇ ਨਾਲ ਗੱਡੀ ਡਰਾਈਵ ਕਰਦੇ ਜਾਓ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।
0: ਵਧੀਆ ਵਧੀਆ ਖਾਓ ਪੀਓ ਅਤੇ ਵਧੀਆ ਇੰਜੋਏ ਕਰੋ ਸ਼ਾਮ ਨੂੰ, ਬੜੀ ਸੋਹਣੀ ਮਨਮੋਹਣੀ ਜੀ ਸ਼ਾਮ ਆ, ਫਿਰ ਲੇਟ ਨਾਈਟ ਜਦੋਂ ਠੰਡਾ ਜਿਹਾ ਹੋ ਜਾਂਦਾ ਕੰਮ, ਫਿਰ ਪਾਰਕ ਪੂਰਕ ਜਾਓ ਅਤੇ ਉੱਥੇ ਤੁਰ ਤੁਰ ਕੇ ਆਵਾਂ, ਠੀਕ ਆ
1: ਜੀ। ਬਿਲਕੁਲ, ਅਸੀਂ ਚੱਲਦੇ ਹਾਂ, ਕੱਲ੍ਹ ਨੂੰ ਮਿਲਾਂਗੇ,
0: ਰਿਮਾਈਂਡ ਕਰੋ ਨਾ ਜੀ,
1: ਹਾਂਜੀ, ਸਤਿ ਸ਼੍ਰੀ ਅਕਾਲ।

0: ਰਹੇ ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
7: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
8: ਅੱਜ ਜਣੇ ਖਣੇ ਦੇ ਵਾਸੀ ਗੱਲੀਆਂ

0: ਸਟਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਬੈਂਡ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ 6473021322, 6473213322, 6473213322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਖਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all simply delicious deals. Buy one, get one free every day. Surya Dasto Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de layi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 416-302-0016 ਟੀਮ ਸਿੱਧੂ।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710, license number M200-3450.
8: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ ਪਰਦੇਸ।
9: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
8: ਇਨਫੋਰਮੇਸ਼ਨ
9: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ, ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545 ਟੈਲੀਫੋਨ ਨੰਬਰ ਹੈ। ਕਲੀਅਰਵਿਊ ਆਈ ਕੇਅਰ, ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੈਂਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਇਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ

0: 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 days a week।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਲੋਪਿਆਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਇਸ ਥਰਸਡੇ ਸ਼ਾਮ ਦੇ 3 ਤੋਂ ਲੈ ਕੇ ਠੀਕ 6 ਵਜੇ ਤੱਕ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਆਪਣੇ ਵੱਧ ਤੋਂ ਵੱਧ ਕੰਮ ਤੋਂ ਲੈ ਕੇ ਘਰ ਤੱਕ ਪਹੁੰਚਣ ਵਾਲੇ ਹੁਣ ਕਮਿਊਟ ਟਾਈਮ ਦੇ ਵਿੱਚ ਠੀਕ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ. ਅਤੇ ਦੋਸਤੋ ਅੱਜ ਵੀ ਉਹੀ ਐਗਜੈਕਟ ਸੇਮ ਫੋਰਮੈਟ ਰੱਖਾਂਗੇ. ਅੱਜ ਤੁਹਾਨੂੰ ਤੁਹਾਡੇ ਹੀ ਮੁਲਕ ਕੈਨੇਡਾ ਦੀਆਂ, ਤੁਹਾਡੇ ਪ੍ਰੋਵਿੰਸ ਇੰਟੀਰੀਅਰ ਦੀਆਂ ਅਤੇ ਖਾਸ ਲੋਕਲ ਜੀ ਟੀ ਏ ਬਰੈਂਪਟਨ ਐਂਡ ਬਿਆਉਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ. ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਕੁਛ ਸਾਡੇ ਪਸੰਦ ਦੇ ਪਰ ਵੱਧ ਤੋਂ ਵੱਧ ਤੁਹਾਡੇ ਪਸੰਦ ਦੇ, ਤੁਹਾਡੇ ਫਰਮਾਇਸ਼ੀ, ਤੁਹਾਡੇ ਆਨ ਡਿਮਾਂਡ ਗੀਤ ਸੰਗੀਤ ਵਾਰੀ ਵਾਰੀ ਪੇਸ਼ ਕਰਦੇ ਰਵਾਂਗੇ. ਅਤੇ ਨਾਲ ਦੀ ਨਾਲ ਸਾਡੇ ਵੱਖੋ ਵੱਖ ਡਿਫਰੈਂਟ ਸਪਾਂਸਰਸ ਵੀ ਆ ਕੇ ਆਪਣੇ ਮੈਸੇਜ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ. ਡਿਫਰੈਂਟ ਇੰਡਸਟਰੀਜ਼ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ, ਡਿਫਰੈਂਟ ਸਰਵਿਸਿਜ਼, ਡਿਫਰੈਂਟ ਪ੍ਰੋਡਕਟਸ, ਡਿਫਰੈਂਟ ਬਿਜ਼ਨਸਿਸ ਦੀ ਇਨਫੋਰਮੇਸ਼ਨ ਤੁਹਾਨੂੰ ਨਿਤ ਰੋਜ਼ ਹੀ ਸਾਡੇ ਪ੍ਰੋਗਰਾਮ ਵਿੱਚ ਪੇਸ਼ ਕੀਤੀ ਜਾਂਦੀ ਹੈ. ਰੀਅਲ ਇਸਟੇਟ, ਮੋਰਗੇਜ, ਇੰਸ਼ੋਰੈਂਸ, ਇਮੀਗ੍ਰੇਸ਼ਨ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ ਅਤੇ ਹੋਰ ਵੀ ਅਲੱਗ ਅਲੱਗ ਡਿਫਰੈਂਟ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਵੀ ਅੱਜ ਦੇ ਪ੍ਰੋਗਰਾਮ ਵਿੱਚ ਵੀ ਠੀਕ 6 ਵਜੇ ਤੱਕ ਕਰਦੇ ਰਵਾਂਗੇ. ਕੁਛ ਸੇਲਸ ਦੇ ਬਾਰੇ ਇਨਫੋਰਮੇਸ਼ਨ ਪੇਸ਼ ਕਰਾਂਗੇ ਅਤੇ ਤੁਹਾਡਾ ਵੀ ਹਾਲ ਚਾਲ ਪੁੱਛਾਂਗੇ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ. ਸਾਡਾ ਵੀ ਜੇਕਰ ਕੋਈ ਹਾਲ ਚਾਲ ਪੁੱਛਣਾ ਹੋਵੇ, ਸਾਡੇ ਨਾਲ ਸਟੂਡੀਓ 'ਚ ਕੋਈ ਵੀ ਗੱਲਬਾਤ ਕਰਨੀ ਹੋਵੇ, ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ, ਜਾਂ ਫਿਰ ਸਾਡੇ ਕਿਸੇ ਵੀ ਐਡਵਰਟਾਈਜ਼ਰ ਪ੍ਰੋਗਰਾਮ ਦੇ ਵਿੱਚ ਕੋਈ ਵੀ ਪੇਸ਼ ਕੀਤੀ ਜਾਂਦੀ ਕਮਰਸ਼ਲ, ਚਾਹੇ ਰਿਕਾਰਡਡ ਹੋਵੇ ਚਾਹੇ ਅਸੀਂ ਆਪ ਕਹਿੰਦੇ ਹਾਂ, ਕੋਈ ਵੀ ਤੁਹਾਨੂੰ ਅਤਾ ਪਤਾ ਫੋਨ ਨੰਬਰ ਚਾਹੀਦਾ ਹੋਵੇ ਸਾਡੇ ਬਿਜ਼ਨਸ ਭੈਣ ਭਰਾਵਾਂ ਦਾ, ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ. 905-564-6446 905-564-6446 ਨੰਬਰ ਘੁਮਾ ਕੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ. 905-564-6444 905-564-6444 ਸਾਡਾ ਸਟੂਡੀਓ ਦਾ ਇੱਕੋ ਇੱਕ ਡਾਇਰੈਕਟ ਕਾਲ ਕਰਨ ਵਾਲਾ ਫੋਨ ਨੰਬਰ ਹੈ. ਇੱਕ ਹੋਰ ਤੁਹਾਨੂੰ

0: ਨੰਬਰ ਦਿੰਦਾ ਜੇ ਦਿੱਤੇ ਡਾਇਰੈਕਟ ਤੁਸੀਂ ਆਪਣਾ ਟੈਕਸਟ ਜਾਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ। ਹੁਣ ਜੇ ਟੈਕਸਟ ਜਾਂ ਵਟਸਐਪ ਰਾਹੀਂ ਗੱਲਬਾਤ ਕਰਨੀ ਆ, ਨੰਬਰ ਤੁਸੀਂ ਨੋਟ ਕਰੋ ਜਾਂ ਮੈਸੇਜ ਹੁਣੇ ਭੇਜੋ 416-457-3381 'ਤੇ ਆਪਣਾ ਟੈਕਸਟ ਜਾਂ ਵਟਸਐਪ 'ਤੇ ਵੀ ਮੈਸੇਜ ਸਾਨੂੰ ਜ਼ਰੂਰ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਹੋਣਗੀਆਂ, ਜਿਵੇਂ ਕਿ ਇੱਕ ਹੁਣ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਹਿਸਾਬ ਨਾਲ ਪਤਾ ਲੱਗ ਗਿਆ ਹੈ ਕਿ COVID-19 ਪੈਨਡੈਮਿਕ ਲੋਕਡਾਊਨਸ ਦੇ ਟਾਈਮ ਤੋਂ ਇਲਾਵਾ ਪਿਛਲੇ ਐਗਜੈਕਟਲੀ 50 ਸਾਲਾਂ ਦੀ ਜਿਹੜੀ ਅੰਟੇਰੀਓ ਦੇ ਵਿੱਚ ਰਿਕਾਰਡਡ ਹਿਸਟਰੀ ਹੈ, ਡਾਟਾ ਇਕੱਠਾ ਸ਼ੁਰੂ ਕੀਤਾ ਗਿਆ ਹੈ 1976 ਤੋਂ ਲੈ ਕੇ 2026 ਤੱਕ। ਆਹ 50 ਸਾਲ ਦੀ ਸਟ੍ਰੈਚ ਦੇ ਵਿੱਚ ਹੁਣ ਹੀ ਅੰਟੇਰੀਓ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਸਭ ਤੋਂ ਵੱਡੀ ਡੀਕਰੀਸ ਪੇਸ਼ ਹੋਈ ਹੈ। ਆਫਕੋਰਸ ਐਕਸੈਪਸ਼ਨ ਇਹੀ ਹੈ COVID-19 ਪੈਂਡੈਮਿਕ ਲੋਕਡਾਊਨਸ, ਜਦੋਂ ਲੋਕ ਘਰ ਬੈਠੇ ਸਰਵ ਕਲੈਕਟ ਕਰ ਰਹੇ ਸੀ, ਉਹ ਤਾਂ ਡਿਫਰੈਂਟ ਟਾਈਮ ਸੀ। ਹੋਪਫੁਲੀ ਲੋਕ ਉਹੀ ਗਲਤੀ ਫਿਰ ਤੋਂ ਕਦੇ ਵੀ ਦੁਬਾਰਾ ਨਹੀਂ ਰਿਪੀਟ ਕਰਨਗੇ। ਪਰ ਇਮੈਜਿਨ 50 ਸਾਲ ਦੀ ਰਿਕਾਰਡਡ ਹਿਸਟਰੀ ਦੇ ਵਿੱਚ ਹੁਣ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ, ਯਾਨੀ ਕਿ ਜੈਨੂਅਰੀ ਫੈਬਰੀ ਮਾਰਚ 2026 ਦੇ ਵਿੱਚ, ਅੰਟੇਰੀਓ ਪੂਰੇ ਪ੍ਰੋਵਿੰਸ ਦੇ ਵਿੱਚ ਸਭ ਤੋਂ ਵੱਡੀ ਡੀਕਰੀਸ, ਸ਼ਾਰਪ ਡੀਕਰੀਸ ਰਿਪੋਰਟ ਕੀਤੀ ਗਈ ਹੈ ਕੰਮ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ। ਖਾਸ ਤਾਂ ਅਨਇੰਪਲੋਇਮੈਂਟ ਰੇਟਸ ਐਂਡ ਨਾਲ ਦੀਆਂ ਰਿਸੈਸ਼ਨ ਕਰਕੇ, ਟੇਰਫਸ ਕਰਕੇ ਲੋਕ ਬਿਨਾਂ ਕੰਮ ਕਾਰ ਤੋਂ ਹਨ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਕੀ ਕਹਿ ਰਹੀ ਹੈ ਕਿ ਉਹ ਕੀ ਕਰ ਰਹੇ ਨੇ ਬਦਲੇ ਦੇ ਵਿੱਚ, ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਰ ਅੰਟੇਰੀਓ ਲਿਬਰਲ MPPs, ਅੰਟੇਰੀਓ NDP MPPs ਦਾ ਉਲਟਾ ਕੀ ਕਹਿਣਾ ਹੈ ਕਿ ਡਗ ਫੋਰਡ ਇਜ਼ ਏ ਜੋਬਸ ਡਿਜ਼ਾਸਟਰ, ਡਗ ਫੋਰਡ ਸਾਡੇ ਯੂਥ ਦੇ ਲਈ ਤਾਂ ਕੁਛ ਵੀ ਨਹੀਂ ਕਰ ਸਕਦਾ, ਜਿਹਨਾਂ ਦਾ ਹੁਣ 15% ਤੋਂ ਲੈ ਕੇ 20% ਦੀ ਰੇਂਜ ਦੇ ਵਿੱਚ ਤਾਂ ਯੂਥ ਅਨਇੰਪਲੋਇਮੈਂਟ ਹੀ ਹੈ, ਅੰਟੇਰੀਓ ਦੇ ਵਿੱਚ ਤਾਂ ਬੁਰਾ ਹਾਲ ਹੈ, ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਦੋ ਅਲੱਗ ਮੇਜਰ ਆਰੋ ਸੈਫਟ ਰਿੰਗਸ ਨੂੰ ਹੁਣ ਬੰਦ ਕੀਤਾ ਗਿਆ ਹੈ, ਜੋ ਕਿ ਦੱਸੇ ਗਏ ਨੇ ਕਿ 100 ਤੋਂ ਵੀ ਜ਼ਿਆਦਾ ਗੱਡੀਆਂ ਚੋਰੀ ਕਰਨ ਦੇ ਲਈ ਜ਼ਿੰਮੇਵਾਰ ਨੇ। 3 ਗੱਡੀਆਂ ਰਿਕਵਰ ਕੀਤੀਆਂ ਗਈਆਂ 100 ਦੇ ਵਿੱਚੋਂ, ਦੇ ਵਿੱਚ ਇਜ਼ ਬੜੀ ਸੈਡ ਨਿਊਜ਼। ਪਰ ਹੁਣ ਇੱਕ ਪ੍ਰੋਜੈਕਟ ਹੈ, ਪ੍ਰੋਜੈਕਟ ਡਿਸਕਨੈਕਟ, ਉਹਦੇ ਵਿੱਚ ਆਪਣੇ ਹੀ ਬ੍ਰੈਂਪਟਨ ਸ਼ਹਿਰ ਦੇ 2 ਦੇਸੀ ਬੰਦੇ ਫੜੇ ਗਏ ਨੇ। ਇੱਕ ਤਾਂ ਪਤਾ ਲੱਗ ਗਿਆ ਹੈ ਕਿ ਇੱਥੇ ਲੜੀ ਸਟੂਡੈਂਟ ਵੀਜ਼ਾ 'ਤੇ ਆਇਆ ਹੋਇਆ ਹੈ, ਹੁਣ ਪਤਾ ਨਹੀਂ ਰਹੂਗਾ ਕਿ ਨਹੀਂ ਰਹੂਗਾ, ਪਰ ਸਟੂਡੈਂਟ ਵੀਜ਼ 'ਤੇ ਆਇਆ ਹੋਇਆ ਹੈ ਅਤੇ ਉਹਨੂੰ ਹੀ ਗੱਡੀਆਂ ਚੋਰੀ ਕਰਨ ਦੇ ਚੱਕਰ ਦੇ ਵਿੱਚ ਹੁਣ ਫੜਿਆ ਗਿਆ ਹੈ। ਦੂਜਾ ਪ੍ਰੋਜੈਕਟ, ਪ੍ਰੋਜੈਕਟ ਜੋਕਰ, ਉਹਦੇ ਵਿੱਚ ਤਾਂ ਕੁਬੈਕ ਦੇ 2 ਬੰਦੇ ਹੁਣ ਫੜੇ ਗਏ ਨੇ, ਇੱਕ ਜੋ ਕਿ 4 ਅਲੱਗ ਪੁਲਿਸ ਜੁਰਿਸਡਿਕਸ਼ਨ ਦੇ ਵੱਲੋਂ ਵਾਂਟਿਡ ਐਂਡ ਔਨ ਦਾ ਰਨ, 40 ਤੋਂ ਵੀ ਜ਼ਿਆਦਾ ਕ੍ਰਿਮੀਨਲ ਚਾਰਜਸ ਤੋਂ ਪਹਿਲਾਂ ਤੋਂ ਹੀ ਸੀ, ਉਹਨੂੰ ਪਹਿਲਾਂ ਵੀ ਗੱਡੀਆਂ ਚੋਰੀ ਕਰਨ ਦੇ ਲਈ ਜੇਲ੍ਹ ਦੇ ਵਿੱਚ ਟਾਈਮ ਕੱਟ ਕੇ ਬਾਹਰ ਪ੍ਰੋਬੇਸ਼ਨ 'ਤੇ ਛੱਡਿਆ ਗਿਆ। ਪ੍ਰੋਬੇਸ਼ਨ 'ਤੇ ਬਾਹਰ ਆ ਕੇ 40 ਹੋਰ ਕ੍ਰਿਮੀਨਲ ਚਾਰਜ ਲਈ ਇਹਨੂੰ ਕਾਫੀ ਹੁਣ ਚਿਰਾਂ ਤੋਂ ਅੰਟੇਰੀਓ ਅਤੇ ਕੁਬੈਕ ਦੀ ਪੁਲਿਸ ਭਾਲਦੀ ਰਹੀ ਹੈ, ਹੁਣ ਤਾਂ ਇਹ ਵੀ ਬੰਦਾ ਫੜਿਆ ਗਿਆ ਹੈ। ਸੋ ਪ੍ਰੋਜੈਕਟ ਡਿਸਕਨੈਕਟ ਅਤੇ ਪ੍ਰੋਜੈਕਟ ਜੋਕਰ ਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੇ ਨਾਲ ਦੋਸਤੋ, ਇੱਕ ਵੱਡੀ ਹੁਣ ਨਵੀਂ ਰਿਪੋਰਟ ਪੇਸ਼ ਹੋਈ ਹੈ ਸਾਡੇ ਅੰਟੇਰੀਓ ਦੇ ਫਾਈਨੈਂਸ਼ੀਅਲ ਵਾਚਡੌਗ ਤੋਂ, ਯਾਨੀ ਕਿ ਦ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਆਫ ਅੰਟੇਰੀਓ ਤੋਂ। ਅੱਜ ਹੀ ਨਵੀਂ ਰਿਪੋਰਟ ਪੇਸ਼ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਕੁਛ ਮਾਡਲਿੰਗ, ਕੁਛ ਨੰਬਰਸ, ਕੁਛ ਸਟੈਟਿਸਟੀਕਲ ਡਾਟਾ ਪੇਸ਼ ਕੀਤਾ ਹੈ, ਜਿਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਵਾਰ ਇਨ ਦ ਮਿਡਲ ਈਸਟ ਬਾਏ ਇਜ਼ਰੀਅਲ ਐਂਡ ਅਮੈਰੀਕਾ ਸ਼ੁਰੂ ਹੋਣ ਤੋਂ ਬਾਅਦ, ਫਿਰ ਸਬਸੀਕੁਐਂਟ ਸਟ੍ਰੇਟ ਆਫ ਹੋਰਮੂਜ਼ ਬੰਦ ਹੋਣ ਤੋਂ ਬਾਅਦ, ਫਿਰ ਦੁਨੀਆ ਭਰ ਦੀ $65 USD ਤੋਂ ਲੈ ਕੇ ਹੁਣ ਤਾਂ $100+ USD ਇੱਕ ਇੱਕ ਬਾਲਟੀ ਤੇਲ ਦੀ ਹੁਣ ਖਰਚਾ ਵਧਣ ਤੋਂ ਬਾਅਦ, ਸਾਡਾ ਇੱਥੇ ਅੰਟੇਰੀਓ ਦੇ ਵਿੱਚ ਆਮ ਘਰ ਦਾ, ਆਮ ਹਾਊਸ ਹੋਲਡ ਦਾ $650 ਦਾ ਇਸ ਸਾਲ ਦੇ ਵਿੱਚ ਇਕੱਲਾ ਹੀ ਤੇਲ ਦਾ ਖਰਚਾ ਵਧਣਾ ਹੈ। ਇਹ ਤਾਂ ਐਵਰੇਜ ਹੈ। ਆਫਕੋਰਸ ਹੁਣ ਜੇਕਰ ਤੁਸੀਂ ਕੰਮ ਕਾਰ ਇਸ ਤਰ੍ਹਾਂ ਦਾ ਕਰਦੇ ਹੋ ਕਿ ਕਮਿਊਟ ਬਹੁਤ ਜ਼ਿਆਦਾ ਹੈ, ਜੇ ਘਰ ਦੇ ਵਿੱਚ ਇੱਕ ਡਰਾਈਵਰ ਆ ਫਿਰ ਤਾਂ ਅਲੱਗ ਗੱਲ ਆ, 2 ਨੇ ਅਲੱਗ ਗੱਲ ਆ, 3 ਨੇ ਅਲੱਗ ਗੱਲ ਆ, 4 ਅਲੱਗ ਗੱਲ ਆ, ਪਰ ਔਨ ਐਵਰੇਜ ਟਿਪੀਕਲ ਹਾਊਸ ਹੋਲਡ ਇਨ ਅੰਟੇਰੀਓ 2026 ਦੇ ਵਿੱਚ $225 ਨਾਲੋਂ $650 ਵੱਧ ਡਾਇਰੈਕਟਲੀ ਸਪੈਂਡ ਕਰੂਗਾ ਸਿਰਫ ਔਨ ਦ ਪ੍ਰਾਈਸ ਆਫ ਫਿਊਲ, ਗੈਸ ਐਂਡ ਡੀਜ਼ਲ ਫੋਰ ਦਿਸ ਈਅਰ ਇਨ 2026। ਪਰ ਇਸ ਅੰਟੇਰੀਓ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਦੇ ਵੱਲੋਂ ਰਿਪੋਰਟ ਦੇ ਵਿੱਚ ਕੀ ਨਹੀਂ ਹਾਈਲਾਈਟ ਕੀਤਾ ਗਿਆ ਕਿ ਸਾਡਾ ਇਨਡਾਇਰੈਕਟ ਖਰਚਾ ਕਿੰਨਾ ਹੋਣਾ ਹੈ ਇਸ ਸਾਲ ਦੇ ਵਿੱਚ, ਖਾਸ ਤੌਰ 'ਤੇ ਗਰੋਸਰੀਜ਼ ਦੇ ਵਿੱਚ। ਉਹ ਇੱਕ ਅਲੱਗ ਰਿਪੋਰਟ ਪੇਸ਼ ਹੋਈ ਆ ਜੋ ਕਿ ਮੈਂ ਇਕੱਠੀ ਕੀਤੀ ਹੈ ਤੁਹਾਡੇ ਲਈ ਯੂਨੀਵਰਸਿਟੀ ਆਫ ਗੁਐਲਫ ਤੋਂ, ਅਰੈਲ ਫੂਡ ਇੰਸਟੀਟਿਊਟ ਦੇ ਵੱਲੋਂ ਵੀ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਨ੍ਹਾਂ ਨੇ ਹੁਣ ਦੱਸਿਆ ਹੈ ਦੋਸਤੋ ਕਿ ਜਿਹੜੇ ਫਾਰਮਰਸ ਇਨ ਕੈਨੇਡਾ, ਖਾਸ ਤੌਰ ਕਣਕ ਦੇ ਜਿਹੜੇ ਵੀਟ ਫਾਰਮਰਸ ਨੇ ਅਤੇ ਨਾਲ ਦੇ ਜਿੰਨੇ ਵੀ ਖਨੋਲਾ ਫਾਰਮਰਸ ਨੇ, ਜਿਹੜੇ ਸਿਆਣੇ ਸਮਝਦਾਰ ਫਾਰਮਰ ਨੇ ਜਿਨ੍ਹਾਂ ਨੇ ਪਿਛਲੇ ਫਾਲ ਜਾਂ ਵਿੰਟਰ ਦੇ ਵਿੱਚ ਹੀ ਇਸ ਲੜਾਈ ਤੋਂ ਬਹੁਤ ਮਹੀਨੇ ਪਹਿਲਾਂ ਹੀ ਆਪਣਾ ਫ੍ਰੀ ਆਰਡਰ ਫ੍ਰੀ ਪਰਚੇਸ ਕੀਤਾ ਸੀ ਫਰਟੀਲਾਈਜ਼ਰ, ਉਹਨਾਂ ਦਾ ਤਾਂ ਥੋੜ੍ਹਾ ਬਹੁਤਾ ਬਚਾਅ ਹੋ ਜਾਊਗਾ ਫਰਟੀਲਾਈਜ਼ਰ ਕਾਸਟ ਵਧਣ ਤੋਂ। ਤੇਲ ਦਾ ਵੱਧ ਖਰਚਾ ਤਾਂ ਉਹ ਤਾਂ ਨਹੀਂ ਉਸ ਤੋਂ ਬਚ ਸਕਦੇ, ਉਹ ਤਾਂ ਇੱਕ ਰਿਐਲਿਟੀ ਹੀ ਹੈ, ਵੀ ਪੇ ਏ ਗਲੋਬਲ ਪ੍ਰਾਈਸ ਫੋਰ ਓਇਲ। ਪਰ ਜਿਹੜੇ ਫਰਟੀਲਾਈਜ਼ਰ ਪ੍ਰਾਈਸ ਪਹਿਲਾਂ ਦਾ ਹੀ ਲੌਕ ਇਨ ਕਰ ਚੁੱਕੇ ਨੇ ਪਿਛਲੇ ਸਾਲ ਖਰੀਦਣ ਤੋਂ ਬਾਅਦ, ਉਹਨਾਂ ਦਾ ਥੋੜ੍ਹਾ ਬਹੁਤਾ ਬਚਾਅ ਹੋ ਜਾਊਗਾ। ਪਰ ਜਿਹੜੇ ਵੀ ਫਾਰਮਰਸ ਨੇ ਹੁਣ ਇਸ ਹੀ ਸਾਲ ਦੇ ਵਿੱਚ, ਖਾਸ ਤੌਰ ਲੜਾਈ ਸ਼ੁਰੂ ਹੋਣ ਤੋਂ ਬਾਅਦ ਮਿਡਲ ਈਸਟ ਸਪਰਿੰਗ ਸਮਰ ਹੁਣ ਸਭ ਤੋਂ ਬਿਜ਼ੀਐਸਟ ਕ੍ਰੋਪ ਗਰੋਇੰਗ ਐਂਡ ਹਾਰਵੈਸਟਿੰਗ ਸੀਜ਼ਨ ਦੇ ਵਿੱਚ ਫਰਟੀਲਾਈਜ਼ਰ ਇਸ ਸਾਲ ਲਿਆ, ਦੱਸਿਆ ਗਿਆ ਹੈ ਕਿ ਇੱਕ ਇੱਕ ਫਾਰਮ ਦੇ ਵਿੱਚ ਇਨ ਕੈਨੇਡਾ ਦਸਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਤੋਂ ਲੈ ਕੇ ਈਵਨ ਮਿਲੀਅਨਸ ਆਫ ਡਾਲਰਸ ਵੱਧ ਦਾ ਤਾਂ ਹੁਣ ਤੱਕ ਇਕੱਲਾ ਫਰਟੀਲਾਈਜ਼ਰ ਦਾ ਖਰਚਾ ਇਹਨਾਂ ਨੂੰ ਪੈ ਚੁੱਕਿਆ ਹੈ, ਜੋ ਕਿ ਸਿੱਧੇ ਸਾਡੇ ਤੱਕ ਹੁਣ ਪੈਸਾ ਕੀਤਾ ਜਾਊਗਾ। ਹੁਣ ਜਿੱਥੇ ਪਿਛਲੇ ਸਾਲ ਇੱਕ ਟਨ ਆਫ ਫਰਟੀਲਾਈਜ਼ਰ ਦਾ ਕੋਈ 500 ਤੋਂ ਲੈ ਕੇ $700 ਪਰ ਟਨ ਦਾ ਖਰਚਾ ਸੀ ਇਨ ਕੈਨੇਡਾ ਔਨ ਐਵਰੇਜ, 500 to 700 ਬਕਸ ਪਰ ਟਨ, ਹੁਣ ਇਹ 1300 ਤੋਂ ਵੀ ਵੱਧ ਚੁੱਕਿਆ ਹੈ ਔਨ ਐਵਰੇਜ ਪਰ ਟਨ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਫਰਟੀਲਾਈਜ਼ਰ ਹੀ ਜੜ੍ਹ ਤੋਂ ਹੀ ਲਿਟਰਲੀ ਕ੍ਰਾਪ ਨੂੰ ਹੀ ਜੜ੍ਹ ਤੋਂ ਗਰੋ ਕਰਨ ਲਈ ਖਰਚਾ ਜੇ ਵੱਧ ਗਿਆ ਹੈ ਫਰ ਐਵਰੀ ਸਟੈਪ ਆਫ ਦ ਵੇ ਫਰੋਮ ਟ੍ਰਾਂਸਪੋਰਟੇਸ਼ਨ ਪ੍ਰੋਸੈਸਿੰਗ ਪੈਕੇਜਿੰਗ ਤਾਂ ਰੀਟੇਲਿੰਗ ਤਾਂ ਹੋਲਸੇਲਿੰਗ ਐਵਰੀ ਸਟੈਪ ਆਫ ਦ ਵੇ ਤੁਹਾਡੀ ਰੇਹੜੀ ਤੱਕ ਤੁਹਾਡੇ ਫਰਿੱਜ ਤੱਕ ਪਹੁੰਚਣ ਤੱਕ ਦਾ ਕਿੰਨਾ ਜ਼ਿਆਦਾ ਖਰਚਾ ਹੁਣ ਵੱਧ ਜਾਣਾ ਹੈ। ਇੱਕ ਬਹੁਤ ਵੱਡੀ ਵਾਰਨਿੰਗ ਪੇਸ਼ ਕੀਤੀ ਗਈ ਆ, ਜੇ ਤੁਹਾਨੂੰ ਲੱਗਿਆ ਕਿ ਕਾਸਟ ਆਫ ਲਿਵਿੰਗ ਖਾਸ ਤਾਂ ਗਰੋਸਰੀ ਪ੍ਰਾਈਸ ਹੁਣ ਹੀ ਬਹੁਤ ਮਹਿੰਗੀਆਂ ਨੇ, ਆਈ ਹੈਵ ਸਮ ਬੈਡ ਨਿਊਜ਼ ਫੋਰ ਯੂ। ਆਲਰੇਡੀ ਇਸ ਯੂਨੀਵਰਸਿਟੀ ਆਫ ਗੁਐਲਫ ਦੇ ਫੂਡ ਇੰਡਸਟਰੀ ਪ੍ਰੋਫੈਸਰ ਨੇ ਦੱਸਿਆ ਹੈ ਕਿ ਇਸ ਸਾਲ ਦੇ ਦੂਜੇ ਹਾਫ ਦੇ ਵਿੱਚ ਤੁਸੀਂ ਇੰਨੇ ਕੁ ਔਖੇ ਹੋ ਜਾਓਗੇ ਬੇਕਡ ਗੁੱਡਸ ਨਾਲ ਦੀ ਨਾਲ ਮੀਟ ਅਤੇ ਨਾਲ ਦੀ ਨਾਲ ਡੇਅਰੀ ਪ੍ਰੋਡਕਟਸ ਅਤੇ ਨਾਲ ਦੇ ਕੁਕਿੰਗ ਓਇਲਸ, ਉਹਨਾਂ ਦੇ ਵਿੱਚ ਪ੍ਰਾਈਸਿਸ ਹੋਰ ਵੀ ਹੁਣ ਸਕਾਈ ਰਾਕਟ ਹੋਣ ਵਾਲੀਆਂ ਹਨ ਜੁਲਾਈ ਤੋਂ ਅੱਗੇ ਸੈਕਿੰਡ ਹਾਫ ਆਫ ਦਿਸ ਈਅਰ, ਅਤੇ ਨਾਲ ਦੀ ਨਾਲ ਇਹ ਇਨਕਰੀਸਡ ਪ੍ਰਾਈਸਿਸ ਨੈਕਸਟ ਈਅਰ 2027 ਤੱਕ ਵੀ ਲਿੰਗਰ ਕਰਨਗੇ। ਅਤੇ ਅਗਲੇ ਸਾਲ ਦੇ ਵਿੱਚ ਤਾਂ ਹੁਣ ਦੱਸਿਆ ਗਿਆ ਹੈ ਬਹੁਤ ਫਾਰਮਰਸ ਸੋਚ ਰਹੇ ਨੇ ਕਿ ਆਉਣ ਵਾਲੇ ਫਾਲ ਦੇ ਵਿੱਚ ਸਪਟੈਂਬਰ ਅਕਟੂਬਰ ਦੇ ਵਿੱਚ ਕੀ ਅਸੀਂ ਸਿਆਣੇ ਹੀ ਰਵਾਂਗੇ ਜੇ ਅਸੀਂ ਹੁਣ ਫਰਟੀਲਾਈਜ਼ਰ ਅਗਲੇ ਸਾਲ ਦਾ ਖਰੀਦ ਲੈਂਦੇ ਹਾਂ, ਜਾਂ ਸਾਨੂੰ ਹੋਰ ਵੇਟ ਕਰਨਾ ਚਾਹੀਦਾ ਹੈ ਕਿ ਸ਼ਾਇਦ ਮਿਡਲ ਈਸਟ ਵਿੱਚ ਲੜਾਈ ਖਤਮ ਹੋ ਜਾਵੇ ਅਤੇ ਉਹਦਾ ਪ੍ਰਾਈਸਿਸ ਘੱਟ ਵੀ ਜਾਣ ਅਤੇ ਜਾ ਕੇ ਅਗਲੇ ਸਾਲ ਦੇ ਵਿੱਚ ਹੀ ਆਪਾਂ ਕ੍ਰਾਪ ਗਰੋਇੰਗ ਸੀਜ਼ਨ ਤੋਂ ਪਹਿਲਾਂ ਹੀ ਫਰਟੀਲਾਈਜ਼ਰ ਖਰੀਦੀਏ। ਇਹ ਇੱਕ ਬਹੁਤ ਹੀ ਔਖਾ ਹੁਣ ਸਵਾਲ ਇਹਨਾਂ ਨੂੰ ਐਂਸਰ ਕਰਨਾ ਪਊਗਾ। ਉਹਦੇ ਹਿਸਾਬ ਨਾਲ ਤਾਂ ਹੁਣ ਹੋ ਸਕਦਾ ਹੈ ਕਿ ਜਿਹੜੀ ਕ੍ਰਾਪ ਦੀ ਯੀਲਡ ਹੈ ਫਸਲਾਂ ਜੋ ਕਿ ਗਰੋ ਹੋਣੀਆਂ ਹੈ ਘੱਟ ਹੀ ਗਰੋ ਹੋਣੀਆਂ ਹੈ, ਸੋ ਅਗਲੇ ਸਾਲ ਦੇ ਵਿੱਚ ਤਾਂ ਸ਼ੋਰਟੇਜ ਹੋਣ ਕਰਕੇ ਤਾਂ ਪ੍ਰਾਈਸ ਤਾਂ ਗਰੰਟੀ ਵਧਣੀ ਵਧਣੀ ਹੈ। ਬੁਰਾ ਹਾਲ ਤਾਂ ਹਜੇ ਸ਼ੁਰੂ ਹੀ ਹੋਇਆ ਹੈ ਦੋਸਤੋ, ਫੂਡ ਪ੍ਰਾਈਸਿਸ ਤਾਂ ਹੁਣ ਵਧਣ ਹੀ ਲੱਗੀਆਂ ਹਨ, ਖਾਸ ਤੌਰ ਜਿਹੜੇ ਵੀ ਸਾਡੇ ਆਮ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਕੁਕਿੰਗ ਓਇਲ ਮੀਟ ਐਂਡ ਬੇਕਡ ਗੁੱਡਸ ਐਂਡ ਡੇਅਰੀ ਪ੍ਰੋਡਕਟਸ ਹਨ, ਉਹ ਤਾਂ ਪ੍ਰਾਈਸਿਸ ਹੁਣ ਵਧਣੀਆਂ ਹੀ ਹਨ। ਇਹਦੇ ਬਾਰੇ ਤਾਂ ਦੋ ਅਲੱਗ ਰਿਪੋਰਟਸ ਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਪੂਰੇ ਡੀਟੇਲ ਵਿੱਚ ਦੱਸਾਂਗੇ। ਹੋਰ ਵੀ ਬਥੇਰੀਆਂ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਸਾਡੇ ਨਾਲ ਹੁਣ ਕੋਈ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਨੰਬਰ ਘੁਮਾਓ 9054-6444-905-564-6446, ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਜਾਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ 416-457-3381-416-457-3381, ਟੈਕਸਟ ਔਰ ਵਟਸਐਪ 416-457-3381। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।
1: ਗੋਰੀ ਨਾਲੇ ਵਿਆਹ ਕਰਾ ਲੈਂਦਾ
2: ਉਹ ਕੀ, ਮੈਂ ਉਹਦੇ ਅੰਬ ਤੋੜ ਲਏ, ਆਇਆ ਮੈਂ ਗੱਡੀ

ਸੋਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੋਸਤ ਜੂਨੀਅਰ ਫਰਾਈਡੇ ਹੈ, ਥਰਸਡੇ ਹੈ, ਵੀਰਵਾਰ ਦਾ ਬਹੁਤ ਹੀ ਖੂਬਸੂਰਤ ਦਿਨ ਹੈ। ਗਾਣੇ ਦੀ ਇੱਕ ਫਰਮਾਇਸ਼ ਆ ਚੁੱਕੀ ਹੈ, ਪਹਿਲੇ ਗਾਣੇ ਦੀ ਫਰਮਾਇਸ਼ ਹੋ ਚੁੱਕੀ ਹੈ। ਸਾਡੇ ਇੱਕ ਬਾਈ ਜੀ ਗਰੇਵਾਲ ਸਾਹਿਬ ਕਿਚਨਰ ਤੋਂ ਫਰਮਾਇਸ਼ ਕੀਤੀ ਆ, ਕਹਿੰਦੇ ਕਿ ਅਮਰ ਸਿੰਘ ਚਮਕੀਲਾ ਅਗਲਾ ਹੀ ਗਾਣਾ ਲਾਇਓ, ਕੰਨ ਕਰ ਗੱਲ ਸੁਣ ਮੱਖਣਾ। ਮੈਂ ਪਹਿਲਾਂ ਹੀ ਕੱਢ ਲਿਆ ਹੈ, ਹੁਣ ਉਹੀ ਅਗਲਾ ਗਾਣਾ ਤੁਹਾਡੇ ਲਈ ਪੇਸ਼ ਕਰਾਂਗੇ। ਤੁਸੀਂ ਵੀ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਵੇ, ਅੱਜ ਕੋਈ ਚੱਕਵਾਂ ਗੀਤ ਸੰਗੀਤ ਸੁਣਨਾ, ਸਾਨੂੰ ਤੁਸੀਂ ਜਾਂ ਤਾਂ ਬੜਾ ਸੌਖਾ ਰਹੂਗਾ ਜੇ ਟੈਕਸ ਜਾਂ ਵਟਸਐਪ 'ਤੇ ਮੈਸੇਜ ਭੇਜੋਗੇ, ਟੈਕਸ ਔਰ ਵਟਸਐਪ, ਕਿ ਕਿਹੜਾ ਗਾਣਾ, ਕਿਹੜਾ ਕਲਾਕਾਰ, ਅਤੇ ਆਪਣਾ ਵੀ ਬੇਸ਼ੱਕ ਨਾਮ ਅਤੇ ਸ਼ਹਿਰ ਲਿਖ ਦਿਓ, ਕੌਣ ਅਤੇ ਕਿੱਥੋਂ ਫਰਮਾਇਸ਼ ਕਰ ਰਹੇ ਹੋ। ਟੈਕਸ ਔਰ ਵਟਸਐਪ ਐਟ 416-457-3381 ਆਪਣਾ ਟੈਕਸ ਜਾਂ ਵਟਸਐਪ ਭੇਜ ਸਕਦੇ ਹੋ, ਜਾਂ ਫਿਰ ਜਦੋਂ ਵੀ ਅਸੀਂ ਆਫ ਦੀਅਰ ਹੁੰਦੇ ਹਾਂ ਉਦੋਂ ਫਿਰ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਐਟ 905-564-6444-905-564-6446। ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਸਾਰੀਆਂ ਮੇਜਰ ਆਰਓ ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟ ਕੰਮ ਕਰਦੇ ਨੇ। ਮਤਲਬ ਕਿ ਤੁਹਾਨੂੰ ਜਿਹੜੀ ਵੀ ਕੰਪਨੀ ਦੇ ਵਿੱਚ ਸਭ ਤੋਂ ਘੱਟ ਕਿਸ਼ਤ ਹੈ ਉਹੀ ਪ੍ਰੋਵਾਈਡ ਕਰਦੇ ਨੇ, ਤੁਹਾਡਾ ਕਰੰਟ ਰੇਟ ਨੂੰ ਘਟਾ ਵੀ ਦੇਣਗੇ। ਜੇ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਖਰਚ ਰਹੇ ਹੋ ਗੱਡੀ ਦੀ ਇੰਸ਼ੋਰੈਂਸ ਅਤੇ ਕਿਸ਼ਤ ਘਟਾਉਣੀ ਆ, ਨੰਬਰ ਕਮਾਓ 289-952-9532। ਮਨੂ ਸ਼ਰਮਾ 289-952-9532। ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਖਾਸ ਜਦੋਂ ਤੁਹਾਡੀ ਰਿਨਿਊਅਲ ਆ ਗਈ ਹੈ, ਚਿੱਠੀ ਮਿਲ ਗਈ ਆ, ਪਤਾ ਲੱਗ ਗਿਆ ਕਿ ਕੰਪਨੀ ਤੁਹਾਨੂੰ ਹੁਣ ਕਹਿੰਦੀ ਆ ਕਿ ਇੰਨਾ ਘਟਾਵਾਂਗੇ, ਵਧਾਵਾਂਗੇ, ਇੰਨਾ ਹੀ ਰੱਖਾਂਗੇ, ਫਿਰ ਵੀ ਇੱਕ ਵਾਰੀ ਸਾਡੇ ਕਹਿਣ 'ਤੇ ਇਹਨਾਂ ਨਾਲ ਸੰਪਰਕ ਕਰੋ ਅਤੇ ਤੁਹਾਡੀ ਕਿਸ਼ਤ ਘਟਾ ਦੇਣਗੇ, ਤੁਹਾਡੇ ਸਾਲ ਦੇ ਹਜ਼ਾਰਾਂ ਤੱਕ ਬਚਾ ਦੇਣਗੇ। ਸੋ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਹੋਮ ਤੁਹਾਡੇ ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਕਮਰਸ਼ਲ ਬਿਜ਼ਨਸ ਕੰਮ ਕਾਰੋਬਾਰ ਦੀ ਇੰਸ਼ੋਰੈਂਸ ਹੋਵੇ, ਮਨੂ ਸ਼ਰਮਾ 289-952-9532 ਦੋਸਤੋ, ਨਾਲ ਦੇ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ। ਜੇ ਤੁਸੀਂ ਆਪਦੇ ਘਰ ਦੇ ਵਿੱਚ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ, ਜੇ ਤੁਸੀਂ ਇੱਕ ਗਾਰਡਨ ਸਵੀਟ ਤਿਆਰ ਕਰਵਾਉਣਾ ਹੈ ਕਿ ਤੁਹਾਨੂੰ ਹੋਰ ਵੀ ਕਿਰਾਇਆ ਮਿਲ ਜਾਵੇ, ਸਾਡੇ ਖਰਚੇ ਦੇ ਵਿੱਚ ਥੋੜ੍ਹੀ ਬਹੁਤੀ ਸਾਨੂੰ ਰਿਲੀਫ ਮਿਲ ਜਾਵੇ, ਲੀਗੋ ਬੇਸਮੈਂਟ ਤਿਆਰ ਕਰਵਾਓ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਓ। ਇਸ ਫਿਓ ਦੇ ਵਿੱਚ ਨੇ ਮਾਹਰ, ਬਹੁਤ ਲੰਬਾ ਤਜ਼ਰਬਾ ਹੈ, ਕੀਤਾ ਹੋਇਆ ਕੰਮ ਵੀ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ। ਓਨਕਾਰ ਹੋਮਸ, ਭਾਓ ਗਰੇਵਾਲ 416-817-3600 ਇਹਨਾਂ ਨੇ ਪਿਛਲੇ ਸਾਲ ਬਰੈਂਪਟਨ ਅਤੇ ਆਲੇ ਦੁਆਲੇ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ। ਸੋ ਬਥੇਰੀ ਜਨਤਾ ਹੈ ਜੋ ਕਿ ਬੇਸਮੈਂਟ ਰੈਂਟ ਆਊਟ ਕਰਕੇ ਵੀ ਮਸਾਂ ਹੀ ਬਿੱਲ ਬੱਤੀਆਂ ਦੇ ਖਰਚੇ ਪੇ ਹੋ ਰਹੇ ਨੇ, ਕਿਸ਼ਤਾਂ ਪੇ ਹੋ ਰਹੀਆਂ, ਹੁਣ ਤੁਸੀਂ ਗਾਰਡਨ ਸਵੀਟ ਵੀ ਤਿਆਰ ਕਰਵਾ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਕਿਰਾਇਆ ਪੱਕੇ ਤੌਰ 'ਤੇ ਮਿਲਦਾ ਰਹੂਗਾ ਅਤੇ ਤੁਹਾਡੇ ਹੋਰ ਵੀ ਫਾਈਨੈਂਸ ਫਿਰ ਸੌਖੇ ਹੋ ਸਕਦੇ ਨੇ। ਗਾਰਡਨ ਸਵੀਟ ਦਾ ਪੂਰਾ ਏ ਟੂ ਜ਼ੈਡ ਸਮਝਣਾ ਚਾਹੁੰਦੇ ਹੋ ਕਿ ਕਿੰਨਾ ਖਰਚਾ ਹੈ ਅਤੇ ਕਿੰਨਾ ਪੈਸਾ ਮਿਲ ਸਕਦਾ ਹੈ, ਬਣ ਸਕਦਾ ਹੈ, 416-817-3600। ਲਿਮਿਟਡ ਟਾਈਮ ਦੇ ਲਈ ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਉਂਗੇ, ਸਾਡਾ ਰੈਫਰੈਂਸ ਦਿਉਂਗੇ, ਕਹੋਗੇ ਕਿ ਸਮਰਾਜ ਸਿੱਧੂ ਨੇ ਭੇਜਿਆ ਹੈ, ਭਾਈ ਅਸੀਂ ਤੁਹਾਡੇ ਤੋਂ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ, ਫਿਰ ਤੁਹਾਨੂੰ ਸਿੱਧਾ ਹਿਸਾਬ ਆ $5,000 ਇਹ ਮਾਫ਼ ਕਰਨਗੇ। $5,000 ਕੋਈ ਛੋਟੀ ਮੋਟੀ ਗਿਣਤੀ ਨਹੀਂ ਹੈ, $5,000 ਦੀ ਸੇਵਿੰਗ। ਅਤੇ ਕੰਮ ਜਦੋਂ ਮਰਜ਼ੀ ਸ਼ੁਰੂ ਕਰਵਾ ਲਓ, ਭਾਵੇਂ ਜਾ ਕੇ ਜੂਨ, ਜੁਲਾਈ, ਅਗਸਤ, ਸਪਟੈਂਬਰ, ਪਰ ਹੁਣ ਹੀ ਸੰਪਰਕ ਕਰੋ ਇਹਨਾਂ ਨਾਲ 416-817-3600 416-817-3600। ਕੋਈ ਵੀ ਘਰ ਦੇ ਵਿੱਚ ਏ ਟੂ ਜ਼ੈਡ ਕੰਪਲੀਟ ਰੈਨੋਵੇਸ਼ਨ ਵੀ ਕਰਵਾਉਣਾ ਹੈ, ਨੰਬਰ ਵਨ ਕੰਪਨੀ ਓਨਕਾਰ ਹੋਮਸ 416-817-3600। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟ ਲੈਂਡ ਦੇ ਵੱਲੋਂ ਅਤੇ ਨਾਲ ਦੀ ਨਾਲ ਤੰਦੂਰੀ ਗ੍ਰਿਲ ਦੇ ਵੱਲੋਂ। ਕੱਲ੍ਹ ਹੀ ਮੈਂ ਇੱਥੇ ਗਿਆ 4510 ਡਰਾਈਵ 'ਤੇ, ਚੱਕਿਆ 6 ਪਾਉਂਡ ਚਿਕਨ ਦਾ, ਕੁਛ ਯਾਰ ਮਿੱਤਰ ਆਏ ਸੀ, ਸਾਰਾ ਇੱਕੋ ਹੀ ਰਾਹ 'ਚ ਮੁੱਕ ਗਿਆ। ਸੋ ਦੋਸਤੋ, ਜੇ ਤੁਸੀਂ ਵੀ ਬਾਰਬਿਕਿਊ ਕਰਨਾ ਹੈ, ਐਬਸੋਲੂਟਲੀ ਬੈਸਟ ਮੈਰੀਨੇਟਡ ਮੀਟ, ਇਹਨਾਂ ਦਾ ਅਚਾਰੀ ਵੀ ਅਤੇ ਮਸਾਲਾ ਵੀ, ਇੱਕ ਤਾਂ ਨਾਮ ਹੀ ਰੱਖਿਆ ਹੋਇਆ ਮਸਾਲਾ ਪਰ ਹੈ ਤੰਦੂਰੀ, ਜਾ ਕੇ ਜਿੰਨਾ ਮਰਜ਼ੀ ਚਿਕਨ ਤੁਹਾਨੂੰ ਚਾਹੀਦਾ ਹੈ, ਰਾਅ ਵੀ ਹੈ, ਮਸਾਲਾ ਲੱਗਿਆ ਹੋਇਆ ਵੀ ਹੈ, ਬਣਿਆ ਬਣਾਇਆ ਵੀ ਹੈ, ਪੂਰਾ ਪ੍ਰਬੰਧ ਕੀਤਾ ਹੋਇਆ ਹੈ ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਵਾਲਿਆਂ ਨੇ। ਉਹ ਵੀ 7 ਲੋਕੇਸ਼ਨ ਨੇ, ਬਰੈਂਪਟਨ ਦੇ ਵਿੱਚ 5 ਲੋਕੇਸ਼ਨ ਨੇ,
ਇੱਕ ਗੁਐਲਫ, ਇੱਕ ਕੈਂਬਰਿਜ, ਤੁਹਾਨੂੰ ਐਬਸੋਲੂਟਲੀ ਬੈਸਟ ਪ੍ਰਾਈਸਿਸ, ਬੈਸਟ ਕੁਆਲਿਟੀ ਸਭ ਕੁਝ ਹੀ ਮਿਲਦਾ ਹੈ। ਹੁਣ ਇਹਨਾਂ ਨੇ ਕੱਲ ਹੀ ਮੈਗਾ ਸੇਲ ਸ਼ੁਰੂ ਕੀਤੀ ਆ ਆਪਣੀਆਂ 7 ਗਰੋਸਰੀ ਸਟੋਰ ਲੋਕੇਸ਼ਨਸ 'ਤੇ। ਤੁਹਾਨੂੰ ਦੀਪ ਬੇਸਣ 4 ਪਾਉਂਡ ਦੇ ਰਹੇ ਨੇ 399, ਤੁਹਾਨੂੰ 20 ਪਾਉਂਡ ਦਾ ਫਿਲਸਬਰੀ ਚੱਕੀ ਆਟਾ ਜਾਂ 20 ਪਾਉਂਡ ਦਾ ਸਵਰਨਾ ਚੱਕੀ ਆਟਾ 20 ਪਾਉਂਡ ਦੇ ਬੈਗ ਦੇ ਰਹੇ ਨੇ ਸਿਰਫ 1099 ਦੇ ਵਿੱਚ। ਨਾਲ ਦੀ ਨਾਲ ਕਾਫੀ ਡਿਫਰੈਂਟ ਡਿਫਰੈਂਟ ਦਾਲਾਂ ਨੇ, ਦਾਲਾਂ ਦੇ ਵਿੱਚ ਬਲੈਕ ਜਾਂ ਵਾਈਟ ਚਨਾ ਦਾਲ, ਚਨਾ ਦਾਲ ਜਾਂ ਮਸਰ ਦਾਲ, ਇਹ 4 ਡਿਫਰੈਂਟ ਕਿਸਮ ਦੀਆਂ ਦਾਲਾਂ ਤੁਹਾਨੂੰ 4-4 ਪਾਉਂਡ ਦੀਆਂ ਦਾਲਾਂ ਮਿਲਣਗੀਆਂ ਸਿਰਫ 399 ਦੇ ਵਿੱਚ। ਯੂ ਕੈਂਟ ਗੋ ਰੋਂਗ, ਸਟਾਕ ਅਪ ਜੇ ਦਾਲ ਖਾਂਦੇ ਹੋ, ਦੈਨ ਦੇਅਰ ਇਜ਼ ਨੋ ਬੈਟਰ ਓਪਰਚੁਨਿਟੀ ਦੈਨ ਨਾਓ। ਬਲੈਕ ਚਨਾ, ਵਾਈਟ ਚਨਾ, ਚਨਾ ਦਾਲ, ਮਸਰ ਦਾਲ, ਚਾਰੇ ਹੀ ਇਹ ਦਾਲਾਂ 4-4 ਪਾਉਂਡ ਦੀਆਂ ਦਾਲਾਂ 399 ਤੁਹਾਨੂੰ ਮਿਲ ਰਹੀਆਂ ਨੇ। ਸੋ ਪਹੁੰਚੋ 45 Dusk Drive, Dusk Te Chinkuzi, 45 Dusk Drive in the Starbucks Plaza, Indian Fruitland di pehli location hai, dooji location hai 15 Fander Way, 15 Fander Way right by Bovaird and Chinkuzi, teeji location hai Castlemore te McVean, the exact intersection, 9985 McVean Drive, Brampton te chauthi Brampton location hai, and Brampton te Calder the border te hai, Mayfield te Credit View te, 1465 Mayfield Road, Brampton. ਅਤੇ ਪੰਜਵੀਂ ਬਰੈਂਪਟਨ ਲੋਕੇਸ਼ਨ, ਨਵੀਂ ਲੋਕੇਸ਼ਨ ਆ, ਇਹ ਹੈ 25 ਸੈਂਡਲਵੁੱਡ ਪਾਰਕਵੇ ਵੈਸਟ, ਐਸ ਸੈਂਡਲਵੁੱਡ ਇਨ ਹਰਨਟੇਰੀਓ। ਅਤੇ 6ਵੀਂ ਲੋਕੇਸ਼ਨ ਹੈ ਦੋਸਤੋ 600 ਹੈਸਪੈਲਰ ਰੋਡ, ਕੈਂਬਰਿਜ। 7ਵੀਂ ਲੋਕੇਸ਼ਨ ਹੈ 33 ਫਾਰਲੀ ਡਰਾਈਵ, ਗੁਐਲਫ। ਜਸਟ ਗੂਗਲ ਇੰਡੀਅਨ ਫਰੂਟ ਲੈਂਡ, ਅਤੇ 7 ਲੋਕੇਸ਼ਨਸ ਦਾ ਅਤਾ ਪਤਾ ਤੁਹਾਨੂੰ ਨਜ਼ਰ ਆ ਜੂਗਾ। ਅਤੇ 7 ਹੀ ਲੋਕੇਸ਼ਨ 'ਤੇ ਦੋਸਤੋ ਨਾਲ ਦੀ ਨਾਲ ਇਹਨਾਂ ਦਾ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਵੀ ਹੈ, ਕੰਪਲੀਟਲੀ ਅੱਡ ਕਿਚਨ, ਅੱਡ ਸਟਾਫ, ਅੱਡ ਮੈਨ ਪਾਵਰ, ਸਾਰੇ ਅੱਡ ਹੀ ਪਿਓਰ ਵੈਜੀਟੇਰੀਅਨ ਦਾ ਪ੍ਰਬੰਧ ਕਰਦੇ ਨੇ। ਅਤੇ ਇੱਕ ਅੱਡ ਕੰਪਲੀਟ ਸੈਕਸ਼ਨ ਹੈ ਜਿਹਦੇ ਵਿੱਚ ਤੁਹਾਡੇ ਲਈ ਰਾ ਮੀਟ, ਮਸਾਲਾ ਲੱਗਿਆ ਹੋਇਆ ਮੀਟ ਅਤੇ ਬਣੇ ਬਣਾਏ ਵੀ ਬਹੁਤ ਹੀ ਸਵਾਦ ਮੀਟ ਤਿਆਰ ਕੀਤੇ ਜਾਂਦੇ ਆ। ਅਤੇ ਤੁਸੀਂ ਜਾ ਕੇ ਦੇਖੋਗੇ ਕਿਸੇ ਵੀ ਵੀਕਐਂਡ 'ਤੇ, ਅੱਜ ਵੀ ਜੂਨੀਅਰ ਫਰਾਈਡੇ ਆ, ਜਾ ਕੇ ਦੇਖੋ ਕਿੰਨੀ ਜਨਤਾ ਜਾਂਦੀ ਆ ਇਹਦੇ ਮੀਟ ਸ਼ਾਪ ਦੇ ਵਿੱਚ, ਕਿ ਪ੍ਰਾਈਸਿਸ ਕਿਸੇ ਵੀ ਹੋਰ ਮੀਟ ਸ਼ਾਪ ਨਾਲੋਂ ਕੋਈ $3-4 ਘੱਟ ਹੈ ਫਰ ਪਾਉਂਡ। ਸਮਝ ਨਹੀਂ ਆਉਂਦੀ ਕਿਉਂ, ਕਿਉਂਕਿ ਇਹ 7 ਲੋਕੇਸ਼ਨ ਤੋਂ ਇੰਨੇ ਵੱਡੇ ਬਲਕ ਦੇ ਵਿੱਚ ਹੀ ਸਭ ਕੁਝ ਵੇਚਦੇ ਨੇ। ਅਤੇ ਨਾਲੇ ਤੁਹਾਡੇ ਲਈ ਦੋਸਤੋ ਜਿਹੜਾ ਮਰਜ਼ੀ ਦਿਨ ਹੋਵੇ, 365 ਦਿਨ ਸਾਲ ਦੇ, ਵੈਜ ਥਾਲੀ ਕਹਿੰਦੇ ਨੇ ਕਿ ਭਾਵੇਂ $15 ਦੀ ਹੋਊਗੀ ਆ ਬਾਕੀ ਥਾਵਾਂ 'ਤੇ, ਅਸੀਂ ਤੁਹਾਨੂੰ 499 ਹੀ ਚਾਰਜ ਕਰਾਂਗੇ। ਅਤੇ ਇਹ ਕੋਈ ਛੋਟੇ ਜਵਾਕ ਲਈ ਨਹੀਂ, ਇਹ ਕੋਈ ਚਾਇਲਡ ਸਾਈਜ਼, ਕੋਈ ਜੂਨੀਅਰ ਸਾਈਜ਼ ਨਹੀਂ ਹੈ, ਇਹ ਫੁੱਲ ਫਲੈਜਡ ਥਾਲੀ ਹੈ, ਬੰਦਾ ਰੱਜ ਕੇ ਖਾ ਸਕਦਾ। 3 ਦਾਲਾਂ ਜਾਂ ਸਬਜ਼ੀਆਂ ਹੋਣਗੀਆਂ ਤੁਹਾਡੇ ਪਸੰਦ ਦੀਆਂ, ਨਾਲੇ ਦਹੀਂ, ਨਾਲੇ ਅਚਾਰ, ਨਾਲੇ ਸੈਲਡ, ਨਾਲੇ ਰਾਈਸ, ਨਾਲੇ ਗਰਮਾ ਗਰਮ ਨਾਨ ਜਾਂ ਫੁਲਕੇ, ਅਤੇ ਨਾਲ ਦੀ ਨਾਲ ਗਜਰੇਲਾ ਜਾਂ ਗੁਲਾਬ ਜਾਮਣ। 499 ਦੇ ਵਿੱਚ ਬੰਦਾ 2 ਹੀ ਚੱਕ ਲਵੇ, ਫਿਰ ਵੀ ਘੱਟ ਹੀ ਖਰਚਾ ਹੋਰਾਂ ਥਾਵਾਂ ਨਾਲੋਂ। ਸੋ 499 ਵੈਜ ਥਾਲੀ, ਵੈਜ ਬਰਿਆਨੀ 499, ਚਿਕਨ ਬਰਿਆਨੀ 699, ਫਿਸ਼ ਟਿੱਕਾ ਰੈਪ ਜਾਂ ਸੋਇਆ ਟਿੱਕਾ ਰੈਪ ਜਾਂ ਚਿਕਨ ਟਿੱਕਾ ਰੈਪ ਓਨਲੀ 699। 7 ਲੋਕੇਸ਼ਨਸ 'ਤੇ ਬਹੁਤ ਵੱਡੀ ਗਰੋਸਰੀ ਦੀ ਮੈਗਾ ਸੇਲ ਸ਼ੁਰੂ ਹੋ ਗਈ ਆ, ਉੱਥੇ ਜਾ ਕੇ ਪੈਸੇ ਬਚਾਓ। ਅਤੇ ਨਾਲ ਦੀ ਨਾਲ ਰੈਡੀ ਟੂ ਗ੍ਰਿਲ ਔਰ ਰੈਡੀ ਟੂ ਈਟ ਮੀਟ ਦਾ ਵੀ ਪੂਰਾ ਪ੍ਰਬੰਧ ਹੈ 7 ਲੋਕੇਸ਼ਨਸ ਤੋਂ। ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਵਾਲੇ ਤੁਹਾਨੂੰ ਸਰਵ ਕਰ ਰਹੇ ਨੇ। ਦੋਸਤੋ ਇੱਕ ਨਵੇਂ ਰਿਪੋਰਟ ਦੇ ਮੁਤਾਬਕ US ਅਤੇ ਇਜ਼ਰੀਲ ਦੀ ਵਾਰ ਇਨ ਇਰਾਨ ਕਰਕੇ ਅੰਟੇਰੀਓ ਦੇ ਵਿੱਚ ਹੁਣ ਇਸ ਸਾਲ 'ਚ ਆਮ ਪਰਿਵਾਰ ਨੂੰ $650 ਜ਼ਿਆਦਾ ਮਹਿੰਗਾ ਡਾਇਰੈਕਟ ਤੇਲ ਦਾ ਖਰਚਾ ਪੈਣਾ ਹੈ। ਅੱਜ ਅੰਟੇਰੀਓ ਦੇ ਫਾਈਨੈਂਸ਼ੀਅਲ ਵਾਚਡੌਗ, ਦ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਆਫ ਅੰਟੇਰੀਓ, ਦ FAO, ਉਹਨਾਂ ਨੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਆ, ਜਿਹਦੇ ਵਿੱਚ ਨਵੀਂ ਮਾਡਲਿੰਗ ਕੀਤੀ ਗਈ ਹੈ ਜੋ ਕਿ ਦਿਖਾਉਂਦੀ ਹੈ ਕਿ ਵਾਰ ਇਨ ਦ ਮਿਡਲ ਈਸਟ, ਅਤੇ ਉਸ ਤੋਂ ਬਾਅਦ ਸਟ੍ਰੇਟ ਆਫ ਹਰਮੂਜ਼ ਬਲੌਕ ਹੋਣ ਕਰਕੇ, ਅਤੇ ਉਸ ਤੋਂ ਬਾਅਦ ਦ ਗਲੋਬਲ ਐਨਰਜੀ ਪ੍ਰਾਈਸਿਸ ਵਧਣ ਕਰਕੇ ਪ੍ਰੀ ਵਾਰ ਓਇਲ ਪ੍ਰਾਈਸ ਪਰ ਬੈਰਲ ਤਾਂ ਸੀ $65 USD। ਹੁਣ ਮਈ ਮਹੀਨੇ ਦੇ ਐਂਡ 'ਤੇ ਜਦੋਂ ਇਹਨੇ ਮਾਡਲਿੰਗ ਖਤਮ ਕੀਤੀ, ਉਦੋਂ ਪਹੁੰਚ ਗਈ $105 USD ਪਰ ਬੈਰਲ ਦੇ ਨੇੜੇ ਹਵਰ ਕਰ ਰਹੀ ਹੈ। ਸੋ ਇਹ ਸੀ ਟ੍ਰਜੈਕਟਰੀ ਦੇ ਹਿਸਾਬ ਦੇ ਨਾਲ ਇਹਨਾਂ ਦੇ ਵੱਲੋਂ ਮਾਡਲਿੰਗ ਕੀਤੀ ਗਈ ਹੈ। ਅਤੇ ਲੱਗਦਾ ਤਾਂ ਹੈ ਕਿ ਇਸ ਸਾਲ 2026 ਦੇ ਐਂਡ ਦੇ ਤੱਕ ਅੰਟੇਰੀਓ ਦੇ ਵਿੱਚ ਐਵਰੇਜ ਹਾਊਸ ਹੋਲਡ ਇੱਕ ਘਰ ਦੇ ਲਈ $650 ਹਾਇਰ ਫਿਊਲ ਕਾਸਟ ਪੇਸ਼ ਹੋਣੇ ਆ।
ਪਰ ਜਿਹੜਾ ਬੰਦਾ ਕਾਫੀ ਜ਼ਿਆਦਾ ਗੱਡੀ ਚਲਾਉਂਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹੁਣ ਤੱਕ ਹੀ ਕੋਈ $300-$400 ਵੱਧ ਹੀ ਤੁਹਾਡਾ ਤੇਲ ਦਾ ਈਜ਼ਲੀ ਹੀ ਖਰਚਾ ਪੈ ਚੁੱਕਿਆ ਹੈ। ਆਈ ਹੈਵ ਨੋ ਆਈਡੀਆ ਇਹ ਲੋਕ ਕਿੱਥੇ ਕੁ ਤੱਕ ਡਰਾਈਵ ਕਰਦੇ ਹੋਣਗੇ ਜੇ ਪੂਰੇ ਸਾਲ ਦਾ ਹੀ ਖਰਚਾ ਇਕੱਲਾ $650 ਦਾ। ਹੁਣ ਜਦੋਂ ਮੈਂ V8 ਇੰਜਨ ਦੇ ਵਿੱਚ ਤੇਲ ਭਰਦਾ ਉਹ ਤਾਂ ਯਾਰ ਅੱਜ ਦੇ ਵੀ ਪ੍ਰਾਈਸ ਦੇ ਵਿੱਚ 140-150 ਭਰੀ ਜਾਂਦੀ ਆ ਜਾਂ 180 ਤੱਕ ਵੀ ਜਦੋਂ ਪ੍ਰੀਮੀਅਮ ਪਾਉਂਦੇ ਹੋ। ਸੋ ਦੇਰ ਇਜ਼ ਨੋ ਵੇ ਕਿ ਰੀਅਲ ਡਰਾਈਵਰਸ ਦੇ ਲਈ ਇਕੱਲਾ 650 ਦਾ ਹੀ ਫਰਕ ਪੇਸ਼ ਹੋਣਾ ਸਾਲ ਦਾ। ਇਹ ਤਾਂ ਇਹਨਾਂ ਨੇ ਐਵਰੇਜ ਲਾਇਆ ਹੈ, ਐਵਰੇਜ ਹਾਊਸ ਹੋਲਡ। ਆਬਵੀਅਸਲੀ ਜਿੰਨੇ ਵੱਧ ਡਰਾਈਵਰ ਨੇ ਘਰ ਦੇ ਵਿੱਚ ਉਨਾ ਹੀ ਵੱਧ ਖਰਚਾ ਹੋਣਾ ਹੈ। 650 ਤਾਂ ਭੂੰਡ ਲੱਗਣਾ ਹੋਣਾ ਕੋਈ 2000-3000 ਦੇ ਨੇੜੇ ਸਾਲ ਦੇ ਐਂਡ ਤੱਕ ਤੁਹਾਡਾ ਡਾਇਰੈਕਟ ਤੇਲ ਦਾ ਇਨਕਰੀਜ਼ਡ ਖਰਚਾ। ਪਰ ਰਿਪੋਰਟ ਹੀ ਹੈ, ਇਹ ਸਾਡੇ FAO ਦੇ ਵੱਲੋਂ ਹੈ, ਇਹ ਕਾਫੀ ਸਿਆਣੇ ਨੇ। ਇਹਨਾਂ ਨੇ ਦੱਸਿਆ ਹੈ ਕਿ ਇੱਕ ਐਵਰੇਜ ਹਾਊਸ ਹੋਲਡ ਲਈ $650 ਹਾਇਰ ਫਿਊਲ ਕਾਸਟ ਪੇਸ਼ ਹੋਣਗੇ ਬਾਏ ਦ ਐਂਡ ਆਫ ਦ ਈਅਰ। ਪਰ ਇਸ ਰਿਪੋਰਟ ਦੇ ਵਿੱਚ ਫਿਊਲ ਦੇ ਡਾਇਰੈਕਟ ਕਾਸਟ ਦੀ ਮਾਡਲਿੰਗ ਤਾਂ ਕੀਤੀ ਗਈ ਆ, ਪਰ ਇਨਡਾਇਰੈਕਟ ਕਾਸਟ ਦਾ ਇਹਨਾਂ ਨੇ ਹਿਸਾਬ ਨਹੀਂ ਰੱਖਿਆ ਹੈ, ਜਿਵੇਂ ਕਿ ਸਾਡੇ ਗਰੋਸਰੀਜ਼ 'ਤੇ ਟ੍ਰਾਂਸਪੋਰਟੇਸ਼ਨ ਆਫ ਐਵਰੀਥਿੰਗ ਇਨ ਦ ਵਰਲਡ ਵੀ ਗੈਟ ਇਨ ਟੂ ਅ ਸਟੋਰ, ਜੋ ਕਿ ਟਰੱਕ ਦੇ ਰਾਹੀਂ ਆਉਂਦਾ ਹੀ ਆਉਂਦਾ ਹੈ ਜਾਂ ਟ੍ਰੇਨ ਦੇ ਰਾਹੀਂ ਆਉਂਦਾ ਹੈ ਜਾਂ ਜਹਾਜ਼ ਦੇ ਰਾਹੀਂ ਆਉਂਦਾ ਹੈ ਜਾਂ ਸਮੁੰਦਰੀ ਜਹਾਜ਼ ਦੇ ਰਾਹੀਂ ਆਉਂਦਾ ਹੈ, ਉਹਦਾ ਕੀ ਬਣੂਗਾ ਤੁਹਾਨੂੰ ਦੱਸਦਾ। ਯੂਨੀਵਰਸਿਟੀ ਆਫ ਗੁਐਲਫ ਦੇ ਅਰੈਲ ਫੂਡ ਇੰਸਟੀਟਿਊਟ ਦੇ ਇੱਕ ਐਗਜ਼ੈਕਟਿਵ ਡਾਇਰੈਕਟਰ ਡਾਕਟਰ ਐਵਨ ਫਰੇਜ਼ਰ, ਇੱਕ ਫੂਡ ਇੰਡਸਟਰੀ ਪ੍ਰੋਫੈਸਰ ਹੈ, ਡਾਕਟਰ ਫਰੇਜ਼ਰ ਨੇ ਕਿਹਾ ਕਿ ਸਟਰੀਟ ਆਫ ਹਰਮੂਜ਼ ਬੰਦ ਹੋਣ ਦੇ ਨਾਲ ਗਲੋਬਲ ਫਰਟੀਲਾਈਜ਼ਰ ਪ੍ਰਾਈਸਿਸ ਸਕਾਈ ਰਾਕਟ ਹੋ ਚੁੱਕੀਆਂ ਹਨ, ਜਿਹਦੇ ਨਾਲ ਕੈਨੇਡਾ ਦੇ ਖਨੋਲਾ ਅਤੇ ਵੀਟ ਫਾਰਮਰਸ ਸਭ ਤੋਂ ਹਾਰਡੈਸਟ ਹਿੱਟ ਹੋਏ ਹਨ। ਅਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਨੋਲਾ ਤੇਲ ਦੇ ਨਾਲ ਤਾਂ ਕਿੰਨਾ ਕੁਛ ਪ੍ਰੋਡਿਊਸ ਕੀਤਾ ਜਾਂਦਾ ਹੈ, ਜਿੰਨੇ ਵੀ ਫਰੋਜ਼ਨ ਗੁੱਡਸ ਤੁਹਾਨੂੰ ਮਿਲਦੇ ਨੇ ਸਭ ਕੁਝ ਉਹਦੇ ਵਿੱਚ ਹੀ ਫਰਾਈ ਕੀਤਾ ਜਾਂਦਾ ਹੈ, ਉਹੀ ਹਰੇਕ ਰੈਸਟੋਰੈਂਟ ਦੇ ਵਿੱਚ ਹੀ ਵਰਤਿਆ ਜਾਂਦਾ ਹੈ, ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ। ਯੂ ਸ਼ੁਡਨਟ ਬੀ ਯੂਜ਼ਿੰਗ ਇਟ, ਇਟਸ ਰੀਅਲੀ ਬੈਡ ਫੋਰ ਯੂ। ਬਟ ਕਨੋਲਾ ਤੇਲ ਹੀ ਬਹੁਤ ਹੀ ਵੱਡੀ ਗਿਣਤੀ 'ਚ ਵਰਤਿਆ ਜਾਂਦਾ, ਅਤੇ ਕਣਕ ਵੀਟ ਕਿੰਨੀ ਜ਼ਿਆਦਾ ਵਰਤੀ ਜਾਂਦੀ ਹੈ ਸਾਡੇ ਫੂਡ ਪ੍ਰੋਡਕਸ਼ਨ ਐਂਡ ਪ੍ਰੋਸੈਸਿੰਗ ਦੇ ਵਿੱਚ, ਸੀਰੀਅਲਸ ਤੋਂ ਲੈ ਕੇ ਇੱਕ ਇੱਕ ਚੀਜ਼ ਤੱਕ ਤੁਹਾਨੂੰ ਪਤਾ ਹੀ ਹੈ ਕਿੰਨਾ ਜ਼ਿਆਦਾ ਕਣਕ ਵਰਤੀ ਜਾਂਦੀ ਆ। ਸੋ ਉਹੀ ਇਨਕਰੀਜ਼ਡ ਪ੍ਰਾਈਸਿਸ ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਨਹੀਂ, ਕਿਉਂਕਿ ਬਹੁਤ ਫਾਰਮਰਸ ਨੇ ਫਰਟੀਲਾਈਜ਼ਰ ਲਾਸਟ ਈਅਰ ਪ੍ਰੀ ਪਰਚੇਸ ਕੀਤਾ ਸੀ। ਇਹਨਾਂ ਨੇ ਦੱਸਿਆ ਹੈ ਕਿ ਇਸ ਸਾਲ ਦੇ ਦੂਜੇ ਹਾਫ ਦੇ ਵਿੱਚ, ਸਟਾਰਟਿੰਗ ਜੁਲਾਈ ਆਨਵਰਡਸ, ਨੈਕਸਟ ਮੰਥ ਆਨਵਰਡਸ, ਸੈਕਿੰਡ ਹਾਫ ਦੇ ਈਅਰ ਤਾਂ ਲੱਗਦਾ ਹੈ ਦੋਸਤੋ ਕਿ ਜ਼ਿਆਦਾ ਹੀ ਔਖਾ ਹੋਊਗਾ ਲੋਕਾਂ ਲਈ, ਆਮ ਪਰਿਵਾਰਾਂ ਲਈ, ਸੈਕਿੰਡ ਹਾਫ ਆਫ ਦਿਸ ਈਅਰ ਤੋਂ ਲੈ ਕੇ ਈਵਨ ਅਗਲੇ ਸਾਲ 2027 ਦੇ ਵਿੱਚ ਇਹ ਫਾਰਮਰਸ ਇਨ ਕੈਨੇਡਾ ਦੇ ਲਈ ਇਨਕਰੀਜ਼ਡ ਕਾਸਟ ਫਾਰ ਫਰਟੀਲਾਈਜ਼ਰ ਐਂਡ ਗੈਸੋਲੀਨ ਐਂਡ ਡੀਜ਼ਲ ਟ੍ਰਿਕਲ ਡਾਊਨ ਕਰਨਗੀਆਂ ਗਰੋਸਰੀ ਸਟੋਰ ਦੇ ਵਿੱਚ ਹਰੇਕ ਕਸਟਮਰ ਤੱਕ। ਇਸ ਫੂਡ ਇੰਡਸਟਰੀ ਪ੍ਰੋਫੈਸਰ ਨੇ ਕਿਹਾ ਕਿ ਜਿਹੜੇ ਕੈਨੇਡੀਅਨ ਫਾਰਮਰਸ ਨੇ ਪਿਛਲੇ ਫਾਲ 2025 ਦੇ ਫਾਲ ਦੇ ਵਿੱਚ ਫਰਟੀਲਾਈਜ਼ਰ ਫਰੀ ਆਰਡਰ ਫਰੀ ਪਰਚੇਸ ਨਹੀਂ ਕੀਤਾ, ਉਹ ਹੁਣ ਦਸਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰਸ ਵੱਧ, ਡਿਪੈਂਡਿੰਗ ਔਨ ਦ ਸਾਈਜ਼ ਆਫ ਦਰ ਫਾਰਮ ਅਤੇ ਕਿਹੜਾ ਉਹ ਪ੍ਰੋਡਕਟ ਗਰੋ ਕਰਦੇ ਆ, ਲਿਟਰਲੀ ਦਸਾਂ ਹਜ਼ਾਰਾਂ ਤੋਂ ਲੈ ਕੇ ਮਿਲੀਅਨ ਡਾਲਰ ਤੱਕ ਵੱਧ ਦੇ ਖਰਚੇ ਹੁਣ ਫੇਸ ਕਰ ਰਹੇ ਨੇ ਇਸ ਸਪਰਿੰਗ ਅਤੇ ਸਮਰ 2026 ਦੇ ਵਿੱਚ ਗਰੋਇੰਗ ਸੀਜ਼ਨ ਦੇ ਵਿੱਚ। ਪਿਛਲੇ ਸਾਲ ਫਰਟੀਲਾਈਜ਼ਰ ਪਰ ਟਨ ਪ੍ਰਾਈਸ $500 ਤੋਂ ਲੈ ਕੇ $700 ਪਰ ਟਨ ਲਾਸਟ ਈਅਰ ਪ੍ਰਾਈਸ ਸੀ, ਅੱਜ ਉਹੀ ਹੁਣ ਪ੍ਰਾਈਸ 1300 ਤੋਂ ਵੀ ਜ਼ਿਆਦਾ ਟੱਪ ਚੁੱਕੀ ਆ। ਕਿੱਥੇ ਯਾਰ 500 ਹੁੰਦਾ ਸੀ, ਇਹ ਆਲਮੋਸਟ ਟ੍ਰਿਪਲ ਹੀ ਖਰਚਾ ਹੈ 1300 ਤੱਕ ਪਰ ਟਨ। ਪਰ ਜਿਹੜੀ ਪ੍ਰਾਈਸ ਫਾਰਮਰਸ ਨੂੰ ਮਿਲਣੀ ਹੈ ਉਹਨਾਂ ਦੇ ਖਨੋਲਾ ਜਾਂ ਬਾਰਲੀ ਜਾਂ ਕਣਕ ਨੂੰ ਵੇਚਣ ਦੇ ਲਈ, ਉਹ ਤਾਂ ਦੋਸਤੋ ਬਦਲਣੀ ਨਹੀਂ ਹੈਗੀ। ਦੈਟਸ ਦੀ ਅਨਫੋਰਚੁਨੇਟ ਥਿੰਗ, ਭਾਵੇਂ ਖਰਚੇ ਕੋਈ 3 ਗੁਣਾ 4 ਗੁਣਾ 5 ਗੁਣਾ 6 ਗੁਣਾ 10 ਗੁਣਾ ਵੱਧ ਗਏ ਨੇ, ਕਿਉਂਕਿ ਤੇਲ ਹੀ ਇੰਨਾ ਮਹਿੰਗਾ ਹੋ ਗਿਆ, ਡੀਜ਼ਲ ਇੰਨਾ ਮਹਿੰਗਾ ਹੋ ਗਿਆ, ਅਤੇ ਨਾਲ ਦੀ ਨਾਲ ਸਰਕਾਰ ਵੀ ਹੋਰ ਥੋੜ੍ਹਾ ਟੈਕਸ ਠੋਕੀ ਜਾਂਦੀ ਆ ਇਹਨਾਂ 'ਤੇ, ਜਿੰਨਾ ਕਰਕੇ ਹੀ ਵੀ ਕੈਂਟ ਸਰਵਾਈਵ ਵਿਦਆਊਟ ਫਾਰਮਰਸ ਆਬਵੀਅਸਲੀ, ਅਤੇ ਨਾਲ ਦੀ ਨਾਲ ਫਰਟੀਲਾਈਜ਼ਰ ਕਾਸਟ ਹੁਣ ਵਧੇ ਨੇ। ਅਨਫੋਰਚੁਨੇਟਲੀ ਇਹ ਜਦੋਂ ਜੀ ਘਰ ਦਾ ਮੂੰਹ ਚੱਕ ਕੇ ਆਪਦੇ ਪ੍ਰੋਡਕਟਸ 'ਤੇ ਪ੍ਰਾਈਸਿਸ ਨਹੀਂ ਵਧਾ ਸਕਦੇ। ਪਿਛਲੇ 4-5 ਸਾਲਾਂ ਦੇ ਵਿੱਚ ਹੀ ਕਾਫੀ ਜ਼ਿਆਦਾ ਕੈਨੇਡੀਅਨ ਫਾਰਮਰਸ ਨੂੰ ਐਗਜ਼ੈਕਟ ਸੇਮ ਪ੍ਰਾਈਸ ਮਿਲਦੀ ਆ ਰਹੀ ਹੈ, ਉਹੀ ਸੇਮ ਯੀਲਡ ਆਫ ਕ੍ਰੋਪਸ ਦੇ ਲਈ, ਭਾਵੇਂ ਖਰਚੇ ਵੱਧਦੇ ਹੀ ਜਾ ਰਹੇ ਨੇ, ਇਨਫਲੇਸ਼ਨ ਵੱਧਦੀ ਜਾ ਰਹੀ ਹੈ, ਕਾਸਟ ਆਫ ਲਿਵਿੰਗ ਵੱਧਦੀ ਜਾ ਰਹੀ ਆ, ਇਹਨਾਂ ਨੂੰ ਉਹੀ ਰਕਮ ਮਿਲਦੀ ਹੈ ਜਦੋਂ ਇਹ ਆਪਣੇ ਕ੍ਰੋਪਸ ਵੇਚਦੇ ਨੇ। ਅਤੇ ਕਾਫੀ ਜ਼ਿਆਦਾ ਕੈਨੇਡੀਅਨ ਫਾਰਮਰਸ ਤਾਂ ਆਪਣੇ ਪ੍ਰੋਡਿਊਸ ਨੂੰ
ਗਲੋਬਲ ਕਮੋਡਿਟੀ ਪ੍ਰਾਈਸਿਸ 'ਤੇ ਹੀ ਵੇਚਦੇ ਨੇ। ਇੱਕ ਇੰਟਰਨੈਸ਼ਨਲ ਸਟੈਂਡਰਡ ਹੈ ਜਾਂ ਕਹਿ ਲਓ ਨੋਰਥ ਅਮੈਰੀਕਨ ਸਟੈਂਡਰਡ ਹੈ, ਸ਼ਿਕਾਗੋ ਬੋਰਡ ਆਫ ਟ੍ਰੇਡ ਉਹਨਾਂ ਦੇ ਬੈਂਚਮਾਰਕ ਪ੍ਰਾਈਸ ਦੇ ਹਿਸਾਬ ਦੇ ਨਾਲ ਹੀ ਇਹਨੂੰ ਟੈਕਨੀਕਲੀ ਐਜ਼ ਅ ਗਲੋਬਲ ਕਮੋਡਿਟੀ ਪ੍ਰਾਈਸ 'ਤੇ ਹੀ ਵੇਚਿਆ ਜਾਂਦਾ ਹੈ ਬਾਏ ਇਟਸ ਵੇਟ, ਬਾਏ ਇਟਸ ਟਨੇਜ। ਉਹ ਉੱਦਾਂ ਹੀ ਨਹੀਂ, ਆਪਦੇ ਹੀ ਖਰਚੇ ਵੱਧ ਦੇਖ ਕੇ ਅਚਾਨਕ ਨਹੀਂ ਕਹਿ ਸਕਦੇ ਕਿ ਅਸੀਂ ਹੁਣ ਬਹੁਤ ਜ਼ਿਆਦਾ ਵੱਧ ਤੇਲ ਅਤੇ ਫਰਟੀਲਾਈਜ਼ਰ ਪ੍ਰਾਈਸ ਪੇ ਕਰ ਰਹੇ ਹਾਂ, ਅਸੀਂ ਤੁਹਾਡੇ ਤੋਂ ਵੀ ਹੋਰ ਪੈਸੇ ਕਢਾਉਣਾ। ਇਟ ਡਜ਼ਨਟ ਵਰਕ ਲਾਈਕ ਦੈਟ, ਇਟਸ ਵੈਰੀ ਅਨਫੋਰਚੁਨੇਟ। ਪਰ ਫੋਰਚੁਨੇਟਲੀ ਸਾਡੇ ਡਾਇਰੈਕਟ ਪ੍ਰਾਈਸ ਤਾਂ ਹੋਰ ਨਹੀਂ ਵਧਣ ਲੱਗੇ ਨੇ, ਭਾਵੇਂ ਫਾਰਮਰਸ ਦਾ ਹੀ ਘਾਟਾ ਹੋਊਗਾ, ਨੁਕਸਾਨ ਹੋਊਗਾ, ਪਰ ਐਟਲੀਸਟ ਕੋਈ 10 ਗੁਣਾ 20 ਗੁਣਾ ਵੱਧ ਖਰਚਾ ਤਾਂ ਮੇਰਾ ਤੁਹਾਡਾ ਗਰੋਸਰੀ ਸਟੋਰ 'ਚ ਨਹੀਂ ਹੋਊਗਾ, ਜੇ ਇਹ ਡਿਸਾਈਡ ਕਰ ਲੈਣ ਕਿ ਅਸੀਂ ਤਾਂ ਚੱਕ ਦੇਣੇ ਆ ਫੱਟੇ, ਪ੍ਰਾਈਸ ਵਧਾ ਦੇਣੀ ਆ। ਸੋ ਅਨਫੋਰਚੁਨੇਟਲੀ ਇਸ ਫੂਡ ਇੰਡਸਟਰੀ ਪ੍ਰੋਫੈਸਰ ਡਾਕਟਰ ਫਰੇਜ਼ਰ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੈਨੇਡੀਅਨ ਕੰਜ਼ੂਮਰਸ ਸਿਗਨੀਫਿਕੈਂਟਲੀ ਹਾਇਰ, ਮਾੜਾ ਮੋਟਾ ਨਹੀਂ, significantly higher grocery bills, ਅੱਜ ਤੋਂ ਵੀ ਜ਼ਿਆਦਾ ਮਹਿੰਗੀਆਂ ਗਰੋਸਰੀ ਬਿਲਸ। ਆਈ ਵਾਂਟ ਟੂ ਫਰਟੀਨੋਜ਼ ਯੈਸਟਰਡੇ, 10 ਚੀਜ਼ਾਂ ਲਈ ਆ $233 ਖਰਚਿਆ, ਮੇਰਾ ਦਿਮਾਗ ਹਿੱਲ ਗਿਆ ਯਾਰ। ਮੈਂ ਕਿਹਾ ਹੁਣ ਤਾਂ 10 ਵਾਰੀ ਸੋਚਣਾ ਪੈਂਦਾ ਕਿ ਕਿੰਨੇ ਸਟੇਕ ਚੱਕਾਂ, ਕਿੰਨਾ ਚਿਕਨ ਚੱਕਾਂ, ਕਿੰਨੀ ਸੈਮਨ ਚੱਕਾਂ, ਬੁਰਾ ਹਾਲ ਹੋ ਗਿਆ ਯਾਰ। ਪਹਿਲੀ ਵਾਰੀ ਜ਼ਿੰਦਗੀ ਦੇਖਣਾ ਪਿਆ ਕਿ ਯਾਰ ਇੰਨਾ ਮਹਿੰਗਾ ਖਰਚਾ ਬਸ 10 ਚੀਜ਼ਾਂ ਲਈ, ਅਤੇ ਹੁਣ ਦੇਖ ਲਓ ਅੱਜ ਤੋਂ ਵੀ ਜ਼ਿਆਦਾ ਮਹਿੰਗੀਆਂ ਗਰੋਸਰੀ ਪ੍ਰਾਈਸਿਸ ਆਉਣ ਵਾਲੇ ਮਹੀਨੇ ਵਿੱਚ ਹੋਣਗੀਆਂ ਅਕੋਰਡਿੰਗ ਟੂ ਦਿਸ ਰਿਪੋਰਟ। ਫਾਰ ਬੇਕਡ ਗੁੱਡਸ, ਕੁਕਿੰਗ ਓਇਲਸ, ਮੀਟ ਅਤੇ ਡੇਅਰੀ ਪ੍ਰੋਡਕਟਸ ਦੇ ਲਈ, ਵਿਚ ਇਜ਼ ਬੇਸਿਕਲੀ ਐਵਰੀਥਿੰਗ ਯੂ ਨੀਡ ਟੂ ਬੀ ਹੈਲਥੀ, ਮਾੜੀ ਗੱਲ ਆ। ਅਤੇ ਇਹ ਕਸੂਰ ਆਬਵੀਅਸਲੀ ਸਾਡੇ ਮਾਰਕ ਕਰਨੀ ਫੈਡਰਲ ਲਿਬਰਲ ਗਵਰਨਮੈਂਟ 'ਤੇ ਨਹੀਂ ਲਾਇਆ ਜਾ ਸਕਦਾ। ਬਿਲੀਵ ਮੀ, ਆਈਡ ਲਵ ਟੂ ਬਲੇਮ ਦੈਮ, ਸੰਬੜੀ ਐਵਰੀਬਡੀ ਵਾਂਟਸ ਸੰਬੜੀ ਟੂ ਬਲੇਮ, ਪਰ ਉਹ ਸਾਡਾ ਜੀਣਾ ਜ਼ਿਆਦਾ ਹੀ ਔਖਾ ਨਾ ਕਿ ਸੌਖਾ ਬਣਾ ਰਹੇ ਨੇ, ਜ਼ਿਆਦਾ ਹੀ ਮਹਿੰਗਾ ਬਣਾ ਰਹੇ ਨੇ ਆਪਣੇ ਇੰਨੇ ਮਹਿੰਗੇ ਇੰਡਸਟਰੀਅਲ ਕਾਰਬਨ ਟੈਕਸ ਦੇ ਨਾਲ। ਤੁਸੀਂ ਜਾ ਕੇ ਕੈਨੇਡੀਅਨ ਫਾਰਮਰਸ ਨੂੰ ਪੁੱਛੋ, ਜਾ ਕੇ ਯੂਟਿਊਬ 'ਤੇ ਡਿਫਰੈਂਟ ਇੰਡਸਟਰੀਅਲ ਕਾਰਬਨ ਟੈਕਸ ਫਾਰਮਰਸ ਦੀਆਂ ਵੀਡੀਓਜ਼ ਅਤੇ ਬਿਆਨ, ਪਰਸਨਲ ਵਿਊਜ਼ ਦੇਖੋ, ਉਹ ਤੁਹਾਨੂੰ ਸਾਫ ਦੱਸ ਦੇਣਗੇ ਕਿ ਕੈਨੇਡਾ ਵਿੱਚ ਖੇਤੀਬਾੜੀ ਕਰਨੀ ਹੁਣ ਫਾਇਦੇਮੰਦ ਹੈ ਹੀ ਨਹੀਂ। ਜਿੰਨੇ ਵੀ ਛੋਟੇ ਮੋਟੇ ਫਾਰਮਸ ਨੇ ਕਹਿੰਦੇ ਨੇ ਕਿ ਦਫਾ ਕਰੋ, ਇਹ 'ਚ ਕੋਈ ਬਣਦਾ ਬੁਣਦਾ ਹੈ ਨਹੀਂ, ਵੱਡੇ ਹੀ ਜ਼ਿਆਦਾ ਕਾਰਪੋਰੇਟ ਅਤੇ ਕੈਮੀਕਲ ਵਰਤਣ ਵਾਲਿਆਂ ਹੀ ਫਾਰਮਸ ਨੂੰ ਹੀ ਸਭ ਕੁਝ ਵੇਚੀ ਜਾਂਦੇ ਨੇ। 10 ਪੀੜ੍ਹੀਆਂ ਫਾਰਮਰਸ ਦੇ ਸਭ ਕੁਝ ਤਬਾਹ ਹੋ ਰਹੇ ਨੇ, ਕਿਉਂਕਿ ਇਹ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਹੈ ਔਨ ਫੋਰ ਪ੍ਰੋਪੇਨ ਯੂਸੇਜ, ਫੋਰ ਨੈਚੁਰਲ ਗੈਸ ਯੂਸੇਜ, ਫੋਰ ਡੀਜ਼ਲ ਯੂਸੇਜ, ਫੋਰ ਫਾਰਮਿੰਗ ਯੂਸੇਜ, ਇਹ ਫਾਰਮਿੰਗ ਨੂੰ ਇੱਕ ਇੰਪਾਸਿਬਲ ਕੰਮ ਬਣਾ ਰਿਹਾ ਹੈ, ਅਨਲੈਸ ਯੂ ਕੱਟ ਕੋਰਨਰਸ ਐਂਡ ਗਰੋ ਗਾਰਬੇਜ GMO ਕ੍ਰੈਪ। ਸੋ ਇੰਡਸਟਰੀਅਲ ਕਾਰਬਨ ਟੈਕਸ ਦਾ ਬੁਰਾ ਹਾਲ ਹੈ, ਅਤੇ ਇਹਦਾ ਕਸੂਰ ਕਿਹਦਾ ਹੈ? ਲਿਬਰਲ ਸਰਕਾਰ ਦਾ। ਲਿਬਰਲਸ ਆਉਣ ਤੋਂ ਪਹਿਲਾਂ 15 ਦੇ ਵਿੱਚ ਤਾਂ ਇਹ ਐਗਜ਼ਿਸਟ ਹੀ ਨਹੀਂ ਕਰਦਾ ਸੀ। ਸੋ ਇਹ ਨੂੰ ਜੇਕਰ ਇਹ ਘਟਾ ਵੀ ਦੇਣ, ਹਟਾ ਵੀ ਦੇਣ ਤਾਂ ਸਵਰਗ ਬਣ ਜਾਵੇ ਕੈਨੇਡਾ, ਇਹਨੂੰ ਘਟਾ ਵੀ ਦੇਣ ਫਿਰ ਵੀ ਫਾਇਦਾ ਹੋ ਜਾਵੇ, ਪਰ ਕਰਨਾ ਹੈ ਨਹੀਂ, ਕਿਉਂਕਿ ਤੁਹਾਨੂੰ ਭੁੱਖਾ ਮਾਰ ਦੇਣ, ਫਾਰਮਰਸ ਨੂੰ ਖਤਮ ਕਰ ਦੇਣ। ਪਰ ਆਹ ਜਿਹੜਾ ਇਹਨਾਂ ਦਾ ਗਲੋਬਲਿਸਟ ਅਜੈਂਡਾ ਹੈ ਫੋਰ CO2 ਇਮਿਸ਼ਨ ਰਿਡਕਸ਼ਨ, ਜਿਹੜਾ ਇਹਨਾਂ ਨੇ ਕਿਸੇ ਵੀ ਕੋਈ ਵੀ ਸਾਲ ਦਾ ਨਿਸ਼ਾਨਾ ਮੀਟ ਤੱਕ ਵੀ ਨਹੀਂ ਕਰਨਾ, ਉਹਦੇ ਫਿਰ ਵੀ ਖਾਤਰ ਜੇ ਇੰਡਸਟਰੀਅਲ ਕਾਰਬਨ ਟੈਕਸ ਘਟਾ ਦੇਣ, ਕਲੀਨ ਫਿਊਲ ਰੈਗੂਲੇਸ਼ਨ ਸਟੈਂਡਰਡ ਟੈਕਸਿਸ ਜੇਕਰ ਘਟਾ ਦੇਣ, ਅਤੇ ਸੈਂਕੜੇ ਹੋਰ ਟੈਕਸਿਸ ਜਿਹਦੇ ਨਾਲ ਇਹ ਘਟਾ ਦੇਣ, ਫਿਰ ਤਾਂ ਫੂਡ ਜ਼ਿਆਦਾ ਅਫੋਰਡਬਲ ਹੋ ਜਾਵੇ। ਸੋ ਇਹ ਕਸੂਰ ਤਾਂ ਇਹਨਾਂ ਦਾ ਨਹੀਂ ਹੈਗਾ ਕਿ ਫਰਟੀਲਾਈਜ਼ਰ ਵਧਿਆ ਹੈ, ਗਲੋਬਲ ਐਨਰਜੀ ਪ੍ਰਾਈਸ ਵਧੇ ਨੇ, ਪਰ ਟੈਕਸਿਸ ਨਾਲ ਤਾਂ ਇਹ ਬੰਦੇ ਨੂੰ ਮਾਰ ਰਹੇ ਨੇ ਭੁੱਖੇ ਇੱਥੇ। ਇਹਨਾਂ ਦਾ ਬੇਸ਼ੱਕ ਫਿਰ ਵੀ ਕਸੂਰ ਹੈ, ਜੋ ਕਿ ਫਾਰਮ ਤੋਂ ਲੈ ਕੇ ਤੁਹਾਡੇ ਕਿਚਨ ਤੱਕ ਪਹੁੰਚਣ ਤੱਕ ਇੱਕ ਇੱਕ ਫੂਡ ਪ੍ਰੋਡਕਟ ਜ਼ਿਆਦਾ ਹੀ ਮਹਿੰਗਾ ਇਹਨਾਂ ਤੋਂ ਹੀ ਬਣਾਇਆ ਜਾਂਦਾ ਹੈ। ਸੋ ਇਹ ਗੱਲ ਤੁਸੀਂ ਧਿਆਨ 'ਚ ਰੱਖੋ ਕਿ ਇਹਨਾਂ ਦੀ ਪ੍ਰਾਇਓਰਿਟੀ ਕੀ ਹੈ। ਜੇ ਬੰਦੇ ਹੀ ਹੁਣ ਭੁੱਖੇ ਮਰਨ ਲੱਗ ਜਾਣ, ਆਲਰੇਡੀ ਫੂਡ ਇਨਸਿਕਿਉਰਿਟੀ ਇਸ ਲੈਵਲ ਤੱਕ ਹੈ ਕਿ ਇੱਥੇ ਆਲਮੋਸਟ ਦੱਸਿਆ ਜਾ ਰਿਹਾ ਹੈ ਅੰਥੇਰੀਓ ਵਿੱਚ, ਟੋਰਾਂਟੋ ਵਰਗੇ ਸ਼ਹਿਰ ਦੇ ਵਿੱਚ ਤਾਂ 1 in 10 ਪੀਪਲ ਇਨ ਦ ਸਿਟੀ ਆਫ ਟੋਰਾਂਟੋ, ਬਿਗੈਸਟ ਸਿਟੀ ਇਨ ਆਲ ਆਫ ਕੈਨੇਡਾ, 1 in 10 ਪੀਪਲ 3 ਟਾਈਮ ਦੀ ਰੋਟੀ ਖਾ ਵੀ ਨਹੀਂ ਰਹੇ। ਰੋਟੀ ਕੀ ਜੋ ਵੀ ਖਾਂਦੇ ਆ, ਯੂ ਅੰਡਰਸਟੈਂਡ ਵਟ ਆਈ ਮੀਨ, 3 ਟਾਈਮ ਦੇ ਮੀਲ ਤਾਂ ਇਹਨਾਂ ਤੋਂ ਅਫੋਰਡ ਹੀ ਨਹੀਂ ਹੋ ਰਹੇ। ਫੂਡ ਬੈਂਕਾਂ ਦੇ ਵਿੱਚ ਜਿਹੜੀਆਂ ਆਪਾਂ ਰੈਕਰਡ ਲੌਂਗ ਲੰਬੀਆਂ ਲਾਈਨਅਪ ਦੇਖਦੇ ਸੀ, ਹੁਣ ਤਾਂ ਉਹ ਲਾਈਨਅਪ ਵੀ ਘੱਟ ਰਹੇ ਨੇ। ਕਿਉਂ? ਕਿਉਂਕਿ ਫੂਡ ਬੈਂਕ ਹੀ ਖਾਲੀ ਪਈਆਂ ਨੇ।
ਲੋਕਾਂ ਨੂੰ ਤਾਂ ਲੱਗਦਾ ਤਾਂ ਹੈ ਕਿ ਆਉਣ ਵਾਲੇ ਇੱਕ ਦੋ ਸਾਲ ਦੇ ਵਿੱਚ ਤਾਂ ਗੁਰੂ ਘਰ ਦੇ ਵਿੱਚ ਹੀ ਜਾ ਕੇ ਰੋਜ਼ ਹੀ ਲੰਗਰ ਖਾਣੀ ਪੈਣੀ ਹੈ, ਜਿਸ ਹਿਸਾਬ ਨਾਲ ਇਕਾਨਮੀ ਚੱਲ ਰਹੀ ਆ ਅਤੇ ਫੂਡ ਪ੍ਰਾਈਸ ਵੱਧ ਰਹੇ ਨੇ, ਇਟਸ ਰੀਅਲੀ ਰੀਅਲੀ ਬੈਡ ਆਊਟ ਦੇਅਰ। ਸੋ ਇਹ ਸਰਕਾਰ ਨੂੰ ਪ੍ਰਾਇਓਰਿਟੀ ਕੀ ਹੈ? ਇਹਨਾਂ ਦਾ ਗਲੋਬਲਿਸਟ ਇਹ CO2 ਐਮਿਸ਼ਨ ਰਿਡਕਸ਼ਨ ਦਾ ਕਲਾਈਮੇਟ ਏਜੰਡਾ ਜਾਂ ਫਿਰ ਸਾਨੂੰ ਵੀ ਭੁੱਖੇ ਮਾਰਨ ਦਾ ਏਜੰਡਾ ਹੈ? ਆਈ ਹੈਵ ਨੋ ਆਈਡੀਆ। ਤੁਸੀਂ ਵੀ ਸਿਆਣੇ ਹੋ, ਤੁਸੀਂ ਦੇਖ ਸਕਦੇ ਹੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ। ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444। ਅਗਲੇ ਇੱਕ ਹੋਰ ਘੰਟੇ ਲਈ ਸਾਡੇ ਨਾਲ ਜੁੜੇ ਰਹੋ, ਹੋਰ ਵੀ ਬਥੇਰੀਆਂ ਖਬਰਾਂ ਕਵਰ ਕਰਾਂਗੇ, ਤੁਹਾਡੇ ਨਾਲ ਵੀ ਹੋਪਫੁਲੀ ਹੁਣ ਗੱਲਬਾਤ ਕਰਦੇ ਰਹਾਂਗੇ। ਸਟੂਡੀਓ ਨੰਬਰ ਘੁਮਾ ਸਕਦੇ ਹੋ 905-564-6444 905-564-6444 ਜਾਂ ਫਿਰ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਮੈਨੂੰ ਸਿੱਧੇ ਭੇਜੋ 416-457-3381 Mr. Garewal from Kitchener ਦੀ ਫਰਮਾਇਸ਼। ਆ ਸੁਣੋ, ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਇਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 9057948111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
1: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha, CIC Immigration, hune hi call karo,
6: 7 lakh dollar range ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਜ਼ਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ 9 lakh ਡਾਲਰ ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਜ਼ਿੰਗ ਵੈਰੀ ਸੂਨ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ, ਐਂਡ ਲਾਟ, ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਥੀਮ ਸਿੱਧੂ 416-302-0016 416-302-0016 ਥੀਮ ਸਿੱਧੂ।

0: ਸੋਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ 3 o'clock PM ਦੇ ਜਿਹੜੇ ਹੋਏ ਹੋ, 4 o'clock PM ਦੇ ਜਿਹੜੇ ਹੋਏ ਹੋ, ਹੁਣ 5 ਤੋਂ ਬਾਅਦ ਜਿਹੜੇ ਹੋ, ਜੁੜੇ ਤਾਂ ਹੈਗੇ ਹੋ ਸਾਡੇ ਨਾਲ, ਅਤੇ ਤੁਹਾਡਾ ਦਿਲੋਂ ਧੰਨਵਾਦ ਹੈ AM 530 ਅਤੇ ਦੇਸ ਪ੍ਰਦੇਸ ਦੇ ਨਾਲ ਜੁੜਨ ਲਈ। ਅਤੇ ਇਸੇ ਤਰ੍ਹਾਂ ਹੁਣ ਐਨ 6 ਵਜੇ ਤੱਕ ਹੀ ਜੁੜੇ ਰਹੋ। 6 ਵਜੇ ਤੱਕ ਹੀ ਦੋਸਤੋ, ਬਹੁਤ ਹੀ ਜਲਦ ਕੁਛ ਕੁ ਮਿੰਟਾਂ ਦੇ ਅੰਦਰ ਅੰਦਰ ਫਿਰ ਤੋਂ ਕੁਛ ਬੈਕ ਟੂ ਬੈਕ ਨਵੀਆਂ ਤਾਜ਼ੀਆਂ ਵੱਡੀਆਂ ਵੱਡੀਆਂ ਖਬਰਾਂ ਪੇਸ਼ ਕਰਾਂਗੇ। ਅਤੇ ਹੁਣ ਕੁਛ ਫਰਮੈਸ਼ੀ ਗੀਤ ਸੰਗੀਤ ਹੋਰ ਵੀ ਆ ਚੁੱਕੇ ਨੇ। ਇੱਕ ਤਾਂ ਸਾਡਾ ਬਾਈ ਕੈਂਬਰਿਜ ਤੋਂ ਸਰਬਪ੍ਰੀਤ ਨੇ ਫਰਮੈਸ਼ ਕੀਤੀ ਆ ਸਿੱਧੂ ਮੂਸੇਵਾਲੇ ਦੀ ਆਵਾਜ਼ ਵਿੱਚ ਗੋਟ। ਹੁਣ ਮੈਨੂੰ ਪਤਾ ਨਹੀਂ ਕਿ ਓਰਿਜਿਨਲ ਵਰਜ਼ਨ ਜਾਂ ਜਿਹੜਾ ਬਾਅਦ ਵਿੱਚ ਵਰਜ਼ਨ ਆਇਆ ਹੈ, ਪਰ ਮੈਂ ਜ਼ਿਆਦਾ ਪਸੰਦ ਕਰਦਾ ਜਿਹੜਾ ਓਰਿਜਿਨਲ ਵਰਜ਼ਨ ਸੀ। ਹੈ ਤਾਂ ਕੋਈ ਅੱਧੇ ਕੁ 1 ਘੰਟੇ ਮਿੰਟ ਦਾ ਗਾਣਾ ਹੀ ਆ, ਕੋਈ 1.5 ਮਿੰਟ 2 ਮਿੰਟ ਦਾ, ਪਰ ਉਹ ਵੀ ਗੋਟ ਗਾਣਾ ਬਹੁਤ ਹੀ ਜਲਦ ਲਵਾਂਗੇ। ਅਤੇ ਨਾਲ ਦਿਆ ਬ੍ਰੈਂਪਟਨ ਤੋਂ ਬੱਬੂ ਪੱਟੀ ਨੇ ਫਰਮਾਇਸ਼ ਕੀਤੀ ਹੈ ਰਾਂਝਾ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਵਧੀਆ ਗਾਣਾ ਹੈ, ਉਹ ਵੀ ਅਸੀਂ ਅੱਗੇ ਜਾ ਕੇ ਪੇਸ਼ ਕਰਾਂਗੇ। ਤੁਸੀਂ ਵੀ ਦੋਸਤੋ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੈ, ਸਾਨੂੰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਸਿੱਧੇ ਭੇਜੋ। ਟੈਕਸਟ ਔਰ ਵਟਸਐਪ ਹੈ 416-457-3381 416-457-3381 416-457-3381 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ, ਖਾਸ ਜੇ ਕੋਈ ਵੀ ਸਾਡੇ ਪ੍ਰੋਗਰਾਮ ਵਿੱਚ ਲਾਈਵ ਅਤੇ ਏਅਰ ਆਪਣਾ ਪਸੰਦ ਦਾ ਗੀਤ ਸੰਗੀਤ ਸੁਣਨਾ ਹੋਵੇ। 416-457-3381 ਅਤੇ ਟੈਕਸਟ ਔਰ ਵਟਸਐਪ ਮੈਸੇਜ ਆਪਣਾ ਭੇਜ ਸਕਦੇ ਹੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਦੋਸਤੋ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ। ਵਨ ਸਟਾਪ ਸ਼ਾਪ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਯੂਰਪੀਅਨ ਗੱਡੀ ਹੋਵੇ, ਡੋਮੈਸਟਿਕ ਗੱਡੀ ਹੋਵੇ, ਏਸ਼ੀਅਨ ਗੱਡੀ ਹੋਵੇ, ਤਸੱਲੀ ਬਖਸ਼ ਰਿਪੇਅਰ ਮੁਰੰਮਤ ਕਰਾਉਣੀ ਆ, ਫਿਰ ਲੈ ਕੇ ਜਾਓ ਗੱਡੀ ਨੂੰ ANJ ਆਟੋ ਰਿਪੇਅਰ, 91 Healy Road ਬੋਲਟਨ, ਜਿਹੜਾ ਹਾਈਵੇ 50 ਅਤੇ ਮੇਫੀਲ 'ਤੇ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, ਉਹਦੇ ਲਾਗੇ ਹੀ ਆ, ਬਿਲਕੁਲ ਨੇੜੇ ਹੀ ਆ, 91 Healy Road ਬੋਲਟਨ, right by highway 50 in Mayfield, ANJ auto repair. In the Punjabi, Hindi, Urdu sariyan boliyan bolde mahar certified mechanic ne, chahe tusi gaddi de nove tire paune aa, kehnde ne koi bhi sadi price beat nahi kar sakda, des pardes da hawala do, jada marzi kam karona tonu khas discount davange, khas te labor te, tusi tire nove paune aa, wheel alignment karawani aa, suspension da kam, brakeaan da kam, exhaust repair, ja engine da vi complete kam karawana, ja express oil change karawani hove, full service ਗੱਡੀ ਕਰਾਉਣੀ ਹੋਵੇ, ਰਸਟ ਪਰੂਫ ਕਰਵਾਉਣੀ ਹੋਵੇ, ANJ ਆਟੋ ਰਿਪੇਅਰ 905-857-7596 905-857-7596 ਲੈ ਕੇ ਜਾਓ ਗੱਡੀ ਨੂੰ ਸਿੱਧੇ ANJ ਆਟੋ ਰਿਪੇਅਰ 91 Healy Road ਇਨ ਬੋਲਟਨ। ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ, ਜੋ ਕਿ 35 Resolution Drive ਬ੍ਰੈਂਪਟਨ ਕੈਨੇਡੀ ਐਂਡ ਸਟੀਲਸ 410 ਐਂਡ ਸਟੀਲਸ ਬ੍ਰੈਂਪਟਨ ਦੇ ਵਿੱਚ ਲੋਕੇਟਡ ਹਨ, ਜਿੱਥੇ ਕਿ ਤੁਹਾਨੂੰ ਇਹ ਇੰਨੀਆਂ ਸ਼ਾਨਦਾਰ ਇੰਨੀਆਂ ਖੂਬਸੂਰਤ ਐਨਕਾਂ ਦੀ ਸਿਲੈਕਸ਼ਨ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰੋਵਾਈਡ ਕਰਦੇ ਨੇ। ਇਹਨਾਂ ਦੇ ਜਾ ਕੇ ਸ਼ੋਰੂਮ ਦੇ ਵਿੱਚ ਜਾ ਕੇ ਆਪਣਾ ਇੱਕ ਡਿਜ਼ਾਈਨਰ ਫਰੇਮ ਪਸੰਦ ਕਰੋ। different brands included ਨੇ, ਜਿਵੇਂ ਕਿ ਲੰਡਨ ਫੋਗ, ਲੀਵਾਈਜ਼, ਰੈਂਗਲਰ, ਰੂਟਸ, ਮੈਨੀ ਮੋਰ, ਕੋਈ 25-30 ਡਿਫਰੈਂਟ ਬ੍ਰੈਂਡ ਨੇ, ਜੋ ਕਿ ਤੁਸੀਂ ਆਪਣਾ ਪਸੰਦ ਦਾ ਫਰੇਮ ਚੂਜ਼ ਕਰੋ ਜੋ ਵੀ ਜੱਚਦਾ, ਅਤੇ ਨਾਲ ਦੀ ਨਾਲ ਤੁਹਾਡੇ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ, $129 ਦੇ ਵਿੱਚ ਸਿੱਧੇ ਤੁਹਾਡੇ ਇੰਸ਼ੋਰੈਂਸ ਨੂੰ ਬਿਲ ਵੀ ਕਰ ਦੇਣਗੇ। ਨੰਬਰ ਹੈ ਸਪੈਕਸ ਐਕਸਪ੍ਰੈਸ ਦਾ 905-460-8888 905-460-8888, ਅਤੇ ਲੋਕੇਸ਼ਨ 35 Resolution Drive ਬ੍ਰੈਂਪਟਨ ਕੈਨੇਡੀ ਐਂਡ ਸਟੀਲਸ। ਸਾਡੇ ਬਾਈ ਸਪੈਕਸ ਐਕਸਪ੍ਰੈਸ ਤੋਂ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ, ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਜੀ ਅੱਜ ਥਰਸਡੇ ਵਾਲੇ ਦਿਨ ਸਾਡੀ ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ ਸ਼ਾਮੀ 6 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਕੱਲ੍ਹ ਨੂੰ ਫਰਾਈਡੇ ਅਤੇ ਪਰਸੋਂ ਸੈਟਰਡੇ ਦੋਨੋਂ ਦਿਨ ਸਾਡੇ ਕੋਲ ਡਾਕਟਰ ਸਾਡੀ 35 Resolution Drive ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਤੁਸੀਂ ਉੱਥੇ ਆ ਕੇ ਵੀ ਸਾਡੇ ਕੋਲ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਅਪੁਆਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ ਜੀ 905-460-8888। ਇਸ ਤੋਂ ਇਲਾਵਾ ਜਿਨ੍ਹਾਂ ਨੇ ਵਧੀਆ ਬ੍ਰੈਂਡਿਡ ਫਰੇਮ ਲੈਣੇ ਨੇ ਜਾਂ ਬ੍ਰੈਂਡਿਡ ਸਨਗਲਾਸਿਸ ਲੈਣੇ ਨੇ, ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਇਹ ਸਾਰੇ ਦੇ ਸਾਰੇ ਬ੍ਰੈਂਡਿਡ ਫਰੇਮਾਂ ਤੇ ਬ੍ਰੈਂਡਿਡ ਸਨਗਲਾਸਿਸ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਔਰ ਇਸੇ ਤਰ੍ਹਾਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ ਜਾਂ ਫਿਰ ਹਿਊਗੋ ਬੌਸ ਦੇ ਫਰੇਮ ਤੇ ਸਨਗਲਾਸਿਸ, ਤੇ ਤੁਹਾਨੂੰ ਮਿਲੇਗਾ ਜੀ ਫਲੈਟ 50% ਆਫ। ਤੇ ਇਸ ਤੋਂ ਵੀ ਵਧੀਆ ਡੀਲ ਹੈ ਜੀ, ਜੇ ਤੁਸੀਂ ਟੋਮੀ ਹਿਲ ਫਿਗਰ ਜਾਂ ਕੈਲਵਿਨ ਕਲਾਈਨ ਦੇ ਫਰੇਮ ਜਾਂ ਸਨਗਲਾਸਿਸ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਮਿਲੇਗਾ ਜੀ ਫਲੈਟ 75% ਡਿਸਕਾਊਂਟ। ਸੋ ਇਹ ਸਾਰੇ ਵਧੀਆ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨਗਲਾਸਿਸ ਦੇ ਉੱਤੇ ਬਹੁਤ ਵਧੀਆ ਡੀਲਸ ਚੱਲ ਰਹੀਆਂ ਜੀ, ਇਹਨਾਂ ਡੀਲਾਂ ਦਾ ਜ਼ਰੂਰ ਫਾਇਦਾ ਲਵੋ। ਤੇ ਜਿਵੇਂ ਤੁਸੀਂ ਸਮਾਜ ਜੀ ਪਹਿਲਾਂ ਦੱਸ ਕੇ ਗਏ ਸੀ ਕਿ ਵੈਲਿਊ ਪੈਕੇਜ ਲੈਣਾ ਨਾ ਭੁੱਲੋ, ਸੋ ਵਿੱਚ ਮੈਂ ਐਡੀਸ਼ਨ ਕਰ ਲਾਂ ਜੀ, ਜਿਹੜੇ ਸਾਡੇ ਸਰੋਤੇ ਚਾਹੁੰਦੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੀਆਂ, $300 ਦੀ ਕੀਮਤ ਦੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, ਤੇ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲੇਗਾ ਜੀ। ਤੇ ਔਨ ਟੋਪ ਆਫ ਇਟ ਆਪਣੀ ਐਨਕਾ ਤੇ ਜਿੰਨੀ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾ ਰਹੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਸਾਰੀਆਂ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਇੱਕੋ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਮਰਾਜ ਜੀ।
0: ਧੰਨਵਾਦ ਜੀ, ਤੁਸੀਂ ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਵਾਲਿਆਂ ਦਾ। ਜੇਕਰ ਤੁਸੀਂ ਆਪਣਾ ਆਈ ਐਗਜ਼ਾਮ ਬੁੱਕ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਤੁਹਾਡਾ ਸਵਾਲ ਹੋਵੇ, ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਅੱਜ ਜ਼ਰੂਰ ਸੰਪਰਕ ਕਰੋ। ਨੰਬਰ ਹੈ 905-460-8888, 905-460-8888, Kennedy and Steels Gallo 410 Steels Gallo, Penty Resolution Drive Brampton Day Specs Express Location Hai, Tuhanu Zabardast Deal Dehne Jekar Namiyan Soniyan and Ka Tyar Karwaniyan, Ja Tusi Chone Ke Designer Sunglasses Vi Brand Name Khareedan, Kennedy and Steels De Poncho 35 Resolution Drive Brampton, Naal Dinar Dosto Sade Program Nu Is Counted With Sponsor Kita Ja Raha Hai, Gills Sweet Factory De Vallon, Jo Ke Shuddh Vegetarian Pure 100% Vegetarian, ਤੁਹਾਡੇ ਲਈ ਹਰੇਕ ਟਾਈਪ ਆਫ ਇਵੈਂਟ ਦੇ ਲਈ ਕੇਟਰਿੰਗ ਕਰਦੇ ਨੇ। ਚਾਹੇ ਤੁਹਾਨੂੰ ਕੋਈ 100, ਕੋਈ 1000, ਕੋਈ 10,000 ਸਮੋਸੇ ਚਾਹੀਦੇ ਆ, ਇਹਨਾਂ ਦੀ ਫੈਕਟਰੀ ਦੇ ਵਿੱਚ ਹੈਂਡਮੇਡ ਵੀ ਵੱਡੇ ਅਤੇ ਮਿੰਨੀ ਮਸ਼ੀਨ ਮੇਡ ਵੀ ਸਮੋਸੇ ਤਿਆਰ ਕੀਤੇ ਜਾਂਦੇ ਆ 10,000 ਦੀ ਗਿਣਤੀ ਦੇ ਵਿੱਚ ਨਿਤ ਰੋਜ਼, ਜੋ ਕਿ ਇਹ ਗਿਲਸ ਸਵੀਟ ਫੈਕਟਰੀ ਵਾਲੇ ਬਹੁਤ ਲੰਬੇ ਸਮੇਂ ਤੋਂ ਹਰੇਕ ਗੁਰੂ ਘਰ ਤੱਕ, ਹਰੇਕ ਫੰਕਸ਼ਨ ਤੱਕ, ਹਰੇਕ ਬੈਂਕਵਟ ਹਾਲ ਤੱਕ, ਰੈਸਟੋਰੈਂਟ ਤੱਕ, ਹੋਰਾਂ ਗਰੋਸਰੀ ਸਟੋਰਸ ਤੱਕ, ਬਹੁਤ ਦੂਰ ਦੂਰ ਤੱਕ ਇਹ ਆਪਣੀ ਕੇਟਰਿੰਗ ਕਰਦੇ ਨੇ। ਸੋ ਗਿਲਸ ਸਵੀਟ ਫੈਕਟਰੀ ਵਾਲੇ, ਇਹਨਾਂ ਦੀ ਓਰਿਜਨਲ ਲੋਕੇਸ਼ਨ 'ਤੇ ਵੱਡੀ ਫੈਕਟਰੀ ਹੈ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਬੁਲਵਰਡ 'ਤੇ, ਇੰਟਰਨੈਸ਼ਨਲੀ ਮਸ਼ਹੂਰ ਹੋਇਆ ਸਨ ਪੈਕ ਬੁਲਵਰਡ 'ਤੇ, ਵਿਲੀਅਮਸ 'ਤੇ ਇਹ ਲੋਕੇਟਡ ਹੈ। ਵਿਲੀਅਮਸ ਐਂਡ ਸਨ ਪੈਕ 'ਤੇ ਮੇਨ ਇਹਨਾਂ ਦੀ ਫੈਕਟਰੀ ਹੈ ਯੂਨਿਟ ਨੰਬਰ 3 ਦੇ ਵਿੱਚ, ਅਤੇ ਬਾਕੀ ਇਹਨਾਂ ਦੀਆਂ ਜਿਹੜੀਆਂ 5 ਲੋਕੇਸ਼ਨ ਨੇ ਉਹ ਹੈਗੀਆਂ ਨੇ ਚਲੋ ਫਰੈਸ਼ਕੋਜ਼ ਦੇ ਅੰਦਰ ਅੰਦਰ, ਜਿਵੇਂ ਕਿ ਸਾਡਾ ਬ੍ਰੈਂਪਟਨ ਵੈਸਟ ਦੇ ਵਿੱਚ ਕੁਈਨ ਅਤੇ ਚੰਕੂਜ਼ੀ, ਕੁਈਨ ਅਤੇ ਚੰਕੂਜ਼ੀ 'ਤੇ ਜਿਹੜਾ ਚਲੋ ਫਰੈਸ਼ਕੋ ਹੈ ਉਹਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਗਿਲਸ ਸਵੀਟ ਫੈਕਟਰੀ ਲੋਕੇਸ਼ਨ ਹੈ। ਮਿਲਟਨ, ਮਿਲਟਨ ਦੇ ਵਿੱਚ 9060 ਲੂਈ ਸੇਂਟ ਲੋਰਾਂ ਐਵਨਿਊ ਜਿਹੜਾ ਚਲੋ ਫਰੈਸ਼ਕੋ ਹੈ ਉਹਦੇ ਵਿੱਚ ਵੀ, ਮਿਲਟਨ ਦੇ ਵਿੱਚ ਵੀ ਗਿਲਸ ਸਵੀਟ ਫੈਕਟਰੀ ਲੋਕੇਸ਼ਨ ਆ। ਮਿਸਿਸਾਗਾ ਦੇ ਵਿੱਚ ਜਿਹੜਾ 5602 10th ਲਾਈਨ ਵੈਸਟ 'ਤੇ ਚਲੋ ਫਰੈਸ਼ਕੋ ਹੈ ਉਹਦੇ ਵਿੱਚ ਵੀ ਇੱਕ ਲੋਕੇਸ਼ਨ ਹੈ। ਸੋ ਬ੍ਰੈਂਪਟਨ, ਚਲੋ ਫਰੈਸ਼ਕੋ, ਕੁਈਨ ਐਂਡ ਚੰਕੂਜ਼ੀ 'ਤੇ, ਮਿਲਟਨ ਦੇ ਵਿੱਚ ਚਲੋ ਫਰੈਸ਼ਕੋ ਹੈ, ਮਿਸਿਸਾਗਾ ਵਿੱਚ ਚਲੋ ਫਰੈਸ਼ਕੋ ਹੈ, ਉਹਨਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਗਿਲਸ ਸਵੀਟ ਫੈਕਟਰੀ ਦੀਆਂ ਲੋਕੇਸ਼ਨਸ ਹਨ ਜਿੱਥੇ ਕਿ ਤੁਹਾਨੂੰ ਪਿਓਰ ਵੈਜੀਟੇਰੀਅਨ ਫਰੈਸ਼ ਫੂਡ, ਬਹੁਤ ਹੀ ਸਵਾਦ ਫੂਡ ਮਿਲਦਾ ਹੈ। ਸੋ ਚਾਹੇ ਤੁਸੀਂ ਸਿਰਫ ਸਨੈਕਸ, ਐਪੀਜ਼, ਸਨੈਕਸ ਦਾ ਹੀ ਪ੍ਰਬੰਧ ਕਰਨਾ ਹੈ ਕਿਸੇ ਵੀ ਇਵੈਂਟ ਦੇ ਲਈ ਜਿਹਦੇ ਵਿੱਚ ਆਲੂ ਟਿੱਕੀਆਂ, ਪਕੌੜੇ, ਸਮੋਸੇ ਅਤੇ ਨਾਲ ਦੀ ਨਾਲ ਬਹੁਤ ਹੀ ਸਵਾਦ ਸ਼ੁੱਧ ਖੋਏ ਦੀਆਂ ਮਿਠਾਈਆਂ ਹੋਣ, ਚਾਹੇ ਤੁਸੀਂ ਫੁੱਲ ਫਲੈਜਡ ਕੇਟਰਿੰਗ ਕਰਵਾਉਣੀ ਆ, ਕੋਈ ਸ਼ਾਹੀ ਪਨੀਰ, ਮਟਰ ਪਨੀਰ, ਦਾਲ ਮੱਖਣੀ, ਮਿਕਸਡ ਵੈਜ ਐਕਸੈਟਰਾ, ਪਿਓਰ ਵੈਜੀਟੇਰੀਅਨ ਕੇਟਰਿੰਗ ਦੇ ਲਈ ਜਿੰਨੇ ਮਰਜ਼ੀ ਬੰਦੇ ਹੋਣ, ਇਹ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਆਪਣੀ ਬਹੁਤ ਹੀ ਵੱਡੀ ਅਤੇ ਹਾਈਜੀਨਿਕ ਫੈਕਟਰੀ ਦੇ ਵਿੱਚ ਸਭ ਕੁਝ ਤਿਆਰ ਕਰਦੇ ਨੇ। 2131 Williams Parkway Brampton, Sun Pack to Williams Day. Phone number hai 905 905-799-2616. 905-799-2616. Gill's Sweet Factory. 905-799-2616. 905-799-2616. ਤੇ ਸੰਪਰਕ ਕੀਤਾ ਜਾ ਸਕਦਾ ਹੈ ਕੇਟਰਿੰਗ ਆਰਡਰਸ ਪਲੇਸ ਕਰਨ ਲਈ। ਅਤੇ ਇਹਦਾ ਕਹਿਣਾ ਹੈ ਤੁਹਾਨੂੰ ਕੱਲ੍ਹ ਨੂੰ ਹੀ ਅਚਾਨਕ ਹੀ, ਹੁਣ ਪ੍ਰਾਹੁਣੇ ਕਹਿੰਦੇ ਨੇ ਕਿ ਆਉਣ ਲੱਗੇ ਆ, ਜਾਂ ਕੱਲ੍ਹ ਨੂੰ ਹੀ ਅਚਾਨਕ ਹੀ ਕੋਈ ਵੀ ਹੁਣ ਸਪੈਸ਼ਲ

2027 and 2028 ਦੇ ਵਿੱਚ ਮੋਰ ਦੈਨ 2500 ਬ੍ਰੈਂਡ ਨਿਊ ਘਰ ਤਿਆਰ ਹੋ ਰਹੇ ਨੇ ਮੈਸਿਵ ਨਿਊ ਕਮਿਊਨਿਟੀ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਾਂ ਇਕੱਲੇ ਆਹੀ ਇੱਕ ਇੰਟਰਸੈਕਸ਼ਨ 'ਤੇ ਤਿਆਰ ਹੋਣੇ ਆ ਦ ਗੋਰ ਰੋਡ ਐਂਡ ਮੇਫੀਲਡ ਰੋਡ ਨਵੀਂ ਮਾਸਟਰ ਪਲਾਨ ਕਮਿਊਨਿਟੀ ਵਿੱਚ 2500 ਪਲੱਸ ਨਵੇਂ fully freehold townhouses with backyards semi detached ghar vi te bade khulle dulle detached ghar vi taiyar honge 2027 to 2028 diya bahut lambiyan closings ne so traditional two floor two story freehold townhouse matlab ke koi bhi monthly koi condo fee nahi koi maintenance fee nahi koi POTL fee nahi traditional two floor freehold townhouses with unfinished basement and big backyard ahi hun kami hai builder koi bhi backyard nahi taiyar karda par eh de vich ta baddi backyard hogi har ek ghar di hi baddi backyard honi honi aa te sun lo dhyan naal 700,000 di range de vich price shuru honi aa 700s de vich chahe first time home buyer ho chahe investor ho 700s di range de vich 700,000 di range de vich semi detached ghar 800,000 ਦੀ ਰੇਂਜ ਦੇ ਵਿੱਚ ਅਤੇ ਸਭ ਤੋਂ ਖਾਸ ਤਾਂ ਜਿਹੜੇ ਲੋਕ ਅਪਗ੍ਰੇਡ ਕਰਨਾ ਚਾਹੁੰਦੇ ਨੇ ਜਾਂ ਆਪ ਰਹਿਣਾ ਚਾਹੁੰਦੇ ਨੇ ਜਾਂ ਇਨਵੈਸਟਮੈਂਟ ਉੱਪਰ ਵੀ ਥੱਲੇ ਵੀ ਕਿਰਾਏ 'ਤੇ ਦੇ ਕੇ ਪੈਸੇ ਬਣਾਉਣਾ ਚਾਹੁੰਦੇ ਨੇ ਡਬਲ ਕਾਰ ਗਰਾਜ ਡੀਟੈਚ ਘਰ ਸਿਰਫ 900,000 ਦੀ ਰੇਂਜ ਦੇ ਵਿੱਚ ਆ ਰਹੇ ਨੇ ਸੋ ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ VIP ਐਕਸੈਸ ਚਾਹੁੰਦੇ ਹੋ ਗੇਰੰਟੀਡ ਬੈਸਟ ਐਂਡ ਯੂਨਿਟ ਕੋਰਨਰ ਲਾਟ ਵਗੈਰਾ ਚਾਹੁੰਦੇ ਹੋ ਫਿਰ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ 416-302-0016 ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਗੋਰ ਰੋਡ ਐਂਡ ਮੇਫੀਲਡ ਰੋਡ 'ਤੇ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸ ਵੀ ਸੈਮੀ ਡੀਟੈਚ ਵੀ ਡੀਟੈਚ ਵੀ ਘਰ ਤਿਆਰ ਹੋਣੇ ਆ 27 ਤੋਂ ਲੈ ਕੇ 28 ਤੱਕ ਬਹੁਤ ਲੰਬੀਆਂ ਕਲੋਜ਼ਿੰਗ ਨੇ ਕਾਲ 416-302-0016 ਦੋਸਤੋ ਇੱਕ ਨਵੇਂ ਰਿਪੋਰਟ ਦੇ ਮੁਤਾਬਕ COVID-19 ਪੈਂਡੈਮਿਕ ਲਾਕਡਾਊਨਸ ਤੋਂ ਬਾਹਰ ਹੁਣ ਅੰਟੇਰੀਓ ਦੇ ਕੰਮ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਸਭ ਤੋਂ ਵੱਡੀ ਇੱਕੋ ਦਮ ਹੀ ਡੀਕਰੀਸ ਪੇਸ਼ ਹੋਈ ਹੈ ਤਕਰੀਬਨ 50 ਸਾਲਾਂ ਦੇ ਰਿਕਾਰਡਡ ਡਾਟਾ ਇਨ ਹਿਸਟਰੀ ਦੇ ਵਿੱਚ ਇਹ ਤਾਂ ਮਤਲਬ ਇਹ ਨਹੀਂ ਕਿ ਅਨਇੰਪਲੋਇਮੈਂਟ ਰੇਟ ਸਭ ਤੋਂ ਹਾਈਐਸਟ ਪਹੁੰਚੀ ਹੈ ਨੋ ਇੱਕੋ ਹੀ ਦਮ ਲੇਬਰ ਫੋਰਸ ਦੇ ਵਿੱਚੋਂ ਯਾਨੀ ਕਿ ਕੁੱਲ ਮਿਲਾ ਕੇ ਜਿੰਨੇ ਵੀ ਕੰਮ ਕਰਨ ਵਾਲੇ ਨੇ ਉਹਦੇ ਵਿੱਚੋਂ ਇੱਕੋ ਹੀ ਦਮ ਜਿਹੜਾ ਨੰਬਰ ਘਟਣ ਵਾਲਾ ਹੈ ਉਹ ਹੀ ਹੁਣ 50 ਸਾਲਾਂ ਦੀ ਰਿਪੋਰਟਡ ਹਿਸਟਰੀ ਦੇ ਵਿੱਚ ਇਨ ਅੰਟੇਰੀਓ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਹੀ ਇੱਕੋ ਹੀ ਦਮ ਘਟਿਆ ਹੈ ਅਤੇ ਲੋਕਾਂ ਨੂੰ ਹਜੇ ਤੱਕ ਵੀ ਲੱਗਦਾ ਹੈ ਕਿ ਕੋਈ ਰਿਸੈਸ਼ਨ ਹੈ ਹੀ ਨਹੀਂ ਅਤੇ ਹਜੇ ਤੱਕ ਤਾਂ ਜਿਹੜੀ ਇਹ ਇੰਨੀ ਭੈੜੀ ਇੰਨੀ ਗੰਦੀ ਇੰਨੀ ਬੇਕਾਰ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਹੈ ਉਹ ਮਨਾ ਕਰ ਰਹੇ ਨੇ ਈਵਨ ਵਰਡ ਰਿਸੈਸ਼ਨ ਯੂਜ਼ ਕਰਨ ਦੇ ਲਈ ਈਵਨ ਦੋ ਵੀ ਆਰ ਇਨ ਏ ਐਕਚੁਅਲ ਬਾਈ ਡੈਫੀਨੇਸ਼ਨ ਟੈਕਨੀਕਲ ਰਿਸੈਸ਼ਨ ਇਹ ਜਾਣ ਬੁੱਝ ਕੇ ਹੀ ਉਸ ਵਰਡ ਨੂੰ ਕਹਿਣ ਤੋਂ ਹੀ ਡਰਦੇ ਨੇ ਜਿਵੇਂ ਕਿ ਹੈਰੀ ਪੋਟਰ ਦੇ ਵਿੱਚ ਤਾਂ ਮਨਾ ਕੀਤਾ ਹੋਇਆ ਸੀ ਸਾਰੇ ਜਵਾਕਾਂ ਨੂੰ ਯੂ ਕੈਨਟ ਸੇ ਵੋਲਡੇਮੋਰਟਸ ਨੇਮ ਨਾਮ ਲੈ ਕੇ ਕਿਹੜਾ ਕੋਈ ਭੂਤ ਆਉਣ ਲੱਗੀ ਆ ਯਾਰ ਇਹ ਨਾਮ ਤਾਂ ਲੈ ਲਓ ਅਸਲੀਅਤ ਦਾ ਅਸਲੀਅਤ ਤਾਂ ਕਹਿ ਦਿਓ ਸ਼ਰਮ ਵਾਲੀ ਗੱਲ ਆ ਯਾਰ ਇਹ ਤਾਂ ਭੱਜਦੇ ਨੇ ਕਹਿਣ ਦੇ ਲਈ ਬਸ ਕਹੀ ਜਾਂਦੇ ਆ ਯਾਰ ਦੇਅਰ ਇਜ਼ ਅ ਲਿਟਲ ਬਿਟ ਆਫ ਵੀਕਨੈਸ ਇਨ ਦੀ ਇਕਨੋਮੀ ਅ ਲਿਟਲ ਬਿਟ ਤਾਂ ਯਾਰ 3 ਸਾਲ ਪਹਿਲਾਂ ਸੀ 2 ਸਾਲ ਪਹਿਲਾਂ ਸੀ 1 ਸਾਲ ਪਹਿਲਾਂ ਸੀ ਹੁਣ ਤਾਂ ਲਾਟਲ ਬਿਟ ਹੋ ਗਈ ਆ ਬਹੁਤ ਜ਼ਿਆਦਾ ਹੋ ਗਈ ਆ ਸੋ ਕੱਲ੍ਹ Ontario, the financial watchdog, the Financial Accountability Office of Ontario. ਇਹਨਾਂ ਦੇ ਵੱਲੋਂ ਇੱਕ ਨਵੀਂ ਰਿਪੋਰਟ ਕੱਲ੍ਹ ਹੀ ਪੇਸ਼ ਕੀਤੀ ਗਈ ਜਿਸ ਦੇ ਮੁਤਾਬਕ ਜੈਨੂਅਰੀ 1, 2026 ਤੋਂ ਲੈ ਕੇ ਮਾਰਚ 31, 2026 ਤੱਕ ਯਾਨੀ ਕਿ ਇਸ ਸਾਲ ਦੇ ਪਹਿਲੇ ਇਕਨੋਮਿਕ ਕੁਆਰਟਰ ਦੇ ਵਿੱਚ ਕੋਇਨਸੀਡੈਂਟਲੀ ਅਕੋਰਡਿੰਗ ਟੂ ਸਟੈਟਿਸਟਿਕਸ ਕੈਨੇਡਾ ਆਹੀ ਜਿਹੜਾ ਇੱਕ ਕੁਆਰਟਰ ਹੈ ਕੈਨੇਡਾ ਰਿਸੈਸ਼ਨ ਦੇ ਵਿੱਚ ਗਿਆ ਸੋ ਨੋ ਸਰਪ੍ਰਾਈਜ਼ ਆਹੀ ਟਾਈਮ ਜੈਨੂਅਰੀ 1, 2026 ਤੋਂ ਲੈ ਕੇ ਮਾਰਚ 31, 2026 ਤੱਕ ਜਿੱਥੇ ਕੈਨੇਡਾ ਦੇ ਵਿੱਚ ਕੁੱਲ ਮਿਲਾ ਕੇ 95,000 ਜੋਬ ਲਾਸਿਸ ਰਿਪੋਰਟ ਕੀਤੀਆਂ ਗਈਆਂ ਉਹਨਾਂ ਦੇ ਵਿੱਚੋਂ ਮੈਜੋਰਿਟੀ 52,900 ਤਾਂ ਇਕੱਲੇ ਅੰਟੇਰੀਓ ਦੇ ਵਿੱਚ ਰਿਪੋਰਟ ਕੀਤੀਆਂ ਗਈਆਂ ਪਰ ਇਹ ਤਾਂ ਅਨਇੰਪਲੋਇਮੈਂਟ ਹੈ ਕਿ ਨੰਬਰ ਕਿੰਨਾ ਘਟਿਆ ਹੈ ਇਸ ਤੋਂ ਇਲਾਵਾ ਓਵਰਆਲ ਲੇਬਰ ਫੋਰਸ ਐਸਟੀਮੇਟ ਇਹ ਹੈ ਕਿ 71,300

ਜਿਹੜੇ ਕੰਮ ਕਰਨ ਵਾਲਿਆਂ ਨੇ ਕੋਈ ਵੀ ਕੰਮ ਕੀਤਾ ਹੀ ਨਹੀਂ ਇਸ ਸਾਲ ਦੇ ਪਹਿਲੇ ਖੁਰਡ ਦੇ ਵਿੱਚ। ਹੁਣ ਆਹ ਨੰਬਰ ਅਤੇ ਜਿਹੜਾ ਅਨਇੰਪਲੋਇਮੈਂਟ ਰੇਟ ਦਾ ਨੰਬਰ ਹੈ ਇਹ 'ਚ ਇੰਨਾ ਵੱਡਾ ਫਰਕ ਕਿਉਂ ਹੈ? ਕਿਉਂਕਿ ਕੋਈ ਵੀ ਬਿਜ਼ਨਸ ਇਨਵੈਸਟਮੈਂਟ ਅਤੇ ਤਰੱਕੀ ਅਤੇ ਨਵੀਆਂ ਜੋਬਸ ਐਡ ਹੀ ਨਹੀਂ ਕੀਤੀਆਂ ਜਾ ਰਹੀਆਂ। ਬਹੁਤ ਲੋਕ ਨੇ ਜੋ ਕਿ ਕੰਮ ਲੱਭ ਰਹੇ ਨੇ ਅਤੇ ਉਹ ਤਾਂ ਹੁਣ ਹਿੰਮਤ ਹਾਰ ਚੁੱਕੇ ਨੇ। ਬਹੁਤ ਲੋਕ ਨੇ ਜੋ ਕਿ ਕਹਿੰਦੇ ਕਿ ਯਾਰ ਹੋਰ ਵੀ ਖਰਚੇ ਖੁਰਚੇ ਤਾਂ ਬਥੇਰੇ ਨੇ, ਕੰਮ ਕਾਰ ਕਰਕੇ ਆਪਾਂ ਕੀ ਕਰਨਾ ਹੈ। ਅਨਫੋਰਚੁਨੇਟਲੀ ਤਾਂ ਇਹ ਵੀ ਸੁਣਨ ਆਇਆ ਹੈ ਕਿ ਕੁਛ ਲੋਕ ਤਾਂ ਇੰਨੇ ਜ਼ਿਆਦਾ ਵੱਧ ਤੇਲ ਦੇ ਖਰਚੇ ਹੋਣ ਕਰਕੇ ਤਾਂ ਟਰੱਕ ਹੀ ਪਾਰਕ ਕਰਕੇ ਕਹਿ ਗਏ ਨੇ ਕਿ ਮੈਂ ਤਾਂ ਇੰਡੀਆ ਚੱਲਿਆ 5 ਮਹੀਨਿਆਂ ਲਈ, ਮੇ ਬੀ ਕੰਮ ਸੈੱਟ ਹੋ ਜੂਗਾ, ਉਨੀ ਚਿਰ ਕੰਮ ਹੀ ਨਹੀਂ ਕਰਨਾ। ਸੋ ਡਿਫਰੈਂਟ ਡਿਫਰੈਂਟ ਫੈਕਟਰਸ ਨੇ, ਬਟ ਸਾਡੇ ਇੰਟੀਰੀਅਰ ਦਾ ਲੇਬਰ ਫੋਰਸ ਦੇ ਵਿੱਚ ਅਚਾਨਕ ਪਹਿਲੇ 3 ਮਹੀਨਿਆਂ ਵਿੱਚ 71,300 ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਚੁੱਕੀ ਹੈ। ਇਹਨਾਂ ਨੇ ਕੰਮ ਤੱਕ ਹੀ ਨਹੀਂ ਕੀਤਾ। ਮਤਲਬ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਪੂਰੇ ਇੰਟੀਰੀਅਰ ਲੇਬਰ ਮਾਰਕੀਟ ਦੇ ਵਿੱਚੋਂ ਅਚਾਨਕ 0.8% ਡੀਕਰੀਸ ਰਿਪੋਰਟ ਕੀਤੀ ਗਈ ਆ। ਹੁਣ ਤੁਹਾਨੂੰ ਲੱਗਦਾ ਹੋਊਗਾ ਕਿ 1% ਤੋਂ ਘੱਟ ਦੇ ਨਾਲ ਤਾਂ ਕਿੰਨਾ ਕੁ ਵੱਡਾ ਫਰਕ ਪੇਸ਼ ਹੋ ਸਕਦਾ, ਦੁਨੀਆ ਹਿੱਲ ਸਕਦੀ ਹੈ, ਦੈਟਸ ਹਾਊ ਮੱਚ ਫਰਕ ਇਹ ਪੇਸ਼ ਹੋ ਸਕਦਾ ਹੈ। ਇਮੈਜਿਨ ਤੁਹਾਡੇ ਕੰਮ ਕਰਨ ਵਾਲੇ ਬੇਸ ਦੇ ਵਿੱਚੋਂ 3 ਮਹੀਨੇ ਦੇ ਅੰਦਰ ਅੰਦਰ 0.8% ਡੀਕਰੀਸ ਰਿਪੋਰਟ ਹੋਈ ਹੈ। ਇਮੈਜਿਨ ਕਿ ਕਿੰਨੀ ਲੈਕ ਆਫ ਇਕਨੋਮਿਕ ਪ੍ਰੋਡਕਟਿਵਿਟੀ ਹੈ, ਕਿੰਨੀ ਲੈਕ ਆਫ ਕੰਟਰੀਬਿਊਸ਼ਨ ਟੂਵਰਡ ਜੀ ਡੀ ਪੀ ਹੈ, ਕਿੰਨੀ ਲੈਕ ਆਫ ਟੈਕਸ ਪੇਅਰ ਫੰਡਸ ਹੈ। ਬੁਰਾ ਹਾਲ ਹੈ, ਅਤੇ ਜੇਕਰ ਇਹ ਪ੍ਰੋਬਲਮ ਪਰਸਿਸਟ ਕਰਦੀ ਹੈ ਫਿਰ ਤਾਂ ਇਹ ਸਨੋਬਾਲ ਵਾਂਗੂ, ਤੁਸੀਂ ਟਾਪ ਦੇ ਹਿਲ 'ਤੇ ਸਨੋਬਾਲ ਰੋੜਦੇ ਹੋ, ਛੋਟੀ ਜਿਹੀ ਬਣ ਜਾਂਦੀ ਹੈ ਵੱਡਾ ਬੋਲਡਰ, ਉਹੀ ਹਾਲਾਤ ਪੇਸ਼ ਹੋ ਸਕਦੇ ਨੇ। ਇਹ ਦੋਸਤੋ ਅੰਥੇਰੀਓ ਦੇ ਵਿੱਚ ਕਿਸੇ ਵੀ ਇੱਕ ਇਕਨੋਮਿਕ ਖੋਰਡਰ ਯਾਨੀ ਕਿ 3 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਲਿਟਰਲੀ ਸਭ ਤੋਂ ਵੱਡੀ ਡਰੋਪ ਹੈ। 0.8% ਇਜ਼ ਦਾ ਬਿਗੈਸਟ ਡਰੋਪ ਇਨ ਆਰ ਲੇਬਰ ਫੋਰਸ ਸਿੰਸ ਇਸ ਡਾਟਾ ਨੂੰ ਈਵਨ ਰਿਕਾਰਡ ਕਰਨਾ ਸ਼ੁਰੂ ਕੀਤਾ ਗਿਆ ਸੀ ਐਗਜੈਕਟਲੀ 50 ਸਾਲ ਪਹਿਲਾਂ, ਸਾਲ 1976 ਦੇ ਵਿੱਚ। ਸੋ 50 ਸਾਲਾਂ ਦੀ ਰਿਕਾਰਡ ਡਾਟਾ ਦੇ ਵਿੱਚ ਇਹ ਬਿਗੈਸਟ ਡਰੋਪ ਹੈ ਇਨ ਐਨੀ ਇਕਨੋਮਿਕ ਹੋਰਡਰ, ਕ੍ਰੇਜ਼ੀ। ਸਵਾਏ ਆਫ ਕੋਰਸ ਸਵਾਏ COVID-19 ਦੇ ਪੈਂਡੈਮਿਕ ਲਾਕਡਾਊਨ ਪੀਰੀਅਡ ਵਿੱਚ, ਜਦੋਂ ਲੋਕ ਘਰੇ ਬਹਿ ਕੇ ਆਂਡੇ ਦੇ ਰਹੇ ਸੀ ਅਤੇ ਸਰ ਬੈਨੀਫਿਟ ਦਾ 2,000 ਮਹੀਨੇ ਦਾ ਮਿਲ ਰਿਹਾ ਸੀ। ਅੱਜ ਜਦੋਂ ਇਸ ਰਿਪੋਰਟ ਦੇ ਬਾਰੇ ਅੰਟੇਰੀਓ ਗਵਰਨਮੈਂਟ ਨੂੰ ਪੁੱਛਿਆ ਗਿਆ ਕਿ ਯਾਰ 50 ਸਾਲਾਂ ਦੇ ਰਿਕਾਰਡ ਡਾਟਾ ਇਨ ਹਿਸਟਰੀ ਦੇ ਹਿਸਾਬ ਦੇ ਨਾਲ ਇਸ ਹੀ ਸਾਲ ਦੇ ਪਹਿਲੇ ਖੁਰਡ ਦੇ ਵਿੱਚ ਸਭ ਤੋਂ ਵੱਡੀ ਡਰਾਪ ਪੇਸ਼ ਹੋਈ ਹੈ ਕੰਮ ਕਰਨ ਵਾਲੇ ਦੀ ਗਿਣਤੀ ਵਿੱਚ, ਨਾ ਕਿ ਲਾਸਟ ਈਅਰ ਜਦੋਂ ਟੈਰਿਫ ਸ਼ੁਰੂ ਹੋਏ, ਨਾ ਕਿ ਲਾਸਟ ਈਅਰ ਫਸਟ ਸੈਕਿੰਡ ਥਰਡ ਫੋਰਥ ਕੁਆਰਟਰ। ਇਸ ਸਾਲ ਆਲਮੋਸਟ 2 ਈਅਰਸ ਇਨ ਟੂ ਦ ਟੈਰਿਫ ਵਾਰ ਟ੍ਰੇਡ ਵਾਰ, ਇਸ ਸਾਲ ਦੇ ਪਹਿਲੇ ਖੁਰਡ 'ਚ ਇਹ ਵੱਡੀ ਡਰਾਪ ਪੇਸ਼ ਹੋਈ ਆ, ਇਹਦਾ ਹਿਸਾਬ ਦਿਓ ਜੀ। ਅੰਟੇਰੀਓ ਦੇ ਮਿਨਿਸਟਰੀ ਆਫ ਫਾਈਨੈਂਸ ਦੇ ਸਪੋਕਸਪਰਸਨ ਨੇ ਅੱਜ ਕਿਹਾ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟੈਰਿਫਸ ਸਾਡੇ ਸਾਰੇ ਸਪਲਾਈ ਚੇਨਸ ਨੂੰ ਡਿਸਰਪਟ ਕਰ ਰਹੇ ਨੇ ਅਤੇ ਸਾਰੇ ਬਿਜ਼ਨਸਿਸ ਐਂਡ ਵਰਕਰਸ ਲਈ ਵੀ ਮੁਸ਼ਕਲਾਂ ਪੇਸ਼ ਕਰ ਰਹੇ ਨੇ ਬੋਥ ਸਾਈਡਸ ਆਫ ਦ ਬੋਰਡਰ ਅਤੇ, ਪਰ ਸਾਡੀ ਅੰਟੇਰੀਓ ਸਰਕਾਰ ਐਕਸ਼ਨ ਲੈ ਰਹੀ ਹੈ ਇੱਕ ਜ਼ਿਆਦਾ ਰਿਜ਼ੀਲੀਅੰਟ ਅਤੇ ਸੈਲਫ ਰਿਲਾਇੰਟ ਇਕਾਨਮੀ ਬਣਾਉਣ ਦੇ ਲਈ। ਲੱਗਦਾ ਹੈ ਕਿ ਜਿਹੜਾ ਵੀ ਇਹਨਾਂ ਨੂੰ ਸਪੀਚ ਕੋਚਿੰਗ ਦਿੰਦਾ ਹੈ ਲਿਬਰਲ ਵਾਲਿਆਂ ਨੂੰ, ਉਹੀ ਸੇਮ ਹੁਣ ਲਿਬਰਲ ਲਾਈਟ ਏ ਕੇ ਏ ਮਿਸਟਰ ਡੱਗਫੋਰਡ ਨੂੰ ਵੀ ਦੇ ਰਿਹਾ ਹੈ, ਕਿਉਂਕਿ ਉਹੀ ਐਗਜੈਕਟ ਸੇਮ ਡਿਲੀਬਰੇਟ ਵਰਡਸ ਯੂਜ਼ ਕਰਦੇ ਨੇ, ਵੀ ਵਿਲ ਬੀ ਮੋਰ ਰਿਜ਼ੀਲੀਅੰਟ ਮੋਰ ਸੈਲਫ ਰਿਲਾਇੰਟ। ਬਣਿਆ ਬੁਣਿਆ ਕੁਛ ਵੀ ਨਹੀਂ ਐਕਸੈਪਟ ਬੁਰਾ ਹਾਲ ਅਮਰੀਕਾ ਤੋਂ ਬਗੈਰ, ਅਤੇ ਵਰਡ ਤਾਂ ਉਹੀ ਸੇਮ ਯੂਜ਼ ਕਰਦੇ ਨੇ ਲੋਕਾਂ ਨੂੰ ਬੇਵਕੂ ਬਣਾਉਣ ਲਈ। ਪਰ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਹੈ ਕਿ ਪਿਛਲੇ ਸਾਲ ਦੇ ਵਿੱਚ ਟੈਰਿਫ ਜਦੋਂ ਸ਼ੁਰੂ ਹੋਏ ਉਦੋਂ ਇੰਨਾ ਬੁਰਾ ਹਾਲ ਸਾਡੇ ਲੇਬਰ ਫੋਰਸ ਕਿਉਂ ਨਹੀਂ ਪੇਸ਼ ਹੋਇਆ, ਹੁਣ ਹੀ ਇੰਨੇ ਮਹੀਨਿਆਂ ਬਾਅਦ ਦੂਜੇ ਸਾਲ ਬਾਅਦ ਹੀ ਕਿਉਂ ਇੱਕੋਦਮ ਅਚਾਨਕ ਇਹ ਬੁਰਾ ਹਾਲ ਪੇਸ਼ ਹੋਇਆ ਹੈ? ਇਹਦੇ ਲਈ ਕੋਈ ਵੀ ਐਂਸਰ ਹੈ ਹੀ ਨਹੀਂ ਸਾਡੀ ਫੋਰਡ ਸਰਕਾਰ ਕੋਲੇ। ਅੰਟੇਰੀਓ ਲਿਬਰਲ MPP ਐਂਡ ਫਾਈਨੈਂਸ ਕ੍ਰਿਟਿਕ ਸਟੈਫਨੀ ਬ੍ਰਾਊਨ ਉਹਨੇ ਕਿਹਾ ਕਿ ਡੱਗ ਫੋਰਡ ਦੀ ਗਵਰਨਮੈਂਟ ਇਕਾਨਮੀ ਨੂੰ ਬੂਸਟ ਕਰਨ ਦੇ ਵੱਲ ਤਾਂ ਘੱਟ ਪੈਸੇ, TV, ਰੇਡੀਓ, ਅਖਬਾਰਾਂ ਅਤੇ ਆਨਲਾਈਨ ਕਮਰਸ਼ਲ ਕੈਂਪੇਨਸ ਚਲਾਉਣ ਦੇ ਵੱਲ, ਆਪਦੇ ਬੱਲੇ ਬੱਲੇ ਕਰਾਉਣ ਦੇ ਵੱਲ ਫੋਕੀ ਹਾਈਪ ਦੇ ਲਈ ਪੈਸੇ ਬਰਬਾਦ ਕਰ ਚੁੱਕੇ ਨੇ। ਉਹਨੇ ਕਿਹਾ ਕਿ ਇਸ ਡੱਗ ਫੋਰਡ ਗਵਰਨਮੈਂਟ ਨੇ ਪਤਾ ਨਹੀਂ ਕਿੰਨੇ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਰਬਾਦ ਕੀਤੇ ਨੇ ਕੈਨੇਡਾ ਨਾਲੇ ਅਮਰੀਕਾ ਦੇ ਵਿੱਚ
ਵੱਡੇ ਵੱਡੇ MLB ਵਰਲਡ ਸੀਰੀਜ਼ ਵਰਗੀਆਂ ਗੇਮਸ ਦੇ ਵਿੱਚ ਮਸ਼ਹੂਰੀ ਕਰਨ ਦੇ ਵਿੱਚ ਸੈਲਫ ਪ੍ਰਮੋਟਿੰਗ ਅਤੇ ਡਿਲੂਜਨਲ ਐਡਸ ਅਤੇ ਕਮਰਸ਼ਲ ਦੇ ਵੱਲ, ਜਦੋਂ ਅਸਲ ਦੇ ਵਿੱਚ ਤਾਂ ਅੰਟੇਰੀਓ ਤਾਂ ਬਾਕੀ ਪ੍ਰੋਵਿੰਸਿਸ ਨਾਲੋਂ ਅੰਡਰ ਪਰਫੋਰਮ ਕਰ ਰਿਹਾ ਹੈ। ਉਹਨੇ ਕਿਹਾ ਕਿ 8 ਸਾਲਾਂ ਪਾਵਰ 'ਚ ਹੋਣ ਦੇ ਬਾਵਜੂਦ ਡੱਗ ਫੋਰਡ ਕੋਲ ਬਿਲਕੁਲ ਕੋਈ ਵੀ ਪਲਾਨ ਹੈ ਹੀ ਨਹੀਂ ਯੰਗ ਲੋਕਾਂ ਦੀ ਮਦਦ ਕਰਨ ਦੇ ਲਈ, ਨਾ ਪਹਿਲੀ ਜਾਬ ਲੱਭਣ ਦੇ ਲਈ, ਨਾ ਗਰੋਸਰੀ ਪ੍ਰਾਈਸਿਸ ਘਟਾਉਣ ਦੇ ਲਈ, ਨਾ ਹਾਊਸਿੰਗ ਨੂੰ ਜ਼ਿਆਦਾ ਅਫੋਰਡੇਬਲ ਬਣਾਉਣ ਦੇ ਲਈ। ਇਹ ਅੰਟੇਰੀਓ ਲਿਬਰਲ MPP ਸਟੈਫਨੀ ਬ੍ਰਾਊਨ, ਇਹਨਾਂ ਦਾ ਜਿਹੜਾ ਲਿਬਰਲਸ ਦਾ ਫਾਈਨੈਂਸ ਕ੍ਰਿਟਿਕ ਹੈ, ਉਹਦਾ ਕਹਿਣਾ ਹੈ। ਅੰਟੇਰੀਓ NDP MPP ਜੈਸਿਕਾ ਬੈਲ ਨੇ ਕਿਹਾ ਡੱਗ ਫੋਰਡ ਇਜ਼ ਅ ਜੋਬਸ ਡਿਜ਼ਾਸਟਰ। ਉਹਨੇ ਕਿਹਾ ਕਿ ਇੰਨੇ ਮਾੜੇ ਜੋਬਸ ਨੰਬਰਸ ਪੇਸ਼ ਹੋਣ ਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਹੈ, ਸਮਝ ਲੱਗ ਗਈ ਹੈ ਕਿ ਡੱਗ ਫੋਰਡ ਨੇ ਪਰਸੋਂ ਹੀ, 2 ਦਿਨ ਅਰਲੀ ਹੀ, ਆ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ ਸ਼ਾਇਦ ਇਹਨਾਂ ਨੂੰ ਖਬਰ ਮਿਲ ਗਈ ਹੋਣੀ ਸੀ ਕਿ ਯਾਰ ਸਾਨੂੰ ਤਾਂ ਇਹਦਾ ਹਿਸਾਬ ਦੇਣਾ ਪਊਗਾ ਕੁਈਨਸ ਪਾਰਕ ਦੇ ਵਿੱਚ। ਸੋ ਜੇ ਤੁਹਾਨੂੰ ਨਹੀਂ ਪਤਾ ਦੋਸਤੋ, ਅੱਜ ਕੁਈਨਸ ਪਾਰਕ ਦੇ ਵਿੱਚ ਵਾਸ ਸਪੋਜ਼ਡ ਟੂ ਬੀ ਦ ਲਾਸਟ ਡੇ ਬਿਫੋਰ ਸਮਰ ਛੁੱਟੀਆਂ, ਕਿ ਸਾਰੇ ਬਹਿਸ ਕਰਨਗੇ ਕੁਈਨਸ ਪਾਰਕ ਦੇ ਵਿੱਚ ਲੈਜਿਸਲੇਟਰ ਦੇ ਵਿੱਚ, ਪਰ ਇਹਨਾਂ ਨੇ ਪਰਸੋਂ ਰਾਤ ਹੀ 2 ਦਿਨ ਅਰਲੀ ਫੋਰ ਨੋ ਅਪੇਰੈਂਟ ਰੀਜ਼ਨ, ਸਵਾਏ ਆਰ ਰਿਪੋਰਟ ਨੂੰ ਅਵੋਇਡ ਕਰਨ ਦੇ ਲਈ, ਪਲੱਗ ਪੁੱਲ ਕਰਤਾ ਅਤੇ ਕਹਿੰਦੇ ਕਿ ਚਲੋ 2 ਦਿਨ ਐਕਸਟਰਾ ਛੁੱਟੀ ਕਰ ਲੈਂਦੇ ਹਾਂ। ਹੁਣ ਇਹਨੇ ਕਿਹਾ ਹੈ ਅੰਟੇਰੀਓ NDP MPP ਜੈਸਿਕਾ ਬੈਲ ਨੇ ਕਿ ਉਹਨੂੰ ਪਤਾ ਲੱਗ ਗਿਆ ਹੈ, ਸਮਝ ਲੱਗ ਗਈ ਹੈ ਕਿ ਡੱਗ ਫੋਰਡ ਨੇ ਅੰਟੇਰੀਓ ਲੈਜਿਸਲੇਟਰ ਨੂੰ 2 ਦਿਨ ਅਰਲੀ ਕਿਉਂ ਬੰਦ ਕੀਤਾ ਅਤੇ ਕਾਹਦੇ ਲਈ ਬੰਦ ਕੀਤਾ ਹੈ, ਅਗਲੇ 21 ਹਫ਼ਤਿਆਂ ਲਈ, 5 ਤਕਰੀਬਨ ਮਹੀਨਿਆਂ ਲਈ, ਉਹ ਇੰਨੇ ਮਾੜਿਆਂ ਨੰਬਰਸ ਦਾ ਕੋਈ ਵੀ ਹਿਸਾਬ ਦੇ ਹੀ ਨਹੀਂ ਸਕਦਾ, ਨਾ ਕਿਸੇ ਵੀ ਕੰਮ ਤੋਂ ਬਾਹਰ ਕੱਢੇ ਗਏ ਅੰਟੇਰੀਓ ਵਰਕਰ ਨੂੰ ਯਕੀਨ ਦਿਲਵਾ ਸਕਦਾ ਹੈ ਉਹਨਾਂ ਨੂੰ ਕੰਮ ਕਰਨ ਦੀ ਆਪਰਚੁਨਿਟੀ ਕਦੇ ਦੁਬਾਰਾ ਮਿਲੂਗੀ। ਸੋ ਦਿਸ ਇਜ਼ ਨਾਟ ਮਾਈ ਸੇਇੰਗ, ਇਹ ਆਪੋਜੀਸ਼ਨ ਪਾਰਟੀਜ਼ ਦਾ, ਅੰਟੇਰੀਓ ਲਿਬਰਲ ਪਾਰਟੀਜ਼ ਐਂਡ ਅੰਟੇਰੀਓ NDP ਪਾਰਟੀਜ਼ ਦਾ ਕਹਿਣਾ ਹੈ। ਹੁਣ ਦੋਸਤੋ ਮੈਂ ਤੁਹਾਨੂੰ ਇੱਕ ਸਿੱਧੀ ਜਿਹੀ ਗੱਲ ਦੱਸ ਦਿੰਦਾ, ਫੋਰ ਦ ਲੈਕ ਆਫ ਅ ਬੈਟਰ ਆਪਸ਼ਨ, ਅਗਲੀਆਂ ਜਦੋਂ ਵੀ ਪ੍ਰੋਵਿੰਸ਼ਲ ਚੋਣਾਂ ਹੋਣਗੀਆਂ, ਜੇਕਰ ਉੱਥੇ ਉਹੀ ਸੇਮ ਬੰਦੇ ਨੇ ਡੱਗ ਫੋਰਡ ਮੇਰਿਟ ਸਟਾਈਲਸ, ਅਤੇ ਖਾਸ ਤਾਂ ਜੇ ਅੰਟੇਰੀਓ ਲਿਬਰਲ ਪਾਰਟੀ ਦਾ ਨਵਦੀਪ ਬੈਂਸ ਹੀ ਬਣ ਜਾਂਦਾ ਲੀਡਰ, ਸਿੱਧੀ ਜਿਹੀ ਗੱਲ ਆ, ਚਾਹੇ ਇਕਾਨਮੀ ਵਧੀਆ ਹੋਵੇ ਮਾੜੀ ਹੋਵੇ, ਤਿੰਨਾਂ ਦੇ ਵਿੱਚੋਂ ਤਾਂ ਡੱਗ ਫੋਰਡ ਫਿਰ ਵੀ ਸਭ ਤੋਂ ਬੈਸਟ ਹੀ ਹੈ, ਲੀਸਟ ਵਰਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਮੇਰੀ ਵੋਟ ਤਾਂ ਫਿਰ ਵੀ ਡੱਗ ਫੋਰਡ ਦੀ PC ਸਰਕਾਰ ਨੂੰ ਜਾਊਗੀ। ਕਿਉਂ? ਕਿਉਂਕਿ ਜੇਕਰ ਫੋਰਮਰ ਲਿਬਰਲ MP ਐਂਡ ਕੈਬਨਿਟ ਮਿਨਿਸਟਰ ਨਵਦੀਪ ਬੈਂਸ ਬਣ ਜਾਂਦਾ ਹੈ ਅੰਟੇਰੀਓ ਲਿਬਰਲ ਪਾਰਟੀ ਦਾ ਲੀਡਰ ਇਸ ਨਵੰਬਰ ਦੇ ਵਿੱਚ, ਜਦੋਂ ਉਹਨਾਂ ਦੀਆਂ ਚੋਣਾਂ ਹੋਣਗੀਆਂ, ਅਤੇ ਟੱਕਰ ਦਊਗਾ ਡੱਗ ਫੋਰਡ ਨੂੰ ਅਗਲਾ ਪ੍ਰੀਮੀਅਰ ਬਣਨ ਲਈ, ਫਿਰ ਤਾਂ ਰੱਬ ਰਾਖਾ ਹੈ। ਜੇ ਤੁਹਾਨੂੰ ਲੱਗਦਾ ਹੈ ਹੁਣ ਮਾੜੇ ਹਾਲਾਤ ਨੇ, ਦੇਖੋ ਕਿ ਹੋਰ ਕਿੰਨੇ ਮਾੜੇ ਹਾਲਾਤ ਹੁੰਦੇ ਨੇ, ਅਤੇ ਜਿਹੜਾ ਹੁਣ ਘਫਲਾ ਘੁਫਲਾ ਸਕੈਂਡਲ ਸਕੂਂਡਲ ਪੇਸ਼ ਹੋਏ ਨੇ ਪਿਛਲੇ 10-11 ਸਾਲ ਦੀ ਲਿਬਰਲ ਸਰਕਾਰ ਦੇ ਵਿੱਚ ਫੈਡਰਲ ਲੈਵਲ 'ਤੇ, ਉਹ ਤਾਂ ਲੱਗੇਗਾ ਕਿ ਕੋਈ ਜੋਕ ਹੀ ਹੈ ਕੰਪੇਅਰਡ ਕੀ ਗੰਦ ਇੱਥੇ ਲਿਆਉਣਗੇ ਡਿਫਰੈਂਟ ਪੋਲੀਟੀਸ਼ੀਅਨਸ। ਸੋ Be careful what you vote for. ਅਤੇ ਜਿਹੜੇ ਲੋਕਾਂ ਨੇ 15 ਮਹੀਨੇ ਪਹਿਲਾਂ ਵੋਟ ਪਾਈ ਸੀ, ਹੋਪਫੁਲੀ ਯੂਅਰ ਹੈਪੀ ਵਿਦ ਦ ਰਿਜ਼ਲਟ, ਕਿਉਂਕਿ 4 ਵਾਰੀ ਲਗਾਤਾਰ ਉਹੀ ਪੋਲੀਟੀਕਲ ਪਾਰਟੀ ਨੂੰ ਇਲੈਕਟ ਕਰਨਾ ਤਾਂ ਲਿਟਰਲੀ ਪਾਗਲਪਨ ਹੀ ਰਿਹਾ ਹੈ, ਸਾਬਤ ਹੋ ਚੁੱਕਿਆ ਹੈ। ਪਰ ਹਜੇ ਤੱਕ ਤਾਂ ਕਈ ਲੋਕਾਂ ਨੂੰ ਲੱਗਦਾ ਹੈ ਕਿ ਸਭ ਕੁਝ ਵਧੀਆ ਚੱਲੀ ਜਾਂਦਾ, ਅਤੇ ਬੈਸਟ ਡਿਸੀਜਨ ਐਵਰ ਹੀ ਉਹਨਾਂ ਨੇ ਕੀਤਾ ਹੈ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨੂੰ ਪਾਵਰ 'ਚ ਲਿਆ ਕੇ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਲਓ ਅਗਲਾ ਫਰਮੈਸ਼ੀ ਗਾਣਾ ਲਾਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆ ਕੇ ਹੋਰ ਵੀ ਖਬਰਾਂ ਪੇਸ਼ ਕਰਦੇ ਹਾਂ, ਅਤੇ ਸਾਡੇ ਕੁਝ ਐਕਸਪਾਂਸਰ ਨਾਲ ਵੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਹੁਣ ਅਗਲੇ 30 ਮਿੰਟਾਂ ਲਈ ਕੋਈ ਗੱਲਬਾਤ ਕਰਨੀ ਆ, ਨੰਬਰ ਘੁਮਾ ਲਓ ਸਟੂਡੀਓ ਦਾ, 905-564-6444 905-564-6444 905-564-6444 905-564-6444 ਸਟੂਡੀਓ ਦਾ ਫੋਨ ਨੰਬਰ ਹੈ। ਅਗਲੇ 30 ਮਿੰਟਾਂ ਲਈ ਆਪਣੀ ਗੱਲਬਾਤ ਹੋ ਸਕਦੀ ਹੈ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਦੋਸਤੋ। ਇਸ ਟਾਈਮ ਤੇ ਸਾਡੇ ਸਪਾਂਸਰ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਜਿਨ੍ਹਾਂ ਦਾ ਫੋਨ ਨੰਬਰ ਹੈ 416-710-7524। ਜਿਹੜਾ ਮਰਜ਼ੀ ਤੁਹਾਡਾ ਮੋਰਗੇਜ ਦਾ, ਫਸਟ ਟਾਈਮ ਮੋਰਗੇਜ, ਸੈਕਿੰਡ ਮੋਰਗੇਜ, ਪ੍ਰਾਈਵੇਟ ਮੋਰਗੇਜ, ਮੋਰਗੇਜ ਰਿਨਿਊਅਲ, ਲੋਨ ਲੈਂਡਿੰਗ, ਜਿਹੜਾ ਮਰਜ਼ੀ ਸਵਾਲ ਹੋਵੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਮਸ਼ਵਰਾ ਕਰੋ। ਫ੍ਰੀ ਦੇ ਵਿੱਚ ਸਲਾਹ ਇਹਨਾਂ ਕਰ ਸਕਦੇ ਹੋ, ਅਤੇ ਹੋ ਵੀ ਸਕਦਾ ਹੈ ਕਿ ਜੋ ਵੀ ਤੁਸੀਂ ਸੋਚਿਆ ਹੈ ਉਹਦੇ ਨਾਲ ਜ਼ਿਆਦਾ ਬਿਹਤਰ ਸਲਿਊਸ਼ਨ ਇਹ ਆਪਣੇ ਤਜ਼ਰਬੇ ਦੇ ਹਿਸਾਬ ਨਾਲ ਤੋਂ ਦੱਸ ਸਕਦੇ ਆ। ਅਤੇ ਹੋਰ ਵੀ ਤੁਸੀਂ ਵਾਧੂ ਘਾਟੂ ਖਰਚੇ ਅਤੇ ਕਰਜ਼ੇ ਚਾੜੇ ਹੋਏ ਨੇ ਉਹਨਾਂ ਨੂੰ ਵੀ ਇਕੱਠਾ ਕਰਕੇ ਤੁਹਾਡੇ ਹਜ਼ਾਰਾਂ ਹੀ ਡਾਲਰ ਬਚਾ ਸਕਦੇ ਆ। ਜੇ ਗੱਲਬਾਤ ਕਰੋਗੇ ਫਿਰ ਹੀ ਸਲਿਊਸ਼ਨ ਕੋਈ ਨਿਕਲ ਸਕਦਾ ਹੈ, ਅਤੇ ਅੱਜ ਕੱਲ੍ਹ ਤਾਂ ਹਰੇਕ ਬੰਦੇ ਨੂੰ ਤਕਰੀਬਨ ਕੋਈ ਨਾ ਕੋਈ ਫਾਈਨੈਂਸ਼ੀਅਲ ਸਲਿਊਸ਼ਨ ਚਾਹੀਦਾ ਹੈ। ਕਰੋ ਸਲਾਹ ਪ੍ਰਭਦੀਪ ਸਿੰਘ ਦੇ ਨਾਲ 416-710-7524। ਅਤੇ ਖਾਸ ਤਾਂ ਜੇ ਤੁਹਾਡੀ ਹੁਣ ਮੋਰਗੇਜ ਦੀ ਰਿਨਿਊਅਲ ਦੀ ਚਿੱਠੀ ਆ ਗਈ ਆ ਜਾਂ ਆਉਣ ਵਾਲੀ ਹੀ ਹੈ, ਇਫ ਯੋਰ ਮੋਰਗੇਜ ਰਿਨਿਊਅਲ ਇਜ਼ ਦਿਸ ਈਅਰ, ਜੋ ਕਿ ਮਿਲੀਅਨਸ ਆਫ ਘਰਾਂ ਦੀ ਹੈ, ਉੱਦਾਂ ਹੀ ਘੁੱਗੀ ਮਾਰ ਕੇ ਨਾ ਕਹਿ ਦਿਓ ਕਿ ਬਸ ਦੇਖੇ ਜਾਓ। ਇਹਨਾਂ ਨੂੰ ਕਾਲ ਕਰੋ 1-2-3-4-5 ਮਹੀਨੇ ਪਹਿਲਾਂ ਵੀ ਕਾਲ ਕਰੋ ਕਿ ਜਦੋਂ ਟਾਈਮ ਆਊਗਾ ਇਹ ਤੁਹਾਡਾ ਲੈਂਡਰ ਚੇਂਜ ਕਰਕੇ ਤੁਹਾਡਾ ਇੰਟਰਸਟ ਰੇਟ ਘਟਾ ਦੇਣਗੇ ਅਤੇ ਬੈਂਕ ਤੋਂ ਵੀ ਸਿੱਧੇ ਤੁਹਾਨੂੰ ਕੈਸ਼ਬੈਕ ਦਿਲਵਾ ਦੇਣਗੇ। 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰ, ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਬਾਈ ਜੀ ਪਹਿਲਾਂ ਹੀ ਦੱਸ ਦਿਓ ਕਿ ਜਿਹੜੇ ਵੀ ਲੋਕ ਹੁਣ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਨੇ, ਚਾਹੇ ਕੋਈ ਪੁਰਾਣਾ ਰੀਸੇਲ ਦੇ ਵਿੱਚ ਘਰ ਹੋਵੇ, ਚਾਹੇ ਉਹ ਕਹਿੰਦੇ ਕਿ ਹੁਣ ਆਪਾਂ ਸਰਕਾਰ ਦਾ 13% ਦਾ ਪ੍ਰੀ ਕੰਸਟਰਕਸ਼ਨ ਅਤੇ ਰੀਬੇਟ ਦਾ ਫਾਇਦਾ ਉਠਾ ਲਈਏ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ?
1: ਬਿਲਕੁਲ ਸਮਰਾਜ ਵੀਰੇ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਵੀ ਜਿਹੜੀ ਇੱਕ ਸਮਾਰਟ ਮੂਵ ਹੈ ਉਹ ਇਹੀ ਹੈ ਵੀ ਤੁਸੀਂ ਘਰ ਖਰੀਦਣ ਤੋਂ ਪਹਿਲਾਂ ਆਪਣੇ ਲਈ ਪ੍ਰੀ ਅਪਰੂਵਲ ਲੈ ਕੇ ਰੱਖੋ, ਠੀਕ ਹੈ ਜੀ। ਤੇ ਜਿਹੜੇ ਭੈਣ ਭਰਾ ਹੈਗੇ ਨੇ ਹੁਣ ਇੱਥੇ ਰੀਸੇਲ ਤੇ ਘਰ ਲੈਣ ਵਾਲੇ, ਕਹਿ ਲਓ ਜਿਨ੍ਹਾਂ ਨੇ ਬਿਲਡਰ ਵਾਲਾ ਘਰ ਨਹੀਂ ਲੈਣਾ, ਰੀਸੇਲ ਤੇ ਲੈਣਾ ਹੈਗਾ, ਘੱਟੋ ਘੱਟ ਜਿਹੜਾ ਪ੍ਰੀ ਅਪਰੂਵਲ ਆ ਉਹ ਪੂਰੀ 120 ਦਿਨ ਦੀ ਵੈਲਿਡਿਟੀ ਨਾਲ ਆਉਂਦਾ ਸਕੈਜੂਅਲ। ਇਹ ਲੈਂਡਰ ਦਾ ਪ੍ਰੀ ਅਪਰੂਵਲ ਹੋਊਗਾ, ਘੱਟੋ ਘੱਟ ਜਦੋਂ ਤੁਸੀਂ ਘਰ ਤੇ ਆਫਰ ਪਾਉਣੀ ਹੈ ਤੁਸੀਂ ਕੌਨਫੀਡੈਂਟਲੀ ਆਫਰ ਪਾ ਸਕੋਗੇ। ਉਹ ਫਰਮ ਪ੍ਰੀ ਅਪਰੂਵਲ ਬੈਂਕ ਤੋਂ ਹੋਊਗਾ, ਜਿਹਦੇ ਨਾਲ ਕੀ ਹੈ ਤੁਸੀਂ ਜਿਹੜੀ ਕੰਡੀਸ਼ਨ ਵੀ ਪਾਉਣੀ ਆ ਆਫਰ ਫਾਈਨੈਂਸ ਪਾਉਣ, ਘਰ ਤੇ ਆਫਰ ਪਾਉਣ ਲੱਗੇ ਆ, ਤੁਹਾਨੂੰ ਪਤਾ ਤੁਹਾਡੀ ਆਹ ਚੀਜ਼ ਆਲਰੇਡੀ ਵੇਵ ਆਫ ਹੋ ਜਾਣੀ, ਕਿਉਂ ਕਿਉਂਕਿ ਤੁਸੀਂ ਉਸ ਲੋਨ ਅਮਾਊਂਟ ਲਈ ਪਹਿਲਾਂ ਹੀ ਪ੍ਰੀ ਅਪਰੂਵ ਹੋਏ ਵੇ ਹੈਗੇ ਹੋ ਬੈਂਕ ਤੋਂ, ਸਭ ਤੋਂ ਪਹਿਲੀ ਗੱਲ। ਹੁਣ ਗੱਲ ਕਰਦੇ ਹਾਂ ਜਿਹੜੇ ਫਸਟ ਟਾਈਮ ਹੋਮ ਬਾਇਰ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਉਣਾ ਚਾਹੁੰਦੇ ਆ, ਰਾਈਟ? ਉਸ ਨਜ਼ਰੀਏ ਨਾਲ ਦੇਖਣ ਦਾ ਬਿਲਡਰ ਨੇ ਬਹੁਤ ਹੀ ਆਪ ਕੀਮਤਾਂ ਘਟਾਤੀਆਂ ਨੇ, HST ਰਿਬੇਟ ਦੇਣਾ ਸ਼ੁਰੂ ਕਰਤਾ। ਸੋ ਅੱਜ ਦੀ ਤਰੀਕ ਦੇ ਵਿੱਚ ਦੇਖੋ ਕੁੱਝ ਕੁ ਫਸੇ ਬੰਦੇ ਨੇ ਉਹ ਆਪਣੇ ਗਲੋਂ ਜ਼ਿੰਮੇਵਾਰੀ ਲਾਉਣਾ ਚਾਹੁੰਦੇ ਨੇ ਰੀਸੇਲ ਦੇ ਵਿੱਚ, ਉਹਨਾਂ ਤੋਂ ਵੀ ਡੀਲਾਂ ਵਾਧੂ ਬਣਦੀਆਂ ਪਈਆਂ ਨੇ। ਸੋ ਫਸਟ ਟਾਈਮ ਹੋਮ ਬਾਇਰ ਮਾਰਕੀਟ ਪੂਰੀ ਬਣੀ ਵੀ ਆ, ਸੋਹਣੀਆਂ ਘਰਾਂ ਤੇ ਤੁਹਾਨੂੰ ਡੀਲਾਂ ਮਿਲ ਸਕਦੀਆਂ ਨੇ। ਜਿਹੜੇ ਭੈਣ ਭਰਾਵਾਂ ਨੂੰ ਡਰ ਇਹ ਆ ਵੀ ਯਾਰ ਸਾਡੀ 30 ਸਾਲ ਦੇ ਤੇ ਕਿਸ਼ਤ ਬਹੁਤ ਬਣਦੀ ਆ, ਤਾਂ ਮੇਰੇ ਕੋਲ ਕੁੱਝ ਕੁ ਇਹੋ ਜਿਹੇ ਲੈਂਡਰ ਵੀ ਹੈਗੇ ਨੇ ਜਿਹੜੇ 40 ਸਾਲਾਂ ਦੀ ਕਿਸ਼ਤਾਂ ਨਾਲ ਤੁਹਾਡੀ ਜਿਹੜੀ ਮੰਥਲੀ ਪੇਮੈਂਟ ਆ ਉਹਦੇ ਵਿੱਚ ਵੀ ਬਹੁਤ ਫਰਕ ਪੈ ਜਾਂਦਾ। ਸੋ ਦੇਖੋ ਸਾਰੇ ਪਾਸੇ ਫਲੈਕਸੀਬਿਲਟੀ ਹੈਗੀ ਆ, ਚਾਹੀਦੀ ਕਿ ਅਲਟੀਮੇਟਲੀ ਤੁਹਾਡੇ ਵੰਨੀਓ ਮੂਵ, ਜੇ ਤੁਸੀਂ ਰੈਡੀ ਹੈਗੇ ਹੋ ਘਰ ਦੇਖਣ ਤੋਂ ਪਹਿਲਾਂ ਚੰਗੇ ਮੋਰਗੇਜ ਬ੍ਰੋਕਰ ਕੋਲੋਂ ਬੈਠੋ, ਜੇ ਤੁਹਾਨੂੰ ਉਹਦੀ ਗੱਲਬਾਤ ਕਰਨ ਦਾ ਤਰੀਕਾ ਉਹਦੀ ਪ੍ਰੋਫਾਈਲ ਦੇਖੋ ਉਹਦੇ ਜਾ ਕੇ, ਭਾਵੇਂ ਚਲੋ ਇਹ ਚੀਜ਼ ਮੈਂ ਏਅਰ ਦੇ ਉੱਤੇ ਨਹੀਂ ਡਿਸਕਲੋਜ਼ ਕਰ ਸਕਦਾ, ਅਗਲੇ ਬੰਦੇ ਦੇ ਆਫਿਸ ਜਾਓ, ਜਾ ਕੇ ਉਹਦੇ ਕੰਮ ਕੀਤਿਆਂ ਦੇ ਪਰੂਫ ਦੇਖੋ, ਪ੍ਰੀ ਅਪਰੂਵਲ ਲੈਟਰ ਦੇਖੋ, ਜਾਂ ਕੋਈ ਵੀ ਕਿਸੇ ਦੀ ਕਲਾਇੰਟ ਦੀ ਉਹੋ ਜਿਹੀ ਸਿਮਿਲਰ ਤੁਹਾਡੇ ਨਾਲ ਦੀ ਜੇ ਕਿਸੇ ਦੀ ਸਿਚੁਏਸ਼ਨ ਹੋਊਗੀ, ਅਗਲਾ ਬੰਦਾ ਤੁਹਾਨੂੰ ਪ੍ਰਜੈਂਟ ਕਰਨ ਵਾਲਾ ਹੁੰਦਾ ਜਿਹਨੇ ਐਕਚੁਅਲ 'ਚ ਕੰਮ ਕਢਾਇਆ ਹੁੰਦਾ, ਜਾਂ ਰੈਦਰ ਤੁਸੀਂ ਉਹੋ ਜਿਹੇ ਬੰਦਿਆਂ ਦੇ ਖਤਰੇ ਛਤਰ ਛਾਇਆ ਥੱਲੇ ਆ ਜਾਣ ਜਿਹਨਾਂ ਨੇ ਖੰਭਿਆਂ 'ਤੇ ਐਡ ਲਾਈ ਹੁੰਦੀ ਹੈਗੀ, ਉਹਨਾਂ ਨੂੰ ਤੁਸੀਂ ਅੱਜ ਫੋਨ ਕਰ ਲਓ ਫਾਈਲ ਲੈਣ ਦੇ ਮਾਰੇ, ਉਹਨਾਂ ਨੇ 500,000 ਲੈਣਾ ਤੇ ਫਾਈਲ ਲੈ ਕੇ ਪਤਾ ਨਹੀਂ ਕਿਹੜੇ ਬੰਦੇ ਨੂੰ ਫਾਈਲ ਦੇਣੀ, ਉਹ ਤੀਜੇ ਹੱਥੇ ਫਾਈਲ ਗਈ ਹੁੰਦੀ ਹੈ, ਕੋਈ ਕਮਿਊਨੀਕੇਸ਼ਨ ਨਹੀਂ ਹੁੰਦਾ। ਜਦੋਂ ਤੱਕ ਤੁਹਾਡਾ ਡਾਇਰੈਕਟ ਬ੍ਰੋਕਰ ਨਾਲ ਹੈਗਾ ਕਮਿਊਨੀਕੇਸ਼ਨ, ਤੁਹਾਨੂੰ ਡਾਇਰੈਕਟ ਜਵਾਬ ਮਿਲੂਗਾ। ਜਿੰਨੇ ਡੀਲ ਦੇ ਵਿੱਚ ਬੰਦੇ ਪੈਣਗੇ ਉਨਾ ਅਗਲਾ ਬੰਦਾ ਤੁਹਾਨੂੰ ਆਮ ਤੌਰ 'ਤੇ ਸੁਣਨ ਨੂੰ ਮਿਲਦਾ, ਬਾਈ ਮੈਂ ਪਤਾ ਕਰਕੇ ਦੱਸਦਾ, ਬਾਈ ਮੈਂ ਪਤਾ ਕਰਕੇ ਦੱਸਦਾ। ਜਿਹੜੇ ਵੀ ਬ੍ਰੋਕਰ ਕੋਲ ਡਾਇਰੈਕਟ ਐਕਸੈਸ ਹੈਗਾ ਗਾ, ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਮੇਰੇ ਕੋਲ ਜੋ ਡਾਇਰੈਕਟ ਜਵਾਬ ਮੈਨੂੰ ਲੈਂਡਰ ਤੋਂ ਆਉਂਦਾ ਤੁਹਾਨੂੰ ਮੈਂ ਉਹ ਦੇਣ ਵਾਲਾ ਹੋਊਗਾ। ਸੋ ਕੋਈ ਵੀ ਭੈਣ ਭਰਾ ਪ੍ਰੀ ਕੰਸਟਰਕਸ਼ਨ ਜਾਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਆ, ਜਾਂ ਜੇ ਤੁਸੀਂ ਘਰ 'ਤੇ ਆਫਰਾਂ ਵੀ ਪਾਈ ਬੈਠੇ ਹੋ ਇਸ ਵਕਤ ਖਰਾਬ ਹੋ ਰਹੇ ਹੋ, ਤੁਹਾਨੂੰ ਤੁਹਾਡੇ ਬ੍ਰੋਕਰਾਂ ਵੱਲੋਂ ਕੋਈ ਰਿਸਪੋਂਸ ਨਹੀਂ ਆ ਰਿਹਾ, ਉਹ ਵੀ ਕੋਈ ਭੈਣ ਭਰਾ ਹੱਲ ਕਢਾਉਣਾ ਚਾਹੁੰਦਾ, ਸਸਤੇ ਭਾਅ 'ਤੇ ਬੈਂਕ ਤੋਂ ਮੋਰਗੇਜ ਕਰਾਉਣੀ ਚਾਹੁੰਦੇ ਹੋ 3.5-4% 'ਤੇ, ਕਾਲ ਜ਼ਰੂਰ ਕਰ ਲਿਓ। 5% ਡਾਊਨ ਨਾਲ ਵੀ ਹੋ ਸਕਦਾ ਤੁਹਾਡਾ ਕੰਮ, ਸਿਰਫ ਇੱਕ ਸ਼ਰਤੀ ਆ ਗੱਲ ਹੈ, 650 ਤੋਂ ਉੱਤੇ ਸਕੋਰ ਚਾਹੀਦਾ ਬਾਈ ਜੀ ਬੈਂਕ 'ਚੋਂ ਫਾਈਲ ਕਢਾਉਣ ਲਈ। ਜੇ ਤੁਹਾਨੂੰ ਕੋਈ ਭਰਮਾ ਕੇ ਕਹਿ ਰਿਹਾ 650 ਤੋਂ ਸਕੋਰ ਥੱਲੇ ਆ ਤਾਂ ਵੀ ਬੈਂਕ 'ਚੋਂ ਨਿਕਲ ਜੂਏ, ਬਾਈ ਜੀ ਤੁਹਾਨੂੰ ਮੈਂ ਗਰੰਟੀ ਨਾਲ ਕਹਿ ਦਿੰਦਾ 650 ਥੱਲੇ ਫਾਈਲ ਬੈਂਕ ਨਾਲ। ਨਹੀਂ ਨਿਕਲਣੀ, ਉਸ ਚੀਜ਼ ਤੋਂ ਖਤਰਾ ਨਾ ਖਾ ਬੈਠੇ ਹੋ। ਸੋ 40 ਸਾਲਾਂ ਦੀ ਕਿਸ਼ਤਾਂ ਵਾਲਾ ਪ੍ਰੋਡਕਟ ਵੀ ਹੈਗਾ ਸਾਡੇ ਕੋਲ, 5% ਡਾਊਨ ਨਾਲ ਜੇ ਤੁਸੀਂ ਸਿਰਫ ਲੈਣਾ ਚਾਹੁੰਦੇ ਘਰ ਤੁਹਾਡੇ, ਉਹ ਵੀ ਸੈਟਿੰਗ ਬਣ ਸਕਦੀ ਹੈ। 10 ਸਕੋਰ ਸਿਰਫ 650 ਚਾਹੀਦਾ ਹੈ, 650 ਐਂਡ ਅਬਵ। ਸੋ ਕਿਸੇ ਤਰੀਕੇ ਦੀ ਕੈਨੇਡਾ ਵਾਈਡ ਕਿਤੇ ਵੀ ਪਰਚੇਸ ਕਰਨੀ ਹੈ ਪ੍ਰੀ ਕੰਸਟਰਕਸ਼ਨ ਜਾਂ ਰੀਸੇਲ ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਆਹੀ ਰੈਕਮੈਂਡ ਕਰੂੰਗਾ ਪ੍ਰੀ ਅਪਰੂਵਲ ਲੈ ਕੇ ਰੱਖੋ, ਘੱਟੋ ਘੱਟ ਤੁਸੀਂ ਆਪਦੀ ਕੋਨਫੀਡੈਂਟਲੀ ਆਪਦੀ ਪਰਚੇਸ ਕਰ ਸਕਦੇ ਹੋ, ਤੁਸੀਂ ਕੋਨਫੀਡੈਂਟਲੀ ਆਫਰ ਪਾ ਸਕਦੇ ਹੋ। ਕਿਸੇ ਤਰੀਕੇ ਦਾ ਕਿਸੇ ਭੈਣ ਭਰਾ ਨੇ ਪ੍ਰੀ ਅਪਰੂਵਲ ਲੈਣਾ ਹੈ ਬੈਂਕ ਤੋਂ, ਫਰਮ ਆਫਰ ਫਰਮ ਅਪਰੂਵਲ ਲੈਣਾ ਹੈ ਬੈਂਕ ਤੋਂ, ਐਕਸਲ ਸਕੈਜੂਅਲ ਏ ਬੈਂਕ ਤੋਂ, ਟੀ ਡੀ ਬੈਂਕ ਹੋ ਗਿਆ, ਸਕੋਸ਼ੀਆ ਬੈਂਕ ਹੋ ਗਿਆ, ਇਹੋ ਜਿਹੇ ਚੰਗੇ ਬੈਂਕਾਂ ਤੋਂ ਚੰਗੇ ਰੇਟਾਂ ਨਾਲ ਤੁਸੀਂ ਕੋਈ ਵੀ ਕੰਮ ਕਰਾਉਣਾ ਹੈ। ਨੰਬਰ 1 ਹੈ ਜੀ 416-710-7524, 416-710-7524। ਬੈਕ ਟੂ ਸਵਰਾਜ ਵੀਰੇ।
0: ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਫੋਨ ਨੰਬਰ ਹੈ 416-710-7524, 416-710-7524। ਹੁਣ ਗੱਲਬਾਤ ਕਰੀਏ ਬਾਈ ਜੀ ਆਪਾਂ ਰਿਨਿਊਅਲਸ ਦੇ ਬਾਰੇ। ਆਬਵੀਅਸਲੀ ਮਿਲੀਅਨਸ ਆਫ ਕੈਨੇਡੀਅਨ ਹੋਮਸ ਦੀਆਂ ਮੋਰਗੇਜ ਰਿਨਿਊਅਲਸ ਇਸ ਸਾਲ ਦੇ ਐਂਡ ਤੱਕ ਹੋ ਰਹੀਆਂ ਨੇ, ਅਤੇ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਫਰਕ ਹੀ ਨਹੀਂ ਹੈਗਾ ਇੱਕ ਬੈਂਕ ਤੋਂ ਲੈ ਕੇ ਦੂਜੇ ਬੈਂਕ ਤੱਕ, ਅਸੀਂ ਉੱਥੇ ਰੱਖ ਲੈਂਦੇ ਹਾਂ ਜਿੱਥੇ ਹੈਗੀ ਆ। ਕੀ ਉਹਨਾਂ ਨੂੰ ਸਵਿੱਚ ਕਰਨ ਦੇ ਵਿੱਚ ਕੋਈ ਫਾਇਦਾ ਹੋ ਸਕਦਾ ਕਿ ਨਹੀਂ?
1: ਬਿਲਕੁਲ ਸਮਝ ਆ ਵੀਰੇ, ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਬਹੁਤ ਫਾਇਦਾ ਹੋ ਸਕਦਾ, ਕੈਸ਼ ਬੈਕ ਤੁਹਾਨੂੰ ਆ ਸਕਦਾ ਗਰੰਟੀਡ, ਜੋ ਅੱਜ ਜਿਹੜਾ ਵੀ ਤੁਹਾਨੂੰ ਲੈਂਡਰ ਰੇਟ ਆਫਰ ਕਰਦਾ ਉਹ ਤੋਂ ਗਰੰਟੀ ਪ੍ਰਾਈਸ ਮੈਚ, ਇੰਟਰਸਟ ਰੇਟ ਮੈਚ ਕਰਵਾਉਣ ਦੀ ਵੀ ਨਹੀਂ ਗੱਲ, ਉਦੋਂ ਨੀਵਾਂ ਰੇਟ ਹੀ ਦਵਾਵਾਂਗੇ, ਨਵੇਂ ਲੈਂਡਰ ਕੋਲ ਜਾਵਾਂਗੇ, ਨਵਾਂ ਲੈਂਡਰ ਹਮੇਸ਼ਾ ਵਧੀਆ ਇਨਸੈਂਟਿਵ ਰੱਖਦਾ, ਗੱਲ ਮੈਂ ਗਰੰਟੀ ਨਾਲ ਤੁਹਾਨੂੰ ਸਾਰਿਆਂ ਨੂੰ ਕਹਿ ਸਕਦਾ ਏਅਰ ਦੇ ਉੱਤੇ। ਅਤੇ ਹੁਣ ਦੇਖੋ ਇਹਦੇ ਵਿੱਚ ਇਹ ਨਹੀਂ ਵੀ ਸਾਰੇ ਸਕੈਜੂਲ ਏ ਲੈਂਡਰ ਵਾਲੇ ਨੇ, ਵਿੱਚ ਭੈਣ ਭਰਾ ਕਈ ਬੰਦਿਆਂ ਦੀ ਬੀ ਸਾਈਡ ਤੋਂ ਕਲੋਜਿੰਗ ਹੋਈ ਹੋ ਸਕਦੀ ਹੈਗੀ, ਉਹਨਾਂ ਦੀ ਰੀਨੂਅਲ ਆ ਰਹੀ ਹੈ, ਜ਼ਿਆਦਾਤਰ ਉਹਨਾਂ ਦੀ 1 ਸਾਲ ਦੀ ਟਰਮ ਹੁੰਦੀ ਹੈ, 3 ਸਾਲ ਦੀ ਟਰਮ ਹੁੰਦੀ ਹੈਗੀ। ਕੋਈ ਵਿੱਚ ਭੈਣ ਭਰਾ ਪ੍ਰਾਈਵੇਟ ਮੋਰਗੇਜਾਂ ਲਈ ਬੈਠੇ ਹੈਗੇ, ਉਹ ਭਾਵੇਂ ਫਸਟ ਪ੍ਰਾਈਵੇਟ ਲਈ ਹੈ, ਸੈਕਿੰਡ ਪ੍ਰਾਈਵੇਟ ਮੋਰਗੇਜ ਲਈ ਹੈ, ਉਹਦਾ ਕੋਈ ਚਾਰਾ ਨਹੀਂ ਲੱਭਦਾ ਪਿਆ ਕਿਉਂਕਿ ਆਏ ਸਾਲ ਉਹਦੀ ਵੀ ਟਰਮ ਰੀਨਿਊ ਹੁੰਦੀ ਹੈਗੀ। ਸੋ ਬਥੇਰੇ ਤਰੀਕੇ ਦੇ ਰੀਨਿਊਅਲ ਹੁੰਦੇ ਆ, ਐਨੀ ਵੀ ਰੀਨਿਊਅਲ ਤੁਹਾਨੂੰ ਇਕੱਲਾ ਸਕੈਜੂਲ ਇਹ ਬੈਂਕ ਵਾਲਾ ਆਉਣਾ ਗਾ, ਜੇ ਤੁਹਾਡੇ ਫਰੈਂਡ ਸਰਕਲ 'ਚ ਕੋਈ ਤੁਹਾਨੂੰ ਲੱਗਦਾ ਬੰਦਾ ਸਟੱਕ ਹੈਗਾ ਰੀਨਿਊਅਲ ਟਾਈਮ 'ਤੇ ਤੁਸੀਂ ਬੈਂਕਾਂ 'ਚ ਆਉਣਾ ਚਾਹੁੰਦੇ ਹੋ, ਵੰਸ ਅਗੈਨ ਫਿਰ ਦੱਸ ਦਿੰਦਾ ਸਕੋਰ ਸਿਰਫ 650 ਐਂਡ ਅਬਵ ਚਾਹੀਦਾ। ਬਥੇਰੇ ਭੈਣ ਭਰਾਵਾਂ ਦੀ ਮਦਦ ਕੀਤੀ ਹੈਗੀ, ਦਾਅਵੇ ਨਾਲ ਕਹਿੰਦਾ ਆਪਣੇ ਆਪ ਨੂੰ ਅੰਦਰ ਝਾਤੀ ਮਾਰ ਕੇ ਐਨਾ ਕਮਜ਼ੋਰ ਸੋਚੋ ਵੀ ਯਾਰ ਤੁਹਾਡਾ ਕੰਮ ਬੈਂਕ 'ਚੋਂ ਹੋਣ ਵਾਲਾ ਹੈ ਨੀਗਾ, ਜੇ 3 ਥਾਂ ਨਾ ਹੋ ਗਈ ਚੌਥੀ ਥਾਂ ਮੇਰੇ ਕੋਲ ਆ ਜਾਓ, ਤੁਹਾਨੂੰ ਮੈਂ ਗਰੰਟੀ ਨਾਲ ਕਹਿੰਦਾ ਸਕੋਰ 650 ਚਾਹੀਦਾ, ਦੈਟ ਸਿਟ, ਬਾਕੀ ਸਾਰਾ ਕੰਮ ਮੇਰਾ ਦੇਖਣ ਦਾ। ਕਿਸੇ ਵੀ ਲੈਂਡਰ ਨਾਲ ਸਟੱਕ ਹੈਗੇ ਹੋ, ਆਪਣੇ ਨੂੰ ਸਟੱਕ ਨਹੀਂ ਮਹਿਸੂਸ ਕਰਨਾ, ਗਰੰਟੀ ਲੋਵੈਸਟ ਇੰਟਰਸਟ ਰੇਟ ਦਵਾਊਂਗਾ, ਉਸ ਤੋਂ ਹੋਰ ਵੱਡੀ ਗੱਲ ਤੁਹਾਨੂੰ ਕੋਈ ਪੈਨਲਟੀ ਨਹੀਂ ਜੀ ਪਊਗੀ ਰੀਨੂਅਲ ਮੌਕੇ 'ਤੇ, ਨਾਲ ਦੀ ਨਾਲ ਹੋਰ ਵੱਡੀ ਗੱਲ ਤੁਹਾਨੂੰ ਕੈਸ਼ ਬੈਕ ਵੀ ਦਵਾਇਆ ਜਾਊਗਾ, ਕਿਉਂ ਵੀ ਅਸੀਂ ਨਵੇਂ ਲੈਂਡਰ ਨੂੰ ਨਵਾਂ ਬਿਜ਼ਨਸ ਦੇ ਰਹੇ ਹਾਂ। ਅਤੇ ਹੋਰ ਜਿਹੜੀ ਬੜੇ ਬਥੇਰੇ ਭੈਣ ਭਰਾ ਕਈ ਵਾਰੀ ਚੀਜ਼ਾਂ ਮਿਸ ਕਰ ਜਾਂਦੇ ਜਦੋਂ ਪੁਰਾਣੇ ਕਿਸੇ ਬੰਦੇ ਤੋਂ ਫਾਈਲ ਲਵਾਈ ਹੁੰਦੀ ਹੈਗੀ, ਕਿ ਭੈਣ ਭਰਾਵਾਂ ਦੀ ਹੀ ਲੋਕ ਨਹੀਂ ਬਣੀ ਹੁੰਦੀ ਜਿਹਨੂੰ ਕਹਿੰਦੇ ਲਾਈਨ ਆਫ ਕ੍ਰੈਡਿਟ, ਨਾਲ ਦੀ ਨਾਲ ਤੁਹਾਡੀ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਵੀ ਬਣਾ ਕੇ ਦਿਆਂਗੇ ਜੀ। ਸੋ ਇਸ ਤੋਂ ਵੱਧ ਤਾਂ ਹੋਰ ਆਪਸ਼ਨ ਕੀ ਮਿਲਣੀ ਹੈ, ਰੀਨੂਅਲ ਟਾਈਮ ਇਜ਼ ਦਾ ਬੈਸਟ ਟਾਈਮ, ਤੁਸੀਂ ਲੈਂਡਰ ਸਵਿੱਚ ਕਰੋ, ਆਪਦੇ ਆਪ ਨੂੰ ਕਦੀ ਸਟੱਕ ਨਾ ਮਹਿਸੂਸ ਕਰੋ, ਇੰਨੀ ਜ਼ਿਆਦੀਆਂ ਇਨਸੈਂਟਿਵ ਤੁਹਾਨੂੰ ਲੈਂਡਰ ਵੱਲੋਂ ਮਿਲਣਗੀਆਂ, ਇੱਦਾਂ ਹੋਰ ਵੱਧ ਕੇ ਹੋਰ ਕੁਛ ਹੋ ਨਹੀਂ ਸਕਦਾ। ਸੋ ਜਿਹੜਾ ਵੀ ਕੋਈ ਭੈਣ ਭਰਾ ਦੈਨ ਅਗੈਨ ਕੈਨੇਡਾ ਵਾਈਡ ਕਿਤੇ ਵੀ ਤੁਹਾਡੀ ਰੀਨੂਅਲ ਆ ਰਹੀ ਹੈ, ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ, ਕਿਸੇ ਤਰੀਕੇ ਦੀ ਰੀਨੂਅਲ ਹੈਗੀ ਹੈ, ਇੱਕ ਵਾਰੀ ਜ਼ਰੂਰ ਸੰਪਰਕ ਕਰਿਓ, ਤੁਹਾਨੂੰ ਗੱਲ ਜਚੂਗੀ, ਤੁਹਾਨੂੰ ਆਈਡੀਆ ਚੰਗਾ ਲੱਗੂਗਾ, ਤਾਂ ਹੀ ਅਗਾਂਹ ਵਧਾਂਗੇ। ਹਮੇਸ਼ਾ ਕਹਿੰਦਾ ਹੁੰਦਾ ਨੰਬਰ ਦੱਸ ਦਿੰਦਾ ਇੱਕ ਵਾਰੀ 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਉੱਤੇ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਗੱਲਬਾਤ ਕਰ ਸਕਦੇ ਹੋ ਪ੍ਰਭਦੀਪ ਸਿੰਘ ਨਾਲ, ਮੋਰਗੇਜ ਬ੍ਰੋਕਰ, 416-710-7524, 416-710-7524। ਦੋਸਤੋ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 2 ਮੇਜਰ ਆਰੋ ਟੈਫਟ ਰਿੰਗਸ ਨੂੰ ਬੰਦ ਕੀਤਾ ਗਿਆ ਹੈ, ਜੋ ਕਿ 100+ ਗੱਡੀਆਂ ਨੂੰ ਚੋਰੀ ਕਰਨ ਲਈ ਜ਼ਿੰਮੇਵਾਰ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਕਈ ਤਾਂ ਆਪਣੇ ਹੀ ਬ੍ਰੈਂਪਟਨ ਸ਼ਹਿਰ ਦੇ ਹੀ ਦੇਸੀ ਨੇ। ਸੋ ਅੱਜ ਸਵੇਰੇ ਹਾਲਟਨ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਪ੍ਰੋਜੈਕਟ ਡਿਸਕਨੈਕਟ ਅਤੇ ਪ੍ਰੋਜੈਕਟ ਜੋਕਰ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਜੋ ਕਿ ਹਾਲਟਨ ਰੀਜਨ ਨਾਲੇ ਗ੍ਰੇਟਰ ਟੋਰਾਂਟੋ ਐਂਡ ਹੈਮਿਲਟਨ ਏਰੀਆ ਦੇ ਵਿੱਚ ਵੱਡੇ ਆਰੋ ਟੈਫਟ ਰਿੰਗਸ ਦੇ ਆਪਰੇਸ਼ਨ ਦੇ ਨਾਲ ਜੁੜੇ ਹਨ। ਸੋ ਦੋ ਅਲੱਗ ਕੰਪਲੀਟ ਇਨਵੈਸਟੀਗੇਸ਼ਨ ਨੇ, ਪਰ ਦੋਨੇ ਕੀਤੇ ਗਏ ਹਾਲਟਨ ਰੀਜਨਲ ਪੁਲਿਸ ਦੇ ਵੱਲੋਂ, ਜੋ ਕਿ ਮੇਨਲੀ ਫੋਕਸ ਕੀਤਾ ਗਿਆ ਸੀ ਓਕਵਿਲ ਸ਼ਹਿਰ ਦੇ ਵਿੱਚ। ਪ੍ਰੋਜੈਕਟ ਡਿਸਕਨੈਕਟ ਇਸੀ ਸਾਲ 2026 ਦੇ ਵਿੱਚ ਕੁਛ ਕੁ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ, ਜਦੋਂ ਓਕਵਿਲ ਸ਼ਹਿਰ ਦੇ ਵਿੱਚ ਮਲਟੀਪਲ ਡਿਫਰੈਂਟ ਹੋਟਲਸ, ਉਹਨਾਂ ਦੀਆਂ ਪਾਰਕਿੰਗ ਲਾਟਸ ਦੇ ਵਿੱਚੋਂ ਹੀ ਰਾਤੋ ਰਾਤ ਹੀ ਕਈ ਗੱਡੀਆਂ ਲਗਾਤਾਰ ਚੋਰੀ ਕੀਤੀਆਂ ਗਈਆਂ। ਅਥੋਰਿਟੀਜ਼ ਨੇ ਕਨਫਰਮ ਕੀਤਾ ਹੈ ਕਿ ਜੈਨੁਅਰੀ 1, 2026 ਤੋਂ ਲੈ ਕੇ ਹੁਣ ਤੱਕ ਓਕਵਿਲ ਦੇ ਹੋਟਲਸ ਤੋਂ ਘੱਟ 28 ਗੱਡੀਆਂ ਚੋਰੀ ਕੀਤੀਆਂ ਗਈਆਂ। ਸੋ ਪਿਛਲੇ ਹਫ਼ਤੇ ਹੀ Last week, Wednesday, May 27, 2026, Halton Regional Police ਦੇ officers ਨੂੰ Oakville ਦੇ ਵਿੱਚ ਇੱਕ hotel ਤੱਕ ਸੱਦਿਆ ਗਿਆ. ਇੱਕ live in action attempted car theft ਹੋ ਰਹੀ ਸੀ. ਉਹਨਾਂ ਨੇ respond ਕੀਤਾ ਤੇ scene ਤੇ officers ਨੇ ਦੋ suspects ਨੂੰ arrest ਕੀਤਾ, ਜੋ ਕਿ ਇੱਕ ਚੋਰੀ ਕੀਤੀ ਹੋਈ Dodge Durango ਦੇ ਵਿੱਚ scene ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ. But they would not go down without putting up a fight. ਗੱਡੀ ਦੇ ਅੰਦਰ ਬਾਅਦ ਦੇ ਵਿੱਚ ਜਦੋਂ ਸਰਚ ਕੀਤੀ ਗਈ, ਕੁਛ ਕੰਪਿਊਟਰ ਚੀਜ਼ਾਂ ਮਿਲੀਆਂ, ਕੁਛ ਮਾਸਟਰ ਕੀ ਆਟੋਮੋਬਾਈਲ ਦੀ ਮਿਲੀਆਂ, ਆਨ ਬੋਰਡ ਡਾਇਗਨੋਸਟਿਕ ਰੀਡਰ ਮਿਲੇ, ਬਲੈਂਕ ਕਾਰ ਕੀਜ਼ ਮਿਲੀਆਂ, ਨਾਲੇ ਬ੍ਰੇਕ ਐਂਡ ਐਂਟਰ ਦੇ ਟੂਲ ਵੀ ਸੀਜ਼ ਕੀਤੇ ਗਏ. ਹੁਣ ਬ੍ਰੈਂਪਟਨ ਤੋਂ 21 ਸਾਲ ਦਾ ਜੋਬਨਪ੍ਰੀਤ ਸਿੰਘ, ਜੋ ਕਿ ਕਮਾਲ ਦੀ ਗੱਲ ਆ, ਇੱਥੇ ਪੜ੍ਹਨ ਲਈ ਆਇਆ, ਫਿਲਹਾਲ ਤਾਂ ਕੈਨੇਡਾ ਦੇ ਵਿੱਚ ਕਿਹੜੇ ਸਟੈਟਸ 'ਤੇ ਹੈ, ਸਟੂਡੈਂਟ ਵੀਜ਼ਾ 'ਤੇ ਹੈ. 21 ਸਾਲ ਦਾ ਬ੍ਰੈਂਪਟਨ ਮੈਨ ਜੋਬਨਪ੍ਰੀਤ ਸਿੰਘ ਸਟੂਡੈਂਟ ਵੀਜ਼ਾ 'ਤੇ ਆਇਆ ਹੋਇਆ, ਨਾਲੇ ਬ੍ਰੈਂਪਟਨ ਤੋਂ ਹੀ 26 ਸਾਲ ਦਾ ਅਤੀਸ਼ ਸਿੰਘ. ਇਹਨਾਂ ਦੇ ਖਿਲਾਫ ਹੁਣ ਅਲੱਗ ਅਲੱਗ ਚਾਰਜਸ ਲਏ ਕੀਤੇ ਗਏ ਹਨ, ਖਾਸ ਤਾਂ ਟੈਫਟ ਆਫ ਅ ਮੋਟਰ ਵਹੀਕਲ, possession of breaking instruments, possession of an automobile master key, possession of a counterfeit mark, obstructing a peace officer, flight from police, yani ke police to hi bhajna, assault with a weapon, te naale assault with intent to resist arrest, yani ke inna ne police nu hi kutna marna shuru kita, police to jadon eh giraftar kite ja rahe si unna nu hi assault kita, arrest karne ki koshish de vich hi. So naal di naal Halton Regional Police ਨੇ ਅੱਜ ਹੀ ਪ੍ਰੋਜੈਕਟ ਜੋਕਰ ਦੇ ਬਾਰੇ ਵੀ ਜਾਣਕਾਰੀ ਰਿਲੀਜ਼ ਕੀਤੀ ਹੈ, ਜੋ ਕਿ 2 ਮਹੀਨੇ ਪਹਿਲਾਂ April 2026 ਦੇ ਵਿੱਚ ਸ਼ੁਰੂ ਕੀਤਾ ਗਿਆ, ਜਦੋਂ ਓਕਵਿਲ ਦੇ ਬ੍ਰਾਂਟੇ ਗੋ ਸਟੇਸ਼ਨ ਤੋਂ ਇੱਕ ਲੈਕਸਸ SUV ਚੋਰੀ ਕੀਤੀ ਗਈ. ਇਨਵੈਸਟੀਗੇਸ਼ਨ ਰਾਹੀਂ ਕੁਬੈਕ ਦੇ ਓਰਗਨਾਈਜ਼ਡ ਕ੍ਰਾਈਮ ਗਰੁੱਪ ਦੇ 2 ਬੰਦਿਆਂ ਨੂੰ ਪਛਾਣਿਆ ਗਿਆ ਅਤੇ ਉਹਨਾਂ ਦੇ ਨਾਮ 'ਤੇ ਹੀ ਇੱਕ ਰੈਂਟ ਕੀਤੀ ਗਈ ਗੱਡੀ, ਇੱਕ ਰੈਂਟਲ ਕਾਰ ਵੀ ਆਈਡੈਂਟੀਫਾਈ ਕੀਤੀ ਗਈ. ਅਤੇ ਫਿਰ ਜਦੋਂ ਉਹ ਰੈਂਟਲ ਗੱਡੀ ਦੀ ਸਰਵੇਲੈਂਸ ਸ਼ੁਰੂ ਕੀਤੀ, ਉਸ ਇਨਵੈਸਟੀਗੇਸ਼ਨ ਦੇ ਵਿੱਚ ਹੀ ਇਹਨਾਂ ਚੋਰਾਂ ਨੂੰ ਰੰਗੇ ਹੱਥ ਫੜਿਆ ਗਿਆ, ਖਾ ਇਨ ਦਾ ਐਕਟ ਗੱਡੀ ਚੋਰੀ ਕਰਦੇ ਹੋਏ ਓਕਵਿਲ ਸ਼ਹਿਰ ਦੇ ਵਿੱਚ. ਸੋ ਮੌਂਟਰੀਅਲ ਤੋਂ 27 ਸਾਲ ਦਾ ਡੈਨੀ ਹੈਮਲ ਪੋਰੀਏ ਅਤੇ 20 ਸਾਲ ਦਾ ਡੇਮੀਅਨ ਡੈਨੋ ਦੇ ਖਿਲਾਫ ਹੁਣ ਕਾਫੀ ਜ਼ਿਆਦਾ ਢੇਰ ਸਾਰੇ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਹਨ, ਵੱਧ ਤੋਂ ਵੱਧ ਆਟੋ ਥੈਫਟ ਰਿਲੇਟਡ ਹੀ ਹਨ. ਅਤੇ ਪਤਾ ਲੱਗਿਆ ਹੈ ਕਿ ਇਹਨਾਂ ਦੇ ਵਿੱਚੋਂ ਜਿਹੜਾ 27 ਸਾਲ ਦਾ ਡੈਨੀ ਹੈਮਲ ਪੋਰੀਏ ਹੈ ਮੌਂਟਰੀਅਲ ਤੋਂ, ਇਹ ਬੰਦਾ ਤਾਂ ਪਹਿਲਾਂ ਤੋਂ ਹੀ ਦੋਸਤੋ 4 ਅਲੱਗ ਪੁਲਿਸ ਸਰਵਿਸਿਸ ਇਨ ਦਾ GTA ਐਂਡ ਕੁਬੈਕ ਦੇ ਵੱਲੋਂ ਲੱਭਿਆ ਜਾ ਰਿਹਾ ਸੀ. ਗ੍ਰੇਟ, ਕਮਾਲ ਦਾ ਹੀ, ਆਊਟਸਟੈਂਡਿੰਗ ਸਿਟੀਜ਼ਨ. ਹੀ ਵਾਜ ਵਾਂਟਡ ਐਂਡ ਔਨ ਦਾ ਰਨ. 40 ਤੋਂ ਵੀ ਜ਼ਿਆਦਾ ਪਹਿਲਾਂ ਦੇ ਹੀ ਕ੍ਰਿਮੀਨਲ ਚਾਰਜਸ 'ਤੇ ਹੀ ਇਹਨੂੰ ਲੱਭਿਆ ਜਾ ਰਿਹਾ ਸੀ ਅੰਟੇਰੀਓ ਅਤੇ ਕੁਬੈਕ ਦੀਆਂ 4 ਪੁਲਿਸ ਫੋਰਸ ਦੇ ਵੱਲੋਂ. ਸਭ ਤੋਂ ਖਾਸ ਗੱਲ, ਇਹ ਬੰਦਾ ਪੁਰਾਣੇ ਗੱਡੀਆਂ ਦੇ ਚੋਰੀ ਦੇ ਕ੍ਰਿਮੀਨਲ ਚਾਰਜਸ ਜੱਜ ਦੇ ਵੱਲੋਂ ਕ੍ਰਿਮੀਨਲੀ ਕਨਵਿਕਟ ਹੋਣ ਤੋਂ ਬਾਅਦ, ਕੈਦ ਹੋਣ ਤੋਂ ਬਾਅਦ, ਕੁਛ ਕੁ ਮਹੀਨੇ ਬਾਅਦ ਛੱਡਿਆ ਗਿਆ ਬਾਹਰ ਪ੍ਰੋਬੇਸ਼ਨ 'ਤੇ ਕਿ ਭਾਈ ਤੂੰ ਤਾਂ ਬਹੁਤ ਕਮਾਲ ਦਾ ਕੈਦੀ ਆ, ਬਾਹਰ ਜਾ ਕੇ ਧੱਕੇ ਖਾ. ਪ੍ਰੋਬੇਸ਼ਨ 'ਤੇ ਬਾਹਰ ਇਹਨੂੰ ਛੱਡਿਆ ਗਿਆ, ਕਰਤਾ ਉਹੀ ਕੰਮ. ਅਤੇ 40 ਡਿਫਰੈਂਟ ਕ੍ਰਿਮੀਨਲ ਚਾਰਜਸ, 4 ਪੁਲਿਸ ਜੁਰਿਸਡਿਕਸ਼ਨਸ ਅੰਟੇਰੀਓ ਅਤੇ ਕੁਬੈਕ ਦੇ ਵੱਲੋਂ ਇਹਨੂੰ ਲੱਭਿਆ ਜਾ ਰਿਹਾ ਸੀ, ਅਤੇ ਹੁਣ ਇਹਨੇ ਲਵਾ ਲਏ ਨੇ ਢੇਰ ਸਾਰੇ ਹੋਰ ਵੀ ਕ੍ਰਿਮੀਨਲ ਚਾਰਜ. ਲੱਗਦਾ ਕੋਈ ਰੈਕਡ ਤੋੜੂਗਾ ਇਕੱਲਾ ਇਹ ਬੰਦਾ. ਸੋ ਇਨਵੈਸਟੀਗੇਟਰ ਨੂੰ ਸ਼ੱਕ ਹੈ ਕਿ ਆਹ ਪ੍ਰੋਜੈਕਟ ਡਿਸਕਨੈਕਟ ਜਿਹਦੇ ਵਿੱਚ ਬ੍ਰੈਂਪਟਨ ਦੇ 2 ਦੇ ਸੀ, ਅਤੇ ਪ੍ਰੋਜੈਕਟ ਜੋਕਰ ਜਿਹਦੇ ਵਿੱਚ ਕੁਬੈਕ ਦੇ 2 ਇਹ ਬੰਦੇ, ਇਕੱਠੇ ਇਹਨਾਂ ਨੇ ਘੱਟ ਤੋਂ ਘੱਟ ਤਾਂ 100 ਗੱਡੀਆਂ ਇਨ ਦਾ ਗ੍ਰੇਟਰ ਟੋਰਾਂਟੋ ਹੈਮਿਲਟਨ ਏਰੀਆ ਤਾਂ ਚੋਰੀ ਕੀਤੀਆਂ ਹੋਣੀਆਂ ਹਨ. ਪਰ ਸੁਣ ਲਓ ਧਿਆਨ ਨਾਲ, 100 ਤੋਂ ਵੀ ਵੱਧ ਗੱਡੀਆਂ ਚੋਰੀ ਕਰਨ ਦਾ ਸ਼ੱਕ, ਪਰ ਹਜੇ ਤੱਕ 3 ਉਂਗਲਾਂ 'ਚ ਗਿਣ ਲਓ 3 out of 100+ ਹੀ ਰਿਕਵਰ ਕੀਤੀਆਂ ਗਈਆਂ ਹਨ. ਬਾਕੀ ਪਤਾ ਨਹੀਂ ਕਿਹੜੇ ਅਫਰੀਕਨ ਕੰਟਰੀ ਨੂੰ ਭੇਜੀਆਂ ਹੋਣੀਆਂ ਕਿਸੇ ਵਾਰ ਲੋਰਡ ਦੇ ਹੋਰ ਤੇ ਹੋਰ ਪੈਸੇ ਬਣਾਉਣ ਦੇ ਲਈ. ਵੀ ਹੈਵ ਨੋ ਆਈਡੀਆ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ.

0: ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
1: ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

0: ਸਰਕਾਰ ਸੈਂਟਰ ਤੇ ਇੱਕ ਚੱਕਰ ਲਗਾਓ।
1: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ ਇੰਡੀਆ ਆਉਣ ਜਾਣ ਦੇ ਲਈ, ਫਿਰ ਦਿਓਲ ਟਰੈਵਲ ਦੀਆਂ ਦੋ ਡਿਫਰੈਂਟ ਲੋਕੇਸ਼ਨ, ਇੱਕ ਬ੍ਰੈਂਪਟਨ ਇੱਕ ਇਥੋਪਕੋ ਦੇ ਵਿੱਚ, ਅਤੇ ਇਹ ਤੁਹਾਨੂੰ ਹੁਣ ਬਹੁਤ ਲੰਬੇ ਸਮੇਂ ਤੋਂ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਏਅਰ ਫੇਅਰ ਭੇਜੇ ਨੇ। ਜੇਕਰ ਸਾਡਾ ਕੋਈ ਵੀ ਲਿਸਨਰ ਇਸ ਹੀ ਮਹੀਨੇ ਜੂਨ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਤੁਸੀਂ ਵਨ ਵੇ ਇੱਥੇ ਹੁਣੇ ਹੀ ਜੂਨ ਦੇ ਵਿੱਚ ਸੱਦਣਾ ਚਾਹੁੰਦੇ ਹੋ, $810 ਦੇ ਵਿੱਚ ਟਿਕਟ ਮਿਲ ਜੂਗੀ ਰਾਈਟ ਵੇ। $810 ਜੂਨ ਮਹੀਨਾ, ਇਹੀ ਮਹੀਨਾ ਦਿੱਲੀ ਤੋਂ ਲੈ ਕੇ ਟੋਰਾਂਟੋ ਵਨ ਵੇ ਦੀ ਟਿਕਟ ਮਿਲ ਜੂਗੀ। ਅਤੇ ਨਾਲ ਦੇ ਦੋਸਤੋ, ਜੇ ਤੁਸੀਂ ਆਪ ਮਿਡ ਜੂਨ, ਮਿਡ ਤੋਂ ਲੈ ਕੇ ਐਂਡ ਆਫ ਜੂਨ, ਜੇ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ, ਦੋ ਬੈਗ ਭਰ ਕੇ $999 ਦੇ ਵਿੱਚ, $999 ਦੇ ਵਿੱਚ ਤੁਹਾਨੂੰ ਵਨ ਵੇ ਟਿਕਟ ਮਿਲ ਜੂਗੀ, ਟੂ ਬੈਗਸ ਇੰਕਲੂਡਡ ਇਨ ਦ ਪ੍ਰਾਈਸ। ਜੇਕਰ ਕੋਈ ਵੀ ਆਗਸਟ ਤੋਂ ਲੈ ਕੇ ਸਪਟੈਂਬਰ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, 1660 ਦੇ ਵਿੱਚ 1660 'ਚ ਬੁੱਕ ਕਰ ਸਕਦੇ ਹੋ। ਜੇ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਜੁਲਾਈ ਮਹੀਨੇ ਨੈਕਸਟ ਮੰਥ ਵਨ ਵੇ ਜਾਣਾ ਚਾਹੁੰਦਾ ਹੈ, ਦੋ ਬੈਗ ਭਰ ਕੇ $1049। ਅਤੇ ਹੁਣ ਤੁਸੀਂ ਗਰਮੀਆਂ ਲਈ ਇੱਥੇ ਕਿਸ ਨੂੰ ਸੱਦਣਾ ਹੈ, ਚਾਹੇ ਦਿੱਲੀ ਤੋਂ ਚਾਹੇ ਬੰਬੇ ਤੋਂ, ਸੱਦੋ ਹੁਣੇ ਇਸ ਮਹੀਨੇ ਜੂਨ ਦੇ ਵਿੱਚ ਟੋਰਾਂਟੋ ਤੱਕ, ਅਤੇ ਵਾਪਸ ਭੇਜੋ ਉਹਨਾਂ ਨੂੰ ਦਿੱਲੀ ਜਾਂ ਬੰਬੇ ਆਗਸਟ ਦੇ ਵਿੱਚ। ਰਾਊਂਡ ਟ੍ਰਿਪ ਓਨਲੀ 1369। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 ਜਾਂ ਇਥੋਪੋਕੋ ਲੋਕੇਸ਼ਨ ਹੈ 905-588-5100 905-588-5100। ਦੋਸਤੋ, ਜੇ ਤੁਸੀਂ ਸੋਚ ਰਹੇ ਹੋ ਕਿ ਇੰਨੇ ਔਖੇ ਇਕਨੋਮਿਕ ਹਾਲਾਤਾਂ ਦੇ ਵਿੱਚ ਤਾਂ ਸਾਡੇ ਖਰਚੇ ਹੀ ਪੂਰੇ ਕਰਨੇ ਬਹੁਤ ਔਖੇ ਹੋ ਗਏ ਆ, ਰੱਬ ਨਾ ਕਰੇ ਕੱਲ੍ਹ ਨੂੰ ਤੁਹਾਨੂੰ ਕੋਈ ਸੱਟ ਲੱਗਣ ਕਰਕੇ ਘਰ ਬਹਿ ਜਾਣ ਕੰਮ ਹੀ ਨਹੀਂ ਕਰ ਸਕਦੇ, ਕੱਲ੍ਹ ਨੂੰ ਰੱਬ ਨਾ ਕਰੇ ਕੋਈ ਵੱਡੀ ਕੋਈ ਕੈਂਸਰ ਵਰਗੀ ਬਿਮਾਰੀ ਹੋਣ ਕਰਕੇ ਤਾਂ ਤੁਸੀਂ ਸਾਲ ਦੋ ਸਾਲ ਤੱਕ ਵੀ ਘਰ ਬਹਿ ਜਾਂਦੇ ਹੋ, ਕੰਮ ਹੀ ਨਹੀਂ ਕਰ ਸਕਦੇ। ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਅਚਾਨਕ ਕੋਈ ਐਕਸੀਡੈਂਟ ਜਾਂ ਕੋਈ ਨੈਚੁਰਲ ਕੋਜ ਜਾਂ ਕੋਈ ਇਲਨੈਸ ਕਰਕੇ ਡੈਥ ਤੱਕ ਹੋ ਜਾਂਦੀ ਹੈ, ਫਿਰ ਤੁਹਾਡਾ ਪਰਿਵਾਰ ਦਾ ਕੀ ਬਣੂਗਾ? ਸੋ ਜੇ ਤੁਹਾਨੂੰ ਲੱਗਦਾ ਹੈ ਕਿ ਇਕਨੋਮਿਕ ਹਾਲਾਤ ਹੁਣ ਮਾੜੇ ਨੇ, ਸੋਚੋ ਤੁਹਾਡੇ ਪਰਿਵਾਰ ਦਾ ਕੀ ਹੋ ਸਕਦਾ ਹੈ, ਕੀ ਬਣ ਸਕਦਾ ਹੈ ਤੁਹਾਡੇ ਤੋਂ ਬਗੈਰ ਅਤੇ ਤੁਹਾਡੇ ਕਮਾਈ ਤੋਂ ਬਗੈਰ। ਸੋ ਆਪਣੀ ਆਪਦੀ ਐਜ਼ ਏ ਕਪਲ, ਐਜ਼ ਐਨ ਇੰਟਾਇਰ ਫੈਮਿਲੀ, ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਦੀ ਪਲੈਨਿੰਗ ਜ਼ਰੂਰ ਕਰਵਾਓ ਅਤੇ ਕਰਵਾ ਸਕਦੇ ਹੋ ਜਿੱਥੋਂ ਮਰਜ਼ੀ, ਪਰ ਮੈਂ ਤਾਂ ਆਪਣਾ ਆਪਦਾ ਹੀ ਮੈਸੇਜ ਆਫਕੋਰਸ ਦੇਣਾ ਹੈ। ਸੋ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ, ਸਾਡੀ ਟਾਪ ਫਾਈਨੈਂਸ਼ੀਅਲ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਇੰਸ਼ੋਰੈਂਸ ਦੇ ਬਾਰੇ ਬਹੁਤ ਘੱਟ ਹੀ ਜਾਣਦੇ ਹੋ, ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਕਿਹੜਾ ਪਲਾਨ ਤੁਹਾਡੇ ਪਰਿਵਾਰ ਲਈ ਜ਼ਿਆਦਾ ਬਿਹਤਰ ਰਹੂਗਾ, ਜ਼ਿਆਦਾ ਅਫੋਰਡੇਬਲ ਰਹੂਗਾ, ਤੁਸੀਂ ਮੈਨੂੰ ਕਾਲ, ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381 416-457-3381 416-457-3381। ਅਪੋਇੰਟਮੈਂਟ ਬੁੱਕ ਕਰਕੇ ਮੇਰੇ ਨਾਲ, ਸਿਮਰਾਜ ਸਿੱਧੂ ਨਾਲ, ਤੁਸੀਂ ਜਿਹੜੇ ਮਰਜ਼ੀ ਦਿਨ ਆਪਣੇ ਪਸੰਦ ਦੇ ਟਾਈਮ 'ਤੇ ਮਿਲ ਸਕਦੇ ਹੋ ਸਾਡੇ ਬ੍ਰੈਂਪਟਨ ਆਫਿਸ ਦੇ ਵਿੱਚ, 70 Delta Park Boulevard, Brampton, right by Airport and Queen, Airport and Delta Park, ਸਾਡੇ ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਸੋ ਚਾਹੇ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ ਐਬਸੋਲੂਟਲੀ ਲੋਵੈਸਟ ਮੰਥਲੀ ਰੇਟ ਦੇ ਵਿੱਚ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਜਾਂ ਤੁਸੀਂ ਆਪਣੇ ਬੱਚਿਆਂ ਦੇ ਲਈ ਵੀ ਇੰਸ਼ੋਰੈਂਸ ਦੀ ਪਲੈਨਿੰਗ ਕਰਨਾ ਚਾਹੁੰਦੇ ਜਿਹਦੇ ਵਿੱਚ ਲਾਈਫ ਲੌਂਗ ਕੈਸ਼ ਵੈਲਿਊ ਵੱਧਦੀ ਹੀ ਜਾਵੇ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381 416-457-3381। ਜੇ ਦੋਸਤੋ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਅੱਜ ਥਰਸਡੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ ਤਿੰਨਾਂ ਬ੍ਰੈਂਡ ਲੋਕੇਸ਼ਨਸ 'ਤੇ ਇੱਕ ਹਾਕਾ ਥਾਲੀ ਲਓ, ਦੂਜੀ ਬਿਲਕੁਲ ਫ੍ਰੀ ਮਿਲੂਗੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਉਹ ਵੀ ਤਾਜ਼ਾ ਤਾਜ਼ਾ, 2:00 ਇਨ ਦ ਮੋਰਨਿੰਗ, 7 ਡੇਜ਼ ਅ ਵੀਕ, ਸਵੇਰੇ 2 ਵਜੇ ਤੱਕ ਤਾਜ਼ਾ ਹੀ ਫੂਡ ਤੁਹਾਨੂੰ ਮਿਲੂਗਾ ਅਤੇ 2 ਵਜੇ ਤੱਕ ਹੀ ਤੁਹਾਨੂੰ ਸਵੇਰ ਨੂੰ ਮਿਲੂਗਾ। ਪਹੁੰਚੋ 275 Garden Brook Trail ਅਤੇ ਕੈਸਲ ਮੋਰ 'ਤੇ, ਇਹਨਾਂ ਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ, 85 ਮੌਂਟਪੈਲੀਏ ਸਟਰੀਟ, ਬ੍ਰੈਂਪਟਨ 'ਤੇ, ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ 'ਤੇ ਚਿੰਕੂਜ਼ੀ 'ਤੇ, 15 Fender Way। ਤਿੰਨਾਂ ਲੋਕੇਸ਼ਨਸ 'ਤੇ ਬਹੁਤ ਹੀ ਜ਼ਬਰਦਸਤ, ਬਹੁਤ ਹੀ ਜ਼ਾਇਕੇਦਾਰ ਇਹ ਵੈੱਜ ਨਾਨ ਵੈੱਜ ਪਕਵਾਨ ਤਿਆਰ ਕਰਦੇ ਆ, 15 ਕਿਸਮ ਦੇ ਡੋਸੇ, ਤੁਹਾਡੇ ਲਈ ਫਿਸ਼ ਪਕੌੜਾ ਅੰਮ੍ਰਿਤਸਰੀ ਫਿਸ਼ ਨਾਲ ਦੇਣਾ ਬਟਰ ਚਿਕਨ ਗੋਟ ਮੀਟ ਵੈਜ ਨਾਨ ਵੈਜ ਇੰਡੀਆ ਸਟਾਲ ਕੇਕਸ ਐਂਡ ਪੇਸਟਰੀ ਸ਼ੁੱਧ ਖੋਏ ਦੀਆਂ ਮਿਠਾਈਆਂ ਸਭ ਕੁਝ ਐਨ ਸਕਰੈਚ ਤੋਂ ਬਹੁਤ ਸਵਾਦ ਤਿਆਰ ਕਰਦੇ ਨੇ ਤੁਸੀਂ ਬਹਿ ਕੇ ਖਾ ਵੀ ਸਕਦੇ ਹੋ ਪੀ ਵੀ ਸਕਦੇ ਹੋ ਪੈਡੀਓ ਵੀ ਖੁੱਲ੍ਹਾ ਹੈ ਪੂਰੇ ਨਜ਼ਾਰੇ ਲਓ ਆਊਟਡੋਰਸ ਵੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਬੈਂਪਟ ਲੋਕੇਸ਼ਨ 'ਤੇ ਪਹੁੰਚੋ ਅਤੇ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਲਈ ਕੇਟਰਿੰਗ ਕਰਵਾਉਣੀ ਆ ਇਹ ਕੇਟਰਿੰਗ ਦੇ ਵਿੱਚ ਸਪੈਸ਼ਲਿਸਟ ਨੇ ਤਾਂ ਹੀ 10 ਟਰੱਕ ਰੱਖੇ ਹੋਏ ਆ ਇਹ ਆਪਣੇ ਪੂਰੇ ਸ਼ੈਫ ਵੀ ਅਤੇ ਸਰਵਰ ਵੀ ਨਾਲ ਭੇਜਦੇ ਨੇ ਤੁਹਾਡੇ ਸਪੈਸ਼ਲ ਇਵੈਂਟ ਨੂੰ ਹੋਰ ਵੀ ਸਪੈਸ਼ਲ ਬਣਾਉਣ ਲਈ ਨੰਬਰ ਘੁਮਾਓ ਲਾਈਵ ਕੇਟਰਿੰਗ ਲਈ 905-794-8111 905-794-8111 ਅਤੇ ਨਾਲ ਜਿਹੜਾ ਤੁਹਾਨੂੰ ਮੈਸੇਜ ਦੇਵਾਂ ਯੂਨਾ ਗਲੋਬਲ ਐਡਵਾਈਜ਼ਰੀ ਦਾ ਜੋ ਕਿ ਤੁਹਾਡੇ ਲਈ ਪੜ੍ਹਾਈ ਕਰਨ ਦੇ ਲਈ ਇਹ ਸਰਕਾਰੀ ਗ੍ਰਾਂਟਸ ਅਤੇ ਆਪਸ਼ਨਲ ਲੋਨਸ ਦਾ ਪ੍ਰਬੰਧ ਕਰਦੇ ਨੇ ਸ਼ਾਇਦ ਤੁਸੀਂ ਸੁਣਿਆ ਹੋਣਾ ਹੈ ਕਿ ਹੁਣ ਡੱਗ ਫੋਰਡ ਦੀ ਸਰਕਾਰ ਅਗਲੇ ਮਹੀਨੇ ਜੁਲਾਈ ਦੇ ਐਂਡ ਦੇ ਵੱਲ ਜਿਹੜੇ ਵੀ ਪੜ੍ਹਨ ਦੇ ਲਈ ਗ੍ਰਾਂਟ ਨੇ ਉਹਦਾ ਕੰਮ ਬੰਦ ਕਰ ਰਹੇ ਆ ਅਤੇ ਇਕੱਲੇ ਲੋਨ ਹੀ ਦੇ ਰਹੇ ਨੇ ਅਗਲੇ ਮਹੀਨੇ ਦੇ ਐਂਡ ਤੋਂ ਪਹਿਲਾਂ ਪਹਿਲਾਂ ਜੇਕਰ ਤੁਸੀਂ ਯੂਨਾ ਗਲੋਬਲ ਐਡਵਾਈਜ਼ਰੀ ਦੇ ਮਿਸਟਰ ਨਾਗਪਾਲ ਦੇ ਨਾਲ ਸੰਪਰਕ ਕਰੋਗੇ ਇਹ ਤੁਹਾਨੂੰ ਪੜ੍ਹਨ ਦੇ ਲਈ ਤੁਹਾਡੇ ਪੜ੍ਹਾਈ ਦੇ ਲਈ ਵੀ ਤੁਹਾਡੇ ਰਹਿਣ ਸਹਿਣ ਦੇ ਖਰਚਿਆਂ ਲਈ ਵੀ ਕਾਸਟ ਆਫ ਲਿਵਿੰਗ ਲਈ ਵੀ ਸਾਲ ਦਾ $30,000 ਤੋਂ ਲੈ ਕੇ $1,00,000 ਤੱਕ ਦਾ ਸਿੱਧੇ ਗਵਰਨਮੈਂਟ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਤੱਕ ਦਾ ਪ੍ਰਬੰਧ ਕਰ ਸਕਦੇ ਨੇ ਜਿਹਦੇ ਵਿੱਚੋਂ ਤਕਰੀਬਨ ਅੱਧਾ ਤਾਂ ਗ੍ਰਾਂਟ ਹੀ ਹੁੰਦਾ ਹੈ ਜੋ ਕਿ ਕਦੇ ਵੀ ਨਹੀਂ ਤੁਸੀਂ ਮੋੜਨਾ ਸਰਕਾਰੀ ਗ੍ਰਾਂਟ ਤੁਹਾਨੂੰ ਮਿਲਦੇ ਨੇ ਪੜ੍ਹਾਈ ਕਰਨ ਦੇ ਲਈ ਕੰਮ ਕਾਰੋਬਾਰ ਆਪਣਾ ਸ਼ੁਰੂ ਕਰਨ ਦੇ ਲਈ ਜੋ ਕਿ ਤੁਸੀਂ ਨੈਵਰ ਐਵਰ ਪੇ ਬੈਕ ਕਰਨਾ ਹੈ ਰਿਟਰਨ ਤੱਕ ਹੀ ਨਹੀਂ ਕਦੇ ਕਰਨਾ ਜੇ ਤੁਸੀਂ ਇੱਕ PR ਸਿਟੀਜ਼ਨ ਜਾਂ ਪ੍ਰੋਟੈਕਟਡ ਪਰਸਨ ਰੈਫਿਜੀ ਹੋ ਤੁਹਾਡੀ ਫੈਮਿਲੀ ਇਨਕਮ ਜੁਆਇੰਟ ਇਨਕਮ 70,000 ਤੋਂ ਘੱਟ ਹੈ ਘਰੇ ਬਹਿ ਕੇ ਤੁਸੀਂ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਨਾਲ ਸਕਿੱਲ ਡਿਵੈਲਪ ਕਰ ਸਕਦੇ ਹੋ ਅਤੇ ਕੋਈ ਵੀ ਏਜ ਲਿਮਿਟ ਨਹੀਂ ਵੱਧ ਤੋਂ ਵੱਧ ਕਲਾਇੰਟ ਤਾਂ 40+ ਦੇ ਨੇ 40, 50, 60+ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਜੇ ਸੈਲਫ ਇੰਪਲੋਇਡ ਹੋ ਹਾਊਸ ਵਾਈਫ ਹੋ ਊਬਰ ਡਰਾਈਵਰ ਟਰੱਕ ਡਰਾਈਵਰ ਹੋ ਇਹਨਾਂ ਨਾਲ ਸੰਪਰਕ ਕਰੋ ਸਭ ਤੋਂ ਖਾਸ ਗੱਲ ਕੋਈ ਵੀ ਅਪਫਰੰਟ ਕਾਸਟ ਹੈ ਨਹੀਂ ਜਦੋਂ ਤੁਹਾਨੂੰ ਗਵਰਨਮੈਂਟ ਤੋਂ ਗ੍ਰਾਂਟ ਮਿਲਦੇ ਨੇ ਬਾਅਦ ਦੇ ਵਿੱਚ ਹੀ ਜਾ ਕੇ ਤੁਸੀਂ ਇਹਨਾਂ ਨੂੰ ਛੋਟੀ ਜਿਹੀ ਕਿਸ਼ਤ ਪੇ ਕਰਨੀ ਹੈ ਕਾਲ 437-264-3175 437-264-3175 ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਤੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਅਤਾ ਪਤਾ ਫੋਨ ਪਰ ਚਾਹੀਦਾ ਹੋਵੇ ਕਾਲ 416-457-3381 416-457-3381 4163581 ਇੱਥੇ ਤੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ safety.ca ਤੇ ਜਾਓ।
1: Another Don Clean with the Don Ducks.
2: Oh, he's doing dishes with Don Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
7: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਬੱਲੇ ਬੱਲੇ ਰੌਣਕ ਮੇਲਾ ਫੁੱਲ ਬਟਾ ਫੁੱਲ। ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ ਇੱਕ ਵਾਰ ਫਿਰ।

0: ਅਰਜ਼ਾ ਪ੍ਰੋਗਰਾਮ ਤੁਹਾਡੇ ਲਈ ਪਹੁੰਚ ਤਾਂ ਕੀਤਾ ਜਾ ਰਿਹਾ ਵੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਵੱਲੋਂ ਬੱਲੇ ਬੱਲੇ ਬੱਲੇ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਕਿਹੜਾ ਸ਼ੋਰੂਮ ਦੇਖ ਲਿਆ ਨਾ ਤੁਸੀਂ ਆਪਣੇ ਆਪ ਕਹੋਗੇ ਨਵੀਂ ਯਾਰ ਇੰਨਾ ਸੋਹਣਾ ਸ਼ੋਰੂਮ ਹੀ ਨਹੀਂ ਕਦੇ ਦੇਖਿਆ ਪਹਿਲੀ ਗੱਲ ਜਿੰਨੇ ਵੀ ਮੇਰੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ ਤੁਸੀਂ ਚਾਹੇ ਹੋਮ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਹੋਮ ਬਿਲਡਿੰਗ ਦਾ ਕੰਮ ਕਰਦੇ ਹੋ ਫਲੋਰਿੰਗ ਦਾ ਕੰਮ ਕਰਦੇ ਹੋ ਪੇਂਟ ਦਾ ਕੰਮ ਕਰਦੇ ਹੋ ਕਿਚਨਸ ਬਣਾਉਂਦੇ ਹੋ ਲਾਈਟਿੰਗ ਦਾ ਕੰਮ ਕਰਦੇ ਹੋ ਵਨ ਸਟਾਪ ਸ਼ਾਪ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਐਂਡ ਸਟੀਲਸ 8005 ਯਾਨੀ ਕਿ 8005 ਡਿਕਸੀ ਰੋਡ ਸਟੀਲਸ ਡਿਕਸੀ ਦਾ ਕੋਰਨਰ ਡਿਜ਼ਾਈਨਰ ਤੇ ਲਗਜ਼ਰੀ ਸ਼ੋਰੂਮ ਕਹਿੰਦੇ ਨਵੀਂ ਸਾਡੇ ਕੋਲ ਕੋਈ ਵੀ ਪ੍ਰਾਈਸ ਅਗਲਾ ਲੈ ਆਵੇ ਕੋਈ ਵੀ ਸਾਡਾ ਕੰਟਰੈਕਟਰ ਸੱਜਣ ਕਹਿ ਦੇਵੇ ਪੰਜਾਬੀ ਦਾ ਸੁਣ ਕੇ ਆਏ ਕਹਿੰਦੇ ਨਵੀਂ ਅਸੀਂ ਇੱਕ ਇੱਕ ਪ੍ਰਾਈਸ ਬੀਟ ਕਰਾਂਗੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਨ ਸਟਾਪ ਸ਼ਾਪ ਪਲੰਬਿੰਗ ਸਪਲਾਈਜ਼ ਐਂਡ ਫਿਕਸਚਰਸ ਐਚ ਵੈਕ ਮਟੀਰੀਅਲਸ ਐਂਡ ਐਕਸੈਸਰੀਜ਼ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਤੇ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਟੂਲਸ ਹਾਰਡਵੇਅਰ ਵੈਨਿਟੀਜ਼ ਫਾਸੈਟਸ ਟੋਇਲੈਟਸ ਸ਼ਾਵਰ ਸਿਸਟਮਸ ਬਾਥਰੂਮ ਪ੍ਰੋਡਕਟਸ ਮੈਂ ਕਹਿੰਦਾ ਕੁਛ ਵੀ ਚਾਹੀਦਾ ਤੁਸੀਂ ਗੇੜਾ ਮਾਰਿਓ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੇ ਐਸੀ ਚੀਜ਼ ਕੋਈ ਵੀ ਹੈ ਨਹੀਂ ਇੱਥੇ ਐਸੀ ਚੀਜ਼ ਕੋਈ ਨਹੀਂ ਜਿਹੜੀ ਇਹਨਾਂ ਕੋਲ ਹੈ ਨਹੀਂ ਗੀ ਸਾਰਾ ਕੁਛ ਹੀ ਆ ਯਾਰ ਕੇਬਲ ਚੇਨਾਂ ਤੋਂ ਲੈ ਕੇ ਕਲੀਨਿੰਗ ਟੂਲਸ ਤੋਂ ਲੈ ਕੇ ਤੁਹਾਨੂੰ ਸੇਫਟੀ ਜੈਕਟਾਂ ਚਾਹੀਦੀਆਂ ਨੇ ਡਰੇਨ ਓਪਨਰ ਚਾਹੀਦੇ ਆ ਪਲੰਜਰ ਚਾਹੀਦੇ ਆ ਡੋਰ ਹਾਰਡਰ ਚਾਹੀਦਾ ਮੇਰੇ ਤਾਂ ਮੂੰਹ ਸੁੱਕ ਜਾਣਾ ਇਹਨਾਂ ਦੇ ਪ੍ਰੋਡਕਟ ਬਣਾਉਂਦੇ ਦੇ ਸੋ ਤੁਸੀਂ ਜ਼ਰੂਰ ਜਾਓ 8005 ਡਿਕਸੀ ਰੋਡ ਡਿਕਸੀ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 6479610585 6479610585 8005 ਡਿਕਸੀ ਰੋਡ 8675 ਹੈਲੋ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਬਣਦਾ
1: ਬਸ ਵਧੀਆ ਮੇਰੇ ਕੰਮ ਤੋਂ ਹੁਣ ਘਰ ਨੂੰ ਜਾ ਰਹੇ ਹਾਂ
0: ਕੰਮ ਤੋਂ ਘਰ ਬੈਸਟ ਟਾਈਮ ਹੈ ਤੁਸੀਂ ਸੋ ਬਾਹਲੀ ਕੋਈ ਬਿਜ਼ੀ ਏਰੀਆ ਚ ਨਹੀਂ ਹੈਗੇ ਸਾਡੇ ਇੱਥੇ ਆ ਕੇ ਦੇਖੋ ਭਰਾਵਾ ਇੱਥੇ ਤਾਂ ਸੜਕਾਂ ਭਰੀਆਂ ਪਈਆਂ ਨੇ ਬ੍ਰੈਂਪਟਨ ਦੀ ਰੌਣਕ ਨੂੰ ਮਿਸ ਕਰਦੇ ਹੋ ਕਰੀਦਾ ਕਿਹੜੀ ਚੀਜ਼ ਮਿਸ ਕਰਦੇ ਹੋ ਬ੍ਰੈਂਪਟਨ ਬਾਰੇ
1: ਬ੍ਰੈਂਪਟਨ ਆਪਣੇ ਪੰਜਾਬੀ ਲੋਕ ਜ਼ਿਆਦਾ ਆ ਜਿੱਦਾਂ ਕਿ
0: ਪੰਜਾਬੀ ਲੋਕ ਬੜੇ ਇੱਥੇ ਤੁਸੀਂ ਜੇ ਇੰਡੀਆ ਛੱਡ ਕੇ ਇੱਥੇ ਆਏ ਹੋ ਇੱਥੇ ਪੰਜਾਬੀ ਨਾਲ ਰਹਿਣ ਥੋੜਾ ਆਏ ਹੋ ਜਾਂ ਰਹਿਣ ਆਏ ਹੋ ਪੰਜਾਬੀ ਨਾਲ ਨਹੀਂ ਉਹ ਜਿਹੜਾ ਆਪਣਾਪਨ ਹੈ ਵਾਕਈ ਯਾਰ ਉਹ ਜ਼ਰੂਰੀ ਹੈ ਪੰਜਾਬੀ ਬੰਦੇ ਕੋਲ ਹੋਣ ਨਾ ਤੁਹਾਨੂੰ ਐਂ ਲੱਗਦਾ ਵੀ ਅਸੀਂ ਆਪਣੇ ਘਰ 'ਚ ਹੀ ਹੈ ਵੈਸੇ ਨਾ ਜਿਹੜਾ ਵੀ ਬੰਦਾ ਹੁਣ ਚਲੋ ਸਮਾਂ ਬਦਲ ਗਿਆ ਬਟ ਪਹਿਲਾਂ ਪਹਿਲਾਂ ਲੋਕਾਂ ਨੇ ਪੰਜਾਬ ਛੱਡ ਕੇ ਇੱਥੇ ਉਹਨਾਂ ਨੇ ਕਹਿਣਾ ਬੱਲੇ ਬਈ ਗੋਰੀਆਂ ਦਿਸਣਗੀਆਂ ਵਧੀਆ ਉੱਥੇ ਇੰਜੋਏ ਕਰਾਂਗੇ ਇੱਥੇ ਆ ਕੇ ਫਿਰ ਕਹਿੰਦੇ ਇਹ ਤਾਂ ਪਿੰਡਾਂ ਵਰਗਾ ਹੀ ਆ ਚਲੋ ਹੋਰ ਸੁਣਾਓ ਕਿਹੜਾ ਵੀਰੇ
1: ਅੰਮ੍ਰਿਤ ਮਾਨ ਦਾ ਨਵਾਂ ਗਾਣਾ
0: ਆਰ ਆਰ
1: ਹਾਂਜੀ
0: ਅੰਮ੍ਰਿਤ ਮਾਨ ਤੇ ਦੀਪ ਜੰਡੂ ਦਾ ਹੈ ਅੰਮ੍ਰਿਤ ਮਾਨ ਦੀ ਨਵੀਂ ਈਪੀ ਐਲਬਮ ਜੋ ਵੀ ਹੈ ਠੀਕ ਲੱਗੀ ਠੀਕ ਹੈ ਬ੍ਰਦਰ ਲਾ ਦਿੰਦੇ ਆਰ ਆਰ ਤੁਹਾਡੇ ਲਈ ਨੋ ਪ੍ਰੋਬਲਮ
1: ਠੀਕ
0: ਹੈ ਵੈਰੀ ਗੁੱਡ ਸਰ ਬਹੁਤ ਸ਼ੁਕਰੀਆ ਆਰ ਆਰ ਕਾਹਦੀ ਗੱਲ ਕਰ ਰਹੇ ਨੇ ਇਹ ਰੋਲਜ਼ ਰੋਇਸ ਦੀ ਜਾਂ ਹੋਰ ਕੋਈ ਮੈਂ ਵੈਸੇ ਸੁਣਿਆ ਨੀ ਗੀਤ ਮੈਨੂੰ ਲੱਗਦਾ ਪੂਰਾ ਨਹੀਂ ਮੈਂ ਸੁਣਿਆ ਇੱਕ ਰਾਂਝਾ ਰਾਜੀ ਦੀ ਗੱਲ ਹੋ ਰਹੀ ਸੀ ਗਾਣੇ ਚਲੋ ਸੁਣ ਲਵਾਂਗੇ ਤੇ ਦੇਖ ਲਵਾਂਗੇ ਵੀ ਗੱਲ ਕੀ ਹੋ ਰਹੀ ਹੈ ਸੋ ਨੰਬਰ ਹੈ ਆਪਣਾ 9056733337 ਇੱਕ ਵੀਰ ਦੀ ਕਾਲ ਕੱਟੀ ਗਈ 9056733

ਆਪਾਂ ਸਟੀਲਸ ਅਤੇ ਏਅਰਪੋਰਟ ਰੋਡ ਦੇ ਨੇੜੇ, ਏਅਰਪੋਰਟ ਰੋਡ ਐਂਡ ਸਟੀਲਸ ਦੇ ਨੇੜੇ ਤੁਸੀਂ ਮਸਾਜ ਕਰਵਾਉਣਾ ਨਾ, ਤਾਂ ਇੱਕ ਘੰਟੇ ਦਾ ਐਸਾ ਮਸਾਜ ਹੈ ਤੁਸੀਂ ਦੁਨੀਆ ਭੁੱਲ ਜਾਓਗੇ ਵੀ ਕਿੱਥੇ ਹੋ। ਰਿਲੈਕਸਿੰਗ ਮਸਾਜ ਇਹਨੂੰ ਕਹਿੰਦੇ ਨੇ, ਤੇ ਸਾਡੇ ਨਾਮ ਦੇ ਉੱਤੇ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ। ਜਿਨ੍ਹਾਂ ਨੇ ਹਾਈਡਰਾ ਫੇਸ਼ਲ ਕਰਵਾਉਣਾ ਤਾਂ 150 ਵਾਲਾ ਹਾਈਡਰਾ ਫੇਸ਼ਲ ਪੰਜਾਬੀ ਦਰਾਂ ਦੇ ਨਾਂ ਤੇ $130 ਚ, ਲੇਜ਼ਰ ਹੇਅਰ ਰਿਮੂਵਲ ਕਰਵਾਓ ਰੈਗੂਲਰ $250 ਤੁਹਾਡੇ ਲਈ, $200 ਚ ਸਾਡਾ ਨਾਂ ਲੈ ਦਿਓ। ਵੈਕਸਿੰਗ ਫੁੱਲ ਬਾਡੀ ਦੀ ਵੈਕਸਿੰਗ $120 ਦੀ ਪੰਜਾਬੀ ਦਰ ਦੇ ਨਾਮ ਦੇ ਨਾਲ, $100 ਦੀ ਅੰਡਰ ਆਰਮ ਅਤੇ ਫੇਸ਼ਲ ਸਪੈਸ਼ਲ ਕੁੜੀਆਂ ਲਈ। ਬਾਈ ਜੀ ਤੇ ਇਹਨਾਂ ਦੀ ਟੀਮ, ਇਹ ਭੈਣ ਜੀ ਹੁਣੇ ਕਹਿੰਦੇ ਕਿ ਕਿਉਂਕਿ ਬੀਚ ਬੂਚ ਤੇ ਜਾਣਾ ਹੁੰਦਾ, ਅੰਡਰ ਆਰਮ ਤੇ ਫੇਸ਼ਲ ਸਪੈਸ਼ਲ $60 ਦਾ ਰੈਗੂਲਰ ਪੰਜਾਬੀ ਦਰਾਂ ਦੇ ਨਾਂ ਦੇ ਨਾਲ $50 ਚ, ਤੇ ਬੈਕ ਫੇਸ਼ਲ $80 ਤੇ ਸਾਡੇ ਨਾਂ ਤੇ $60। ਇਹਨਾਂ ਕੋਲ ਆਰ ਐਮ ਟੀਜ਼ ਵੀ ਨੇ, ਡਾਇਰੈਕਟ ਬਿਲਿੰਗ ਤੁਹਾਡੇ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਬੈਨੀਫਿਟਸ ਜੇ ਹੈਗੇ ਤੁਹਾਡੇ ਕੋਲ। ਬਹੁਤ ਵਧੀਆ ਐਕਸਪੀਰੀਅੰਸਡ ਥੈਰੇਪਿਸਟ ਨੇ, ਤੇ ਸਾਡੇ ਕੋਈ ਵੀ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ, ਸਰਵਿਕਲ ਇਸ਼ੂ ਹੈ ਕਿਸੇ ਨੂੰ, ਮਸਲ ਸਟਿਫ ਨੇ, ਸਾਇਟਿਕਾ, ਬੈਕ ਪੇਨ, ਸਾਡੇ ਟਰੱਕਾਂ ਵਾਲੇ ਵੀਰਾਂ ਭੈਣਾਂ ਨੂੰ ਬੈਕ ਪੇਨ ਜ਼ਿਆਦਾਤਰ ਹੁੰਦੀ ਹੈ, ਬੈਠ ਬੈਠ ਕੇ ਬੈਕ ਦਾ ਇਸ਼ੂ ਜ਼ਰੂਰ ਆਉਂਦਾ। ਇਹ ਸਪੈਸ਼ਲਟੀ ਹੈ ਕਿ ਇਹ ਬੈਕ ਪੇਨ ਨੂੰ ਐਨ ਭਜਾ ਦੇਣਗੇ। ਸੋ ਤੁਸੀਂ ਜ਼ਰੂਰ ਇੱਕ ਵਾਰ ਇੱਥੇ ਵਿਜ਼ਿਟ ਕਰੋ, ਹੈਲਥ ਆ ਅਤੇ ਵੈਲਥ ਆ, ਹੈਲਥ ਬਿਨਾਂ ਕੱਖ ਵੀ ਨਹੀਂ। ਸੋ ਲਵਾਨਾ ਵੈਲਨੈਸ ਸਪਾ, LEVANA ਵੈਲਨੈਸ ਸਪਾ, 341 ਪਾਰਕਰ ਸਕੁਏਅਰ, ਏਅਰਪੋਰਟ ਰੋਡ ਤੇ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ, ਤੇ ਨੰਬਰ ਹੈ 416-881-5385 ਇੱਕ ਵਾਰ ਜਾਓ। ਇੰਨਾ ਤੁਹਾਨੂੰ ਕਹਿੰਦੇ ਹੁੰਦੇ ਨਾ, ਇੰਨੀਆਂ ਡੀਲਾਂ ਗਣਾਤੀਆਂ, ਹੁਣ ਜੇ ਨਹੀਂ ਗਏ ਫਿਰ ਤਾਂ ਲੋਸ ਤੁਹਾਡੀ ਹੋਈ ਆ। ਨੰਬਰ ਨੋਟ ਕਰ ਲਓ ਫਿਰ ਤੋਂ, 416-881-5385, 416 881-5385, ਤੇ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਗੇੜਾ ਮਾਰਿਓ। ਮਸਾਜ ਕਰਾਉਣਾ ਜ਼ਰੂਰੀ ਹੈ, ਨਹੀਂ ਤਾਂ ਐਵੇਂ ਮਸਲ ਦੀ ਪੇਨ ਹੁੰਦੀ ਰਹਿੰਦੀ ਹੈ, ਮਸਲ ਸਟਿਫ ਰਹਿੰਦੀਆਂ ਨੇ। ਖਾਸ ਤੌਰ 'ਤੇ ਆਪਾਂ ਯਾਰ ਹੁਣ ਕੰਮਾਂ ਕੁੰਮਾਂ 'ਤੇ ਉਹਨੇ ਬੈਠੇ ਜ਼ਿਆਦਾ ਰਹਿੰਦੇ ਹਾਂ, ਸੋ ਬਹਿਣ ਨਾਲ ਵੀ ਬੜੇ ਪੰਗੇ ਪੈਂਦੇ ਆ। ਸੋ ਓਕੇ, ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਸਕਦੀਆਂ। ਅਗੈਨ ਕੋਈ ਵੀ ਗੀਤ ਸੰਗੀਤ ਲਗਵਾਉਣਾ ਤਾਂ ਜੀ ਸਦਕੇ ਆਲਵੇਜ਼ ਮੋਸਟ ਵੈਲਕਮ। ਕੱਲ ਇੱਕ ਬੜੀ ਪਿਆਰੀ ਸ਼ਾਮ ਸੀਗੀ, ਚਲੋ ਮੈਂ ਤਾਂ ਪ੍ਰੋਗਰਾਮ ਕਰਦਾ ਸੀਗਾ ਤਾਂ ਮੈਂ ਮਿਸ ਕੀਤੀ। ਕੱਲ ਨਾ ਇੱਕ ਬਹੁਤ ਹੀ ਵੱਖਰੇ ਕਿਸਮ ਦਾ ਇਵੈਂਟ ਸੀ, ਬੜੇ ਯੂਨੀਕ ਕਿਸਮ ਦਾ। ਸੋ 40 ਦਿਨ ਫਿਲਮ ਇੱਕ ਰਿਲੀਜ਼ ਹੋ ਰਹੀ ਹੈ, ਬਹੁਤ ਹੀ ਬੈਸਟ ਸੈਲਿੰਗ ਕਿਤਾਬ ਹੈ 40 ਦਿਨ, ਅਤੇ ਉਹਦੇ ਬੇਸ ਦੇ ਉੱਤੇ ਗੁਰਪ੍ਰੀਤ ਘੁੱਗੀ ਜੀ, ਦੇਬੀ ਮਖਸੂਸਪੁਰੀ ਸਾਹਿਬ ਦੀ ਫਿਲਮ ਆ ਰਹੀ ਹੈ 40 ਦਿਨ 19 ਤਰੀਕ ਨੂੰ, ਉਹਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। ਬਟ ਕੱਲ੍ਹ ਨਾ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਸੋਹਣਾ ਪੈਨਲ ਹੋਸਟ ਕੀਤਾ ਸੀ, ਕੁਐਸਚਨ ਐਂਸਰ ਸੈਮੀਨਾਰ ਸੀ, ਲਿਟਰੇਚਰ ਬਾਰੇ, ਫਿਲਮ ਮੇਕਿੰਗ ਬਾਰੇ, ਪੰਜਾਬੀ ਆਪਣੇ ਸੱਭਿਆਚਾਰ ਬਾਰੇ, ਹਿਸਟਰੀ ਬਾਰੇ। ਇਸ ਪੈਨਲ ਨੂੰ ਮੋਡਰੇਟ ਅਤੇ ਹੋਸਟ ਕੀਤਾ ਸੀ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਨੇ। ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਬੜੀਆਂ ਸ਼ਖਸੀਅਤਾਂ ਪਹੁੰਚੀਆਂ, ਅਤੇ ਮੇਨ ਉਸਦੇ ਹੋਸਟ ਸੀਗੇ ਮੇਰੇ ਡੈਡ, ਅਤੇ ਨਾਲ ਬੈਠੇ ਸੀ ਗੁਰਪ੍ਰੀਤ ਘੁੱਗੀ ਸਾਹਿਬ, ਦੇਬੀ ਮਖਸੂਸਪੁਰੀ ਜੀ, ਅਤੇ ਡਾਕਟਰ ਗੁਰਪ੍ਰੀਤ ਧੁੱਗਾ ਜਿਨ੍ਹਾਂ ਨੇ ਨੋਵਲ ਲਿਖੀ ਹੈ, ਅਤੇ ਸਮੀਰ ਹੁਣੇ ਜੋ ਕਿ ਸਾਰਾ ਆਪਣਾ ਪੈਨਲ ਹੋਸਟ ਕਰ ਰਹੇ ਸੀਗੇ। ਅਤੇ ਬਹੁਤ ਹੀ ਯਾਰ ਕਮਾਲ ਦੇ ਸਵਾਲ ਜਵਾਬ ਹੋਏ, ਬੜੀ ਹਿਸਟਰੀ ਸ਼ੇਅਰ ਕੀਤੀ ਗਈ। ਅਤੇ ਹੁਣ ਵੀ ਸਾਨੂੰ ਉਹਨਾਂ ਦੀ ਟੀਮ ਦਾ ਮੈਸੇਜ ਆਇਆ ਕਿ ਸਿੱਧਵਾਂ ਸਾਹਿਬ ਤੁਹਾਡੇ ਆਉਣ ਨਾਲ ਤਾਂ ਹੋਰ ਵੀ ਰੰਗ ਬੰਨੇ ਗਏ ਅਤੇ ਕਮਾਲ ਹੋ ਗਈ। ਗੁਰਪ੍ਰੀਤ ਘੁੱਗੀ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਮੈਸੇਜ ਆਇਆ ਕਿ ਸਿੱਧਵਾਂ ਸਾਹਿਬ ਤੁਸੀਂ ਆਏ, ਤੁਹਾਡੇ ਬਿਨਾਂ ਹੋਰ ਕੋਈ ਨਹੀਂ ਸੀ ਇੰਨਾ ਵਧੀਆ ਇਸ ਨੂੰ ਹੋਸਟ ਕਰ ਸਕਦਾ। ਸੋ ਥੈਂਕ ਯੂ ਟੂ ਦ ਟੀਮ, ਤੁਸੀਂ ਸਾਨੂੰ ਯਾਨੀ ਕਿ ਮੇਰੇ ਫਾਦਰ ਸਾਹਿਬ ਨੂੰ ਟਰੱਸਟ ਕੀਤਾ, ਅਤੇ ਆਫਕੋਰਸ ਤੁਸੀਂ ਗੱਲਬਾਤ ਨੂੰ ਇੰਜੋਏ ਕੀਤਾ। ਸੋ 40 ਦਿਨ ਫਿਲਮ ਬਹੁਤ ਹੀ ਪਿਆਰੀ ਯਾਰ, ਮੈਂ ਰੀਸਰਚ ਕਰ ਰਿਹਾ ਸੀ ਇਸ ਕਿਤਾਬ ਬਾਰੇ ਕੁਝ ਦਿਨਾਂ ਤੋਂ ਕਿ ਅਤੇ ਕੀ ਮੈਸੇਜ ਨੇ, ਕਿੱਦਾਂ ਦੀ ਫਿਲਮ ਹੈ। ਸੋ ਫਿਲਮ 19 ਤਰੀਕ ਨੂੰ

0: ਰਿਲੀਜ਼ ਹੋ ਰਹੀ ਹੈ ਅਤੇ ਉਹਦੀ ਜਾਣਕਾਰੀ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥੋੜ੍ਹੀ ਜਿਹੀ ਡੈਪਥ ਦੇ ਵਿੱਚ ਦੇਵਾਂਗੇ। 2865 ਹਾਂਜੀ ਬਾਈ ਜੀ,
1: ਕੀ ਹਾਲ ਬਾਈ?
0: ਵਧੀਆ ਜੀ, ਕਿਵੇਂ ਹੋ?
1: ਬਾਕੀ ਤੁਸੀਂ ਕਿਹੜੀ ਗੱਲ ਕਰਦੇ ਬੀਚ ਦੀ? ਗੱਲ ਵੈਸੇ ਕੀਤੀ ਜੀ, ਕੋਈ ਸੁਣੀ ਸੀ ਮਾੜੀ ਗੱਲ ਬੀਚ ਦੀ? ਮੈਂ ਟਰੱਕ ਟੇਲੇ ਡ੍ਰੌਪ ਕਰਦਾ
0: ਜੀ। ਤੁਹਾਨੂੰ ਬੀਚ ਸੁਣ ਕੇ ਤੁਹਾਡੇ ਕੰਨ ਕਿਵੇਂ ਨੇ ਤੇਜ਼ ਹੋ ਜਾਂਦੇ ਆ? ਤੁਸੀਂ ਕੋਈ ਨਿੱਕੀ ਮੋਟੀ ਗੱਲ ਨੀ ਕਰਦੇ? ਮੈਂ ਕਿਹਾ ਕਿਤੇ ਵਸੇਗਾ ਬੀਚ ਦੀ ਗੱਲ ਕਰੋ, ਤੁਸੀਂ ਤਾਂ ਲੈ ਗਏ ਸਿੱਧਾ ਮਾਇਆਮੀ ਸਾਊਥ ਬੀਚ। ਹੈ
1: ਉੱਥੇ ਚਲੇ ਜਾਓ, ਕੀ ਰਹਿਤ ਗਾਹ
0: ਉੱਥੇ ਨਾ, ਸਾਊਥ ਬੀਚ ਦਾ ਤਾਂ ਨਜ਼ਾਰੇ ਨੀ ਯਾਰ ਹੋਰ ਕਿਤੇ ਮਿਲਦਾ। ਬੱਲੇ ਬੱਲੇ ਬੱਲੇ, ਕਿਆ
1: ਕਮਾਲ ਕਿਤੇ ਨੀ ਮਿਲ ਗਏ ਐ ਭਾਈ ਜੀ। ਉਹ ਤਾਂ ਜਿਆਦਾ ਜੀ, ਮੈਂ ਪੈਣੀ ਕਿਹੜੀ ਦੁਨੀਆ ਚ ਆ ਗਏ ਹੁੰਨੇ
0: ਆ? ਸਹੀ ਗੱਲ ਆ, ਬੰਦੇ ਨੂੰ ਸੱਚੀ ਯਾਰ ਮਹਿਸੂਸ ਨਹੀਂ ਹੁੰਦਾ ਕਿ ਆਪਾਂ ਕਹ ਲੋ ਕਿ ਦੁਨੀਆ ਤੇ ਹੀ ਆ।
1: ਭਾਈ ਜੀ ਕਹੋ ਫਲੋਰਡਾ ਕਿੰਨੀ ਵਧੀਆ ਸਟੇਟ ਆ, ਕਾ ਖਾਂਦੇ ਆ ਮੇ ਕਹਾਂ ਪਿਆ।
0: ਹਾਂ ਨਹੀਂ, ਫਲੋਰਡਾ ਨਾ ਉੱਥੇ ਬੀਚਸ ਇੰਨੀਆਂ ਸੋਹਣੀਆਂ ਤੇ ਬੰਦਾ ਜਾਂਦਾ ਸਾਰਾ ਦਿਨ, ਭਾਵੇਂ ਬੀਚ ਤੇ ਬੈਠੇ ਰਹੋ ਫਿਰ ਵੀ ਨਹੀਂ ਬੰਦਾ ਥੱਕਦਾ। ਕਾਫੀ ਵਾਰ ਗਿਆ ਮੈਂ, ਬੜਾ ਮੈਂ ਬਹੁਤ ਪਸੰਦ ਕਰਦਾ ਮੈਂ। ਕੀ ਵੈਸਟ ਥੋੜੇ ਆ ਫਿਰ ਅੱਗੇ ਚੱਲ ਜਾਂਦਾ? ਕੀ ਵੈਸਟ ਨਾਲੇ ਮਹਿੰਗਾ ਬਹੁਤ ਆ ਕੀ ਵੈਸਟ? ਪੈਸੇ ਥੋੜੇ ਬਹੁਤੇ ਉਡਾ ਵੀ ਲੈਣੇ ਚਾਹੀਦੇ ਹੈ ਬਾਈ ਜੀ। ਕਹਿੰਦੇ ਨਵੀਂ ਯਾਰ ਹੁਣ ਇੰਨਾ ਕੰਮ ਕਰਨਾ ਦਿਨ ਰਾਤ, ਬੰਦਾ ਕੰਮ ਕਾਰ ਕਰਕੇ ਬਸ ਫਿਰ ਰਾਤ ਨੂੰ ਨੀਂਦ ਤਾਂ ਹੀ ਆਊਗੀ ਜੇ ਵਧੀਆ ਤੁਸੀਂ ਇੰਜੋਏ ਵੀ ਕਰੋ ਥੋੜ੍ਹਾ। ਸੋ ਓਕੇ, ਵਧੀਆ ਯਾਰ, ਸੋਹਣੀਆਂ ਗੱਲਾਂ ਬਾਤਾਂ ਹਮੇਸ਼ਾ ਤੁਹਾਡਾ ਹੁੰਦੀਆਂ ਨੇ। ਅਤੇ ਨੰਬਰ ਹੈ ਆਪਣਾ 9056733337 9056733337। ਗਿੱਲ ਫਾਰਮ 'ਤੇ ਗੇੜਾ ਮਾਰ ਕੇ ਆਓ, ਹਰ ਇੱਕ ਸਬਜ਼ੀ ਦੀ ਪਨੀਰੀ ਤੁਹਾਨੂੰ ਮਿਲਣੀ ਹੈ ਨਾ ਗਿੱਲ ਫਾਰਮ 'ਤੇ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਆ। ਇੱਥੇ ਰਾਮ ਤੁਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਹੋਰ ਬਹੁਤ ਸਾਰੀ ਪਨੀਰੀ ਮਿਲ ਰਹੀ ਹੈ। $2.49 ਈਚ ਤੋਂ ਪਨੀਰੀ ਹੈ। ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਾਰਮ ਦੇ ਫਰੈਸ਼ ਦੇਸੀ ਆਂਡੇ, ਫਾਰਮ ਦਾ ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਅਤੇ ਹੋਰ ਰੋਜ਼ 11 to 7 ਖੁੱਲ੍ਹਦੇ ਆ। ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। ਅਤੇ ਜਿਹੜਾ ਬੰਦਾ ਗੇੜਾ ਮਾਰਿਆ ਆ, ਆਪ ਕਹੋਗੇ ਕਿ ਨਵੀਂ ਯਾਰ ਬੜੇ ਲੰਬੇ ਸਮੇਂ ਤੋਂ ਲੱਭ ਰਹੇ ਸੀਗੇ ਵਧੀਆ ਪਨੀਰੀ ਮਿਲੇ ਅਤੇ ਹੁਣ ਮਿਲ ਗਈ। ਇੱਕ ਉਹਦੇ ਨਾਲ ਨਾਲ ਤੁਹਾਨੂੰ ਅਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ ਨੰਬਰ ਦੇਈਏ। ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦੇ ਓਇਲ ਚੇਂਜ ਕਰਵਾਉਣੇ ਨੇ, ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਹੁਣਾਂ ਨੂੰ ਕਾਲ ਕਰ ਲਓ। ਇਹ ਨਵੀਂ ਲੋਕੇਸ਼ਨ ਇਹਨਾਂ ਨੇ ਆਪਣੀ ਦੂਜੀ ਖੋਲ੍ਹੀ ਹੈ ਮਿਲਟਨ ਦੇ ਵਿੱਚ, 401 ਤੋਂ ਉਤਰਨ ਸਾਰ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾ ਕੇ ਆਓ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦੇ ਕੋਰਨਰ 'ਤੇ, ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਅਤੇ ਓਇਲ ਚੇਂਜ, 10874 ਸਟੀਲਸ ਐਵਨਿਊ ਈਸਟ। ਅਤੇ ਸਾਡਾ ਨਾਂ ਲੈ ਦਿਓ, ਬਹੁਤ ਵੱਡਾ ਡਿਸਕਾਊਂਟ ਅਗਰ ਤੁਸੀਂ ਟਰੱਕ ਦੇ ਨਵੇਂ ਟਾਇਰ ਅਲਾਈਨਮੈਂਟ ਜਾਂ ਓਇਲ ਚੇਂਜ ਕਰਵਾਉਣਾ। 6472346293 6472346293 ਲਾਈਏ ਫਿਰ ਅੰਮ੍ਰਿਤ ਮਾਨ ਦਾ ਆਰ ਆਰ, ਦੇਖਦੇ ਕਿਹੜੀ ਆਰ ਆਰ ਦੀ ਅੰਮ੍ਰਿਤ ਹੁਣੇ ਗੱਲਬਾਤ ਕਰ ਰਹੇ ਨੇ। ਅਤੇ ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੀਰੂਫਿੰਗ ਕਰਵਾਉਣੀ ਹੈ, ਕੋਈ ਰੂਫ ਦੀ ਰਿਪੇਅਰ ਹੈ, ਕੋਈ ਮੈਟਲ ਰੂਫ ਲਗਵਾਉਣੀ ਹੈ, ਕੋਈ ਗਟਰਸ, ਫੇਸ਼ਾ, ਸੋਫਿਟਸ ਦੀ ਗੱਲਬਾਤ ਹੈ, ਗੁਰਲਾਲ ਭਾਅ ਜੀ ਪੈਸ਼ਨ ਰੂਫਿੰਗ ਵਾਲੇ ਬਹੁਤ ਪਿਆਰੇ ਮਿੱਤਰ ਨੇ ਸਾਡੇ ਨਾਲ 7-8 ਸਾਲ ਤੋਂ ਜੁੜੇ ਆ, ਅਤੇ ਵਾਰੰਟੀ ਦੇ ਨਾਲ ਕੰਮ ਕਰਵਾਓ। 6479194913 6479199413। ਅੰਮ੍ਰਿਤ ਮਾਨ ਸਾਹਿਬ।

0: ਜੀ ਗਾਣਾ ਵਧੀਆ ਯਾਰ, ਮੈਂ ਪਹਿਲੀ ਵਾਰੀ ਸੁਣਿਆ ਪੂਰਾ। 7200 ਹੈਲੋ, ਸਤਿ ਸ਼੍ਰੀ ਅਕਾਲ ਵੀਰੇ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੁਣ ਬੱਲੇ ਬੱਲੇ ਆ, ਕਿਵੇਂ ਹੋ?
1: ਬਸ ਭਾਜੀ ਵਧੀਆ।
0: ਕੀ ਬਣਦਾ?
1: ਛੋਟੀ ਜੀ ਰਿਕੁਐਸਟ ਵੀ ਸੀਗੀ, ਪਲੱਸ ਇਨਫੋਰਮੇਸ਼ਨ ਵੀ ਸ਼ੇਅਰ ਕਰਨੀ ਸੀ
0: ਜੀ।
1: ਭਾਜੀ ਚਾਬੀਆਂ ਦੇ ਨਾ GTA ਦੇ ਅੰਦਰ ਫਾਰਮ ਹਾਊਸਿਸ ਹੈਗੇ ਆ, ਇੰਨੇ ਵੱਡੇ ਵੱਡੇ ਫਾਰਮਸ ਹੈਗੇ ਆ ਜਿੱਥੇ ਉਹਨਾਂ ਨੇ ਮੱਝਾਂ, ਗਾਵਾਂ, ਮੁਰਗੀਆਂ, ਸਭ ਕੁਛ, ਮਤਲਬ ਈਵਨ ਗੋਟ, ਸਭ ਕੁਛ ਪਾਲਿਆ ਹੋਇਆ। ਸੋ ਜਸਟ ਵਨ ਲੋਕੇਸ਼ਨ ਆਈ ਐਮ ਗੋਨਾ ਸ਼ੇਅਰ, ਦੀ ਐਡਰੈਸ ਇਜ 297 XOWEEL ਹਵਲ ਰੋਡ, ਬ੍ਰੈਂਟਫੋਰਡ। ਭਾਜੀ ਮੈਂ ਹੁਣੇ ਉੱਥੇ ਹੋ ਕੇ ਆਇਆ, ਮੈਂ ਭਾਜੀ ਉੱਥੋਂ ਮੱਝ ਦਾ ਦੁੱਧ ਚੱਕਿਆ 4 ਲੀਟਰ ਦੀ ਕੈਣੀ, ਦੇਸੀ ਅੰਡੇ ਨਾਲੇ ਖੋਇਆ।
0: ਵੈਰੀ ਗੁੱਡ।
1: ਉਹ ਭਾਜੀ ਮੈਂ ਕਹਿਣਾ ਇਟਸ ਗੋਨਾ ਬੀ ਰੀਅਲੀ ਗੁੱਡ, ਆਈ ਡਿਡਨਟ ਨਿਊ ਦੇ ਵਰ ਸੋ ਨੀਅਰ ਟੂ ਮੀ। ਸੋ ਮਾਈ ਰਿਕੁਐਸਟ ਥਰੂ ਯੋਰ ਰੇਡੀਓ ਚੈਨਲ ਇਸ ਕਿ ਜਿਹੜੇ ਸਾਡੇ ਇੱਥੇ ਫਾਰਮ ਹਾਊਸਿਸ ਹੈਗੇ ਆ ਜਗ੍ਹਾ ਜਗ੍ਹਾ ਤੇ ਅਰਾਊਂਡ GTA,
0: ਪਨੀਰੀ ਕੋਈ ਨਾ ਇੱਥੋਂ ਲੈ ਆਓ, ਇੱਥੇ ਗਿੱਲ ਫਾਰਮ ਹੈ, ਇੱਥੇ ਜਿਹੜੀ ਵੀ ਪਨੀਰੀ ਚਾਹੀਦੀ ਹੈ ਤੁਹਾਨੂੰ ਸਾਰੀ ਪਨੀਰੀ ਮਿਲ ਜੂਗੀ ਇੱਥੇ।
1: ਭਾਜੀ ਮੈਂ ਪੈਰਿਸ ਰਹਿੰਦਾ, ਪੈਰਿਸ ਟੂ ਬ੍ਰੈਂਪਟਨ।
0: ਅੱਛਾ ਲੰਬਾ। ਚਲੋ ਜਿਹੜੇ ਫਾਰਮ ਤੇ ਜਾ ਕੇ ਆਏ ਉਹਨਾਂ ਨੂੰ ਕਹੋ ਫਿਰ ਵੀ ਪੰਜਾਬੀ ਜ਼ਰਾ ਨਾਲ ਤੁਸੀਂ ਐਡ ਕਰੋ, ਲੋਕਾਂ ਨੂੰ ਪਤਾ ਤਾਂ ਲੱਗੇ।
1: ਮੈਂ ਰਿਕੁਐਸਟ ਕੀਤੀ ਹੈ, ਦੇ ਸੈਡ ਕਿ ਨੈਕਸਟ ਈਅਰ ਵੀ ਆਰ ਗੋਨਾ ਵਰਕ ਔਨ ਇਟ।
0: ਚਲੋ ਠੀਕ ਹੈ
1: ਭਾਜੀ। ਸਾਡੇ ਇੱਥੇ ਇਹੋ ਜਿਹੇ ਫਾਰਮ ਹਾਊਸਿਸ ਹੈਗੇ ਆ ਸਾਡੇ ਪੰਜਾਬੀਆਂ ਦੇ ਜਿਨ੍ਹਾਂ ਕੋਲ ਆਪਣੀ ਦੇਸੀਆਂ ਮੱਝਾਂ, ਦੇਸੀ ਗਾਵਾਂ, ਆਪਣੇ ਦੇਸੀ ਮੁਰਗੇ, ਜਿਹੜੇ ਕਿ ਮਤਲਬ ਇੰਨਾ ਕੁਛ ਪ੍ਰੋਡਿਊਸ ਕਰ ਰਹੇ ਹੈ।
0: ਹਾਂਜੀ ਜੀ, ਬਹੁਤ ਕੁਛ ਹੈ,
1: ਸਪੋਰਟ ਕਰਨਾ ਚਾਹੀਦਾ।
0: ਬਿਲਕੁਲ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸਪੋਰਟ ਦੇਖੋ ਜੀ, ਉਹ ਸਾਡੇ ਨਾਲ ਜੁੜਨਗੇ, ਅਸੀਂ ਕਰਾਂਗੇ ਸਪੋਰਟ, ਕਿਉਂ ਨੀ ਕਰਾਂਗੇ। 6058 ਹੈਲੋ।
2: ਹੈਲੋ,
0: ਹਾਂਜੀ
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
2: ਠੀਕ ਹੈ ਭਾਜੀ। ਭਾਜੀ ਮੈਂ ਪੁੱਛਣਾ ਸੀ, ਜਿਹੜੀ ਉਹ 40 ਦਿਨ ਵਾਲੀ ਟੀਮ ਆਈ ਸੀਗੀ ਜੀ, ਜਿਹੜੀ ਉਹਨਾਂ ਦੀ, ਉਹ ਕੱਲ ਆਈ ਸੀਗੀ ਜੀ?
0: ਕੱਲ ਸੀ ਵੀਰੇ। ਹਾਂਜੀ
2: ਭਾਜੀ, ਮਾੜਾ ਜਿਹਾ ਅਨਾਊਂਸ ਕਰ ਦਿਆ ਕਰੋ ਨਾ, ਕਿੱਦਾਂ ਪਬਲਿਕਲੀ ਆਏ ਸੀ ਜਾਂ ਕੋਈ ਪਰਸਨਲ ਇਵੈਂਟ ਸੀਗਾ ਜੀ?
0: ਦੇਖੋ ਮੈਂ ਤੁਹਾਨੂੰ ਦੱਸਦਾ ਉਹਦਾ ਕੀ ਹੋਇਆ। ਮੈਨੂੰ ਨਾ ਕੱਲ ਉਹ ਮਿਲੇ ਵੀਰ ਹੁਣੇ, ਤੇ ਮੈਨੂੰ ਪਤਾ ਸੀਗਾ ਵੀ ਉਹਨਾਂ ਨੇ ਨਾ ਇਹ ਪੈਨਲ ਤੇ ਡਿਸਕਸ਼ਨ ਜੀ ਰੱਖੀ ਹੈ। ਮੈਨੂੰ ਸੀਗਾ ਵੀ ਉਹ ਕਿਤੇ ਪ੍ਰਾਈਵੇਟ ਹੈ। ਮੈਨੂੰ ਮੁੰਡਾ ਮਿਲਿਆ ਜਿਹਨੇ ਜਿਹੜਾ ਸਾਰਾ ਕਰ ਰਿਹਾ ਸੀ ਪੇਸ਼, ਤੇ ਉਹ ਮੈਨੂੰ ਕਹਿੰਦਾ ਨਵੀ ਹਾਂ ਵੀ ਪਬਲਿਕ ਆ। ਮੈਂ ਕਿਹਾ ਤੂੰ ਪਹਿਲਾਂ ਦੱਸਦਾ, ਫਿਰ ਮੈਂ ਸਾਡੇ ਇੰਸਟਾਗ੍ਰਾਮ ਸਟੋਰੀ ਤੇ ਪਾਇਆ ਵੀ ਯਾਰ ਖੁੱਲਾ ਸੱਦਾ, ਜਿਹੜੇ ਵੀ ਆਉਣਾ ਚਾਹੁੰਦੇ ਆ ਸਕਦੇ ਆ, ਪਰ ਲੇਟ ਸੀਗਾ ਯਾਰ ਥੋੜੇ ਆ।
2: ਹਾਂਜੀ ਭਾਜੀ, ਮਿਸ ਕਰਤਾ, ਕਿਉਂਕਿ ਭਾਜੀ ਜਿੱਦਾਂ ਆਪਣੇ ਗੁਰਪ੍ਰੀਤ ਘੁੱਗੀ ਜੀ ਆ ਜਾਂ ਦੇਵੀ ਮਖਸੂਸਪੁਰੀ ਆ, ਉਹ ਤਾਂ ਇੱਥੇ ਬਹੁਤ ਵਾਰੀ ਦੇਖੇ ਆ ਹਨਾ ਜੀ। ਜਿਹੜੇ ਗੁਰਪ੍ਰੀਤ ਧੁੱਗਾ ਜੀ ਇਹਨਾਂ ਨੇ ਬੁੱਕ ਲਿਖੀ ਆ, ਉਹਨਾਂ ਨੂੰ ਮਿਲਣਾ ਸੀ ਜੀ। ਬਹੁਤ ਬਾਕਮਾਲ ਬੁੱਕ ਲਿਖੀ ਆ ਭਾਜੀ, ਬਹੁਤ ਬਾਕਮਾਲ।
0: ਨਹੀਂ ਉਹੀ ਆ ਨਾ, ਉਹ ਥੋੜੇ ਜਿਹਾ ਦੱਸਣ ਨੂੰ ਲੇਟ ਹੋ ਗਏ। ਉਹ ਤਾਂ ਕੱਲ ਮੇਰੇ ਡੈਡ ਨੇ ਉਹ ਸਾਰਾ ਜਿਹੜਾ ਡਿਸਕਸ਼ਨ ਸੀਗੀ ਉਹ ਹੋਸਟ ਕੀਤੀ, ਤੇ ਕਹਿੰਦੇ ਬਹੁਤ ਵਧੀਆ, ਸਾਰੇ ਨੇ ਬੜਾ ਆਨੰਦ ਲਿਆ।
2: ਇੱਕ ਭਾਜੀ ਪੁੱਛਣਾ ਜੀ, ਇਹ ਫਿਲਮ ਆਪਣੇ ਜਿੱਦਾਂ ਸਿਨੇਮਾ ਸਿਨੇਪਲੈਕਸ ਵਗੈਰਾ ਉੱਥੇ ਰਿਲੀਜ਼ ਹੋ ਰਹੀ ਹੈ ਜਾਂ ਕਿਸੇ ਹੋਰ ਸ਼ੋਅ ਤੇ?
0: ਸਾਰੇ ਕਿਤੇ ਆਊਗੀ ਬ੍ਰਦਰ, ਸਾਰੇ ਕਿਤੇ ਆਊਗੀ, ਤੇ 19 ਜੂਨ ਨੂੰ ਰਿਲੀਜ਼ ਹੋ ਰਹੀ ਹੈ।
2: ਹਾਂਜੀ ਹਾਂਜੀ,
0: ਤੇ ਉਹਦੇ
2: ਬੁੱਕ ਪੜੀ ਆ ਭਾਜੀ, ਮੈਂ ਨਾ ਪਿੱਛੇ ਇੰਡੀਆ ਗਿਆ ਸੀਗਾ, ਮੈਂ ਉਹ ਬੁੱਕ ਪੜੀ, ਉਹ ਤਾਂ ਜੀ ਕੁਝੇ ਚ ਸਮੁੰਦਰ ਬੰਦ ਕਰਿਆ ਵਾ ਭਾਜੀ ਬੁੱਕ।
0: ਨਹੀਂ ਮੈਂ
2: ਬਹੁਤ ਲਾਜਵਾਬ ਆ,
0: ਸਾਰੇ ਕਹਿ ਰਹੇ ਆ ਕਿ ਯਾਰ ਬਹੁਤ ਹੀ ਕਮਾਲ ਦੀ ਬੁੱਕ ਹੈ।
2: ਉਹਦੇ ਚ ਭਾਜੀ ਇੱਕ ਲਾਈਨ ਸੀਗੀ ਬੁੱਕ ਚ ਮੇਰੇ ਹਜੇ ਵੀ ਯਾਦ ਆ, ਉਹਦੇ ਚ ਸੀਗੀ ਕਹਿੰਦਾ ਬਲਦਾ ਹੋਇਆ ਸੂਰਜ ਬੋਲਿਆ, ਹੈ ਕੋਈ ਮੇਰੇ ਵਰਗਾ, ਇੱਕ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤੇ ਦੇਖਾਂਗੇ।
0: ਵਾਹ ਵਾਹ ਵਾਹ, ਕੀ ਬਾਤ ਆ ਭਾਈ, ਵਾਹ। ਕੋਈ ਨਾ ਜ਼ਰੂਰ ਯਾਰ, ਜੇ ਮੌਕਾ ਮਿਲਿਆ ਨਾ ਫਿਲਮ ਤੋਂ ਪਹਿਲਾਂ ਜੇ ਉਹ ਫੇਰ ਆਏ ਤਾਂ ਤੁਹਾਨੂੰ ਦੱਸਾਂਗੇ।
2: ਹਾਂਜੀ ਹਾਂਜੀ, ਜ਼ਰੂਰ ਮਿਲਣਾ।
0: ਠੀਕ ਹੈ ਵੀਰੇ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ, ਤੁਸੀਂ ਐਕਨੋਲੇਜ ਕੀਤਾ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 9056733337, 9056733337, 905 673-33-37 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਮੱਲੀ ਟੈਂਟ ਸਰਵਿਸਿਸ, ਮੱਲੀ ਟੈਂਟ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਕੋਈ ਵੀ ਟੈਂਟ ਚਾਹੀਦੇ ਆ। ਹੁਣ ਕੋਈ ਵਿਆਹ ਸ਼ਾਦੀ ਹੈ, ਜਾਗੋ ਹੈ, ਸੰਗੀਤ ਹੈ, ਘਰੇ ਕੋਈ ਅਖੰਡ ਪਾਠ ਸਾਹਿਬ ਹੈ, ਤੁਸੀਂ ਟੈਂਟ ਲਵਾਓ ਮੱਲੀ ਟੈਂਟ ਕੋਲੋਂ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ ਸਾਰਾ ਕੁਛ ਹੈ। ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਹੈ, ਜਿਹੜੇ ਸੋਹਣੇ ਅੱਜ ਕੱਲ੍ਹ ਨਾ ਵੱਡੇ ਟ੍ਰੇਲਰ ਵਾਲੇ ਵਾਸ਼ਰੂਮ ਅੰਦਰ ਵੜਵਾ ਲੱਗਦੇ ਜਿਵੇਂ 5-star ਕਿਸੇ ਹੋਟਲ ਦੇ ਵਾਸ਼ਰੂਮ ਚੋਂ, ਉਹ ਵੀ ਇਹਨਾਂ ਕੋਲ ਹੈ। ਮੱਲੀ ਟੈਂਟ 6479992569 6479992569। ਇੱਕ ਨਾ ਮੈਂ ਕੁਝ ਦਿਨ ਪਹਿਲਾਂ ਨੰਬਰ ਬੋਲਿਆ ਸੀ, ਇੱਕ ਬਜ਼ੁਰਗ ਨੇ ਤੇ ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ ਇੱਕ ਵਰਕਰ ਦੀ ਲੋੜ ਹੈ 24 ਘੰਟੇ। ਟੇਕ ਕੇਅਰ ਨਹੀਂ ਕਰਨਾ 24 ਘੰਟੇ, ਬਟ 24 ਘੰਟੇ ਤੁਸੀਂ ਉਸੇ ਘਰ 'ਚ ਰਹਿਣਾ। ਤੁਹਾਨੂੰ ਇਹ ਜਿਹੜਾ ਪਰਿਵਾਰ ਹੈ ਕਮਰਾ ਵੀ ਦੇਣਗੇ, ਖਾਣ ਪੀਣ ਨੂੰ ਵੀ ਦੇਣਗੇ ਤੇ ਤੁਹਾਨੂੰ ਪੈਸੇ ਵੀ ਦੇਣਗੇ। ਆਫਕੋਰਸ ਤੁਹਾਡਾ ਕੰਮ ਹੈ, ਤੁਹਾਨੂੰ ਪੇ ਵੀ ਕਰਨਗੇ। ਇਹ ਕਹਿੰਦੇ ਨਾ ਵੀ ਅਸੀਂ ਕਈ ਵਾਰ ਕੰਮ 'ਤੇ ਹੁੰਦੇ ਹਾਂ, ਸੋ ਸਾਨੂੰ ਇਹ ਹੈ ਵੀ ਬੰਦਾ ਉੱਥੇ ਰਹੇ। ਸੋ ਕਹਿੰਦੇ ਅਸੀਂ ਵੀ ਹੈਲਪ ਕਰਾਂਗੇ ਵੀ ਜੇ ਉਹਨਾਂ ਨੇ ਜਦੋਂ ਸੋਣਾ 8-9-10 ਘੰਟੇ ਆਰਾਮ ਨਾਲ ਆਪਣੀ ਨੀਂਦ ਪੂਰੀ ਕਰਨ ਉਦੋਂ ਅਸੀਂ ਟੇਕ ਕੇਅਰ ਕਰਾਂਗੇ। ਬਟ ਉਹ ਕਹਿੰਦੇ ਕਮਰਾ ਅਸੀਂ ਦੇਵਾਂਗੇ, ਖਾਣ ਪੀਣ ਨੂੰ ਅਸੀਂ ਦੇਵਾਂਗੇ, ਨਾਲੇ ਪੈਸੇ ਦੇਵਾਂਗੇ ਜੋ ਵੀ ਉਹਨਾਂ ਦੀ ਪੇ ਸੈਲਰੀ ਬਣਦੀ ਹੈ। ਸੋ ਇੱਦਾਂ ਦਾ ਬੰਦਾ ਚਾਹੀਦਾ ਬਜ਼ੁਰਗ ਦੀ ਟੇਕ ਕੇਅਰ ਲਈ। ਤੁਸੀਂ ਰਵੀ ਬਾਈ ਜੀ ਨੂੰ ਫੋਨ ਕਰੋ 6472187043 6472187043। ਅਤੇ ਮੇਰੀ ਅੱਜ ਬੜੀ ਲੰਬੇ ਸਮੇਂ, ਬੜਾ ਲੰਬਾ ਸਮਾਂ ਇਹਨਾਂ ਨਾਲ ਗੱਲਬਾਤ ਹੋਈ, ਬੜਾ ਬਹੁਤ ਯਾਰ ਵਧੀਆ ਫੈਮਿਲੀ ਜਿੱਦ ਤੱਕ ਮੇਰੀ ਗੱਲ ਹੋਈ। ਅਤੇ ਨੰਬਰ ਹੈ 6472187043। ਨਾਲੇ ਖਾਣ ਪੀਣ, ਨਾਲੇ ਤੁਹਾਨੂੰ ਕਮਰਾ, ਨਾਲੇ ਪੈਸੇ ਦੇ ਰਹੇ ਆ, ਨਾ ਕੋਈ ਤੁਹਾਨੂੰ ਰੈਂਟ ਦੇਣ ਦੀ ਕਿਤੇ ਲੋੜ ਹੈ, ਇਹ ਕਮਰਾ ਦੇ ਰਹੇ ਆ, ਨਾਲੇ ਪੈਸੇ ਤੁਹਾਨੂੰ ਪੇ ਕਰਨਗੇ। 6472187043 ਅਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਗਰਮੀ ਬਹੁਤ ਹੈ ਯਾਰ ਅੱਜ ਕੱਲ੍ਹ ਤਾਂ, ਜਿਹਦਾ ਏ ਸੀ ਨਹੀਂ ਚੱਲਦਾ ਉਹਨੂੰ ਬਿਪਤਾ ਪਈ ਹੋਈ ਆ। ਤੁਸੀਂ ਆਪਣੇ ਏਅਰ ਕੰਡੀਸ਼ਨ ਜਾਂ ਫਰਨੇਸ ਦੀ ਰਿਪੇਅਰ ਕਰਾਉਣੀ ਹੈ ਨਾ, ਤੇਜਪਾਲ ਭਾਜੀ ਨੂੰ ਫੋਨ ਕਰੋ, ਗਲੋਬਲ ਕੰਫਰਟ ਏਅਰ। ਮੈਨੂੰ ਕਦੇ ਵੀ ਕੋਈ ਏ ਸੀ ਫਰਨੇਸ ਦੀ ਪ੍ਰੋਬਲਮ ਪੈਂਦੀ ਹੈ, ਭਾਜੀ ਨੂੰ ਪਹਿਲਾਂ ਫੋਨ ਕਰੀਦਾ। ਤੁਸੀਂ ਨਵਾਂ ਫਰਨੇਸ, ਨਵਾਂ ਏ ਸੀ ਲਵਾਓ ਅਤੇ $1800 ਤੁਹਾਨੂੰ ਵਾਪਸ ਆਉਣਗੇ ਰੀਬੇਟ। ਸੋ ਬਹੁਤ ਪ੍ਰੋਗਰਾਮਸ ਨੇ ਏ ਸੀ ਫਰਨੇਸ ਨਵਾਂ ਜਾਂ ਏ ਸੀ ਦੀ ਰਿਪੇਅਰ। 905-790-9080 ਹੁਣੇ ਫੋਨ ਘੁਮਾ ਲਓ, ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 9057909080 9320। ਹੈਲੋ
3: ਜੀ ਨਵੀਂ ਭਾਜੀ, ਕੀ ਹਾਲ ਚਾਲ ਨੇ?
0: ਵਧੀਆ ਵਧੀਆ ਜੀ, ਤੁਸੀਂ ਸੁਣਾਓ?
3: ਵਧੀਆ ਜੀ ਵਧੀਆ। ਮੈਂ ਆਪਣੀ ਪਿਛਲੇ ਕਾਲਰ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ, ਉਹ ਕਹਿੰਦੇ ਸੀ ਕੋਈ ਬੁੱਕ ਆ ਬੜੀ ਵਧੀਆ, ਕੁਝ ਚ ਸਮੁੰਦਰ ਬੰਦ ਕੀਤਾ ਹੋਇਆ ਪਾ ਕੇ ਰੱਖਿਆ ਸਾਰੀ ਬੁੱਕ ਦਾ, ਕਿਹੜੀ ਬੁੱਕ ਹੈ ਉਹ?
0: ਭਾਜੀ ਉਹ ਬੁੱਕ ਦਾ ਨਾਮ ਹੈ 40 ਦਿਨ।
3: ਉਹ ਅੱਛਾ ਅੱਛਾ ਠੀਕ ਆ, ਉਹ ਮੈਂ ਵੀ ਖਰੀਦ ਕੇ ਲਿਆਉਂਦੀ ਆ ਪੰਜਾਬ ਤੋਂ। ਮੈਂ ਰੀਸੈਂਟ ਹੁਣੀ ਗਿਆ ਸੀ ਇੰਡੀਆ ਤੇ ਇੱਕ ਮੈਂ ਕਿਤਾਬ ਲੈ ਕੇ ਆਉਂਦੀ 40 ਦਿਨ ਤੇ ਇੱਕ ਮੋਮਬੱਤੀਆਂ ਦਾ ਮੇਲਾ।
0: ਅੱਛਾ,
3: ਉਹ ਮੇਰੀਆਂ ਹਜੇ ਦੋਨੇ ਪੜ੍ਹਨੇ ਵਾਲੀਆਂ ਪਈਆਂ। 40 ਦਿਨ ਤਾਂ ਮੈਂ ਸਟਾਰਟ ਕੀਤੀ ਹੋਈ, ਇਹਦੇ 6-7 ਦਿਨ ਮੈਂ ਪੜ੍ਹ ਲਏ ਆ, ਬਟ ਹਾਂ ਬੁੱਕ ਕਾਫੀ ਵਧੀਆ ਉਹ।
0: ਮੈਨੂੰ ਯਾਦ ਹੈ ਨਵੇਂ ਸਾਲ ਤੇ ਰੈਜ਼ੋਲੂਸ਼ਨ ਹੁੰਦੀ ਹੈ ਨਾ, ਮੇਰੇ ਨਵੇਂ ਸਾਲ ਤੇ ਸੋਚਿਆ ਸੀ ਕਿ ਯਾਰ ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕਰਨੀਆਂ। ਮੈਨੂੰ ਓਨਾ ਸ਼ੌਂਕ ਨਹੀਂ ਹੈਗਾ ਯਾਰ, ਇਹ ਸ਼ੌਂਕ ਬੰਦਾ ਕਿਵੇਂ ਸ਼ੁਰੂ ਕਰੇ?
3: ਮੇਰੀ ਤਾਂ ਕਹਾਣੀ ਸ਼ੁਰੂ ਹੋਈ ਸੀ ਜਦੋਂ ਮੈਂ ਕੈਨੇਡਾ ਆਉਣਾ ਸੀਗਾ ਤੇ ਮੈਂ ਆਇਲਸ ਦੀ ਤਿਆਰੀ ਕਰਦਾ ਹੁੰਦਾ ਸੀਗਾ। ਉਦੋਂ ਕਿ ਮੇਰਾ ਜਿਹੜਾ ਟਿਊਟਰ ਸੀਗਾ ਨਾ, ਉਹ ਕਹਿੰਦਾ ਸੀ ਵੀ ਯਾਰ ਜੇ ਤੂੰ ਆਪਣੀ ਰੀਡਿੰਗ ਸੁਧਾਰਨੀ ਹੈ ਨਾ ਤੇ ਬੁੱਕਸ ਪੜ੍ਹਿਆ ਕਰ।
0: ਯੂਨੀਵਰਸਿਟੀ ਟਾਈਮ ਚ ਪੜ੍ਹੀ ਆ ਉਹ, ਇੱਕ ਬੁੱਕ ਮੈਂ ਜ਼ਰੂਰ ਪੜ੍ਹੀ ਆ।
3: ਓਕੇ ਓਕੇ, ਬਸ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਗਿਆ। ਮੈਂ ਕਾਫੀ ਬੁੱਕਸ ਪੜ੍ਹੀਆਂ ਤੇ ਉਹਨਾਂ ਦਾ ਮੈਨੂੰ ਨਾਮ ਵੀ ਨਹੀਂ ਯਾਦ ਕਿਹੜੀਆਂ ਕਿਹੜੀਆਂ ਪੜ੍ਹੀਆਂ।
0: ਅੱਛਾ,
3: ਬਟ ਪੰਜਾਬੀ ਲਿਟਰੇਚਰ ਤਾਂ ਮੈਂ ਰੀਸੈਂਟਲੀ, ਇਹਨਾਂ ਦੀ ਸਟੋਰੀਜ਼ ਵੀ ਕਾਫੀ ਵਾਇਰਲ ਹੋਈਆਂ ਸੀ ਇਹਨਾਂ ਦੋਨਾਂ ਬੁੱਕਸ ਦੀਆਂ, ਮੋਮਬੱਤੀਆਂ ਦਾ ਮੇਲਾ ਤੇ 40 ਦਿਨ
0: ਜੀ।
3: ਤੇ ਮੇਰੀ ਇੱਛਾ ਸੀਗੀ ਕਿ ਮੈਂ ਲੈ ਕੇ ਆਵਾਂ ਤੇ ਮੈਂ ਪੜ੍ਹਾਂ, ਬਟ ਇੱਥੇ ਥੋੜਾ ਲਾਈਫ ਸਟਾਈਲ ਪਤਾ ਹੀ ਹੈ ਸਭ ਨੂੰ, ਔਖਾ ਆ,
0: ਬਿਜ਼ੀ ਬੰਦਾ ਹੁੰਦਾ ਹੈ। ਨਹੀਂ ਵੈਸੇ ਨਾ ਜਿਹੜੇ ਲੋਕ ਪੜ੍ਹਦੇ ਨੇ ਉਹਨਾਂ ਦੀ ਵੋਕੈਬਲਰੀ ਤੋਂ ਹੀ ਪਤਾ ਲੱਗਦਾ ਕਿ ਜ਼ਰੂਰ ਇਹ ਪੜ੍ਹਦੇ ਹੋਣਗੇ।
3: ਬਿਲਕੁਲ ਜੀ, ਬੋਲਣ ਦਾ ਲਹਿਜ਼ਾ ਤੇ ਵੋਕੈਬ
0: ਵੋਕੈਬ ਆ। ਨਹੀਂ ਚਲੋ, ਮੇਰੇ ਡੈਡ ਨੂੰ ਬੜਾ ਪੜ੍ਹਨ ਦਾ ਸ਼ੌਂਕ ਹੈ, ਉਹਨਾਂ ਨੇ ਵੀ ਮੈਨੂੰ ਦੱਸਿਆ, ਕਹਿੰਦੇ ਨਵੀਂ ਯਾਰ 40 ਦਿਨ ਬਾਕੀ, ਇੱਕ ਪੜ੍ਹਨ ਵਾਲੀ ਬੁੱਕ ਹੈ। ਬੱਚਿਆਂ ਨੂੰ ਨਾ ਪੜ੍ਹਨ ਵੱਲ ਜ਼ਰੂਰ ਲਾਓ, ਜਿਹਨਾਂ ਨੂੰ ਪੜ੍ਹਨ ਦਾ ਸ਼ੌਂਕ ਕਹਿੰਦੇ ਹੁੰਦੇ ਕਿ ਪੈ ਜਾਵੇ। ਤੇ ਅਫਕੋਰਸ ਯਾਰ ਬੜੀਆਂ ਚੀਜ਼ਾਂ ਦਾ ਫਾਇਦਾ ਹੁੰਦਾ, ਜਿਵੇਂ ਬਾਈ ਨੇ ਕੀਤਾ ਕਿ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦੇ ਵਿੱਚ ਵੋਕੈਬੂਲਰੀ ਦੇ ਵਿੱਚ ਕਮਿਊਨੀਕੇਸ਼ਨ ਸਕਿੱਲਸ ਬਹੁਤ ਵੱਧਦੇ ਆ ਜਿਹੜੇ ਲੋਕ ਪੜ੍ਹਦੇ ਨੇ। ਸੋ ਇਟਸ ਅ ਵੈਰੀ ਗੁੱਡ ਹੋਬੀ ਟੂ ਹੈਵ। ਸਾਡੇ ਨਾਲ ਅਭਿਸ਼ੇਕ ਅਭੀ ਏ ਬੀ ਹੁਣੇ ਜੁੜੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ। ਅਭਿਸ਼ੇਕ ਕਿਵੇਂ ਹੋ?
4: ਜੀਵਨ ਬੋਲਣਾ ਵੀਰੇ।
0: ਓ ਵਾਹ ਵੀ ਵਾਹ, ਜੀਵਨ ਤੁਸੀਂ ਅਭਿਸ਼ੇਕ ਦਾ ਨੰਬਰ ਲੈ ਲਿਆ? ਕਸਟਮਰ ਨਾਲ ਨੇ, ਠੀਕ ਹੈ। ਸੋ ਜੀਵਨ ਸਿੱਧੂ ਸੀਈਓ ਆਫ ਕੈਲੇਡਨ ਮਿਤਸੂਬਿਸ਼ੀ ਸਾਡੇ ਨਾਲ ਨੇ। ਤੇ ਜੀਵਨ ਮੈਨੂੰ ਕੱਲ ਹੀ ਯਾਰ ਇੱਕ ਵੀਰ ਦੀ ਕਾਲ ਆਈ, ਕਹਿੰਦੇ ਨਵੀਂ ਮੈਂ ਵੀ ਹੁਣੇ ਹੁਣੇ ਆਊਟਲੈਂਡਰ ਖਨੀ ਜੀ ਟੀ ਮਾਡਲ ਲਿਆ, ਕਹਿੰਦੇ ਕਿ ਬੱਲੇ ਬੱਲੇ ਕੋਈ ਰੀਸ ਨੀ ਇਸ ਟਰੱਕ ਦੀ।
4: ਬਿਲਕੁਲ ਜੀ, ਸੋ ਟਾਪ ਆਫ ਦ ਲਾਈਨ ਹੈਗਾ ਜੀ ਟੀ, ਸਾਰੇ ਫੀਚਰ ਹੁੰਦੇ ਇਹਦੇ ਚ। ਸੋ ਹੀਟਡ ਸੀਟਾਂ ਦੇ ਨਾਲ ਕੂਲਿੰਗ ਸੀਟਾਂ ਹੁੰਦੀਆਂ ਵਾ।
0: ਹਾਂ,
4: ਸੋ ਵਾਇਰਲੈਸ ਕਾਰਪਲੇ ਹੈਗਾ, ਵਾਇਰਲੈਸ ਚਾਰਜਿੰਗ ਆ, ਲੇਨ ਅਸਿਸਟ ਹੈਗਾ, ਅਡੈਪਟਿਵ ਕਰੂਜ਼ ਕੰਟਰੋਲ ਆ, ਹੈਡਸ ਅਪ ਡਿਸਪਲੇ ਆ, ਵੂਫਰ ਲੱਗਿਆ ਹੋਇਆ ਯਾਰ, ਕਾਫੀ ਲੋਡਡ ਗੱਡੀ ਆ।
0: ਤੇ ਉਤੋਂ ਦੀ ਪਲੱਗ ਇਨ ਹਾਈਬ੍ਰਿਡ ਹੈ, ਗੈਸ ਦੀਆਂ ਮਹਿੰਗੀਆਂ ਮਹਿੰਗੀਆਂ ਪ੍ਰਾਈਸਸ ਤੋਂ ਬਚੋ ਹੈ।
4: ਸੋ ਗੈਸ ਦੀ ਮਾਈਲੇਜ ਦੀ ਵੀ ਗੱਲ ਕਰੀਏ ਨਾ, 3.2 ਲੀਟਰ ਦੇ ਵਿੱਚ ਗੱਡੀ 100 ਕਿਲੋਮੀਟਰ ਚੱਲਦੀ ਆ। ਉਹਦੇ ਇਲੈਕਟ੍ਰਿਕ ਵੀ ਆ, ਇਹ ਹਾਈਬ੍ਰਿਡ ਵੀ ਆ, ਤੇ ਗੱਡੀ ਗੈਸ ਤੇ ਵੀ ਆ।
0: ਵੈਰੀ ਗੁੱਡ, ਕੀ ਬਾਤ ਹੈ। ਸੋ ਕੈਲੇਡਨ ਮਿਤਸੂਬਿਸ਼ੀ 3511 ਹਾਈਵੇ 9 ਤੇ ਜੀਵਨ ਹੋਣਾ ਦੀ ਬਹੁਤ ਹੀ ਪਿਆਰੀ ਬੜੀ ਸੋਹਣੀ ਸਟੇਟ ਆਫ ਦੀ ਆਰਟ ਡੀਲਰਸ਼ਿਪ ਹੈ। ਤੇ ਬੰਦਾ ਜਾਂਦਾ ਇਹਨਾਂ ਦੀ ਡੀਲਰਸ਼ਿਪ ਵੱਲ ਨੂੰ ਨਾ, ਡਰਾਈਵ ਬਹੁਤ ਸੋਹਣੀ ਆ। ਤੇ ਅੱਜ ਕੱਲ੍ਹ ਤਾਂ ਸਮਰ ਦੇ ਵਿੱਚ ਤੁਸੀਂ ਜਾਓ, ਸਾਰਾ ਪਰਿਵਾਰ ਹਸਬੈਂਡ ਵਾਈਫ ਸਾਰਿਆਂ ਨੂੰ ਲੈ ਕੇ ਜਾਓ, ਤੇ ਵਧੀਆ ਸੋਹਣੀ ਡਰਾਈਵ ਨਾਲੇ ਗੱਡੀ ਖਰੀਦ ਕੇ ਲੈ ਕੇ ਆਓ। ਸੁਜੀਵਨ ਕੀ ਫਿਰ ਸਪੈਸ਼ਲ ਚੱਲ ਰਹੇ ਨੇ?
4: ਆਪਾਂ 15 ਜੂਨ ਤੱਕ ਹੀ ਸਪੈਸ਼ਲ ਆ ਰਿਹਾ, ਕੋਈ ਵੀ ਬੰਦਾ ਆਪਣਾ ਪੰਜਾਬੀ ਲਹਿਰਾਂ ਤੋਂ ਸੁਣ ਕੇ ਆਊਗਾ, ਸਾਰੀਆਂ ਨਵੀਆਂ ਗੱਡੀਆਂ ਦੇ 15 ਓਇਲ ਚੇਂਜ ਆਪਾਂ ਫ੍ਰੀ ਦੇਵਾਂਗੇ। ਸੋ ਆਲਮੋਸਟ 7-7.5 ਸਾਲ ਦੇ ਓਇਲ ਚੇਂਜ ਤੁਹਾਨੂੰ ਫ੍ਰੀ ਹੋ ਜਾਂਦੇ ਆ। ਬਾਕੀ ਇੰਟਰਸਟ ਰੇਟ ਆਪਣੇ ਬਹੁਤ ਜ਼ਿਆਦਾ ਵਧੀਆ ਲੱਗੇ ਹੋਏ ਆ, ਜਿੱਦਾਂ ਪਲੱਗ ਇਨ ਹਾਈਬ੍ਰਿਡ ਆਊਟਲੈਂਡਰ ਹੈਗਾ ਵਾ, 7 ਸਾਲ ਤੇ ਜੇ ਆਪਾਂ ਫਾਈਨੈਂਸ ਕਰਾਉਂਦੇ ਹਾਂ ਇੰਟਰਸਟ ਹੈਗਾ ਸਿਰਫ 2.49, ਤੇ ਜੇ ਬੰਦੇ ਦਾ ਅਕਾਊਂਟ ਸਕੋਸ਼ੀਆ ਬੈਂਕ ਚ ਹੈਗਾ ਇੰਟਰਸਟ ਹੋ ਜੂ 1.49 ਫੋਰ 84 ਮੰਥ। 7 ਸਾਲ ਤੇ ਇੰਨਾ ਘੱਟ ਇੰਟਰਸਟ ਕਿਤੋਂ ਨੀ ਮਿਲਣਾ ਜੀ। ਜੇ ਕਿਸੇ ਨੇ ਗੱਡੀ ਕੈਸ਼ ਲੈਣੀ ਆ, ਫਾਈਨੈਂਸ ਨਹੀਂ ਕਰਾਉਣੀ, ਤਾਂ 7,500 ਦੀ ਆਪਾਂ ਰਿਬੇਟ ਆਫਰ ਕਰ ਰਹੇ ਹਾਂ ਜੀ। ਬਾਕੀ ਕਿਸੇ ਨੇ ਗੱਡੀ 5-ਸੀਟਰ ਲੈਣੀ ਆ, ਸਟਾਰਟਿੰਗ ਪ੍ਰਾਈਸ ਹੈਗਾ 24,998, 25,000 ਤੋਂ ਗੱਡੀ ਸ਼ੁਰੂ ਹੋ ਜਾਂਦੀ ਆ, ਉਹਨੂੰ ਆਪਾਂ ਫਾਈਨੈਂਸ ਕਰਾ ਲਈਏ, 84 ਮੰਥ ਦੇ ਇੰਟਰਸਟ ਹੈਗਾ 1.99। ਤੇ ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ ਇੰਟਰਸਟ ਹੋ ਜਾਊਗਾ 0.99। ਸੋ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ, ਸਾਰੀਆਂ ਗੱਲ ਕਰੀਏ ਇੰਜਨ ਮਿਸ਼ਨ ਦੀ 10 ਸਾਲ ਦੀ, 1,60,000 ਕਿਲੋਮੀਟਰ ਦੀ ਆ, ਨਾਲ ਦੀ ਨਾਲ ਪਹਿਲੇ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਹੈ ਜੀ। ਸੋ ਇੰਟਰਸਟ ਸਾਰਿਆਂ ਤੋਂ ਘੱਟ ਆ, ਵਾਰੰਟੀ ਸਾਰਿਆਂ ਤੋਂ ਡਬਲ ਹੈਗੀ ਆ, ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਵਾ। ਬਾਕੀ ਸਰਵਿਸ ਦੀ ਗੱਲ ਕਰੀਏ, ਕੈਲਡਨ ਮਿਤਸੂਬਿਸ਼ੀ ਤੋਂ ਬੈਟਰ ਸਰਵਿਸ ਪੂਰੇ ਕੈਨੇਡਾ ਚ ਨਹੀਂ ਮਿਲਣੀ ਜੀ। ਸੇਲਸ ਦੀ ਗੱਲ ਕਰੀਏ, ਕੈਲਡਨ ਮਿਤਸੂਬਿਸ਼ੀ ਪੂਰੇ ਅੰਟਾਰੀਓ ਦੇ ਵਿੱਚ ਨੰਬਰ 1 ਤੇ ਚੱਲ ਰਹੀ ਆ। ਸੋ ਕਸਟਮਰ ਕਾਫੀ ਦੂਰੋਂ ਦੂਰੋਂ ਆ ਰਹੇ ਆ, ਗੱਡੀ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ, ਵਾਰੰਟੀ ਸਾਰਿਆਂ ਤੋਂ ਬੈਸਟ ਆ। ਸੋ 7 ਡੇਜ਼ ਓਪਨ ਹੈਗੇ ਆ, ਪੁਰਾਣੀਆਂ ਗੱਡੀਆਂ ਆਪਾਂ ਟ੍ਰੇਡ ਵੀ ਕਰਦੇ ਹਾਂ, ਮਾਰਕੀਟ ਤੋਂ ਬੈਟਰ ਪ੍ਰਾਈਸ ਦੇਵਾਂਗੇ, ਤੇ ਨਾਲ ਦੀ ਨਾਲ ਟੈਕਸ ਦੀ ਸੇਵਿੰਗ ਵੀ ਹੈਗੀ ਆ, ਕਿਸੇ ਨੂੰ ਅਪਰੂਵਲ ਦੇ ਵਿੱਚ ਵੀ ਦਿੱਕਤ ਆਊਗੀ ਉਹਦਾ ਵੀ ਆਪਾਂ ਹੱਲ ਕਰਕੇ ਦੇਵਾਂਗੇ। ਸੋ ਸੈੱਲ ਫੋਨ ਨੰਬਰ ਮੈਂ ਆਪਦਾ ਡਾਇਰੈਕਟ ਦੇ ਦਿੰਦਾ ਜੀ, 6478-2754, 647-678-2754। ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਇਨ ਕੈਲਡਨ। ਸੋ ਡੀਲਾਂ ਦੀ ਗੱਲ ਕਰੀਏ, ਜਿਹੜੇ ਮਰਜ਼ੀ ਬ੍ਰਾਂਡ ਨਾਲ ਕੰਪੈਰੀਜ਼ਨ ਕਰ ਲਓ, ਜਿਹੜੀ ਮਰਜ਼ੀ ਡੀਲਰਸ਼ਿਪ ਨਾਲ ਕਰ ਲਓ, ਕੈਲਡਨ ਮਿਤਸੂਬਿਸ਼ੀ ਤੋਂ ਬੈਟਰ ਪ੍ਰਾਈਸ ਪੂਰੇ ਕੈਨੇਡਾ 'ਚ ਨਹੀਂ ਮਿਲਣੀ ਜੀ।
0: ਵੈਰੀ ਗੁੱਡ, ਸੋ ਵਾਅਦਾ ਕਰ ਦਿੱਤਾ ਬਈ ਜਦੋਂ ਤੁਹਾਨੂੰ ਜੀਵਨ ਨੇ, ਤੇ ਜੀਵਨ ਹੁਣੇ ਮਾਲਕ ਨੇ ਡੀਲਰਸ਼ਿਪ ਦੇ ਸਿੱਧਾ ਤੁਹਾਨੂੰ ਪਰਸਨਲ ਨੰਬਰ ਦੇ ਰਿਹਾ। ਤੁਹਾਨੂੰ ਆਈ ਨਹੀਂ ਉੱਥੇ ਕਹਿਣ ਦੀ ਲੋੜ ਕਿ ਬਈ ਮੈਨੇਜਰ ਨਾਲ ਗੱਲ ਕਰਾਓ, ਸੁਪਰਵਾਈਜ਼ਰ ਨਾਲ ਗੱਲ ਕਰਾਓ, ਮਾਲਕ ਨਾਲ ਗੱਲ ਕਰਾਓ, ਸਿੱਧਾ ਜੀਵਨ ਦਾ ਨੰਬਰ ਹੈ। ਗੱਡੀ ਲੈਣੀ ਹੈ ਤਾਂ ਕਿਉਂ ਨਾ ਤੁਸੀਂ ਓਨਰਸ ਤੋਂ ਲਓ, ਤੇ ਨੰਬਰ ਹੈ 6478-2754, 6478-2754, ਕੈਲੇਡਨ ਮਿਤਸੂਬਿਸ਼ੀ 6478-2754। ਜੀਵਨ ਥੈਂਕ ਯੂ ਸੋ ਮਚ।
4: ਥੈਂਕ ਯੂ ਜੀ।
0: ਥੈਂਕ ਯੂ ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਅੱਜ ਇੱਕ ਗਾਣਾ ਮੈਂ ਜਿਮ ਚ ਸੁਣ ਰਿਹਾ ਸੀ, ਨਾਨਕੇ ਸੁਣਾਉਂਦੇ ਆ ਦੋ ਕੁ ਬੋਲ, ਦੱਸਿਓ ਕਿੱਦਾਂ ਲੱਗਦਾ ਬੀਟ? ਵਧੀਆ।

0: ਵਧੀਆ ਨਾ ਗਾਣਾ, ਕਿੱਦਾਂ ਲੱਗਿਆ? ਆਈ ਹੋਪ ਤੁਸੀਂ ਇੰਜੋਏ ਕੀਤਾ। ਤੇ ਅੱਜ ਮੈਂ ਸੁਣ ਰਿਹਾ ਸੀ, ਮੈਂ ਕਿ ਯਾਰ ਨਾਲੇ ਫਰਾਈਡੇ ਦੀ ਥੋੜ੍ਹੀ ਜਿਹੀ ਫੀਲਿੰਗ ਜੀ ਆ, ਫਰਾਈਡੇ ਜੂਨੀਅਰ ਨੂੰ ਤੁਹਾਨੂੰ ਸੁਣਾਈਏ ਕੁਛ ਵਧੀਆ ਅਪਬੀਟ ਜਿਹਾ। ਸੋ ਪ੍ਰੋਗਰਾਮ ਪੰਜਾਬੀ ਦਾ ਨਾ 905-673-3337 ਨੰਬਰ ਹੈ ਆਪਣਾ, 905-673-3337। ਰਾਜਵੰਤ ਕੌਰ ਨੂੰ ਯਾਦ ਰੱਖੋ, ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਘੱਟ, ਟੈਨਸ਼ਨ ਕਾਹਨੂੰ ਲੈਂਦੇ ਹਾਂ ਜਦੋਂ ਅਸੀਂ ਖੜ੍ਹੇ ਹਾਂ। ਰਾਜਵੰਤ ਦਾ ਨੰਬਰ ਲਿਖ ਲਓ ਅਤੇ ਰਾਜਵੰਤ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਰਹੇ ਆ ਗੱਡੀਆਂ ਦੀ ਇੰਸ਼ੋਰੈਂਸ 'ਚ। 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ ਯਾਰ, ਜਦੋਂ ਕਹਿ ਹੀ ਦਿੱਤਾ 25 ਕੰਪਨੀਆਂ, ਐਵੇਂ ਤੁਸੀਂ ਕੰਪਨੀ ਕੰਪਨੀ ਨੂੰ ਕਾਲ ਕਰੀ ਫਿਰਦੇ ਹੋ? ਇਹਨਾਂ ਨੇ ਸਾਰੀਆਂ ਕੰਪਨੀਆਂ ਤੋਂ ਰੇਟ ਲੈ ਕੇ ਕਹਿ ਦੇਣਾ, ਆਹ ਚੱਕੋ 30% ਤੁਹਾਡਾ ਡਿਸਕਾਊਂਟ ਹੈ। 6-4-7-6-7-4-4-7-3-5 ਰਾਜਵੰਤ ਕੌਰ, 6-4-7-6-7-4-4-7-3-5 ਰਾਜਵੰਤ ਕੌਰ ਨੂੰ ਕਾਲ ਕਰ ਲਓ। ਮੇਰੇ ਕੰਟਰੈਕਟਰ ਵੀਰ ਕਿੰਨੇ ਸੁਣ ਰਹੇ ਆ, ਚਾਹੇ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਜਾਂ ਤੁਸੀਂ ਹੋਮ ਬਿਲਡਿੰਗ ਦਾ ਕੰਮ ਕਰਦੇ ਹੋ, ਤੁਸੀਂ ਪਲੰਬਰ ਹੋ, ਤੁਸੀਂ ਫਲੋਰਿੰਗ ਦਾ ਕੰਮ ਕਰਦੇ ਹੋ, ਇਲੈਕਟ੍ਰੀਕਲ ਦਾ ਕੰਮ ਕਰਦੇ ਹੋ, ਸਪਲਾਈਜ਼ ਤਾਂ ਤੁਹਾਨੂੰ ਚਾਹੀਦੇ ਹੀ ਚਾਹੀਦੇ ਆ, ਠੀਕ ਹੈ ਨਾ? ਚਾਹੇ ਤੁਹਾਨੂੰ ਕੋਈ ਬਾਥਰੂਮ ਦਾ ਸਮਾਨ ਚਾਹੀਦਾ, ਵੈਨਿਟੀਜ਼ ਆਦਿ, ਤੁਹਾਨੂੰ ਕੋਈ ਏਅਰ ਕੰਪਰੈਸਰ ਚਾਹੀਦੇ, ਐਕਸੈਸਰੀਜ਼ ਚਾਹੀਦੀਆਂ, ਏਅਰ ਟੂਲਸ ਚਾਹੀਦੇ ਨੇ, ਕੋਈ ਸੇਫਟੀ ਵੈਸਟਾਂ ਚਾਹੀਦੀਆਂ, ਤੁਹਾਨੂੰ ਕੌਂਕਰੀਟ ਸਮੈਂਟ ਦਾ ਕੋਈ ਸਮਾਨ ਚਾਹੀਦਾ, ਡੋਰ ਹਾਰਡਵੇਅਰ ਡਰਾਈਵਾਲਾਂ ਚਾਹੀਦੀਆਂ ਨੇ, ਇਲੈਕਟ੍ਰੀਕਲ ਵਾਇਰਾਂ, ਕੇਬਲਾਂ, ਐਕਸੈਸਰੀਜ਼, ਫਲੋਰਸ ਦਾ ਕੋਈ ਸਮਾਨ ਚਾਹੀਦਾ, ਹਾਰਡਵੇਅਰ ਫਲੋਰਿੰਗ ਆਦਿ, ਡੋਰਸ, ਮੋਲਡਿੰਗ, ਬੇਸ ਬੋਰਡ, ਗੱਲ ਕੀ ਹੁਣ ਮੈਂ ਗਣਾਉਣ ਲੱਗ ਗਿਆ, ਬਹੁਤ ਟਾਈਮ ਲੱਗ ਰਿਹਾ, ਇਹਨਾਂ ਕੋਲ ਸਾਰਾ ਕੁਛ ਹੈ। ਅਤੇ ਕਹਿੰਦੇ ਨਵੀਂ ਅਸੀਂ ਹਰੇਕ ਪ੍ਰਾਈਸ ਬੀਟ ਕਰਦੇ ਹਾਂ, ਅਤੇ ਇਹਨਾਂ ਦਾ ਸ਼ੋਰੂਮ ਦੇਖ ਕੇ ਤੁਸੀਂ ਕਹੋਗੇ ਬੱਲੇ ਬੱਲੇ ਬੱਲੇ ਅਸੀਂ ਪਹੁੰਚ ਕਿੱਥੇ ਗਏ, ਇੰਨਾ ਲਗਜ਼ਰੀ, ਇੰਨਾ ਹਾਈ ਐਂਡ ਸ਼ੋਰੂਮ ਹੈ ਨਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ ਨੇ, 8005 ਡਿਕਸੀ ਰੋਡ, ਬਰੈਂਪਟਨ, ਨਵਾਂ ਖੁੱਲ੍ਹਿਆ, ਨਾਲੇ ਨਵੀਂ ਚੀਜ਼ ਦਾ ਵੈਸੀ ਇੱਕ ਖੁਸ਼ਬੂ ਹੀ ਅਲੱਗ ਹੁੰਦੀ ਹੈ ਕਿ ਨਹੀਂ? ਸੋ ਨੰਬਰ ਹੈ 6-4-7-9-6-1-0-5-8-5, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਸਟੀਲਸ, 6-4-7-9-6-1-0-5-8-5, 647-961-0-585, ਅਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਰੋ, ਅਤੇ ਵਧੀਆ ਯਾਰ ਆਪਣੀਆਂ ਮਨਪਸੰਦ ਦੀਆਂ ਡੀਲਾਂ ਡੂਲਾਂ ਇਹਨਾਂ ਕੋਲੋਂ ਲੈ ਲਓ, ਅਤੇ ਸਮਾਨ ਚਾਹੀਦਾ ਜਿੰਨਾ ਵੀ ਇਹਨਾਂ ਕੋਲ ਅਵੇਲੇਬਲ, ਅਤੇ ਘਰ ਲੈਣੇ ਆ ਤਾਂ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
1: ਵੈਰੀ ਗੁੱਡ, ਪੈਰਾਡਾਈਸ ਡਿਵੈਲਪਮੈਂਟ ਵਾਲਿਆਂ ਨੂੰ ਕਾਲ ਕਰ ਲਓ, ਇਹਨਾਂ ਤੋਂ ਵਧੀਆ ਕੋਈ ਨਹੀਂ। ਤੇ ਟੌਪ ਦੀਆਂ ਡੀਲਾਂ ਹੁਣ ਹਰ ਇੱਕ ਸ਼ਹਿਰ 'ਚ ਘਰ ਹੈ ਜਿੱਥੇ ਵੀ ਲੱਭ ਰਹੇ ਹੋ, ਰੀਬੇਟਸ ਦਾ ਮੌਕਾ ਅਤੇ ਫਾਇਦਾ ਲਓ ਅਤੇ ਤੁਸੀਂ paradisedevelopments.com ਤੇ ਜਾ ਕੇ ਹੋਰ ਵੀ ਜਿੰਨੀ ਜਾਣਕਾਰੀ ਘਰਾਂ ਲਈ ਤੁਹਾਨੂੰ ਚਾਹੀਦੀ ਹੈ ਲੈ ਸਕਦੇ ਹੋ। ਸਾਡੇ ਨਾਲ ਹਰਮਨ ਵੀ ਜੁੜੇ ਨੇ ਯਾਰ, ਹਰਮਨ ਸਾਡੇ ਮੌਰਗੇਜ ਦੇ ਐਕਸਪਰਟ, ਮੌਰਗੇਜ ਦੇ ਮਾਹਰ ਨੇ। ਫਾਈਨੈਂਸਿੰਗ ਚਾਹੀਦੀ ਆ, ਇੱਕ ਸਟ੍ਰੈਸ ਫਰੀ ਅਤੇ ਬਹੁਤ ਹੀ ਈਜ਼ੀ ਜਿਹਾ ਐਕਸਪੀਰੀਅੰਸ ਹਰਮਨ ਹੁਣੇ ਦਵਾ ਕੇ ਦੇਣਗੇ। ਸੋ ਹਰਮਨ ਵੈਲਕਮ।
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਕੁਇਕਲੀ ਇੱਕ ਫਾਈਲ ਡਿਸਕਸ ਕਰਦੇ ਹਾਂ ਕਲਾਇੰਟਸ ਦੇ ਨਾਲ। ਮੈਂ ਰੀਸੈਂਟਲੀ ਇੱਕ ਕਲੋਜ਼ਿੰਗ ਕੀਤੀ ਆ ਔਰੰਜਵੈਲ ਦੇ ਕੋਲ, ਐਂਡ ਦੈਨ ਬਿਲਡਰ ਕਲੋਜ਼ਿੰਗ ਸੀਗੀ, ਐਂਡ ਕਲਾਇੰਟਸ ਨੇ ਜਦੋਂ ਪਰਚੇਸ ਐਂਡ ਸੇਲ ਐਗਰੀਮੈਂਟ ਸਾਈਨ ਕੀਤਾ ਸੀ, ਉਹਨਾਂ ਨੇ ਡਿਵੈਲਪਮੈਂਟ ਚਾਰਜਸ ਨਹੀਂ ਦੇਖੇ, ਐਂਡ ਜਦੋਂ ਸਾਡੇ ਕੋਲ ਸਟੇਟਮੈਂਟ ਆਫ ਐਡਜਸਟਮੈਂਟ ਆਈ, $40,000 ਡਿਵੈਲਪਮੈਂਟ ਚਾਰਜਸ ਬਿਲਡਰ ਨੇ ਲਾਏ ਹੋਏ ਸੀਗੇ। ਸੋ ਹੁਣ ਰਿਬੇਟ ਆਫਰ ਹੋ ਕਰਕੇ ਕਾਫੀ ਲੋਕ ਨੇ ਉਹ ਪ੍ਰੀ ਕੰਸਟਰਕਸ਼ਨ ਚ ਇੰਟਰਸਟਿਡ ਨੇ। ਸੋ ਪਲੀਜ਼ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਡਿਵੈਲਪਮੈਂਟ ਚਾਰਜਸ ਕੈਪ ਹੋਣ, ਜੇ ਨਹੀਂ ਕੈਪ ਹੈਗੇ ਦੈਨ ਐਟਲੀਸਟ ਇੱਕ ਆਈਡੀਆ ਲੈ ਲਓ ਕਿੰਨੇ ਕੁ ਡਿਵੈਲਪਮੈਂਟ ਚਾਰਜਸ ਹੋਣਗੇ, ਰਿਵਿਊ ਕਰਾ ਲਓ ਲਾਇਰ ਨੂੰ, ਜਿਹੜੇ ਲਾਇਰ ਤੁਸੀਂ ਯੂਜ਼ ਕਰਨਾ ਕਲੋਜ਼ਿੰਗ ਵੇਲੇ ਉਹਨਾਂ ਤੋਂ ਪਰਚੇਜ਼ ਐਂਡ ਸੇਲ ਐਗਰੀਮੈਂਟ ਰਿਵਿਊ ਕਰਾ ਲਓ। ਬਹੁਤ ਜ਼ਿਆਦਾ ਡਿਵੈਲਪਮੈਂਟ ਚਾਰਜਸ ਕਈ ਵਾਰ ਬਿਲਡਰ ਲਾ ਦਿੰਦੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਬਿਲਡਰ ਲਾਉਂਦੇ ਨੇ, ਮੋਸਟ ਆਫ ਦਾ ਰਿਪਿਊਟਡ ਬਿਲਡਰ ਨੇ ਉਹਨਾਂ ਨੇ ਕੈਪ ਕੀਤੇ ਹੋਏ ਨੇ ਡਿਵੈਲਪਮੈਂਟ ਚਾਰਜਸ, ਚਾਹੇ ਉਹ $5,000 ਆ ਚਾਹੇ $10,000 ਆ। ਬਟ ਹਾਂ, ਰੀਸੇਲ ਦੀ ਕਲੋਜ਼ਿੰਗ ਕਾਸਟ ਵਰਸਿਸ ਪ੍ਰੀਕੋਮ ਦੀ ਕਲੋਜ਼ਿੰਗ ਕਾਸਟ ਫਰਕ ਹੁੰਦਾ, ਸੋ ਪਲਾਨ ਉਦਾਂ ਕਰਕੇ ਚਲੋ। ਇਹ ਨਾ ਹੋਵੇ ਕਿ ਕਲੋਜ਼ਿੰਗ ਵੇਲੇ ਤੁਹਾਡੇ ਤੋਂ ਡਾਊਨ ਪੇਮੈਂਟ ਜ਼ਿਆਦਾ ਮੰਗੀ ਜਾਵੇ ਤੇ ਤੁਹਾਡੇ ਕੋਲ ਨਾ ਹੋਵੇ, ਸੋ ਪ੍ਰੋਬਲਮ ਆ ਸਕਦੀ ਹੈ ਕਲੋਜ਼ਿੰਗ ਦੇ ਵਿੱਚ। ਤੁਹਾਨੂੰ ਕੁਛ ਆਈਡੀਆ ਚਾਹੀਦਾ ਡਾਊਨ ਪੇਮੈਂਟ ਦਾ, ਲੈਂਡ ਟ੍ਰਾਂਸਫਰ ਟੈਕਸ ਕਿੰਨੇ ਲੱਗਣਗੇ, ਕਿੰਨੀ ਕੁ ਤੁਹਾਨੂੰ ਬਜਟ ਚਾਹੀਦਾ ਕਲੋਜ਼ਿੰਗ ਕਾਸਟ ਲਈ, ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ। ਹੋਰ ਵੀ ਇਹ ਤੋਂ ਇਲਾਵਾ ਕੋਈ ਮੋਰਗੇਜ ਰਿਲੇਟਡ ਇਸ਼ੂ ਆ, ਐਨੀ ਟਾਈਮ ਟੀਮ ਹਰਬਨ ਬੱਤਾ 647-685-9000, 647-685-9000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 647-685-9000, 647-685-9000, 647-685-9000 ਟੀਮ ਹਰਮਨ ਬੱਤਾ। ਹਰਮਨ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-3337 ਆਪਣਾ ਫੋਨ ਨੰਬਰ ਹੈ, 905-673-3337। ਤੁਸੀਂ ਰਿਲੈਕਸ ਹੋਣਾ ਤਾਂ ਇੱਕ ਗੇੜਾ ਤੁਹਾਨੂੰ ਮਾਰਨਾ ਪੈਣਾ ਬਈ ਲਵਾਨਾ ਵੈਲਨੈਸ ਸਪਾ ਤੇ। ਇੱਥੇ ਇੱਕ ਇਹਨਾਂ ਦਾ ਰਿਲੈਕਸਿੰਗ ਮਸਾਜ ਹੈ, ਉਹਦੇ 'ਤੇ ਤੁਹਾਨੂੰ ਡਿਸਕਾਊਂਟ ਵੀ ਦੇ ਰਿਹਾ ਸਾਡੇ ਨਾਮ ਦੇ ਨਾਲ। ਇੱਕ ਘੰਟੇ ਦਾ ਮਸਾਜ ਕਰਾਓ ਅਤੇ ਭੁੱਲ ਜਾਓਗੇ ਕਿੱਥੇ ਬੈਠੇ ਹੋ। ਹਾਈਡਰਾਫੇਸ਼ਲ ਕਰਾਉਣਾ $150 ਵਾਲਾ ਪੰਜਾਬੀ ਦਰਾਂ ਦੇ ਨਾਮ ਨਾਲ, $130 ਦਾ। ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ ਸਿਰਫ 200 'ਚ। ਵੈਕਸਿੰਗ $120 ਫੁੱਲ ਬਾਡੀ ਪੰਜਾਬੀ ਲੈਣ ਦੇ ਰੈਫਰੈਂਸ ਨਾਲ, $100। ਅੰਡਰ ਆਰਮ ਫੇਸ਼ਲ ਕੁੜੀਆਂ ਲਈ ਸਪੈਸ਼ਲ, ਤੁਸੀਂ ਕਰਵਾਓ ਸਿਰਫ $60 ਨਹੀਂ, $50 'ਚ ਰੈਗੂਲਰ $60 ਅਤੇ ਬੈਕ ਫੇਸ਼ਲ 80 ਵਾਲਾ $60 ਦੇ ਵਿੱਚ। ਅਤੇ ਤੁਸੀਂ ਮਸਾਜ ਕਰਵਾਉਣਾ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ, ਇਹਨਾਂ ਕੋਲ ਬੜੇ ਐਕਸਪੀਰੀਅੰਸਡ ਥੈਰੇਪਿਸਟ ਨੇ। ਅਤੇ ਕੋਈ ਪੋਸਟ ਨੇਟਲ ਮਸਾਜ ਸਾਡੀਆਂ ਭੈਣਾਂ ਲਈ, ਸਰਵਿਕਲ ਇਸ਼ੂ ਹੈ, ਮਸਲ ਸਟਿਫ ਨੇ, ਸਾਡੇ ਟਰੱਕਾਂ ਵਾਲੇ ਜਿੰਨੇ ਵੀ ਵੀਰ ਭੈਣ ਨੇ, ਸਾਇਟਿਕ ਹੈ, ਬੈਕ ਪੇਨ ਹੈ, ਬੈਠ ਬੈਠ ਕੇ ਬੈਕ ਬਹੁਤ ਜ਼ਿਆਦਾ ਪੇਨ ਦੇ ਵਿੱਚ ਹੈ, ਤਾਂ ਇੱਥੇ ਜਾਓ ਅਤੇ ਦੇਖਿਓ ਸੀ ਪੇਨ ਭੱਜਦੀ। ਹੈਲਥ ਹੈ ਤਾਂ ਵੈਲਥ ਹੈ, ਸੋ ਜ਼ਰੂਰ ਲਵਾਨਾ ਵੈਲਨੈਸ ਸਪਾ ਦੇ ਉੱਤੇ ਤੁਸੀਂ ਜ਼ਰੂਰ ਪਹੁੰਚੋ। 341 ਪਾਰਕਰ ਸਕੁਏਅਰ, ਸਟੀਲਸ ਅਤੇ ਏਅਰਪੋਰਟ ਰੋਡ, ਨੰਬਰ ਨੋਟ ਕਰ ਲਓ 416-881-5385, 416-881-5385।

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475405415 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-470-2040। ਓ ਕੀ ਬਾਤ ਹੈ, ਨਹੀਂ ਸਰ, ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3370। ਬੜੀ ਜਲਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਬਈ ਸ਼ੁਰੂ, ਤੇ ਗੈਟ ਰੈਡੀ। 905-673-3370 ਫੋਨ ਨੰਬਰ ਹੈ। ਹਲਕਾ ਜਿਹਾ ਮਿੱਠਾ ਜਿਹਾ ਗੀਤ ਲਾ ਦੀ ਤੁਹਾਡੇ ਲਈ, ਤੇ ਫਿਰ ਵਾਪਸ ਆ ਕੇ ਤੁਹਾਡੀਆਂ ਕੁਝ ਗੱਲਾਂ, ਕੁਝ ਸਾਡੀਆਂ। ਕਿਹੜਾ ਲਾਈਏ ਮੈਂ ਅੱਜ ਤੁਹਾਡੇ ਲਈ ਗਾਣਾ? ਇੱਕ ਕਿਹੜਾ ਲਾ ਰਿਹਾ ਸੀ ਯਾਰ ਮੈਂ, ਮੈਨੂੰ ਲੱਭ ਲੈਣ ਦਿਓ ਹੁਣ। ਚਲੋ ਕੋਈ ਨਾ, ਉਹ ਜਿਹੜਾ ਸੀਗਾ ਉਹ ਬਾਅਦ 'ਚ ਲੱਭਦੇ ਹਾਂ ਤੁਹਾਡੇ ਲਈ। ਹੁਣ ਕਰਨ ਔਜਲੇ ਦਾ ਕੋਈ ਲਾਉਣੇ ਆ, ਉਹਦੀ ਆਈ ਨਹੀਂ ਸੀ ਐਲਬਮ ਯਾਰ, ਟਰੂ ਸਕੂਲ ਹੁਣਾਂ ਨਾਲ। ਬੱਲੇ ਬੱਲੇ ਬੱਲੇ, ਕਿਆ ਕਮਾਲ ਦੀ ਐਲਬਮ, ਕਿਆ ਕਮਾਲ ਦੇ ਗੀਤ ਸੀ। ਅਤੇ ਉਹਦੇ ਵਿੱਚੋਂ ਆਪਾਂ ਸੁਣਦੇ ਹਾਂ ਹਰਜੀਤ ਹਰਮਨ ਸਾਹਿਬ ਵਾਲਾ ਗੀਤ ਆ, ਬੱਲੇ ਬੱਲੇ ਬੱਲੇ।

0: views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਲੋ ਮੌਕਾ ਐਚਐਸਟੀ ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਵੈਰੀ ਗੁੱਡ, ਸਾਡਾ ਇੰਸਟਾਗ੍ਰਾਮ ਪੇਜ ਬੈਸਟ। ਜੇ ਤੁਸੀਂ ਕੋਈ ਵੀ ਸਾਡੇ ਤੋਂ ਨੰਬਰ ਲੈਣੇ ਆ ਸਾਨੂੰ ਮੈਸੇਜ ਕਰਨਾ ਤਾਂ PUNJABILEHRAN ਇੰਸਟਾਗ੍ਰਾਮ ਪੰਜਾਬੀ ਲਹਿਰਾਂ। ਸੋ ਓਕੇ, ਗੱਲਬਾਤ ਤੁਹਾਡੇ ਨਾਲ ਅੱਜ ਦੀ ਸ਼ੁਰੂ ਬਈ ਕਰਦੇ ਹਾਂ। ਮੈਨੂੰ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਨਵੀਂ ਯਾਰ ਸਾਡੇ ਕੰਮ ਤੇ ਇੱਕ ਮੁੰਡਾ ਤਾਂ ਸਾਡੇ ਮਗਰ ਪੈ ਗਿਆ। ਮੈਂ ਕਿਹਾ ਮਗਰ ਪੈ ਗਿਆ, ਕੀ ਹੋ ਗਿਆ? ਉਹ ਕਹਿੰਦੇ ਕਿ ਅਸੀਂ ਕੰਮ ਤੇ, ਮੈਂ ਤੇ ਮੇਰੇ ਇੱਕ ਦੋ ਚਲੋ ਕੰਮ ਤੇ ਹੈਗੇ ਆ ਮਿੱਤਰ, ਤੇ ਅਸੀਂ ਚਲੋ ਗੱਲਾਂ ਬਾਤਾਂ ਕਰਦੇ ਹਾਂ, ਤੇ ਉਹ ਕਹਿੰਦੇ ਅਸੀਂ ਚਲੋ ਇੱਕ ਦੂਜੇ ਨੂੰ ਜਾਣਦੇ, ਅਸੀਂ ਪੰਜਾਬੀ 'ਚ ਗੱਲ ਗੁੱਲ ਕਰ ਲੈਂਦੇ ਹਾਂ। ਕਹਿੰਦੇ ਉਹ ਖਨੀ ਸਾਡਾ ਕੋਈ ਹੋਰ ਕੋਵਰਕਰ ਸੀਗਾ, ਹੋਰ ਕਮਿਊਨਿਟੀ ਦੇ ਰਹਿਣ ਵਾਲਾ, ਤੇ ਉਹ ਸਾਨੂੰ ਕਹਿੰਦਾ ਕਿ ਬਈ ਯੂ ਨੋ ਤੁਸੀਂ ਗੱਲ ਕਰਨੀ ਆ ਤਾਂ ਕੰਮ ਤੇ ਤੁਸੀਂ ਗੱਲ ਕਰੋ ਇੰਗਲਿਸ਼ ਦੇ ਵਿੱਚ। ਤੇ ਉਹ ਕਹਿੰਦੇ ਕਿਉਂ, ਅਸੀਂ ਆਪਸ ਵਿੱਚ ਗੱਲ ਕਰ ਰਹੇ ਹਾਂ, ਜੇ ਤੇਰੇ ਨਾਲ ਗੱਲ ਕਰਨੀ ਤਾਂ ਇੰਗਲਿਸ਼ ਕਰਾਂਗੇ, ਜੇ ਅਸੀਂ ਆਪਸ ਵਿੱਚ ਗੱਲ ਕਰ ਰਹੇ ਹਾਂ ਤਾਂ ਅਸੀਂ ਪੰਜਾਬੀ 'ਚ ਕਰੀਏ, ਹਿੰਦੀ 'ਚ ਕਰੀਏ, ਤੇਰਾ ਕੀ ਲੈਣਾ ਦੇਣਾ? ਉਹ ਕਹਿੰਦੇ ਨਵੀਂ ਯਾਰ ਉਹ ਤਾਂ ਸਾਡੇ ਮਗਰ ਹੀ ਪੈ ਗਿਆ ਕਿ ਤੁਸੀਂ ਯੂ ਨੋ ਤੁਹਾਨੂੰ ਕੋਈ ਮੈਨਰਸ ਹੈ ਨਹੀਂ, ਇਹ ਹੈ ਨਹੀਂ, ਵੋ ਹੈ ਨਹੀਂ, ਆਪਾਂ ਇੱਥੇ ਕੰਮ ਕਰ ਰਹੇ ਹਾਂ ਕੈਨੇਡਾ ਦੇ ਵਿੱਚ, ਆਲੇ ਦੁਆਲੇ ਤੁਹਾਡੇ ਕੋਵਰਕਰਸ ਨੇ, ਤੁਸੀਂ ਸਾਡੇ ਨਾਲ ਗੱਲ ਕਰ, ਤੁਸੀਂ ਸੋਰੀ ਗੱਲ ਕਰਨੀ ਇੱਥੇ, ਸਾਨੂੰ ਸਮਝ ਹੋਣੀ ਚਾਹੀਦੀ ਇੱਕ ਇੱਕ ਗੱਲ। ਉਹ ਕਹਿੰਦੇ ਨਵੀਂ ਅਸੀਂ ਆਪਸ ਵਿੱਚ ਦੇਖੋ ਗੱਲ ਕਰ ਰਹੇ ਹਾਂ, ਨਾ ਅਸੀਂ ਉਹਦੇ ਚਲੋ ਕਹਿ ਲਓ ਬਾਹਰੇ ਗੱਲ ਕਰ ਰਹੇ ਹਾਂ, ਪਰ ਚਲੋ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਕੁਛ ਗਲਤ ਨਹੀਂ ਕਰ ਰਹੇ। ਉਹ ਗੋਰਾ ਕਹਿੰਦਾ ਸੀ ਤੁਸੀਂ 100% ਗਲਤ ਕਰ ਰਹੇ ਹੋ। ਹੁਣ ਤੁਹਾਡਾ ਸਭ ਦਾ ਕੀ ਖਿਆਲ ਆ ਇਹਦੇ ਬਾਰੇ? ਜੇ ਉਹ ਗੱਲ ਕਰ ਰਿਹਾ ਇੱਕ ਦੂਜੇ ਨਾਲ, ਕੀ ਜ਼ਰੂਰੀ ਹੈ ਕਿ ਉਹ ਇੰਗਲਿਸ਼ ਦੇ ਵਿੱਚ ਕਰਨ ਜੇ ਹੋਰ ਕਮਿਊਨਿਟੀਜ਼ ਦੇ ਵੀ ਵਰਕਰ ਉੱਥੇ ਨੇ? ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਜੇ ਪੰਜਾਬੀ 'ਚ ਕਰਨੀ ਹੈ ਪੰਜਾਬੀ 'ਚ ਕਰਨ, ਹੁਣ ਉਹਨਾਂ 'ਤੇ ਹੈ, ਤੁਹਾਡਾ ਕੀ ਓਪੀਨੀਅਨ ਹੈ, ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 9056733337 9056733337 9056733337 ਅਤੇ ਗੱਲਬਾਤ ਤੁਹਾਡੇ ਨਾਲ ਅੱਜ ਦੀ ਕਰ ਰਹੇ ਹਾਂ ਇਹ, ਅਤੇ ਜ਼ਰੂਰ ਤੁਹਾਡੀ ਕਾਲ ਆ ਸਕਦੀ ਹੈ 9056733337। ਕੀ ਉਸ ਗੋਰੇ ਦਾ ਰਾਈਟ ਬਣਦਾ ਕਿ ਉਹ ਇਹਨਾਂ ਨੂੰ ਕਵੇ ਕਿ ਬਈ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰੋ, ਜਾਂ ਤੁਹਾਨੂੰ ਲੱਗਦਾ ਐਵੇਂ ਬਿਨਾਂ ਕਿਸੇ ਗੱਲੋਂ ਯੂ ਨੋ ਲੋਕ ਬਸ ਹੇਟ ਦਿਖਾਉਂਦੇ ਆ ਵੀ ਯਾਰ ਤੁਹਾਡੇ ਨਾਲ ਉਹ ਗੱਲ ਨਹੀਂ ਕਰ ਰਹੇ, ਉਹ ਜਿਵੇਂ ਮਰਜ਼ੀ ਕਰਨ। ਸੋ 905-673-3337 ਆਪਣਾ ਨੰਬਰ ਹੈ, 9056733337। ਹੋ ਸਕਦਾ ਕਿ ਕੁਝ ਕੁ ਲਿਸਨਰਸ ਕਹਿਣਗੇ ਨਹੀਂ ਯਾਰ ਨਾ ਵੀ ਤੁਹਾਡੀ ਕਮਿਊਨਿਟੀ 'ਚ ਹੋਰ ਲੋਕ, ਤੁਹਾਡੇ ਕੰਮ 'ਤੇ ਹੋਰ ਕਮਿਊਨਿਟੀਜ਼ ਦੇ ਲੋਕ ਨੇ, ਉਹ ਵੀ ਵਿਚਾਰੇ ਨੂੰ ਹੋਊਗਾ ਯਾਰ ਇਹ ਖਬਰਾਂ ਕੀ ਗੱਲਾਂ ਗੁੱਲਾਂ ਕਰ ਰਹੇ ਆ। ਐਟਲੀਸਟ ਉਹਨਾਂ ਨੂੰ ਸਮਝ ਤਾਂ ਆਉਣੀ ਚਾਹੀਦੀ ਹੈ, ਜੇ ਤੁਸੀਂ ਇੱਥੇ ਆਏ ਹੋ ਇੱਥੇ ਕੰਮ ਕਰ ਰਹੇ ਹੋ ਤਾਂ ਕਰੋ ਗੱਲ ਫਿਰ ਤੁਸੀਂ ਇੰਗਲਿਸ਼ ਦੇ ਵਿੱਚ। ਸੋ 9056733337 ਨੰਬਰ ਆਪਣਾ, 9056733337 4013। ਹੈਲੋ ਜੀ, ਵੈਲਕਮ।
4: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
3: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਵਧੀਆ ਵਧੀਆ। ਮੈਂ ਜੋ ਤੁਹਾਡੀ ਗੱਲ ਸੁਣਦਾ ਪਿਆ ਨਾ, ਐਕਚੁਅਲੀ ਨਾ ਇਹ ਹੁੰਦਾ ਵਰਕਪਲੇਸ ਪਾਲਿਸੀਜ਼ ਹੁੰਦੀਆਂ ਨੇ, ਤੇ ਹੋ ਸਕਦਾ ਉੱਥੇ ਵਰਕਪਲੇਸ ਪਾਲਿਸੀ ਹੋਵੇ ਕਿ ਤੁਸੀਂ ਜਿੱਦਾਂ ਦੂਜੀ ਲੈਂਗੁਏਜ ਗੱਲ ਨਹੀਂ ਕਰ ਸਕਦੇ, ਜਿੱਦਾਂ ਅਸੀਂ, ਮੈਂ ਵੀ ਕੰਮ ਕਰਦਾ ਨਾ ਉੱਥੇ ਵੀ ਆਹ ਇਸ਼ੂ ਆਉਂਦਾ ਹੈ ਕਈ ਵਾਰੀ।
3: ਅੱਛਾ ਕੀ ਇਸ਼ੂ ਤੁਹਾਡੇ ਕੰਮ ਤੇ ਕੀ ਇਸ਼ੂ ਹੁੰਦਾ
4: ਕਿਉਂਕਿ ਉੱਥੇ ਵਰਕਪਲੇਸ ਸਾਡੇ ਪਾਲਿਸੀ ਹੈ ਕਿ ਤੁਸੀਂ ਕੰਮ ਤੇ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਤੁਸੀਂ ਉਹਦੇ ਚ ਹੀ ਗੱਲ ਕਰ ਸਕਦੇ ਆ ਅਨਲੈਸ ਕਿ ਤੁਸੀਂ ਸੈਪਰੇਟ ਕਿਤੇ ਖੜੇ ਆ ਦੂਰ ਕਿਤੇ ਖੜੇ ਕੋਈ ਵਿੱਚ ਨਹੀਂ ਦੂਜਾ ਤੀਜਾ ਬੰਦਾ ਨਹੀਂ ਹੈਗਾ
3: ਅੱਛਾ
4: ਡਿਫਰੈਂਟ ਹੋਰ ਵੀ ਲੈਂਗੁਏਜ ਦੇ ਬੰਦੇ ਕੰਮ ਕਰਦੇ ਸਪੈਨਿਸ਼ ਵਗੈਰਾ ਕੁਛ ਆ ਹੁਣ ਉਹ ਜਦੋਂ ਆਪਸ ਚ ਗੱਲ ਕਰ ਰਹੇ ਹੁੰਦੇ ਤੁਹਾਨੂੰ ਵੀ ਲੱਗਦਾ ਕਿ ਬਈ ਜਿੱਦਾਂ ਹੁਣ ਉਹ ਗੱਲ ਪਤਾ ਨੀ ਕੀ ਕਰੀ ਜਾ ਰਹੇ ਨੀ ਕਰਦੇ ਕੀ ਬੋਲਦੇ ਪਏ ਆ ਕਿਉਂਕਿ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਉਸ ਲੈਂਗੁਏਜ ਦੀ ਨਾ
3: ਪਰ ਆਈ ਡੋਂਟ ਥਿੰਕ ਯਾਰ ਕਿ ਵਰਕ ਪਲੇਸ ਤੁਹਾਡਾ ਐ ਕੋਈ ਪਾਲਿਸੀ ਰੱਖ ਸਕਦਾ ਵੀ ਤੁਸੀਂ ਸਿਰਫ ਇੰਗਲਿਸ਼ ਬੋਲਣੀ ਆ ਪਤਾ ਨਹੀਂ ਜੇ
4: ਨਹੀਂ ਇਹ ਟਰੂ ਹੈਗੀ ਆ ਵਰਕ ਪਲੇਸ ਪਾਲਿਸੀ ਇੱਥੇ ਮੋਸਟ ਆਫ ਦਾ ਪਲੇਸ ਤੇ ਆਪਣਾ ਕੰਪਨੀ ਦੇ ਵਿੱਚ ਪਾਲਿਸੀ ਹੁੰਦੀ ਹੈ ਕਿ ਤੁਹਾਡੀ ਆਪਣੀ ਆਫੀਸ਼ੀਅਲ ਲੈਂਗੁਏਜ ਗੱਲ ਕਰ ਸਕਦੇ ਹੋ ਤੁਸੀਂ ਅਨਲੈਸ ਕਿ ਤੁਸੀਂ ਸਾਈਡ ਤੇ ਕਿਤੇ
3: ਚਲੋ ਠੀਕ ਹੈ ਰੋਣਾ ਸੀ ਬਟ ਤੁਹਾਡਾ ਕੀ ਖਿਆਲ ਹੈ ਸਿੰਘ ਕਿ ਉਹ ਗੋਰੇ ਦਾ ਰਾਈਟ ਸੀਗਾ ਕਿ ਉਹਨਾਂ ਨੂੰ ਕਵੇ
4: ਉਹਨਾਂ ਰਾਈਟ ਸੀਗਾ ਐਕਚੁਅਲੀ ਸਾਡੇ ਵੀਰ ਜਿਹੜੇ ਗੱਲ ਕਰਦੇ ਪਏ ਸੀ ਨਾ ਇਹਨਾਂ ਨੇ ਕਦੀ ਫੇਸ ਨਹੀਂ ਕੀਤੀ ਹੋਣੀ ਐਵਲੀ ਪ੍ਰੋਬਲਮ ਕਿ ਕੋਈ ਸਪੈਨਿਸ਼ ਜਾਂ ਕੋਈ ਹੋਰ ਬੰਦਾ ਇਹਨਾਂ ਦੇ ਜਾਂ ਅਰੇਬਿਕ ਬੰਦਾ ਕੋਈ ਇਹਨਾਂ ਦੇ ਆਸ ਪਾਸ ਗੱਲ ਕਰਦਾ ਹੋਵੇ ਇਹਨਾਂ ਨੂੰ ਇਹ ਚੀਜ਼ ਫੀਲ ਨਹੀਂ ਹੋਈ ਕਦੀ
3: ਜੀ ਜੀ
4: ਆਪਣੇ ਇੱਥੇ ਮੋਸਟਲੀ ਪੰਜਾਬ ਮੈਂ ਹੈਗਾ ਓਟਵਾ ਤੋਂ
3: ਜੀ
4: ਮੇਰੇ ਇੱਥੇ ਕੰਮ ਤੇ ਬਹੁਤ ਤਰ੍ਹਾਂ ਦੇ ਡਿਫਰੈਂਟ ਬੰਦੇ ਹੈਗੇ ਆ ਅਰੇਬਿਕ ਵੀ ਆ ਤਾਂ ਵੀ ਆ ਤੇ ਆਪਣਾ ਹੋਸਟਲ ਦਾ ਬ੍ਰੈਂਡ ਰੈਂਟ ਮੋਸਟਲੀ ਇੰਗਲਿਸ਼ ਜਾਂ ਪੰਜਾਬੀ ਦੋ ਹੀ ਤਰ੍ਹਾਂ ਦੇ ਹੋਣਗੇ ਤੇ ਇਹਨਾਂ ਨੂੰ ਕਦੀ ਇਹ ਚੀਜ਼ ਫੇਸ ਕਰਨ ਦੀ ਟਾਈਮ ਨਹੀਂ ਲੱਗਾ ਮਤਲਬ ਮਿਲਿਆ ਨਹੀਂ ਹੋਊਗਾ
3: ਨਹੀਂ ਹੋ ਸਕਦਾ ਹੁਣ ਕੁਝ ਲੋਕ ਕਹਿਣਗੇ ਕਿ ਨਹੀਂ ਯਾਰ ਨਵੀਂ ਗੱਲ ਗਲਤ ਹੈ ਸੋ ਜਿਸ ਸਟੇ ਔਨ ਦਾ ਲਾਈਨ ਕਾਲ ਕਰ ਰਹੇ ਹੋ ਇੱਕ ਤੁਸੀਂ ਏਰੀਅਨ ਮਿਲਸ ਐਕੀਰਾ ਨੂੰ ਯਾਦ ਰੱਖਣਾ ਐਕੀਰਾ ਦੀ ਗੱਡੀ ਲੈਣੀ ਆ ਤਾਂ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਏਰੀਅਨ ਮਿਲਸ ਐਕੀਰਾ ਤੋਂ ਦੋਨੋਂ ਵੀਰ ਸਾਡੇ ਮੈਨੇਜਰਸ ਨੇ ਨੰਬਰ ਹੈ 9058285800 9058285800 ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਤੁਸੀਂ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਾਉਣਾ ਸੋਰੀ ਯੈਸ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਾਉਣਾ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਰੋਇਲ ਆਟੋ ਸੈਂਟਰ ਦੇ ਮਿਸਟਰ ਰਾਜ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ ਜ਼ਰੂਰ ਊਬਰ ਲਿਫਟ ਦੀ ਸੇਫਟੀ ਤੋਂ ਕਰਾਓ ਨੰਬਰ ਹੈ 9057991478 very reliable honest affordable service 9057991478 chatti hello
5: haanji navi ji
3: sat sri kal
5: navi ji thoda topic te acha hai par jehda tusi topic rakhe hai main bahut vaddi company hai ek multinational
3: ha
5: te oh ch kaam karda oh ch sare bande ne punjabi vi ne pakistani vi ne te philippine vi hage ne spanish vi hage ne
3: okay
5: aur eh vi kaam karde ne
3: ha ha
5: ਪਰ ਕੋਈ ਇਹ ਰੂਲ ਨੀ ਹੈਗਾ ਕਿ ਵੀ ਗਾਈਡਲਾਈਨ ਨੀ ਹੈਗੀ ਕਿਸੇ ਦੀ ਜਦੋਂ ਬੰਦਾ ਹਾਇਰ ਹੁੰਦਾ ਉਹਦੇ ਵਿੱਚ ਵੈਲਕਮ ਲੈਟਰ ਤੇ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਇੰਗਲਿਸ਼ ਹੀ ਗੱਲ ਕਰੋਗੇ ਕਿਸੇ ਨਾਲ ਵੀ ਕਰੋਗੇ ਨਹੀਂ ਹੁਣ ਮੇਰੇ ਉੱਥੇ ਫਿਲੀਪੀਨ ਮੇਰੇ ਦੋ ਸੀਨੀਅਰ ਹੈਗੇ ਨੇ ਉਹ ਫਿਲੀਪੀਨ ਆਪਣੀ ਫਿਲੀਪੀਨ ਭਾਸ਼ਾ ਦੀ ਗੱਲ ਕਰ ਰਹੇ ਹੁੰਦੇ ਮੈਂ ਚੁੱਪਚਾਪ ਖੜਾ ਰਹਿੰਦਾ ਉਹਨਾਂ ਕੋਲ ਮੈਂ ਕਹਿੰਦਾ ਹੀ ਨੀ ਉਹਨਾਂ ਨੂੰ ਜੇ ਮੇਰੇ ਨਾਲ ਕੋਈ ਪੰਜਾਬੀ ਬੰਦਾ ਖੜਾ ਹੈ ਉਹ ਮੇਰੇ ਨਾਲ ਗੱਲ ਕਰਦਾ ਪਿਆ ਹੁੰਦਾ ਪੰਜਾਬੀ ਚ
3: ਆਪਣੇ ਭਾਸ਼ਾ ਚ ਗੱਲ ਕਰ ਰਿਹਾ
5: ਨਹੀਂ ਸਰ ਮੈਂ ਕਿਉਂ ਮਾਈਂਡ ਕਰਾਂਗਾ ਉਹਦੀ ਆਪਣੀ ਲੈਂਗੁਏਜ ਆਪਣੀ ਰਾਈਟ ਹੈਗਾ
3: ਪਰ ਤੁਹਾਨੂੰ ਲੱਗਦਾ ਕਦੇ ਕੀ ਗੱਲ ਕਰ ਰਹੇ ਆ ਮੈਨੂੰ ਸਮਝ ਨਹੀਂ ਆ ਰਹੀ
5: ਨਹੀਂ ਪਹਿਲੀ ਗੱਲ ਤੇ ਸਾਡੀ ਦੇਖੋ ਸਾਡੀ ਇੱਕ ਮਾਤਰ ਭਾਸ਼ਾ ਹੈਗੀ ਹਿੰਦੀ ਪੰਜਾਬੀ ਠੀਕ ਹੈ ਜੀ ਅਸੀਂ ਥੋੜਾ ਨਾ ਭੁੱਲ ਸਕਦੇ ਹਾਂ ਜਿਹੜੀ ਮਰਜ਼ੀ ਕੰਟਰੀ ਜਾ ਕੇ ਰਹੀਏ ਹੁਣ ਕੋਈ ਜੇ ਤੁਸੀਂ ਮੈਂ ਤੁਹਾਡੇ ਆਫਿਸ ਆਵਾਂ ਉੱਥੇ ਦੋ ਗੋਰੇ ਬੈਠੇ ਹੋਣ ਤੇ ਮੈਂ ਤੁਹਾਨੂੰ ਕਹਾਂਗਾ ਨਵੀਂ ਭਾਜੀ ਸਤਿ ਸ੍ਰੀ ਅਕਾਲ ਤੁਸੀਂ ਗੁਰਿੰਦਰ ਸਤਿ ਸ੍ਰੀ ਅਕਾਲ ਯਾਰ ਜਰਾ ਦੋ ਮਿੰਟ ਬਾਹਰ ਬੈਠ ਮੇਰੇ ਕੋਲ ਕਲਾਇੰਟ ਹੈਗੇ ਨੇ ਬਾਅਦ ਚ ਗੱਲ ਕਰਾਂਗੇ ਓਕੇ ਨੋ ਪ੍ਰੋਬਲਮ ਵੀ ਉਹ ਬੰਦਾ ਤੇਰੇ ਆਫਿਸ ਆਇਆ ਉਹਨੇ ਇੰਗਲਿਸ਼ ਗੱਲ ਕਿਉਂ ਨਹੀਂ ਕੀਤੀ
3: ਹਾਂ ਇਹ ਠੀਕ ਹੈ ਸੋ ਉਹ ਗੋਰੇ ਦਾ ਕੋਈ ਰਾਈਟ ਨਹੀਂ ਸੀ ਬਣਦਾ ਰਾਈਟ
5: ਬਿਲਕੁਲ ਸਰ ਕੋਈ ਰਾਈਟ ਨਹੀਂ ਬਣਦਾ
3: ਠੀਕ ਹੈ ਓਕੇ ਥੈਂਕ ਯੂ ਸਰ ਬਹੁਤ ਸ਼ੁਕਰੀਆ ਅਗਲੀ ਕਾਲ ਲੈਣੇ ਆ 4490 ਹੈਲੋ 4490 ਜੀ
6: ਹਾਂਜੀ ਨਵੀ ਭਾਈ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਹੋ?
6: ਵਧੀਆ ਜੀ ਵਧੀਆ। ਮੈਂ ਤੁਹਾਡੇ ਟੋਪਿਕ ਤੇ ਮੈਂ ਕਹਿੰਦਾ ਜੀ, ਇਹ ਨਾ ਮਤਲਬ ਅੰਟਾਰੀਓ ਦੇ ਵਿੱਚ ਸਾਡੀ ਕੰਪਨੀ ਵਗੈਰਾ HR ਵਗੈਰਾ ਨਾ, ਮਤਲਬ ਕਿ ਸਾਡਾ ਇਹ, ਸਾਨੂੰ ਉਹਨਾਂ ਨੇ ਪਹਿਲੀ ਇੰਸਟਰਕਸ਼ਨ ਹੁੰਦੀਆਂ ਵੀ ਜਦੋਂ ਤੁਸੀਂ ਦੋ ਪਰਸਨ ਆਪਸ 'ਚ ਸੇਮ ਕਮਿਊਨਿਟੀ ਦੇ ਗੱਲ ਕਰਦੇ ਹਾਂ ਦੈਟਸ ਓਕੇ, ਬਟ ਜਦੋਂ ਥਰਡ ਪਰਸਨ ਇੰਟਰਫੇਅਰ ਕਰਦਾ ਦੈਨ ਯੂ ਨੀਡ ਟੂ ਸਪੀਕ ਇਨ ਇੰਗਲਿਸ਼। ਉਹ ਕਹਿੰਦੇ ਉਦੋਂ ਇੰਗਲਿਸ਼ 'ਚ ਬੋਲੋ ਤੇ ਉਹਨੂੰ ਦੱਸੋ ਵੀ ਅਸੀਂ ਕੀ ਗੱਲ ਕੀ ਕਰ ਰਹੇ ਸੀਗੇ, ਵੀ ਆਪਾਂ ਕੁਛ ਟੋਪਿਕ ਤੇ ਗੱਲ ਕਰ ਰਹੇ ਹਾਂ ਨਾ, ਵੀ ਇਹ ਗੱਲ ਕਰਦੇ ਸੀ, ਉਹਨੂੰ ਵੀ ਐਕਸਪਲੇਨ ਵੀ ਕਰਨਾ ਆ ਵੀ ਅਸੀਂ ਕੀ ਗੱਲ ਕਰਦੇ ਪਏ ਸੀ। ਸੋ ਇਹ ਮਤਲਬ ਵੀ ਉਹ ਇਹਦੇ ਲਈ ਜਿੰਨੇ ਸਾਡੇ ਤੋਂ ਸਾਈਨ ਵਗੈਰਾ ਵੀ ਕਰਵਾਉਂਦੇ ਆ ਵੀ ਤੁਸੀਂ ਮਤਲਬ ਇਹ ਤੁਸੀਂ ਇਹ ਨਹੀਂ, ਤੁਹਾਨੂੰ ਇਹਦੇ ਇੱਕ
3: ਜਦੋਂ ਕੋਈ ਕਸਟਮਰ ਸਰਵਿਸ ਨੂੰ ਲੈ ਕੇ ਆ ਜਾਂ ਤੁਸੀਂ ਟੀਮ ਦੇ ਵਿੱਚ ਕੋਈ ਕੰਮ ਕਰ ਰਹੇ ਹੋ ਜਾਂ ਕੋਈ ਸੇਫਟੀ ਦੀ ਗੱਲ ਹੈ, ਪਰ ਜੇ ਕੋਈ ਇੱਕ ਦੂਜੇ ਨਾਲ ਬੰਦੇ ਗੱਲ ਕਰ ਰਹੇ ਹੋ ਜੋ ਮਰਜ਼ੀ ਬੋਲਣ।
6: ਨਹੀਂ ਨਹੀਂ ਨਹੀਂ, ਤੁਸੀਂ ਉਹ ਕਹਿੰਦੇ ਮਤਲਬ ਕਿ ਤੁਸੀਂ ਨਹੀਂ ਕਰ ਸਕਦੇ, ਬ੍ਰੇਕ ਰੂਮ ਦੇ ਵਿੱਚ ਬੈਠੇ ਹੋ ਤਾਂ ਓਕੇ ਆ, ਜੇ ਤੁਸੀਂ ਵਰਕ ਪਲੇਸ ਦੇ ਉੱਤੇ ਨਾ ਫੇਰ ਤੁਹਾਨੂੰ ਸੇਮ ਲੈਂਗੁਏਜ ਗੱਲ ਕਰਨੀ ਪੈਣੀ ਆ ਨਾ, ਥਰਡ ਪਰਸਨ ਜਿਹੜਾ ਅੰਡਰਸਟੈਂਡ ਕਰੇ। ਮਤਲਬ ਜੇ ਤੁਸੀਂ ਬ੍ਰੇਕ ਰੂਮ ਚ ਲੰਚ ਰੂਮ ਚ ਤੁਸੀਂ ਕਿਸੇ ਵੀ ਉਹਦੇ ਵਿੱਚ ਗੱਲ ਕਰ ਸਕਦੇ ਹੋ, ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਜਦੋਂ ਤੁਸੀਂ ਔਨ ਪਲੇ ਵਰਕ ਦੇ ਉੱਤੇ ਨਾ, ਤੁਹਾਨੂੰ ਕਿਉਂਕਿ ਕੰਪਨੀ ਤਾਂ ਪੇ ਕਰਦੀ ਹੈ ਨਾ ਉਸ ਟਾਈਮ ਤੇ ਕੰਮ ਦੇ ਲਈ, ਤੇ ਥਰਡ ਪਰਸਨ ਜਦੋਂ ਇੰਟਰਫੇਅਰ ਕਰੂਗਾ ਉਹਨੂੰ ਕੀ ਪਤਾ ਤੁਸੀਂ ਕੀ ਗੱਲ ਕਰਦੇ, ਮੇ ਵੀ ਉਹਦੇ ਬਾਰੇ ਕੁਛ ਗੱਲ ਕਰ ਰਹੇ ਹਾਂ ਜਾਂ ਹਨਾ
3: ਜੀ,
6: ਵੀ ਇਹ ਪਾਲਿਸੀ ਆ ਵੀ ਉਹਨੂੰ ਸੇਮ ਲੈਂਗੁਏਜ ਚ ਗੱਲ ਕਰਨੀ ਚਾਹੀਦੀ। ਹਾਂਜੀ
3: ਠੀਕ ਹੈ ਚਲੋ,
6: ਮਤਲਬ ਆਪਾਂ ਮਤਲਬ ਨਹੀਂ ਕਰਦੇ ਤੇ ਇਹਦੇ ਤੇ ਕੰਪਨੀ ਐਕਸ਼ਨ ਵੀ ਲੈ ਸਕਦੀ।
3: ਠੀਕ ਹੈ ਚਲੋ, ਠੀਕ ਹੈ ਸਰ, ਥੈਂਕ ਯੂ ਸੋ ਮਚ। ਵੀ ਜੇ ਵਰਕ ਪਲੇਸ ਯਾਨੀ ਕਿ ਵਰਕ ਫਲੋਰ ਦੇ ਉੱਤੇ ਤਾਂ ਇੰਗਲਿਸ਼ ਹੀ ਬੋਲੋ, ਜੇ ਕਿਤੇ ਲੰਚ ਰੂਮ ਚੋਂ ਕਿਤੇ ਬਾਹਰ ਹੋ ਫਿਰ ਜੋ ਮਰਜ਼ੀ ਬੋਲੋ। ਓਕੇ ਲੈਟਸ ਸੀ, ਦੇਖਦੇ ਹਾਂ ਬਾਕੀ ਸਾਡੇ ਸੱਜਣਾਂ ਦੇ ਕੀ ਓਪੀਨੀਅਨਸ ਨੇ। ਦੁਆਬਾ ਟਰੈਵਲ ਨੰਬਰ 1 ਟਰੈਵਲ ਏਜੰਸੀ ਹੈ, ਦੁਆਬਾ ਟਰੈਵਲ ਦੀ ਜਿਹੜੀ ਸਰਵਿਸ ਹੈ ਉਹ ਹੋਰ ਨਹੀਂ ਕਿਤੋਂ ਮਿਲਣੀ। ਦੁਆਬਾ ਟਰੈਵਲ ਲੋਏਸਟ ਰੇਟ ਤਾਂ ਲੈ ਕੇ ਦੇਣਗੇ, ਬਟ ਸਰਵਿਸ ਨੰਬਰ 1-905-796-7800 ਗਰੋਸਰੀ ਕਰਨੀ ਹੈ ਤਾਂ ਕੈਲਡਨ ਦੇ ਵਿੱਚ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਦੇ ਉੱਤੇ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਮਨ ਪਸੰਦ ਦੀ ਕਰੋ ਗਰੋਸਰੀ ਬਈ ਤੇ ਫਰੈਸ਼ ਫੂਡ ਤੇ ਪਹੁੰਚੋ। 5052 ਹੈਲੋ ਗੁੱਡ ਜੀ, ਗੁੱਡ ਕੀ ਹਾਲ ਹੈ? ਉਹ ਭਲੇ GPS ਵਾਲੀ ਬੀਬੀ ਚੰਗਾ ਗਾਈਡ ਕਰ ਰਹੀ ਹੈ ਤੁਹਾਨੂੰ।
7: ਹਾਂਜੀ ਹਾਂਜੀ, ਇਸ ਤੋਂ ਬਿਨਾਂ ਇੱਥੇ ਨਹੀਂ ਕਰਦਾ। ਮੈਂ ਸੁਣੀ ਤੁਹਾਡੀ ਗੱਲ ਕਿ ਜਦੋਂ ਕਿ ਲਾਈਕ ਮੈਂ ਇਸ ਗੱਲ ਨਾਲ ਅਗਰੀ ਕਰਦਾ ਕਿ ਰਾਈਟ, ਜਦੋਂ ਤੁਹਾਡੇ ਆਲੇ ਦੁਆਲੇ ਕੋਈ ਤੀਜਾ ਪਰਸਨ ਹੈਗਾ ਜਿਹਨੂੰ ਬਈ ਪੰਜਾਬੀ ਹੈ ਫਿਰ ਤੁਹਾਡੀ ਲੈਂਗੁਏਜ ਨਹੀਂ ਆਉਂਦੀ, ਆਈ ਥਿੰਕ ਇਟਸ ਬੈਟਰ ਟੂ ਸਪੀਕ ਇਨ ਅ ਲੈਂਗੁਏਜ ਵਿਚ ਇਜ਼ ਅੰਡਰਸਟੈਂਡੇਬਲ ਬਾਈ ਆਲ ਆਫ ਦੈਮ, ਰਾਈਟ? ਬਿਕਾਜ਼ ਉਹਨੂੰ ਡਿਸਰਿਸਪੈਕਟ ਫੀਲ ਹੁੰਦਾ। ਹੁਣ ਅੰਗਰੇਜ਼ੀ ਦੀ ਗੱਲ ਤੇ ਛੱਡੋ, ਸਾਡੀ ਸਾਡੇ ਦੇਸ਼ 'ਚ ਲਾਈਕ 22 ਭਾਸ਼ਾ ਬੋਲੀ ਜਾਂਦੀ ਹੈ। ਹੁਣ ਜੇ ਸਾਡੇ ਆਲੇ ਦੁਆਲੇ ਕੋਈ ਇਹੋ ਜਿਹਾ ਬੰਦਾ ਜਿਹਨੂੰ ਪੰਜਾਬੀ ਨਹੀਂ ਆਉਂਦੀ ਹੈ ਫਿਰ ਹਿੰਦੀ ਨਹੀਂ ਆਉਂਦੀ, ਹੁਣ ਜੇ ਉਹਦੇ ਸਾਹਮਣੇ ਵੀ ਆਪਾਂ ਆਪਣੀ ਲੈਂਗੁਏਜ 'ਚ ਗੱਲ ਕਰਾਂਗੇ ਤਾਂ ਉਹਨੂੰ ਡਿਸਰਿਸਪੈਕਟ ਹੁੰਦਾ ਆ, ਰਾਈਟ? ਉਹਦੀ ਥਾਂ ਜੇ ਆਪਣੇ ਆਪ ਨੂੰ ਰੱਖ ਕੇ ਵੇਖੀਏ ਕਿ ਮੰਨ ਲਓ ਸਾਨੂੰ ਇੰਗਲਿਸ਼ ਨਹੀਂ ਆਉਂਦੀ ਫੋਰ ਚਾਂਸ ਜੇ ਮੰਨ ਲਈਏ, ਤੇ ਸਾਡੇ ਆਲੇ ਦੁਆਲੇ ਦੋ ਲੋਕ ਨੇ ਜਿਹਨਾਂ ਨੂੰ ਪੰਜਾਬੀ ਆਉਂਦੀ ਹੈ ਪਰ ਉਹ ਫਿਰ ਵੀ ਗੱਲ ਇੰਗਲਿਸ਼ 'ਚ ਕਰ ਰਹੇ ਹਾਂ, ਸਾਨੂੰ ਵੀ ਲਾਈਕ ਯੂ ਨੋ ਥੋੜਾ ਜਿਹਾ ਸੈਲਫ ਕੋਨਸ਼ੀਅਸਨੈਸ ਹੋਣੀ ਆ ਕਿ ਕੀ ਪਤਾ ਸਾਡੇ ਬਾਰੇ ਗੱਲ ਕਰ ਰਿਹਾ ਹੋਵੇ।
3: ਸੋ ਆਊਟ ਆਫ ਰਿਸਪੈਕਟ ਇੰਗਲਿਸ਼ ਹੀ ਬੋਲਣੀ ਚਾਹੀਦੀ ਆ?
7: ਆਊਟ ਆਫ ਰਿਸਪੈਕਟ ਇੰਗਲਿਸ਼ ਨਹੀਂ ਸਰ, ਇਹ ਦੇਖਣਾ ਚਾਹੀਦਾ ਤੁਸੀਂ ਹੋ ਕਿੱਥੇ। ਹੁਣ ਜੇ ਮੈਂ ਆਪਣੇ ਦੇਸੀ ਬੰਦੇ ਨਾਲ ਹੀ ਗੱਲ ਕਰ ਰਿਹਾ, ਉਹਦੇ ਨਾਲ ਜੇ ਮੈਂ ਇੰਗਲਿਸ਼ 'ਚ ਗੱਲ ਕਰ ਰਿਹਾ ਤਾਂ ਆਈ ਗੈਸ ਦੈਟਸ ਡਿਸਰਿਸਪੈਕਟਫੁਲ ਟੂ ਦੈਮ, ਰਾਈਟ? ਬਟ ਹਾਂ, ਮੈਂ ਜੇ ਇਹੋ ਜਿਹੀ ਸਰਾਊਂਡਿੰਗ ਹੈ ਜਿੱਥੇ ਇੰਗਲਿਸ਼ ਸਾਰਿਆਂ ਨੂੰ ਇੰਗਲਿਸ਼ ਵੀ ਹੁੰਦੀ ਹੈ ਪੰਜਾਬੀ ਵੀ ਹੁੰਦੀ ਹੈ, ਦੈਨ ਆਈ ਵਿਲ ਪ੍ਰੈਫਰ ਕਿ ਮੈਂ ਇੰਗਲਿਸ਼ 'ਚ ਹੀ ਗੱਲ ਕਰਾਂ ਕਿਉਂਕਿ ਉਹ ਸਾਰਿਆਂ ਲਈ ਅੰਡਰਸਟੈਂਡੇਬਲ ਹੈ। ਐਂਡ ਆਪਾਂ ਆਪ ਪ੍ਰੈਫਰ ਕੀਤਾ ਇਹੋ ਜਿਹੇ ਇਨਵਾਇਰਮੈਂਟ 'ਚ ਆਉਣ ਲਈ ਕਿ ਆਪ ਜਿੱਥੇ ਇੰਗਲਿਸ਼ ਚੱਲਦੀ ਹੈ।
3: ਠੀਕ ਹੈ ਚਲੋ, ਨਹੀਂ ਸਮਝ ਮੈਂ ਤੁਹਾਡੀ ਗੱਲ, ਨਹੀਂ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਸਰ। ਸੋ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਆਸ ਦੀ ਕਿਰਨ ਨੂੰ, ਪੰਜਾਬ ਸਰਕਾਰ ਅਪਰੂਵ ਨਸ਼ਾ ਛਡਾਊ ਕੇਂਦਰ, ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੋ ਗਈ ਹੈ ਤਾਂ ਆਸ ਦੀ ਕਿਰਨ 9915154548 ਕਿਚਨ ਕਿਹਨੇ ਕਿਹਨੇ ਰੈਡੀ ਕਰਾਉਣੀ ਹੈ? ਜੇ ਤੁਸੀਂ ਸੋਚ ਹੀ ਰਹੇ ਹੋ ਕਿ ਯਾਰ ਨਵੀਂ ਕਿਚਨ ਤਿਆਰ ਕਰਾਉਣੀ ਹੈ ਕਿੱਥੋਂ ਕਰਾਈਏ, ਤਾਂ ਇੱਕੋ ਇੱਕ ਨਾਮ ਹੈ ਕਿਚਨ ਦੇ ਲਈ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ। ਮੈਂ ਤੈਨੂੰ ਗੱਲ ਦੱਸਦਾ, ਮੈਂ ਨਾ ਇਹਨਾਂ ਦਾ ਕੰਮ, ਮੈਂ ਕਿਤੇ ਇਹਨਾਂ ਦਾ ਪੇਜ ਖੋਲ

0: 416-859-1920. 7927, hello?
1: ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੇਰਾ ਮੰਨਣਾ ਇਹ ਆ ਨਾ, ਜਦੋਂ ਆਪਾਂ ਮਤਲਬ ਦੋ ਹਿੱਸੇ ਬਣ ਲੈਂਦੇ ਵੀ ਦੋ ਬੰਦੇ ਇੰਗਲਿਸ਼ ਚ ਗੱਲ ਕਰਦੇ, ਦੋ ਕਰਦੇ ਪੰਜਾਬੀ ਦੇ ਵਿੱਚ, ਜਦੋਂ ਨਾ ਆਪਾਂ ਇੱਕ ਦੂਸਰੇ ਨੂੰ ਦੇਖ ਕੇ ਗੱਲ ਕਰਦੇ ਆ ਨਾ, ਉਦੋਂ ਫਿਰ ਦਿੱਕਤ ਆਉਂਦੀ ਹੈ ਵੀ ਸ਼ੈਨ ਤੇ ਬੰਦੇ ਮੇਰੀ ਗੱਲ ਕਰਦੇ ਆ ਪੰਜਾਬੀ, ਜੇ ਇੰਗਲਿਸ਼ ਵਾਲੇ ਬੰਦੇ ਗੱਲ ਕਰਦੇ ਆ ਪੰਜਾਬੀ, ਸੋਚੋ ਆ ਮੇਰਾ ਦੇਖ ਕੇ ਗੱਲ ਕਰ ਰਹੇ ਆ ਤੇ ਹੋ ਸਕਦਾ ਵੀ ਮੇਰੀ ਗੱਲਬਾਤ ਕਰ ਰਹੇ ਆ, ਹੈ ਨਾ ਜੀ। ਇਸੇ ਤਰ੍ਹਾਂ ਜੇ ਕੋਈ ਪੰਜਾਬੀ ਦੀ ਗੱਲ ਕਰਦਾ ਕਿਸੇ ਇੰਗਲਿਸ਼ ਵਾਲੇ ਦੇਖ ਕੇ ਗੱਲ ਕਰੂ, ਉਹ ਸੋਚੋ ਵੀ ਮੇਰੀ ਗੱਲ ਕਰਦੇ ਆ। ਹੋਰ ਏਦਾਂ ਕੰਮ ਦਾ ਕੋਈ ਵੱਡਾ ਇਸ਼ੂ ਨੀ, ਸਿਰਫ ਇੱਕ ਵਹਿਮ ਹੁੰਦਾ ਵਾ
0: ਜੇ ਆਪਾਂ ਕਿਸੇ ਦੇਖ ਕੇ ਗੱਲ ਕਰਦੇ ਆ। ਜੇ ਗੱਲ ਕਰ ਰਿਹਾ ਮੈਂ ਇੰਗਲਿਸ਼ ਵੀ ਕਰ ਰਿਹਾ, ਉਹਨੂੰ ਉਹ ਕਿਹੜਾ ਸੁਣ ਸਕਦਾ ਵੀ ਮੈਂ ਕੀ ਗੱਲ ਕਰ ਰਿਹਾ।
1: ਹਾਂ ਬਿਲਕੁਲ ਸਹੀ ਹੈ, ਅਗਰ ਤੁਸੀਂ ਉਹਦੇ ਨੂੰ ਦੇਖਦੇ ਹੋ ਤਾਂ ਉਹ ਸਮਝ ਸਕਦਾ ਵੀ ਮੇਰੀ ਗੱਲ ਕਰਦਾ ਉਹ।
0: ਸੋ ਜੇ ਇੱਕ ਦੂਜੇ ਨਾਲ ਗੱਲ ਕਰਨੀ ਹੈ ਤਾਂ ਕਿਸੇ ਵੱਲ ਦੇਖੋ ਨਾ, ਭਾਵੇਂ ਪੰਜਾਬੀ ਚ ਗੱਲ ਕਰ ਲਓ, ਬਸ ਦੇਖੋ ਨਾ, ਹੈ। ਚਲੋ ਫਿਰ ਝਾਕੂ ਨਾ ਕਿਸੇ ਵੱਲ, ਆਪਣੀ ਗੱਲ ਕਰੋ। ਮਿਸਟਰ ਸਿੰਘ ਪੀਜ਼ੇ ਤੇ ਜਾਓ, ਵਧੀਆ ਕਮਾਲ ਦਾ ਟੌਪ ਦਾ ਨੰਬਰ 1 ਪੀਜ਼ਾ, ਉਹ ਵੀ 100% ਪਿਓਰ ਵੈਜ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪਿੰਗ ਸੌਸ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ। 905-504-4000 ਮਿਸਟਰ ਸਿੰਘ ਪੀਜ਼ਾ, 9055004000, 30 ਲੋਕੇਸ਼ਨ ਨੇ ਬਰੈਂਪਟਨ ਚ ਇਹਨਾਂ ਦੀਆਂ। ਮਿਸਟਰ ਸਿੰਘ ਪੀਜ਼ਾ 8475, ਹੈਲੋ
2: ਨਵੀਂ,
0: ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ, ਤੁਸੀਂ ਸੁਣਾਓ।
2: ਬਸ ਠੀਕ ਆ, ਥੋੜਾ ਟੌਪਿਕ ਐਕਚੁਅਲੀ ਅੱਜ ਬੜਾ ਇੰਟਰਸਟਿੰਗ ਆ। ਥੋੜੇ ਪਹਿਲੇ ਜਿਹੜੇ ਸੀਗੇ ਜਿਸ ਨੇ ਫੋਨ ਕੀਤਾ ਆਟਵਾ, ਤੋਂ ਮੈਂ ਐਕਚੁਅਲੀ ਆਟਵਾ ਦੀ ਪੱਲੀ ਹੋਈ ਆ ਬ੍ਰੈਂਪਟਨ, ਬਟ ਮੈਂ ਉੱਥੇ ਦੇਖਦੀ ਸੀ, ਉੱਥੇ ਵੀ ਨਾ ਜਦੋਂ ਮੈਂ ਆਟਵਾ ਚ ਵੀ ਸੀ, ਅਸੀਂ ਫਰੈਂਡ ਨਾਲ ਪੰਜਾਬੀ ਚ ਵੀ ਗੱਲ ਕਰਦੇ ਸੀ ਨਾ, ਅਸੀਂ ਨਾ ਰਿਸਪੈਕਟਫੁਲੀ ਦੇਖਦੇ ਸੀ, ਬਾਡੀ ਲੈਂਗੁਏਜ ਵੀ ਦੇਖਦੇ ਸੀ, ਕਿੱਥੇ ਅਸੀਂ ਗੱਲ ਕਰਨੀ ਕਿੱਥੇ ਨਹੀਂ ਗੱਲ ਕਰਨੀ, ਰਾਈਟ। ਸੋ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਐਕਚੁਅਲੀ ਮੈਨੂੰ ਨਾ ਅਸੀਂ ਕੰਪਲੀਮੈਂਟ ਕਰਦੇ ਹੁੰਦੇ ਸੀ ਵੀ ਤੁਸੀਂ ਆਪਦੀ ਭਾਸ਼ਾ ਨੂੰ ਸਾਂਭ ਕੇ ਰੱਖਿਆ, ਵੀ ਸਾਡੇ ਬੱਚੇ ਨਹੀਂ ਬੋਲਦੇ। ਸੋ ਗੋਰੇ ਵੀ ਆ ਕੇ ਸਾਨੂੰ ਕੰਪਲੀਮੈਂਟ ਦਿੰਦੇ ਸੀ, ਇਟ ਡਿਪੈਂਡਸ ਥੋੜੀ ਬਾਡੀ ਲੈਂਗੁਏਜ ਕਿਹੋ ਜੀ ਆ। ਯੈਸ, ਕੰਪਨੀ ਚ ਪਾਲਿਸੀ ਵੀ ਹੁੰਦੀ ਆ, ਪਰ ਤੁਸੀਂ ਇੱਦਾਂ ਨੀ ਫੀਲ ਕਰਾਉਣਾ ਵੀ ਹਾਂ ਤੁਸੀਂ ਝਾਕ ਕੇ ਬੰਦੇ ਵੱਲ, ਤੁਸੀਂ ਉਹਦੇ ਇਸ਼ਾਰੇ ਨਾਲ ਗੱਲ ਕਰਦੇ ਸੀ, ਬੰਦੇ ਨੂੰ ਆਪੇ ਪਤਾ ਲੱਗ ਜਾਂਦਾ ਵੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਬੰਦੇ ਵਾਲੇ, ਰਾਈਟ। ਪਰ ਜੇ ਤੁਸੀਂ ਕੰਪਨੀ ਚ ਹੈਗੇ ਆ, ਜੇ ਤੁਸੀਂ ਇਕੱਠੇ ਆ ਗੋਰਿਆਂ ਨਾਲ ਵੀ ਬੈਠੇ ਆ, ਵਟ ਐਵਰ ਜੋ ਵੀ ਆ, ਓਬਵੀਅਸਲੀ ਇੰਗਲਿਸ਼ ਚ ਬੋਲਣਾ ਆਪਾਂ। ਪਰ ਮੈਂ ਵੀ ਇੱਥੇ ਗਵਰਨਮੈਂਟ ਚ ਕੰਮ ਕਰਦੀ ਹਾਂ ਰਾਈਟ ਨਾਓ, ਤੇ ਅਸੀਂ ਕਦੇ ਕਦੇ ਪੰਜਾਬੀ ਚ ਬੋਲ ਲੈਂਦੇ, ਕੋਈ ਸਾਨੂੰ ਕੁਛ ਨੀ ਕਹਿੰਦਾ, ਕਦੇ ਵੀ ਮੈਨੂੰ ਪ੍ਰੋਬਲਮ ਨੀ ਪਈ। ਪਰ ਜੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਆਪਣੀ ਟੋਨ ਕਿਵੇਂ ਆ, ਕੀ ਕਰਦੇ ਆ, ਕੀ ਇਸ਼ਾਰੇ ਆ, ਕਿਉਂਕਿ ਇੱਥੇ ਮਲਟੀਕਲਚਰਲਿਜ਼ਮ ਹੈਗਾ, ਆਪਾਂ ਪ੍ਰਮੋਟ ਕਰਦੇ ਆ ਇੱਥੇ, ਹਨਾ। ਸੋ ਆਪਾਂ ਨੂੰ, ਆਪਾਂ ਇੰਨੇ ਤਾਂ ਸਿਆਣੇ ਹੈਗੇ ਆ ਵੀ ਆਪਾਂ ਕਿੱਥੇ ਕਿਹੜੀ ਗੱਲ ਕਰਨੀ ਆ। ਹੁਣ ਜੇ ਕੋਈ ਇੱਥੇ ਬਜ਼ੁਰਗ ਆ ਗਿਆ, ਯੂ ਕੈਨ ਸੇ ਦੈਟ, ਹਨਾ, ਬਾਅਦ ਚ ਆਪਾਂ ਟ੍ਰਾਂਸਲੇਟ ਕਰਦੇ ਇਹਨੂੰ, ਬਾਪੂ ਜੀ ਵੀ ਜੀ ਕੁਛ ਏਦਾਂ ਪੁੱਛ ਰਿਹਾ ਏਦਾਂ, ਯੂ ਨੋ। ਸੋ ਆਪਾਂ ਨੂੰ ਪਤਾ ਲੱਗ ਜਾਣਾ ਵੀ ਕਿਵੇਂ ਗੱਲ ਕਰੇ, ਸ਼ਾਇਦ ਉਹਨਾਂ ਦੀ ਟੋਨ ਗਲਤ ਹੋਣੀ ਆ। ਤੇ ਅੱਜ ਕੱਲ ਵੀ ਨਾ ਵੀ ਆਪਾਂ ਨੂੰ ਕੇਅਰਫੁਲ ਵੀ ਹੋਣਾ ਚਾਹੀਦਾ, ਕਿਉਂਕਿ ਪੰਜਾਬੀਆਂ ਦੇ ਬਾਰੇ ਨਾ ਕਾਫੀ ਕੁਛ ਹੁਣ ਗਲਤ ਬੋਲ ਰਹੇ ਆ। ਸੋ ਸਾਰੇ ਹੁਣ ਆਪਾਂ ਨੂੰ ਕਹਿ ਨੀ ਰਹੇ ਆ ਗਲਤ ਗੱਲਾਂ ਵੀ ਹਾਂ ਪੰਜਾਬੀ ਆ, ਨਿਊਜ਼ ਚ ਤੁਹਾਨੂੰ ਪਤਾ ਕਿੰਨਾ ਕੁਛ ਹੋ ਰਿਹਾ, ਰਾਈਟ। ਸੋ ਗੋਰੇ ਵੀ ਆਪਾਂ ਨੂੰ ਆਹ ਗੱਲੋਂ ਵੀ ਹੁਣ ਫੜੀ ਜਾ ਰਹੇ ਆ। ਸੋ ਬਿਕੋਜ਼ ਆਈ ਵਰਕ ਇਨ ਦੈਟ ਇੰਡਸਟਰੀ, ਮੈਨੂੰ ਕਾਫੀ ਪਤਾ ਹੈਗਾ ਉਸ ਮਿਨਿਸਟਰੀ ਚ ਗੱਲ ਕਰਦੀ ਆ ਨਾ। ਸੋ ਆਪਾਂ ਨੂੰ ਦੇਖ ਦੇਖ ਕੇ ਹੁਣ ਕਾਫੀ ਕੁਛ ਹੁਣ ਦੇਖ ਦੇਖ ਕੇ ਗੱਲਾਂ ਕਰਨੀਆਂ ਪੈਣੀਆਂ, ਬਟ ਆਈ ਥਿੰਕ ਮੈਨੂੰ ਅੱਜ ਤੱਕ ਨੀ ਪਹੁੰਚ ਪਈ।
0: ਬਟ ਸੋ ਤੁਸੀਂ ਕਹਿ ਰਹੇ ਹੋ ਆਟਵਾ ਚ ਜਿਹੜੇ ਗੋਰੇ ਸੀਗੇ ਉਹ ਸਗਾ ਤੇ ਅਪਰੀਸ਼ੀਏਟ ਕਰਦੇ ਸੀ ਵੀ ਤੁਸੀਂ ਆਪਣੀ ਲੈਂਗੁਏਜ ਨੂੰ ਸਾਂਭ ਕੇ ਰੱਖਿਆ ਤੇ ਬੋਲ ਰਹੇ ਹੋ।
2: ਯੈਸ, ਮੈਂ ਉੱਥੇ ਪੜ੍ਹੀ ਹੋਈ ਆ, ਸਕੂਲਿੰਗ ਵੀ ਮੈਂ ਉੱਥੇ ਕੀਤੀ ਆ, ਤੇ ਕਦੇ ਵੀ ਮੈਨੂੰ ਪ੍ਰੋਬਲਮ ਨਹੀਂ ਪਈ ਕਿ ਥੋੜੀ ਉੱਤੇ ਵਿੱਚ ਮੋਮ ਡੈਡ ਨੂੰ ਮਿਲਣਾ ਵੀ ਤੁਸੀਂ ਭਾਸ਼ਾ ਰਿਲੀਜਨ ਕਲਚਰ ਇੰਨਾ ਸਾਂਭ ਕੇ ਰੱਖਿਆ, ਤੇ ਸਾਡੀ ਜਿਵੇਂ ਕਹਿੰਦੇ ਸੀ ਵੀ ਸਾਨੂੰ ਲੱਗਦਾ ਹੀ ਨੀ, ਕਿਉਂਕਿ ਪਤਾ ਕਿ ਬਾਡੀ ਲੈਂਗੁਏਜ ਬਹੁਤ ਮੈਟਰ ਕਰਦੀ ਆ। ਹੁਣ ਕੋਈ ਤੁਹਾਡੇ ਨਾਲ ਖੜਾ ਵੀ ਹੁਣ ਤੁਸੀਂ ਪਿਆਰ ਨਾਲ ਬੋਲਦੇ ਆ ਬੁਲਾਉਂਦੇ ਆ ਓਬਵੀਅਸਲੀ, ਪਰ ਜੇ ਤੁਸੀਂ ਹੱਸ ਹੱਸ ਕੇ, ਜਿਵੇਂ ਹੁਣ ਕੁੜੀ ਕੱਲੀ ਖੜੀ ਆ, ਹੁਣ ਜੇ 10 ਮਿੰਟ ਇੱਥੇ ਖੜੇ ਹੋਊਗੀ ਮੈਂ ਤਾਂ ਅਨਕੰਫਰਟੇਬਲ ਹੋਊਂਗੀ, ਕਿਵੇਂ ਮੈਂ ਲੰਘੂਗੀ, ਰਾਈਟ। ਸੋ ਯੂ ਹੈਵ ਟੂ ਬੀ ਵੈਰੀ ਰਿਸਪੈਕਟਫੁਲ ਵੀ ਹਾਂ ਕੋਈ ਮੁੰਡਾ ਕੁੜੀ ਜਾਂ ਜੋ ਕੋਈ ਬੱਚਾ ਜਾ ਰਿਹਾ, ਬਾਡੀ ਲੈਂਗੁਏਜ ਬਹੁਤ ਇੰਪੋਰਟੈਂਟ ਆ। ਜੋ ਮੇ ਬੀ ਉਹ ਗੋਰਾ ਵੀ ਸ਼ਾਇਦ ਉਹਨੂੰ ਅਟੈਕ ਕਰ ਰਿਹਾ ਹੋਊਗਾ, ਆਪਾਂ ਨੂੰ ਨਹੀਂ ਸਟੋਰੀ ਪਤਾ, ਹੈ ਨਾ। ਸੋ ਇਟਸ ਵੈਰੀ ਇੰਪੋਰਟੈਂਟ ਹੁਣ ਜਿਵੇਂ ਆਪਾਂ ਆਪਣੇ ਡੈਡ ਨੇ ਵੀ ਜਿਵੇਂ ਵਧਣ ਸਿਖਾਇਆ ਵੀ ਜੇ ਕੁੜੀਆਂ ਕੰਫਿਊਜ਼ ਹੋ ਰਹੀਆਂ ਚੁੱਪ ਹੋ ਕੇ ਜਾਣਾ।

0: ਕਿ ਪਤਾ ਅਨਕੰਫਰਟੇਬਲ ਹੋ ਗਈ ਯੂ ਨੀਡ ਟੂ ਅੰਡਰਸਟੈਂਡ ਤੇ ਰਿਸਪੈਕਟ ਕਰੀ ਦੀ ਹੁੰਦੀ ਹੈ ਇੱਕ ਦੂਜੇ ਨੂੰ ਬਿਕਾਜ਼ ਉਹ ਸਿਚੁਏਸ਼ਨ ਬਣ ਸਕਦੀ ਹੈ ਹਨਾ ਪਰ ਅੱਜ ਤੱਕ ਟੂ ਬੀ ਆਨੈਸਟ ਨਾ ਵੀ ਤੁਹਾਡੇ ਅੱਗੇ ਮੈਂ ਇੱਥੋਂ ਐਗਜ਼ਾਮਪਲ ਆ ਅਸੀਂ ਬੋਲਦੇ ਵੀ ਪੰਜਾਬੀ ਕੰਮ ਤੇ ਬੋਲਦੇ ਹਾਂ ਤੇ ਸਾਰੇ ਐਕਚੁਲੀ ਅੱਜ ਤੱਕ ਅਪਰੀਸ਼ੀਏਟ ਕੀਤੀ ਆ ਵੀ ਹਾਂ ਇਹ ਬੋਲਦੇ ਆ ਪੰਜਾਬੀ ਬਟ ਉੱਥੇ ਆਪਣਾ ਮੌਕਾ ਹੁੰਦਾ ਵੀ ਹਾਂ ਇੱਥੇ ਇੰਗਲਿਸ਼ ਬੋਲਣੀ ਤੇ ਇੱਥੇ ਆਪਾਂ ਪੰਜਾਬੀ ਬੋਲਣੀ ਓਬਵੀਅਸਲੀ ਬਜ਼ੁਰਗ ਹੁੰਦੇ ਆ ਰਿਸਪੈਕਟ ਉਹਨਾਂ ਦੀ ਕਰੀਦੀ ਆ ਜਿਵੇਂ ਹੁਣ ਮੈਨੇਜਰਸ ਆ ਜਾਂਦੇ ਆ ਜੋ ਵੀ ਮੀਟਿੰਗ ਹੁੰਦੀ ਆ ਓਬਵੀਅਸਲੀ ਇੰਗਲਿਸ਼ ਹੀ ਬੋਲਣਾ ਪਰ ਉਹ ਤਾਂ ਮੈਨੂੰ ਵੀ ਪੁੱਛਦੇ ਆ ਜਦੋਂ ਪੰਜਾਬੀ ਚ ਕੋਈ ਲਿਟਰੇਚਰ ਆ ਜਾਂਦਾ ਕਹਿੰਦੇ ਰੰਮੀ ਅਸੀਂ ਤਾਂ ਪੜ੍ਹ ਕੇ ਦੱਸੀ ਪੇਜ ਚ ਕੀ ਲਿਖਿਆ ਪੰਜਾਬੀ ਚ ਪੜ੍ਹ ਲੈਂਦੀ ਆ
1: definitely thank you so much for your call simply indian sweets and restaurant te pao summer tamaka buy one get one free chicken pakoda buy one get one free biryani buy one get one free fish pakoda te pao bhaji buy one get one free catering 1099 per person ton simply indian di tin locationa 275 garden brook trail garden brook castlemore 85 montpellier street mesaga financial 15 fender way bavarian chinkuzi simply indian simply the best number 905-794-8111-905-794-8111 simply indian ek tusi beyond eyewear te pahunchna and ka chahidiyan humber west and gorway beyond eyewear eye doctor available ne direct billing thodi insurance companies nu karde ne beyond eyewear de romi bhari de romi di team nu milo ja ke 905-793-3937
2: ਅਨਕੰਫਰਟੇਬਲ ਨਾ ਕਰੇ ਜੇ ਤੁਸੀਂ ਕੰਮ ਤੇ ਹੋ ਸੇਫਟੀ ਦੀ ਗੱਲ ਆ ਕੋਈ ਕੰਮ ਦੀ ਗੱਲ ਆ ਡੈਫੀਨੇਟਲੀ ਤੁਹਾਨੂੰ ਬੋਲਣੀ ਪਊਗੀ ਪਰ ਜੇ ਤੁਸੀਂ ਬਿਲਕੁਲ ਹੀ ਅਗਲੇ ਨੂੰ ਕਹੋ ਵੀ ਹਾਂ ਯਾਰ ਅਸੀਂ ਆਪਦੀ ਗੱਲ ਕੋਈ ਕਰਨੀ ਆ ਅਗਲੇ ਨੂੰ ਅਨਕੰਫਰਟੇਬਲ ਨਾ ਅਗਲੇ ਨੂੰ ਫੀਲ ਹੋਵੇ ਤੁਸੀਂ ਆਪਦੀ ਆਰਾਮ ਨਾਲ ਗੱਲ ਕਰੋ ਹਨਾ ਤੇ ਨਾ ਹੀ ਤੁਹਾਡੀ ਬਾਡੀ ਲੈਂਗੁਏਜ ਇਹੋ ਜਿਹੀ ਹੋਵੇ ਕਿ ਅਗਲੇ ਨੂੰ ਅਨਕੰਫਰਟੇਬਲ ਫੀਲ ਹੋਵੇ
1: ਪਰ ਹੁਣ ਦੇਖੋ ਪਰ ਜੇ ਦੋ ਕੋਵਰਕਰ ਨੇ ਦੋਨੋਂ ਪੰਜਾਬੀ ਨੇ ਉਹ ਨੇੜੇ ਨੇੜੇ ਕੰਮ ਕਰਦੇ ਉਹ ਸਾਰਾ ਦਿਨ ਪੰਜਾਬੀ ਚ ਗੱਲ ਕਰੇ ਚਲੋ ਭਾਵੇਂ ਬਾਡੀ ਲੈਂਗੁਏਜ ਵੀ ਬਹੁਤ ਵਧੀਆ ਉਹਨਾਂ ਦੀ ਕਿਸੇ ਵੱਲ ਝਾਕ ਕੇ ਇੰਨੀ ਗੱਲ ਕਰ ਰਹੇ ਬਟ ਉਹ ਕਿਉਂਕਿ ਕਈ ਵਾਰ ਹੁੰਦਾ ਨਾ ਵੀ ਆਪਣੇ ਕੁਝ ਖਾਸ ਕੰਮ ਤੇ ਦੋਸਤ ਬਣ ਜਾਂਦੇ ਆਪਾਂ ਜ਼ਿਆਦਾਤਰ ਸਾਰਾ ਦਿਨ ਉਹਨਾਂ ਨਾਲ ਗੱਲ ਕਰਦੇ ਹਾਂ ਜੇ ਸਾਰਾ ਦਿਨ ਉਹ ਮੁੰਡੇ ਚਲੋ ਭਾਵੇਂ ਸਾਰਾ ਕੁਛ ਠੀਕ ਹੈ ਬਟ ਬੋਲ ਸਿਰਫ ਪੰਜਾਬੀ ਚ ਰਹੇ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਥੋੜੇ ਆ ਯੂ ਨੋ ਅਗਲੇ ਬੰਦੇ ਅਨਕੰਫਰਟੇਬਲ ਹੋ ਸਕਦੇ ਆ
2: ਹੁਣ ਦੇਖੋ ਮੈਂ ਨਾ ਜਾਣਾ ਮੋਂਟਰੀਅਲ ਟਰੱਕ ਲੈ ਕੇ ਤੇ ਉੱਥੇ ਕੀ ਕਰਦੇ ਆ ਪੇਪਰ ਫੜਨਗੇ ਆਪਸ ਚ ਗੱਲ ਕਰਨ ਲੈਣਗੇ ਆਪਣੀ ਲੈਂਗੁਏਜ ਚ ਫ੍ਰੈਂਚ ਦੇ ਵਿੱਚ ਸਮਝ ਨੀ ਆਉਂਦੀ ਹੁੰਦੀ ਇੱਕ ਵਾਰੀ ਮੈਂ ਪੁੱਛ ਵੀ ਲਿਆ ਉਹਨੂੰ ਮੈਂ ਕਿਹਾ ਵੀ ਤੁਸੀਂ ਕਹਿਣਾ ਕੀ ਹੋ ਤੇ ਮੈਨੂੰ ਕਹਿੰਦਾ ਵੇਟ ਕਰ ਫਿਰ ਆਪ ਦੀ ਲੈਂਗੁਏਜ ਚ ਗੱਲ ਕਰਨ ਲੱਗ ਗਏ ਹੁਣ ਮੈਨੂੰ ਕਹਿੰਦਾ ਹਾਂ ਦੱਸ ਹੁਣ
1: ਅੱਛਾ
2: ਤੇ ਮੈਨੂੰ ਵੀ ਪੂਰਾ ਪੂਰਾ ਫੀਲ ਹੋਇਆ ਵੀ ਹਨਾ ਇਹ ਵੀ ਇਹ ਯਾਰ ਇਹ ਸਹੀ ਨਹੀਂ ਗੱਲ ਕਰ ਰਹੇ ਔਰ ਗੱਲ ਨਿਕਲ ਕੇ ਵੀ ਸਾਹਮਣੇ ਇਹ ਆਈ ਕਿ ਉਹਨਾਂ ਨੇ ਮੇਰਾ ਲੋਡ ਲੇਟ ਕਰਾਉਣ ਸ਼ਾਮ ਨੂੰ ਲਹਾਉਣਾ ਸੀਗਾ ਤੇ ਮੈਨੂੰ ਕਿਸੇ ਤਰੀਕੇ ਰੋਕਣਾ ਚਾਹੁੰਦੇ ਸੀ ਵੀ ਚਲਾ ਨਾ ਜਾਵੇ ਇਹ
1: ਅੱਛਾ
2: ਮਤਲਬ ਇਹ ਵੀ ਗੱਲ ਹੁੰਦੀ ਆ ਹਨਾ ਹੁਣ ਮੈਨੂੰ ਵੀ ਫੀਲ ਹੋਇਆ ਕਿ ਮੈਨੂੰ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਜੱਜ ਹੋਇਆ ਕਿ ਇਹ ਨਾ ਵੀ ਮੈਨੂੰ ਕਿਤੇ ਨਾ ਕਿਤੇ ਅੜਕਾ ਰਹੇ ਨੇ ਇਹ ਚੀਜ਼ ਵੀ ਹੁੰਦੀ ਆ ਇਹ ਨਾ ਸਾਰੀਆਂ ਗੱਲਾਂ ਮਿਕਸ ਹੀ ਹੋ ਸਕਦੀਆਂ ਨੇ ਬਿਲਕੁਲ ਆਪਾਂ ਜੇ ਕਲੀਅਰ ਕੱਟ ਕਰੀਏ ਵੀ ਇਦਾਂ ਹੀ ਹੁੰਦਾ ਇਹ ਅਕੋਰਡਿੰਗ ਟੂ ਸਿਚੁਏਸ਼ਨ ਆ ਵੀਰੇ ਮੈਨੂੰ ਇਹ ਲੱਗਦਾ
1: ਠੀਕ ਹੈ ਬਟ ਐਸ ਲੌਂਗ ਐਸ ਫਰ ਤੁਸੀਂ ਵੀ ਕਿ ਬਟ ਦੇਖੋ ਹੁਣ ਜੇ ਉਹ ਫ੍ਰੈਂਚ ਦੇ ਵਿੱਚ ਗੱਲ ਕਰੇ ਜੇ ਉਹਨਾਂ ਦੀ ਬਾਡੀ ਲੈਂਗੁਏਜ ਠੀਕ ਸੀ ਫਿਰ ਤੁਸੀਂ ਤੁਸੀਂ ਇੱਕ ਤਾਂ ਕਹਿੰਦੇ ਵੀ ਬਾਡੀ ਲੈਂਗੁਏਜ ਠੀਕ ਹੋਣੀ ਚਾਹੀਦੀ ਹੈ ਬਟ ਤੁਸੀਂ ਕਹਿੰਦੇ ਵੀ ਤੁਹਾਨੂੰ ਬੁਰਾ ਵੀ ਲੱਗੇ ਵੀ ਉਹ ਫ੍ਰੈਂਚ ਗੱਲ ਕਰ ਰਹੇ
2: ਨਹੀਂ ਉਹਨਾਂ ਦੇ ਉਹਦਾ ਠੀਕ ਨਹੀਂ ਸੀਗੀ ਨਾ ਮੈਨੂੰ ਉੱਥੋਂ ਫੀਲ ਹੋਇਆ ਕਿ ਇਹ ਮੇਰੇ ਕੁਛ ਬਰਖਲਾਫ ਕਰਦੇ ਪਿਆ ਗੱਲ ਕਿ ਹਨਾ ਮੈਨੂੰ ਉੱਥੋਂ ਫੀਲ ਬਾਡੀ ਲੈਂਗੁਏਜ ਤੇ ਫੀਲ ਹੋਇਆ ਹਾਲਾਂਕਿ ਸਮਝ ਤਾਂ ਆਪਾਂ ਨੂੰ ਕੁਝ ਵੀ ਨਹੀਂ ਆਉਂਦੀ ਫ੍ਰੈਂਚ ਦਾ
1: ਅਗਲੀ ਕਾਲ ਵੀ ਲਵਾਂਗੇ ਉਸ ਤੋਂ ਪਹਿਲਾਂ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰ ਆ ਰਹੇ ਆ ਹਰ ਇੱਕ ਸ਼ਹਿਰ ਚ ਯਾਰ ਆ ਲਓ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 9058407135 9058407135 ਜਾਂ ਟੈਕਸਟ ਮੈਸੇਜ ਕਰੋ 4164506680 4164506680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
3: ਵਾਹ ਵੀ ਵਾਹ ਓਕੇ ਤੁਹਾਡੀਆਂ ਕਾਲਸ ਅਗਲੀਆਂ ਜ਼ਰੂਰ ਲਵਾਂਗੇ ਥੋੜ੍ਹਾ ਜਿਹਾ ਹੋਲਡ ਕਰੋ ਸੌਰਵ ਰਤਨ ਜੀ ਸਾਡੇ ਨਾਲ ਨੇ ਤੇ ਸੌਰਵ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਸੋ ਬਹੁਤ ਸਾਰੇ ਲੋਕ ਦੇਖੋ ਆਪਾਂ ਕਮਾਈ ਤਾਂ ਕਰ ਲੈਂਦੇ ਹਾਂ ਬਟ ਆਪਾਂ ਨੂੰ ਫਿਰ ਟੈਨਸ਼ਨ ਹੁੰਦੀ ਯਾਰ ਪੈਸੇ ਕਿੱਥੇ ਲਾਈਏ ਕਿਵੇਂ ਲਾਈਏ ਦੇਖੋ ਸਿੱਧੀ ਜੀ ਗੱਲ ਹੈ ਆਪਣੇ ਕੋਲ ਨਹੀਂ ਨੌਲੇਜ ਹੁੰਦੀ ਸੋ ਉਹ ਨੌਲੇਜ ਸੌਰਵ ਜੀ ਕੋਲ ਨੇ ਗਾਈਡ ਕਰਦੇ ਆ ਇਨਵੈਸਟਮੈਂਟਸ ਕਿੱਥੇ ਕਰਨੀ ਹੈ ਟੀ ਐਫ ਐਸ ਏ ਚ ਕਰੋ ਆਰ ਐਸ ਪੀ ਖੋਲੋ ਕਿੰਨੀ ਕੰਟਰੀਬਿਊਸ਼ਨ ਕਰਨੀ ਹੈ ਕਦੋਂ ਕਰਨੀ ਹੈ ਸੋ ਸੌਰਵ ਜੀ ਵੈਲਕਮ
4: ਥੈਂਕ ਯੂ ਨਵੀ ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਮਨੀ ਮੈਨੇਜਮੈਂਟ ਸ਼ੁੱਡ ਬੀ ਦ ਮੇਨ ਮੰਤਰਾ ਇਨ ਕੈਨੇਡਾ ਰੀਜ਼ਨ ਉਹਦਾ ਇਹ ਹੈਗਾ ਕਿ ਆਪਾਂ ਸਾਰਿਆਂ ਨੂੰ ਇੱਕ ਚੰਗੀ ਲਾਈਫ ਸਟਾਈਲ ਨੂੰ ਕੈਰੀ ਕਰਨ ਦੇ ਲਈ ਅੱਛੇ ਪੈਸੇ ਦੀ ਲੋੜ ਹੈਗੀ ਹੈ ਅੱਛਾ ਪੈਸਾ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਹੈ ਉਹ ਪੈਸਾ ਜਿਹੜਾ ਹਮੇਸ਼ਾ ਤੁਹਾਡੇ ਸਮੇਂ ਦੇ ਉੱਪਰ ਖਰਾ ਉਤਰੇ ਭਾਵ ਕਿ ਪੈਸੇ ਤਾਂ ਹੀ ਖਰੇ ਉਤਰ ਸਕਦੇ ਆ ਜੇ ਉਹ ਇਨਫਲੇਸ਼ਨ ਐਡਜਸਟਡ ਨੇ ਤੇ ਗਰੋਥ ਪ੍ਰੋਟੈਕਟਡ ਨੇ ਭਾਵ ਕਿ ਉਸ ਪੈਸੇ ਦੀ ਵਰਥ ਹਮੇਸ਼ਾ ਤੁਹਾਡੇ ਉਸ ਸਮੇਂ ਤੇ ਕੰਮ ਆ ਰਹੀ ਹੈ ਬੈਡ ਮਨੀ ਗੁੱਡ ਮਨੀ ਲੈਸ ਮਨੀ ਮੋਰ ਮਨੀ ਇਹ ਵਰਡ ਉੱਥੋਂ ਹੀ ਜਿਹੜੇ ਹੈਗੇ ਨੇ ਸ਼ੁਰੂ ਹੁੰਦੇ ਨੇ ਜਿੱਥੇ ਜਿਹੜਾ ਪੈਸਾ ਹੈਗਾ ਉਹ ਤੁਹਾਡੇ ਲਈ ਸਹੀ ਤੌਰ ਦੇ ਉੱਪਰ ਕੰਮ ਨਹੀਂ ਕਰ ਪਾਉਂਦਾ ਔਰ ਉਹਦੇ ਲਈ ਇੱਕ ਇਨਵੈਸਟਮੈਂਟ ਅਪਰੋਚ ਬਿਲਡ ਕਰਨੀ ਬੜੀ ਜ਼ਰੂਰੀ ਹੈ ਮੈਨੂੰ ਕਈ ਵਾਰੀ ਕੋਈ ਆਪਣੇ ਤਾਂ ਹੁਣ ਬਹੁਤ ਲਿਸਨਰਸ ਕਿੰਨੇ ਸਾਲਾਂ ਤੋਂ ਡੀਲ ਕਰ ਰਹੇ ਨੇ ਔਰ ਉਹਨਾਂ ਨੂੰ ਪਤਾ ਹੈਗਾ ਕਿ ਮੇਰੀ ਇਨਵੈਸਟਮੈਂਟ ਫਿਲੋਸਫੀ ਕੀ ਹੈ ਆਈ ਆਲਵੇਜ਼ ਟ੍ਰਾਈ ਟੂ ਸਟੇ ਇਨਵੈਸਟਡ ਔਰ ਡਾਇਵਰਸੀਫਿਕੇਸ਼ਨ ਬੜੀ ਕੀ ਹੁੰਦੀ ਹੈ ਟਾਈਮ ਮੈਨੇਜਮੈਂਟ ਬੜੀ ਪ੍ਰਾਇਮਰੀ ਹੁੰਦੀ ਹੈ ਆਈ ਡੂ ਨੋਟ ਓਪਨ ਟੂ ਮੈਨੀ ਅਕਾਊਂਟਸ ਆਈ ਡੂ ਨੋਟ ਟੇਕ ਐਵਰੀਵਨ ਐਜ਼ ਐਨ ਇਨਵੈਸਟਰ ਕਾਰਨ ਕੀ ਹੈ ਕਿ ਤੁਹਾਡੀ ਵੇਵਲੈਂਥ ਮਿਲਣਾ ਤੁਹਾਡਾ ਥੋਟ ਪ੍ਰੋਸੈਸ ਮਿਲਣਾ ਤੁਹਾਡਾ ਇੱਕ ਸਾਰ ਇੱਕ ਸੁਰ ਹੋਣਾ ਬੜਾ ਜ਼ਰੂਰੀ ਹੈ ਇਨਵੈਸਟਰ ਇਕੱਲਾ ਪੈਸੇ ਨਹੀਂ ਬਣਾ ਸਕਦਾ ਕਿਉਂਕਿ ਇਨਵੈਸਟਰ ਤੇ ਐਡਵਾਈਜ਼ਰ ਜੇ ਦੋਨੋਂ ਇੱਕ ਲੜੀ ਚ ਪਰੋਏ ਹੋਣਗੇ ਤਾਂ ਹੀ ਗੱਲ ਬਣਨੀ ਹੈਗੀ ਹੈ ਔਰ ਉਹ ਜਿਹੜੀ ਚੀਜ਼ ਹੈ ਉਹ ਬੜੀ ਇੰਪੋਰਟੈਂਟ ਹੈ ਹੁਣ ਹਾਲ ਦੀ ਘੜੀ ਮਾਰਕੀਟ ਆਲ ਟਾਈਮ ਹਾਈ ਹੈ ਔਰ ਇਹ ਇੱਕ ਸੁਭਾਵਕ ਜਿਹਾ ਪੁਆਇੰਟ ਹੈ ਇਸ ਵੇਲੇ ਕਿ ਮਾਰਕੀਟ ਕਦੋਂ ਗਿਰਨਗੀਆਂ ਬਟ ਵਾਈ ਡੂ ਵੀ ਥਿੰਕ ਲਾਈਕ ਦੈਟ ਕਿ ਮਾਰਕੀਟ ਕਦੋਂ ਗਿਰਨਗੀਆਂ ਕੀ ਮਾਰਕੀਟ ਦਾ ਗਿਰਨਾ ਹੀ ਤੁਹਾਡੇ ਪੈਸੇ ਦੇ ਵਧਣ ਦਾ ਸੂਚਕ ਹੈ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਆਲਵੇਜ਼ ਯੂ ਆਰ ਟ੍ਰਾਇੰਗ ਟੂ ਟਾਈਮ ਦਾ ਮਾਰਕੀਟ ਐਂਡ ਯੂ ਵਿਲ ਬੀ ਐਕਸਪਰਟ ਟਾਈਮਿੰਗ ਦਾ ਮਾਰਕੀਟ ਤਾਂ ਮੇਰਾ ਇਹ ਮੰਨਣਾ ਹੈਗਾ ਕਿ ਅਰਨਿੰਗ ਦੀ ਜਿਹੜੀ ਐਕਸਲਰੇਸ਼ਨ ਹੈ ਉਹ ਐਕੁਟੀ ਮਾਰਕੀਟ ਦੀ ਜਿਹੜਾ ਬੁਲ ਰਨ ਹੈਗਾ ਉਹਨੂੰ ਕੰਟੀਨਿਊ ਕਰਨਗੀਆਂ ਕਿਉਂ ਕਿਉਂਕਿ ਹਜੇ ਫਰੈਸ਼ ਰੈਕਰਡਸ ਤਾਂ ਅਚੀਵ ਹੋ ਗਏ ਨੇ ਲੇਕਿਨ ਇਹ ਸਸਟੇਨ ਰਹਿਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਰੈਪਿਡ ਪ੍ਰੋਫਿਟ ਦੀ ਗਰੋਥ ਹੈਗੀ ਹੈ ਤੇ ਪ੍ਰੋਫਿਟਸ ਹੈਗੇ ਨੇ ਉਹ ਕੰਟੀਨਿਊ ਰੱਖਣਗੇ ਐਕਸਲਰੇਸ਼ਨ ਨੂੰ ਕਿਉਂਕਿ ਹਾਲ ਦੀ ਘੜੀ ਜੇ ਆਪਾਂ ਦੇਖੀਏ 2021 ਦੇ ਵਿੱਚ ਵੀ ਸਿਮਿਲਰ ਸਿਚੁਏਸ਼ਨ ਸੀ ਜਦੋਂ ਤਕਰੀਬਨ 94% ਕੰਪਨੀਜ਼ ਨੇ ਆਪਣੇ S&P 500 ਦੇ ਜਦੋਂ ਰਿਜ਼ਲਟ ਦਿੱਤੇ ਸੀਗੇ ਫਸਟ ਕੁਆਟਰ ਦੇ ਵਿੱਚ ਤੇ ਉਹਨਾਂ ਨੇ ਟਾਪ ਤੇ ਬਾਟਮ ਲਾਈਨ ਨੂੰ ਬੀਟ ਕੀਤਾ ਸੀ ਭਾਵ ਪ੍ਰੋਫਿਟੇਬਿਲਿਟੀ ਸਟਰੋਂਗਰ ਸੀ ਇਸ ਵੇਲੇ ਇਹ ਨੰਬਰ 84% ਹੈ ਤੇ ਪ੍ਰੋਫਿਟ ਜਿਹੜੇ ਹੈਗੇ ਨੇ ਐਸ ਕੰਪੇਅਰ ਟੂ ਦ ਸੇਮ ਕੁਆਟਰ ਲਾਸਟ ਈਅਰ 19% ਦੀ ਗਰੋਥ ਨਾਲ ਚੱਲ ਰਹੇ ਹੈਗੇ ਆ ਭਾਵ ਕਿ ਇੰਪ੍ਰੈਸਿਵ ਗਰੋਥ ਹੈਗੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਰੋਥ ਤਕਰੀਬਨ 24% ਐਕਸਪੈਕਟ ਕੀਤੀ ਜਾ ਰਹੀ ਹੈ ਸੋ ਜਿਹੜੀ ਇੱਕ ਪੋਜ਼ਿਟਿਵ ਰਿਵੀਜ਼ਨ ਹੈਗੀ ਹੈ ਅਨਯੂਜ਼ੁਅਲ ਨਹੀਂ ਹੈਗੀ S&P 500 ਦੇ ਵਿੱਚ ਇੱਕ ਕੰਸੈਂਸਸ ਬਣਿਆ ਹੋਇਆ ਕਿ ਅਰਨਿੰਗ ਪਰ ਸ਼ੇਅਰ ਜਿਹੜੀ ਹੈਗੀ ਹੈ ਉਹਦੇ ਜਿਹੜੇ ਐਸਟੀਮੇਟਸ ਹੈਗੇ ਨੇ ਉਹ ਓਵਰ ਅ ਪੀਰੀਅਡ ਆਫ ਟਾਈਮ ਖਾਸ ਕਰਕੇ 2027 ਤੇ 2028 ਦੇ ਵਿੱਚ ਇੱਕ ਸਾਈਜ਼ੇਬਲ ਜਿਹੜਾ ਹੈਗਾ ਅਪਗ੍ਰੇਡ ਕੰਟੀਨਿਊ ਰਹੇਗਾ ਤੇ ਅਰਨਿੰਗ ਜਿਹੜਾ ਫੋਰਕਾਸਟ ਹੈਗਾ ਉਹ ਆਊਟਲੁੱਕ ਨੂੰ ਹੋਰ ਸਟਰੋਂਗ ਕਰਕੇ ਚੱਲ ਰਿਹਾ ਹੈਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਔਰ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਸਿਰਫ ਇੱਕੋ ਸੈਕਟਰ ਆਈਟੀ ਦਾ ਜਿਹੜਾ ਹੈਗਾ ਉਹ ਰੋਲ ਪਲੇ ਕਰ ਰਿਹਾ ਨੋ ਇਹਦੇ ਵਿੱਚ ਐਨਰਜੀ ਬੜਾ ਸਟਰੋਂਗ ਹੈ ਇਹਦੇ ਵਿੱਚ ਕੰਜ਼ਿਊਮਰ ਡਿਸਕ੍ਰੀਸ਼ਨਰੀ ਬੜਾ ਸਟਰੋਂਗ ਹੈ ਇਹਦੇ ਵਿੱਚ ਫਾਈਨੈਂਸ਼ੀਅਲਸ ਬੜਾ ਸਟਰੋਂਗ ਹੈ ਇਹਦੇ ਵਿੱਚ ਜੇ ਨੈਗੇਟਿਵ ਦੀ ਗੱਲ ਕਰੀਏ ਤੇ ਨੈਗੇਟਿਵ ਦੇ ਵਿੱਚ ਹੈਲਥ ਕੇਅਰ ਹੈਗਾ ਕੰਜ਼ਿਊਮਰ ਸਟੇਪਲਸ ਆ ਜਾਂਦਾ ਹੈਗਾ ਸੋ ਜਦੋਂ ਤੁਸੀਂ ਪੈਸੇ ਦੀ ਇਨਵੈਸਟਮੈਂਟ ਕਰ ਰਹੇ ਹੈਗੇ ਹੋ ਜਦੋਂ ਐਜ਼ ਐਨ ਐਡਵਾਈਜ਼ਰ ਮੈਂ ਦੇਖ ਰਿਹਾ ਹੈਗਾ ਜਿਵੇਂ ਅਗਰ ਮੈਂ ਗੱਲ ਕਰਾਂ ਨਵੀਂ ਬਲੈਂਡਡ ਰਿਟਰਨ ਦੀ S&P 500 TSX ਤੇ ਨੈਸਡੈਕ ਦੀ ਤੇ ਰਿਟਰਨ ਆਪਾਂ ਕਹਿ ਸਕਦੇ ਹਾਂ ਕਿ ਇਸ ਸਾਲ ਦੀ ਤਕਰੀਬਨ 13-14% ਹੈ ਬਟ ਵਨ ਆਫ ਆਰ ਸਿੰਗਲ ਫੰਡ ਹੈਜ਼ ਆਲਰੇਡੀ ਅਚੀਵਡ 46% ਰਿਟਰਨ ਦਿਸ ਈਅਰ ਨਾਓ ਦਿਸ 46% ਰਿਟਰਨ ਹੈਜ਼ ਕਮ ਆਊਟ ਆਫ ਦਾ ਇੰਡੈਕਸ ਕਿ ਰਿਟਰਨ ਜਿਹੜੀ ਹੈਗੀ ਹੈ ਵੇਟਡ ਐਵਰੇਜ ਆਫ ਦਾ ਹੋਲ ਇੰਡੈਕਸ ਨਹੀਂ ਹੈਗੀ ਉਹਦੇ ਵਿੱਚ ਜਿਹੜੇ ਟ੍ਰੇਡ ਹੋ ਰਹੇ ਨੇ ਕੁਝ ਸਟਾਕਸ ਜਿਹੜੇ ਉਸ ਪੋਰਟਫੋਲੀਓ ਦਾ ਹਿੱਸਾ ਹੈ ਉਸ ਪੋਰਟਫੋਲੀਓ ਨੇ ਉਸ ਪੋਰਟਫੋਲੀਓ ਮੈਨੇਜਰ ਦੀ ਰਿਟਰਨ ਨੂੰ ਮੈਗਨੀਫਾਈ ਕੀਤਾ ਜਿਹਨੇ ਸਾਡੀ ਜੇਬ ਦੇ ਵਿੱਚ ਪੈਸੇ ਪਾਏ ਹੈਗੇ। ਸੋ ਇਸ ਕਰਕੇ ਇਕਨੋਮਿਕ ਸਾਈਕਲਸ ਹੋਣ, ਚਾਹੇ ਲੌਂਗ ਟਰਮ ਅਪਰੋਚ ਹੋਵੇ, ਚਾਹੇ ਸਿਲੈਕਸ਼ਨ ਹੋਵੇ, ਇਹਨਾਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਬੜੇ ਜ਼ਰੂਰੀ ਚਾਹੀਦੇ ਨੇ। ਇਹੀ ਅਸੀਂ ਤੁਹਾਨੂੰ ਦਿੰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਇਹ ਤੁਹਾਡੇ ਲਈ ਚੰਗਾ ਕੰਮ ਕਰਨ। ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਫੀਲ ਫ੍ਰੀ ਟੂ ਗਿਵ ਮੀ ਅ ਕਾਲ। ਵਨ ਥਿੰਗ ਇਜ਼ ਫੋਰ ਸ਼ੋਰ ਦੈਟ ਆਈ ਵਿਲ ਗਿਵ ਯੂ ਇਨਫ ਐਜੂਕੇਸ਼ਨ ਟੂ ਪ੍ਰੂਵ ਦਾ ਪੁਆਇੰਟ ਵਾਈ ਵੀ ਸ਼ੁਡ ਇਨਵੈਸਟ। 416-833-85-33 ਥੈਂਕ ਯੂ,
3: ਥੈਂਕ ਯੂ ਸਰ, ਬਹੁਤ ਸ਼ੁਕਰੀਆ। 7515 ਹੈਲੋ ਜੀ,
5: ਹੈਲੋ ਬੋਸ, ਕਿਵੇਂ ਹੋ ਆਪ?
3: ਬਹੁਤ ਵਧੀਆ ਸਰ, ਕਿਵੇਂ ਹੋ?
5: ਬਸ ਬੜੀਆ ਸਰ। ਆਪਣੇ ਜੋ ਅੱਜ ਟੌਪਿਕ ਲਗਾਇਆ ਹੈ ਨਾ ਲੈਂਗੁਏਜ ਕੇ ਉੱਪਰ, ਉਸ ਪੇ ਥੋੜਾ ਸ਼ੇਅਰ ਕਰਨਾ ਚਾਹਤਾ ਹੂੰ ਮੈਂ।
3: ਜੀ ਸਰ, ਜ਼ਰੂਰ ਕਰੋ।
5: ਜੀ ਜੀ, ਵੈਸੇ ਮੈਂ ਗੁਜਰਾਤ ਸੇ ਹੂੰ, ਬਟ ਮੈਨੇ ਜਿਤਨੀ ਵੀ ਪੰਜਾਬੀ ਸਿੱਖੀ ਹੈ ਨਾ, ਆਪਕੇ ਪ੍ਰੋਗਰਾਮ ਸੁਣ ਕੇ ਮੈਨੇ ਸਿੱਖੀ ਹੈ।
3: ਅੱਛਾ,
5: ਵੋ ਵੀ ਇੱਕ ਪਰਸਪੈਕਟਿਵ ਹੋਤਾ ਹੈ ਕਿ ਅਗਰ ਦੂਸਰੀ ਲੈਂਗੁਏਜ ਮੈਂ ਅਗਰ ਆਪ ਕਾਮ ਕਰਦੇ ਹੋ, ਲਾਈਕ ਯੂ ਨੋ, ਸੋ ਦੈਟ ਇਜ਼ ਆਲਸੋ ਵਨ ਪਰਸਪੈਕਟਿਵ, ਰਾਈਟ? ਲਾਈਕ ਯੂ ਲਿਸਨ ਟੂ ਅਦਰ ਲੈਂਗੁਏਜ ਐਂਡ like whatever I have learned Punjabi, I have learned by listening to your show, so kudos for that.
3: ویری گڈ سر، مجھے یہ بات آپ کی بڑی اچھی لگی کہ آپ ہمارے پروگرام سے پنجابی سیکھی، اور میں آپ کو ایک اور بات بتاتا ہوں کہ میں نے جتنی بھی ہندی سیکھی ہے نا، میں نے آپ کے جیسے یو نو لسنرز کے ساتھ بات کر کر کے سیکھی ہے، مجھے ہندی بالکل بھی نہیں سی آتی۔ اگر آپ میری ہندی سنتے نا آج سے سال دو سال پہلے، آپ نے کہنا تھا یار بول کیا رہا ہے۔
5: So, no, that's good. You're doing a great job. Thank you so much.
3: Thank you, brothers. Means a lot. Thank you so much for your call. So, nahi, eh vi gal theek hai ki apan je koi boli sikhde ha ta ik dooje naal gal karke ik dooje to sun sun ke sikhde ha. Very good. Kende Punjabi sikhi hai ta thode program to sikhi hai.

0: ਵੀ ਵਾਕਿਆ ਬਾਈ ਬਹੁਤ ਚਿਰ ਬਾਅਦ ਯਾਰ ਗਾਣਾ ਸੁਣਿਆ ਅਮੇਜ਼ਿੰਗ ਇਹ ਬੜਾ ਚੱਲਿਆ ਸੀ ਹੈ ਹਰ ਇੱਕ ਪਾਰਟੀ ਤੇ ਮੁੰਡੇ ਕੁੜੀਆਂ ਇੱਕ ਦੂਜੇ ਵੱਲ ਦੇਖ ਦੇਖ ਕੇ ਕਹਿੰਦੇ ਹੁੰਦੇ ਨਾ ਮੁੰਡਾ ਕੁੜੀ ਨੂੰ ਕਵੇ ਉਹ ਪੰਜਾਬੀ ਜਦ ਭਾਵੇਂ ਪੰਜਾਬੀ ਬੋਲਦੀ ਵੀ ਸੀਗੀ ਫਿਰ ਵੀ ਉਹੀ ਗੱਲਾਂ ਗੁੱਲਾਂ ਬਣਾਈਆਂ ਹੁੰਦੀਆਂ ਨੇ ਸੋ ਪ੍ਰੋਗਰਾਮ ਪੰਜਾਬੀ ਰਹਿਣ ਨੰਬਰ ਹੈ ਆਪਣਾ 905-677-3337 ਤੇ ਸਾਡੇ ਨਾਲ ਪਰਮਿੰਦਰ ਜੀ ਜੁੜ ਚੁੱਕੇ ਨੇ ਸੁਜੋਕ ਹੋਮਿਓ ਕਲੀਨਿਕ ਤੋਂ ਪਰਮਿੰਦਰ ਜੀ ਪਹਿਲਾਂ ਤਾਂ ਸਵਾਗਤ ਹੈ ਜੀ
1: ਥੈਂਕ ਯੂ ਸੋ ਮਚ ਨਵੀ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਹਰ ਇੱਕ ਬਿਮਾਰੀ ਦਾ ਹੱਲ ਨੈਚੁਰਲ ਹੋਮਿਓਪੈਥਿਕ ਤਰੀਕੇ ਦੇ ਨਾਲ ਤੇ ਜੜ ਤੋਂ ਬਿਮਾਰੀ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਸੋ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਜੀ ਤੇ ਪਰਮਿੰਦਰ ਜੀ ਬਹੁਤ ਸਾਰੇ ਸਾਡੇ ਲਿਸਨਰ ਸਾਊਥ ਏਸ਼ੀਅਨ ਕਮਿਊਨਿਟੀ ਫੈਟੀ ਲਿਵਰ ਦੇ ਨਾਲ ਸਫ਼ਰ ਕਰਦੇ ਆ ਪਹਿਲਾਂ ਤਾਂ ਇਹ ਫੈਟੀ ਲਿਵਰ ਹੁੰਦਾ ਕੀ ਹੈ
1: ਨਵੀ ਐਜ਼ ਦ ਨੇਮ ਸਟੇਟਸ ਰਾਈਟ ਫੈਟੀ ਵਾਟ ਇਜ਼ ਫੈਟੀ ਲਿਵਰ ਸੋ ਮਤਲਬ ਸਾਡੇ ਲਿਵਰ ਦੇ ਅੰਦਰ ਚਰਬੀ ਜਾਂ ਫੈਟ ਜੰਮ ਚੁੱਕੀ ਹੈ ਸਾਡਾ ਲਿਵਰ ਜਿਹੜਾ ਪ੍ਰਾਈਮਰੀਲੀ ਉਹਦਾ ਕੰਮ ਕੀ ਹੈ ਫੈਟੀ ਡੀਜਨਰੇਸ਼ਨ ਸੋ ਭਾਵ ਸਰੀਰ ਦੇ ਅੰਦਰ ਐਕਸੈਸ ਫੈਟ ਨੂੰ ਤੋੜ ਭੰਨ ਕੇ ਸਰੀਰ ਚੋਂ ਬਾਹਰ ਕੱਢਣਾ ਐਂਡ ਇਟਸ ਵੈਰੀ ਸਟ੍ਰੇਂਜ ਕਿ ਲਿਵਰ ਚ ਹੀ ਫੈਟ ਜੰਮ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹਦਾ ਸਾਈਨ ਕੀ ਹੈ ਸਾਨੂੰ ਕਿੱਦਾਂ ਪਤਾ ਲੱਗ ਜਾਏਗਾ ਕਿ ਮੈਨੂੰ ਇਹ ਪ੍ਰੋਬਲਮ ਆ ਤਾਂ ਨਹੀਂ ਰਹੀ ਬੜਾ ਸੌਖਾ ਜਿਹਾ ਯੂ ਨੋ ਸਾਈਨ ਹੈ ਨਵੇਂ ਕਿ ਜੇ ਅਸੀਂ ਸਾਰੇ ਖੜ ਜਾਈਏ ਬਿਲਕੁਲ ਅਪਰਾਈਟ ਸਟ੍ਰੇਟ ਤੇ ਪੈਰਾਂ ਵੱਲ ਨੂੰ ਤੱਕੀਏ ਜੇ ਸਾਨੂੰ ਆਪਣੇ ਪੈਰ ਦਿਖਦੇ ਆ ਨਾ ਪ੍ਰੋਪਰਲੀ ਆਈ ਕੈਨ ਸੀ ਮਾਈ ਫੀਟ ਆਈ ਐਮ ਗੁੱਡ ਤੇ ਜੇ ਮੈਨੂੰ ਪੈਰ ਦਿਸਦੇ ਨਹੀਂ ਸਿਰਫ ਵੱਡੀ ਬਿਗ ਟੋ ਦਿਖ ਰਿਹਾ ਜਾਂ ਮੈਨੂੰ ਗਾਂ ਝੁੱਕ ਕੇ ਪੈਰ ਦੇਖਣੇ ਪੈ ਰਹੇ ਆ ਦੈਟ ਮੀਨਸ ਦੇਰ ਇਜ਼ ਫੈਟੀ ਯੂ ਨੋ ਰੈਗੂਲੇਸ਼ਨ ਇਜ਼ ਨਾਟ ਹੈਪਨਿੰਗ ਇਨ ਦਾ ਬਾਡੀ ਕਿਉਂ ਇਹਦਾ ਮਤਲਬ ਜਦੋਂ ਪੈਰ ਨਹੀਂ ਦਿਸਦੇ ਤਾਂ ਕੀ ਹੋਏਗਾ ਪੇਟ ਦਾ ਘੇਰਾ ਵੱਧ ਚੁੱਕਾ ਹੈ ਦੈਟਸ ਵਾਈ ਸਾਡਾ ਜਿਹੜਾ ਵਿਜ਼ਨ ਦੇ ਅੰਦਰ ਦੈਟ ਵਿਲ ਬੀ ਬਲੌਕਡ ਸੋ ਜੇ ਪੇਟ ਦਾ ਘੇਰਾ ਵਧਿਆ ਜਦੋਂ ਲਿਵਰ ਦੇ ਅੰਦਰ ਫੈਟ ਜੰਮਦੀ ਹੈ ਤਾਂ ਲਿਵਰ ਉਸਨੂੰ ਤੋੜ ਭੰਨ ਕੇ ਬਾਹਰ ਨਹੀਂ ਕੱਢ ਪਾਉਂਦਾ ਤਾਂ ਉਹ ਸਾਡੀ ਵੇਸਟ ਲਾਈਨ ਤੇ ਡਿਪੋਜ਼ਿਟ ਕਰਦਾ ਸੋ ਦੈਟ ਇਜ਼ ਪ੍ਰਾਇਮਰੀ ਸਾਈਨ ਸਿਮਟਮਸ ਕੀ ਨੇ ਕਿ ਇਸ ਤੋਂ ਪਹਿਲਾਂ ਸਿਮਟਮਸ ਹੀ ਆ ਲੱਗਦੇ ਨੇ ਤਾਂ ਸਾਈਨ ਹੋ ਗਿਆ ਉਹ ਥੋੜਾ ਜਦੋਂ ਪੇਟ ਨਿਕਲੇਗਾ ਫਿਰ ਪਤਾ ਚੱਲੇਗਾ ਉਸ ਤੋਂ ਪਹਿਲਾਂ ਵੀ ਮੈਨੂੰ ਪਤਾ ਲੱਗ ਸਕਦਾ ਯੈਸ ਜੇ ਮੈਨੂੰ ਇਨਡਾਈਜੈਸ਼ਨ ਹੋ ਰਹੀ ਹੈ ਗੈਸ ਅਫਾਰਾ ਬਲੋਟਿੰਗ ਰਹਿ ਰਹੀ ਹੈ ਬਹੁਤ ਜਲਦੀ ਮੇਰਾ ਢਿੱਡ ਭਰ ਜਾਂਦਾ ਹੈਗਾ ਆਫਰ ਜਾਂਦਾ ਹੈਗਾ ਜਾਂ ਫਿਰ ਮੈਨੂੰ ਵਜ਼ਨ ਲੂਜ਼ ਕਰਨ ਚ ਮੁਸ਼ਕਿਲ ਹੈ ਲੋਕ ਕਹਿੰਦੇ ਮੈਂ ਬਹੁਤ ਪੁਣ ਕੇ ਖਾਂਦਾ ਜਾਂ ਖਾਂਦੀ ਹਾਂ ਪਰ ਫਿਰ ਵੀ ਮੇਰਾ ਵਜ਼ਨ ਨਹੀਂ ਘੱਟ ਰਿਹਾ ਪੂਰ ਕੰਸੈਂਟ੍ਰੇਸ਼ਨ ਹੈ ਬ੍ਰੇਨ ਫੋਗ ਰਹਿੰਦਾ ਹੈਗਾ ਜਾਂ ਫਿਰ ਨੌਜ਼ੀਆ ਲੋਟ ਆਫ ਪੇਸ਼ੈਂਟ ਦੇ ਸੇ ਫੂਡ ਨੂੰ ਦੇਖਦੇ ਹੀ ਮੈਨੂੰ ਨੌਜ਼ੀਆ ਹੁੰਦਾ ਹੈ ਸਰੀਰ ਮਤਲਬ ਮਨ ਨਹੀਂ ਕਰਦਾ ਖਾਣ ਨੂੰ ਪਰ ਭੁੱਖ ਨਹੀਂ ਲੱਗਦੀ ਖਾਣਾ ਖਾਣ ਵਾਸਤੇ ਜੀ ਨਹੀਂ ਕਰਦਾ ਪਰ ਸਿਰਫ ਮੈਂ ਬਿਕੋਜ਼ ਇਸ ਟਾਈਮ ਟੂ ਈਟ ਮੈਂ ਖਾਣਾ ਖਾ ਰਹੀ ਹਾਂ ਤੇ ਤੁਹਾਨੂੰ ਪੇਟ ਦੇ ਉੱਪਰਲੇ ਹਿੱਸੇ ਰਾਈਟ ਸਾਈਡ ਦੇ ਵਿੱਚ ਪਸਲੀਆਂ ਦੇ ਥੱਲੇ ਕੁਛ ਪ੍ਰੈਸ਼ਰ ਰਹਿੰਦਾ ਭਾਰੀਪਨ ਰਹਿੰਦਾ ਸੋ ਦੀਸ ਆਰ ਦ ਅਰਲੀ ਸਿਮਟਮਸ ਕਿ ਮੇਰਾ ਲਿਵਰ ਨੂੰ ਕੁਛ ਪ੍ਰੋਬਲਮ ਹੋ ਰਹੀ ਹੈ ਇਟਸ ਨਾਟ ਏਬਲ ਟੂ ਡਾਈਜੈਸਟ ਦ ਫੂਡ ਪ੍ਰੋਪਰਲੀ ਹੁਣ ਇਹ ਕਿਉਂ ਹੋ ਰਿਹਾ ਨਵੀਂ ਕਾਮਨ ਕਾਜ਼ਸ ਇਨ ਦਿਸ ਇਜ਼ ਯੂਜਲੀ ਕੀ ਖਾ ਰਹੇ ਹਾਂ ਖੁਰਾਕ ਕੀ ਚੱਲ ਰਹੀ ਹੈ ਇੱਥੇ ਇੱਕ ਮਿਥ ਹੈਗੀ ਹੈ ਜੀ ਸਿਰਫ ਫੈਟੀ ਲਿਵਰ ਨਵੀਂ ਜਿਹੜੇ ਸ਼ਰਾਬ ਪੀਂਦੇ ਉਹਨਾਂ ਨੂੰ ਹੁੰਦਾ ਹੈ ਸਾਡਾ ਸੋਚ ਵਿਚਾਰ ਕਹਿੰਦਾ ਪਰ ਜੇ ਅਸੀਂ ਆਪਣੀ ਕਮਿਊਨਿਟੀ ਚ ਦੇਖੀਏ ਦੈਨ 60% ਫੀਮੇਲ ਵੈਜੀਟੇਰੀਅਨ ਨੇ ਫੈਟੀ ਲਿਵਰ ਤੋਂ ਗ੍ਰਸਤ ਨੇ ਉਹ ਤਾਂ ਇੱਥੋਂ ਤੱਕ ਮੀਟ ਮੱਛੀ ਵੀ ਨਹੀਂ ਖਾਂਦੀਆਂ ਸ਼ਰਾਬ ਤੋਂ ਬਹੁਤ ਦੂਰ ਨੇ ਸੋ ਇਟਸ ਨਾਟ ਦ ਲਿਕਰ ਦੈਟ ਇਜ਼ ਕੌਜ਼ਿੰਗ ਇਟ ਇਹ ਸਾਡੀ ਖੁਰਾਕ ਕੌਜ਼ ਕਰ ਰਹੀ ਹੈ ਤੇ ਖੁਰਾਕ ਦੇ ਵਿੱਚ ਦੀ ਵੀ ਕਿਹੜੀ ਚੀਜ਼ ਕੌਜ਼ ਕਰ ਰਹੀ ਹੈ ਦੈਟ ਇਜ਼ ਹਾਈ ਟ੍ਰਾਈਗਲਿਸਰਾਈਡ ਡਾਇਟ ਸਾਡੀ ਖੁਰਾਕ ਜਿੱਥੋਂ ਜ਼ਿਆਦਾ ਟ੍ਰਾਈਗਲਿਸਰਾਈਡ ਆਉਂਦੇ ਆ ਹੁਣ ਉਹ ਕਿਹੜੀ ਹੈ ਜ਼ਿਆਦਾ ਖੰਡ ਤੇ ਜ਼ਿਆਦਾ ਆਟਾ
0: ਆਪਣੀਆਂ ਨਾ ਤੁਸੀਂ ਲੇਡੀਜ਼ ਦੀ ਗੱਲ ਕੀਤੀ ਹੈ ਭਾਵੇਂ ਸ਼ਰਾਬ ਨਹੀਂ ਬਹੁਤ ਸਾਰੀਆਂ ਪੀਂਦੀਆਂ ਮੱਛੀ ਇਹ ਵੋ ਉਹਨਾਂ ਚੀਜ਼ਾਂ ਤੋਂ ਦੂਰ ਨੇ ਬਟ ਜਦੋਂ ਤੁਸੀਂ ਦਿਨ 'ਚ ਦੋ ਚਾਰ ਵਾਰ ਚਾਹ ਪੀਣੀ ਆ ਚਾਹ ਦੇ ਨਾਲ ਫਿਰ ਗੁਲਾਬ ਜਾਮਣਾ ਖਾਣੀ ਆ ਲੱਡੂ ਖਾਣੇ ਤੇ ਕਹਿਣਾ ਬਈ ਨਹੀਂ ਸਾਡੀ ਤਾਂ ਡਾਇਟ ਵੀ ਬਹੁਤ ਵਧੀਆ ਬਟ ਦੇ ਡੋਂਟ ਨੋ ਕਿ ਸਾਨੂੰ ਇਹ ਵੀ ਚੀਜ਼ਾਂ ਕਿੰਨੀਆਂ ਇਫੈਕਟ ਕਰ ਰਹੀਆਂ ਨੇ
1: ਬਿਲਕੁਲ ਜੀ ਅਸੀਂ ਸਰ ਸਿਰਫ ਹੈਲਦੀ ਡਾਇਟ ਖਾਣੇ ਵੈਜੀਟੇਰੀਅਨ ਹੈਗੇ ਅਸੀਂ ਤਾਂ ਮੀਟ ਮੱਛੀ ਖਾਂਦੇ ਨਹੀਂ ਪਰ ਫਿਰ ਵੀ ਮੇਰੇ ਪੇਟ ਦਾ ਘੇਰਾ ਵੱਧ ਰਿਹਾ ਮੇਰਾ ਵਜ਼ਨ ਨਹੀਂ ਲੂਜ਼ ਹੋ ਰਿਹਾ ਮੇਰੇ ਕੋਲੈਸਟ੍ਰੋਲ ਲੈਵਲਸ ਉੱਪਰ ਜਾ ਰਹੇ ਨੇ ਆਈ ਐਮ ਪ੍ਰੀ ਡਾਇਬੈਟਿਕ ਮੇਰੇ ਨੈਕ ਦੇ ਆਲੇ ਦੁਆਲੇ ਕਾਲਾ ਘੇਰਾ ਪੈ ਰਿਹਾ ਹੈਗਾ ਧੌਣ ਤੇ ਮੈਲ ਜੰਮ ਰਹੀ ਹੈਗੀ ਹੈ ਇਹ ਸਾਰੇ ਸਾਈਨਸ ਨੇ ਯੂ ਹੈਵ ਫੈਟੀ ਲਿਵਰ ਸਭ ਤੋਂ ਪਹਿਲਾਂ ਤਾਂ ਇਹਨੂੰ ਕਿੱਦਾਂ ਰਿਵਰਸ ਕਰ ਸਕਦੇ ਐਜ਼ ਵੀ ਆਲਰੇਡੀ ਜਸਟ ਡਿਸਕਸ ਦੀਸ ਥਿੰਗਸ ਕਿ ਜੇ ਮੈਂ ਆਪਣੀ ਖੁਰਾਕ ਦੇ ਵਿੱਚ ਦੀ ਟ੍ਰਾਈਗਲਿਸਰਾਈਡਸ ਨੂੰ ਘਟਾਵਾਂ 5 ਤੋਂ 10% ਆਪਣਾ ਬਾਡੀ ਫੈਟ ਥੱਲੇ ਆ ਆ ਜਾਏਗਾ ਐਂਡ ਮਾਈ ਲਿਵਰ ਸਟਾਰਟ ਚਰਨਿੰਗ ਦ ਫੈਟ ਬੈਕ ਅਗੇਨ. ਥੋੜਾ ਬਹੁਤ ਹੁਣ ਜਿਵੇਂ ਵੈਦਰ ਚੰਗਾ ਹੋਇਆ ਐਕਸਰਸਾਈਜ਼ ਮੈਂ ਜਿਹੜੀ ਹੈ ਉਹ ਇੰਟਰੋਡਿਊਸ ਕਰਾਂ ਆਪਣੀ ਤੇ ਬੱਚਿਆਂ ਦੀ ਖੁਰਾਕ ਚ. ਨਾ ਵੀ ਸੈਡ ਟੂ ਟੈਲ ਆਈ ਐਮ ਟੈਲਿੰਗ ਯੂ ਕਿ ਮੇਰੇ ਕੋਲ ਯੰਗ ਬੱਚੇ ਬੱਚੇ ਯੰਗ ਦਾ ਮਤਲਬ ਹੈਗਾ 10 to 15 ਸਾਲ ਦੀ ਏਜ ਦੇ ਵਿੱਚ ਵੀ ਹੈ ਨੇ ਫੈਟੀ ਲਿਵਰ ਵਾਲੇ ਜਿਹਨਾਂ ਨੂੰ ਮੈਂ ਟ੍ਰੀਟ ਕਰ ਰਹੀ ਹੈਗੀ ਆ. ਐਂਡ ਮਿੱਠਾ, ਸੋਫਟ ਡਰਿੰਕਸ, ਪਾਪਸ, ਕਾਰਬੋਨੇਟਡ ਡਰਿੰਕਸ, ਕਾਰਬੋਹਾਈਡਰੇਟ, ਸਟਾਰਚਿਸ, ਆਊਟਸਾਈਡ ਫੂਡ, ਇਹ ਜਿੰਨਾ ਵੀ ਪ੍ਰੋਸੈਸ ਫੂਡ, ਫਰੋਜ਼ਨ ਫੂਡ, ਇਹ ਸਾਰਾ ਕੁਝ ਹੀ ਸਾਨੂੰ ਫੈਟੀ ਲਿਵਰ ਵੱਲ ਧਕੇਲ ਰਿਹਾ ਤੇ ਇਹਦਾ ਨੁਕਸਾਨ ਕੀ ਹੈ? ਕੀ ਹੋ ਜਾਏਗਾ? ਲਿਵਰ ਫੈਟੀ ਹੋ ਗਿਆ, ਇੱਕ ਤਾਂ ਚਲੋ ਵਜ਼ਨ ਵੱਧ ਗਿਆ, ਹੋਰ ਕੀ ਹੁੰਦਾ? ਸਾਡਾ ਲਿਵਰ ਇਜ਼ ਡਿਟੋਕਸੀਫਾਈਂਗ ਆਵਰ ਬਲੱਡ, ਟੋਕਸਿਨਸ ਨੂੰ ਬਾਹਰ ਕੱਢਣ ਲਈ ਲਿਵਰ ਕੰਮ ਕਰਦਾ, ਉਹ ਨਹੀਂ ਹੋਊਗਾ. ਜੇ ਸਰੀਰ ਦੇ ਅੰਦਰ ਕੋਈ ਦਵਾਈ ਜਾ ਰਹੀ ਹੈ ਉਹ ਟੁੱਟ ਭੱਜ ਕੇ ਉਹਦਾ ਬਾਏ ਪ੍ਰੋਡਕਟ ਸਰੀਰ ਚੋਂ ਬਾਹਰ ਨਹੀਂ ਜਾਣਗੇ. ਲਿਵਰ ਇਜ਼ ਗਿਵਿੰਗ ਮੀ ਬਾਇਲ ਟੂ ਡਾਈਜੈਸਟ ਫੈਟੀ ਫੂਡ, ਉਹ ਮੈਨੂੰ ਨਹੀਂ ਮਿਲੇਗਾ. ਬਲੱਡ ਸ਼ੂਗਰਸ ਵਿਲ ਫਲਕਚੁਏਟ ਬਿਕਾਜ਼ ਲਿਵਰ ਹੈਲਪ ਟੂ ਕੰਟਰੋਲ ਦੈਟ. ਕੋਲੈਸਟ੍ਰੋਲ ਉੱਪਰ ਜਾਏਗਾ ਬਿਕਾਜ਼ ਲਿਵਰ ਹੈਵ ਟੂ ਕੰਟਰੋਲ ਦੈਟ. ਇਮਿਊਨ ਸਿਸਟਮ ਖਰਾਬ ਹੋਏਗਾ, ਇਮਿਊਨਿਟੀ ਥੱਲੇ ਜਾਏਗੀ ਬਿਕਾਜ਼ ਲਿਵਰ ਹੈਲਪ ਟੂ ਕੰਟਰੋਲ ਦੈਟ. ਵਾਇਟਮਿਨ ਮਿਨਰਲ ਸਟੋਰ ਨਹੀਂ ਹੋਣਗੇ ਬਿਕਾਜ਼ ਲਿਵਰ. ਸੋ ਯੂ ਮੀਨ 500 ਤੋਂ ਜ਼ਿਆਦਾ ਫੰਕਸ਼ਨ ਨੇ ਲਿਵਰ ਦੇ. ਇਸ ਦੀ ਕੇਅਰ ਕਰਨਾ ਬਹੁਤ ਜ਼ਰੂਰੀ ਹੈ. ਸੋ ਇਸ ਕਰਕੇ ਖੁਰਾਕ, ਐਕਸਰਸਾਈਜ਼ ਕਰਨ ਤੋਂ ਬਾਅਦ ਵੀ ਜੇ ਤੁਹਾਡਾ ਫੈਟੀ ਲਿਵਰ ਕੰਟਰੋਲ ਚ ਨਹੀਂ ਆ ਰਿਹਾ, ਲਿਵਰ ਐਨਜ਼ਾਈਮਸ ਉੱਪਰ ਜਾ ਰਹੇ ਨੇ, ਲਿਕਰ ਛੱਡਣ ਤੋਂ ਬਾਅਦ ਵੀ ਇਹ ਨਹੀਂ ਹੋ ਪਾ ਰਿਹਾ, ਦੇਰ ਆਰ ਗ੍ਰੇਟ ਰੈਮਡੀਜ਼ ਇਨ ਹੋਮਿਓਪੈਥੀ ਜਿਹੜੀਆਂ ਕਿ ਇਸ ਚੀਜ਼ ਨੂੰ ਰਿਵਰਸ ਕਰਕੇ ਤੁਹਾਨੂੰ ਇਹਨਾਂ ਸਾਰੇ ਇਸ਼ੂਸ ਤੋਂ ਬਚਾ ਸਕਦੇ ਆ, ਜਿਸ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸੁਚੋਕ ਹੋਮਿਓ ਕਲੀਨਿਕ.
0: ਨੰਬਰ ਹੈ 6478562516, 6478562516, ਬ੍ਰੈਂਪਟਨ ਐਂਡ ਮਿਸਾਗਾ ਦੋ ਕਲੀਨਿਕ, ਸੁਜੋਕ ਹੋਮਿਓ ਕਲੀਨਿਕ 6478562516. ਪਰਮਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ.
1: ਥੈਂਕ
0: ਯੂ ਜੀ. ਗੁੱਡ ਈਵਨਿੰਗ, ਗੁੱਡ ਨਾਈਟ. ਸੋ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਫੈਸ਼ਨ ਆਈਕਿਊ ਦਾ ਸਾਰਿਆਂ ਨੂੰ ਮੈਸੇਜ ਦੇ ਦੇਵਾਂ. ਤੁਸੀਂ ਕੁੜਤੇ ਪਜਾਮੇ ਲੈਣੇ ਆ, ਇੱਕ ਲੋ ਦੂਜਾ 25% ਆਫ. ਕੋਟ ਪੈਂਟ ਲੈਣਾ, ਇੱਕ ਲੋ ਦੂਜਾ 25% ਆਫ. ਲੇਡੀ ਸੂਟ ਲੈਣੇ ਆ, 50% ਆਫ ਤੱਕ ਦੀਆਂ ਡੀਲਾਂ ਨੇ. ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ. ਫੈਸ਼ਨ ਫੈਸ਼ਨ ਫੈਸ਼ਨ ਆਈਕਿਊ ਤੇ ਇੱਕ ਵਾਰ ਤੁਸੀਂ ਬਸ ਗੇੜਾ ਮਾਰਨਾ ਤੇ ਬਾਕੀ ਸਾਰਾ ਇਹਨਾਂ ਨੂੰ ਸੰਭਾਲ ਦਿਓ ਕੰਮ. ਤੁਸੀਂ ਫਿਰ ਤੋਂ ਯਾਦ ਰੱਖੋ, ਨਵਾਂ ਏਸੀ ਲਗਵਾਉਣਾ, ਏਸੀ ਦੀ ਰਿਪੇਅਰ ਕਰਵਾਉਣੀ ਹੈ ਤਾਂ ਉਹਦੇ ਲਈ ਨਾਮ ਇੱਕੋ ਇੱਕ ਗਲੋਬਲ ਕੰਫਰਟ ਏਅਰ. ਏਸੀ ਤੋਂ ਬਿਨਾਂ ਯਾਰ ਤੁਸੀਂ ਤਾਂ ਘਰ ਦੇ ਅੰਦਰ ਬਸ ਪਸੀਨੋ ਪਸੀਨਾ ਹੋ ਜਾਓਗੇ. ਸੋ ਜ਼ਰੂਰ ਏਸੀ ਰਿਪੇਅਰ ਕਰਾਓ. ਅਤੇ ਜਿਹੜਾ ਮੈਂ ਨੰਬਰ ਦੇ ਰਿਹਾ ਤੇਜਪਾਲ ਭਾਅ ਜੀ ਹੁਣ ਦਾ, ਇਹ ਨੰਬਰ 1 ਟੀਮ ਹੈ. ਕਿਸਨੇ ਨਵਾਂ ਏਸੀ ਲਵਾਉਣਾ, ਨਵੀਂ ਫਰਨੇਸ ਲਵਾਉਣੀ ਆ, ਦੋਨੋਂ ਚੀਜ਼ਾਂ ਨਵੀਆਂ ਲਗਵਾਓ ਅਤੇ $1800 ਤੱਕ ਦਾ ਰੀਬੇਟ ਪਾਓ. 905-790-80-9080-905-790-9080-0. ਅਤੇ ਨਾਲ ਯਾਰ ਇੰਟਰਲੋਕਿੰਗ ਕਰਵਾਉਣੀ ਹੈ, ਡਰਾਈਵੇ ਨਵਾਂ ਬਣਵਾਉਣਾ, ਬੈਕਯਾਰਡ ਦੇ ਵਿੱਚ ਪੂਲ ਹੈ, ਪੂਲ ਦੇ ਆਲੇ ਦੁਆਲੇ ਲੈਂਡਸਕੇਪਿੰਗ ਇੰਟਰਲੋਕਿੰਗ ਕਰਵਾਉਣੀ ਹੈ. ਤੁਸੀਂ ਇੱਕ ਵਾਰ ਨਾ ਤਲਵਿੰਦਰ ਬਾਈ ਜੀ ਨੂੰ ਫੋਨ ਕਰੋ, TSC ਕੰਸਟਰਕਸ਼ਨ ਨਾਲ. ਬਾਈ ਜੀ ਕਹਿੰਦੇ ਨਵੀਂ ਸਾਡਾ ਲਾਇਆ ਪੱਥਰ ਮਾੜਾ ਜਿਹਾ ਵੀ ਹਿਲਦਾ ਨਾ, ਅਸੀਂ ਫਟਾਫਟ ਆ ਕੇ ਸੈੱਟ ਕਰ ਦਿਆਂਗੇ, ਕਿਸੇ ਦਾ ਕੋਈ ਵੀ ਕੰਪਲੇਂਟ ਜੇ ਕਦੇ ਹੋਵੇ. ਵੈਸੇ ਤਾਂ ਇਹਨਾਂ ਦਾ ਕੀਤਾ ਹੋਇਆ ਕੰਮ ਹੈ ਜਿਹੜਾ ਇੰਨਾ ਸਟਰੋਂਗ ਹੈ ਕਿ ਬਿਲਕੁਲ ਵੀ ਨਹੀਂ ਹਿਲਦਾ. ਸੋ ਤੁਸੀਂ TSC ਕੰਸਟਰਕਸ਼ਨ 416-930-4238 'ਤੇ ਕਾਲ ਕਰੋ, 416-930-4238-416-930-4238 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ. ਸੋ ਦੋ ਬੋਲ ਤੁਹਾਡੇ ਲਈ ਲਾਉਣੇ ਆ. ਅੰਗਰੇਜ਼ੀ ਦੀ ਗੱਲ ਹੋ ਰਹੀ ਸੀ, ਅੰਗਰੇਜ਼ੀ ਵਾਲੀ ਮੈਡਮ ਨਾ ਲਾ ਦੀ ਮੈਂ ਕਹਿੰਦਾ.

0: ਸੌਰੀ ਯਾਰ, ਇਹ ਪਿੱਛੇ ਪਿੱਛੇ ਵੀ ਸੌਰੀ ਸੌਰੀ ਸੌਰੀ, ਪਿਛਲੇ ਅੱਧੇ ਕੁ ਮਿੰਟ ਤੋਂ ਦੋ ਚੀਜ਼ਾਂ ਚੱਲ ਪਈ। ਓਕੇ, ਸੋ ਕਿ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰ ਰਹੇ ਸੀ ਅਤੇ ਡਿਸਕਸ਼ਨ ਸਾਡੀ ਇਹ ਸੀ ਵੀ ਕੰਮ 'ਤੇ ਦੋ ਮੁੰਡੇ ਆ ਉਹ ਪੰਜਾਬੀ ਬੋਲਦੇ ਆਪਸ ਵਿੱਚ, ਆਏ ਨਹੀਂ ਵੀ ਉਹ ਕਿਸੇ ਬਾਰੇ ਗੱਲ ਕਰ ਰਹੇ ਆ, ਜਸਟ ਇੱਕ ਦੂਜੇ ਨਾਲ ਪੰਜਾਬੀ ਦੇ ਵਿੱਚ ਕਮਿਊਨੀਕੇਟ ਕਰਦੇ ਆ। ਗੋਰਾ ਆਉਂਦਾ, ਉਹ ਕਹਿੰਦਾ ਯਾਰ ਜੇ ਤੁਸੀਂ ਇੱਥੇ ਕੰਮ 'ਤੇ ਹੋ ਨਾ, ਇੱਥੇ ਇੰਗਲਿਸ਼ ਬੋਲੋ, ਚਾਹੇ ਆਪਸ ਵਿੱਚ ਵੀ ਗੱਲ ਕਰ ਰਹੇ ਹੋ, ਇੰਗਲਿਸ਼ ਕਰੋ ਤਾਂ ਕਿ ਜਿਹੜਾ ਵੀ ਬੰਦਾ ਕੋਲੋਂ ਲੰਘਦਾ ਉਹਨੂੰ ਵੀ ਸਮਝ ਆਵੇ ਗੱਲ ਕੀ ਹੋ ਰਹੀ ਹੈ। ਉਹ ਕਹਿੰਦੇ ਯਾਰ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਕਰ ਰਹੇ, ਤੈਨੂੰ ਕੀ ਅਸੀਂ ਜੋ ਮਰਜ਼ੀ ਬੋਲੀਏ, ਤੁਹਾਨੂੰ ਕੀ ਲੱਗਦਾ ਕਿ ਕੰਮ 'ਤੇ ਉਹਨਾਂ ਨੂੰ ਚਾਹੀਦਾ ਕਿ ਉਹ ਜੇ ਆਪਸ ਵਿੱਚ ਵੀ ਗੱਲ ਕਰ ਰਹੇ ਆ ਇੰਗਲਿਸ਼ ਕਰਨ? ਹੁਣ ਯਾਰ ਆਪਾਂ ਕਈ ਵਾਰ ਕੰਫਰਟੇਬਲੀ ਹੁੰਦੇ ਹਾਂ ਕਿ ਪੰਜਾਬੀ 'ਚ ਗੱਲ ਕਰੀਏ। ਸੋ ਤੁਹਾਡਾ ਕੀ ਮੰਨਣਾ ਹੈ? 905-673-3337 'ਤੇ ਸ਼ੇਅਰ ਕਰ ਸਕਦੇ ਹੋ, 905-673-3337। ਇੱਕ ਤੁਸੀਂ ਗੁਰਕਰਮ ਢੀਂਡਸਾ ਦਾ ਨੰਬਰ ਨੋਟ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਗੁਰਕਰਮ ਢੀਂਡਸਾ, 416-876-4605, 416-876-4605। ਇੱਕ ਉਹਦੇ ਨਾਲ ਨਾਲ ਤੁਹਾਨੂੰ ਫਿਰ ਤੋਂ ਨੰਬਰ ਦਿੰਦੇ ਹਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਫ੍ਰੀ ਡਿਲੀਵਰੀ ਬਰੈਂਪਟਨ 'ਚ। ਡਰਾਈਵਾਲ ਚਾਹੀਦੀ ਹੈ, ਇੰਸਟਾਲੇਸ਼ਨ ਚਾਹੀਦੀ ਹੈ, ਪਲੰਬਿੰਗ ਦਾ ਸਮਾਨ, ਇਲੈਕਟ੍ਰੀਕਲ ਦਾ ਸਮਾਨ, ਟਾਈਲਾਂ, ਫਲੋਰਿੰਗ, ਲਾਈਟਿੰਗ ਦਾ ਸਮਾਨ, 8005 ਡਿਕਸੀ ਰੋਡ, ਡਿਕਸੀ ਐਂਡ ਸਟੀਓਸ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਫ੍ਰੀ ਡਿਲੀਵਰੀ ਇਨ ਬਰੈਂਪਟਨ। ਹਰ ਇੱਕ ਪ੍ਰਾਈਸ ਬੀਟ ਕਰਨਗੇ, ਕੋਈ ਵੀ ਪ੍ਰਾਈਸ ਲੈ ਜਾਓ। 6479610585
1: ਪੰਜਾਬੀ ਆ, ਉਹ ਕਾਫੀ ਪੁਰਾਣੇ ਨੇ ਉਹ, ਤੇ ਅਸੀਂ ਗੱਲ ਕਰਦੇ ਆ ਪੰਜਾਬੀ ਵਿੱਚ, ਤੇ ਹਨਾ ਉਹ ਸਾਨੂੰ ਇੱਕ ਦਿਨ ਕਹਿੰਦੇ ਤੁਸੀਂ ਆਪਸ ਚ ਗੱਲ ਕਰ ਲਿਆ ਕਰੋ ਪੰਜਾਬੀ ਵਿੱਚ, ਜਦੋਂ ਕੋਈ ਕਸਟਮਰ ਹੋਵੇ ਗੋਰਾ ਹਨਾ ਜਾਂ ਕੋਈ ਵੀ ਹੋਰ ਕਮਿਊਨਿਟੀ ਦਾ, ਤੇ ਤੁਸੀਂ ਨਾ ਇੰਗਲਿਸ਼ ਬੋਲਿਆ ਕਰੋ। ਭਾਜੀ ਕਿਉਂ ਅਸੀਂ ਇੰਗਲਿਸ਼ ਇੱਧਰ ਅੱਧ ਬੋਲਿਆ ਕਰੀਏ ਆਪਸ ਚ, ਕਹਿੰਦੇ ਉਹਨੂੰ ਓਫੈਂਡ, ਲਾਈਕ ਓਫੈਂਡ ਹੋ ਜਾਂਦੇ ਆ ਉਹ, ਉਹਨੂੰ ਐਂ ਲੱਗਦਾ ਜਿੱਦਾਂ ਬਈ ਸਾਡੇ ਬਾਰੇ ਕੋਈ ਗੱਲ ਕਰ ਰਹੇ ਆ, ਤੇ ਕਹਿੰਦੇ ਉਹਨੂੰ ਐਂ ਫੀਲ ਹੁੰਦਾ, ਤੇ ਕਹਿੰਦਾ ਹੋਰ ਦੀ ਗੱਲ ਹੈਗੀ ਕਿ ਤੁਸੀਂ ਇੰਗਲਿਸ਼ ਚ ਗੱਲ ਕਰ ਲਓ, ਬਈ ਉਹਨੂੰ ਐਂ ਨਾ, ਉਹਨੂੰ ਐਂ ਨਾ ਫੀਲ ਹੋਵੇ ਉਹਨਾਂ ਨੂੰ, ਪਰ ਤੁਸੀਂ ਮਤਲਬ ਪੰਜਾਬੀ ਬੋਲ ਰਹੇ ਹੋ ਕਿ ਇੰਗਲਿਸ਼ ਮਤਲਬ ਕਿੱਦਾਂ ਕੀ ਗੱਲ ਕਰ ਰਹੇ ਹੋ। ਤੇ ਫਿਰ ਦੋ ਰਾਨੀ ਸੀ ਮਤਲਬ ਕੰਮ ਕਰ ਰਹੇ ਸਾਡੇ ਉੱਥੇ ਹਨਾ, ਤੇ ਇੱਕ ਦਿਨ ਆਪਸ ਚ ਗੱਲ ਕਰਨ ਲੱਗ ਗਏ। ਜਿਹੜਾ ਇੱਕ ਰਾਨੀ ਆ ਉਹ ਹੈਗਾ ਸੁਪਰਵਾਈਜ਼ਰ ਸਾਡਾ, ਤੇ ਉਹ ਆਪਸ ਚ ਰਾਨੀ ਹਨਾ ਲੈਂਗੁਏਜ ਗੱਲ ਕਰਨ ਲੱਗ ਗਏ। ਮੈਨੂੰ ਬੜਾ ਹਨਾ ਉਪਰਾ ਲੱਗਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਇੰਗਲਿਸ਼ ਚ ਗੱਲ ਕਰੋ ਦੋਨੋਂ ਜਾਣੇ, ਪਰ ਮੈਨੂੰ ਪਤਾ ਨਾ ਲੱਗੇ ਕੀ ਗੱਲ ਕਰ ਰਹੇ ਹੋ, ਕਿਵੇਂ ਤੁਸੀਂ ਮੈਨੂੰ ਐਂ ਕਹਿੰਦੇ ਮਤਲਬ ਮੇਰੇ ਬਾਰੇ ਐਂ ਕਹਿੰਦੇ। ਹੁਣ ਬਈ ਚੱਲ ਇਹਨੂੰ ਆਪਾਂ ਆਹ ਕੰਮ ਦੇ ਦਿੰਦੇ ਹਾਂ ਆਪਾਂ ਨੂੰ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਦੱਸੋ ਮੈਨੂੰ ਕੀ ਕਿਹਾ, ਕਹਿਣਾ ਤੁਸੀਂ ਇੰਗਲਿਸ਼ ਚ ਗੱਲ ਦੱਸੋ ਮੈਨੂੰ ਵੀ ਤੁਸੀਂ ਕੀ ਗੱਲ ਕਰ ਰਹੇ ਹੋ। ਤੇ ਉਹ ਕਹਿੰਦੇ ਹਾਂ ਯਾਰ ਅਸੀਂ ਹੁਣ ਅਸੀਂ ਆਹ ਗੱਲ ਕਰ ਰਹੇ ਸੀਗੇ। ਮੈਂ ਉਹਨੂੰ ਕਿਹਾ ਮੈਂ ਨੈਕਸਟ ਟਾਈਮ ਤੁਸੀਂ ਆਪਸ ਚ ਗੱਲ ਕਰਨੀ ਆ, ਬਟ ਮੈਨੂੰ ਪਤਾ ਨਾ ਲੱਗੇ ਤੁਸੀਂ ਕੀ ਗੱਲ ਕਰ ਰਹੇ ਹੋ। ਤੇ ਸਹੀ ਗੱਲ ਭੈਣ ਨੇ ਕਿਹਾ ਹਨਾ, ਬਹੁਤ ਵਧੀਆ ਗੱਲ ਕਹੀ ਆ ਵੀ ਬੋਡੀ ਲੈਂਗੁਏਜ ਤੋਂ ਬਹੁਤ ਫਰਕ ਪੈਂਦਾ। ਮੈਂ ਇੱਕ ਹੋਰ ਕੰਮ ਤੇ ਕੰਮ ਕਰਦਾ ਸੀ, ਉੱਥੇ ਕੋਈ ਰਾਤੀ ਸੀ, ਉਹਨਾਂ ਦੀ ਲੈਂਗੁਏਜ ਨੀ ਸਮਝ ਲੱਗਦੀ ਆਪਾਂ ਨੂੰ, ਤਾਂ ਕੋਈ ਰਾਤੀ ਜਿਹੜੇ ਹੈਗੇ ਆ।
0: ਠੀਕ ਹੈ, ਥੈਂਕ ਯੂ ਵੈਰੀ ਬਹੁਤ, ਤੁਹਾਡਾ ਵੀ ਧੰਨਵਾਦ। ਦੇਖੋ ਜੇ ਹੁਣ ਮੈਂ ਕੰਮ 'ਤੇ ਆ, ਕਸਟਮਰ ਆਉਂਦਾ ਉਹ ਵੱਖਰੀ ਗੱਲ ਹੈ ਯਾਰ, ਉਹ ਹੁਣ ਕਸਟਮਰ ਦੀ ਕੰਫਰਟੇਬਿਲਟੀ ਹੈ। ਜੇ ਚਲੋ ਆਪਾਂ ਕੋਵਰਕਰ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ, ਵੱਖਰੀ ਗੱਲ ਹੈ। 9258 ਹੈਲੋ
2: ਹੈਲੋ
0: ਜੀ,
2: ਹਾਂਜੀ ਭਾਜੀ, ਬਹੁਤ ਗਲਤ ਗੱਲ ਹੈ ਐਕਚੁਅਲੀ, ਨਹੀਂ ਕਹਿਣਾ ਚਾਹੀਦਾ ਵਾਈਟ ਪਰਸਨ ਨੂੰ ਆ ਕੇ ਕਿ ਹਾਂ ਵੀ ਤੁਸੀਂ ਇੰਗਲਿਸ਼ 'ਚ ਗੱਲ ਕਰੋ, ਅਨਲੈਸ ਉਹਦੇ ਨਾਲ ਡਾਇਰੈਕਟਲੀ ਗੱਲ ਕਰ ਰਹੇ ਹੋ, ਕੋਈ ਕੰਮ ਦੀ ਗੱਲ ਕਰ ਰਹੇ ਹੋ, ਦੇ ਡੋਨਟ ਨੀਡ ਟੂ ਆਪਣੀ ਮਰਜ਼ੀ ਨਾਲ ਕੋਈ ਵੀ ਲੈਂਗੁਏਜ ਗੱਲ ਕਰ ਸਕਦੇ ਆ। ਉਹਨਾਂ ਨੂੰ ਐਚ ਆਰ ਕੋਲ ਜਾਣਾ ਚਾਹੀਦਾ, ਐਚ ਆਰ ਆਪਣੇ ਆਪ ਹੀ ਟੇਕ ਕੇਅਰ ਕਰ ਲੇਗਾ ਇਸ ਗੱਲ ਦੀ। ਤੇ ਮੈਂ ਜਿਸ ਕੰਪਨੀ 'ਚ ਕੰਮ ਕਰਦਾ ਉਹ ਬਹੁਤ ਹੀ ਡੈਵਲਪ ਕੰਪਨੀ ਹੈ, ਫ੍ਰੈਂਚ ਬੇਸ ਕੰਪਨੀ ਹੈ, ਤੇ ਸਾਡੇ ਉੱਥੇ ਕਾਫੀ ਲੋਕ ਫ੍ਰੈਂਚ ਫਰਾਂਸ ਤੋਂ ਵੀ ਨੇ, ਤੇ ਕਾਫੀ ਲੋਕ ਬ੍ਰਾਜ਼ੀਲ ਤੋਂ ਵੀ ਨੇ, ਤੇ ਜਿਹੜੇ ਬ੍ਰਾਜ਼ੀਲੀਅਨਸ ਹੈਗੇ ਆਪਣੇ ਆਪਸ 'ਚ ਪੋਰਟੁਗੀਜ਼ 'ਚ ਗੱਲ ਕਰਦੇ ਆ, ਫ੍ਰੈਂਚ ਲੋਕ ਹੈ ਜਿਹੜੇ ਆਪਸ ਸਾਹਮਣੇ ਇਕੱਠੇ ਹੁੰਦੇ ਆ ਉਹ ਫ੍ਰੈਂਚ ਗੱਲ ਕਰਦੇ ਆ, ਪਰ ਦ ਮੂਮੈਂਟ ਜਦੋਂ ਬਰਾਊਨ ਸਕਿਨ ਇਕੱਠੀ ਹੋ ਜਾਂਦੀ ਤੇ ਮਾੜਾ ਉਹ ਗੱਲ ਕਰਦੇ, ਫਿਰ ਬਾਲਾ ਔਖਾ ਲੱਗਦਾ ਸਾਰਿਆਂ ਨੂੰ, ਬਹੁਤ ਬੁਰਾ ਲੱਗਦਾ।
0: ਜਦੋਂ ਉਹ ਆਪਦੀ ਬੋਲੀ ਬੋਲਦੇ ਆ ਪੰਜਾਬੀ, ਆਪਣੀ ਕਿਉਂ ਨੀ ਬੋਲ ਸਕਦੇ?
2: ਹਾਂ ਹਾਂ ਹਾਂ, ਕੀ ਫਰਕ ਹੀ ਪੈਂਦਾ? ਵੀ ਡੋਂਟ ਮਾਈਂਡ, ਵੀ ਡੋਨਟ ਮਾਇੰਡ ਫ੍ਰੈਂਚ ਗੱਲ ਕਰਦੇ ਆ, ਸਗੋਂ ਆਪਾਂ ਕਹਿੰਦੇ ਕਿ ਹਾਂ ਵੀ ਮਾੜੀ ਮੋਟੀ ਆਪਾਂ ਵੀ ਸਿੱਖ ਲਾਂਗੇ, ਆਪਾਂ ਤਾਂ ਇਹ ਸੋਚਦੇ ਕਿ ਹਾਂ ਵੀ ਸਾਡੇ ਕੰਨਾਂ ਨੂੰ ਪਊਗੀ, ਸਾਨੂੰ ਥੋੜੀ ਥੋੜੀ ਸਮਝ ਆ ਜਾਊਗੀ, ਆਪਾਂ ਕੋਸ਼ਿਸ਼ ਕਰਦੇ
0: ਹਾਂ, ਬਿਲਕੁਲ ਬਿਲਕੁਲ,
2: ਹੈ ਨਾ? ਪਰ ਉਹ ਅਨਫੋਰਚੁਨੇਟਲੀ ਉਹ ਸਾਰੇ ਜਦੋਂ ਸਾਡੇ ਬਾਰੇ ਨਹੀਂ ਸੋਚਦੇ ਗੇ, ਇਹ ਮੈਂ ਦੇਖਿਆ।
0: ਚਲੋ, ਸੋ ਤੁਹਾਨੂੰ ਲੱਗਦਾ ਕਿ ਇੰਡੀਅਨ ਲੋਕਾਂ ਨੂੰ ਥੋੜੇ ਡਿਫਰੈਂਟ ਟ੍ਰੀਟ ਕੀਤਾ ਜਾਂਦਾ ਹੈ?
2: ਹਾਂ, ਕੰਸੀਡਰੇਟ ਆਪਾਂ ਫਿਰ ਵੀ ਰਹਿੰਦੇ ਕਿ ਆਪਾਂ ਇੰਗਲਿਸ਼ ਸਵਿਚ ਕਰ ਜਾਂਦੇ, ਪਰ ਮੈਂ ਫ੍ਰੈਂਚ ਦੇ ਨਾਲ ਸਾਰਾ ਦਿਨ ਰਹਿੰਦਾ, ਉਹ ਮੈਂ ਮੇਰੇ ਨਾਲ ਬੈਠਾ ਹੋਊਗਾ ਦੋ ਕੀ ਕਹਿੰਦੇ ਫ੍ਰੈਂਚ ਚ ਬੰਦਾ, ਦੂਜਾ ਆਊਗਾ ਤੇ ਸਵਿਚ ਕਰ ਜਾਣਗੇ, ਤਾਂ ਦਸ ਦਸ ਮਿੰਟ ਗੱਲਾਂ ਕਰਦੇ ਰਹਿੰਦੇ ਆ।
0: ਫ੍ਰੈਂਚ ਬੋਲਦੇ ਆ, ਪੋਰਚੁਗੀਜ਼ ਵਾਲੇ ਪੋਰਚੁਗੀਜ਼ ਬੋਲਦੇ ਆ, ਤਾਂ ਆਪਣਾ ਵੀ ਫੁੱਲ ਰਾਈਟ ਹੈ, ਆਪਾਂ ਜੋ ਮਰਜ਼ੀ ਬੋਲੀਏ। ਐਚ ਕੇ ਮੂਵਰਸ ਨੂੰ ਯਾਦ ਰੱਖੋ, ਆਪਣੇ ਸ਼ਹਿਰ ਦੀ ਨੰਬਰ ਵਨ ਮੂਵਿੰਗ ਕੰਪਨੀ ਹੈ, ਬਹੁਤ ਪੁਰਾਣੀ ਟੀਮ ਹੈ। ਸੋ ਮੂਵ ਹੋ ਰਹੇ ਹੋ, ਮੁਬਾਰਕਾਂ ਐਚ ਕੇ ਮੂਵਰਸ। 416-524-6704 HK Movers. Pradeep bhai ji, thode fridge, stove, dishwasher, washer, dryer di repair hon wali hai. Appliances di repair de layi, Mr. Pradeep, 647-622-3203, Mr. Pradeep, 1542, hello.
3: ਹਾਂਜੀ ਨਵੀਂ ਵੀਰ ਜੀ, ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ।
0: ਫਤਿਹ ਜੀ।
3: ਹਾਂਜੀ ਵੀਰ ਜੀ, ਮੈਂ ਟੌਪਿਕ ਸੁਣ ਰਿਹਾ ਸੀ। ਵੇਖੋ ਜੀ, ਆਪਾਂ ਨੂੰ, ਆਪਾਂ ਇਸ ਦੇਸ਼ ਚ ਰਹਿੰਦੇ ਹਾਂ, ਆਪਾਂ ਨੂੰ ਮੈਂ ਤੇ ਮੁਝੇ ਚੰਗੀ ਲੱਗੀ ਗੱਲ ਵੀ ਉਹਨਾਂ ਨੂੰ ਉਹਨੇ ਕਿਹਾ ਵਾ ਵੀ ਤੇ ਆਪਣੇ ਆਪ ਵਾ ਥੋੜਾ ਬਹੁਤੀ ਬੋਲਣੀ ਸਮਝਣੀ ਜ਼ਰੂਰ ਚਾਹੀਦੀ ਆ। ਮੈਂ ਵੀ ਕੰਸਟਰਕਸ਼ਨ ਦਾ ਕੰਮ ਕਰਦਾ, ਕਿਸੇ ਵੇਲੇ ਨਾ ਜੀ ਇੰਸਪੈਕਟਰ ਇੰਸਪੈਕਸ਼ਨ ਕਰਨ ਆ ਜਾਂਦਾ, ਤੇ ਉਦੋਂ ਫਿਰ ਜਦੋਂ ਬੋਲਦਾ ਵਾ ਜਾਂ ਕੋਈ ਆਪਣੇ ਡਰੈਂਗ ਹੀ ਮੰਗਦਾ, ਤੇ ਉਦੋਂ ਫਿਰ ਸਾਡੇ ਮਨ ਚ ਹੁੰਦੀ ਵੀ ਮੈਂ ਆਪਣੀ ਗੱਲ ਤੇ ਚਲੋ ਦੱਸ ਰਿਹਾ, ਉਹਨਾਂ ਦੀ ਸਾਨੂੰ ਸਮਝ ਨੀ ਛੇਤੀ ਲੱਗਦੀ, ਕਿਉਂਕਿ ਜਾਂ ਤੇਜ਼ ਬੋਲਦੇ ਆ ਜਾਂ ਫਿਰ ਜਿਸ ਤਰ੍ਹਾਂ ਮਾਤਰ ਭਾਸ਼ਾ ਹੁੰਦੀ ਵੀ ਕਿਵੇਂ ਅੱਧੇ ਲਫ਼ਜ਼ ਇੰਗਲਿਸ਼ ਦੇ, ਜਿਸ ਤਰ੍ਹਾਂ ਆਪਾਂ ਪੰਜਾਬੀ ਦੇ ਅੱਧੇ ਕਿਵੇਂ ਬੋਲ ਜਾਂਦੇ ਹਾਂ ਸਲੈਂਗ ਸ਼ਬਦ, ਇੱਦਾਂ ਕਰਕੇ ਜ਼ਰੂਰ ਸਾਨੂੰ ਇਸ ਦੇਸ਼ ਚ ਰਹਿੰਦੇ ਹਾਂ, ਸਾਨੂੰ ਥੋੜੀ ਬਹੁਤੀ ਸਮਝਣੀ ਤੇ
0: ਚਲੋ ਸਮਝਣੀ ਹੋਰ ਗੱਲ ਹੈ, ਬੋਲਣੀ ਹੋਰ ਗੱਲ ਹੈ। ਸਵਾਲ ਸਾਡਾ ਇਹ ਹੈ ਕਿ ਜੇ ਦੋ ਪੰਜਾਬੀ ਬੰਦੇ ਕੰਮ ਤੇ ਆਪਸ ਵਿੱਚ ਗੱਲ ਕਰ ਰਹੇ ਆ, ਪੰਜਾਬੀ ਦੇ ਵਿੱਚ ਕੀ ਇਸ ਵਿੱਚ ਕੋਈ ਗਲਤ ਗੱਲ ਹੈ ਜਾਂ ਨਹੀਂ?
3: ਨਹੀਂ ਜੀ, ਇਹ ਕਦੀ ਗਲਤ, ਉਹ ਆਪਣਾ ਜੇ ਪੰਜਾਬੀ ਭਰਾਵਾ ਤੇ ਆਪਸੀ ਆਪਦੀ ਮਾਂ ਬੋਲੀ ਉਹਨਾਂ ਦੀ ਉਹ ਬੋਲੀ ਚ ਗੱਲ ਕਰਦਾ, ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਜੀ।
0: ਨਹੀਂ, ਪਰ ਤੁਸੀਂ ਫਿਰ ਦੋਨੋਂ ਪਾਸੇ ਲੈ ਲਏ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਇੰਗਲਿਸ਼ ਬੋਲੋ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਬਈ ਵੀ ਤੁਸੀਂ ਪੰਜਾਬੀ ਵੀ ਬੋਲ ਸਕਦੇ ਹੋ।
3: ਨਹੀਂ, ਦੋਵੇਂ ਪੱਖ ਨੀ ਜੀ, ਮੈਂ ਨਾ ਵੀ ਆਪਾਂ ਜਿਸ ਤਰ੍ਹਾਂ ਦੇਖਦੇ ਆਪਾਂ ਨੂੰ ਜ਼ਰੂਰ ਬੋਲਣੀ ਸਮਝਣੀ, ਜਿਸ ਤਰ੍ਹਾਂ ਕੋਈ
0: ਨਹੀਂ ਨਹੀਂ ਮੈਂ ਸਮਝਦਾ ਤੁਹਾਡੀ ਭਾਜੀ ਗੱਲ ਕਿ ਆਪਾਂ ਨੂੰ ਇੰਗਲਿਸ਼ ਬੋਲਣੀ ਸਮਝ ਹੀ ਆਉਂਦੀ ਹੈ। ਸਵਾਲ ਮੇਰਾ ਤੁਹਾਨੂੰ ਇਹ ਹੈ, ਦੋ ਬੰਦੇ ਪੰਜਾਬੀ ਵਿੱਚ ਕੰਮ ਤੇ ਗੱਲ ਕਰ ਰਹੇ ਆ, ਇੱਕ ਗੋਰਾ ਕਹਿੰਦਾ ਇੰਗਲਿਸ਼ ਕਰੋ ਗੱਲ ਜੇ ਆਪਸ ਵਿੱਚ ਵੀ ਕਰਨੀ ਹੈ, ਉਹਦੇ ਬਾਰੇ ਤੁਹਾਡਾ ਕੀ ਓਪੀਨੀਅਨ ਹੈ?
3: ਉਹ ਵਿਧੀ ਇਸ ਤਰ੍ਹਾਂ ਹੁੰਦਾ ਵੀ ਜਿਸ ਤਰ੍ਹਾਂ ਕਿਸੇ ਵੇਲੇ ਅਗਲੇ ਦੇ ਮਨ ਚ ਵਿੱਚ ਇਹ ਗੱਲ ਹੁੰਦੀ ਵੀ ਸ਼ਾਇਦ ਹੋ ਸਕਦਾ ਵੀ ਉਹ ਮੇਰੇ ਬਾਰੇ ਕੋਈ ਗੱਲ ਕਰ ਰਹੇ ਆ, ਤੇ ਉਹਦੇ ਮਨ ਚ ਵੀ ਤੁਸੀਂ ਇੰਗਲਿਸ਼ ਚ ਬੋਲੋ ਵੀ ਮੈਨੂੰ ਸਮਝ ਲੱਗ ਸਕੇ ਵੀ ਕੋਈ, ਜਾਂ ਤੁਸੀਂ ਮੇਰੇ ਬਾਰੇ ਗੱਲ ਕਰਦੇ ਤੁਸੀਂ ਆਪਣੀ ਗੱਲ ਕਰਦੇ ਵੀ ਮੈਂ ਸਮਝ ਸਕਾਂ, ਉਹਦੇ ਮਨ ਚ ਇਹ ਗੱਲ ਸੀ ਤਾਂ ਉਹਨੇ ਇਹ ਗੱਲ ਕਹੀ।
0: ਠੀਕ ਹੈ ਜੀ, ਚਲੋ ਬਹੁਤ ਸ਼ੁਕਰੀਆ ਤੁਹਾਡਾ।
3: ਓਕੇ ਜੀ,
0: ਧੰਨਵਾਦ ਜੀ। ਮੈਂ ਓਕੇ, ਇੱਕ ਕੁਇਕ ਮੈਸੇਜ ਲੈ ਲਈਏ, ਫਿਰ ਆਪਾਂ ਵਾਪਸ ਆਉਂਦੇ ਹਾਂ ਪ੍ਰੋਗਰਾਮ ਪੰਜਾਬੀ ਦਾ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.